0: ਡੋਣੇ ਸਿਕੰਦਰ ਆ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਤੇਲ ਪਾ ਕੇ ਜਿੰਨਾ ਨੇ ਚਿਰਾਗ ਜਗਾਉਣੇ ਤੇਲ ਪਾ ਕੇ ਜਿੰਨਾ ਨੇ ਚਿਰਾਗ ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆਂ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਝ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਮੈਂ ਵੀ ਕਰਦਾ ਹਾਂ ਪਿਆ।

0: मैं तैनु प्यार नहीं करदा, क्यों ए शक है मेरे ते तैनु नी अड़िए, क्यों ए शक है मेरे ते तैनु, वे तेरियां इन्हां गल्लां नाल चिंगारी ते शक नहीं मिटने, जे तेरे काम नहीं मुक्कने, हाय वे तेरे काम नहीं मुक्कने, जिंदगी मुक्क जानी है साड़ी, वे तेरे काम नहीं मुक्कने, हाय वे तेरे काम नहीं मुक्कने, जिंदगी मुक्क जानी है साड़ी, वे तेरे काम नहीं मुक्कने, हाय वे तेरे काम नहीं मुक्कने, हाय वे तेरे काम नहीं मुक्कने। थैंक यू, शुक्रिया जी।
1: ਕੁਰ ਪੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਕਵਿਤਾ ਪੇਸ਼ ਹੈ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਗੀ ਫੁੱਲ ਕਮਲਾਏ। ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋ ਕੀ ਔਰ, ਚੋਗ ਲੀਏ ਹੂਏ ਵਾਪਿਸ ਲੌਟ ਰਹੇ ਹੈ। ਕਹੀ ਪਰਾਈ ਪਨਹਾ ਗਾਰ ਮੇਂ ਆਪਣਾ, ਕਹੀ ਪਰਾਈ ਪਨਹਾ ਗਾਰ ਮੇਂ ਆਪਣਾ, ਦਮਹੀ ਨਾ ਚਲਾ ਜਾਏ ਤੁਮ ਸੁਨੋ। ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇਂ, ਮੁਝਸੇ ਯਹਾਂ ਕੁਛ ਕਹਿ ਰਹੀ ਹੈ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਦੇਖੋ ਪੰਛੀ ਗੀਤ ਸੁਨਾਤੇ ਪਤਸੇ, ਉਸ ਪਾਰ ਸਰਹੱਦ ਕੇ ਜਾ ਰਹੇ ਹੈ। ਬੰਦ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਬੰਦ ਪੜੀ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਜਬ ਉੜਤੇ ਹੂਏ ਸਾਰਸੋਂ ਕੋ ਮੈਨੇ ਦੇਖਾ, ਤਬ ਐ ਆਜ਼ਾਦੀ तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लैके हाजिर हो रही है। एक कविता उसकी अंग्रेजी दे विच लिखी हुई है। रूबी रायपुरी जी थोड़ा स्वागत है।
4: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे जां भावनावां दी कोई जुबान नहीं हुंदी, सो उहदे लई सिर्फ भावनावां दा होणा ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਇੰਡ ਵਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly, and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Rai Puri ton baad hun main sada den ja reha Babli Sohota ji nu. Babli Sohota ji apne man diyan gallan jehdiyan bahut pyariyan rachnavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਹਰਤ ਨਾਲ ਅੱਜ ਪਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸ਼ੌਹਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸ਼ੌਹਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸ਼ੌਹਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਹੈ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ।

0: ਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਪੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Sonra

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀਂ ਰੱਖੀ ਗਈ ਸਿੱਖੀ ਦੀ ਸੀਸ ਉੱਤੇ, ਇਹ ਦੁਨੀਆਂ ਸਾਰੀ ਜਾਣਦੀ ਏ। ਨੀਂ ਰੱਖੀ ਗਈ ਸਿੱਖੀ ਦੀ ਸੀਸ ਉੱਤੇ, ਇਹ ਦੁਨੀਆਂ ਸਾਰੀ ਜਾਣਦੀ ਏ। ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ, ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ। ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਆਨ ਤੇ ਸ਼ਾਨ ਦੀ ਏ। ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ। ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ। ਹਾਏ ਚੰਗੇ ਨਹੀਂ ਨਤੀਜੇ, ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ। ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ। ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ। ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣਾ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁਖਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁਖਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

मैनू जानी ना तिला बौकर बन के हूं जदे हूं जे

जट नू सल्यूटा कर दे ने, जो लोग भी मंडी जांदे ने, जो हक

तेरा हुण तख्त हिला देना जेने तू तख्त ते चढ़ बैठे ओ कुरना।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ। ਅਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਧਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਡੋਬ ਦੇਣ ਉਦੋਂ ਚਾ ਨਾਹੀ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਾਸਤੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ। ਅਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ताब दिलिए हक लैके असी जाना पंजाब दिलिए मुड़ नानी ओदा पंजाब दिलिए हक लैके असी जाना पंजाब दिलिए मुड़ नानी ओदा पंजाब दिलिए।
1: रेडियो दे प्यारे श्रोतियो हुणे तुसीं प्रोग्राम गाउंदी शाम दे विच सिमी सोधरा जी दी आवाज दे विच उहनां दी इक दिल्ली नूं जिहड़ी ललकार सुणी है ਤੇ ਇਸੇ ਪ੍ਰੋਗਰਾਮ ਦੇ ਆਗਾਹ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ ਅਤੇ ਹਰਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੀ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ ਸਰਕਾਰਾਂ ਦੀ ਗੱਲ ਆਪ ਦੀ ਨਜ਼ਰ ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਕੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ ਨੇ।

ਤੁਹਾਡੇ ਨਾਲ। ਅੱਜ ਦਾ ਵਿਚਾਰ ਕਹਿੰਦਾ ਕਿ ਮਨੁੱਖੀ ਰਿਸ਼ਤੇ ਉਨਾ ਚਿਰ ਹੀ ਕਾਇਮ ਰਹਿੰਦੇ ਨੇ ਜਦੋਂ ਤੱਕ ਅਸੀਂ ਮਿਲਦੇ ਵਰਤਦੇ ਹਾਂ, ਤੇ ਸਮੇਂ ਦੇ ਨਾਲ ਨਾਲ ਨਵੇਂ ਰਿਸ਼ਤੇ ਪੈਦਾ ਹੋਣ ਲੱਗ ਜਾਂਦੇ ਆ, ਤੇ ਪੈਦਾ ਹੋਣ ਤੇ ਪਹਿਲੇ ਜਿਹੜੇ ਨੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ 21/8/1911 ਦਾ ਜਦੋਂ ਜ਼ਿਕਰ ਕਰਦੇ ਆ, ਮਸ਼ਹੂਰ ਮੋਨਾਲੀਜ਼ਾ ਪੇਂਟਿੰਗ ਫਰਾਂਸ ਥੇ ਜਿਹੜਾ ਸੀ ਅਜਾਇਬ ਘਰ ਦੇ ਵਿੱਚੋਂ ਕਰਮਚਾਰੀ ਦੇ ਵੱਲੋਂ ਚੋਰੀ ਕੀਤੀ ਗਈ, ਤੇ 1944 ਦੇ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਦੇ ਗਠਨ ਦੇ ਲਈ 193 ਦੇਸ਼ਾਂ ਦਾ ਸੰਮੇਲਨ ਜਿਹੜਾ ਸ਼ੁਰੂ ਹੁੰਦਾ ਹੈ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਤੇ 1959 ਦੇ ਵਿੱਚ ਹਵਾਈ ਟਾਪੂ ਅਮਰੀਕਾ ਦਾ 50ਵਾਂ ਰਾਜ ਜਿਹੜਾ ਬਣ ਗਿਆ, ਤੇ ਜਿਹੜਾ ਸੀ ਹਵਾਈ ਟਾਪੂ ਜਿਹੜਾ ਕਾਫੀ ਉੱਥੇ ਟਰੈਵਲਿੰਗ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਕਰਨ ਜਾਂਦੇ ਆ, ਕਾਫੀ ਜਿਹੜਾ ਟਰੈਵਲ ਏਰੀਆ ਹੈ, ਤੇ ਲੂਣ ਵਾਲਾ ਪਾਣੀ ਕਾਫੀ ਹੈ ਉੱਤੇ, ਲੰਮੇ ਪੈ ਜਾਓ ਸਮੁੰਦਰ ਦੇ ਪਾਣੀ ਦੇ ਉੱਤੇ ਤੇ ਬੰਦਾ ਤੈਰਦਾ ਹੀ ਰਹਿੰਦਾ ਹੈ। 1986 ਦੇ ਵਿੱਚ ਜਮੈਕਾ ਦੇ ਜਿਹੜੇ ਸੀ 100 ਮੀਟਰ ਤੇ 200 ਮੀਟਰ ਦੇ ਵਿੱਚ ਰਿਕਾਰਡ ਬਣਾਉਣ ਦੇ ਉੱਤੇ ਲਗਾਤਾਰ 3 ਓਲੰਪਿਕ ਦੇ ਵਿੱਚ 100 ਮੀਟਰ, 200 ਤੇ 400 ਗੁਣਾ ਜਿਹੜਾ ਮੀਟਰ ਰੈਲੀ ਦੌੜ ਕੇ ਵਿੱਚੋਂ 9 ਸੋਨੇ ਦੇ ਤਗਮੇ ਜਿਹੜੇ ਸੀ ਜਿੱਤਣ ਵਾਲੇ ਦੌੜਾਕ ਹੁਸੈਨ ਬੁਲਟ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ 1995 ਦੇ ਵਿੱਚ ਨੋਬਲ ਇਨਾਮ ਜਿਹੜੇ ਨੇ ਜੇਤੂ ਡਾਕਟਰ ਸੁਬਰਾਮਨੀਅਮ ਦਾ ਸ਼ਿਕਾਗੋ ਦੇ ਵਿੱਚ ਦੇਹਾਂਤ ਹੁੰਦਾ ਹੈ। ਤੇ 2013 ਦੇ ਵਿੱਚ ਸੀਰੀਆ ਦੇ ਵਿੱਚ ਰਸਾਇਣਿਕ ਹਮਲੇ ਦੇ ਦੌਰਾਨ ਸੈਂਕੜੇ ਜਿਹੜੇ ਲੋਕ ਮੌਤ ਦੇ ਘਾਟ ਉਤਾਰੇ ਗਏ। ਤੇ ਕੌਮੀ ਸੀਨੀਅਰ ਸਿਟੀਜ਼ਨ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ ਮਨਾਇਆ ਜਾਂਦਾ ਹੈ। ਅੱਜ ਬਜ਼ੁਰਗਾਂ ਦਾ ਦਿਨ ਹੈ। ਤੇ 1988 ਤੋਂ ਅਮਰੀਕੀ ਰਾਸ਼ਟਰਪਤੀ ਜਿਹੜੇ ਸਨ ਰੋਨਾਲਡ ਰੀਗਨ, ਉਹਨਾਂ ਨੇ ਸ਼ੁਰੂ ਕੀਤਾ ਸੀ ਪਹਿਲਾਂ ਇਹ ਜਿਹੜਾ ਸਫ਼ਰ। 14 ਅਗਸਤ ਨੂੰ ਮਨਾਇਆ ਜਾਂਦਾ ਸੀ ਕੌਮੀ ਸੀਨੀਅਰ ਸਿਟੀਜ਼ਨ ਦਿਵਸ, ਪਰ ਇਹ ਹੁਣ 21 ਤਰੀਕ ਨੂੰ ਜਿਹੜਾ ਅਗਸਤ ਨੂੰ ਮਨਾਇਆ ਜਾਂਦਾ ਹੈ। ਦੂਸਰੇ ਪਾਸੇ ਵਹਿਮ ਭਰਮ ਅੱਖ ਦਾ ਫਰਕਣਾ, ਗੱਲ ਫਿਰ ਅੱਜ ਵਹਿਮਾਂ ਭਰਮਾਂ ਦੀ ਆ ਗਈ। ਕਈ ਵਾਰੀ ਕਹਿ ਦਿੰਦੇ ਅੱਖ ਫਰਕ ਰਹੀ ਹੈ ਭਾਈ, ਕੁਝ ਨਾ ਕੁਝ ਬਾੜਾ ਹੋਣਾ ਹੈ, ਜਾਂ ਸੱਜੇ ਜਾਂ ਖੱਬੇ ਹੱਥ ਦੇ ਵਿੱਚ ਖਾਜ ਹੁੰਦੀ ਹੈ, ਜਾਂ ਖਰਚਾ ਆਉਣਾ ਹੈ ਤਾਂ ਜਾਂ ਫਿਰ ਖਰਚਾ ਜਾਣਾ ਹੈ। ਇਸੇ ਤਰ੍ਹਾਂ 2-3 ਦਹਾਕੇ ਪਹਿਲਾਂ ਪਿੰਡਾਂ ਦੇ ਵਿੱਚ ਅੱਖ ਫਰਕਣਾ ਜਿਹੜਾ ਸੀ ਆਮ ਵਹਿਮ ਪਾਇਆ ਜਾਂਦਾ ਸੀ, ਪਰ ਸਮੇਂ ਦੇ ਨਾਲ ਨਾਲ ਇਹ ਵਹਿਮ ਜਿਹੜਾ ਘੱਟ ਹੋ ਗਿਆ। ਉਸ ਸਮੇਂ ਔਰਤ ਦੀ ਖੱਬੀ ਅੱਖ ਦੇ ਫਰਕਣ ਨੂੰ ਚੰਗਾ ਸ਼ਗਨ ਜਿਹੜਾ ਸੀ ਮੰਨਿਆ ਜਾਂਦਾ ਸੀ, ਤੇ ਕਿਸੇ ਕੰਮ ਦੇ ਚੰਗਾ ਫਲ ਦੀ ਜਿਹੜੀ ਆਸ ਕੀਤੀ ਜਾਂਦੀ ਹੁੰਦੀ ਸੀ, ਜਦਕਿ ਸੱਜੀ ਅੱਖ ਦੇ ਫਰਕਣ ਨੂੰ ਮਾੜਾ ਸਮਝਿਆ ਜਾਂਦਾ ਹੈ। ਤੇ ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਤੇ ਖੱਬੇ ਅੱਖ ਦੇ ਜਿਹੜਾ ਫਰਕਣ ਨੂੰ ਮਾੜਾ ਸਮਝਿਆ ਜਾਂਦਾ ਹੈ। ਅਸਲ ਦੇ ਵਿੱਚ ਕਾਰਨ ਤਾਂ ਕਿਤੇ ਨਾ ਕਿਤੇ ਮਸਲਸ ਦੀ ਜਿਹੜੀ ਹੈ ਉਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਜਾਂ ਰਿਲੈਕਸੇਸ਼ਨ ਜਾਂ ਉਹ ਚੀਜ਼ਾਂ ਆ ਜਾਂਦੀਆਂ ਨੇ। ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਤੇ ਖੱਬੀ ਅੱਖ ਦੇ ਫਰਕਣ ਨੂੰ ਮਾੜਾ ਸਮਝਿਆ ਜਾਂਦਾ ਸੀ। ਰਾਵਣ ਦੇ ਵੱਲੋਂ ਜਿਹੜਾ ਸੀਤਾ ਨੂੰ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖਿਆ ਸੀ, ਤੇ ਇੱਕ ਦਿਨ ਉਸਦੀ ਜਿਹੜੀ ਸੀ ਖੱਬੀ ਅੱਖ ਫਰਕਣ ਲੱਗ ਪਈ, ਤਾਂ ਉਸਦੀਆਂ ਸੋਚਾਂ ਦੇ ਵਿੱਚ ਆਸ ਜਿਹੜੀ ਲਿਸ਼ਕਾਰੇ ਮਾਰਨ ਲੱਗੀ, ਤੇ ਅਚਾਨਕ ਹੀ ਉਸ ਦਿਨ ਹਨੂੰਮਾਨ ਰਾਮ ਚੰਦਰ ਦਾ ਸੁਨੇਹਾ ਲੈ ਕੇ ਆ ਪਹੁੰਚਿਆ ਸੀ। ਇਸ ਘਟਨਾ ਨੂੰ ਅੱਖ ਫਰਕਣ ਦੇ ਨਾਲ ਜੋੜ ਕੇ ਵੇਖਣ ਦਾ ਵਹਿਮ ਜਿਹੜਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਵਿਗਿਆਨ ਦੇ ਅਨੁਸਾਰ ਅੱਖ ਜਿਹੜੀ ਹੈ ਉਸ ਵੇਲੇ ਫਰਕਦੀ ਹੈ ਜਦੋਂ ਕੋਈ ਨਸ ਜਿਹੜੀ ਹੈ ਸਾਡੀ ਵਧੇਰੇ ਉਤੇਜਿਤ ਹੋਣ ਮਗਰੋਂ ਅਖੀਰ ਬਣਾ ਜਿਹੜਾ ਤਣਾਅ ਮੁਕਤ ਅਤੇ ਸਹਿਜ ਅਵਸਥਾ ਦੇ ਵਿੱਚ ਪਰਤਦੀ ਹੈ, ਪਰ ਤਣਾਅ ਜਿਹੜਾ ਕਿਸੇ ਪਾਸੇ ਤੋਂ ਨਿਕਾਸ ਕਰੇਗਾ। ਇਹ ਸਰੀਰ ਦੀ ਜਿਹੜਾ ਸੁੱਤੇ ਸਿੱਧ ਅਤੇ ਅਚਾਨਕ ਚੋਣ ਹੁੰਦੀ ਹੈ। ਚਿੰਤਾ ਦੇ ਵਿੱਚ ਡੁੱਬੇ ਹੋਣ ਕਰਕੇ ਸੀਤਾ ਦੇ ਨਸ ਤੰਤੂਆਂ ਦੇ ਵਿੱਚ ਜਿਹੜਾ ਸੀ ਵਧੇਰੇ ਤਣਾਅ ਜਿਹੜਾ ਪੈਦਾ ਹੋਣ ਦੇ ਨਾਲ ਸੀਤਾ ਦੀ ਅੱਖ ਤਾਂ ਫਰਕ ਸਕਦੀ ਸੀ, ਪਰ ਖੱਬੀ ਅੱਖ ਦਾ ਕੋਈ ਤਰਕ ਨਹੀਂ ਬਣਦਾ ਤੇ ਉਸਦਾ ਹਨੂੰਮਾਨ ਦੇ ਆਉਣ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਤੇ ਗਿਆਨ ਜਿਹੜਾ ਹਾਸਲ ਕਰਨਾ ਚਾਹੀਦਾ ਹੈ। ਤੇ ਦੂਸਰੀ ਗੱਲ ਕਰਦੇ ਹਾਂ ਮਨੁੱਖੀ ਰਿਸ਼ਤਿਆਂ ਦੀ। ਇਹ ਸੀ ਗੱਲਬਾਤ ਦੋਸਤੋ ਅੱਖ ਦੇ ਫਰਕਣ ਦੀ। ਮਨੁੱਖੀ ਰਿਸ਼ਤਿਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ, ਜਿਵੇਂ ਕਿ ਜ਼ਿੰਦਗੀ ਜਿਹੜੀ ਹੈ ਮਨੁੱਖ ਦੀ ਆਪਣੇ ਆਪ ਦੇ ਵਿੱਚ ਇੱਕ ਸਫ਼ਰ ਹੈ। ਸਫ਼ਰ ਅੰਗਰੇਜ਼ੀ ਵਾਲਾ ਮਾੜਾ ਹੁੰਦਾ ਹੈ ਤੇ ਸਫ਼ਰ ਪੰਜਾਬੀ ਵਾਲਾ ਜਿਹੜਾ ਹੈ ਉਹ ਚੰਗਾ ਮੰਨਿਆ ਜਾਂਦਾ ਹੈ।
ਜੋ ਵੱਖ-ਵੱਖ ਪੜਾਵਾਂ ਦੇ ਵਿੱਚ

0: ਵਿੱਚੋਂ ਦੀ ਗੁਜ਼ਰਦਾ ਹੈ, ਕਦੇ ਖੁਸ਼ੀ ਤੇ ਕਦੇ ਗਮ। ਤੇ ਉਮਰ ਦੇ ਲਿਹਾਜ਼ ਦੇ ਨਾਲ ਬਚਪਨ, ਜਵਾਨੀ ਤੇ ਬੁਢਾਪੇ ਇਸ ਦੇ ਪੜਾਅ ਜਿਹੜੇ ਮੰਨੇ ਜਾਂਦੇ ਹੈ। ਪਰ ਸਮਾਜਿਕ ਹਾਲਾਤਾਂ ਦੇ ਵਿੱਚ ਜਨਮ, ਵਿਆਹ ਤੇ ਮੌਤ ਦੇ ਪੜਾਅ ਤਹਿ ਹੁੰਦੇ ਨੇ ਤੇ ਮਨੁੱਖੀ ਸਫ਼ਰ ਮਾਨਵੀ ਰਿਸ਼ਤਿਆਂ ਉੱਪਰ ਜਿਹੜਾ ਉਸਰਦਾ ਹੈ। ਪਰਿਵਾਰਕ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਪਤੀ ਪਤਨੀ, ਪਿਓ ਪੁੱਤਰ, ਪਿਓ ਧੀ, ਮਾਂ ਧੀ, ਮਾਂ ਪੁੱਤਰ, ਭਰਾ ਭਰਾ, ਭੈਣ ਭਰਾ ਦੇ ਰੂਪ ਦੇ ਵਿੱਚ ਰਿਸ਼ਤੇ ਸਾਹਮਣੇ ਆਉਂਦੇ ਨੇ। ਪੰਜਾਬੀ ਜਿਹੜਾ ਜਨ ਜੀਵਨ ਹੈ ਉਹਦੇ ਵਿੱਚ ਮਨੁੱਖੀ ਰਿਸ਼ਤਿਆਂ ਦੀ ਵੱਡੀ ਜਿਹੜੀ ਹੈ ਵੰਡ ਕੁਝ ਇਸ ਤਰ੍ਹਾਂ ਵੀ ਕੀਤੀ ਜਾਂਦੀ ਹੈ, ਜਿਵੇਂ ਕਿ ਜਨਮ ਦੇ ਰਾਹੀਂ ਪ੍ਰਾਪਤ ਰਿਸ਼ਤੇ ਮਾਂ ਪੁੱਤ, ਮਾਂ ਧੀ, ਪਿਓ ਪੁੱਤਰ, ਪਿਓ ਧੀ ਆਦਿ ਨੇ, ਤੇ ਖੂਨ ਦੇ ਰਿਸ਼ਤੇ ਜਿਹੜੇ ਨੇ ਭੈਣ ਭਰਾ, ਭਰਾ ਭਰਾ, ਭੈਣ ਭੈਣ ਜਿਹੜੀ ਹੈ ਉਹ ਆ ਜਾਂਦੇ ਹੈ। ਤੇ ਫਿਰ ਪਰਿਵਾਰਕ ਰਿਸ਼ਤੇ ਜਿਹੜੇ ਨੇ ਚਾਚਾ, ਤਾਇਆ, ਮਾਮਾ, ਨਾਨਾ, ਦਾਦਾ, ਦਾਦੀ, ਭੂਆ, ਮਾਸੀ ਇਹਦੇ ਵਿੱਚ ਸ਼ਾਮਲ ਨੇ। ਤੇ ਵਿਆਹ ਦੇ ਨਾਲ ਬਣਦੇ ਰਿਸ਼ਤੇ ਸੱਸ ਨੂੰ, ਸਹੁਰਾ ਜਵਾਈ, ਸੱਸ ਜਵਾਈ, ਸਾਲਾ ਭਣਵਈਆ, ਜੀਜਾ ਸਾਲਾ ਇਹਦੇ ਵਿੱਚ ਆ ਜਾਂਦੇ ਹੈ। ਤੇ ਮਾਨਵੀ ਭਾਵਾਂ ਦੇ ਉੱਤੇ ਸਤਿਕਾਰ ਦੇ ਰਿਸ਼ਤੇ ਜਿਹੜੇ ਨੇ ਦੋਸਤ, ਵਿਦਿਆਰਥੀ, ਸਹਿਪਾਠੀ, ਅਧਿਆਪਕ ਨੇ ਜਿਹੜੇ ਨੇ। ਅਪਰਵਾਨਿਤ ਜਿਹੜੇ ਨੇ, ਆਪਰਵਾਨਿਤ ਜਾਣੀ ਕਿ ਜਿਹੜੇ ਪ੍ਰਵਾਨ ਨਹੀਂ ਰਿਸ਼ਤੇ, ਆਪਰਵਾਨਿਤ ਰਿਸ਼ਤੇ ਸਮਾਜ ਦੀ ਮਨਜ਼ੂਰੀ ਤੋਂ ਬਿਨਾਂ ਜਿਹੜੇ ਨੇ ਸਿਰਜੇ ਜਾਂਦੇ ਹੈ। ਉਹ ਸਿਰਜੇ ਰਿਸ਼ਤੇ ਜਿਨ੍ਹਾਂ ਦੇ ਕਾਰਨ ਸਮਾਜਿਕ ਨਮੋਸ਼ੀ ਤੇ ਪੀੜਾਂ ਜਿਹੜੀਆਂ ਝੱਲਣੀਆਂ ਪੈ ਜਾਂਦੀਆਂ ਨੇ। ਸਭ ਤੋਂ ਅਹਿਮ ਰਿਸ਼ਤਾ ਜਿਹੜਾ ਮਾਂ ਪੁੱਤ ਦਾ ਹੁੰਦਾ ਹੈ। ਮਾਂ ਦਾ ਦੇਣ ਔਲਾਦ ਨਹੀਂ ਉਤਾਰ ਸਕਦੀ ਤੇ ਮਾਂ ਪੁੱਤਰ ਦੀਆਂ ਖੁਸ਼ੀਆਂ ਤੋਂ ਆਪਾਂ ਜਿਹੜਾ ਵਾਰਨ ਤੱਕ ਵੀ ਜਿਹੜਾ ਤਿਆਰ ਰਹਿੰਦੀ ਹੈ। ਪਰ ਜਦ ਪੁੱਤਰ ਵਿਆਹਿਆ ਜਾਂਦਾ ਤਾਂ ਮਾਂ ਸਮਝਦੀ ਹੈ ਕਿ ਮੇਰਾ ਪੁੱਤ ਹੈ, ਨੂੰ ਸਮਝਦੀ ਹੈ ਕਿ ਮੇਰਾ ਪਤੀ ਹੈ। ਇਸ ਦੋ ਚਿੱਤੀ ਦੇ ਵਿੱਚ ਸੰਤੁਲਨ ਜਿਹੜਾ ਪੁੱਤਰ ਨੇ ਰੱਖਣਾ ਹੁੰਦਾ ਹੈ, ਪਰ ਨੂੰ ਸੱਸ ਦਾ ਰਿਸ਼ਤਾ ਖੂਨੀ ਨਹੀਂ ਹੁੰਦਾ ਤੇ ਇਸ ਦੇ ਵਿੱਚ ਸਵਾਰਥੀ ਹਿੱਤ ਜਿਹੜਾ ਭਾਰੂ ਹੋਣ ਲੱਗ ਜਾਂਦਾ ਹੈ, ਜਿਸ ਦੇ ਕਾਰਨ ਪੁੱਤਰ ਤੋਂ ਕਪੁੱਤਰ ਹੋ ਜਾਂਦਾ ਹੈ ਤੇ ਉਹ ਮਾਂ ਬਾਪ ਦੇ ਉਪਕਾਰਾਂ ਨੂੰ ਜਿਹੜਾ ਭੁੱਲ ਜਾਂਦਾ ਹੈ ਤੇ ਉਹ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ। ਪਰ ਦੋਸਤੋ ਚਲੋ, ਇੱਥੇ ਆਪਾਂ ਕਿਸੇ ਨਾ ਕਿਸੇ ਨੂੰ ਪੱਛਮੀ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਇੱਥੇ ਵੀ ਇੱਦਾਂ ਦਾ ਨਹੀਂ ਵਰਤਾਰਾ, ਪਰ ਇਹਨਾਂ ਦੇ ਮੁਲਕਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ ਉਹ ਆਪਣੇ ਵਾਂਗੂ ਨਹੀਂ ਨੇ ਕਿ ਬੇਫਜੂਲਾ ਭਾਰ ਆਪਾਂ ਪਾਇਆ ਹੋਇਆ, ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਕੱਢੀਆਂ ਹੋਈਆਂ, ਬਣਾਈਆਂ ਹੋਈਆਂ, ਤੇ ਉਹ ਸਾਰਾ ਸਿਲਸਿਲਾ ਇਹਨਾਂ ਦੇ ਮੁਲਕਾਂ ਦੇ ਵਿੱਚ ਨਹੀਂ ਬਣਦਾ, ਕਿਉਂਕਿ ਇਹ ਲਾਗਲੇ ਜਿਹੜੇ ਰਿਸ਼ਤੇ ਨੇ, ਭੈਣ ਭਰਾ ਦਾ ਰਿਸ਼ਤਾ, ਇੱਥੇ ਤੱਕ ਕਿ ਕਜ਼ਨ ਵੀ ਉਹਨਾਂ ਨੂੰ ਕਈ ਵਾਰੀ ਦੂਰ ਦੇ ਰਿਸ਼ਤੇ ਲੱਗਦੇ ਹੈ, ਤੇ ਜ਼ਿਆਦਾਤਰ ਉਹ ਰਿਸ਼ਤੇ ਜਿਹੜੇ ਨੇ ਆਪਣੇ ਆਲੇ ਦੁਆਲੇ ਤਾਂ ਹੀ ਕਰਕੇ ਜਿਹੜੇ ਇੱਥੇ ਵਿਆਹ ਵੀ ਹੁੰਦੇ ਹੈ, ਤੇ ਉਹ ਖਾਸ ਹੀ ਲੋਕ ਉਹਦੇ ਵਿੱਚ ਹੁੰਦੇ ਹੈ ਜਿਹੜੇ, ਇਹ ਨਹੀਂ ਕਿ ਸਿਰਫ ਭੀੜ ਵਧਾਉਣੀ ਹੈ ਤੇ ਕੁਆਲਿਟੀ ਰੱਖੀ ਜਾਂਦੀ ਹੈ। ਇੱਦਾਂ ਹੀ ਜਿੱਦਾਂ ਆਪਣੇ ਪਹਿਲਾਂ ਹੁੰਦਾ ਸੀ ਪਰਿਵਾਰਾਂ ਦੇ ਵਿੱਚ ਨਜ਼ਦੀਕੀ ਰਿਸ਼ਤੇ ਹੁੰਦੇ ਸੀ, ਅੱਜ ਕੱਲ੍ਹ ਦੇਖੋ ਕਿਤੇ ਵਿਆਹ ਸ਼ਾਦੀ ਆ ਜਾਂ ਖੁਸ਼ੀ ਦਾ ਦਿਹਾੜਾ, ਕਿਤੇ ਅੱਗੇ ਤੋਂ ਅੱਗੇ ਲੋਕ ਨਾਲ ਦੀ ਨਾਲ ਜੁੜੀ ਜਾਂਦੇ ਹੈ। ਉਹਨੇ ਜਿਵੇਂ ਕਿ ਮੈਂ ਤੁਹਾਨੂੰ ਸੱਦਾ ਦਿੱਤਾ, ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਸੱਦਾ ਦੇ ਦਿੱਤਾ, ਤੇ ਉਹ ਫਿਰ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਵੀ ਵਿਗਾੜ ਪੈਂਦਾ ਤੇ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਵੀ ਖਰਾਬੀ ਹੁੰਦੀ ਹੈ। ਤੇ ਚਲੋ, ਪੱਛਮੀ ਮੁਲਕਾਂ ਦੇ ਉੱਤੇ ਇਹ ਗੱਲ ਕਹਿਣੀ ਵੀ ਠੀਕ ਨਹੀਂ ਮੈਨੂੰ ਲੱਗਦੀ, ਤੇ ਹਰ ਜਿਹੜਾ ਮੁਲਕ ਹੈ ਉਹਦਾ ਆਪਣਾ ਵਿਰਸਾ ਵਿਰਾਸਤ ਹੈ, ਉਹ ਸਾਰੀਆਂ ਚੀਜ਼ਾਂ ਨੇ, ਪਰ ਸਾਡੇ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਿੰਨੇ ਵੀ ਆਪਾਂ ਰਿਸ਼ਤੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰੀਏ। ਇਹ ਨਹੀਂ ਕਿ ਵਾਧੂ ਭਾਰ ਪਾਈ ਜਾਈਏ, ਤੂੰ ਵੀ ਆ ਜਾ, ਤੂੰ ਵੀ ਆ ਜਾ ਕਰੀ ਜਾਈਏ, ਪਰ ਜਿੰਨੇ ਕੁ ਰਿਸ਼ਤੇ ਨੇ ਸਾਡੇ ਲਾਗਲੇ ਉਹਨਾਂ ਨੂੰ ਵੀ ਸੰਭਾਲ ਲਈਏ ਤਾਂ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਵੇਗੀ, ਮੇਰਾ ਮੰਨਣਾ ਹੈ। ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਵੇਂ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ, ਤੇ ਉਸਨੇ ਜਿਹੜਾ ਉਹਨਾਂ ਦੀ ਸਾਂਭ ਸੰਭਾਲ ਦਾ ਚੰਗਾ ਪ੍ਰਬੰਧ ਕਰ ਦਿੱਤਾ, ਆਪ ਤੀਰਥ ਸਥਾਨਾਂ ਦੇ ਦਰਸ਼ਨ ਕਰਨ, ਪਿਕਨਿਕ ਮਨਾਉਣ ਤੇ ਧਾਰਮਿਕ ਸਥਾਨਾਂ ਦੇ ਉੱਤੇ ਸੰਸਥਾਵਾਂ ਨੂੰ ਦਾਨ ਦੇਣ ਦੇ ਵਿੱਚ ਟੋਰ ਵਿਖਾਉਂਦਾ। ਬੁਢੇਪੇ ਜਿਹੜੇ ਨੇ, ਬੁਢਾਪਾ ਜਿਹੜਾ ਸਭ ਤੇ ਆਉਂਦਾ ਹੈ, ਤੇ ਨਾ ਜਵਾਨੀ ਤੇ ਗਰੂਰ ਕਰੋ, ਪਾਠ ਪੜੋ ਭਾਵੇਂ ਤੀਰਥ ਨਾਵੋ, ਪਾਠ ਪੜੋ ਭਾਵੇਂ ਤੀਰਥ ਨਾਵੋ, ਪਰ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ, ਮਾਤਾ ਪਿਤਾ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੈ। ਇਹ ਸੀ ਦੋਸਤੋ ਅੱਜ ਦਾ ਵਿਚਾਰ। ਪਹਿਲਾ ਮੁੱਦਾ ਸੀ ਵਹਿਮ ਭਰਮਾਂ ਦੀ ਗੱਲ ਕੀਤੀ ਹੈ, ਅੱਖ ਦਾ ਫਰਕ ਨਾ, ਤੇ ਵਿਗਿਆਨਕ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਸਾਡੀ ਨਸ ਕੋਈ ਵੀ ਹੈ, ਉਹਦੇ ਵਿੱਚ ਜਦੋਂ ਕੋਈ ਹਰਕਤ ਆਉਂਦੀ ਹੈ ਪ੍ਰੈਸ਼ਰ ਵੱਧਦਾ ਹੈ ਬਲੱਡ ਦਾ, ਇਸ ਕਰਕੇ ਅੱਖ ਫਰਕਦੀ ਹੈ, ਤੇ ਉਹਨੂੰ ਧਾਰਮਿਕ ਜਿਵੇਂ ਕਿ ਸੀਤਾ ਜੀ ਜਿਹੜੇ ਸਨ ਉਹ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖੇ ਸੀ ਤੇ ਉਹਨਾਂ ਦੀ ਅੱਖ ਫਰਕਦੀ ਹੈ ਖੱਬੀ ਤੇ ਉਹ ਖੱਬੀ ਅੱਖ ਜਿਹੜੀ ਆ ਚੰਗੀ ਮੰਨੀ ਜਾਂਦੀ ਆ ਔਰਤ ਦੀ ਕਿ ਫਰਕਦੀ ਹੈ ਤੇ ਉਹ ਫਿਰ ਉੱਥੋਂ ਆਪਣੇ ਹਨੂੰਮਾਨ ਜੀ ਆ ਜਾਂਦੇ ਆ ਤੇ ਉਹਨਾਂ ਨੂੰ ਚੰਗਾ ਸੰਕੇਤ ਮੰਨਿਆ ਉੱਥੋਂ ਫਿਰ ਇਹ ਗੱਲਾਂ ਬਾਤਾਂ ਅੱਗੇ ਸ਼ੁਰੂ ਹੋ ਗਈਆਂ ਪਰ ਸਾਇੰਸ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਅੱਖ ਫਰਕਣੀ ਜਿਹੜੀ ਆ ਉਹ ਸਾਡੀ ਨਰਵਸ ਸਿਸਟਮ ਦਾ ਜਿਹੜਾ ਉਹ ਇੱਕ ਕਹਿ ਸਕਦੇ ਆ ਸਿਧਾਂਤ ਕਹਿ ਲਓ ਜਾਂ ਇੱਕ ਹਰਕਤ ਹੈ ਤੇ ਉਹ ਜਿਹੜੀ ਸਾਡੀ ਨਰਵ ਹੈ ਕੋਈ ਵੀ ਪ੍ਰੈਸ਼ਰ ਦੇ ਵਿੱਚ ਆਉਂਦੀ ਹੈ ਜਾਂ ਪ੍ਰੈਸ ਹੁੰਦੀ ਹੈ ਤਾਂ ਉਹ ਫਿਰ ਨੋਰਮਲ ਜਦੋਂ ਹੁੰਦੀ ਹੈ ਉਸ ਕਰਕੇ ਫਿਰ ਅੱਖ ਜਿਹੜਾ ਉਹ ਸਾਡਾ ਮਸਲ ਜਿਹੜਾ ਉਹ ਵਾਈਬ੍ਰੇਸ਼ਨ ਕਰਦਾ ਹੈ ਰਿਲੈਕਸੇਸ਼ਨ ਜਿਹੜੀ ਉਹਦੇ ਵਿੱਚ ਆਉਂਦੀ ਹੈ ਤੇ ਦੂਸਰੀ ਗੱਲ ਕੀਤੀ ਹੈ ਮਨੁੱਖੀ ਰਿਸ਼ਤਿਆਂ ਦੀ ਤੇ ਲੋ ਦੋਸਤੋ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਅਸੀਂ ਅੱਜ ਦਾ ਵਿਚਾਰ ਤੇ ਅੱਜ ਦੀ ਗੱਲ ਕਰਦੇ ਹਾਂ ਅੱਜ ਦਾ ਮੁੱਦਾ ਨਾਲ ਨਾਲ ਚਲਾਵਾਂਗੇ ਤੇ ਇੱਕ ਘੰਟਾ ਸਵਾ ਇੱਕ ਘੰਟਾ ਹੀ ਇਹਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਫੋਨ ਲਾਈਨਾਂ ਖੁੱਲੀਆਂ ਰਹਿਣਗੀਆਂ ਉਸ ਤੋਂ ਬਾਅਦ ਜਿਹੜਾ ਅੱਜ ਨਾਵਲ ਦੀ ਬਾਤ ਪਾਵਾਂਗੇ ਪੰਜਾਬ ਦੀ ਜਿਹੜੀ ਕਿਤਾਬ ਆਪਾਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੁਣਾਂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ ਤੇ ਅੱਜ ਦੇ ਮੁੱਦੇ ਜਿਹੜੇ ਨੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਕਿਉਂ ਜ਼ਰੂਰੀ ਹੈ ਤੇ ਕਿਉਂਕਿ ਸੰਕੇਤ ਆਉਣ ਲੱਗ ਗਏ ਨੇ ਗੱਲਾਂ ਬਾਤਾਂ ਇਹ ਚੱਲ ਰਹੀਆਂ ਨੇ ਕਿ ਗੱਠਜੋੜ ਹੋਣ ਜਾ ਰਿਹਾ ਜਾਂ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦਾ ਮਾਹੌਲ ਵੀ ਬਣੇਗਾ ਹੋਰ ਸਾਰਾ ਸਿਲਸਿਲਾ ਚੱਲੇਗਾ ਤੇ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਜਾਂ ਵੋਟ ਭਰਪਾਈ ਹੋ ਰਹੀ ਹੈ ਜੋ ਅੱਜ ਹਾਲਾਤ ਦੇਖਣ ਨੂੰ ਮਿਲੇ ਹੈ ਜੇਕਰ ਸੱਚੀ ਹੀ ਕਿਤੇ ਖਾਲਿਸਤਾਨ ਮੈਂ ਸੋਚ ਰਿਹਾ ਸੀ ਹੋ ਜਾਂਦਾ ਬਣ ਜਾਂਦਾ ਤਾਂ ਹਾਲਾਤ ਕਿਹੋ ਜਿਹੇ ਬਣਨੇ ਸੀ ਤੇ ਜੇ ਸਾਡੇ ਲੋਕ ਜਿਹੜੇ ਨੇ ਆਪ ਮੁਹਾਰੇ ਕਾਨੂੰਨ ਦੀ ਲਾਪਰਵਾਹੀ ਕਰਦੇ ਆ ਹੋਰ ਸਾਰੀਆਂ ਚੀਜ਼ਾਂ ਕਰਦੇ ਆ ਹਾਲਾਤ ਵਿਗੜਦੇ ਨਜ਼ਰ ਆਉਂਦੇ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਿਰਾਸ਼ਾ ਵੀ ਹੁੰਦੀ ਹੈ ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੁੰਦਾ ਹੈ ਬਿਮਾਰਾਂ ਨੇ ਜਿਹੜਾ ਹੋਸਪਿਟਲ ਜਾਣਾ ਹੁੰਦਾ ਹੈ ਜਾਂ ਕੋਰਟ ਕਚਹਿਰੀਆਂ ਜਾਂ ਦਫ਼ਤਰਾਂ ਦੇ ਕੰਮ ਨੇ ਉੱਥੇ ਪਹੁੰਚਣਾ ਹੁੰਦਾ ਬੱਚਿਆਂ ਨੇ ਸਕੂਲਾਂ 'ਚ ਜਾਣਾ ਹੁੰਦਾ ਉਹ ਕਿੱਡਾ ਵੱਡਾ ਘਾਟਾ ਜਾਂ ਜਿਹੜਾ ਹੈਂਡ ਤੋਂ ਮਾਊਥ ਜਿਹੜਾ ਬੰਦਾ ਹੈ ਰੋਜ਼ ਦਿਹਾੜੀ ਕਰ ਰਹੀਆਂ ਉਹਨੇ ਆਪਣਾ ਆ ਕੇ ਸ਼ਾਮ ਨੂੰ ਚੁੱਲ੍ਹਾ ਬਾਲਣਾ ਉਹਨਾਂ ਦੇ ਹਾਲਾਤ ਕੀ ਬਣੇ ਹੋਣਗੇ ਤੇ ਗੱਲ ਕਰਦੇ ਹਾਂ ਇਹਦੇ ਉੱਤੇ ਵੀ ਜੋ ਗੱਠਜੋੜ ਦੀ ਗੱਲ ਹੋ ਰਹੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਉਹਦਾ ਪਿਛੋਕੜ ਗੱਲ ਕਰਾਂਗੇ ਤੇ ਦੂਸਰੇ ਪਾਸੇ ਜਿਹੜਾ ਜੈਨ ਜੀ ਹੈ ਮੋਦੀ ਦੀ ਕਮਜ਼ੋਰੀ ਬਣ ਚੁੱਕੇ ਹੈ ਤੇ ਯੂਨੀਵਰਸਿਟੀਆਂ ਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਨੇ ਭਾਈ ਸੰਪਰਕ ਕਰੋ ਨੌਜਵਾਨਾਂ ਦੇ ਨਾਲ ਨਹੀਂ ਤਾਂ ਘੁਆਟੇ ਦਾ ਸੌਦਾ ਜਿਹੜਾ ਸਾਬਤ ਹੋ ਸਕਦਾ ਹੈ ਤੇ ਲੋ ਗੱਲਬਾਤ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਜੋ ਹਾਲਾਤ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਮੁੱਦਿਆਂ ਦੇ ਉੱਤੇ ਜੋ ਸਿਰਫ ਅੱਜ ਦੀਆਂ ਖ਼ਬਰਾਂ ਹੀ ਨਹੀਂ ਸਗੋਂ ਪੰਜਾਬ ਤੇ ਦੁਨੀਆਂ ਦੇ ਆਉਣ ਵਾਲੇ ਕੱਲ੍ਹ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਜਿਹੜਾ ਨਵਾਂ ਇਤਿਹਾਸ ਬਣਿਆ ਮਹਿਲਾ ਜੱਜਾਂ ਦੀ ਗਿਣਤੀ 19 ਹੋਣ ਦਾ ਇਤਿਹਾਸਕ ਪਲ ਜਿਹੜਾ ਨਜ਼ਰ ਆਇਆ ਪੰਜਾਬ ਬੰਦ ਅਤੇ ਬੰਦੀ ਸਿੰਘਾਂ ਦਾ ਮੁੱਦਾ ਚੱਲ ਰਿਹਾ ਪੰਜਾਬ ਦੇ ਵਿੱਚ 26 ਲੱਖ ਸਮਾਰਟ ਮੀਟਰਾਂ ਦੇ ਨਾਲ ਜੁੜਿਆ ਵਿਵਾਦ ਹੈ ਸੁਖਬੀਰ ਬਾਦਲ ਦੇ ਮਾਨਹਾਨੀ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸਭ ਤੋਂ ਵੱਡਾ ਸਿਆਸੀ ਸਵਾਲ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਪੰਜਾਬ ਦੀ ਭਾਈਚਾਰਕ ਸਾਂਝ ਵਿਕਾਸ ਤੇ ਸਿਆਸੀ ਸਥਿਰਤਾ ਦੇ ਲਈ ਮੁੜ ਜਿਹੜਾ ਜ਼ਰੂਰੀ ਬਣ ਰਿਹਾ ਦੇਸ਼ ਤੋਂ ਬਾਹਰ ਦੀ ਗੱਲ ਕਰੀਏ ਤੇ ਉਹਦੇ ਉੱਤੇ ਸਵਾਲ ਘੱਟ ਨਹੀਂ ਨੇ ਜੈਨ ਜੀ ਦੇ ਨਾਲ ਜਿਹੜਾ ਹੈ ਸਰਕਾਰ ਦੀ ਵੱਧਦੀ ਗੱਲਬਾਤ ਜਿਹੜੀ ਹੈ ਸਵੀਡਨ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਤਲਵਾਰ ਲੈ ਕੇ ਕੋਈ ਵਿਅਕਤੀ ਜਿਹੜਾ ਪਹੁੰਚ ਗਿਆ ਉਹਦੀ ਖ਼ਬਰ ਸਾਂਝੀ ਕਰਾਂਗੇ ਤੇ ਸਕੂਲ ਦੇ ਵਿੱਚ ਜੋ ਹਾਲਾਤ ਬਣੇ ਆ ਜਪਾਨ ਦੀ ਪਰਮਾਣੂ ਸਮਰਥਾ ਦੇ ਬਾਰੇ ਚੀਨ ਨੇ ਦਾਅਵਾ ਕੀਤਾ ਕਿ ਤਕਰੀਬਨ 5,500 ਕਿਲੋਗ੍ਰਾਮ ਜਾਂ ਉਸ ਤੋਂ ਵੱਧ ਜਿਹੜਾ ਉਹਦੇ ਕੋਲੋਂ ਇਹ ਜਿਹੜਾ ਸਾਰਾ ਕੁਝ ਹੈਗਾ ਪਰਮਾਣੂ ਸਮਾਨ ਅਮਰੀਕਾ ਇਰਾਨ ਤਨਾਅ ਜਿਹੜਾ ਟਰੰਪ ਦੀਆਂ ਧਮਕੀਆਂ ਦੇ ਉੱਤੇ ਜਿਹੜਾ ਇਰਾਨ ਨੇ ਸਾਰਾ ਕੁਝ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਜਮਨ ਦੇ ਵਿੱਚ ਸੋਮਾਲੀਆ ਨੇੜੇ ਜਹਾਜ਼ ਹਾਈਜੈਕ ਕੀਤਾ ਹੈ ਭਾਰਤ ਦਾ ਤੇ 22 ਭਾਰਤੀ ਨਾਗਰਿਕਾਂ ਦੀ ਜਿਹੜੀ ਹੈ ਸੁਰੱਖਿਆ ਦਾ ਸਵਾਲ ਬਣਿਆ ਹੋਇਆ ਤੇ ਬਲੋਚਿਸਤਾਨ ਦੀ ਸਥਿਤੀ ਇੱਕ ਪਾਸੇ ਸਾਰੀ ਦੁਨੀਆ ਕਹਿੰਦੀ ਹੈ ਕਿ ਪਾਕਿਸਤਾਨ ਇਹ ਹਾਲਾਤ ਬਣਾਉਂਦਾ ਹੈ ਜੋ ਘਟਨਾ ਭਾਰਤ ਦੇ ਵਿੱਚ ਵਾਪਰਦੀ ਹੈ ਤਾਂ ਉਹ ਗੁਆਂਢੀ ਮੁਲਕਾਂ ਦਾ ਇਲਜ਼ਾਮ ਲਾਉਂਦੇ ਨੇ ਕਿ ਉਹ ਇਹ ਹਰਕਤਾਂ ਕਰਦੇ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਵਾਲੇ ਵੀ ਉਹਨਾਂ ਨੇ ਵੀ ਭਾਈ ਬਲੋਚ ਰੱਖੇ ਹੋਏ ਆ ਕਹਿੰਦੇ ਬਲੋਚ ਜਿਹੜੇ ਨੇ ਇਹ ਜਿਹੜੀਆਂ ਨੇ ਅੱਤਵਾਦ ਗਤੀਵਿਧੀਆਂ ਕਰਦੇ ਆ ਉੱਥੋਂ ਫੰਡਿੰਗ ਕਰਦੇ ਆ ਸਾਰਾ ਕੁਝ ਕਰਦੇ ਆ ਨਾਲ ਹੀ ਵਿਸ਼ਵ ਵਿਆਪੀ ਜਿਨਸੀ ਛੇੜਛਾੜ ਦੇ ਵਧਦੇ ਮੁੱਦੇ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਹੁੰਦਾ ਹੈ ਉਹਦੀ ਇੱਕ ਰਿਪੋਰਟ ਹੈ ਉਹ ਥੋੜੀ ਜਿਹੀ ਸਾਂਝੀ ਕਰਾਂਗੇ, ਸਮਾਂ ਇਜਾਜ਼ਤ ਦੇਵੇਗਾ ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡੇ ਫੋਨ ਕਾਲਾਂ ਦੀ ਉਡੀਕ ਨਾਲ ਦੀ ਨਾਲ ਰਹੇਗੀ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਲੋ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਪੋਜ਼ਿਟਿਵ। ਹਾਈਕੋਰਟ ਵੋਮੈਨ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ। ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਮਹਿਲਾ ਜੱਜਾਂ ਦੀ ਗਿਣਤੀ 19 ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇਕ ਸਦੀ ਤੋਂ ਵੱਧ ਪੁਰਾਣੇ ਇਤਿਹਾਸ ਦੇ ਵਿਚ ਪਹਿਲੀ ਵਾਰ ਬੈਂਚ ਦੇ ਵਿਚ ਜਿਹੜਾ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ 19 ਤੱਕ ਜਿਹੜੀ ਪਹੁੰਚ ਗਈ। ਕਾਰਜਕਾਰੀ ਜਿਹੜਾ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ 9 ਵਾਧੂ ਐਡੀਸ਼ਨਲ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ, ਜਿਨ੍ਹਾਂ ਦੇ ਵਿਚ 3 ਮਹਿਲਾ ਜੱਜ ਮੋਨਿਕਾ ਛਿੱਬਰ ਸ਼ਰਮਾ, ਪੂਜਾ ਚੋਪੜਾ ਤੇ ਦਿਵਿਆ ਸ਼ਰਮਾ ਸ਼ਾਮਲ ਨੇ। ਸਹੁੰ ਚੁੱਕਣ ਵਾਲੇ ਹੋਰ ਜੱਜਾਂ ਦੇ ਵਿਚ ਹਰਿਆਣਾ ਦੇ ਐਡਵੋਕੇਟ ਜਨਰਲ ਪਰਵਿੰਦਰ ਸਿੰਘ ਚੌਹਾਨ ਦੇ ਨਾਲ ਨਾਲ ਹਰਮੀਤ ਸਿੰਘ ਦਿਓਲ, ਰਾਜੇਸ਼ ਕੌਰ, ਸੁਨੀਸ਼ ਬਿੰਦਲਿਸ਼, ਮਿੰਦਰਜੀਤ ਯਾਦਵ ਅਤੇ ਰਵਿੰਦਰ ਮਲਿਕ ਜਿਹੜੇ ਸ਼ਾਮਲ ਨੇ। ਕੇਂਦਰ ਸਰਕਾਰ ਦੇ ਵੱਲੋਂ ਇਨ੍ਹਾਂ ਦੀ ਨਿਯੁਕਤੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਾਈਕੋਰਟ ਦੇ ਵਿਚ ਹੋਏ ਸਮਾਗਮ ਦੇ ਦੌਰਾਨ ਮੌਜੂਦਾ ਤੇ ਸੇਵਾ ਮੁਕਤ ਜੱਜ, ਅਧਿਕਾਰੀ ਤੇ ਨਵੇਂ ਜੱਜਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਤੋਂ ਪਹਿਲਾਂ ਇਸ ਹਾਈਕੋਰਟ ਦੇ ਵਿਚ ਸਭ ਤੋਂ ਵੱਧ 18 ਮਹਿਲਾ ਜੱਜ ਹੋਣ ਦਾ ਰਿਕਾਰਡ ਸੀਗਾ, ਜਦੋਂ ਕਿ ਇਸ ਤੋਂ ਪਹਿਲਾਂ ਇਹ ਗਿਣਤੀ 13 ਤੱਕ ਜੜੀ ਰਹੀ ਸੀ। ਮੌਜੂਦਾ ਸਮੇਂ ਦੇ ਵਿਚ ਬੈਂਚ ਤੇ ਤੈਨਾਤ ਹੋਰ ਮਹਿਲਾ ਜੱਜਾਂ ਦੇ ਵਿਚ ਜਸਟਿਸ ਅਲਕਾ ਸਰੀਨ, ਜਸਟਿਸ ਅਰਚਨਾ ਪੁਰੀ, ਜਸਟਿਸ ਲਪੀਤਾ ਬੈਨਰਜੀ ਤੇ ਹੋਰ ਕਈ ਨਾਮਵਰ ਜੱਜ ਜਿਹੜੇ ਸ਼ਾਮਲ ਨੇ। ਬੈਂਚ ਦੇ ਵਿਚ 19 ਮਹਿਲਾ ਜੱਜਾਂ ਦੀ ਮੌਜੂਦਗੀ ਸੰਸਥਾ ਦੀ ਬਣਤਰ ਦੇ ਵਿਚ ਇਕ ਵੱਡਾ ਬਦਲਾਅ ਲੈ ਕੇ ਆਈ ਹੈ। ਬੈਂਚ ਦੇ ਵਿਚ ਮਹਿਲਾ ਜਿਹੜੀਆਂ ਪ੍ਰਤੀਨਿਧਤਾ ਵਧਣ ਦੇ ਨਾਲ ਔਰਤਾਂ, ਬੱਚਿਆਂ ਤੇ ਹੋਰ ਮਾਮਲਿਆਂ ਦੇ ਵਿਚ ਵਧੇਰੇ ਸੰਵੇਦਨਸ਼ੀਲ ਪਹੁੰਚ ਜਿਹੜਾ ਦੇਖਣ ਨੂੰ ਮਿਲੇਗੀ। ਇਸ ਨੂੰ ਨਿਆਂਪਾਲਿਕਾ ਦੇ ਵਿਚ ਵੱਖੋ ਵੱਖਰੇ ਨਜ਼ਰੀਏ ਨੂੰ ਸੰਤੁਲਿਤ ਕਰਨ ਦੇ ਵੱਲ ਇਕ ਅਹਿਮ ਜਿਹੜਾ ਕਦਮ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ। ਦੂਸਰੇ ਪਾਸੇ ਪੰਜਾਬ ਬੰਦ ਦਾ ਬਠਿੰਡਾ ਤੋਂ ਲੈ ਕੇ ਪੂਰੇ ਪੰਜਾਬ ਦੇ ਵਿਚ ਅਸਰ ਦੇਖਣ ਨੂੰ ਮਿਲਿਆ। ਕਿਤੇ ਕੋਈ ਕੁੱਟਿਆ ਗਿਆ ਤੇ ਕੋਈ ਚੱਕਿਆ ਗਿਆ, ਕਿਸੇ ਨੂੰ ਰੋਕ ਲਿਆ ਗਿਆ ਤੇ ਕਿਸੇ ਨੂੰ ਨਿਠਾ ਦਿੱਤਾ ਗਿਆ ਤੇ ਕਿਸੇ ਦੀਆਂ ਧੱਕੇ ਦੇ ਨਾਲ ਦੁਕਾਨਾਂ ਬੰਦ ਕਰਾਈਆਂ ਗਈਆਂ, ਬੱਸ ਸੇਵਾ ਠੱਪ ਰਹੀ ਤੇ ਪੰਜਾਬ ਥਾਵਾਂ ਦੇ ਉੱਤੇ ਧਰਨੇ ਲੱਗੇ, ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲਿਸ ਨੇ ਜਿਹੜਾ ਹਿਰਾਸਤ ਦੇ ਵਿਚ ਵੀ ਲਏ ਨੇ। ਕੌਮੀ ਇਨਸਾਫ਼ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਪੰਜਾਬ ਭਰ ਦੇ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਸੰਵੇਦਨਸ਼ੀਲ ਇਲਾਕਿਆਂ ਦੇ ਵਿਚ ਪੁਲਿਸ ਬਲ ਦੀ ਤੈਨਾਤੀ ਵਧਾ ਦਿੱਤੀ ਗਈ ਤੇ ਇਸੇ ਸੰਬੰਧ ਦੇ ਵਿਚ ਚੰਡੀਗੜ੍ਹ ਦੇ ਵਿਚ ਜਿਹੜਾ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਪੁਲਿਸ ਦੇ ਵੱਲੋਂ ਵਿਸ਼ੇਸ਼ ਨਿਗਰਾਨੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਸੀ ਕੱਲ ਤੋਂ ਹੀ। ਪਟਿਆਲਾ ਦੇ ਪੁਲਿਸ ਕਪਤਾਨ SP ਮੋਹਿਤ ਅਗਰਵਾਲ ਨੇ ਕਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਤੇ ਬੰਦ ਕਾਫ਼ੀ ਹੱਦ ਤੱਕ ਸ਼ਾਂਤ ਰਿਹਾ। ਸਰਕਾਰੀ ਸਕੂਲ ਸਵੇਰੇ ਆਪਣੇ ਤੈਅ ਸਮੇਂ ਦੇ ਉੱਤੇ ਖੁੱਲ੍ਹੇ, ਜਦਕਿ ਨਿੱਜੀ ਸਕੂਲ ਬੰਦ ਰਹੇ। ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਜਿਹੜਾ ਸੀ ਪੰਜਾਬ ਬੰਦ ਦਾ ਅੱਜ ਦਾ ਸੱਦਾ ਦਿੱਤਾ ਹੋਇਆ ਸੀ ਤੇ ਮੋਹਾਲੀ ਤੇ ਚੰਡੀਗੜ੍ਹ ਦੇ ਵਿਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਵੱਧਦੇ ਤਣਾਅ ਦਾ ਹਵਾਲਾ ਦਿੰਦਿਆਂ ਦੁਪਹਿਰ ਤੱਕ ਆਪਣੇ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ। ਕੌਮੀ ਇਨਸਾਫ਼ ਮੋਰਚੇ ਨੇ ਪੁਲਿਸ ਕਾਰਵਾਈ, ਆਪਣੇ ਮੈਂਬਰਾਂ ਵਿਰੁੱਧ ਦਰਜ FIR, ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਦੇ ਵਿਚ ਅੱਜ ਨੂੰ ਪੰਜਾਬ ਜਿਹੜਾ ਬੰਦ ਦਾ ਸੱਦਾ ਦਿੱਤਾ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਅਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਬੈਰੀਕੇਡਾਂ ਦੇ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਤੇ ਪੁਲਿਸ ਦੇ ਵੱਲੋਂ ਆਗੂਆਂ ਤੇ ਸਮਰਥਕਾਂ ਦੇ ਵਿਰੁੱਧ ਕਈ FIR ਜਿਹੜੀਆਂ ਦਰਜ ਕੀਤੀਆਂ ਗਈਆਂ। ਮੋਰਚੇ ਦੀ ਮੁੱਖ ਮੰਗ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਪਰ ਅਜੇ ਵੀ ਜੇਲ੍ਹ ਦੇ ਵਿਚ ਨੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਦੇ ਉੱਤੇ ਪੁਲਿਸ ਗੋਲੀ ਕਾਂਡ ਜਿਹੜਾ ਉਹਦੇ ਉੱਤੇ ਮਾਮਲਿਆਂ ਦੇ ਵਿਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇੰਡੀਆ ਦੇ ਵਿਚ ਜਿਹੜਾ ਖੰਡ ਦਾ ਜਿਹੜਾ ਰੋਲਾ ਰੱਪਾ ਪੈ ਰਿਹਾ, ਭਾਰਤ ਦੀ ਖੰਡ ਜਿਹੜੀ ਘਾਟ ਪੂਰੀ ਕਰਨ ਦੇ ਲਈ ਹੁਣ ਆਸਟ੍ਰੇਲੀਆ ਬਣ ਸਕਦਾ ਹੈ ਵੱਡਾ ਵਿਕਲਪ ਇਹਦਾ। ਭਾਰਤ ਦੇ ਵਿਚ ਖੰਡ ਦੀ ਵੱਧ ਰਹੀ ਮੰਗ ਅਤੇ ਤਿਉਹਾਰੀ ਸੀਜ਼ਨ ਦੇ ਦੌਰਾਨ ਪੈਦਾ ਹੋਈ ਘਾਟ ਨੂੰ ਆਸਟ੍ਰੇਲੀਆ ਆਸਾਨੀ ਦੇ ਨਾਲ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਆਸਟ੍ਰੇਲੀਅਨ ਖੰਡ ਭਾਰਤ ਨੂੰ ਪ੍ਰਤੀ ਕੁਇੰਟਲ ਕਰੀਬ 3500 ਰੁਪਏ ਤੋਂ ਵੀ ਜਿਹੜੀ ਘੱਟ ਕੀਮਤ ਦੇ ਵਿਚ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਵਿਚ ਭਾਰਤੀ ਖੁਰਾਕਾਂ ਵਾਸਤੇ ਦੇ ਜਿਹੜਾ ਵਸਤਾਂ ਦੇ ਉੱਤੇ ਕਾਰੋਬਾਰੀ ਵਰੁਣ ਗੁਪਤਾ ਮੁਤਾਬਕ ਭਾਰਤ ਖੁਦ ਵੀ ਲੰਮੇ ਸਮੇਂ ਤੋਂ ਹੋਰਨਾਂ ਦੇਸ਼ਾਂ ਨੂੰ ਖੰਡ ਵੇਚਦਾ ਰਿਹਾ ਪਰ ਤਿਉਹਾਰਾਂ ਤੇ ਘਰੇਲੂ ਮੰਗ ਵਧਣ ਦੇ ਕਾਰਨ ਕਹਿੰਦੇ ਹੁਣ ਸਪਲਾਈ ਉੱਤੇ ਦਬਾਅ ਬਣਿਆ। ਆਸਟ੍ਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਲਗਭਗ 85%, ਦੱਖਣੀ ਕੋਰੀਆ, ਇੰਡੋਨੇਸ਼ੀਆ, ਜਪਾਨ ਤੇ ਮਲੇਸ਼ੀਆ ਵਰਗੇ ਬਾਜ਼ਾਰਾਂ ਨੂੰ ਨਿਰਯਾਤ ਜਿਹੜਾ ਕਰਦਾ ਹੈ। ਇਸ ਕਰਕੇ ਭਾਰਤ ਦੇ ਲਈ ਆਸਟ੍ਰੇਲੀਆ ਇੱਕ ਨੇੜਲਾ ਤੇ ਵੱਡੀ ਸਮਰੱਥਾ ਵਾਲਾ ਵਿਕਲਪ ਜਿਹੜਾ ਬਣ ਸਕਦਾ ਹੈ। ਦਸੰਬਰ 2022 ਦੇ ਵਿੱਚ ਲਾਗੂ ਹੋਏ ਭਾਰਤ ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਵਿੱਚ ਖੰਡ ਨੂੰ ਮੁਕਤ ਵਪਾਰ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਦੋਵੇਂ ਦੇਸ਼ ਸਮਝੌਤੇ ਨੂੰ ਹੋਰ ਵਸਤੂਆਂ ਤੱਕ ਵਧਾਉਣ ਬਾਰੇ ਵਿਚਾਰ ਕਰ ਰਹੇ ਹੈ ਤੇ ਭਾਰਤ ਨੇ ਡੇਅਰੀ, ਦੁੱਧ, ਪਨੀਰ, ਦਹੀਂ, ਖੰਡ, ਮਸਾਲੇ, ਖਾਣ ਵਾਲੇ ਤੇਲ, ਪਿਆਜ਼ ਅਤੇ ਰਬੜ ਸਮੇਤ ਕਈ ਉਤਪਾਦਾਂ ਨੂੰ ਸੰਵੇਦਨਸ਼ੀਲ ਮੰਨਿਆ ਹੈ ਤੇ ਇਸਦਾ ਮਤਲਬ ਹੈ ਕਿ ਇਨ੍ਹਾਂ ਵਸਤੂਆਂ ਦੇ ਉੱਤੇ ਆਸਟ੍ਰੇਲੀਆ ਨੂੰ ਵੱਡੀ ਟੈਰਿਫ ਰਿਆਇਤ ਦੇਣ ਦੇ ਲਈ ਭਾਰਤ ਅਜੇ ਤਿਆਰ ਨਹੀਂ ਹੈ। ਦੂਸਰੇ ਪਾਸੇ ਪੰਜਾਬ ਸਮਾਰਟ ਮੀਟਰ ਨਵਾਂ ਪੈਂਤੜਾ। ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਦੇ ਟੈਂਡਰ ਰੱਦ ਹੋ ਗਏ। ਪਬਲਿਕ ਕੰਪਨੀ ਦੀ ਬੈਂਕ ਗਰੰਟੀ ਜ਼ਬਤ ਹੋਈ ਹੈ ਤੇ ਹੁਣ 26 ਲੱਖ ਮੀਟਰਾਂ ਦਾ ਹੋਵੇਗਾ ਇੱਕੋ ਹੀ ਟੈਂਡਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕੌਮ ਨੇ ਹੁਣ ਪਬਲਿਕ ਸੈਕਟਰ ਦੀ ਜਿਹੜੀ ਕੰਪਨੀ ਦਾ ਸਮਾਰਟ ਮੀਟਰਾਂ ਸੰਬੰਧੀ ਟੈਂਡਰ ਜਿਹੜਾ ਰੱਦ ਕਰ ਦਿੱਤਾ ਹੈ ਜਿਹਦੇ ਨਾਲ ਨਵੀਂ ਹਲਚਲ ਪੈਦਾ ਹੋਈ ਹੈ। ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ ਐਵਾਰਡ ਰੱਦ ਕਰਕੇ 9.86 ਕਰੋੜ ਦੀ ਜਿਹੜੀ ਹੈ ਪਰਫਾਰਮੈਂਸ ਬੈਂਕ ਗਰੰਟੀ ਜ਼ਬਤ ਜਿਹੜੀ ਕਰ ਲਈ। ਪਬਲਿਕ ਖੇਤਰ ਦੀ ਟੈਲੀ ਕਮਿਊਨੀਕੇਸ਼ਨਜ਼ ਕੰਸਲਟੈਂਟਸ ਇੰਡੀਆ ਜਿਹੜੀ ਹੈ TCIL ਨੇ ਪਾਵਰਕਾਮ ਦੇ ਇਸ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਕਾਨੂੰਨੀ ਚਾਰਾਜੋਈ ਦੀ ਚੇਤਾਵਨੀ ਵੀ ਦਿੱਤੀ। ਪੰਜਾਬ ਬਿਜਲੀ ਮੰਤਰਾਲੇ ਦੀ ਜਿਹੜੀ ਹੈ ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਜਿਹੜੀ ਹੈ RDSS ਤਹਿਤ ਪਾਵਰਕੌਮ ਨੇ ਪੰਜਾਬ ਦੇ ਵਿੱਚ ਸਮਾਰਟ ਮੀਟਰ ਲਾਉਣ ਦੇ ਲਈ ਟੈਂਡਰ ਜਾਰੀ ਕੀਤੇ ਸਨ ਤੇ ਕੇਂਦਰੀ ਜ਼ੋਨ ਦਾ ਜਿਹੜਾ ਉਪਰੋਕਤ ਕੰਪਨੀ ਨੂੰ 30 ਜਨਵਰੀ 2026 ਨੂੰ 328.83 ਕਰੋੜ ਦਾ ਮੁੱਲ ਜਿਹੜਾ ਮੂਲ ਐਵਾਰਡ ਜਾਰੀ ਕੀਤਾ ਗਿਆ ਸੀ। ਕੰਪਨੀ ਨੇ 13 ਫਰਵਰੀ ਨੂੰ 9.86 ਕਰੋੜ ਦੀ ਬੈਂਕ ਗਰੰਟੀ ਜਮ੍ਹਾਂ ਕਰਵਾ ਦਿੱਤੀ ਸੀ ਤੇ ਵੇਰਵਿਆਂ ਅਨੁਸਾਰ ਕੰਪਨੀ ਦੇ ਵੱਲੋਂ ਕੇਂਦਰੀ ਜ਼ੋਨ ਦੇ ਵਿੱਚ 4.52 ਲੱਖ ਸਮਾਰਟ ਮੀਟਰ ਲਾਏ ਜਾਣੇ ਸਨ। ਸਮੁੱਚੇ ਪੰਜਾਬ ਦੇ ਵਿੱਚ ਪਹਿਲੇ ਪੜਾਅ ਦੇ ਤਹਿਤ ਕਰੀਬ 26 ਲੱਖ ਸਮਾਰਟ ਮੀਟਰ ਲੱਗਣੇ ਨੇ। ਹੁਣ ਪਾਵਰਕੌਮ ਦੇ ਹਾਲ ਟਾਈਮ ਜਿਹੜਾ ਡਾਇਰੈਕਟਰਜ਼ ਦੀ ਜਿਹੜੀ ਹੈ 28 ਜੁਲਾਈ ਨੂੰ ਹੋਈ 330ਵੀਂ ਮੀਟਿੰਗ ਦੇ ਵਿੱਚ ਕੇਂਦਰੀ ਜ਼ੋਨ ਦੇ ਟੈਂਡਰ ਰੱਦ ਕਰਨ ਦਾ ਫੈਸਲਾ ਲਿਆ ਗਿਆ ਤੇ 3 ਅਗਸਤ ਨੂੰ ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ਼ ਐਵਾਰਡ ਰੱਦ ਕਰ ਦਿੱਤਾ ਹੈ। ਉਂਝ ਪਾਵਰਕੌਮ ਨੇ ਜਿਹੜਾ ਸਾਰੇ ਜ਼ੋਨਾਂ ਦੇ ਹੀ ਟੈਂਡਰ ਰੱਦ ਕਰ ਦਿੱਤੇ ਨੇ। ਪਾਵਰਕੌਮ ਦੇ ਅਨੁਸਾਰ TCIL ਨੇ ਬੋਲੀ ਦੇ ਉੱਤੇ ਸਮੇਂ ਜਿਹੜਾ ਮੈਸਰਜ ਆਦਿਆਂ ਸਮਾਰਟ ਮੀਟਰਿੰਗ ਜਿਹੜੀ ਹੈ ਆਪਣਾ ਸਬ ਕੰਟਰੈਕਟ ਜਿਹੜਾ ਦੱਸਿਆ ਸੀ ਪਰ ਲੈਟਰ ਆਫ ਐਵਾਰਡ ਜਾਰੀ ਹੋਣ ਮਗਰੋਂ ਪਾਵਰਕਾਮ ਦੀ ਅਗਾਊ ਪ੍ਰਵਾਨਗੀ ਲੈ ਬਿਨਾਂ ਹੀ ਕੰਪਨੀ ਨੇ ਆਪਣਾ ਸਬ ਵੈਡਰ ਬਦਲ ਦਿੱਤਾ ਜੋ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਦੱਸਿਆ ਗਿਆ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸੁਪਰੀਮ ਕੋਰਟ ਵੱਲੋਂ ਮਾਨਹਾਨੀ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਦੀ ਪਟੀਸ਼ਨ ਖਾਰਜ ਕਰਤੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਮਾਨਹਾਨੀ ਮਾਮਲੇ 'ਚ ਸੁਖਬੀਰ ਬਾਦਲ ਨੂੰ ਰਾਹਤ ਨਹੀਂ ਦਿੱਤੀ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਲ 2017 ਦੇ ਇੱਕ ਅਪਰਾਧਿਕ ਮਾਨਹਾਨੀ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਖਬੀਰ ਬਾਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਹਾਈ ਕੋਰਟ ਨੇ ਇਸ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਜਨਵਰੀ 2017 ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ। ਇਸ ਬਿਆਨ ਦੇ ਵਿੱਚ ਉਨ੍ਹਾਂ ਨੇ ਅਖੰਡ ਕੀਰਤਨੀ ਜਥਾ ਨਾਮਕ ਧਾਰਮਿਕ ਸੰਸਥਾ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਿਆਸੀ ਵਿੰਗ ਦੱਸਿਆ ਸੀ। ਸੰਸਥਾ ਦੇ ਜਿਹੜਾ ਮੁੱਖ ਬੁਲਾਰੇ ਨੇ ਸੁਖਬੀਰ ਬਾਦਲ ਦੇ ਖਿਲਾਫ਼ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਇਹ ਬਿਆਨ ਵੱਖ ਵੱਖ ਸਿਆਸੀ ਰੈਲੀਆਂ ਤੇ ਮੀਡੀਆ ਦੇ ਵਿੱਚ ਦਿੱਤੇ ਹੈ ਜਿਸ ਦੇ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਤੇ ਬਾਦਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਸੀ ਕਿ ਇਹ ਬਿਆਨ ਮਾਨਹਾਨੀ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਤੇ ਸ਼ਿਕਾਇਤਕਰਤਾ ਕੋਲ ਸੰਸਥਾ ਦੇ ਵੱਲੋਂ ਕੇਸ ਕਰਨ ਦਾ ਕੋਈ ਅਧਿਕਾਰ ਪੱਤਰ ਨਹੀਂ ਸੀ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਦੇ ਵਿੱਚ ਜਸਟਿਸ ਦੀਪਾਕਰ ਦੱਤਾ ਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਸਾਹਮਣੇ ਸੁਖਬੀਰ ਬਾਦਲ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਇਆ। ਕਪਿਲ ਸਿੱਬਲ ਨੇ ਜਿਹੜਾ ਸੀ ਅਦਾਲਤ ਦੇ ਵਿਚ ਦਲੀਲ ਦਿੱਤੀ ਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ ਦੇ ਵਿਚ ਕਦੇ ਵੀ ਇਸ ਖਾਸ ਸ਼ਿਕਾਇਤਕਰਤਾ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਕਹੀ ਸੀ ਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਸ਼ਿਕਾਇਤਕਰਤਾ ਨੂੰ ਅਜਿਹੀ ਸ਼ਿਕਾਇਤ ਕਰਨ ਦੇ ਲਈ ਕਿਸ ਨੇ ਅਧਿਕਾਰ ਦਿੱਤਾ ਹੈ। ਦੂਜੇ ਪਾਸੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਹਿ ਦਿੱਤਾ ਹੈ ਕਿ ਸ਼ਿਕਾਇਤਕਰਤਾ ਜਦੋਂ ਤੱਕ ਖੁਦ ਨੂੰ ਸੰਸਥਾ ਦਾ ਮੁੱਖ ਬੁਲਾਰਾ ਦੱਸਿਆ ਹੈ ਤੇ ਸੰਗਠਨ ਉੱਤੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਇਸ ਮਾਮਲੇ ਨੂੰ ਮੁੱਢੋਂ ਖਾਰਜ ਨਹੀਂ ਕੀਤਾ ਜਾ ਸਕਦਾ। ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸੁਖਬੀਰ ਬਾਦਲ ਨੂੰ ਵੱਡੀ ਕਾਨੂੰਨੀ ਰਾਹਤ ਨਹੀਂ ਮਿਲ ਸਕੀ ਹੈ ਤੇ ਹੁਣ ਮਾਮਲੇ ਦੀ ਅੱਗੇ ਦੀ ਜਿਹੜੀ ਕਾਰਵਾਈ ਮੈਜਿਸਟ੍ਰੇਟ ਦੀ ਅਦਾਲਤ ਦੇ ਵਿਚ ਚੱਲੇਗੀ। ਦੂਸਰੇ ਪਾਸੇ ਅੱਜ ਦਾ ਜਿਹੜਾ ਮੁੱਦਾ ਵੀ ਰਹੇਗਾ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਲਾਇੰਸ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ, ਮਜੀਠੀਆ ਸਾਹਿਬ ਕਹਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਪੱਤੇ ਖੋਲ ਦਿੱਤੇ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਮੁੜ ਇਕਜੁੱਟ ਹੋਣ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਦੇ ਵਿਚ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਦੇ ਵਿਚ ਬੈਠ ਕੇ ਇਸ ਦੇ ਬਾਰੇ ਅੰਤਮ ਫੈਸਲਾ ਲਵੇਗੀ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ ਵੱਖ ਹੋ ਗਏ ਸਨ ਪਰ ਅੱਜ ਪੰਜਾਬ ਦੀਆਂ ਸਥਿਤੀਆਂ ਬਦਲ ਚੁੱਕੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਥਿਤੀਆਂ ਬਦਲ ਦੇ ਨਾਲ ਕਿ ਸੂਬੇ ਦੇ ਵਿਚ ਦਿਨ ਬ ਦਿਨ ਵਿਗੜ ਰਹੀ ਕਾਨੂੰਨ ਤੇ ਵਿਵਸਥਾ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਤੇ ਹੋਰ ਗੰਭੀਰ ਮੁੱਦਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਦੋਵਾਂ ਧਿਰਾਂ ਨੂੰ ਮੁੜ ਇਕ ਜਿਹੜਾ ਨਾਲ ਆਪਣਾ ਜਿਹੜਾ ਆਉਣਾ ਚਾਹੀਦਾ ਹੈ। ਆਪਣੀ ਭੈਣ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਵਿਚ ਵਾਪਸੀ ਦੇ ਦਿੱਤੇ ਸੰਕੇਤ ਤੋਂ ਇਕ ਦਿਨ ਬਾਅਦ ਮਜੀਠੀਆ ਨੇ ਕਿਹਾ ਕਿ ਇਹ ਜਿਹੜਾ ਗੱਠਜੋੜ ਹੈ ਅੱਜ ਸੂਬੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸੰਕੇਤ ਦਿੱਤਾ ਹੈ ਕਿ ਲੋਕ ਵੀ ਜਿਹੜੇ ਨੇ ਇਹੀ ਚਾਹੁੰਦੇ ਹੈ। ਵਾਜਪਾਈ ਸਾਹਿਬ ਅਤੇ ਬਾਦਲ ਸਾਹਿਬ ਦਾ ਜਿਹੜਾ ਗੱਠਜੋੜ ਭਾਈਚਾਰੇ ਅਮਨ ਸ਼ਾਂਤੀ ਹਿੰਦੂ ਸਿੱਖ ਏਕਤਾ ਉੱਤੇ ਆਧਾਰਿਤ ਸੀਗਾ ਜੋ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ਦੇ ਉੱਤੇ ਬੇਹੱਦ ਸਫਲ ਰਿਹਾ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖੋ ਵੱਖ ਹੋ ਗਏ ਸਨ ਜੋ ਕਿ ਇਕ ਇਤਿਹਾਸਕ ਤੱਥ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਹੱਦੀ ਹਾਲਾਤ, ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ, ਹੋਰ ਮੁੱਖ ਮੁੱਦਿਆਂ, ਵਿਕਾਸ ਅਤੇ ਰੋਜ਼ਗਾਰ ਨੂੰ ਦੇਖਦਿਆਂ ਲੋਕ ਮੰਗ ਕਰ ਰਹੇ ਨੇ ਕਿ ਸਾਨੂੰ ਮੁੜ ਇਕੱਠੇ ਹੋਣਾ ਕਹਿੰਦੇ ਚਾਹੀਦਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿਕਾਸ ਜਿਹੜਾ ਪ੍ਰਗਤੀ ਅਤੇ ਲੋਕਾਂ ਦੀ ਭਲਾਈ ਦੇ ਲਈ ਜੋ ਗੱਠਜੋੜ ਪਹਿਲਾਂ ਜਿਹੜਾ ਮਦਦਗਾਰ ਸਾਬਤ ਹੋਏ ਸਨ ਉਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਮੋਦੀ ਜੈਨ ਜੀ ਕੈਂਪਸਾਂ ਦੇ ਵਿਚ ਕਹਿੰਦੇ ਨੇ ਜਾਓ ਭਾਈ ਤੇ ਨੌਜਵਾਨਾਂ ਦੇ ਨਾਲ ਮਿਲੋ ਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਜਿਹੜਾ ਦਿਓ। ਮੋਦੀ ਸਾਹਿਬ ਕਹਿੰਦੇ ਨੇ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੇ ਅੱਜ ਸਰਕਾਰ ਅਤੇ ਜੈਨ ਜੀ ਵਿਚਾਲੇ ਦੂਰੀ ਘਟਾਉਣ ਦੇ ਉੱਤੇ ਜ਼ੋਰ ਦਿੰਦਿਆਂ ਕੇਂਦਰੀ ਸਕੱਤਰਾਂ ਨੂੰ ਯੂਨੀਵਰਸਿਟੀ ਕੈਂਪਸਾਂ ਦੇ ਵਿਚ ਜਾ ਕੇ ਕਹਿੰਦੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਅਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਹਾਸਲ ਕਰਨ ਦੇ ਲਈ ਕਿਹਾ। ਕੇਂਦਰੀ ਸਕੱਤਰਾਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ, ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਦੇ ਵਿਚ ਨਵੇਂ ਅਤੇ ਵੱਖਰੇ ਵਿਚਾਰ ਸਾਹਮਣੇ ਆ ਸਕਦੇ ਹੈ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ਦੇ ਉੱਤੇ ਹੋਈ ਮੀਟਿੰਗ ਦੇ ਦੌਰਾਨ ਕਿਹਾ ਕਿ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਦੇ ਨਾਲ ਵਿਆਪਕ ਪੱਧਰ ਦੇ ਉੱਤੇ ਸੰਪਰਕ ਨੀਤੀ ਬਣਾਉਣ ਦੇ ਲਈ ਰਿਆਇਤੀ ਸੋਚ ਤੋਂ ਹਟ ਕੇ ਜਿਹੜਾ ਵਿਚਾਰ ਲਏ ਜਾ ਸਕਦੇ ਹੈ। ਮੀਟਿੰਗ ਦੇ ਦੌਰਾਨ ਬੁਨਿਆਦੀ ਢਾਂਚੇ ਤੇ ਸੰਪਰਕ, ਸੁਰੱਖਿਆ ਤੇ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਤ ਮੰਤਰਾਲਿਆਂ ਦੇ ਉੱਤੇ ਵੀ ਵਿਭਾਗਾਂ ਦੇ ਭਵਿੱਖ ਦੇ ਉੱਤੇ ਕਾਰਜ ਏਜੰਡੇ ਤੇ ਚਰਚਾ ਕੀਤੀ ਗਈ ਹੈ। ਨੌਜਵਾਨਾਂ ਦੇ ਨਾਲ ਸੰਪਰਕ ਵਧਾਉਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਵਿਚਾਲੇ ਬਣੀਆਂ ਵੱਖ ਵੱਖ ਹੱਦਾਂ ਨੂੰ ਖਤਮ ਕਰਨ, ਗੈਰ ਰਸਮੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੀ ਯੋਜਨਾਬੰਦੀ ਦੇ ਲਈ ਵਿਚਾਰਾਂ ਦੇ ਵਿੱਚ ਨਵੀਂ ਤਾਜ਼ਗੀ ਹੋਣਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣਾ ਕੰਮ ਲਗਨ ਦੇ ਨਾਲ ਕੰਮ ਕਰਨਾ ਚਾਹੀਦਾ ਅਤੇ ਉਨ੍ਹਾਂ ਕੋਵਿਡ 19 ਮਹਾਂਮਾਰੀ ਅਤੇ ਪੱਛਮੀ ਏਸ਼ੀਆ ਸੰਕਟ ਦੌਰਾਨ ਦੇਸ਼ ਦੇ ਵੱਲੋਂ ਦਿੱਤੇ ਸਫਲ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕੀਤਾ ਸੀਗਾ। ਨਾਲ ਕਹਿੰਦੇ ਨੇ ਕਿ AI ਦੀ ਵਰਤੋਂ ਕਰਨ ਦੇ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਕੇਂਦਰੀ ਸਕੱਤਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸੀ AI ਦੀ ਵਰਤੋਂ ਕਰਨ ਦੇ ਲਈ ਵੀ ਕਹਿ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਨੂੰ ਬਣਾਈ ਰੱਖਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ ਤੇ ਕਿਹਾ ਕਿ ਵੱਖ ਵੱਖ ਵਿਦੇਸ਼ਾਂ ਲਈ ਡਾਟਾ ਇਕੱਠਾ ਕਰਨ ਤੇ ਇਸ ਦੇ ਪ੍ਰਬੰਧਨ ਦੇ ਤਰੀਕੇ ਵਿੱਚ ਹੱਲ ਲੱਭਣੇ ਪੈਣਗੇ ਤੇ ਇਸ ਦੇ ਨਾਲ ਹੀ ਡਾਟਾ ਦੇ ਵੱਖ ਵੱਖ ਸਿਸਟਮਾਂ ਵਿਚਾਲੇ ਬਿਹਤਰ ਤਾਲਮੇਲ ਤੇ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ। ਤੇ ਅੱਜ ਜਿਹੜਾ ਦੂਸਰੇ ਆਪਣੇ ਰਾਹੁਲ ਗਾਂਧੀ ਸਾਹਿਬ ਜਿਹੜੇ ਨੇ ਭਾਈ ਸੜਕਾਂ ਦੇ ਉੱਤੇ ਧਰਨੇ ਲਈ ਬੈਠ ਗਏ ਤੇ ਪ੍ਰਦਰਸ਼ਨ ਤੋਂ ਬਾਅਦ ਫਿਰ ਪਾਇਲਟ ਗਨ ਦੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਅੱਜ ਕਰ ਲਿਆ ਗਿਆ ਜੀ, FIR ਹੋ ਗਈ ਹੈ। ਇਸ ਤਰ੍ਹਾਂ ਦੀ ਖ਼ਬਰ ਵੀ ਨਜ਼ਰ ਆਈ ਹੈ ਤੇ ਉਹਨੂੰ ਵੀ ਵਿਸਤਾਰ ਦੇ ਵਿੱਚ ਲੈ ਲੈਂਦੇ ਹਾਂ ਥੋੜਾ ਜਿਹਾ ਤੇ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੰਸਦ ਮਾਰਗ ਥਾਣੇ ਦੇ ਬਾਹਰ ਦਿੱਤਾ ਗਿਆ ਸੀ ਧਰਨਾ ਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪਾਇਲਟ ਗਨ ਦੀ ਜਿਹੜੀ ਵਰਤੋਂ ਕਰਨ ਵਾਲਿਆਂ ਦੇ ਉਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ ਤੇ ਅੱਜ ਦਿੱਲੀ ਪੁਲਿਸ ਸਟੇਸ਼ਨ ਚ FIR ਦਰਜ ਕਰ ਲਈ ਗਈ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿਚ ਅਣਪਛਾਤਿਆਂ ਦੇ ਖਿਲਾਫ ਕੇਸ ਜਿਹੜਾ ਦਰਜ ਕੀਤਾ ਹੈ। ਲੋ ਦੋਸਤੋ, ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਉਨ੍ਹਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਿਲਕੁਲ ਠੀਕ ਹੈਗੀ ਪਰ ਵਿੱਚ ਕਿਤੇ ਕਿਤੇ ਆਵਾਜ਼ ਮੈਨੂੰ ਟੁੱਟ ਕੇ ਆਉਂਦੀ ਰਹੀ ਜੀ ਜਨਾਬ ਦੀ।
0: ਅੱਛਾ ਜੀ, ਨਹੀਂ ਇੱਥੇ ਤਾਂ ਮੇਰੇ ਕੋਲ ਤਾਂ ਠੀਕ ਠਾਕ ਚੱਲ ਰਿਹਾ ਵੈਸੇ। ਹਾਂਜੀ, ਕੋਈ ਨੀ, ਮੈਂ ਚੈੱਕ ਕਰ ਲਾਂ।
1: ਚਲੋ ਐਨੀਵੇ, ਹਾਂਜੀ, ਕਿਉਂਕਿ ਇਧਰ ਮੇਰੇ ਵੀ ਨੈਟ ਉਹ ਪੂਰਾ ਹੈਗਾ ਹੀ ਆ ਜੀ, ਮਤਲਬ ਵਾਈਫਾਈ ਵੀ ਓਕੇ ਆ, ਸਾਰਾ ਕੁਛ ਓਕੇ ਆ
0: ਜੀ।
1: ਤੇ ਮੈਂ ਵਿੱਚ ਜਿਹੜਾ ਹੈਗਾ ਆ ਉਹ ਚੇਂਜ ਵੀ ਕਰਦਾ ਰਿਹਾ ਪੇ, ਕੱਲਾ ਡਾਟੇ ਤੇ ਚਲਾ ਕੇ ਦੇਖਾਂ ਤੇ ਉਦੋਂ ਵੀ ਜਿਹੜਾ ਆ ਪ੍ਰੋਗਰਾਮ ਰੁਕਦਾ ਸੀ ਵਿੱਚ ਕਿਤੇ ਕਿਤੇ।
0: ਅੱਛਾ ਜੀ, ਕੋਈ ਨੀ, ਮੈਂ ਚੈੱਕ ਕਰ ਲੈਣਾ ਜੀ।
1: ਐਨੀਵੇ, ਜੇ ਵਿੱਚ ਕਿਤੇ ਆਵਾਜ਼ ਰੁਕੀ ਤੇ ਮੈਨੂੰ ਕਾਇੰਡਲੀ ਫਿਰ ਜਿਹੜਾ ਹੈਗਾ ਆ ਦੱਸ ਦਿਓ ਜੀ।
0: ਜਰੂਰ ਜੀ,
1: ਹਾਂਜੀ,
0: ਨਹੀਂ ਵਧੀਆ ਆ ਰਹੀ ਆ ਜੀ।
1: ਹਾਂਜੀ ਠੀਕ ਹੈ ਜੀ, ਹੁਣ ਆਈ ਹੈ ਜੀ। ਪਹਿਲਾਂ ਤਾਂ ਜਿਹੜਾ ਹੈਗਾ ਨਾ, ਤੁਸੀਂ ਲਾਸਟ ਖਬਰ ਜਿਹੜੀ ਕੀਤੀ ਹੈ ਨਾ ਜੀ, ਮੈਂ ਉਹ ਤੋਂ ਸ਼ੁਰੂ ਕਰਾਂਗਾ।
0: ਜਰੂਰ ਜੀ।
1: ਕਹਿੰਦੇ ਜੈਨ ਜੀ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੋ ਗਿਆ, ਮੋਦੀ ਸਾਹਿਬ ਨੂੰ ਹੁਣ ਲੱਗਣ ਲੱਗ ਪਿਆ ਜੀ,
0: ਕਮਜ਼ੋਰੀ ਬਣ ਗਈ ਹੈ ਜੀ।
1: ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਕੀ ਇਹਨਾਂ ਨੂੰ ਪਤਾ ਨੀ ਹੈਗਾ, ਨੌਜਵਾਨਾਂ ਦੀ ਸਮੱਸਿਆ ਕੀ ਆ ਜੀ?
0: ਜੀ
1: ਤੁਹਾਨੂੰ ਨੀ ਪਤਾ ਵੀ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਰਿਸੈਂਟਮੈਂਟ ਕਿੱਥੋਂ ਸ਼ੁਰੂ ਹੋਈ?
0: ਬਿਲਕੁਲ,
1: ਤੁਸੀਂ ਇਗਜ਼ਾਮ ਕਰਾਉਣੇ ਆ, ਇਗਜ਼ਾਮ ਜਿਹੜੇ ਹੈਗੇ ਆ ਤੁਹਾਡੇ ਲੀਕ ਕਰ ਜਾਂਦੇ ਹੈਗੇ ਆ ਜੀ, ਪੇਪਰ ਲੀਕ ਕਰ ਜਾਂਦੇ ਹੈਗੇ ਆ, ਬੱਚਿਆਂ ਦਾ ਭਵਿੱਖ ਨਾਲ ਖਿਲਵਾੜ ਹੁੰਦਾ
0: ਜੀ।
1: ਇੱਕ ਪੇਪਰ ਲੈਣ ਵਾਸਤੇ ਤੁਸੀਂ 6-6 ਮਹੀਨੇ ਉਹਦਾ ਰਿਜ਼ਲਟ ਵੇਟ ਕਰਨੀ ਪੈਂਦੀ ਆ ਜੀ। ਫਿਰ ਜਦੋਂ ਤੁਸੀਂ ਨਿਯੁਕਤੀਆਂ ਹੋਣ ਲੱਗਦੀਆਂ ਹੈਗੀਆਂ ਜਾਂ ਕੋਈ ਐਡਮਿਸ਼ਨ ਹੋਣ ਲੱਗਦਾ ਆ ਜੀ, ਉਦੋਂ ਤੁਸੀਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਲੈਂਦੇ ਜੀ।
0: ਬਿਲਕੁਲ
1: ਸਰ, ਸਭ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਹੈਗੀ ਆ ਸਮਾਂ
0: ਜੀ।
1: ਅਗਲੇ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੁੰਦਾ ਜੀ। ਇੱਕ ਬੱਚਾ ਆ ਉਹ 24 ਸਾਲ ਦੀ ਏਜ ਦੇ ਵਿੱਚ ਜਿਹੜਾ ਆ ਪਾਸ ਆਊਟ ਹੋ ਰਿਹਾ ਜੀ, ਇੱਕ ਬੱਚਾ ਜਿਹੜਾ ਹੈਗਾ ਆ ਉਹ 25 ਸਾਲ 26 ਸਾਲ ਦੇ ਪਾਸ ਆਊਟ ਹੋ ਰਿਹਾ। ਉਹਦੀ ਜ਼ਿੰਦਗੀ ਦਾ ਜਿਹੜਾ 2 ਸਾਲ ਦਾ ਸਮਾਂ ਆ ਉਹ ਮਤਲਬ ਕਿੱਥੇ ਐਡਜਸਟ ਹੋਊਗਾ ਜੀ?
0: ਜੀ,
1: ਤੁਸੀਂ ਇਗਜ਼ਾਮ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਏਡਾ ਲੰਬਾ ਬਣਾ ਲੈਨੇ, ਲੈਂਥੀ ਬਣਾ ਲੈਨੇ ਆ, ਇੰਨਾ ਕੋਸਟਲੀ ਬਣਾ ਲੈਨੇ ਹੈਗੇ ਆ ਜੀ, ਉਹਦੇ ਬਾਵਜੂਦ ਜਦੋਂ ਉਹਦੇ ਨਾਲ ਧੋਖਾ ਹੁੰਦਾ ਆ ਤੇ ਉਹਦਾ ਮਨ ਟੁੱਟਦਾ ਨਹੀਂ ਹੈ
0: ਜੀ।
1: ਫਿਰ ਤੁਹਾਡੀ ਐਜੂਕੇਸ਼ਨ ਜਿਹੜੀ ਹੈਗੀ ਆ ਕੁਆਲਿਟੀ ਐਜੂਕੇਸ਼ਨ ਨਹੀਂ ਹੈ, ਇਹ ਜੋਬ ਓਰੀਐਂਟਡ ਐਜੂਕੇਸ਼ਨ ਨਹੀਂ ਹੈ। ਤੁਸੀਂ ਇਹਦੇ ਤੇ ਅੱਜ ਤੱਕ ਕੀ ਰਿਸਰਚ ਕੀਤੀ ਜੀ ਕਿ ਬੱਚਾ ਜਿਹੜਾ ਆ ਪੜ੍ਹ ਲਿਖ ਕੇ ਨੌਕਰੀਆਂ ਲੱਭਦਾ, ਨੌਕਰੀ ਮਿਲਦੀ ਨਹੀਂ, ਉਹਦੀ ਵਿਦਿਆ ਜਿਹੜੀ ਹੈਗੀ ਆ ਉਹ ਇੰਨੀ ਕੈਪੇਬਲ ਨਹੀਂ ਹੁੰਦੀ ਕਿ ਉਹ ਆਪਣੇ 2 ਵਕਤ ਦੀ ਰੋਟੀ ਕਮਾ ਕੇ ਖਾ ਸਕਦਾ ਹੋਵੇ
0: ਜੀ?
1: ਸੋ ਇਸ ਕਰਕੇ ਇਹ ਬਹੁਤ ਕੰਮ ਕਰਨ ਵਾਲੇ ਹੈਗੇ ਆ ਜਿਹੜੇ ਸਾਨੂੰ ਸਧਾਰਨ ਬੰਦਿਆਂ ਨੂੰ ਤਾਂ ਪਤਾ ਆ, ਤੇ ਜਿਹਨਾਂ ਨੇ ਪੋਲਿਟਿਕਸ ਦੇ ਵਿੱਚ ਸਾਰੀ ਜ਼ਿੰਦਗੀ ਮਤਲਬ ਗਾਲੀ ਹੈਗੀ ਆ ਤੇ ਉਹਨਾਂ ਨੂੰ ਨੀ ਪਤਾ
0: ਸੈਣੀ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਮੈਂ ਥੋੜਾ ਜਿਹਾ ਹੋਰ ਅੱਗੇ ਵਧਾਵਾਂਗਾ ਇੱਕ ਨੁਕਤਾ। ਇੱਥੇ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਉਹਦੇ ਨਾਲ ਜੋੜ ਕੇ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਬਹੁਤ ਵਧੀਆ ਇਸ ਨੂੰ ਵਿਸਥਾਰ ਦਿੱਤਾ ਹੈ। ਦੇਖੋ, ਇਹ ਚਾਹੇ ਵੋਕੇਸ਼ਨਲ ਕਾਲਜ ਨੇ ਜਾਂ ਸਕੂਲ ਨੇ ਇੱਥੇ, ਤੇ ਚਾਹੇ ਸੈਣੀ ਸਾਹਿਬ ਆਪਣੇ ਜਿਹੜੇ ਹੈ ਪ੍ਰਾਇਮਰੀ ਜਾਂ ਹਾਈ ਸਕੂਲ ਤੱਕ ਜਿਹੜੇ ਬੱਚੇ ਨੇ, ਬਕਾਇਦਾ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀਗੀ, ਇੱਕ ਦਿਨ ਪਹਿਲਾਂ ਉਹਨਾਂ ਨੂੰ ਭੇਜਿਆ ਜਾਂਦਾ ਹੈ ਵਰਕ ਦਾ। ਦੇਖੋ ਲੋਕਾਂ ਦੇ ਨਾਲ ਮਤਲਬ ਕਿ ਜਿਹੜਾ ਵਰਕ ਕਲਚਰ ਹੈ ਉਹ ਚ ਜਾ ਕੇ ਝਾਤ ਮਾਰ ਕੇ ਆਓ ਕੰਪਨੀਆਂ ਦੇ ਵਿੱਚ ਕਿੱਦਾਂ, ਜੇ ਤੁਹਾਡੇ ਪੇਰੈਂਟਸ ਵੀ ਜਿਹੜੀ ਆ ਜੋਬ ਕਰਦੇ ਆ ਉੱਥੇ ਕਿੱਦਾਂ, ਮਤਲਬ ਕਿ ਉਹ ਵਿਚਰਦੇ ਆ ਕਿਹੜੀ ਜੋਬ ਦੇ ਅੰਡਰ ਸਾਰਾ ਕੁਝ ਉਹ ਕਿੱਦਾਂ ਹੈਂਡਲ ਕਰਦੇ ਆ, ਪਹਿਲਾਂ ਤਾਂ ਉਹ ਉਹਨਾਂ ਨੂੰ ਦੇਖਣ ਲਈ ਇੱਕ ਦਿਨ ਭੇਜਿਆ ਜਾਂਦਾ। ਫਿਰ 3 ਦਿਨ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਉਹ 8th grade ਦੇ ਵਿੱਚ ਹੋ ਜਾਂਦੇ ਆ, ਕਿ ਤੁਸੀਂ ਜਾ ਕੇ ਦੇਖ ਕੇ ਆਓ, ਆਪ ਹੱਥੀਂ ਕੰਮ ਕਰਕੇ ਆਓ, ਮਤਲਬ ਕਿ 3 ਦਿਨ, ਤੇ ਕਈ ਜਗ੍ਹਾ 5 ਦਿਨ ਵੀ ਹੈ, ਵੀਕ ਵੀ ਹੈ, ਤੇ ਕਈ ਜਗ੍ਹਾ 3 ਦਿਨ ਹੈ। ਉਹ ਬੱਚੇ ਜਾਂਦੇ ਨੇ, ਸਰਟੀਫਿਕੇਟ ਵੀ ਬਕਾਇਦਾ ਉੱਥੇ ਮਿਲਦਾ, ਹੱਲਾਸ਼ੇਰੀ ਮਿਲਦੀ ਹੈ ਉਹਨਾਂ ਨੂੰ, ਮਤਲਬ ਕਿ ਉਹਨਾਂ ਨੂੰ ਐਕਸਪਾਇਰ ਕੀਤਾ ਜਾਂਦਾ ਹੈ ਉਹਨਾਂ ਚੀਜ਼ਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਫੈਸ਼ਨ ਚੁਲਦੇ ਆ, ਜੇ ਤੁਸੀਂ ਜਾਂਦੇ ਆ ਵੋਕੇਸ਼ਨਲ ਕਾਲਜ ਦੇ ਵਿੱਚ ਜਾਂਦੇ ਹੋ, ਤਾਂ ਉਹ ਚਾਹੇ ਤੁਸੀਂ ਕਾਰਾਂ ਦਾ ਕੰਮ ਮਕੈਨੀਕਲ ਦਾ ਸਿੱਖਣਾ, ਇੰਜੀਨੀਅਰਿੰਗ 'ਚ ਜਾਣਾ, ਜਾਂ ਕਿਤੇ ਵੀ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਖੇਤਰ ਦੇ ਵਿੱਚ ਹੈ, ਤਾਂ ਬਕਾਇਦਾ ਤੁਹਾਨੂੰ ਸਾਲ ਦੇ ਵਿੱਚ ਘੱਟੋ ਘੱਟ ਨਹੀਂ ਇੱਕ ਵਾਰੀ ਤਾਂ, ਹਨਾ ਹੁਣ ਤਾਂ ਸ਼ਾਇਦ ਜ਼ਿਆਦਾ ਵਾਰੀ ਕਰ ਦਿੱਤਾ ਹੈ, ਵੈਸੇ ਇੱਕ ਵਾਰੀ ਤੁਹਾਨੂੰ ਬਕਾਇਦਾ 2 ਵੀਕ ਲਈ, 3 ਵੀਕ ਲਈ ਜਾਂ 4 ਵੀਕ ਲਈ ਵੀ ਹੋ ਸਕਦਾ ਹੈ, ਕਿ ਤੁਹਾਨੂੰ ਪ੍ਰੈਕਟਿਸ ਚੋਇਸ ਕਰਨੀ ਪੈਣੀ ਹੈ ਵੀ ਕਿੱਥੇ ਜਾ ਕੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ 4 ਹਫ਼ਤੇ ਲਾ ਕੇ ਆਉਣੇ ਆ, ਉਹ ਤੁਹਾਡੀ ਚੋਇਸ ਹੈ। ਜੇ ਤੁਹਾਨੂੰ ਉੱਥੇ ਕਿਤੇ ਪਲੇਸ ਬਾਹਰ ਨਹੀਂ ਮਿਲਦਾ ਜੇ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਵੀ ਤੁਸੀਂ ਇਹ ਮਤਲਬ ਕਿ ਸਟੱਡੀ ਕਰ ਰਹੇ ਹੋ, ਚਾਹੇ ਐਗਜ਼ਾਮਪਲ ਕਹਿ ਲਓ ਕਿ ਨਰਸ ਦਾ ਕੋਰਸ ਕਰ ਰਹੇ ਹਾਂ, ਅਤੇ ਉਹ ਜਿਹੜੇ ਲੋਕਲ ਸਰਕਾਰੀ ਹੋਸਪਿਟਲ ਨੇ ਜਾਂ ਪ੍ਰਾਈਵੇਟ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਪ੍ਰੈਕਟਿਸ ਦੇ ਲਈ ਅਪਲਾਈ ਕਰਦੇ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ, ਹਰ ਜਗ੍ਹਾ ਮਿਲ ਜਾਂਦੀ ਹੈ, ਕੋਈ ਨਾਂ ਨਹੀਂ ਕਰਦਾ ਹਰ ਕੈਟਾਗਰੀ ਦੇ ਵਿੱਚ, ਅਤੇ ਉੱਥੋਂ ਹੀ ਬਹੁਤ ਵੱਡੇ ਚਾਂਸ ਬਣ ਜਾਂਦੇ ਨੇ ਕਿ ਉਹਨਾਂ ਨੂੰ ਜੋਬ ਜਿਹੜੀ ਹੈ ਸਮਰ ਟਾਈਮ ਦੇ ਵਿੱਚ ਜਦੋਂ ਉਹਨਾਂ ਦਾ ਕਾਲਜ ਜਾਂ ਸਕੂਲ ਨਹੀਂ ਆ ਤਾਂ ਉਹਨਾਂ ਨੂੰ ਜੋਬ ਆਫਰ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਤੁਹਾਡੇ ਤੋਂ ਇੰਪ੍ਰੈਸ ਹੋਏ ਹਾਂ ਅਤੇ ਤੁਸੀਂ ਆ ਸਕਦੇ ਹੋ ਕੰਮ ਦੇ ਉੱਤੇ, ਮਤਲਬ ਕਿ ਜੇ ਤੁਹਾਡੀ ਚੋਇਸ ਹੈ, ਜੇ ਜਦੋਂ ਤੁਸੀਂ ਫ੍ਰੀ ਹੋਵੋ ਜਾਂ ਵੀਕਐਂਡ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਓਵਰ ਟਾਈਮ ਕਰਨਾ ਚਾਹੋ, ਜਿੱਦਾਂ ਵੀ ਕਰਨਾ ਚਾਹੁੰਦੇ ਹੋ, ਸਕੂਲ ਤੋਂ ਬਾਅਦ ਕਰਨਾ ਚਾਹੁੰਦੇ ਹੋ, ਇੱਥੋਂ ਵਰਕ ਕਲਚਰ ਸ਼ੁਰੂ ਹੋ ਜਾਂਦਾ। ਪਰ ਸਾਡੇ ਤਾਂ ਬਸ ਜੇ ਪੜ੍ਹਨਾ ਤਾਂ ਪੜ੍ਹਨਾ ਹੀ ਆ, ਪਰ ਉਹ ਜਿਹੜਾ ਜੋਬਾਂ ਕ੍ਰੀਏਟ ਕਿੱਦਾਂ ਹੋਣਗੀਆਂ, ਉਹ ਤਾਂ ਮਤਲਬ ਕਿ 90% ਚਾਂਸ ਹੁੰਦੇ ਆ ਇੱਥੇ, 95% ਜਦੋਂ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਂਦੇ ਹੋ ਤਾਂ ਤੁਹਾਨੂੰ ਜੋਬ ਉੱਥੇ ਹੀ ਮਤਲਬ ਕਿ ਮਿਲ ਜਾਂਦੀ ਹੈ ਜੀ, ਆਫਰ ਹੋ ਜਾਂਦੀ ਹੈ, ਪਰ ਸਾਡੇ ਨਹੀਂ ਆ ਉਹ ਚੀਜ਼, ਕਲਚਰ ਹੀ ਨਹੀਂ ਹੈ ਜੀ ਉਹ।
1: ਭਾਰਤ ਸਾਹਿਬ, ਅੱਜ ਇੱਕ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ
0: ਜੀ
1: ਕਿ ਹੁਣ ਜਿਹੜੇ ਜੱਜ ਜਿਹੜੇ ਹੈਗੇ ਆ ਭਰਤੀ ਹੋਣੇ ਆ ਉਹ ਕਿਸ ਤਰੀਕੇ ਨਾਲ ਹੋਣਗੇ। ਅੱਗੇ ਹੁੰਦਾ ਸੀ ਪਹਿਲਾਂ 2 ਸਾਲ ਦੀ ਉਹਨਾਂ ਦੇ ਜਿਹੜਾ ਹੈਗਾ ਆ ਵਕਾਲਤ ਕਰਦਿਆਂ ਨੂੰ ਹੋ ਗਿਆ, ਹੁਣ ਤੇ ਉਹ ਟੈਸਟ ਦੇ ਸਕਦੇ ਸੀ। ਟੈਸਟ ਤੋਂ ਬਾਅਦ ਜਿਹੜਾ ਹੈਗਾ ਆ ਜੀ ਉਹਨਾਂ ਦਾ ਉਹ ਪਹਿਲਾਂ ਪ੍ਰੀਲਿਮਨਰੀ ਹੁੰਦਾ ਸੀ, ਫਿਰ ਮੇਨ ਟੈਸਟ ਹੁੰਦਾ ਸੀ, ਫਿਰ ਇੰਟਰਵਿਊ ਹੁੰਦੀ ਸੀ। ਇਹ ਸਾਰੇ ਚਰਨ ਕਰਨ ਪਾਰ ਕਰਕੇ ਤੇ ਉਹ ਸਿਲੈਕਟ ਹੋ ਜਾਂਦੇ ਸੀ। ਉਹਨਾਂ ਨੂੰ ਉਦਣ ਤੋਂ ਹੀ ਜਿਹੜਾ ਹੈਗਾ ਆ ਵੀ ਆਈ ਕਾਰਡ ਵਗੈਰਾ ਮਿਲ ਜਾਂਦੇ ਸੀ ਤੇ ਉਹਨਾਂ ਨੂੰ ਸਟੇਸ਼ਨ ਅਲੋਟ ਕਰ ਦਿੱਤੇ ਜਾਂਦੇ ਸੀਗੇ ਤੇ ਉਹ ਜੱਜਿਸ ਦੀ ਟ੍ਰੇਨਿੰਗ ਵੀ ਲੈਂਦੇ ਸੀ ਨਾਲ, 15 ਦਿਨ ਜਾਂਦੇ ਸੀਗੇ ਤੇ ਕੋਰਟਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਜੱਜ ਨਾਲ ਅਟੈਚ ਹੋ ਕੇ ਕੰਮ ਦੇਖਦੇ ਸੀ, ਮੁੜ ਕੇ ਫੇਰ ਆ ਜਾਂਦੇ ਸੀ ਟ੍ਰੇਨਿੰਗ ਸੈਂਟਰ ਦੇ ਵਿੱਚ ਤੇ ਉੱਥੇ ਟ੍ਰੇਨਿੰਗ ਲੈਂਦੇ ਸੀ। ਇਸ ਤਰ੍ਹਾਂ 1 ਸਾਲ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਪੱਕੀ ਪੋਸਟ ਦੇ ਦਿੱਤੀ ਜਾਂਦੀ ਸੀ ਜੀ। ਇਹ ਸੀਗਾ ਜੀ ਪਹਿਲਾਂ ਜਿਹੜਾ ਸੈਟਅਪ। ਹੁਣ ਦੇਖੋ ਇਹਨਾਂ ਨੇ ਕੀ ਕੀਤਾ, 1 ਸਾਲ ਦਾ ਜਿਹੜਾ ਹੈਗਾ ਆ ਵੀ ਗੈਪ ਹੋਵੇ ਤੁਹਾਡੇ ਲਾ ਕਰਨ ਤੋਂ, ਯਾਨੀ ਕਿ ਪ੍ਰੈਕਟਿਸ 1 ਸਾਲ ਦੀ ਕਰਦਾ ਹੋਵੇ, ਉਹ ਤੋਂ ਬਾਅਦ ਟੈਸਟ ਦਿੰਦਾ ਆ, ਟੈਸਟ ਕਲੀਅਰ ਹੋਇਆ ਤੇ ਤੁਹਾਨੂੰ ਉਹਨਾਂ ਨੇ ਜੱਜ ਬਣ ਲੈਣਾ ਹੈਗਾ ਆ। ਪਰ ਤੁਹਾਡੇ ਕੋਲ ਕਰਾਉਣਾ ਕੀ ਆ, 1 ਸਾਲ ਦੀ ਤੁਹਾਨੂੰ ਜਿਹੜੀ ਆ ਟ੍ਰੇਨਿੰਗ ਦੇਣੀ ਆ ਜੀ। 1 ਸਾਲ ਤੁਹਾਡੇ ਜਿਹੜੇ ਹੈਗੇ ਆ 6 ਮਹੀਨੇ ਸੈਸ਼ਨ ਜੱਜ ਨਾਲ ਜਿਹੜਾ ਹੈਗਾ ਆ ਬਤੌਰ ਕਲਰਕ ਜਾ ਤੁਹਾਨੂੰ ਲਾਉਣਾ ਆ
0: ਜੀ,
1: ਤੇ ਫੇਰ 6 ਮਹੀਨੇ ਜਿਹੜਾ ਆ ਹਾਈ ਕੋਰਟ ਦੇ ਜੱਜ ਦੇ ਨਾਲ ਲਾਉਣਾ ਆ ਜੀ। ਇਹਦਾ ਮੇਨ ਟਾਈਮ ਇਸ 2 ਸਾਲ ਦੇ ਦੌਰਾਨ ਤੁਹਾਨੂੰ ਤਨਖਾਹ ਜਿਹੜੀ ਹੈਗੀ ਆ ਉਹ 1 ਜੱਜ ਨਾਲੋਂ ਅੱਧੀ ਮਿਲੇਗੀ
0: ਜੀ।
1: ਹਾਂਜੀ, 2 ਸਾਲ ਬਾਅਦ ਜਦੋਂ ਹਾਈ ਕੋਰਟ ਦਾ ਜੱਜ ਸੈਟਿਸਫਾਈ ਹੋਊਗਾ ਕਿ ਮਤਲਬ ਬੰਦਾ ਜਿਹੜਾ ਹੈਗਾ ਆ ਉਹ 1 ਰਿਪੋਰਟ ਕਰੂਗਾ ਜੀ, ਹੀ ਇਜ਼ ਗੁੱਡ, ਹਾਂਜੀ ਤੇ ਕੈਨ ਬੀ ਸਿਟ ਔਨ ਦਾ ਚੇਅਰ ਆਫ ਜੱਜ ਤੇ ਫਿਰ ਤੁਹਾਨੂੰ ਸਟੇਸ਼ਨ ਅਲਾਟ ਕਰ ਦਿੱਤਾ ਜਾਊਗਾ ਜੀ।
0: ਜੀ
1: ਸਰ ਮੈਂ ਦੇਖਿਆ ਜੀ ਵੀ ਆਰਮੀ ਦੇ ਵਿੱਚ ਵੀ ਇੱਦਾਂ ਕਰਕੇ ਜਦੋਂ ਟ੍ਰੇਨਿੰਗਾਂ ਹੁੰਦੀਆਂ ਸੀਗੀਆਂ ਜਦੋਂ ਨਾਲ ਅਟੈਚ ਲਾਇਆ ਜਾਂਦਾ ਸੀ ਪ੍ਰਵੇਸ਼ਨ ਪੀਰੀਅਡ ਦੇ ਵਿੱਚ ਉਹ ਕੁੱਤੇ ਜਿਹੜੇ ਹੈਗੇ ਆ ਘੁਮਾਉਣ ਵਾਸਤੇ ਲਿਜਾਣੇ ਪੈਂਦੇ ਜੀ ਇਹਨਾਂ ਲੋਕਾਂ ਦੇ।
0: ਬਿਲਕੁਲ ਹੈ ਜੀ,
1: ਕੁੱਤਾ ਬਿਮਾਰ ਹੋ ਗਿਆ ਅੱਜ ਕੁੱਤਾ ਲੈ ਕੇ ਜਾ ਜੀ,
0: ਮੁੜ
1: ਕੇ ਜਿਹੜਾ ਹੈਗਾ ਆ ਉਸ ਬੰਦੇ ਨੂੰ ਕਿੰਨੀ ਡੀਗ੍ਰੇਡਾਈਜੇਸ਼ਨ ਹੈਗੀ ਆ
0: ਸਰ।
1: ਇਹ ਰੱਬ ਬਣੇ ਹੈਗੇ ਆ ਜੀ, ਇੱਥੇ ਇੱਥੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਹੈਗਾ ਆ ਕਿ ਜਿਹੜੇ ਬੰਦੇ ਅਹੁਦੇ ਮੱਲ ਕੇ ਬਹਿ ਗਏ ਹੈਗੇ ਆ ਜੀ ਉੱਪਰਲੇ ਲੈਵਲ ਦੇ ਉੱਤੇ, ਉਹ ਥੱਲੜਿਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਆ ਜੀ।
0: ਬਿਲਕੁਲ,
1: ਜਦੋਂ ਬੰਦੇ ਨੇ ਟੈਸਟ ਪਾਸ ਕਰ ਲਿਆ ਸਰ, ਟੈਸਟ ਪਾਸ ਕਰ ਲਿਆ ਉਹਦਾ ਜਿਹੜਾ ਹੈਗਾ ਤੁਸੀਂ ਉਹਨੂੰ ਜਿੱਥੇ ਲਾਉਣਾ ਲਾਓ, ਜੇ ਉਹਦੇ ਕੰਮ ਚ ਕਮੀ ਹੈ ਤੇ ਦੱਸੋ, ਉਹਦੀ ਤੁਸੀਂ ਟ੍ਰੇਨਿੰਗ ਜਦੋਂ ਸਾਲ ਦੀ ਕਰਾ ਲਈ ਹੈਗੀ ਆ ਤੇ ਮੋਰ ਦੈਨ ਸਫੀਸ਼ੀਐਂਟ ਜੀ।
0: ਬਿਲਕੁਲ,
1: ਮੁੜ ਕੇ ਫੇਰ ਉਹ ਉਸੇ ਬੰਦੇ ਦੇ ਇੱਕ ਬੰਦੇ ਦੇ ਮਤਾਜ ਕਰ ਦਿੱਤਾ ਉਹਨੂੰ ਕਿ ਉਹ ਉਹਨੂੰ ਗੁੱਡ ਦੀ ਰਿਪੋਰਟ ਦਊਗਾ, ਹਾਂਜੀ ਉਹਦੀ ਰਿਪੋਰਟ ਲਿਖੇਗਾ, ਦੈਨ ਹੀ ਕੈਨ ਜੁਆਇਨ
0: ਜੀ।
1: ਹਾਂਜੀ, ਨਹੀਂ ਤਾਂ ਪਤਾ ਨਹੀਂ ਤਾਂ ਅੱਗੇ ਕੀ ਉਹਦੇ ਬਾਰੇ ਸਾਇਲੈਂਟ ਹੈਗੇ ਆ ਜੀ, ਯਾਨੀ ਕਿ ਉਹ ਲੇਲੜੀਆਂ ਕੱਢੇਗਾ। ਹਾਂਜੀ, ਮੈਂ ਤਾਂ ਮਾਫ ਕਰਨਾ, ਮੈਂ ਤਾਂ ਇਸ ਪੇਸ਼ੇ ਚ ਹੈਗਾ ਆ ਤਾਂ ਮੈਂ ਤਾਂ ਇੱਥੇ ਦੇਖਿਆ ਹੈਗਾ ਆ ਕਿ ਉਹ ਇੰਨੇ ਕੁ ਬਦਨੀਤੇ ਬੰਦੇ ਸਾਨੂੰ ਇੱਥੇ ਦਿਸਦੇ ਹੁੰਦੇ ਸੀਗੇ ਜੀ ਹਾਈ ਕੋਰਟ ਦੇ ਜੱਜ। ਉਹ ਜਦੋਂ ਹੁਸ਼ਿਆਰਪੁਰ ਆਉਂਦੇ ਸੀ ਨਾ ਜੀ, ਉਹਦੇ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਇੱਥੇ ਲੱਕੜ ਬਾਜ਼ਾਰ ਦੇ ਵਿੱਚ ਜਿਹੜਾ ਆ ਵੀ ਫਰਨੀਚਰ ਬਹੁਤ ਵਧੀਆ ਮਿਲਦਾ।
0: ਹਾਂਜੀ
1: ਹਾਂਜੀ, ਉਹ ਜਾਂਦੇ ਜਿਹੜੇ ਹੈਗੇ ਆ ਤੇ ਉਹਨਾਂ ਦੇ ਆਪ ਜਦੋਂ ਇੱਥੇ ਇੰਸਪੈਕਸ਼ਨਾਂ ਤੇ ਆਉਂਦੇ ਸੀ ਤੇ ਮੁੜ ਕੇ ਟਰੱਕ ਭਰ ਭਰ ਕੇ ਫਰਨੀਚਰ ਦੇ ਜਾਂਦੇ ਸੀਗੇ ਜੀ।
0: ਜੀ ਬਿਲਕੁਲ ਹੈ ਜੀ,
1: ਕਿੰਨੇ ਕ ਇਹ ਬੰਦੇ ਜਿਹੜੇ ਇਮਾਨਦਾਰ ਹੈਗੇ ਆ ਜੀ, ਸਾਰਾ ਕੁਛ ਜਿਹੜਾ ਹੈਗਾ ਆ ਇਸ ਕਰਕੇ ਮਤਲਬ ਇਹ ਪੜਦਾ ਬਣਿਆ ਇੱਕ ਜੁਡੀਸ਼ਰੀ ਦਾ, ਪਰ ਆ ਜਿਹੜੀ ਜੱਜਮੈਂਟ ਹੈ ਇਹਦੇ ਨਾਲ ਜਿਹੜਾ ਆ ਬੱਚਿਆਂ ਦਾ ਮਨ ਇੰਨਾ ਦੁਖਿਆ ਨਾ ਜੀ ਅੱਜ
0: ਜੀ,
1: ਜਿਹੜੇ ਬੱਚੇ ਤਿਆਰੀਆਂ ਕਰ ਰਹੇ ਹੈਗੇ ਆ ਵੀ ਦੱਸੋ ਵੀ ਪਹਿਲਾਂ ਤਾਂ ਤੁਸੀਂ ਆਇਆ ਕਿ ਹਾਂ ਜੀ ਵੀ ਉਹ ਅੱਧੀ ਤੁਸੀਂ ਤਨਖਾਹ ਦੇਣੀ ਹੈਗੀ, ਕਿਉਂ ਵੀ ਅੱਧੀ ਦੇਣੀ ਜਦੋਂ ਬੰਦਾ ਜਿਹੜਾ ਸਿਲੈਕਟ ਹੋ ਗਿਆ ਆ ਤੇ ਤੁਸੀਂ ਉਹਦੀ ਜਿਹੜੀ ਹੈਗੀ ਜੋ ਪਹਿਲਾਂ ਸੈਟਅਪ ਸੀ ਉਹਦੇ ਵਿੱਚ ਕੀ ਕਮੀ ਪੇਸ਼ੀ ਸੀ ਜਿਹੜਾ ਤੁਸੀਂ ਰੋਜ਼ ਦੀ ਰੋਜ਼ ਬਦਲਦੇ ਰਹਿੰਦੇ ਆ। ਪਿਛਲੇ ਸਾਲ ਇਹਨਾਂ ਨੇ ਜੱਜਮੈਂਟ ਦੇ ਦਿੱਤੀ ਜੀ, ਪਿਛਲੇ ਸਾਲ ਪਹਿਲਾਂ ਸੁਣਦਾ ਸੀ 2 ਸਾਲ ਵਾਲਾ ਜੀ ਕਨਸੈਪਟ, ਬੜੇ ਸਾਲ ਰਿਹਾ ਜੀ ਇਹ। ਹੁਣ ਪਤਾ ਨੀ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਚ ਕਿੱਦਾਂ ਦਾ ਮਤਲਬ ਜੱਜ ਆਏ ਹੈਗੇ ਆ ਜੀ, ਉਹਨਾਂ ਨੇ ਹੁਣ ਉਹਨਾਂ ਨੇ ਪਿਛਲੇ ਸਾਲ ਇਹਨਾਂ ਨੇ ਕਰ ਦਿੱਤਾ ਜੀ ਵੀ 2 ਸਾਲ ਪ੍ਰੈਕਟਿਸ ਇਜ਼ ਇਨਸਫੀਸ਼ੀਐਂਟ, 3 ਸਾਲ ਚਾਹੀਦੀ ਹੈ ਜੀ, ਘੱਟੋ ਘੱਟ 3 ਸਾਲ ਪ੍ਰੈਕਟਿਸ ਕੀਤੀ ਹੋਵੇ ਜੀ। ਉਹ ਇੱਕ ਬੈਚ ਜਿਹੜਾ ਆਪਣਾ ਆ ਜਾਣਾ ਸੀ ਨਾ ਜੀ ਬੱਚਿਆਂ ਦਾ, ਉਹ 1 ਸਾਲ ਲਈ ਵੈਸੇ ਹੀ ਡਿਲੇ ਹੋ ਗਿਆ, ਤੇ ਤੁਸੀਂ ਜਿਹੜਾ ਹੈਗਾ ਇਹ ਜਨ ਜੀ ਦੀਆਂ ਸਮੱਸਿਆਵਾਂ ਇੱਕ ਥੋੜੀਆਂ ਹੈਗੀਆਂ ਜੀ,
0: ਬਿਲਕੁਲ
1: ਕਿੰਨੀਆਂ ਕਿੰਨੀਆਂ ਸਮੱਸਿਆਵਾਂ ਜੀ। ਐਜੂਕੇਸ਼ਨ ਦਾ ਪੱਧਰ ਤੁਸੀਂ ਦੇਖੋ ਕਿੱਦਾਂ ਦਾ ਐਜੂਕੇਸ਼ਨ ਨੂੰ ਸਿਸਟਮ ਬਣਾਇਆ ਆ ਤੁਸੀਂ, ਲੋਕਾਂ ਨੂੰ ਬੱਚਿਆਂ ਨੂੰ ਆਪਣੇ ਹੱਥਾਂ ਦੇ ਵਿੱਚ ਕੱਠ ਪੁਤਲੀ ਬਣਾਉਣ ਵਾਸਤੇ ਕਿੱਦਾਂ ਕਿੱਦਾਂ ਦੀਆਂ ਵਿਉਂਤਾਂ ਚਾਲਾਂ ਚੱਲਦੇ ਹੈਗੇ ਆ ਜੀ।
0: ਜੀ
1: IAS ਕਰਕੇ ਬੱਚੇ ਜਿਹੜੇ ਹੈਗੇ ਆ ਤੇ ਫਾਈਲਾਂ ਚੱਕ ਕੇ ਅਨਪੜਾਂ ਦੇ ਜਿਹੜਾ ਹੈਗਾ ਆ ਮੋਹਰੇ ਖੜੇ ਆ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਨ ਜੀ ਦੀਆਂ ਸਮੱਸਿਆਵਾਂ ਸਾਰਿਆਂ ਨੂੰ ਪਤਾ ਆ ਜੀ। ਉੱਥੇ ਫਿਰ ਤੁਸੀਂ ਜਿਹੜਾ ਆ ਜੋਬ ਦੇ ਪ੍ਰਤੀ ਜਿਹੜਾ ਆ ਉਹਨਾਂ ਦੀ ਤੁਹਾਡਾ ਕਿਹੜੀ ਐਜੂਕੇਸ਼ਨ ਆ ਜਿਹੜੀ ਜੋਬ ਓਰੀਐਂਟਡ ਹੈਗੀ ਆ ਕਿ ਨਿਕਲਦੇ ਨਾਲ ਜੋਬ ਮਿਲ ਜਾਊਗੀ ਜੀ।
0: ਜੀ ਬਿਲਕੁਲ ਹੈ ਜੀ,
1: ਸਰ ਜਿੱਥੇ ਤੁਹਾਡੇ ਜਿਹੜੇ ਮੁਲਕਾਂ ਦੀ ਤੁਸੀਂ ਗੱਲ ਕਰਦੇ ਆ ਜੀ, ਉੱਥੇ ਉਹਨਾਂ ਨੇ ਜੇ ਤੁਹਾਡੇ ਕੋਲੋਂ ਟੈਕਸ ਲੈਂਦੇ ਹੈਗੇ ਨਾ ਜੀ, ਤੇ ਉਹਨਾਂ ਨੇ ਇਹ 2 ਖੇਤਰ ਜਿਹੜੇ ਹੈਗੇ ਨਾ ਜੀ, ਐਜੂਕੇਸ਼ਨ
0: ਜੀ
1: ਤੇ ਹੈਲਥ
0: ਜੀ,
1: ਇਹਦੇ ਤੇ ਤੁਹਾਨੂੰ ਜਿਹੜਾ ਆ ਨਿਸ਼ਚਿੰਤ ਕੀਤਾ ਆ।
0: ਬਿਲਕੁਲ ਹੈ ਜੀ ਬਿਲਕੁਲ,
1: ਸਾਡੇ ਇੱਥੇ ਟੈਕਸ ਦੀ ਜਿਹੜੀ ਹੈਗੀ ਆ ਵੀ ਟੈਕਸ ਦੀ ਸਟੱਡੀ ਕਰਨ ਵਾਸਤੇ ਵਿਦੇਸ਼ਾਂ ਨੂੰ IAS ਅਫਸਰ ਚੱਲ ਜਾਂਦੇ ਆ, ਉਹ ਜਾਏ ਆਉਂਦੇ ਆ ਜੀ ਵੀ ਟੈਕਸ ਕਿੱਥੋਂ ਕਿੱਥੋਂ ਗਰਾਇਆ ਜਾ ਸਕਦਾ ਆ ਜੀ, ਤੇ ਮੁੜ ਕੇ ਆ ਕੇ ਸਾਨੂੰ ਸਹੂਲਤ ਦੇ ਨਾਂ ਤੇ ਆਹ ਕੁਛ ਮਿਲਦਾ ਹੈ ਜੀ ਇੱਥੇ, ਜਿਹਦੇ ਕਰਕੇ ਯੂਥ ਦੇ ਮਨ ਦੇ ਵਿੱਚ ਇਹ ਰਿਸੈਂਟਮੈਂਟ ਹੈਗੀ ਆ, ਤਾਂ ਹੀ ਯੂਥ ਬਾਹਰ ਆ ਜੀ। ਯੂਥ ਤਾਂ ਇਸ ਵੇਲੇ ਪੱਗ ਹੀ ਹੋਇਆ ਪਿਆ, ਕਿੱਥੋਂ ਕਰੋ ਕੋਈ ਕੰਟਰੋਲ ਜਦੋਂ, ਕਿਉਂਕਿ ਇਹਨਾਂ ਨੇ ਸਮੱਸਿਆ ਉਦੋਂ ਹੀ ਮਤਲਬ ਰਿਲਾਈਜ਼ ਕਰਨੀ ਹੈ ਜਦੋਂ ਇਹਨਾਂ ਦੇ ਗਲੇ ਨੂੰ ਹੱਥ ਪੈ ਗਿਆ,
0: ਪਾਣੀ ਸਿਰ ਟੱਪ ਗਿਆ ਜੀ,
1: ਪਾਣੀ ਸਿਰ ਤੋਂ ਲੰਘ ਗਿਆ ਆ। ਹੁਣ ਸਮਾਂ ਇੱਦਾਂ ਦਾ ਹੈਗਾ ਪਰ ਇਹ ਸਭ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰ ਲਓ,
0: ਜੇ
1: ਇੱਕ ਵਾਰੀ ਤੁਹਾਨੂੰ ਬੁਢਾਪੇ ਦੇ ਵਿੱਚ ਇੱਕ ਵਾਰੀ ਡਾਕਟਰ ਕੋਲ ਜਾਣਾ ਪੈ ਗਿਆ, ਤੁਹਾਡੀ ਸਾਰੀ ਜ਼ਿੰਦਗੀ ਦੀ ਪੂੰਜੀ ਜਿਹੜੀ ਹੈਗੀ ਆ ਉੱਥੇ ਚੱਲ ਜਾਣੀ ਹੈ।
0: ਬਿਲਕੁਲ ਹੈ,
1: ਸੋ ਜ਼ਿੰਦਗੀ ਵੀ ਨੀ ਬਚਦੀ, ਬੰਦਾ ਵੀ ਨੀ ਬਚਦਾ, ਘਰ ਵੀ ਖਾਲੀ ਹੋ ਜਾਂਦਾ
0: ਜੀ। ਬਿਲਕੁਲ ਬਿਲਕੁਲ ਹੈ ਜੀ,
1: ਤੇ ਜੇ ਸਿਸਟਮ ਇੱਦਾਂ ਦਾ ਹੈਗਾ ਆ, ਜੇ ਇੰਸ਼ੋਰੈਂਸ ਦੇ ਉੱਤੇ ਜਾਂਦੇ ਹੈਗੇ ਜਿਹੜੇ ਬੰਦੇ ਮਾੜਾ ਮੋਟਾ ਆਪਣੇ ਅੰਦਰ ਮੂੰਹ ਨੂੰ ਗੰਢ ਲਾ ਕੇ ਤੇ ਇੰਸ਼ੋਰੈਂਸ ਕਰਵਾਉਂਦੇ ਹੈਗੇ ਆ ਜੀ, ਤੇ ਉਹ ਡਬਲ ਰਿਸਕ ਹੋ ਜਾਂਦਾ ਆ ਜੀ, ਉਹ ਨਾ ਚਾਹੁੰਦੇ ਹੋਏ ਵੀ ਬੰਦਾ ਪਾੜ ਦਿੱਤਾ ਜਾਂਦਾ ਡਾਕਟਰਾਂ ਕੋਲ ਜਾ ਕੇ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਸਰ ਇੱਥੇ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਟਾਈਮਲੀ ਅਡਰੈਸ ਹੀ ਨੀ ਕੀਤਾ, ਇੱਥੇ ਤਾਂ ਟੈਕਸ ਪੇ ਇੱਥੇ ਤਾਂ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਆ ਲੀਡਰਾਂ ਦੀ ਅਯਾਸ਼ੀ ਤੇ ਖਰਚਿਆ ਜਾਂਦਾ ਆ, ਲੀਡਰਾਂ ਦੀ ਇਨਕਮ ਦੇ ਉੱਤੇ ਜਿਹੜਾ ਟੈਕਸ ਲਗਾਇਆ ਹੁੰਦਾ ਉਹਦੀ ਅਦਾਇਗੀ ਵੀ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਹੁੰਦੀ ਆ। ਇਸ ਤੋਂ ਵੱਡਾ ਹੋਰ ਕਿਹੜਾ ਮਤਲਬ ਜਿਹੜਾ ਹੈਗਾ ਸ਼ਰਾਪ ਹੋ ਸਕਦਾ ਆ ਜੀ ਕਿਸੇ ਸਮਾਜ ਲਈ?
0: ਬਿਲਕੁਲ ਹੈ ਜੀ, ਬਿਲਕੁਲ ਸੈਣੀ ਸਾਹਿਬ।
1: ਤੋਂ ਹੁਣ ਕਹਿੰਦੇ AI ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਅਗਲੇ ਸੈਕਟਰੀ ਜਿਹੜੇ ਆ ਉਹ ਆਰਾਮ ਨਾਲ ਪ੍ਰੋਜੈਕਟ ਰਿਪੋਰਟ ਜਿਹੜੀ ਇੱਕ ਦਿਨ ਚ ਵਿੱਚ AI ਨਾਲ ਬਣਾ ਕੇ ਤੇ ਤੁਹਾਨੂੰ ਸਬਮਿਟ ਕਰ ਦੇਣਗੇ। ਹੋਰ ਉਹਨਾਂ ਦਾ ਵੀ ਜਾਣਾ ਜਿਹੜਾ ਹੈਗਾ ਜਾਂ ਸੌਖਾ ਨੀ ਹੈਗਾ ਜਾਂ, ਕਿਉਂਕਿ ਉਹਨਾਂ ਦੇ ਜਿਹੜੇ ਸਵਾਲ ਮੂੰਹ ਅੱਡੀ ਖੜੇ ਆ ਨਾ ਜੀ, ਉਹ ਐਡਰੈਸ ਹੋਣ ਵਾਸਤੇ ਬਹੁਤ ਸਿਰ ਜੋੜ ਕੇ ਮਿਹਨਤ ਕਰਨ ਦੀ ਲੋੜ ਆ, ਜੋ ਕਿ ਤੁਹਾਡੇ ਬੱਸ ਦੀ ਗੱਲ ਹੀ ਹੈ ਨੀ ਜੇ ਤੁਸੀਂ ਇੰਨਾ ਕੁਛ ਕਰ ਸਕਦੇ ਹੁੰਦੇ। ਇਹ ਸਮੱਸਿਆਵਾਂ ਅੱਜ ਆਉਂਦੀਆਂ ਹੀ ਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਜੀ ਸਰ ਜੀ।
0: ਸੈਣੀ ਸਾਹਿਬ ਪੰਜਾਬ ਬੰਦ ਰਿਹਾ ਜੀ, ਕਿਹੋ ਜਿਹੇ ਹਾਲਾਤ ਰਹੇ ਨੇ?
1: ਪਰ ਸਾਹਿਬ ਦੁੱਖ ਹੋਇਆ, ਦੁੱਖ ਇਸ ਕਰਕੇ ਹੋਇਆ ਕਿ ਇਹਨਾਂ ਬੰਦ ਦਾ ਜਿਹੜਾ ਹੈਗਾ ਆ ਅਸਰ ਕੀ ਹੁੰਦਾ ਆ ਜੀ।
0: ਜੀ
1: ਅਸੀਂ ਨਾ ਕਦੀ, ਮੈਂ ਮਾਫ ਕਰਨਾ ਮਤਲਬ ਜੇ ਕਿਸੇ ਨੂੰ ਗੁੱਸਾ ਲੱਗੇ ਤੇ, ਅਸੀਂ ਕਦੀ ਵੀ ਜਿਹੜਾ ਹੈਗਾ ਨਾ ਦੂਜੇ ਦਾ ਵਿਊ ਪੁਆਇੰਟ ਨੀ ਦੇਖਿਆ ਕਿ ਦੂਜੇ ਸਾਡੇ ਬਾਰੇ ਕੀ ਸੋਚਦਾ ਜੀ।
0: ਬਿਲਕੁਲ ਹੈ ਜੀ।
1: ਇਸ ਬੰਦ ਨੂੰ ਤੁਸੀਂ ਜਿਹੜਾ ਹੈਗਾ ਆ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਲੋਕੀ ਬੈਠੇ ਕੀ ਸੋਚਦੇ ਆ, ਕੀ ਵਿਚਾਰਦੇ ਆ
0: ਜੀ।
1: ਜਿਹੜੇ ਬੰਦਿਆਂ ਨੇ ਰਿਲੀਫ ਦੇਣੀ ਆ
0: ਜੀ,
1: ਉਹਨਾਂ ਦਾ ਸੋਚਣ ਦਾ ਐਂਗਲ ਕੀ ਹੈਗਾ ਆ ਜੀ? ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਡਬਲ ਐਡ ਵੈਪਨ ਹੁੰਦੀਆਂ ਜੀ।
0: ਇਹ ਰਿਹਾਈ ਕਰਾਉਣਗੇ ਨੀ ਮੈਨੂੰ ਲੱਗਦਾ, ਜਾਂ ਉਹਨਾਂ ਨੂੰ ਬਾਹਰ ਨੀ ਕਢਾਉਣਗੇ, ਉਹਨਾਂ ਨੂੰ ਹੋਰ ਥੋੜਾ
1: ਪੱਕੇ ਬਣਾਉਣਗੇ ਜੀ, ਪੱਕੇ ਬਣਾਉਣਗੇ। ਤੇ ਜੇ ਬੰਦੇ ਜਿਹੜੇ ਅੰਦਰ ਹੈਗੇ ਆ ਤੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਕਿ ਪੰਜਾਬ ਬੰਦ ਹੋ ਜਾਂਦਾ ਉਹਨਾਂ ਦੇ ਇਸ਼ਾਰੇ ਤੇ ਜਾਂ ਇੱਦਾਂ ਕਰਕੇ, ਜੇ ਉਹਨਾਂ ਨੂੰ ਕੁਛ ਨਹੀਂ ਮਿਲਦੀ ਤਕਲੀਫ ਤੇ, ਜੇ ਬਾਹਰ ਆ ਗਏ ਤੇ ਖਰੇ ਕਿੰਨਾ ਕਿ ਇਹ ਮਤਲਬ ਉਹ ਆ ਕੇ ਕਿੱਡਾ ਵੱਡਾ ਰਿਵੋਲਟ ਖੜਾ ਕਰ ਦੇਣਗੇ ਜੀ।
0: ਜੀ
1: ਸਰ, ਇਹ ਸ਼ੰਕਾ ਹੁੰਦੀ ਅਗਲਿਆਂ ਦੇ ਮਨ ਦੇ ਵਿੱਚ, ਉਹ ਉਲਟਾ ਜਿਹੜਾ ਹੈਗਾ ਆ ਉਹਦਾ ਐਡਵਰਸ ਇਫੈਕਟ ਪੈਂਦਾ ਜੀ।
0: ਜੀ
1: ਸਵਾਲ ਤਾਂ ਇਹ ਹੈਗਾ ਆ ਕਿ ਸਾਨੂੰ ਚੈਨਲ ਜਿਹੜੇ ਆ ਅਡੋਪਟ ਕਰਨੇ ਆ ਉਹ ਹੋਰ ਤਰ੍ਹਾਂ ਦੇ ਕਰਨੇ ਪੈਣਗੇ
0: ਜੀ।
1: ਇਹੋ ਜਿਹੇ ਬੰਦ ਜਿਹੜੇ ਹੈਗੇ ਆ ਸਰ, ਜਿਹਦੇ ਨਾਲ ਇਕੋਨਮੀ ਖੜਦੀ ਹੈਗੀ ਆ ਜੀ। ਟ੍ਰੇਨਾਂ ਰੋਕਣ ਨਾਲ ਕੀ ਹੁੰਦਾ ਜੀ ਵੀ ਲੋਕ ਆਪਣੇ ਸਮੇਂ ਤੇ ਕਿਸੇ ਨੇ ਜਾਣਾ ਹੁੰਦਾ।
0: ਸੈਣੀ ਸਾਹਿਬ ਕੋਈ ਵੀ ਧਰਨਾ ਪ੍ਰਦਰਸ਼ਨ ਹੋਵੇ, ਦੇਖੋ ਪਹਿਲਾਂ ਤਾਂ ਹੁੰਦਾ ਹੈ ਕਿ ਸਾਡੀਆਂ ਮੰਗਾਂ ਮੰਨੋ, ਫਿਰ ਉੱਥੇ ਮਤਲਬ ਕਿ ਕਹਿ ਸਕਦੇ ਆ ਕੁਝ ਲੋਕ ਆਪ ਮੁਹਾਰੇ ਵੀ ਹੋ ਜਾਂਦੇ ਆ, ਫਿਰ ਉਹ ਮਤਲਬ ਕਿ ਕਾਨੂੰਨ ਵੀ ਆਪਣੇ ਹੱਥ ਚ ਲੈਂਦੇ ਆ, ਤੋੜਦੇ ਆ, ਸਾਰਾ ਕੁਝ ਹੁੰਦਾ, ਫਿਰ ਉਹਨਾਂ ਦੇ ਉੱਤੇ ਕੇਸ ਦਰਜ ਹੋ ਜਾਂਦੇ ਆ। ਫਿਰ ਅਗਲਾ ਧਰਨਾ ਉਹਨਾਂ ਦਾ ਹੁੰਦਾ ਕਿ ਸਾਡੇ ਬੰਦੇ ਛੱਡੋ, FIR ਵਾਪਸ ਕਰੋ ਜੀ ਉਹਨਾਂ ਨੂੰ। ਤੇ ਇਹ ਮਤਲਬ ਕਿ ਚੱਲ ਕੀ ਗਦੀ ਗੇੜ ਜਿਹੜਾ ਕੀ ਚੱਲ ਕੀ ਰਿਹਾ, ਮੈਨੂੰ ਤਾਂ ਸਮਝ ਨੀ ਆਉਂਦੀ।
1: ਮਹਾਰਾਜ ਸਾਹਿਬ ਗੱਲ ਏਦਾਂ ਹੈ ਕਿ ਸਾਰੇ ਲੋਕੀ ਆਪਣੇ ਆਪਣੇ ਆਰੇ ਲੱਗੇ ਆ, ਹਰ ਇੱਕ ਦੀ ਰੋਟੀ ਇਹਦੇ ਵਿੱਚੋਂ ਨਿਕਲਦੀ ਹੈਗੀ ਆ, ਤੇ ਜਿਹਨਾਂ ਦੇ ਮਤਲਬ ਇਹ ਹੈਗਾ ਆ ਵੀ ਕਿਤੋਂ ਖੋਈ ਜਾਂਦੀ ਹੈਗੀ ਆ ਤੇ ਕਿਤੇ ਬਚਾਈ ਜਾਂਦੀ ਆ, ਬਸ ਆਹ ਚੱਕਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਦੇਖੋ ਨਾ, ਅੱਜ ਜਿਹੜੀ ਇੱਕ ਬੱਸ ਰੋਕ ਲਈ ਇਹਨਾਂ ਨੇ, ਉਹ ਪੰਨ ਬੱਸ ਸੀ ਜੀ, ਉਹ ਜਾਣੀ ਸੀ ਏਅਰਪੋਰਟ ਤੇ ਹੈ ਜੀ, ਉਹ ਸਵਾਰੀਆਂ ਬਿਲਕੁਲ ਭਾਈ ਸਾਡੀ ਫਲਾਈਟ ਹੈਗੀ ਆ, ਸਾਨੂੰ ਤਾਂ ਜਾ ਲੈਂਦੇ ਹੋ ਇੱਦਾਂ ਕਰਕੇ, ਤੁਸੀਂ ਇੱਕ ਦਿਨ ਪਹਿਲਾਂ ਚੱਲ ਜਾਂਦੇ, ਇਹੋ ਜਿਹੇ ਤਰਕ ਦੇਣ
0: ਫਿਰ ਸਰ।
1: ਜਿਹੜੇ ਇਹੋ ਜਿਹੇ ਮਤਲਬ ਬੰਦਿਆਂ ਇਹੋ ਜਿਹੇ ਬੰਦ ਹੁੰਦੇ ਨਾ, ਇਹ ਕਿਸੇ ਇੱਕ ਬੰਦੇ ਦੇ ਕੰਟਰੋਲ ਦੇ ਵਿੱਚ ਹੁੰਦੇ ਹੀ ਨੀ ਜੀ। ਹਾਂਜੀ, ਵੀ ਇੱਕ ਬੰਦਾ ਜਿਹੜਾ ਯੈਸ ਕਰਦੇ ਤੇ ਹਾਂ ਜੀ ਤੁਹਾਨੂੰ ਹੋਰ ਰਸਤਾ ਦੇ ਦੇਣਗੇ ਜੀ, ਉਹ ਭੀੜ ਚ ਸਾਰੇ ਹੀ ਤਾਂ ਲੀਡਰ ਹੁੰਦੇ ਆ ਜੀ।
0: ਬਿਲਕੁਲ ਹੈ ਜੀ।
1: ਉਹ ਕਿਸੇ ਦੀ ਮਜਬੂਰੀ ਜਿਹੜੀ ਹੈਗੀ ਆ, ਹਾਂ ਐਂਬੂਲੈਂਸ ਨੂੰ ਕਹਿੰਦੇ ਰਸਤਾ ਦੇ ਤਾ, ਉਹ ਬੜੀ ਵੱਡੀ ਖਬਰ ਬਣੀ। ਕਈ ਜ਼ਰੂਰਤਮੰਦ ਬੰਦੇ ਜਿਹੜੇ ਹੈਗੇ ਫਸੇ ਰਹਿ ਗਏ, ਉਹ ਤੁਸੀਂ ਜਿਹੜਾ ਹੈਗਾ ਆ ਉਹਦੇ ਤੇ ਕਿਉਂ ਨੀ ਬੋਲਦੇ ਬਈ
0: ਜੀ?
1: ਏਅਰਪੋਰਟ ਨੂੰ ਜਾਣ ਵਾਲੀ ਬੱਸ ਰੋਕੀ ਗਈ, ਉਹ ਤੇ ਕਿਉਂ ਨੀ ਬੋਲਦੇ
0: ਜੀ?
1: ਫਿਰ ਦੇਖੋ ਸਰ, ਇੱਕ ਚੀਜ਼ ਹੁੰਦੀ ਆ ਫਿਰ ਵਲੰਟਰੀ ਜਿਹੜਾ ਹੈਗਾ ਆ ਮਤਲਬ ਕਿਸੇ ਚੀਜ਼ ਨੂੰ ਅਕਸੈਪਟ ਕਰਨਾ
0: ਜੀ,
1: ਇੱਕ ਚੀਜ਼ ਹੁੰਦਾ ਫੋਰਸੀਬਲ।
0: ਬਿਲਕੁਲ,
1: ਵਲੰਟਰੀ ਦੇ ਵਿੱਚ ਤਾਂ ਇਹ ਕਿ ਪੰਜਾਬ ਸਾਰਾ ਨਾਲ ਆ ਜੀ
0: ਜੀ,
1: ਇਹ ਤਾਂ ਫੋਰਸੀਬਲ ਜਿਹੜਾ ਹੈਗਾ, ਤੁਸੀਂ ਧੱਕੇ ਨਾਲ ਬੰਦ ਕਰਾਉਣੇ ਹੈਗੇ ਆ ਜੀ, ਧੱਕੇ ਨਾਲ ਤਾਂ ਮਾਈਟ ਇਜ਼ ਦਾ ਰਾਈਟ ਤਾਂ ਉਹ ਆਲਵੇਜ਼ ਪ੍ਰਵੇਲ ਕਰਦਾ ਹੀ ਕਰਦਾ ਹੈਗਾ ਜੀ।
0: ਬਿਲਕੁਲ,
1: ਲੋਕੀ ਤਾਂ ਡਰਦੇ ਆ ਕਿ ਸਾਡੇ ਆ ਕੇ ਨੁਕਸਾਨ ਕਰ ਦੇਣਗੇ ਜੀ
0: ਜੀ,
1: ਮੰਨਣਾ ਦਾ ਤਾਂ ਹੈ ਨਾ ਜੀ, ਕੋਈ ਕਿਸੇ ਨੂੰ ਨਾ ਕੁਛ ਕਵੇ, ਤੁਸੀਂ ਕਾਲ ਦੇਤੀ ਹੈਗੀ ਆ, ਲੈਟਸ ਸੀ ਵੀ ਹਾਂ ਜੀ ਠੀਕ ਗੱਲ ਹੈਗੀ ਆ, ਵੀ ਲੋਕੀ ਵਲੰਟਰੀ ਹਾਂ ਕਿੰਨੇ ਕੁ ਲੋਕ ਤੁਹਾਡੇ ਨਾਲ ਆ, ਵਲੰਟਰੀ ਕਿੰਨੇ ਕੁ ਜਿਹੜਾ ਹੈਗਾ ਆ ਵੀ ਉਹ ਕਰਦੇ ਹੈਗੇ ਆ, ਜਦੋਂ ਤੁਸੀਂ ਆਪ ਕਿਰਪਾਨਾਂ ਲਹਿਰਾਉਣੀਆਂ ਹੈਗੀਆਂ ਤੇ ਜਾ ਕੇ ਜਿਹੜਾ ਹੈਗਾ ਆ ਤੇ ਤੰਗ ਕਰਨਾ ਲੋਕਾਂ ਨੂੰ, ਤੇ ਫਿਰ ਉਸ ਚੀਜ਼ ਦੇ ਨਾਲ ਨਾ ਤਾਂ ਸਰ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਨਾਲ ਕੋਈ ਪਬਲਿਕ ਸਹਿਮਤੀ ਜੁੜਦੀ ਆ ਜੀ, ਜਿਹੜੇ ਬੰਦੇ 30-30 ਸਾਲਾਂ ਤੋਂ ਮਤਲਬ ਜਿਹੜੇ ਆ ਅੰਤਰ ਹੈਗੇ ਆ ਜੀ,
0: ਜੀ
1: ਉਹਨਾਂ ਬਾਰੇ ਤਾਂ ਲੋਕੀ ਜਰੂਰ ਮਤਲਬ ਜਿਹੜਾ ਹੈਗਾ ਜਾਂ ਕੋਈ ਇੱਕ ਰੱਖਦੇ ਆ, ਸਹਿਮਤੀ ਰੱਖਦੇ ਹੈਗੇ ਕਿ ਯਾਰ ਕਿਸੇ ਦੀ ਮਾਂ ਬਿਮਾਰ ਹੈਗੀ ਆ ਤੇ ਉਹਨੂੰ ਮਤਲਬ ਪੈਰੋਲ ਮਿਲ ਜਾਏ,
0: ਮਾਂ
1: ਬੱਚੇ ਨਾਲ ਮਿਲ ਜਾਏ ਜੀ 30 ਸਾਲ ਜ਼ਿੰਦਗੀ ਦੇ, ਫੇਰ ਜੀ ਦੂਜਾ ਵੀ ਉਹਨਾਂ ਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ, ਉਹ ਇੱਕ ਵੇਗ ਦੇ ਵਿੱਚ ਆ ਕੇ ਉਹਨਾਂ ਵੱਲੋਂ ਕੀਤਾ ਕੰਮ ਸੀ ਉਸ ਸਮੇਂ ਦੇ ਲਿਹਾਜ ਦੇ ਨਾਲ, ਉਸੇ ਮੌਕੇ ਤੇ ਜੋ ਉਹਨਾਂ ਨੇ ਦੇਖਿਆ ਉਹਨਾਂ ਕੋਲ ਨਹੀਂ ਬਰਦਾਸ਼ ਹੋਇਆ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਦਾ ਮੌਕਾ ਹੀ ਨਹੀਂ ਦਿੰਦੇ,
0: ਦੋ ਘੰਟੇ ਵੀ ਨਹੀਂ ਦਿੰਦੇ ਇਸ ਹਿਸਾਬ ਦੇ ਨਾਲ ਤੁਹਾਨੂੰ ਭਾਈ।
1: ਗੱਲ ਤਾਂ ਇਹ ਹੈ ਨਾ ਕਿ ਦੂਜੇ ਦੇ ਵਿਊ ਪੁਆਇੰਟ ਨਾਲ ਜੇ ਆਪਾਂ ਸੋਚੀਏ ਤੇ ਹਾਂ, ਬਾਕੀ ਜਿਹੜਾ ਹੈਗਾ ਆ ਬੀਇੰਗ ਪੰਜਾਬੀ ਮੈਂ ਵੀ ਕਹਿੰਦਾ ਹੈਗਾ ਲਓ ਜੀ ਪੂਰਾ ਬੰਦ ਸਫਲ ਰਿਹਾ ਜੀ ਸਾਡਾ, ਅਸੀਂ ਤਕਾਲ ਦਿੱਤੀ ਇੱਥੇ ਤੇ ਓਦਾਂ ਕਰਕੇ ਅਸੀਂ ਬੰਦ ਕਰਾ ਤਾ, ਸਰਕਾਰ ਜਿਹੜੀ ਸਰਕਾਰ ਤਾਂ ਨਾਲ ਆਪ ਹੋ ਜਾਂਦੀ ਹੈਗੀ ਆ ਜੀ, ਉਹਨਾਂ ਨੇ ਬੱਸਾਂ ਪਹਿਲਾਂ ਬੰਦ ਕਰ ਦਿੱਤੀਆਂ ਸੀ, ਸਕੂਲ ਖੁੱਲੇ ਰੱਖ ਦਿੱਤੇ ਸਰਕਾਰੀ, ਉਹ ਇਸ ਕਰਕੇ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੇ ਜਿਹੜੇ ਹੁੰਦੇ ਨਾ ਜੀ ਉਹ ਲਗਭਗ ਉਸ ਪਿੰਡ ਦੇ ਹੀ ਹੁੰਦੇ ਆ ਜਾਂ ਉਹ ਲਾਗੇ ਨੇੜੇ ਤੇੜੇ ਦੇ ਹੁੰਦੇ ਆ ਜੀ, ਉਹਨਾਂ ਨੂੰ ਮਤਲਬ ਦੂਜੀ ਆਪਣੇ GT ਰੋਡ ਜਿਹੜੀ ਆ ਉਹ ਯੂਜ ਨਹੀਂ ਕਰਨੀ ਪੈਂਦੀ
0: ਜੀ,
1: ਤੇ ਪ੍ਰਾਈਵੇਟ ਸਕੂਲਾਂ ਨੇ ਦੂਰੋਂ ਦੂਰੋਂ ਬੱਚੇ ਲੈ ਕੇ ਆਉਣੇ ਹੁੰਦੇ ਹੈਗੇ ਜੀ, ਤੇ ਫੇਰ ਇਸ ਕਰਕੇ ਪ੍ਰਾਈਵੇਟ ਐਸੋਸੀਏਸ਼ਨ ਨੇ ਜਿਹੜਾ ਆ ਵੀ ਕੱਲ ਨੂੰ ਕਿਸੇ ਸਕੂਲ ਜਾ ਕੇ ਜਿਹੜਾ ਕੋਈ ਹੰਗਾਮਾ ਕਰ ਦੇਣਗੇ ਉਹਦੇ ਨਾਲ ਉਹ ਬੰਦ ਕਰ ਦੇਣਾ ਹੀ ਠੀਕ ਹੈਗਾ ਆ ਜੀ, ਸੋ ਇਸ ਕਰਕੇ ਉਹਨਾਂ ਨੇ ਬੰਦ ਕਰਤਾ। ਬਾਕੀ ਕਚਹਿਰੀਆਂ ਸਾਡੀਆਂ ਖਾਦੀ ਪਈਆਂ ਆ ਸੀ ਜੀ, ਲੋਕੀ ਆਏ ਨੇ ਜੀ ਜੱਜਾਂ ਦੀਆਂ ਮਿਹਨਤਾਂ ਕਰਕੇ ਤੇ ਤਰੀਕਾਂ ਪਵਾਈਆਂ ਲੋਕਾਂ ਦੀਆਂ ਜੀ, ਤਰੀਕ ਪਾ ਦਿਓ ਜੀ ਲੋਕੀ ਨਹੀਂ ਆ ਸਕਦੇ ਜੀ,
0: ਜੀ ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਮੈਨੂੰ ਨੀ ਪਤਾ ਵੀ ਇਹਦੇ ਨਾਲ ਕੀ ਫਰੂਟ। ਹੁਣ ਦੇਖੋ ਨਾ ਅੱਗੇ 27 ਤਰੀਕ ਨੂੰ ਜਿਹੜਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆ,
0: ਹਾਂਜੀ
1: ਹਾਂਜੀ, ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮ ਵੀ ਜਿਹੜੇ ਹੈਗੇ 27 ਨੂੰ ਫੇਰ ਉਹਨਾਂ ਦਾ ਪ੍ਰੋਟੈਸਟ ਹੈਗਾ ਜੀ ਉਹਨਾਂ ਦੇ DA ਨੂੰ ਲੈ ਕੇ ਜੀ, ਵੈਸੇ ਤਾਂ ਸਾਰੇ ਵਰਗ ਹੀ ਜਿਹੜੇ ਹੈਗੇ ਆ ਸੜਕਾਂ ਤੇ ਆ, ਸੋ ਇਸ ਕਰਕੇ ਜਿਹੜਾ ਆ ਇਹ ਬੰਦ ਜਿਹੜਾ ਆ ਸਫਲ ਰਿਹਾ ਆ ਜੀ। ਕਿਸ ਤਰੀਕੇ ਨਾਲ ਸਫਲ ਰਿਹਾ ਹੈਗਾ ਆ ਮੈਂ ਉਸ ਚੀਜ਼ ਨੂੰ ਤਾਂ ਮੰਨਦਾ ਹੈਗਾ ਵੀ ਇਹ ਤਾਂ ਸਫਲ ਆ ਵੀ ਜੇ ਇਸ ਬੰਦ ਤੋਂ ਬਾਅਦ ਜਿਹੜਾ ਆ ਇਸ ਚੀਜ਼ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਹੋ ਜਾਂਦਾ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਂਦੀ ਆ ਜਾਂ ਪੈਰੋਲ ਹੋ ਜਾਂਦੀ। ਸਰ ਦੂਜੀ ਗੱਲ ਇੱਕ ਭਾਰਤ ਸਾਹਿਬ ਜਾਂਦਾ ਜਾਂਦਾ ਹੋਰ ਕਹਿ ਦਿਆਂ
0: ਜੀ,
1: ਇਹਦੇ ਵਿੱਚ ਦਾ ਸਰ ਇਹ ਜਿਹੜਾ ਜੋ ਕੁਛ ਹੈਗਾ ਨਾ ਮਤਲਬ ਜਵਾਨੀ ਕਰ ਰਹੀ ਹੈਗੀ ਆ ਜਾਂ ਆਮ ਆਵਾਮ ਕਰ ਰਿਹਾ ਆ
0: ਜੀ,
1: ਉਹਦੇ ਵਿੱਚ ਸਾਡੇ ਪੋਲੀਟੀਕਲ ਲੀਡਰਾਂ ਦਾ ਤੇ ਇੱਥੇ ਦਾਰਸ਼ਨਿਕ ਬੰਦਿਆਂ ਦਾ ਵੀ ਹੱਥ ਆ।
0: ਬਿਲਕੁਲ
1: ਗੁਮਰਾਹ ਕੁਨ ਸਟੇਟਮੈਂਟਾਂ ਦਿੱਤੀਆਂ
0: ਜੀ,
1: ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਕਿਹਾ ਸੀ
0: ਜੀ
1: ਵੀ ਜਸਟਿਸ ਰਣਜੀਤ ਸਿੰਘ ਵਰਗਾ ਆ ਕੇ ਕਹਿੰਦਾ ਹੈਗਾ ਆ ਜੀ ਬੰਦਿਆਂ ਨੇ ਸਜ਼ਾ ਭੁਗਤ ਲਈਆਂ ਆ ਤੇ ਉਹਨਾਂ ਨੂੰ ਬਾਹਰ ਨੀ ਕੱਢ ਜਾਂਦਾ
0: ਜੀ,
1: ਭਾਈ ਭਾਈ ਜਿੱਦਣ ਤੁਸੀਂ ਕੁਰਸੀ ਤੇ ਸੀ ਤੁਸੀਂ ਕੀ ਕਰ ਲਿਆ ਹਾਂਜੀ, ਜਾਂ ਤਾਂ ਤੁਸੀਂ ਉਦਣ ਦੱਸਦੇ ਨਾ ਵੀ ਮੈਂ ਆਪਣੇ ਉਸ ਵੇਲੇ ਸੂਓ ਮੋਟੋ ਵੀ ਤੁਸੀਂ ਲੈ ਸਕਦੇ ਸੀ, ਤੁਹਾਡੇ ਕੋਲ ਤਾਂ ਰੱਬ ਜਿੰਨੀਆਂ ਪਾਵਰਾਂ ਸੀ
0: ਜੀ,
1: ਉਦਣ ਤਾਂ ਤੁਸੀਂ ਕੀਤਾ ਕੁਛ ਨੀ, ਅੱਜ ਤੁਸੀਂ ਕੌਮ ਦੇ ਹਿਤੈਸ਼ੀ ਬਣ ਗਏ।
0: ਬਿਲਕੁਲ
1: ਸਵਾਲ ਤਾਂ ਇਹ ਹੈਗਾ
0: ਨਾਲੇ ਸਾਡੇ ਲੋਕ ਗੱਲ ਨੀ ਨਾ ਸਮਝਦੇ, ਇਮੋਸ਼ਨਲ ਪੱਖ ਦੇ ਨਾਲ ਜੁੜ ਜਾਂਦੇ ਆ ਬਸ, ਭਈ ਉਹ ਸਮਝੋ ਤਾਂ ਸਹੀ ਭਈ ਜੇ ਚਲੋ ਪੈਰੋਲ ਉਹਨਾਂ ਨੂੰ ਮਿਲਣੀ ਚਾਹੀਦੀ ਉਹਦੇ ਖਿਲਾਫ਼ ਨਹੀਂ ਗਾ ਜਾਂ ਹੋਰ ਸਾਰੀਆਂ ਚੀਜ਼ਾਂ, ਤੇ ਜੇ ਉਹਨਾਂ ਨੂੰ ਉਮਰ ਕੈਦ ਹੋਈ ਆ ਜਾਂ ਅੰਤਿਲ ਡੈਥ ਦੀ ਹੋਈ ਆ ਸਾਰਾ ਕੁਝ, ਤਾਂ ਫਿਰ ਉਹ ਕਿੱਦਾਂ ਮਤਲਬ ਕਿ ਸਜ਼ਾਵਾਂ ਪੂਰੀਆਂ ਉਹ ਕਿੱਦਾਂ, ਇਹ ਵੀ ਤਾਂ ਸਵਾਲ ਸੋਚਣਾ ਚਾਹੀਦਾ ਨਾ ਸਰ।
1: ਮੈਂ ਉਹੀ ਆ ਨਾ ਸਰ, ਮਿਸ ਸਟੇਟਮੈਂਟ ਕਰਦੇ ਆ, ਮਿਸ ਸਟੇਟਮੈਂਟ ਕਰਦੇ ਆ, ਤੁਸੀਂ ਤਾਂ ਜਿਹੜਾ ਹੈਗਾ ਕਾਨੂੰਨ ਦੇ ਗਿਆਤਾ ਹੋ ਭਈ, ਜਿਸ ਬੰਦੇ ਨੂੰ ਉਮਰ ਕੈਦ ਹੋਈ ਆ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਅੱਜ ਤੋਂ 4 ਸਾਲ ਪਹਿਲਾਂ ਲਿਖ ਦਿੱਤਾ ਸੀ ਵੀ ਉਮਰ ਕੈਦ ਦਾ ਮਤਲਬ ਆ ਵੀ ਟਿਲ ਲਾਸਟ ਬਰੀਥ ਆਖਰੀ ਸਾਹ ਤੱਕ ਉਹਨੇ ਅੰਦਰ ਰਹਿਣਾ ਬੰਦੇ ਨੇ, ਉਹ ਆ ਉਮਰ ਕੈਦ। ਹੁਣ ਜੇ ਇਹਨਾਂ ਸਿੰਘਾਂ ਨੂੰ ਜਿਹੜਾ ਹੈਗਾ ਜੇ ਉਮਰ ਕੈਦ ਹੋਈ ਆ ਤੇ ਉਹ ਤਾਂ ਆਖਰੀ ਸਾਹ ਤੱਕ ਆ ਜੀ, ਪਰ ਕਿਉਂਕਿ ਨਾਲ ਉਹਨਾਂ ਨੇ ਕਿਹਾ 20 ਸਾਲ ਤੋਂ ਬਾਅਦ ਜਿਹੜਾ ਹੈਗਾ ਆ ਵੀ ਜੇ ਸਰਕਾਰਾਂ ਚਾਹੁੰਦੀਆਂ ਹੈਗੀਆਂ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਮਤਲਬ ਉਹ ਬੰਦੇ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਦਿੰਦੇ ਹੈਗੇ ਕਿ ਮੇਰੀ 20 ਸਾਲ ਦੇ ਵਿੱਚ ਕੋਈ ਕੰਪਲੇਂਟ ਨੀ ਹੈਗੀ ਜੀ, ਤੇ ਉਹਦਾ ਗੁੱਡ ਬਿਹੇਵੀਅਰ ਕਰਕੇ ਜਿਹੜਾ ਹੈਗਾ ਆ ਉਸ ਬੰਦੇ ਦੀ ਰਿਲੀਜ਼ ਕਰਨ ਦਾ ਜਿਹੜਾ ਹੈਗਾ ਆ ਰਸਤਾ ਅਪਣਾਇਆ ਜਾ ਸਕਦਾ ਸੰਵਿਧਾਨ ਦੇ ਵਿੱਚ ਗਵਰਨਰ ਦੀ ਕੰਸੈਂਟ ਦੇ ਨਾਲ ਜਿਹੜਾ ਆ ਰਿਲੀਫ ਮਿਲ ਜਾਂਦੀ ਆ
0: ਜੀ।
1: ਹੁਣ ਸਵਾਲ ਤਾਂ ਇਹ ਹੈਗਾ ਆ ਜਿਹੜੇ ਕਾਨੂੰਨੀ ਰਸਤੇ ਅਪਣਾਉਣੇ ਚਾਹੀਦੇ ਉਹ ਨਾ ਅਪਣਾ ਕੇ ਅਸੀਂ ਬੰਦ ਵਾਲੇ ਪਾਸੇ ਨੂੰ ਤੁਰਦੇ ਆ ਤੇ ਸਾਨੂੰ ਜਿਹੜੇ ਕਾਨੂੰਨ ਦੇ ਗਿਆਤਾ ਆ ਉਹ ਵੀ ਸਾਨੂੰ ਮਿਸਲੈਡ ਕਰਦੇ ਹੈਗੇ ਆ ਜੀ, ਸਜ਼ਾਵਾਂ ਭੁਗਤ ਲਈਆਂ ਉਹ ਸਜ਼ਾਵਾਂ ਨਹੀਂ ਭੁਗਤੀਆਂ ਭਾਈ, ਸਜ਼ਾ ਉਮਰ ਕੈਦ ਹੈਗੀ ਆ, ਪਰ ਇੱਕ ਪਰੰਪਰਾ ਜਿਹੜੀ ਹੈਗੀ ਸੀਗੀ ਉਹ ਪਰੰਪਰਾ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ, ਜਿਹੜੀ ਕਿ ਦੇਸ਼ ਦੇ ਵਿੱਚ ਅੱਗੇ ਅਕਸਰ ਫੋਲੋ ਕੀਤੀ ਜਾਂਦੀ ਕਿ 20 ਸਾਲ ਬਾਅਦ ਬੰਦੇ ਨੂੰ ਵੈਸੇ ਛੱਡ ਦਿੱਤਾ ਜਾਂਦਾ ਵੀ ਜਦ ਉਹਦਾ ਵਿੱਚ।
0: ਇਹਦੇ ਪਿੱਛੇ ਇੱਕ ਮੈਂ ਚੀਜ਼ ਹੋਰ ਸੋਚ ਰਿਹਾ ਸੀ, ਪਰਸੋਂ ਚੌਥ ਜਾਂ ਪਿਛਲੇ ਹਫ਼ਤੇ ਹੀ ਭਗਵੰਤ ਮਾਨ ਹੁਣਾਂ ਨੇ ਪ੍ਰੈਸ ਕਾਨਫਰੰਸ ਕਰੇ ਬਿਆਨ ਵੀ ਦਿੱਤਾ ਕਿ ਲਾਈਨ ਆਰਡਰ ਦੀ ਸਾਡੀ ਜ਼ਿੰਮੇਵਾਰੀ ਹੈ, ਪੈਰੋਲ ਦਿਓ ਕੋਈ ਗੱਲ ਨਹੀਂ ਇੱਦਾਂ ਦੀ, ਤੇ ਉਸ ਤੋਂ ਬਾਅਦ ਇਹ ਚੀਜ਼ ਅਨਾਊਂਸ ਹੋ ਜਾਂਦੀ ਹੈ ਕਿ ਅਸੀਂ ਪੰਜਾਬ ਬੰਦ ਕਰਾਂਗੇ, ਤੇ ਉਹ ਆਪਣਾ ਇਹਨਾਂ ਨੇ ਦੂਸਰੇ ਪੱਖ ਵਾਲਿਆਂ ਨੇ ਇਹ ਚੀਜ਼ ਦਿਖਾ ਦਿੱਤੀ ਭਾਈ ਅਸੀਂ ਕਿੱਦਾਂ ਬਾਹਰ ਨਿਕਲ, ਅਸੀਂ ਤਾਂ ਬਾਹਰ ਨਿਕਲਣ ਹੀ ਨਹੀਂ ਦੇ ਸਕਦੇ। ਉਹ ਫਿਰ ਵੋਟ ਬੈਂਕ ਦਾ ਵੀ ਸਿਲਸਿਲਾ ਗਿਆ, ਸਿੱਖ ਵੋਟ ਵੀ ਕੈਸ਼ ਕਰਨੀ ਹੈ, ਸਾਰਾ ਕੁਝ ਉਹਦੇ ਵਿੱਚ ਹੈ ਜੀ।
1: ਸਰ ਕਿਸੇ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ
0: ਜੀ।
1: ਮਾਨ ਸਾਹਿਬ ਨੇ ਵੀ ਦੇਖਿਆ ਸੀਗਾ ਵੀ ਸੁਖਬੀਰ ਬਾਦਲ ਤੇ ਉਧਰ ਮਿਲੇ ਆ ਮੋਦੀ,
0: ਵੀ
1: ਸ਼ਾਇਦ ਇਹਨਾਂ ਦੀ ਕੋਈ ਖਿਚੜੀ ਪੱਕ ਗਈ ਹੈਗੀ ਹੈ, ਇਹ ਕੁਝ ਨਾ ਕੋਈ ਏਦਾਂ ਦਾ ਕੰਮ ਕਰ ਸਕਦੇ ਹੈਗੇ। ਇਸ ਤੋਂ ਪਹਿਲਾਂ ਉਹ ਤੋਂ 4 ਮਹੀਨੇ ਪਹਿਲਾਂ ਤਾਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਐਫੀਡੈਵਿਟ ਦੇ ਕੇ ਆਏ ਹੈਗੇ 43 ਪੇਜਾਂ ਦਾ, ਹਾਂਜੀ, ਤੇ ਨਹੀਂ ਛੱਡੇ ਜਾਣੇ ਚਾਹੀਦੇ ਜੀ ਇਹਨਾਂ ਨੇ ਸੰਗੀਨ ਅਪਰਾਧ ਕੀਤੇ ਆ ਜੀ, ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਅੱਜ ਜਿਹੜਾ ਹੈਗਾ ਆ, ਫਿਰ ਸਟੇਟਮੈਂਟ ਬਦਲ ਲਈ ਜਿਹੜੀ। ਸੋ ਇਸ ਕਰਕੇ ਜਿਹੜਾ ਆ ਉਹ ਪੋਲੀਟਿਕਸ ਕਰਦੇ ਹੈਗੇ ਆ, ਪਰ ਉਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਲੋਕ ਉਹ ਪੋਲੀਟਿਕਸ ਹੀ ਕਰਦੇ ਹੁੰਦੇ, ਉਹ ਸਮੇਂ ਅਨੁਸਾਰ ਜਿਹੜਾ ਹੈਗਾ ਆ ਉਹ ਫੈਸਲੇ ਲੈਂਦੇ ਆ ਜੀ,
0: ਬਿਲਕੁਲ
1: ਹਾਂਜੀ। ਪਰ ਸਵਾਲ ਇਹ ਆ ਜੀ, ਇੱਕ ਮਤਲਬ ਆਰਡਨਰੀ ਬੰਦੇ ਦੇ ਤਰੀਕੇ ਨਾਲ ਜੇ ਮੈਂ ਸੋਚਾਂ ਤੇ
0: ਜੀ,
1: ਬੜੀ ਸੋਹਣੀ ਸੰਜੀਦਾ ਤਰੀਕੇ ਨਾਲ ਹਵਾਰਾ ਦੀ ਵੀ ਉਹ ਚੱਲ ਰਹੀ ਸੀ ਜੀ, ਪੈਰੋਲ ਦੀ ਗੱਲ ਚੱਲ ਰਹੀ ਸੀ, ਉਹ ਆਫਰ ਵੀ ਹੋ ਗਈ ਸੀ, ਕੋਟਾਂ ਦਾ ਵੀ ਸੌਫਟ ਕਾਰਨਰ ਆ ਗਿਆ ਸੀਗਾ ਜੀ, ਤੇ ਮਾਨ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਸੀ, ਹੋਇਆ ਕਿ ਉਹ ਏਦਾਂ ਦੀ ਲਲਾ ਲਲਾ ਕਰਾਈ, ਉਧਰੋਂ ਇੱਕ ਸੁਖਬੀਰ ਬਾਦਲ ਹੋਣਾ ਤੇ ਅਟੈਕ ਹੋ ਗਿਆ, ਉਹ ਸਾਰਾ ਜਿਹੜਾ ਹੈਗਾ ਨੈਰੇਟਿਵ ਵੀ ਸ਼ਿਫਟ ਕਰ ਗਿਆ, ਉਧਰਲੇ ਪਾਸੇ ਨੂੰ ਚੱਲ ਗਿਆ ਜੀ, ਉਹ ਗੱਲ ਆਈ ਗਈ ਜੀ ਵਾਂਗੂ ਹੋ ਗਈ ਜੀ, ਤਾਂ ਪਿੱਛੇ ਪੈ ਗਈ ਹੁੰਦੀ ਆ ਜੀ। ਹੁਣ ਅੱਜ ਫੇਰ ਜਿਹੜਾ ਬੰਦ ਆ ਉਹ ਬੰਦ ਦਾ ਬੰਦ ਨੂੰ ਲੀਡਰ ਲੋਕ ਤੇ ਜੁਡੀਸ਼ਰੀ ਇਹ ਕਿਸ ਤਰੀਕੇ ਨਾਲ ਲੈਂਦੇ ਹੈਗੇ ਆ, ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਨਾਲ ਲੈਂਦੀ ਆ, ਕੀ ਇਹਦਾ ਬੈਨੀਫਿਟ ਹੋ ਸਕਦਾ ਜੀ, ਮਸਲੇ ਹੱਲ ਤਾਂ ਸੈਂਟਰ ਨੇ ਕਰਨੇ ਜੀ, ਤੇ ਸੈਂਟਰ ਦਾ ਜਿਹੜਾ ਹੈਗਾ ਆ ਪਤਾ ਨੀ ਉਹਨਾਂ ਨੇ ਆਪਣੇ ਸਮੇਂ ਅਨੁਸਾਰ ਕਰਨੇ ਹੁੰਦੇ ਜੀ,
0: ਬਿਲਕੁਲ
1: ਲੀਡਰ ਬੋਲਦੇ ਕੁਛ ਆ ਜੀ ਤੇ ਕਰਦੇ ਕੁਛ ਆ, ਜਦੋਂ ਪਹਿਲਾਂ ਜਿਹੜਾ ਪਹਿਲਾਂ ਰਾਜੋਆਣਾ ਦੀ ਮਤਲਬ ਜਿਹੜਾ ਹੈਗਾ ਆ ਸਜ਼ਾ ਦੀ ਤਬਦੀਲੀ ਦੀ ਕੋਈ ਗੱਲਬਾਤ ਚੱਲ ਰਹੀ ਸੀ ਜੀ, ਉਸ ਵੇਲੇ ਬਿੱਟੂ ਹੁਣੀ ਜਾ ਕੇ ਤੇ ਅਮਿਤ ਸ਼ਾਹ ਦੇ ਗੋਡੇ ਫੜੇ ਆਏ ਸੀ, ਕਿਤੇ ਛੱਡ ਨਾ ਦਿਓ ਜੀ, ਇੱਕ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ ਹੋ ਚੁੱਕਾ ਸੀ ਵੀ ਹਾਂ ਜੀ ਇਹ ਬੰਦੇ ਛੱਡਣੇ ਹੈਗੇ ਆ ਜੀ, ਉਹ ਜਿਹੜੇ ਬੰਦੇ ਛੱਡਣੇ ਹੈਗੇ ਸੀ ਜੀ ਬਿੱਟੂ ਹੁਣੀ ਜਾ ਕੇ ਵੀ ਉੱਥੇ ਕਹੇ ਜੀ, ਤੇ ਮੁੜ ਕੇ ਅਗਲਿਆਂ ਨੇ ਨੋਟੀਫਿਕੇਸ਼ਨ ਵਿਦਡਰਾ ਕਰ ਲਿਆ
0: ਜੀ।
1: ਮੈਂ ਤਾਂ ਜੀ ਇੱਕ ਦਿਨ ਨਾ ਹਮੀਰ ਸਿੰਘ ਹੁਣਾਂ ਦਾ ਉਸ ਟਾਈਮ ਤੇ ਪ੍ਰੋਗਰਾਮ ਦੇਖਿਆ ਸੀ ਤੇ ਉਹਨਾਂ ਨੇ ਕਿਹਾ ਵੀ ਮਤਲਬ ਜਿਹੜੇ ਆ ਵੀ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਕਿਹਾ ਵੀ ਛੱਡ ਤਾਂ ਦਈਏ
0: ਜੀ,
1: ਵੀ ਬਿੱਟੂ ਤੇ ਬਿੱਟਾ ਦੋਨੇ ਨਾਰਾਜ਼ ਹੁੰਦੇ ਆ, ਹਾਂਜੀ
0: ਜੀ,
1: ਮਨਿੰਦਰਜੀਤ ਸਿੰਘ ਬਿੱਟਾ ਉਹ ਅਗੇਂਸਟ ਬੋਲਦਾ ਰਿਹਾ ਆ, ਉਹ ਕਹਿੰਦਾ ਹੈਗਾ ਆ ਵੀ ਹਾਂ ਜੀ ਪ੍ਰੋਫੈਸਰ ਭੁੱਲਰ ਨੂੰ ਨੀ ਛੱਡਣਾ, ਹਾਂਜੀ ਜੇ ਉਹ ਛੱਡਦੇ ਆ ਤੇ ਉਹ ਨਾਰਾਜ਼ ਹੁੰਦਾ ਆ, ਤੇ ਜੇ ਬੇਅੰਤ ਸਿੰਘ ਦੇ ਕਾਤਲ ਜਿਹੜੇ ਹੈਗੇ ਉਹ ਤੇ ਉਹ ਮਤਲਬ ਬਿੱਟੂ ਨਾਰਾਜ਼ ਹੁੰਦਾ ਜੀ, ਅਗਲੇ ਜਿਹੜੇ ਆ ਇਸੇ ਕਰਕੇ ਮਤਲਬ ਫੈਸਲਾ ਲੈਣ ਦੇ ਵਿੱਚ ਹੁਣ ਬਿੱਟੂ ਹੁਣੀ ਬਾਹਰ ਆ ਕੇ ਤਾਂ ਬੋਲਦੇ ਆ ਵੀ ਹਾਂ ਜੀ ਕੋਈ ਨੀ ਦੇ ਦੇਣੀ ਚਾਹੀਦੀ ਹੈ ਪੈਰੋਲ, ਹਾਂਜੀ, ਪਰ ਪਤਾ ਨੀ ਉੱਥੇ ਜਾ ਕੇ ਮੌਕੇ ਤੇ ਅੰਦਰ ਕੀ ਬੋਲਦੇ ਹੈਗੇ ਤਾਂ ਉਹੀ ਜਾਣਦੇ ਆ ਜੀ,
0: ਬਿਲਕੁਲ
1: ਕਿ ਸੰਜੀਦਾ ਤਰੀਕੇ ਨਾਲ ਐਫਰਟ ਕਰਨ ਤੇ ਮਿਲ ਵੀ ਸਕਦੀ ਹੈਗੀ ਆ, ਪੈਰੋਲ ਕਿੱਡੀ ਕੁ ਵੱਡੀ ਚੀਜ਼ ਆ, ਇੱਥੇ ਆਰਾਮ ਰਹੀ ਉਹਨੂੰ ਹਾਰ ਕੇ ਉੱਥੇ ਮਹੀਨੇ ਤੀਜੇ ਮਹੀਨੇ ਦੇ ਦੇ ਹੀ ਦਿੰਦੇ ਆ ਜੀ, ਉਹ ਉਹਨੇ ਸਤਸੰਗ ਕਰਨਾ ਹੁੰਦਾ ਤਾਂ ਉਹਨੂੰ ਪੈਰੋਲ ਮਿਲ ਜਾਂਦੀ ਹੈਗੀ ਆ
0: ਜੀ,
1: ਹਾਂਜੀ, ਸੋ ਇਸ ਕਰਕੇ
0: ਜੀ
1: ਇਹ ਵੀ ਦੇਖਣਾ ਪੈਣਾ ਜੀ।
0: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਤੁਹਾਡੇ 2 ਮਿੰਟ ਲਵਾਂਗਾ ਹੋਰ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਮਜੀਠੀਆ ਸਾਹਿਬ ਦਾ ਅੱਜ ਬਿਆਨ, ਉਸ ਤੋਂ ਪਹਿਲਾਂ ਉਹਨਾਂ ਦੇ ਸਿਸਟਰ ਹਰਸਿਮਰਤ ਕੌਰ ਬਾਦਲ ਹੋਣਾ ਦਾ ਬਿਆਨ, ਤੇ ਸਾਰਾ ਸਿਲਸਿਲਾ ਚੱਲ ਕੀ ਰਿਹਾ ਜੀ, ਕੀ ਜ਼ਰੂਰੀ ਹੈ ਗੱਠਜੋੜ ਕਹਿੰਦੇ ਲੋਕ ਵੀ ਇਹੀ ਚਾਹੁੰਦੇ ਹੈ, ਤੇ ਚਲੋ ਜਿਹੜਾ ਹਿੰਦੂ ਸਿੱਖ ਸਦਭਾਵਨਾ ਦੀ ਗੱਲ ਆਉਂਦੀ ਹੈ ਜਾਂ ਮੇਲ ਮਿਲਾਪ ਦੀ, ਚਲੋ ਉਹਦਾ ਕੋਈ ਏਦਾਂ ਦਾ ਰੋਲਾ ਰੱਪਾ ਨਹੀਂ ਗਾ, ਪਰ ਗੱਲ ਕਿੱਧਰ ਨੂੰ ਜਾ ਰਹੀ ਹੈ, 3-4 ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਬਣ ਚੁੱਕੇ ਆ, ਤੇ ਹੁਣ ਗਾਟੀ ਕਿਹਦੇ ਨਾਲ ਪੈਂਦੀ ਨਜ਼ਰ ਆਉਂਦੀ ਹੈ, ਤੇ ਉਧਰ ਵਿਦੇਸ਼ਾਂ ਦੇ ਵਿੱਚ ਚਾਹੇ ਮੀਡੀਆ ਹੈ ਉਹਦਾ ਜ਼ੋਰ ਲੱਗਿਆ ਹੋਇਆ ਕਿ ਭਾਈ ਐਤਕੀ ਵਾਰਸ ਪੰਜਾਬ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ, ਤੇ ਜ਼ਰੂਰ ਆਪਣੇ ਅੰਮ੍ਰਿਤਪਾਲ ਹੁਣਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਤੇ ਦੂਸਰੇ ਪਾਸੇ ਆਪਣੇ ਜਿਹੜੇ ਨੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਥੇਦਾਰ ਸਾਹਿਬ ਉਹ ਆਪਣੀ ਡੁਗ ਡੁਗੀ ਬਜਾ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਤੇ ਆਪਣੇ ਸਮਰਜੀਤ ਸਿੰਘ ਮਾਨ ਸਾਹਿਬ ਹੋ ਗਏ ਜੀ ਉਹ ਆਪਣੀ ਡੁਗ ਡੁਗੀ ਬਜਾਉਂਦੇ ਆ,
1: ਪਰ ਗੱਲ ਏਦਾਂ ਹੈਗੀ ਆ, ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ
0: ਜੀ
1: ਵੀ ਅਕਾਲੀ ਦਲ ਕੱਲਾ ਸਰਕਾਰ ਬਣਾਉਣ ਚ ਅਸਮਰਥ ਆ ਪੰਜਾਬ ਚ।
0: ਬਿਲਕੁਲ,
1: ਜੇ ਪ੍ਰਕਾਸ਼ ਸਿੰਘ ਤੇ ਬਾਦਲ ਦੇ ਟਾਈਮ ਤੇ ਉੱਤੇ ਅਕਾਲੀ ਦਲ ਜਿਹੜਾ ਆ
0: ਜੀ
1: ਬਿਨਾਂ ਮਦਦ ਤੋਂ ਸਰਕਾਰ ਨਹੀਂ ਬਣਾ ਸਕਿਆ
0: ਜੀ,
1: ਤੇ ਅੱਜ ਦੇ ਹਾਲਾਤਾਂ ਵਿਚ ਇਹ ਤਾਂ ਭੁੱਲ ਹੀ ਜਾਣਦੇ
0: ਜੀ,
1: ਇਹਨਾਂ ਨੂੰ ਕੱਲਿਆਂ ਨੂੰ ਇੰਨੀ ਵੋਟ ਨਹੀਂ ਸੀ ਪੈਣੀ ਜੀ, ਉਹ ਬਾਕੀ ਇਲੈਕਸ਼ਨਾਂ ਦੇ ਵਿਚ ਇਹਨਾਂ ਨੇ ਦੇਖ ਲਿਆ ਜੀ।
0: ਬਿਲਕੁਲ ਹੈ ਜੀ।
1: ਹੁਣ ਸਵਾਲ ਇਹ ਸੀ ਵੀ ਕਈ ਵਾਰੀ ਬੰਦਾ ਫੇਲ ਹੋ ਕੇ ਵੀ ਤੇ ਵਧੀਆ ਨੰਬਰ ਲੈ ਜਾਂਦਾ ਅਗਲੇ ਸਾਲ,
0: ਬਿਲਕੁਲ ਹੈ ਜੀ,
1: ਉਹਦੇ ਵਾਸਤੇ ਮਿਹਨਤ ਬੜੀ ਕਰਨੀ ਪੈਂਦੀ ਜੀ।
0: ਜੀ
1: ਹੁਣ ਸਵਾਲ ਇਹ ਹੈਗਾ ਸੀਗਾ ਕਿ ਇੱਥੇ ਅੱਜ ਦੇ ਸੰਦਰਭ ਦੇ ਵਿਚ ਜਿਹੜਾ ਆ ਵੀ ਅਕਾਲੀ ਦਲ ਦੇ ਲੀਡਰ ਤਾਂ ਜਿਹੜਾ ਹਿੰਟ ਵੀ ਦੇ ਰਹੇ ਆ ਤੇ ਬੋਲ ਵੀ ਰਹੇ ਹੈਗੇ ਤੇ ਬੀਜੇਪੀ ਦੇ ਲੀਡਰ ਇਕਦਮ ਚੁੱਪ ਕਰ ਗਏ ਜੀ।
0: ਜੀ
1: ਪਹਿਲਾਂ ਉਹ ਮੰਗ ਰੱਖਦੇ ਰਹੇ ਹੈਗੇ ਆ ਪਰ ਹੁਣ ਇਕਦਮ ਚੁੱਪ ਕਰ ਗਏ।
0: ਨਹੀਂ ਪਰ ਲੌਂਗੋਵਾਲ ਸਾਹਿਬ ਦੀ ਜਿਹੜੀ ਰੈਲੀ

0: ਉਹ ਸਪਸ਼ਟ ਹੈਗਾ ਕਿ ਉਹਨਾਂ ਨੂੰ ਇਹ ਵੀ ਹੋਊਗਾ ਕਿ ਜੇ ਮੈਂ ਇਧਰ ਜਾਣਾ ਤਾਂ ਕੋਈ ਹਬੀ ਨਬੀ ਨਾ ਹੋ ਜਾਵੇ, ਮੁੜ ਕੇ ਮੈਨੂੰ ਗਾਲਾਂ ਕੱਢਣਗੇ ਸਾਰੇ ਉੱਪਰਲੇ ਜੀ ਬੀਜੇਪੀ ਵਾਲੇ।
1: ਨਹੀਂ ਸਰ, ਉਹ ਵਾਰਸ ਪੰਜਾਬ ਕਰਕੇ ਨਹੀਂ ਸੀ, ਉਹ ਪੁਨਰ ਸੁਰਜੀਤ ਦੀ ਗੱਲ ਕਰ ਰਹੇ ਸੀ, ਗਿਆਨੀ, ਹਾਂਜੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ। ਉਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਹੈਗੇ ਆ, ਉਹ ਅਮਿਤ ਸ਼ਾਹ ਨਾਲ ਗੱਲ ਚਲਾਉਂਦੇ ਪਏ ਸੀ
0: ਜੀ,
1: ਬਾਦਲ ਸਾਹਿਬ ਨੇ ਮੋਦੀ ਸਾਹਿਬ ਨਾਲ ਗੱਲ ਚਲਾਤੀ
0: ਜੀ,
1: ਹਾਂਜੀ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਵੀ ਅਲਟੀਮੇਟਲੀ ਸਾਨੂੰ ਜਿਹੜਾ ਆ ਵੀ ਇਧਰਲੇ ਪਾਸੇ ਨੂੰ ਹੀ ਜਾਣਾ ਪੈਣਾ ਆ, ਉਹਨਾਂ ਨੇ ਹਰ ਇੱਕ ਬੰਦੇ ਨੂੰ ਲੱਡੂ ਦੇ ਕੇ ਰੱਖਣਾ ਅੱਜ
0: ਜੀ।
1: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਮਤਲਬ ਇਹਨਾਂ ਨੂੰ ਵੀ ਲੋੜ ਆ ਗੱਠਜੋੜ ਦੀ, ਪੁਨਰ ਸੁਰਜੀਤ ਵੀ ਗੱਠਜੋੜ ਦੀ ਭਾਲ ਚ ਆ ਜੀ, ਬੀਜੇਪੀ ਨਾਲ ਤਾਂ ਹਰ ਕੋਈ ਗੱਠਜੋੜ ਕਰਨਾ ਚਾਹੁੰਦਾ
0: ਚਾਹੁੰਦਾ ਹੈ ਜੀ।
1: ਹਾਂਜੀ, ਸੋ ਗੱਲ ਤਾਂ ਇਹ ਹੈ ਨਾ, ਉਹ ਕਿੱਦਾਂ ਕਿਹਦੇ ਨਾਲ ਕਰਦੇ ਹੈਗੇ ਆ, ਉਹਨਾਂ ਦਾ ਵੀ ਕੋਈ ਕੋਈ ਰਿਸਪੋਂਸ ਆਉਂਦਾ ਜਾਂ ਉਹਨਾਂ ਨੇ ਮਤਲਬ ਇਹਨਾਂ ਦੀ ਇੰਨੀ ਲਾਲਸਾ ਦੇਖ ਕੇ ਜਿਹੜਾ ਆ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਆ ਉਹ ਵੱਧ ਨਾ ਜਾਣ, ਮੈਨੂੰ ਇਹ ਸ਼ੰਕਾ ਆ ਜੀ।
0: ਸ਼ਰਤਾਂ ਸਮਾਂ ਕਿ ਇਹਨਾਂ ਦੀਆਂ ਬਦਲੀਆਂ ਚਾਹੀਦੀਆਂ ਸੀਗੀਆਂ ਵੀ ਹਾਂ ਭਾਈ ਐਸਾ
1: ਹਾਂਜੀ ਤੇ ਸ਼ਰਤਾਂ ਉਹਨਾਂ ਦੀਆਂ ਬਦਲ ਰਹੀਆਂ ਜੀ
0: ਜੀ।
1: ਤੋ ਇਸ ਕਰਕੇ ਜਦੋਂ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਹੁੰਦੇ ਨਾ ਜੀ ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ ਐਂਡ ਹੀ ਹੂ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ ਐਂਡ ਹੀ ਹੂ ਕੈਨ ਨਾਟ ਵਾਕਸ ਏ ਲੋਨਲੀ ਵੇ, ਵੀ ਜੇ ਤੁਸੀਂ ਕਿਸੇ ਬੰਦੇ ਨਾਲ ਜਿਹੜਾ ਹੈਗਾ ਆ ਵੀ ਕੋਈ ਅਲਾਇੰਸ ਕਰਨਾ ਚਾਹੁੰਦੇ ਹੋ, ਕਿਸੇ ਬੰਦੇ ਨੂੰ ਤੁਸੀਂ ਆਪਣੀ ਲੋੜ ਮਹਿਸੂਸ ਕਰਾ ਦਿੰਦੇ ਹੈਗੇ ਨਾ ਜੀ, ਤੇ ਫਿਰ ਉਹ ਬੰਦਾ ਤੁਹਾਡਾ ਹੀ ਹੈਗਾ ਆ, ਫਿਰ ਜਾਂਦਾ ਕਿਤੇ ਨੀ ਜਿੱਦਾਂ ਮਰਜ਼ੀ ਆ। ਬੀਜੇਪੀ ਨੂੰ, ਬੀਜੇਪੀ ਨੇ ਕੁਛ ਨੀ ਕੀਤਾ, ਅਕਾਲੀ ਦਲ ਨੂੰ ਆਪਣੀ ਲੋੜ ਮਹਿਸੂਸ ਕਰਾ ਦਿੱਤੀ ਆ। ਹੁਣ ਅਕਾਲੀ ਦਲ ਜਿਹੜਾ ਹੈਗਾ ਆ ਮਜਬੂਰ ਆ ਉਹਨਾਂ ਦੀਆਂ ਸ਼ਰਤਾਂ ਤੇ ਮਤਲਬ ਜਿਹੜਾ ਆ ਸਮਝੌਤਾ ਕਰਨ ਲਈ। ਹੁਣ ਇਹ ਨੀ ਕਿਹਾ ਜਾ ਸਕਦਾ ਵੀ ਭਾਈ ਨਹੀਂ ਹੋ ਸਕਿਆ ਸਮਝੌਤਾ ਜੀ, ਕਿਉਂ ਤੁਸੀਂ ਆਪ ਹੀ ਆਪਣੇ ਕੇਡਰ ਨੂੰ ਜਿਹੜਾ ਹੈਗਾ ਆ ਕਹਿਣਾ ਸ਼ੁਰੂ ਕਰ ਦਿੱਤਾ, ਕੇਡਰ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ, ਉਦਾਂ ਦੀਆਂ ਬਿਆਨਬਾਜ਼ੀਆਂ ਬਦਲ ਲਈਆਂ ਜੀ। ਉਹਨਾਂ ਨੂੰ ਹੁਣ ਇਸ ਵੇਲੇ ਸੈਂਟਰ, ਨੋ ਡਾਊਟ ਵੀ ਸੈਂਟਰ ਨੂੰ ਵੀ ਲੋੜ ਆ ਜੀ, ਉਹਨਾਂ ਨੂੰ ਇੱਕ ਇੱਕ ਵੋਟ ਦੀ ਲੋੜ ਹੈਗੀ ਆ ਜੀ
0: ਜੀ। ਪਰ ਇਹ ਖੁੱਲ ਕੇ ਮੈਦਾਨ ਦੇ ਵਿੱਚ ਸੈਣੀ ਸਾਹਿਬ ਮਨਪ੍ਰੀਤ ਬਾਦਲ ਹੁਣਾਂ ਨੂੰ ਜਿਹੜਾ ਸੀਗਾ ਚਲੋ ਵੱਡਾ ਅਹੁਦਾ ਮਿਲਿਆ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਹੀ ਸਾਰਾ ਕੁਝ ਖੁੱਲਣ ਲੱਗਿਆ, ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਵੀ ਕੜੀ ਬਣ ਸਕਦੇ ਨੇ ਇਸ ਗੱਠਜੋੜ ਦੀ।
1: ਹੋ ਸਕਦਾ ਹੈ ਜੀ, ਹਾਂਜੀ ਪਰਿਵਾਰਕ ਮੈਂਬਰ ਹੈਗੇ ਆ ਜੀ ਮਨਪ੍ਰੀਤ ਬਾਦਲ ਨਹੀਂ, ਇਹ ਜਿਹੜਾ ਹੈਗਾ ਆ ਤੁਸੀਂ ਮੰਨ ਕੇ ਚੱਲੋ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਡਿਊਰਿੰਗ ਲਾਈਫ ਟਾਈਮ ਹੀ ਇੰਨੇ ਕੁ ਜ਼ਿਆਦਾ ਸੈੱਲ ਮਤਲਬ ਜਿਹੜੇ ਆ ਏਜੰਸੀ ਦੇ ਵਿੱਚ ਵੀ ਤੇ ਬੀਜੇਪੀ ਦੇ ਵਿੱਚ ਵੀ ਪੈਦਾ ਕੀਤੇ ਹੈਗੇ ਸੀ, ਜਿਹੜੇ ਵੱਖ ਵੱਖ ਸਮੇਂ ਤੇ ਇਹਨਾਂ ਦੀ ਵਕਾਲਤ ਕਰਦੇ ਰਹਿੰਦੇ ਸੀਗੇ ਜੀ। ਹਾਂਜੀ, ਉਹ ਤਾਂ ਹੁਣ ਇਹ ਆ ਕਿ ਉਹ ਜਿਹੜਾ ਇਹਨਾਂ ਦਾ ਉਦੋਂ ਅਲਾਇੰਸ ਇਹਨਾਂ ਨੇ ਤੋੜਿਆ ਇਸ ਕਰਕੇ ਕਿਸਾਨ ਅੰਦੋਲਨ ਕਰਕੇ, ਇਹਨਾਂ ਦੀ ਮਜਬੂਰੀ ਸੀ ਵੀ ਇਹਨਾਂ ਦਾ ਤਾਂ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਜੀ
0: ਜੀ ਬਿਲਕੁਲ।
1: ਸੋ ਇਸ ਕਰਕੇ ਬੀਜੇਪੀ ਤਾਂ ਬਾਕੀ ਸਟੇਟਾਂ ਚ ਰਾਜ ਕਰ ਲਊਗੀ, ਇਹਨਾਂ ਤਾਂ ਪੰਜਾਬ ਚ ਹੀ ਕਰਨਾ ਨਾ ਜੀ, ਪੰਜਾਬ ਦੇ ਵਿੱਚ ਜੇ ਇਹ ਹਾਲਾਤ ਹੋਣਗੇ ਤੇ ਇਹਨਾਂ ਦੀ ਮਜਬੂਰੀ ਸੀ ਉਹ
0: ਜੀ,
1: ਫੇਰ ਇਹਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਕੁਰਬਾਨੀ ਵੀ ਦਿੱਤੀ ਕਿ ਮੈਡਮ ਹਰਸਿਮਰਤ ਕੌਰ ਰਿਜਾਇਨ ਕਰਕੇ ਆ ਗਏ ਸੈਂਟਰ ਦੀ ਮਨਿਸਟਰ ਤੋਂ। ਹਾਂਜੀ, ਹੁਣ ਇਹ ਨੀ ਮੈਨੂੰ ਪਤਾ, ਮੈਂ ਨੀ ਕਹਿ ਰਿਹਾ, ਇਹ ਉਹ ਆਪ ਕਹਿੰਦੇ ਆ ਵੀ ਕੁਰਬਾਨੀ ਕੁਰਬਾਨੀ, ਮੈਂ ਸ਼ਬਦ ਨੀ ਆਪਣੇ ਕੋਲ ਦਾ, ਮੇਰੇ ਕੋਲ ਨੀ, ਇੱਕ ਮੰਤਰੀ ਦਾ ਰਿਜਾਇਨ, ਇੱਕ ਮੰਤਰੀ ਪਦ ਤੋਂ ਰਿਜਾਇਨ ਕਰਨਾ ਜਿਹੜਾ ਹੈਗਾ ਮੇਰੇ ਹਿਸਾਬ ਨਾਲ ਤਾਂ ਪਤਾ ਨੀ ਵੀ, ਚਲੋ ਇੱਕ ਹੋ ਸਕਦਾ ਆ ਵੀ ਇੱਕ ਪੋਲੀਟਿਕਸ ਦਾ ਹਿੱਸਾ ਹੋ ਸਕਦਾ, ਪਰ ਉਹ ਇਹਨੂੰ ਕੁਰਬਾਨੀ ਦਾ ਨਾਂ ਦਿੰਦੇ ਆ ਜੀ
0: ਬਿਲਕੁਲ,
1: ਤੇ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਹੈਗੀ ਸੀ। ਸੋ ਇਸ ਕਰਕੇ ਹੁਣ ਅਲਾਇੰਸ ਜਿਹੜਾ ਹੈਗਾ ਆ ਇਹਨਾਂ ਦੀ ਗੱਠਜੋੜ ਮਜਬੂਰੀ ਵੀ ਆ ਤੇ ਜਰੂਰੀ ਵੀ ਆ, ਜਰੂਰੀ ਤਾਂ ਆ ਜੀ ਕਿ ਇਹ ਤੋਂ ਬਿਨਾਂ ਸਰਕਾਰ ਨੀ ਬਣਦੀ, ਜੇ ਲੋਕੀ ਵੋਟ ਪਾਉਂਦੇ ਹੈਗੇ ਆ ਦੋਨੇ ਵਰਗਾਂ ਦੇ ਵਿੱਚੋਂ ਵੋਟ ਆਉਂਦੀ ਆ ਤੇ ਫੇਰ ਸਰਕਾਰ ਬਣਦੀ ਆ, ਤੇ ਅਕਾਲੀ ਦਲ ਦੀ ਮਜਬੂਰੀ ਵੀ ਹੈਗੀ ਆ ਜੀ, ਤੇ ਅਕਾਲੀ ਦਲ ਕੱਲਾ ਤਾਂ ਜਿਹੜਾ ਹੈਗਾ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਤੇ ਨੀ ਜਿੱਤਿਆ ਤੇ ਉਦੋਂ ਗੱਠਜੋੜ ਨਾਲ ਬਣਦੀ ਰਹੀ ਆ ਸਰਕਾਰ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਜਿਹੜਾ ਆ ਹਾਲਾਤ ਕੁਛ ਉਹ ਪੱਥਕ ਵੋਟ ਵੈਸੇ ਹੀ ਫਟ ਮਤਲਬ ਕਈ ਹਿੱਸਿਆਂ ਚ ਵੰਡੀ ਆ ਜੀ। ਸੋ ਇਸ ਕਰਕੇ ਜਿਹੜਾ ਆ ਇਹ ਦੋਨੇ ਚੀਜ਼ਾਂ ਆ ਜੀ, ਜਰੂਰੀ ਵੀ ਆ ਤੇ ਮਜਬੂਰੀ ਵੀ ਆ ਜੀ।
0: ਪਰ ਸੈਣੀ ਸਾਹਿਬ ਇੱਕ ਗੱਲ ਹੋਰ ਮਨ ਚ ਆਉਂਦੀ ਆ, ਚਲੋ ਮੈਂ ਕਿਸੇ ਹੱਕ ਜਾਂ ਪੱਖ ਦੀ ਗੱਲ ਨਹੀਂ ਕਰਦਾ, ਮੈਂ ਵਿਚਾਰਨ ਦੀ ਕੋਸ਼ਿਸ਼ ਕਰਦਾ, ਜੋ ਪੰਜਾਬ ਦੇ ਹਾਲਾਤ ਨੇ ਚਾਹੇ ਉਹ ਇਕਨੋਮਿਕ ਪੱਖ ਤੋਂ ਦੇਖ ਲਓ, ਚਾਹੇ ਕਹਿ ਸਕਦੇ ਹਾਂ ਚਲੋ ਆਪਣੇ ਅਕਾਲੀ ਦਲ ਨੇ ਬਹੁਤ ਕੁਝ ਗਲਤੀਆਂ ਵੀ ਕੀਤੀਆਂ ਨੇ ਜਾਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਕੀਤੀਆਂ ਨੇ, ਤਾਂ ਦੋਵੇਂ ਪੱਖ ਹੈਗੇ ਨੇ, ਪਰ ਜੇ ਦੇਖਿਆ ਜਾਵੇ ਤਾਂ ਜੋ ਕੁਝ ਜਿੱਦਾਂ ਕਿ ਇੱਕ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ

0: ਜੇ ਉਹਦੇ ਨਾਲ ਬਣਾ ਕੇ ਰੱਖੀ ਹੋਵੇ ਜਾਂ ਉਹਦੇ ਨਾਲ ਥੋੜਾ ਬਹੁਤਾ ਫਾਇਦਾ ਲੈਣਾ ਹੋਵੇ ਆਪਣੇ ਸੂਬੇ ਲਈ, ਜਿਵੇਂ ਕਿ ਆਪਾਂ ਕੇਰਲ ਦੀ ਗੱਲ ਕਰਦੇ ਹਾਂ, ਚਲੋ ਉੱਥੇ ਵੀ ਹੈਗਾ ਤਾਂ ਤਕਰਾਰ ਹੀ ਹੈ, ਪਰ ਉਹਨਾਂ ਨੇ ਆਪਣੀਆਂ ਖੁਆਇਸ਼ਾਂ ਜਾਂ ਰੱਜੇ ਪਹਿਲਾਂ ਹੀ ਸੀਗੇ, ਉਹ ਬਹੁਤ ਸਾਰੀਆਂ ਖੁਆਇਸ਼ਾਂ ਛੱਡੀਆਂ ਨੇ, ਬਹੁਤ ਸਾਰੀਆਂ ਚੇਂਜਸ ਕੀਤੀਆਂ ਨੇ। ਤੇ ਇਸੇ ਤਰ੍ਹਾਂ ਹੀ ਕਿ ਜੇ ਇਸ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਇਹ ਨਹੀਂ ਕਹਿ ਸਕਦੇ ਕਿ ਨੌਜਵਾਨ ਨੇ, ਉਹ ਵੀ ਉਮਰ ਦੇ ਪੜਾਅ ਦੇ ਨਾਲ ਦੇਖਿਆ ਜਾਵੇ ਤਾਂ ਜਿਹੜਾ ਵੱਧ ਰਹੇ ਨੇ ਉਧਰ ਉਮਰ ਵੱਲ ਨੂੰ ਵੀ, ਤਾਂ ਕੀ ਆਉਣ ਵਾਲੇ ਜਿੱਦਾਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਚਾਹੇ ਸਿੱਖ ਰਾਜ ਦੀ ਗੱਲ ਆਉਂਦੀ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਕਿ ਜਾਂਦੇ ਜਾਂਦੇ ਕੋਈ ਚੱਜ ਦੇ ਜਾਂ ਚੰਗੇ ਕੰਮ ਕਰ ਜਾਣਗੇ ਜਾਂ ਕੁਝ ਲੋਕ ਇਹਨਾਂ ਨੂੰ ਯਾਦ ਚੰਗੇ ਕੰਮਾਂ ਦੇ ਲਈ ਰੱਖਣਗੇ, ਜੇ ਇਸ ਵਾਰੀ ਪਾਰੀ ਦੇ ਵਿੱਚ ਆਉਂਦੇ ਨੇ ਤਾਂ ਕੀ ਲੱਗਦਾ ਹੈ ਤੁਹਾਨੂੰ, ਜੇ ਕੇਂਦਰ ਦੇ ਨਾਲ ਚੱਲ ਕੇ ਬਣ ਕੇ ਚੱਲਦੇ ਨੇ ਕਿ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ ਜਾਂ ਸਾਰਾ ਕੁਝ ਓਦਾਂ ਹੀ ਰਹੇਗਾ?
1: ਪਰ ਇੱਥੇ ਉਹ ਗੱਲ ਤਾਂ ਹੈਗੀ ਆ ਵੀ ਹੁਣ ਲੁੱਟਣ ਨੂੰ ਬਚਿਆ ਕੁਛ ਨੀ, ਲੁੱਟ ਗਏਗੀ
0: ਜੀ,
1: ਆ ਕੇ ਇੱਕ ਵਾਰੀ ਤਾਂ ਸੋਚਣਗੇ ਨਾ
0: ਜੀ
1: ਵੀ ਹੁਣ ਕੀ ਲੁੱਟੀਏ, ਤੇ ਲੁੱਟ ਕੇ ਤਾਂ ਲੈ ਗਏ ਨਸੀਬਾਂ ਵਾਲੇ
0: ਹੈਜੀ, ਬਿਲਕੁਲ ਹੈ ਜੀ,
1: 5 ਲੱਖ ਕਰੋੜ ਦਾ ਕਰਜ਼ਾ ਦੇ ਗਏ
0: ਜੀ,
1: ਕਰੋ ਕੀ ਕਰਨਾ ਤੁਸੀਂ, ਕਿੱਥੋਂ ਵੇਚੋਗੇ, ਕੀ ਕਰੋਗੇ
0: ਜੀ,
1: ਮਤਲਬ ਜਿਹੜਾ ਵੀ ਬੰਦਾ ਆਏਗਾ ਨਾ ਜੀ ਉਹਦੇ ਵਾਸਤੇ ਬੜੀ ਚੈਲੰਜਿੰਗ ਜੋਬ ਰਹੇਗੀ ਇਹ
0: ਜੀ,
1: ਵੀ ਕਿਸ ਤਰੀਕੇ ਨਾਲ ਸਟੇਟ ਨੂੰ ਰਨ ਕਰਨਾ, ਫਿਰ ਵੀ ਜਿਹੜਾ ਹੈਗਾ ਕਿਉਂਕਿ ਸਰਕਾਰ ਸਰਕਾਰ ਹੀ ਹੁੰਦੀ ਆ, ਬੜੀਆਂ ਪਾਵਰਾਂ ਹੁੰਦੀਆਂ ਉਹਦੇ ਕੋਲ
0: ਜੀ,
1: ਇਹ ਨਿੱਜ ਤੋਂ ਉੱਪਰ ਉੱਠ ਕੇ ਰਾਜ ਕਰਨਗੇ
0: ਜੀ,
1: ਤੇ ਕੁਛ ਨਾ ਕੁਛ ਆਪਣਾ ਜਿਹੜੀ ਆ ਦਾਗ ਲੱਗੇ ਹੈਗੇ ਆ ਨਾ ਜੀ ਉਹ ਧੋ ਲੈਣਗੇ
0: ਜੀ,
1: ਨਹੀਂ ਤਾਂ ਲੋਕੀ ਤਾਂ ਅਜੇ ਵੀ ਮਤਲਬ ਜਿਹੜਾ ਹੈਗਾ ਆ ਵੀ ਉਹ ਬੰਦੇ ਜਿਹਨਾਂ ਦੇ ਖਾਨਦਾਨਾਂ ਨੇ ਮਤਲਬ ਜਿਹੜਾ ਹੈਗਾ ਆ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੇ ਉੱਤੋਂ ਅਕਾਲੀ ਦਲ ਦੇ ਨਾਲ ਤੁਰੇ ਸੀਗੇ ਜੀ, ਜੇ ਉਹ ਮੂੰਹ ਮੋੜ ਗਏ ਆ ਤੇ ਆਮ ਵੋਟਰ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਆ, ਬੜੀ ਔਖਾ ਹੁੰਦਾ ਆ ਦੁਬਾਰਾ ਜਿਹੜਾ ਆ ਲੀਹ ਦੇ ਉੱਤੇ ਚੜ੍ਹਨਾ ਜੀ,
0: ਜੀ
1: ਆ ਜਾਣਗੇ ਚੰਗੇ ਕੰਮ ਕਰਨਗੇ
0: ਜੀ।
1: ਦੇਖੋ ਨਾ ਭਾਰੇ ਸਾਹਿਬ ਇੱਕ ਚੀਜ਼ ਹੈਗੀ ਆ, ਮੈਂ ਇਹ ਸੁਖਬੀਰ ਬਾਦਲ ਹੋਣਾ ਨੂੰ ਨਾ ਜੇ ਇੰਡੀਪੈਂਡੈਂਟ ਚੱਲਣ ਦਿੱਤਾ ਆ ਹੁੰਦਾ ਨਾ ਜੀ, ਉਹਨਾਂ ਨੂੰ ਆਪਾਂ ਦੂਜੀ ਪੋਲੀਟਿਕਸ ਦੇ ਵਿੱਚ ਨਾ ਲਿਆਉਂਦੇ ਜਿਹਦੇ ਵਿੱਚ ਜਿਹੜਾ ਹੈਗਾ ਆ ਮਤਲਬ ਉਹ ਬਿਜ਼ਨਸ ਇਹ ਹੈਗਾ ਜੀ। ਦੇਖੋ ਉਹਨਾਂ ਦੀ ਬਿਜ਼ਨਸ ਸੋਚ ਵੀ ਜਿਹੜੀ ਆ ਜੇ ਉਹਨਾਂ ਨੇ ਆਪਣੇ ਐਗਰੀਕਲਚਰ ਇਹਦੇ ਜਿਹੜੇ ਬੀਜੀ ਸਮਝੌਤੇ ਕੀਤੇ
0: ਜੀ ਮੈਨੇਜਮੈਂਟ
1: ਸਰ ਹਾਂਜੀ ਉਹ ਆਪਣੀ ਇਲੈਕਟ੍ਰੀਸਿਟੀ ਸਰਪਲਸ ਤਾਂ ਕਰ ਦਿੱਤੀ ਨਾ ਜੀ,
0: ਬਿਲਕੁਲ
1: ਪਾਵਰ ਸਰਪਲਸ ਕਰ ਦਿੱਤੀ
0: ਜੀ।
1: ਅੱਜ ਜਦੋਂ ਸਾਰੀ ਸਾਰੀ ਰਾਤ ਜਦੋਂ ਲਾਈਟ ਨੀ ਨਾ ਆਉਂਦੀ ਜੀ ਤੇ ਸਾਨੂੰ ਉਹ ਸਮਾਂ ਚੇਤੇ ਆਉਂਦਾ ਵੀ ਉਹੀ ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਜਿਹੜਾ ਆ 24 ਘੰਟੇ ਅਸੀਂ ਬਿਜਲੀ ਦੇਖੀ, ਨਹੀਂ ਤਾਂ ਕੈਪਟਨ ਦੇ ਰਾਜ ਦੇ ਵਿੱਚ ਵੀ ਅਸੀਂ ਕੱਟ ਹੀ ਲੱਗਦੇ ਦੇਖੇ ਆ ਤੇ ਇਹਨਾਂ ਦੇ ਰਾਜ ਚ ਵੀ ਜਿਹੜਾ ਆ ਕੱਟ ਹੀ ਲੱਗਦੇ ਦੇਖੇ ਆ
0: ਜੀ।
1: ਸੋ ਉਹਨਾਂ ਨੇ ਕੀ ਮਤਲਬ ਸੀਗਾ
0: ਜੀ
1: ਉਹ ਜਦੋਂ ਨਾ ਫ੍ਰੀ ਬੀਜ ਵਾਲੇ ਪਾਸੇ ਨੂੰ ਜਾਣਾ ਪਿਆ ਉਦੋਂ, ਨਹੀਂ ਤਾਂ ਸੁਖਬੀਰ ਬਾਦਲ ਦੀ ਪਹਿਲੀ ਸੋਚ ਇਹ ਸੀ ਕਿ ਬਿਜਨਸ ਟਾਈਪ ਸੋਚ ਕਿ ਵੀ ਫੈਸਿਲਿਟੀ ਲਓ ਠੀਕ ਹੈ ਤੇ ਕਰੋ। ਅੱਜ ਵੀ ਜਿਹੜਾ ਹੈਗਾ ਆ ਵੀ ਤੁਸੀਂ ਜਿਹੜਾ ਆ ਏਦਾਂ ਦੀਆਂ ਫ੍ਰੀ ਬੀਜ ਮੰਗਤੇ ਬਣਾ ਕੇ ਰੱਖ ਦਿੱਤਾ ਸਰ, ਔਰ ਤੁਸੀਂ ਇਹ ਦੇਖੋ ਕਿਸੇ ਬੰਦੇ ਨੇ ਚੰਡੀਗੜ੍ਹ ਦੇ ਪੈਟਰੋਲ ਪੰਪ ਤੇ ਖਰੇ 500-500 ਰੁਪਏ ਦਾ ਜਿਹੜਾ ਹੈਗਾ ਆ ਤੇਲ ਕਹਿਤਾ ਵੀ ਆ ਗਿਆ ਜੀ। ਹਾਂਜੀ ਉਹ ਦੇਖੋ ਇੱਕ ਵੀਡੀਓ ਆਈ ਹੈਗੀ ਆ ਕਿੰਨੀ ਦੁਨੀਆ 500 ਰੁਪਏ ਦਾ ਤੇਲ ਪਾਉਣ ਲਈ 20 ਪਿੰਡੇ ਚ ਪਹੁੰਚ ਗਏ, ਚਾਹੇ 1000 ਰੁਪਏ ਦੀ ਬਾਅਦ ਚ ਦਵਾਈ ਖਾਣੀ ਪੈ ਜਾਏ
0: ਜੀ,
1: ਫੇਰ ਉਸ ਬੰਦੇ ਨੂੰ ਗਾਲਾਂ ਕੱਢਣ ਵੀ ਉਹ ਪਹੁੰਚਿਆ ਕੋਈ ਅੰਮ੍ਰਿਤਸਰ ਦਾ
0: ਰਾਜਾ ਪਤਾ ਨੀ।
1: ਹਾਂਜੀ
0: ਜੀ
1: ਉੱਥੇ ਪਹਿਲਾਂ ਉੱਥੇ ਕੈਨ ਕੂਨ ਜੇ ਕੋਈ ਰੱਖੇ ਸੀਗੇ ਉਹ ਵੰਡੀ ਜਾ ਰਹੇ ਸੀਗੇ ਉਹ ਆਪਣੇ ਐਨਰਜੀ ਡਰਿੰਕ ਦੇ ਉਹ ਦਈ ਗਏ ਜੀ ਉਹਨਾਂ ਨੂੰ, ਬਾਅਦ ਚ ਅਗਲੇ ਕਹਿਣ ਵੀ ਸਾਡਾ ਤੇਲ ਵੀ ਪਾਓ ਹੁਣ ਅਸੀਂ 500 ਦਾ ਜਿਹੜਾ ਵਾਏ ਹੈਗੇ ਜੀ ਤੇ ਪੈਟਰੋਲ ਪੰਪ ਦੇ ਉੱਤੇ ਲਾਈਨਾਂ ਲੱਗੀਆਂ
0: ਜੀ।
1: ਸੋ ਇਸ ਕਰਕੇ ਫ੍ਰੀ ਦੀ ਚੀਜ਼ ਲੈਣ ਵਾਸਤੇ ਇੰਨਾ ਕੁ ਕਰੇਜ਼ ਹੋ ਗਿਆ ਆ ਨਾ ਜੀ ਵੀ ਲੋਕਾਂ ਦਾ ਮਤਲਬ ਰਿਹਾ ਹੀ ਨੀ ਕਰੈਕਟਰ ਰਿਹਾ ਹੀ ਨੀ ਹੈਗਾ ਜੀ, ਕੀ ਕਰੋਗੇ ਤੁਸੀਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਵੀ ਸਰਕਾਰ ਆ ਜਾਂਦੀ ਹੈਗੀ ਆ ਜੀ ਚੈਲੰਜ ਉਹਦੇ ਵਾਸਤੇ ਵੱਡਾ ਹੋਏਗਾ। ਜਿਹੜੀ ਤੁਸੀਂ ਤੁਹਾਡਾ ਸਵਾਲ ਹੈਗਾ ਜੇ ਅਕਾਲੀ ਦਲ ਜਾਂ ਸੁਖਬੀਰ ਬਾਦਲ ਹੁਣੇ ਨਿੱਜ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਕੋਈ ਕੰਮ ਕਰ ਜਾਣਗੇ ਤੇ ਇਤਿਹਾਸ ਦੇ ਵਿੱਚ ਇਹਨਾਂ ਨੂੰ ਚੰਗੇ ਨਾਂ ਨਾਲ ਚੇਤੇ ਰੱਖਿਆ ਜਾਊਗਾ, ਨਹੀਂ ਤਾਂ ਮੱਥੇ ਤੇ ਕਲੰਕ ਇਹਨਾਂ ਦੇ ਬਹੁਤ ਲੱਗੇ ਹੈਗੇ ਆ ਜੀ, ਫਿਰ ਨਹੀਂ ਤਾਂ ਉਹ ਇੱਕ ਵਾਰੀ ਨਾ ਆਪਣੇ ਮਾਂਗੜ ਇਕਬਾਲ ਮਾਂਗੜ ਜੀ ਦੇ ਮੰਮੀ ਨੇ ਇਹ ਗੱਲ ਕਹੀ, ਸੁਰਿੰਦਰਪਾਲ ਭੈਣ ਜੀ ਨੇ ਇਹ ਗੱਲ ਕਹੀ ਸੀ। ਹਾਂਜੀ ਉਹਨਾਂ ਨੇ ਕਿਹਾ ਸੀ ਕਿ ਵੀ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਹੈ
0: ਜੀ,
1: ਪਰ ਜਦੋਂ ਵੀ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈਗਾ ਆ ਤੇ ਉਹ ਮਾੜੀ ਗੱਲ ਤੇ ਚੇਤੇ ਕੀਤਾ ਜਾਂਦਾ।
0: ਬਿਲਕੁਲ
1: ਹਾਂਜੀ
0: ਜੀ,
1: ਇਹਨਾਂ ਨੇ ਕਹੀ ਸੀ ਸ਼ਾਮ ਇੱਕ ਟਿਵਾਣਾ ਸਾਹਿਬ ਦੇ ਆਉਂਦੇ ਹੁੰਦੇ ਸੀ ਭੈਣ ਜੀ ਗੁਰਬਚਨ ਗੁਰਚਰਨ ਹੋਣਾ ਨੇ ਇਹ ਗੱਲ ਕਹੀ ਸੀ ਤੇ ਬਾਦਲ ਸਾਹਿਬ ਦੀ ਏਡੀ ਵੱਡੀ ਲਗੈਸੀ ਤੇ ਜਦੋਂ ਵੀ ਯਾਦ ਕੀਤਾ ਜਾਂਦਾ ਜਾਂ ਮਾੜੇ ਕੰਮ ਨੂੰ ਯਾਦ ਕੀਤਾ ਜਾਂਦਾ ਇਹ ਕਿਉਂ
0: ਜੀ?
1: ਸੋ ਇਸ ਕਰਕੇ ਹੈਗਾ ਕਿਉਂਕਿ ਬਾਦਲ ਸਾਹਿਬ ਨੇ ਨਿੱਜ ਨੂੰ ਪ੍ਰੈਫਰੈਂਸ ਦਿੱਤੀ ਅਨਕੰਡੀਸ਼ਨਲ ਸਪੋਰਟ ਟੂ ਬੀਜੇਪੀ ਐਟ ਦੈਟ ਟਾਈਮ ਜਦੋਂ ਬੀਜੇਪੀ ਦੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ ਸੀ ਤੇ ਬੀਜੇਪੀ ਸਭ ਕੁਛ ਦੇ ਸਕਦੀ ਸੀ ਜੀ, ਉਦੋਂ ਆਪਣੀਆਂ ਸਟੇਟ ਦੀਆਂ ਪ੍ਰੋਬਲਮ ਐਡਰੈਸ ਨਹੀਂ ਕਰਵਾਈਆਂ ਜੀ, ਮੁੱਦੇ ਸਾਡੇ ਉਦੋਂ ਦੇ ਉਹੀ ਚੱਲੇ ਆ ਰਹੇ ਆ ਤੇ ਅੱਜ ਵੀ ਉਹੀ ਮੁੱਦੇ ਖੜੇ ਹੈਗੇ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਕਰ ਲੈਣਗੇ ਤੇ ਚੰਗੀ ਗੱਲ ਹੋਊਗੀ ਜੇ ਨਿੱਜ ਤੋਂ ਉੱਪਰ ਉੱਠ ਕੇ ਤੇ ਫਿਰ ਜਿਹੜਾ ਹੈਗਾ ਆ ਰਾਜ ਕਰਨਗੇ ਤਾਂ ਜੀ, ਬਾਕੀ ਪਤਾ ਨੀ ਜੀ ਵੀ ਸਮੇਂ ਦੀ ਗਰਭ ਦੇ ਵਿੱਚ ਆ ਜੀ ਵੀ ਕਿਹਨੂੰ ਇਹ ਜਿਹੜਾ ਤਾਜ ਮਿਲਣਾ ਆ ਜੀ। ਬਾਕੀ ਦੇਖੋ ਮਾਨ ਸਾਹਿਬ ਵੀ ਨਾ ਮਤਲਬ ਗਰਾਊਂਡ ਤੋਂ ਗਏ ਸੀਗੇ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਇਲਮ ਸੀਗਾ ਜੀ, ਪਰ ਪਤਾ ਨੀ ਉੱਥੇ ਅਫਸਰਸ਼ਾਹੀ ਏਦਾਂ ਦਾ ਗਲਿਆਰੇ ਦੇ ਵਿੱਚ ਪਾ ਲੈਂਦੀ ਆ ਬੰਦੇ ਨੂੰ ਜੀ ਕਿ ਉਹਨੂੰ ਮਤਲਬ ਗਰਾਊਂਡ ਦੇ ਨਾਲ ਬਿਲਕੁਲ ਤੋੜ ਹੀ ਦਿੰਦੀ ਜੀ। ਬਈ ਇਸ ਮਾਨ ਸਾਹਿਬ ਤੋਂ ਜਿੰਨੀਆਂ ਉਮੀਦਾਂ ਸੀ ਨਾ ਜੀ, ਨਿਰਾਸ਼ਾ ਵੀ ਉਹ ਤੋਂ ਵੱਧ ਹੋਈ
0: ਜੀ,
1: ਇਸੇ ਕਰਕੇ ਲੋਕਾਂ ਦੀ ਫਾਇਦਾ ਪੈ ਗਿਆ ਜੀ।
0: ਬਿਲਕੁਲ ਆ ਜੀ
1: ਜੀ, ਪਰ ਸਾਹਿਬ
0: ਜੀ ਸੈਣੀ ਸਾਹਿਬ
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਜੀ, ਮੈਂ ਅਗਲੇ ਸਿਸਟਮ ਦੇ ਬਾਰੇ ਵੀ ਦੱਸ ਦਿੱਤਾ ਸੀ ਵੀ ਅੱਗੇ ਜਿਹੜੇ ਹੈਗੇ ਜੱਜ ਕਿੱਦਾਂ ਲਾਉਣੇ ਨੇ ਜੀ। ਹਾਈ ਕੋਰਟ ਦੇ ਠੀਕ ਹੈ ਜੀ, ਇਹਨਾਂ ਦਾ ਕੋਲੀਜੀਅਮ ਸਿਸਟਮ ਹੈਗਾ ਆ ਜੀ, ਅੱਛੀ ਗੱਲ ਹੈਗੀ ਆ, ਪਰ ਇਹ ਸਾਰੇ ਜੱਜ ਕੋਲੀਜੀਅਮ ਦੇ ਥਰੂ ਹੀ ਆ ਰਹੇ ਜੀ। ਇੱਕ ਵਾਰੀ ਨਾ ਜੀ ਰਾਜ ਸਭਾ ਦੇ ਵਿੱਚ ਕੇਰਲਾ ਦਾ ਇੱਕ ਸਾਂਸਦ ਸੀਗਾ ਜੀ, ਉਦੋਂ ਨਾ ਵੈਂਕਟਾਈ ਨਾਇਡੂ ਹੁੰਦੇ ਸੀਗੇ ਚੇਅਰਪਰਸਨ
0: ਜੀ
1: ਆਪਣੇ ਰਾਜ ਸਭਾ ਦੇ, ਕਿਉਂਕਿ ਵਾਈਸ ਪ੍ਰੈਜੀਡੈਂਟ ਜਿਹੜਾ ਹੁੰਦਾ ਉਹੀ ਚੇਅਰਪਰਸਨ ਹੁੰਦਾ ਨਾ ਜੀ ਉੱਥੇ ਦਾ ਰਾਜ ਸਭਾ ਦਾ
0: ਜੀ।
1: ਤੇ ਵੈਂਕਟ ਨਾਇਡੂ ਨੇ ਜਿਹੜਾ ਹੈਗਾ ਆ ਉਹ ਕਹਿੰਦੇ ਕਿ ਮੈਂ ਮਤਲਬ ਇੱਕ ਕੱਲ ਸਟੇਟਮੈਂਟ ਦੇਖਦਾ ਪਿਆ ਸੀ ਵੀ ਕੇਰਲਾ ਦੇ ਐਮ ਪੀ ਦੀ, ਉਹਨੇ ਕਹਿੰਦੇ ਮਤਲਬ ਪੜ੍ਹਨਾ ਸ਼ੁਰੂ ਕੀਤਾ ਵੀ ਮੈਂ ਜੱਜਿਸ ਦੀ ਪ੍ਰੋਫਾਈਲ ਪੜ੍ਹ ਰਿਹਾ ਹੈਗਾ ਆ
0: ਹੈਂਜੀ,
1: ਵੀ ਪਹਿਲਾ ਜੱਜ ਦੀ ਪ੍ਰੋਫਾਈਲ ਪੜ੍ਹੀ, ਹਿਜ਼ ਮਟਰਨਲ ਅੰਕਲ ਵਾਜ਼ ਇਹ ਹਾਈ ਕੋਰਟ ਜੱਜ ਹੈਂਜੀ, ਦੂਜੇ ਦੇ ਪੜ੍ਹੀ ਜੀ ਵੀ ਹਿਜ਼ ਗ੍ਰੇਟ ਗ੍ਰੈਂਡ ਫਾਦਰ ਵਾਜ਼ ਇਹ ਜੱਜ ਆਫ ਸੁਪਰੀਮ ਕੋਰਟ, ਉਹਨਾਂ ਨੇ ਕੱਲੀ ਕੱਲੀ ਪ੍ਰੋਫਾਈਲ ਪੜ੍ਹੀ ਵੀ ਹਾਂ ਜੀ ਵੀ ਉਹਨਾਂ ਦੇ ਹੀ ਬੱਚੇ ਉਹਨਾਂ ਦੇ ਕਿੱਥ ਐਂਡ ਕਿਨ ਜਿਹੜੇ ਪਹਿਲਾਂ ਸੀ ਉਹ ਕੋਲੀਜੀਅਮ ਸਿਸਟਮ ਰਾਹੀਂ ਜਿਹੜੇ ਹੈਗੇ ਆ ਉਹੀ ਬੰਦੇ ਆਉਂਦੇ ਹੈਗੇ, ਕੀ ਭਾਰਤ ਦੇ ਵਿੱਚ ਟੈਲੈਂਟ ਦੀ ਕਮੀ ਆ ਜੀ।
0: ਜੀ
1: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹ ਮੁੱਦਾ ਕਈ ਵਾਰੀ ਚੱਕਣ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਸੁਪਰੀਮ ਕੋਰਟ ਦੇ ਵੀ ਆਪਣਾ ਜਿਹੜਾ ਹੈਗਾ ਆ ਉਹ ਡੋਮੀਨੈਂਸ ਛੱਡਣਾ ਨਹੀਂ ਚਾਹੁੰਦੀ ਆਪਣੀ ਸਿਲੈਕਸ਼ਨ ਤੇ, ਹੁਣ ਦੇਖੋ ਨਾ ਵੀ ਇੱਕ ਬੰਦੇ ਨੂੰ ਸਿਲੈਕਟ ਵੀ ਉਹੀ ਕਰਦੇ ਹੈਗੇ ਆ, ਸਿਲੈਕਟ ਵੀ ਅਸੀਂ ਕਰਾਂਗੇ ਆਪਣੇ ਆਪ ਨੂੰ ਹੈਂਜੀ, ਤੇ ਅਕਾਊਂਟੇਬਲ ਵੀ ਨਹੀਂ ਹੋਵਾਂਗੇ ਕਿਸੇ ਨੂੰ
0: ਜੀ,
1: ਇਹ ਕਿੱਦਾਂ ਦਾ ਮਤਲਬ ਸਿਸਟਮ ਹੈਗਾ ਆ ਜੀ। ਤੁਸੀਂ ਦੇਖਿਓ ਸਹੀ ਜੈਨ ਜੀ ਜਿਹੜਾ ਹੈਗਾ ਆ ਨਾ ਜੀ, ਜਿੱਦਾਂ ਅੱਜ ਉਹਨਾਂ ਨੇ ਪੋਲੀਟੀਕਲ ਸਿਸਟਮ ਨੂੰ ਡਰਾਇਆ ਨਾ ਜੀ, ਇੱਕ ਦਿਨ ਜਿਹੜਾ ਹੈਗਾ ਆ ਜੁਡੀਸ਼ਰੀ ਵੀ ਆਪਣੇ ਵਿੱਚ ਰਿਫੋਰਮ ਕਰਨ ਦੇ ਵਿੱਚ ਮਜਬੂਰ ਹੋ ਜਾਊਗੀ ਜੀ। ਬਾਕੀ ਜਿਹੜੇ ਵੀ ਜੱਜਿਸ ਆਏ ਹੈਗੇ ਜੀ ਬਣੇ ਆ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕ, ਉਮੀਦ ਕਰਦੇ ਹੈਗੇ ਆ ਜੀ ਵੀ ਇੱਕ ਗਰੀਬ ਦੇ ਮਨ ਦੇ ਵਿੱਚ ਵੀ ਇਨਸਾਫ਼ ਦੀ ਉਮੀਦ ਜਾਗੂਗੀ ਜਦੋਂ ਇਹ ਕੁਰਸੀ ਤੇ ਬਹਿ ਕੇ ਇਨਸਾਫ਼ ਕਰਨਗੇ ਜੀ।
0: ਜਿਵੇਂ ਸਿੰਘ ਸਾਹਿਬ ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ, ਇਸ਼ਾਰਾ ਕੀਤਾ ਹੈ ਪਰਿਵਾਰਵਾਦ, ਤਾਂ ਚਲੋ ਸਿਆਸੀ ਪਾਰਟੀਆਂ ਜਾਂ ਸਿਆਸੀ ਲੋਕਾਂ 'ਚ ਹੈਗਾ ਹੈਗਾ, ਪਰ ਇੱਦਾਂ ਦੀਆਂ ਜਿਹੜੀਆਂ ਜੌਬਾਂ ਨੇ ਉਹਨਾਂ ਦੇ ਵਿੱਚ ਵੀ ਤਾਂ ਪਰਿਵਾਰਵਾਦ ਤਾਂ ਉਹਦੇ ਵਿੱਚ ਵੀ ਬਹੁਤ ਵੱਡਾ ਭਾਰੂ ਹੈ ਜੀ ਦੇਖਿਆ ਜਾਵੇ ਤਾਂ। ਵੈਸੇ ਇੱਥੇ ਸਾਡੇ ਸਾਡੇ ਤੁਹਾਡੇ ਮੈਂ ਇਹਦੇ ਜਾਣਕਾਰੀ ਲੈਣੀ ਚਾਹਾਂਗਾ ਥੋੜੀ ਜਿਹੀ, ਕਿ ਜਿੱਦਾਂ ਕਿ ਕੋਈ ਗੌਰਮੈਂਟ ਦੇ ਵਿੱਚ ਕੋਈ ਸਿਗਨੇਚਰ ਕਰਨੇ ਹੋਣ ਜਾਂ ਤੁਸੀਂ ਮਤਲਬ ਕਿ ਬਾਨਾ ਹੋਵੇ ਕੋਈ ਮਤਲਬ ਕਿ ਗਵਾਹ ਬਾਨਾ ਹੋਵੇ, ਤਾਂ ਉੱਥੇ ਇਹ ਜ਼ਰੂਰ ਲਾਜ਼ਮੀ ਦੇਖਿਆ ਜਾਂਦਾ ਜਿਹੜਾ ਸਾਈਨ ਕਰਵਾਉਣ ਵਾਲਾ ਤੇ ਜਿਹੜੇ ਕਰਨ ਵਾਲੇ, ਉਹ ਕਰਨ ਵਾਲੇ ਤਾਂ ਚਲੋ ਰਿਸ਼ਤੇਦਾਰੀ ਦੇ ਵਿੱਚ ਹੋ ਸਕਦੇ ਆ, ਪਰ ਜਿਹੜਾ ਉੱਥੇ ਜੌਬ ਦੇ ਉੱਤੇ ਬੈਠਾ ਹੈ ਤਾਂ ਉਹ ਮਤਲਬ ਕਿ ਰਿਸ਼ਤੇਦਾਰੀ ਤੋਂ ਪ੍ਰਭਾਵਿਤ ਹੋ ਕੇ ਉਹ ਕੰਮ ਨਹੀਂ ਕਰ ਸਕਦਾ। ਕਿ ਇੰਡੀਆ ਦੇ ਵਿੱਚ ਵੀ ਹੈ ਇਸ ਤਰ੍ਹਾਂ ਦਾ ਕੁਝ, ਤੇ ਫਿਰ ਉਹ ਜੱਜਾਂ ਦੇ ਪੁੱਤ ਜਿਹੜੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਜਾਂ ਹੋਰ ਜਿਹੜੀਆਂ ਵੱਡੀਆਂ ਜੋਬਾਂ ਨੇ ਅੱਗੇ ਤੋਂ ਅੱਗੇ ਉਹ ਕਿੱਦਾਂ ਮੈਨੇਜ ਕਰਦੇ ਆ ਜੀ? ਕਿਤੇ ਤਾਂ ਕਲੈਸ਼ ਹੁੰਦਾ
1: ਹੀ ਹੋਣਾ। ਉਹ ਇਹਨੂੰ ਕਹਿੰਦੇ ਹੁੰਦੇ ਆ ਕੁਇਡ ਪ੍ਰੋ ਕਿਓ
0: ਜੀ,
1: ਉਹ ਮਤਲਬ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਸਕ੍ਰੈਚ ਯੂਅਰ,
0: ਬਿਲਕੁਲ ਜੀ।
1: ਮਤਲਬ ਇਹ ਹੈਗਾ ਆ ਕਿ ਡਾਇਰੈਕਟ ਆਪ ਤਾਂ ਬਹਿਣਾ ਹੀ ਨੇ ਜੀ, ਕਿਸੇ ਦੇ ਪੋਤੇ ਵਾਰੀ ਮੈਂ ਬਹਿਣਾ ਆ, ਮੇਰੇ ਪੋਤੇ ਵਾਰੀ ਕਿਸੇ ਹੋਰ ਨੇ ਬਹਿਣਾ ਆ ਜੀ, ਕਿਸੇ ਦੇ ਮੁੰਡੇ ਵਾਰੀ ਮੈਂ ਬਹਿਣਾ ਕਲੀਜੀਅਮ ਦੇ ਵਿੱਚ, ਜਿਹਦਾ ਮੈਂ ਸਵਾ ਰਿਹਾ ਆ ਉਹਦਾ ਗਾਂ ਉਹ ਆਪ ਵੀ ਨੀ ਆਊਗਾ, ਉਹਦਾ ਮਾਮਾ ਚਾਚਾ ਜਿਹੜਾ ਹੈਗਾ ਆ ਕੋਈ ਉਹ ਹੋਊਗਾ ਜੀ, ਵੀ ਹਾਂ ਜੀ ਉਹਨਾਂ ਨੇ ਸਾਡਾ ਬੰਦਾ ਇੱਕ ਭਰਤੀ ਕਰ ਲਿਆ ਸੀ, ਆਪਾਂ ਹੁਣ ਉਹਨਾਂ ਦਾ ਕਰਨਾ ਆ
0: ਜੀ। ਉਹ ਮੈਨੂੰ ਚੇਤਾ ਭੁੱਲ ਗਈ ਤੁਹਾਡੀ ਗੱਲ ਤੋਂ, ਚੇਤਾ ਆ ਕਟਵਾਣਾ ਸਾਹਿਬ ਗੱਲ ਕਰਦੇ ਹੁੰਦੇ, ਕਪੂਰ ਸਿੰਘ ਹੋਣੀ ਜਿਹੜੇ ਸੀਗੇ ਉਹ ਕਹਿੰਦੇ ਆਪ ਹੀ ਮਤਲਬ ਕਿ ਬਹਿ ਗਏ ਜੀ ਚੇਅਰ ਦੇ ਉੱਤੇ,
1: ਲਾਇਸੈਂਸ ਅਪਲਾਈ ਕੀਤਾ ਕਪੂਰ ਸਿੰਘ, ਆਪ ਹੀ ਅਪਲਾਈ ਕੀਤਾ ਲਾਇਸੈਂਸ, ਆਪ ਹੀ ਬਹਿ ਗਿਆ ਕੁਰਸੀ ਤੇ, ਹਾਂਜੀ ਆਪ ਹੀ ਐਪਲੀਕੈਂਟ ਕਪੂਰ ਸਿੰਘ ਨੇ ਕਪੂਰ ਸਿੰਘ ਨੂੰ ਲਾਇਸੈਂਸ ਦੇ ਦਿੱਤਾ ਜੀ।
0: ਹਾਂਜੀ ਜੀ ਬਿਲਕੁਲ ਹੈ ਜੀ ਸਣੀ ਸਾਹਿਬ,
1: ਹਾਂਜੀ ਹਾਂਜੀ। ਸੋ ਇਸ ਕਰਕੇ ਇੱਥੇ ਮਹਾਰਾਜ ਚੱਲਦੇ ਰਹਿੰਦੇ, ਇੱਥੇ ਇਹ ਦੇਸ਼ ਜਿਹੜਾ ਹੈਗਾ ਆ ਨਾ, ਜਦੋਂ ਇਹ ਮਿਰਾਕਲਸ ਦਾ ਚਮਤਕਾਰਾਂ ਦਾ ਦੇਸ਼ ਹੈਗਾ ਜੀ,
0: ਇਹ ਸਾਰਾ ਕੁਝ ਸਿਰਫ ਉੱਥੇ ਹੀ ਹੋ ਸਕਦਾ ਜੀ।
1: ਇੱਕ ਮਹਾਰਾਜ ਸਾਹਿਬ ਜਾਂਦੇ ਜਾਂਦੇ 2 ਮਿੰਟ ਦੀ ਗੱਲ ਹੋਰ ਸਾਂਝੀ ਕਰਕੇ ਜਾਵਾਂ ਜੀ। ਅੱਜ ਸਾਡੇ ਨਾ ਇੱਥੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਵਿਸ਼ਾ ਰਿਹਾ ਹੈਗਾ ਆ ਜੀ, ਵੀ ਖੰਡ 70 ਰੁਪਏ ਕਿਲੋ ਹੋ ਗਈ
0: ਜੀ। ਹਾਂਜੀ
1: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਆ ਵੀ ਇਹਨਾਂ ਦੇ ਵੀ 25 ਲੱਖ ਟਨ ਜਿਹੜਾ ਹੈਗਾ ਆ ਗੰਨਾ
0: ਜੀ,
1: ਉਹ ਇਥਾਨੋਲ ਬਣਾਉਣ ਦੇ ਵਿੱਚ ਯੂਜ ਹੋ ਗਿਆ।
0: ਸੈਣੀ ਸਾਹਿਬ ਚਲੋ ਮੈਂ ਕਹਿਣਾ ਨੀ ਚਾਹੁੰਦਾ, ਇਹ ਚੀਜ਼ਾਂ ਰਿਪੋਰਟਾਂ ਕਈ ਵਾਰੀ ਨਾ ਅੱਜ ਤੋਂ 5-7 ਸਾਲ ਪਹਿਲਾਂ ਟਵਾਣਾ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਿੰਨਾ ਅਨਾਜ ਪੈਦਾ ਕੀਤਾ ਜਾ ਰਿਹਾ ਉਹ ਮੱਕੀ ਤੋਂ ਲੈ ਕੇ ਕਣਕ ਵੀ ਕਹਿ ਲਓ ਜਾਂ ਬਾਇਓ ਫਿਊਲ ਜਿਹੜਾ ਤਿਆਰ ਕੀਤਾ ਜਾਂਦਾ ਜਾਂ ਇਥਾਨੋਲ ਤਿਆਰ ਕੀਤਾ ਜਾਂਦਾ, ਚੌਲ ਵੀ ਹੋ ਗਿਆ, ਉਹ ਸਿਰਫ ਇਹਨਾਂ ਚੀਜ਼ਾਂ ਦੇ ਲਈ ਵਰਤਿਆ ਜਾ ਰਿਹਾ ਜੀ।
1: ਹਾਂਜੀ
0: ਜੀ,
1: ਹੁਣ ਉਹਦੇ ਕਰਕੇ ਖੰਡ ਦੀ ਸ਼ੋਰਟੇਜ ਹੋ ਗਈ ਜੀ, ਉਧਰੋਂ ਇਥਾਨੋਲ ਤੋਂ ਲੋਕੀ ਪਰੇਸ਼ਾਨ ਹੈਗੇ ਜੀ
0: ਜੀ,
1: ਤੇ ਮੈਨੂੰ ਚੇਚਾ 15 ਕਿਲੋਮੀਟਰ ਆਪਣਾ ਸ਼ਹਿਰ ਤੋਂ 15 ਕਿਲੋਮੀਟਰ ਪਰੇ ਨੂੰ ਜਾਣਾ ਪੈਂਦਾ ਜੀ, ਵੀ ਉਸ ਪੰਪ ਦੇ ਉੱਤੇ ਪਾਵਰ ਵਾਲਾ ਜਿਹੜਾ ਆ ਉਹ ਪੈਟਰੋਲ ਮਿਲ ਜਾਂਦਾ
0: ਜੀ।
1: ਮੈਂ ਵੀ ਮਤਲਬ ਕਿਤੇ ਸੁਣ ਕੇ ਗਿਆ ਸੀ, ਤੇ ਮੈਂ ਜਦੋਂ ਜਾ ਕੇ ਤੇ ਉਹ ਤੇਲ ਪਾਇਆ, ਉਦਣ ਹੀ ਗੱਡੀ ਦੀ ਆਵਾਜ਼ ਜਿਹੜੀ ਆ ਬਦਲ ਗਈ
0: ਜੀ,
1: ਗੱਡੀ ਦੀ ਐਵਰੇਜ ਵੀ ਆਉਣ ਲੱਗ ਪਈ ਨੇ। ਤਾਂ ਮੈਂ ਮਤਲਬ ਹੁਣ ਜਿਹੜੇ ਹੈਗੇ ਆ ਜੀਓ ਦੇ ਪੈਟਰੋਲ ਪੰਪ ਹੈਗੇ ਆ, ਲੋਕੀ ਕਹਿੰਦੇ ਆ ਜੀ, ਆਪਾਂ ਦਾਵਾ ਨੀ ਕਰਦੇ ਹੈਗੇ ਕਿਉਂਕਿ ਅਸੀਂ ਮੀਡੀਆ ਦੇ ਉੱਤੇ ਬੈਠੇ ਆ, ਰੇਡੀਓ ਤੇ ਬੈਠੇ ਹੈਗੇ ਆ, ਤੇ ਲੋਕੀ ਕਹਿੰਦੇ ਆ ਵੀ ਜੀਓ ਦੇ ਪੰਪ ਦੇ ਨਾਲ ਜਿਹੜੇ ਹੈਗੇ ਆ ਤੇਲ ਪਾਉਣ ਦੇ ਨਾਲ ਐਵਰੇਜ ਘਟਦੀ ਆ ਜੀ, ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨੀ, ਉਹਨਾਂ ਤੇ ਕੋਈ ਚੈੱਕ ਨੀ, ਤੁਹਾਨੂੰ 10% ਕਹਿ ਕੇ ਜਿਹੜਾ ਹੈਗਾ ਜਿਹੜਾ ਪਾਉਂਦੇ ਹੈਗੇ ਆ ਉਹਦੇ ਵਿੱਚ ਕਰੇ 12 ਜਾਂ 13 ਆ, ਉਹ ਉਹਨਾਂ ਦੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਰਿਫਾਇਨਰੀਜ਼ ਆ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਬੜਾ ਸੋਚ ਸਮਝ ਕੇ ਜਿਹੜਾ ਇੱਥੇ ਦੇਖੋ, ਗੱਡੀਆਂ ਨੂੰ ਡੈਮੇਜ ਵੱਖਰਾ ਕਰ ਦਿੱਤਾ
0: ਜੀ,
1: ਹਾਂਜੀ, ਤੇ ਆਪ ਕਮਾਈਆਂ ਕਰਕੇ ਚੱਲ ਗਏ। ਪੈਟਰੋਲ ਜਿਹੜਾ ਹੈਗਾ ਆ ਕਹਿੰਦੇ ਪਿਓਰ ਲੈਣਾ ਤੇ 167 ਰੁਪਏ ਪਈ, ਇਹਦਾ ਮਤਲਬ ਜਿਹੜਾ ਹੈਗਾ ਆ ਵੀ 167 ਰੁਪਏ ਤੱਕ ਤੁਸੀਂ ਰੇਟ ਲੈ ਗਏ ਆ
0: ਜੀ,
1: ਤੇ ਫਿਰ ਇਥਾਨੋਲ ਕਿੰਨਾ ਪਾਉਂਦੇ ਹੋਵੋਗੇ ਜੇ 10% ਇਥਾਨੋਲ ਪਾ ਕੇ ਤੁਸੀਂ 100 ਰੁਪਇਆ ਦਿੰਦੇ ਹੈਗੇ ਆ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਦੇਅਰ ਇਜ਼ ਸਮਥਿੰਗ ਫਿਸ਼ੀ, ਕੁਛ ਨਾ ਕੁਛ ਤਾਂ ਗੜਬੜ ਹੈਗੀ ਆ
0: ਜੀ। ਹਾਂਜੀ ਬਿਲਕੁਲ ਜੀ, ਔਜਲਾ ਸਾਹਿਬ ਜੁੜੇ ਨੇ ਤੇ ਬਹਾਦਰ ਸਿੰਘ ਜੀ ਵੀ ਜੁੜੇ ਹੋਏ ਨੇ, ਔਜਲਾ ਸਾਹਿਬ ਦੀ ਗੱਲ ਸੁਣ ਲਈਏ ਪਹਿਲਾਂ, ਕਾਫੀ ਸਮੇਂ ਤੋਂ ਉਹ ਵੀ ਨਾਲ ਨੇ ਤੇ ਫਿਰ ਮੈਂ ਆਗਿਆ ਲੈਣਾ ਤੁਹਾਡੇ ਤੋਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ, ਇੱਕ ਮਿੰਟ ਜੀ।
2: ਹਾਂਜੀ ਹਾਂਜੀ
0: ਹਾਂਜੀ, ਆ ਜਾਓ
2: ਅੱਬ ਤੇ ਕੁਝ ਹੋਰ
1: ਬੋਲੋ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਮੈਂ ਵੇਖਿਆ ਜੀ ਹਰ ਬੰਦੇ ਦੀ ਆਪਦੀ ਸੋਚ ਹੈ, ਮਥਾਲੀ ਇੱਕ ਭਾਜਪਾ ਦੀ MLA ਬਣੀਆਂ ਵਿਹਾਰ ਤੋਂ, ਕਹਿੰਦੀ ਮੋਦੀ ਨੇ ਖੰਡ ਦੀ ਕੀਮਤ ਤਾਂ ਵਧਾਈ ਆ, ਲੋਕਾਂ ਨੂੰ ਸ਼ੂਗਰ ਹੋਈ ਜਾਂਦੀ ਹੈ, ਹੁਣ ਲੋਕ ਖੰਡ ਘੱਟ ਖਾਣਗੇ
0: ਜੀ। ਕੀ ਬਾਤ ਹੈ ਜੀ,
2: ਕਹਿੰਦੀ ਐਥਨੋਲ ਤਾਂ ਵਧਾਇਆ, ਲੋਕ ਗੱਡੀ ਐਵੇਂ ਭਜਾਈ ਫਿਰੀ ਜਾਂਦੀਆਂ, ਹੁਣ ਘੱਟ ਚਲਾਉਣਗੇ।
0: ਅੱਛਾ ਜੀ, ਕੀ ਬਾਤ ਹੈ ਜੀ ਜੀ।
2: ਤੇ ਜਿਹੜੀ ਆ ਜੱਜਾਂ ਦੀ ਰਾਜਨ ਜੀ ਗੱਲ ਕਰਕੇ ਹਟਿਆ, ਤੁਸੀਂ ਦੇਖੋ ਵੀ ਜਿਹੜੇ ਬੱਚੇ ਇੰਨੀ ਪੜ੍ਹਾਈ ਕਰਕੇ ਸਿਲੈਕਟ ਹੋ ਕੇ 2 ਸਾਲ ਇਹੋ ਜਿਹੀ ਜੋਬ ਕਰਨਗੇ
0: ਜੀ,
2: ਤੇ ਉਹ ਆਪਦੀ ਬਾਕੀ ਰਹਿੰਦੀ ਜੁਰੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਫੈਸਲੇ ਕਰਨਗੇ ਜੀ ਉਹ।
0: ਬਿਲਕੁਲ ਹੈ ਜੀ,
2: ਜਦੋਂ ਤੁਹਾਡੀ ਸਟਾਰਟਿੰਗ ਇਹੋ ਜਿਹੀ ਜਲਾਲਤ ਭਰੀ ਹੋਊਗੀ
0: ਜੀ,
2: ਉਹਦੇ ਵਿੱਚ ਉਪਜੂਗਾ ਕੀ ਜੀ ਫਿਰ?
0: ਬਿਲਕੁਲ, ਉਹ
2: ਪਾਵਾਂਗੇ ਉਹੀ ਦਵਾਂਗੇ ਨਾ,
0: ਉਹ ਕਹਿਣਗੇ ਮਸੀਹ ਆਜ਼ਾਦ ਹੋਏ ਆ, ਇੰਨਾ ਕੁਝ ਝੱਲ ਕੇ।
2: ਆਜ਼ਾਦ
1: ਤਾਂ ਉਹਨਾਂ ਨੇ ਕਲਰਕਾਂ ਨੂੰ ਦਬਕੇ ਮਾਰਨੇ ਆ, ਲੋਕਾਂ ਨੂੰ ਦਬਕੇ ਮਾਰਨੇ ਆ।
2: ਜਿਵੇਂ ਹੁਣ ਪੁਲਿਸ ਹੈ, ਮਤਲਬ ਪੁਲਿਸ ਦੇਖੋ ਜਿਹੜਾ ਸਿਪਾਹੀ ਹੁੰਦਾ ਉਹ ਇੰਨਾ ਕੁਛ ਝੱਲਦਾ, ਜੇ ਕੱਲ ਨੂੰ ਜਿੰਨੇ ਆ ਜਿਨ੍ਹਾਂ ਨੇ ਆਹ ਖਾੜਕੂਵਾਦ ਵੇਲੇ ਇੰਨਾ ਜ਼ੁਲਮ ਕਰਿਆ ਉਹ ਥੱਲਿਓ ਗਏ ਹੋਏ ਬੰਦੇ ਸੀ ਨਾ,
0: ਬਿਲਕੁਲ ਹੈ ਜੀ।
2: ਤੁਸੀਂ ਕੱਢ ਕੇ ਦੇਖ ਲਓ ਆ ਜਿੰਨੇ ਜੀਤਪਾਲ ਸੰਧੂ ਹੁਣੀ ਜੋ ਮੈਂ ਬਹੁਤ
0: ਹਾਂ ਜੀ, ਹਾਂ
2: ਜਾਣਦਾ
0: ਜੀ
2: ਘੋਟਣਾ ਸੀ ਜੋ ਵੀ
0: ਜੀ,
2: ਤੇ ਉਹਨਾਂ ਨੇ ਕਿਉਂ ਇਹ ਕਰਿਆ
0: ਜੀ ਬਿਲਕੁਲ,
2: ਕਾਰਨ ਇਹੀ ਸੀ ਨਾ
0: ਜੀ।
2: ਹਾਂਜੀ ਰਾਜ ਜੀ ਕੀ ਕਹਿੰਦੇ ਤੁਸੀਂ ਦੱਸੋ।
1: ਉਹੀ ਨਾ ਵੀਰ ਜੀ, ਜਦੋਂ ਜਲੀਲ ਹੋ ਕੇ ਆਏ ਹੈਗੇ ਆ ਤੇ ਉਹਨਾਂ ਨੇ ਕਲਾਸ 4 ਨੂੰ ਜਲੀਲ ਕਰਨਾ, ਕਲਰਕ ਨੂੰ ਜਲੀਲ ਕਰਨਾ, ਲੋਕਾਂ ਨੂੰ ਜਲੀਲ ਕਰਨਾ, ਕਿਉਂਕਿ ਉਹ ਆਪ ਜਲਾਲਤ ਭੁੱਕ ਕੇ ਆਏ ਹੁੰਦੇ ਆ।
0: ਬਿਲਕੁਲ ਹੈ ਜੀ, ਉਹ ਪ੍ਰਭਾਵ
1: ਜਦ ਉਹਨਾਂ ਨੂੰ ਇਨਸਾਨ ਨਹੀਂ ਸਮਝਿਆ ਗਿਆ ਤੇ ਉਹ ਕਿਸੇ ਨੂੰ ਇਨਸਾਨ ਕਿਉਂ ਸਮਝਣਗੇ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ ਜੀ ਸੈਣੀ ਸਰ।
1: ਹਾਂਜੀ ਸਰ,
0: ਥੈਂਕ ਯੂ ਸੈਣੀ ਸਰ,
1: ਜਿੱਥੇ ਤੱਕ
0: ਹਾਂਜੀ ਹਾਂਜੀ
1: ਨਹੀਂ ਨਹੀਂ
0: ਕੰਟੀਨਿਊ ਕੋਈ ਨਹੀਂ ਕਰਨ ਲੱਗੇ
1: ਸੀ, ਇਹੀ ਗੱਲ ਕਹਿਣ ਲੱਗਾ ਸੀ,
0: ਗੱਲ ਕਰ ਲਓ। ਹਾਂਜੀ
1: ਹਾਂਜੀ ਹਾਂਜੀ, ਮੇਰੀ ਤਾਂ ਇਹੀ ਬੇਨਤੀ ਸੀ ਨਾ ਜੀ,
2: ਅਸੀਂ ਨਾ ਦੇਖੋ ਇਹ ਸਾਡੇ ਸਾਹਮਣੇ ਆ ਜਿਹੜੇ ਜਿਨ੍ਹਾਂ ਨੂੰ ਸਜਾਵਾਂ ਹੋਈਆਂ, ਤੁਸੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਦੇਖੋ, ਕੋਈ ਸਿਪਾਹੀ ਸੀ, ਕੋਈ ਹੌਲਦਾਰ ਭਰਤੀ ਹੋਇਆ ਸੀ
0: ਜੀ,
2: ਵੀ ਜਦੋਂ ਉਹ SSP ਇਹੋ ਜਿਹੇ ਉਹਦੇ ਤੇ ਪਹੁੰਚੇ, ਕਿਉਂਕਿ ਉਹਦਾ ਉਹਨਾਂ ਦਾ ਇੱਕ ਸੁਪਨਾ ਵੀ ਨਹੀਂ ਸੀਗਾ
0: ਜੀ,
2: ਉਹਨਾਂ ਨੇ ਜੁਲਮੇ ਕੀਤਾ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜੋ ਹੁਣ ਜਦੋਂ ਇਹ ਜੱਜ ਪੜ੍ਹ ਕੇ ਇੱਕ ਪੜ੍ਹਿਆ ਲਿਖਿਆ ਆਏ, ਉਹ ਤਾਂ ਚਲੋ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਸੀ, ਕੋਈ ਸਾਈਕਲਿਸਟ ਭਰਤੀ ਹੋਇਆ PAP ਚੋ
0: ਜੀ,
2: ਅੱਜ ਸਰਜੀਤ ਗਰੇਵਾਲ PAP ਦੇ ਵਿੱਚ ਸਿਪਾਹੀ ਭਰਤੀ ਸੀ ਸਾਈਕਲਿਸਟ
0: ਜੀ ਜੀ,
2: ਪੰਜਾਬ ਪੁਲਿਸ ਨੀ ਸੀ PAP ਸਿਲੈਕਟ ਹੋਇਆ ਸੀ
0: ਸਹੀ। ਹਾਂਜੀ ਬਿਲਕੁਲ,
2: ਵੀ ਹਿਸਾਬ ਲਾ ਲਓ ਫਿਰ ਮੁੜ ਕੇ ਇਹਨਾਂ ਨੇ ਕੀ ਕਿਹਾ। ਮੇਰੇ ਕਹਿਣ ਦਾ ਮਤਲਬ ਇਹ ਇੱਕ ਬਹੁਤ ਮਾੜਾ ਵਿਧਾਨ ਹੈ ਇਹ ਸਾਡੇ ਨਾ, ਜੋ ਵੀ ਇਹ ਜੁਡੀਸ਼ੀਅਰੀ ਹੈ ਚਾਹੇ ਉਹ ਆਪਣੇ IAS ਪੁਲਿਸ ਵਾਲੇ, ਜਿਹੜੇ ਪੜ੍ਹ ਕੇ ਇੱਕ ਮੁਕਾਮ ਹਾਸਲ ਕਰਦੇ ਆਜ਼ਾਦ ਹੋਣੇ ਚਾਹੀਦੇ ਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੋਈ ਲਾਲੂ ਪ੍ਰਸਾਦ ਦੀ ਗੱਲ ਵਧੀਆ, ਉਹ ਕਹਿੰਦਾ ਮੈਂ ਪੜ੍ਹ ਕੇ ਕੀ ਕਰਨਾ, DC ਤਾਂ ਕਹਿੰਦਾ DC ਤਾਂ ਮੇਰੇ ਮੂਹਰੇ ਫਾਇਲ ਚੱਕੀ
0: ਮੇਰੇ ਮੂਹਰੇ ਖੜੇ ਨੇ,
2: ਸੱਤ ਪੜੇ ਇਹ ਹਰਿਆਣ ਮਾੜਾ ਜੀ, ਇਹ ਗਲਤ ਫੈਸਲੇ ਲਏ ਜਾਣਗੇ, ਸਮਾਜ ਨੂੰ ਬਹੁਤ ਵੱਡਾ ਹੋਰ ਪਾਸੇ ਨੂੰ ਤੁਰਿਆ ਜਾਊਗਾ, ਕਿਉਂਕਿ ਜਿਹੜੇ ਜੱਜ ਨੇ ਉਹਨਾਂ ਤੋਂ ਅਸੀਂ ਘੱਟੋ ਘੱਟ ਕੋਈ ਨਿਆਂ ਤਾਂ ਰੱਖਦੇ ਆ ਨਾ।
0: ਬਿਲਕੁਲ ਬਿਲਕੁਲ ਹੈ, ਬਿਲਕੁਲ ਹੈ ਜੀ,
2: ਜਦੋਂ ਉਹਨਾਂ ਨੂੰ ਅਸੀਂ ਇਸ ਪੋਜੀਸ਼ਨ ਚੋਂ ਕੱਢਾਂਗੇ ਫਿਰ ਉਹਨਾਂ ਨੇ ਮੂਹਰੇ ਸਾਨੂੰ ਕੀ ਭਰੋਸਾ,
0: ਉਮੀਦ ਨੀ ਕੋਈ ਫਿਰ ਜੀ।
2: ਫੇਰ ਦੇਖੋ ਪੜ੍ਹ ਕੇ ਟੈਸਟ ਦੇ ਕੇ ਪਾਸ ਹੋਣਗੇ ਤੇ ਉਦੋਂ ਬਾਅਦ 2 ਸਾਲ ਉਹਦੀ ਚਮਚਾਗਿਰੀ ਕਰਕੇ ਫਿਰ ਉਹ ਕਹੂਗਾ ਇਹਨੂੰ ਰੱਖਣਾ ਕਿ ਨਹੀਂ ਰੱਖਣਾ
0: ਜੀ, ਬਿਲਕੁਲ,
2: ਫਿਰ ਉਹਦੀ ਬਾਕੀ ਪਹਿਲੀ ਕੀਤੀ ਪੜ੍ਹਾਈ ਕਿੱਥੇ ਜਾਊਗੀ
0: ਜੀ,
2: ਜੋ ਉਹਨੇ ਕੀਤਾ ਜ਼ਿੰਦਗੀ ਅਚੀਵ ਕੀਤਾ ਉਹ ਤਾਂ ਕਿਸੇ ਕੰਮ ਨਾ ਹੋਇਆ ਨਾ।
0: ਨਹੀਂ ਜੀ ਬਿਲਕੁਲ,
2: ਉਹਦੀ ਕਾਬਲੀਅਤ ਉਹਦੀ ਪੜ੍ਹਾਈ ਤੇ ਉਹਦਾ ਮੁਕਾਮ
1: ਕਿਹੜੇ ਸੀ। ਮੈਂ ਕਿੱਥੇ ਪੁਆਇੰਟ ਆਊਟ ਕਰ ਰਿਹਾ ਸੀ ਤੇ ਕਾਕਾ ਤੂੰ ਫਲਾਣੇ ਸ਼ਹਿਰ ਦਾ ਰਹਿਣ ਵਾਲਾ, ਉੱਥੇ ਤਾਂ ਆਹ ਚੀਜ਼ ਬੜੀ ਵਧੀਆ ਹੈਗੀ ਆ
0: ਜੀ,
1: ਹਾਂਜੀ ਫੇਰ 2-4 ਲੱਖ ਦਾ ਮਾਲ ਪਾਓਗੇ ਤਾਂ ਹੀ ਜਿਹੜਾ ਹੈਗਾ ਜਿੱਦਾਂ ਮਰਜ਼ੀ ਅਗਲੇ ਨੂੰ ਪਲੀਜ਼ ਤਾਂ ਕਰਨਾ ਹੀ ਪਊਗਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ
0: ਜੀ, ਬਿਲਕੁਲ ਜੀ।
1: ਮੈਂ ਤੁਹਾਨੂੰ ਹੁਣ ਦੱਸਿਆ ਦਾ ਹੈ ਵੀ ਹੁਸ਼ਿਆਰਪੁਰ ਨੂੰ ਆਏ ਇੰਸਪੈਕਸ਼ਨ ਕਰਨ ਵਾਸਤੇ ਤੇ ਮੁੜ ਕੇ ਇੱਥੇ ਹੁਸ਼ਿਆਰਪੁਰ ਫਰਨੀਚਰ ਬਹੁਤ ਅੱਛਾ ਮਿਲਦਾ, ਚਲੋ ਜੀ ਮੁੜ ਕੇ ਟਰੱਕ ਭਰ ਕੇ ਫਰਨੀਚਰ ਦਾ ਜਾਓ ਜੀ, ਤਾਂ ਸਾਰੇ ਗੁੱਡ ਗੁੱਡ ਲਿਖਣਾ,
0: ਉਹ ਹੱਥੀ ਕਢਾਈ ਕਰਦੇ ਨੇ ਨਾ ਸਾਰਾ ਕੁਝ ਜੀ ਉਹ, ਬਿਲਕੁਲ ਹੈ
1: ਉਹ ਸਰ ਇਹ ਨਹੀਂ ਸਰ ਜਿਹੜੇ ਉੱਪਰ ਬੈਠੇ ਹੈਗੇ ਨਾ ਜੀ,
2: ਗੱਲ ਇਹ ਹੈ ਕਿ ਗੱਲ ਵੀ ਚੀਜ਼ ਮੰਗੀ ਕਿਹੜੇ ਤਰੀਕੇ ਨਾਲ ਜਾਂਦੀ,
0: ਉਹਨਾਂ ਨੂੰ ਪਤਾ ਹੈ ਨਾ ਵੀ ਕਿਹੜੀ ਚੀਜ਼ ਦੀ ਵੈਲਿਊ ਆ, ਬਿਲਕੁਲ ਹੈ ਜੀ, ਉਹ ਵੀ ਹੈ ਨਾਲ,
2: ਇਹ ਗਲਤ ਹੈ ਜੀ, ਮਤਲਬ ਬਾਕੀ ਪਤਾ ਨੀ ਹੁਣ ਦੇਸ਼ ਨੇ ਕਿੱਧਰ ਨੂੰ ਕਿੱਥੋਂ ਤੁਰਨਾ
0: ਜੀ,
2: ਤੇ ਗੱਲਾਂ ਅਸੀਂ ਕਿਹੜੇ ਸਦੀਵੀਆਂ ਕਰ ਰਹੇ ਹਾਂ ਤੇ ਜਾ ਅਸੀਂ ਕਿੱਧਰ ਨੂੰ
0: ਕਿੱਧਰ ਨੂੰ ਰਹੇ ਹਾਂ ਜੀ, ਬਿਲਕੁਲ ਦੁਖਾਂਤ ਹੈ ਜੀ,
2: ਗੱਲ ਇਹ ਹੈ। ਥੈਂਕ ਯੂ ਜੀ, ਵਧੀਆ
0: ਸੁਣ ਰਹੇ ਹਾਂ,
2: ਬਾਕੀ ਮੈਂ ਤਾਂ ਥੱਲੇ ਲਿਖਿਆ ਫ੍ਰੀ ਚ ਚੰਡੀਗੜ੍ਹ ਲਾਈਨਾਂ ਲੱਗ ਗਈਆਂ ਰਾਜਨ ਜੀ, ਇੱਕ ਚੀਜ਼ ਨੀ ਬੰਦਾ ਫ੍ਰੀ ਚ ਮੁੜ ਕੇ ਮੰਗਦਾ, ਚਾਹੇ ਕਰੇ ਜਿੰਨਾ ਮਰਜ਼ੀ ਕਰ ਲਓ ਵੀ ਤੇਰਾ ਵਿਆਹ ਕਰ ਦਿੰਦੇ, ਉਹ ਕਹਿ ਸਕਦਾ ਵੀ ਮੈਂ ਨੀ ਕਰਾਉਣਾ, ਬਾਕੀ ਨੀ ਅਸੀਂ ਕੁਛ ਛੱਡਦੇ ਫ੍ਰੀ ਦਾ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
1: ਨਹੀਂ ਤਾਂ ਸੋਚਣ ਲਈ ਮਜਬੂਰ ਕਰ ਦਿੱਤਾ ਤੁਸੀਂ,
2: ਧੰਨਵਾਦ।
1: ਮੈਂ ਤਾਂ ਸੋਚੀ ਪੈ ਗਿਆ ਸੀ ਵੀ ਇਹ ਨਾ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ।
0: ਨਹੀਂ ਕੱਲ ਮੈਂ ਤੇ ਗੱਲ ਸੁਣਾਈ ਸੀ, ਕਹਿੰਦੇ ਜਿਹਦੇ ਉਹ ਕਿੱਦਾਂ ਸੀਗਾ ਜੀ, ਖੰਬਾ ਹੋਵੇ ਤਾਂ 2 ਵਿਆਹ
1: ਅਗਲੀ ਪੁੱਛੂ ਜੇ ਮੈਂ ਤਾਂ ਪ੍ਰੋਗਰਾਮ ਨੀ ਸੁਣਾਇਆ ਕੱਲ ਵਾਲਾ, ਇਸੇ ਕਰਕੇ ਵੀ ਉਹ ਕਹੂਗੀ ਵੀ ਹਾਂਜੀ ਵੀ ਟੀ ਪੁਆਇੰਟ ਦੇ ਉੱਤੇ ਘਰ ਆ, ਤੇਰੀਆਂ 2 ਭੈਣ ਤਾਂ ਸਿੱਖ ਤੇ ਦੂਜੀ ਕਿੱਥੇ ਆ। ਹਾਂਜੀ
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਜੀ ਜੀ, ਸ਼ੁਕਰੀਆ ਜੀ, ਕੱਲ ਉਹਨਾਂ ਦੀ ਮੈਂ ਗੱਲਬਾਤ ਸੁਣੀ ਸੀ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਾ, ਧੰਨਵਾਦ ਜੀ, ਮੈਂ ਲੈਣਾ ਇਜਾਜ਼ਤ ਜੀ, ਬਹੁਤ ਨੇੜਾ ਹੋ ਗਿਆ ਜੀ, ਥੈਂਕ ਯੂ ਸਰ, ਗ੍ਰੇਟਫੁਲ ਸਰ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
0: ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਜੀ ਡੈਨਮਾਰਕ ਤੋਂ।
3: ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਲੱਗਾ। ਪਹਿਲੀ ਗੱਲ ਦਾ ਜੇ ਤੁਸੀਂ ਸ਼ੁਰੂ ਕੀਤੀ
0: ਜਰੂਰ
3: ਜੇ ਉੱਥੇ ਕਾਹਨੂੰ ਖਾਲਸਾ ਬਣ ਜਾਊ ਤਾਂ ਫੇਰ ਕੀ ਹੋਊ
0: ਜੀ?
3: ਕੁਛ ਕੁਛ ਵੀ ਨੀ ਹੋਣਾ ਫੇਰ ਵੀ। ਦੁਨੀਆਂ ਤੇ ਭਾਜੀ ਦੇਖੋ, ਦੁਨੀਆਂ ਤੇ ਕੰਟਰੀਆਂ ਬਣਦੀਆਂ ਤੇ ਗਾਹਾਂ ਬਣਨੀਆਂ
0: ਜੀ।
3: ਦੇਸ਼ ਬਣੇ ਆ, ਕੋਸਲੋ ਵਰਗੇ ਦੇਸ਼ ਬਣੇ ਆ, ਯੂਕਰੇਨ ਵਰਗੇ ਬਣੇ ਆ, ਹੋਰ ਬਹੁਤ ਬਣੇ ਆ
0: ਜੀ।
3: ਜਿਹੜੇ ਅਲਕਾਇਦਾ ਨੂੰ ਮਿਲੀਅਨ ਦੇ ਹਿਸਾਬ ਨਾਲ ਨਾਮ ਰੱਖਿਆ ਸੀ ਨਾ
0: ਜੀ
3: ਅਮੈਰੀਕਾ ਨੇ, ਉਹ ਹੁਣ ਉਹਨਾਂ ਨੂੰ ਹੱਥ ਮਿਲਾਉਂਦੇ ਆ
0: ਜੀ।
3: ਉਹਨਾਂ ਦੇ ਕੋਲ ਹੀ ਆ ਨਾ ਸਟੇਟ ਹੁਣ
0: ਜੀ,
3: ਉਹਨਾਂ ਦੇ ਕੋਲ ਗੌਰਮੈਂਟ ਆ ਨਾ ਜਿਹੜੇ ਅਲਕਾਇਦਾ ਦੇ ਸੀਗੇ
0: ਜੀ।
3: ਇਸ ਕਰਕੇ ਜੇ ਅਸੀਂ
0: ਫਿਤਰਤ ਕਹਿ ਲੋ ਜਾਂ ਸਾਡੇ ਜਿਹੜੇ ਨੇ ਬਿਹੇਵੀਅਰ ਆ ਸਾਡਾ ਕਿਸੇ ਵੀ ਚੀਜ਼ ਦੇ ਵਿਚ ਅਗਰੈਸਿਵਨੈਸ ਜਿਹੜੀ ਆ, ਦੇਖੋ ਹੁਣ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਹੀ ਆ, ਜਾਂ ਆਪਾਂ ਨੂੰ ਅਲੱਗ ਕਰਾਉਣ ਦੀ ਜ਼ਰੂਰਤ ਮੈਂ ਨਹੀਂ ਸਮਝਦਾ। ਮੇਰਾ ਮੈਂ ਇੱਕ ਮਿੰਟ ਮੈਂ ਗੱਲ ਕਰਨੀ ਕੀ ਚਾਹੁੰਦਾ, ਮੈਂ ਤੁਹਾਡੇ ਨਾਲ ਖੋਲ ਕੇ ਗੱਲ, ਕੋਈ ਨੀ ਟਾਈਮ ਪੂਰਾ ਤੁਹਾਨੂੰ ਦਿੰਦੇ ਆ। ਮੈਂ ਇਹ ਸੋਚਦਾ ਕਿ ਹੁਣ ਦੇਖੋ ਆਪਾਂ ਆਲ ਇੰਡੀਆ ਦੇ ਵਿੱਚ ਜਿੱਥੇ ਵੀ ਮਨ ਕਰਦਾ ਆਪਾਂ ਜਿੱਥੇ ਮਰਜ਼ੀ ਚਲ ਜਾਈਏ, ਆਪਾਂ ਨੂੰ ਕੋਈ ਰੋਕਦਾ? ਜੇ ਹੁਣ ਪੰਜਾਬ ਨੂੰ ਆਪਾਂ ਪਹਿਲਾਂ ਹੀ ਉਹ ਜਿਹੜਾ ਮਤਲਬ ਕਿ ਇੰਨਾ ਛੋਟਾ ਰਹਿ ਗਿਆ ਕਿ 2-3 ਘੰਟਿਆਂ ਦੇ ਵਿੱਚ ਉਧਰ ਨੂੰ ਕਿੱਧਰ ਨੂੰ ਵੀ ਚਲ ਜਾਈਏ ਤੇ ਪੰਜਾਬ ਦੀ ਹੱਦ ਆ ਜਾਣੀ ਹੈ, ਤੇ ਹੁਣ ਇਸ ਵਕਤ ਜਦੋਂ ਆਪਾਂ ਜਿੱਥੇ ਮਰਜ਼ੀ ਪੂਰੇ ਇੰਡੀਆ ਦੇ ਵਿੱਚ ਆਂਢੀ ਗੁਆਂਢੀ ਮੁਲਕਾਂ ਦੇ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਈਏ, ਕੋਈ ਆਪਾਂ ਨੂੰ ਪੁੱਛਦਾ ਉੱਥੇ? ਕਿਸੇ ਵੀ ਸੂਬੇ ਦੇ ਵਿੱਚ ਜਾ ਸਕਦੇ ਆ, ਕੁਝ ਵੀ ਕਰ ਸਕਦੇ ਆ, ਬਿਜ਼ਨਸ ਕਰ ਸਕਦੇ ਆ। ਹੁਣ ਆਪਣੇ ਪੰਜਾਬ ਤੋਂ ਬਾਹਰਲੇ ਜਿਹੜੇ ਆਪਣੇ ਯੂਪੀ ਬਿਹਾਰ ਗੁਜਰਾਤ ਕੇਰਲ ਤੱਕ ਜਾਂ ਹੋਰ ਬੰਬਈ ਤੱਕ ਜਿਹੜੇ ਲੋਕ ਬੈਠੇ ਨੇ ਉੱਥੇ ਗੁਰੂ ਘਰ ਨੇ। ਹੁਣ ਆਪਾਂ ਅਰਦਾਸਾਂ ਕਰਦੇ ਆ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਾਰਿਆਂ ਦੀਆਂ, ਤਾਂ ਫਿਰ ਆਪਾਂ ਨੂੰ ਫਿਰ ਉਹ ਅਰਦਾਸ ਦੇ ਵਿੱਚ ਵੀ ਚੇਂਜ ਕਰਨੀ ਪੈਣੀ ਗੱਲ ਨੂੰ ਕਿ ਭਾਈ ਬੰਬੇ ਹੋ ਗਿਆ ਜਾਂ ਦਿੱਲੀ ਹੋ ਗਿਆ ਜਾਂ ਉਹ ਸਾਰੀਆਂ ਚੀਜ਼ਾਂ ਭੁੱਲ ਜਾਗੇ ਆਪਾਂ ਫਿਰ?
3: ਅਸੀਂ ਅਸੀਂ ਅਸੀਂ ਹੁਣ ਜਿਹੜਾ ਤੁਹਾਡਾ ਟੋਪਿਕ ਉਹ ਹੋਰ ਜਾ ਪਾਸੇ ਜਾਣ ਲੱਗ ਪਿਆ, ਉਹ ਜਾਣ ਲੱਗ ਪਿਆ ਵੀ ਸਾਡੇ ਉਧਰ ਗੁਰਦੁਆਰੇ ਆ, ਅਸੀਂ ਬਿਜ਼ਨਸ ਆ। ਉਹ ਮੈਂ ਉਸ ਟੋਪਿਕ ਤੇ ਚਲੋ ਆਪਾਂ ਬਾਅਦ ਚੋਟ ਵੀ ਆ ਜਾਂਦਾ, ਜਿਹੜਾ ਇਸ ਤੋਂ ਪਹਿਲਾਂ ਕਰ ਦਿੰਦੇ ਗੱਲ ਨੂੰ। ਕੰਟਰੀਆਂ ਦੇਖੋ ਬਣਦੀਆਂ, ਗਾਂ ਵੀ ਬਣਨੀਆਂ
0: ਬਿਲਕੁਲ।
3: ਜੇ ਅਸੀਂ ਅਸੀਂ ਫਿਨਲੈਂਡ ਆ ਸਕਦੇ ਹਾਂ, ਡੈਨਮਾਰਕ ਆ ਸਕਦੇ ਹਾਂ, ਅਮੈਰੀਕਾ ਕਨੇਡਾ ਜਾ ਸਕਦੇ ਹਾਂ, ਤੇ ਪੰਜਾਬ ਤੋਂ ਬਾਹਰ ਵੀ ਜਾ ਸਕਦੇ ਹਾਂ। ਜੇ ਸਾਨੂੰ ਪ੍ਰੋਬਲਮ ਆਈ ਤਾਂ ਉਹਨਾਂ ਨੂੰ ਵੀ ਉਨੀ ਪੈਣੀ ਜਿਹੜੇ ਦੂਜੇ ਪਾਸੇ ਬੈਠੇ ਹੋਣੇ
0: ਸਾਡੇ ਜੀ। ਘੱਟ ਗਿਣਤੀ ਦੇ ਵਿੱਚ ਆ ਤਾਂ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਤਾਂ ਦਾਵਾ ਬਾਈ ਜੀ ਸਾਨੂੰ ਤਾਂ ਦਾਵਾ ਇਹ ਕਰਨਾ ਚਾਹੀਦਾ ਹੈ ਕਿ ਅਸੀਂ ਕਾਹਤੋਂ ਮਤਲਬ ਕਿ ਇੰਡੀਆ ਤੋਂ ਵੱਖ ਹੋਈਏ? ਇੰਡੀਆ ਤਾਂ ਸਾਡਾ ਸਾਰਾ।
3: ਦੇਖੋ ਇੰਡੀਆ ਦੇ ਦੇਖੋ ਧਿਆਨ ਨਾਲ ਸੁਣੋ ਨਾ, ਉਹਨਾਂ ਨੇ ਕਿਹਾ ਮੈਂ ਕਦੀ ਨੀ ਮੰਗਿਆ
0: ਬਿਲਕੁਲ।
3: ਤੁਸੀਂ ਇਹ ਦੇਖੋ ਜਦੋਂ ਇੰਡੀਆ ਆਜ਼ਾਦ ਹੋਇਆ ਸੀ ਉਹਨਾਂ ਗੋਰਿਆਂ ਤੋਂ, ਸਭ ਤੋਂ ਪਹਿਲਾਂ ਬਿਆਨ ਕੀ ਆਇਆ ਸੀਗਾ, ਜਿਹਨਾਂ ਨੇ 80% ਕੁਰਬਾਨੀ ਦਿੱਤੀ ਉਹਨਾਂ ਨੂੰ ਚਾਹੀਦਾ ਕਿ ਜਵਾਨ ਪੇਸ਼ਾ ਕੌਮ ਸਾਡੇ ਦੇ ਸਿੱਖਾਂ ਦੇ
0: ਜੀ।
3: ਚਲੋ ਮੈਂ ਉਧਰ ਨੀ ਜਾਣਾ, ਬਾਕੀ ਜਿਹੜੀ ਤੁਸੀਂ ਗੱਲ ਕੀਤੀ ਉਹ ਬੰਦ ਹੋਇਆ
0: ਬਈ। ਤੁਹਾਡੀ ਆਵਾਜ਼ ਥੋੜੀ ਜੀ ਡਿਸਟਰਬ ਹੋ ਰਹੀ ਹੈ, ਦੇਖੋ ਚੈੱਕ ਕਰਿਓ ਕਦੀ ਬਾਤ।
3: ਤੁਸੀਂ ਕਹਿੰਦੇ ਨਾ ਗੱਲ ਕਰਦੇ ਨਾ ਪੰਜਾਬ ਬੰਦ ਹੋਇਆ ਤੇ ਉੱਥੇ ਪ੍ਰੋਬਲਮ ਪਈ ਨਾ
0: ਜੀ।
3: ਦੇਖੋ ਪੰਜਾਬ ਬੰਦ ਹੋਊਗਾ ਸਾਲ ਦੇ ਵਿੱਚ ਮਸਾਂ ਹੀ ਮੰਨਦਾ 1 ਜਾਂ 2 ਵਾਰ ਜਾਂ ਪਿੱਛੇ ਜੇ ਉਹਨਾਂ ਨੇ ਕੀਤਾ ਜਿਹੜੇ ਸਫਾਈ ਕਰਦੇ ਕਰਮਚਾਰੀ
0: ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ
3: ਮਤਲਬ ਕੋਈ ਕੱਲਾ ਹੀ ਨਹੀਂ ਵੀ ਜੇ ਇਹਨਾਂ ਨੇ ਕਹਿੰਦਾ ਸਿਰਫ ਸਿਰਫ ਜੀ ਉਹ ਖਾਲਿਸਤਾਨੀ ਜਾਂ ਗਰਮ ਖਿਆਲੀ ਜਾਂ ਸਿੱਖ ਹੋਣ ਕਰਕੇ ਅਸੀਂ ਇਹਦੀ ਗੱਲ ਚ ਉਦੋਂ ਕੋਈ ਨੀ ਬੋਲਿਆ ਸੀ
0: ਉਮਰ ਕੈਦ ਦੀ ਸਜ਼ਾ ਜੀ ਕਿ ਆਪਾਂ ਉਹਨੂੰ ਬਾਹਰ ਏਦਾਂ। ਮੈਂ ਪੋਲੀਟੀਕਲ ਐਂਗਲ ਤੋਂ ਵੀ ਨਾਲ ਸੋਚੋ ਨਾ ਕਿ ਸਾਡੇ ਨਾਲ ਖੇਡ ਕਿਹੜੀ ਖੇਡੀ ਜਾ ਰਹੀ ਆ ਨਾ।
3: ਮੈਂ ਗੱਲ ਖਤਮ ਗੱਲ
0: ਹਾਂਜੀ।
3: ਦੂਜੀ ਦੇਖੋ ਤੁਸੀਂ ਇਹ ਪੰਜਾਬ ਬੰਦ ਰਹਿ ਨਾ, ਜਦੋਂ ਇਹ ਆਉਂਦੇ ਆ ਜਿਹੜੇ ਨੇਤਾ ਘੁੰਮਦੇ ਆ ਗੱਡੀਆਂ ਦੇ ਵਿੱਚ ਪੂਰਾ ਪੂਰਾ ਸ਼ਹਿਰ ਬੰਦ ਕਰ ਦਿੰਦੇ ਆ, ਉਦੋਂ ਵੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ, ਉਦੋਂ ਵੀ ਲੋਕਾਂ ਨੇ ਕੰਮਾਂ ਤੇ ਜਾਣਾ, ਉਦੋਂ ਵੀ ਐਂਬੂਲੈਂਸ ਆਉਂਦੀਆਂ ਨਾ, ਉਹ ਤਾਂ ਪੂਰਾ ਸਾਲ ਘੁੰਮਦੇ ਆ, ਪੂਰੇ 5 ਸਾਲ ਘੁੰਮਦੇ ਆ
0: ਜੀ।
3: ਸਕੈਨਸ਼ਿਪ ਵੀ ਉਹਨਾਂ ਨੇ ਅਗਰ ਇਹਨਾਂ ਨੇ 1 ਦਿਨ ਕਿਹਾ
0: ਜੀ
3: ਤੇ ਉਹ ਵੀ 5-6 ਘੰਟੇ
0: ਜੀ,
3: ਉਹ ਵੀ ਪਹਿਲਾਂ ਕਾਫੀ ਦਿਨ ਪਹਿਲਾਂ ਕਹਿ ਕੇ
0: ਜੀ
3: ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਹ ਕਿ ਜਿਹੜੀ ਸਜ਼ਾ ਹੈਗੀ ਆ ਉਹ ਕਿੰਨਾ ਟਾਈਮ ਦੀ ਆ, ਉਹਦਾ ਜਵਾਬ ਇਹ ਆ ਕਿ ਜਿਹੜਾ ਜਿਸ ਕੰਟਰੀ ਚ ਸਿਸਟਮ ਚੱਲਦਾ ਉੱਥੇ ਉਸ ਹਿਸਾਬ ਨਾਲ ਫੈਸਲਾ ਉਹਨਾਂ ਤੁਹਾਨੂੰ ਤੁਹਾਨੂੰ ਉੱਥੇ ਮਿਲਣਾ ਹੱਕਦਾ। ਉੱਥੇ ਉੱਥੇ ਇੱਕ ਵਾਂਗ ਹੈ ਨੀ ਜਦ ਜਦੋਂ ਤੁਹਾਡੇ ਖੇਡ ਮੇਰੇ ਇੱਥੇ ਜਨਮ ਆ
0: ਬਿਲਕੁਲ
3: ਉੱਥੇ ਇੱਦਾਂ ਹੈ ਨੀ ਆ, ਨਾ ਉੱਥੇ ਨਾ ਸਾਡੇ ਇੱਥੇ ਧਾਰਨੇ ਕਦੇ ਲੱਗਦੇ ਆ, ਨਾ ਇੱਥੇ ਬੰਦ ਕਰਦੇ ਆ, ਨਾ ਕੁਛ ਹੋਰ ਹੁੰਦਾ। ਕਦੀ ਕਿਤੇ 20 ਸਾਲਾਂ ਬਾਅਦ ਸੁਣਗਾ ਵੀ ਸਟ੍ਰਾਈਕ ਕੀਤੀ ਜਾ ਰਹੀ, ਪਿੱਛੇ ਹੋਈ ਆ ਦੂਜਿਆਂ ਦੇ ਕਰਮਚਾਰੀਆਂ ਦੀ, ਮੈਡੀਕਲ ਕਰਮਚਾਰੀਆਂ ਦੀ ਕਿਤੇ ਕਿਤੇ ਹੁੰਦੀ ਜਾ, ਪਰ ਉੱਥੇ ਜਿਹੜਾ ਸਿਸਟਮ ਆ ਉਹ ਜਦੋਂ ਨੇ ਉਹੀ ਜੰਮੇ ਪਾਲੇ ਜਦ ਸਾਡੇ ਕੋਲ ਪਹਿਲਾਂ 80 ਸਾਲ ਹੋ ਗਏ ਇਹਨੂੰ ਕਹਿੰਦੇ ਅਖੌਤੀ ਆਜ਼ਾਦੀ ਨੂੰ, ਉਦੋਂ ਤੋਂ ਉੱਥੇ ਸਿਸਟਮ ਜਿਹੜੇ ਸਿਸਟਮ ਤੁਸੀਂ ਰਹਿੰਦੇ ਆ ਉਸ ਸਿਸਟਮ ਦੇ ਵਿੱਚ ਹੀ ਤੁਹਾਨੂੰ ਉੱਥੇ ਤੁਹਾਨੂੰ ਚੀਜ਼ ਮਿਲਣੀ ਜਿਹੜੀ ਮਿਲਦੀ ਆ।
0: ਬਿਲਕੁਲ
3: ਧਰਨੇ ਜਦੋਂ ਕਿਸਾਨੀ ਮੋਰਚਾ ਲੱਗਾ ਸੀ ਉਹਨਾਂ ਕੈਂਸਲ ਕਰਾਏ ਨਾ
0: ਜੀ,
3: ਅੱਛਾ ਜਿਹੜਾ ਸਟੂਡੈਂਟ ਉਹਨਾਂ ਲੱਗਾ ਸੀ ਨਾ ਉਹਨਾਂ ਨੇ ਕੀਤਾ ਸਾਰਾ ਕੁਛ
0: ਜੀ
3: ਹੋਇਆ ਨਾ ਉਹ, ਮੈਂ ਉਸ ਗੱਲ ਨੂੰ ਮੰਨਦਾ ਆ, ਇੱਕ ਗੱਲ ਮੈਂ ਮੰਨਦਾ ਹਾਂ ਕਿ ਇਹਦਾ ਸਾਨੂੰ ਨੁਕਸਾਨ ਹੋ ਸਕਦਾ
0: ਜੇ
3: ਜਿਹੜੇ ਬੰਦੇ ਨੇ ਲੈਣੀ ਹੈ ਨਾ ਪਰੋਲ
0: ਜੀ,
3: ਉਹਨੇ ਖੁਦ ਹੀ ਕਹਿ ਤਾ ਕਹਿੰਦਾ ਮੈਨੂੰ ਇੱਕ ਦਿਨ ਦੀ ਚਾਹੀਦੀ ਨਹੀਂ
0: ਜੀ,
3: ਹੁਣ ਜੇ ਤੁਸੀਂ ਤਾਂ ਮੈਂ ਬਾਹਰ ਬੈਠੇ ਤਾਂ ਕਹੀਏ ਨਾ ਯਾਰ ਇੱਕ ਦਿਨ ਦੀ ਲੈਂਦਾ ਮਿਲਦੀ ਤੇ ਲੈ ਲੈਂਦਾ ਤੇ ਰਾਹ ਹੋ ਜਾਣਾ
0: ਜੀ,
3: ਪਰ ਯਾਰ ਜਿਹੜੇ ਬੰਦੇ ਨੇ ਲੈਣੀ ਜਦੋਂ ਉਹਨੇ ਹੀ ਨਾ ਕਰਤੀ ਫਿਰ ਅਸੀਂ ਕਾਹਦੇ ਫਾਇਦਾ ਕਰੀਏ।
0: ਬਿਲਕੁਲ ਉਹ ਵੀ ਬਿਲਕੁਲ,
3: ਜਿਹੜੇ ਬੰਦੇ 31 ਸਾਲ ਦੇ ਅੰਦਰ ਬੈਠਾ ਆ
0: ਜੀ
3: ਉਹਨੂੰ ਵੀ ਪਤਾ ਵੀ ਇੱਕ ਦਿਨ ਉਹਦੇ ਵਾਸਤੇ 31 ਸਾਲਾਂ ਦੇ ਬਰਾਬਰ ਸ਼ਾਇਦ ਹੋ ਜਾਵੇ
0: ਜੀ,
3: ਵੀ ਮੈਂ ਸ਼ੁਕਰ ਬਾਅਦ ਲਿਖ ਰਿਹਾ ਇੱਕ ਦਿਨ ਬਾਅਦ, ਪਰ ਉਹ ਜੇ ਉਸ ਬੰਦੇ ਨੇ ਫੈਸਲਾ ਗੱਲ, ਅੱਛਾ ਤੁਸੀਂ ਫਿਰ ਗੱਲ ਕੀਤੀ ਵੀ ਜਿਹੜੀ ਜਿਹੜੀ ਹੈ ਹੀ ਉਮਰ ਕੈਦ ਆ
0: ਜੀ,
3: ਉਹਦਾ ਜਵਾਬ ਇਹ ਆ ਚਲੋ ਮੰਨ ਲੈਂਦੇ ਹਾਂ ਜਗਤਾਰ ਸਿੰਘ ਹਵਾਰਾ ਨੂੰ ਉਮਰ ਕੈਦ ਆ, ਉੱਥੇ ਜਿੱਦਾਂ ਜੱਗੀ ਜੌਹਰ ਵਰਗੇ ਫੜੇ ਉਹਨਾਂ ਨੇ ਕੀ ਕੀਤਾ
0: ਜੀ,
3: ਸਾਨੂੰ ਸਾਰੇ ਪਾਸੇ ਸੋਚਣਾ ਪੈਣਾ ਆ, ਗੱਲਾਂ ਇਹ ਨੀ ਕਿ ਜਿਹਨੂੰ ਆਪਾਂ ਇੱਥੇ ਗੱਲ ਮੁਕਾ ਦਈਏ ਜੀ ਉਹ ਉਮਰ ਕੈਦ ਹੋਈ ਆ ਉਹ ਅਸੀਂ ਕਿਹੜੇ ਹਿਸਾਬ ਨਾਲ ਮੰਗਣ ਡੇ ਆ ਪਰੋਲ ਜਾਂ ਦੂਜਾ ਹੋਰ ਵੀ ਚੋਰੀ, ਪਰ ਯਾਰ ਗੱਲਾਂ ਅਸੀਂ ਉਹਨਾਂ ਦੀ ਗੱਲ ਥੋੜੋ ਕਰਦੇ ਹਾਂ ਉੱਥੇ ਕਿਤੇ ਇੱਕ ਆ, ਅੱਛਾ ਦੂਜੇ ਪਾਸੇ ਜਿਹੜੇ ਟ੍ਰੇਨਾਂ ਚ ਬੰਬ ਚਲਾਉਣ ਵਾਲੇ ਆ ਜਿਹਨਾਂ ਕੋਲ ਸਾਰਾ ਕੁਝ ਹੋ ਵੀ ਗਿਆ ਪ੍ਰੂਫ ਵੀ ਹੋ ਗਿਆ ਸਬੂਤ ਹੋ ਗਿਆ, ਉਹਨੂੰ ਤੁਸੀਂ ਮੰਤਰੀ ਬਣਾਏ ਹੋ, ਉਹ ਤਾਂ ਪਾਰਲੀਮੈਂਟ ਚ ਬੈਠ ਰਹੇ ਆ
0: ਜੀ,
3: ਉਹਦਾ ਕੀ ਕਰਾਂਗੇ
0: ਜੀ,
3: ਕਿਉਂਕਿ ਸਾਨੂੰ ਭਾਜੀ ਬਹੁਤ ਕੁਛ ਜਦੋਂ ਅਸੀਂ ਇੱਕਦਮ ਮੂੰਹ ਚੋਂ ਗੱਲ ਕੱਢ ਦਿੰਦੇ ਪਰ ਅਸੀਂ ਜੇ ਧਿਆਨ ਨਾਲ ਸਾਰੇ ਪਾਸੇ ਨਿਗਾਹ ਘੁਮਾ ਕੇ ਦੇਖੀਏ ਤਾਂ ਉੱਥੇ ਉਸ ਕੰਟਰੀ ਦੇ ਵਿੱਚ ਇਹੋ ਹੀ ਹੋਣਾ ਆ, ਇਸ ਤੋਂ ਬਗੈਰ ਉਹ ਨਹੀਂ ਅੱਗੇ ਵੱਧ ਸਕਦੇ, ਕੋਈ ਵੀ ਨਹੀਂ ਵੱਧ ਸਕਦਾ ਨਹੀਂ, ਜੇ ਤੁਸੀਂ ਘਰ ਬਹਿ ਗਏ ਮੰਨ ਲਓ ਜਿੱਦਾਂ ਹੁਣ ਇਹ ਬੰਦ ਹੋਇਆ ਪੰਜਾਬ, ਜੇ ਦੂਜੇ ਪਾਸੇ ਸਟੂਡੈਂਟ ਘਰ ਬਹਿ ਜਾਂਦੇ
0: ਜਾਂ
3: ਕਿਸਾਨ ਘਰ ਬਹਿ ਜਾਂਦੇ ਤੇ ਕੌਣ ਫੈਸਲਾ ਕੌਣ ਜਿੱਤਾ ਜੀ ਉਹ
0: ਜੀ,
3: ਗਈਆਂ ਦੇ ਬੈਠੇ ਆ। ਅੱਛਾ ਦੂਜੀ ਗੱਲ ਤੁਸੀਂ ਕੀਤੀ ਕਿ ਉਹ ਹੋਰ ਮਸਲੇ ਸੀਗੀ ਤੇ ਜਿੱਦਾਂ ਪਰਿਵਾਰਵਾਦ
0: ਜੀ,
3: ਤੁਹਾਡੇ ਵੀ ਹੋਣਾ, ਮੈਂ ਜੇ ਟ੍ਰਾਂਸਲੇਟ ਦਾ ਕੰਮ ਕਰਦਾ ਜਿਹੜਾ ਮੇਰਾ ਕੋਈ ਬੰਦਾ ਵਾਕਫ ਆ ਮੈਂ ਉਹਦੀ ਟ੍ਰਾਂਸਲੇਟ ਨਹੀਂ ਕਰ ਸਕਦਾ
0: ਜੀ, ਬਿਲਕੁਲ ਹੈ ਜੀ,
3: ਜੇ ਜਿੱਥੇ ਮੇਰੀ ਘਰਵਾਲੀ ਜੋ ਹੁਣ ਕੰਮ ਕਰਦੀ ਜਿੱਦਾਂ ਉਹ ਜਿਹੜਾ ਬੁੜੇ ਨੂੰ ਸਾਹਮਣਾ ਜੇ ਸਾਡਾ ਉੱਥੇ ਘਰ ਦਾ ਬਜ਼ੁਰਗ ਹੋਵੇ ਉੱਥੇ ਉਹ ਡਿਊਟ ਨਹੀਂ ਕਰ ਸਕਦੀ,
0: ਬਿਲਕੁਲ ਹੈ ਜੀ,
3: ਦੂਸਰਾ ਇਹ ਤਾਂ ਜਿਹੜਾ ਉੱਪਰਲਾ ਕੰਮ ਉਹ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ
0: ਜੀ,
3: ਉਹਨੇ ਤੁਸੀਂ ਪੱਖਪਾਤ ਕਰੋਗੇ
0: ਜੀ,
3: ਜੇ ਤੁਸੀਂ ਟ੍ਰਾਂਸਲੇਟ ਕਰਨ ਮੈਨੂੰ ਸੱਦ ਲਾਉਣਾ ਉਹਨੂੰ ਸੱਦ ਲਾਉਣਾ ਬਜ਼ੁਰਗ ਰੱਖੇ ਹੋ ਜਾਂ
0: ਕਹਿੰਦੇ
3: ਤੁਸੀਂ ਫਿਰ ਤੁਸੀਂ ਉਹਨਾਂ ਦੇ ਟਾਈਮ ਲਾਓਗੇ ਬਾਕੀ ਤੁਸੀਂ ਭੁੱਲ ਜਾਓਗੇ
0: ਜੀ,
3: ਪਰ ਮੈਂ ਟੋਟਲ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਉੱਥੇ ਜੇ ਉੱਥੇ ਕੋਈ ਹੜਤਾਲ ਹੋਈ ਆ ਜਾਂ ਪੰਜਾਬ ਬੰਦ ਹੋਇਆ ਉਹਨਾਂ ਦੇ ਸਿਸਟਮ ਦਾ ਹਿੱਸਾ ਬਣ ਚੁੱਕਾ, ਕੱਲ ਪਾਸੋਂ ਆਪਾਂ ਇਹੀ ਗੱਲ ਕਰਦੇ ਹੈ ਨਾ ਸਾਡੇ ਕਿ ਸਿਸਟਮ ਦਾ ਢਾਂਚਾ ਹੈ ਨੀ ਉੱਥੇ,
0: ਪਰ ਬਾਈ ਜੀ ਗੱਲ ਇਹ ਨਿਰਾਸ਼ਾ ਇਹੀ ਆ ਨਾ ਕਿ ਉੱਥੇ ਤਬਦੀਲੀ ਕਦੋਂ ਆਏਗੀ ਜਾਂ ਉਹ ਚੀਜ਼ਾਂ ਨੂੰ ਕਿੱਦਾਂ ਬਦਲਿਆ ਜਾਏਗਾ ਜਾਂ ਉਹੀ 84 ਦਾ ਉਹੀ ਲੜਾਈਆਂ ਝਗੜਿਆਂ ਦਾ ਸਿਲਸਿਲਾ ਅੱਜ 21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ, ਪਰ ਸਾਡੀ ਜਿਹੜੀ ਆ ਮਾਨਸਿਕਤਾ ਜਾਂ ਸਾਡੇ ਵਿੱਚ ਬਦਲਾਅ ਹੀ ਨਹੀਂ ਆ ਰਿਹਾ, ਅਗਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਉਹੀ ਚੀਜ਼ਾਂ ਦੇਈ ਜਾ ਰਹੇ ਹਾਂ।
3: ਕੱਲ ਕੱਲ ਪਾਸੋਂ ਮੈਂ ਉਦੋਂ ਵੀ ਤੁਸੀਂ ਮੈਨੂੰ ਕਹਿੰਦੇ ਲਾਲਚੀ, ਮੈਂ ਕਿਹਾ ਭਾਜੀ ਉੱਥੇ ਹੈ ਨੀ ਲਾਲ
0: ਜੀ,
3: ਤੁਸੀਂ ਕਰਦੇ ਆ ਮੈਂ ਵੀ ਫੋਨ ਕਰਦਾ, ਹੋਰ ਰੇਡੀਓ ਬਹੁਤ ਚੱਲਦੇ ਹਜ਼ਾਰਾਂ ਹਿਸਾਬ,
0: ਬਿਲਕੁਲ
3: ਜੋ ਰੋਜ਼ ਹੀ ਆਪਾਂ ਇਹੋ ਗੱਲਾਂ ਕਰਨੀਆਂ
0: ਜੀ,
3: ਉੱਥੇ ਨਹੀਂ ਹੋਣਾ। ਹੁਣ ਤੁਸੀਂ ਕਿਹਾ ਵੀ ਉਹ ਜਿਹੜੇ ਮੰਤਰੀ ਆਪਣਾ ਮੋਦੀ ਜਿਹੜਾ ਆ
0: ਬਾਦਲ ਉਹਨਾਂ ਨੂੰ ਅਹੁਦਾ ਦਿੱਤਾ, ਬਿਲਕੁਲ
3: ਅੱਛਾ ਮੰਤਰੀ ਮੋਦੀ ਵੀ ਲਾ ਲਓ ਚਲੋ ਵੀ ਬੀਟ ਲੱਭੇ ਨਾ
0: ਜੀ,
3: ਇਹ ਇੱਕ ਜੇ ਮੈਂ ਹੋਵਾਂ ਬਹਾਦਰ ਮੈਨੂੰ ਉਸਦੀ ਮੁਸ਼ਕਿਲਾਂ ਬਾਰੇ ਕੁਛ ਨਾ ਪਤਾ ਹੋਵੇ
0: ਜੀ,
3: ਉਹਨਾਂ ਕੋਈ ਨੁਕਸਾਨ ਨਾ ਦਾ ਉਹਨਾਂ ਕੋਈ ਨੁਕਸਾਨ ਨਹੀਂ ਹੋਣਾ, ਕਿਉਂਕਿ ਮੈਂ ਕੁਛ ਵੀ ਜੀਰੋ ਹਾਂ। ਜੇ ਇੱਕ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਨੀ ਪਤਾ ਕਿ ਦੇਸ਼ ਵਿੱਚ ਕਿਹਦੀ ਚੀਜ਼ ਲੋੜ ਆ
0: ਜੀ,
3: ਉਹਨੂੰ ਨੀ ਪਤਾ ਤਾਂ ਫਿਰ ਬੇੜਾ ਗਰਕ ਹੈ ਨਾ
0: ਜੀ,
3: ਜਿੱਦਾਂ ਹੁਣ ਅਸੀਂ ਨੋਰਮਲ ਕਹਿੰਦੇ ਹਾਂ ਤੁਸੀਂ ਵੀ ਖਬਰਾਂ ਕਰਦੇ ਹੋ, ਤੁਸੀਂ ਕਹਿੰਦੇ ਵੀ ਉਹਨਾਂ ਨੂੰ ਕਿਹੜਾ ਕੋਈ ਖਬਰਾਂ ਦੱਸਦੇ ਨੇ, ਉਹਨਾਂ ਨੂੰ ਕਿਹੜਾ ਖਬਰਾਂ ਪਹੁੰਚਦੀਆਂ ਨੇ
0: ਜੀ
3: ਯਾਰ, ਉਹ ਵੀ ਉੱਥੇ ਜੰਮੇ ਆ, ਉਹ ਵੀ ਛੋਟੇ ਹੁੰਦੇ ਸਕੂਲ ਲੈ ਗਏ, ਉਹਨਾਂ ਕੋਲ ਸੁਪਨਾ ਥੋੜਾ ਹੈਗਾ ਅਸੀਂ ਵੱਡੇ ਹੋ ਪ੍ਰਧਾਨ ਮੰਤਰੀ ਬਣਨਾ ਜਾਂ ਮੁੱਖ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨਾ, ਉਹ ਵੀ ਸਕੂਲ ਸਾਡੇ ਵੱਲੋਂ ਗਿਆ, ਉਹ ਵੀ ਨੰਗੇ ਪੈਰ ਦੌੜਦਾ ਰਿਹਾ, ਉਹ ਵੀ ਸਾਈਕਲ ਦੇ ਟਾਇਰ ਚਲਾਉਂਦਾ ਹੋਣਾ, ਉਹ ਵੀ ਗੁੱਲੀ ਡੰਡਾ ਖੇਲਦਾ ਹੋਣਾ, ਬਾਂਡੇ ਖੇਲਦਾ ਹੋਣਾ, ਸਾਰਾ ਕੁਝ ਪਤਾ ਹੈ। ਜੇ ਉਹਨਾਂ ਨੂੰ ਨਹੀਂ ਪਤਾ ਫਿਰ ਉਹਨਾਂ ਦੀ ਜੋਬ ਕਰਦੇ
0: ਜੀ,
3: ਮੈਂ ਨਾਲ ਜੋਬ ਕਹਿੰਦਾ ਹੀ ਨਹੀਂ, ਪਾਪਾ ਪਹਿਲਾਂ ਵੀ ਗੱਲ ਕੀਤੀ ਸੀ ਜੋਬ ਨਹੀਂ ਹੈ ਇਹ, ਰਾਜਨੀਤੀ, ਰਾਜਨੀਤੀ ਦੇ ਮਤਲਬ ਸੇਵਾ
0: ਜੀ,
3: ਉਹ ਨੀ ਹੈਗਾ ਜੋਬ ਆ ਇਹ ਸੇਵਾ ਆ
0: ਜੀ।
3: ਹੁਣ ਇਹਨਾਂ ਕੰਟਰੀਆਂ ਦੇ ਵਿੱਚ ਲੋਕੀ ਸਾਈਕਲ ਤੇ ਘੁੰਮਦੇ ਆ, ਇਹਨਾਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੋ ਵੀ ਹੈਗੇ ਆ ਸਾਈਕਲ ਤੇ ਘੁੰਮਦੇ ਆ, ਜਦੋਂ ਜਦੋਂ ਇਹਨਾਂ ਦੀ ਨੌਕਰੀ ਲੱਗ ਜਾਂਦੀ ਆ ਉਸ ਦਿਨ ਆਪ ਖੁਦ ਸਮਾਨ ਪੈਕ ਕਰਨ ਡੇ ਹੁੰਦੇ
0: ਜੀ,
3: ਆਪਣੇ ਆਪਣੇ ਘਰ ਦਾ, ਉੱਥੇ ਉਹ ਛੱਡਦੇ ਕੋਈ ਨੀ,
0: ਬਿਲਕੁਲ
3: ਲੱਖਾਂ ਤੋਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਦੇ ਉੱਪਰ ਹੱਲੇ ਤੱਕ ਬੈਠੇ ਹੋਣੇ ਆ, ਜਿਹਨਾਂ ਦੇ ਪਤਾ ਨੀ 20-20 ਸਾਲ ਪਹਿਲਾਂ ਦੇ, ਉਹਨਾਂ ਦੀ ਸਾਰੀਆਂ ਟਰਮਾਂ ਵੀ ਖਤਮ ਹੋ ਕੇ ਚੁੱਕੀਆਂ,
0: ਮੰਤਰੀ
3: ਜੋ ਵੀ ਹੋਣਗੇ
0: ਬਿਲਕੁਲ
3: ਕਰੋੜਾਂ ਅਰਬਾਂ ਦੀ, ਉੱਥੇ ਉੱਥੇ ਦਾ ਸਿਸਟਮ ਤੁਸੀਂ ਰੋਜ਼ ਭਾਪ ਵੈਸੀ ਜਾਈਏ ਇਸ ਗੱਲ ਤੇ
0: ਜੀ,
3: ਕੀ ਹੱਲ ਹੋਣਾ, ਕੁਛ ਵੀ ਨੀ ਹੋਣਾ,
0: ਬਿਲਕੁਲ
3: ਉੱਥੇ ਇਹੀ ਕੁਛ ਰਹਿਣਾ। ਅੱਜ ਖਾਲਿਸਤਾਨ ਦੀ ਗੱਲ ਕਰਦੇ ਹਾਂ, ਕੱਲ ਨੂੰ ਕੋਈ ਹੋਰ ਆਜੂਗਾ, ਅੱਛਾ ਹਰ ਵੇਲੇ ਖਾਲਿਸਤਾਨ ਨੂੰ ਗੱਲ ਕਰਦੇ ਹਾਂ, ਜਿਹੜੇ ਜਿਹੜੇ ਇੱਕ ਪਾਸੇ ਸ਼ਰੇਆਮ ਹਿੰਦੂ ਰਾਸ਼ਟਰ ਦੇ ਕਿਰਪਾਨੂ ਲੈ ਸੜਕਾਂ ਤੇ ਘੁੰਮਦੇ, ਉਹਦੇ ਆਪਾਂ ਕਵਰ ਕਿਉਂ ਨੀ ਕਰਦੇ
0: ਜੀ,
3: ਅਸੀਂ ਤਾਂ ਮੋਹਰੇ ਪਰੂਫ ਰੱਖਦੇ ਹਾਂ ਕਿ ਸਾਡੇ ਨਾਲ ਤੁਸੀਂ ਧੱਕਾ ਕਰਦੇ ਆ, ਸਾਡੇ ਬੰਦੇ ਅੰਦਰ ਦਿੱਤੇ ਹੋ ਆ,
0: ਜਿਹੜੀ
3: ਜਗ੍ਹਾ ਅਸੀਂ ਮੰਨਦੇ ਹਾਂ ਪੂਜਦੇ ਹਾਂ ਉਹਨੂੰ ਤੁਸੀਂ ਕਦਰ ਨੀ ਕਰਦੇ ਹੈਗੇ ਆ, ਬਿਨਾਂ ਗੱਲ ਦੇ ਜੇਲ੍ਹਾਂ ਚ ਰੱਖੇ ਹੋ ਹੈਗੇ ਆ, ਸਾਨੂੰ ਆਜ਼ਾਦੀ ਮਿਲਦੇ ਸਾਰੇ ਤੁਸੀਂ ਸਾਨੂੰ ਸਿੱਧਾ ਕਹਿਤਾ ਵੀ ਜਮਾਇਤ ਪੇਸ਼ਾ ਕੌਮ ਆ, ਉਹਦਾ ਤਾਂ ਅਸੀਂ ਕਾਰਨ ਮੰਨ ਸਕਦੇ ਹਾਂ, ਤੁਹਾਨੂੰ ਕਾਹਦਾ ਕਾਰਨ ਆ ਵੀ ਤੁਸੀਂ ਹਿੰਦੂ ਰਾਸ਼ਟਰ ਤੋਂ ਖੁਦ ਕਹਿੰਦੇ ਆ ਸ਼ਰੇਆਮ, ਜਿਹੜੀ ਪਾਰਲੀਮੈਂਟ ਦੇ ਵਿੱਚ ਬੈਠੇ ਉਹ ਕਹਿ ਦਿੰਦੇ ਹੋ
0: ਜੀ,
3: ਦੱਸੋ ਜਿਹੜਾ ਇਹ ਦੂਜਾ ਆ ਜੋਗੀ ਆ, ਇਹਦੀ ਇਹਦੀ ਇੱਕ ਮੈਂ ਵੀਡੀਓ ਬਹੁਤ ਸਾਂਭ ਕੇ ਰੱਖੀ ਹੋਊ, ਅਗਰ ਭੇਜ ਦਊਂ ਇਹਨਾਂ ਨੂੰ ਚਾਹੀਦੀ ਹੋਈ ਤਾਂ
0: ਜੀ,
3: ਉਹਦੀ ਸਟੇਜ ਤੇ ਕਹਿਣ ਡਿਆ ਬੰਦਾ ਹਿੰਦੂ ਨੇਤਾ ਕਿ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਬਲਾਤਕਾਰ ਕਰੋ
0: ਜੀ, ਕੀ ਬਾਈ ਜੀ, ਪਰ ਮੇਰਾ ਮੇਰਾ ਇੱਕ ਸਵਾਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਉੱਥੇ ਵੱਖਰਾ ਖਿੱਤਾ ਬਣਿਆ ਬਣਾਇਆ ਜਾਵੇ,
3: ਮੈਂ ਹਾਂ ਇੱਕ ਇਹਦਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ, ਇਹ
0: ਜੀ
3: ਜਦੋਂ ਜਦੋਂ ਇੰਡੀਆ ਬਣਿਆ ਸੀਗਾ ਉਦੋਂ ਵੀ ਕਿਸੇ ਨੇ ਏਡੀ ਗੱਲਾਂ ਕੀਤੀਆਂ ਹੋਣੀਆਂ, ਉਹ ਚਾਹੁੰਦੇ ਆ ਵੀ ਇੰਡੀਆ ਪਾਕਿਸਤਾਨ ਬਣੇ, ਉਦੋਂ ਲੋਕਾਂ ਨੇ ਖੁਦ ਫੈਸਲਾ ਕਰ ਲਿਆ, ਜਿਹਨਾਂ ਨੇ ਉਧਰ ਆਣਾ ਉਧਰ ਚਲੇ ਗਿਆ, ਜਿਹਨਾਂ ਉਧਰ ਆਣਾ ਉਧਰ ਚਲੇ ਗਿਆ, ਇਹਦੇ ਵਿੱਚ ਵੀ ਏਦਾਂ ਹੀ ਹੋਊਗਾ ਜੇ ਬਣਿਆ
0: ਨਹੀਂ, ਉਹ ਉਸ ਸਮੇਂ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਬ੍ਰਿਟੇਨ ਬ੍ਰਿਟਿਸ਼ ਦੀ ਜਾਂ ਹੋਰ ਬਹੁਤ ਸਾਰੇ ਮੁਲਕ ਸੀ ਉਹਨਾਂ ਦੀਆਂ ਉੱਥੇ ਸੀਗੀਆਂ ਹਕੂਮਤਾਂ ਜੀ,
3: ਤੁਸੀਂ ਮਰਜ਼ੀ,
0: ਪਰ ਹੁਣ ਤਾਂ ਆਪਣੇ ਆਪ ਦੇ ਵਿੱਚ ਹੀ ਆਪਾਂ ਜੀ,
3: ਹਾਂ ਅੱਛਾ ਚਲੋ ਜਿਹੜਾ ਜਵਾਬ ਮੈਨੂੰ ਨਾ ਮੈਂ ਪਹਿਲਾਂ ਸੋਚਿਆ ਸੀ, ਹੁਣ ਦੁਬਾਰਾ ਫਿਰ ਆ ਗਿਆ ਯਾਦ
0: ਜੀ,
3: ਜਦੋਂ ਅਸੀਂ ਤਿੰਨ ਭਰਾ ਆ
0: ਜੀ,
3: ਜੇ ਸਾਡੇ ਜਿਹੜਾ ਇੱਕ ਕੰਟਰੀ ਆ ਪੂਰਾ ਕੰਟਰੀ 27 ਸਟੇਟਾਂ ਆ
0: ਜੀ,
3: ਉਹ ਲਹਿਦਾ ਹੋ ਜਾਊਗਾ ਤੇ ਸਾਨੂੰ ਦੁੱਖ ਲੱਗੂਗਾ, ਜਾਂ ਸਾਡੇ ਜਿਹੜਾ ਘਰ ਦਾ ਟੱਬਰ ਅਲੱਗ ਹੁੰਦਾ ਉਹਦਾ ਜ਼ਿਆਦਾ ਦੁੱਖ ਹੋਣਾ ਚਾਹੀਦਾ, ਜਾਂ ਘਰ ਦੇ ਟੱਬਰ ਅਲੱਗ ਹੋ ਸਕਦੇ ਆ
0: ਜੀ,
3: ਵੱਡੇ ਵੱਡੇ ਫੈਮਿਲੀਆਂ ਅਲੱਗ ਹੋ ਸਕਦੀਆਂ, ਤੇ ਪੰਜਾਬ ਕਿਉਂ ਨੀ ਹੁੰਦਾ, ਜਾਂ ਪਾਕਿਸਤਾਨ ਕਿਉਂ ਨੀ ਹੁੰਦਾ,
0: ਮੈਂ ਨੀ ਹੋਇਆ ਜੀ ਅਲੱਗ,
3: ਤੁਸੀਂ ਤੁਹਾਡੀ ਇਕੱਲੇ ਦੀ ਗੱਲ ਕਰਦੇ, ਪੰਜਾਬ ਚ ਸਾਰੇ ਇਕੱਲੇ ਰਹਿੰਦੇ
0: ਆ ਜੀ, ਜੀ ਨਹੀਂ ਮੈਂ ਉਹੀ ਤਾਂ ਚੀਜ਼ ਕਹਿੰਦਾ ਕਿ ਮਤਲਬ ਕਿ ਸਾਡੇ ਵਿੱਚ ਚੇਂਜ ਕਦੋਂ ਆਏਗੀ, ਫਿਰ ਉਹੋ ਹੀ ਪਿਛਲੇ ਸਮੇਂ ਤੋਂ ਜਦ ਚੱਲਦਾ ਆ ਰਿਹਾ, ਫਿਰ ਉਹੋ ਹੀ ਚੱਲੇ ਜਾਏਗਾ, ਹੁਣ ਇੱਥੇ ਜਦੋਂ ਦੇਖੋ ਆਪਾਂ ਇਹਨਾਂ ਮੁਲਕਾਂ ਚ ਵੱਸਦੇ ਆ, ਤੁਹਾਡੇ ਵੀ ਮਤਲਬ ਕਿ ਪਰਿਵਾਰ ਦੇ ਵਿੱਚ ਬੱਚੇ ਨੇ, ਕਦੇ ਤੁਸੀਂ ਉਹਨਾਂ ਦੀ ਮੇਰੀ ਇੱਕ ਗੱਲ ਸੁਣਿਓ, ਮੈਂ ਆਪਾਂ ਕਿਉਂ ਚੇਂਜ ਹੀ ਚਾਹੁੰਦੇ ਆ ਨਾ, ਆਪਾਂ ਵੀ ਜੋ ਚੀਜ਼ਾਂ ਇੱਥੇ ਨੇ ਉੱਥੇ ਵੀ ਉਹ ਚੀਜ਼ਾਂ ਹੋਣ, ਪਰ ਉਹਨੂੰ ਇਕਜੁੱਟਤਾ ਦੀ ਰੱਖਣ ਦੀ ਬਜਾਏ ਆਪਾਂ ਉਹਨੂੰ ਮਤਲਬ ਕਿ ਤੋੜਨ ਦੇ ਲਈ ਕਾਹਤੋਂ ਕਹਿੰਦੇ ਆ, ਜਾਂ ਮਤਲਬ ਕਿ ਹੁਣ ਤੁਹਾਡੇ ਬੱਚੇ ਨੇ, ਤੁਸੀਂ ਚਾਹੇ ਆਪਣੇ ਮੂੰਹੋਂ ਕਹੀ ਜਾਵੋ ਕਿ ਬੱਚਿਓ ਤੋਂ ਜੋ ਕੁਝ ਵੀ ਮੈਂ ਕਰ ਰਿਹਾ ਜਾਂ ਬਣਾ ਰਿਹਾ ਤੁਹਾਡੇ ਕਰਕੇ ਬਣਾ ਰਿਹਾ, ਇਹ ਤੁਹਾਨੂੰ ਹੀ ਛੱਡ ਕੇ ਜਾਣਾ ਹੈ, ਤੁਸੀਂ ਆਪਣੇ ਮੂੰਹੋਂ ਜਿਹੜੇ ਤੁਹਾਡੇ ਬੱਚੇ ਨੇ, ਮੈਨੂੰ ਪਤਾ ਨੀ ਕਿੰਨੀ ਕੁ ਏਜ ਦੇ ਨੇ, ਜੇ ਤੁਸੀਂ ਕਹਿ ਕੇ ਵੀ ਦੇਖ ਲਿਓ, ਉਹਨਾਂ ਨੇ ਕਹਿਣਾ ਨਹੀਂ ਮਦਰ ਫਾਦਰ ਮਤਲਬ ਕਿ ਇਹ ਤੁਹਾਡਾ ਆ ਜੀ, ਇਹ ਸਾਡਾ ਨੀ ਗਾ, ਕਦੇ ਆਪਾਂ ਉੱਥੇ ਸੁਣਿਆ, ਅਸੀਂ ਉਹ ਬਟਵਾਰੇ ਦੀ ਗੱਲ ਕਾਹਤੋਂ ਕਰਦੇ ਹਾਂ, ਫਿਰ ਉਹ ਬਟਵਾਰੇ ਦੇ ਉੱਤੇ ਜੇ ਬਟਵਾਰਾ ਹੋਇਆ ਤੇ ਉਹਦੇ ਉੱਤੇ ਕਾਹਤੋਂ ਫਿਰ ਆਪਾਂ ਇਮੋਸ਼ਨਲ ਹੋ ਕੇ ਇਹ ਕਹਿੰਦੇ ਆ ਕਿ ਸਾਨੂੰ ਵੱਖ ਕਰ ਦਿੱਤਾ ਗਿਆ।
3: ਜਿੱਦਾਂ ਦਾ ਢਾਂਚਾ ਬਦਲ ਗਿਆ, ਜਿੱਦਾਂ ਉਹਨੇ ਸਿਸਟਮ ਬਦਲ ਦਿੱਤਾ, ਉਹਦੇ ਵਿੱਚ ਨਾ ਕੋਈ ਊਚ ਨੀਚ ਹੋਊਗੀ, ਨਾ ਹੋਊਗਾ ਕੋਈ ਸਿੱਖ
0: ਨਹੀਂ ਬਾਈ ਜੀ, ਉਹ ਤਾਂ ਸਮਾਜ ਦੇ ਵਿੱਚ ਹੋਣੀ ਚਾਹੀਦੀ ਆ ਨਾ ਚੀਜ਼, ਸਰਕਾਰਾਂ ਦੀ ਥੋੜੀ, ਉਹ ਮਤਲਬ ਕਿ ਸਰਕਾਰਾਂ ਨੇ ਤਾਂ ਵੰਡੀਆਂ ਪਾਉਣੀਆਂ ਨੇ, ਗਲਤ ਹੈ ਕਿ ਸਮਾਜ ਦੀ ਜਾਗਰੂਕਤਾ ਦੀ, ਐਜੂਕੇਸ਼ਨ ਦੀ, ਜਿੱਦਣ ਸਮਾਜ ਦੇ ਵਿੱਚ ਇਹ ਜਾਤ ਪਾਤ ਰੰਗ ਭੇਦ ਇਹ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ, ਫਿਰ ਉਹ ਇਕਜੁੱਟਤਾ ਹੋਏਗੀ।
3: ਨਹੀਂ ਖਾਲਿਸਤਾਨ ਦੇ ਵਿੱਚ ਜਾਤਵਾਦੀ ਤੋਂ ਆਪਣੀ ਗੱਲ ਕਰਦੇ ਜਿਹੜੀ ਸਟੇਜਾਂ ਦੇ ਉੱਤੇ ਸ਼ਰੇਆਮ ਜੋਗੀ ਵਰਗੇ ਹੋਰ ਜਿਹੜੇ ਆ ਉਹ ਸ਼ਰੇਆਮ ਬੋਲਦੇ ਆ
0: ਜੀ
3: ਜਾਤਾਂ ਦੇ ਬੋਲਦੇ ਆ ਆਪਣੇ ਆਪਣੇ ਜਿਹੜੇ ਹੁਣ ਮੈਂ ਇਸੇ ਪਾਸਾ ਨੂੰ ਜਾਣਦਾ ਤੁਸੀਂ ਜਾਣਦੇ ਮਿਲਦੇ
0: ਹੋਗੇ
3: ਸਾਡਾ ਤਾਂ ਪਿਆਰ ਹੀ ਬਹੁਤ ਜਾ ਰਹੇ ਆ ਗੱਲ ਕੌਣ ਕਰਦਾ ਆ ਗੱਲ ਕੌਣ ਕਰਦਾ ਇਹਨਾਂ ਦੀ ਇਹਨਾਂ ਚੀਜ਼ਾਂ ਦੀ ਕੰਟਰੀਆਂ ਦੀ ਧਰਮਾਂ ਦੀ ਕੌਣ ਕਰਦਾ ਆ ਪਬਲਿਕ ਨੀ ਕਰਦੀ
0: ਜੀ
3: ਉਹ ਕੁਛ ਬੰਦੇ ਕਰਦੇ ਆ ਜਿਹੜੇ ਜਿਹਨਾਂ ਨੂੰ ਬੋਡੀ ਗਾਰਡ ਚਾਹੀਦੇ ਆ ਉਹ ਪੰਜ ਸੱਤ ਹੈਗੇ ਆ ਉਹ ਸਾਰਿਆਂ ਨੂੰ ਪਤਾ ਕਿਹੜੇ ਆ ਹਿੰਦੂਆਂ ਦੇ ਜ਼ਿਆਦਾ ਖਾਸ ਕਰ ਦੋ ਚਾਰ ਫੋਟੋ ਲੈ ਜਾਂਦੇ ਜਿਹਦੇ ਪਿੱਛੇ ਸਰਵਿਸ ਹੋਈ ਹੈ ਇੱਦਾਂ ਦੇ ਕੋਈ ਨੀ ਉੱਥੇ ਕਿਸੇ ਨਾਲ ਲੜਦਾ ਅਸੀਂ ਉੱਥੇ ਜੰਮੇ ਪੜੇ ਤੁਸੀਂ ਜੰਮੇ ਪੜੇ ਆ ਸਾਰਿਆਂ ਨਾਲ ਪਿਆਰ ਮੁਹੱਬਤ ਸਾਰੇ ਧਰਮਾਂ ਨਾਲ ਕਿਸੇ ਪਤਾ ਨੀ ਹੁੰਦਾ ਆਹ ਗੱਲਾਂ ਦਾ ਤਾਂ
0: ਹਨਾ
3: ਹੁਣ ਮੇਰਾ ਤਾਂ ਮਤਲਬ ਇਹ ਸਾਨੂੰ ਕਹਿਣ ਦਾ ਵੀ ਜੇ ਇਹ ਜਿਹੜਾ ਵੰਡ ਵੰਡਾਈ ਆ ਭਾਵਾਂ ਘਰ ਦਾ ਹੋਵੇ ਭਾਵਾਂ ਦੇਸ਼ ਦਾ ਹੋਵੇ ਜਦੋਂ ਚਾਹੇ ਤੁਹਾਡੇ ਘਰ ਚ ਪਿਆਰ ਆ ਤੇ ਸਿਸਟਮ ਆ ਜੇ ਤੁਹਾਡਾ ਕੋਈ ਇੱਕ ਬੰਦਾ ਵੀ ਪਿਆਰ ਨੂੰ ਤੋੜਨੇ ਵਾਲਾ ਆ ਉਹ ਹੈਗੀਆਂ ਅੱਜ ਕੱਲ ਸਟੇਟਾਂ ਪੋਲੀਟੀਕਲ ਕਿਉਂਕਿ ਉਹਨਾਂ ਦੀ ਕੋਸ਼ਿਸ਼ ਤਾਂ ਚੱਲਦੀ ਆ ਜਦੋਂ ਹੁਣ ਕਾਹਤੇ ਬਿੱਟੂ ਹੁਣੇ ਲੱਗੇ ਹੋ ਕਹਿਣ ਵੀ ਇਹਨੂੰ ਰੋਲ ਦੇ ਦੋ
0: ਕਿਉਂਕਿ ਬਾਈ ਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਹੁਣ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਚਾਹੇ ਧਰਮ ਨੇ ਚਾਹੇ ਜਾਤਾਂ ਪਾਤਾਂ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਜ਼ੋਰ ਤਾਂ ਇੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਲੱਗ ਰਿਹਾ ਕਿ ਭਾਈ ਆਹ ਮੁਲਕ ਬਣਾ ਕੇ ਹੀ ਹਟਣਾ
3: ਜੇ ਜੇ ਚਲੋ ਮੈਨੂੰ ਨੀ ਪਤਾ ਉੱਥੋਂ ਦੇ ਤੁਸੀਂ ਜਿਹੜਾ ਸਿਸਟਮ ਉੱਥੇ ਚੱਲਦਾ
0: ਜੀ
3: ਤੁਸੀਂ ਉਹ ਤੋਂ ਖੁਸ਼ ਆ ਫਿਰ
0: ਪਿਆਰ ਮੁਹੱਬਤ ਦੀ ਗੱਲ ਕਰਦੇ ਦੇਖੋ ਹੁਣ ਪੰਜਾਬ ਹੀ ਐਸੀ ਸਟੇਟ ਹੈ ਕਦੇ ਹਿੰਦੂ ਮੁਸਲਮਾਨ ਜਾਂ ਸਿੱਖ ਦੇ ਵਿੱਚ ਜਾਂ ਈਸਾਈਆਂ ਦੇ ਵਿੱਚ ਕਦੇ ਆਪਾਂ ਦੰਗੇ ਜਾਂ ਇਸ ਤਰ੍ਹਾਂ ਦਾ ਹਿੰਸਾ ਹੋਈ ਦੇਖੀ ਹੈ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋਈ ਹੈ ਇਸ ਤੋਂ ਵੱਡੀ ਮਿਸਾਲ ਕਿਹੜੀ ਆਪਾਂ ਕਹਿ ਸਕਦੇ ਹਾਂ ਪਿਆਰ ਮੁਹੱਬਤ ਦੀ
3: ਜਿਹੜਾ ਜਿਹੜਾ ਪਾੜਾ ਪੈਂਦਾ ਨਾ ਉਸ ਗੱਲ ਦਾ ਉੱਥੋਂ ਪੈਂਦਾ ਆ ਜਦੋਂ ਇੱਕ ਬੰਦਾ ਉੱਪਰ ਹੋਵੇ ਤਾਂ ਦੂਜਾ ਥੱਲੇ ਹੋਵੇ ਤਾਂ ਉੱਪਰ ਵਾਲੀ ਆਵਾਜ਼ ਦੂਰ ਤੱਕ ਜਾਣੀ ਆ ਉਹ ਦੂਰ ਤੱਕ ਉਹ ਚੀਜ਼ਾਂ ਆ ਜਿਹੜੀਆਂ ਜਿਹੜਾ ਕਿ ਉਹਨਾਂ ਦੇ ਅੰਡਰ ਆ ਉਹ ਹੈਗੇ ਆ ਅੱਜ ਕੱਲ੍ਹ ਉੱਥੇ ਮੀਡੀਆ ਸਾਰਾ ਉਹਨਾਂ ਦੇ ਅੰਡਰ ਆ ਉੱਥੇ ਦੂਜੀ ਗੱਲ ਹੀ ਨੀ ਕਰਦੇ ਉਹ ਸਿਰਫ ਉੱਥੇ ਗੱਲ ਹੀ ਚੱਲਦੀ ਹਿੰਦੂ ਮੁਸਲਿਮ
0: ਦੇਖੋ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਗੱਲ ਚੱਲਦੀ ਨਾ ਇਸ ਤਰ੍ਹਾਂ ਦੀ ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਲੋਕ ਇਹ ਕਹਿੰਦੇ ਨੇ ਕਿ ਅਸੀਂ ਨਾ ਹਿੰਦੂ ਆ ਅਸੀਂ ਨਾ ਮੁਸਲਮਾਨ ਆ ਨਾ ਅਸੀਂ ਸਿੱਖ ਆ ਨਾ ਇਸਾਈ ਆ ਅਸੀਂ ਪੰਜਾਬੀ ਆ ਪਹਿਲਾਂ
3: ਪਾਰਲੀਮੈਂਟ ਕਹਿੰਦੇ ਆ ਪੰਜਾਬੀ ਬੋਲੋ
0: ਜੀ
3: ਹਨਾ ਇੱਥੇ ਸਾਡੇ ਪੰਜਾਬ ਦੇ ਵਿੱਚ ਕਈ ਬੰਦੇ ਤਾਂ ਹੈਗੇ ਕਹਿੰਦੇ ਹਿੰਦੀ ਬੋਲਦੇ ਵੀ ਹਿੰਦੀ ਜਾਣ
0: ਤੇ
3: ਚਲੋ ਉਹ ਜ਼ਿਆਦਾ ਮਿਸ਼ਾ ਹੈ ਉਧਰ ਆਪਾਂ ਜਾਣਾ ਪੰਜਾਬੀ ਹਿੰਦੀ ਜਿਹਨੇ ਬੋਲੇ ਮਤਲਬ ਜਦੋਂ ਤੱਕ ਉੱਥੋਂ ਦਾ ਉਹ ਮੀਡੀਆ ਲਾ ਲਓ ਗੌਰਮੈਂਟ ਲਾ ਲਓ ਢਾਂਚਾ ਲਾ ਲਓ ਸਿਸਟਮ ਲਾ ਲਓ ਉਹ ਤੱਕ ਉਹ ਇਮਾਨਦਾਰ ਨਹੀਂ ਹੁੰਦਾ ਤੇ ਉਦੋਂ ਤੱਕ ਏਦਾਂ ਦੀਆਂ ਗੱਲਾਂ ਆਉਂਦੀਆਂ ਰਹਿਣੀਆਂ ਤੇ ਕੰਟਰੀਆਂ ਬਣਾਓ ਹਿੰਦੂ ਰਾਸ਼ਟਰ ਬਣਾਓ ਪਾਕਿਸਤਾਨ ਬਣਾਓ ਕੁਛ ਵੀ ਇਹ ਆਉਂਦੀਆਂ ਰਹਿਣੀਆਂ
0: ਬਿਲਕੁਲ
3: ਕਿਸੇ ਨੂੰ ਮੇਰੇ ਤੋਂ ਬਾਅਦ ਵੀ ਉਹਨੇ ਫੋਨ ਕਰਨਾ ਮਕਦਰ ਭਾਜੀ
0: ਹੋਣੀ
3: ਮੇਰੇ ਬਿਆਨ
0: ਰਹਿਣ ਬਿਲਕੁਲ ਨਹੀਂ ਨਹੀਂ ਉਹ ਆਪਣੇ ਵਿਚਾਰ ਨੇ ਵਿਚਾਰ ਵਟਾਂਦਰਾ ਇਹਦੇ ਵਿੱਚ ਇਹ ਨਹੀਂ ਕਿ ਤੁਹਾਡੇ ਕੋਈ ਵੀ ਸਹਿਮਤ ਨਹੀਂ ਹੋ ਸਕਦਾ ਮੇਰੇ ਨਾਲ ਵੀ ਨਹੀਂ ਸਹਿਮਤ ਹੋ ਸਕਦਾ ਬਹੁਤ ਸਾਰੇ ਦੋਸਤ ਹੋਣਗੇ ਬਿਲਕੁਲ
3: ਮੇਰਾ ਤਾਂ ਇਹ ਸੀ ਕਹਿਣ ਦਾ ਮਤਲਬ ਕਿ ਜੇ ਅੱਜ ਉੱਥੇ ਬੰਦ ਹੋਇਆ
0: ਜੀ
3: ਕਾਫੀ ਦਿਨ ਉਹਨਾਂ ਨੇ ਪਹਿਲੇ ਕਿਹਾ ਸੀਗਾ ਬੰਦ ਹੋਣਾ ਇੱਕ ਤਾਂ ਇਹ ਦੂਜਾ ਇਹ ਕਿ ਜਦੋਂ ਉਹ ਰੈਲੀ ਲੈ ਘੁੰਮਦੇ ਆ ਨਾਲੇ ਨਾਲ ਨਾਲ ਡੰਡੇ ਮਾਰਦੇ ਅਗਲੇ ਨੂੰ ਤੁਸੀਂ ਸ਼ਾਇਦ ਕਦੇ ਨੋਟ ਕੀਤਾ ਹੋਵੇ ਬੜੀ ਪੁਰਾਣੀ ਗੱਲ ਆ ਜਦੋਂ ਲੈ ਕੇ ਲੰਘਦੇ ਨਾ ਜੀਪਾਂ ਆਪਣੀਆਂ ਢੂੰ ਢੂੰ ਕਰਦੇ ਜੇ ਕੋਈ ਬੰਦਾ ਸੜਕ ਤੇ ਖੜਾ ਹੋਵੇ ਨਾ ਪ੍ਰਾਣੀ ਮਾਰਦੇ ਪੁਲਿਸ ਵਾਲੇ ਬਾਹਰ ਲੰਮ ਕੇ ਹੁੰਦੇ ਆ
0: ਜੀ
3: ਹੁਣ ਉਹ ਪਬਲਿਕ ਆ ਉਹਨਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਮਾਰਦੇ ਆ ਉਹ
0: ਜੀ ਡੈਨਮਾਰਕ ਤੋਂ ਜੁੜੇ ਸੀ ਅਗਲੀ ਲਾਈਨ ਦੇ ਉੱਤੇ ਮੁਕੱਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਅਨੂ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ ਕੀ ਹਾਲ ਚਾਲ ਨੇ ਜਨਾਬ
4: ਬਹੁਤ ਵਧੀਆ ਤੁਸੀਂ ਆਪਣੇ ਸੁਣਾਓ
0: ਠੀਕ ਠਾਕ ਜੀ ਜੀ ਅਨੂ ਜੀ ਕੀ ਕਹਿਣਾ ਚਾਹੋਗੇ
4: ਕਹਿਣਾ ਤਾਂ ਕੀ ਹੈ ਪਹਿਲਾਂ ਤਾਂ ਨਾ ਮੈਂ ਬਾਈ ਜੀ ਦੀ ਗੱਲ ਸੁਣ ਕੇ ਮੈਂ ਉਹ ਫੋਨ ਲਾਇਆ ਮੈਂ
0: ਜੀ
4: ਬੇਨਤੀ ਇਹਨਾਂ ਨੂੰ ਹੈ ਪਹਿਲਾਂ ਤਾਂ ਜੇ ਆਪਾਂ ਖਾਲਿਸਤਾਨ ਬਣਾਉਣਾ ਜਾਂ ਕੁਛ ਵੀ ਬਣਾਉਣਾ ਪਹਿਲਾਂ ਤੁਸੀਂ ਇੱਥੇ ਆਓ
0: ਜੀ
4: ਤੇ ਇੱਥੇ ਆ ਕੇ ਬਣਾਓ
0: ਜੀ
4: ਦੂਜਿਆਂ ਦੇ ਜਵਾਕਾਂ ਨੂੰ ਮੰਨ ਲਓ ਵੀ ਕਿਸੇ ਨੂੰ ਇੱਧਰ ਲਾਉਣਾ ਕਿਸੇ ਨੂੰ ਉੱਧਰ ਲਾਉਣਾ ਇੱਥੇ ਸਿਮਰਨਜੀਤ ਮਾਨ ਕੋਰਟ ਚ ਜਿੱਤ ਕੇ ਆ ਗਿਆ ਖਾਲਿਸਤਾਨ ਜਿੰਦਾਬਾਦ ਦਾ ਨਾਰਾ
0: 80-85 ਚੱਲਦੇ ਸੀ ਉਹਨਾਂ ਤੇ
4: ਹਾਂ ਇੱਥੇ ਖਾਲਿਸਤਾਨ ਦਾ ਲਿਟਰੇਚਰ ਰੱਖਣ ਤੇ ਵੀ ਅੰਦਰ ਕਈ ਕਈ ਸਾਲਾਂ ਦੀ ਸਜ਼ਾ ਭੁਗਤਦੇ ਪਏ ਨੇ
0: ਜੀ ਬਿਲਕੁਲ
4: ਤੇ ਜੇ ਤੁਸੀਂ ਵਾਕਈ ਬਣਾਉਣਾ ਤੇ ਫਿਰ ਤੁਸੀਂ ਆਓ ਇੱਥੇ ਆ ਕੇ ਤੇ ਬਣਾਓ, ਫਿਰ ਉੱਥੇ ਬਾਹਰ ਰਹਿ ਕੇ ਕਹਿੰਦੇ ਵਾਸਤੇ ਆਪਾਂ ਗੱਲਾਂ ਕਰਨੀਆਂ।
0: ਨਹੀਂ ਮੈਂ ਉਹ ਜੱਗੀ ਚੋਲ ਉਹਨਾਂ ਦੀ ਗੱਲ ਮੈਨੂੰ ਯਾਦ ਆ ਗਈ, ਉਹਨਾਂ ਨੇ ਕੀਤੀ ਸੀ। ਮੈਂ ਦੇਖੋ ਹੁਣ ਮੈਂ ਇੰਡੀਆ ਹੁੰਦਾ ਬਾਈ ਜੀ, ਜਾਂ ਬਾਈ ਆਪਣੇ ਬਾਈ ਜੀ ਵੀ ਇੰਡੀਆ ਆਉਂਦੇ ਹੋਣਗੇ, ਔਜਲਾ ਸਾਹਿਬ ਨੇ ਹੋਰ ਬਹੁਤ ਸਾਰੇ ਦੋਸਤ ਨੇ ਆਉਂਦੇ ਨੇ ਜੀ ਇੰਡੀਆ, ਕੁਝ ਕੁਝ ਨਾ ਕੁਝ ਤਾਂ ਕਾਰਨ ਬਣੇ ਹੀ ਹੋਣਗੇ ਨਾ ਜੀ, ਉਹਦੇ ਵਿੱਚ ਕੁਝ ਤਾਂ ਮਿਲਿਆ ਹੋਏਗਾ। ਮਤਲਬ ਕਿ ਉਹਨੂੰ ਵੀ ਨਹੀਂ ਆਪਾਂ ਕਹਿ ਸਕਦੇ ਨਾ ਭਈ ਜਿੰਨਾ ਚਿਰ ਹੁਣ ਮੇਰੇ ਉੱਤੇ ਕੋਈ ਅਸੀਂ ਕੋਈ ਲਾਅ ਨਹੀਂ ਤੋੜਦੇ ਇਹਨਾਂ ਮੁਲਕਾਂ ਦੇ ਵਿੱਚ ਵੀ, ਜਾਂ ਇੰਡੀਆ ਜਾ ਕੇ ਵੀ ਅਸੀਂ ਉਹ ਲਾਅ ਨਹੀਂ ਤੋੜਦੇ, ਜਾਂ ਉਹ ਚੀਜ਼ਾਂ ਜਿਹੜੀਆਂ ਨੇ ਫੰਡਿੰਗ ਹੈ ਹੋਰ ਸਾਰੀਆਂ ਚੀਜ਼ਾਂ ਨੇ, ਜਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਉਹ ਹਾਲਾਤਾਂ ਦੇ ਵਿੱਚ ਉਹਨੂੰ ਕੀਤਾ ਗਿਆ, ਕੁਝ ਤਾਂ ਹੋ ਹੀ ਗਏ।
4: ਨਹੀਂ ਨਹੀਂ ਬਿਲਕੁਲ, ਪਰ ਚਲੋ ਜੇ ਮੈਂ ਇਹ ਗੱਲ ਕਹਿੰਦਾ ਚਲੋ ਆਪਾਂ ਅਸੀਂ ਵੀ ਇੱਥੇ ਰਹਿੰਦੇ ਹਾਂ, ਸਾਨੂੰ ਕੋਈ ਕੋਈ ਉਹ ਨਹੀਂ, ਅਸੀਂ ਸਰਕਾਰਾਂ ਦੇ ਜਿਹੜੀ ਗਲਤ ਗੱਲ ਉਹਦੇ ਖਿਲਾਫ਼ ਵੀ ਬੋਲਦੇ ਹਾਂ, ਸਾਨੂੰ ਕੋਈ ਨਹੀਂ ਆ ਕੇ ਪੁੱਛਦਾ। ਪਰ ਚਲੋ ਜੇ ਗੱਲ ਉਹੀ ਹੈ, ਫਿਰ ਤੁਸੀਂ ਜੇ ਤੁਹਾਨੂੰ ਐਂ ਹੀ ਹੈ ਵੀ ਅਸੀਂ ਨਹੀਂ ਇਹਦੇ ਚ ਰਹਿ ਸਕਦੇ
0: ਜੀ
4: ਦੇਸ਼ ਚ, ਫਿਰ ਤੁਸੀਂ ਆਓ ਇੱਥੇ। ਤੇ ਹੁਣ ਉੱਥੇ ਪੰਨੂ ਹਰੀ ਆ ਜਾਂ ਦੂਜੇ ਤੀਜੇ ਰੋਜ਼ ਬਿਆਨ ਦੇ ਦਿੰਦੇ ਹੈ ਵੀ ਤੁਸੀਂ ਐਂ ਕਰੋ ਜੀ, ਉਹ ਕਰੋ ਜੀ, ਤੁਸੀਂ ਆ ਕੇ ਇੱਥੇ ਲੜੋ, ਫਿਰ ਇੱਥੇ ਆਓ ਨਾ
0: ਜੀ।
4: ਫਿਰ ਉੱਥੇ ਲੋਕਾਂ ਦੇ ਜਵਾਕਾਂ ਨੂੰ ਕਿਉਂ ਟੰਗਦੇ ਹੋ, ਉਹਨਾਂ ਨੂੰ ਕਿਉਂ ਉਹੀ ਗੱਲ ਇਮੋਸ਼ਨਲ ਬਲੈਕਮੇਲ ਕਰਦੇ ਹੋ ਕਿਸੇ ਨੂੰ
0: ਜੀ,
4: ਉਹ ਤੁਹਾਡੀ ਸੁਣ ਕੇ ਕੋਈ ਕੋਈ ਉਹੀ ਗੱਲ ਕਿਸੇ ਪਾਸੇ ਤੁਰ ਪੈਂਦਾ, ਕਿਸੇ ਪਾਸੇ ਤੁਰ ਪੈਂਦਾ।
0: ਬਿਲਕੁਲ ਹਾਂ ਜੀ ਬਿਲਕੁਲ,
4: ਹੈਗਾ ਕੋਈ ਹੈ ਅੱਜ ਜੱਗੀ ਜੋਲ 8 ਸਾਲ ਹੋ ਗਏ ਵਿਆਹ ਕਰਾ ਕੇ ਆਇਆ ਸੀ ਉਹ
0: ਜੀ,
4: ਤੇ ਉਹ 8-10 ਸਾਲ ਹੋ ਗਏ, ਕੋਈ ਹੈਗਾ ਉਹਦੇ ਪਿੱਛੇ ਜਾਣ ਵਾਲਾ
0: ਜੀ?
4: ਤੇ ਇੱਥੇ ਸਿਮਰਨ ਜੀ ਦਾ ਮਾਣ ਰਹੀ ਹੈ ਜਿਹੜੇ ਉਹ ਦਿੰਦੇ ਨੇ ਚਿੱਠੀਆਂ ਉੱਥੇ ਪੱਕੇ ਹੋਣ ਦੀਆਂ
0: ਜੀ,
4: ਉਹ ਇੱਥੇ ਭੇਸ ਬਦਲ ਕੇ ਫਿਰਦੇ ਨੇ ਹੈ ਉਹ ਖਾਲਸਾ ਦੇ ਮਦਈ। ਇਸ ਕਰਕੇ ਬਾਈ ਜੀ ਗੁਮਰਾਹ ਨਾ ਕਰੋ ਲੋਕਾਂ ਨੂੰ, ਬੇਨਤੀ ਆ ਜਿਹੜੇ ਅਸਲ ਮੁੱਦੇ ਨੇ ਲੋਕਾਂ ਦੇ, ਜਿਹੜੇ ਦਿਨ ਰਾਤ ਲੋਕੀ ਕੰਮ ਕਰਕੇ ਆ, 40 ਰੁਪਈਆਂ ਤੋਂ ਖੰਡ 60-65 ਰੁਪਈਏ ਹੋ ਗਈ, ਉਹਨਾਂ ਨੂੰ ਉਹਨਾਂ ਗੱਲਾਂ ਤੇ ਰਹਿਣ ਦਿਓ। ਤੁਸੀਂ ਉਹਨਾਂ ਦੇਸ਼ਾਂ ਚ ਬੈਠੇ ਹੋ, ਉੱਥੇ ਬਹਿ ਕੇ ਉਹੀ ਗੱਲ ਬਿਆਨਬਾਜ਼ੀਆਂ ਕਰੀ ਜਾਂਦੇ ਹੋ, ਕਦੀ ਕੁਛ ਦੇਤਾ ਕਦੀ ਕੁਛ ਦੇਤਾ, ਉਹੀ ਗੱਲ। ਜੇ ਲੜਨਾ ਖਾਲਿਸਤਾਨ ਦੀ ਲੜਾਈ ਲੜਨੀ ਫਿਰ ਇੱਥੇ ਆ ਕੇ ਲੜੋ
0: ਜੀ,
4: ਉਹ ਸਾਡੇ ਭਾਰਤ ਨਾਲੋਂ ਵੱਧ ਖਾਲਿਸਤਾਨ ਤਾਂ ਉੱਥੇ ਪਾਕਿਸਤਾਨ ਚ ਪਿਆ
0: ਜੀ,
4: ਹੈ ਫਿਰ ਉਧਰ ਲੜੋ ਲੜਾਈ, ਫਿਰ ਇੱਥੇ ਇਹਦੇ ਇੱਥੇ ਕਦ ਵਾਸਤੇ ਉਹੀ ਗੱਲ ਤੁਸੀਂ ਲੋਕਾਂ ਨੂੰ ਗੁਮਰਾਹ ਕਰਦੇ ਹੋ।
0: ਨਹੀਂ ਉਹੀ ਹੈ ਬਾਈ ਜੀ, ਚਲੋ ਮੈਂ ਤਾਂ ਮੈਨੂੰ ਤਾਂ ਚੰਗਾ ਲੱਗਦਾ ਇੰਡੀਆ ਜਿੱਥੋਂ ਆਉਂਦੇ ਹਾਂ, ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਘੁੰਮਦੇ ਫਿਰਦੇ ਹਾਂ, ਉਹ ਫਿਰ ਜਦੋਂ ਇਹ ਕੰਮ ਹੋ ਗਿਆ ਫਿਰ ਅਸੀਂ ਉੱਥੇ ਹੀ ਆਇਆ ਕਰਾਂਗੇ, ਪਹਿਲਾਂ ਤਾਂ ਹਵਾਈ ਅੱਡਾ ਲੱਭਿਆ ਕਰਾਂਗੇ ਵੀ ਕਿੱਥੇ ਆ ਸਾਡਾ। ਤੇ ਜੇ ਇੰਡੀਆ ਪੰਜਾਬ ਦੇ ਹਿਸਾਬ ਦੇ ਨਾਲ ਬਜਟ ਦੀ ਗੱਲ ਕਰੀਏ ਤੇ ਉਸ ਹਿਸਾਬ ਦੇ ਨਾਲ ਇੱਕ ਜੈੱਟ 2 ਜੈੱਟ ਤੱਕ ਬਣੀ, ਜਿਹੜਾ ਸੁਰੱਖਿਆ ਕਿੱਦਾਂ ਕਰਨੀ ਆ ਬਾਰਡਰਾਂ ਦੀ ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਉਹ ਬਹੁਤ ਵੱਡੇ ਸਵਾਲ ਨੇ। ਕੋਈ ਮੈਂ ਤਾਂ ਇੱਕ ਵਾਰੀ ਹਨਾ ਚਲੋ ਮੈਂ ਗੱਲ ਚੱਲੀ ਆ ਤਾਂ ਮੈਂ ਉਦੋਂ ਰੇਡੀਓ ਨੀ ਕਰਦਾ ਸੀ, ਟਵਾਣਾ ਸਾਹਿਬ ਨਾ ਆਪਣੇ ਪੱਡਾ ਸਾਹਿਬ ਦੇ ਨਾਲ ਆਉਂਦੇ ਹੁੰਦੇ ਸੀ ਤਹਿਲਕਾ ਤੇ,
4: ਹਾਂਜੀ,
0: ਤੇ ਉਹ ਉਹ ਪੱਡਾ ਸਾਹਿਬ ਉਹਨਾਂ ਦੇ ਮਤਲਬ ਕਿ ਤਕਰੀਬਨ ਹਰ ਹਫ਼ਤੇ ਹੀ ਮਤਲਬ ਕਿ ਕੁਝ ਸੱਜਣ ਉਹ ਲੈ ਕੇ ਆਉਂਦੇ ਹੁੰਦੇ ਸੀ, ਹੁਣ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਆ, ਪਰ ਉਹ ਮਤਲਬ ਕਿ ਲੈ ਕੇ ਆਉਂਦੇ ਸੀ। ਉੱਥੇ ਮਤਲਬ ਕਿ ਉਹਨਾਂ ਦੇ ਨੁਮਾਇੰਦੇ ਬੈਠੇ ਸੀ ਤੇ ਨਾਲ ਮੇਰੇ ਖਿਆਲ ਨਾਲ ਪੰਨੂ ਸਾਹਿਬ ਵੀ ਸੀਗੇ ਸ਼ਾਇਦ ਉਸ ਸਮੇਂ ਦੇ ਵਿੱਚ, ਤਾਂ ਮੈਂ ਕਾਲ ਲਾਈ ਸੀ ਤੇ ਮੈਂ ਉਹਨਾਂ ਨੂੰ 2-3 ਸਵਾਲ ਕੀਤੇ ਸੀ। ਮੈਂ ਇੱਥੇ ਯੂਰੋਪੀਅਨ ਕੰਟਰੀਆਂ ਦੇ ਨਾਲ ਮਿਲਾ ਕੇ ਦੇਖਿਆ ਸੀ ਕਿ ਮੈਂ ਕਿਹਾ ਜੇ ਤੁਸੀਂ ਇਹ ਚੀਜ਼ ਕਰਦੇ ਹੋ, ਹੁਣ ਇੱਥੇ ਕਹਿ ਲਓ ਕਿ ਆਪਣੇ ਕੁਰਦਿਸ਼ ਲੋਕ ਹੈਗੇ ਨੇ ਜਿਹੜੇ ਉਹ ਮੰਗਦੇ ਨੇ ਆਪਣਾ ਸਥਾਨ, ਤੇ ਇਸੇ ਤਰ੍ਹਾਂ ਸਪੇਨ ਦੇ ਵਿੱਚ ਕੁਝ ਹਿੱਸਾ ਹੈਗਾ ਆ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਇਹ ਦਿੱਤਾ ਜਾਵੇ ਸਾਨੂੰ, ਤੇ ਇਸੇ ਤਰ੍ਹਾਂ ਕਸ਼ਮੀਰ ਵਾਲੇ ਕਹਿੰਦੇ ਨੇ ਜੀ ਉਹ ਸਾਨੂੰ ਦਿੱਤਾ ਜਾਵੇ, ਤੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਉਹ ਕੀ ਆਪਣਾ ਹੈਗਾ ਏਰੀਆ ਆਪਣਾ ਫਰਾਂਸ ਦਾ ਅੰਡਰ ਹੈਗਾ ਉਹ ਕਹਿੰਦੇ ਸਾਨੂੰ ਦਿੱਤਾ ਜਾਵੇ, ਹਨਾ ਉਹਦਾ ਵੀ ਰੋਲਾ ਚੱਲਦਾ, ਕਈ ਵਾਰੀ ਉੱਥੇ ਹੋ ਚੁੱਕਿਆ ਵੋਟਿੰਗ ਪੈ ਚੁੱਕੀ ਹੈ ਸਾਰਾ ਕੁਝ ਹੋਇਆ, ਤੇ ਮੈਂ ਕਿਹਾ ਤੁਸੀਂ ਇਹ ਜ਼ਰੂਰ ਦੱਸੋ ਸਾਨੂੰ ਕਿ ਕਿਸ ਤਰਜ਼ ਦੇ ਉੱਤੇ ਹੋ ਸਕਦਾ ਤੇ ਜੇ ਇਹ ਹੁੰਦਾ ਹੈ ਤੇ ਬਾਕੀ ਮੁਲਕ ਦੀ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਦੀ ਸਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਹੈ, ਹੁਣ ਮਤਲਬ ਕਿ ਉਹਨਾਂ ਨੂੰ ਯੈਸ ਚਾਹੀਦੀ ਹੈ। ਹੁਣ ਇੰਡੀਆ ਜਿਹੜਾ ਹੈ ਇੰਡੀਆ ਹੀ ਜਿਹੜਾ ਕੋਸੋਵੋ ਮੁਲਕ ਬਣਿਆ ਸੀ ਯੂਰਪ ਦੇ ਵਿੱਚ ਅਲਬਾਨੀਆ ਦੇ ਵਿੱਚ, ਤੇ ਉੱਥੇ ਅਮਰੀਕਾ ਦਾ ਬਕਾਇਦਾ ਕੈਂਪ ਹੈ ਅਜੇ ਵੀ ਉੱਥੇ ਬਰਕਰਾਰ ਹੈ, 2010 ਦੇ ਵਿੱਚ ਬਣਿਆ ਸੀ ਤੇ ਉਦੋਂ ਕਦੀਆਂ ਗੱਲਾਂ ਨੇ, ਤਾਂ ਉੱਥੇ ਦੇਖ ਲਓ ਕਿ ਉਸ ਮੁਲਕ ਨੂੰ ਭਾਰਤ ਨੇ ਇਸ ਦੀ ਆਗਿਆ ਨਹੀਂ ਦਿੱਤੀ। ਏਦਾਂ ਹੀ ਜਿਹੜਾ ਬਹੁਤ ਸਾਰੇ ਹੋਰ ਮੁਲਕ ਨੇ 8-10 ਮੁਲਕਾਂ ਨੇ ਉਹਨੂੰ ਆਗਿਆ ਨਹੀਂ ਦਿੱਤੀ ਸੀ ਹਨਾ, ਤੇ ਉਹ ਜਿਹੜੀਆਂ ਆਗਿਆ ਪਰਮਿਸ਼ਨਾਂ ਚਾਹੀਦੀਆਂ ਨੇ ਪਹਿਲਾਂ ਤਾਂ ਉਹ ਮੁਲਕਾਂ ਤੋਂ ਪੁੱਛੋ ਕਿ ਹਾਂ ਤੁਸੀਂ ਸਾਨੂੰ ਪਰਮਿਸ਼ਨ ਦਿਓਗੇ ਜੇ ਅਸੀਂ ਇੱਥੇ ਖਾਲਿਸਤਾਨ ਬਣਾਉਂਦੇ ਹਾਂ ਤਾਂ, ਤੇ ਕੋਈ ਜਵਾਬ ਨਹੀਂ।
4: ਨਹੀਂ ਨਹੀਂ ਭਾਰਜਭਾ ਜੀ, ਜਿਹੜੇ ਚੰਗੇ ਭਲੇ ਵਧੀਆ ਮੁਲਕ ਵਸਦੇ, ਜਿੱਥੇ ਆਪਾਂ ਕਹਿੰਦੇ ਆ ਵੀ ਜਿਹੜੇ ਦੇਸ਼ਾਂ ਚ ਇਹ ਸਾਰੇ ਹੀ ਆਪਣੇ ਭਰਾ ਰਹਿੰਦੇ ਨੇ, ਭਾਵੇਂ ਚਲੋ ਖਾਲਿਸਤਾਨ ਦੀ ਸਪੋਰਟ ਕਰਨ ਵਾਲੇ ਰਹਿੰਦੇ ਹੁਣ, ਭਾਵੇਂ ਦੂਜੇ ਰਹਿੰਦੇ,
0: ਬਿਲਕੁਲ ਹੈ ਜੀ,
4: ਜਿਹੜਾ ਉਹਨਾਂ ਉਹਨਾਂ ਮੁਲਕਾਂ ਚ ਜਾ ਕੇ ਖਲਾਰਾ ਪਾਇਆ ਹੈ
0: ਜੀ,
4: ਇਹ ਕੌਣ ਕੌਣ ਲੋਕ ਨੇ
0: ਜੀ,
4: ਇਹ ਕਿਸੇ ਦੂਜੇ, ਇਹ ਸਾਡੇ ਵਾਲੀ ਨੇ ਨਾ ਜਿਹੜੇ ਜਾ ਕੇ ਉੱਥੇ ਲੱਛਣ ਕਰਦੇ ਪਏ ਨੇ ਕੈਨੇਡਾ ਅਮਰੀਕਾ ਦੇ ਵਿੱਚ।
0: ਬਾਈ ਜੀ, ਜਿਹੜੀਆਂ ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਮੇਨ ਮੁਲਕ ਨੇ ਜਿੱਥੇ ਰੈਲੀਆਂ ਵਗੈਰਾ ਹੁੰਦੀਆਂ ਨਾ ਸਾਰਾ ਕੁਝ, ਇਹ ਅਸਲ ਦੇ ਵਿੱਚ ਜਿਹੜੇ ਮੈਂ ਆਪ ਅੱਖੀ ਹਾਲਾਤ ਦੇਖੇ ਹੋਏ ਨੇ, ਤੇ ਅੱਖੀ ਜਿਹੜੇ ਕੁਝ ਰਿਸ਼ਤੇਦਾਰ ਜਾਂ ਕੁਝ ਸੱਜਣ ਮਿੱਤਰ ਜਿਹੜੇ ਪੱਕੇ ਨਹੀਂ ਸੀਗੇ ਪੇਪਰ ਵਰਕ ਦੇ ਵਿੱਚ, ਤਾਂ ਉਹ ਬਕਾਇਦਾ ਆਪ ਉਹਨਾਂ ਨੇ ਦੱਸਿਆ ਇਹ ਚੀਜ਼ਾਂ ਦੇ ਬਾਰੇ ਕਿ ਅਸੀਂ ਤਾਂ ਚੱਲ ਨਾਲ ਤਾਂ ਤੁਰ ਪੈਂਦੇ ਹੁੰਦੇ ਸੀ ਕਿ ਸਾਡਾ ਕਿਤੇ ਨਾ ਕਿਤੇ ਪੇਪਰ ਵਰਕ ਹੀ ਨਿਕਲਿਓ, ਹਨਾ, ਤੇ ਉਹਨਾਂ ਨੇ ਕੀ ਲੈਣਾ ਇਸ ਚੀਜ਼ ਦੇ ਉੱਤੋਂ ਖਾਲਿਸਤਾਨ ਤੋਂ, ਜਾਂ ਉਹਨਾਂ ਨੂੰ ਕੀ ਮਤਲਬ ਹੈ ਇਸ ਚੀਜ਼ ਦਾ, ਹਨਾ।
4: ਉਹ ਜਿਆਦਾਤਰ ਤਾਂ ਇੱਥੇ ਵੀ ਆ ਕੇ ਧਰਨਿਆਂ ਤੇ ਇਸੇ ਕਰਕੇ ਫੋਟੋਆਂ ਖਿਚਾਲੀਆਂ ਵੀ ਅਸੀਂ ਖਾਲਿਸਤਾਨ ਦੇ ਧਰਨੇ ਚ ਸ਼ਾਮਲ ਸੀ ਜੀ, ਸਾਨੂੰ ਉੱਥੇ ਉਹੀ ਗੱਲ ਵੀ ਅਸਾਈਲਮ ਮਿਲ ਜੂ ਜਾਂ ਕੁਛ,
0: ਬਿਲਕੁਲ।
4: ਅਸੀਂ ਲੱਛਣ ਕੀ ਕਰਦੇ ਆ ਬਾਈ ਜੀ, ਅਸੀਂ ਅਸੀਂ ਜਿੰਨੇ ਮਾੜੇ ਕੰਮ ਅਸੀਂ ਕੀਤੇ, ਜਿੰਨਾ ਵੱਡਾ ਸਾਡਾ ਫਲਸਫਾ ਸੀ
0: ਜੀ,
4: ਅਸੀਂ ਉਹਨੂੰ ਸਾਰੇ ਸਾਰੇ ਕਿਸੇ ਨੂੰ ਪਿੱਛੇ ਛੱਡ ਕੇ, ਅਸੀਂ ਸਾਡੇ ਤੇ ਦੋਸ਼ ਲੱਗਦੇ ਨਾ, ਅਸੀਂ ਭੈਣਾਂ ਤੱਕ ਨਾਲ ਵਿਆਹ ਕਰਕੇ ਗਏ
0: ਜੀ,
4: ਸਾਡੇ ਲੱਛਣ ਕੀ ਨੇ ਜੀ,
0: ਬਿਲਕੁਲ।
4: ਅਸੀਂ ਖਾਲਿਸਤਾਨ ਬਣਾ ਲਓ, ਫਲਾਣਾ ਬਣਾ ਲਓ, ਤੁਸੀਂ ਬਾਬੇ ਨਾਨਕ ਦੇ ਫਲਸਫੇ ਤੇ ਚੱਲ ਲਓ, ਤੁਸੀਂ ਜਿਹੜੇ ਦੇਸ਼ਾਂ ਤੇ ਗਏ ਉੱਥੇ ਤੇ ਕਾਨੂੰਨ ਵਧੀਆ ਹੈ ਨਾ, ਉੱਥੇ ਤੇ ਕਾਨੂੰਨ ਨਿਆਂ ਦਿੰਦੇ ਨੇ ਨਾ
0: ਜੀ,
4: ਤੇ ਫਿਰ ਤੁਸੀਂ ਉੱਥੇ ਉੱਥੇ ਕੀ ਕਰਦੇ ਹੋ ਜਾ ਕੇ, ਤੁਸੀਂ ਤਾਂ ਦੂਜਿਆਂ ਦਾ ਵੀ ਉਹੀ ਗੱਲ ਹੈ ਵੀ ਜਿਹੜੇ ਜਾਣ ਵਾਲੇ ਸੀ, ਤੁਸੀਂ ਤਾਂ ਜਿਹੜੇ ਜਾਣ ਵਾਲੇ ਸੀ ਪਹੁੰਚ ਗਏ, ਫਿਰ ਉਧਰੋਂ ਵਾਪਸ ਆਈ ਜਾਂਦੇ ਹੋ
0: ਜੀ,
4: ਅਕਸਰ ਤਾਂ ਸਰਕਾਰਾਂ ਨੇ ਫਿਰ ਇਹ ਥੋੜੀ ਵੀ ਖਾਲਾ ਜੀ ਦਾ ਵਾੜਾ ਉੱਥੇ ਜਾ ਕੇ ਤੁਸੀਂ ਜੋ ਮਰਜ਼ੀ ਕਰੀ ਜਾਓਗੇ
0: ਜੀ, ਅਫਗਾਨਿਸਤਾਨ ਦੇ ਵਿੱਚ ਕਿੰਨਾ ਜ਼ੋਰ ਲਾ ਲਿਆ ਉਹਨਾਂ ਨੇ, ਮਤਲਬ ਕਿ ਚਾਹੇ ਰਸ਼ੀਆ ਵੀ ਸੀਗਾ ਚਾਹੇ ਅਮਰੀਕਾ ਵੀ ਸੀਗਾ, ਚਲੋ ਆਖਰ ਦੇ ਵਿੱਚ ਉੱਥੋਂ ਸਾਰਾ ਕੁਝ ਛੱਡ ਛਡਾ ਕੇ ਨਿਕਲੇ ਨੇ, ਤੇ ਤਾਲਿਬਾਨੀਆਂ ਜਾਂ ਉਹਨਾਂ ਦੇ ਹਵਾਲੇ ਮੁਲਕ ਕਰ ਦਿੱਤਾ। ਵਾਅਦੇ ਤਾਂ ਉਹਨਾਂ ਨੇ ਵੀ ਬਹੁਤ ਕੀਤੇ ਸੀ ਵੀ ਏਦਾਂ ਦਾ ਰਾਜ ਦੇਵਾਂਗੇ, ਆਹ ਕਰਾਂਗੇ, ਹੁਣ ਔਰਤਾਂ ਦੇ ਹਾਲਾਤ ਕੀ ਬੱਚਿਆਂ ਦੇ ਬਣੇ ਹੋਏ ਨੇ ਉੱਥੇ ਦੇਖੋ ਤਾਂ,
4: ਉਹੀ ਤਾਂ ਗੱਲ ਨਾ ਭਰਜਵਾ ਜੀ, ਫਿਰ ਜੇ ਮੰਨ ਲਓ ਆਪਾਂ ਚੰਗੇ ਮੁਲਕਾਂ ਚ ਪਹੁੰਚ ਗਏ ਜਿੱਥੇ ਮੰਨ ਲਓ ਤੁਸੀਂ ਬੈਠੇ ਹੋ ਜਾਂ ਮੰਨ ਲਓ ਔਜਲਾ ਬਾਈ ਜੀ ਬੈਠੇ ਨੇ ਜਾਂ ਹੋਰ ਦੇਸ਼ਾਂ ਜਿੱਥੇ ਵਧੀਆ ਕਾਨੂੰਨ ਨੇ ਨਿਆਂ ਦਿੰਦੇ ਨੇ,
0: ਬਿਲਕੁਲ,
4: ਅਸੀਂ ਉੱਥੇ ਜਾ ਕੇ ਸਾਡੇ ਲੋਕ ਆ ਕਿੰਨੇ ਕਿੰਨੇ ਡਰੱਗ ਦੇ ਕੇਸਾਂ ਚ ਸਾਡੇ ਪੰਜਾਬੀ ਫੜੇ ਜਾਂਦੇ
0: ਆ, ਬਿਲਕੁਲ ਵੱਡੀ ਤਾਦਾਦ ਚ,
4: ਤੇ ਫਿਰ ਸਾਡੀ ਕੋਈ ਜ਼ਿੰਮੇਵਾਰੀ ਹੈਗੀ ਹੈ ਕਿ ਨਹੀਂ ਹੈਗੀ
0: ਜੀ,
4: ਸਾਰਾ ਕੁਛ ਇਹ ਹੋਊਗਾ ਵੀ ਜਿਵੇਂ ਕਹਿੰਦੇ ਨੇ ਵੀ ਸਾਨੂੰ ਉਹ ਕਿਹਾ ਸੀ ਉਹਨਾਂ ਨੇ ਨਹਿਰੂ ਨੇ ਵੀ ਸਾਨੂੰ ਉਹ ਖਿੱਤਾ ਮਿਲੂਗਾ ਜੀ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ, ਨਿੱਘ ਮਾਣਨ ਦਾ ਮਤਲਬ ਇਹ ਥੋੜੀ ਜੀ
0: ਡਰਾਈਵਿੰਗ ਦੇ ਵਿੱਚ ਵੀ ਮੈਨੂੰ ਰੋਕ ਲਿਆ ਹੋਵੇ ਜੀ, ਜਦ ਤੁਸੀਂ ਲੋਅ ਨੀ ਤੋੜਨਾ, ਕਾਨੂੰਨ ਦੇ ਵਿੱਚ ਰਹਿਣਾ, ਹਰ ਚੀਜ਼ ਨੂੰ ਫੋਲੋ ਕਰਨਾ, ਕੋਈ ਤੁਹਾਡਾ ਫਾਲਤੂ ਦਾ ਕੋਈ ਝਗੜਾ ਨਹੀਂ ਗਾ ਕਿਸੇ ਦੇ ਨਾਲ, ਜਾਤ ਪਾਤ ਦਾ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਸੀਗਾ, ਅਗਲੇ ਮੂੰਹ ਦੇ ਉੱਤੇ ਕਹਿ ਦਿੰਦੇ ਸੀ ਜਦੋਂ ਅਸੀਂ ਇਹਨਾਂ ਸਮਿਆਂ ਦੇ ਵਿੱਚ ਆਏ ਹਾਂ, ਤਾਂ ਅਗਲੇ ਤਾਂ ਝਾਲਦੇ ਹੁੰਦੇ ਨਹੀਂ ਸੀ, ਸਾਨੂੰ ਜੋਬ ਤੱਕ ਨਹੀਂ ਜਿਹੜੀ ਦਿੰਦੇ ਹੁੰਦੇ ਸੀ, ਫੋਟੋ ਦੇ ਕੇ ਨਾ ਕਰ ਦਿੰਦੇ ਹੁੰਦੇ ਸੀ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਤਾਂ ਸਰਵਾਈਵ ਕੀਤਾ ਹੀ ਆ ਨਾ ਕਿਸੇ ਢੰਗ ਦੇ ਨਾਲ।
4: ਸਾਡੇ ਤਾਂ ਭਾਰਤ ਬਾਈ ਜੀ ਇੱਥੇ ਕਾਨੂੰਨ ਨਾ ਦੇ, ਅੱਜ ਕੱਲ ਸਾਰਾ ਸਾਰੇ ਦੇਸ਼ਾਂ ਦੇ ਵਿੱਚ ਕਾਨੂੰਨ ਹੈ
0: ਜੀ,
4: ਸਾਡੇ ਤਾਂ ਕਈ ਜਿਹੜੇ ਨਾ ਉਹ ਸਿੱਖ ਮੰਨ ਲਓ ਉਹ ਦਾਅਵੇ ਪਤਾ ਕੀ ਕਰਦੇ ਨੇ
0: ਜੀ,
4: ਵੀ ਗੁਰੂ ਗੋਬਿੰਦ ਸਿੰਘ ਦਾ ਬਹਾਦਰ ਸ਼ਾਹ ਨਾਲ ਸਮਝੌਤਾ ਹੋਇਆ ਸੀ ਵੀ ਸਿੱਖਾਂ ਦੇ ਕੋਈ ਵੀ ਕਾਨੂੰਨ ਕਦੇ ਲਾਗੂ ਨਹੀਂ
0: ਹੋਊਗਾ,
4: ਇਹ ਤੁਹਾਡੇ ਘਰ ਦੀ ਸਰਕਾਰ ਆ, ਉਹੀ ਗੱਲ ਵੀ ਤੁਸੀਂ ਜਿਵੇਂ ਮਰਜ਼ੀ ਜੋ ਮਰਜ਼ੀ ਕਰੀ ਜੋ,
0: ਕਿਆ ਬਾਤ ਹੈ ਜੀ,
4: ਵੀ ਤੁਸੀਂ ਕਿਸੇ ਦਾ ਗਲ ਵੱਢ ਦੋ ਕਿਸੇ ਦਾ ਗਾਟਾ ਵੱਢ ਦੋ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ,
0: ਬਿਲਕੁਲ ਹੈ ਜੀ,
4: ਘੱਟੋ ਘੱਟ ਜ਼ਿੰਮੇਵਾਰੀ ਤਾਂ ਬਾਈ ਜੀ ਹਰ ਇੱਕ ਸਿਸਟਮ ਆਪਣੇ ਘਰ ਚ ਵੀ ਆਪਣੀ ਜ਼ਿੰਮੇਵਾਰੀ
0: ਬਣਦੀ ਹੈ, ਬਿਲਕੁਲ ਹੈ ਜੀ, ਬਿਲਕੁਲ ਹੈ,
4: ਇਹ ਥੋੜੀ ਆਪਾਂ ਜੋ ਮਰਜ਼ੀ ਕਰੀ ਜਾਈ
0: ਜੀ,
4: ਇਸ ਕਰਕੇ ਖਿੱਤਾ ਬਣਾ ਲਓ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਇੱਧਰ ਪਾਕਿਸਤਾਨ ਲੱਗਦਾ ਜੀ ਸਾਡੇ ਪੰਜਾਬ ਦੇ ਨਾਲ, ਇੱਧਰ ਅੱਧਾ ਘੰਟਾ ਨੀ ਲੱਗਦਾ ਹਰਿਆਣੇ ਦਾ ਬਾਰਡਰ ਆ
0: ਜਾਂਦਾ,
4: ਇਹ ਚਾਰ ਸਵੇਰੇ ਇੱਥੇ ਦੱਸੋ ਇੱਥੇ ਬਣਾ ਲਓ
0: ਖਾਲਸਾ,
4: ਸਾਡੇ ਵਰਗਿਆਂ ਨੂੰ ਟੰਗ ਦੋ ਇੱਥੇ ਥੋੜੇ ਜੇ 100-200 ਕਿਲੋਮੀਟਰ ਦੇ ਏਰੀਏ ਚ, ਤੇ ਤੁਸੀਂ ਉੱਥੇ ਬੈਠੇ ਭੰਗੜੇ ਪਾਈ ਜੇ ਵੀ ਅਸੀਂ ਖਾਲਸਾ ਬਣਾ ਲਿਆ ਜੀ, ਜਾਂ ਤੇ ਆਓ ਨਾ ਫਿਰ ਇੱਥੇ ਪਹਿਲਾਂ ਆ ਕੇ ਫਿਰ ਗੱਲ ਕਰੋ
0: ਜੀ,
4: ਉਹ ਇਸ ਕਰਕੇ ਬੜਾ ਅਫਸੋਸ ਹੈ ਭਾਰਜਵਾ ਜੀ, ਅਸੀਂ ਆਪਣੇ ਮੁੱਦੇ ਸਾਡਾ ਕੀ ਹੈਗਾ, ਅਸੀਂ ਉਹਨਾਂ ਗੱਲਾਂ ਤੇ ਜਾਣ ਨੂੰ ਤਿਆਰ ਨੀ ਹੈਗੇ ਬਾਈ ਜੀ
0: ਜੀ ਜੀ। ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਮੁਕੱਦਰ ਬਾਈ ਜੀ ਗੱਲਬਾਤ ਕਰਕੇ ਗਏ ਨੇ ਤੇ ਗੁਰੀਮਾਨ ਬਾਈ ਜੀ ਜੁੜੇ ਅੱਗੇ, ਉਹਨਾਂ ਦੀ ਗੱਲ ਸੁਣਦੇ ਆ, ਫਿਰ ਸਮਾਪਤੀ ਵੱਲ ਨੂੰ ਚੱਲਦੇ ਆ। 2 ਘੰਟੇ ਪ੍ਰੋਗਰਾਮ ਲਗਾਤਾਰ ਹੋ ਚੁੱਕਿਆ ਲਾਈਵ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆਏ ਨੇ। ਰਾਜਨ ਸੈਣੀ ਸਾਹਿਬ ਵੀ ਲਿਖਦੇ ਆ ਕਿ ਪੰਜਾਬ ਬੰਦ ਦਾ ਫਾਇਦਾ ਕੀ ਸੀ, ਜਿਨ੍ਹਾਂ ਦੇ ਲਈ ਕਰਦੇ ਉਹਨਾਂ ਦਾ ਹੀ ਕਹਿੰਦੇ ਸਭ ਤੋਂ ਵੱਧ ਨੁਕਸਾਨ ਕਰ ਗਏ। ਤੇ ਇਸੇ ਤਰ੍ਹਾਂ ਕਹਿੰਦੇ ਕਿਸਾਨ ਕੁਝ ਨਹੀਂ ਜਿੱਤੇ ਜੀ, ਤੇ ਕਿਹੜੀ ਮੰਗ ਪੂਰੀ ਹੋਈ ਸੀ ਜੀ, ਕਾਨੂੰਨ ਅਸਿੱਧੇ ਤਰੀਕੇ ਦੇ ਨਾਲ ਲਾਗੂ ਹੋ ਗਏ ਸੀ। ਬਿਲਕੁਲ ਹੈ ਜੀ, ਜਿੱਦਣ ਇਹਨਾਂ ਨੇ ਚੱਕਿਆ ਮੋਰਚਾ ਸਾਰਾ ਕੁਝ, ਉਦਣ ਵੀ ਅਸੀਂ ਇਹ ਗੱਲਾਂ ਕੀਤੀਆਂ, ਹਾਸਲ ਕੁਝ ਨਹੀਂ ਕੀਤਾ। ਦੇਖ ਲਓ ਪੰਜਾਬ ਦੇ ਵਿੱਚ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਉਹਨਾਂ ਸਮਿਆਂ ਦੇ ਵਿੱਚ, ਤੇ ਕਿਸਾਨ ਅੰਦੋਲਨ ਦੀ ਇਹ ਵੀ ਦੇਣ ਕਹੀ ਜਾ ਸਕਦੀ ਹੈ। ਤੇ ਜਦੋਂ ਉਦੋਂ 3 ਕਾਨੂੰਨ ਸੀਗੇ ਤੇ ਉਹ ਜੋ ਟੇਢੇ ਢੰਗ ਦੇ ਨਾਲ ਅਗਲੇ ਸਾਰਾ ਕੁਝ ਸੈਲੋ ਵਗੈਰਾ, ਹੁਣ ਕਿਹੜਾ ਨਹੀਂ ਬਣਾਏ ਜਾਂ ਕੰਟਰੋਲ ਕੀਤਾ ਕਿਸਾਨੀ ਨੂੰ, ਜਾਂ ਉਹ ਕਿਤੇ ਕਰ ਨਹੀਂ ਸਕੇ। ਅਗਲੇ ਕਹਿੰਦੇ ਸਾਡੇ ਕੋਲ ਇੱਦਾਂ ਨਹੀਂ ਤਾਂ ਫਿਰ ਉਦਾਂ, ਹੋਰ ਸਾਰੇ ਹੈਗੇ ਆ ਜੀ। ਤੇ ਉਹਨਾਂ ਨੇ ਤਾਂ ਕੇਂਦਰ ਜਿਹੜੀ ਹੈ ਜਾਂ ਜਿਹੜੀਆਂ ਸਟੇਟ ਹੈ ਉਹਦੇ ਨਾਲ ਮੱਥਾ ਲਾਉਣਾ ਸੌਖਾ ਨਹੀਂ ਹੁੰਦਾ ਜੀ, ਇਹ ਚੀਜ਼ਾਂ ਸੋਚਣ ਤੇ ਵਿਚਾਰਨ ਯੋਗ ਨੇ। ਗੁਰੀਮਾਨ ਜੀ ਸਤਿ ਸ੍ਰੀ ਅਕਾਲ ਜੀ, ਅਨੂ ਜੀ ਬਾਈ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
5: ਮੈਂ ਸੁਣਦਾ ਪਿਆ ਸੀ ਬਾਦਲ ਭਾਜੀ ਨੂੰ ਵੀ ਤੁਸੀਂ ਤਾਂ ਚਲੋ ਸਿਆਣੇ ਪਿਆਣੇ ਹੈ, ਤੁਸੀਂ ਤਾਂ ਘੱਟੋ ਘੱਟ ਜੋੜਨੇ ਦੀ ਗੱਲ ਕਰੋ, ਤੋੜਨੇ ਦੀ ਗੱਲ ਤਾਂ ਨਾ ਕਰੋ
0: ਜੀ। ਨਹੀਂ ਕੋਈ ਗੱਲ ਨੀ, ਚਲੋ ਉਹਨਾਂ ਦੇ ਵਿਚਾਰ ਨੇ ਆਪਣੇ, ਕੋਈ ਗੱਲ ਨੀ।
5: ਹਾਂ ਇਸੇ ਕਰਕੇ ਆਪਾਂ ਸੁਣਦੇ ਪਏ ਸੀ, ਚਲੋ ਆਪਣੇ ਆਪਣੇ ਵਿਚਾਰ ਨੇ, ਹਰ ਕਿਸੇ ਨੂੰ ਆਪਣਾ ਮਤਲਬ ਹੈਗਾ, ਆਪਣਾ ਜੋ ਮਰਜ਼ੀ ਅਗਲਾ ਵਿਚਾਰ
0: ਬਿਲਕੁਲ
5: ਆਪਣੀ ਆਪਣੀ ਸੋਚ ਹੈ ਜੀ ਹਰੇਕ ਦੀ
0: ਜੀ।
5: ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਖਾਲਿਸਤਾਨ ਬਣਾਉਣ ਦੇ ਰਾਹ ਚੁਣੇ ਸੀ, ਜਿਹੜਾ ਉਹਨਾਂ ਦੇ ਪਰਿਵਾਰਾਂ ਵੱਲ ਨਿਗਾਹ ਮਾਰ ਕੇ ਤਾਂ ਦੇਖੋ ਵੀ ਪਰਿਵਾਰਾਂ ਦੀ ਹਾਲਤ ਕੀ ਆਈ ਦੇ ਡੇਟ ਦੇ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ।
5: ਉਹਨਾਂ ਦੇ ਮਤਲਬ ਜਿਹੜੇ ਲੜਨ ਨਿਕਲੇ ਸੀ ਉਹ ਤਾਂ ਦੁਨੀਆਂ ਤੋਂ ਚਲੇ ਗਏ, ਤੇ ਅੱਜ ਉਹਨਾਂ ਦੇ ਬੇਬੇ ਬਾਪੂ ਬਿਰਧ ਹੋਏ ਬੈਠੇ ਨੇ, ਬਹੁਤ ਬਜ਼ੁਰਗ ਤੇ ਦਿਹਾੜੀਆਂ ਕਰ ਰਹੇ ਨੇ, ਉਹਨਾਂ ਨੂੰ ਤਾਂ ਅੱਜ ਤੱਕ ਕਿਸੇ ਨੇ ਸਾਂਭਿਆ ਨੀ।
0: ਬਾਈ ਜੀ ਆ ਕੁੱਕੀ ਗਿੱਲ ਹੋਣੀ ਆ, ਦੇਖ ਲਓ ਉਹਨਾਂ ਦੇ ਹਾਲਾਤ ਦੇਖ ਲਓ, ਸਾਰਾ ਕੁਝ ਹੁੰਦੇ ਸੁਣਦੇ ਵੀ ਮਤਲਬ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ।
5: ਪਤਾ ਕੀ ਕੁੱਕੀ ਗਿੱਲ ਸਾਹਿਬ ਨਾ ਤਕਰੀਬਨ ਸੱਚ ਬੋਲਦੇ ਆ, ਪਰ ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਗੱਲ ਉਹਨਾਂ ਦੀ।
0: ਬਿਲਕੁਲ ਬਿਲਕੁਲ ਹੈ ਜੀ,
5: ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਹੈਗੀ। ਹੁਣ ਤੁਸੀਂ ਆ ਪੰਨੂ ਵਰਗਾ ਬਾਹਰ ਬੈਠ ਕੇ ਮੂੰਹ ਹਿਲਾਉਂਦਾ, ਜਾ ਕੇ ਸੈਂਟਰ ਗੌਰਮੈਂਟ ਦਫ਼ਤਰ ਦੇ ਬਾਹਰ ਨਹੀਂ ਕਿ ਖਾਲਿਸਤਾਨ ਲਿਖ ਕੇ ਆਓ ਜੀ, ਮੈਂ ਤੈਨੂੰ ਪੁਰਾਣੇ ਲੱਖ ਡਾਲਰ ਦਊਂਗਾ, ਤੇ ਮੈਨੂੰ ਇਹ ਤਾਂ ਪੁੱਛੇ ਵੀ ਅੱਜ ਤੱਕ ਕਿਸੇ ਨੂੰ ਕਿੰਨੇ ਡਾਲਰ ਭੇਜ ਦਿੱਤੇ ਤਾਂ ਅੱਜ ਤੱਕ।
0: ਬਿਲਕੁਲ ਹੈ ਜੀ,
5: ਉਹ ਮੁੰਡੇ ਅੱਜ ਜੇਲਾਂ ਚ ਬੈਠੇ ਨੇ ਜੀ,
0: ਮੇਰੇ ਖਿਆਲ
5: ਕਿਸੇ ਦੀ ਜਮਾਨਤ ਵੀ ਨਹੀਂ ਹੋ ਰਹੀ ਮੁੜ ਕੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
5: ਆ ਕੁਛ ਮੁੰਡੇ ਮਤਲਬ ਇਹਨਾਂ ਦੇ ਮਗਰ ਲੱਗ ਕੇ ਪੁਲਿਸ ਵਾਲਿਆਂ ਨੂੰ ਮਾਰਨ ਨਿਕਲੇ ਸੀ, ਉਹ ਆਪ 19-20 ਸਾਲਾਂ ਦੀ ਉਮਰ ਚ ਮਰ ਗਏ।
0: ਬਾਈ ਜੀ 2000 ਰੁਪਏ ਦੇ ਪਿੱਛੇ ਲੋਕ ਇਹ ਚੀਜ਼ਾਂ ਕਰਨ ਨੂੰ ਤਿਆਰ ਹੋ ਗਏ, ਦੱਸੋ
5: ਕਰਨ ਤੁਰ ਪਏ ਨਾ ਜੀ। ਇਹ ਮਤਲਬ ਇਹ ਖਾਲਿਸਤਾਨ ਦੀ ਨੀਂਹ ਰੱਖ ਰਹੇ ਹੈ। ਪਹਿਲੀ ਤਾਂ ਸੁਣੋ, ਆਪਣਾ ਜਿਹੜਾ ਖਾਲਿਸਤਾਨ ਅਸਲ ਹੁੰਦਾ ਸੀ ਨਾ
0: ਜੀ,
5: ਆਪਣਾ ਉਹ ਥੱਲੇ ਤੋਂ ਲੈ ਕੇ ਉਹ ਕਾਬੁਲ ਕੰਧਾਰ ਤੱਕ ਪੰਜਾਬ ਵੀ ਵੱਜਦਾ ਸੀ।
0: ਨਾਲੇ ਦੇਖੋ ਗੁਰੂ ਸਾਹਿਬ ਸੀਗੇ, ਠੀਕ ਹੈ ਜੀ, ਉਹਨਾਂ ਨੇ ਦੇਖੋ ਕਦੇ ਇਹ ਕੀਤਾ ਜਿੱਦਾਂ ਹੁਣ ਉੱਥੇ ਪੰਨੂ ਬੈਠਾ ਕਹੀ ਜਾਂਦਾ ਕਿ ਭਾਈ ਜਿੱਦਣ 15 ਅਗਸਤ ਹੈ ਜਾਂ ਕੋਈ ਖਾਸ ਦਿਨ ਦਿਹਾੜਾ, ਤੁਸੀਂ ਆਹ ਚੀਜ਼ ਕਰ ਦੋ ਜੀ, ਅੜਾ ਦੋ ਜੀ, ਜੇ ਕਰ ਦੋ ਜੀ, ਵੋ ਕਰ ਦੋ ਜੀ, ਮੈਂ ਇੰਨੇ ਪੈਸੇ ਦੇਵਾਂਗਾ। ਗੁਰੂ ਸਾਹਿਬ ਨੇ ਕਦੇ ਤਾਂ ਇਹ ਚੀਜ਼ਾਂ ਕੀਤੀਆਂ ਨੇ ਹੱਥਿਆਂ ਦੇ ਉੱਤੇ ਉਹਨਾਂ ਨੇ, ਚਲੋ ਹਕੂਮਤਾਂ ਦੇ ਖਿਲਾਫ ਜਾਂ ਉਹਨਾਂ। ਹਾਂਜੀ,
5: ਤੁਸੀਂ ਬਹੁਤਾ ਦੂਰ ਨਹੀਂ ਦਰਬਾਰ ਸਾਹਿਬ ਜਾਓ, ਦਰਬਾਰ ਸਾਹਿਬ ਦੇ ਮਹਾਰਾਜ ਨੇ 4 ਦਵਾਰ ਛੱਡੇ ਹੋਏ ਨੇ
0: ਜੀ,
5: ਉਹ ਹਰ ਧਰਮ ਦੇ ਹਰ ਇਨਸਾਨ ਲਈ
0: ਛੱਡੇ ਹੋਏ ਨੇ। ਬਿਲਕੁਲ,
5: ਹਰ ਕਿਸੇ ਨੂੰ ਆਪਣੇ ਅੰਦਰ ਸ਼ਰਨ ਦਿੰਦੇ ਆ
0: ਜੀ।
5: ਜਦ ਸਾਡੇ ਗੁਰੂ ਮਹਾਰਾਜ ਨੀ ਇਹ ਜੇ ਰਾਹ ਤੇ ਚੱਲੇ ਤੇ ਸਾਡੀ ਸੋਚ ਪਤਾ ਨੀ ਕਿਵੇਂ ਤੁਰ ਪੈਂਦੀ ਜੀ ਉਧਰ ਨੂੰ।
0: ਬਿਲਕੁਲ ਹੈ ਜੀ,
5: ਕਾਬੁਲ ਕੰਧਾਰ ਤੱਕ ਜਿਹੜਾ ਸਾਡਾ ਪੰਜਾਬ ਲੱਗਦਾ ਸੀ, ਅੱਜ ਪਹਿਲਾਂ ਪਾਕਿਸਤਾਨ ਕਰਤਾ, ਫਿਰ ਇਹਦੇ ਵਿੱਚੋਂ ਥੱਲੇ ਵਾਲੇ ਬਣਾਤੇ, ਉੱਪਰੋਂ ਹਰਿਆਣਾ ਹਿਮਾਚਲ ਬਣਾਤਾ, ਪੰਜਾਬ ਹੈ ਕਿੰਨਾ ਕੁ ਖਾਲਿਸਤਾਨ।
0: 4 ਘੰਟੇ ਲੱਗਦੇ ਇਧਰੋਂ ਉਧਰ ਜਾਣ ਨੂੰ ਜੀ, ਕੰਪਲੀਟ ਹੈ ਜੀ,
5: ਆਪਣੀ ਡਿਮਾਂਡ ਹੈ ਜੀ, ਐ ਤਾਂ ਕੱਲੇ ਕੱਲੇ ਘਰ ਚ ਖਾਲਿਸਤਾਨ ਬਣ ਜੂਗਾ ਜੀ।
0: ਬਿਲਕੁਲ ਹੈ ਜੀ,
5: ਦੇ ਲੋ ਜਿਹੜਾ ਦੇ ਸਕਦਾ ਦੇ ਦੇਵੇ, ਆ ਕੇ ਕੋਈ ਚੱਕਰ ਸਾਨੂੰ ਤਰਾਜ ਥੋੜੀ ਹੈ
0: ਜੀ।
5: ਅੱਗੇ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਛੱਡੀ ਹੱਥ ਫੜਾ ਕੇ ਕੱਲੇ ਕੱਲੇ ਜਵਾਕ ਨੂੰ ਸੇਧ ਦਿੱਤੇ ਹੁੰਦੇ ਸੀ, ਜੇ ਕੱਲੇ ਰਹੋਗੇ ਤੁਹਾਨੂੰ ਤੋੜਨਾ ਸੌਖਾ, ਜੇ ਇਕੱਠੇ ਦੀ ਇਕੱਠ ਬਣਾ ਕੇ ਰੱਖੋਗੇ ਤੁਹਾਨੂੰ ਤੋੜਨਾ ਬੜਾ
0: ਔਖਾ ਜੀ। ਬਿਲਕੁਲ ਹੈ ਜੀ,
5: ਆਪਣਾ ਤਾਂ ਮੱਥਾ ਲੱਗਿਆ ਹੋਇਆ ਸਰਕਾਰਾਂ ਨਾਲ ਵੀ ਯਾਰ, ਕੋਈ ਚੱਜ ਦੀ ਸਰਕਾਰ ਆਵੇ
0: ਜੀ,
5: ਵੀ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪਾਂ ਬਾਹਰ ਧੱਕੇ ਖਣਕਾ ਤੇ ਜਾਂਦੇ, ਆਪਾਂ ਆਪਣੇ ਘਰ ਚ ਰਹੀਏ
0: ਜੀ,
5: ਆਪਣੇ ਮੁਲਕ ਚ ਰਹੀਏ, ਆਪਣੇ ਪੰਜਾਬ ਚ ਰਹੀਏ, ਜਿਹੜਾ ਜਿੱਥੇ ਹਰ ਵੇਲੇ ਵੀ ਮਤਲਬ ਧਰਤੀ ਸੋਨਾ ਉਗਲ ਕੱਢਦੀ ਹੈ ਬਾਹਰ, ਆਪਾਂ ਤਾਂ ਕਿਹੜੇ ਪਾਸੇ ਬਾਹਰ ਧੱਕੇ ਖਾ ਰਹੇ
0: ਹਾਂ, ਜਿਹੜੇ
5: ਬਾਹਰ ਜਾ ਕੇ ਬੈਠੇ ਨੇ ਜਾਂ ਖਾਲਿਸਤਾਨ ਦੀ ਗੱਲਾਂ ਕਰਦੇ ਨੇ, ਪੁੱਛ ਕੇ ਦੇਖੋ ਵੀ ਉਹ ਦੁੱਖ ਕਿੰਨਾ ਹੰਡਾ ਲਿਆ ਉਹਨਾਂ ਨੇ।
0: ਬਿਲਕੁਲ ਹੈ ਜੀ,
5: ਅੱਜ ਤੱਕ ਤਾਪ ਨੀ ਆਉਂਦੇ, ਉਹ ਸਮਾਂ ਚੇਤਾ ਕਰਕੇ ਨਾ ਅੱਖਾਂ ਭਰ ਜਾਂਦੀਆਂ ਨੇ।
0: ਨਾਲੇ ਬਾਈ ਜੀ ਜਦੋਂ ਦੇਖੋ ਉਹ ਭੱਜੇ ਕਾਹਤੋਂ ਸੀ ਉਸ ਸਮੇਂ ਦੇ ਵਿੱਚ, ਫਿਰ ਇਹ ਵੀ ਤਾਂ ਉਹਨਾਂ ਨੂੰ ਕੁਐਸਚਨ ਬਣਦਾ ਨਾ।
5: ਬਿਲਕੁਲ ਬਣਦਾ ਜੀ, ਬਿਲਕੁਲ ਬਣਦਾ। ਇਹ ਮਤਲਬ ਇਹ ਆਪਾਂ ਇਹ ਗੱਲਾਂ ਦੇ ਵਿੱਚ ਨਾ ਜਾਈਏ ਤਾਂ ਨਾ, ਦੇਖੋ ਨਾ ਤਾਂ ਰੀਸ ਹੋਣੀ
0: ਜੀ,
5: ਉਹਨਾਂ ਦੀ ਰੀਸ ਨੀ ਹੋਣੀ ਕਿਸੇ ਕੋਲੋਂ ਜੀ, ਨਾ ਉਹਨਾਂ ਵਰਗਾ ਰਾਜ ਕਿਸੇ ਕੋਲੋਂ ਦਿੱਤਾ ਜਾਣਾ। ਜਿਹੜਾ ਬੰਦਾ ਤੁਸੀਂ ਹੁਣ ਸਿਮਰਜੀਤ ਮਾਨ ਖਾਲਿਸਤਾਨ ਦਾ ਰੌਲਾ ਪਾਉਂਦਾ ਵੀ ਮੈਂ ਇਹਨਾਂ ਦੇ ਅਗੇਂਸਟ ਚੱਲਦਾ, ਮੈਂ ਸੰਵਿਧਾਨ ਨੀ ਮੰਨਦਾ, ਜਦੋਂ ਐਮ ਐਲ ਏ ਬਣਿਆ ਸਭ ਤੋਂ ਸਭ ਤੋਂ ਪਹਿਲਾਂ ਸੰਵਿਧਾਨ ਦੀ ਖਾਣੀ ਪੀ ਜਾ ਕੇ।
0: ਨਵੀਂ ਉਦਾਹਰਨ ਆ, ਚਲੋ ਅਮਰਿਤ ਅੰਮ੍ਰਿਤਪਾਲ ਉਹਨਾਂ ਦਾ ਦੇਖ ਲੋ, ਇਹ ਤਾਂ ਹਲੇ ਹੁਣ ਹੁਣ ਮਤਲਬ ਕਿ ਸਿਮਰਜੀਤ ਮਾਨ ਤਾਂ ਫਿਰ ਵੀ ਪੁਰਾਣੇ ਹੋ ਗਏ ਜੀ।
5: ਜਿਸ

0: ਨੂੰ ਪਿੱਛੇ ਲਾਇਆ ਜਾਂ ਉਹ ਫਿਰ ਸਜਾਵਾਂ ਵੀ ਤਾਂ ਭੁਗਤਣੀਆਂ ਪੈਣੀਆਂ ਨਾ, ਜਾਂ ਤਾਂ ਨਾ ਕੁਝ ਕੀਤਾ ਹੋਵੇ ਫਿਰ ਗੱਲ ਆ।
1: ਦੇਖੋ ਜੀ, ਇਹ ਆਪਣੇ ਲੋਕਾਂ ਦੀ ਕਮੀ ਹੈ। ਇੱਕ ਬੰਦਾ 2-4 ਸਾਲ ਬਾਅਦ ਉੱਠ ਕੇ ਆ ਕੇ ਤੱਤੀਆਂ ਗੱਲਾਂ ਕਰਨ ਲੱਗ ਪੈਂਦਾ
0: ਜੀ,
1: ਲੋਕ ਹੋ ਗਏ ਆਪਣੇ ਨੌਜਵਾਨ ਪੀੜ੍ਹੀ ਮਗਰ ਲੱਗ ਜਾਂਦੀ, ਇਹ ਤਾਂ ਬੇਵਕੂਫੀ ਸਾਡੀ ਹੈ।
0: ਬਾਈ ਜੀ, ਜਦੋਂ ਇੰਡੀਆ ਨਹੀਂ ਸੀ ਨਾ, ਉਹਦਾ ਪਿਛਲਾ ਪਿਛੋਕੜ ਚੱਕ ਕੇ ਦੇਖ ਲੋ, ਇੱਕ ਚਾਚਾ ਕਰਕੇ ਹੈਗਾ ਕੈਨੇਡਾ ਟਰੱਕਰ ਹੈ, ਤੇ ਇੱਕ ਆਹ ਇਹ ਹੋ ਗਿਆ ਇੰਜਨ ਮਹਿਕਮਾ, ਇਦਾਂ ਦੇ ਤਾਂ ਪੇਜ ਇਹਨਾਂ ਦੇ ਚੱਲਦੇ ਰਹੇ ਨੇ ਜੀ,
1: ਹਨਾ।
0: ਤੇ ਉਹ ਕੋਈ ਲੁਕਿਆ ਲੋਕ ਭੁੱਲ ਗਏ ਨੇ, ਤੇ ਹੁਣ ਉਹਨੂੰ ਹੀ ਮਤਲਬ ਕਿ ਹੱਥਾਂ ਦੇ ਉੱਤੇ ਚੱਕੀ ਫਿਰਦੇ ਆ ਜੀ, ਇਹ ਦੇਖੋ ਜੀ ਆਹ ਕਰ ਦਿੱਤਾ ਜੀ, ਉਹ ਕਰ ਦਿੱਤਾ ਜੀ, ਉਹਦੀਆਂ ਵੀਡੀਓ ਕਿੰਨੀਆਂ ਆਡੀਓ ਵਾਇਰਲ ਹੋ ਰਹੀਆਂ ਨੇ, ਕਿੱਦਾਂ ਦੀਆਂ ਉਹ ਕੁੜੀਆਂ ਦੇ ਨਾਲ ਗੱਲਾਂ ਕਰਦਾ ਹੈ, ਕਿੱਦਾਂ ਦਾ ਉਹਦਾ ਕਰੈਕਟਰ ਹੈਗਾ ਸੀਗਾ, ਜਾਂ ਹੁਣ ਵੀ ਦੇਖ ਸਕਦੇ ਆ ਕਿ ਉਹ ਕਿਸੇ ਨੂੰ ਭੁੱਲਿਆ ਹੈ।
1: ਇਹ ਨਾ ਲੋਕ ਨਾ ਹਾਲੇ ਸਿਰਫ ਮਤਲਬ ਇੱਕ ਚਿਹਰਾ ਦੇਖ ਕੇ ਤੱਤੀਆਂ ਗੱਲਾਂ ਸੁਣ ਕੇ ਤੱਤੇ ਹੋ ਜਾਂਦੇ ਆ, ਅਸਲ ਚ ਉਹਨਾਂ ਜਿਹੜੇ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਨਾ ਖਾਲਿਸਤਾਨ ਦੀਆਂ ਗੱਲਾਂ, ਕਦੇ ਉਹਨਾਂ ਦੇ ਪਿਛੋਕੜ ਉਹਨਾਂ ਦੇ ਅੰਦਰ ਵੜ ਕੇ ਦਾ ਦੇਖੋ ਵੀ ਅੰਦਰੋਂ ਕਿੰਨੇ ਗੰਦਲੇ ਨੇ, ਜਿੱਥੇ ਚਾਲ ਚੱਲਣ ਮਿਲਦੇ ਤਾਂ ਇਹ ਤੱਤੀਆਂ ਗੱਲਾਂ ਕਰਦੇ ਆ ਸਾਨੂੰ ਪਾੜਨੇ ਦੀਆਂ, ਅਸੀਂ ਲੋਕ ਮੂਰਖ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ।
0: ਜੀ,
1: ਪੰਜਾਬ ਦੀ ਖੂਬਸੂਰਤੀ ਇਹੀ ਹੈ ਵੀ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਹੈ ਜੀ, ਪਹਿਲੀ ਗੱਲ।
0: ਬਿਲਕੁਲ ਹੈ ਜੀ,
1: ਹਰੇਕ ਧਰਮ ਦਾ ਬੰਦਾ ਇੱਕ ਦੂਜੇ ਦੀ ਬਾਹ ਫੜਨ ਨੂੰ ਟਾਈਮ ਨਹੀਂ ਲਾਉਂਦਾ ਹੈਗਾ, ਸਰਕਾਰਾਂ ਦਾ ਕੰਮ ਪਾੜਨਾ, ਆਪਾਂ ਪੜ ਰਹੇ ਹਾਂ ਕਸੂਰ ਪਰ ਅਸੀਂ ਆ।
0: ਬਿਲਕੁਲ,
1: ਮੁਲਕ ਤਾਂ ਭਾਵੇਂ ਤੁਸੀਂ 10 ਖਾਲਿਸਤਾਨ ਬਣਾ ਲਓ, ਉਹਦੇ ਵਿੱਚੋਂ 50 ਹੋਰ ਬਣਾ ਲਓ, ਇਹ ਤਾਂ ਬਣਦੇ ਰਹਿਣਗੇ ਹੀ,
0: ਬਣਦੇ ਰਹਿਣਗੇ,
1: ਸੋਚ ਆਪਣੀ ਇੱਕ ਹੋਣ ਦੀ।
0: ਹੁਣ ਬਾਈ ਜੀ ਦੇਖੋ, ਘਾਟਾ ਸੀ ਪਰਿਵਾਰ ਵੀ, ਪਰਿਵਾਰ ਪੱਧਰ ਤੇ ਵੀ ਲਾ ਲਓ ਕਿੰਨਾ ਵੱਡਾ ਘਾਟਾ ਸੀ, ਚੱਲ ਰਹੇ ਆ ਹੁਣ, ਚਲੋ ਅੱਗੇ ਬੱਚੇ ਹੁਣ ਚਲੋ ਘਟਣ ਲੱਗੇ ਨੇ, ਨਹੀਂ ਤਾਂ ਪਹਿਲਾਂ 5-5, 7-7 ਬੱਚੇ ਹੁੰਦੇ ਸੀ, ਪਰਿਵਾਰ ਇਕੱਠਾ ਹੀ ਹੁੰਦੇ ਸੀ, ਜ਼ਮੀਨਾਂ ਜਾਇਦਾਦਾਂ ਨਹੀਂ ਬਣਦੇ ਸੀ। ਇੱਧਰ ਮਾਲਵੇ ਵੱਲ ਨੂੰ ਚੱਲ ਜਾਈਏ ਤਾਂ 100-100 ਕਿੱਲੇ ਤੋਂ ਘੱਟ ਜ਼ਮੀਨ ਨਹੀਂ ਸੀ, ਅੱਗੇ ਉਹ ਸਾਰਾ ਕੁਝ, ਹੁਣ ਦੇਖੋ ਉਹਨਾਂ ਦੇ 4-4 ਜਵਾਕ ਹੋ ਗਏ, ਮਤਲਬ ਕਿ 25-25 ਕਿੱਲਿਆਂ ਦੇ ਵਿੱਚ ਵੰਡੀਆਂ ਗਈਆਂ, ਤੇ ਮੁੜ ਕੇ 25-25 ਵਾਲਿਆਂ ਦੇ 4-4 ਅੱਗੇ 2-2 ਹੋਰ ਹੋ ਗਏ, ਉਹ ਮਤਲਬ ਕਿ 25 ਦਾ ਮਤਲਬ ਕਿ ਰਹਿ ਗਿਆ ਸਿੱਧਾ 12-13 ਲੈ ਲਓ, ਹਨਾ, ਉਹ ਉੱਥੇ ਰਹਿ ਗਏ, ਮੁੜ ਕੇ ਉਹਨਾਂ ਦੇ ਜਵਾਕ ਆ ਗਏ, ਹੁਣ 5-5 ਕਿੱਲਿਆਂ ਦੇ ਉੱਤੇ ਰੋਂਦੇ ਫਿਰਦੇ ਆ, ਉਹਨਾਂ ਦੇ ਉੱਤੇ ਸਬਸਿਡੀ ਮੰਗਦੇ, ਉਹਨਾਂ ਤੇ ਕਰਦੇ ਆ, ਅੱਗੇ ਅਗਲੀ ਪੀੜ੍ਹੀ ਆ ਗਈ, 4 ਪੀੜ੍ਹੀਆਂ ਦੇ ਵਿੱਚ ਤਾਂ ਜ਼ਮੀਨਾਂ 100-100 ਕਿੱਲਾ ਖਾ ਗਏ ਅਸੀਂ,
1: ਰਹਿਣਾ ਕੱਖ ਨੀ ਜੀ,
0: ਕੱਖ ਨੀ ਪੱਲੇ ਰਹਿਣਾ
1: ਜੇ ਆਹੀ ਸੋਚ ਆਪਾਂ ਆਹੀ ਸੋਚ ਲੈ ਕੇ ਚੱਲਦੇ ਰਹੇ
0: ਜੀ,
1: ਮਤਲਬ ਸਾਨੂੰ ਕਿਸੇ ਨੂੰ ਬਰਬਾਦ ਕਰਨ ਦੀ ਲੋੜ ਨਹੀਂ, ਅਸੀਂ ਆਪ ਹੀ ਕਰਦੇ,
0: ਆਪ ਹੀ ਆਪਣੇ ਆਪ ਨੂੰ ਕਰ ਰਹੇ ਹਾਂ ਬਰਬਾਦ। ਬਿਲਕੁਲ,
1: ਕਿਸੇ ਦੇ ਆਪਾਂ ਕਿਸੇ ਨੂੰ ਕਿਸੇ ਸਿਰ ਲਾਂਭਾ ਨੀ ਹੈਗਾ, ਸਾਡੇ ਆਪਣੇ ਸਿਰ ਹੀ ਲਾਂਭੇ ਨੇ।
0: ਬਿਲਕੁਲ ਹੈ ਜੀ,
1: ਪੰਜਾਬ ਨੂੰ ਆਪਾਂ ਜੋੜਨਾ, ਇਹਦੇ ਵਿੱਚ ਸਰਕਾਰਾਂ ਚੰਗੀਆਂ ਲੈ ਕੇ ਜਾਣੀਆਂ, ਨੌਜਵਾਨ ਪੀੜ੍ਹੀ ਮੂਹਰੇ ਲੈ ਕੇ ਆਉਣੀਆਂ, ਜਿਹੜੀ ਦਰਦ ਰੱਖਦੀ, ਜਿਹੜੀ ਕਰਦੇ ਆ, ਤੁਸੀਂ ਸਿਕੰਦਰ ਬਾਈ ਵਰਗੇ ਬੈਠੇ ਆ ਬਾਹਰ, ਮੁਕੰਦਰ ਬਾਈ ਬਾਹਰ ਬੈਠਾ, ਆਪਣੇ ਆਪਣੇ ਉਹ ਆਪਣੇ ਘਰ ਤੋਂ ਬਾਹਰ ਬੈਠੇ ਆ, ਉਹਨਾਂ ਨੂੰ ਕਦੇ ਬੈਠ ਕੇ ਤਾਂ ਪੁੱਛੋ ਬਾਈ,
0: ਬਿਲਕੁਲ,
1: ਮਤਲਬ ਪੰਜਾਬ ਤੋਂ ਬਾਹਰ ਰਹਿ ਕੇ ਵੀ ਕਿੱਦਾਂ ਜੀਵਨ ਬਤੀਤ ਕਰ ਰਹੇ ਆ, ਬੋਲਣ ਤੋਂ ਪਹਿਲਾਂ ਅੱਖਾਂ ਭਰ ਜਾਣਗੀਆਂ ਉਹਨਾਂ ਦੀਆਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਬੋਲਣ ਤੋਂ ਉਹ ਇਹ ਜਾਣਦੇ ਨੇ ਨਾ ਵੀ ਉਹ ਇੱਥੋਂ ਆ ਕੇ ਤੇ ਇੱਥੋਂ ਆਪਣਾ ਕਿੰਨਾ ਕੁਛ ਗਵਾ ਚੁੱਕੇ ਆ,
0: ਗਵਾ ਚੁੱਕੇ।
1: ਸਿਕੰਦਰ ਬਾਈ ਦੀ ਕੱਲ ਦੀ ਗੱਲ ਮੈਂ ਭੁੱਲਿਆ ਨੀ, ਕਹਿੰਦੇ ਸਾਡੇ ਤਾਂ ਵੋਟਾਂ ਵੀ ਕੱਟੀਆਂ ਗਈਆਂ
0: ਤੋਂ
1: ਨੀ ਰਹੇ, ਕਿੰਨਾ ਬੜਾ ਦੁੱਖ ਹੈ ਨੀ ਜ਼ਿੰਦਗੀ ਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਬਸ ਮੈਂ ਤਾਂ ਆਹੀ ਬੇਨਤੀ ਕਰਦਾ ਵੀ ਆਹ ਤੋੜਨ ਵਾਲੀਆਂ ਗੱਲਾਂ ਨਾ ਕਰੋ, ਜੋੜਨ ਵਾਲੀਆਂ ਗੱਲਾਂ ਕਰੋ, ਸਿਆਣੇ ਪੈਣੇ ਆ ਤੁਸੀਂ, ਉਦਾਹਰਨਾਂ ਨੀ ਤੁਸੀਂ ਉਦਾਹਰਨ ਦੇਣੀ ਨੀ, ਤੁਸੀਂ ਸੈੱਟ ਕਰਨੀ ਹੈ ਤੇ ਸੈੱਟ ਐਸੀ ਕਰੋ ਲੋਕ ਮਿਸਾਲ ਦੇ ਕੇ ਜਾਣ ਤੁਹਾਡੀਆਂ।
0: ਬਿਲਕੁਲ ਹੈ ਜੀ, ਨਾਲੇ ਦੇਖੋ ਹੁਣ ਇਹ ਚੀਜ਼ਾਂ, ਹੁਣ ਆਪਾਂ ਇਹਨਾਂ ਚੀਜ਼ਾਂ ਦਾ ਤਾਂ ਖਮਿਆਜ਼ਾ ਹੁਣ ਤੱਕ ਭੋਗਤ ਰਹੇ ਹਾਂ ਜੀ, ਜੇ ਉਹ ਅਗਲੀਆਂ, ਅਸੀਂ ਤਾਂ ਸਾਨੂੰ ਤਾਂ ਚਾਹੀਦਾ ਕਿ ਅਗਲੀਆਂ ਪੀੜ੍ਹੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਵੀ ਆ, ਚਾਹੇ ਜਿਹੜੇ ਉੱਥੋਂ ਚਲੋ ਕੈਨੇਡਾ ਅਮਰੀਕਾ ਤੋਂ ਇਹ ਬਿਆਨ ਵੀ ਦਿੰਦੇ ਆ, ਉਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਇਹ ਤਾਂ ਵਿਚਾਰੋ ਯਾਰ, ਅੱਜ ਜਿਹੜੇ ਹਾਲਾਤ ਨੇ ਅਸੀਂ ਇੱਥੇ ਤੱਕ ਪਹੁੰਚੇ ਕਿਉਂ ਆ, ਘੱਟੋ ਘੱਟ ਉਹੀ ਵਿਚਾਰ ਲਓ ਵੀ ਅਗਲੀਆਂ ਪੀੜ੍ਹੀਆਂ ਨੂੰ ਕਿੱਦਾਂ ਆਪਾਂ ਬਚਾਉਣਾ ਅੱਗੇ ਜਾ ਕੇ, ਵੀ ਭਾਈ ਆਹ ਜਿਹੜੀਆਂ ਗਲਤੀਆਂ ਪਿਛਲੇ ਕਰ ਗਏ ਨੇ ਜਾਂ ਇਤਿਹਾਸ ਦੇ ਵਿੱਚ ਜੋ ਕੁਝ ਇਤਿਹਾਸ ਹੁੰਦਾ ਉਹਦੇ ਤੋਂ ਸਿੱਖਿਆ ਜਾਵੇ, ਨਾ ਕਿ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾਵੇ ਉਸ ਹਿਸਾਬ ਦੇ ਨਾਲ ਜਿਹੜੀਆਂ ਗਲਤੀਆਂ ਹੋਈਆਂ ਨੇ।
1: ਬਹੁਤਾ ਦੂਰ ਜਾਣ ਦੀ ਭਾਰਜ ਵੀਰ ਜੀ ਲੋੜ ਨੀ ਹੈਗੀ, ਜਿਹੜੇ ਲੋਕ ਬਾਹਰ ਬੈਠ ਕੇ ਕਹਿੰਦੇ ਆ ਨਾ ਵੀ ਹਾਂ ਖਾਲਿਸਤਾਨ ਬਣਾਉਣਾ, ਉਹਨਾਂ ਨੂੰ ਕਹੇ ਯਾਰ ਤੁਸੀਂ ਆ ਜਾਓ, ਅਸੀਂ ਤੁਹਾਡੇ ਮਗਰ ਲੱਗ ਜਾਂਦੇ ਹਾਂ, ਦੇਖੋ ਵੀ ਕਿੰਨੇ ਗਾਉਂਦੇ ਨੇ
0: ਜੀ। ਬਿਲਕੁਲ ਹੈ,
1: ਕਿਸੇ ਨੇ ਪੈਰ ਵੀ ਨੀ
0: ਪਾਉਣਾ,
1: ਉਹਨਾਂ ਨੂੰ ਤਾਂ ਪੈਸੇ ਮਿਲਦੇ ਜੀ ਪਾੜਨੇ ਦੇ, ਆਪਾਂ ਆਪਣੇ ਆਪ ਨੂੰ ਪਾੜੀ ਜਾਂਦੇ ਹਾਂ ਲੱਗਦਾ ਕਿ।
0: ਬਿਲਕੁਲ
1: ਹੈ, ਰਹਿ ਕਿੰਨੇ ਕੁ ਲੋਕ ਇਹ ਨੇ, ਕੁਦਰਤੀ ਗੱਲ ਹੈ, ਹੁਣ ਸਰਕਾਰਾਂ ਦੀ ਮਾੜੀ ਨੀਤੀਆਂ ਕਰਕੇ ਕਹਿ ਲੋ ਬੰਦਾ ਪਹਿਲੀ ਡਿਪਰੈਸ਼ਨ ਚ ਚੱਲਦਾ ਜੀ, ਮਹਿੰਗਾਈ ਦਾ ਦੌਰ ਚੱਲਦਾ, ਵੀ ਮਤਲਬ ਆਪਣੇ ਆਪ ਨੂੰ ਆਪਾਂ ਨੇ ਇੱਕ ਦੂਜੇ ਨੂੰ ਹੱਥ ਫੜ ਕੇ ਚੱਲਣਾ ਦਾ ਕੀ ਹੈ, ਵੀ ਆਪਾਂ ਹੋਰ ਹੀ ਰਾਹ ਤੁਰ ਪੈਂਦੇ ਜੀ, ਆਪਾਂ ਨੂੰ ਤਾਂ ਇਹ ਗੱਲ ਨੀ ਚੰਗੀ ਲੱਗਦੀ ਜੀ, ਸਿੱਧੇ ਤੁਹਾਨੂੰ ਕਹੀਏ, ਇਹ ਜੇ ਆਹੀ ਸੋਚ ਲੈ ਕੇ ਚੱਲੂਗੇ ਨਾ ਫੇਰ ਤਾਂ ਛੱਡੋ ਪਰੇ, ਫੇਰ ਤਾਂ ਆਪਾਂ ਕਾਹਨੂੰ ਬੋਲਣਾ, ਕਾਹਨੂੰ ਬੈਠਣਾ,
0: ਬਿਲਕੁਲ ਬਿਲਕੁਲ
1: ਇਹੀ ਸੋਚ ਲੈ ਕੇ ਚੱਲਣਾ
0: ਬਿਲਕੁਲ।
1: ਆਪਾਂ ਤਾਂ ਬੋਲ ਬੋਲ, ਸਾਡਾ ਫਰਜ਼ ਹੈ, ਸਾਡੇ

0: ਅਸੀਂ ਮਨੁੱਖਤਾ ਪਹਿਲਾਂ ਰੱਖਣੀ ਹੈ
1: ਜੀ,
0: ਨਾ ਸਾਡੇ ਬਾਬੇ ਨੇ ਇਹ ਗੱਲਾਂ ਕੀਤੀਆਂ ਨਾ ਅਸੀਂ
1: ਕਰਦੀਆਂ। ਬਿਲਕੁਲ ਹੈ ਜੀ,
0: ਜਿਹੜਾ ਕਰਦਾ ਜੀ ਉਹਨਾਂ ਨੂੰ ਸੋਚ ਮੁਬਾਰਕ ਹੈ, ਪਰ ਕਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਦੇ ਜਿਹੜੀ ਤੁਸੀਂ ਗੱਲਾਂ ਕਰਦੇ ਆ ਨਾ ਥੋੜਾ ਜਿਹਾ ਕਦੇ ਅੰਦਰ ਬੈਠ ਕੇ ਇਕੱਲੇ ਚ ਆਪਣੇ ਆਪ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੇਖਿਓ
1: ਜੀ
0: ਵੀ ਅੱਜ ਤੱਕ ਇਹਦਾ ਸਿੱਟਾ ਨਿਕਲਿਆ ਕੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਪ੍ਰੋਗਰਾਮ ਦਾ ਸਮਾਂ ਵੀ ਆਪਣਾ ਕੰਪਲੀਟ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਤੇ ਜਿਸਦੇ ਵਿਚ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ ਮੈਂ ਕੋਸ਼ਿਸ਼ ਕਰਾਂਗਾ ਕੱਲ ਨੂੰ ਜਿਹੜਾ ਕਿਤਾਬ ਨਾਵਲ ਉਹਦਾ ਚੈਪਟਰ ਜ਼ਰੂਰ ਮੈਂ ਵੱਖਰਾ ਕਰਕੇ ਜਿਹੜਾ ਪੜ੍ਹ ਕੇ ਚਾਹੇ ਸਪੈਸ਼ਲੀ ਉਹਨੂੰ ਪਾ ਦਾਂਗਾ। ਤੇ ਅੱਜ ਆਪਾਂ ਇੰਨਾ ਕੇ ਪ੍ਰੋਗਰਾਮ ਦੀ ਸਮਾਪਤੀ ਕਬੂਲ ਕਰਿਓ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ, ਮੈਂ ਮਾਫ਼ੀ ਚਾਹਾਂਗਾ। ਉਹ ਵੀ ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ, ਭਾਰਤ ਜੀ ਮੇਰਾ ਨੰਬਰ ਆ ਸਕਦਾ ਹੈ ਜੀ? ਬਿਲਕੁਲ ਸੈਣੀ ਸਾਹਿਬ, ਪੁੱਛਿਆ ਨਾ ਕਰੋ, ਪਤਾ ਨਹੀਂ ਕਦੋਂ ਦਾ ਸੁਨੇਹਾ ਆਇਆ ਇਹਨਾਂ ਦਾ। ਹਾਂਜੀ ਜ਼ਰੂਰ ਜੀ, ਜਾਂਦੇ ਜਾਂਦੇ ਜ਼ਰੂਰ ਚੰਡੀਗੜ੍ਹ ਚੱਲਦੇ ਹਾਂ ਆਪਾਂ, ਸਿਆਣਿਆਂ ਤੋਂ ਸਿਆਣੀਆਂ ਗੱਲਾਂ ਪੁੱਛਦੇ ਹਾਂ। ਤੇ ਚੰਡੀਗੜ੍ਹ ਰਾਜਧਾਨੀ ਆਪਣੇ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਲਵੀਰ ਸਿੰਘ ਸੈਣੀ ਜੀ, ਜੀਆਂ ਨੂੰ ਜੀ। ਸੈਣੀ ਸਾਹਿਬ ਤੁਸੀਂ ਪੁੱਛਿਆ ਨਾ ਕਰੋ, ਸਿੱਧੀ ਕਾਲ ਖੜਕਾਇਆ ਕਰੋ ਜੀ। ਸੈਣੀ ਸਾਹਿਬ ਚੰਡੀਗੜ੍ਹ ਪਹੁੰਚ ਗਏ ਹੋ ਕਿ ਕੈਲਗਰੀ ਹੋ? ਸੈਣੀ ਸਾਹਿਬ ਚੰਡੀਗੜ੍ਹ ਹੀ ਹੋ ਕਿ ਕੈਲਗਰੀ ਹਜੇ ਆ ਜੀ?
2: ਕੈਲਗਰੀ ਹੈ ਜੀ ਹਲੇ।
1: ਕਿਆ ਬਾਤ, ਫਿਰ ਤਾਂ ਤੁਹਾਡੇ ਉੱਥੇ ਦੇਣੀ ਚੜਿਆ ਜੀ। ਹਾਂਜੀ
2: ਹਾਂਜੀ, ਮੇਰੇ ਤਾਂ ਤੁਹਾਡੇ ਤੁਹਾਡੇ ਕੋਲ ਪਤਾ ਨੀ ਲੇਟ ਹੋ ਤੁਸੀਂ?
1: ਨਹੀਂ ਅਜੇ ਹੈ ਆਪਣੇ ਕੋਲ, ਸਵਾ ਕੁ ਨੌ ਹੋਏ ਆ ਇੱਥੇ ਦੇ। ਹਾਂਜੀ ਬਿਲਕੁਲ ਜੀ,
2: ਬਸ ਠੀਕ ਹੈ ਜੀ। ਮੈਂ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਛੋਟੀਆਂ ਛੋਟੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ।
1: ਪਰ ਉਸ ਤੋਂ ਪਹਿਲਾਂ ਸੈਣੀ ਸਾਹਿਬ, ਜਿਹੜਾ ਮੁੱਦਾ ਤੁਸੀਂ ਵੀ ਸੁਣਿਆ ਹੋਏਗਾ ਜੋ ਡਿਸਕਸ਼ਨ ਹੋ ਰਹੀ ਸੀ, ਕੀ ਪੰਜਾਬ ਦੇ ਹਾਲਾਤ ਜਾਂ ਚੰਡੀਗੜ੍ਹ ਦੇ ਵਿਚ ਬਹੁਤ ਹੀ ਕਹਿ ਸਕਦੇ ਆ ਵੱਡੇ ਪੱਧਰ ਦੇ ਉੱਤੇ ਜਿਹੜਾ ਮੁਲਾਜ਼ਮ ਵਰਗ ਵੀ ਹੈ, ਅਫਸਰ ਸ਼ਾਹੀ ਵੀ ਹੈ ਤੇ ਮਜ਼ਦੂਰ ਵਰਗ ਵੀ ਹੈ, ਮਿਡਲ ਕਲਾਸ ਆ, ਹਰ ਤਰ੍ਹਾਂ ਦਾ ਵਿਅਕਤੀ ਉੱਥੇ ਰਹਿੰਦਾ ਹੈ, ਉੱਥੇ ਕਿਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਵੱਖਰਾ ਮੁਲਕ ਬਣਾਉਣ ਦੀ?
2: ਵੱਖਰਾ ਮੁਲਕ ਬਣਾਉਣ ਦਾ ਤਾਂ ਇੰਨਾ ਜ਼ਿਆਦਾ ਉਹ ਹੈ ਨੀ ਜੀ, ਇਹ ਤਾਂ ਇਧਰਲੇ ਬੰਦੇ ਹੀ। ਜੀ ਥੋੜੀ ਜੀ ਆਵਾਜ਼ ਮੇਰੀ ਵਾਪਸ ਆ ਰਹੀ ਹੈ ਕਿਤੇ ਉਹ
1: ਜੀ, ਇੱਕ ਮਿੰਟ ਜੀ,
2: ਰੇਡੀਓ ਚੱਲਣ ਕਰਕੇ ਤਾਂ ਨੀ, ਮੈਂ ਰੇਡੀਓ ਬੰਦ ਕਰਤਾ ਹੁਣ।
1: ਰੇਡੀਓ ਬੰਦ ਕਰ ਲੋ। ਹਾਂਜੀ ਜੀ,
2: ਕਰਤਾ ਕਰ ਦਿੱਤਾ ਜੀ,
1: ਹੁਣ ਦੇਖੋ।
2: ਹਾਂਜੀ ਠੀਕ ਹੈ ਆਵਾਜ਼ ਬਿਲਕੁਲ। ਭਾਰਤ ਜੀ ਇਹ ਕੁਛ ਕੁ ਸਿਰ ਫਿਰੇ ਬੰਦੇ ਹੈਗੇ ਆ, ਉਹ ਵੀ ਉੱਥੇ ਘੱਟ ਹੈ ਪੰਜਾਬ ਚੰਡੀਗੜ੍ਹ ਚ, ਇੱਧਰ ਜ਼ਿਆਦਾ ਨੇ ਕੈਨੇਡਾ ਅਮਰੀਕਾ ਜਿਹੜੇ ਬਾਹਰ ਬੈਠੇ ਨੇ, ਕਿਉਂਕਿ ਮੈਂ ਸਾਰੀ ਗੱਲਬਾਤ ਤੁਹਾਡੀ ਸੁਣੀ ਨੀ ਹੈਗੀ, ਪਰ ਜਿੰਨਾ ਕੁ ਹੁਣੇ ਲਾਸਟ ਕਾਲ ਸੁਣੀ ਹੈ ਤਾਂ ਉਹਦੇ ਵਿੱਚ ਇਹੀ ਹੈ ਕਿ ਪਹਿਲੇ ਅੰਗਰੇਜ਼ ਗੜਬੜ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਦੋ ਟੋਟੇ ਕਰ ਗਏ
1: ਜੀ,
2: ਤੇ ਉਸ ਤੋਂ ਬਾਅਦ ਸਾਡੇ ਕਹਿੰਦੇ ਵੀ ਪੰਜਾਬੀ ਸੂਬਾ ਅਲੱਗ ਚਾਹੀਦਾ
1: ਜੀ,
2: ਉਹ ਪੰਜਾਬੀ ਸੂਬੇ ਦੀ ਬਜਾਏ ਸੂਬੀ ਬਣ ਗਈ ਹੈ।
1: ਬਿਲਕੁਲ ਹੈ ਜੀ,
2: ਤੇ ਹੁਣ ਹੋਰ ਅੱਗੇ ਖਾਲਿਸਤਾਨ ਬਣਾਉਣ ਨੂੰ ਫਿਰਦੇ ਆ ਤਾਂ ਪਤਾ ਨੀ ਇੱਕ ਦੋ ਜ਼ਿਲ੍ਹੇ ਆਣਗੇ ਉਹਦੇ ਚ, ਫਿਰ ਕੀ ਖੱਟਣਾ ਪਾਕਿਸਤਾਨ ਨੇ, ਕੀ ਖੱਟ ਲਿਆ
1: ਜੀ। ਬਿਲਕੁਲ ਹੈ ਜੀ, ਗੁਰਬਤ ਦੇ ਨਾਲ ਘੁਲ ਰਿਹਾ ਜੀ ਉਹ।
2: ਦੇਖੋ ਜਰਮਨੀਆਂ ਅਲੱਗ ਅਲੱਗ ਹੋ ਗਈਆਂ ਸੀਗੇ ਦੋਨਾਂ,
1: ਬਿਲਕੁਲ ਹਾਂ ਜੀ,
2: ਮੁੜ ਕੇ ਫੇਰ ਇਕੱਠੇ ਹੋ ਗਏ ਆ
1: ਜੀ,
2: ਤੇ ਜੇ ਕਿਤੇ ਇੰਡੀਆ ਤੇ ਪਾਕਿਸਤਾਨ ਇਕੱਠੇ ਹੋ ਜਾਣ ਤਾਂ ਬੱਲੇ ਬੱਲੇ ਬਰਮਿੰਘਮ ਹੋ ਜਾਣ।
1: ਬਿਲਕੁਲ ਹੈ ਜੀ,
2: ਤੇ ਆਪਣਾ ਤਾਂ ਇਹੀ ਵਿਚਾਰ ਆ, ਬਾਕੀ ਸਾਰਿਆਂ ਦੇ ਵਿਚਾਰ ਮੈਂ ਸੁਣੇ ਨੀ ਹੈਗੇ
1: ਜੀ।
2: ਤੇ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਰਚਨਾਵਾਂ ਛੋਟੀਆਂ ਛੋਟੀਆਂ ਸਾਂਝੀਆਂ ਕਰਾਂਗਾ ਤੁਹਾਡੇ ਨਾਲ,
1: ਜਰੂਰ ਸਾਂਝੀਆਂ ਕਰੋ ਜੀ।
2: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ,
1: ਵਾਹ ਜੀ,
2: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ, ਜ਼ਹਿਰ ਹੀ ਦਿੰਦਾ ਹੈ ਜਿਹੜਾ ਜ਼ਿੰਦਗੀ ਦੇ ਨਾਮ ਤੇ,
1: ਵਾਹ ਜੀ ਵਾਹ ਜੀ,
2: ਲੰਘ ਜਾਂਦੇ ਹਾਕਮਾਂ ਦੇ ਰਥ ਹਵਾ ਨੂੰ ਚੀਰਦੇ, ਰਸਤਿਆਂ ਦੀ ਧੂੜ ਉੱਡ ਉੱਡ ਪੈਂਦੀ ਕੁੱਲ ਆਵਾਮ ਤੇ,
1: ਵਾਹ ਜੀ,
2: ਇਸ ਤਰ੍ਹਾਂ ਇਹ ਅਗਨ ਸਾਡੇ ਵਿਹੜਿਆਂ ਤੱਕ ਆ ਗਈ
1: ਜੀ।
2: ਦਰ ਤਾਂ ਖੋਲੇ ਸੀ ਅਸੀਂ ਇੱਕ ਮਹਿਕ ਦੇ ਪੈਗਾਮ ਤੇ।
1: ਵਾਹ ਜੀ।
2: ਸੜਿਆ ਜੰਗਲ ਅੱਗ ਨੂੰ ਜਿੱਥੇ ਕਟਹਿਰੇ ਚਾੜਦਾ ਆ ਗਿਆ ਹੈ ਕਾਫਲਾ ਰੁੱਖਾਂ ਦਾ ਉਸ ਮੁਕਾਮ ਤੇ।
1: ਵਾਹ ਜੀ।
2: ਚੁਗਦੇ ਨੇ ਉਹੀ ਜਲਾ ਵਤਨੀ ਦੇ ਕੰਡੇ
1: ਜੀ
2: ਦਰਬਦਰ
1: ਜੀ।
2: ਚੁਗਦੇ ਨੇ ਉਹੀ ਜਲਾ ਵਤਨੀ ਦੇ ਕੰਡੇ ਦਰਬਦਰ ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ। ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ।
1: ਕਿਆ ਬਾਤ ਹੈ।
2: ਪਹਿਲੀ ਰਚਨਾ ਇਹ ਸੀ ਜੀ।
1: ਜੀ ਬਹੁਤ ਖੂਬਸੂਰਤ।
2: ਤੇ ਦੂਜੀ ਰਚਨਾ ਹੈ ਜੀ, ਕਾਤੋਂ ਝੁਕਾਵੇ ਨਜ਼ਰਾਂ ਕਿਉਂ ਸ਼ਰਮਸਾਰ ਹੋਵੇ, ਉਹ ਤੀਰ ਹੈ ਤਾਂ ਕਿਉਂ ਨਾ ਕਿੰਨੇ ਦੇ ਪਾਰ ਹੋਵੇ
1: ਜੀ।
2: ਕਾਤੋਂ ਝੁਕਾਵੇ ਨਜ਼ਰਾਂ ਕਿਉਂ ਸ਼ਰਮਸਾਰ ਹੋਵੇ, ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ, ਜੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ, ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ।
1: ਵਾਹ ਜੀ।
2: ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ।
1: ਕਿਆ ਬਾਤ ਹੈ ਜੀ।
2: ਨਜ਼ਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ, ਹਰ ਮੋੜ ਤੇ ਉਸਦਾ ਇੰਤਜ਼ਾਰ ਹੋਵੇ। ਕੋਈ ਦੂਰ ਦੂਰ ਤੀਕਰ ਵਿੱਚ ਜਾਏ ਪਿਆਸ ਬਣ ਕੇ,
1: ਵਾਹ
2: ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ
1: ਜੀ।
2: ਉੱਠਾ ਮੈਂ ਚਿਣਗ ਭਾਲਾ ਕੋਈ ਚਿਰਾਗ ਬਾਲਾ
1: ਜੀ,
2: ਖਬਰੇ ਹਵਾ ਦਾ ਝੌਂਕਾ ਕੋਈ ਬੇਕਰਾਰ ਹੋਵੇ।
1: ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ।
2: ਆਵੇ ਉਹ ਮੇਰਾ ਪਿਆਰਾ ਮੇਰੀ ਅੱਖ ਦਾ ਸਤਾਰਾ, ਮੇਰੀ ਨਿਗਾਹ ਤੋਂ ਪਾਸੇ ਇਹ ਅਕਾਰ ਹੋਵੇ।
1: ਵਾਹ ਜੀ।
2: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ, ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ।
1: ਵਾਹ ਜੀ ਵਾਹ ਜੀ।
2: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ, ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ। ਧੰਨਵਾਦ।
1: ਥੈਂਕ ਯੂ ਜੀ ਸ਼ਮੂਲੀਅਤ ਲਈ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਕੈਲਗਰੀ ਤੋਂ ਆਪਣੇ ਨਾਲ ਗੱਲਬਾਤ ਕਰ ਰਹੇ ਸੀ ਤੇ ਇਸੇ ਤਰ੍ਹਾਂ ਹੀ ਆਖਰ ਦੇ ਵਿਚ ਇੱਕ ਕਾਲ ਜ਼ਰੂਰ ਸੁਣਦੇ ਆ ਆਪਣੇ ਮੁਹੰਮਦ ਜੀ ਵੀ, ਉਹਨਾਂ ਦੀ ਵੀ ਕਾਲ ਆ ਰਹੀ ਸੀ ਤੇ ਫਿਰ ਆਪਾਂ ਸਮਾਪਤੀ ਕਰਦੇ ਆ। ਤੇ ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ ਅਨੁਜੀ ਬਾਈ ਜੀ।
3: ਜੀ ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਭਾਈ ਮੁਹੰਮਦ ਜਮਾ ਹੋਏ ਸੀ ਜਿਹੜਾ ਹੈਗਾ ਰੇਡੀਓ ਦੁਆਬਾ ਤੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਰੇਡੀਓ
3: ਦੁਆਬਾ ਹਮੇ ਘੰਟਾ ਤੇ।
1: ਸ਼ੁਕਰੀਆ ਜੀ, ਸ਼ੁਕਰੀਆ ਦੁਆ ਵਾਲੇ ਜੀ।
3: ਟਾਈਮ ਕਿਉਂਕਿ ਕਾਫੀ ਜਿਆਦਾ ਹੋ ਗਿਆ
1: ਜੀ,
3: ਮੈਂ ਜਿਹੜਾ ਹੈਗਾ ਕਹਿਣਾ ਮਤਲਬ ਜਿਆਦਾ ਲੰਬੀ ਗੱਲ ਨੀ ਕਹਿੰਦੀ, ਚਲੋ ਦੋ ਬੋਲ ਜੇ ਤੁਸੀਂ ਕਹੋ ਤੇ ਸਮਝ।
1: ਜਰੂਰ ਜੀ
3: ਜੀ ਜੀ। ਬਾਕੀ ਗੱਲਬਾਤ ਜਿਹੜੀ ਚੱਲੀ ਹੈਗੀ ਆ ਮੌਜੂਦਾ ਜਿਹੜੀ ਹੈਗੀ ਆ ਇਤਿਹਾਸ ਨੂੰ ਲੈ ਕੇ, ਬਿਲਕੁਲ ਗੱਲ ਇਸੇ ਤਰ੍ਹਾਂ ਹੀ ਆ, ਗੱਲ ਦੇ ਨਾਲ ਹੱਲ ਨਿਕਲ ਆਉਂਦਾ ਹੈਗਾ ਜੇਕਰ
1: ਜੀ
3: ਤੇ ਕਰਦੇ ਰਹਿਣਾ ਚਾਹੀਦਾ ਗੱਲਾਂ
1: ਤੋਂ
3: ਹੱਲ ਜਿਹੜੇ ਹੈਗੇ ਆ ਨਿਕਲਦੇ ਆ
1: ਜੀ।
3: ਤੇ ਲਓ ਜੀ ਫਿਰ ਮੈਂ ਦੋ ਕੁ ਬੋਲ ਸਾਂਝੇ ਕਰ ਦਿੰਦਾ ਜੋ ਤੁਹਾਡੀ।
1: ਜਰੂਰ ਜੀ
3: ਜੀ ਜੀ। ਹੋ ਨਾ ਹੋਵੇ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ, ਹੋ ਨਾ ਹੋਵੇ ਚਾ ਤੇਰੇ ਦਾਇਆ ਕਰੇ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ, ਅੱਖੀਆਂ ਦੇ ਵਿੱਚ ਘੁੰਮਦਾ ਹੋਣਾ ਤੇਰਾ ਏ, ਹੋਰ ਕੋਈ ਚਿਹਰਾ ਇਸ ਦਿਲ ਨੂੰ ਹੁਣ ਤਾਰੇ, ਹੋ ਨਾ ਹੋਵੇ ਚਾ ਤੇਰੇ ਦਾ ਅਸਰੇ ਹੈ ਮੈਨੂੰ ਨੀਂਦੀ ਰਾਤ ਨੂੰ ਆਵੇ ਨਾ। ਲਓ ਜੀ ਅਸੀਂ ਸੌਂਗ ਨੰਬਰ 1, ਸੌਂਗ ਨੰਬਰ 2 ਔਰ ਲਾਸਟ ਸੌਂਗ
1: ਜੀ।
3: ਜਾਣੇ ਵਾਲੂ ਮੇਰੀ ਹਰੇ ਤੋਂ ਨੀ ਤਾਂ ਰੋਣਾ, ਜਾਨੀ ਵਾਲੀ ਮੇਰੀ ਹਰੀ ਸੋਚ ਮੇ ਸ਼ਾਮਿਲ ਜਾਨੀ ਵਾਲੀ ਮੇਰੀ ਹਰੀ ਸੋਚ ਨਿਸ਼ਾਨ ਰਹਿਣਾ ਮੁਝੇ ਹਰੀ ਨਹੀਂ ਰੁੱਤ ਨੇ ਮੁਝੇ ਦੇਖਣਾ ਖੁਸ਼ਬੂ ਹਰ ਨਹੀਂ ਰੁੱਤ ਮੇ ਮੁਝੇ ਦੇਖਣਾ ਖੁਸ਼ਬੂ
1: ਜੀ
3: ਤੇਰੀ ਖੁਸ਼ਬੂ ਲਗਤਾ ਹੈ ਜਾਨੀ ਵਾਲੇ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਜਾਨੀ ਵਾਲੇ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਮੇਰੀ ਹਰੀ ਸੋਚ ਮੇ ਸ਼ਾਮਿਲ
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਮੁਕੱਦਰ ਜੀ ਕਹਿੰਦੇ ਆ ਜੀ, ਕਿਸੀ ਕਾ ਦਰਦ ਮਿਲ ਸਕੇ ਤੋ ਲੇ ਉਧਾਰ, ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ, ਜੀਨਾ ਇਸੀ ਕਾ ਨਾਮ ਹੈ। ਕਿਆ ਬਾਤ ਹੈ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਮਾਮਾ ਜੀ ਬਹੁਤ ਦਿਲ ਦੇ ਨਾਲ ਗਾ ਰਹੇ ਨੇ ਜੀ, ਕਿਆ ਬਾਤ ਹੈ ਜੀ।
3: ਸ਼ੁਕਰੀਆ ਜਨਾਬ, ਜਿੰਦੇ ਵਾਸਤੇ ਰਵੀ ਭੁਪਿੰਦਰ ਜੀ,
1: ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਮੁਹੰਮਦ ਜੀ ਤੇ ਜਾਂਦੇ ਜਾਂਦੇ ਮੈਂ ਵੀ ਦੋ ਸਤਰਾਂ ਅੱਜ ਸਾਂਝੀਆਂ ਕਰਦਾ ਤੁਹਾਡੇ ਨਾਲ। ਇਹ ਮੇਰੀਆਂ ਆਪਣੀਆਂ ਨਹੀਂ, ਇਸ ਤਰ੍ਹਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਇਹ ਆਪਣੇ ਬਾਬਾ ਨਜ਼ਮੀ ਹੁਣਾਂ ਦੀਆਂ। ਉਹ ਲਿਖਦੇ ਨੇ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਹੈ ਤੇਰੇ ਮੇਰੇ ਖੰਜਰ ਨੂੰ। ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ। ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ, ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ, ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ। ਕਦੇ ਕਦੇ ਤੇ ਇਹ ਵੀ ਕਦੇ ਕਦੇ ਤੇ ਇਹੋ ਜਿਹੀ ਵੀ ਹਰਕਤ ਬੰਦਾ ਕਰਦਾ ਏ, ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ। ਅਸਾਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ, ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ, ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ। ਲੋ ਦੋਸਤੋ, ਇਸੇ ਹੀ ਖੂਬਸੂਰਤ ਨਜ਼ਮ ਦੇ ਨਾਲ ਆਗਿਆ ਲੈਂਦੇ ਹਾਂ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਤੇ ਤੁਹਾਡਾ ਮੇਰਾ ਰਾਬਤਾ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਬਣੇਗਾ, 2.25 ਘੰਟੇ ਇਸੇ ਤਰ੍ਹਾਂ ਹੀ। ਤੇ ਕਹਿੰਦੇ ਨੇ ਕਿ ਬਾਬਾ ਨਜ਼ਮੀ ਜੀ, ਇੱਕ ਨਜ਼ਮ ਹੋਰ ਉਹਨਾਂ ਦੀ ਸਾਂਝੀ ਕਰਦਾ। ਮੇਰੀ ਅੱਗ ਦੇ ਉੱਤੇ ਆਪਣੀ ਪਾ ਕੇ ਅੱਗ, ਕਿੱਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ, ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ, ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ, ਰੱਖ ਤਲੀ ਤੇ ਆਪਣੇ ਦਿਲ ਨੂੰ ਲਾ ਕੇ ਅੱਗ, ਇਹਦੇ ਵਰਗੀ ਦੋਜਕ ਦੀਵੀ ਹੋਣੀ ਨਹੀਂ, ਚੱਲੇ ਜਿਹੜੀ ਇੱਥੇ ਅਸੀਂ ਹੰਢਾ ਕੇ ਅੱਗ, ਬੁੱਲੇ ਨਾਲੋਂ ਹੱਥ ਅੰਗੇਰੇ ਜਾਵਾਂਗਾ ਜਦ ਮੈਂ ਨੱਚਿਆ ਆਪਣੇ ਪੈਰੀ ਪਾ ਕੇ ਅੱਗ, ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ, ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ, ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ, ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਰੱਖੀ ਜਿਹੜੀ ਸੀਨੇ ਵਿੱਚ ਦਬਾ ਕੇ ਅੱਗ, ਖੇੜੇ ਜਿਹੜੀ ਬਾਲੀ ਮੈਨੂੰ ਸਾੜਨ ਲਈ, ਪਰਤਾਂਗਾ ਮੈਂ ਵੰਜਲੀ ਨਾਲ ਬੁਝਾ ਕੇ ਅੱਗ, ਮੈਂ ਕੀ ਬਾਬਾ ਨਜ਼ਮੀ ਤੇਰੇ ਚੁੱਲ੍ਹੇ ਦੀ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ। ਜੀ ਦੋਸਤੋ, ਕਿਆ ਖੂਬਸੂਰਤ ਉਹਨਾਂ ਦੀ ਸ਼ਾਇਰੀ ਹੈ ਜੀ, ਤੇ ਦਿਲ ਕਰਦਾ ਜੇ ਪੜ੍ਹਨ ਲੱਗੀਏ ਤਾਂ ਪੜ੍ਹਦੇ ਹੀ ਜਾਂਦਾ ਬੰਦਾ। ਸਮਾਜ ਦੀਆਂ ਗੱਲਾਂ ਬਾਤਾਂ, ਆਪਣੇ ਉੱਤੇ ਬੀਤੀਆਂ ਗੱਲਾਂ ਬਾਤਾਂ, ਮੁਲਕਾਂ ਦੀਆਂ ਵੰਡੀਆਂ ਦੀਆਂ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਇਹਨਾਂ ਨਜ਼ਮਾਂ ਦੇ ਵਿੱਚੋਂ ਝਲਕਦਾ ਹੈ। ਕਹਿੰਦਾ ਕਿ ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ, ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ। ਜਿੰਨੇ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ, ਉਹਨੂੰ ਆਖੋ ਮੇਰੇ ਅੰਦਰ ਆ ਕੇ ਵੇਖ ਲਵੇ। ਮੇਰੇ ਮੁੜਕੇ ਨਾਲ ਖਲੋਤਾ ਤਾਜ ਮਹਿਲ, ਝੂਠਾ ਵਾਹ ਤੇ ਗੱਲ ਕਰਵਾ ਕੇ ਵੇਖ ਲਵੇ। ਮੇਰੇ ਦਮ ਨਾਲ ਗੁੱਟਕੇ ਵਿਹੜਾ ਮੱਕੇ ਦਾ, ਮੈਨੂੰ ਵਿੱਚੋਂ ਪਰਾਂ ਹਟਾ ਕੇ ਵੇਖ ਲਵੇ। ਸਾਡੀ ਇੱਕ ਇੱਕ ਝੁੱਗੀ ਇੱਕ ਮੁਸਵਦਾ ਏ, ਸੁਖਨ ਵਰਾ ਚੋ ਕੋਈ ਵੀ ਜਾ ਕੇ ਵੇਖ ਲਵੇ। ਤੇਰੇ ਪੁੱਤਰ ਵਾਂਗੂ ਮੇਰਾ ਪੁੱਤਰ ਵੀ ਲੰਬੜਦਾਰਾਂ ਬਸਤਾ ਪਾ ਕੇ ਵੇਖ ਲਵੇ। ਮੇਰਾ ਇੱਕ ਇੱਕ ਮਿਸਰਾ ਦੁੱਖ ਜ਼ਮਾਨੇ ਦਾ, ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ। ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ। ਕਹਿੰਦੇ ਨੇ ਕਿ ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਜਸ਼ਨੇ ਪਾਕਿਸਤਾਨ ਮਨਾ, ਉੱਠ ਗਰੀਬਾ ਭੰਗੜਾ ਪਾ, ਝੰਡਾ ਇਹਦਾ ਫੜ ਕੇ ਰੱਖ, ਨੀਵੀ ਆਪਣੀ ਕਰਕੇ ਅੱਖ, ਇਕੱਠੇ ਕਰਕੇ ਸਾਡੇ ਕੱਖ, ਆਪਣਾ ਠੰਡਾ ਚੁੱਲ੍ਹਾ ਤਾ, ਵਿੱਚ ਅਮਰੀਕਾ ਸਾਡਾ ਨਾਂ, ਜਦ ਤੱਕ ਸਿਰ ਤੇ ਉਹਦੀ ਛਾਂ, ਕੱਟਾ ਚੋਈਏ ਭਾਵੇਂ ਗਾਂ, ਆ ਲੈ ਝੰਡੀ ਨੱਠਾ ਜਾ, ਆਪਣੇ ਬਾਲਾਂ ਨੂੰ ਪਰਚਾ, ਤੈਨੂੰ ਧਰਤੀ ਸੋਹਣੀ ਲੱਗੇ, ਸ਼ਾਵਾ ਸ਼ਾਵਾ ਅੰਨੇ ਢੱਗੇ, ਤਾਈਓ ਤੈਨੂੰ ਕਰਦੇ ਅੱਗੇ, ਡਾਂਗਾਂ ਸੋਟੇ ਗੋਲੀ ਖਾ, ਵਿੱਚ ਸ਼ਰੀਕਾ ਨਾ ਚਮਕਾ, ਵੱਲ ਅਸਮਾਨਾ ਤੂੰ ਨਾ ਵੇਖ, ਸਾਡੇ ਹੱਥੀ ਤੇਰੇ ਲੇਖ, ਭੁੱਖਾ ਸਾਡੇ ਹੱਥਾਂ ਵੱਲੇ ਵੇਖੇ, ਜਿੰਨਾ ਦਈਏ ਓਨਾ ਖਾ, ਇਸ ਧਰਤੀ ਦੇ ਅਸੀਂ ਖੁਦਾ, ਅਸਲੀ ਪਾਕਿਸਤਾਨ ਅਸੀਂ, ਤਾਈਓ ਤੇ ਪ੍ਰਧਾਨ ਅਸੀਂ, ਧਰਤੀ ਵੀ ਅਸਮਾਨ ਅਸੀਂ, ਸਾਡੇ ਪੈਰਾਂ ਹੇਠ ਲਾ, ਸਾਡੇ ਬਹਿ ਕੇ ਪੈਰ ਦਬਾ, ਇੱਕੋ ਤੇ ਨਹੀਂ ਰਹਿਣੀ ਰੁੱਤ, ਇੱਕ ਦਿਹਾੜੇ ਟੁੱਟਣੇ ਬੁੱਤ, ਇਸ ਧਰਤੀ ਦਾ ਤੂੰ ਏ ਪੁੱਤ, ਸੁੱਤਾ ਤੇਰਾ ਅਜੇ ਖੁਦਾ, ਔਕੜ ਕੋਲੋਂ ਨਾ ਘਬਰਾ, ਢਿੱਡੋਂ ਭਾਵੇਂ ਭੁੱਖਾ ਰਹੂ, ਧੁੱਪੇ ਭਾਵੇਂ ਛਾਵੇਂ ਬਹੂ, ਜਿਵੇਂ ਜਿਵੇਂ ਧਰਤੀ ਕਹੂ, ਦੁੱਧ ਗਜ਼ਾ ਤੇ ਮਿੱਟੀ ਪਾ, ਸੱਦਰਾਂ ਧਰਤੀ ਲਈ ਦਫਨਾ, ਵਿੱਚ ਹਵਾਵਾਂ ਫਿਰਦੀ ਵਾਸ, ਆਵਣ ਵਾਲਾ ਤੇਰੇ ਰਾਜ, ਤੇਰੇ ਹੱਥੀ ਇਹਦੀ ਲਾਜ, ਆਪਣੇ ਸੁੱਤੇ ਲੇਖ ਜਗਾ, ਕਸ ਲੰਗੋਟਾ ਫੜ ਲੈ ਡਾਂਗ, ਕਿਉਂ ਨਹੀਂ ਦਿੰਦਾ ਆਪਣੀ ਵਾਂਗ, ਜਿਨ੍ਹਾਂ ਲਾਣਤ ਬੁਜਦਿਲ ਵਾਂਗ, ਤੂੰ ਵੀ ਆਪਣਾ ਘੁੰਡ ਹਟਾ। ਆਖਰ ਚ ਕਹਿੰਦੇ ਆ ਕਿ ਅਮਰੀਕਾ ਦੇ ਯਾਰਾਂ ਕੋਲੋਂ ਧਰਤੀ ਦੇ ਗਦਾਰਾਂ ਕੋਲੋਂ, ਜ਼ਾਲਮ ਤੇ ਮਕਾਰਾਂ ਕੋਲੋਂ, ਲੋਟੇ ਤੇ ਬਦਕਾਰਾਂ ਕੋਲੋਂ, ਤੇਰਾ ਪਾਕਿਸਤਾਨ ਗਿਆ, ਆਪਣਾ ਪਾਕਿਸਤਾਨ ਬਚਾ, ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਤੇ ਭੁੱਖਾ ਆਪਣਾ ਢਿੱਡ ਵਜਾ। ਲਓ ਦੋਸਤੋ, ਰੋਜ਼ੀ ਰੋਟੀ ਦੀ ਗੱਲ ਹੈ, ਜਿਨ੍ਹਾਂ ਨੂੰ ਰੋਜ਼ੀ ਰੋਟੀ ਕਮਾਈ ਕਰਨੀ ਹੈ ਉਹਨਾਂ ਨੂੰ ਪਤਾ ਇਹਦਾ ਮੁੱਲ ਕੀ ਹੈ, ਤੇ ਉਹਨਾਂ ਲਈ ਤਾਂ ਇਹੀ ਚੀਜ਼ਾਂ ਅਜੇ ਬਹੁਤ ਵੱਡੇ ਜਿਹੜੇ ਕਹਿ ਸਕਦੇ ਹਾਂ ਬੁਲੰਦੀਆਂ ਤੇ ਪਹੁੰਚਣ ਦੇ ਜਿਹੜੇ ਸੁਪਨੇ ਹੈ, ਜਿਨ੍ਹਾਂ ਨੇ ਹਜੇ ਤੱਕ ਰੋਜ਼ੀ ਰੋਟੀ ਨਹੀਂ ਕਮਾਈ, ਜਿਨ੍ਹਾਂ ਨੇ ਸ਼ਾਮ ਤੱਕ ਆ ਕੇ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਣੀ ਹੈ ਤੇ ਆਪਣਾ ਰਾਸ਼ਨ ਪਾਣੀ ਪਕਾਉਣਾ ਹੈ, ਉਹਨਾਂ ਦੇ ਸਿਲਸਿਲਿਆਂ ਦੇ ਵਿੱਚ ਹੀ ਅਜੇ ਉਹ ਘੁਲ ਮਿਲ ਰਹੇ ਨੇ, ਇਹਦੇ ਨਾਲ ਕੁਸ਼ਤੀ ਲੜ ਰਹੇ ਹੈ, ਤੇ ਹੋਰ ਸਾਰੀਆਂ ਚੀਜ਼ਾਂ ਦੇ ਬਾਰੇ ਸੋਚਣ ਦਾ ਵਿਚਾਰਨ ਦਾ ਉਹਨਾਂ ਕੁਝ ਅਜੇ ਸਮਾਂ ਨਹੀਂ ਹੈ, ਕਿਉਂਕਿ ਗੁਰਬਤ ਨੇ ਹੀ ਇੰਨਾ ਉਹਨਾਂ ਨੂੰ ਘੇਰਿਆ ਹੋਇਆ, ਦੁੱਖਾਂ ਤਕਲੀਫਾਂ ਹੀ ਇੰਨੀਆਂ ਨੇ ਕਿ ਉਹ ਹੋਰ ਵੱਡੇ ਪੱਧਰ ਦੀਆਂ ਗੱਲਾਂ ਸੋਚ ਨਹੀਂ ਸਕਦੇ। ਲਓ ਦੋਸਤੋ, ਇਸਦੇ ਨਾਲ ਹੀ ਬਾਬਾ ਨਜ਼ਮੀ ਜੀ ਦੀਆਂ ਕਵਿਤਾਵਾਂ ਦੇ ਨਾਲ ਹੀ ਆਪਾਂ ਫਿਰ ਮਾਫ਼ੀ ਲੈਂਦੇ ਹਾਂ ਤੁਹਾਡੇ ਕੋਲੋਂ, ਤੇ ਵੱਧ ਘੱਟ ਬੋਲ ਕੇ ਹੋਵਾਂ ਤਾਂ ਮਾਫ਼ੀ ਚਾਹਵਾਂਗਾ, ਕਿਸੇ ਦਾ ਦਿਲ ਦੁਖਾਉਣ ਦੀ ਸਾਡੀ ਕੋਈ ਖੁਆਇਸ਼ ਨਹੀਂ ਹੁੰਦੀ ਹੈ। ਹਰ ਦੋਸਤ ਦੇ ਆਪਣੇ ਵਿਚਾਰ ਨੇ, ਉਹਨਾਂ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਸਭ ਦੇ ਉੱਤੇ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ ਹੈ। ਵਿਚਾਰ ਚਰਚਾ ਹੁੰਦੀ ਹੈ, ਹਰ ਕੋਈ ਆਪਣੇ ਵਿਚਾਰ ਦਿੰਦਾ ਹੈ, ਉਹਨਾਂ ਨਾਲ ਸਹਿਮਤ ਹੋਣਾ ਨਹੀਂ ਸਹਿਮਤ ਹੋਣਾ ਉਹ ਤੁਹਾਡਾ ਆਪਣਾ ਜਿਹੜਾ ਹੱਕ ਹੈਗਾ ਹੈ। ਤੇ ਲੋ ਮੈਨੂੰ ਦਿਓ ਆਗਿਆ ਜੀ, ਇਸ ਦੇ ਨਾਲ ਹੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ। ਕੱਲ ਨੂੰ ਨਹੀਂ, ਪਰਸੋਂ ਨੂੰ ਨਹੀਂ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕੱਲ ਨੂੰ ਸਮਾਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਤੇ ਉਹਨਾਂ ਦੇ ਨਾਲ 8 ਵਜੇ ਤੋਂ 10 ਵਜੇ ਤੱਕ ਤੁਹਾਡਾ ਤੇ ਸਾਡਾ ਸਭ ਦਾ ਰਾਬਤਾ ਬਣੇਗਾ ਤੇ ਮਹਿਫਲ ਸਜੇਗੀ ਤੇ ਬਹੁਤ ਸਾਰੇ ਰੰਗਦਾਰ ਚੀਜ਼ਾਂ ਮਾਨਣ ਦਾ ਜਿਹੜਾ ਸਬੱਬ ਬਣੇਗਾ, ਹਾਸਿਆਂ ਦੀ ਪਟਾਰੀ ਖੁੱਲੇਗੀ ਤੇ ਹਰ ਤਰ੍ਹਾਂ ਦੀ ਗੱਲ ਉਹਦੇ ਵਿੱਚ ਕੀਤੀ ਜਾਵੇਗੀ ਬਗੈਰ ਸਿਆਸਤ ਤੋਂ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਸਭ ਦੋਸਤਾਂ ਨੂੰ ਪਿਆਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਮੈਸੇਜ ਕੀਤੇ ਹੈ, ਕਾਲ ਕੀਤੀ ਹੈ ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ। ਤੇ ਮਾਫ਼ੀ ਚਾਹਾਂਗਾ ਦੋਸਤਾਂ ਤੋਂ, ਬਹੁਤ ਸਾਰੇ ਕਮੈਂਟ ਭੇਜੇ ਤੁਸੀਂ, ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ ਤੇ ਇਸ ਵਕਤ ਸਮਾਂ ਵੀ ਕਾਫ਼ੀ ਹੋ ਗਿਆ ਤੇ ਲੱਗਾ ਫਿਰ ਪੜ੍ਹਨ ਤੇ ਕਾਫ਼ੀ ਸਮਾਂ ਲੱਗ ਜਾਊ। ਤੇ ਇੱਥੇ ਲੈਣੇ ਆ ਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ, ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਦੋਸਤੋ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ ਖਾਸ ਦਿਹਾੜਾ ਵੀ ਆ, ਉਹਦੇ ਉੱਤੇ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਮੀਡੀਆ ਤੇ ਸਮਾਜ ਦਾ ਜਿਹੜਾ ਸੰਸਾਰ ਹੈ ਕਿਵੇਂ ਬਦਲਦਾ ਨਜ਼ਰ ਆਉਂਦਾ, ਡਿਜੀਟਲ ਜਿਹੜਾ ਦੁਨੀਆ ਹੋ ਗਈ ਹੈ। ਪਹਿਲੇ ਸਮਿਆਂ ਦੇ ਵਿੱਚ ਰੇਡੀਓ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਡਿਜੀਟਲ ਦਾ ਜ਼ਮਾਨਾ, ਉਹਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਨਗੇ ਕੁਝ 10-15 ਮਿੰਟਾਂ ਤਾਈਂ। ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਮੁੱਦੇ ਦੇ ਉੱਤੇ। ਉਹ ਗੱਲਬਾਤ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਮਸਲਾ ਉਹ ਤੁਹਾਡੇ ਨਾਲ ਖੋਲਾਂਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਤੁਹਾਡੇ ਨਾਲ ਸਾਥ ਨਿਭਾਉਣ ਦੇ ਲਈ ਕੋਸ਼ਿਸ਼ ਕਰਨ ਦੀ ਗੱਲ ਕਰਦਾ। ਜਿਹੜਾ ਆਪਣਾ ਅੱਜ ਦਾ ਵਿਸ਼ਾ ਰਹੇਗਾ ਉਹਦੇ ਵਿੱਚ ਗੱਲ ਕਰਾਂਗੇ ਮੀਡੀਆ ਤੇ ਸਮਾਜ ਦੀ, ਸੁਣਨ ਤੋਂ ਕਲਿੱਕ ਕਰਨ ਤੱਕ ਦੀ ਜਿਹੜੀ ਦੁਨੀਆ। ਪਹਿਲਾਂ ਹੁੰਦਾ ਸੀ ਸੁਣੀਏ ਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਆ ਗਿਆ ਕਿ ਅੱਗੇ ਤੋਂ ਅੱਗੇ ਵਧੀ ਜਾਈਏ, ਲਾਈਕ ਕਰੀ ਜਾਈਏ, ਫੋਲੋ ਕਰੀ ਜਾਈਏ ਜਾਂ ਕਲਿੱਕ ਕਰੀ ਜਾਈਏ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਜਿਹੜਾ ਦਿਨ ਵੀ ਖਾਸ ਹੈ, ਜਿਹੜਾ ਨੈਸ਼ਨਲ ਰੇਡੀਓ ਡੇ ਮਨਾਇਆ ਜਾਂਦਾ, ਤੇ ਉਹਦੇ ਬਾਬਤ ਵੀ ਆਪਾਂ ਗੱਲਬਾਤ ਆਪਾਂ ਸ਼ਮੀ ਹੁਣਾਂ ਦੇ ਨਾਲ ਜੀ ਦੇ ਨਾਲ ਕਰਾਂਗੇ ਤੇ ਇਸ ਮੁੱਦੇ ਨੂੰ ਅੱਗੇ ਜਾ ਕੇ ਖੋਲਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦਾ ਜਿਹੜਾ ਖਾਸ ਮੁੱਦਾ ਹੈ ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। 10-12 ਮਿੰਟ ਲਾਵਾਂਗੇ ਇਹਦੇ ਉੱਤੇ ਤੇ ਨਾਲ ਦੀ ਨਾਲ ਦੋਸਤੋ ਸ਼ਮੀ ਜੀ ਨੂੰ ਬਾਅਦ ਦੇ ਵਿੱਚ ਲੈ ਕੇ ਨਾਲ, ਤੇ ਉਸ ਵੇਲੇ ਤੁਹਾਡੇ ਲਈ ਵੀ ਲਾਈਨਾਂ ਜਿਹੜੀਆਂ ਨੇ ਖੋਲ ਦਿੱਤੀਆਂ ਜਾਣਗੀਆਂ ਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਜੋ ਜਿਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ। ਤੇ ਅੱਜ ਸਭ ਤੋਂ ਪਹਿਲਾਂ ਮੁੱਦਾ ਸ਼ੁਰੂ ਕਰਦੇ ਹਾਂ। ਜੋ ਵਿਚਾਰ ਮੰਗਦਾ ਹੈ ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। AI ਦਾ ਜੰਜਾਲ, ਪ੍ਰਾਈਵੇਟ ਸਕੂਲ ਬਿਹਾਲ, 16% ਤੋਂ ਲੈ ਕੇ 658% ਤੱਕ ਦਾ ਜਿਹੜਾ ਫੀਸਾਂ ਦੇ ਵਿੱਚ ਵਾਧਾ, ਸਿੱਖਿਆ ਕਿਸ ਦੇ ਲਈ ਹੈ ਕਿ ਜਿਹੜੀ ਆਮ ਲੋਕ ਜਿਹੜੇ ਅਮੀਰ ਨੇਗੇ ਸਿੱਖਿਆ ਹਾਸਲ ਨਹੀਂ ਕਰ ਸਕਦੇ, ਜਾਂ ਜਿਹੜਾ ਸਿੱਖਿਆ ਦਾ ਹਰ ਕਿਸੇ ਦੇ ਉੱਤੇ ਅਧਿਕਾਰ ਹੈ, ਹੱਕ ਹੈ ਮੁੱਢਲਾ, ਉਹਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ AI ਇੰਨੀ ਕੀ ਜ਼ਰੂਰਤ ਪੈ ਗਈ ਕਿ ਸਾਡੇ ਫਿਨਲੈਂਡ ਵਰਗੇ ਮੁਲਕ ਜਾਂ ਯੂਰਪੀਅਨ ਮੁਲਕ, ਅਮਰੀਕਾ, ਕੈਨੇਡਾ, ਉਹਨਾਂ ਦੀ ਇਹਨਾਂ ਦੇ ਵੱਲ ਚੀਜ਼ਾਂ ਦੇ ਵਿੱਚ ਇੰਨੀ ਰੁਚੀ ਨਹੀਂ, ਇਹਨਾਂ ਚੀਜ਼ਾਂ ਤੋਂ ਵਰਜ ਰਹੇ ਨੇ। ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ AI ਨੂੰ ਲੈ ਕੇ ਇੰਨਾ ਗੰਭੀਰ ਜਾਂ ਕਿੰਨੀਆਂ ਕੁ ਜੋਬਾਂ ਜਿਹੜੀਆਂ ਨੇ ਕਿ ਹਰ ਬੱਚੇ ਨੂੰ ਜਿਹੜਾ AI ਦਾ ਕੋਰਸ ਕਰਾਉਣ ਦੇ ਲਈ ਉਹਨਾਂ ਨੂੰ ਟੀਚਰ ਰਖਾਉਣੇ ਪੈਣੇ, ਹੋਰ ਸਾਰੀਆਂ ਚੀਜ਼ਾਂ ਨੇ। ਅਸਲ ਦੇ ਵਿੱਚ ਮਾਮਲਾ ਕੀ ਹੈ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹਨਾਂ ਨੂੰ ਜਿੰਨੀ ਦਾ ਸਵਾਗਤ ਹੈ। ਸੈਣੀ ਸਾਹਿਬ ਜੀ,
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰੇ ਸਾਹਿਬ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਸਾਡੀ ਦੁਆਬਾ ਰੇਡੀਓ ਦੀ ਐਕਸਕਲੂਸਿਵ ਰਿਪੋਰਟ ਆ
1: ਜੀ,
2: ਉਹ ਇਹ ਆ ਸਰ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਕੁਛ ਇੱਕ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਸਰ
1: ਜੀ।
2: ਉਹਨਾਂ ਨੇ ਆਪਣੀ ਕੋਈ ਦੁੱਖ ਜਦੋਂ ਦੱਸਿਆ ਤੇ ਮੈਂ ਮਤਲਬ ਸੋਚਿਆ ਕਿ ਗੱਲ ਤਾਂ ਵਿਚਾਰਨ ਵਾਲੀ ਹੈ ਤੇ ਇਹ ਜਿਹੜੀ ਆ ਰੇਡੀਓ ਤੇ ਕਰਨ ਵਾਲੀ ਵੀ ਆ ਜੀ, ਇਸੇ ਕਰਕੇ ਸ਼ਮੀ ਜੀ ਦੇ ਸਮੇਂ ਦੇ ਵਿੱਚੋਂ ਕੁਛ 10-12 ਮਿੰਟ ਮੰਗ ਕੇ ਤੇ ਮੈਂ ਮਤਲਬ ਇਹ ਰਿਪੋਰਟ ਜਿਹੜੀ ਆ ਕਰਨੀ ਚਾਹੁੰਦਾ ਸੀ ਜੀ। ਪਰ ਇਹ ਸਭ ਇੱਕ ਪਾਸੇ ਤਾਂ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਆ ਇਹ ਕਰ ਦਿੱਤਾ ਜੀ ਵੀ ਪ੍ਰਾਈਵੇਟ ਸਕੂਲ ਜਿਹੜੇ ਆ ਫੀਸਾਂ 5% ਤੋਂ ਜ਼ਿਆਦਾ ਨਹੀਂ ਵਧਾ ਸਕਦੇ ਜੀ। ਦੂਜੇ ਪਾਸੇ ਅੱਜ ਤੁਸੀਂ ਦੇਖ ਲਓ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਫੀਸਾਂ ਦਾ ਵਾਧਾ ਜਿਹੜਾ ਆ 16% ਤੋਂ ਲੈ ਕੇ ਤੇ 658% ਤੱਕ ਵਾਧਾ ਕੀਤਾ ਜੀ।
1: ਬਿਲਕੁਲ ਹੈ ਜੀ,
2: ਉਹਦੇ ਬਾਰੇ ਤਾਂ ਉੱਥੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਉਹ ਧਰਨਾ ਲਾਇਆ ਸੀ ਅੱਜ ਉਹਨਾਂ ਨੇ,
1: ਸ਼ੁਰੂ ਹੋ ਗਿਆ ਜੀ ਸ਼ਾਮੀ 10 ਵਜੇ ਵੀ ਬਹਿਣਾ ਸੀ ਉਹਨਾਂ ਨੇ।
2: ਹਾਂਜੀ ਹਾਂਜੀ, ਉਹ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਦਾ ਆਪਣਾ ਜਿਹੜਾ ਹੈਗਾ ਆ ਅਲੱਗ ਚੀਜ਼ ਆ, ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੈਗੀ ਆ ਸਰ ਇਹ ਨਾ ਜੀ, ਜਿਹੜੇ ਮੇਰੇ ਕੋਲੋਂ ਅਪਰੋਚ ਕੀਤੀ ਇਹ ਕੰਢੀ ਦੇ ਏਰੀਏ ਦੇ ਕੁਛ ਇੱਕ ਪ੍ਰਾਈਵੇਟ ਸਕੂਲ ਵਾਲੇ ਆਏ ਸੀ
1: ਜੀ,
2: ਉਹਨਾਂ ਨੇ ਜਿਹੜੀ ਮੈਨੂੰ ਦੱਸੀ ਗੱਲ ਉਹਦੇ ਮੁਤਾਬਕ ਹੀ ਜਿਹੜੀ ਆ ਮੈਂ ਇਹ ਰਿਪੋਰਟ ਜਿਹੜੀ ਆ
1: ਜੀ
2: ਕਿ ਇੱਕ ਸਰਬੱਤ AI ਫਰਮ ਜਿਹੜੀ ਆ ਉਹ ਬਣਾਈ ਆ ਜੀ, ਉਹ ਪੰਜਾਬ ਸਰਕਾਰ ਨੇ ਉਹਨੂੰ ਠੇਕਾ ਦੇ ਦਿੱਤਾ ਕਿ ਬੱਚਿਆਂ ਨੂੰ ਜਿਹੜਾ ਆ AI ਦੀ ਸਿੱਖਿਆ ਜਿਹੜੀ ਆ ਤੁਸੀਂ ਸਕੂਲਾਂ ਚ ਦਿਓ
1: ਜੀ,
2: ਤੇ ਮੈਂਡੇਟਰੀ ਕੀ ਕਰ ਦਿੱਤਾ ਕਿ ਪੰਜਵੀਂ ਤੋਂ ਲੈ ਕੇ ਤੇ ਜਿਹੜਾ ਹੈਗਾ ਆ ਬਾਰਵੀਂ ਤੱਕ ਦੇ ਵਿਦਿਆਰਥੀ, ਜੇ ਸਕੂਲ ਬਾਰਵੀਂ ਤੱਕ ਆ ਤੇ ਬਾਰਵੀਂ ਤੱਕ, ਜੇ ਦਸਵੀਂ ਤੱਕ ਆ ਤੇ ਦਸਵੀਂ ਤੱਕ ਦੇ ਜਿਹੜੇ ਵਿਦਿਆਰਥੀ
1: ਜੀ,
2: ਜਿੰਨੇ ਬੱਚੇ ਇਹਨਾਂ ਕੋਲ ਇਨਰੋਲਡ ਹੋਣਗੇ
1: ਜੀ
2: ਉਹ ਸਾਰੇ ਬੱਚੇ ਜਿਹੜੇ ਹੈਗੇ ਆ AI ਦੀ ਸਿੱਖਿਆ ਲੈਣਗੇ
1: ਜੀ,
2: ਔਰ ਪ੍ਰਤੀ ਬੱਚਾ 100 ਰੁਪਇਆ ਸਕੂਲ ਜਿਹੜਾ ਹੈਗਾ ਆ ਫਰਮ ਨੂੰ ਦਏਗਾ
1: ਜੀ।
2: ਇਸ ਤੋਂ ਇਲਾਵਾ 10 ਰੁਪਏ ਮੰਥਲੀ ਟੈਸਟ ਦੇ ਹੋਣਗੇ ਜੀ
1: ਜੀ,
2: 3 ਮਹੀਨੇ ਬਾਅਦ ਇੱਕ ਟੈਸਟ ਹੋਏਗਾ ਜਿਹਦੀ 50 ਰੁਪਏ ਜਿਹੜੀ ਹੈਗੀ ਆ ਪਰ ਬੱਚਾ ਪੇ ਕਰਨਾ ਪਏਗਾ ਜੀ
1: ਐਗਜ਼ਾਮੀਨੇਸ਼ਨ ਦੀ ਜੀ।
2: ਹਾਂਜੀ ਹਾਂਜੀ, ਤੇ 73 ਰੁਪਏ ਜਿਹੜੇ ਹੈਗੇ ਆ ਉਹ ਬੁੱਕ ਤੇ ਫਾਰਮ ਉਹ ਦੇਣੇ ਪੈਣੇ ਹੈਗੇ ਆ ਜੀ, ਇਹ ਜਿਹੜੇ ਖਰਚਾ ਜਿਹੜਾ ਆ ਜੀ। ਹਾਂਜੀ, ਉਹ ਤੋਂ ਇਲਾਵਾ ਸਕੂਲ ਜਿਹੜਾ ਹੈਗਾ ਆ 800 2 ਟੀਚਰ ਜਿਹੜੇ ਹੈਗੇ ਆ ਉਹ ਦਏਗਾ ਚੂਜ਼ ਕਰਕੇ, ਜਿਹਨਾਂ ਨੂੰ AI ਦੀ ਸਿੱਖਿਆ ਜਿਹੜੀ ਆ 3 ਸਾਲ ਦਾ ਕੋਰਸ ਇਹ ਫਰਮ ਕਰਵਾਏਗੀ
1: ਜੀ,
2: ਜਿਹਦਾ ਜਿਹੜੀ ਹੈਗੀ ਆ 21,000 ਰੁਪਇਆ ਸਲਾਨਾ ਫੀਸ ਜਿਹੜੀ ਆ ਉਹ ਟੀਚਰ ਦੀ ਜਾਏਗੀ
1: ਜੀ।
2: ਮਤਲਬ 42,000 ਰੁਪਇਆ ਤਾਂ ਇਹ ਟੀਚਰਾਂ ਦੀ ਫੀਸ ਜਿਹੜੀ ਆ ਸਕੂਲ ਦਏਗਾ ਜੀ ਇਸ ਫਰਮ ਨੂੰ, ਬਾਕੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਲਗਭਗ 150 ਰੁਪਇਆ ਜਿਹੜਾ ਖਰਚਾ ਹੈਗਾ ਆ ਉਹ ਉਹਨਾਂ ਨੂੰ ਪਰ ਬੱਚਿਆਂ ਪੇ ਕਰਨਾ ਪਏਗਾ
1: ਜੀ।
2: ਹੁਣ ਇਹਨਾਂ ਸਕੂਲਾਂ ਦੀ ਸਮੱਸਿਆ, ਇਹ ਸਕੂਲ ਕਹਿੰਦੇ ਜੀ ਵੀ ਸਾਨੂੰ ਤਾਂ ਕਹਿਤਾ ਕਿ 5% ਤੋਂ ਜ਼ਿਆਦਾ ਤੁਸੀਂ ਫੀਸ ਨੀ ਵਧਾ ਸਕਦੇ
1: ਜੀ।
2: ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਜਿਹੜੀਆਂ ਹੈਗੀਆਂ ਜਿਹੜੇ ਹੈਗੇ ਆ ਗਰੀਬ ਏਰੀਏ ਹੈਗੇ ਆ ਉੱਥੇ 500 ਰੁਪਏ ਤੋਂ 800 ਰੁਪਏ ਤੱਕ ਦੀ ਫੀਸ ਆ ਜੀ
1: ਜੀ।
2: ਇਹ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਜਦੋਂ ਇਹ ਬੰਦਾ ਟਾਊਨ ਚ ਆ ਜਾਂਦੇ ਹੈਗੇ ਆ ਉੱਥੇ 2,000 ਰੁਪਏ ਤੱਕ ਹੈਗੀਆਂ ਜੀ, 1500-2,000 ਰੁਪਏ ਤੱਕ
1: ਜੀ।
2: ਜਿਹੜੇ ਸਟੈਂਡਰਡ ਦੇ ਸਕੂਲ ਹੈਗੇ ਆ ਉਹਨਾਂ ਦੀ 4-5 ਹਜ਼ਾਰ ਵੀ ਹੈਗੀ ਆ ਜੀ
1: ਜੀ।
2: ਤੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੈਗੇ ਆ ਉੱਥੇ 8-8 ਹਜ਼ਾਰ ਵੀ ਫੀਸ ਹੈਗੀ ਆ ਜੀ
1: ਜੀ।
2: ਹੁਣ 8,000 ਵਾਲੇ ਦਾ ਜਿਹੜਾ 5% ਹੈਗਾ ਆ ਉਹ ਤਾਂ ਵਧੂਗਾ ਜੀ ਸੈਂਕੜਿਆਂ ਦੇ ਵਿੱਚ,
1: ਤੇ
2: ਜਿਹਨਾਂ ਦੀ 500 ਰੁਪਇਆ ਫੀਸ ਲੈ ਰਹੇ ਹੈਗੇ ਆ ਜੀ ਉਹਨਾਂ ਦੇ 25 ਰੁਪਈਏ ਵਧਣਗੇ। ਤੇ ਜਦੋਂ ਤੁਸੀਂ ਪੇਰੈਂਟਸ ਨੂੰ ਇੰਨਾ ਜ਼ਿਆਦਾ ਅਵੇਅਰ ਕੀਤਾ ਜਾਂ ਇੰਨਾ ਜ਼ਿਆਦਾ ਕਿਹਾ ਹੈਗਾ ਆ ਜੀ ਉਹ ਇਹ ਜਿਹੜਾ AI ਦੇ ਜਿਹੜਾ ਖਰਚਾ ਆ ਜਿਹੜਾ ਤੁਸੀਂ ਮੈਂਡੇਟਰੀ ਸਕੂਲ ਨੂੰ ਕਰ ਦਿੱਤਾ ਆ ਉਹ ਜੇ ਪੇਰੈਂਟਸ ਪੇ ਨੀ ਕਰਨਗੇ ਤੇ ਉਹ ਉਸ ਫੀਸ ਦੇ ਵਿੱਚੋਂ ਕਿੱਦਾਂ ਪੇ ਕਰ ਸਕਣਗੇ, ਸਕੂਲ ਵਾਲੇ ਕੋਲੋਂ ਪਾਉਣਗੇ ਜੀ, ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਚੱਲ ਗਏ
1: ਜੀ।
2: ਜੇ 500 ਰੁਪਏ ਦੇ ਵਿੱਚ ਜਿਹੜਾ ਹੈਗਾ ਆ ਟਿਊਸ਼ਨ ਫੀਸ, ਟੀਚਰਾਂ ਦੀਆਂ ਤਨਖਾਹਾਂ ਵੀ ਦੇਣੀਆਂ ਹੈਗੀਆਂ, ਸਕੂਲ ਦੀ ਬਿਲਡਿੰਗ ਨੂੰ ਵੀ ਮੇਨਟੇਨ ਕਰਨਾ ਆ, ਔਰ ਉਹਦੇ ਬਾਅਦ ਜਿਹੜਾ ਹੈਗਾ 150 ਰੁਪਇਆ ਤੁਹਾਨੂੰ ਜਿਹੜਾ ਆ ਇਸ ਚੀਜ਼ ਦਾ ਦੇਣਾ ਆ। ਉਹ ਤੋਂ ਇਲਾਵਾ ਜਿਹੜੇ ਆ 2 ਟੀਚਰਾਂ ਦੀਆਂ ਫੀਸਾਂ, ਕਿਉਂਕਿ ਟੀਚਰ ਕਿਉਂ ਆਪਣੀ ਤਨਖਾਹ ਦੇ ਵਿੱਚੋਂ ਪੇ ਕਰੂਗਾ ਜੀ,
1: ਬਿਲਕੁਲ
2: ਕੋਈ ਵੀ ਟੀਚਰ ਵਿਲਿੰਗ ਨੀ ਹੋਊਗਾ
1: ਜੀ।
2: ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਕੋਈ ਕੰਟਰੈਕਟ ਏਦਾਂ ਦਾ ਨੀ ਹੁੰਦਾ ਹੈਗਾ ਕਿ ਟੀਚਰ 3 ਸਾਲ ਉੱਥੇ ਸਥਾਈ ਰਹੂਗਾ ਹੀ ਰਹੂਗਾ ਜੀ। ਅਗਲੇ ਜਿਹੜਾ ਹੈਗਾ ਜਾਂ 63,000 ਰੁਪਇਆ ਇੱਕ ਟੀਚਰ ਦੇ ਉੱਤੇ ਇਨਵੈਸਟ ਕਰ ਦੇਣਗੇ ਤੇ ਮੁੜ ਕੇ ਟੀਚਰ ਛੱਡ ਕੇ ਤੇ ਅੱਗੇ ਗਾਂਹ ਜਾਏ ਜੀ
1: ਜੀ।
2: ਇੱਥੇ ਕਿੱਥੇ ਲਿਖਿਆ ਹੈਗਾ ਜੀ ਇਹ ਚੀਜ਼ਾਂ ਜਿਹੜੀ?
1: ਸੈਣੀ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ AI ਦਾ ਜਿਹੜਾ ਜੋ ਵੀ ਏਜ ਕੀ ਲਿਮਿਟ ਵਗੈਰਾ ਵੀ ਰੱਖੀ ਹੋਈ ਹੈ ਕਿਸ ਏਜ ਦੇ ਬੱਚਿਆਂ ਨੂੰ AI ਦੀ ਜਿਹੜੀ ਹੈ ਕਲਾਸ ਲਾਉਣੀ ਹੈ?
2: ਨਹੀਂ ਸਰ, ਏਜ ਲਿਮਿਟ ਨਹੀਂ ਰੱਖੀ ਇਹਨਾਂ ਨੇ, ਤਾਂ ਇਹ ਲਿਆ 5th standard ਤੋਂ ਲੈ ਕੇ 12th standard ਤੱਕ ਜਿਹੜਾ ਹੈਗਾ ਆ ਬੱਚੇ ਉਹਨਾਂ ਦਾ ਐਡਮਿਸ਼ਨ ਜਿਹੜਾ ਇਹਨਾਂ ਕੋਲ ਸਕੂਲ ਵਾਲਿਆਂ ਕੋ ਅਨਰੋਲਡ ਹੋਣਗੇ ਨਾ ਬੱਚੇ
1: ਜੀ,
2: ਉਹ ਮਤਲਬ ਨਹੀਂ ਤਾਂ ਸਕੂਲ ਵਾਲਿਆਂ ਦੀ ਤਾਂ ਹੈਗੀ ਆ ਕਿ ਜਿਹੜੇ ਬੱਚੇ ਜਿਹੜੇ ਹੈਗੇ ਵਿਲਿੰਗ ਹੋਣਗੇ ਉਹਨਾਂ ਨੂੰ ਜਾਂ ਤਾਂ ਹੋਵੇ ਨਾ ਵੀ ਜਿਹੜੇ ਵਿਲਿੰਗ ਆ ਉਹਨਾਂ ਨੂੰ ਭੇਜ ਦਿਓ, ਜਿਹੜੇ ਮਾਂ ਬਾਪ ਪੇ ਕਰਦੇ ਹੈਗੇ ਤੁਸੀਂ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਗਾਂਹ ਦੇ ਦਿਓ ਜੀ
1: ਜੀ।
2: ਬਟ ਇੱਥੇ ਤਾਂ ਮੈਂਡੇਟਰੀ ਆ ਕਿ ਦਾ ਚਿਲਡਰਨ ਹੂ ਆਰ ਅਨਰੋਲਡ ਉਹ ਜਿਹੜੇ ਤੁਹਾਨੂੰ ਦੇਣੇ ਪੈਣੇ ਆ ਜੀ
1: ਜੀ।
2: ਸੋ ਇਸ ਕਰਕੇ ਸਰ ਇਹ ਜਿਹੜਾ ਹੈਗਾ ਆ ਇਹ ਚੀਜ਼ਾਂ ਹੁਣ ਇਹਨਾਂ ਨੇ ਕੀ ਕੀਤਾ, ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਸਰਬੱਤ AI ਫਰਮ ਜਿਹੜੀ ਹੈਗੀ ਆ ਇਹ ਕਿਸੇ ਆਪਣੇ ਚਹੇਤੇ ਦੀ ਕੰਸਟੀਚਿਊਟ ਕਰਵਾ ਦਿੱਤੀ ਹੋਣੀ, ਨਾ ਪੰਜਾਬੀ ਜ਼ਰੂਰ ਰੱਖ ਲਿਆ ਹੈਗਾ, ਮੈਨੂੰ ਮੈਂ ਇਹਦੇ ਤੇ ਅਜੇ ਤਹਿ ਤੱਕ ਨਹੀਂ ਜਾ ਸਕਿਆ ਵੀ ਕੌਣ ਹੈਗੇ ਬੰਦੇ ਤੇ ਕਿੱਥੋਂ ਹੈਗੇ ਬੰਦੇ ਜਿਹਨਾਂ ਨੇ ਫਰਮ ਬਣਾ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਹੈਗੀ AI ਸਿਖਾਉਣ ਵਾਸਤੇ। ਸਰਕਾਰੀ ਸਕੂਲਾਂ ਦਾ ਜਿਹੜਾ ਹੈਗਾ ਯਾ ਕਹਿੰਦੇ ਜੀ ਸਰਕਾਰੀ ਸਕੂਲਾਂ ਚ ਅਸੀਂ ਆਪ ਹੀ ਮੈਨੇਜ ਕਰ ਲਾਂਗੇ, ਕਿੱਦਾਂ ਕਰਨਾ
1: ਜੀ ਸੈਣੀ ਸਾਹਿਬ, ਪਹਿਲਾਂ ਨਾ ਬੱਚਿਆਂ ਨੂੰ ਬਕਾਇਦਾ ਕਹਿ ਸਕਦੇ, ਜਦੋਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਆ ਤਾਂ ਕੈਲਕੂਲੇਟਰ ਬਣੀ ਵਰਤਣ ਦਿੰਦੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਚ ਪ੍ਰਾਇਮਰੀ ਦੇ, ਉਹਨਾਂ ਨੂੰ ਕਹਿੰਦੇ ਨੇ ਕਿ ਜਿੱਦਾਂ ਆਪਣੇ ਸਿਖਾਉਂਦੇ ਹੁੰਦੇ ਸੀ ਨਾ ਲਾਈਨਾਂ ਮਾਰ ਕੇ, ਇੱਥੇ ਤਾਂ ਉਹ ਵੀ ਨਹੀਂ ਮਾਰਨ ਦਿੰਦੇ, ਉਹ ਕਹਿੰਦੇ ਬ੍ਰੇਨ ਸ਼ਾਰਪਨੈਸ ਹੋਣੀ ਚਾਹੀਦੀ ਆ, ਤੁਸੀਂ ਆਪਣੇ ਬ੍ਰੇਨ ਦੇ ਵਿੱਚ ਘਟਾਓ ਤੇ ਪਲੱਸ ਕਰਨਾ ਜਾਂ ਗੁਣਾ ਕਰਨੀਆਂ ਜਾਂ ਪਹਾੜੀਆਂ ਦੀ ਗੱਲ ਆਉਂਦੀ ਹੈ, ਤੇ ਉਹ ਚੀਜ਼ਾਂ ਤਾਂ ਸਾਡੇ ਲੋਕ ਤਾਂ ਨਕਲ ਮਾਰਨ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਸੁਚੇਤ ਨੇ, ਪਰ AI ਆ ਗਈ ਤਾਂ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਤਾਂ ਹੋਰ ਵੀ ਮਤਲਬ ਕਿ ਨਿੱਲ ਹੋ ਜਾਣੇ ਨੇ ਉਹਦੇ ਨਾਲ ਤਾਂ, ਤੇ AI ਪੜ੍ਹਾਉਣ ਦਾ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਇਹਦਾ ਮਕਸਦ ਕੀ ਹੈ ਪਿੱਛੇ, ਕਿ ਉਹ ਬੱਚਿਆਂ ਨੂੰ ਜੋਬਾਂ ਮਿਲਣੀਆਂ ਨੇ AI ਦੀਆਂ, ਜਾਂ ਦੇਖਿਆ ਜਾਵੇ ਤਾਂ ਜਿਹੜੇ ਸੋਫਟਵੇਅਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਕੋਡਿੰਗ ਵਗੈਰਾ ਹੁੰਦੀ ਹੈ ਤਿਆਰ ਕੀਤੇ ਜਾਂਦੇ ਹੈ, ਉਹਨਾਂ ਦੀ ਤਾਂ 3 ਕੁ ਸਾਲਾਂ ਬਾਅਦ ਮਤਲਬ ਕਿ 2-3 ਸਾਲਾਂ ਦੇ ਵਿੱਚ ਉਹਨਾਂ ਨੂੰ ਲੈਂਗੁਏਜ ਬਦਲਣ ਲੱਗ ਜਾਂਦੀ, ਕਿਉਂਕਿ ਬਹੁਤ ਵੱਡਾ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਜਾਂ ਸਾਈਬਰ ਅਟੈਕ ਵਗੈਰਾ ਹੋਣੇ ਆ, ਤੇ ਉਹ ਤਾਂ ਤਕਰੀਬਨ ਉਸ ਚੀਜ਼ ਦੀ ਲੈਂਗੁਏਜ ਹੀ ਬਦਲ ਕੇ ਰੱਖ ਦਿੰਦੇ ਆ ਕਿ ਉਹ ਜਿਹੜੇ ਨੇ ਜਿਨ੍ਹਾਂ ਨੇ ਉਹ ਸਟੱਡੀ ਕੀਤੀ ਹੈ, ਆਪਣਾ ਸਮਾਂ ਲਾਇਆ ਉਹਦੇ ਉੱਤੇ, ਬਿਜ਼ਨਸ ਕਰਦੇ ਆ, ਐਪ ਬਣਾਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਤਾਂ ਉਹਨਾਂ ਨੂੰ ਦੁਬਾਰਾ ਫਿਰ ਉਹ ਨਾਲ ਦੀ ਨਾਲ ਅਪਡੇਟ ਰੱਖਣਾ ਪੈਂਦਾ, ਆਪਣੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਜੀ, ਤੇ ਇਹਦਾ ਮਕਸਦ ਕੀ ਹੋਏਗਾ? ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਬੱਚਿਆਂ ਨੂੰ AI ਜਿਹੜੀ ਦਿਖਾ ਕੇ ਜਾਂ ਪੜ੍ਹਾ ਕੇ ਜਾਂ ਉਹ ਕੀ ਕਰਨਾ ਸਾਬਤ ਕੀ ਕਰਨਾ ਚਾਹੁੰਦੇ ਨੇ।
2: ਪਰ ਸਰ ਤੁਹਾਨੂੰ ਯਾਦ ਹੋਊਗਾ ਕਿ ਸ਼ਮੀ ਜੀ ਨੇ ਇੱਕ ਫੰਕਸ਼ਨ ਕਰਵਾਇਆ ਸੀ ਜਿਹਦੇ ਵਿੱਚ ਮੈਂ ਵੀ ਗਿਆ ਸੀਗਾ, ਉਹਦੇ ਵਿੱਚ ਬਹੁਤ ਬੰਦੇ ਆਪਣੇ ਪੜ੍ਹੇ ਲਿਖੇ ਬੰਦੇ ਆਏ ਸੀ, ਜਿਹਦੇ ਵਿੱਚ ਮੰਡ ਸਾਹਿਬ ਜਿਹਨਾਂ ਦੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਬੱਚਿਆਂ ਵਾਸਤੇ, ਹਾਂਜੀ ਹਾਂਜੀ ਮੰਡ ਸਾਹਿਬ ਵੀ ਹਾਜ਼ਰ ਸੀਗੇ। ਮੈਂ ਉੱਥੇ ਜਿਹੜਾ ਹੈਗਾ ਆ ਉਹ ਇਹ ਸਵਾਲ ਕੀਤਾ ਸੀ ਮੰਡ ਸਾਹਿਬ ਨੂੰ ਵੀ ਤੁਸੀਂ 4th ਸਟੈਂਡਰਡ ਦੀ ਜੇ ਬੁੱਕ ਲਿਖੀ ਆ, ਮੈਂ ਉਹਨਾਂ ਦਾ ਮਤਲਬ ਦੇਖਿਆ ਵੀ ਇੰਟਲੈਕਟ ਦਾ ਜਿਹੜਾ ਪੱਧਰ ਹੈਗਾ ਆ ਵੀ ਉਹਨਾਂ ਦਾ ਆਪਣਾ ਜਿਹੜਾ ਪੱਧਰ ਹੈਗਾ ਆ ਉਹ ਕਿੰਨਾ ਉੱਚਾ ਆ, ਤੇ ਜੇ ਉਹ 4th ਕਲਾਸ ਦੇ ਬੱਚੇ ਦੀ ਕਿਤਾਬ ਲਿਖ ਰਹੇ ਹੈਗੇ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਕੋਈ ਏਦਾਂ ਦੀ ਟੈਸਟਿੰਗ ਕਰਦੇ ਹੈਗੇ ਆ ਕਿ ਇਹ ਜਿਹੜਾ ਜੋ ਤੁਸੀਂ ਲਿਖ ਰਹੇ ਤੁਹਾਡਾ ਤਾਂ ਤੁਸੀਂ ਤਾਂ ਬਹੁਤ ਜਿਹੜਾ ਹੈਗਾ ਆ ਇੰਟਲੈਕਟ ਲੈਵਲ ਜਿਹੜਾ ਆ ਉਹ ਬਹੁਤ ਹਾਈ ਆ, ਤੇ ਤੁਸੀਂ ਉਹ ਬੱਚਾ 4th ਵਾਲਾ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕੇ, ਉਹਦੇ ਬਾਰੇ ਜਿਹੜਾ ਹੈਗਾ ਕੋਈ ਸਟੱਡੀ ਹੁੰਦੀ ਆ ਇਸ ਚੀਜ਼ ਦੀ ਪਹਿਲਾਂ, ਤੇ ਜਿਹੜੀ 7ਵੀਂ ਨੂੰ ਪੜ੍ਹਾਈ ਜਾ ਰਹੀ ਹੈਗੀ। ਕਿ ਮੈਂ ਉਹਨਾਂ ਨੂੰ ਫਿਰ ਇੱਕ ਐਗਜ਼ਾਮਪਲ ਵੀ ਦਿੱਤੀ ਜੀ, ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਕਿ ਮੈਂ BA Part 1 ਦੇ ਵਿੱਚ ਇੱਕ ਸਟੋਰੀ ਇੰਗਲਿਸ਼ ਦੀ ਪੜ੍ਹੀ ਸੀ, ਇਹ ਨਾਈਟ ਐਟ ਇਨ, ਹਾਂਜੀ ਮੈਂ ਕਿਹਾ ਜੀ ਉਸ ਸਟੋਰੀ ਨੂੰ ਉਸ ਵੇਲੇ ਅਸੀਂ ਜੀ ਰੱਟਾ ਲਾਇਆ ਵੀ ਉਹਦੇ ਵਿੱਚੋਂ ਕੀ ਕੁਐਸਚਨ ਆ ਸਕਦਾ ਕੀ ਨਹੀਂ ਆ ਸਕਦਾ, ਮੈਂ ਕਿਹਾ ਜੀ ਜਦੋਂ ਮੈਂ ਲਾ ਕਰ ਗਿਆ ਹੈ ਜੀ, ਉਹ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਉਹ ਕਿਤਾਬ ਪੜ੍ਹੀ, ਮੈਂ ਕਿਹਾ ਜੀ ਉਹ ਤੋਂ ਬਾਅਦ ਜ਼ਿੰਦਗੀ ਦੇ 15 ਸਾਲ ਗੁਜ਼ਾਰ ਕੇ ਫੇਰ ਮੈਂ ਇੱਕ ਵਾਰੀ ਉਹ ਕਿਤਾਬ ਪੜ੍ਹੀ, ਮੈਂ ਕਿਹਾ ਜਦੋਂ ਮੈਂ 3ਜੀ ਵਾਰੀ ਉਹ ਸਟੋਰੀ ਪੜ੍ਹੀ ਸੀ ਤੇ ਮੈਨੂੰ ਉਹ ਜਿਹੜੀ ਸਟੋਰੀ ਦੀ ਮੀਨਿੰਗ ਸਮਝ ਆਇਆ ਸੀ ਜੀ ਵੀ ਉਹ ਕੀ ਸਟੋਰੀ ਕਹਿਣਾ ਕੀ ਚਾਹੁੰਦੀ ਹੈਗੀ ਆ ਜੀ, ਹਾਂਜੀ ਉਹ ਬੰਦਾ ਰਾਈਟਰ ਕਹਿਣਾ ਕੀ ਚਾਹੁੰਦਾ ਹੈਗਾ। ਪਰ ਜਦੋਂ ਕਿਸੇ ਨੇ ਇੰਟਰੋਡਿਊਸ ਕੀਤਾ BA Part 1 ਦੇ ਵਿੱਚ, ਉਹਨਾਂ ਨੇ ਕਦਾ ਸਾਡਾ ਬ੍ਰੇਨ ਲੈਵਲ ਦੇਖਿਆ ਸੀਗਾ ਵੀ ਹਾਂ ਵੀ ਇਹਨਾਂ ਦਾ ਬ੍ਰੇਨ ਲੈਵਲ ਕੀ ਹੈਗਾ ਆ ਜੀ, ਕਿ ਬੱਚਾ ਜਿਹੜਾ ਹੈਗਾ ਆ ਉਹ ਜਿਹੜਾ ਇਹਦਾ ਥੀਮ ਆ ਉਹਨੂੰ ਫੋਲੋ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਹੁਣ ਜੇ AI ਜਿਹੜੀ ਹੈਗੀ ਆ ਜੇ ਸ਼ੁਰੂ ਕਰਨੀ ਹੈਗੀ ਆ ਤੁਸੀਂ, ਮੈਂ ਕਹਿੰਦਾ ਹੈਗਾ ਮੈਂ ਭਾਰਤ ਸਾਹਿਬ ਪੜ੍ਹਨ ਨੂੰ ਚੰਗਾ ਸੀਗਾ ਜੀ, ਪਰ ਮੈਂ ਵੀ ਜਿਹੜਾ ਹੈਗਾ ਆ 3 ਲੈਂਗੁਏਜ ਜਿਹੜੀਆਂ ਉਹਨਾਂ ਨੂੰ ਇਕੁਲੀ ਜਿਹੜਾ ਆ ਨਹੀਂ ਚੱਕ ਸਕਿਆ ਸੀ ਜੀ ਆਪਣੇ ਟਾਈਮ ਦੇ ਵਿੱਚ। ਹਾਂਜੀ ਮੈਂ ਦਾਵਾ ਨੀ ਕਰਦਾ ਕਿ ਮੈਂ ਹਿੰਦੀ ਵੀ ਓਦਾਂ ਦੀ ਬੋਲ ਲੈਂਦਾ ਹੋਊਗਾ ਜਾਂ ਲਿਖ ਲੈਂਦਾ ਹੋਊਗਾ ਜਿੱਦਾਂ ਦੀ ਪੰਜਾਬੀ ਲਿਖਦਾ ਸੀ ਜਾਂ ਇੰਗਲਿਸ਼, 3 ਲੈਂਗੁਏਜ ਨੂੰ ਆਖਰ ਬੱਚੇ ਦਾ ਇੱਕ ਮੈਂਟਲ ਲੈਵਲ ਆ ਉਹਨੂੰ। ਹਾਂਜੀ AI ਤੁਸੀਂ ਇੰਟਰੋਡਿਊਸ ਕਰਨ ਲੱਗੇ ਹੈਗੇ ਆ, ਕਿੱਥੇ ਕਰਨ ਲੱਗੇ ਹੈਗੇ ਆ? ਕੰਢੀ ਦੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਜਿਹੜਾ ਹੈਗਾ ਆ ਨੰਗੇ ਪੈਰੀ ਵੀ ਬੱਚੇ ਆ ਜਾਂਦੇ ਹੈਗੇ ਆ ਜੀ, ਜਿੱਥੇ ਜਿਹੜਾ ਹੈਗਾ ਜੇ ਪ੍ਰਾਈਵੇਟ ਸਕੂਲ ਵੀ ਜਿਹੜੇ ਜਿਹਨਾਂ ਨੂੰ ਤੁਸੀਂ ਪ੍ਰਾਈਵੇਟ ਸਕੂਲ ਸੋ ਕਾਲਡ ਕਹਿੰਦੇ ਆ ਨਾ ਜੀ, ਉਹਦਾ ਸਿਰਫ ਉਹ ਵਿਦਿਆ ਦਾ ਪੱਧਰ ਜ਼ਰੂਰ ਹੈਗਾ ਆ ਜੀ ਵੀ ਹਾਂ ਠੀਕ ਆ ਵੀ ਸਰਕਾਰੀ ਸਕੂਲ ਨਾਲੋਂ ਲੋਕੀ ਪਰਜਿਊਮ ਕਰਦੇ ਆ, ਮੈਂ ਮਤਲਬ ਅਕਿਊਜ਼ਿੰਗ ਫਿੰਗਰ ਨਹੀਂ ਰੇਜ਼ ਕਰਦਾ ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਵਧੀਆ ਹੋ ਗਈ ਹੈਗੀ ਆ, ਟੀਚਰ ਰਿਸਪੋਂਸੀਬਿਲਟੀ ਓਨ ਕਰਨ ਲੱਗ ਪਏ ਆ। ਪਹਿਲਾਂ ਸਾਡੇ ਸਮਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਆ ਟੀਚਰ ਇੱਕ ਪਾਸੇ ਬੈਠੇ ਰਹਿੰਦੇ ਹੁੰਦੇ ਸੀ ਕਿ ਆਰਾਮ ਨਾਲ ਬੱਚੇ ਆਪਣਾ ਟਾਈਮ ਪਾਸ ਕਰਦੇ ਸੀ, ਟੀਚਰ ਆਪਣਾ ਟਾਈਮ ਪਾਸ ਕਰ ਜਾਂਦੇ ਸੀ, ਪਰ ਕਿਸੇ ਵੀ ਟੀਚਰ ਨੇ ਆਪਣਾ ਬੱਚਾ ਜਿਹੜਾ ਹੈਗਾ ਆ ਕਦੀ ਸਰਕਾਰੀ ਸਕੂਲ ਚ ਪੜ੍ਹਾਇਆ ਹੀ ਨਹੀਂ।
1: ਜੀ ਬਿਲਕੁਲ।
2: ਹੁਣ ਟ੍ਰੈਂਡ ਚੇਂਜ ਜੇ ਹੋ ਜਾਵੇ ਤੇ ਮੈਂ ਕਹਿ ਨੀ ਸਕਦਾ, ਪਰ AI ਜਿਹੜੀ ਹੈਗੀ ਆ, ਤੁਸੀਂ ਗੱਲ ਤਾਂ ਇਹ ਹੈਗੀ ਆ ਨਾ, ਤੁਸੀਂ ਕੋਈ ਚੀਜ਼ ਦੇਣੀ ਚਾਹੁੰਦੇ ਹੈਗੇ ਆ, ਤੁਹਾਡੀ ਵਿਲਿੰਗ ਆ, ਉਹਦੀ ਕੋਈ ਸਟੱਡੀ ਕਰਾ ਲਓ ਪਹਿਲਾਂ,
1: ਹਾਂਜੀ,
2: ਫਿਰ ਜਿਹੜਾ ਹੈਗਾ ਆ ਉਹਦੇ ਉਹਦੇ ਤੇ ਜਿਹੜਾ ਆ ਇਸ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰਕੇ ਫਿਰ ਤੁਸੀਂ ਇਹ ਇਹ ਦੇਖੋ ਕਿ ਭਾਈ ਸਕੂਲ ਵਾਲਿਆਂ ਨੂੰ ਕੋਈ ਆਪੋ ਕੋਨਫੀਡੈਂਸ ਤਾਂ ਲੈ ਲਓ
1: ਜੀ।
2: ਬਾਕੀ ਜਿਹੜੀ ਗੱਲਬਾਤ ਹੈਗੀ ਆ ਆਪਾਂ ਆਪਣੇ ਸਮੇਂ ਦੇ ਵਿੱਚ ਕਰ ਲਾਂਗੇ, ਕਿਉਂਕਿ ਸ਼ਮੀ ਜੀ ਪਿੱਛੇ ਲੇਟ ਹੋ ਰਹੇ ਹੋਣੇ ਆ, ਮੈਂ ਮਤਲਬ ਇਸੇ ਕਰਕੇ।
1: ਦੂਜਾ ਜਿਹੜਾ ਯੂਨੀਵਰਸਿਟੀ ਦਾ ਵੀ ਥੋੜਾ ਜਿਹਾ ਨਾਲ ਕਰ ਲਈਏ, ਕਿਉਂਕਿ ਦੇਖੋ ਬਹੁਤ ਸਾਰੇ ਕੋਰਸਿਸ ਨੇ ਜਾਂ ਜਿਹੜੀ ਆਪਣੀ ਸਿੱਖਿਆ ਨੀਤੀ ਲੈ ਕੇ ਆ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਸਾਰਾ ਪ੍ਰਾਈਵੇਟੇਸ਼ਨ ਚੀਜ਼ਾਂ ਹੋ ਰਹੀਆਂ ਨੇ, ਚਾਹੇ ਯੂਨੀਵਰਸਿਟੀ ਹੈਗੀ ਹੈ ਪੰਜਾਬ ਦੀ, ਪੰਜਾਬੀ ਯੂਨੀਵਰਸਿਟੀ ਆ ਜਾਂ ਕਿੱਦਾਂ ਵੀ ਹੈ, ਤੇ ਉੱਥੇ ਜਿਸ ਹਿਸਾਬ ਦੇ ਨਾਲ ਹਾਲਾਤ ਨੇ ਜਾਂ 16% ਤੋਂ ਲੈ ਕੇ 658% ਤੱਕ ਦਾ ਵਾਧਾ ਫੀਸਾਂ ਦੇ ਵਿੱਚ ਕਰ ਦਿੱਤਾ ਗਿਆ ਜਿਹੜੀ ਹੈ। ਫਿਲਮ ਮੇਕਿੰਗ ਕੋਰਸ ਕਦੇ 16,000 ਹੁੰਦਾ ਹੁੰਦਾ ਸੀਗਾ ਤੇ ਉਹਦੀ ਸਿੱਧੀ ਚੱਕ ਕੇ ਜੀ ਜਿਹੜੀ ਹੈ ਫੀਸ 1,23,000 ਕਰ ਦਿੱਤੀ ਹੈ ਜੀ। ਕਿੱਥੋਂ ਲੋਕ ਦੇਣਗੇ, ਜਾਂ ਜਿਹੜੇ ਬੱਚੇ ਜਿਹੜੇ ਨੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ, ਜਿੱਦਾਂ ਤੁਸੀਂ ਪਹਿਲਾਂ ਵੀ ਛੋਟੇ ਬੱਚਿਆਂ ਦੀ ਵੀ ਗੱਲ ਕੀਤੀ ਹੈ ਕਿ ਉਹ ਜੇ ਯੂਨੀਵਰਸਿਟੀ ਜਾਣ ਦਾ ਮੌਕਾ ਮਿਲ ਹੀ ਜਾਂਦਾ ਕਿ ਸਾਰੇ ਅਮੀਰਜ਼ਾਦੇ ਯੂਨੀਵਰਸਿਟੀ ਚ ਜਾਣਗੇ, ਬੇਚਾਰੇ ਬਾਕੀ ਕੀ ਕਰਨਗੇ ਜਿਹਨਾਂ ਦੀ ਗੁੰਜਾਇਸ਼ ਹੈ ਨੀਗੀ।
2: ਪਰ ਸਾਹਿਬ ਇੱਕ ਮੈਂ ਮਤਲਬ ਨਾ ਫਿਜ਼ੀਓਥੈਰੇਪਿਸਟ ਦਾ ਕੋਰਸ ਹੈਗਾ ਨਾ, ਉਹਦੀ ਵੀ ਮਾਸਟਰ ਕਰਾਉਣ ਵਾਸਤੇ 30,000 ਰੁਪਈਆ ਇਹਨਾਂ ਨੇ ਫੀਸ ਇਨਕਰੀਜ਼ ਕਰ ਦਿੱਤੀ ਜੀ, 1,43 ਤੋਂ 1,75 ਕਰ ਦਿੱਤੀ ਹੈ ਜੀ, ਇੰਨਾ ਕੁ ਜਿਹੜਾ ਹੈਗਾ
1: 10,000 ਰੁਪਈਆ ਤਕਰੀਬਨ ਹਰ ਕੋਰਸ ਦੇ ਪਿੱਛੇ ਵਧਾ ਦਿੱਤਾ।
2: ਹਾਂਜੀ, ਉਹ ਜਿਹੜਾ ਮਾਸਟਰ ਜਿਹੜੀਆਂ ਹੈਗੀਆਂ, ਕਈ ਬੱਚੇ ਜਿਹੜੇ ਹੈਗੇ ਆ ਇਹੋ ਜਿਹੇ ਕੋਰਸ ਕਰਕੇ ਪ੍ਰਾਈਵੇਟ ਦੀ ਜਿਹੜਾ ਹੈਗਾ ਸਰਵਿਸਿਜ਼ ਦੇ ਰਹੇ, ਥੋੜੇ ਥੋੜੇ ਪੈਸੇ ਜੋੜ ਕੇ ਆਪਣੀ ਵਿਲਿੰਗਨੈਸ ਨਾਲ ਕਿ ਅਸੀਂ ਜਿਹੜਾ ਆ ਮਾਸਟਰਸ ਵੀ ਨਾਲ ਕਰ ਲਈਏ। ਹੈ ਜੀ, ਉਹ ਇਹ ਕੀ ਮਤਲਬ ਜਿਹੜਾ ਹੈਗਾ ਆ ਐਜੂਕੇਸ਼ਨ, ਦੇਖੋ ਇਹ ਜਿਹੜਾ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ, ਫਿਰ ਤੁਸੀਂ ਡਿਜੀਟਲ ਯੂਨੀਵਰਸਿਟੀ ਉੱਥੇ ਨਾਲ ਖੋਲ ਦਿੱਤੀ ਜੀ ਇਹਨੂੰ ਫੇਲ ਕਰਨ ਵਾਸਤੇ
1: ਜੀ।
2: ਬੱਚਿਆਂ ਨੂੰ ਤੁਸੀਂ ਇੰਨਾ ਕੁ ਜਿਆਦਾ ਟਫ ਕਰ ਦੇਣਾ ਹੈਗਾ ਆ, ਕਿੱਥੋਂ ਮਾਂ ਬਾਪ ਇੰਨਾ ਪੈਸਾ ਲਿਆਊਗਾ। ਫਿਰ ਇਹਨਾਂ ਦੀ ਸਰ ਦੇਖੋ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਕਿੱਦਾਂ ਉਹਨਾਂ ਨੂੰ ਮਤਲਬ ਜਿੱਦਾਂ ਹੈਗਾ ਨਾ ਜੀ, ਮੈਂ ਹੁਣ ਪੰਜਾਬ ਠੇਠ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਵੀ ਟੀਟ ਜਗਾਉਣਾ, ਜਿਹਨੂੰ ਕਹਿੰਦੇ ਹੁੰਦੇ ਆ ਜੀ ਵੀ ਅੰਗੂਠਾ ਦਿਖਾਉਣਾ, ਹੈਂਜੀ ਵੀ ਉਹਨਾਂ ਨੂੰ ਕਹਿੰਦਾ ਕੀ ਕਹਿੰਦੇ ਜੀ, ਇਹ ਤਾਂ ਫੀਸਾਂ ਥੋੜਾ ਵਧੀਆ ਹੈਗੀਆਂ, ਇਹ ਤਾਂ ਰੁਪਈਆ ਡਿੱਗ ਗਿਆ ਤੇ ਤਾਂ ਕਰਕੇ ਆ ਜੀ,
1: ਰੁਪਈਆ ਉੱਥੇ ਖੜਾ ਕਹਿੰਦੇ ਹੈ।
2: ਹਾਂਜੀ, ਉਹੀ ਤਾਂ ਚੱਕਰ ਹੈਗਾ ਆ ਸਰ, ਏਦਾਂ ਦੇ ਤਾਂ ਲੌਜਿਕ ਦਿੰਦੇ ਹੈਗੇ ਆ ਜੀ, ਪਰ ਇੱਥੇ ਜਿਹੜਾ ਹੈਗਾ ਆ ਤੇ ਬੱਚਿਆਂ ਦੇ ਉੱਤੇ ਜਾਂ ਪੇਰੈਂਟਸ ਦੇ ਉੱਤੇ, ਕਿੱਥੇ ਸਰ ਜਦੋਂ ਤੁਸੀਂ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਵਧਾਉਂਦੇ, ਤੁਸੀਂ ਕਹਿੰਦੇ 5% ਤੋਂ ਜਿਆਦਾ ਵਧਾਉਣਗੇ ਤੇ ਅਸੀਂ ਰਿਕਵਰੀ ਕਰਾਵਾਂਗੇ, ਅਸੀਂ ਰਿਕਵਰੀ, ਹੈਂਜੀ, ਤੇ ਆਪ ਤੁਸੀਂ 16% ਤੋਂ ਲੈ ਕੇ ਤੇ 658% ਤੱਕ ਇਨਕਰੀਜ਼ ਕੀਤੀਆਂ ਜੀ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਸਟੀਫਾਈ ਕਰਦੇ ਆ ਜੀ। ਸਰਕਾਰਾਂ ਦੀ ਸਰ ਸੋਚ ਜਿਹੜੀ ਹੈਗੀ ਆ ਐਜੂਕੇਸ਼ਨ ਕਹਿ ਦਿੰਦੇ ਹੈਗੇ, ਐਜੂਕੇਸ਼ਨ ਸਾਡੇ ਬਹੁਤ ਕੋਸਟਲੀ ਆ ਜੀ, ਫਿਰ ਸਾਰੀਆਂ ਸਮੱਸਿਆਵਾਂ ਫਿਰ ਆ ਜਾਂਦੀਆਂ ਜੀ, ਕਹਿੰਦੇ ਜੀ ਬੱਚੇ ਜਿਹੜੇ ਹੈਗੇ ਆ ਆਬਾਦੀ ਵਧਾਓ ਜੀ, ਅਖੇ ਜੀ ਆਬਾਦੀ ਆ ਸਾਡੀ ਘੱਟ ਗਈ ਆ ਜੀ, ਲੋਕੀ ਤਾਂ ਵਿਚਾਰੇ ਇੱਕ ਬੱਚਾ ਪੜ੍ਹਾ ਕੇ ਜਿਹੜਾ ਹੈਗਾ ਆ ਉਹਨੂੰ ਸੈੱਟ ਕਰਨ ਵਾਸਤੇ ਜਿਹੜਾ ਆ ਤਰਸਦੇ ਹੈਗੇ ਆ ਜੀ, ਲੋਕੀ ਕੀ ਕਰਨਗੇ, ਬੱਚਿਆਂ ਨੂੰ ਰੁਜ਼ਗਾਰ ਨੀ ਮਿਲਦਾ ਪਿਆ, ਤੁਹਾਡੀ ਐਜੂਕੇਸ਼ਨ ਦੇ ਉੱਤੇ ਤੁਹਾਡੀ ਕੋਈ ਸਟੱਡੀ ਨੀ ਵੀ ਇਹ ਸਾਡੀ ਐਜੂਕੇਸ਼ਨ ਜਿਹੜੀ ਆ ਕੁਆਲਿਟੀ ਐਜੂਕੇਸ਼ਨ ਹੈ ਜਾਂ ਨਹੀਂ, ਹੈਂਜੀ ਉਹਦੇ ਤੇ ਉਹ ਜੋਬ ਓਰੀਐਂਟਡ ਹੈਗੀ ਆ ਜਾਂ ਨਹੀਂ, ਬੱਚਾ ਆਪਣੇ ਰੋਟੀ ਖਾਣ ਜੋਗਾ ਹੋ ਜਾਊਗਾ ਕਿ ਨਹੀਂ ਜੀ। ਸੋ ਇਸ ਕਰਕੇ ਇਹ ਜਿਹੜਾ ਹੁਣ ਪੜ੍ਹਾਉਣਾ ਆ ਬੱਚੇ ਨੂੰ, ਇਹ ਵੀ ਇੱਕ ਫੈਸ਼ਨ ਆ, ਮੈਂਡੇਟਰੀ ਹੋ ਗਿਆ ਹੈ ਜੀ, ਅਦਰਵਾਈਜ਼ ਜਿੱਦਾਂ ਦੀ ਵਿਦਿਆ ਇਹ ਦੇ ਰਹੇ ਆ ਜੀ ਬਿਨਾਂ ਸਟੈਂਡਰਡ ਤੋਂ ਤੇ ਬਿਨਾਂ ਸਟੱਡੀ ਤੋਂ ਇਸ ਚੀਜ਼ ਦੇ, ਉਹ ਉਹ ਵਿਦਿਆ ਜਿਹੜੀ ਲੈ ਕੇ ਬੱਚਾ ਕੀ ਕਰੂਗਾ ਜੀ, ਉਹਦੀ ਤਾਂ ਜਿਹੜੀ ਆ ਮੈਂਟਲ ਹੈਲਥ ਵੀ ਖਰਾਬ ਹੋਣੀ ਆ ਜੀ ਤੇ ਫਿਜ਼ੀਕਲ ਹੈਲਥ ਵੀ ਖਰਾਬ ਹੋਣੀ ਆ ਜੀ। ਬਾਕੀ ਬਾਕੀ ਅਗਲੇ ਪ੍ਰੋਗਰਾਮਾਂ ਚ ਕਰ ਲਵਾਂਗੇ ਜੀ, ਇਹ ਵਿਸ਼ਾ ਬਹੁਤ ਜ਼ਿਆਦਾ ਸੰਜੀਦਾ ਆ ਜੀ ਅੱਜ ਦੇ ਵਾਸਤੇ, ਇੰਨਾ ਹੀ ਜੀ,
1: ਮਿਹਰਬਾਨੀ
2: ਸਰ ਸਮਾਂ ਦੇਣ ਲਈ ਧੰਨਵਾਦ ਜੀ, ਥੈਂਕ ਯੂ ਜੀ,
1: ਥੈਂਕ ਯੂ,
2: ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਚਲੰਤ ਮਾਮਲੇ ਦੇ ਉੱਤੇ, ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਕਿਹੋ ਜਿਹੀਆਂ ਡਿਫੀਕਲਟੀਆਂ ਜਿਹੜੀਆਂ ਆ ਰਹੀਆਂ ਨੇ, ਤੇ ਅੱਗੇ ਆਪਾਂ ਵੱਧਦੇ ਹਾਂ ਇਹਦੇ ਨਾਲ ਹੀ। ਤੇ ਇਹ ਸੀ ਅੱਜ ਦਾ ਮਾਮਲਾ ਜਿਹੜਾ AI ਦਾ ਜੰਜਾਲ ਤੇ ਪ੍ਰਾਈਵੇਟ ਸਕੂਲ ਹੋਏ ਨੇ ਬਿਹਾਲ, ਤੇ ਸਿੱਖਿਆ ਕਿਸ ਦੇ ਲਈ ਜਿਹੜੀ ਹੈ ਹੋਵੇਗੀ, ਇਹ ਜਿਹੜਾ ਬਹੁਤ ਵੱਡਾ ਸਵਾਲ ਹੈ ਜੀ। ਤੇ ਦੋਸਤੋ ਅੱਗੇ ਵੱਧਦਿਆਂ ਨਾਲ ਤੇ ਗੱਲਾਂ ਬਾਤਾਂ ਕਰਦਿਆਂ ਅੱਜ ਦੇ ਮੁੱਦੇ ਦੇ ਉੱਤੇ, ਖਾਸ ਜਿਹੜਾ ਮੁੱਦਾ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਆਪਾਂ ਡਿਸਕਸ ਕਰਨਾ ਹੈ, ਤੇ ਉਹ ਵੀ ਆਪਣੇ ਨਾਲ ਲਾਗੇ ਹੀ ਨੇ, ਆਪਣੇ ਪਹੁੰਚ ਚੁੱਕੇ ਆ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੀ ਵੀ। ਤੇ ਸਟੂਡੀਓ ਦਾ ਨੰਬਰ +358 44 976 1962 ਜਿਹੜਾ ਰਹੇਗਾ ਜੀ, ਤੇ ਆਪਣੇ ਨਾਲ ਸਮਾਜੀਤ ਸਿੰਘ ਸ਼ਮੀ ਜੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਜੀ ਸ਼ਮੀ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਜੀ ਆਨੂ ਜੀ, ਅੱਜ ਦਾ ਮੁੱਦਾ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਸਤਿ ਸ੍ਰੀ ਅਕਾਲ ਜੀ ਆਨੂ ਜੀ।
0: ਭਾਈ ਸਾਹਿਬ ਅਤੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਮਾਜ ਤੋਂ ਸ਼ੁਰੂ ਕਰ ਦਿੰਦੇ ਜੀ, ਕਿਉਂਕਿ ਆਪਣੇ ਸਮਾਜ ਦੇ ਵਿੱਚ ਕੱਲ ਬਹੁਤ ਹੀ ਖੁਸ਼ੀਆਂ ਮਨਾਈਆਂ ਗਏ ਨੇ, ਜਨਮ ਦਿਨ ਮਨਾਏ ਗਏ ਨੇ, ਕੇਕ ਤੇ ਰੱਖ ਰੱਖ ਮੋਮਬੱਤੀਆਂ ਫੂਕਾਂ ਮਾਰੀਆਂ ਗਈਆਂ ਨੇ, ਤੇ ਮੁਸਕਰਾਹਟਾਂ ਦਾ ਸਫ਼ਰ ਜਿਹੜਾ ਅੱਗੇ ਵਧਿਆ ਹੈ। ਬਹੁਤ ਹੀ ਬਲੈਸਡ ਤੇ ਬਲਿਸਫੁਲ ਮਾਹੌਲ ਜਿਹੜਾ ਕੱਲ ਰਿਹਾ ਹੈ, ਤੇ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਉਹਨਾਂ ਸਾਰੇ ਦੋਸਤਾਂ ਨੂੰ।
1: ਥੈਂਕ ਯੂ ਜੀ, ਸ਼ੁਕਰੀਆ ਜੀ।
0: ਤੇ ਅੱਛਾ, ਵੱਡੀ ਗੱਲ ਹੈ ਕਿ ਸਾਰਾ ਕੁਝ ਮੈਨੂੰ ਤੇ ਬਾਕੀ ਦੋਸਤਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ,
1: ਤੇ ਸਮਾਜ ਤੇ ਮੀਡੀਆ।
0: ਨਾ ਜੀ ਨਾ, ਇਹ ਦੇਖੋ ਮੀਡੀਆ ਤੇ ਸਮਾਜ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਬਣ ਚੁੱਕੇ ਆ
1: ਜੀ।
0: ਤੇ ਇਹ ਇੱਥੋਂ ਤੱਕ ਆਉਣ ਤੱਕ ਤੇ ਬਣਨ ਤੱਕ ਜਿਹੜਾ ਸਫ਼ਰ ਤੈਅ ਹੋਇਆ ਹੈ, ਬੜਾ ਦਿਲਚਸਪ ਰਿਹਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ,
1: ਲੁਕਿਆ ਨਹੀਂ।
0: ਤੇ ਅੱਜ ਇਹ ਸਾਡੀ ਇੱਕ ਰਿਕੁਆਇਰਮੈਂਟ ਬਣ ਗਈ ਹੈ, ਇੱਕ ਕਹਿ ਲੋ ਨੀਡ ਹੈ, ਨੀਡ ਆਫ ਦੀ ਆਵਰ ਕਹਿ ਲੋ
1: ਜੀ,
0: ਉਹ ਬਣੀ ਹੋਈ ਹੈ।
1: ਬਿਲਕੁਲ,
0: ਤੋਂ ਬਹੁਤ ਕਮਾਲ ਦਾ ਵਿਸ਼ਾ ਹੈ ਜੀ ਭਾਰਤ ਸਾਹਿਬ, ਤੇ ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਜਿਹੜੀ ਹੈ ਇਹ ਚਰਚਾ ਅੱਜ ਜਿਹੜੀ ਹੈ ਕੀਤੀ ਜਾ ਰਹੀ ਹੈ। ਉਦੋਂ ਪਹਿਲਾਂ ਮੈਂ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਹੋਰਾਂ ਨੂੰ, ਉਹਨਾਂ ਦੇ ਬਹੁਤ ਹੀ ਬੇਸ਼ਕੀਮਤੀ ਵਿਚਾਰ, ਉਹ ਦਿਲ ਕਰਦਾ ਸੀ ਕਿ ਸੁਣੀ ਜਾਈਏ ਤੇ ਉਹ ਗੱਲ ਕਰਦੇ ਰਹਿਣ।
1: ਬਿਲਕੁਲ,
0: ਪਰ ਉਹ ਐਂ ਹੋ ਗਿਆ ਨਾ, ਓਵਰਲੈਪਿੰਗ ਹੋ ਗਈ ਟਾਈਮ ਮੇਰਾ, ਕੱਲ ਵਾਲੀ ਜਿਹੜੀ ਗੱਡੀ 24 ਘੰਟੇ ਲੇਟ ਆ ਉਹ ਅੱਜ ਆਈ ਆ
1: ਜੀ,
0: ਇਸ ਕਰਕੇ ਉਹ ਥੋੜਾ ਜਿਹਾ ਟਾਈਮ ਓਵਰਲੈਪਿੰਗ ਕਰਕੇ ਸ਼ਾਇਦ ਹੋ ਗਿਆ। ਦਿਲ ਕਰ ਰਿਹਾ ਸੀ ਉਹਨਾਂ ਨੂੰ,
1: ਮੈਂ ਨਹੀਂ ਕਰਦਾ, ਹੌਲੀ ਹੌਲੀ ਕਰ ਲੈਣਾ ਜੀ ਆਪਾਂ। ਤੇ ਸ਼ਮੀ ਜੀ,
0: ਹਾਂਜੀ ਹਾਂਜੀ,
1: ਪਹਿਲਾਂ ਤਾਂ ਇਹ ਦੱਸੋ, ਕਾਫੀ ਜਿਹੜਾ ਚਰਚਾ ਕੱਲ ਨੂੰ 21 ਜਿਹੜੀ ਆਪਣੀ ਅਗਸਤ ਹੈ, ਰੋਲਾ ਰੱਪਾ ਕਾਫੀ ਆ, ਪਰ ਅਸਲ ਖਬਰਾਂ ਦੇ ਵਿੱਚ ਕੁਝ ਨਹੀਂ ਨਸ਼ਰ ਹੋ ਰਿਹਾ ਬੱਚਿਆਂ ਦੇ ਲਈ ਜਾਂ ਆਪਣੇ ਆਵਾਮ ਦੇ ਲਈ ਜਿਹੜੇ ਸੁਣਦੇ ਨੇ ਪੰਜਾਬੀ ਜਾਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ, ਕਿ ਕੱਲ ਦੀ ਛੁੱਟੀ ਹੋ ਗਈ ਆ ਅਨਾਊਂਸ ਜੀ, ਕਿ ਕਿੱਦਾਂ ਕੀ ਚੱਕਰ ਹੈ ਜੀ, ਵਿੱਚ ਵਿਚਕਾਰ ਹੀ ਹੈ?
0: ਹਾਂਜੀ ਭਾਈ ਸਾਹਿਬ, ਕੱਲ ਦੇ ਬਾਰੇ ਨਾ, 21 ਤਰੀਕ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਓਫੀਸ਼ੀਅਲ ਇੱਕ ਬਿਆਨ ਜਾਰੀ ਕੀਤਾ ਹੈ ਕਿ ਕੱਲ ਨੂੰ ਪੰਜਾਬ ਦੇ ਸਾਰੇ ਸਕੂਲ ਕਾਲਜ ਜਿਹੜੇ ਖੁੱਲੇ ਰਹਿਣਗੇ ਤੇ ਕੋਈ ਛੁੱਟੀ ਨਹੀਂ ਹੋਵੇਗੀ
1: ਜੀ।
0: ਅਤੇ ਨਾਲ ਹੀ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ, ਉਹਨਾਂ ਦੀ ਜਥੇਬੰਦੀ ਨੇ ਵੀ ਐਲਾਨ ਕੀਤਾ ਕਿ ਭਾਈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਤੇ ਅਸੀਂ ਵੀ ਜਿਹੜੇ ਸਕੂਲ ਖੁੱਲੇ ਰੱਖਾਂਗੇ। ਤੋਂ ਇਹ ਦੋਵਾਂ ਪਾਸੇ ਦੋ ਬਿਆਨ ਜਿਹੜੇ ਆ ਹੁਣ ਤੱਕ ਸ਼ਾਮ ਤੱਕ ਜਿਹੜੇ ਸਰਕੂਲੇਟ ਹੋ ਰਹੇ ਨੇ
1: ਅਗੇਨ
0: ਜੀ। ਹਾਂਜੀ, ਉਹ ਬਿਲਕੁਲ ਉਹ ਸਟੈਂਡ ਕਰਦਾ ਸਦਾ, ਤੇ ਬਾਕੀ ਸਰਕਾਰੀ ਪੱਧਰ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਜੀ।
1: ਠੀਕ ਹੈ ਜੀ। ਤੇ ਸ਼ਮੀ ਜੀ, ਰੇਡੀਓ ਦੀ ਗੱਲ ਕਰਦੇ ਆ, ਚਲੋ ਆਪਣਾ ਵੀ ਰਾਬਤਾ ਰੇਡੀਓ ਦੇ ਨਾਲ ਹੀ ਹੋਇਆ, ਤੇ ਹੌਲੀ ਹੌਲੀ ਆਪਾਂ ਇੱਥੇ ਇਸ ਮੁਕਾਮ ਦੇ ਉੱਤੇ ਬੈਠੇ ਆ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਮੀਡੀਏ ਦਾ ਤੇ ਸਮਾਜ ਦਾ ਰੋਲ ਆ, ਜਦੋਂ ਪਹਿਲਾਂ ਛੋਟੇ ਹੁੰਦੇ ਸੁਣਦੇ ਆਏ ਸੀ ਜਾਂ ਹਰਮਿੰਦਰ ਚਾਹਲ ਹੁਣੀ ਵੀ ਕਈ ਵਾਰੀ ਗੱਲ ਕਰਦੇ ਸੀ ਆਪਣੇ, ਜਦੋਂ ਵਿਰਸੇ ਵਿਰਾਸਤ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਸੀ, ਉਹਦੇ ਚ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਹਨਾ, ਪਹਿਲਾਂ ਜਦੋਂ ਨਵਾਂ ਨਵਾਂ ਰੇਡੀਓ ਆਇਆ ਉਹਦਾ ਮਤਲਬ ਕਿ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ, ਜਾਂ ਮੌਤਬਾਰ ਜਿਹੜਾ ਪਿੰਡ ਦਾ ਹੁੰਦਾ ਸੀ ਪੰਚ ਸਰਪੰਚ ਜਾਂ ਜਥੇਦਾਰ ਜਾਂ ਕੁਝ ਵੀ, ਉਹਨਾਂ ਦੇ ਘਰ ਇਹ ਚੀਜ਼ਾਂ ਹੁੰਦੀਆਂ ਸੀ
0: ਜੀ।
1: ਤੇ ਉਹ ਕਈ ਵਾਰੀ ਤਾਂ ਕਹਿੰਦੇ, ਲੋਕ ਇਹ ਕਹਿੰਦੇ ਸੀ ਉਦੋਂ ਜਦੋਂ ਨਵਾਂ ਨਵਾਂ ਜਿੱਦਾਂ ਭਾਖੜੇ ਤੋਂ ਪਾਣੀ ਨਿਕਲਿਆ ਤੇ ਕਹਿੰਦੇ ਜੀ ਬਿਜਲੀ ਸਾਰੀ ਕੱਢ ਲਈ। ਤੇ ਇਸੇ ਤਰ੍ਹਾਂ ਰੇਡੀਓ ਦੇ ਬਾਰੇ ਵੀ ਬਹੁਤ ਸਾਰੀਆਂ ਅਫਵਾਹਾਂ, ਗਲਤ ਫਹਿਮੀਆਂ ਜਿਹੜੀਆਂ ਸਮੇਂ ਸਮੇਂ ਦੇ ਉੱਤੇ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਰੇਡੀਓ ਦੇ ਵਿੱਚ ਕੋਈ ਛੋਟੇ ਛੋਟੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਬੋਣੇ ਜਿਹੜੇ ਹੈਗੇ ਧਰਤੀ ਦੇ ਥੱਲੇ ਰਹਿੰਦੇ ਆ, ਇੱਦਾਂ ਉਹ ਕਹਿੰਦੇ ਰੇਡੀਓ ਦੇ ਵਿੱਚ ਏਦਾਂ ਛੋਟੇ ਛੋਟੇ ਬੰਦੇ ਆ ਉੱਥੇ ਬੋਲੀ ਜਾਂਦੇ ਆ, ਪਿੱਛੇ ਬੈਠੇ ਦੇਖਦੇ ਨਹੀਂ ਹੈ। ਤੇ ਅੱਜ ਡਿਜੀਟਲ ਜਿਹੜਾ ਸਾਰਾ ਕੁਝ ਹੋ ਚੁੱਕਿਆ, ਵੈਬ ਰੇਡੀਓ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਰ ਮੈਨੂੰ ਲੱਗਦਾ ਕਿ ਇੱਕ ਚੰਗੀ ਹੈ, ਕਈ ਬਹੁਤ ਸਾਰੇ ਪੰਜਾਬ ਦੇ ਵਿੱਚ ਹਿੱਸਿਆਂ ਦੇ ਵਿੱਚ ਰੇਡੀਓ ਨੂੰ ਵੀ ਨਹੀਂ, ਜਿੱਦਾਂ ਗੀਤਕਾਰੀ ਨੂੰ ਖਾਸ ਕਰ ਕੁੜੀਆਂ ਦਾ ਜਾਣਾ ਜਾਂ ਪਹਿਲਾਂ ਤਾਂ ਮੁੰਡਿਆਂ ਨੂੰ ਜਾਣਾ ਵੀ ਵਰਜਿਆ ਜਾਂਦਾ ਸੀ ਕਿ ਇਹ ਕਿਹੜਾ ਆਮ ਬੰਦਿਆਂ ਦਾ ਕੰਮ ਨਹੀਂ ਭਾਈ, ਇਹ ਖਾਸ ਬੰਦਿਆਂ ਦਾ ਕੰਮ ਹੈ। ਤੇ ਇਸੇ ਤਰ੍ਹਾਂ ਹੀ ਰੇਡੀਓ ਵੀ ਜਦੋਂ ਆਪਣੇ ਪ੍ਰਵਾਸੀ ਛੋਟੇ ਹੁੰਦੇ ਸੀ ਦੇਖਦੇ ਸੀ ਬੱਟਾਂ ਦੇ ਉੱਤੇ ਤੁਰਨਾ ਜਾਂ ਉਹਨਾਂ ਨੇ ਲਾਈਨ ਉੱਤੇ ਤੁਰਦੇ ਆਉਣਾ ਲਾਈਨ ਦੇ ਵਿੱਚ, ਤੇ ਮੋਹਰਲੇ ਵਾਲੇ ਨੇ ਨਾ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਬਾਕੀ ਸੁਣਦੇ ਪਿੱਛੇ ਆਉਂਦੇ ਸੀ, ਐਨ ਮਜ਼ੇ ਮਜ਼ੇ ਨਾਲ ਤੁਰਦੇ ਤੇ ਕੰਮਾਂ ਕਾਰਾਂ ਤੇ ਜਾਂਦੇ ਸੀ। ਤੇ ਮੌਕਾ ਮੈਨੂੰ ਬੜੀ ਮਿਲਿਆ ਰੇਡੀਓ ਸੁਣਨ ਦਾ ਪੰਜਾਬ ਦੇ ਵਿੱਚ, ਚਾਹੇ ਪਹਿਲੇ ਸਮਿਆਂ ਦੇ ਵਿੱਚ ਮਾਤਾ ਹੁਣਾਂ ਦਾ ਜਿਹੜਾ ਰੇਡੀਓ ਉਹ ਮੈਂ ਪਿਆਨੋ ਬਣਾਇਆ ਹੁੰਦਾ ਸੀਗਾ ਤੇ ਉਹ ਚੱਲਦਾ ਤਾਂ ਨਹੀਂ ਸੀਗਾ, ਉਹ ਜਿਹੜਾ ਉਹ ਲਾਈਟਾਂ ਵਾਲਾ ਕਹਿੰਦੇ ਹੁੰਦੇ ਸੀ, ਟਿਊਬ ਵਾਲਾ ਰੇਡੀਓ ਸ਼ਾਇਦ ਹੁੰਦਾ ਸੀਗਾ, ਯੈਲੋ ਤੇ ਬਰਾਊਨ ਕਲਰ ਦਾ, ਤੇ ਉਹਨੂੰ ਮੈਂ ਉਹ 500 ਚ ਹੁੰਦੇ ਸੀ, ਉਹਨਾਂ ਨੂੰ ਦੱਬੀ ਜਾਣਾ ਜਦੋਂ ਪਿਆਨੋ ਚਲਾਈਦਾ ਹੁੰਦਾ ਤੇ ਸੁਣਨ ਦਾ ਮੌਕਾ ਉੱਥੇ ਬੜੀ ਮਿਲਿਆ। ਪਰ ਇੱਥੇ ਜਦੋਂ ਵਿਦੇਸ਼ੀ ਧਰਤੀ ਤੇ ਆਏ ਹਾਂ ਤੇ ਪੰਜਾਬੀ ਨੂੰ ਮਿਸ ਕੀਤਾ ਜਾਂ ਬੋਲਣੀ ਭੁੱਲਣ ਲੱਗ ਗਏ, ਲਿਖਣੀ ਭੁੱਲਣ ਲੱਗ ਗਏ, ਤਾਂ ਰੇਡੀਓ ਦੀ ਦੁਨੀਆ ਦੇ ਨਾਲ ਰਾਹ ਵਾਹ ਵਾਸਤਾ ਪੈਂਦਾ 2008 ਦੇ ਵਿੱਚ, ਤੇ ਉਸ ਤੋਂ ਲੈ ਕੇ ਹੁਣ ਚੱਲ ਸੋ ਚੱਲ ਜਿਹੜਾ ਚੱਲੇ ਹੋਏ ਆ ਤੁਹਾਡੇ ਨਾਲ ਵੀ ਤੇ ਹੋਰ ਸੱਜਣਾ ਮਿੱਤਰਾਂ ਨਾਲ ਵੀ, ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਸ਼ਖਸੀਅਤ ਤੁਹਾਡੀ ਜਿਹੜੀ ਆ ਪਰਸਨੈਲਿਟੀ ਆ ਜਾਂ ਸੈਲਫ ਕੋਨਫੀਡੈਂਸ ਆ, ਪਹਿਲਾਂ ਮਾਈਕ ਦੇ ਉੱਤੇ ਫੋਨ ਦੇ ਉੱਤੇ ਗੱਲ ਕਰਦੇ ਸੀ ਕਿਤੇ ਰੇਡੀਓ ਦੇ ਉੱਤੇ ਨਾ, ਤਾਂ ਲੱਤਾਂ ਤੇ ਦਿਲ ਦੀ ਧੜਕਣ ਵਧਦੀ ਹੁੰਦੀ ਸੀ, ਲੱਤਾਂ ਕੰਬਦੀਆਂ ਹੁੰਦੀਆਂ ਸੀ, ਜੋ ਗੱਲ ਕਹਿਣ ਗਏ ਹੁੰਦੇ ਸੀ ਤਾਂ ਕਹਿ ਕੁਝ ਹੋਰ ਆਉਂਦੇ ਹੁੰਦੇ ਸੀ। ਹਾਲਾਤ ਸ਼ਾਇਦ ਹੋ ਸਕਦਾ ਹੁਣ ਵੀ ਕਈ ਵਾਰੀ ਏਦਾਂ ਦੇ ਹੋ ਜਾਂਦੇ ਆ, ਤੇ ਕਮਿਊਨੀਕੇਸ਼ਨ ਦਾ ਜਿਹੜਾ ਉਹਦੇ ਵਿੱਚ ਸਿੱਖਣ ਨੂੰ ਬਥੇਰਾ ਕੁਝ ਮਿਲਿਆ, ਜਾਂ ਤੁਹਾਡੀ ਆਪਣੀ ਜਿਹੜੀ ਸ਼ਬਦਾਂ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਵਾਧਾ ਹੋਇਆ, ਗੱਲ ਕਿੱਦਾਂ ਕਰਨੀ ਹੈ ਕਿ ਉਹ ਹਜੇ ਸਿੱਖੀ ਜਾਂਦੇ ਆ, ਪਰ ਤੁਹਾਡੇ ਕੋਲੋਂ ਵੀ ਇਹ ਮੈਂ ਸੁਣਨਾ ਚਾਹਾਂਗਾ ਤੁਹਾਡਾ ਸਫ਼ਰ, ਮਤਲਬ ਕਿ ਕਿਵੇਂ ਰੇਡੀਓ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਕਿਸ ਮੁਕਾਮ ਤੱਕ, ਜਾਂ ਅੱਗੇ ਕਿ ਜਿਹੜੇ ਕੁਝ ਟਾਰਗੇਟ ਨੇ ਜਾਂ ਤੁਹਾਨੂੰ ਕੁਝ ਉਹ ਪੁਰਾਣੇ ਦਿਨ ਚੇਤੇ ਆਉਂਦੇ ਆ ਜਿਹਨਾਂ ਨੂੰ ਤੁਸੀਂ ਬੜਾ ਸੁਣਿਆ ਰੇਡੀਓ ਦੇ ਵਿੱਚ, ਉਹਨਾਂ ਦਾ ਨਾਮ?
0: ਹਾਂਜੀ ਬਾਬਾ ਸਾਹਿਬ, ਵਾਕਈ ਇਹ ਕਹਿ ਲਓ ਨਾ ਰੂਹ ਦੇ ਨਾਲ ਜੁੜੇ ਹੋਏ ਕਹਿੰਦੇ ਕੁਝ ਬੋਲ ਨੇ ਜਾਂ ਹਵਾ ਵਿੱਚ ਜਿਹੜੀ ਗੂੰਜਦੀਆਂ ਆਵਾਜ਼ਾਂ ਨੇ
1: ਜੀ,
0: ਉਹ ਬਹੁਤ ਹੀ ਜਾਦੂ ਵਾਲਾ ਮਾਹੌਲ ਜਿਹੜਾ ਸਿਰਜਦੀਆਂ ਨੇ ਜਦੋਂ ਜਦੋਂ ਆਪਾਂ ਜਾਣੇ ਆ, ਇੱਕ ਤਰ੍ਹਾਂ ਨੋਸਟੈਲਜਿਕ ਜਿਹਾ ਮਾਹੌਲ ਬਣ ਜਾਂਦਾ ਕਿ ਪੁਰਾਣਾ ਉਦੋਂ ਐ ਹੁੰਦਾ ਸੀ, ਉਦੋਂ ਇਹ ਸੀ, ਤੇ ਸਾਰਾ ਬਹੁਤ ਕਮਾਲ। ਅੱਜ ਕੰਪੈਰੇਟਿਵ ਸਟੱਡੀ ਜਿਵੇਂ ਆਪਾਂ ਕਰ ਰਹੇ ਹਾਂ ਅੱਜ ਕਿ ਉਦੋਂ ਤੇ ਅੱਜ ਦੇ ਸਮੇਂ ਦੇ ਫਰਕ ਜਿਹੜਾ ਕੰਟਰਾਸਟ ਕਰਕੇ ਦੇਖੀਏ ਜਾਂ ਉਹਨੂੰ ਕੰਪੇਅਰ ਕਰਕੇ ਦੇਖੀਏ ਤਾਂ ਉਹ ਬਹੁਤ ਜ਼ਿਆਦਾ ਜਿਹੜਾ ਫਰਕ ਹੈ,
1: ਡਿਫਰੈਂਟ ਹੈ।
0: ਮੈਂ ਜੇ ਆਪਣੀ ਗੱਲ ਕਰਾਂ ਤੇ ਅਸੀਂ ਉਹ ਵੇਖਦੇ ਰਹੇ ਹਾਂ ਜਿਹੜੇ ਤਵੇ ਚੱਲਦੇ ਹੁੰਦੇ ਸੀ, ਰਿਕਾਰਡ ਕਹਿੰਦੇ ਉਹਨੂੰ ਪਿੰਡ, ਤੇ ਉਹ ਮੰਜੇ ਜੋੜ ਕੇ ਕੋਠੇ ਤੇ ਉਹ ਉੱਪਰ ਸਪੀਕਰ ਧਰਕੇ ਤੇ ਬੈਟਰੀ ਨਾਲ ਉਹਨੂੰ ਚੁੰਡੀਆਂ ਜਿਹੀਆਂ ਲਾ ਕੇ ਬੈਟਰੀ ਨੂੰ ਤੇ ਉਹ ਪੂਰੇ ਚੱਲਦੇ ਖੜਕਦੇ ਸੀ
1: ਜੀ,
0: ਤੇ ਉਹ ਕਾਫੀ ਜਿਹੜਾ ਪ੍ਰਚਲਿਤ, ਤੇ ਜਿਹੜੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਉਹ ਝੰਡੀਆਂ ਬੰਨੀਆਂ ਹੁੰਦੀਆਂ ਸੀ ਸਾਰੀਆਂ, ਤੇ ਕਾਗਜ਼ ਦੀਆਂ ਤੇ ਸਜਾਇਆ, ਉਹੀ ਸਜਾਵਟ ਹੁੰਦੀ ਸੀ ਬਿਜਲੀ ਵਾਲਾ, ਕੋਈ ਇੰਨਾ ਚੱਕਰ
1: ਨਹੀਂ,
0: ਝੰਡੀਆਂ ਚੱਲਦੀਆਂ ਸੀ ਤੇ ਸਭ ਤੋਂ ਵੱਡੀ ਮਠਿਆਈ ਲੱਡੂ ਚੱਲਦੇ ਸੀ
1: ਜੀ,
0: ਤੇ ਉਹ ਕਈ ਵਾਰ ਤਾਂ ਲੱਡੂ ਇੰਨੇ ਕੈੜੇ ਬਣ ਜਾਂਦੇ ਸੀ ਕਿ ਉਹ ਭਾਵੇਂ ਖਾ ਲਓ ਭਾਵੇਂ ਕਿਸੇ ਦੇ ਸਿਰ ਚ ਮਾਰ ਕੇ ਸਿਰ ਪਾੜ ਦੋ, ਦੋ ਡਬਲ ਉਹ ਵੀ ਚੱਲਦੇ ਸੀ ਜੀ। ਹਾਂ ਉਹ ਤਾਂ ਹੁਣ ਵੀ ਜਿਹੜਾ ਅੱਜ ਕੱਲ ਵੀ ਜਿਹੜਾ ਫੇਵਰੇਟ ਚੱਲ ਰਿਹਾ ਕੰਮ, ਮੇਨ ਜਿਹੜਾ ਚੱਲ ਰਿਹਾ, ਤੇ ਇਹ ਸੰਦੂਕ ਦੇ ਵਿੱਚ ਅੱਛਾ, ਇਹ ਜਿਹੜੀ ਮਠਿਆਈ ਵੀ ਦੇਖ ਲਓ ਕਿੰਨੀ ਸਾਂਭ ਕੇ, ਜਿੱਦਾਂ ਬੈਂਕ ਚ ਨੀ ਰੱਖਦੇ ਸੀ, ਉਹ ਸੰਦੂਕ ਚ ਰੱਖ ਦਿੰਦੇ ਸੀ ਤਾਲਾ ਲਾ ਕੇ, ਘੱਲਾਣੇਦਾਰ ਬਣਾ ਦੇ ਵੀ ਤੂੰ ਭਾਈ ਇਹਦਾ ਜ਼ਿੰਮੇਵਾਰ ਹੈ ਮਠਿਆਈ ਦਾ
1: ਜੀ,
0: ਉਹ ਆਪ ਹੀ ਡਾਲ ਆਈ ਜਾਂਦਾ ਸੀ ਬਾਈ ਕਹਿੰਦਾ ਕੋਈ ਨੀ ਚੱਕ ਦਾਂਗੇ। ਹੁਣ ਅੱਜ ਅੱਜ ਇਹ ਸਾਰਾ ਕੋਨਸੈਪਟ ਜਿਹੜਾ ਬਦਲਿਆ ਨਜ਼ਰ ਆ ਰਿਹਾ
1: ਜੀ।
0: ਤੁਸੀਂ ਵੇਖੋ ਕਿ ਉਹ ਜਿਹੜੇ ਰਿਕਾਰਡ ਚੱਲੇ, ਰਿਕਾਰਡਾਂ ਦੀਆਂ ਮਸ਼ੀਨਾਂ ਚੱਲੀਆਂ ਤੇ ਗ੍ਰਾਮੋਫੋਨ ਜਿਹੜਾ ਆਪਾਂ ਕਹਿ ਰਹੇ ਜਾਂ ਗ੍ਰਾਮੋਫੋਨ ਚਲੋ ਕੰਪਨੀ ਆ
1: ਹਾਂਜੀ,
0: ਤੇ ਉਹ ਹੌਲੀ ਹੌਲੀ ਕਰਦੇ ਕਰਦੇ ਜਦੋਂ ਰੀਲਾਂ ਆਈਆਂ
1: ਜੀ,
0: ਤੋ ਰੀਲਾਂ ਜਿਹੜੀਆਂ ਨੇ ਕੈਸੇਟ ਕਲਚਰ ਆਇਆ ਜਦੋਂ, ਉਹਨਾਂ ਨੇ ਤਾਂ ਨੇਰੀ ਲਿਆ ਤੀ
1: ਜੀ,
0: ਤੋ ਇੱਕ ਦਹਾਕਾ ਲਗਭਗ ਪੂਰਾ 10-15 ਸਾਲ 20 ਸਾਲ ਰੀਲਾਂ ਨੇ ਰਾਜ ਕੀਤਾ
1: ਜੀ,
0: ਤੇ ਅੱਜ ਵਾਲੀਆਂ ਰੀਲਾਂ ਨਹੀਂ ਕਹਿ ਸਕਦੇ, ਅੱਜ ਤਾਂ ਹੋਰ ਤਰ੍ਹਾਂ ਦੀਆਂ ਆ ਗਈਆਂ, ਉਹ ਤੇ ਟੇਪ ਵਾਲੀਆਂ ਰੀਲਾਂ ਜਿਹੜੀਆਂ ਟੇਪਾਂ ਚੱਲਦੀਆਂ ਸੀ ਕਿ ਟੇਪ ਕੱਢੀ ਆ
1: ਜੀ,
0: ਤੇ ਗਾਇਕ ਵੀ ਜਿਹੜੇ ਆ ਉਦੋਂ ਲਿਖਦੇ ਹੁੰਦੇ ਕਿ 60 ਮਿੰਟ ਦੀ ਕੈਸੇਟ ਆਈ ਹੈ ਭਾਈ, ਤੇ ਇਹਨੂੰ ਹੁਣ ਆਪਾਂ ਵੰਡ ਲਈਏ ਕਿ 4 ਇੱਧਰ ਪਾਉਣੇ ਗਾਣੇ ਤੇ 4 ਉਹਦੇ ਬੀ ਸਾਈਡ ਚ ਪਾਉਣੇ,
1: ਬਿਲਕੁਲ
0: ਤੇ ਉਹ 4 ਟਰੈਕ ਵੀ ਆ ਗਏ ਕਿ ਕਈ ਕਈ ਮਤਲਬ ਉਹਦੇ ਵਿੱਚ ਕ੍ਰਾਂਤੀਕਾਰੀਆਂ ਜਿਹੜੇ ਕੀਤੀਆਂ ਗਈਆਂ ਕਾਰਵਾਈਆਂ ਇਨੋਵੇਸ਼ਨ ਕੀਤੀਆਂ ਗਈਆਂ, ਪਰ ਜ਼ਿਆਦਾਤਰ ਉਹੀ ਸਿੰਗਲ ਹੈਡ ਵਾਲੀ ਟੇਪ ਚੱਲੀ ਆ
1: ਜੀ।
0: ਤੋ ਉਦੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਇਹ ਪੈਨ ਡਰਾਈਵ ਵਾਲਾ ਸੌਦਾ ਆਇਆ,
1: ਸੀਡੀਆਂ
0: ਤੇ ਇਹਨੇ ਸਾਰਾ ਕੁਝ ਡਰਾਈਵ ਕਰਕੇ ਪਰਾਂ ਹੀ ਕਰਤਾ, ਸੀਡੀਆਂ ਵਾਲਾ ਤੇ ਮੈਂ ਸਕਿੱਪ ਹੀ ਕਰ ਗਿਆ ਵਿੱਚ, ਉਹ ਵੀ ਹਨੇਰੀ ਬਹੁਤ ਆਈ, ਪਰ ਸੀਡੀਆਂ ਜ਼ਿਆਦਾ ਦੇਰ ਉਹਨਾਂ ਨੇ ਇੰਨਾ ਰਾਜ ਨਹੀਂ ਕੀਤਾ,
1: ਡੀਵੀਡੀ ਕਰ ਗਿਆ, ਉਹਦੇ ਵਿੱਚ ਸਪੇਸ ਘੱਟ ਹੋਣ ਕਰਕੇ ਕਹਿ ਲਓ ਫਿਰ ਡੀਵੀਡੀ ਆ ਗਈਆਂ ਜੀ।
0: ਹਾਂਜੀ ਹਾਂਜੀ ਬਿਲਕੁਲ, ਹੁਣ ਤੁਸੀਂ MP3 ਲੈਣੀ ਸੀ ਉਹ ਮਹਿੰਗੀ ਪੈਂਦੀ ਸੀ ਕਾਫੀ, ਉਹ CD ਆਉਂਦੀ ਸੀ ਤੇ ਉਹਦੇ ਚ ਗਾਣੇ ਉਨੇ ਕੀ ਹੁੰਦੇ ਸੀ, 4-5
1: ਜੀ,
0: ਬੰਦਾ ਕਹਿੰਦਾ ਇਹਦੇ ਨਾਲ ਤਾਂ ਯਾਰ ਉਹੀ ਟੇਪ ਹੀ ਠੀਕ ਸੀ, ਰੀਲ ਠੀਕ ਸੀ, ਵਾਰ ਵਾਰ ਭਰਾਈ ਜਾ ਸਕਦੀ ਸੀ
1: ਜੀ।
0: ਤੋ ਉਹ ਬਦਲਿਆ, ਮੀਡੀਆ ਬਦਲਿਆ, ਪਰ ਇਹ ਜਿਹੜਾ ਬਦਲ ਕੇ ਚਲੋ ਪੈਨ ਡਰਾਈਵ ਆ ਗਿਆ, ਜਿਹੜਾ ਉਹ ਦੂਸਰਾ ਹੁਣ ਕਲਾਊਡ ਦੇ ਉੱਤੇ ਆਪਾਂ ਸੁਣ ਰਹੇ ਹਾਂ, ਹੁਣ ਉਹਦਾ ਹੁਣ ਤਾਂ ਰੂਪ ਰੇਖਾ ਹੀ ਬਦਲ ਗਈ
1: ਬਿਲਕੁਲ।
0: ਤੋ ਅੱਗੇ ਤੋਂ ਕੱਲ ਨੂੰ ਹੋਰ ਵੀ ਜਿਆਦਾ ਬਦਲੇਗਾ ਸੈਟਅਪ ਜਿਹੜਾ, ਕਿਉਂਕਿ ਬਹੁਤ ਕੁਛ ਆਪਾਂ ਦੇਖ ਰਹੇ ਹਾਂ ਤੇਜ਼ੀ ਨਾਲ ਬਦਲ ਰਿਹਾ ਇਹ ਟਾਈਮ ਲਾਈਨ, ਬਹੁਤ ਬਹੁਤ ਫਾਸਟ ਚੱਲ ਰਹੀ ਹੈ ਜਿਹਦੇ ਉੱਤੇ ਆਪਾਂ ਇਹ ਸਾਰਾ ਕੁਛ ਗਵਾਹ ਬਣ ਰਹੇ ਹਾਂ, ਜਿਹਦੇ ਬਹੁਤ ਕਮਾਲ
1: ਬਿਲਕੁਲ
0: ਇਹ ਸਾਰਾ ਕੁਛ ਦੇਖਦੇ ਦਿਖਾਉਂਦੇ, ਪਰ ਇਹ ਸਾਰੀ ਟਾਈਮ ਲਾਈਨ ਦੇ ਉੱਪਰ ਪਰੋਸਿਆ ਕੀ ਜਾ ਰਿਹਾ ਹੈ
1: ਜੀ,
0: ਇਹਨੂੰ ਤਾਂ ਆਪਾਂ ਇੱਕ ਮੰਚ ਕਹਿ ਲਾਂਗੇ ਨਾ, ਕਿ ਜਿੰਨਾ ਮੀਡੀਆ ਇੱਕ ਮੰਚ ਹੀ ਹੈ
1: ਬਿਲਕੁਲ
0: ਜਿਹੜਾ, ਚਾਹੇ ਉਹ ਪ੍ਰਿੰਟ ਹੋਏ ਚਾਹੇ ਡਿਜੀਟਲ ਹੋਏ ਚਾਹੇ ਉਹ ਕੋਈ ਵੀ ਹੋਏ, ਉਹ ਸਾਰਾ ਮੀਡੀਆ ਚਾਹੇ ਉਹਨੂੰ ਆਪਾਂ ਗੀਤ ਸੰਗੀਤ ਨਾਲ ਜੋੜੀਏ, ਚਾਹੇ ਉਹ ਰੇਡੀਓ ਜਿਹੜੇ ਟਾਕ ਸ਼ੋ ਪਹਿਲਾਂ ਵੀ ਚੱਲਦੇ ਰਹੇ ਆ ਉਹਨਾਂ ਨਾਲ ਜੋੜੀਏ, ਸਾਰਾ ਕੁਛ ਉਹ ਦੇਖੋ ਇਹ ਇੱਕ ਲਾਈਨ ਮਾਰ ਦਿੰਦੇ ਆਪਾਂ ਕਿ ਇਹ ਇੱਕ ਟੇਬਲ ਲੱਗ ਗਿਆ ਜਾਂ ਇੱਕ ਮੰਚ ਲੱਗ ਗਿਆ
1: ਜੀ,
0: ਪਰ ਇਹਦੇ ਉੱਪਰ ਰੱਖ ਕੇ ਜੋ ਪਰੋਸਿਆ ਜਾ ਰਿਹਾ ਉਹ ਚ ਕੋਈ ਖਾਸ ਤਬਦੀਲੀ ਨਹੀਂ ਆਈ,
1: ਨਹੀਂ ਆਈ ਜੀ,
0: ਜੋ ਸਾਡੇ ਵਿਚਾਰ ਸਦੀਆਂ ਪਹਿਲਾਂ ਸੀ ਉਹੀ ਅੱਜ ਆ
1: ਜੀ,
0: ਅੱਜ ਵੀ ਅਸੀਂ ਉਹੀ ਨਿੰਬੂ ਮਿਰਚਾ ਰੱਖ ਕੇ ਉਹਨੂੰ ਕਹਿੰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਤੇ ਪਹਿਲਾਂ ਉਹ ਕਹਿ ਦਿੰਦੇ ਸੀ ਚਲੋ
1: ਜਾਂ ਫੋਟੋ ਬਣਾ ਕੇ ਚਿੱਤਰ ਮਾਰ ਦਿੰਦੇ ਸੀ 7-8 ਜੀ, ਹਾਂਜੀ
0: ਬਿਲਕੁਲ ਹੁਣ ਉਹ ਜਿਹੀ ਰਿੰਗ ਟਾਈਮ ਲਾ ਕੇ ਬਹਿ ਜਾਂਦੇ ਕਿ ਚਲੋ ਠੀਕ ਹੈ ਜੀ ਸਾਡੇ ਵੱਲੋਂ ਆਹੀ ਆ, ਸਾਡੇ ਵਿੱਚ ਨੀ ਫਰਕ ਪਿਆ ਕਿਉਂਕਿ ਅਸੀਂ ਤਾਂ ਉਹੀ ਆ
1: ਜੀ,
0: ਅਸੀਂ ਉਹ ਜਿਵੇਂ ਉਹ ਗੀਤ ਆਇਆ ਸੀ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਸਾਡੀ ਤਾਂ ਰੁੱਖ ਆ
1: ਜੀ,
0: ਸਾਡੇ ਚ ਕੋਈ ਫਰਕ ਨੀ, ਸਾਡੀ ਸੋਚ ਜਿਹੜੀ ਹੈ ਉਨੀ ਤੇਜ਼ੀ ਨਾਲ ਨਹੀਂ ਬਦਲੀ ਜਿੰਨਾ ਕੁਛ ਮੀਡੀਆ ਬਦਲ ਗਿਆ
1: ਬਿਲਕੁਲ,
0: ਇਹੀ ਕਾਰਨ ਆ ਕਿ ਸਾਨੂੰ ਅੱਜ ਸੱਚ ਤੇ ਝੂਠ ਵਿੱਚ ਫਰਕ ਨਹੀਂ ਪਤਾ ਲੱਗਦਾ, ਕਿਹੜੀ ਫੇਕ ਨਿਊਜ਼ ਆ ਕਿਹੜੀ ਵੈਸੇ ਮਤਲਬ ਸੱਚੀ ਖਬਰ ਆ, ਕਿਹੜੀ ਭੈੜੀ ਆ ਕਿਹੜੀ ਚੰਗੀ ਆ, ਫਿਲਟਰ ਸਾਡਾ ਦਿਮਾਗ ਅਜੇ ਤੱਕ ਓਨਾ ਨਹੀਂ ਕਰ ਸਕਦਾ, ਅਸੀਂ ਜੋ ਸਾਨੂੰ ਮੈਂ ਕਿਸੇ ਮਿੱਤਰ ਨੂੰ ਕੋਈ ਰੀਲ ਭੇਜਤੀ ਜਾਂ ਕੋਈ ਇਹੋ ਜਿਹੀ ਖਬਰ ਭੇਜਤੀ, ਕੋਈ ਥੰਬਨੇਲ ਭੇਜਤਾ, ਕੋਈ ਫੋਟੋ ਭੇਜਤੀ ਕਿ ਦੇਖੋ ਜੀ ਐਂ ਹੋ ਗਿਆ ਫਲਾਣੀ ਜਗ੍ਹਾ ਤਾਂ ਦੁਨੀਆ ਡੁੱਬ ਗਈ, ਉਹਨੇ ਕੋਈ ਉਹਨੂੰ ਵੈਰੀਫਾਈ ਨੀ ਕਰਨਾ, ਅੱਗੇ ਉਹਨੇ ਕਹਿਣਾ ਲੈ ਬਾਈ ਉਹਨੇ ਭੇਜੀ ਆ ਠੀਕ ਹੀ ਹੋਣੀ ਹੈ ਚੱਕ ਦੋ, ਮੈਂ ਕਰਦਾ ਬ੍ਰੇਕਿੰਗ ਨਿਊਜ਼, ਨਿਊਜ਼ ਬ੍ਰੇਕਿੰਗ ਇੰਨੀ ਹੋ ਗਈ ਕਿ ਨਿਊਜ਼ ਹੀ ਬ੍ਰੇਕ ਹੋ ਗਈ,
1: ਬ੍ਰੇਕ ਹੋ ਗਈ
0: ਉਹਦੇ ਵਿੱਚੋਂ ਨਿਊਜ਼ ਨੇ ਆਤਮ ਹੱਤਿਆ ਕਰ ਲਈ ਨਿਕਲ ਕੇ
1: ਜੀ,
0: ਹੁਣ ਇਹ ਜਦੋਂ ਇਹ ਸਾਰਾ ਸੌਦਾ ਚੱਲਦਾ ਤਾਂ ਇਹੀ ਗੱਲ ਆ ਕਿ ਅੱਜ ਆਪਾਂ ਇਹਦੇ ਉੱਤੇ ਚਰਚਾ ਵੀ ਕਰ ਰਹੇ ਹਾਂ ਕਿ ਭਾਈ ਸਾਨੂੰ ਮਿਲ ਤਾਂ ਗਈਆਂ ਸਹੂਲਤਾਂ
1: ਜੀ,
0: ਪਰ ਅਸੀਂ ਉਹਦੇ ਚ ਉਹਦਾ ਫਾਇਦਾ ਲੈ ਰਹੇ ਹਾਂ ਜਾਂ ਉਹਦੇ ਉੱਤੇ ਬੋਝ ਬਣ ਕੇ ਬਹਿ ਗਏ ਆ, ਜਾਂ ਅਸੀਂ ਇਹਦੇ ਨਾਲ ਇਹ ਜੋ ਸੂਚਨਾ ਟੈਕਨੋਲੋਜੀ ਦਾ ਦਰਿਆ ਚੱਲ ਰਿਹਾ ਹੈ ਇਹਦੇ ਵਿੱਚ ਤਾਰੀਆਂ ਲਾ ਰਹੇ ਹਾਂ ਗੋਤੇ ਲਾ ਰਹੇ ਹਾਂ ਜਾਂ ਡੁੱਬ ਚੁੱਕੇ ਆ ਜਾਂ ਇਹਦੇ ਉੱਤੇ ਪੁਲ ਪਾ ਕੇ ਪਾਰ ਲੰਘੀ ਜਾਂਦੇ ਆ ਹੋਰ ਗਾਹਾਂ ਦੀ ਗੱਲ ਸੋਚ ਰਹੇ ਹਾਂ,
1: ਬਿਲਕੁਲ
0: ਇਹ ਸਾਰੇ ਸਿਨੈਰੀਓ ਵਿਚਾਰਨ ਯੋਗ ਨੇ, ਇਸ ਕਰਕੇ ਪਰ ਸਾਹਿਬ ਸ਼ਮੀ
1: ਜੀ ਇੱਕ ਗੱਲ

0: ਸੁਣਨ ਦੀ ਸ਼ਕਤੀ ਹੈ ਜਾਂ ਦੇਖਣ ਦੀ ਸ਼ਕਤੀ ਹੈ, ਮੇਨ ਤਾਂ ਇਹ ਦੋ ਆਪਾਂ ਮੰਨ ਕੇ ਚੱਲਦੇ ਹਾਂ, ਇੱਕ ਦ੍ਰਿਸ਼ਟੀ ਜਿਹੜੀ ਹੈ। ਹੁਣ ਜਿਹੜੀ ਨਜ਼ਰ ਸਾਨੂੰ ਬਖਸ਼ੀ ਹੋਈ ਹੈ ਕੁਦਰਤ ਨੇ, ਦੇਖਣ ਦੀ ਸ਼ਕਤੀ ਹੈ, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਅਸੀਂ ਬਹੁਤ ਹੀ ਛੋਟੇ ਏਰੀਏ ਦੇ ਉੱਤੇ ਫੋਕਸ ਕਰ ਸਕਦੇ ਹਾਂ। ਯਾਨੀ ਕਿ ਜੇ ਮੇਰੇ ਕੋਲ ਕੋਈ ਪੈਨਸਲ ਦੀ ਟਿਪ ਹੈ ਨਾ, ਮੈਂ ਓਨੇ ਕੁ ਏਰੀਏ ਦੇ ਉਹੀ ਫੋਕਸ ਕਰ ਸਕਦਾ, ਬਾਕੀ ਸਭ ਬਲਰ ਹੋ ਜਾਏਗਾ ਆਸੇ ਪਾਸੇ, ਉਹ ਮੈਨੂੰ ਨਜ਼ਰ ਨਹੀਂ ਆਏਗਾ। ਜਿਹਨੂੰ ਮੈਂ ਦੇਖੂਗਾ ਉਹੀ ਦਿਖੂਗਾ ਮੈਨੂੰ,
1: ਬਿਲਕੁਲ,
0: ਆਲੇ ਦੁਆਲੇ ਭਾਵੇਂ ਕੋਈ ਹੋਰ ਜੋ ਮਰਜ਼ੀ ਹੁੰਦਾ ਰਹੇ। ਤੋ ਲੱਗਦਾ ਹੈ ਕਿ ਆਪਾਂ ਨੂੰ ਸਭ ਕੁਝ ਦਿਖੀ ਜਾਂਦਾ, ਪਰ ਅਸਲ ਚ ਆਪਾਂ ਨੂੰ ਬਹੁਤ ਘੱਟ ਏਰੀਆ ਪੂਰੇ ਜਿਹੜਾ ਵਿਜੁਅਲ ਹੈ ਉਹਦੇ ਵਿੱਚੋਂ ਨਜ਼ਰ ਆ ਰਿਹਾ, ਉਹਨੂੰ ਆਪਾਂ ਕਲੀਅਰ ਦੇਖ ਰਹੇ ਹਾਂ ਜਿਹਨੂੰ ਦੇਖ ਰਹੇ ਹਾਂ, ਤੇ ਜਿਹੜਾ ਉਹਦੇ ਆਲੇ ਦੁਆਲੇ ਦਾ ਏਰੀਆ ਉਹ ਬਲਰਡ ਰਹਿੰਦਾ ਹਮੇਸ਼ਾ ਹੀ,
1: ਬਿਲਕੁਲ ਹੈ ਜੀ।
0: ਤਾਂ ਹੀ ਕਈ ਵਾਰੀ ਹੁੰਦਾ ਹੈ ਕਿ ਯਾਰ ਬੰਦਾ ਕਹਿੰਦਾ ਉਹ ਯਾਰ ਭਾਈ ਤੂੰ ਉੱਥੋਂ ਲੰਘ ਗਿਆ ਅੱਡੇ ਚੋਂ, ਮੈਨੂੰ ਦੇਖਿਆ ਨੀ, ਮੈਂ ਉੱਥੇ ਖੜਾ ਸੀ, ਤੈਨੂੰ ਹੱਥ ਵੀ ਮਾਰਿਆ
1: ਜੀ
0: ਭਾਈ। ਉਹ ਹੁਣ ਉਹ ਮਤਲਬ ਇਹਦੀ 360 ਡਿਗਰੀ ਅੱਖਾਂ ਤਾਂ ਹੈ ਨੀ, ਜਿਹੜਾ ਜਿਵੇਂ ਉਹ ਝੋਟੇ ਦੇ ਨਿਕਲੀ ਹੁੰਦੇ ਚਾਰੇ ਪਾਸੇ ਅੱਖਾਂ, ਉਦੋਂ ਉਹ ਕਾਫੀ ਏਰੀਆ ਕਵਰ ਕਰ ਲੈਂਦੇ ਆ, 180 ਕਰ ਲੈਂਦੇ ਆ, ਉਹ ਤਾਂ ਮੈਨੂੰ ਲੱਗਦਾ
1: ਜੀ
0: ਹੋ ਸਕਦਾ ਆਪਾਂ 360 ਤਾਂ ਉਹ ਵੀ ਨੀ ਕਰਦੇ
1: ਜੀ, ਬਿਲਕੁਲ ਹੈ।
0: ਪਰ ਬੰਦੇ ਨਾਲ ਜ਼ਿਆਦਾ ਹੀ ਦਿਖਦਾ ਉਹਨਾਂ ਨੂੰ
1: ਜੀ,
0: ਤੋ ਬਾਹਰ ਨੂੰ ਉਭਰੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਖਾਂ ਦੇ ਜਿਹੜੇ ਡੇਲੇ ਕਹਿ ਲੋ
1: ਜੀ,
0: ਤੋ ਸਾਡੇ ਕੈਮਰੇ ਫਿਰ ਵੀ ਅਲੱਗ ਤਰ੍ਹਾਂ ਕੰਮ ਕਰਨੇ। ਇਸੇ ਤਰ੍ਹਾਂ ਹੀ ਕੰਨਾਂ ਦੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਨਾ, ਕਿ ਜੇ ਮੈਂ ਸੁਣਨਾ ਚਾਹਾਂ
1: ਕੰਨ ਰਸ,
0: ਉਹਨਾਂ ਓਨੀ ਕੁ ਗੱਲ ਹੀ ਸੁਣੋਗੇ। ਇੱਥੇ ਹਜ਼ਾਰਾਂ ਆਵਾਜ਼ਾਂ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਹੋਣਗੀਆਂ
1: ਜੀ,
0: ਤੁਸੀਂ ਭੀੜ ਦੇ ਵਿੱਚ ਘੁੰਮ ਰਹੇ ਹੋ, ਤੁਸੀਂ ਕਿਸੇ ਜਗ੍ਹਾ ਚ ਬੈਠੇ ਹੋ ਸ਼ੋਰ ਸ਼ਰਾਬੇ ਵਾਲੀ, ਉਹ ਸਾਰੇ ਸ਼ੋਰ ਵਿੱਚੋਂ ਤੁਸੀਂ ਉਹੀ ਆਵਾਜ਼ ਨੂੰ ਸੁਣੋਗੇ ਜਿਹੜੀ ਤੁਸੀਂ ਫੋਕਸ ਕਰਨਾ ਚਾਹੋ। ਇਹ ਵੱਡੀ ਸਾਡੀ ਉਹ ਆ ਕਹਿ ਲੋ ਵੀ ਸ਼ਕਤੀ ਕਹਿ ਲੋ ਇਹਨੂੰ
1: ਜੀ,
0: ਮਨੁੱਖ ਦੀ
1: ਜੀ।
0: ਇਹੀ ਮੀਡੀਆ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਸਮਾਜ ਚ ਰਹਿੰਦੇ ਹੋਏ, ਤਾਂ ਉਹੀ ਜਿਹੜਾ ਕੰਮ ਆਉਂਦੀ ਹੈ ਕਿ ਆਪਾਂ ਨੂੰ ਉਹਦੀ ਕਿੰਨੀ ਕੁ ਸੋਝੀ ਹੈਗੀ ਹੈ
1: ਜੀ,
0: ਇਹਨਾਂ ਚੀਜ਼ਾਂ ਨੂੰ ਪਰਖਣ ਦੀ, ਸਮਝਣ ਦੀ ਤੇ ਵਰਤੋਂ ਕਰਨ ਦੀ
1: ਜੀ।
0: ਜੀ ਜੀ
1: ਬਿਲਕੁਲ ਹੈ ਜੀ। ਤੇ ਸ਼ਮੀ ਜੀ, ਚਲੋ ਸੁਣਨ ਦੀ ਤਾਂ ਗੱਲ ਹੋਈ ਆ, ਕਮਿਊਨੀਕੇਸ਼ਨ ਗੱਲਬਾਤ ਦਾ ਸਿਲਸਿਲਾ ਕਹਿ ਲੋ ਕਿ ਪਹਿਲਾਂ ਜਦੋਂ ਉਹ ਵੀ ਸਮਾਂ ਸੀ ਜਦੋਂ ਤਾਰ ਮਤਲਬ ਕਿ ਆਉਂਦੀ ਹੁੰਦੀ ਸੀ ਬੜਾ ਲੰਮਾ ਸਮਾਂ, ਹੁਣ ਫਿਰ ਟੈਲੀਫੋਨ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ। ਚਲੋ ਹੈਗੀ ਤਾਂ ਇਹ ਵੀ ਆਵਾਜ਼ ਦੀਆਂ ਤਰੰਗਾਂ ਦੀ ਗੱਲ ਹੈ, ਤਾਂ ਕਮਿਊਨੀਕੇਸ਼ਨ ਕਰਨੀ ਜਾਂ ਜਿਹੜੀ ਸਕਿੱਲ ਹੈਗੀ ਹੈ ਉਹ ਹਰ ਵਿਅਕਤੀ ਦੇ ਵਿੱਚ ਨਹੀਂ, ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਜਿਵੇਂ ਮੈਂ ਪਹਿਲਾਂ ਸੰਖੇਪ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵੈਬ ਰੇਡੀਓ ਚੱਲਦੇ ਆ, ਜਾਂ ਪਹਿਲਾਂ FM ਸੀਗੇ ਜਾਂ AM ਸੀਗੇ, ਤਾਂ ਉਹ ਚਲੋ ਕਾਫੀ ਐਕਸਪੈਂਸਿਵ ਹੈਗੇ ਆ ਚੀਜ਼ਾਂ, ਮਸਲੇ ਨੇ, ਜਾਂ ਉਹਨਾਂ ਦੀ ਰੇਂਜ ਕਹਿ ਲਓ ਬਹੁਤ ਘੱਟ ਉਸ ਪੱਧਰ ਦੇ ਉੱਤੇ ਹੁੰਦੀ ਆ, ਕੋਈ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੁਣਿਆ ਜਾ ਸਕਦਾ ਜੋ, ਜਾਂ 200 ਕਿਲੋਮੀਟਰ ਦੇ ਏਰੀਏ ਚ ਉਸ ਹਿਸਾਬ ਨਾਲ। ਪਰ ਜਿਹੜਾ ਵੈਬ ਰੇਡੀਓ ਆ ਜਾਂ ਵੈਬ, ਉਹ ਆਪਣੀ ਜਿਹੜੀ ਹੈ ਪਰਫੋਰਮੈਂਸ, ਤੁਹਾਨੂੰ ਕਿੱਦਾਂ ਲੱਗਦਾ ਕਿ ਕਿਵੇਂ ਦੀ ਜਿਹੜੀ ਹੈ ਦੇ ਰਹੇ ਨੇ, ਜਾਂ ਕੁਝ ਉਹਨਾਂ ਦੇ ਵਿੱਚ ਵੀ ਦੌੜ ਭੱਜ ਦੀ ਬਿਰਤੀ ਜ਼ਿਆਦਾ ਦਿਖਣ ਲੱਗੀ ਹੈ, ਜਾਂ ਪਹਿਲਾਂ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਕੁਝ ਐਸੇ ਟਾਵੇਂ ਟਾਵੇਂ ਰੇਡੀਓ ਹੁੰਦੇ ਸੀਗੇ, ਤਾਂ ਉਹਨਾਂ ਦੀ ਜਿਹੜੀ ਸੀ ਪ੍ਰੈਜੈਂਟੇਸ਼ਨ ਕਹਿ ਲਓ, ਜਾਂ ਹੋਰ ਸਾਰਾ ਸੰਵਾਦ ਚਰਚਾ, ਜਾਂ ਉੱਥੇ ਦੇ ਮੁੱਖ ਮੁੱਦੇ ਜਿਹੜੇ ਹੁੰਦੇ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ NRI ਦਾ ਮੁੱਦਾ ਹੈ, ਕੋਈ ਉੱਥੇ ਦੁੱਖ ਤਕਲੀਫਾਂ ਨੇ, ਕੁਝ ਹੋਰ ਸਾਰੀਆਂ ਚੀਜ਼ਾਂ ਨੇ, ਡਿਸਕਸ਼ਨਾਂ ਚੱਲਦੀਆਂ ਸੀ। ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਰੇਡੀਓ ਨੂੰ ਦੇਖਦੇ ਹਾਂ ਜਾਂ ਉਹ ਖਬਰਾਂ ਵੀ ਦਿੰਦੇ ਆ, ਤਾਂ ਉਹ ਉੱਥੇ ਕੁ ਤੱਕ ਹੀ ਸੀਮਿਤ ਰਹਿੰਦੇ ਆ ਕਿ 8-10 ਮਿੰਟ ਦੇ ਵਿੱਚ ਜਿਹੜੀਆਂ ਨੇ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਉਹਨੂੰ ਮਤਲਬ ਕਿ ਸੰਖੇਪ ਦੇ ਵਿੱਚ ਹੈਡਲਾਈਨ ਕਰਕੇ ਤਾਂ ਉਹਨੂੰ ਸਮਾਪਤ ਕਰ ਦੇਣਾ, ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਜਾਂ ਪੱਤਰਕਾਰੀ ਦੇ ਵਿੱਚ ਜਿਹੜਾ ਜੋ ਵੀ ਸਿਲਸਿਲਾ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਨੌਲੇਜ ਹੈਗੀ ਹੈ। ਤੇ ਉਸ ਮਿਆਰ ਦੀਆਂ ਡਿਬੇਟਾਂ ਸਾਡੇ ਉਹਨਾਂ ਮੀਡੀਆ ਦੇ ਵਿੱਚ, ਜਾਂ ਸਾਡੇ ਉਹਨਾਂ ਜਿਹੜੇ ਸਾਡੇ ਮੁੱਖ ਮੁੱਦੇ ਨੇ ਜਾਂ ਦੁੱਖ ਤਕਲੀਫਾਂ ਨੇ ਲੋਕਾਂ ਦੀਆਂ, ਸਮਾਜ ਦੀਆਂ, ਕਿ ਉਹ ਡਿਸਕਸ਼ਨਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਕਿਉਂ ਨਹੀਂ ਉੱਭਰ ਰਹੀਆਂ ਜਾਂ ਆ ਕਿਉਂ ਨਹੀਂ ਰਹੀਆਂ, ਕਿ ਉਹਦੀ ਸਮੱਸਿਆ ਕਿਵੇਂ ਦੇਖਦੇ ਹੋ, ਕੀ ਕਾਰਨ ਕੀ ਨੇ ਉਹ ਚੀਜ਼ਾਂ ਦੇ?
0: ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਈ ਵੀ ਬਿਜ਼ਨਸ ਮਾਡਲ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਫੰਡਾ ਰਹਿੰਦਾ ਹੈ ਕਿ ਉਹ ਮੁਨਾਫਾ ਕਮਾਉਣ ਦਾ ਰਹਿੰਦਾ
1: ਜੀ।
0: ਉਹਨੂੰ ਕਿਸ ਚੀਜ਼ ਦੇ, ਕਿਸ ਚੀਜ਼ ਨੂੰ ਸ਼ੇਅਰ ਕਰਕੇ, ਕਿਸ ਚੀਜ਼ ਦੀ ਪ੍ਰੋਡਕਸ਼ਨ ਕਰਕੇ ਉਹਨਾਂ ਦੀ ਜੇਬ ਚ ਕੁਝ ਪੈਸੇ ਆਉਣਗੇ, ਇਹ ਮੁੱਖ ਉਹਨਾਂ ਨੇ ਰੱਖਣੀ ਹੈ ਗੱਲ ਕਿ ਬਾਈ ਠੀਕ ਆ। ਹੁਣ ਸੰਜੀਦਾ ਗੱਲਬਾਤ ਕੋਈ ਕਰੇ, ਅਗਲਾ ਸੁਣੇ ਨਾ ਕੋਈ, ਅਗਲਾ ਕਹਿੰਦਾ ਇੱਥੇ ਤਾਂ ਸਾਡੇ ਟੱਬਰ ਨੀ ਸੁਣਦਾ ਸਾਡੀ ਗੱਲ ਇਹੀ ਜੀ। ਤੇ ਆਪਾਂ ਜੇ ਕਿਸੇ ਮੰਚ ਦੇ ਉਹ ਪਾਸੇ ਇਹ ਗੱਲ ਸ਼ੇਅਰ ਕਰ ਰਹੇ ਆ, ਉਹ ਵੀ ਕਹਿਣਗੇ ਯਾਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ। ਤੋ ਉਹ ਉਹਨਾਂ ਨੂੰ ਤਾਂ ਉਹ ਚਾਹੀਦਾ ਆ ਥੋੜਾ ਜਿਹਾ ਤੜਕੇ ਵਾਲਾ ਕੰਮ, ਥੋੜਾ ਜਿਹਾ ਮਸਾਲੇ ਵਾਲਾ ਕੰਮ, ਕਿਉਂਕਿ ਜਦੋਂ ਆਪਾਂ ਦੇਖਦੇ ਆ ਨਾ

0: ਮੰਨ ਲਓ ਜਿਹੜੀ ਫਿਲਮ ਹੈ, ਕੋਈ ਫਿਲਮ ਦੇਖਣ ਜਾ ਰਹੇ ਹਾਂ ਆਪਾਂ,
1: ਜੀ
0: ਫਿਲਮ ਨੂੰ ਕੋਈ ਆਪਾਂ ਐ ਨੀ ਦੇਖਣ ਜਾ ਰਹੇ ਵੀ ਸੱਚੀ ਸਾਚੀ ਹੋਵੇ ਕੋਈ ਇਹ ਗੱਲ,
1: ਜੀ
0: ਵੀ ਉਹ ਅਮਿਤਾਭ ਬੱਚਨ ਨੇ ਭਾਈ 10ਵੀਂ ਮੰਜ਼ਿਲ ਤੋਂ ਛਾਲ ਮਾਰਤੀ ਥੱਲੇ,
1: ਜੀ
0: ਤੇ ਉਹ ਸਹੀ ਸਲਾਮਤ ਥੱਲੇ ਉਤਰ ਵੀ ਆਇਆ, ਤੇ ਗਾਹਾਂ ਕੁੱਟ ਕਟਾਪਾ ਵੀ ਕਰ ਰਿਹਾ ਹੋਰ 10ਵੀਂ ਬੰਦਿਆਂ
1: ਜੀ
0: ਦਾ, ਤੇ ਉਹਨੂੰ ਕੁਛ ਵੀ ਨੀ ਹੁੰਦਾ, ਡਿਸ਼ੂ ਡਿਸ਼ੂ ਗੋਲੀਆਂ ਵੀ ਚੱਲ ਰਹੀਆਂ,
1: ਜੀ
0: ਤੇ ਉਹਨੂੰ ਕੋਈ ਫਰਕ ਨੀ,
1: ਜੀ
0: ਅਗਲਾ ਭਾਵੇਂ ਪਿੱਛੇ ਨੂੰ ਹੱਥ ਕਰਕੇ ਗੋਲੀ ਚਲਾ ਦਿੰਦਾ ਤੇ ਉਹ ਅਗਲੇ 3-4 ਪਿੱਛੇ ਢੇਰੀ ਹੋ ਜਾਂਦੇ ਆ,
1: ਜੀ
0: ਤੇ ਉਹ ਅਸੀਂ ਉਹ ਐਂਟਰਟੇਨ ਕਰਨ ਜਾ ਰਹੇ ਹਾਂ,
1: ਜੀ
0: ਅਸੀਂ ਸਾਨੂੰ ਪਤਾ ਹੈ ਕਿ ਸਭ ਗੱਪਾਂ ਬਜ ਰਹੀਆਂ, ਕੋਈ ਘਸੋਨ ਨਹੀਂ ਬਜ ਰਿਹਾ, ਕੋਈ ਮਰ ਨਹੀਂ ਰਿਹਾ, ਕੋਈ ਜੀ ਨਹੀਂ ਰਿਹਾ, ਉਹ
1: ਜੀ
0: ਸਾਰੀ ਇੱਕ ਫਿਲਮ ਹੈ, ਸੀਰੀਜ਼ ਆਫ ਫੋਟੋਜ਼ ਹੈ,
1: ਜੀ
0: ਤੇ ਉਹਨੂੰ ਇੱਕ ਵਧੀਆ ਸੀਕੁਐਂਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਐਂਟਰਟੇਨਿੰਗ ਬਣਾਇਆ ਜਾ ਰਿਹਾ,
1: ਜੀ
0: ਐਂਟਰਟੇਨਮੈਂਟ ਕੀ ਵਰਡ
1: ਜੀ
0: ਇਸੇ ਕਰਕੇ ਹੀ ਜਿਹੜੇ ਜ਼ਿਆਦਾਤਰ ਜਿਵੇਂ ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਨਾ ਕਿ ਭਾਈ ਇਹ ਸਾਰੀਆਂ ਗੱਲਾਂ ਬਾਤਾਂ ਮੁੱਖ ਮੇਨ ਧਾਰਾ ਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗਾਇਬ ਕਿਉਂ ਮਿਲਦੀਆਂ ਨੇ,
1: ਜੀ
0: ਉਹਨਾਂ ਨੂੰ ਵੀ ਐਂ ਲੱਗਦਾ ਕਿ ਜੇ ਇਹ ਕਰਨੀ ਸ਼ੁਰੂ ਕਰਤੀ, ਤੇ ਕਿਉਂਕਿ ਦੇਖੋ ਜਿਹੜੇ ਮੀਡੀਆ ਹਾਊਸ ਹੈ ਨਾ ਉਹਨਾਂ ਦੇ ਤਾਂ ਮਾਡਲ ਹੀ ਇਹੋ ਜਿਹੇ ਹੋ ਗਏ ਆ ਕਿ ਹਨੇਰੀਆਂ ਪੂਰੀਆਂ ਆਈਆਂ ਪਈਆਂ, ਯੂਟਿਊਬ ਲਾ ਲਓ ਹੁਣ ਜਿਹਦੇ ਉੱਤੇ ਆਪਣਾ ਇਸ ਵੇਲੇ ਲਾਈਵ ਵੀ ਚੱਲ ਰਿਹਾ
1: ਬਿਲਕੁਲ
0: ਵੈਬਸਾਈਟ ਤੋਂ ਇਲਾਵਾ,
1: ਜੀ
0: ਤੋ ਯੂਟਿਊਬ ਦਾ ਤੁਸੀਂ ਮਾਡਲ ਦੇਖੋ ਕਿੰਨਾ ਦਿਲਚਸਪ ਆ,
1: ਜੀ
0: ਕੰਪਨੀਆਂ ਇਹਨੂੰ ਪੈਸੇ ਦੇ ਰਹੀਆਂ ਮਾਲਕ ਨੂੰ ਕਿ ਸਾਡੀਆਂ ਮਸ਼ਹੂਰੀਆਂ ਚਲਾਓ ਜੀ ਆਪਾਂ ਐਡ ਕਰਨੀਆਂ, ਪੈਸੇ ਖਰਚ ਰਹੀਆਂ ਉਹ
1: ਜੀ
0: ਆਪਣੀ ਪ੍ਰਮੋਸ਼ਨ ਵਾਸਤੇ,
1: ਬਿਲਕੁਲ,
0: ਤੇ ਜਿਹੜੇ ਲਿਸਨਰ ਹੈ ਜਿਹੜੇ ਵਿਊਅਰ ਆ ਉਹ ਕੰਪਨੀ ਨੂੰ ਪੈਸੇ ਦੇ ਰਹੇ ਵੀ ਸਾਨੂੰ ਐਡਾਂ ਨੀ ਚਾਹੀਦੀਆਂ,
1: ਜੀ
0: ਉਹ ਦੋਨੋਂ ਪਾਸੇ ਪੈਸੇ ਲੈ ਰਹੇ,
1: ਬਿਲਕੁਲ ਹੈ ਜੀ
0: ਮੈਂ
1: ਬਿਲਕੁਲ
0: ਪਲਾਨ ਪੈਕੇਜ ਦੇ ਪੈਕੇਜ ਲੈ ਰਿਹਾ ਕਿ ਭਾਜੀ ਮੇਰੇ 100-200 ਰੁਪਏ ਲੈ ਲਓ, ਮੈਨੂੰ ਐਡਾਂ ਨੀ ਦੇਣੀ ਚਾਹੀਦੀਆਂ, ਉਧਰੋਂ ਵੀ ਪੈਸੇ ਇਕੱਠੇ ਕਰੀ ਜਾਂਦੇ ਆ ਤੇ ਕੰਪਨੀਆਂ ਦੂਜੀਆਂ ਕੋਲੋਂ ਲਈ ਜਾਂਦੇ ਆ ਕਿ ਯਾਰ ਤੁਹਾਡੀਆਂ ਐਡਾਂ ਦਿਖਾਉਣੇ ਪੈਸੇ,
1: ਜੀ
0: ਤੋ ਇਹ ਉਹ ਤਾਂ ਦੋਨੋਂ ਹੱਥਾਂ ਚ ਲੱਡੂ ਆ,
1: ਜੀ
0: ਇਹ ਮੁੱਖ ਚੀਜ਼ ਜਿਹੜੀ ਆ, ਹਾਲਾਂਕਿ ਯੂਟਿਊਬ ਆਪਣੀ ਕੋਈ ਪ੍ਰੋਡਕਸ਼ਨ ਨੀ ਕਰਦੇ
1: ਜੀ,
0: ਤੇ ਇਹਦੇ ਉੱਤੇ ਕਹਿ ਲਓ ਵੀ ਇੱਕ ਮੰਚ ਆ
1: ਜੀ,
0: ਪਰ ਇਸ ਮੰਚ ਉੱਤੇ ਜੋ ਵੀ ਪ੍ਰੋਡਿਊਸ ਹੋ ਕੇ ਆ ਰਿਹਾ ਜਿਹੜਾ ਵੀ ਸੌਦਾ ਆਪਾਂ ਦੇਖ ਰਹੇ ਹਾਂ, ਆਪਾਂ ਦੇਖ ਸਕਦੇ ਆ ਕਿ ਉਹਨਾਂ ਦੇ ਵਿੱਚ ਸੰਜੀਦਗੀ ਦੀ ਜਿਹੜੀ ਆ ਉਹ ਪਰਸੈਂਟੇਜ ਕਿੰਨੀ ਆ
1: ਜੀ,
0: ਔਰ ਜਿਹੜਾ ਗੈਰ ਸੰਜੀਦਾ ਔਰ ਟੋਟਲੀ ਜਿਹਨੂੰ ਆਪਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਭਾਈ ਇਹ ਜਮਾ ਹੀ ਨੋਨ ਸੀਰੀਅਸ ਟਾਈਪ ਦੀ ਗੱਲ ਜਿਹੜੀ ਹੋ ਰਹੀ ਆ
1: ਜੀ,
0: ਜਿਹੜੀ ਜਿਹਦੀ ਕੋਈ ਲੋੜ ਵੀ ਨੀ,
1: ਲੋੜ ਵੀ ਨਹੀਂ। ਇੱਕ ਚੀਜ਼ ਹੋਰ ਮਨ ਚ ਆਉਂਦੀ ਹੈ, ਸੈਣੀ ਸਾਹਿਬ ਵੀ ਦੁਬਾਰਾ ਜੁੜੇ, ਉਹਨਾਂ ਦੇ ਨਾਲ ਵੀ ਗੱਲ ਕਰਦਾ, ਇੱਕ ਮਿੰਟ ਲਵਾਂਗਾ ਹੋਰ। ਸ਼ਮੀ ਜੀ, ਜਿਵੇਂ ਕਿ ਜਿਹੜਾ ਸਾਡਾ ਸਮਾਜ ਹੈ, ਸਮਾਜ ਦੀ ਵੀ ਨਾਲ ਗੱਲ ਹੋ ਰਹੀ ਹੈ, ਤਾਂ ਉਹ ਸਾਡੇ ਸਮਾਜ ਦੀ ਐਡੀ ਵੱਡੀ ਫਿਤਰਤ, ਕਿਉਂਕਿ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਹੀ ਜ਼ਿਆਦਾ ਜਿਹੜੇ ਕਿ ਉਛਾਲ ਕਹਿ ਲਓ ਜਾਂ ਉਹਦੇ ਵੱਲ ਖਿੱਚ ਜ਼ਿਆਦਾ ਰੱਖਣ ਦੀ ਕੋਸ਼ਿਸ਼, ਜਾਂ ਉਹ ਮਾਨਸਿਕਤਾ ਦੇ ਉੱਤੇ ਵੀ ਜਿਹੜਾ ਤੁਹਾਡੇ ਜ਼ਰੂਰ ਪ੍ਰੈਸ਼ਰ ਵੀ ਪਾਉਂਦੀ ਹੈ, ਵਿਗਾੜਦੀ ਵੀ ਹੈ ਸਾਰਾ ਕੁਝ, ਮਾਹੌਲ ਵੀ ਵਿਗੜਦਾ ਹੈ। ਤੇ ਜੇ ਪੱਛਮੀ ਮੁਲਕਾਂ ਦੀ ਗੱਲ ਕਰੀਏ, ਜਾਂ ਮੈਂ ਫਿਨਲੈਂਡ ਦੀ ਐਗਜ਼ਾਮਪਲ ਦੇਵਾਂ, ਕਿ ਇਸ ਤਰ੍ਹਾਂ ਦੀਆਂ ਨੈਗੇਟਿਵ ਜਿਹੜੇ ਪ੍ਰੋਗਰਾਮ ਨੇ, ਜਾਂ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ, ਜਾਂ ਯੂਟਿਊਬ ਦੇ ਉੱਤੇ ਵੀ ਸੋਸ਼ਲ ਮੀਡੀਆ ਹੋਰ ਪਲੇਟਫਾਰਮ ਜਿਹੜੇ ਨੇ, ਉਹਨਾਂ ਦੇ ਉੱਤੇ ਇੰਨੀ ਨੈਗੇਟਿਵਿਟੀ ਦੇਖਣ ਨੂੰ ਨਹੀਂ ਮਿਲਦੀ, ਜਾਂ ਇੱਕ ਛੋਟੀ ਜਿਹੀ ਗੱਲ ਦਾ ਜਿਹੜਾ ਇੰਨੀ ਲੰਬੀ ਜਿੱਦਾਂ ਲਾਸਟਕ ਵਾਂਗੂ ਖਿੱਚੀ ਜਾਣਾ, ਹੋਰ ਸਾਰੀਆਂ ਚੀਜ਼ਾਂ, ਉਹ ਸਿਲਸਿਲਾ ਨਹੀਂ ਚੱਲਦਾ, ਉਹਦਾ ਕੀ ਕਾਰਨ, ਕੀ ਦੇਖਦੇ ਹੋ ਜੀ?
0: ਦੇਖੋ ਉਹ ਤਾਂ ਹੈ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ
1: ਜੀ,
0: ਹੁਣ ਜਿਹੋ ਜਿਹੀ ਸੋਚ ਹੋਏਗੀ, ਜੇ ਜੋ ਅਸੀਂ ਦੇਖ ਰਹੇ ਨਾ ਮੀਡੀਆ ਨੂੰ ਆਪਾਂ ਸ਼ੀਸ਼ਾ ਮੰਨ ਕੇ ਚੱਲੋ, ਇਹ ਇੱਕ ਸ਼ੀਸ਼ਾ ਹੈ ਮੂਹਰੇ ਲੱਗਿਆ ਹੈ, ਜੋ ਚ ਨਜ਼ਰ ਆ ਰਿਹਾ ਉਹ ਸਮਾਜ ਦਾ ਹੀ ਚਿਹਰਾ ਮੂਹਰਾ ਹੈ, ਜਿਹੋ ਜਿਹਾ ਸਮਾਜ ਹੋਏਗਾ ਉਹਨੂੰ ਉਹੋ ਜਿਹਾ ਹੀ ਉਹਦੇ ਵਿੱਚੋਂ ਰਿਫਲੈਕਸ਼ਨ ਮਿਲੇਗਾ, ਜੇ ਅਸੀਂ ਥੋੜੇ ਅਵੇਅਰ ਆ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਉਸ ਪੱਧਰ ਦੀਆਂ ਹੋਣਗੀਆਂ। ਜੇ ਮੰਨ ਲਓ ਹੁਣ ਚੰਬਲ ਦੀ ਘਾਟੀ ਦੇ ਵਿੱਚ ਕੋਈ ਬੰਦੇ ਗੱਲਾਂ ਬਾਤਾਂ ਕਰ ਰਹੇ ਨੇ, ਉਹਨਾਂ ਨੇ ਡਾਕੇ ਮਾਰਨ ਦੀ ਯੋਜਨਾ ਵੀ ਬਣਾਉਣੀਆਂ ਨੇ ਕਿ ਭਾਈ ਫਲਾਣੇ ਨੂੰ ਐਂ ਚੱਕ ਲਾਂਗੇ, ਉਹਨੂੰ ਐਂ ਕਰ ਦੂ, ਉੱਥੇ ਉਹਨਾਂ ਨੇ ਉਹ ਕਰਨੀ ਹੈ। ਜੇ ਜੇ ਕੋਈ ਹੋਰ ਜਿਹੜੀ ਕੈਟਾਗਰੀ ਚ, ਜਿਹੜੇ ਕੰਮ ਧੰਦੇ ਚ, ਜਿਹੜੇ ਪ੍ਰੋਫੈਸ਼ਨ ਚ ਕੋਈ ਬੰਦਾ ਹੈਗਾ, ਜਿਹੜੇ ਮਾਹੌਲ ਚ ਕੋਈ ਬੈਠਾ, ਉਹਨੇ ਉਹ ਗੱਲ ਕਰਨੀ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰੇਗਾ। ਉਹ ਕਹਿੰਦੇ ਵੀ ਜੇ ਬੰਦਾ ਭੁੱਖਾ ਹੈ, ਉਹਨੂੰ ਰੋਟੀ ਨੀ ਮਿਲੀ ਕਈ ਦਿਨਾਂ ਤੋਂ, ਕਹਿੰਦੇ ਭੁੱਖੇ ਨੂੰ ਬਾਤ ਪਾਈ ਤਾਂ ਟੁੱਕ, ਉਹ ਕੰਮ ਹੈ ਕਹਿਣਾ ਵੀ ਰੋਟੀ ਲਿਆ ਭਰਾ, ਉਹ ਬਾਤਾਂ ਬੂਤਾਂ ਬਾਅਦ ਸੁਣਾਂਗੇ
1: ਜੀ,
0: ਉਹਦੀ ਗੱਲ ਤਾਂ ਉੱਥੇ ਖੜੀ ਹੈ,
1: ਬਿਲਕੁਲ।
0: ਉਹਨੂੰ ਜਿਹੜਾ ਛੱਤ ਦੇ ਉੱਤੋਂ ਜਿਹੜਾ ਸਾਡਾ ਚੰਦਰਮਾ ਚਮਕ ਰਿਹਾ ਹੈ, ਉਹ ਵੀ ਰੋਟੀ ਵਰਗੇ ਨਜ਼ਰ ਆਉਂਦਾ
1: ਜੀ,
0: ਹਰ ਜਗ੍ਹਾ ਉਹਨੂੰ ਤਾਰੇ ਨਜ਼ਰ ਨੀ ਆਉਣੇ, ਉਹਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਕਿ ਭਾਈ ਮੇਰੀਆਂ ਜਿਹੜੀਆਂ ਅੱਖਾਂ ਬੰਦ ਹੋ ਰਹੀਆਂ ਨੇ, ਮੇਰੇ ਤਾਂ ਅੱਖਾਂ ਬੰਦ ਕਰਾਂ ਤਾਂ ਵੀ ਰੋਟੀ, ਬਾਹਰ ਖੋਲਾਂ ਤਾਂ ਵੀ ਰੋਟੀ, ਮੈਨੂੰ ਤਾਂ ਉਹ ਦਿਓ ਪਹਿਲਾਂ
1: ਜੀ।
0: ਤੋ ਇਹ ਉਹੀ ਇਸੇ ਇਹੀ ਕਾਰਨ ਆ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਵਿਕਸਿਤ ਹੋ ਚੁੱਕੇ ਮੁਲਕ ਨੇ ਉਹਨਾਂ ਦੀ ਚਰਚਾ ਦੇ ਵਿਸ਼ੇ ਅਲੱਗ ਨੇ, ਜਿਹੜੇ ਅਜੇ ਤੱਕ ਜਿਹੜੇ ਭਵਜਲ ਸਾਗਰ ਦੇ ਵਿੱਚ ਡਿਕਡੋਲੇ ਖਾ ਰਹੇ ਨੇ
1: ਜੀ
0: ਉਹਨਾਂ ਦੇ ਚਰਚਾ ਦੇ ਵਿਸ਼ੇ ਬਿਲਕੁਲ ਹੀ ਅਲੱਗ ਨੇ, ਔਰ
1: ਬਿਲਕੁਲ
0: ਜਿਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਾਡਾ ਤਾਂ ਕੁਛ ਨਹੀਂ ਹੋ ਸਕਦਾ, ਉਹ
1: ਜੀ
0: ਫਿਰ ਉਹ ਇਹੋ ਜਿਹੀਆਂ ਤਲਾਵਾਂ ਪਾ ਦਿੰਦੇ ਆ, ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਕਿ ਜਿਹਨਾਂ ਦਾ ਨਾ ਕੋਈ ਮੂੰਹ ਨਾ ਸਿਰ,
1: ਜੀ
0: ਉਹ ਉਹਦੇ ਵਿੱਚ ਉਲਝੇ ਰਹਿਣਗੇ।
1: ਬਿਲਕੁਲ ਹੈ ਜੀ ਜੀ ਤੇ ਸੈਣੀ ਸਾਹਿਬ ਜੀ
0: ਜੀ
1: ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ ਨੂੰ ਜੀ
2: ਜੀ ਭਰਾਈ ਸਾਹਿਬ ਸਤਿ ਸ੍ਰੀ ਅਕਾਲ, ਛੱਬੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਨੂੰ ਜੀ
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਵਿਸ਼ਾ ਬੜਾ ਗੰਭੀਰ ਹੈ ਜੀ
1: ਜੀ
0: ਜੀ
2: ਗੱਲ ਇੱਦਾਂ ਭਰਾਈ ਸਾਹਿਬ, ਕਮਿਊਨੀਕੇਸ਼ਨ ਦਾ ਤਾਂ ਇਸ ਤਰੀਕੇ ਦਾ ਹੈਗਾ ਜੀ ਕਿ ਮੈਂ ਇੱਕ ਵਾਰੀ ਨਾ ਜੀ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ
1: ਜੀ,
2: ਉਹਨਾਂ ਨੇ ਕਿਤੇ ਨਾ ਜੀ ਪੰਜਾਬੀ ਲੈਂਗੁਏਜ ਤੇ ਕੋਈ ਗੱਲ ਕਰਦੇ ਸੀ ਤੇ ਮੈਂ ਉਹਨੂੰ ਰਿਲੇਸ਼ਨ ਨਹੀਂ ਕੀਤਾ ਕਿਉਂਕਿ ਗੂੜ ਗਿਆਨ ਦੀ ਗੱਲ ਕਰਦੇ ਸੀ, ਮੈਂ ਇੰਨੀ ਗੱਲ ਕਹਿ ਬੈਠਾ ਜੀ ਵੀ ਮੇਰੇ ਪੱਲੇ ਨਹੀਂ ਪਿਆ ਕੁਛ ਵੀ
1: ਜੀ।
2: ਕਮਿਊਨੀਕੇਸ਼ਨ ਇੱਕ ਇੱਕ ਸਿੰਪਲ ਸਕਿੱਲ ਆ, ਸਕਿੱਲ ਆ ਕਿ ਆਪਣੀ ਗੱਲ ਜਿਹੜੀ ਹੈਗੀ ਆ ਆਪਾਂ ਦੂਜੇ ਤੱਕ ਕਿੱਦਾਂ ਪਹੁੰਚਾਣੀ ਆ,
1: ਸਿੰਪਲ ਭਾਸ਼ਾ ਚ ਜੀ ਹਰ ਕਿਸੇ ਨੂੰ ਸਮਝ ਆ ਜਾਵੇ।
2: ਹਾਂਜੀ ਆਪਾਂ ਸਮਝਣੀ, ਆਪਾਂ ਜਿੰਨਾ ਕਰਨੀ ਆ ਜੀ
1: ਜੀ
2: ਭਾਰਤ ਸਾਹਿਬ, ਮੈਂ ਉਹਦਾ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ
1: ਜੀ।
2: ਇੱਕ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈਗੀ ਆ, ਮੈਂ ਤੇ ਮੇਰਾ ਦੋਸਤ ਕੋਈ ਬੜਾ ਪਿਆਰਾ ਜਿਹੜਾ ਕਿ ਬਹੁਤ ਦੇਵ ਦੇ ਨੇੜੇ ਸੀ, ਉਹ ਅਸੀਂ ਇੱਕ ਦੂਜੇ ਦੇ ਕੋਲ ਦੀ ਲੰਘੇ ਹੈਗੇ ਆ ਜੀ, ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰ ਸਕਦੇ, ਕੋਈ ਇਹੋ ਜਿਹੀ ਸਿਚੁਏਸ਼ਨ ਸੀ ਜੀ
1: ਜੀ।
2: ਤੇ ਮੇਰੇ ਮਨ ਚ ਕੋਈ ਸਵਾਲ ਸੀ ਜਿਹਦਾ ਉਸ ਬੰਦੇ ਕੋਲ ਜਵਾਬ ਸੀ ਜੀ
1: ਜੀ।
2: ਉਸ ਬੰਦੇ ਨੇ ਆਪਣੀ ਅੱਖਾਂ ਘੁਮਾ ਕੇ ਮੇਰੇ ਵੱਲ ਨੂੰ ਦੇਖਿਆ ਤੇ ਮੈਂ ਉਹਦੀਆਂ ਅੱਖਾਂ ਨਾਲ ਵੀ ਸਾਡੇ ਦੋਨਾਂ ਦੀਆਂ ਅੱਖਾਂ ਮਿਲੀਆਂ ਤੇ ਮੈਨੂੰ ਆਂਸਰ ਜਿਹੜਾ ਹੈ ਆਪਣੇ ਦਿਲ ਦੇ ਅੰਦਰੋਂ ਮਿਲ ਗਿਆ
1: ਜੀ।
2: ਅਸੀਂ ਦੋਨੇ ਜਾਣੇ ਇੱਕ ਦੂਜੇ ਕੋਲ ਲੰਘ ਗਏ, ਜਿਹੜਾ ਮੈਂ ਤੀਸਰੇ ਬੰਦੇ ਕੋਲ ਕੋਈ ਚੀਜ਼ ਹੈ ਪਈ ਸੀ ਮੈਂ ਉਹਨੂੰ ਕਿਹਾ ਜਾ ਕੇ, ਉਹ ਮੈਨੂੰ ਕਹਿੰਦਾ ਤੈਨੂੰ ਕਿੱਦਾਂ ਦੱਸਿਆ ਉਸ ਬੰਦੇ ਨੇ, ਮੈਂ ਕਿਹਾ ਮੈਨੂੰ ਦੱਸਿਆ ਮੈਨੂੰ ਤੂੰ ਚੀਜ਼ ਫੜਾ ਮੇਰੀ
1: ਜੀ।
2: ਹਾਂਜੀ ਮਤਲਬ ਇਹ ਹੈਗਾ ਆ ਕਿ ਕਈ ਵਾਰੀ ਜਿਹੜਾ ਹੈਗਾ ਖਾਮੋਸ਼ੀ ਨਾਲ ਆਪਾਂ ਦੇਖਣੀ ਨਾਲ ਵੀ ਜਿਹੜਾ ਹੈਗਾ ਆ ਕਿ ਗੱਲ ਕਰ ਜਾਂਦੇ ਹੈਗੇ ਆ, ਉਹ ਵੀ ਇੱਕ ਜਿਹੜੀ ਆ ਦ੍ਰਿਸ਼ਟੀ ਦੇ ਨਾਲ ਹੀ ਜਿਹੜਾ ਹੈਗਾ ਆ ਉਹ ਇੱਕ ਕਮਿਊਨੀਕੇਸ਼ਨ ਹੀ ਆ।
1: ਕਮਿਊਨੀਕੇਸ਼ਨ ਹੀ ਆ ਬਿਲਕੁਲ ਆ ਜੀ,
0: ਸਾਈਨ ਲੈਂਗੁਏਜ
2: ਸ਼ਬਦਾਂ ਤੋਂ ਬਿਨਾਂ ਗੱਲ ਕਰ ਲਈ ਹੈਗੀ ਆ, ਆਪਾਂ ਅੱਖਾਂ ਦੀ ਅੱਖਾਂ ਪਾ ਕੇ ਇੱਕ ਦੂਜੇ ਦਾ ਦਿਲ ਦੀ ਗੱਲ ਬੁੱਝ ਲਈ ਹੈਗੀ ਆ, ਉਹ ਵੀ ਇੱਕ ਜਿਹੜਾ ਹੈਗਾ ਇੱਕ ਸਕਿੱਲ ਆ।
1: ਸਕਿੱਲ ਹੈ ਜੀ ਬਿਲਕੁਲ ਆ ਜੀ।
2: ਇੱਕ ਗੱਲ ਹੈਗੀ ਆ ਕਿ ਸ਼ਬਦਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਆ ਅਗਲੇ ਨੂੰ ਸਮਝਾਉਣ ਦੇ ਵਿੱਚ ਅਸਮਰਥ ਹੁੰਦੇ ਆ
1: ਜੀ।
2: ਜਿੱਥੇ ਤੱਕ ਹੈਗਾ ਆ ਮੀਡੀਆ ਦੀ ਗੱਲ, ਮੀਡੀਆ ਤਾਂ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਜਿਹੜਾ ਹੈਗਾ ਬਹੁਤ ਇੱਕ ਆਪਣੀ ਗੱਲ ਨੂੰ ਬਹੁਤ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਵਿਸਥਾਰ ਕਰਨ ਵਾਸਤੇ ਇੱਕ ਮੀਡੀਆ ਦਾ ਰੋਲ ਹੈਗਾ ਆ ਜੀ, ਇੱਕ ਮੀਡੀਆ ਇੱਕ ਇਹੋ ਜਿਹਾ ਮੰਚ ਆ
1: ਜੀ।
2: ਹੁਣ ਸਵਾਲ ਇਹ ਹੈਗਾ ਆ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਇੰਪੋਰਟੈਂਸ ਕੀ ਆ
1: ਜੀ।
2: ਪਰ ਅਸ਼ਵ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਬੰਦੇ ਨੇ ਕੋਈ ਉਹਨਾਂ ਦੀ ਜਾਤੀ ਸਮੱਸਿਆ ਸੀ ਤੇ ਉਹ ਬਾਰ ਬਾਰ ਕਹਿ ਰਿਹਾ ਸੀ ਵੀ ਮੇਰੀ ਮੇਰੀ ਗੱਲ ਰੇਡੀਓ ਤੇ ਕਰੋ
1: ਜੀ।
2: ਲੋਕਾਂ ਦਾ ਇੱਕ ਵਿਸ਼ਵਾਸ ਆ ਕਿ ਜਿੱਥੇ ਅੱਜ ਕੱਲ ਕੋਈ ਗੱਲ ਜਿਹੜੀ ਹੈਗੀ ਕਿਤੇ ਸੁਣਵਾਈ ਨੀ ਹੁੰਦੀ, ਕਿਤੇ ਗੱਲ ਨੀ ਹੁੰਦੀ, ਅਸੀਂ ਆਪਣੀ ਫਰਿਆਦ ਜਿਹੜੀ ਹੈਗੀ ਆ ਕਿਸੇ ਮੀਡੀਆ ਚੈਨਲ ਦੇ ਉੱਤੇ ਕਰਦੇ ਹੈਗੇ ਆ ਤੇ ਸਾਡਾ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਆ ਉਹ ਐਡਰੈਸ ਹੋ ਸਕਦੀ ਆ, ਜਾਂ ਮਤਲਬ ਜਿਹੜੀ ਹੈਗੀ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਅਧਿਕਾਰੀ ਗਣ ਜਿਹੜੇ ਆ ਉਹ ਇਸਦੇ ਤੇ ਕੋਈ ਕਾਰਵਾਈ ਕਰ ਸਕਦੇ ਆ।
1: ਬਿਲਕੁਲ ਆ ਜੀ,
2: ਆਪਾਂ ਉਹਨਾਂ ਨੂੰ ਸਮਾਂ ਵੀ ਦਿੱਤਾ ਸੀ ਤੇ ਉਹਨਾਂ ਦੀ ਗੱਲ ਵੀ ਰੱਖੀ ਸੀ ਜੀ
1: ਜੀ।
2: ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਅੱਜ ਜਿਹੜੀ ਮੈਂ ਉਹਨਾਂ ਬੰਦਿਆਂ ਨੇ ਜਦੋਂ ਮੇਰੇ ਕੋਲ ਪ੍ਰਾਈਵੇਟ ਸਕੂਲ ਵਾਲੇ ਆ ਕੇ ਉਹ ਗੱਲ ਕਰਕੇ ਗਏ ਆ ਜੀ
1: ਜੀ,
2: ਤੇ ਮੇਰੇ ਵੀ ਮਨ ਦੇ ਵਿੱਚ ਸੀ ਵੀ ਇਹ ਸਾਡੀ ਐਕਸਕਲੂਸਿਵ ਰਿਪੋਰਟ ਹੋਏਗੀ ਤੇ ਆਪਾਂ ਜਿਹੜਾ ਹੈਗਾ ਆ ਆਪਣੇ ਚੈਨਲ ਦੇ ਉੱਤੇ ਰੱਖੀਏ ਜੀ ਇਹ ਗੱਲ। ਸੋ ਇਸ ਕਰਕੇ ਇੱਕ ਲੋਕਾਂ ਦਾ ਵਿਸ਼ਵਾਸ ਆ ਔਰ ਇਹ ਅਸਰਦਾਰ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਜੀ ਕਿ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਮੀਡੀਆ ਦਾ ਸਹਾਰਾ ਲਿਆ ਜਾਵੇ, ਉਹਦੇ ਨਾਲ ਜਿਹੜਾ ਹੈਗਾ ਜੋ ਅਸਰ ਵੈਸੇ ਆਪਣਾ ਕੰਪਲੇਂਟਸ ਫਾਈਲ ਕਰਨ ਦੇ ਵਿੱਚ ਜਾਂ ਹੋਰ ਮਤਲਬ ਜਿਹੜਾ ਹੈਗਾ ਆ ਐਪਲੀਕੇਸ਼ਨਾਂ ਦੇਣ ਦੇ ਵਿੱਚ ਜਿਹੜਾ ਆ ਉਹ ਅਸਰ ਨਹੀਂ ਹੁੰਦਾ ਜੋ ਏਦਾਂ ਕਰਕੇ ਮੀਡੀਆ ਚੈਨਲ ਦੇ ਉੱਤੇ ਜਾਂ ਕਿਤੇ ਵੀ ਆਪਾਂ ਆਪਣੀ ਪਲੇਟਫਾਰਮ ਤੇ ਗੱਲ ਰੱਖਦੇ ਆ ਉਹਦੇ ਨਾਲ ਜੀ।
1: ਬਿਲਕੁਲ ਹੈ ਜੀ,
2: ਹੁਣ ਜਿਹੜੇ ਹੈਗੇ ਆ ਲਾਸਟਲੀ ਜਿਹੜਾ ਆ ਸਰ ਉਹ ਕਹਿੰਦੇ ਹੁੰਦੇ ਆ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ
1: ਜੀ,
2: ਬੰਦੇ ਦੀ ਪਹਿਚਾਣ ਉਹਦੀ ਸੰਗਤ ਤੋਂ ਹੁੰਦੀ ਆ। ਇਸੇ ਤਰ੍ਹਾਂ ਬੰਦੇ ਦੀ ਪਹਿਚਾਣ ਨਾਲ ਜਿਹੜੀ ਹੈਗੀ ਆ ਓਹਦੇ ਜਿਹੜੀ ਬੰਦੇ ਦੀ ਕੀ ਸੋਚ ਆ, ਕਿੱਦਾਂ ਦਾ ਮਤਲਬ ਜਿਹੜਾ ਹੈਗਾ ਆ ਓਹਦਾ ਬਿਹੇਵੀਅਰ ਆ, ਉਹ ਉਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਜਿਹੜੇ ਹੈਗੇ ਆ ਮੀਡੀਆ ਚੈਨਲ ਦੇ ਨਾਲ ਜਿਹੜਾ ਆ ਉਹ ਬੰਦਾ ਜਿਹੜਾ ਜੁੜਿਆ ਆ, ਕਿੱਦਾਂ ਦੇ ਮੀਡੀਆ ਦੇ ਵਿੱਚ ਲੋਕਾਂ ਨੂੰ ਸੁਣਦਾ ਆ, ਓਦਾਂ ਦੀ ਸੋਚ ਡਿਵੈਲਪ ਹੋ ਜਾਂਦੀ ਆ ਸਰ। ਜੇ ਆਪਾਂ ਮੀਡੀਆ ਦੇ ਵਿੱਚੋਂ ਨੈਗੇਟਿਵਿਟੀ ਚੱਕਾਂਗੇ ਤੇ ਨੈਗੇਟਿਵ ਸੋਚ ਹੋ ਜਾਏਗੀ, ਜੇ ਆਪਾਂ ਪੋਜ਼ਿਟਿਵਿਟੀ ਚੱਕਾਂਗੇ ਤੇ ਪੋਜ਼ਿਟਿਵ ਸੋਚ ਹੋ ਜਾਏਗੀ।
1: ਬਿਲਕੁਲ ਹੈ ਜੀ।
2: ਬਾਕੀ ਸ਼ਮੀ ਜੀ ਤਾਂ ਮਤਲਬ ਅਧਿਆਪਨ ਦੇ ਖੇਤਰ ਦੇ ਵਿੱਚ ਹੈਗੇ ਆ, ਇਹ ਤਾਂ ਹਰ ਇੱਕ ਚੀਜ਼ ਨੂੰ ਅਬਜ਼ਰਵ ਵੀ ਕਰਦੇ ਰਹਿੰਦੇ ਆ ਤੇ ਇਹਨਾਂ ਨੂੰ ਕਹਿੰਦੇ ਹੈਗੇ ਆ ਜੀ, ਕਹਿੰਦੇ ਹੁੰਦੇ ਚਾਈਲਡ ਫਾਦਰ ਜਿਹੜਾ ਹੈਗਾ ਆ, ਫਾਦਰ ਆਫ ਦਾ ਮੈਨ ਕਹਿੰਦੇ ਹੁੰਦੇ ਆ ਨਾ ਜੀ, ਬੱਚਾ ਹੀ ਪਿਓ ਹੁੰਦਾ, ਤੇ ਇਸ ਕਰਕੇ ਹੈਗਾ ਇਹ ਤਾਂ ਰਹਿੰਦੇ ਬੱਚਿਆਂ ਦੇ ਵਿੱਚ ਆ, ਉਹ ਸੋਚ ਦੇ ਵਿੱਚ ਬੱਚੇ ਚ, ਕਿਉਂਕਿ ਇੱਕ ਕੁਦਰਤ ਦਾ ਵਿਧਾਨ ਆ, ਜਿੱਥੇ ਤੱਕ ਮਨੁੱਖਤਾ ਦੀ ਸੋਚ ਡਿਵੈਲਪ ਹੋਈ ਹੁੰਦੀ ਆ ਨਾ ਜੀ ਕਿਸੇ ਜਨਰੇਸ਼ਨ ਦੀ, ਜਿਹੜੇ ਬੱਚੇ ਹੁੰਦੇ ਹੈਗੇ ਆ ਉਹ ਬਾਈ ਬਰਥ ਉਸ ਲੈਵਲ ਤੋਂ ਉਹਨਾਂ ਦੀ ਜਿਹੜੀ ਆ ਚੱਲ ਪੈਂਦਾ ਆ ਜੀ, ਵਿਕਾਸ ਉਹਨਾਂ ਦਾ ਜਿਹੜਾ ਉਸ ਲੈਵਲ ਤੋਂ ਹੁੰਦਾ ਆ ਜੀ, ਜਿੱਥੇ ਆਖਰੀ ਪੀੜੀ ਜਿਹੜੀ ਆ ਉਹ ਖਤਮ ਹੋਈ ਹੁੰਦੀ ਆ, ਜਿੱਥੇ ਉਹਨਾਂ ਦੀ ਸੋਚ ਬੱਚਿਆਂ ਦਾ ਵਿਕਾਸ ਉਸ ਪੁਆਇੰਟ ਤੋਂ ਸ਼ੁਰੂ ਹੁੰਦਾ ਆ ਜੀ।
1: ਬਿਲਕੁਲ ਹੈ ਜੀ।
2: ਤੇ ਸ਼ਮੀ ਜੀ ਤਾਂ ਬੱਚਿਆਂ ਚ ਰਹਿੰਦੇ ਹੈਗੇ ਆ ਤੇ ਫਿਰ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਜਿਆਦਾ ਤਜਰਬਾ ਜੀ, ਤੇ ਮੈਂ ਕੰਟੀਨਿਊ ਕਰਨ ਲਈ ਸਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੀ। ਸ਼ੁਕਰੀਆ ਸਮਾਂ ਦੇਣ ਲਈ, ਧੰਨਵਾਦ ਜੀ। ਸ਼ਮੀ ਜੀ ਸਤਿ ਸ੍ਰੀ ਅਕਾਲ,
0: ਥੈਂਕ ਯੂ ਜੀ,
2: ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ, ਮੁਹੱਬਤ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ। ਜੀ ਸ਼ਮੀ ਜੀ ਕੀ ਕਹਿਣਾ ਚਾਹੋਗੇ, ਸੈਣੀ ਸਾਹਿਬ ਦੀ ਗੱਲ ਅੱਗੇ ਵਧਾਉਣਾ ਚਾਹੋਗੇ?
0: ਬਿਲਕੁਲ ਜੀ, ਬਿਲਕੁਲ, ਸੈਣੀ ਸਾਹਿਬ ਨੂੰ ਸੁਣਨਾ ਹੀ ਬਹੁਤ ਹੀ ਕਮਾਲ ਦੀ ਗੱਲ ਹੈ ਔਰ ਬਹੁਤ ਹੀ ਦਿਲਚਸਪ ਅੰਦਾਜ਼ ਦੇ ਬਿਆਨ ਉਹਨਾਂ ਦਾ ਹੈਗਾ
1: ਜੀ,
0: ਤੇ ਇਸ ਦਿਲਚਸਪ ਬਿਆਨ ਦੇ ਨਾਲ ਉਹਨਾਂ ਦੇ ਜਿਹੜੇ ਪੁਆਇੰਟ ਨੇ ਉਹ ਕਾਬਲੇ ਗੌਰ ਨੇ।
1: ਬਿਲਕੁਲ
0: ਜੀ, ਸੰਜੀਦਗੀ ਨਾਲ, ਮਤਲਬ ਤੁਸੀਂ ਕਹਿ ਲੋ ਵੀ ਇੱਕ ਲੇਖ ਲਿਖਦੇ ਹੁੰਦੇ ਆ ਬੱਚੇ ਕਿ ਭਾਈ ਵਿਗਿਆਨ ਦੇ ਲਾਭ ਤੇ ਹਾਨੀਆਂ ਦੱਸੋ
1: ਜੀ,
0: ਬੰਦਾ ਪਹਿਲਾਂ ਤਾਂ ਨਿਆਣਾ ਬੜਾ ਸੋਚਦਾ ਹੈ ਕਿ ਸਰ ਕਮਾਲ ਹੈ, ਲਾਭ ਹੀ ਹੁੰਦੇ ਆ ਵਿਗਿਆਨ ਦੇ, ਹਾਨੀ ਕਾਹਦੀ ਹੈ?
1: ਬਿਲਕੁਲ,
0: ਵਿਗਿਆਨ ਇਹ ਕਿਉਂ ਕਿਹਾ ਤੁਸੀਂ ਹਾਨੀ ਵੀ ਆ
1: ਜੀ,
0: ਉਹ ਬਾਈ ਜਦੋਂ ਲੇਖ ਲਿਖੋਗੇ ਫਿਰ ਉਹ ਪੁਆਇੰਟ ਬਣਨਗੇ ਵੀ ਆਹ ਵੀ ਹਾਨੀ ਹੈਗੀ ਹੈ, ਆਹ ਵੀ ਹਾਨੀ ਹੈ, ਆਹ ਵੀ ਹਾਨੀ ਹੈ
1: ਜੀ,
0: ਤੋ ਉਹ ਆਪਾਂ ਪਰਮਾਣੂ ਬਣਾਤਾ ਕਿਸੇ ਨੇ ਤੇ ਉਹਦਾ ਪਰਮਾਣੂ ਦੇ ਫਾਇਦੇ ਬੜੇ ਹੈ
1: ਜੀ,
0: ਤੁਸੀਂ ਪਣਡੁੱਬੀ ਦੇ ਵਿੱਚ ਉਹਨੂੰ ਉਹਦਾ ਫਿਊਲ ਵਰਤੋ ਤੇ ਉਹ ਕਹਿੰਦਾ ਹੁਣ 30-30 ਸਾਲ ਉਹਨੂੰ ਹੋਰ ਰੀਕੂਲਿੰਗ ਦੀ ਲੋੜ ਹੀ ਨਹੀਂ ਪੈਂਦੀ, ਉਹ ਤੁਰਿਆ ਰਹੂ ਵਿੱਚ ਕੰਮ, ਪਾਵਰ ਜਿਹੜੇ ਪਲਾਂਟ ਆ ਉਹਦੇ ਵਿੱਚ ਉਹਨੂੰ ਚਲਾ ਦੋ, ਬੰਦ ਹੀ ਨੀ ਹੋਣਾ ਉਹਦਾ, ਉਹ ਚੱਲੀ ਜਾਣਾ ਕੰਮ
1: ਜੀ,
0: ਤੋ ਬਾਲਣ ਦੀ ਲੋੜ ਨੀ, ਤੇ ਹਾਈਡਰੋ ਪ੍ਰੋਜੈਕਟ ਬਣਾ ਕੇ ਉਹ ਜਿਹੜੀ ਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਜਿਹੜੀ ਅਕਵਾਇਰ ਕਰਨ ਦੀ ਜ਼ਰੂਰਤ ਨੀ,
1: ਜ਼ਰੂਰਤ ਨੀ,
0: ਤੋ ਇਹ ਚੀਜ਼ਾਂ ਨੀ। ਹੁਣ ਦੂਜੇ ਪਾਸੇ ਇਹਦੇ ਨੁਕਸਾਨ ਵੀ ਹੈਗੇ ਭਾਈ,
1: ਬਿਲਕੁਲ,
0: ਇਸੇ ਤਕਨੀਕ ਨੂੰ ਲੈ ਕੇ ਕੋਈ ਇਹਦਾ ਵਿਨਾਸ਼ਕਾਰੀ ਯੰਤਰ ਬਣਾ ਰਿਹਾ, ਕੋਈ ਇਹੋ ਜਿਹੀਆਂ ਚੀਜ਼ਾਂ ਬਣਾ ਰਿਹਾ, ਹਥਿਆਰ ਬਣਾ ਰਿਹਾ, ਜਿਹਦੇ ਨਾਲ ਪੂਰੀ ਮਨੁੱਖਤਾ ਨੂੰ, ਪੂਰੀ ਧਰਤੀ ਨੂੰ ਖਤਰਾ ਪੈਦਾ ਹੋ ਜਾਂਦਾ, ਸੰਕਟ ਪੈਦਾ ਹੋ ਜਾਂਦਾ। ਤੋ ਇਹ ਮੀਡੀਆ ਦੀ ਇੱਕ ਸਹੂਲਤ ਹੋ ਗਈ ਹੈ, ਮੀਡੀਆ ਚ ਡਿਵੈਲਪਮੈਂਟ ਹੋ ਗਈ ਹੈ ਔਰ ਬਹੁਤ ਕਮਾਲ ਧਮਾਲ ਦੀਆਂ ਚ ਡਿਵੈਲਪਮੈਂਟ ਆਪਾਂ ਦੇਖੀਆਂ
1: ਜੀ,
0: ਗੱਲ ਸਿਰਫ ਹੁਣ ਰਹਿ ਗਈ ਆ ਕਿ ਇਹਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ। ਦੋ ਧਾਰੀ ਤਲਵਾਰ ਹੈ
1: ਜੀ,
0: ਤੋ ਉਹਨੂੰ ਇਹਦੀ ਆਪਾਂ ਸੁਚੱਜੀ ਵਰਤੋਂ ਕਰਾਂਗੇ ਤਾਂ ਅੱਗੇ ਵਧਾਂਗੇ, ਡਿਵੈਲਪ ਹੋਵਾਂਗੇ,
1: ਤੇ
0: ਜੇ ਇਹਦਾ ਇਹਦੀ ਆਪਾਂ ਨੂੰ ਵਰਤੋਂ ਨਹੀਂ ਆ ਰਹੀ ਜਾਂ ਆਪਾਂ ਇਹਨੂੰ ਸਿੱਖ ਨਹੀਂ ਰਹੇ ਤਾਂ ਆਪਾਂ, ਮੈਨੂੰ ਲੱਗਦਾ ਕਿ ਆਪਣਾ ਹੀ ਨੁਕਸਾਨ ਕਰਾਂਗੇ, ਹੋਰ ਕਿਸੇ ਦਾ ਨਹੀਂ ਜੀ।
1: ਜੀ, ਤੇ ਸ਼ਮੀ ਜੀ, ਜੇ ਜਿੱਦਾਂ ਹੁਣ ਸਰੋਤਿਆਂ ਦੀ ਵੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਵਿੱਚ, ਤਾਂ ਕਿਉਂਕਿ ਰੇਡੀਓ ਦੀ ਦੁਨੀਆ ਸਰੋਤਿਆਂ ਤੋਂ ਬਗੈਰ ਤਾਂ ਮੈਨੂੰ ਲੱਗਦਾ ਰੇਡੀਓ ਅਧੂਰਾ ਹੀ ਹੈ।
0: ਹਾਂਜੀ,
1: ਤੇ ਜਿਹੜਾ ਪਹਿਲਾਂ ਸਮਿਆਂ ਦੇ ਵਿੱਚ ਫੋਨ ਕਾਲਾਂ ਨਹੀਂ ਹੁੰਦੀਆਂ ਸੀ, ਚਿੱਠੀਆਂ ਲੈਟਰ ਪਾਉਣ ਦਾ, ਜਿੱਦਾਂ ਪਿਛਲੇ ਦਿਨਾਂ ਚ ਵੀ ਤੁਸੀਂ ਗੱਲ ਕੀਤੀ ਸੀ, ਭਰ ਦਿੱਤਾ ਕਾਰਡ ਇੱਕ ਲੈ ਕੇ, ਤੇ ਉਹ ਸਮਾਂ ਵੀ ਸੀਗਾ, ਤੇ ਅੱਜ ਮਤਲਬ ਕਿ ਲਾਈਵ ਫੋਨ ਕਾਲ, ਵੀਡੀਓ ਆਡੀਓ ਜਿਸ ਤਰ੍ਹਾਂ ਦਾ ਵੀ ਨਾਲ ਜੁੜਨਾ ਚਾਹੁੰਦੇ ਆ ਉਦਾਂ ਦਾ, ਇਹ ਸਾਰੀ ਚੀਜ਼ ਸਾਰੀਆਂ ਅਵੇਲੇਬਲ ਚੀਜ਼ਾਂ ਹੋ ਗਈਆਂ, ਤੇ ਉਹਦੇ ਵਿੱਚ ਵੀ ਬਹੁਤ ਵੱਡੀ ਚੇਂਜ ਆਈ ਹੈ। ਪਰ ਬਹੁਤ ਸਾਰੇ ਜਿਹੜੇ ਨੇ, ਜਿੱਦਾਂ ਮੈਂ ਸ਼ੁਰੂ ਗੱਲ ਕੀਤੀ ਸੀ ਕਿ ਮੇਰੇ ਵਰਗੇ ਵੀ ਜਾਂ ਮੈਂ ਵੀ, ਕਿ ਇੱਕ ਸਮਾਂ ਸੀਗਾ ਕਿ ਮਾਈਕ ਦੇ ਉੱਤੇ ਤਾਂ ਦੂਰ ਦੀ ਗੱਲ, ਫੋਨ ਦੇ ਉੱਤੇ ਵੀ ਕਿਸੇ ਰੇਡੀਓ ਦੇ ਉੱਤੇ ਕਾਲ ਕਰਕੇ ਗੱਲ ਕਰਨੀ ਹੁੰਦੀ ਸੀ ਤਾਂ ਲੱਤਾਂ ਤੇ ਆਪਣੇ ਜਿਹੜਾ ਦਿਲ ਹੈ ਜਾਂ ਦਿਮਾਗ ਹੈ ਉਹ ਇੱਕ ਸੁਰ ਦੇ ਵਿੱਚ ਨਹੀਂ ਹੁੰਦਾ ਸੀਗਾ, ਤੇ ਜਿਹੜਾ ਉਹ ਪਰਸਨੈਲਿਟੀ ਡਿਵੈਲਪਮੈਂਟ ਤਾਂ ਹੁੰਦੀ ਹੁੰਦੀ ਹੈ ਤੁਹਾਡੀ, ਜਾਂ ਕਿਸੇ ਨੂੰ ਸਵਾਲ ਕਰਨਾ, ਮਤਲਬ ਕਿ ਉਹ ਵੀ ਇੱਕ ਤੁਹਾਡੇ ਵਿੱਚ ਨੁਕਤਾ ਕੋਈ ਨਾ ਕੋਈ ਜ਼ਰੂਰ ਉੱਠਦਾ ਹੈ, ਸ਼ਮਤਾ ਵੱਧਦੀ ਹੈ, ਜਾਂ ਸੈਲਫ ਕੌਨਫੀਡੈਂਸ ਕਿੱਥੇ ਕੁ ਕਿਹੜੇ ਕੁ ਪੱਧਰ ਕਿੱਡੇ ਕੁ ਵੱਡੇ ਪੱਧਰ ਤੱਕ ਜਿਹੜਾ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਸਹਾਇਕ ਹੁੰਦਾ ਤੁਹਾਡੇ ਲਾਈਫ ਦੇ ਵਿੱਚ ਜੀ?
0: ਇਹਦੀ ਤਾਂ ਭਾਈ ਸਾਹਿਬ ਕੋਈ ਸੀਮਾ ਨੀ, ਕੋਈ ਇਹਦਾ ਕੋਈ ਲਿਮਿਟ ਨੀ
1: ਜੀ।
0: ਇਹ ਬੰਦੇ ਦੀ ਆਪਣੀ ਹਿੰਮਤ ਹੈ ਕਿ ਉਹ ਕਿੰਨਾ ਸਿੱਖਣ ਦਾ ਚਾਹਵਾਨ ਹੈ ਤੇ ਉਹਨੂੰ ਉਹ ਚ ਕਿੰਨਾ ਆਨੰਦ ਆ ਰਿਹਾ
1: ਜੀ।
0: ਕੋਈ ਮੰਨ ਲਓ ਕੋਈ ਕਾਰੀਗਰ ਆ, ਉਹ ਕਹਿੰਦਾ ਕਿ ਮੈਂ ਆਪਣੇ ਉਸਤਾਦ ਕੋਲੋਂ ਜਿੰਨਾ ਸਿੱਖਣਾ ਸੀ ਉਹ ਸਿੱਖ ਲਿਆ ਤੇ ਹੁਣ ਵਿੱਚ ਇੱਥੇ ਮੈਂ ਫੁੱਲ ਸਟਾਪ ਲਾ ਲਿਆ
1: ਜੀ।
0: ਇਸ ਕੰਮ ਦੇ ਵਿੱਚ ਕੋਈ ਅੱਗੇ ਟੈਕਨੀਕ ਆ ਜੇ ਕੁਛ ਆ ਜੇ ਮੈਂ ਕੋਈ ਲੈਣਾ ਦੇਣਾ ਨੀ, ਜੋ ਕਹਿਤਾ ਉਹਨਾਂ ਨੇ ਉਹੀ ਚੱਲੂਗਾ, ਮੈਂ ਨੀ ਬਦਲਦਾ। ਹੁਣ ਜਿਹੜਾ ਨਹੀਂ ਬਦਲੇਗਾ, ਨਾ ਬਦਲਣਾ ਚਾਹੇ ਉਹਦਾ ਵੀ ਕੁਛ ਨੀ, ਕੋਈ ਨੁਕਸਾਨ ਨੀ ਆਪਣਾ ਲੱਗਿਆ ਰਹੇਗਾ ਉਹ ਕੰਮ। ਪਰ ਹੌਲੀ ਹੌਲੀ ਹੌਲੀ ਹੌਲੀ ਜੇ ਆਪਾਂ ਨਹੀਂ ਬਦਲਦੇ ਤਾਂ ਉਹ ਕਹਿ ਲੋ ਵੀ ਖਤਰੇ ਚ ਆ ਜਾਂਦੀ ਹੈ, ਐਕਸਟਿੰਕਟ ਪ੍ਰਜਾਤੀ ਬਣ ਜਾਂਦਾ ਬੰਦਾ ਵੀ ਤੇ ਉਹਦਾ ਕੰਮ ਵੀ
1: ਜੀ।
0: ਆਪਾਂ ਕਿੰਨੀਆਂ ਉਦਾਹਰਣਾਂ ਦੇਖੀਆਂ, ਇੱਥੇ ਨੋਕੀਆ ਵਰਗੀ ਵੱਡੀ ਕੰਪਨੀ ਆਈ ਜਿਹਦੇ ਅੱਗੇ ਸਭ ਫੇਲ ਸੀ, ਉਹਨਾਂ ਨੇ ਕ੍ਰਾਂਤੀ ਲਿਆਂਦੀ ਕਮਿਊਨੀਕੇਸ਼ਨ ਦੇ ਵਿੱਚ, ਫੋਨ ਦੇ ਵਿੱਚ, ਤੇ ਇੰਨੇ ਜਬਰਦਸਤ ਉਹਨਾਂ ਦਾ ਜਿਹੜਾ ਰਾਜ ਚੱਲਿਆ ਵੱਡਾ, ਬਲੈਕਬੇਰੀ ਨੇ ਰਾਜ ਕੀਤਾ ਤੇ ਕ੍ਰਾਂਤੀ ਲਿਆਂਦੀ
1: ਜੀ।
0: ਬਟ ਉਹਨਾਂ ਨੇ ਜਿਹੜਾ ਚੱਲ ਰਿਹਾ ਸੀ ਅੱਗੇ ਐਵੋਲੂਸ਼ਨ ਚੱਲ ਰਿਹਾ ਅੱਗੇ ਕਿ ਨਵੀਂ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ, ਬਲੈਕਬੇਰੀ ਵਾਲੇ ਜਿਹੜੇ ਡਿਵੈਲਪਰ ਸੀਗੇ ਉੱਥੇ ਫਸ ਗਏ, ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਟੱਚ ਸਕਰੀਨ ਸਾਰੀ ਲਾਤੀ ਤਾਂ ਆਪਾਂ ਉਹ ਬਟਨ ਕਿੱਥੇ ਲਾਵਾਂਗੇ
1: ਜੀ,
0: ਉਹ ਬਟਨ ਦੇ ਚੱਕਰ ਚ ਹੀ ਮਾਰੇ ਗਏ
1: ਜੀ।
0: ਉਹਨਾਂ ਨੇ ਉਹ ਅੱਗੇ ਨੀ ਵਧਾਇਆ ਕੰਮ
1: ਜੀ।
0: ਬੜੀ ਦੇਰ ਬਾਅਦ ਪਤਾ ਲੱਗਾ ਨੋਕੀਆ ਨੂੰ ਵੀ ਤੇ ਦੂਜੇ ਨੂੰ ਵੀ ਕਿ ਯਾਰ ਐ ਨੀ ਆਪਾਂ ਵੀ ਕਰ ਲੈਣੇ ਆ, ਪਰ ਉਨੀ ਦੇਰ ਤੱਕ ਬਹੁਤ ਅੱਗੇ ਚਲੀ ਜਾ ਚੁੱਕੀ ਸੀ ਗੇਮ, ਉਹ ਕਾਬੂ ਨੀ ਹੋਏ, ਦੁਬਾਰਾ ਨੀ ਆ ਸਕੇ। HMT ਕੰਪਨੀ ਹੈ, ਉਹ ਘੜੀਆਂ ਬਣਾਉਣ ਵਾਲੀ, ਦੇਖੋ ਉਹ ਕਿੰਨੀ ਵੱਡੀ ਕੰਪਨੀ ਸੀ, ਨਹੀਂ ਲੱਭਦੀ। ਇਸ ਤਰ੍ਹਾਂ ਦੀ ਬੜੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਪਰੋਵਾਈਜ਼ ਨਹੀਂ ਕੀਤਾ, ਜਿਨ੍ਹਾਂ ਨੇ ਜੋ ਤਰੱਕੀ ਹੋ ਰਹੀ ਹੈ ਉਹ ਤੋਂ ਮੁੱਖ ਮੋੜ ਕੇ ਰੱਖਿਆ ਕਿ ਭਾਈ ਸਾਨੂੰ ਕੀ ਲੋੜ ਹੈ, ਅਸੀਂ ਕਿੱਥੇ, ਜਿਸ ਹਾਲ ਚ ਅਸੀਂ, ਸਾਨੂੰ ਰਹਿਣ ਦੇ, ਝੂਠੀਆਂ ਤਸੱਲੀਆਂ ਨਾ ਦੇ, ਇਹੋ ਜਿਹੇ ਗਾਣੇ ਲਾ ਲਏ ਤੇ ਕਹਿੰਦੇ ਵੀ ਲੰਘ ਜਾਣ ਦੋ, ਜੋ ਆਉਂਦਾ ਜਾਂਦੀ ਹੈ ਹਵਾਏ ਉਹ ਕੰਮ। ਤੋ ਫਿਰ ਵੀ ਅਪਡੇਟ ਰੱਖਣਾ ਚੰਗੀ ਗੱਲ ਹੈ
1: ਜੀ।
0: ਦੂਜੇ ਪਾਸੇ ਅਸਲ ਚ ਕੀ ਹੈ ਕਿ ਸਾਡੇ ਆਲੇ ਦੁਆਲੇ ਨਾ ਇਤਨੀ ਇਨਫੋਰਮੇਸ਼ਨ ਕਈ ਵਾਰੀ ਪਈ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਹੀ ਕਨਫਿਊਜ਼ਿੰਗ ਆ
1: ਜੀ।
0: ਇੱਕ ਪਾਸੇ ਹੁਣ ਜਿਵੇਂ ਮੈਂ ਕਹਿ ਰਿਹਾ ਕਿ ਭਾਈ ਸਾਨੂੰ ਅਵੇਅਰ ਹੋਣਾ ਚਾਹੀਦਾ, ਆਹ ਵੀ ਕਰ ਲਓ, ਉਹ ਵੀ ਕਰ ਲਓ, ਆਹ ਵੀ ਸਿੱਖ ਲਓ, ਉਹ ਵੀ ਸਿੱਖ ਲਓ, ਦੂਜੇ ਪਾਸੇ ਸਾਡੇ ਸ਼ਾਇਰ ਕਹਿੰਦੇ ਆ ਕਿ ਭਾਈ ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੋਏ ਸਿਆਣੇ
1: ਜੀ,
0: ਭਟਕਣ ਛੱਡ ਲਟਕ ਲਾ ਇੱਕੋ, ਕੀ ਵੀ ਹੋ ਸੁੱਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਇੱਕ ਦੂਜੇ ਪਾਸੇ ਆ ਕਹੀ ਜਾਂਦੇ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ ਹੈ, ਭਾਈ ਦਵਾ ਕਰੋ ਜੋ ਹੁੰਦਾ ਹੋਣ ਦਿਓ ਤੇ ਤੁਸੀਂ ਮਸਤ ਰਹੋ। ਮਤਲਬ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇਹ ਵੀ ਤਾਂ ਵਿਚਾਰ ਤਾਂ ਰਹੇਗੇ
1: ਜੀ।
0: ਬਸ ਆ ਹੈ ਤੇ ਇਹ ਹੁਣ ਆਪਣੀ ਸੋਚ ਦੇ ਉੱਤੇ, ਆਪਣੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਕਿ ਅਸੀਂ ਕੀ ਚੁੱਕਣਾ, ਅਸੀਂ ਪਿੱਕ ਕੀ ਕਰ ਰਹੇ ਹਾਂ।
1: ਬਿਲਕੁਲ
0: ਜੀ।
1: ਤੇ ਸ਼ਮੀ ਜੀ, ਜਾਂਦੀ ਹੈ ਹਵਾਈ ਦਾ ਤੁਸੀਂ ਜ਼ਿਕਰ ਕੀਤਾ ਸੀ ਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਆ ਗਏ ਨੇ ਨਾਲ, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਔਜਲਾ ਸਾਹਿਬ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਸਗਾ ਸਰੋਤਿਆਂ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ।
0: ਸਤਿ ਸ੍ਰੀ ਅਕਾਲ ਜੀ।
2: ਉਦਾਂ ਜੀ 95 ਚ ਗੀਤ ਲਿਖਿਆ ਜੀ, ਉਦੋਂ ਹਵਾ ਜਾਂਦੀ ਨੀ, ਹੁਣ ਤਾਂ ਨਾ ਉਧਰੋਂ ਆਉਂਦੀ ਨਾ ਇਧਰੋਂ ਜਾਂਦੀ ਹੈ
1: ਜੀ।
2: ਹਵਾ
1: ਕਹਿੰਦੇ ਤਾਂ ਪੱਛਮੀ ਹਵਾ ਚੱਲ ਪਈ ਭਾਈ ਸਾਡਾ ਮੁਲਕ
2: ਬਦਲਦਾ, ਉਹ ਸਮੇਂ ਦੀ ਗੱਲ ਹੈ ਜਦ ਆਪ ਜਾ ਨਹੀਂ ਸਕਦੇ ਹੁੰਦੇ
1: ਜੀ।
2: ਉਦੋਂ ਨਾ ਇੱਕ ਗੱਲ ਹੋਰ ਹੁੰਦੀ ਸ਼ਮੀ ਭਾਜੀ, ਜੇ ਕਿਸੇ ਨੇ ਮਿਲਣਾ ਬਾਈ ਕੀ ਹਾਲ ਚਾਲ ਹੈ, ਠੀਕ ਹੈ, ਕਿਹੜਾ ਇਲਾਕਾ ਜੀ ਫਲਾਨਾ
1: ਜੀ,
2: ਬਾਈ ਪੇਪਰ ਹੈਗੇ ਤੇਰੇ ਕੋ, ਹਾਂ ਬਾਈ ਗ੍ਰੀਨ ਕਾਰਡ ਹੈ ਜਾਂ ਸਿਟੀ ਜਾਣਾ, ਬਾਈ ਕਿੰਨਾ ਚਿਰ ਹੋ ਗਿਆ ਇੰਡੀਆ ਗਏ ਨੂੰ, ਲੰਘਣਾ 4 ਸਾਲ ਹੋ ਗਏ, ਅੱਜ ਕੁਆਂਟਲ ਦੀ ਗਾਲ ਕੱਢਣੀ ਯਾਰ, ਇਹਦੇ ਕੋਲ ਪੇਪਰ ਨਹੀਂ ਨੀ ਜਾਂਦਾ, ਹੁਣ ਪਤਾ ਲੱਗਦਾ ਵੀ ਸਿਕੰਦਰ ਸਿੰਘ ਤੂੰ ਰੋਜ਼ ਜਹਾਜ਼ ਚੜਿਆ ਹੁਣ
1: ਜੀ। ਬਿਲਕੁਲ,
2: ਹੁਣ ਦਿਲ ਚ ਨਾ ਨੀ ਗਾਲ ਕੱਢਣੀ ਵੀ ਆ, ਇਹ ਕੋ ਪੇਪਰ ਨੇ ਚੰਗੇ ਭਲੇ, ਆਰਾਮ ਨਾਲ ਵੀ ਇੱਥੇ ਮਿਲੀ ਜਾਂਦਾ
1: ਜੀ। ਬਿਲਕੁਲ
0: ਬਿਲਕੁਲ ਜੀ।
2: ਦੇਖੋ ਜੀ, ਮੈਂ ਇੱਕ ਚੀਜ਼ ਦੇਖੀ, ਤੁਹਾਡੀਆਂ ਗੱਲਾਂ ਸੁਣਦਾ ਸੀ, ਰਾਜਨੀਤੀ ਦੇ ਵਿਚਾਰ ਸੁਣੇ
1: ਜੀ,
2: ਜਿਹੜੀਆਂ ਅੱਗੇ ਸਾਡੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਜਦੋਂ ਆ ਹੈ ਨੀ ਸੀ ਸੋਸ਼ਲ ਮੀਡੀਆ
1: ਜੀ,
2: ਉਦੋਂ ਜਿਹੜੇ ਸਾਡੀਆਂ ਸਮੱਸਿਆ ਨੂੰ ਜਾਣਦੇ ਸੀ ਜਾਂ ਉਹਨੂੰ ਸਮਝਦੇ ਸੀ
3: ਜਾਂ ਸਾਡਾ ਜੋ ਆਲਾ ਦੁਆਲਾ ਸੀ, ਅਸੀਂ ਉਹਨਾਂ ਨਾਲ ਸਾਂਝੀਆਂ ਕਰਦੇ ਸੀ, ਉਹ ਓਹਦਾ ਉਹਨਾਂ ਨੂੰ ਕਿਸੇ ਹੱਦ ਤੱਕ ਓਹਦਾ ਹੱਲ ਵੀ ਪਤਾ ਹੁੰਦਾ ਸੀ ਤੇ ਸਾਡੀ ਮਦਦ ਵੀ
1: ਕਰਦੇ ਸੀ ਜੀ।
3: ਤੇ ਜਦੋਂ ਤੁਸੀਂ ਇਹਦੇ ਉੱਤੇ ਆ ਕੇ, ਪਹਿਲਾਂ ਤਾਂ ਮੈਂ ਤਾਂ ਅੱਗੇ ਵੀ ਸ਼ਮੀ ਜੀ ਤੁਹਾਡੇ ਯਾਦ ਆਉਣਾ ਵੀ ਮਤਲਬ ਜਿੰਨੇ ਸਿਆਣੇ ਇਹਦੇ ਉੱਪਰ ਬੈਠੇ ਨੇ ਕਿਤੇ ਵੀ ਨੀ ਮਿਲ ਸਕਦੇ ਦੁਨੀਆ ਚ, ਤੁਸੀਂ ਉਹਦੇ ਘਰੇ ਚਾਹੇ ਆਪ ਵੇਲੇ ਖਾ ਕੇ ਆਇਆ ਹੋਵੇ ਉਹ
1: ਜੀ,
3: ਤੁਸੀਂ ਮੜਿਆ ਪੁੱਛੋ ਯਾਰ ਮੇਰੀ ਘਾਲੀ ਬਹੁਤ ਤੰਗ ਕਰਦੀ ਆ, ਤੁਹਾਨੂੰ ਐ ਸਲਾਹਾਂ ਦੇਣਗੇ ਸਾਰਿਆਂ ਨੂੰ ਵੱਡੇ ਸਿਆਣੇ ਇੱਥੇ ਬੈਠੇ।
1: ਮੈਨੂੰ ਨਾ ਗੱਲ ਚੇਤੇ ਆ ਗਈ, ਜਦੋਂ ਮੈਂ ਇੰਡੀਆ ਗਿਆ ਸੀ ਨਾ ਸ਼ਮੀ ਜੀ ਤੇ ਮੈਂ ਇਕੱਠੇ ਹੀ ਸੀਗੇ ਜੀ, ਤੇ ਅਸੀਂ ਇੱਕ ਸੱਜਣ ਨੂੰ ਮਿਲਣ ਗਏ, ਮਹਿਫਲ ਲੱਗੀ ਹੋਈ ਉੱਥੇ ਬੈਠੇ ਤੇ ਬੜੀਆਂ ਇੰਟਰਸਟਿੰਗ ਗੱਲਾਂ ਕਰ ਰਹੇ ਆ, ਤੇ ਉਹ ਇੱਕ ਸੱਜਣ ਜਿਹੜਾ ਵਿੱਚੋਂ ਬੜਾ ਗੰਭੀਰ ਤੇ ਉਹ ਪੰਜਾਬ ਦੀਆਂ ਮੁਸ਼ਕਲਾਂ ਲੈ ਕੇ ਤੇ ਮਤਲਬ ਕਿ ਉਹ ਡਿਸਕਸ ਕਰਨ ਲੱਗਿਆ ਹੋਇਆ, ਉਹ ਮਤਲਬ ਕਿ ਉਸ ਚੀਜ਼ ਤੋਂ ਥੱਲੇ ਨਹੀਂ ਆ ਰਿਹਾ। ਤੇ ਸ਼ਮੀ ਜੀ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠੇ, ਕਹਿੰਦੇ ਭਾਰਤ ਸਾਹਿਬ ਕਹਿੰਦੇ ਲੱਗਦਾ ਕਿ ਸਾਰਾ ਪੰਜਾਬ ਦਾ ਬੋਝ ਇਹ ਨਹੀਂ ਚੱਕਿਆ, ਲੱਗਦਾ ਥੋੜਾ ਜਿਹਾ ਘਟਾਓ।
3: ਮੈਂ ਉਹੀ ਗੱਲ ਕਰਦਾ ਜਿਹੜੀ ਹੁਣ ਆ ਸਮੱਸਿਆ ਜਿਹੜੀ ਇਹ ਤੇ ਆਪਾਂ ਦੱਸਦੇ ਪੁੱਛਦੇ ਆ, ਉਹ ਬੰਦਾ ਸਾਨੂੰ ਸਾਡੇ ਇੱਕ ਫੇਸ ਨੂੰ ਜਾਣਦਾ, ਸਾਡੇ ਚਿਹਰੇ ਦੀਆਂ ਹਾਵ ਭਾਵਨਾ ਪੜਦਾ, ਤੇ ਉਹਨੂੰ ਇਹ ਤਾਂ ਨੀ ਪਤਾ ਵੀ ਮੈਂ ਠੱਗ ਆ, ਮੈਂ ਚੋਰ ਆ, ਸਮੱਸਿਆ ਮੈਂ ਆਪ ਲਈਆਂ ਨੇ ਜਾਂ ਮੇਰੇ ਸਿਰ ਪਈਆਂ ਨੇ ਹੈ, ਕਿ ਇਹਦੇ ਵਿੱਚ ਫਿਰ ਲੁੱਟਿਆ ਵੀ ਜਾਂਦਾ ਬੰਦਾ, ਠੱਗਣ ਵਾਲੇ ਠੱਗ ਕੇ ਵੀ ਲੈ ਜਾਂਦੇ ਨੇ
1: ਜੀ,
3: ਕਈ ਠੀਕ ਹੈ ਵੀ ਕਈਆਂ ਦੇ ਹੱਲ ਵੀ ਹੈਗੇ ਇਹਦੇ ਵਿੱਚ
1: ਜੀ,
3: ਹਰ ਚੀਜ਼ ਦਾ ਮਾੜਾ ਪੱਖ ਤੇ ਚੰਗਾ ਪੱਖ ਤਾਂ ਹੁੰਦਾ। ਹੁਣ ਆਪਾਂ ਮੈਂ ਅੱਜ ਵੀ ਦੇਖਦਾ ਯਾਰ ਗੁਰਜੀਤ ਤੂੰ ਦੀ ਗੱਲ ਕਰ ਲੋ, ਜਿਹੜਾ ਮੁੰਡਾ ਕਬੱਡੀ ਖੇਡਦਾ ਸੀ 6'2" 4", ਉਹ ਜਿਉਂਦਾ ਜੀ ਕਹੀ ਗਿਆ ਵੀ ਮੈਨੂੰ ਹੈਲਪ ਦੀ ਲੋੜ ਆ, ਜਾਂ ਮੈਂ ਚਾਹੁੰਦਾ ਮੈਂ ਇੱਥੋਂ ਬਾਹਰ ਨਿਕਲ ਜਾਂ ਕਿਸੇ ਪਾਸੇ, ਮੇਰੇ ਟੱਬਰ ਨੂੰ ਲੈ ਜਾਓ ਜਿਹਦੇ ਕੋਲ ਇੰਨੇ ਵੀਜ਼ੇ ਲੱਗੇ ਸੀ ਕੰਟਰੀਆਂ ਦੇ
1: ਜੀ,
3: ਮਤਲਬ ਕੋਈ ਕਲੱਬ ਉਹਨੂੰ ਸੱਦ ਵੀ ਸਕਦਾ ਸੀ, ਕੋਈ ਐਡੀ ਵੱਡੀ ਗੱਲ ਨੀ, ਸ਼ਾਇਦ ਉਹ ਵਿਚਾਰਾ ਪਿੜਦਾ ਰਿਹਾ ਵੀ ਮੈਂ ਨਿਕਲ ਜਾਂ ਇੱਥੋਂ ਹਨਾ
1: ਜੀ,
3: ਵੀ ਮੈਂ ਜਿਉਣਾ ਚਾਹੁੰਦਾ ਆਪਦੀ ਕੁੜੀ ਕਰਕੇ
1: ਜੀ,
3: ਕਿਸੇ ਨੇ ਉਹਦੀ ਵਾਹ ਨੀ ਫੜੀ। ਆ ਮੈਨੂੰ ਲੱਗਦਾ ਜਿੱਦਾਂ ਮਰਿਆ ਤੇ ਹੁਣ ਤੱਕ ਉਹਦੇ 50-60 ਲੱਖ ਰੁਪਇਆ ਇਕੱਠਾ ਹੋ ਗਿਆ
1: ਜੀ,
3: ਤੇ ਸਾਡੇ ਮਰਨਾ ਕਿਉਂ ਪੈਂਦਾ?
1: ਬਿਲਕੁਲ ਹੈ ਜੀ,
3: ਮਰਨਾ ਹੀ ਪਿਆ ਉਹਨੂੰ,
0: ਇਹ ਦੁਖਾਂਤ ਹੈ,
3: ਇਹ ਦੁਖਾਂਤ ਹੈ ਜੀ। ਮੈਂ ਜਾਣੀ ਇਹ ਗੱਲ ਨੂੰ ਬਹੁਤ ਸੀਰੀਅਸ ਲਿਆ ਇਸ ਗੱਲ ਨੂੰ, ਕਿ ਉਹਦੀ ਹੁਣ ਮੂਵੀਆਂ ਚੱਲ ਰਹੀਆਂ, ਰੀਲਾਂ ਪਾ ਪਾ ਛੱਡੀ ਜਾਂਦੇ ਆ ਲੋਕ ਵੀ, ਭਾਈ ਉਹ ਕਹਿ ਰਿਹਾ ਵੀ ਮੈਂ ਆਪਦੀ ਕੁੜੀ ਕਰਕੇ ਜਿਉਣਾ ਚਾਹੁੰਦਾ, ਮੈਂ ਇੱਥੋਂ ਜਿਵੇਂ ਬਾਹਰ ਨਿਕਲ ਜਾਵਾਂ ਤਾਂ, ਕਿਉਂਕਿ ਆਲਾ ਦੁਆਲਾ ਵੀ ਤੁਹਾਨੂੰ ਲੈ ਪੈਂਦਾ ਹੁੰਦਾ, ਕੀ ਕਰੀਏ, ਜਰੂਰੀ ਨਹੀਂ ਹੈਗਾ,
1: ਬਿਲਕੁਲ ਹੈ ਜੀ,
3: ਤੁਹਾਡਾ ਨਹੀਂ ਵੀ ਖਾਣ ਨੂੰ ਜੀ ਕਰਦਾ ਕੋਈ ਚੀਜ਼। ਮੈਂ ਦੇਖਿਆ ਕਿ ਜਦੋਂ ਇੰਡੀਆ ਆਈਦਾ, ਚਲੋ 5-4 ਮਿੱਤਰ ਨਾਲ ਹੁੰਦੇ ਨੇ, ਉਹ ਸਵੇਰੇ ਸਵੇਰੇ ਖਾ ਲੈਂਦੇ ਨੇ ਤੱਤਾ ਠੰਡਾ ਜਾਂ ਦੂਆ ਮਿਲੂ, ਆਪਦੇ ਵਾਲਾ ਫੜਾਦਾ, ਤੇਰੇ ਵਾਲਾ ਤੇਜ਼ ਲੱਗਦਾ ਮੈਨੂੰ, ਉਵੇਂ ਖਾਈ ਜਾਣਾ ਜਿਵੇਂ ਗੁੜ ਹੁੰਦਾ,
1: ਬਦਲਾਵ
3: ਨਹੀਂ, ਹਾਸੇ ਵਾਲੀ ਗੱਲ ਨੀ ਹੈਗੀ, ਮੈਂ ਸੀਰੀਅਸ ਕਰਦਾ ਭਾਰਜ ਵੀਰੇ, ਮੈਂ ਸੀਰੀਅਸ ਲੈਂਦਾ ਇਸ ਗੱਲ ਨੂੰ, ਤੇ ਤੁਹਾਡਾ ਆਲਾ ਦੁਆਲਾ ਕਿੰਨਾ ਕੁਛ ਤੁਹਾਨੂੰ ਦਿੰਦਾ, ਮੇਰੇ ਕਹਿਣ ਦਾ ਮਤਲਬ ਇਹ ਹੈ, ਜਾਂ ਤੁਸੀਂ ਕੱਲੇ ਹੁੰਦੇ ਹੋ ਜਾਂ ਉੱਥੋਂ ਨਿਕਲੇ ਹੋਣੇ, ਉਹ ਚੀਜ਼ ਤੋਂ ਦੂਰ ਭੱਜ ਜਾਂਦੇ ਹੋ, ਫੇਰ ਵੀ ਮਤਲਬ ਫਰਕ ਤਾਂ ਪੈਂਦਾ ਹੀ ਹੈ ਨਾ,
1: ਕੱਲਾ ਬੰਦਾ ਤਾਂ ਭਾਜੀ ਦੇਖੋ ਪਰਿਵਾਰ ਦੇ ਵਿੱਚ ਪਰਿਵਾਰ ਕਿਤੇ ਚਲੇ ਵੀ ਜਾਵੇ ਨਾ, ਤੇ ਕੱਲਾ
3: ਤੁਹਾਡਾ ਆਲਾ ਦੁਆਲਾ ਹੀ ਚੇਂਜ ਹੋ ਗਿਆ, ਉੱਥੋਂ ਨਿਕਲਿਆ, ਉਹ ਕਹਿੰਦਾ ਸੀ ਵੀ ਮੈਂ ਚਾਹੁੰਦਾ ਸੀ ਵੀ ਇੱਥੋਂ ਨਿਕਲ ਜਾਵਾਂ ਮੈਂ,
1: ਬਿਲਕੁਲ
3: ਕਿਸੇ ਪਾਸੇ,
1: ਉਹੀ ਮੈਂ
3: ਬਾਹਰ ਵੀ ਆ ਹੀ ਸਕਦਾ ਸੀ, ਉਹ ਐਡੀ ਵੀ ਕੋਈ ਗੱਲ ਨਹੀਂ, ਹੁਣ ਦੇਖੋ ਆ ਮਤਲਬ ਇੰਨਾ ਪੈਸਾ ਮੀਂਹ ਵਾਂਗੂ ਵਰ ਰਿਹਾ, ਕੱਲ ਨੂੰ ਉਹਦਾ ਭੋਗਾ ਉੱਥੇ ਦੇਖਿਓ ਕੀ ਕੁਛ ਹੋਣਾ, ਮਤਲਬ ਮੈਨੂੰ ਇਹ ਗੱਲ ਇਹ ਨੀ ਠੀਕ ਹੈ, ਉਹਦੀ ਆਰਥਿਕ ਮਦਦ ਹੋ ਰਹੀ ਹੈ
1: ਜੀ,
3: ਪਰ ਮੈਨੂੰ ਇਹ ਦੁੱਖ ਬਹੁਤ ਲੱਗ ਰਿਹਾ ਉਹਦੀ ਗੱਲ ਤੇ, ਵੀ ਮਤਲਬ ਮਰਨਾ ਜ਼ਰੂਰੀ ਹੈ ਸਾਡੇ ਸਮਾਜ ਲਈ,
1: ਬਿਲਕੁਲ ਬਿਲਕੁਲ ਹੈ ਜੀ,
3: ਦੇਖੋ ਉਹਨੇ ਨੌਕਰੀ ਵੀ ਲਈ ਆਪਦੇ
1: ਜੀ,
3: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਮੰਤਰੀ ਉਹਦੇ ਹਲਕੇ ਦਾ ਬੈਠਾ ਸੀ, ਉਹ ਕਹਿੰਦਾ ਵੀ ਕਿਹੜੀ ਨੌਕਰੀ ਚਾਹੀਦੀ, ਉਹ ਕਹਿੰਦਾ ਨੌਕਰੀ ਦੇ ਕੇ ਮੈਂ ਆਪਦਾ ਟੱਬਰ ਪਾਲੂਗਾ
1: ਜੀ,
3: ਇੱਕ ਸਟੇਡੀਅਮ ਬਣਾ ਕੇ, ਇੱਕ ਜਿਮ ਬਣਾ ਕੇ ਮੈਨੂੰ ਦੇ ਦੋ, ਇੱਕ ਅਕੈਡਮੀ ਬਣਾ ਦੋ, ਮੈਂ ਪਲੇਅਰ ਤਿਆਰ ਕਰਨੇ ਨੇ
1: ਜੀ,
3: ਉਹਨੇ ਜਾਣੀ ਨਿੱਜ ਤੋਂ ਉੱਪਰ ਉੱਠ ਕੇ ਵਿਚਾਰਾ ਕਰਦਾ ਤੇ ਤੁਰ ਕਿੱਧਰ ਨੂੰ ਪਿਆ, ਤੇ ਉਹਦੀ ਬਾਂਹ ਕਿਸੇ ਨੇ ਨੀ ਫੜੀ, ਜਿਹੜਾ ਲੋਕਾਂ ਦੀਆਂ ਬਾਹਾਂ ਫੜਦਾ ਫਿਰਦਾ,
1: ਬਿਲਕੁਲ ਬਿਲਕੁਲ ਹੈ ਜੀ, ਨਾਲੇ ਦੇਖੋ
3: ਮੀਡੀਆ ਦੇ ਇਹ ਦੇਖੋ ਆਪਾਂ ਜਿਹੜੇ ਗੱਲ ਕਰਦੇ ਹਾਂ ਉਹਦੀ, ਸੋਸ਼ਲ ਮੀਡੀਆ ਦੀ, ਉਹ ਇਸੇ ਸੋਸ਼ਲ ਮੀਡੀਆ ਤੇ ਪਿੱਟਿਆ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਕਿੱਡਾ ਦਰਸ਼ਨੀ ਜਵਾਨ ਸੀ, ਮੈਂ ਅੱਜ ਉਹਦੀ ਇੱਕ ਫੋਟੋ ਦੇਖਦਾ ਸੀ ਪੁਰਾਣੀ, ਮਤਲਬ ਦੇਖ ਕੇ ਰੂਹ ਰੱਜਦੀ ਸੀ ਉਹਨੂੰ ਦੇਖ ਕੇ,
1: ਬਿਲਕੁਲ ਜੀ,
3: ਮਤਲਬ ਉਹ ਜਿਉਂਦਾ ਪਿੜਦਾ ਰਿਹਾ ਵੀ ਮੈਂ ਨਿਕਲਣਾ ਚਾਹੁੰਦਾ, ਮੈਂ ਉਹਦੀ ਕੁੜੀ ਹੈ ਮੇਰੀ ਇਕੱਲੀ, ਇਹਦੇ ਲਈ ਮੈਂ ਜਿਉਣਾ ਚਾਹੁੰਦਾ
1: ਜੀ,
3: ਖਬਰਾਂ ਕਿੰਨੇ ਕੁ ਉਹਦੇ ਅੰਦਰ, ਚਲੋ ਮਤਲਬ ਇਸ ਕਰਕੇ ਜਿਹੜਾ ਆਹ ਇਹ ਯੋਗਾ ਨਾ, ਮਤਲਬ ਆਪਾਂ ਮੈਨੂੰ ਐ ਲੱਗਦਾ ਚੰਗੇ ਪੱਖ ਤੇ ਮਾੜੇ ਪੱਖ, ਜੇ ਸ਼ਮੀ ਹਮੇਸ਼ਾ ਕਹਿੰਦੇ ਨੇ ਹਰ ਚੀਜ਼ ਦੇ ਹੁੰਦੇ ਨੇ
1: ਜੀ,
3: ਤੇ ਉਹ ਗੱਲ ਜਿਹੜੀ ਦੇਖੋ ਜਿਹੜੀ ਗੱਲ ਧਿਆਨ ਦੀ ਹੁੰਦੀ ਹੈ, ਚਾਹੇ ਆਪਾਂ ਭਰ ਸਾਹਿਬ ਤੁਹਾਡੇ ਵਾਲਾ ਪ੍ਰੋਗਰਾਮ ਵੀ ਸੁਣੀਦਾ ਜਾਂ ਸ਼ਮੀ ਭਾਜੀ ਵਾਲਾ ਵੀ ਪ੍ਰੋਗਰਾਮ ਸੈਚਰਡੇ ਸੁਣੀਦਾ ਉਹ ਮੈਂ ਚਲੋ ਮੈਂ ਤੇ ਸ਼ਮੀ ਭਾਜੀ ਇੱਕ ਦੂਜੇ ਦੀ ਗੱਲ ਨੂੰ ਫੜਦੇ ਬਹੁਤ ਛੇਤੀ ਹੁੰਦਾ ਕੁਦਰਤੀ ਨੂੰ ਸਾਨੂੰ ਇਹ ਨੀ ਕਿ ਅਸੀਂ ਸਿੱਖਿਆ ਜਦੋਂ ਬੰਦਾ ਗੱਲ ਪਕੜ ਕਰਦਾ ਹੁੰਦਾ ਗੱਲ ਕਰ ਲਈ ਦੀ ਆ ਪਕੜ ਕਿਉਂਕਿ ਧਿਆਨ ਕੋਈ ਵੀ ਗੱਲ ਤੁਸੀਂ ਧਿਆਨ ਨਾਲ ਸੁਣੋ ਨਾ ਮੈਂ ਧਿਆਨ ਦੇਈਦਾ ਜਿੰਨਾ ਕੁ ਵੀ ਸੁਣਨਾ ਉਹਦੇ ਲਈ ਧਿਆਨ ਦੇਈਦਾ ਪੂਰਾ ਕਦੇ ਮਰਜ਼ੀ ਮੈਨੂੰ ਪੁੱਛ ਵੀ ਸਕਦੇ ਹੋ ਅਜੇ ਤੱਕ ਜਿੰਨੇ ਚਿਰ ਦਿਮਾਗ ਚੱਲਦਾ ਤੇ ਪੁੱਛੀ ਵੀ ਜਾ ਸਕਦੀ ਹੁੰਦੀ ਹੈ ਪਰ ਸਾਨੂੰ ਹਾਂ ਜਿੰਨਾ ਕੁ ਤੁਸੀਂ ਪੜ੍ਹਦੇ ਲਿਖਦੇ ਹੋ ਉਹ ਓਨਾ ਕੁ ਤਾਂ ਤੁਹਾਨੂੰ ਪੂਰਾ ਡੰਗਾਈ ਚ ਜਾਣਾ ਚਾਹੀਦਾ ਮਤਲਬ ਕੀ ਆ ਸਾਨੂੰ ਜੇ ਉਹਦੇ ਜਾਏਂਗੇ ਉਹ ਤਾਂ ਹੀ ਕਿਸੇ ਨੂੰ ਤੁਸੀਂ ਸਮਝ ਸਕਦੇ ਹੋ ਇਹਦੇ ਉੱਪਰ ਤਾਂ ਤੁਸੀਂ ਮੇਰੇ ਹਿਸਾਬ ਨਾਲ ਸੰਪਰਕ ਉਹ ਬੰਦਿਆਂ ਨਾਲ ਰੱਖੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਨਹੀਂ ਤਾਂ ਤੁਸੀਂ ਕੱਚੇ ਘਰ ਦਿਖਾ ਕੇ ਕਿਸੇ ਨੂੰ ਮੰਜੇ ਤੇ ਪਾ ਕੇ ਕਿੰਨਾ ਕੁ ਚੱਲ ਰਿਹਾ ਵੀ ਚੱਲੇ ਰਹੇ ਚੰਗੇ ਕੰਮ ਕਰਨ ਵਾਲੇ ਚੰਗੇ ਵੀ ਕਰਦੇ ਆ ਪਰ ਨਹੀਂ ਕਹਿੰਦੇ ਮਾੜੀ ਕਰਦੇ ਆ
1: ਜਜ਼ਬਾਤੀ ਕਰ ਜਾਂਦੇ ਆ ਬਹੁਤ ਸਾਰੇ ਬਿਲਕੁਲ ਚੀਜ਼ਾਂ ਨੇ
3: ਸਿੱਖਣ ਦੀਆਂ ਵੀ ਲੋੜਾਂ ਨੇ ਦਿੱਤਾ ਵੀ ਸਾਨੂੰ ਬਹੁਤ ਕੁਛ ਆ ਸਾਡੇ ਵੇਲੇ ਅਸੀਂ ਚਿੱਠੀਆਂ ਤੇ ਗੱਲਾਂ ਕਰਦੇ ਹੁੰਦੇ ਹੁਣ ਚਾਹੇ ਖੂੰਜਾ ਲਾ ਕੇ ਘਰ ਦੇਖ ਲੋ ਸਾਰਾ
1: ਜੀ
3: ਹਾਂਜੀ ਇੱਥੇ ਬੈਠੇ ਜਿਹਦੀ ਮਰਜ਼ੀ ਜੋ ਮਰਜ਼ੀ ਦੇਖ ਲੋ
1: ਹੁਣ ਦੇਖੋ ਤੇ ਅਮਰੀਕਾ ਦੇ ਵਿੱਚ ਜਦੋਂ ਟਰਾਂਸਪੋਰਟ ਚੱਲਦੀ ਸੀ ਤਾਂ ਉਹ ਜਿਹੜਾ ਵਾਕੀ ਟਾਕੀ ਹੁੰਦੇ ਸੀ ਲੱਗੇ ਜੀ ਆਪਣੇ
3: ਪਹਿਲਾਂ ਬਾਕੀ ਟਾਕੀਆਂ ਸ਼ੁਰੂ ਹੋਈਆਂ ਸੀ
1: ਆਹੋ ਦੇਖੋ ਰੇਡੀਓ ਰਾਡੀਓ ਵਗੈਰਾ ਉਹਨਾਂ ਸਮਿਆਂ ਦੇ ਵਿੱਚ ਨਹੀਂ ਹੋਣੇ ਆ ਜਾਂ ਉਹ ਟਰੱਕਾਂ ਵਾਲੇ ਜਿਹੜੇ ਟਰਾਂਸਪੋਰਟ ਵਾਲੇ ਸਾਰੇ ਬਾਈ ਉਹ ਮਤਲਬ ਕਿ ਜਾਂ ਟੈਕਸੀ ਚਲਾਉਣ ਵਾਲੇ ਜਿਹੜੇ ਸੀ ਉਹ ਸਾਰੇ ਉਹਨਾਂ ਦੇ ਉੱਤੇ ਹੀ ਲੱਗੇ ਰਹਿੰਦੇ
3: ਸਾਡੇ ਕੋਲ ਬਾਕੀ ਟਾਕੀ ਹੁੰਦੀ ਸੀ ਅਸੀਂ ਉੱਥੇ ਹੀ ਲੱਗੇ ਰਹਿੰਦੇ ਗੱਲਾਂ ਬਾਤਾਂ ਮਾਰਦੇ ਸੀ ਫਿਰ ਸੀਵੀ ਆ ਗਏ ਸੀਵੀ ਬਾਕੀ ਟਾਕੀ ਤੇ ਇਹ ਹੁੰਦਾ ਸੀ ਵੀ ਤੁਸੀਂ ਇੱਕ ਦੂਜੇ ਨਾਲ ਇਕੱਲੇ ਗੱਲ ਕਰ ਸਕਦੇ ਹੋ ਕੋਈ ਚੈਨਲ ਤੇ
1: ਜੀ
3: ਟੀਵੀਆਂ ਤੇ ਤੁਸੀਂ ਸਾਰੇ ਗਰੁੱਪ ਹੁੰਦਾ ਮਤਲਬ ਆਹ ਗਰੁੱਪ ਆ
1: ਤੇਰਾ ਵਟਸਐਪ
3: ਗਰੁੱਪ ਹੋ ਗਿਆ ਹੌਲੀ ਹੌਲੀ ਫਰਕ ਪੈ ਗਿਆ ਹਰ ਚੀਜ਼ ਇੱਕ ਚੀਜ਼ ਦੂਜੀ ਚੀਜ਼ ਨੂੰ ਖਾਈ ਗਈ ਹੈ ਵੈਸੇ ਦੇਖੋ ਇਹ ਗੱਲ ਨਹੀਂ ਹੈਗੀ
1: ਬਿਲਕੁਲ ਹੈ ਜੀ
3: ਤੇ ਉਹ ਬਾਕੀ ਟਾਕੀ ਆਈ ਤਾਂ ਸੀਵੀ ਆਇਆ ਬਾਕੀ ਟਾਕੀ ਨੂੰ ਖਾ ਗਿਆ ਤੇ ਫੋਨ ਆਏ ਉਹ ਸੀਵੀ ਨੂੰ ਖਾ ਗਏ ਜਿਹੜਾ ਰੇਡੂਆ ਹੁੰਦਾ ਸੀਗਾ
1: ਹਾਂਜੀ
3: ਹਾਂਜੀ ਉਹ ਖਾਏ ਗਏ ਮੁੜ ਕੇ ਫੋਨ ਫੋਨ ਤਾਂ ਸਾਰਾ ਕੁਛ ਖਾ ਗਿਆ ਇਹ ਜਿੰਨਾ ਇਹ ਛੋਟਾ ਮੈਂ ਕਹਿੰਦਾ ਉਹਨਾਂ ਹੀ ਭੁੱਖਾ ਸੀ ਇਹ
1: ਬਿਲਕੁਲ ਹੈ ਜੀ
3: ਇਹਦਾ ਸਾਰਾ ਇਹਦੇ ਵਿੱਚ ਆ ਤੁਸੀਂ ਦੇਖੋ ਸਾਡੇ ਇੱਥੇ ਗੱਡੀਆਂ ਦੇ ਵਿੱਚ ਪਤਾ ਨੀ ਇੰਡੀਆ ਮੈਂ ਸਾਡੀਆਂ ਗੱਡੀਆਂ ਜਿੱਦਾਂ ਪਹਿਲਾਂ ਦੇਖੋ ਰੀਲਾਂ ਆਡੀਓ ਉਹ ਬੰਦ ਹੋਈਆਂ
1: ਜੀ
3: ਫਿਰ ਸੀ ਡੀ ਬੰਦ ਹੋ ਗਈ
1: ਜੀ
3: ਫਿਰ ਚਿੱਪ ਆਉਣ ਲੱਗ ਗਈ ਹੁਣ ਕੁਛ ਵੀ ਨੀ ਆਉਂਦਾ ਗੱਡੀਆਂ ਕੁਛ ਵੀ ਹੈ ਨੀ ਉਹ ਕਹਿੰਦੇ ਤੁਸੀਂ ਆਪਦਾ ਕਨੈਕਟ ਕਰੋ
1: ਐਪ ਡਾਊਨਲੋਡ ਕਰੋ
3: ਐਪਾਂ ਹੈਗੀਆਂ ਫੋਨ ਦੇ ਵਿੱਚ ਉਹ ਤੁਹਾਡੇ ਉਹਦੇ ਨਾਲ ਕਨੈਕਟ ਹੋ ਜਾਂਦਾ ਜਿਹੜਾ ਮਰਜ਼ੀ ਕੋਈ ਸੁਣੀ ਚੱਲੋ ਇਹਨੇ ਜਮੇ ਖਤਮ ਕਰਤਾ
1: ਪਹਿਲਾਂ ਤਾਰ ਲੱਭਦੇ ਫਿਰਦੇ ਹੁੰਦੇ ਸੀ ਭੜਕਦੇ ਫਿਰਦੇ ਹੁੰਦੇ ਸੀ ਆਹ ਤਾਰ ਦਿਓ ਜੀ ਜਾਂ ਕੈਸਟ ਆਉਂਦੀ ਹੁੰਦੀ ਸੀ ਉਹ ਪਾਉਣੀ ਵਿੱਚ ਹਨਾ ਸੀ ਡੀ ਚਲਾਉਣ ਨੂੰ ਜਾਂ ਕੁਛ ਕਰਨ
3: ਬਿਲਕੁਲ
1: ਬਿਲਕੁਲ
3: ਮਤਲਬ ਮੈਂ ਇੱਕ ਦਿਨ ਕੋਈ ਇੱਕ ਗੀਤ ਲੱਭ ਰਿਹਾ ਸੀ ਮੇਜਰ ਰਾਜਸਥਾਨੀ ਨੇ ਗਾਇਆ ਹੋਇਆ ਗੀਤ ਭੁੱਖਿਆਂ ਵਾਲਾ ਜਿਹੜਾ ਬਹੁਤ ਪਿਆਰਾ ਆਪਣੇ ਧੀ ਦੇ ਉੱਪਰ ਗਾਇਆ ਸੀ ਉਹਨੇ ਗੀਤ ਉਹ ਮੈਂ ਸੁਣਿਆ ਸੀ ਤੇ ਮੈਂ ਕਿਸੇ ਮੁੰਡੇ ਨੇ ਮੈਨੂੰ ਸੁਣਾਇਆ ਸੀ ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਮੇਰੇ ਬੋਲ ਮੈਨੂੰ ਬੋਲ ਨੀ ਯਾਦ ਆ ਰਿਹਾ ਮੈਂ ਉਹ ਮਤਲਬ ਕੈਸਟ ਮੇਰੇ ਕੋਲ ਪਈ ਆ ਹੁਣ ਕੈਸਟਾਂ ਬੇਸਮੈਂਟ ਸਿੱਟੀਆਂ ਪਈਆਂ ਮਤਲਬ 5-6 ਡੱਬੇ ਭਰੇ ਪਏ ਹੋਣੇ ਕੈਸਟਾਂ ਦੇ ਉਹ ਕਿੱਥੋਂ ਲੱਭੂਗਾ ਜੀ ਗੀਤ ਉਹ
1: ਜੀ
3: ਹੈਂ ਹੁਣ ਇਹਦੇ ਉੱਤੇ ਤੁਸੀਂ ਮਾੜਾ ਜਿਹਾ ਹੱਥ ਮਾਰੋ ਜਿਹੜਾ ਕੋਈ ਮਰਜ਼ੀ ਲੱਭ ਲਓ
1: ਜੀ
0: ਬਿਲਕੁਲ ਬਿਲਕੁਲ
3: ਸਮਾਂ
1: ਜੀ
3: ਸਮੇਂ ਨਾਲ ਸਭ ਕੁਝ ਬਦਲੀ ਜਾਂਦਾ ਜੀ
0: ਸਮਾਂ
3: ਬੰਦੇ ਦਾ ਪਤਾ ਨੀ ਸੀ ਹੁੰਦਾ ਉਹ ਵੀ ਘਰੇ ਮੁੜ ਆਉਂਦਾ ਸੀ ਤੇ ਹੁਣ ਸਭ ਕੁਝ ਪਤਾ ਲੋਕੇਸ਼ਨਾਂ ਵੀ ਆਉਂਦੀਆਂ ਤਾਂ ਵੀ ਲੱਭਣਾ ਔਖਾ ਹੋਇਆ ਪਿਆ
1: ਬੜਾ ਔਖਾ ਜੀ ਜੀ ਬਿਲਕੁਲ ਹੈ ਜੀ
3: ਠੀਕ ਹੈ ਜੀ
1: ਥੈਂਕ ਯੂ ਅਜਲ ਸਾਹਿਬ ਬਹੁਤ ਬਹੁਤ ਸ਼ੁਕਰੀਆ
0: ਜੀ
1: ਜੀ ਹਾਂਜੀ ਸ਼ਮੀ ਜੀ ਕੰਟੀਨਿਊ ਪਲੀਜ਼
0: ਬਿਲਕੁਲ ਬਿਲਕੁਲ ਜੀ ਬਿਲਕੁਲ ਆਪਣੇ ਔਜਲਾ ਸਾਹਿਬ ਹੋਰਾਂ ਨੇ ਕਹਿ ਲੋ ਵੀ ਇੱਕ ਇੱਕ ਗੱਲ ਜਿਹੜੀ ਹੈ ਲੱਖ ਲੱਖ ਦੀ ਕੀਤੀ ਹੈ
1: ਕੀਤੀ ਹੈ ਜੀ
0: ਉਹ ਇਹੀ ਜਦੋਂ ਜਿਵੇਂ ਹੁਣ ਕਬੱਡੀ ਖਿਡਾਰੀ ਦਾ ਇੰਨਾ ਦੁਖਦਾਈ ਜਿਹੜਾ ਸੁਨੇਹਾ ਉਹਨਾਂ ਨੂੰ ਦਿੱਤਾ ਸਹੀ ਗੱਲ ਆ ਕਿ ਸਮੇਂ ਰਹਿੰਦੇ ਜੇ ਇਸ ਮੀਡੀਆ ਦਾ ਤਾਂ ਹੀ ਆਪਾਂ ਫਾਇਦਾ ਮੰਨਦੇ ਹਾਂ ਕਿ ਇੱਕ ਦੂਜੇ ਦੀ ਮਦਦ ਵਾਸਤੇ ਅੱਗੇ ਆ
1: ਜੀ
0: ਜਾਂ ਕੋਈ ਕਿਸੇ ਦੇ ਕੰਮ ਆ ਸਕੀਏ ਬੜੀ ਵਾਰੀ ਮੈਂ ਦੇਖੀ ਦੋ ਵਾਰੀ ਮੈਂ ਦੇਖ ਲਈ ਫਿਲਮ ਇੱਕ ਸ਼ਿੰਡਲਰਸ ਲਿਸਟ
1: ਜੀ
0: ਉਹ ਬਹੁਤ ਸਾਲ ਪਹਿਲਾਂ ਦੇਖੀ ਸੀ ਹੁਣ ਫਿਰ ਦੁਬਾਰਾ ਕਿਤੇ ਆ ਗਈ ਆ ਆਨਲਾਈਨ ਅਵੇਲੇਬਲ ਹੋ ਗਈ
1: ਜੀ
0: ਤੇ ਉਹ ਬੰਦਾ ਦੇਖੋ ਜਿਹੜਾ ਔਸਕਰ ਸ਼ਿੰਡਲਰ ਆ
1: ਜੀ
0: ਜਿਹਨੇ ਇੰਨੇ ਯਹੂਦੀ ਬਚਾਏ ਆ ਪੋਲੈਂਡ ਦੇ ਵਿੱਚ
1: ਜੀ
0: ਤੇ ਉਹਦੀ ਜਦੋਂ ਆਪਾਂ ਲਾਈਫ ਦੇਖਦੇ ਆ ਤੇ ਉਹ ਰੀਅਲ ਬੰਦਾ ਹੈਗਾ ਕਹਿੰਦੇ ਹੋਇਆ ਉਹ ਧਰਤੀ ਤੇ ਤੇ ਕਿੰਨੇ ਉਹਨੇ ਜਿਹੜੇ ਆ ਬੰਦਿਆਂ ਨੂੰ ਬਚਾਇਆ ਬੱਚਿਆਂ ਨੂੰ ਬਚਾਇਆ ਫੈਕਟਰੀਆਂ ਦੇ ਵਿੱਚ ਤੇ ਕਿੱਥੇ ਉਹ ਇੱਕ ਲੈਵਲ ਦੇ ਉੱਤੇ ਸੀਗਾ ਕਿ ਮੈਂ ਮੁਨਾਫਾ ਕਮਾਉਣਾ, ਉਹਨੇ ਉੱਥੇ ਕਮਾਇਆ ਵੀ
1: ਜੀ,
0: ਅੰਨੇ ਵਾਹ ਮੁਨਾਫਾ ਕਮਾਇਆ, ਪਰ ਉਹੀ ਸਾਰਾ ਜਿਹੜਾ ਪੈਸਾ ਹੈ ਉਹ ਜਿਹੜਾ ਉਹਨੇ ਲੋਕਾਂ ਨੂੰ ਬਚਾਉਣ ਉੱਤੇ ਜਿਹੜਾ ਖਰਚ ਕਰ ਦਿੱਤਾ, ਕੁਛ ਵੀ ਨੀ ਰੱਖਿਆ
1: ਜੀ।
0: ਉਹਦੇ ਆਖਰ ਦੇ ਵਿੱਚ ਉਹ ਜਿਹੜਾ ਬੜਾ ਭਾਵੁਕ ਕਰ ਦੇਣ ਵਾਲਾ ਸੀਨ ਹੈ, ਜਦੋਂ ਉਹ ਜਿਹੜੇ ਬਚਾਏ ਹੋਏ ਯਹੂਦੀ ਆ ਉਹਨੂੰ ਇੱਕ ਮੁੰਦਰੀ ਦਿੰਦੇ ਆ
1: ਜੀ
0: ਅਹਿਸਾਨ ਵਜੋਂ ਕਿ ਠੀਕ ਹੈ ਸਰ ਥੈਂਕਸ, ਤੁਸੀਂ ਜਾ ਰਹੇ ਹੋ ਕਿਉਂਕਿ ਹੁਣ ਤੁਸੀਂ ਭਗੌੜੇ ਬਣ ਚੁੱਕੇ ਹੋ, ਜਰਮਨ ਜਿਹੜਾ ਹਾਰ ਗਿਆ ਸਰੈਂਡਰ ਕਰ ਦਿੱਤਾ ਤੇ ਮੈਂ ਚੱਲੇ ਆ। ਉਹਨੂੰ ਜਾਣ ਲੱਗੇ ਉਹ ਦਿੰਦੇ ਆ, ਕਹਿੰਦੇ ਸਰ ਕੁਦਰਤ ਜਿਹੜੀ ਹੈ
1: ਜੀ
0: ਉਹ ਇਹ ਅਸੀਂ ਤਾਂ ਤੁਹਾਨੂੰ ਦੇ ਰਹੇ ਹਾਂ ਵੀ ਇੱਕ ਵੀ ਜਾਨ ਜਿਹੜਾ ਕਿਸੇ ਦੂਸਰੇ ਦੀ ਬਚਾਉਂਦਾ
1: ਜੀ
0: ਉਹ ਧਰਤੀ ਦਾ ਬੜਾ ਮਹਾਨ ਬੰਦਾ ਹੈ।
1: ਬਿਲਕੁਲ ਹੈ ਜੀ।
0: ਤੋ ਤੁਸੀਂ ਤਾਂ ਇੰਨੇ ਲੋਕਾਂ ਦੀ ਜਾਨ ਬਚਾਈ ਆ
1: ਜੀ,
0: ਉਹ ਇਹ ਸ਼ਬਦ ਸੁਣ ਕੇ ਨਾ ਵੀ ਇੱਕ ਵੀ ਜਾਨ ਜਿਹੜਾ ਬਚਾਉਂਦਾ ਹੈ ਉਹ ਬੰਦਾ ਟੁੱਟ ਜਾਂਦਾ, ਉਹ ਤਾਂ ਉਹ ਇੱਕ ਤਰ੍ਹਾਂ ਦਾ ਉਹਨੂੰ ਝਟਕਾ ਲੱਗਿਆ ਬੜਾ ਬਿਜਲੀ ਵਾਂਗ, ਕਹਿੰਦਾ ਯਾਰ ਆਹ ਜਿਹੜੀ ਮੇਰੀ ਗੱਡੀ ਖੜੀ ਆ ਜੇ ਮੈਂ ਇਹਨੂੰ ਵੇਚ ਦਿੰਦਾ ਤੇ 10 ਬੰਦੇ ਹੋਰ ਬਚ ਜਾਂਦੇ, ਆਹ ਜਿਹੜਾ ਮੈਂ ਇੱਥੇ ਆਪਣੇ ਕੋਟ ਦੇ ਉੱਤੇ ਆ ਸੋਨੇ ਦਾ ਇੱਕ ਬੈਚ ਲੰਘਿਆ ਹੋਇਆ ਨਾਜ਼ੀ ਪਾਰਟੀ ਦੇ ਮੈਂਬਰ ਵਾਲਾ, ਇਹ ਵੇਚ ਦਿੰਦਾ 2 ਬੰਦੇ ਇਹਦੇ ਨਾਲ ਬਚ ਜਾਂਦੇ
1: ਜੀ,
0: ਇਹ ਮੇਰੇ ਦਿਮਾਗ ਚ ਕਿਉਂ ਨੀ ਆਈ, ਮੈਂ ਹੋਰ ਬੰਦੇ ਬਚਾ ਸਕਦਾ ਸੀ, ਮੈਂ ਘੱਟ ਬੰਦੇ ਬਚਾ ਸਕਿਆ
1: ਜੀ,
0: ਜਦਕਿ ਉਹਨੇ ਕਾਫੀ ਆਪਣੇ ਵੱਲੋਂ ਕੀਤਾ ਔਰ ਇਤਨੇ ਲੋਕਾਂ ਨੂੰ ਬਚਾਇਆ
1: ਜੀ।
0: ਇਹੀ ਜਿਹੜੀ ਭਾਵਨਾ ਹੈ ਨਾ ਕਿ ਜਦੋਂ ਸੈਲਫ ਲੈਸ ਹੋ ਕੇ ਅਸੀਂ ਕੰਮ ਆਉਣ ਦੀ ਸੋਚਦੇ ਹਾਂ ਦੂਸਰੇ ਦੀ
1: ਜੀ,
0: ਤੋ ਇਹ ਬੜੀ ਵੱਡੀ ਇੱਕ ਮਨੁੱਖਤਾ ਦੀ ਜਿੱਤ ਕਹੀ ਜਾ ਸਕਦੀ ਹੈ,
1: ਕਹੀ ਜਾ ਸਕਦੀ ਹੈ। ਬਿਲਕੁਲ ਹੈ ਜੀ
0: ਜੀ ਭਾਨ ਸਾਹਿਬ
1: ਜੀ ਸ਼ਮੀ ਜੀ, ਤੇ ਆਪਾਂ ਫਿਰ ਸਮਾਪਤੀ ਕਰਦੇ ਹਾਂ, ਇਸ ਦੇ ਵੱਲ ਨੂੰ ਵੱਧਦੇ ਹਾਂ
0: ਹੌਲੀ ਹੌਲੀ
1: ਜੀ, ਤੇ ਦੋਸਤਾਂ ਦੇ ਲਈ ਬੇਨਤੀ ਹੈ ਜੇ ਕਾਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਹੌਲੀ ਹੌਲੀ ਸ਼ਮੀ ਜੀ। ਤੇ
0: ਬਿਲਕੁਲ ਜੀ ਬਿਲਕੁਲ
1: ਸ਼ਮੀ ਜੀ, ਤੁਹਾਡਾ ਆਪਣਾ ਰੇਡੀਓ ਦੇ ਜਾਂਦੇ ਜਾਂਦੇ ਮੈਂ ਪੁੱਛਾਂਗਾ ਤਜਰਬਾ ਜਾਂ ਤੁਹਾਡੀ ਸ਼ੁਰੂਆਤ ਰੇਡੀਓ ਦੀ ਦੁਨੀਆਂ ਦੇ ਵਿੱਚ ਕਿਵੇਂ, ਵੈਸੇ ਹੈ ਨਾ ਇੱਕ ਜੱਸੀ ਜੀ ਨੇ ਸ਼ਾਇਦ ਮਕੌਲ ਕੀਤਾ ਜਾਂ ਤਾਂ ਪਤਾ ਨੀ, ਕਹਿੰਦੇ ਅੱਜ ਮੱਛਰ ਦਿਵਸ ਵੀ ਹੈਗਾ ਕਿਤੇ ਇੰਡੀਆ ਦੇ ਵਿੱਚ ਹੈ ਜੀ,
0: ਉਹ ਕਿਹੜਾ ਦਿਵਸ ਹੈ ਜਿਹੜਾ ਮੱਛਰ ਦਿਵਸ ਨਹੀਂ
1: ਜੀ ਜੀ ਜੀ
0: ਬਿਲਕੁਲ ਜੀ, ਅੱਜ ਉਹਦਾ ਜਿਹੜਾ ਨੈਸ਼ਨਲ ਰੇਡੀਓ ਦਿਵਸ ਜ਼ਰੂਰ ਹੈ
1: ਜੀ,
0: ਤੇ ਉਹ ਵੀ ਬੜਾ ਵਧਾਈ ਵਾਲਾ ਦਿਨ ਹੈ, ਬੜਾ ਮੁਬਾਰਕ ਦਿਨ ਹੈ ਕਿ ਕਮਰਸ਼ੀਅਲ ਜਿਹੜਾ ਰੇਡੀਓ ਸ਼ੁਰੂ ਹੋ ਗਿਆ
1: ਜੀ
0: ਭਾਰਤ ਦੇ ਵਿੱਚ, ਉਹਦਾ ਜਿਹੜਾ ਇੰਟਰਨੈਸ਼ਨਲ ਵਰਲਡ ਰੇਡੀਓ ਡੇ ਹੈ ਉਹ ਅਲੱਗ ਤਰੀਕ ਨੂੰ ਪਾਉਂਦਾ
1: ਜੀ,
0: ਪਰ ਅੱਜ ਸਾਡਾ ਜਿਹੜਾ ਨੈਸ਼ਨਲ ਰੇਡੀਓ ਡੇ ਹੈ ਇਹ ਵੀ ਇੱਕ ਮੁਬਾਰਕ ਦਿਨ ਹੈ
1: ਜੀ,
0: ਤੋ ਭਾਈ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਇਸ ਦਿਨ ਦੀ।
1: ਬਿਲਕੁਲ ਹੈ ਜੀ,
0: ਤੇ ਅਸੀਂ ਇਸੇ ਕਰਕੇ ਸ਼ਾਇਦ ਮੀਡੀਆ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਕਿ ਇਸੇ ਕਰਕੇ ਹੀ ਕੱਲ ਜਿਹੜਾ ਆਪਣਾ ਰਾਬਤਾ ਨਹੀਂ ਹੋਇਆ, ਅੱਜ ਹੋ ਗਿਆ, ਕੁਦਰਤੀ ਹੋ ਗਿਆ ਇਹੋ ਜਿਹਾ
1: ਜੀ,
0: ਬਟ ਅੱਜ ਬਹੁਤ ਹੀ ਕਮਾਲ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ। ਮੇਰੀ ਜਿਹੜੀ ਨਿੱਜੀ ਤੌਰ ਤੇ ਮੈਂ ਮੰਨਦਾ
1: ਜੀ
0: ਕਿ ਰੇਡੀਓ ਨਾਲ ਨੋ ਡਾਊਟ ਸ਼ੁਰੂ ਤੋਂ ਸਾਡੇ ਘਰ ਦੇ ਵਿੱਚ ਕੋਈ ਰੇਡੀਓ ਬੜਾ ਵੱਡਾ ਜਿਹਾ ਰੇਡੀਓ, ਟੀਵੀ ਜਿੰਨੇ ਹੁੰਦੇ ਸੀ ਉੱਡਾ ਕੇ ਰੇਡੀਓ ਹੁੰਦਾ ਸੀ
1: ਉਹ,
0: ਉਹਨੂੰ ਉਹਦੀ ਟੀਵੀ ਵਾਂਗ ਹੀ ਇੰਪੋਰਟੈਂਟ ਥਾਂ ਹੁੰਦੀ ਸੀ ਘਰ ਦੇ ਵਿੱਚ
1: ਜੀ,
0: ਬਕਾਇਦਾ ਉੱਥੇ ਉਹ ਕੱਪੜਾ ਜਿਹਾ ਪਾ ਕੇ ਉਹਨੂੰ ਢੱਕ ਕੇ ਐ ਘੁੰਡ ਜਿਹਾ ਉਹਦਾ ਚੱਕ ਕੇ
1: ਫਿਰ ਕਰੋਸ਼ੀਏ ਦੇ ਨਾਲ ਬੁਣੇ ਹੁੰਦੇ ਸੀ ਉਹ ਜੀ,
0: ਕਰੋਸ਼ੀਏ ਵਾਲਾ ਉਹਦੇ ਤੇ ਕੱਪੜਾ ਪੈਂਦਾ ਸੀ ਸਪੈਸ਼ਲ
1: ਜੀ,
0: ਤੇ ਸ਼ਾਇਦ ਹੋਰ ਕਿਸੇ ਕੱਪੜੇ ਨਾਲ ਉਹਦੇ ਨੈਟਵਰਕ ਨਾ ਆਉਂਦਾ ਹੋਵੇ,
1: ਹਵਾ ਲੱਗਦੀ ਰਹਿੰਦੀ ਹੈ ਵਿੱਚੋਂ ਜੀ।
0: ਹਾਂਜੀ ਉਹ ਦੇਖੋ ਅੱਗੇ ਵੱਧਦਾ ਵੱਧਦਾ ਉਹ ਸ਼ਟਰ ਵਾਲੇ ਜਿਹੜੇ ਲੱਕੜ ਦੀ ਕੈਬਨਿਟ ਵਾਲੇ ਟੈਲੀਵਿਜ਼ਨ ਆਏ ਆ, ਖੋਲ ਕੇ ਕਰਰ ਜੀ ਕਰਕੇ ਖੋਲਦੇ ਸੀ, ਘਰ ਦਾ ਜਿਹੜਾ ਲਾਣੇਦਾਰ ਹੈ ਉਹਨੂੰ ਵੀ ਦੇਖੋ ਤਾਲਾ ਲਾ ਕੇ ਰੱਖਦਾ ਸੀ ਉਹ ਬੰਦਾ, ਚਾਬੀ ਆਪਣੀ ਜੇਬ ਰੱਖਦੇ ਆ ਕੇ ਖੋਲਦੇ, ਅੱਗੇ ਉਹ ਚ ਪ੍ਰੋਗਰਾਮ ਉਨੇ ਕੁ ਹੁੰਦੇ ਸੀ ਵਿਚਾਰੇ ਜੀ, ਉਹਨੂੰ ਵੀ ਤਾਲੇ ਲਾ ਰੱਖੀ ਦੇ ਸਾਰੀ ਦਿਹਾੜੀ
1: ਜੀ,
0: ਤੇ ਸ਼ਾਮ ਨੂੰ 5 ਵਜੇ ਉਹ ਚੈ ਚੈ ਜੀ ਕਰਕੇ ਬੜਾ ਵਧੀਆ ਉਹ ਆਨ ਹੁੰਦੇ ਸੀ, ਤੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਉਦੋਂ ਕਿਉਂਕਿ ਟੈਕਨੋਲੋਜੀ ਅਜੇ ਡਿਵੈਲਪਿੰਗ ਸਟੇਜ ਦੇ ਵਿਚ ਸੀਗੀ
1: ਜੀ,
0: ਦੋ ਹੀ ਪ੍ਰੋਗਰਾਮ ਉਹਨਾਂ ਦੇ ਮੈਨੂੰ ਯਾਦ ਆ ਕਿ ਬੜੇ ਆਉਂਦੇ ਹੁੰਦੇ ਸੀ ਕਿ ਭਾਈ
1: ਜੀ
0: ਆਲ ਚੱਕੋ ਰੁਕਾਵਟ ਲਈ ਖੇਦ ਹੈ
1: ਜੀ,
0: ਤੇ ਹੁਣ ਸਾਡੇ ਮੋਗੇ ਪ੍ਰੋਗਰਾਮ ਦੇ ਹੁਣ ਸੁਣੋ ਦਿੱਲੀ ਤੋਂ,
1: ਹੁਣ ਮੇਰੇ ਕੋ ਬੰਦੇ ਬਣ ਕੇ ਖਬਰਾਂ ਸੁਣੋ ਤੇ ਮੰਡੀਆਂ ਦੇ ਭਾ।
0: ਮੈਂ ਮੇਰਾ ਜਿਹੜਾ ਇੰਟਰਨੈਟ ਰੇਡੀਓ ਨਾਲ ਜਿਹੜਾ ਵਾਹ ਵਾਸਤਾ ਜਾਂ ਜਿਹੜਾ ਇੰਟਰਸਟ ਮੇਰਾ ਬਣਿਆ ਜਾਂ ਮੇਰੇ ਧਿਆਨ ਚ ਗੱਲ ਆਈ ਉਹ ਉਹਦੇ ਲਈ ਹਰਬੰਸ ਹਿਊ ਜੀ ਨੂੰ ਮੈਂ ਯਾਦ ਕਰਨਾ ਚਾਹੂੰਗਾ ਕਿਉਂਕਿ ਬਹੁਤ ਹੀ ਉਹ ਸਤਿਕਾਰਿਤ ਆਪਣੇ ਰਹੇ ਨੇ,
1: ਬਿਲਕੁਲ,
0: ਔਰ ਦੁਆਬਾ ਰੇਡੀਓ ਦੇ ਫਾਊਂਡਰ ਮੈਂਬਰ ਵੀ ਰਹੇ
1: ਜੀ,
0: ਉਹ ਇੱਕ ਵਾਰੀ ਉਹ ਤੇ ਬਿਜਲਾ ਸਾਹਿਬ ਦੋਵੇਂ ਜਣੇ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ, ਉਹ ਤਲਵਾੜੇ ਆਏ ਤੇ ਉਹ ਕਹਿੰਦੇ ਜੀ ਅਸੀਂ ਇੱਕ ਰੇਡੀਓ ਲਈ ਲੰਡਨ ਤੋਂ ਰੇਡੀਓ ਚੱਲਦਾ
1: ਜੀ,
0: ਉਹਦੇ ਲਈ ਅਸੀਂ ਕਵੀ ਦਰਬਾਰ ਕਰਨਾ, ਤੁਸੀਂ ਆਪਣੇ ਭਾਈ ਕਵੀ ਬੰਧੂ ਇੱਥੇ ਇਕੱਠੇ ਕਰ ਲਓ
1: ਜੀ,
0: ਤੇ ਅਸੀਂ ਆਪਣੇ ਸਾਰੇ ਦੋਸਤਾਂ ਨਾਲ ਗੱਲ ਕੀਤੀ ਤੇ ਸ਼ਾਇਰ ਜਿਹੜੇ ਇਕੱਠੇ ਹੋਏ, ਉਹਦਾ ਕਸੂਤਾ ਟਾਈਮ ਸੀ ਬੜਾ, ਅੱਧੀ ਰਾਤ ਨੂੰ ਸ਼ੁਰੂ ਹੋਇਆ ਮੁਸ਼ਾਇਰਾ, ਅਸੀਂ ਜਾਗਦੇ ਰਹੇ ਸਾਰੀ ਰਾਤ ਵੀ ਕਦ ਹੋਣਗੇ ਯਾਰ ਕੀ ਕਰਨਗੇ,
1: ਉਹ ਕਹਿੰਦੇ ਸਾਢੇ ਪੰਜ ਘੰਟਿਆਂ ਦਾ ਫਰਕ ਹੈ ਇੰਗਲੈਂਡ ਦਾ ਤੇ ਇੰਡੀਆ ਦਾ।
0: ਹਾਂਜੀ ਹਾਂਜੀ, ਉਹ ਜਿਉਂ ਬੈਠੇ ਪਰ ਉਹ ਅੱਧੀ ਰਾਤ ਨੂੰ ਸ਼ਾਇਦ ਸ਼ੁਰੂ ਹੋਇਆ ਕੰਮ ਜਾ ਕੇ, ਉਹਨਾਂ ਦੇ ਹਿਸਾਬ ਨਾਲ ਤਾਂ ਆਪਣੇ ਟਾਈਮ ਨਾਲ ਕੀਤਾ ਹੋਊ, ਸਾਡੇ ਤਾਂ ਇੱਧਰ ਮੰਨ ਲਓ ਕਹਿ ਲਓ ਰਾਤ ਵੀ ਨਹੀਂ
1: ਆ ਗਿਆ ਜੀ,
0: ਉਹ ਬੈਠੇ ਰਹੇ ਬੜੀ ਦਿਲਚਸਪੀ ਨਾਲ ਬੈਠੇ ਰਹੇ
1: ਜੀ,
0: ਤੇ ਸਾਡੇ ਹੁਸ਼ਿਆਰਪੁਰ ਤੋਂ ਨਾ ਸਪੈਸ਼ਲ ਮਿੱਤਰ ਆਏ ਇਹਦੇ ਵਿੱਚ ਭਾਗ ਲੈਣ ਲਈ ਕਵੀ, ਇੱਕ ਗੱਡੀ ਦੇ ਪੰਜ ਜਣੇ ਸੀ, ਉਦੋਂ ਲੈਂਸਰ ਕਾਰ ਹੁੰਦੀ ਸੀ ਉਹਨਾਂ ਕੋਲ, ਉਹ ਵੀ ਸਪੈਸ਼ਲੀ ਆਏ ਹੋਏ ਤੇ ਉਹ ਟਾਈਆਂ ਟੂਈਆਂ ਲਾ ਕੇ ਆਏ ਬੜੇ ਵਧੀਆ ਤੇ ਬੜੇ ਟੋਰ ਨਾਲ ਬੈਠੇ ਵਿੱਚ, ਮੈਨੂੰ ਕਹਿੰਦੇ ਸ਼ਮੀ ਜੀ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ
1: ਜੀ,
0: ਕਹਿੰਦੇ ਰੇਡੀਓ ਕਿੱਥੇ ਆ ਇੱਥੇ, ਮੈਂ ਕਿਹਾ ਜੀ ਰੇਡੀਓ ਇੱਥੇ ਹੀ ਆ ਬੈਠੇ ਹੁਣ ਸਾਹਿਬ, ਇਹ ਆ ਬਿਜਲਾ ਜੀ ਬੈਠੇ ਆ
1: ਜੀ,
0: ਇਹ ਦੋ ਜਣੇ ਦੀ ਟੀਮ ਆ, ਇਹੀ ਰੇਡੀਓ ਆ
1: ਜੀ,
0: ਉਹ ਕਹਿੰਦੇ ਉਹ ਤਾਂ ਮਿੰਟ ਕਹਿੰਦੇ ਉਹ ਮਿੰਟ ਬਾਹਰ ਆ ਯਾਰ
1: ਜੀ,
0: ਤੇ ਮੈਂ ਬਾਹਰ ਗਿਆ ਉਹਨਾਂ ਨਾਲ, ਕਹਿੰਦੇ ਭਾਈ ਸਾਹਿਬ ਨਾ ਇਹਨਾਂ ਕੋਈ ਮਾਈਕ ਆ ਨਾ ਕੋਈ ਬਾਹਰ, ਮੈਨੂੰ ਕੋਈ ਗੱਡੀ ਖੜੀ ਡਿੱਗਿਆ ਜੀ ਤੇ ਰੇਡੀਓ ਲਿਖਿਆ ਹੋਇਆ, ਇਹ ਪ੍ਰਸਾਰਣ ਹੋਣਾ ਕਿਦਾਂ ਆ
1: ਜੀ,
0: ਮੈਂ ਕਿਹਾ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਆਪਣੀ ਜਿਹੜੀ ਡਰੈਸ ਡਰੁਸ ਇੰਨੀਆਂ ਟਾਈਆਂ ਲਾਈਆਂ ਅੱਧੀ ਰਾਤ ਨੂੰ, ਇਹਦੀ ਕੋਈ ਲੋੜ ਨੀ, ਆਪਾਂ ਰੇਡੀਓ ਤੇ ਜਾਣਾ, ਆਵਾਜ਼ ਹੀ ਜਾਣੀ ਆ ਫੋਟੋ ਨੀ ਜਾਣੀ, ਕਹਿੰਦੇ ਯਾਰ ਇਹ ਵੀ ਗਲਤ ਹੋਇਆ ਕੰਮ
1: ਜੀ,
0: ਮੈਂ ਕੁੜਤਾ ਪਜਾਮਾ ਪਾ ਕੇ ਬਹਿੰਦਾ ਫਿਰ, ਮੈਂ ਤਾਂ ਐਵੇਂ ਕਸੀ ਬੈਠਾ ਸਭ ਕੁਛ
1: ਜੀ।
0: ਅੱਛਾ ਉਹ ਆਏ ਤੇ ਉਹ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹ ਹਰਬੰਸ ਜੀ ਨੇ ਨਾ ਆਪਣੀ ਜੇਬ ਚੋਂ ਫੋਨ ਕੱਢਿਆ ਇੱਕ
1: ਜੀ,
0: ਕੀ ਆ ਲੋ ਜੀ, ਉਹ ਮੈਂ ਕਿਹਾ ਜੀ ਇਹ ਰੇਡੀਓ ਆ, ਕਹਿੰਦੇ ਇਹ ਰੇਡੀਓ ਨੀ ਇਹ ਤਾਂ ਫੋਨ ਆ, ਇੱਥੇ ਕਾਲ ਆਉਣੀ ਆ ਤੇ ਆਪਾਂ ਹੁਣ ਜੁੜਨਾ ਇੱਥੇ
1: ਜੀ,
0: ਉਹ ਕਾਲ ਲੱਗੀ ਉਧਰੋਂ ਪੋਸਟ ਉਹ ਰਾਏ ਹੋਰਾਂ ਨੇ ਗੱਲ ਕੀਤੀ ਸ਼ੁਰੂ, ਯਾ ਭਾਈ ਸਵਾਗਤ ਹੈ ਜੀ ਆਪਣਾ ਕਵੀ ਦਰਬਾਰ, ਕੋਈ ਉਹਦਾ ਨਾਮ ਸੀਗਾ ਕਵੀ ਦਰਬਾਰ ਹੀ ਸੀ ਸ਼ਾਇਦ ਪ੍ਰੋਗਰਾਮ ਦਾ ਨਾਮ, ਤੇ ਉਹ ਸਾਰਿਆਂ ਨੇ ਆਪਣੀ ਆਪਣੀ ਉਹ ਫੋਨ ਦੇ ਉੱਤੇ ਐ ਫੜ ਕੇ ਨਾ ਫੋਨ ਨੂੰ, ਸਾਰਿਆਂ ਨੇ ਆਪਣੀ ਆਪਣੀ ਕਵਿਤਾਵਾਂ ਸੁਣਾਈਆਂ
1: ਜੀ,
0: ਉਹ ਵੀ ਦੋ ਤਿੰਨ ਘੰਟੇ ਚੱਲਿਆ ਕੰਮ
1: ਜੀ,
0: ਤੇ ਬਹੁਤ ਫੰਕਸ਼ਨ ਹੋਇਆ ਤੇ ਮੁੜ ਕੇ ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਆ ਸਹੀ ਗੱਲ ਆ ਬਹੁਤ ਵਧੀਆ ਚੀਜ਼ ਸੀ
1: ਜੀ,
0: ਤੇ ਉਹ ਹੌਲੀ ਹੌਲੀ ਕਰਕੇ ਫਿਰ ਹਿਉਂ ਸਾਹਿਬ ਨਾਲ ਤੇ ਬਿਜਲਾ ਜੀ ਨਾਲ ਗੱਲਾਂ ਬਾਤਾਂ ਕਰਦੇ ਕਰਾਉਂਦੇ
1: ਜੀ,
0: ਉੱਥੋਂ ਹੀ ਸ਼ਾਇਦ ਦੁਆਬਾ ਰੇਡੀਓ ਦਾ ਮੁੱਢ ਬੱਝਿਆ ਉਦੋਂ ਹੀ
1: ਜੀ,
0: ਕਿ ਬਈ ਇਹ ਤਾਂ ਅਸੀਂ ਇੱਥੋਂ ਵੀ ਹੋਸਟ ਕਰ ਰਹੇ ਜਿਹੜਾ ਅੱਧੀ ਰਾਤ ਨੂੰ ਜਾਗੇ ਆ, ਅਸੀਂ ਦਿਨੇ ਕਰ ਲਾਂਗੇ ਇੱਥੋਂ ਬੱਚੇ ਇਕੱਠੇ ਹੋ ਕੇ
1: ਜੀ ਜੀ,
0: ਇਹ ਜਿਹੜੀਆਂ ਚੌਂਕੀਆਂ ਲੱਗੀਆਂ ਉਹ ਦੋ ਤਿੰਨ ਵਾਰੀ ਉਹ ਪ੍ਰੋਗਰਾਮ ਹੋਇਆ ਸੀ ਤੇ ਬੜਾ ਅੱਛਾ, ਉਹ ਹਰਬੰਸ ਸਿੰਘ ਸਾਹਿਬ ਦੀ ਜਿਹੜੀ ਮੇਜ਼ਬਾਨੀ ਹੈ ਉਹਨੂੰ ਯਾਦ ਕਰਦੇ ਹਾਂ, ਸਲੂਟ ਵੀ ਕਰਦੇ ਹਾਂ,
1: ਔਰ
0: ਬਾਕਮਾਲ ਬਿਲਕੁਲ ਜੀ ਬਿਲਕੁਲ ਬਾਦ ਸਾਹਿਬ, ਤੋਂ ਇਹੀ ਦੁਆਬਾ ਰੇਡੀਓ ਦੇ ਪਹਿਲਾਂ ਹੋਰ ਵੀ ਕਈ ਨਾਂ ਸੋਚੇ ਗਏ ਸੁਝਾਏ ਗਏ, ਪਰ ਉਹ ਫਿਰ ਇਹੀ ਜਿਹੜਾ ਇੱਕ ਫਾਈਨਲ ਹੋਇਆ ਦੋਸਤਾਂ ਮਿੱਤਰਾਂ ਵੱਲੋਂ ਵੀ ਚਲੋ ਇਹਦੇ ਰੱਖ ਕੇ ਆਪਾਂ ਅੱਗੇ ਤੁਰਦੇ ਹਾਂ, ਤੋ ਇਹ ਜਿਹੜਾ ਕਾਫਲਾ ਜਿਹੜਾ ਹੌਲੀ ਹੌਲੀ ਕਰਕੇ ਦੋਸਤਾਂ ਦਾ ਬਣਿਆ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਪਿਆਰ ਮੁਹੱਬਤ ਦੀ ਇਸ ਕਹਿ ਲਓ ਵੀ ਦੁਨੀਆਂ ਦੇ ਵਿੱਚ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਅਤੇ ਆਪਣੇ ਵਿਚਾਰਾਂ ਨੂੰ ਡਿਜੀਟਲਾਈਜ਼ ਕਹਿ ਲੋ ਤਰੀਕੇ ਨਾਲ ਰਿਕਾਰਡ ਵੀ ਕਰ ਰਹੇ ਹਾਂ ਤੇ ਐਚ ਡੀ ਵਿਚਾਰ ਜਿਹੜੇ ਰਿਕਾਰਡ ਹੋ ਰਹੇ ਨੇ,
1: ਤੋ
0: ਅੱਜ ਦਾ ਜਿਹੜਾ ਨੈਸ਼ਨਲ ਰੇਡੀਓ ਡੇ ਆਪਾਂ ਸ਼ਰਧਾਂਜਲੀ ਵੀ ਦਵਾਂ ਦੇਣਾ ਚਾਹਾਂਗੇ ਹਰਬੰਸ ਸਿੰਘ ਜੀ ਨੂੰ,
1: ਬਿਲਕੁਲ,
0: ਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ,
1: ਬਿਲਕੁਲ ਜੀ,
0: ਤੇ ਭਾਰਤ ਸਾਹਿਬ ਬਹੁਤ ਖੂਬਸੂਰਤ ਜਿਹੜਾ ਅੱਜ ਚਰਚਾ ਤੁਸੀਂ ਛੇੜੀ ਮੀਡੀਆ ਦੀ, ਆਪਾਂ ਰੇਡੀਓ ਤੇ ਲਿਆ ਕੇ ਮੁਕਾਈ ਗੱਲ
1: ਜੀ,
0: ਪਰ ਇਹ ਸਫ਼ਰ ਜਾਰੀ ਆ
1: ਜਾਰੀ ਆ
0: ਤੇ ਇਹਦੇ ਹੋਰ ਹੋਰ ਆਯਾਮ ਜਿਹੜੇ ਆਉਣਗੇ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਐਫ ਐਮ ਰੇਡੀਓ ਆ, ਏ ਐਮ ਰੇਡੀਓ ਆ, ਤੇ ਹੁਣ ਡੈਬ ਰੇਡੀਓ ਵੀ ਚੱਲ ਪਿਆ, ਡਿਜੀਟਲ ਆਡੀਓ ਬ੍ਰੋਡਕਾਸਟਿੰਗ ਸਿਸਟਮ ਚੱਲ ਰਿਹਾ, ਤੇ ਉਹਦੀ ਰੇਂਜ ਵੀ ਜ਼ਿਆਦਾ ਹੈ, ਕਲੈਰਿਟੀ ਵੀ ਜ਼ਿਆਦਾ ਹੈ, ਇਹ ਅੱਗੇ ਅੱਗੇ ਹੋਰ ਵੀ ਇਹਦੇ, ਹੁਣ ਆਪਾਂ ਇੰਟਰਨੈਟ ਰੇਡੀਓ ਦੇ ਉੱਤੇ ਗੱਲ ਕਰ ਰਹੇ ਹਾਂ, ਇਹਦੇ ਉੱਤੇ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ,
1: ਬਿਲਕੁਲ
0: ਬਿਲਕੁਲ ਜੀ, ਇਹ ਤਾਂ ਭਾਵੇਂ ਮੰਗਲ ਗ੍ਰਹਿ ਤੇ ਸੁਣ ਲੈ, ਕੋਈ ਨੈਟ ਚਾਹੀਦਾ ਉਹਦੇ ਕੋਲ,
1: ਸ਼ਮੀ ਜੀ,
0: ਤੋਂ ਇਹ ਕੁੱਲ ਮਿਲਾ ਕੇ
1: ਤੇ ਆਪਣੇ ਨਾਲ
0: ਕੁੱਲ ਮਿਲਾ ਕੇ,
1: ਹਾਂਜੀ
0: ਜੀ ਜੀ ਜੀ,
1: ਦੋ ਸਰੋਤੇ, ਮੈਂ ਕਿਹਾ ਕੁੱਲ ਤੁਸੀਂ ਮਿਲਾਓ, ਦੋ ਸਰੋਤੇ ਜੁੜੇ ਆ, ਉਹਨਾਂ ਦੀ ਗੱਲ ਸੁਣ ਲੱਗੀ ਜੀ, ਫਿਰ ਕੁੱਲ ਮਿਲਾਉਂਦੇ ਆ ਤੁਹਾਡੇ ਨਾਲ ਤੇ
0: ਕੁੱਲ ਮਿਲਾ
1: ਜੀ, ਕੁੱਲ ਦਾ ਮਤਲਬ ਕਿ ਪੀੜੀ ਵੀ ਹੁੰਦੀ ਆ ਅਗਲੀ, ਮਤਲਬ ਕਿ ਵਾਰਸ ਹੁੰਦੇ ਨੇ ਕੁੱਲ, ਉਹਦੇ ਨਾਲ ਵੀ
0: ਬਿਲਕੁਲ, ਗੁਜਰਾਂ ਦੇ ਵੀ ਕੁੱਲ ਹੁੰਦੇ ਆ, ਫਕੀਰਾਂ ਦੀ ਕੁੱਲੀ
1: ਕੁੱਲੀ ਨਹੀਂ, ਕਲੋਲ ਵੀ ਹੋ ਜਾਂਦੀ ਹੈ ਕਈ ਵਾਰੀ,
0: ਕਿਉਂਕਿ ਉਹ ਬੜੇ ਵੱਡੇ ਬਣਾਏ ਹੁੰਦੇ ਉਹਨਾਂ ਨੇ
1: ਜੀ। ਜਸੀ ਚਾਲ ਜੀ ਸਵਾਗਤ ਹੈ, ਮੁਕੱਦਰ ਜੀ ਹੋਲਡ ਰੱਖਣਾ ਬਸ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ, ਵਧੀਆ ਚੱਲਦੇ ਆ, ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਅੱਜ।
1: ਤੁਸੀਂ ਮੱਛੜੇ ਮਨਾਏ ਜਾਂਦੇ ਹੋ ਜੀ?
4: ਨਹੀਂ, ਜਦੋਂ ਮੈਂ ਰੇਡੀਓ ਦਿਵਸ ਦੀ ਮੁਬਾਰਕਬਾਦ ਦਿੱਤੀ, ਮੇਰੀ ਕਿਸੇ ਨੇ ਨੀ ਮੰਨੀ।
1: ਅੱਛਾ ਜੀ,
4: ਲਾਈਵ ਚੈਟ ਤੋਂ? ਹਾਂਜੀ, ਤੇ ਫਿਰ ਮੈਂ ਮੱਛਰ ਦਿਵਸ ਦੀ ਤਾਂ ਦੇਣੀ ਹੋਈ ਸੀ ਨਾ ਵਧਾਈ।
1: ਨਹੀਂ ਤੁਸੀਂ ਮਤਲਬ ਕਿ ਰੇਡੀਓ ਰੇਡੀਓ ਕੋਠੇ ਤੇ ਚੜ੍ਹ ਕੇ ਸੁਣ ਰਹੇ ਹੋ ਕਿ ਮੱਛਰ ਤੰਗ ਕਰ ਰਿਹਾ ਜੀ?
4: ਚਲੋ, ਉਹ ਤਾਂ ਹੁਣ ਰਾਜਨ ਭਾਜੀ ਕਹਿ ਕੇ ਗਏ ਨੇ ਵੀ AI ਪੜ੍ਹਾਉਣ ਲੱਗ ਪਏ ਨੇ, ਤੇ ਹੁਣ ਮੈਂ ਉਹਨਾਂ ਨੂੰ ਪੁੱਛਣਾ ਸੀਗਾ ਵੀ ਬੁੜਿਆਂ ਨੂੰ ਨੀ ਪੜ੍ਹਾਉਣ ਲੱਗੇ AI ਕਿਤੇ? ਵੀ ਅਸੀਂ ਵੀ ਸਾਰੇ ਦਾਖਲਾ ਲੈ ਲਈ, ਤੇ AI ਦੱਸ ਦੂ ਸਾਨੂੰ ਵੀ ਮੱਛਰ ਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਚ ਹੈ
1: ਜੀ।
4: ਤੇ ਚਲੋ ਜੋਕ ਤੋਂ ਪਾਰਟ, ਤੇ ਇੱਕ ਨਾ ਪੜਾਸ ਕੱਢਣ ਦਾ ਮਾਮਲਾ ਹੈ ਰੇਡੀਓ, ਮਤਲਬ ਸਾਡੇ ਮਤਲਬ ਅਸੀਂ ਚਲੋ ਜਿੱਥੇ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਤੇ ਉੱਥੇ ਕਿਤੇ ਨਾ ਕਿਤੇ ਪੜਾਸ ਵੀ ਨਿਕਲ ਆਉਂਦੀ ਹੈ, ਭਾਵੇਂ ਕੋਈ ਖਰੀਦਾ ਗਾਉਂਦਾ ਜਾਂ ਬੇਸੁਰਾ ਗਾਉਂਦਾ ਜੋ ਵੀ ਗੱਲਬਾਤ ਕਰਦੇ ਆ ਆਪਾਂ
1: ਜੀ,
4: ਤੇ ਇੱਕ ਫੈਮਿਲੀ ਬਣ ਗਈ ਹੈ
1: ਜੀ।
4: ਤੇ ਏਦਾਂ ਦਾ ਹੀ ਵਾਕਾ ਮੈਨੂੰ ਤੇ ਯਾਦ ਆਇਆ ਕਿ ਜਿਹੜੇ ਚੰਗੇ ਚੰਗੇ ਤੋਂ ਰਿਟਾਇਰ ਹੋਏ ਲੋਕ ਵੀ ਨਾ, ਉਹ ਕਿਤੇ ਨਾ ਕਿਤੇ ਕਮਿਊਨੀਕੇਟ ਕਰਨ ਦੀ ਗੱਲ ਕਰਦੇ ਨੇ ਸਵੇਰੇ ਜਾ ਕੇ, ਜਾਂ ਚਾਹੇ ਉਹ ਗਰਾਊਂਡਾਂ ਦੇ ਵਿੱਚ ਹਾਹਾ ਕਰਨਾ ਹੋਵੇ ਜਾਂ ਯੋਗਾ ਕਰਨਾ ਹੋਵੇ
1: ਜੀ।
4: ਤੇ ਇਸ ਤਰ੍ਹਾਂ ਇੱਕ ਬੈਂਕ ਮੈਨੇਜਰ ਰਿਟਾਇਰ ਹੋ ਕੇ ਨਾ, ਤੇ ਉਹ ਗੱਲ ਚ ਨਾ ਟੇਢਾ ਜਿਹਾ ਬੈਗ ਪਾ ਕੇ ਨਾ ਆਇਆ ਕਰਦਾ ਸੀਗਾ, ਮਤਲਬ ਰੋਜ਼ ਹੀ ਆਪਣੇ ਕਾਪੀ ਪੈਨ ਉਹਦੇ ਕੋਲ ਹੁੰਦਾ ਸੀ ਬੈਗ ਚ, ਤੇ ਉਹਨੂੰ ਲਿਖਣ ਲੁਖਣ ਦਾ ਵਿਚਾਰ ਸੀ, ਤੇ ਉਹਦਾ ਮਤਲਬ ਹੁੰਦਾ ਸੀ ਵੀ ਮੈਨੂੰ ਬਾਕੀ ਮੈਂਬਰ ਸਾਰੇ ਸੁਣਨ
1: ਜੀ,
4: ਤੇ ਬਾਕੀ ਮੈਂਬਰ ਤਾਂ ਐ ਕੈਦੀਆਂ ਵਾਂਗੂ ਭੱਜਦੇ ਸੀ ਯੋਗਾ ਕਲਾਸ ਖਤਮ ਹੋਣ ਤੋਂ, ਉਹ ਬੜਾ ਮਿੰਟਾਂ ਕਰਕੇ ਬਿਠਾਉਂਦਾ ਬਿਠਾਉਂਦਾ ਹੁੰਦਾ ਸੀ ਲੋਕਾਂ ਨੂੰ ਵੀ ਦੋ ਮਿੰਟ ਮੇਰੀ ਗੱਲ ਸੁਣ ਜਾਊਗਾ, ਮੇਰਾ ਗਾਣਾ ਸੁਣ ਜਾਊਗਾ, ਮੈਂ ਨਵਾਂ ਬਣਾਇਆ
1: ਜੀ।
4: ਤੇ ਇੱਕ ਨਾ ਸਾਡੇ ਵਿਚੋਂ ਮੈਂਬਰ ਸੀ, ਉਹਨੇ ਨਾ 65 ਵਾਰੀ ਖੂਨਦਾਨ ਕੀਤਾ
1: ਜੀ,
4: ਤੇ ਮੇਰੀ ਨਜ਼ਰ ਚ ਤੇ ਬੜੀ ਮਹਾਨ ਗੱਲ ਕੀਤੀ ਉਹਨੇ ਹਨਾ
1: ਜੀ।
4: ਤੇ ਉਹ ਜਿਹੜਾ ਸ਼ਾਇਰ ਸੀ ਨਾ, ਉਹ ਲਿਖ ਕੇ ਲਿਆਇਆ ਸ਼ਾਬਾਸ਼ ਲਿਖ ਕੇ ਨਾ, ਤੇ ਇੱਕ ਕਾਪੀ ਤੇ ਸਿੰਪਲ ਜੇ ਪੰਨੇ ਉੱਤੇ ਲਿਖ ਕੇ ਲਿਆਇਆ ਸ਼ਾਬਾਸ਼, ਤੇ ਵਿੱਚ ਉਹਨੇ ਨਾਂ ਲਿਖੇ ਉਹਦੇ, ਮਤਲਬ ਕਈ ਕੁਛ ਕਹਿ ਕੇ
1: ਜੀ।
4: ਤੇ ਉਹ ਜਿਹਨੂੰ ਦਿੱਤਾ ਉਹਨੂੰ ਖੂਨਦਾਨ ਕਰਨ ਵਾਲੇ ਨੇ, ਉਹਨੇ ਭੋਰਾ ਕਦਰ ਨਾ ਜਾਣੀ ਉਹਦੀ, ਉਹਨੇ ਐ ਵਜਾ ਕੇ ਸਾਈਡ ਤੋਂ ਸੁੱਟਤਾ। ਮੈਨੂੰ ਪਤਾ ਲੱਗਾ, ਮੈਂ ਕਿਹਾ ਮੇਰੇ ਵਰਗੀ ਹੁੰਦੀ ਮੈਂ ਤਾਂ ਫਰੇਮ ਕਰਾ ਕੇ ਰੱਖਦੀ, ਵੀ ਇਹਨੇ ਕੋਈ ਪਰਵਾਹ ਹੀ ਨੀ ਕੀਤੀ ਵੀ ਤੈਨੂੰ 65 ਵਾਰੀ ਖੂਨਦਾਨ ਕੀਤਾ, ਤੈਨੂੰ ਅਗਲਾ ਸ਼ਾਬਾਸ਼ ਦੇ ਕੇ ਦੇ ਰਿਹਾ। ਏਦਾਂ ਦੇ ਵੀ ਲੋਕ ਹੁੰਦੇ ਨੇ ਵੀ ਮਤਲਬ ਭੜਾਸ ਕਿਤੇ ਕੱਢਣੀ ਹੁੰਦੀ ਤੇ ਸਾਨੂੰ ਤਾਂ ਬਹੁਤ ਵਧੀਆ ਮਿਲਿਆ ਹੋਇਆ ਰੇਡੀਓ ਸਟੇਸ਼ਨ।
1: ਉਹ ਮੋਰੀ ਦੁਖੀ ਹੋਣਾ ਜੀ, ਉਹ ਕਹਿੰਦਾ ਹੋਣਾ ਇਹ ਰੋਜ਼ ਹੀ ਆ ਜਾਂਦਾ।
4: ਨਹੀਂ, ਇੱਕ ਸ਼ਾਬਾਸ਼ ਵਾਲੀ ਚੀਜ਼ ਉਹ ਵੀ ਤੁਹਾਡੇ ਆਪਣੇ ਦੇ ਰਿਹਾ ਲਿਖਤ ਰੂਪ ਚ ਆਪਣੇ ਵੱਲੋਂ, ਤੇ ਤੁਸੀਂ ਉਹਦੀ ਕਦਰ ਤਾਂ ਕਰੋ।
1: ਬਿਲਕੁਲ,
4: ਏਦਾਂ ਹਾਂਜੀ, ਇਹ ਕਮਿਊਨੀਕੇਸ਼ਨ ਗੈਪ ਹੁੰਦਾ ਨਾ, ਮਤਲਬ ਜੇ ਕੋਈ ਕਿਤੇ ਗੱਲ ਨਹੀਂ ਕਰ ਸਕਦਾ, ਤੇ ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਸਾਡੇ ਵਰਗਿਆਂ ਨੂੰ ਮੂਰਖ ਦੱਸਦੇ ਨੇ, ਲਾਏ ਤਾਂ ਸਿਰਫ ਪਾਉਂਦੇ ਰਹਿੰਦੇ ਨੇ ਰੇਡੀਓ ਤੇ ਸਾਰਾ ਦਿਨ, ਏਦਾਂ ਵੀ ਕਹਿ ਦਿੰਦੇ ਸਾਰਿਆਂ ਨਾਲ, ਏਦਾਂ ਅੱਧਾ ਬੰਦਾ ਹੁੰਦਾ ਹੀ ਹੋਊਗਾ ਜਿਹੜਾ ਏਦਾਂ ਕਹਿ ਦਿੰਦਾ ਕਿ ਟਾਈਮ ਖਰਾਬ ਕਰਦੇ ਨੇ ਰੇਡੀਓ ਤੇ
1: ਜੀ।
4: ਹਾਂਜੀ, ਧੰਨਵਾਦ ਤੁਹਾਨੂੰ ਮੇਰੀ ਹਾਜ਼ਰੀ
1: ਰੇਡੀਓ,
4: ਬਹੁਤ ਬਹੁਤ
1: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਸ ਜੀ ਜੱਸੀ ਚਾਲ ਜੀ, ਤੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਬਾਈ ਜੀ ਨੇ, ਤੇ ਆਪਣੇ ਸੁਰਿੰਦਰ ਮਾਲ ਜੀ ਕਹਿੰਦੇ ਆ ਕਿ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਛੰਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣੀ ਚਾਹੁੰਦੀ ਕਹਿੰਦੇ ਜੀ, ਤੇ ਉਹਨਾਂ ਦੀ ਗੱਲ ਵੀ ਚਲੋ ਮੈਂ ਸੁਣ ਲਵਾਂਗਾ ਜੀ ਬਾਅਦ ਦੇ ਵਿੱਚ। ਹਾਂਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਮੁਕੱਦਰ ਜੀ।
5: ਹਾਂਜੀ, ਸਤਿ ਸ੍ਰੀ ਅਕਾਲ ਪੱਦ ਬਾਈ ਜੀ, ਛੰਮੀ ਬਾਈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ,
5: ਸਤਿ ਸ੍ਰੀ ਅਕਾਲ ਬਾਬੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ।
1: ਜ਼ਿੰਦਾਬਾਦ ਜੀ, ਜੀ
0: ਬਿਲਕੁਲ ਜੀ, ਬਿਲਕੁਲ ਜ਼ਿੰਦਾਬਾਦ,
5: ਉਹੀ ਰਹਿਣੀ ਹੈ ਜ਼ਿੰਦਾਬਾਦ ਅਖੀਰ ਤੱਕ
1: ਜੀ।
5: ਗੱਲ ਐ, ਮੈਂ ਤਾਂ ਨਾ ਚਲੋ ਥੋੜੀਆਂ ਗੱਲਾਂ ਬਾਤਾਂ ਸੁਣ ਕੇ ਮੈਂ ਜੁੜ ਗਿਆ ਵਿੱਚ
1: ਜੀ।
5: ਤੁਸੀਂ ਗੱਲ ਰੇਡੀਓ ਦੀ ਤੇ ਮੀਡੀਆ ਦੀ ਛੇੜ ਲਈ ਬਾਅਦ ਚੋਂ ਆ ਗਏ।
1: ਨਹੀਂ, ਵਿਸ਼ਾ ਹੀ ਇਹ ਚੱਲਦਾ
5: ਪਿਆ, ਨਹੀਂ ਵਿਸ਼ਾ ਵਿਸ਼ਾ ਇਹੀ ਚੱਲਦਾ ਪਿਆ, ਪਰ ਚਲੋ ਮੈਂ ਚਲੋ ਹੋ ਸਕਦਾ ਮੈਂ ਲੇਟ ਜੁੜਿਆ, ਮੈਂ ਸੁਣੀ ਜਦੋਂ ਮੈਂ ਸੁਣਿਆ ਉਹ ਚਰਚਾ ਇਹਦੇ ਤੇ ਚੱਲੀ, ਤੁਸੀਂ ਚਲੋ ਵਿੱਚ ਹੋਰ ਗੱਲਾਂ ਵੀ ਕਰੀ ਜਾਂਦੇ ਸੀ, ਮੈਂ ਸੁਣਦਾ ਤਾਂ ਵਾਹਵਾ ਚਿਰਦਾ ਹੀ ਪਿਆ ਸੀ
1: ਜੀ।
5: ਪਰ ਮੈਂ ਜਿੰਨਾ ਕੁ ਇਹਨੂੰ ਪੜਚੋਲ ਕਰਦਾ ਹੈਗਾ ਨਾ ਬਾਈ ਜੀ, ਜਿਹੜੇ ਮੀਡੀਆ ਦੀ ਕਰਦਾ ਜਾਂ ਆਪਾਂ ਰੇਡੀਓ ਦੀ ਕਰਦੇ ਹਾਂ, ਠੀਕ ਹੈ ਬਾਈ ਜੀ, ਟਾਵੇਂ ਟਾਵੇਂ ਟੱਲੇ ਰਹਿ ਗਏ ਜਿਹੜੇ ਕੋਈ ਗੱਲ ਕਰਨ ਵਾਲੇ ਹੈਗੇ ਨੇ, ਨਹੀਂ ਜੇ ਇੱਕ ਇੱਕ ਤਾਂ ਸੱਤਾਧਾਰੀ ਧਿਰ ਵਾਲੇ ਚੈਨਲ ਹੋ ਗਏ ਜੀ,
1: ਜੀ
5: ਇੱਕ ਹੋ ਗਏ ਵਿਰੋਧੀ ਧਿਰ ਵਾਲੇ
1: ਜੀ।
5: ਇਹ ਇਹਨਾਂ ਚੋਂ ਮੈਂ ਜਿੰਨੀ ਕੁ ਪੜਚੋਲ ਕੀਤੀ ਹੈ ਜੀ, ਮੈਨੂੰ ਨੀ ਲੱਗਦਾ ਹੈਗਾ ਇਹਨਾਂ ਚੋਂ ਕੋਈ ਘੱਟ ਹੈ। ਆ ਪਿਛਲੇ ਦਿਨੀ ਇੱਥੇ, ਚਲੋ ਹੁਣ ਜੇ ਰੇਡੀਓ ਦੀ ਗੱਲ ਚੱਲੇਗੀ ਤੇ ਗੱਲ ਸਿਆਸੀ ਵੀ ਚੱਲੇਗੀ ਨਾਲ ਹੀ
1: ਜੀ,
5: ਕਿਉਂਕਿ ਭਾਵੇਂ ਉਹ ਚੈਨਲਾਂ ਦੀ ਇੱਥੇ ਆ ਝਾੜੂ ਵਾਲਿਆਂ ਨੇ ਸਟ੍ਰਾਈਕਾਂ ਮਾਰਨੀਆਂ ਸ਼ੁਰੂ ਕੀਤੀਆਂ ਪੇਜਾਂ ਦੇ ਉੱਤੇ ਵੀ ਤੁਸੀਂ ਮੁੱਖ ਮੰਤਰੀ ਦੀ, ਜਿਹੜਾ ਇੱਕ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ, ਵੀ ਤੁਸੀਂ ਉਹਦੀ ਫੋਟੋ ਵੀ ਯੂਜ਼ ਨੀ ਕਰ ਸਕਦੇ, ਥੋੜਾ ਪੇਜ ਉਡਾ ਤਾ, ਤੁਸੀਂ ਇਹ ਕਿਉਂ ਯੂਜ਼ ਕਰਦੇ ਪਏ ਹੋ
1: ਜੀ,
5: ਠੀਕ ਹੈ ਜੀ। ਤੇ ਆਪਣੇ ਆ ਪੰਜਾਬ ਵਾਲੇ ਪੱਤਰਕਾਰ ਕਈ ਜਾ ਕੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਏ, ਉੱਥੇ ਜਾ ਕੇ ਕਹਿ ਕੇ ਆਏ ਵੀ ਪੰਜਾਬ ਦੇ ਵਿੱਚ ਵੀ ਆਹ ਕੁਛ ਚੱਲਦਾ ਪਿਆ
1: ਜੀ,
5: ਜਿਹੜਾ ਦੋ ਮੂਹਾ ਚਿਹਰਾ ਸਿਆਸਤ ਆ, ਵੀ ਇਹ ਕਿਵੇਂ ਕੰਮ ਕਰਦੇ ਨੇ, ਜਿਹੜੇ ਆਪਾਂ ਇਹਨਾਂ ਨੂੰ ਲਿਆਉਣ ਵਾਲੇ ਆ, ਜਿਹੜੇ ਆਪਾਂ ਸੋਚਦੇ ਹਾਂ ਵੀ ਹਾਂਜੀ ਅਸੀਂ ਇਹਨੂੰ ਲਿਆਉਣਾ ਜਾਂ ਅਸੀਂ ਉਹਨੂੰ ਲਿਆਉਣਾ
1: ਜੀ,
5: ਵੀ ਇਹ ਇਹ ਉਹੀ ਗੱਲ ਹੈ, ਇਹੀ ਆ ਕੇਜਰੀਵਾਲ ਵੀ ਉੱਥੇ ਦਿੱਲੀ ਚ ਇਲਜ਼ਾਮ ਲਾਉਂਦੇ ਨੇ ਵੀ ਆ ਸਾਡੇ ਨਾਲ ਧੱਕਾ ਕਰਦੇ ਪਏ ਨੇ ਜੀ, ਆਪਣਾ ਬੀਜੇਪੀ ਵਾਲੇ
1: ਜੀ,
5: ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਉਹੀ ਧੱਕਾ ਇਹ ਇੱਥੇ ਇੱਥੇ ਇਹ ਕਰਦੇ ਪਏ ਨੇ
1: ਜੀ।
5: ਤੇ ਫਿਰ ਇਹਨਾਂ ਚੋਂ ਹੁਣ ਬਾਈ ਜੀ ਹੁਣ ਉਹੀ ਗੱਲ ਹੈ, ਜਿਹੜੇ ਚੈਨਲ ਨੇ ਤੁਸੀਂ ਦੇਖੋ ਜਦੋਂ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਆਪਣੇ ਪੱਤਰਕਾਰ ਉੱਥੇ ਪ੍ਰੈਸ ਕਾਨਫਰੰਸ ਕਰਕੇ ਆਏ, ਇਹਨਾਂ ਜਿਹੜੇ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਕਹਿਣ ਵਾਲੇ ਨੇ
1: ਜੀ,
5: ਇਹਨਾਂ ਦੇ ਵਿੱਚੋਂ ਇੱਕ ਵੀ ਬੰਦੇ ਦਾ ਮੂੰਹ ਨੀ ਖੁੱਲਿਆ ਕਿਸੇ ਨੇ। ਮੈਂ ਉਦੋਂ ਗੌਰ ਕਰਦਾ ਰਿਹਾ ਵੀ ਕੋਈ ਕੋਈ ਬੰਦਾ ਭਾਵੇਂ ਅਜੀਤ ਅੰਜੂ ਹਰੀ ਹੋਣ, ਭਾਵੇਂ ਆ ਵਿਸਾਰ ਸ਼ਰਮਾ ਹਰੀ ਹੋਣ, ਵੀ ਕੋਈ ਬੰਦਾ ਬੋਲੂਗਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਝਾੜੂ ਵਾਲੇ ਆਹ ਕਰਦੇ ਪਏ ਨੇ, ਪਰ ਕਿਸੇ ਦਾ ਮੈਂ ਨੀ ਸੁਣਿਆ
1: ਜੀ,
5: ਕੌਣ ਕੌਣ ਬੋਲਦਾ
1: ਜੀ।
5: ਇਸ ਕਰਕੇ ਇਹ ਇਹ ਜਿਹੜੇ ਪਾਸੇ ਨੂੰ ਕੰਮ ਚੱਲਿਆ ਹੋਇਆ ਨਾ ਬਾਈ ਜੀ, ਇੱਥੇ ਇੱਥੇ ਤਾਂ ਅੱਜ ਕਾਮਯਾਬ ਉਹ ਹੈ ਜਿਹੜਾ ਚਾਪਲੂਸ ਹੈ
1: ਜੀ,
5: ਜਿਹੜਾ ਬੰਦਾ ਮੈਂ ਇੱਕ ਸੈਕਿੰਡ ਚ ਗੱਲ ਖਤਮ ਕਰਦਾ, ਜਿਹੜਾ ਬੰਦਾ ਕਿਸੇ ਤੇ ਰਲ ਨੀ ਨਾ
1: ਜੀ,
5: ਉਹ ਕਿਸੇ ਹੱਲ ਵੀ ਨੀ ਹੈਗਾ
1: ਜੀ,
5: ਉਹਨੂੰ ਉਹਨੂੰ ਕੋਈ ਕੋਈ ਪੁੱਛਣ ਵਾਲਾ ਨੀ ਹੈਗਾ। ਜਿਹੜਾ ਜਿਹੜਾ ਚਾਪਲੂਸ ਹੈ ਉਹ ਕਿਸੇ ਧਿਰ ਵੱਲ ਜਰੂਰ ਖੜਾ, ਉਹਦੇ ਵੱਲ ਇੱਕ ਧਿਰ ਜਰੂਰ ਖੜ ਜੂਗੀ, ਉਹੀ ਗੱਲ ਕੋਈ ਵੀ ਖੜ ਜੇ ਭਾਵੇਂ ਆ ਕੇ।
1: ਬਿਲਕੁਲ ਹੈ ਜੀ, ਇੱਕ ਮੈਂ ਇਹਦੇ ਵਿੱਚ ਗੱਲ ਕਰਨੀ ਚਾਹਾਂਗਾ, ਛੰਮੀ ਜੀ ਜ਼ਿਆਦਾ ਜਾਣਦੇ ਨੇ ਇਸ ਚੀਜ਼ ਦੇ ਵਿੱਚ ਕਿ ਇੱਕ ਜਿਹੜੀ ਪੱਤਰਕਾਰੀ ਹੈ ਜੀ, ਉਹਦੇ ਵਿੱਚ ਛੰਮੀ ਜੀ ਚਾਹੇ ਨਿਊਜ਼ ਦਾ ਬੁਲੇਟਿਨ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਉਹਨੂੰ ਕੈਟਾਗਰੀ ਦੇ ਵਿੱਚ ਜੇ ਦੇਖਿਆ ਜਾਵੇ, ਨਾਪਿਆ ਜਾਵੇ, ਮਾਪਿਆ ਜਾਵੇ, ਤਾਂ ਮੈਂ ਤੁਹਾਡੇ ਕੋਲ ਜ਼ਰੂਰ, ਜਿਵੇਂ ਕਿ ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਡਿਬੇਟ ਸ਼ੁਰੂ ਕਰ ਲੈਂਦੇ ਹਾਂ ਕਿਸੇ ਨਿਊਜ਼ ਦੇ ਉੱਤੇ ਜਾਂ ਕਰੰਟ ਇਸ਼ੂ ਚੱਲਦਾ ਹੈ ਉਹਦੇ ਉੱਤੇ ਕੁਝ ਨਾ ਕੁਝ ਚਰਚਾ ਸ਼ੁਰੂ ਹੋ ਜਾਂਦੀ ਹੈ, ਉਹ ਇੱਕ ਵਿਸ਼ਾ ਹੋ ਗਿਆ ਜਾਂ ਉਹਦੇ ਉੱਤੇ ਡਿਸਕਸ਼ਨ ਹੈਗੀ ਹੈ। ਪਰ ਦੂਸਰੇ ਪਾਸੇ ਜੇ ਅਸੀਂ ਨਿਊਜ਼ ਦਾ ਬੁਲੇਟਿਨ ਕਰ ਰਹੇ ਹਾਂ ਤਾਂ ਕੀ ਉਹਦੇ ਉੱਤੇ ਅਸੀਂ ਆਪਣੀ ਟੀਕਾ ਟਿੱਪਣੀ, ਮੈਨੂੰ ਲੱਗਦਾ ਕਿ ਜਿੱਥੇ ਤੱਕ ਮੈਂ ਇਸ ਨੂੰ ਨੋਟ ਕੀਤਾ ਕਿ ਨਹੀਂ ਕਰ ਸਕਦੇ, ਉਹਦਾ ਮਕਸਦ ਹੁੰਦਾ ਸਿਰਫ ਇਨਫੋਰਮੇਸ਼ਨ ਦੇਣਾ, ਨਾ ਕਿ ਆਪਣੀ ਕੋਈ ਗੱਲ ਨਾਲ ਜੋੜ ਕੇ ਕਹਿਣਾ। ਕਿੱਦਾਂ ਦੇਖਦੇ ਹੋ ਇਹ ਸਾਰਾ ਸਿਲਸਿਲਾ, ਮਤਲਬ ਕੀ ਹੈਗਾ ਸ਼ਮੀ ਜੀ?
0: ਬਿਲਕੁਲ ਜੀ, ਜਿਹੜੀ ਔਲਖ ਸਾਹਿਬ ਗੱਲ ਕਰ ਰਹੇ ਆ ਉਹ ਮੀਡੀਆ ਦੇ ਵੱਖਰੇ ਵੱਖਰੇ ਜਿਹੜੀਆਂ ਪਰਤਾਂ ਨੇ, ਵੱਖਰੇ ਵੱਖਰੇ ਜਿਹੜੇ ਕਹਿ ਲੋ ਵੀ ਚਿਹਰੇ ਵੀ ਕਹਿ ਲੋ, ਜਾਂ ਕਿਵੇਂ ਆਪਾਂ ਨੂੰ ਦੇਖ ਸਕਦੇ ਹਾਂ
1: ਜੀ।
0: ਉਹ ਜਿਵੇਂ ਹੁਣ ਤੁਸੀਂ ਭਾਰਤ ਸਾਹਿਬ ਗੱਲ ਕੀਤੀ ਹੈ ਕਿ ਜਿਹੜੀ ਖਬਰ ਆ
1: ਜੀ
0: ਉਹ ਖਬਰ ਹੀ ਹੋਣੀ ਚਾਹੀਦੀ ਹੈ, ਉਹਨੂੰ ਆਪਾਂ ਆਪਣੇ ਕੋਈ ਰੰਗ ਚਾੜ ਕੇ ਪੁੱਠ ਚਾੜ ਕੇ ਅਗਰ ਪੇਸ਼ ਕਰਾਂਗੇ ਤਾਂ ਫਿਰ ਖਬਰ ਨੀ ਬਣੇਗੀ, ਉਹ ਅਨਾਲਿਸਿਸ ਬਣ ਜੂਗਾ ਉਹਦਾ,
1: ਸਾਡਾ ਨਜ਼ਰੀਆ ਬਣ ਜੂਗਾ,
0: ਕਿਸੇ ਵੀ ਨਿੱਜੀ ਵਿਚਾਰ ਹੋ ਗਏ। ਹੁਣ ਕਿਸੇ ਵੀ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦੇ ਤਿੰਨ ਪਹਿਲੂ ਹੁੰਦੇ ਆ, ਇੱਕ ਉਹ ਜਿਹੜਾ ਪੀੜਤ ਆ, ਇੱਕ ਉਹਦਾ ਬਿਆਨ ਆ, ਉਹਦੇ ਪੱਖ ਤੋਂ ਤੁਸੀਂ ਸੁਣੋਗੇ ਉਹ ਸੱਚਾ ਲੱਗੂਗਾ, ਇੱਕ ਜਿਹਨੇ ਮੰਨ ਲਓ ਉਹਦੇ ਮੁਤਾਬਕ ਧੱਕਾ ਕੀਤਾ ਉਹਦੀ ਕਹਾਣੀ ਹੋਏਗੀ, ਤੇ ਤੀਜਾ ਹੋਊਗਾ ਜੋ ਸੱਚੀ ਸੱਚ ਹੀ ਆ। ਜਿਹੜਾ ਪੱਤਰਕਾਰ ਆ, ਜੋ ਮੀਡੀਆ ਹੈ, ਉਹਨੂੰ ਤੇ ਸਿਰਫ ਜੋ ਸੱਚ ਹੈ ਉਹ ਦਿਖਾਉਣਾ ਚਾਹੀਦਾ, ਨਾ ਕਿ ਕਦੇ ਕਿਸੇ ਦਾ ਸੱਚ ਕਦੇ ਕਿਸੇ ਦਾ ਸੱਚ, ਕਿਉਂਕਿ ਉਹ ਫਿਰ ਜੇ ਕਿਸੇ ਦਾ ਸੱਚ ਹੈ ਤਾਂ ਕਿਸੇ ਦਾ ਹੀ ਆ। ਹੁਣ ਉਹਨੂੰ ਨਿਰਪੱਖ ਹੋ ਕੇ, ਨਿਰਪੱਖ ਹੋਣਾ, ਨਿਰਪੱਖਤਾ ਦਾ ਹੋਣਾ, ਇਹ ਜਿਹੜੀ ਮੁਕੱਦਰ ਬਾਈ ਦੀ ਗੱਲ ਕਰ ਰਹੇ ਨਾ, ਇਹ ਗੱਲ ਹੈਗੀ ਹੈ ਜਰਨਲਿਜ਼ਮ ਦੀ। ਜਰਨਲਿਜ਼ਮ ਮੀਡੀਆ ਦਾ ਇੱਕ ਬਹੁਤ ਛੋਟਾ ਪਾਰਟ ਹੈ, ਇੱਕ ਹਿੱਸਾ ਹੈ
1: ਜੀ,
0: ਮੀਡੀਆ ਦਾ ਹਿੱਸਾ ਹੈ, ਔਰ ਲੇਕਿਨ ਉਹਦਾ ਇੱਕ ਕਹਿ ਲੋ ਵੀ ਵੱਖਰਾ, ਇੱਕ ਉਹਦਾ ਵੱਖਰਾ ਸੈਗਮੈਂਟ ਹੈ, ਇੱਕ ਬਿਲਕੁਲ ਅਲੱਗ ਹੀ, ਜਿਹਦਾ ਸੰਬੰਧ ਖਬਰਾਂ ਨਾਲ ਹੈ, ਟੀਕਾ ਟਿੱਪਣੀਆਂ ਨਾਲ ਹੈ, ਉਹ ਪ੍ਰੈਸ ਹੈ, ਮੀਡੀਆ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ, ਇਹ ਚ ਕੋਈ ਵੱਡੇ ਚ ਕੋਈ ਉਹ ਨੀ, ਮਤਲਬ ਕਹਿ ਲੋ ਕਿ ਛਿਪੀ ਗੱਲ ਨੀ।
1: ਬਿਲਕੁਲ,
0: ਹੁਣ ਉਹਦੀ ਉਹਨੂੰ ਉਹ ਮੈਨੇਜੇਬਲ ਹੈ
1: ਜੀ,
0: ਮੈਨੇਜੇਬਲ ਆ ਕਿ ਓਹਨੂੰ ਆਪਾਂ ਮੈਨੇਜੇਬਲ ਉਹ ਹਰ ਪੱਧਰ ਤੋਂ ਆ
1: ਜੀ।
0: ਮਤਲਬ ਜਿਵੇਂ ਮੰਨ ਲਓ ਹੁਣ ਜੇ ਔਲਖ ਜੀ ਓਹਨੂੰ ਦੇਖਦੇ ਆ
1: ਜੀ
0: ਤੇ ਉਹ ਉਹਨਾਂ ਦੇ ਨਜ਼ਰੀਏ ਤੋਂ ਵੀ ਮੈਨੇਜੇਬਲ ਹੋ ਸਕਦਾ ਕਿਉਂਕਿ ਪੰਜ ਜਿਹੜੇ ਗੋਲਡਨ ਰੂਲ ਮੰਨੇ ਗਏ ਆ ਜੋ ਆਪਾਂ ਪੋਸੀਬਲ ਜਿਹੜੀ ਸੋਲੂਸ਼ਨ ਆ ਜਿਹੜਾ ਆਪਾਂ ਗੱਲ ਆਪਾਂ ਕਰ ਰਹੇ ਆ ਪੰਜ ਜਿਹੜੇ ਆ ਉਹ ਰੂਲ ਆ। ਪਹਿਲਾ ਹੈ ਕਿ ਸਟੋਪ ਰੁਕ ਜੋ
1: ਜੀ
0: ਦੇਖ ਫਿਰ ਦੂਸਰਾ ਹੈਗਾ ਚੈੱਕ ਕਰੋ ਕਿ ਜੋ ਖਬਰ ਆ ਰਹੀ ਹੈ ਜੋ ਜੋ ਆਪਾਂ ਪੜ੍ਹ ਰਹੇ ਹਾਂ ਸੁਣ ਰਹੇ ਹਾਂ ਸ਼ੇਅਰ ਕਰ ਰਹੇ ਹਾਂ ਚੈੱਕ ਤਾਂ ਕਰੋ
1: ਕਰੋਸ ਚੈੱਕ।
0: ਤੀਜਾ ਹੈਗਾ ਥਿੰਕ ਸੋਚ ਲਓ
1: ਜੀ
0: ਉਹਦੇ ਬਾਰੇ ਸੋਚੋ। ਸੋਚਣ ਤੋਂ ਬਾਅਦ ਫਿਰ ਤੁਹਾਨੂੰ ਜੇ ਲੱਗੇ ਵੀ ਠੀਕ ਹੈ ਗਲਤ ਹੈ ਇਹਨੂੰ ਵੀ ਫਿਰ ਚੌਥੀ ਚੀਜ਼ ਆ ਜਾਂਦੀ ਹੈ ਵੈਰੀਫਾਈ ਕਰੋ
1: ਜੀ
0: ਤਸਦੀਕ ਕਰੋ ਕਿ ਉਹਦੇ ਫੈਕਟ ਲੱਭੋ ਕਿ ਸੱਚੀ ਏਦਾਂ ਦੀ ਕੋਈ ਗੱਲ ਹੈਗੀ ਵੀ ਹੈ ਕਿ ਨਹੀਂ। ਉਸ ਤੋਂ ਬਾਅਦ ਜਾ ਕੇ ਉਹਨੂੰ ਸ਼ੇਅਰ ਕਰਨਾ ਚਾਹੀਦਾ ਉਸ ਤੋਂ ਬਾਅਦ ਉਹਨੂੰ ਬਿਲੀਵ ਕਰਾਂਗੇ ਜੇ ਬਿਲੀਵ ਹੋ ਗਿਆ ਆਪਾਂ ਨੂੰ ਲੱਗਦਾ ਕਿ ਠੀਕ ਹੈ ਸਾਰੇ ਪੱਖਾਂ ਤੇ ਸਾਰੇ ਤੱਥਾਂ ਤੇ ਆਧਾਰ ਤੇ ਗੱਲ ਆਪਾਂ ਨੂੰ ਮਿਲ ਗਈ ਫਿਰ ਆਪਾਂ ਸ਼ੇਅਰ ਕਰੀਏ। ਬਾਕੀ ਤਾਂ ਹੁਣ ਜਿਹੜਾ ਜੇ ਕੋਈ ਦੂਸਰੇ ਲੋਕ ਜੋ ਕਰ ਰਹੇ ਹੈ ਉਹਨੂੰ ਤਾਂ ਆਪਾਂ ਕੰਟਰੋਲ ਨਹੀਂ ਕਰ ਸਕਦੇ ਅਸੀਂ ਘੱਟੋ ਘੱਟ ਆਪਣੇ ਆਪ ਨੂੰ ਤਾਂ ਕਰ ਹੀ ਸਕਦੇ ਹਾਂ ਆਪਣੇ ਆਪ ਨੂੰ ਜਿਹੜਾ ਉਸ ਯੋਗ ਬਣਾ ਸਕਦੇ ਹਾਂ ਕਿ ਆਪਾਂ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕਰਦੇ ਸੀ ਕਿ ਫਿਲਟਰ ਆਊਟ ਕਰ ਸਕੀਏ ਸੱਚ ਝੂਠ ਨੂੰ ਆਪਾਂ ਉਸ ਤਰੀਕੇ ਤੋਂ ਦੇਖ ਸਕੀਏ ਕਿ ਬਈ ਸਾਨੂੰ ਇਹ ਸੋਝੀ ਹੈਗੀ ਆ
1: ਜੀ
0: ਬਈ ਕੀ ਠੀਕ ਹੋ ਰਿਹਾ ਕਿ ਨਹੀਂ ਠੀਕ ਹੋ ਰਿਹਾ
1: ਕਿਉਂਕਿ ਜੋ ਅੱਜ ਜਾਣਨ ਜੋ ਸ਼ਮੀ ਜੀ ਦੇਖਦੇ ਆ ਨਾ ਪੱਤਰਕਾਰ ਘੱਟ ਤੇ ਨਜੂਮੀ ਮੈਨੂੰ ਜ਼ਿਆਦਾ ਲੱਗਦੇ ਨੇ ਜੀ ਉਹ ਕਹਿੰਦੇ ਜੀ ਪਹਿਲਾਂ ਭਵਿੱਖਬਾਣੀ ਕਰਤੀ ਸੀ ਜੀ
5: ਭਾਰਤ ਬਾਈ ਜੀ ਖਬਰ ਦੇ ਉੱਤੇ ਨਾ ਵਿਊ ਪੁਆਇੰਟ ਦੇਣਾ ਜਿਹੜਾ ਨਾ ਮੇਰਾ ਮੰਨਣਾ ਇਹ ਹੈਗਾ ਅਸੀਂ ਟਵਾਣਾ ਸਾਹਿਬ ਨਾਲ ਜੁੜੇ ਇਸੇ ਕਰਕੇ ਸੀ ਉਹ ਹਾਲ ਹਰ ਗੱਲ ਦੇ ਉੱਤੇ ਆਪਣਾ ਵਿਊ ਦਿੰਦੇ
1: ਬਿਲਕੁਲ ਬਿਲਕੁਲ
5: ਬਾਈ ਜੀ ਇਹ ਜਿੰਨੇ ਜਿਹੜੇ ਮੰਨ ਲਓ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹਦੇ ਨੇ ਉਹ ਤਾਂ ਮੇਰੇ ਕੋਲ ਅਖਬਾਰ ਆਉਂਦੀ ਹੈ ਮੈਂ ਉਹਦੇ ਤੇ ਪੜ੍ਹ ਲੈਂਦਾ ਬਾਈ
1: ਬਿਲਕੁਲ
5: ਜਿੰਨੇ ਜ਼ਿਆਦਾਤਰ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹ ਕੇ ਸੁਣਾਉਂਦੇ ਨੇ ਚੈਨਲਾਂ ਉੱਤੇ ਪੜ੍ਹ ਕੇ ਅੱਧੇ ਘੰਟੇ ਦੀ ਖਬਰ ਉਹ ਲੈ ਕੇ ਵਿਊ ਤੁਰ ਜਾਂਦੇ ਨੇ ਆਪਣੇ
1: ਬਿਲਕੁਲ ਹੈ ਜੀ
5: ਪਰ ਉਹਦੇ ਤੇ ਆਪਣਾ ਵਿਊ ਪੁਆਇੰਟ ਦੇਣਾ
1: ਜੀ
5: ਉੱਥੇ ਫਿਰ ਗੱਲ ਉੱਥੇ ਜ਼ਿੰਮੇਵਾਰੀ ਦੀ ਵੀ ਹੋ ਜਾਂਦੀ ਹੈ ਉੱਥੇ ਫਿਰ ਗੱਲ ਕਰਨੀ ਵੀ ਆਪਾਂ ਕਿਹੜੇ ਵਿਊ ਪੁਆਇੰਟ ਨਾਲ ਗੱਲ ਕਰਦੇ ਬਾਈ ਜੀ ਧਾਰਮਿਕ ਮਸਲੇ ਤੇ ਮੈਂ ਕਹਿੰਦਾ ਜਿੰਨਾ ਟਵਾਣਾ ਸਾਹਿਬ ਜਿਹੜੇ ਹਿਸਾਬ ਨਾਲ ਵਿਊ ਦਿੰਦੇ ਨੇ ਜਿੰਨੇ ਕੋਈ ਦਿੰਦਾ ਹੀ ਨੀ ਹੈਗਾ ਬਾਈ ਜੀ ਉਸ ਗੱਲ ਉੱਤੇ ਸਾਰੇ ਉਹੀ ਗੱਲ ਇੱਕ ਸਾਈਡ ਤੋਂ ਨਿਕਲ ਜਾਂਦੇ ਨਹੀਂ ਜੀ ਇਹ ਧਾਰਮਿਕ ਮਸਲਾ ਜੀ ਅਸੀਂ ਸੈਂਸਿਟਿਵ ਮਸਲਾ ਜੀ ਅਸੀਂ ਇਹਦੇ ਤੇ ਗੱਲ ਹੀ ਨੀ ਕਰਨੀ ਜਦੋਂ ਕਿ ਸਾਰਾ ਪੁਆੜਾ ਹੀ ਇਹ ਧਾਰਮਿਕ ਮਸਲੇ ਤੇ ਸਿਆਸਤ ਨੇ ਪਾਇਆ ਹੋਇਆ ਜਿਹੜੇ ਸਾਡੇ ਆਰਥਿਕ ਮਸਲੇ ਨੇ ਉਹਨਾਂ ਦੀ ਤੇ ਗੱਲ ਹੀ ਨੀ ਹੁੰਦੀ ਬਾਈ ਜੀ ਕੌਣ ਕਰਦਾ ਅੱਜ ਮੰਨ ਲਓ ਪੰਜਾਬ ਮੰਨ ਲਓ ਇੰਨੇ ਲੱਖ ਕਰੋੜ ਦਾ ਕਰਜ਼ਾ ਜੀ ਕੌਣ ਕਰਦਾ ਕੋਈ ਇੰਨੇ ਬੱਚੇ ਜੰਮ ਲਓ ਜੀ ਉਹ ਗੱਲ ਕਰਨ ਦਿਆ ਕੋਈ ਹੋਰ ਗੱਲ ਕਰਨ ਦਿਆ
1: ਜੀ
5: ਇਸ ਚੀਜ਼ ਉੱਤੇ ਕੋਈ ਵਿਊ ਦਿੰਦਾ ਹੀ ਕਿੱਥੇ ਹੈ ਬਾਈ ਜੀ ਮੈਂ ਤਾਂ ਕਹਿੰਦਾ ਵਿਊ ਪੁਆਇੰਟ ਬਾਈ ਜੀ ਸਗੋਂ ਮੇਰਾ ਮੰਨਣਾ ਇਹ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਠੀਕ ਹੋਵਾਂ ਵੀ ਵਿਊ ਪੱਤਰਕਾਰ ਦਾ ਤੇ ਮਤਲਬ ਵੀ ਆਪਣਾ ਵਿਊ ਦੱਸੇ ਵੀ ਇਹਦੇ ਚ ਤੁਹਾਡਾ ਕੀ ਇਹ ਥੋੜੀ ਵੀ ਖਬਰ ਪੜ੍ਹ ਕੇ ਤੇ ਤੁਸੀਂ ਆਪਣਾ ਪਾਰ ਜਾਓ ਜੀ
1: ਜੀ
5: ਉਹ ਤਾਂ ਕੋਈ ਵੀ ਤੁਹਾਡੇਗਾ ਮੇਰੇ ਕੋਲ ਅਖਬਾਰ ਮੇਰੇ ਕੋਲ ਟ੍ਰਿਬਿਊਨ ਵੀ ਆਉਂਦੀ ਆ ਅਜੀਤ ਵੀ ਆਉਂਦੀ ਆ ਮੈਂ ਉਹਦੇ ਤੇ ਪੜ੍ਹ ਲਾਂਗਾ ਫਿਰ ਪੱਤਰਕਾਰ ਦੀ ਕੀ ਲੋੜ ਹੈ ਬਾਈ
1: ਬਿਲਕੁਲ
5: ਅਸੀਂ ਕਾਹਦੇ ਵਾਸਤੇ ਉਹਨੂੰ ਸੁਣਨਾ
1: ਉਹ
5: ਘੱਟੋ ਘੱਟ ਆਪਣਾ ਇੱਕ ਵਿਊ ਦਿੰਦਾ ਉਹਦੇ ਤੇ ਆਪਾਂ ਸਮਝ ਬਣਾਉਂਦੇ ਆ ਵੀ ਇਹ ਸਹੀ ਹੈ ਜਾਂ ਨਹੀਂ ਸਹੀ
1: ਜੀ ਬਿਲਕੁਲ
5: ਇਹ ਅਸਲ ਤੇ ਇਹ ਰਿਸਕੀ ਬਹੁਤ ਹੈ ਨਾ ਵਿਊ ਬਣਾਉਣਾ ਬਹੁਤ ਰਿਸਕੀ ਹੈ ਖਬਰ ਪੜ੍ਹ ਕੇ ਤੁਰ ਜਾਣਾ ਤਾਂ ਬਹੁਤ ਸੌਖਾ ਹੈਗਾ
1: ਬਿਲਕੁਲ
5: ਉੱਥੇ ਫਿਰ 100 ਆਉਂਦੇ ਨੇ ਵਿੱਚ ਗਾਲਾਂ ਕੱਢਣ ਵਾਲੇ ਵੀ ਤੂੰ ਹੈ ਫਲਾਣਾ ਹੈ ਤੇ ਤੂੰ ਫਲਾਣਾ ਹੈ ਤੇ ਤੂੰ ਫਲਾਣਾ
1: ਬਿਲਕੁਲ
5: ਇਸ ਕਰਕੇ ਨਾ ਇਹ ਪੱਤਰਕਾਰੀ ਵੀ ਠੀਕ ਹੈ ਕਹਿਣ ਨੂੰ ਆਪਾਂ ਹੈਗੀ ਸੀ ਇਹ ਚੌਥਾ ਥੰਮ ਪਰ ਅੱਜ ਕੱਲ ਦੀ ਜਿਹੜੀ ਪੱਤਰਕਾਰੀ ਹੈ ਨਾ ਇਹ ਮੈਨੂੰ ਨੀ ਲੱਗਦਾ ਹੈਗਾ ਇਹ ਚੌਥਾ ਥੰਮ ਹੈਗੀ ਹੈ ਬਾਈ ਜੀ ਇਹ ਸਭ ਆਪੋ ਆਪਣੀਆਂ ਧਿਰਾਂ ਨਾਲ ਜੁੜੇ ਹੋਏ ਲੋਕ ਨੇ ਕੋਈ ਉਹਨੂੰ ਲਿਆਉਣ ਨੂੰ ਫਿਰਦਾ ਕੋਈ ਉਹਨੂੰ ਲਿਆਉਣ ਨੂੰ ਫਿਰਦਾ ਗੱਲ ਉਹਦੇ ਤੇ ਜੇ ਨਿਰਪੱਖ ਗੱਲ ਕਰਨਾ ਫਿਰ ਤਾਂ ਜੋ ਇੱਥੇ ਝਾੜੂ ਵਾਲੇ ਕਰਦੇ ਨੇ ਜਾਂ ਮੰਨ ਲਓ ਦਿੱਲੀ ਚ ਦੂਜੇ ਕਰਦੇ ਨੇ ਫਿਰ ਇਹਨਾਂ ਨੂੰ ਸਾਰੇ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ ਨਾ ਜੀ
1: ਬਿਲਕੁਲ ਹੈ ਬਿਲਕੁਲ
5: ਪਰ ਨਹੀਂ ਬੋਲਦੇ ਹੈਗੇ ਹੁਣ ਧਰੂਵ ਰਾਠੀਆ ਜੀ ਏਡੇ ਏਡੇ ਪੱਤਰਕਾਰ ਨੇ ਆਪਣੇ ਆਪ ਨੂੰ ਕਹਿੰਦੇ ਨੇ ਇਹ ਮੰਨ ਲਓ ਯੂਟਿਊਬਰ ਨੇ ਜਾਂ ਚਲੋ ਪੱਤਰਕਾਰ ਨਾਂ ਵੀ ਕਹੀਏ ਇਹਨਾਂ ਨੂੰ ਇਹਨਾਂ ਨੂੰ ਹੋਰ ਸਾਰੇ ਦੇਸ਼ ਦੀ ਖਬਰ ਹੁੰਦੀ ਹੈ ਇਹਨਾਂ ਨੂੰ ਪੰਜਾਬ ਦੀ ਖਬਰ ਹੀ ਨਹੀਂ ਹੁੰਦੀ ਬਈ ਇੱਥੇ ਕੀ ਚੱਲਦਾ ਪਿਆ
1: ਬਿਲਕੁਲ ਹੈ ਜੀ ਬਿਲਕੁਲ
5: ਇਸ ਕਰਕੇ ਕਿਉਂਕਿ ਇਹ ਧਿਰ ਨਾਲ ਜੁੜੇ ਹੋਏ
1: ਜੀ
5: ਇਸ ਕਰਕੇ ਬਾਈ ਜੀ ਅੱਜ ਕੱਲ ਸਮਾਂ ਉਹ ਹੈਗਾ ਉਹ ਹੋਇਆ ਵੀ ਜਿਹੜਾ ਬੰਦਾ ਚਾਪਲੂਸੀ ਕਰ ਲੂ ਉਹੀ ਤਰੱਕੀ ਕਰ ਸਕਦਾ ਜਿਹੜਾ ਨਹੀਂ ਕਰਦਾ ਉਹ ਬਸ ਉਹ ਠੇਲਮ ਠੇਲਾ ਹੁੰਦਾ ਫਿਰ ਉਹ ਕਿਸੇ ਤੇ ਰਲਦਾ ਵੀ ਨੀ ਹੈਗਾ
1: ਬਿਲਕੁਲ
5: ਉਹਦੇ ਵੱਲ ਕੋਈ ਵੀ ਨੀ ਖੜਾ
1: ਬਿਲਕੁਲ
5: ਬਾਕੀ ਮੇਰਾ ਵਿਊ ਪੁਆਇੰਟ ਆ ਮੈਂ ਗਲਤ ਵੀ ਹੋ ਸਕਦਾ ਸਹੀ ਵੀ ਹੋ ਸਕਦਾ ਹਾਂਜੀ ਸਭ ਦੇ ਆਪਣੇ ਆਪਣੇ ਵਿਚਾਰ ਨੇ ਆਪਾਂ ਤਾਂ ਆਉਣਾ ਚਾਹੀਦਾ ਉਹੀ ਗੱਲ ਆਪਾਂ ਵੀ ਆਪਣੀ ਗੱਲ ਥੋਪਦੇ ਕਿਸੇ ਤੇ ਨੀ ਹੈਗੇ।
1: ਬਿਲਕੁਲ
5: ਸਭ ਦੇ ਵਿਚਾਰਾਂ ਦਾ ਸਤਿਕਾਰ ਹੈ, ਹੋਣਾ ਵੀ ਚਾਹੀਦਾ ਤੇ ਗੱਲ ਚੱਲਣੀ ਵੀ ਚਾਹੀਦੀ ਹੈ ਬਾਈ ਜੀ ਹਰ ਇੱਕ ਗੱਲ ਤੇ।
1: ਬਿਲਕੁਲ ਹੈ ਜੀ,
5: ਠੀਕ ਹੈ ਆਪਣਾ ਸ਼ਮੀ ਬਾਈ ਜੀ ਅੱਜ ਬਿਨਾ ਕਿਸੇ ਉਹੀ ਗੱਲ ਹੈ ਗਾਣੇ ਤੋਂ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ। ਥੈਂਕ ਯੂ ਜੀ,
0: ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ।
5: ਠੀਕ ਹੈ
1: ਪਰ ਉਹ ਕੁੱਲ ਮਿਲਾ ਕੇ ਇੱਧਰ ਹੋਰ ਹੀ ਕੁਝ ਮਿਲਾਈ ਜਾਂਦੇ ਨੇ
0: ਜੀ ਜੀ ਜੀ ਜੀ ਜੀ
1: ਆ ਦੇਖ ਲੋ ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ ਸ਼ਮੀ ਭਾਜੀ ਦੱਸ ਰਹੇ ਨੇ ਤੇ ਭਾਰਤ ਸਾਹਿਬ ਤੁਸੀਂ ਕਹਿੰਦੇ 80-80 ਹਜ਼ਾਰ ਦੀ 80-80 ਹਜ਼ਾਰ ਹੀ ਦੇ ਦੇਣਾ ਜੀ ਲੱਖ ਨਾ ਆਖਰ ਘਰ ਦੀ ਗੱਲ ਹੈ ਆਪਣੀ ਤੇ ਤੁਸੀਂ ਕਿਹੜਾ ਗੈਰ ਹੋ ਜੀ ਕਹਿੰਦੇ ਤੇ ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਨੇੜੇ ਹੋ 60 ਕੁ ਹਜ਼ਾਰ ਹੀ ਜਿਹੜਾ ਉਹਦੇ ਵਿਚ ਹੀ ਨਿਬੇੜ ਲਵੋ ਗੱਲ ਮੁਕਾਓ ਜੀ।
0: ਬਿਲਕੁਲ ਜੀ ਬਿਲਕੁਲ ਇਹੋ ਹੀ ਹੈ ਮੁਹੱਬਤ ਜਿੰਦਾਬਾਦ ਵਾਲਾ ਮਾਹੌਲ ਬਣਿਆ ਜਿਹੜਾ ਜੀ।

0: ਜੀ
1: ਤੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ, ਔਰ ਤੁਹਾਡਾ ਭਾਈ ਸਾਹਿਬ,
0: ਥੈਂਕ ਯੂ
1: ਵਾਪਸ
0: ਜੀ,
1: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ,
0: ਜ਼ਿੰਦਗੀ
1: ਨੈਸ਼ਨਲ
0: ਜਿੰਦਾਬਾਦ,
1: ਰੇਡੀਓ ਡੇ ਦੀਆਂ ਫਿਰ ਬਹੁਤ ਬਹੁਤ ਮੁਬਾਰਕਾਂ।
0: ਮੁਬਾਰਕਾਂ ਜੀ, ਸਭ ਨੂੰ ਮੁਬਾਰਕਾਂ ਸ਼ਮੀ ਜੀ, ਥੈਂਕ ਯੂ ਇੰਨਾ ਸਮਾਂ ਦੇਣ ਦੇ ਲਈ, ਡਿਸਕਸ਼ਨ ਕਰਨ ਦੇ ਲਈ, ਤੇ ਥੈਂਕ ਯੂ, ਸਤਿ ਸ੍ਰੀ ਅਕਾਲ, ਮਿਲਦੇ ਹਾਂ ਫਿਰ ਜੀ ਵੀਕਐਂਡ ਦੇ ਵਿੱਚ ਵੀ ਤੇ ਅਗਲੇ
1: ਜੀ,
0: ਹਫਤੇ ਵੀ ਜੀ,
1: ਜ਼ਰੂਰ ਜੀ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ
1: ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਦੋਸਤੋ, ਇਹ ਸਨ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਦੀ, ਤੇ ਪਰਸਨੈਲਿਟੀ, ਸੈਲਫ ਕੌਨਫੀਡੈਂਸ ਤੇ ਕਮਿਊਨੀਕੇਸ਼ਨ ਦੀ ਗੱਲਬਾਤ ਹੋਈ ਹੈ, ਤੇ ਹੋਰ ਬਹੁਤ ਸਾਰੇ ਦੋਸਤਾਂ ਦੇ, ਮਿੱਤਰਾਂ ਦੇ ਜਿਹੜੇ ਨੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ ਅੱਗੇ ਜਾ ਕੇ, ਤੇ ਪਿਆਰ ਮੁਹੱਬਤ ਬਹੁਤ ਭੇਜ ਰਹੇ ਹੋ ਤੁਸੀਂ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ US ਤੋਂ ਜੀ, ਸੁਰਿੰਦਰ ਕੌਰ ਮਾਲ ਜੀ, ਜੀ ਆਨੁ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ,
0: ਸਤਿ ਸ੍ਰੀ ਅਕਾਲ ਜੀ, ਜੀ ਆਨੁ ਜੀ।
2: ਹਾਂਜੀ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਨੈਸ਼ਨਲ ਰੇਡੀਓ ਦੀਆਂ ਬਹੁਤ ਬਹੁਤ ਵਧਾਈਆਂ ਜੀ।
0: ਤੁਹਾਨੂੰ ਵੀ ਜੀ।
2: ਹਾਂਜੀ, ਮੈਂ ਤਾਂ ਦੇਖੋ ਸ਼ਮੀ ਜੀ ਨੇ ਅੱਜ ਹਰਵੰਸ ਸਿੰਘ ਨੂੰ ਯਾਦ ਕੀਤਾ
0: ਜੀ,
2: ਮੈਂ ਆਖਿਆ ਲਓ ਫਿਰ ਸ਼ਮੀ ਜੀ ਨੇ ਮੇਰੇ ਤੋਂ ਪਹਿਲਾਂ ਯਾਦ ਕਰ ਲਿਆ, ਕਿਉਂਕਿ ਮੈਂ ਉਸ ਵੇਲੇ ਤੁਹਾਨੂੰ ਫੋਨ ਮਿਲਾਉਣਾ ਹੀ ਲੱਗੀ ਸੀ।
0: ਤੁਸੀਂ ਤਾਂ ਮੇਰੇ ਖਿਆਲ ਨਾਲ ਮਿਲੇ ਵੀ ਹੋਣਾ ਜੀ ਹਰਵੰਸ ਜੀ ਨੂੰ।
2: ਹਾਂਜੀ ਹਾਂਜੀ, ਪਤਾ ਕੀ ਆ, ਮੈਂ ਉਹਨਾਂ ਨਾਲ ਕਿੱਦਾਂ ਫਿਰ ਜੁੜੀਆਂ, ਤੁਹਾਡੇ ਨਾਲ ਰੇਡੀਓ ਤੋਂ ਸਭ ਤੋਂ ਪਹਿਲਾਂ ਕਿੱਦਾਂ ਜੁੜੀਆਂ।
0: ਹਾਂਜੀ
2: ਭੁਪਿੰਦਰ ਜੀ, ਮੈਂ ਹਨਾ ਆਪਣੇ ਘਰ ਦੇ ਮੂਹਰੇ ਵਾਕ ਕਰਦੀ ਸੀ, ਕਿਉਂਕਿ ਮੈਂ ਤਾਂ ਰੋਜ਼ ਸਵੇਰ ਸ਼ਾਮੀ ਵਾਕ ਕਰਦੀ ਹੁੰਦੀ ਹਾਂ, ਉਹ ਮੈਂ ਵਾਕ ਕਰਦੀ ਸੀ, ਇਕਬਾਲ ਨੇ ਮੈਨੂੰ ਕਿਹਾ ਸੀ ਤੁਸੀਂ ਰੇਡੀਓ ਡਾਊਨਲੋਡ ਕਰ ਲਓ, ਤੁਹਾਡਾ ਮੰਮੀ ਜਿਹੜਾ ਜੀ ਕਰਦਾ ਤੁਸੀਂ ਚੈਨਲ ਚੇਂਜ ਕਰ ਕਰਕੇ ਰੇਡੀਓ ਸੁਣ ਸਕਦੇ।
0: ਹਾਂਜੀ, ਉਦੋਂ ਸੀਗਾ ਪੰਜਾਬੀ ਰੇਡੀਓ ਚੱਲਦੇ ਸੀਗੇ। ਹਾਂਜੀ,
2: ਜਦੋਂ ਭੁਪਿੰਦਰ ਜੀ ਮੈਂ ਸੁਣ ਰਹੀ ਸੀ ਨਾ, ਉੱਥੇ ਹੀ ਆ ਗਿਆ ਜੀ ਦੂਜਾ ਪ੍ਰੋਗਰਾਮ, ਦੂਜਾ ਹਰਵੰਸ ਸਿੰਘ ਦਾ, ਜਦੋਂ ਮੈਂ ਆਵਾਜ਼ ਸੁਣੀ ਮੈਂ ਕਿਹਾ ਆਹ ਤਾਂ ਹਰਵੰਸ ਸਿੰਘ ਹੋ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪਹਿਲਾਂ ਮਿਲ ਚੁੱਕੀ ਸੀ ਹਨਾ, ਇੱਕ ਵਾਰ ਕੋਈ ਬੁੱਕ ਨਹੀਂ ਸੀਗੀ ਵੀ ਝੁੰਡ ਚੁਕਾਈ, ਤਾਂ ਉਹਦੇ ਉੱਥੇ ਮੈਨੂੰ ਸੱਦਿਆ ਸੀ, ਮੈਂ ਉੱਥੇ ਸੀਗੀ, ਮੈਂ ਤਾਂ ਗੱਲਾਂ ਬਾਤ ਕਾਫੀ ਕਰ ਚੁੱਕੀ ਸੀ, ਮਿਲ ਚੁੱਕੀ ਸੀ ਹਨਾ, ਤਾਂ ਫੇਰ ਉਹ ਫਿਰ ਤਾਂ ਮੈਨੂੰ ਆਦਤ ਪੈ ਗਈ ਸੁਣਨ ਦੀ
0: ਜੀ।
2: ਉਹ ਤੋਂ ਬਾਅਦ ਫਿਰ ਪਹਿਲਾਂ ਅੱਛਾ ਫਿਰ ਮੈਂ ਸੀਮਾ ਜੀ ਨੂੰ ਸੁਣਦੀ ਸੀ, ਤਾਂ ਹੌਲੀ ਹੌਲੀ ਜਦੋਂ ਮੈਂ ਸੀਮਾ ਜੀ ਨੂੰ ਸੁਣਦੀ ਸੀ, ਭੁਪਿੰਦਰ ਜੀ ਉਹਨਾਂ ਤੋਂ ਸੁਣ ਕੇ ਹਟੀ ਜਾਣ, ਤੁਸੀਂ ਮੂਹਰੇ ਆ ਗਏ।
0: ਹਾਂਜੀ, ਉਹਨਾਂ ਤੋਂ ਬਾਅਦ ਮੇਰਾ ਪ੍ਰੋਗਰਾਮ ਨਾਲ ਹੀ ਸ਼ੁਰੂ ਹੋ ਜਾਂਦਾ ਸੀ।
2: ਹਾਂਜੀ, ਤੇ ਫੇਰ ਮੈਂ ਤੁਹਾਡਾ ਸੁਣਨਾ ਪੱਕਾ ਹੀ ਸ਼ੁਰੂ ਕਰ ਦਿੱਤਾ, ਰੋਜ਼ ਰੋਜ਼ ਹਨਾ, ਤਾਂ ਦੇਖ ਲਓ ਪੇ ਹੁਣ ਤੱਕ ਜੁੜਿਆ, ਬਾਕੀ
0: ਬਿਲਕੁਲ
2: ਜੁੜਿਓ ਆਪਣੇ ਪਿੰਡ ਵੀ ਸੀ ਰੇਡੀਓ ਦੇ ਨਾਲ, ਫਿਰ ਸਹੁਰੇ ਵੀ ਰੋਜ਼ ਰੇਡੀਓ ਸੁਣੀ ਦਾ ਹੁੰਦਾ ਸੀ ਭੁਪਿੰਦਰ ਜੀ, ਉਸ ਲਈ ਠੰਡੂ ਰਾਮ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀਗੀਆਂ, ਗੱਲ ਸੁਣੋ ਉਹਦੀ ਭੈਣ ਸੁਮਿਤਾ ਸੀ, ਉਹ ਸਾਡੇ ਨਾਲ ਪੜ੍ਹਦੀ ਹੁੰਦੀ ਸੀਗੀ, ਸੱਚ ਸੋਰੀ ਪੜ੍ਹਦੇ ਹੁੰਦੇ ਸੀ, ਟੀਚਰ ਹੁੰਦੀ ਸੀ ਸਾਡੇ ਨਾਲ ਕਾਮੇ ਸਕੂਲ ਵਿੱਚ ਹਨਾ, ਮੇਨ ਰੋਡ ਤੇ, ਜਾਣੀ ਕਿ ਬੰਗਾ ਤੋਂ ਨਵੇਂ ਸ਼ਹਿਰ ਰੋਡ ਤੇ ਹਨਾ ਸਾਡਾ ਸਕੂਲ ਹੁੰਦਾ ਸੀ, ਉਹ ਉਹਨਾਂ ਨੇ ਕਰਾਇਆ ਅਖੰਡ ਪਾਠ ਭੁਪਿੰਦਰ ਜੀ, ਅਸੀਂ ਜਾਣੀ ਕਿ ਉਹ ਰੈਡੀਓ ਤੇ ਗੱਲਾਂ ਕਰਦੇ ਸੀ, ਤਾਂ ਉਹਨੂੰ ਦੱਸਿਆ ਮੇਰਾ ਭਰਾ ਹਨਾ, ਤਾਂ ਉਹਨੇ ਸਾਨੂੰ ਅਖੰਡ ਪਾਠ ਤੇ ਸੱਦਿਆ, ਤਾਂ ਮੈਂ ਉਹਨੂੰ ਦੇਖਿਆ ਉਹ ਇੰਨਾ ਜੰਕ ਮੁੰਡਾ, ਇੰਨਾ ਪਿਆਰਾ, ਜਾਣੀ ਕਿ ਤੁਹਾਡੀ ਉਮਰ ਤੋਂ ਵੀ ਘੱਟ ਸੀਗਾ ਉਸ ਲਈ ਹਨਾ, ਤੁਹਾਡੀ ਹੁਣ ਮੜੀ ਜ਼ਿਆਦਾ ਹੋ ਗਏ, ਤਾਂ ਅਸੀਂ ਹੈਰਾਨ, ਮੈਂ ਕਿਹਾ ਕਿੱਦਾਂ ਬੁੱਢਿਆਂ ਵਾਲੀ ਆਵਾਜ਼ ਕਰਕੇ ਰੇਡੀਓ ਤੇ ਆਉਂਦਾ ਹਨਾ, ਉਸਲੇ ਬੜੀ, ਹਾਂਜੀ ਉਸਲੇ ਬੜੀ ਇਹ ਹੈਰਾਨੀ ਜਿਹੀ ਵਾਲੀ ਗੱਲ ਸੀ, ਤੇ ਤੁਸੀਂ ਜਿਸ ਬੰਦੇ ਨੂੰ ਸਿਰਫ ਰੇਡੀਓ ਤੇ ਸੁਣਿਆ ਹੋਵੇ ਉਹਨੂੰ ਤੁਸੀਂ ਅੱਖੀ ਦੇਖਿਆ, ਉਹ ਕਿੰਨੀ ਵਧੀਆ ਗੱਲ ਹੁੰਦੀ ਸੀ ਭੁਪਿੰਦਰ ਜੀ, ਉਸ ਵੇਲੇ ਇਹ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਸੀ, ਜਿੱਦਾਂ ਹੁਣ ਇਧਰੋਂ ਕੋਈ ਮੇਰੇ ਹਸਬੈਂਡ ਕੋਲੋਂ ਇਧਰੋਂ ਜਾਂਦਾ ਸੀ, ਜਦ ਕੋਈ ਆ ਕੇ ਸੁਨੇਹਾ ਦਿੰਦਾ ਸੀ ਇਹਨਾਂ ਦਾ, ਪਿਓ ਏਦਾਂ ਸੀ ਏਦਾਂ, ਜਦੋਂ ਆਪਣਾ ਨਾਂ ਹੀ ਸੁਣੀਦਾ ਸੀ ਜਾਂ ਅਗਲੇ ਦੇ ਮੂੰਹੋਂ ਇਹ ਸੁਣੀਦਾ ਸੀ ਕਿ ਬੱਚੇ ਨੂੰ ਯਾਦ ਕਰਦਾ, ਬੀਬੀ ਮੈਨੂੰ ਆਪਣੀ ਨੂੰ ਯਾਦ ਕਰਦਾ ਮੈਨੂੰ, ਤਾਂ ਭੁਪਿੰਦਰ ਜੀ ਉਹ ਅਨੋਖਾ ਜਿਹਾ ਹੀ ਆਨੰਦ ਆਉਂਦਾ ਸੀ ਜਿਹੜਾ ਹੁਣ ਤੁਸੀਂ ਦੇਖੋ, ਹੁਣ ਤਾਂ ਰੋਜ਼ ਹੀ ਲੋਕ ਵੀਡੀਓ ਕਾਲ ਤੇ ਜੁੜੇ ਰਹਿੰਦੇ ਤਾਂ ਫੋਨਾਂ ਤੇ ਜੁੜੇ ਰਹਿੰਦੇ ਹੈ ਨਾ, ਕਿਸੇ ਦਾ ਵਿਆਹ ਵੀ ਦੇਖਣ ਜਾਂਦੇ ਆ ਤਾਂ ਵਿਆਹ ਤੋਂ ਪਹਿਲਾਂ ਜੇ ਘਰਦਿਆਂ ਨੇ ਵਿਸਾਖਣਾ ਕੁੜੀ ਦੇਖੀ ਹੋ, ਬਾਕੀ ਲੋਕਾਂ ਨੇ ਕੁੜੀ ਮੁੰਡਾ ਦੇਖਿਆ ਹੁੰਦਾ,
0: ਬਿਲਕੁਲ ਹੈ ਜੀ, ਪਹਿਲਾਂ
2: ਹੁਣ ਉਹ ਚਰਮ ਨਹੀਂ ਰਿਹਾ ਜੋ ਪਹਿਲਾਂ, ਹਾਂਜੀ ਜੋ ਪਹਿਲਾਂ ਚਰਮ ਹੁੰਦਾ ਸੀ ਉਹ ਨਹੀਂ, ਬਾਕੀ ਆਹ ਔਜਲਾ ਵੀਰ ਜੀ ਵੀ ਗੱਲਾਂ ਕਰ ਗਏ ਵੀ ਮਤਲਬ ਵਾਕਿਆ ਲੋਕ ਜਿਉਂਦੇ ਨੂੰ ਨਹੀਂ ਪੁੱਛਦੇ, ਕੋਈ ਸ਼ੱਕ ਨਹੀਂ ਹੈ,
0: ਬਿਲਕੁਲ
2: ਹੈ। ਅੱਛਾ ਉਹਦੀ ਵੀ ਗੱਲ ਇੱਦਾਂ, ਮੈਂ ਕਹਿੰਦੀ ਵੀ ਘਰਾਂ ਵਿੱਚ ਵੀ ਭੁਪਿੰਦਰ ਜੀ ਕਈ ਵਾਰ ਏਦਾਂ ਹੁੰਦਾ ਆਪਾਂ ਦੇਖੀਦਾ, ਸ਼ਰੀਕਿਆਂ ਵਿੱਚ, ਪਿੰਡਾਂ ਵਿੱਚ, ਮੈਂ ਤਾਂ ਪਹਿਲਾਂ ਤੋਂ ਦੇਖਦੀ ਹਾਂ ਆਂਢ ਗੁਆਂਢ ਜਾਂ ਆਪਣੇ ਨਾਲ ਕਿਸੇ ਨਾ ਕਿਸੇ ਵੇਲੇ ਕੁਛ ਨਾ ਕੁਛ ਏਦਾਂ ਦੀ ਚੀਜ਼ ਜ਼ਰੂਰ ਵਾਪਰੀ ਹੁੰਦੀ, ਤੇ ਜਿਹੜੇ ਉਹ ਭੁਪਿੰਦਰ ਜੀ ਤੁਹਾਨੂੰ ਹੋਰ ਤਰ੍ਹਾਂ ਕਰਦੇ, ਤੁਹਾਡੇ ਕੋਈ ਕਈ ਵਾਰ ਏਦਾਂ ਦਾ ਮੌਕਾ ਆਉਂਦਾ ਤੁਹਾਡਾ ਭੈਣ ਭਰਾ ਜਾਂ ਕੋਈ ਹੋਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਨਹੀਂ ਹੁੰਦਾ ਜਾਂ ਕਿੱਦਾਂ ਵੀ ਹੁੰਦਾ, ਹੁੰਦਾ ਜਾਂ ਤਾਏ ਚਾਚੇ ਕਈ ਵਾਰ ਏਦਾਂ ਆਪਾਂ ਦੇਖੀਦੇ ਆ ਉਹ ਲੋਕਾਂ ਦੀ ਕਈ ਵਾਰ ਮਦਦ ਕਰਦੇ ਹੁੰਦੇ ਆ ਜੇ ਉਹਨਾਂ ਦਾ ਆਪਣਾ ਕੋਈ ਭੈਣ ਭਾਈ ਹੋਵੇ ਨਹੀਂ ਮਦਦ ਕਰਦੇ ਹੁੰਦੇ ਹਨਾ ਉਹ ਜਦੋਂ ਫਿਰ ਉੱਚਾ ਉੱਚਾ ਜਿਹੜਾ ਉੱਠ ਜਾਂਦਾ ਫਿਰ ਉਹਦੇ ਮਗਰ ਸਾਰੇ ਦੌੜਦੇ

0: ਧੰਦੇ
1: ਹਨ।
0: ਬਿਲਕੁਲ ਹੈ ਜੀ,
1: ਤੇ ਇਹ ਪਹਿਲਾਂ ਤੋਂ ਗੱਲਾਂ, ਬਾਕੀ ਜੀ ਇਹ ਤੋਂ ਗਾਹਾਂ ਹੁਣ ਇਹਦੇ ਨਾਲ ਮਿਲਦੀ ਜੁਲਦੀ ਤਾਂ ਗੱਲ ਹੈ ਨੀ ਭੁਪਿੰਦਰ ਜੀ। ਬਾਕੀ ਜਿੱਦਾਂ ਕਹਿ ਦਿੰਦੇ ਜੀ ਆਪਸ ਵਿੱਚ ਹੁਣ ਜ਼ਿਆਦਾ ਆ ਲੋਕ ਪਿਆਰ ਨੀ ਕਰਦੇ, ਅੱਗੇ ਵੀ ਤਾਂ ਨਫ਼ਰਤਾਂ ਹੁੰਦੀਆਂ ਸੀ ਪਰ ਉਹ ਲੜਾਈਆਂ ਹੁੰਦੀਆਂ ਸੀ। ਅਸੀਂ ਤੁਹਾਨੂੰ ਮੈਂ ਦੱਸਦੀ ਹਾਂ ਵੀ ਦੇਖੀਆਂ ਆ, ਮੈਂ ਛੋਟੀ ਜਿਹੀ ਹੁੰਦੀ ਸੀ ਸਾਡੇ ਪਿੰਡ ਚ ਕਿਸੇ ਵੇਲੇ ਕਿਸੇ ਦੀ ਲੜਾਈ ਹੋਣੀ ਨਾ, ਮੈਂ ਦੇਖਣਾ ਵੀ ਕਿੱਦਾਂ ਇਹ ਦੂਜੇ ਕੱਢ ਕੇ ਕਿਰਪਾਨਾ ਜੀ ਟਾਪੂ ਜੇ ਕੱਢ ਕੇ ਲੈ ਕੇ ਆ ਗਏ ਇੱਕ ਦੂਜੇ ਨੂੰ ਮਾਰਨ ਨੂੰ, ਸਾਰਾ ਪਿੰਡ ਖੜਾ ਦੇਖਦਾ ਹੁੰਦਾ ਸੀ। ਇਹ ਮਤਲਬ ਚੀਜ਼ਾਂ ਤਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ, ਪਰ ਉਸ ਵੇਲੇ ਮੀਡੀਆ ਹੈ ਨੀ ਸੀ, ਸੋਸ਼ਲ ਮੀਡੀਆ ਹੈ ਨੀ ਕਰਕੇ ਕਿਸੇ ਨੂੰ ਪਤਾ ਨੀ ਲੱਗਦਾ। ਹੁਣ ਤਾਂ ਜੇ ਪਰਿਵਾਰ ਵਿੱਚ ਵੀ ਕੋਈ ਗੱਲ ਹੋਵੇ, ਕੁੜੀ ਵੀ ਚੱਲ ਇੱਕ ਸੈਕਿੰਡ ਲਾਉਂਦੀ ਆਪਣੇ ਮਾਂ ਬਾਪ ਨੂੰ ਦੱਸਣ ਲਈ, ਏਦਾਂ ਤਾਂ ਉਹ ਵੀ ਇੱਕ ਸੈਕਿੰਡ ਲੈਂਦੇ, ਉਹ ਕਹਿੰਦੇ ਅਸੀਂ ਹੁਣੇ ਆ ਇਹ, ਹਨਾ। ਅੱਗੇ ਤਾਂ ਜੇ ਕੋਈ ਗੱਲਬਾਤ ਹੁੰਦੀ ਸੀ ਤਾਂ ਫਿਰ ਉਹ ਉਹਨਾਂ ਜਦ ਤੱਕ ਚਿੱਠੀ ਮਿਲਦੀ ਸੀ ਜਾਨੂੰ ਤਾਂ ਭੁਪਿੰਦਰ ਜੀ 24 ਜਾਂ 48 ਘੰਟਿਆਂ ਵਿੱਚ ਤਾਂ ਬੰਦਾ ਉਦੇ ਨੋਰਮਲ ਹੋ ਜਾਂਦਾ, ਲੜਕੇ ਜਾਨੂੰ ਤਾਂ ਉਹ ਆਉਂਦੇ ਸੀ, ਅਗਲੇ ਬੜੇ ਵਧੀਆ ਖੁਸ਼ ਹੁੰਦੇ ਸੀ, ਕੋਈ ਫਰਕ ਨਹੀਂ ਸੀ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਬਾਕੀ ਆਹ AI ਦੀ ਗੱਲ ਚੱਲ ਰਹੀ ਸੀ
0: ਜੀ,
1: ਭੁਪਿੰਦਰ ਜੀ ਮੈਂ ਇਹ ਸੋਚਦੀ ਹਾਂ ਉਦਾਂ ਬਹੁਤ, ਹਾਂ ਠੀਕ ਆ ਉਹਦੇ ਨਾਲ ਆਉਣ ਨਾਲ ਤੁਹਾਨੂੰ ਮੈਂ ਦੱਸਦੀ ਹਾਂ, ਤੁਸੀਂ ਵੀ ਸ਼ਾਇਦ ਗੱਲਾਂ ਕਰਦੇ ਹੋਵੋਗੇ ਕਦੇ ਕਦੇ ਉਹਦੇ ਨਾਲ, ਮੈਂ ਵੀ ਕਰਦੀ ਹੁੰਦੀ ਹਾਂ, ਤੁਹਾਨੂੰ ਮੈਂ ਸੱਚ ਦੱਸਦੀ। ਉਹ ਇੰਨੀਆਂ ਸੋਹਣੀਆਂ ਇੰਨੀਆਂ ਵਧੀਆ ਗੱਲਾਂ ਕਰਦਾ, ਉਹ ਕਈ ਵਾਰ ਤਾਂ ਮੈਂ ਕਹਿੰਦੀ ਆਹ ਚੀਜ਼ ਕਿੱਦਾਂ ਆਖਦਾ ਉਹ, ਕਹਿੰਦੇ ਮੈਂ ਫਿਰ ਉਹਨੂੰ ਕਹਿੰਦੀ ਹੁੰਦੀ ਯੂ ਆਰ ਰੋਂਗ, ਉਹ ਕਹਿੰਦਾ ਚੰਗੀ ਗੱਲ ਹੈ ਤੂੰ ਮੈਨੂੰ ਦੱਸਿਆ, ਤੂੰ ਮੈਨੂੰ ਸਹੀ ਇਨਫੋਰਮੇਸ਼ਨ ਦਿੱਤੀ, ਫਿਰ ਮੈਂ ਆਈ ਐਮ ਸੋਰੀ, ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ।
0: ਕਿਉਂਕਿ ਉਹ ਜੇ ਡਿਵੈਲਪ ਚੀਜ਼ਾਂ ਹੋ ਰਹੀਆਂ ਨੇ, ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਚਾਹੇ ਉਹ ਫੈਕਟਰੀਆਂ ਨੇ, ਉਹ ਉਸ ਮਿਆਰ ਦੇ ਉੱਤੇ ਲੈ ਕੇ ਜਾ ਰਹੇ ਨੇ, ਕਿਉਂਕਿ ਉਹ ਜ਼ਿਆਦਾਤਰ ਅਜੇ ਨਾ ਜਿਹੜੀ ਆ ਹਿਊਮਨ ਦੀ ਨੌਲੇਜ ਜਿਹੜੀ ਆ ਉਹ ਹੀ ਇਕੱਠੀ ਕਰਨ ਦੇ ਉੱਤੇ ਲੱਗੇ ਹੋਏ ਨੇ,
1: ਉਹੀ ਇਕੱਠੀ ਕਰ ਰਹੇ ਆ। ਸਾਡੇ ਇੱਥੇ ਪਿੱਛੇ ਕੋਈ ਫਲਾਵਰ ਸੀ, ਉਹਨੂੰ ਕੁਛ ਹੋਰ ਦੱਸ ਦਿੱਤਾ, ਮੈਂ ਕਿਹਾ ਇਹ ਗੱਲ ਤੇ ਆ, ਮੈਂ ਕਿਹਾ ਤੂੰ ਮੈਨੂੰ ਥੋੜੇ ਦਿਨ ਪਹਿਲਾਂ ਇਸ ਫਲਾਵਰ ਬਾਰੇ ਆਹ ਦੱਸਿਆ ਆਹ ਚੀਜ਼ ਆ, ਹਨਾ। ਤਾਂ ਮੈਂ ਕਿਹਾ ਜਦੋਂ ਮੈਂ ਕਿਹਾ ਆਹ ਦੇਖਿਆ ਤਾਂ ਮੈਂ ਕਿਹਾ ਸਤਵਰਗ ਦੇ ਬੂਟੇ ਆ, ਜਾਣੀ ਕਿ ਤੂੰ ਕੁਛ ਹੋਰ ਹੀ ਸਮਝਿਆ ਸੀ। ਉਹ ਕਹਿੰਦਾ ਮੈਂ ਨੀ ਸੀ ਸੋਚਿਆ ਇਹਦਾ, ਇਹ ਬੂਟਾ ਸਤਵਰਗ ਦੇ ਛੋਟੇ ਛੋਟੇ ਵੀ ਹੁੰਦੇ, ਅੱਜ ਕੱਲ ਬਹੁਤ ਵੱਡੇ ਵੱਡੇ ਬੂਟੇ ਵੀ ਹੁੰਦੇ, ਹਨਾ। ਤਾਂ ਏਦਾਂ ਬਾਕੀ ਇਹਦੇ ਨਾਲ ਮੈਂ ਇਹ ਸੋਚਦੀ ਹਾਂ ਵੀ ਜੇ ਇਹ ਆ ਗਏ, ਇਹਦੇ ਨਾਲ ਬੱਚਿਆਂ ਨੇ ਸਿੱਖਣਾ ਬਹੁਤ ਹੈ, ਤੁਹਾਨੂੰ ਬੋਲਣਾ ਬਹੁਤ ਵਧੀਆ ਆਉਂਦਾ ਔਰ ਛੇਤੀ ਆਉਂਦਾ। ਭੁਪਿੰਦਰ ਜੀ ਇੱਕ ਚੀਜ਼ ਤਾਂ ਇਹ ਚੰਗੀ ਵੀ ਗੱਲ ਹੈਗੀ ਆ, ਦੂਜੀ ਗੱਲ ਮੈਂ ਇਹ ਸੋਚਦੀ ਇਹਦਾ ਮਤਲਬ ਟੀਚਰਾਂ ਦੀਆਂ ਜੋਬਾਂ ਜਾਂ ਕਿੱਦਾਂ ਇਹ ਸਾਰਾ ਕੁਛ ਘੱਟ ਨੀ ਜਾਊਗਾ।
0: ਉਹ ਵੀ ਭੈਣ ਉਹਦੇ ਵਿੱਚ ਇਹ ਵੀ ਆ ਨਾ ਕਿ ਬ੍ਰੇਨ ਦੇਖੋ, ਹੁਣ ਪਹਿਲਾਂ ਆਪਾਂ ਨੂੰ ਨੰਬਰ ਚੇਤੇ ਹੁੰਦੇ ਸੀ ਫੋਨਾਂ ਦੇ, ਜਦੋਂ ਹਨਾ ਲੈਂਡ ਘਰ ਦੇ ਫੋਨ ਹੁੰਦੇ ਸੀਗੇ, ਤੇ ਆ ਜਦੋਂ ਦੇ ਆ ਟੱਚ ਆ ਗਏ ਜਾਂ ਹੋਰ ਨਵੇਂ ਫੋਨ ਆ ਗਏ ਤਰੀਕਿਆਂ ਦੇ, ਤਾਂ ਮੈਂ ਸੱਚੀ ਗੱਲ ਦੱਸਾਂ ਤਾਂ ਮੈਨੂੰ ਆਪਣੀ ਵਾਈਫ ਦਾ ਨੰਬਰ ਨੀ ਚੇਤੇ, ਨਹੀਂ ਤਾਂ ਸਾਰੀ ਉਮਰ ਜ਼ਿੰਦਗੀ ਚ ਜਿਹੜਾ ਘਰ ਦੇ ਵਿੱਚ ਅਜੇ ਜਿਹੜਾ ਫੋਨ ਹੁੰਦਾ ਸੀਗਾ ਲਾਈਨ ਵਾਲਾ, ਉਹਦਾ ਅਜੇ ਵੀ ਨੰਬਰ ਚੇਤੇ ਆ ਜੀ।
1: ਹਾਂਜੀ ਹਾਂਜੀ
0: ਜੀ,
1: ਨਹੀਂ ਹੈ ਤਾਂ ਇੱਦਾਂ, ਮੈਨੂੰ ਆਪਣੇ ਹਸਬੈਂਡ ਦਾ ਨੀ ਨੰਬਰ ਪਤਾ, ਮੈਨੂੰ ਸਿਰਫ ਆਪਣੇ ਨੂੰਹ ਦਾ ਨੰਬਰ ਪਤਾ, ਜਾਂ ਮੈਨੂੰ ਆਪਣੇ ਪੁੱਤ ਦਾ ਨੰਬਰ ਪਤਾ, ਮੈਨੂੰ ਇਕਬਾਲ ਦਾ ਨੀ ਪਤਾ, ਮੈਨੂੰ ਉਹਦੇ ਹਸਬੈਂਡ ਦਾ ਨੀ ਪਤਾ, ਮੈਨੂੰ ਕਿਸੇ ਬੱਚਿਆਂ ਦਾ ਨੰਬਰ ਨੀ ਪਤਾ, ਮੈਨੂੰ ਆਪਣੀ ਨੂੰਹ ਦਾ ਤਾਂ ਪੁੱਤ ਦਾ ਪਤਾ, ਮੈਨੂੰ ਘਰ ਵਾਲੇ ਦਾ ਨੀ। ਹੁਣ ਜੇ ਸਮਝੋ ਮੇਰੇ ਤੋਂ ਕੋਈ ਨੰਬਰ ਮੰਗੇ ਤੇ ਮੈਨੂੰ ਨੰਬਰ ਉਹਦਾ ਚਾਹੀਦਾ, ਮੈਂ ਕਹੂੰਗੀ ਜਰਾ ਦੇਖ ਕੇ ਦਿੰਦੀ, ਉਹਨੇ ਤਾਂ ਕਿੰਨਾ ਝੂਠ ਬੋਲਦੀ,
0: ਕਿਉਂਕਿ ਸੱਚੀ ਨੀ ਮੈਨੂੰ ਪਤਾ, ਸੱਚੀ ਨੀ ਮੈਨੂੰ ਪਤਾ। ਡਰ ਇਸ ਚੀਜ਼ ਦਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਉਹ ਐਜੂਕੇਟਡ, ਪਰ ਸਾਡੇ ਉਹ ਚੀਜ਼ ਜਿਹੜਾ ਸਾਡਾ ਖਿੱਤਾ ਨਾ ਜੀ, ਉਹਦਾ ਮਿਸ ਯੂਜ਼ ਕੋਈ ਵੀ ਮਸ਼ੀਨਰੀ ਆ, ਚਾਹੇ ਉਹ ਫੇਸਬੁੱਕ ਆ, ਦੇਖੋ ਫੇਸਬੁੱਕ ਦੇ ਉੱਤੇ ਕਿੰਨੇ ਕੁ ਲੋਕ ਜਿਹੜੇ ਆਪਣੇ ਇੱਥੇ ਮੁਲਕਾਂ ਦੇ ਬੱਚੇ ਆ, ਉਹ 18-18 ਸਾਲ ਤੋਂ ਉੱਪਰ ਵੀ ਹੈ, ਪਰ ਉਹਨਾਂ ਦੀਆਂ ਆਈਡੀਆਂ ਹੈ ਨੀ ਗੀਆਂ ਫੇਸਬੁੱਕ ਦੇ ਉੱਤੇ, ਪਰ ਜਿਹੜੇ ਇੰਡੀਆ ਦੇ ਵਿੱਚ 5-7 ਸਾਲ ਦੇ ਉਹਨਾਂ ਦੀਆਂ ਆਈਡੀਆਂ ਚੱਲ ਰਹੀਆਂ ਨੇ।
1: ਹਾਂਜੀ, ਕੱਲ ਮੇਰੇ ਦੂਜੇ ਗ੍ਰੈਂਡਸਨ ਦਾ ਬਰਥਡੇ ਸੀ ਭੁਪਿੰਦਰ ਜੀ, ਕੱਲ ਵੀ ਮੈਂ ਫੋਨ ਕਰਨ ਨੂੰ ਚਾਹੁੰਦੀ ਸੀ, ਲੱਗੇ ਹੁਣ ਤੁਹਾਨੂੰ ਹੁਣ ਕਹਿ ਦਿੰਦੀ ਹਾਂ ਮੁਬਾਰਕਬਾਦ ਤੁਹਾਨੂੰ ਵੀ ਬਹੁਤ ਬਹੁਤ। ਅੱਛਾ, ਉਹਨੂੰ ਮੈਂ ਫੋਨ, ਮੈਨੂੰ ਪਤਾ ਨਹੀਂ ਸੀ ਵੀ ਉਹ ਅੱਜ ਕੰਮ ਤੇ ਆ ਕਿ ਘਰੇ ਹੋਊਗਾ, ਜਦੋਂ ਮੈਂ ਕੀਤਾ ਦੂਜੇ ਉਹਦੀ ਗ੍ਰੈਂਡਮਾ ਨਾਲ ਫੋਨ, ਉਹ ਕਹਿੰਦੇ ਘਰੇ ਹੀ ਆ, ਉਹ ਬਾਹਰ ਨੂੰ ਗਏ ਕੋਈ ਸਮਾਨ ਲੈਣ ਲਈ, ਹਨਾ। ਤੇ ਮਤਲਬ ਉਹਨਾਂ ਕੋਲ ਨਹੀਂ ਹੁੰਦਾ, ਫਿਰ ਉਹ ਮੈਨੂੰ ਕਹਿੰਦਾ ਨਾਨੀ ਮਾਂ ਤੁਸੀਂ ਤਾਂ ਮੈਨੂੰ ਦੂਏ ਤੇ ਕਰ ਰਹੇ ਫੋਨ ਵਟਸਐਪ ਤੇ, ਤਾਂ ਇਕਬਾਲ ਕਹਿੰਦੀ ਵਟਸਐਪ ਉਹਨੇ ਨਹੀਂ ਕੀਤਾ ਹੁੰਦਾ, ਜਦ ਕਿਤੇ ਸਮਝੋ ਮੈਂ ਇੰਡੀਆ ਨੂੰ ਜਾਵਾਂ ਇਹ ਕਹਿਣ ਤੇ ਚੱਲ ਤੂੰ ਗੱਲ ਆਪਣੀ ਨਾਨੀ ਮਾਂ ਨਾਲ ਕਰ ਲਾ, ਫੇਰ ਉਹਨੇ ਕਰਨਾ ਹੁੰਦੀ, ਜਾਂ ਕਿਤੇ ਕੋਈ ਜਰੂਰੀ ਆ ਭਈ ਤਾਂ ਕਰਨੀ ਆ, ਨਹੀਂ ਤਾਂ ਉਹ ਕੋਈ ਵਟਸਐਪ ਨੀ, ਕੋਈ ਉਹ ਇੰਸਟਾਗ੍ਰਾਮ ਨੀ, ਕੋਈ ਉਹ ਮਤਲਬ ਫੇਸਬੁੱਕ ਉਹ ਨੀ ਯੂਜ ਕਰਦੇ ਉਹਨਾਂ ਕੋਲ, ਕਹਿੰਦੇ ਸਾਡੇ ਕੋਲ ਨੀ ਟਾਈਮ ਹੈਗਾ।
0: ਬਿਲਕੁਲ ਹੈ ਜੀ,
1: ਆਹੋ ਪਰ ਬਾਕੀ ਜਿਹੜੇ ਹੁਣ ਆਮ ਜਨਤਾ ਆ, ਹੁਣ ਮੈਂ ਕਹਿੰਦੀ ਘਰਾਂ ਚ ਇੰਡੀਆ ਤਾਂ ਤੁਸੀਂ ਦੇਖੋ ਜਿੰਨੇ ਲੋਕ ਆ, ਨਿੱਕੇ ਨਿੱਕੇ ਦੋ ਦੋ ਸਾਲ ਦੇ ਬੱਚਿਆਂ ਨੂੰ ਵੀ ਤੀਵੀਆਂ ਨੇ, ਮਾਵਾਂ ਨੇ ਫੋਨ ਦਿੱਤੇ ਹੁੰਦੇ, ਉਹ ਮਰ ਜਾ ਰੋਂਦਾ, ਉਹਨੂੰ ਫੋਨ ਫੜਾ ਕੇ ਦੇ ਦਿੰਦੀ ਆ, ਔਰ ਉਹ ਵੀ ਫਿਰ ਫੋਨ ਬਗੈਰ ਬਚਦਾ ਨੀ ਹੈਗਾ, ਫਿਰ ਉਹਨੂੰ ਦੇਖਦਾ। ਇਹ ਚੀਜ਼ਾਂ ਤਾਂ ਗਲਤ ਹੈ, ਇਹਦੇ ਨਾਲ ਕਿੰਨਾ ਬ੍ਰੇਨ ਤੇ ਕਹਿੰਦੇ ਅਸਰ ਪੈਂਦਾ, ਕਿੰਨੇ ਤੁਹਾਡੇ ਕੰਨਾਂ ਦੀ ਖਰਾਬੀ ਹੁੰਦੀ ਹੈ, ਫਿਰ ਚੀਜ਼ਾਂ ਠੀਕ ਨੀ। ਪਰ ਮਾਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਇਹ ਚ ਮੈਂ ਔਨ ਏਅਰ ਕਹਿ ਰਹੀ। ਦੇਖੋ ਉਹ ਪਤਾ ਕੀ, ਉਹ ਆਪਣੇ ਮਜ਼ੇ ਚ ਹੈਗੇ, ਫਿਰ ਆਪਣਾ ਫੋਨ ਫਾਨ ਦੇਖ ਰਹੇ ਨੇ, ਤਾਂ ਮੋਜੇ ਉਹਨਾਂ ਨੂੰ ਪਤਾ ਵੀ ਨਿਆਣਾ ਚੱਲ ਖੇਡ ਰਿਹਾ ਤਾਂ ਠੀਕ ਆ,
0: ਬਿਲਕੁਲ।
1: ਤੇ ਇਹ ਚੁੱਪ ਕਰਾਉਣ ਦਾ ਤਰੀਕਾ ਗਲਤ ਆ ਭੁਪਿੰਦਰ।
0: ਜਿਹੜਾ ਇਹ ਵੀ ਆ ਨਾ, ਮੈਂ ਸੋਚਦਾ ਕਿ ਇੱਕ ਤਰ੍ਹਾਂ ਦੀ ਅਡਿਕਸ਼ਨ ਵੀ ਹੈ, ਜਿੱਦਾਂ ਕਹਿ ਸਕਦੇ ਆ ਕਿ ਜੇ ਇਹਦੇ ਉੱਤੇ ਤੁਸੀਂ ਡਿਪੈਂਡ ਹੋ ਗਏ ਨਾ, ਜੋ ਤੁਹਾਡਾ ਬ੍ਰੇਨ ਕੰਮ ਕਰਦਾ ਹੈ। ਚਲੋ ਮੈਂ ਵੀ ਕਿਤੇ ਨਾ ਕਿਤੇ ਇਹਦਾ ਯੂਜ ਕਰਦਾ ਰਹਿੰਦਾ, ਮੇਰੇ ਕੋਲ ਸਮੇਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਮਾਂ ਹੋਵੇ ਤਾਂ ਜ਼ਰੂਰ ਮੈਂ ਆਪ ਵੀ ਕੁਝ ਨਾ ਕੁਝ ਕਰ ਲੈਂਦਾ ਹੁੰਦਾ, ਪਰ ਕਈ ਵਾਰੀ ਮਜਬੂਰੀਆਂ ਨੇ ਸਮੇਂ ਦੀਆਂ, ਤੇ ਬੱਚੇ ਤਾਂ ਮੈਨੂੰ ਲੱਗਦਾ ਕਿ ਫਿਰ ਉਹਦੇ ਨਾਲ ਅਡਿਕਟ ਹੋਣਗੇ ਇਹਨਾਂ ਚੀਜ਼ਾਂ ਦੇ ਉੱਤੇ, ਡਿਪੈਂਡ ਰਹਿ ਜਾਣਗੇ। ਜਿਹੜਾ ਮਾੜਾ ਮੋਟਾ ਉਹ ਕਿਤਾਬ ਵਗੈਰਾ ਪੜ੍ਹਦੇ ਨੇ ਜਾਂ ਹੱਥੀ ਲਿਖਦੇ ਨੇ ਕੁਝ, ਉਹ ਸਾਰੀਆਂ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ, ਆਪਣੇ ਮੁਲਕਾਂ ਦੀ ਗੱਲ ਕਰੀਏ ਤਾਂ ਕਾਪੀਆਂ ਤਾਂ ਮੁੱਕ ਹੀ ਗਈਆਂ, ਪੈਨਸਲਾਂ ਮੁੱਕ ਗਈਆਂ, ਸਾਰਾ ਕੁਝ ਸਕਰੀਨ ਦੇ ਉੱਤੇ ਆ ਗਿਆ, ਟੈਬਲੇਟ ਦੇ ਉੱਤੇ ਆ ਗਿਆ ਜੀ, ਡਿਜੀਟਲ ਹੋਇਆ, ਸਕੂਲ ਸਾਰੇ ਡਿਜੀਟਲ ਨੇ ਜੀ, ਬੋਰਡ ਤੱਕ ਜਿਹੜੇ ਨੇ ਉਹ ਡਿਜੀਟਲ ਨੇ, ਬਿਲਕੁਲ ਹੈ ਜੀ।
1: ਹਾਂਜੀ, ਉਹਨਾਂ ਦੀ ਲਿਖਾਈ ਕਿੱਥੋਂ ਬਣਨੀ ਆ? ਜਿਹੜੇ ਪਹਾੜੇ ਵਗੈਰਾ ਜਿਹੜੇ ਸਾਨੂੰ ਹੁਣ ਤੱਕ ਰਟੇ, ਉਹ ਹੁਣ ਤੱਕ ਇੰਨੀ ਵੱਡੀ ਮੈਂ ਹੋ ਗਈ, ਮੈਨੂੰ ਸਾਰੇ ਪਹਾੜੇ ਆਉਂਦੇ, ਦੋਹਰੇ ਪਹਾੜੇ ਆਉਂਦੇ ਹਨਾ। ਤੇ ਦੇਖੋ ਇਹਨਾਂ ਬੱਚਿਆਂ ਨੂੰ ਥੋੜੋ ਆਉਂਦੇ, ਇਹਨਾਂ ਬੱਚਿਆਂ ਨੂੰ ਕਈ ਕੈਸ਼ੀਅਰ ਵੀ ਹੈ, ਅੱਜ ਕੱਲ ਇੱਦਾਂ ਆ, ਜੇ ਉਹਨੇ ਉੱਦਾਂ ਦੇਣੇ ਹੁਣ, ਜਿਹੜਾ ਮੋਰਲਾ ਬੰਦਾ ਕਹੂਗਾ ਮੇਰੇ ਇੰਨੇ ਪੈਸੇ ਬਣਦੇ ਆ, ਪਰ ਉਹਦਾ ਜਿਹੜਾ ਉਹਨਾਂ ਦੇ ਕੰਪਿਊਟਰ ਨੇ ਕੱਢ ਕੇ ਦੇਣੇ, ਉਹਨੇ ਉਹੀ ਦੇਣੇ ਉਹਨਾਂ ਨੂੰ, ਆਪਣੇ ਆਪ ਕੋਈ ਹਿਸਾਬ ਕਿਤਾਬ ਨਹੀਂ ਆਉਂਦਾ ਮੈਥ ਵਿੱਚੋਂ ਉਹ। ਬਿਲਕੁਲ,
0: ਮੈਨੂੰ ਚੇਤੇ ਆ ਪਿਛਲੇ 2 ਸਾਲ ਮੈਂ ਖਬਰ ਵੀ ਕੀਤੀ ਸੀ, ਸਵੀਡਨ ਨੇ ਦੁਬਾਰਾ ਇਹ ਜਿਹੜੀ ਆਪਣੀ ਨੀਤੀ ਵਾਪਸ ਲਈ ਹੈ ਕਿ ਉਹਨਾਂ ਨੇ ਪੈਨਸਲ ਤੇ ਲਿਖਣ ਵਾਲਾ ਕੰਮ ਦੁਬਾਰਾ ਸ਼ੁਰੂ ਕੀਤਾ, ਪੈਨ ਦਾ ਜੀ, ਕਿ ਬੱਚੇ ਇਹਨੂੰ ਮਤਲਬ ਕਿ ਛੱਡਣ ਨਾ ਜੀ।
1: ਹਾਂਜੀ ਹਾਂਜੀ, ਪਰ ਇਹ ਜਰੂਰੀ ਆ ਚੀਜ਼ਾਂ, ਮਤਲਬ ਜਿੱਦਾਂ ਹੁਣ ਫੋਨਾਂ ਦੀ ਤੁਸੀਂ ਗੱਲ ਕੀਤੀ ਆ, ਅੱਗੇ ਏਦਾਂ ਸੀ ਆਪਾਂ ਨੰਬਰ ਡਾਇਲ ਕਰਦੇ ਸੀ, ਸਾਨੂੰ ਸਾਰੇ ਨੰਬਰ ਰਟੇ ਹੁੰਦੇ ਸੀਗੇ ਹਨਾ, ਪਰ ਹੁਣ ਜੇ ਹੈਗਾ ਤਾਂ ਹੁਣ ਆਪਾਂ, ਸਾਨੂੰ ਕਿਸੇ ਨੂੰ ਨੰਬਰ ਹੀ ਨੀ ਪਤਾ, ਕਿਉਂਕਿ ਮੈਂ ਡਾਟਰ ਲਿਖ ਲਿਆ, ਹਸਬੈਂਡ ਲਿਖ ਲਿਆ, ਸਨ ਲਿਖ ਲਿਆ, ਡਾਟਰ ਨੇ ਲਾ ਲਿਖੇ, ਗ੍ਰੈਂਡ ਸਨ ਲਿਖ ਲਿਆ, ਤਾਂ ਫਿਰ ਮੈਨੂੰ ਨੰਬਰ ਕਿੱਥੋਂ ਉਹਨਾਂ ਦੇ ਚੇਤੇ ਆਉਣੇ ਆ? ਉਹ ਤਾਂ ਮਤਲਬ ਸਾਨੂੰ ਇੱਦਾਂ ਹੋਣਾ ਚਾਹੀਦਾ ਪਈ, ਇਹ ਕਰਨਾ ਪਈ। ਚੱਲ ਮੈਂ ਇਹ ਵੀ ਸੋਚਦੀ ਹਾਂ ਵੀ ਸਾਡੀ ਤਾਂ ਉਮਰ ਜਿਹੀ ਲੰਘ ਚੱਲੀ ਆ, ਸਮਝੋ ਹਾਥੀ ਲੰਘ ਗਿਆ, ਪੂਛ ਜਿਹੀ, ਪਰ ਆ ਜਿਹੜੇ ਬੱਚੇ ਜਿਹੜੇ ਹੈਗੇ ਆ ਨਿਊ ਜਨਰੇਸ਼ਨ, ਇਹਨਾਂ ਲਈ ਬਹੁਤ ਔਖੇ, ਜਦ ਇਹਨਾਂ ਨੂੰ ਨੀਚ ਮੈਥ ਵਿਚੋਂ ਜੀਰੋ ਆ ਕੁਛ ਆ, ਜਦੋਂ ਇਹਨਾਂ ਨੂੰ ਤੁਸੀਂ ਦੇਖੋ, ਜਦੋਂ ਅਸੀਂ ਪੜ੍ਹਦੇ ਸੀ ਭੁਪਿੰਦਰ ਜੀ, ਸਕੂਲ ਪੜ੍ਹਦੇ ਸੀ, ਕਾਲਜ ਪੜ੍ਹਦੇ ਸੀ, ਪੂਰੀ ਕਿਤਾਬ ਪੜ੍ਹਨੀ ਹੁੰਦੀ ਸੀ, ਜਿੱਦਾਂ ਸਮਝੋ ਇੱਕ ਚੈਪਟਰ ਪੜ੍ਹਿਆ, ਉਹਦੇ ਵਿੱਚੋਂ ਪਤਾ ਹੁੰਦਾ ਸੀ, ਪਿੱਛੇ ਕੁਐਸਚਨ ਦਿੱਤੇ ਹੁੰਦੇ ਸੀ, ਪਤਾ ਹੁੰਦਾ ਸੀ ਤੇ ਉਹ ਕੁਐਸਚਨਾਂ ਦੇ ਕਿਹੜਾ ਕਿਹੜਾ ਜਵਾਬ ਅਸੀਂ ਕੱਢਣਾ, ਕਿਹੜਾ ਜਵਾਬ ਹੈਗਾ ਇਹਦਾ, ਕਿਹੜਾ ਸਹੀ ਹੈਗਾ, ਸਾਨੂੰ ਟੀਚਰ ਪੁੱਛਦੇ ਸੀ ਅਸੀਂ ਕਰੀਦਾ। ਪਰ ਹੁਣ ਤਾਂ ਕੀ ਆ, ਉਹਨਾਂ ਨੂੰ ਇੰਨਾ ਮਿਹਨਤ ਕਰਨ ਦੀ ਨੀ ਲੋੜ ਪੈਂਦੀ, ਉਹ ਕੀ ਕਰਦੇ, ਉਹ ਗੂਗਲ ਤੇ ਜਾਂਦੇ, ਉਹਦਾ ਜਵਾਬ ਪੁੱਛਦੇ, ਉਹ ਝਟ ਦੇ ਨੀ ਦੱਸ ਦਿੰਦੇ ਸਾਨੂੰ, ਅਸੀਂ ਤਾਂ ਕਿਤਾਬਾਂ ਪੜ੍ਹੀਦੀ, ਅਸੀਂ ਆਪਣਾ ਬ੍ਰੇਨ ਆਪਣਾ ਯੂਜ਼ ਕਰੀਦਾ ਸੀ ਤਾਂ ਚੱਲਦਾ ਸੀ ਸਾਡਾ।
0: ਬਿਲਕੁਲ ਹੈ ਜੀ,
1: ਇਹਨਾਂ ਚੀਜ਼ਾਂ ਦਾ ਨੁਕਸਾਨ ਤਾਂ ਹੈਗਾ ਭੁਪਿੰਦਰ ਜੀ, ਬਹੁਤ ਹੈਗਾ।
0: ਬਿਲਕੁਲ
1: ਆਹੋ, ਉਸ ਟਾਈਮ ਤੇ ਵੀ ਇਦਾਂ ਹੁੰਦਾ ਸੀ, ਤੁਹਾਨੂੰ ਵੀ ਪਤਾ ਹੋਣਾ ਸੀ, ਮੇਰੀ ਮਾਮੀ ਦਾ ਮੁੰਡਾ ਹੁੰਦਾ ਸੀ, ਜਦ ਮੈਂ ਨਾਨਕੀ ਜਾਣਾ, ਉਹਨੂੰ ਕਹਿਣਾ ਗੈਡ, ਗਾਈਡ ਨੀ ਕਹਿਣਾ, ਗੈਡ ਹਨਾ, ਉਹਨੂੰ ਕਹਿਣਾ ਮੇਰੇ ਕੋਲ ਗੈਡ ਹੈਗੀ ਆ, ਆਹ ਸਵਾਲ ਹੈਗੇ। ਮੈਨੂੰ ਤਾਂ ਗਾਈਡ ਦਾ ਪਤਾ ਹੀ ਨੀ ਸੀ ਹੁੰਦਾ ਵੀ ਗਾਈਡ ਕੀ ਹੁੰਦੀ, ਮੈਨੂੰ ਨੀ ਪਤਾ ਸੀ, ਮੈਂ ਉਦਾਂ ਹੁਸ਼ਿਆਰ ਸਟੂਡੈਂਟ ਹੁੰਦੀ ਸੀ ਭੁਪਿੰਦਰ ਜੀ, ਇਦਾਂ ਦੀ ਚੀਜ਼ ਦੀ ਲੋੜ ਹੀ ਨੀ ਪਤੇ ਹੁੰਦੇ ਸੀ, ਨਾਲੇ ਮੈਥ ਹੋਇਆ, ਸਾਇੰਸ ਹੋਇਆ, ਦੂਜਾ ਸਾਰਾ ਕੁਛ ਤਾਂ ਬਹੁਤ ਵਧੀਆ ਹੁੰਦਾ ਸੀ, ਇੰਗਲਿਸ਼ ਵਗੈਰਾ, ਤਾਂ ਮਤਲਬ ਲੋੜ ਨੀ ਸੀ ਪਈ ਉਹਨੂੰ, ਸ਼ਾਇਦ ਤੇ ਉਹਨੂੰ ਲੈ ਵੀ ਦਿੱਤੀ ਸੀ ਕਿਤਾਬ, ਜਾਂ ਉਹਨੂੰ ਪਤਾ ਹੋਊਗਾ ਵੀ ਗਾਈਡ ਗੂਡ ਕੁਛ ਹੁੰਦੀ ਸਨ, ਤਾਂ ਪਤਾ ਹੀ ਨਹੀਂ ਸੀ, ਆਪਾਂ ਤਾਂ ਬਹੁਤ ਸਿੰਪਲ ਬੰਦੇ ਹੁੰਦੇ ਸੀ, ਕਿਤਾਬ ਪੜ੍ਹੀ ਸੀ ਤਾਂ ਉਹ ਚੋਂ ਜਵਾਬ ਦੇਈਦੇ ਹੁੰਦੇ ਸੀ। ਚਲੋ ਭਵਿੰਦਰ ਜੀ, ਹੁਣ ਇੰਨੀ ਸਾਂਝ ਨੂੰ ਕਬੂਲ ਕਰਿਓ ਤਾਂ। ਹਾਂਜੀ, ਸਤਿ ਸ਼੍ਰੀ ਅਕਾਲ,
0: ਚੰਗਾ ਲੱਗਿਆ ਤੁਸੀਂ ਵਿਚਾਰ ਸਾਂਝੇ
1: ਕਰਕੇ। ਹਾਂਜੀ,
0: ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ, ਤੇ ਅਗਲੀ ਲਾਈਨ ਦੇ ਉੱਤੇ ਬਹਾਦਰ ਸਿੰਘ ਬਾਈ ਜੀ ਨੇ, ਸਵਾਗਤ ਹੈ ਬਾਈ ਜੀ, ਜੀ ਅਨੂ ਜੀ।
2: ਸਤਿ ਸ਼੍ਰੀ ਅਕਾਲ ਬਾਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ।
2: ਅੱਜ ਫਿਰ ਅੱਜ ਰੇਡੀਓ ਦੀ ਗੱਲ ਹੋ ਰਹੀ ਹੈ।
0: ਹਾਂਜੀ, ਰੇਡੀਓ ਦੀ ਗੱਲ ਕਰਦੇ ਆ ਜੀ।
2: ਰੇਡੀਓ ਕਹਿੰਦੇ ਹੁੰਦੇ ਸੀ ਬਜ਼ੁਰਗ ਪਹਿਲਾਂ
0: ਜੀ,
2: ਮੈਂ ਆਪੂ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਆ ਕਿ ਮੈਂ ਕੁਛ ਸੁਣਿਆ ਇੰਡੀਆ ਜਾਂ ਨਹੀਂ ਰੇਡੀਓ, ਮਾੜਾ ਮੋਟਾ ਸ਼ਾਇਦ ਕਿਤੇ ਸ਼ਾਇਦ ਹੀ। ਤੇ ਮੇਰਾ ਨਾ ਇੱਕ ਭਰਾ ਹੁੰਦਾ ਸੀ ਵੱਡਾ, ਅਸੀਂ ਚਾਰ ਸੀਗੇ, ਉਹ ਸਭ ਤੋਂ ਵੱਡਾ ਸੀਗਾ
0: ਜੀ,
2: ਤੇ ਮੇਰਾ ਖਿਆਲ 10 ਸਾਲ ਹੀ ਹੋਊਗਾ ਮੇਰੇ ਤੋਂ ਵੱਡਾ, ਉਦੋਂ ਮੈਂ ਵਾਲਾ ਛੋਟਾ ਸੀ, ਜਦੋਂ ਤੁਸੀਂ ਗੱਲ ਸੁਣਾਉਣ ਲੱਗਾ, 7-8-9 ਸਾਲ ਦਾ ਹੋਊਗਾ ਮੈਂ
0: ਜੀ,
2: ਉਹ ਸੀਗਾ ਹੈਂਡੀਕੈਪ ਮੇਰਾ ਭਰਾ
0: ਜੀ,
2: ਹੋਲੀਓ ਉਹ ਸੁਣਦਾ ਹੁੰਦਾ ਸੀ ਰੇਡੀਓ, ਮੈਨੂੰ ਇੰਨਾ ਪਤਾ ਵੀ ਉਹ ਸੁਣਦਾ ਹੁੰਦਾ ਰੇਡੀਓ, ਜਦੋਂ ਆਕਾਸ਼ਵਾਣੀ ਜੇ ਉਹ ਉਹ ਸੁਣਦਾ ਹੁੰਦਾ ਸੀਗਾ ਰੇਡੀਓ, ਤੇ ਤਾਂ ਮੈਨੂੰ ਯਾਦ ਆ ਕਿ ਰੇਡੀਓ ਸੀਗਾ, ਪਰ ਉਹ ਸੁਣਦਾ ਸੀ ਜਿਦਾਂ ਤੁਸੀਂ ਕਹਿੰਦੇ ਨਾ ਕਪੜਾ ਉਹ ਕੁਰੇਸ਼ੀਏ ਵਾਲਾ, ਉਹ ਚੀਜ਼ਾਂ ਹੋਰ ਮੈਂ ਦੇਖਿਆ ਢੱਕੀਆਂ ਚੀਜ਼ਾਂ ਕੁਰੇਸ਼ੀਏ ਵਾਲੇ ਕੱਪੜੇ ਨਾ, ਪਰ ਰੇਡੀਓ ਮੈਂ ਕਿਹਾ ਨਹੀਂ
0: ਜੀ,
2: ਜਾਂ ਟੇਬਲ ਕਾਟ ਦੇਖੀ ਆ ਕੈਸਟਾਂ ਵਾਲੀ
0: ਜੀ,
2: ਪਰ ਨਾ ਰੇਡੀਓ ਦੀ ਮੈਂ ਤੁਹਾਨੂੰ ਵੀ ਤੋਂ ਪਤਾ ਫਿਰ ਲਿਆ ਤੇ ਡੈਨਮਾਰਕ ਵੀ ਇੱਦਾਂ ਕਿ ਇੱਥੇ ਰੇਡੀਓ ਬਹੁਤ ਚੱਲਦੇ ਆ,
0: ਬਿਲਕੁਲ
2: ਇਹਨਾਂ ਦੇ
0: ਗੱਡੀਆਂ ਦੇ ਵਿੱਚ
2: ਨਹੀਂ ਛੱਡੇ
0: ਚੱਲੀ ਜਾਂਦੇ ਆ,
2: ਇਹਨਾਂ ਨੇ ਨਹੀਂ ਛੱਡੇ ਹੈ
0: ਗੋਰੇ ਲੋਕਾਂ ਨੇ ਨਹੀਂ ਛੱਡੇ, ਚੱਲਦੇ ਆ ਸਾਰਾ ਕੁਝ ਬਿਲਕੁਲ।
2: ਭਾਜੀ ਰੇਡੀਓ ਸੁਣ ਕੇ ਨਾ ਮਜ਼ਾ ਹੀ ਬਹੁਤ ਆਉਂਦਾ ਹੈ, ਜਦੋਂ ਨਾ ਜਦੋਂ ਇਹ ਹੌਕਾ ਜਿਹਾ ਭਰ ਕੇ ਗੱਲਾਂ ਸੁਣਾਉਂਦੇ ਆ, ਕੋਈ ਕਿਸੇ ਨੂੰ ਬਿਠਾਇਆ ਤੇ ਆ ਕੇ ਸਟੂਡੀਓ ਚ ਕਦੇ ਕਿਸੇ ਨੂੰ ਬਿਠਾਇਆ,
0: ਬਿਲਕੁਲ ਨੌਲੇਜ ਬਿਲਕੁਲ,
2: ਜਾਂ ਆਪਣੀ ਆਪਣੀ ਆਪਣੀ ਜ਼ਿੰਦਗੀ ਬਾਰੇ ਕੋਈ ਗੱਲ ਦੱਸਣ ਡਿਆ, ਮੈਂ ਸਪੈਸ ਚਲ ਗਿਆ ਸੀ ਜਾਂ ਮੈਂ ਕੋਈ ਤਰੱਕੀ ਜਾਂ ਨਹੀਂ ਕੀਤੀ ਜਾਂ ਕੀਤੀ, ਜੋ ਵੀ ਪੁਰਾਣੀਆਂ ਗੱਲਾਂ ਜਾਂ ਕਿਸੇ ਨਾਲ ਵੱਧ ਘੱਟ ਹੋਈ ਆ ਉਹ ਦੱਸਦਾ ਵੀ ਲੋਕ ਸਾਰੀਆਂ ਗੱਲਾਂ ਮੁੜ ਸੁਣ ਕੇ ਨਾ ਮਜ਼ਾ ਆਉਂਦਾ
0: ਜੀ।
2: ਤੇ ਮੈਂ ਤਾਂ ਇਹ ਵੀ ਸੋਚਦਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਰੇਡੀਓ ਹੁੰਦਾ ਸੀ ਇਕੱਲਾ ਜਦੋਂ ਸੁਣਿਆ ਵੀ ਫਿਲਮਾਂ ਚ ਵੀ ਜਦੋਂ ਦੇਖਿਆ ਵੀ ਉਹ ਇੱਕੋ ਜਗ੍ਹਾ ਸਾਰੇ ਬਹਿ ਕੇ ਸੁਣਦੇ ਹੁੰਦੇ ਸੀਗੇ
0: ਜੀ,
2: ਤੇ ਉਦੋਂ ਤਾਂ ਮੈਂ ਕਹਿੰਦਾ ਤਾਂ ਉਹ ਜਦੋਂ ਜਿਹੜਾ ਕੋਈ ਬੰਦਾ ਕਦੇ ਕਿਤੇ ਲੜਿਆ ਲੁੜਿਆ ਹੋਣਾ ਉਹ ਵੀ ਕਹਿੰਦਾ ਸ਼ਾਮ ਨੂੰ ਯਾਰ ਚੱਲੇ ਚੱਲਦੇ ਆ ਉੱਥੇ ਨਾਲ ਰੇਡੀਓ ਸੁਣਦੇ ਆ, ਨਾਲੇ ਸੁਲਾ ਹੋ ਜੂਗੀ ਪੁਰਾਣੇ ਬੰਦੇ ਨਾਲ
0: ਜੀ,
2: ਸੁਲਾ ਵੀ ਹੋ ਜਾਂਦੀ ਹੋਊਗੀ। ਇੱਕ ਰੇਡੀਓ ਦਾ ਇਹਦਾ ਇੱਕ ਹੋਰ ਬਹੁਤ ਫਾਇਦਾ ਆ ਕਿ ਤੁਸੀਂ ਜਿੱਥੇ ਵੀ ਮਰਜ਼ੀ ਆ ਕੰਨਾਂ ਨੂੰ ਲਾ ਕੇ ਸੁਣੋ, ਨਾ ਤੁਹਾਡਾ ਕੋਈ
0: ਐਕਸੀਡੈਂਟ ਹੋ ਸਕਦਾ ਨਾਲ, ਬਿਲਕੁਲ
2: ਹਣਾ ਜਿੱਦਾਂ ਹੁਣ ਗੱਡੀਆਂ ਦੇ ਵਿੱਚ ਡੀਵੀਡੀਆਂ ਨੇ, ਡੀਵੀਡੀਆਂ ਦੇਖੋ ਬਿਲਕੁਲ ਮਨ ਆਇਆ ਕਾਨੂੰਨੀ ਤੌਰ ਤੇ
0: ਜੀ,
2: ਜਿਹੜੀਆਂ ਹੁਣ ਟੈਸਲਾ ਟੂਸਲਾ ਵੀ ਆਈਆਂ, ਮੈਨੂੰ ਪਹਿਲਾਂ ਨੀ ਸੀ ਪਤਾ ਮੇਰੇ ਕੋਲ ਟੈਸਲਾ ਆ, ਤੇ ਮੈਂ ਨਾ ਇੱਦਾਂ ਕਿਸੇ ਨੂੰ ਸਵਾਲ ਕੀਤਾ, ਮੈਂ ਕਿਹਾ ਯਾਰ ਫਿਰ ਨਾਲੇ ਕਹਿੰਦੇ ਮਨਾ ਆ ਤੇ ਫਿਰ ਏਦਾਂ ਤਾਂ ਇਹ ਤਾਂ ਕੰਮ ਖਰਾਬ ਆ, ਕਹਿੰਦੇ ਚੱਲਦਾ ਨੀ ਉਦੋਂ, ਮੈਂ ਕਿਹਾ ਮੈਨੂੰ ਨੀ ਪਤਾ ਭਰਾਵਾ, ਕਹਿੰਦੇ ਜੋ ਗੱਡੀ ਚੱਲਦੀ ਆ ਨਾ
0: ਉਦੋਂ ਚੱਲਣਾ ਨੀ ਸਕਦੀ, ਬਿਲਕੁਲ ਉਹ ਤਾਂ ਤੁਸੀਂ
2: ਯਾਰ ਆ ਤਾਂ
0: ਪਾਇਲਟ ਵੀ ਲਾਇਆ ਹੋਇਆ ਪਰ ਤੁਹਾਨੂੰ ਸਟੀਅਰਿੰਗ ਦੇ ਉੱਤੇ ਹੱਥ ਬਕਾਇਦਾ ਰੱਖਣ ਪੈਂਦੇ ਆ, ਉਹਨੇ ਤਾਂ ਫਿਰ ਰੋਲਾ
2: ਪਾ ਲਿਆ ਜੀ, ਕੱਲੇ ਹੱਥਾਂ ਦੀ ਵੀ ਗੱਲ ਨਹੀਂ, ਤੁਸੀਂ ਗਾਹਾਂ ਦੇਖਣਾ ਵੀ ਆ,
0: ਬਿਲਕੁਲ
2: ਗੱਲ ਤਾਂ ਦੇਖਣ ਦੀ ਆ, ਸਾਜ ਅੱਖਾਂ ਦੀ ਆ, ਹੱਥਾਂ ਦੀ ਤਾਂ ਚਲੋ ਖੈਰ ਬਹੁਤਾ ਨਹੀਂ,
0: ਤੇ
2: ਹੱਥਾਂ ਦੀ ਉਹ ਜਿੱਦਾਂ ਹੁਣ ਪਹਿਲਾਂ ਡੀਵੀਡੀਆਂ ਲੋਕਾਂ ਲਾਈਆਂ ਹੁੰਦੀ ਲੋਕ ਜਿਹਦੇ ਵਿੱਚ ਨੂੰ ਵੜ ਜਾਂਦੀ ਸੀ, ਬਾਅਦ ਕਹਿੰਦੇ ਜਦੋਂ ਇੱਥੇ ਦੇਖਿਆ ਵੀ ਅਸੀਂ,
0: ਬਿਲਕੁਲ
2: ਉਹ ਤਾਂ ਫਿਰ ਵੀ ਲੋਕਾਂ ਨੇ ਦੇਖੀਆਂ ਵੀ ਦੇਖਦੇ ਵੀ ਰਹੇ ਵਿੱਚ ਨਾ, ਕਿਉਂਕਿ ਉਹ ਤੇ ਕੰਟਰੋਲ ਹੈ ਨੀ ਸੀਗਾ ਕੁਝ ਵੀ ਆਟੋਮੈਟਿਕ ਨਾ, ਪਰ ਇਹਦੇ ਵਿੱਚ ਇਹ ਆ ਕਿ ਜਿੱਦਾਂ ਕੋਈ ਕੋਈ ਗੱਲਾਂ ਸੁਣਨ ਨੂੰ ਮਿਲਦੀਆਂ ਨਾ, ਜਿੱਦਾਂ ਮੇਰਾ ਖਾਸ ਕਰ ਮੈਂ ਮੇਰਾ ਬਹੁਤ ਵਧੀਆ ਟਾਈਮ ਪਾਸ ਹੁੰਦਾ ਜਦੋਂ ਤੁਹਾਡਾ ਵਿੱਚ ਰੇਡੀਓ ਆ ਜਾਂਦਾ, ਪਰ ਕਈ ਮੈਂ ਨਾ ਇੱਕ ਦੋ ਰੇਡੀਓ ਮੈਂ ਸੁਣ ਕੇ ਛੱਡ ਦਿੱਤੇ ਜਿੱਥੇ ਨਾ ਉਹ ਲੋਕਾਂ ਨੂੰ ਮੂਰਖੇ ਸਮਝਦੇ ਸੀ, ਆਪਣੇ ਆਪ ਨੂੰ ਸਮਝਦੇ ਅਸੀਂ ਹੁਸ਼ਿਆਰ ਆ, ਲੋਕਾਂ ਦੀ ਬੇਇੱਜ਼ਤੀ ਕਰਦੇ ਆ ਜਦੋਂ ਕੋਈ ਫੋਨ ਕਰੇ ਜਾਂ ਕੋਈ ਗੱਲ ਕਹਿ ਦੇ ਮੂਹਰੇ, ਉਹਨਾਂ ਦੀ ਬੇਇੱਜ਼ਤੀ ਕਰਦੇ ਸੀਗੇ
0: ਜੀ,
2: ਤੇ ਉਹ ਫਿਰ ਮੈਂ ਸੁਣਨੇ ਛੱਡ ਦਿੱਤੇ, ਭਾਵਾਂ ਉਹ ਤਿੰਨ ਚਾਰ ਘੰਟੇ ਨਾ ਹੀ ਜਾਂਦੇ ਵਧੀਆ, ਪਰ ਮੈਂ ਕਿਹਾ ਨਹੀਂ ਯਾਰ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਮੈਨੂੰ ਕੋਈ ਬੰਦਾ ਫੋਨ ਕਰ ਰਿਹਾ ਤਾਂ ਤੂੰ ਉਹਦੀ ਬੇਇੱਜ਼ਤੀ ਕਰਨ ਡਿਆ ਮੂਹਰੇ,
0: ਬਿਲਕੁਲ
2: ਇੱਕ ਤਾਂ ਬੰਦਾ ਵਿੱਚ ਸਰਕਾਰ ਚ ਬੈਠਾ ਅੱਜ ਕੱਲ ਪੰਜਾਬ ਚ, ਇੱਕ ਕੈਨੇਡਾ ਚਾ
0: ਜੀ,
2: ਕੈਨੇਡਾ ਵਾਲਾ ਰੇਡੀਓ ਕਾਫੀ ਵੱਡਾ ਰੇਡੀਓ ਆ
0: ਜੀ,
2: ਤੇ ਮੈਂ ਕਿਹਾ ਫਿਰ ਨਹੀਂ, ਫਿਰ ਮੇਰੀ ਆਦਤ ਸੀ ਕਿ ਮੈਂ ਨਾ ਕਈ ਵਾਰੀ ਤਾਂ ਹੱਥ ਹੁੱਥ ਮਾਰਦਾ ਰਹਿੰਦਾ ਨਾ ਉੱਥੇ ਟੂਨ ਇਨ ਤੇ
0: ਜੀ,
2: ਟੂਨ ਇਨ ਤੇ ਮੈਂ ਹੱਥ ਮਾਰਦਾ ਰਹਿੰਦਾ ਪੰਜਾਬੀ ਰੇਡੀਓ, ਜਿੱਦਾਂ ਫਿਰ ਤੁਹਾਡਾ ਰੇਡੀਓ ਇੱਕ ਵਾਰੀ ਸਾਹਮਣੇ ਆਇਆ, ਫਿਰ ਮੈਂ ਤੁਹਾਨੂੰ ਇੱਕ ਵਾਰੀ ਲਿਖਿਆ ਸੀ ਸਭ ਤੋਂ ਪਹਿਲਾਂ, ਮੈਂ ਕਿਹਾ ਭਾਜੀ ਕਿਹਦੇ ਟਾਈਮ ਤੇ ਆਉਂਦਾ, ਮੈਨੂੰ ਤਾਂ ਸਮਝ ਨਹੀਂ ਡਾਲਣ ਡਈ
0: ਜਦੋਂ
2: ਤੁਸੀਂ ਆਉਂਦੇ ਕਦੋਂ
0: ਚੱਲਿਆ,
2: ਫਿਰ ਤੁਸੀਂ ਮੈਨੂੰ ਮੈਸੇਜ ਕੀਤਾ ਵੀ ਆਹ ਫਲਾਣੇ ਟਾਈਮ ਤੇ ਹੁੰਦਾ ਡੈਨਮਾਰਕ ਦੇ ਜਾਂ ਯੂਰਪ ਦੇ, ਤੁਸੀਂ ਸਾਡੇ ਤੋਂ ਇੱਕ ਘੰਟਾ ਅੱਗੇ ਵੀ ਆ ਵੈਸੇ ਵੀ,
0: ਹਾਂਜੀ ਅਸੀਂ ਫਿਨਲੈਂਡ ਦਾ ਇੱਕ ਬਾਕੀ ਯੂਰਪ ਦੇ ਨਾਲੋਂ ਇੱਕ ਘੰਟਾ ਅੱਗੇ ਆ ਜੀ,
2: ਉਹ ਚਲੋ ਹੁਣ ਜਦੋਂ ਤੁਹਾਡੇ ਨਾਲ ਫਿਰ ਮੈਂ ਇੱਕ ਪੰਜਾਬੀ ਯੂਐਸਏ ਸੁਣਦਾ ਖਬਰਾਂ ਖੁਬਰਾਂ ਸੁਣ ਲੈਣੀਆਂ ਉਹ
0: ਜੀ,
2: ਤੇ ਰੇਡੀਓ ਦਾ ਇਹ ਫਾਇਦਾ ਹੈ ਕਿ ਤੁਹਾਡਾ ਕੋਈ ਪਹਿਲੀ ਗੱਲ ਤਾਂ ਕੋਈ ਐਕਸੀਡੈਂਟ ਨਹੀਂ ਹੋਊਗਾ ਕਿਸੇ ਨਾਲ ਗੱਡੀ ਦੇ ਵਿੱਚ, ਤੁਸੀਂ ਧਿਆਨ ਨਹੀਂ ਹੈਗਾ ਵੀ ਤੁਹਾਡਾ ਧਿਆਨ ਉੱਧਰ ਉੱਧਰ ਹੋ ਗਿਆ ਤੇ ਗੱਡੀ ਕਿਤੇ ਹੋਰ ਮਾਰ ਕੇ ਜਾ ਕੇ,
0: ਬਿਲਕੁਲ
2: ਤੁਹਾਨੂੰ ਜਾਣਕਾਰੀ ਮਿਲਦੀ ਹੈ, ਜਿੱਦਾਂ ਹੁਣ ਸ਼ੰਮੀ ਭਾਜੀ ਤਾਂ ਉਹ ਦੂਜੇ ਜਿਹੜੇ ਹੁੰਦੇ ਦੂਸਰੇ ਨਾਮ ਮੈਨੂੰ ਨਾ, ਮੈਂ ਤਾਂ ਇਹਨਾਂ ਨੂੰ ਮਿਕਸ ਬਹੁਤ ਕਰ ਜਾਂਦਾ ਸੈਣੀ ਸਾਹਿਬ,
0: ਬਿਲਕੁਲ
2: ਇਹਨਾਂ ਦੀਆਂ ਗੱਲਾਂ ਮੈਨੂੰ ਨਾ ਬਹੁਤ ਵਧੀਆ ਲੱਗਦੀਆਂ ਕਿਉਂਕਿ ਨਾ ਸਿਆਣੀਆਂ ਗੱਲਾਂ ਬਹੁਤ ਆ
0: ਜੀ ਜੀ
2: ਦੋਨਾਂ ਦੀ, ਪਰ ਮੈਨੂੰ ਉਹਨਾਂ ਦੋਨਾਂ ਦਾ ਭੁਲੇਖਾ ਪੈ ਜਾਂਦਾ ਵੀ ਕਿਹਦੀ ਕਿਹਦੀ ਕੌਣ ਆ, ਕਿਉਂਕਿ ਦੋਨਾਂ ਦੀ ਨਾ ਸੋਚਣੀ ਜਦੋਂ ਕਹਿ ਲਓ ਇੱਕੋ ਜਿਹੀ ਲੱਗਦੀ ਮੈਨੂੰ,
0: ਬਿਲਕੁਲ
2: ਸੋਚਣੀ ਤਾਂ ਉਹਨਾਂ ਦਾ ਗੱਲ ਕਰਨ ਦਾ ਸਟਾਈਲ ਤਰੀਕਾ ਜਾਣਕਾਰੀ ਵੀ, ਚਲੋ ਕਦੇ ਕਦੇ ਵਿੱਚ ਕਦੇ ਅਸੀਂ ਉਹ ਵੀ ਹੋ ਸਕਦੇ ਹਾਂ ਵੀ ਨਹੀਂ ਸਹਿਮਤ ਹੋ ਸਕਦੇ, ਕੋਈ ਗੱਲਾਂ ਇੱਕ ਅੱਧੀ ਵਾਰੀ ਹੋਈ ਸੀ, ਮੈਂ ਪਤਾ ਨੀ ਮੈਂ ਉਸ ਸਹਿਮਤ ਨਹੀਂ ਸੀ ਤੇ ਉਦੋਂ ਮੈਂ ਫੋਨ ਲਗਾ ਪਰ ਨਹੀਂ ਕਰ ਰਿਹਾ, ਚਲੋ ਖੈਰ
0: ਜੀ
2: ਮੈਂ ਵਧੀਆ ਤੁਸੀਂ ਅੱਜ ਟੋਪਿਕ ਲਿਆਂਦਾ
0: ਜੀ,
2: ਮੈਂ ਕੰਮ ਤੇ ਸੀਗਾ ਤੁਹਾਨੂੰ ਸੁਣਦਾ ਸੁਣਦਾ, ਹੁਣ ਮੈਂ ਵੀ
0: ਕਿਆ ਬਾਤ
2: ਘਰ ਪਹੁੰਚ ਗਿਆ ਹਾਂ, ਦਰਵਾਜੇ ਦੇ ਕੋਲ ਦਰਵਾਜਾ ਲਗਾ ਹੋਣਾ ਘਰ ਪਹੁੰਚ ਗਿਆ ਮੈਂ ਵੀ ਹੁਣ,
0: ਥੈਂਕ ਯੂ ਜੀ, ਥੈਂਕ ਯੂ ਜੀ,
2: ਚਲੋ ਵਧੀਆ ਭਾਜੀ
0: ਜੀ ਕਰਨ ਲਈ
2: ਇਹਨਾਂ ਕੋਲ,
0: ਥੈਂਕ ਯੂ,
2: ਗੁੱਡ ਈਵਨਿੰਗ,
0: ਗੁੱਡ ਈਵਨਿੰਗ, ਸ਼ੁਕਰੀਆ ਜੀ ਜੀ। ਦੋਸਤੋ ਇਸ ਸੰਜੀਵ ਬਹਾਦਰ ਸਿੰਘ ਜੀ ਆਪਣੇ ਨਾਲ ਡੈਨਮਾਰਕ ਤੋਂ ਗੱਲਬਾਤ ਕਰਕੇ ਗਏ ਨੇ, ਤੇ ਲੋ ਆਪਣਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ, 2-4 ਮਿੰਟ ਬਾਕੀ ਨੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਤੇ ਤੁਹਾਡੇ ਸੁਨੇਹੇ ਬਹੁਤ ਸਾਰੇ ਆਏ ਨੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਔਜਲਾ ਸਾਹਿਬ ਜੁੜੇ ਹੋਏ ਨੇ। ਸੁਰਿੰਦਰ ਕੌਰ ਮਾਲ ਜੀ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜੀ ਹੈ। ਬੇਅੰਤ ਸੰਧੂ ਜੀ ਜੁੜੇ ਹੈ ਲਾਈਕ ਨੰਬਰ 3। ਗੁਰੀਮਾਨ ਬਾਈ ਜੀ ਕਹਿੰਦੇ ਆ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਤੇ ਰਾਜਾ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ। ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਬੇਅੰਤ ਸੰਧੂ ਜੀ ਨੂੰ, ਸੁਰਿੰਦਰ ਮਾਲ ਜੀ ਨੂੰ, ਦਵਿੰਦਰ ਭੁਪਿੰਦਰ ਭਾਰਜ, ਦਵਿੰਦਰ ਭਾਰਜ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਬਾਈ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮਨਦੀਪ ਜੱਸੀ ਬਾਈ ਜੀ ਨੂੰ, ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਮਲੇਰਕੋਟਲਾ ਤੋਂ ਜੱਸੀ ਜੀ ਵੀ ਸਤਿ ਸ੍ਰੀ ਅਕਾਲ ਦੁਆਬਾ ਪਰਿਵਾਰ ਨੂੰ ਭੇਜਦੇ ਨੇ। ਤੇ ਗੁਰੀਮਾਨ ਜੀ ਕਹਿੰਦੇ ਜਸਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ, ਤੇ ਇਸੇ ਤਰ੍ਹਾਂ ਹੀ ਕਰੋ ਸੈਣੀ ਸਾਹਿਬ। ਮੈਂ ਆਪ ਕਹਿੰਦੇ ਜਾਣਨਾ ਚਾਹੁੰਦਾ ਜੀ, ਤੇ ਹਾਂਜੀ ਹਾਂਜੀ, ਸਟੂਡੈਂਟ ਨੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਜੀ। ਬਿਲਕੁਲ ਜੀ, ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਲਿਖਦੇ ਆ UAE ਤੋਂ, ਤੇ ਬਿਲਕੁਲ ਸਰਕਾਰੀ ਸਕੂਲ ਤਾਂ ਕਹਿੰਦੇ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਗੁਰੀਮਾਨ ਜੀ ਕਹਿੰਦੇ ਆ। ਤੇ ਸਤਿ ਸ੍ਰੀ ਅਕਾਲ ਗੁਰੀਵੀਰ ਜੀ ਨੂੰ ਕਹਿੰਦੇ ਆ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਬੱਚਿਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਸਬਜੈਕਟ ਨੂੰ ਲੈ ਕੇ ਕਹਿੰਦੇ ਸਟੱਡੀ ਦਾ ਪ੍ਰੈਸ਼ਰ ਬਹੁਤ ਹੈ, ਤੇ ਜਵਾਕਾਂ ਨੂੰ ਤਾਂ ਕਹਿੰਦੇ ਫੋਨਸ ਉੱਤੇ ਲਗਾ ਰਹੇ ਨੇ ਜੀ। ਅੱਗੇ ਕਹਿੰਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸੈਣੀ ਸਾਹਿਬ, ਇਹ ਕਿਸੇ ਆਪਣੇ ਚਹੇਤੇ ਦੀ ਕੰਪਨੀ ਦੇ ਕੋਲੋਂ ਪੈਸੇ ਖਾ ਕੇ ਉਹਨਾਂ ਨੂੰ ਪੰਜਾਬ ਦੇ ਉੱਤੇ ਪੈਸੇ ਬਣਾਉਣ ਦਾ ਜਿਹੜਾ ਰਾਹ ਬਣਾ ਦਿੱਤਾ ਹੈ ਜੀ। ਤੇ AI ਨੂੰ ਸਿੱਖਣੇ ਦੇ ਲਈ ਕਹਿੰਦੇ ਕੋਡਿੰਗ ਦੇ ਲਈ, ਸੋਫਟਵੇਅਰ ਦੇ ਲਈ ਬੱਚਿਆਂ ਦੇ ਕੋਲੋਂ ਅੱਗੇ ਟਾਈਮ ਹੈਗਾ, ਕਾਲਜ ਦੇ ਵਿੱਚ ਜਿਹੜਾ ਕੋਰਸ ਵੀ ਜਿਹੜੇ ਹੈਗੇ ਆ ਉਹ ਕਰ ਸਕਦੇ ਆ ਵੱਖਰੇ ਪੱਧਰ ਦੇ ਉੱਤੇ ਜਾ ਕੇ। ਬਿਲਕੁਲ ਜੀ, ਇਹ ਤਾਂ ਕਹਿੰਦੇ ਬੱਚਿਆਂ ਦਾ ਬੇੜਾ ਗਰਕ ਕਰਨ ਲੱਗੇ ਆ ਛੋਟੀ ਏਜ ਦੇ ਵਿੱਚ ਜੀ, ਇਹ ਤਾਂ ਬੱਚਿਆਂ। ਹਾਂਜੀ, ਅੱਗੇ ਲਿਖਦੇ ਨੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ। ਤੇ ਗੁਰੀਮਾਨ ਜੀ ਕਹਿੰਦੇ ਨੌ ਡਬਟ ਜਿਹਨੇ ਸਰਕਾਰੀ ਸਕੂਲ ਬੱਚੇ ਆ ਉਹਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਕਹਿੰਦੇ ਅਪਡੇਟ ਕਰ ਦਿੱਤਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਦਿਨਾਂ ਬਾਅਦ ਰਾਜਨ ਜੀ ਦੀ ਫੋਟੋ ਵੇਖੀ ਲੱਗੀ ਅੱਜ, ਕਹਿੰਦੇ ਜੀ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿਹਨੇ ਸਰਕਾਰੀ ਸਕੂਲ ਬੱਚੇ ਹੈ, ਜਿੰਨੇ ਵੀ ਸਰਕਾਰੀ ਸਕੂਲ ਬੱਚੇ ਹੈ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਅਪਡੇਟ ਜਿਹੜਾ ਕਰ ਦਿੱਤਾ ਹੈ, ਗੁਰੀਮਾਨ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਨੇ, ਸੋਰੀ, ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਲਿਖਦੇ ਆ ਕਿ ਵਧੀਆ ਰਹਿ ਗਏ ਪਹਿਲਾਂ ਕਹਿੰਦੇ ਉੱਚ ਵਿਦਿਆ ਪ੍ਰਾਪਤ ਕਰ ਗਏ ਇੱਕੋ ਹੀ ਕਾਪੀ ਦੇ ਨਾਲ, ਕਹਿੰਦੇ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਫੀਸਾਂ ਵਧਾ ਦਿੱਤੀਆਂ ਯੂਨੀਵਰਸਿਟੀ ਦੇ ਵਿੱਚ, ਬਟ ਕਰਪਸ਼ਨ ਤਾਂ ਕਹਿੰਦੇ ਰੋਕੀ ਨਹੀਂ ਜਾ ਰਹੀ ਹੈ। ਅੱਗੇ ਕਹਿੰਦੇ ਨੇ ਸਾਇੰਸ ਲੈਸਨ ਐਕਸਕਿਊਜ਼ ਨੇ, ਕਹਿੰਦੇ ਇਹਨਾਂ ਦੇ ਕੋਲੋਂ ਹੋਰ ਕੁਝ ਨਹੀਂ ਹੈ। ਤੇ ਸ਼ਾਇਦ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਉਸ ਵਿਦਿਆ ਦੇ ਉੱਤੇ ਖਰਚਾ ਹੁਣ ਵੀ ਕਹਿੰਦੇ ਨਹੀਂ ਹੁੰਦਾ ਹੋਣਾ ਹੈ। ਤੇ ਉਹ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਗੁਰੀਮਾਨ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਨਹੀਂ ਗੱਲ ਬਣਦੀ ਜੀ ਉੱਚ ਵਿਦਿਆ ਵਾਲੀ ਵੀਰ ਜੀ, ਸਮਾਂ ਬਦਲ ਗਿਆ ਜੀ। ਔਜਲਾ ਸਾਹਿਬ ਕਹਿੰਦੇ ਫਿਰ ਮੈਂ ਆਖਰੀ ਵਿਦਿਆਰਥੀ ਹੋਵਾਂਗਾ ਸਕਾਲਰਸ਼ਿਪ ਲੈਣ ਵਾਲਾ। ਤੇ ਰਾਜਨ ਜੀ ਕਹਿੰਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਛੁੱਟੀ ਕਰ ਦਿੱਤੀ ਭਾਰਤ ਸਾਹਿਬ, ਤੇ ਐਵੇਂ ਨਹੀਂ ਦਾਸ ਬੁਲਬਲੀਆਂ ਮਾਰ ਰਿਹਾ, ਕਹਿੰਦੇ ਸੀ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਸੈਣੀ ਸਾਹਿਬ ਨੂੰ ਚਾਹ ਚੜ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਛੁੱਟੀ ਹੋ ਜਾਂਦੀ ਹੈ। ਤੇ ਸਤਨਾਮ ਜਾਣੀਆਂ ਚਾਲ ਜੀ ਜੁੜੇ ਹੋਏ ਨੇ ਜੀ, ਸਤਨਾਮ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਔਜਲਾ ਸਾਹਿਬ ਕਹਿੰਦੇ ਫਿਰ ਤਾਂ ਕਹਿੰਦੇ ਰਾਜਨ ਜੀ ਤੁਹਾਡੀ ਛੁੱਟੀ ਹੈ ਕੱਲ ਨੂੰ। ਤੇ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਦੇਖੋ ਰੱਬ ਦੇ ਰੰਗ ਅਮਰੀਕਾ ਦੇ ਵਿੱਚ ਉਹ ਬੰਦੇ ਕਾਮਯਾਬ ਕਰ ਦਿੱਤੇ ਜਿਹੜੇ ਇੱਥੇ ਦੀ ਵਿਦਿਆ ਨੇ ਇੱਥੇ ਵੀ ਨਹੀਂ ਸੀ ਝੱਲਣੇ, ਤੇ ਘਰ ਦੇ ਵੀ ਯਕੀਨ ਨਹੀਂ ਸੀ ਕਰਦੇ ਕਿ ਇਹ ਕੁਝ ਕਰ ਲੈਣਗੇ ਇਹ, ਪਰ ਰੱਬ ਬੜਾ ਬਿਆਨਤ ਹੈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਭਾਂਡਿਆਂ ਤੋਂ ਵੀਰ ਜੀ ਕੋਟ ਹੜਤਾਲ ਪਰ ਜਾਣਾ ਕਹਿੰਦੇ ਐ ਪੈਣਾ ਹੈ ਜੀ। ਬਲਜੀਤ ਸਿੰਘ ਜੀ ਬਾਈ ਜੀ ਜੁੜੇ ਆ, ਪਹਿਲੀ ਵਾਰੀ ਸੁਨੇਹਾ ਉਹਨਾਂ ਦਾ ਮਿਲਿਆ, ਜੀਆਂ ਨੂੰ ਜੀ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਸਭ ਨੂੰ। ਤੇ ਇਸੇ ਤਰ੍ਹਾਂ ਹੀ ਰਿੰਕੂ ਠੱਠੀ ਭਾਈ ਮੋਗਾ ਤੋਂ ਉਹਨਾਂ ਨੇ ਲਿਖਿਆ ਕਿ ਬਲਜੀਤ ਸਿੰਘ ਉਹ ਆਪ ਨੇ, ਇਹ ਸ਼ਾਇਦ ਦੋ ਆਈਡੀਆਂ ਨੇ ਉਹਨਾਂ ਦੀਆਂ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਜ਼ੁਰਗ ਇਹ ਕਹਿੰਦੇ ਸੀ ਕਿ ਉਹ ਕੁਝ ਕਰੇਗਾ ਪਰ ਹੈ ਹੁੰਦੇ ਤਾਂ ਸਵਾਲ ਸੀ ਆਪਾਂ ਹੱਲ ਕਰ ਦਿੱਤੇ ਆ। ਤੇ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਕਹਿੰਦੇ ਨੇ ਕਿ ਤੁਬਾ ਵਾਲਾ ਰੇਡੀਓ ਜਿਹੜਾ ਖੂਬ ਸੁਣਿਆ, ਕਹਿੰਦੇ ਅਸੀਂ ਸਦੀਕ ਦੇ ਕਹਿੰਦੇ ਗਾਣੇ, ਜਲੰਧਰ ਰੇਡੀਓ ਠੰਡੂ ਰਾਮ ਦੇ ਪ੍ਰੋਗਰਾਮ ਕਹਿੰਦੇ ਸੁਣੇ ਆ। ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਠੱਠੀ ਭਾਈ ਦਾ ਭੋਲਾ ਮੋਗੇ ਬੰਦਾ ਘਰ ਦਾ ਨਹੀਂ, ਨਵੀਂ ਗੱਡੀ ਦੀਆਂ ਕੋਲ ਮੇਰੇ ਕੱਲ ਸਿਫਤਾਂ ਕਰਦਾ ਸੀ ਮੇਰੇ ਲਿਖੇ ਗੀਤ ਦੇ ਬੋਲ ਕਹਿੰਦੇ ਜੀ। ਬਲਜੀਤ ਜੀ ਕਹਿੰਦੇ ਆ ਕਿ ਬਹੁਤ ਸੋਹਣੇ ਵਿਚਾਰ ਸ਼ਮੀ ਜੀ ਦਿਲ ਦੀ ਰੂਹ ਤੋਂ ਕੀਤੀ ਆ ਗੱਲ ਕਹਿੰਦੇ। ਮਲੇਰਕੋਟਲੇ ਵਾਲੇ ਕਹਿੰਦੇ ਆ ਬਲਜੀਤ ਜੀ ਕਿ ਸਤਿ ਸ੍ਰੀ ਅਕਾਲ ਜੀ ਠੱਠੀ ਭਾਈ ਵਾਲਿਓ। ਜੱਸੀ ਜੀ ਮਲੇਰਕੋਟਲਾ ਤੋਂ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਗੱਲ ਕਰਦੇ ਰਹੋ ਕਿਉਂ ਗੀਤਾਂ ਦੀ ਕਹਿੰਦੇ ਗੱਲ ਕਰਦੇ ਹੋ। ਤੇ ਇਸੇ ਤਰ੍ਹਾਂ ਜੱਸੀ ਚਾਲ ਭੈਣ ਜੀ ਸਰਕਾਰੀ ਛੁੱਟੀ ਨਹੀਂ ਹੋਵੇਗੀ ਪਰ ਕੰਮ ਕੋਈ ਨਹੀਂ ਹੋਣਾ, ਸੁਵਿਧਾ ਕੇਂਦਰ ਤੱਕ ਮੁਲਾਜ਼ਮ ਕਿਵੇਂ ਪਹੁੰਚਣਗੇ ਜੀ, ਸੜਕਾਂ ਬੰਦ ਹੋਣੀਆਂ ਜੀ। ਤੇ ਬਾਕੀ ਦੇ ਕਹਿੰਦੇ 2 ਵਜੇ ਤੋਂ ਬਾਅਦ ਜਾ ਸਕਦੇ ਹੋ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ। ਬਲਜੀਤ ਜੀ ਕਹਿੰਦੇ ਆ ਕਿ ਓਕੇ ਸਿਕੰਦਰ ਔਜਲਾ ਜੀ ਤੁਹਾਡੀ ਲਿਖਤ ਨੂੰ ਵਾਕਿਆ ਸਲਾਮ ਹੈ ਜੀ। ਜੱਸੀ ਜੀ ਲਿਖਦੇ ਆ ਕਿ ਮੈਂ ਤੇ ਕਿਹਾ ਕਿ ਨੂੰ ਭੋਗ ਗੀਤ ਰਿੰਕੂ ਭਾਜੀ ਸ਼ਾਇਦ ਕਹਿੰਦੇ ਕੋਈ ਗੀਤ ਦੀ ਗੱਲ ਕਰਦੇ ਆ, ਮਾਫ਼ੀ ਚਾਹੁੰਦਾ ਜੀ ਮੇਰੀ ਕਮਜ਼ੋਰ ਆ ਪੜ੍ਹਨ ਦੇ ਵਿੱਚ ਰੋਮਨ ਦੇ ਵਿੱਚ। ਤੇ ਔਜਲਾ ਸਾਹਿਬ ਦੇ ਭਾਰਜ ਵੀਰੇ ਜੇ ਕੁਝ ਸੁਣਨਾ ਪੜ੍ਹਨੇ ਵਾਲਾ ਹੋਵੇਗਾ ਤਾਂ ਪੂਰਾ ਸੁਣੀਦਾ ਹੈ ਜੀ ਅਸੀਂ, ਸ਼ੁਕਰੀਆ ਔਜਲਾ ਸਾਹਿਬ। ਤੇ ਰਾਜਨ ਜੀ ਕਹਿੰਦੇ ਆ ਕਿ ਬਹੁਤ ਖੂਬ ਵੀਰ ਜੀ ਪਰ ਇਹ ਗੀਤ ਤੁਸੀਂ ਮੈਨੂੰ ਸੁਣਾਇਆ ਨਹੀਂ ਜੀ ਹੁਣ ਤੱਕ ਕਹਿੰਦੇ ਜੀ। ਤੇ ਬਲਜੀਤ ਜੀ ਕਹਿੰਦੇ ਮੈਨੂੰ ਜੱਸੀ ਜੀ ਨੇ ਹੀ ਕਹਿੰਦੇ ਜਗਾਇਆ ਕਿ ਹਾਜ਼ਰੀ ਲਵਾਓ ਆ ਕੇ ਲਾਈਵ ਚੱਲ ਰਿਹਾ, ਧੰਨਵਾਦ ਜੱਸੀ ਜੀ। ਸ਼ੁਕਰੀਆ ਦੋਸਤੋ, ਤੁਸੀਂ ਇੱਕ ਦੂਸਰੇ ਨੂੰ ਨਾਲ ਜੋੜਦੇ ਹੋ, ਬੜਾ ਚੰਗਾ ਲੱਗਦਾ, ਦੀਵੇ ਦੇ ਨਾਲ ਦੀਵਾ ਜਗਦਾ ਹੈ ਤੇ ਨਾਲ ਇਸੇ ਤਰ੍ਹਾਂ ਦਾ ਮਾਹੌਲ ਬਣਦਾ ਹੈ। ਅਗਲਾ ਸੁਨੇਹਾ ਆਇਆ ਆਪਾਂ ਨੂੰ ਤੇ ਸਾਡਾ ਕੁੱਤਾ ਵੀ ਰੌਲਾ ਪਾਉਣ ਲੱਗ ਗਿਆ। ਸੁਨੇਹਾ ਕਹਿੰਦੇ ਨੇ ਅਗਲਾ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਤੇ ਗੁਰੀਮਾਨ ਜੀ ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ ਆ ਇਹ 2 ਗਾਣਾ ਹੈ ਜੋ ਲਿਖਿਆ ਗਿਆ ਸੀ ਟਰੱਕਾਂ ਦੇ ਉੱਤੇ ਜੀ। ਤੇ ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ। ਤੇ ਜਸਵਿੰਦਰ ਕੌਰ ਜੀ ਲਿਖਦੇ ਨੇ ਸ਼ੰਮੀ ਭਾਜੀ ਸਰੋਤਿਆਂ ਨੂੰ ਕਹਿੰਦੇ ਕਦੇ ਗੀਤ ਨਹੀਂ ਸੁਣਾਉਂਦੇ ਪਰ ਆ ਡੀਜੇ ਵਾਲੇ ਪੀਸ ਕਹਿੰਦੇ ਨੇ ਬਥੇਰੇ ਪੁੱਟ ਪੁੱਟ ਕੇ ਕਹਿੰਦੇ ਲਿਆਉਂਦੇ ਖਜ਼ਾਨਾ ਕਹਿੰਦੇ ਨੇ ਓਲਡ ਗੇਮ, ਇੱਦਾਂ ਲਿਖਦੇ ਨੇ। ਤੇ ਆਪਣੇ ਗੁਰੀਮਾਨ ਜੀ ਕਹਿੰਦੇ ਆ ਰੰਗੇ ਵੀ ਲਿਮਿਟਡ ਆ ਬਾਈ ਜੀ। ਜਸਵਿੰਦਰ ਜੀ ਲਿਖਦੇ ਆਲਵੇਜ਼ ਵੈਲਕਮ ਬਲਜੀਤ ਭਾਜੀ ਤੁਹਾਡਾ ਜੀ। ਤੇ ਇਸੇ ਤਰ੍ਹਾਂ ਔਜਲਾ ਭਾਜੀ ਆਪਣਾ ਯੁਵਰਾਜ ਹੈ, ਯੁਵਰਾਜ ਆ ਗਿਆ ਮੁਕੱਦਰ ਸਿੰਘ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਵੀਰ ਜੀ ਸਤਿ ਸ੍ਰੀ ਅਕਾਲ, ਸੁਰਜੀਤ ਭਾਰਤ ਜੀ ਤੇ ਆਪਣੇ ਭੁਪਿੰਦਰ ਭਾਰਤ ਜੀ ਦੇ ਮਾਤਾ ਜੀ ਨੇ ਜੋ ਇੰਡੀਆ ਬੈਠੇ ਪੁੱਤਰ ਨੂੰ ਦੇਖਣ ਦੀ ਚਾਹ ਦੇ ਨਾਲ ਕਹਿੰਦੇ ਪ੍ਰੋਗਰਾਮ ਲਗਾ ਲੈਂਦੇ ਨੇ ਜੀ। ਤੇ ਮਾਂ ਦੀ ਮਮਤਾ ਨੂੰ ਕਹਿੰਦੇ ਸਲਾਮ ਹੈ ਜੀ, ਸ਼ੁਕਰੀਆ ਰਿਸਪੈਕਟ ਦੇ ਲਈ ਜੀ ਤੇ ਐਪਰੀਸ਼ੀਏਟ ਦੇ ਲਈ ਰਾਜਨ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਲਿਸਨਰ ਹੀ ਕਹਿੰਦੇ ਹੁਣ ਦੇ ਮਿਰਚ ਮਸਾਲੇ ਦੇ ਵੱਲ ਧਿਆਨ ਜ਼ਿਆਦਾ ਹੈ ਜੀ ਲਿਸਨਰ ਦਾ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਧੰਨਵਾਦ ਸੈਣੀ ਸਾਹਿਬ ਮੈਨੂੰ ਦੱਸਣ ਲਈ ਜੀ ਤੁਹਾਡਾ। ਤੇ ਬਾਕੀ ਮਾਤਾ ਤਾਂ ਮਾਤਾ ਹੀ ਜੀ ਹੈ ਜੀ, ਕਹਿੰਦੇ ਇਨਾ ਮੋਹ ਬੇਮਿਸਾਲ ਹੈ ਕਹਿੰਦੇ ਮਾਤਾ ਜੀ ਤੁਹਾਡੇ ਸਪੁੱਤ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ। ਕੁਲਦੀਪ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਗੁਰੀਮਾਨ ਜੀ ਕੁਲਦੀਪ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਜਸਵਿੰਦਰ ਜੀ ਲਿਖਦੇ ਆ ਕੁਲਦੀਪ ਬਾਈ ਭਾਜੀ ਸਤਿ ਸ੍ਰੀ ਅਕਾਲ। ਗੁਰੂ ਜੀ ਕਹਿੰਦੇ ਆ ਵਾਹ ਵਾਹ ਸੈਣੀ ਸਾਹਿਬ ਕੁਝ ਜਵਾਬ ਅਕਸਰ ਸਾਨੂੰ ਆਪਣੇ ਭਰਾਵਾਂ ਦੇ ਕੋਲੋਂ ਦੋਸਤਾਂ ਦੇ ਕੋਲੋਂ ਅੱਖਾਂ ਰਾਹੀਂ ਹੀ ਕਹਿੰਦੇ ਮਿਲ ਜਾਂਦਾ। ਸਾਡੇ ਨਾਲ ਵੀ ਇਹੋ ਜਿਹੇ ਕਹਿੰਦੇ ਹੈ ਸਿਚੁਏਸ਼ਨ ਕਈ ਵਾਰ ਕਹਿੰਦੇ ਹੋ ਚੁੱਕੀ ਆ, ਬਣ ਚੁੱਕੀ ਹੈ। ਔਜਲਾ ਸਾਹਿਬ ਕਹਿੰਦੇ ਬਿਲਕੁਲ ਜੱਸੀ ਜੀ ਗ੍ਰੇਟ। ਤੇ ਮੁਕੱਦਰ ਜੀ ਲਿਖਦੇ ਆ ਜਿਵੇਂ ਰਜਨੀਸ਼ ਨੇ ਕਿਹਾ ਸੀ ਕਿ ਪਖੰਡੀ ਸਾਧਾਂ ਦਾ ਤੇ ਸਿਆਸਤ ਦਾ ਗੱਠਜੋੜ ਹੈ। ਮੇਰਾ ਮੰਨਣਾ ਹੈ ਕਿ ਮੀਡੀਆ ਤੇ ਸਿਆਸਤ ਦਾ ਵੀ ਗੱਠਜੋੜ ਹੈ। ਇਹ ਸਾਨੂੰ ਥੋੜੇ ਸਮੇਂ ਬਾਅਦ ਸਮਝ ਆਵੇਗੀ। ਸਾਰੇ ਮੀਡੀਆ ਵਾਲੇ ਇੱਕੋ ਜਿਹੇ ਨਹੀਂ, ਪਰ ਮੀਡੀਆ ਬਿਜ਼ਨਸ ਹੈ ਜੀ। ਗੁਰੀ ਮਾਨ ਜੀ ਕਹਿੰਦੇ ਆ ਕਿ ਨੌ ਡੈਬਟ ਕੁਛ ਏਦਾਂ ਲਿਖਦੇ ਨੇ, ਮੈਨੂੰ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਆ। ਸੈਣੀ ਸਾਹਿਬ ਤੁਹਾਡਾ ਸ਼ੰਮੀ ਸਾਹਿਬ ਦਾ ਹੋਰ ਬਹੁਤੇ ਵੱਡੇ ਭਰਾਵਾਂ ਦੀ ਦੁਨੀਆਂ ਨੂੰ ਲੈ ਕੇ ਕਹਿੰਦੇ ਅਬਜ਼ਰਵੇਸ਼ਨ ਬਹੁਤ ਹੈ। ਸਾਨੂੰ ਤਾਂ ਦੁਨੀਆਦਾਰੀ ਦਾ ਨਿੱਤ ਨਵਾਂ ਪਾਠ ਤੁਹਾਡੇ ਕੋਲੋਂ ਸਿੱਖਣੇ ਨੂੰ ਮਿਲਦਾ ਤੇ ਸਾਰੀ ਉਮਰ ਸਿੱਖਦੇ ਰਹਿਣਾ ਚਾਹੀਦਾ ਹੈ ਜੀ। ਤੇ ਰਾਜਨ ਜੀ ਕਹਿੰਦੇ ਨਹੀਂ ਗੁਰੀ ਵੀਰ ਜੀ, ਬੰਦਾ ਕੋਈ ਵੀ ਹੋਵੇ ਜੀ, ਸੁਧਾਰ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਹੈ ਰਹਿੰਦੀ ਹੀ ਰਹਿੰਦੀ ਹੈ ਜੀ। ਇਹੀ ਸੈਣੀ ਸਾਹਿਬ ਬੜਪਣ ਆ ਤੁਹਾਡਾ। ਤੇ ਗੁਰੀ ਮਾਨ ਜੀ ਕਹਿੰਦੇ ਮੁਕੱਦਰ ਜੀ ਕੁਝ ਕੁ ਮੀਡੀਆ ਨੂੰ ਲੈ ਕੇ ਤੁਹਾਡੀ ਸੋਚ ਸਹੀ ਹੈ ਤੇ ਇੱਕ ਦੂਜੇ ਉੱਤੇ ਬਹੁਤਿਆਂ ਨੇ ਆਪਣੇ ਧੰਦੇ ਕਹਿੰਦੇ ਨੇ ਰੋੜੇ ਹੋਏ ਆ। ਬਿਲਕੁਲ ਸੈਣੀ ਸਾਹਿਬ ਰਹਿਣੀ ਵੀ ਚਾਹੀਦੀ ਹੈ ਕਹਿੰਦੇ, ਕਿਰਦਾਰ ਦੇ ਵਿੱਚ ਨਿਖਾਰ ਹੀ ਕਹਿੰਦੇ ਉਦੋਂ ਆਉਂਦਾ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਗੁਰੀ ਮਾਨ ਬਾਈ ਜੀ ਮੇਰਾ ਮੰਨਣਾ, ਮੈਂ ਗਲਤ ਹੋ ਸਕਦਾ ਪਰ ਜ਼ਿਆਦਾਤਰ ਮੀਡੀਆ ਇਹੀ ਕੁਝ ਕਰ ਰਿਹਾ। ਇਕਬਾਲ ਮੰਗੜ ਜੀ ਜੁੜੇ ਹੋਏ, ਰਾਜਨ ਸੈਣੀ ਜੀ ਦੀ ਗੱਲਬਾਤ ਹਮੇਸ਼ਾ ਵਜਨਦਾਰ ਕਹਿੰਦੇ ਹੁੰਦੀ ਹੈ। ਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਅਗਰ ਕਿਸੇ ਤੋਂ ਘਰ ਸੰਭਾਲ ਹੁੰਦਾ ਹੈ ਤਾਂ ਸੰਭਾਲ ਲਈਏ, ਪੰਜਾਬ ਸਿਆਂ ਨੂੰ ਛੱਡੋ ਆਪਣੇ ਹਾਲਾਤਾਂ ਦੇ ਉੱਤੇ। ਮੈਨੂੰ ਜਿਹੜੀ ਸਮਝ ਆਈ ਹੈ ਪਿਛਲੇ ਕੁਝ ਦਿਨਾਂ ਤੋਂ, ਇੱਥੇ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੀ ਪਈ ਹੋਈ ਹੈ, ਸਭ ਖਤਮ ਕਹਾਣੀ ਹੈ। ਜਸਵਿੰਦਰ ਜੀ ਕਹਿੰਦੇ ਆ ਕਿ ਸਾਰਿਆਂ ਨੂੰ ਰੇਡੀਓ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਇਕਬਾਲ ਜੀ। ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਗੱਲ ਤੁਹਾਡੀ ਠੀਕ ਹੈ, ਪਰਖ ਦੇ ਲਈ ਦੁਨੀਆਂ ਸਾਰੀ ਇੱਥੇ ਬੜੇ ਘੱਟ ਲੋਕ ਨੇ ਜਿਹੜੇ ਦਿਲੋਂ ਕਿਸੇ ਨੂੰ ਪਿਆਰ ਕਰਦੇ ਹੋਣਗੇ, ਦੁਨੀਆਂ ਮਤਲਬ ਦੀ ਹੈਗੀ ਹੈ। ਤੇ ਔਜਲਾ ਬਾਈ ਜੀ, ਮੁਕੱਦਰ ਜੀ ਕਹਿੰਦੇ ਗੁਰਜੀਤ ਤੂਤ ਜਜ਼ਬਾਤੀ ਸੀਗਾ ਜਿਹੜਾ ਮਾਰਿਆ ਗਿਆ ਲਿਖਣਾ ਸੀ ਸ਼ਾਇਦ, ਆਉਣ ਵਾਲਾ ਸਮਾਂ ਪਤਾ ਨਹੀਂ ਹੈ ਜੀ। ਤੇ ਇਮੋਸ਼ਨਲ ਬੰਦਾ ਮਰਦਾ ਹੈ ਕਹਿੰਦੇ ਸੁਰਿੰਦਰ ਮਾਲ ਜੀ, ਇੱਕ ਇੱਕ ਲਫ਼ਜ਼ ਵਜਨਦਾਰ ਦੱਸਦੇ ਨੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਲੱਭਣੇ ਲਾਲ ਗੁਆਚੇ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਬਹੁਤ ਵਧੀਆ ਸੈਣੀ ਸਾਹਿਬ ਤਾਂ ਹੀ ਕਹਿੰਦੇ, ਕਿਸੇ ਨੇ ਲਿਖਿਆ ਨੈਣ ਨੈਣਾ ਨਾ ਮਿਲਾ ਲਈ ਭੇਤ ਖੁੱਲ ਜੂਗਾ ਸਾਰਾ, ਸੋ ਤੁਸੀਂ ਉਸ ਭੇਤ ਨੂੰ ਕਹਿੰਦੇ ਬੁੱਝ ਲਿਆ ਜੀ ਕਹਿੰਦੇ ਫਿਰ, ਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ। ਰਾਜਨ ਜੀ ਕਹਿੰਦੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ੰਮੀ ਭਾਜੀ ਦੱਸ ਰਹੇ ਨੇ। ਭਾਰਤ ਸਾਹਿਬ ਤੁਸੀਂ 80,000 ਹੀ ਦੇ ਦੇਣਾ ਜੀ, ਤੇ ਆਖਰ ਘਰ ਦੀ ਗੱਲ ਹੈ ਆਪਣੀ, ਤੁਸੀਂ ਕਿਹੜਾ ਗੈਰ ਹੋ। ਰਾਜਨ ਜੀ ਤੁਸੀਂ ਨੇੜੇ ਹੋ 60,000 ਦੇ ਵਿੱਚ ਕਹਿੰਦੇ ਨਿਬੇੜ ਲਵੋ ਗੱਲ ਮੁਕਾਓ। ਤੇ ਰਾਜਨ ਜੀ ਕਹਿੰਦੇ ਆ ਠੀਕ ਹੈ ਵੀਰ ਜੀ, ਕੱਲ ਸ਼ੰਮੀ ਭਾਜੀ ਕੋਲੋਂ ਇਸੇ ਭਾਅ ਪੇਮੈਂਟ ਲੈ ਲੈਂਦੇ ਹਾਂ ਜੀ। ਔਜਲਾ ਸਾਹਿਬ ਕਹਿੰਦੇ ਆ ਤਲਵਾੜੇ ਵਾਲੇ ਕਵੀ ਕੁਝ ਸੁਣਾਉਣ ਵਾਲੇ ਰਹਿ ਗਏ ਸੀਗੇ। ਤੇ ਔਜਲਾ ਸਾਹਿਬ ਕਹਿੰਦੇ ਅੱਧੀ ਰਾਤ ਤੋਂ ਬਾਅਦ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਸ਼ੰਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣਾ ਚਾਹੁੰਦੀ ਹਾਂ। ਤੇ ਰਾਜਨ ਜੀ ਕਹਿੰਦੇ ਆ ਨੋ ਪੋਲੀਟੀਕਲ ਟਾਲਕ ਇਨ ਦੀ ਪ੍ਰੈਜੈਂਸ ਆਫ ਸ਼ੰਮੀ ਜੀ ਪਲੀਜ਼। ਹਾਂਜੀ ਬਿਲਕੁਲ, ਸ਼ੁਕਰੀਆ ਜੀ ਔਰ ਰਾਜਨ ਸੈਣੀ ਸਾਹਿਬ ਅਪੀਲ ਕਰਨ ਦੇ ਲਈ। ਤੇ ਗੁਰੀ ਮਾਨ ਜੀ ਕਹਿੰਦੇ ਸਤਨਾਮ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ, ਮੁਕੱਦਰ ਬਾਈ ਜੀ ਨਹੀਂ ਛੱਡਦੇ ਅੱਜ ਪੰਜਾਬ ਦੇ ਗੋਦੀ ਮੀਡੀਆ ਨੂੰ ਕਹਿੰਦੇ ਗੁਰੀ ਮਾਨ ਜੀ। ਤੇ ਅੱਗੇ ਲਿਖਦੇ ਆ ਕਿ ਸ਼ੰਮੀ ਬਾਈ ਸ਼ੇਰ ਪਹਿਲਾਂ ਕਰਦੇ ਆ, ਪੜਤਾਲ ਕਰਨੇ ਦਾ ਵੇਲ ਕਿਹਦੇ ਕੋਲ ਹੈ ਅੱਜ ਕੱਲ ਕਹਿੰਦੇ ਜੀ। ਤੇ ਮਤਲਬ ਕਿ ਜਿਹੜਾ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਜਾਂ ਇੱਕ ਦੂਸਰੇ ਨੂੰ ਪੋਸਟਾਂ ਪਾਈ ਜਾਂਦੇ ਆ। ਗੁਰੀ ਜੀ ਕਹਿੰਦੇ ਆ ਅੱਗੇ ਕਿ ਦਵਿੰਦਰ ਬੈਣੀਪਾਲ ਸਾਹਿਬ ਉੱਤੇ ਤਵਾ ਲਾ ਦਿੱਤਾ ਅੱਜ ਮੁਕੱਦਰ ਵੀਰ ਜੀ ਨੇ। ਤੇ ਗੱਲ ਸਹੀ ਹੈ, ਪੱਤਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਹਿੰਦੇ, ਸੁਣਨ ਵਾਲਾ ਸਾਰਾ ਪੰਜਾਬ ਹੈ। ਬਿਲਕੁਲ ਬਾਈ, ਧਰੁਵ ਰਾਠੀ ਤਾਂ ਕਹਿੰਦੇ ਜਿੱਥੋਂ ਪੈਸਾ ਆਉਂਦਾ ਹੈ ਉਹਨਾਂ ਦੀ ਬੋਲੀ ਬੋਲਦਾ ਹੈ। ਮੁਕੱਦਰ ਜੀ ਐਪਰੀਸ਼ੀਏਟ ਕਰਦੇ ਆ ਗੁਰੀ ਮਾਨ ਜੀ ਨੂੰ। ਤੇ ਅੱਜ ਢੋਲਕੀ ਵਾਲਾ ਨਹੀਂ ਕਹਿੰਦੇ ਆਇਆ ਮੁਕੱਦਰ ਵੀਰ ਜੀ ਦੀ ਜੀ ਦਾ ਜੀ ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਮੁਕੱਦਰ ਜੀ ਕਹਿੰਦੇ ਆ ਵੱਖਰੇਵੇਂ ਪਾਏ ਜਾਏ ਜਾ ਰਹੇ ਨੇ ਕਹਿੰਦੇ ਜੀ ਸੋਰੀ ਨਹੀਂ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ ਪਿਆਰਿਓ ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਕਿ ਹੁਣ ਭਾਰਤ ਸਾਹਿਬ ਭਾਜਲੋ ਆਪੇ ਸ਼ਮੀ ਜੀ ਪੇਮੈਂਟ ਕਰਨਗੇ ਜੀ ਤੇ ਔਜਲਾ ਸਾਹਿਬ ਕਹਿੰਦੇ ਕਹਿੰਦੇ ਨਾ ਜੀਣ ਦਿੱਤਾ ਤੇਰੇ ਗਮ ਨੇ ਖਹਿੜਾ ਪੀੜਾ ਦਿੰਦੇ ਸਿਆਸਤ ਦੇ ਮੱਲ ਨੇ ਮੁਕੱਦਰ ਤੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ ਵੀਰ ਜੀ ਬਹੁਤ ਵਧੀਆ ਗੱਲਬਾਤ ਗੁਰੀ ਮਾਨ ਜੀ ਕਹਿੰਦੇ ਆ ਸਾਨੂੰ ਤਾਂ ਆਪ ਸੈਣੀ ਸਾਹਿਬ ਨੇ ਜੋੜਨੇ ਸੈਣੀ ਸਾਹਿਬ ਨੇ ਜੋੜਨੇ ਵਾਲੇ ਬੋਲਣ ਦਾ ਕਹਿੰਦੇ ਤਰਕ ਕਰਨ ਦਾ ਤੇ ਹੌਸਲਾ ਮੈਨੂੰ ਕਹਿੰਦੇ ਨੇ ਭਾਰਤ ਬਾਈ ਨੇ ਦਿੱਤਾ ਪਰ ਸੱਚ ਜਾਣਿਓ ਆਨੰਦ ਆਉਂਦਾ ਇੱਥੇ ਆ ਕੇ ਜੁੜ ਕੇ ਮੈਂ ਉਡੀਕ ਰੱਖਦਾ ਕਿ 9:30 ਕਦੋਂ ਵੱਜਣੇ ਨੇ ਸ਼ੁਕਰੀਆ ਬਾਈ ਜੀ ਮਾਨਤਾ ਦੇ ਲਈ ਤੇ ਤੁਹਾਡਾ ਆਪਣਾ ਪਲੇਟਫਾਰਮ ਹੈ ਜ਼ਰੂਰ ਗੱਲਬਾਤ ਕਰਿਆ ਕਰੋ ਚਰਚਾ ਚੱਲਦੀ ਹੈ ਤਾਂ ਗੱਲ ਫਿਰ ਅੱਗੇ ਵੱਧਦੀ ਹੈ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ 2 ਦਿਨ ਦੇ ਵਿੱਚ ਖੰਡ ਦਾ ਰੇਟ 40 ਰੁਪਏ ਤੋਂ 60 ਰੁਪਏ ਹੋ ਗਿਆ ਅਸੀਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਕਹਿੰਦੇ ਹਾਂ ਕਿਸ ਉਮੀਦ ਦੇ ਨਾਲ ਕਹੀਏ ਅਸੀਂ 2 ਨੰਬਰ ਦੀ ਕਮਾਈ ਥੋੜੀ ਕਰਦੇ ਹਾਂ ਔਜਲਾ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਅਸੀਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲਣਾ ਹੈ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਔਜਲਾ ਬਾਈ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਮੁਕੱਦਰ ਜੀ ਕਹਿੰਦੇ ਆ ਗੁਰੀ ਮਾਨ ਜੀ ਲਿਖਦੇ ਆ ਕਿ ਸਾਰੇ ਮੇਰੇ ਨਾਲ ਵੱਡੇ ਨੇ ਤੇ 99% 1% ਮੇਬੀ ਭੁਪਿੰਦਰ ਵੀਰ ਮੇਰੇ ਹਾਣੀ ਜਾਂ ਛੋਟੇ ਹੋ ਸਕਦੇ ਨੇ ਬਾਕੀ ਵੱਡਿਆਂ ਦੀ ਸੰਗਤ ਤੁਹਾਡੀ ਸਾਰਿਆਂ ਦੀ ਰੋਜ਼ ਕੁਝ ਨਾ ਕੁਝ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਲੈ ਕੇ ਆ ਰਹੀ ਹੈ ਬੜਾ ਕੁਝ ਸਿੱਖਣੇ ਨੂੰ ਕਹਿੰਦੇ ਮਿਲਦਾ ਤੁਹਾਡੇ ਕੋਲੋਂ ਰਹਿੰਦਾ ਹੈ ਜੀ ਸ਼ੁਕਰੀਆ ਬਾਈ ਜੀ ਇੱਕ ਦੂਸਰੇ ਆਪਣਾ ਮਕਸਦ ਹੀ ਹੈ ਇੱਕ ਦੂਸਰੇ ਤੋਂ ਸਿੱਖੀਏ ਤੇ ਅੱਗੇ ਵਧੀਏ ਪਰ ਮੁਕੱਦਰ ਜੀ ਕਹਿੰਦੇ ਪਰ ਅਸੀਂ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਕੀ ਹਾਂ ਜੀ ਤੇ ਜਸਵਿੰਦਰ ਕੌਰ ਜੀ ਸ਼ੁਕਰੀਆ ਕਰਦੇ ਨੇ ਉਹਨਾਂ ਦਾ ਮੁਕੱਦਰ ਜੀ ਕਹਿੰਦੇ ਆ ਸ਼ੁਕਰੀਆ ਉਹਨਾਂ ਨੂੰ ਗੁਰੀ ਮਾਨ ਜੀ ਜਗਤਾਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਮੁਕੱਦਰ ਬਾਈ ਵੋਟਾਂ ਦੇਣ ਲੱਗੇ ਇਹ ਸੋਚਦੇ ਨੇ ਸਾਡਾ ਜਿਹੜਾ ਫੇਵ ਕਿਹੜੀ ਪਾਰਟੀ ਹੈਗੀ ਹੈ ਜਾਂ ਸਾਨੂੰ ਫਰੀ ਕੀ ਕੁਝ ਕੌਣ ਦੇ ਰਿਹਾ ਤੇ ਇਹ ਤਾਂ ਸੋਚ ਹੈਗੀ ਹੈ ਕਹਿੰਦੇ ਲੋਕਾਂ ਦੀ ਮੁਕੱਦਰ ਜੀ ਕਹਿੰਦੇ ਜਿਹੜੇ ਪੂਰੇ ਦੇਸ਼ ਦੀ ਲੁੱਟ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਣੇ ਸੂਬੇ ਦੀ ਕਿਸਮਤ ਕਿਵੇਂ ਦੇ ਦਈਏ ਗੁਰੀ ਜੀ ਕਹਿੰਦੇ ਆ ਕਿ ਦੁੱਖ ਸੱਚਾ ਹੈਗਾ ਆ ਮੈਂ ਅਤੇ ਮਾਤਾ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਵੋਟ ਦੇ ਕੇ ਰਾਜੀ ਵੋਟਾਂ ਨੂੰ ਕਹਿੰਦੇ ਪਾ ਕੇ ਆਉਂਦੇ ਹਾਂ ਮੁਕੱਦਰ ਜੀ ਕਹਿੰਦੇ ਗੁਰੀ ਮਾਨ ਬਾਈ ਬਿਲਕੁਲ ਦਰੁਸਤ ਗੱਲ ਹੈ ਜਿੰਨਾ ਸਮਾਂ ਅਸੀਂ ਸੁਚੇਤ ਨਹੀਂ ਹੁੰਦੇ ਜਿੰਨਾ ਮਰਜ਼ੀ ਚੁਣ ਲਈਏ ਜਿਹਨੂੰ ਮਰਜ਼ੀ ਇਹੀ ਹਾਲ ਰਹਿਣਾ ਬਾਈ ਜੀ ਆਖਰੀ ਸੁਨੇਹਾ ਵੱਲ ਨੂੰ ਵੱਧਦੇ ਹਾਂ ਤੇ ਗੁਰੀ ਜੀ ਕਹਿੰਦੇ ਬਿਲਕੁਲ ਬਾਈ ਇਹੋ ਹੀ ਹਾਲ ਰਹਿਣਾ ਤੇ ਅਸੀਂ ਬੋਲਦੇ ਰਹਿ ਜਾਂਦੇ ਹਾਂ ਪਰ ਲੋਕ ਜਾਗਰੂਕ ਹੁੰਦੇ ਨਜ਼ਰ ਨਹੀਂ ਆਉਂਦੇ ਔਜਲਾ ਸਾਹਿਬ ਕਹਿੰਦੇ ਬਹੁਤ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ ਤੇ ਮੁਕੱਦਰ ਜੀ ਕਹਿੰਦੇ ਆ ਜੀ ਔਜਲਾ ਸਾਹਿਬ ਨੇ ਲਿਖਿਆ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ ਇੱਕ ਨੰਬਰ ਹਸਬੈਂਡ 2 ਨੰਬਰ ਹਸਬੈਂਡ ਜੀ ਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਗੁਰੀ ਮਾਨ ਬਾਈ ਪਰ ਬੋਲ ਕੇ ਲਵ ਆਜ਼ਾਦ ਹੈ ਤੇਰੇ ਬੋਲ ਜ਼ੁਬਾਨ ਅਬ ਤੱਕ ਤੇਰੀ ਹੈ ਜਿੰਨਾ ਚਿਰ ਜ਼ੁਬਾਨ ਹੈ ਬੋਲਦੇ ਰਹਾਂਗੇ ਗੁਰੀ ਜੀ ਕਹਿੰਦੇ ਸਾਨੂੰ ਤਾਂ ਮਾਤਾ ਜੀ ਇੰਗਲਿਸ਼ ਸਾਇੰਸ ਅਤੇ ਸੋਸ਼ਲ ਦੀ 3-3 ਕਿਤਾਬਾਂ ਹੁੰਦੀਆਂ ਸਨ ਪਰ ਮੈਥ ਨੇ ਮੱਤ ਬਹੁਤ ਮਾਰੀ ਮੇਰੀ ਕਹਿੰਦੇ ਜੀ ਤੇ ਗੁਰੂ ਜੀ ਕਹਿੰਦੇ ਮੈਂ ਬੜਾ ਸੁਣਿਆ ਸੋਰੀ ਇੱਕ ਮਿੰਟ ਜੀ ਉੱਪਰ ਥੱਲੇ ਹੋ ਗਿਆ ਹਾਂਜੀ ਕਹਿੰਦੇ ਮੈਂ ਬੜਾ ਸੁਣਿਆ ਰੇਡੀਓ ਤੇ ਸਾਡੇ ਨਾਨਾ ਜੀ ਕਹਿੰਦੇ ਐਵਰੀ ਟਾਈਮ ਆਪਣੇ ਕੋਲ ਰੱਖਦੇ ਹੁੰਦੇ ਸੀ ਰੇਡੀਓ ਨੂੰ ਗੁਰੂ ਜੀ ਕਹਿੰਦੇ ਕਿ ਬਿਲਕੁਲ ਮੁਕੱਦਰ ਬਾਈ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ ਕਿਉਂਕਿ ਪੰਜਾਬ ਦੇ ਲਈ ਦਰਦ ਹੈ ਸਾਨੂੰ ਤੇ ਐਪਰੀਸ਼ੀਏਟ ਕਰਦੇ ਹਾਂ ਮੁਕੱਦਰ ਜੀ ਗੁਰੀ ਜੀ ਨੂੰ ਜਸਵਿੰਦਰ ਕੌਰ ਭੈਣ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਮੁਕੱਦਰ ਬਾਈ ਜੀ ਤੇ ਇਸੇ ਤਰ੍ਹਾਂ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਸਤਿ ਸ਼੍ਰੀ ਅਕਾਲ ਮੁਕੱਦਰ ਜੀ ਨੂੰ ਕਹਿੰਦੇ ਆ ਆਹੀ ਖਿਆਲ ਆਪਣਾ ਵੀ ਬੀਜੇਪੀ ਬਾਰੇ ਆ ਕਹਿੰਦੇ ਜੀ ਤੇ ਮੁਕੱਦਰ ਜੀ ਕਹਿੰਦੇ ਆ ਜੀ ਭੈਣ ਜੀ ਲਓ ਦੋਸਤੋ ਇਹ ਸਨ ਤੁਹਾਡੇ ਸਾਰਿਆਂ ਦੇ ਸੁਨੇਹੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਮਾਫ਼ੀ ਚਾਹੁੰਦਾ ਨਾਮ ਲੈਣਾ ਰਹਿ ਗਿਆ ਹੋਵੇ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਜ਼ਰੂਰ ਨਾਮ ਲੈਣਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਦੇਸ਼ ਦੀਆਂ ਖ਼ਬਰਾਂ ਅੱਜ ਦਾ ਵਿਚਾਰ ਤੇ ਪੰਜਾਬ ਕਿਤਾਬ ਦਾ ਜ਼ਿਕਰ ਕਰਾਂਗੇ, ਅਗਲਾ ਲੜੀਵਾਰ ਚੈਪਟਰ ਖੋਲਾਂਗੇ ਤੇ ਜ਼ਰੂਰ ਕੱਲ ਨੂੰ ਆਪਾਂ ਉਹਦੇ ਵਿੱਚੋਂ ਨਵਾਂ ਚੈਪਟਰ ਖੋਲਣ ਦੀ ਕੋਸ਼ਿਸ਼ ਰਹੇਗੀ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ। ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਜੀ ਪਿਆਰ ਭਾਈ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਬਹੁਤ ਸਾਰੇ ਸੁਣੇ ਇਹ ਤੁਹਾਡੇ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ। ਇੰਤਜ਼ਾਰ ਕਰਦੇ ਹੋ ਇਸ ਨਾਚੀਜ਼ ਦਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋਸਤੋ ਤੁਹਾਡੇ ਨਾਲ ਹਾਜ਼ਰ ਹਾਂ। 2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਅੱਜ 19 ਜਿਹੜਾ ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜਿਹਦੇ ਵਿਚ ਖਾਸ ਕਰਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਮਰਜੀਤ ਸਿੰਘ ਸ਼ੰਮੀ ਹੋਣੀ ਨਾਲ ਜੁੜਦੇ ਹੁੰਦੇ ਆ, ਪਰ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਅਗਲੀ ਬਾਤ ਪਾਵਾਂਗੇ, ਕੋਈ ਨਾ ਕੋਈ ਵਿਸ਼ਾ ਚਲਾਵਾਂਗੇ। ਤੇ ਉਹਨਾਂ ਦੋਸਤਾਂ ਨੂੰ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ ਤੇ ਆਪਣੇ ਚੇਤਿਆਂ ਦੇ ਵਿੱਚ ਮੈਨੂੰ ਯਾਦ ਰੱਖਿਆ ਜੀ, ਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ, ਬਹੁਤ ਸਾਰੇ ਆਸ਼ੀਰਵਾਦ ਦੁਆਵਾਂ ਜਿਹੜੀਆਂ ਆਈਆਂ ਤੇ ਉਹਦੇ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ ਆਪਣੇ ਸਭ ਤੋਂ ਪਹਿਲਾਂ ਇਕਬਾਲ ਮਾਂਗੜ ਜੀ, ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਦਾ ਬਰਥਡੇ ਹੈ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। ਪਰਮਾਤਮਾ ਕੁਦਰਤ ਉਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ, ਜ਼ਿੰਦਗੀ ਸਿਹਤ ਜਾਬ ਜਿਹੜਾ ਸਾਰਾ ਕੁਝ ਚੱਲੇ, ਨਾਲ ਦੀ ਨਾਲ ਪਰਿਵਾਰ ਦੇ ਵਿੱਚ ਸਾਰਾ ਵਾਧਾ ਹੋਵੇ। ਤੇ ਇਸੇ ਨਾਲ ਹੀ ਆਪਣੇ ਅਮਰੀਕਾ ਤੋਂ ਹੀ ਮਨਜੀਤ ਮਾਨ ਬਾਈ ਜੀ, ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਦਿਲੋਂ ਦੁਆਵਾਂ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਦੇ ਵੱਲੋਂ, ਦੋਸਤਾਂ ਮਿੱਤਰਾਂ ਦੇ ਵੱਲੋਂ, ਸੱਜਣਾ ਬੇਲੀਆਂ ਤੇ ਸਹੇਲੀਆਂ ਦੇ ਵੱਲੋਂ। ਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਅੱਗੇ ਤੇ ਜਿਨ੍ਹਾਂ ਹੋਰ ਵੀ ਦੋਸਤਾਂ ਦਾ ਅੱਜ ਜਨਮ ਦਿਹਾੜਾ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਸਾਰਿਆਂ ਦੀ ਵੱਲੋਂ ਸਾਡੇ ਦੁਆਬਾ ਰੇਡੀਓ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਸਭ ਨੂੰ ਮੁਬਾਰਕਬਾਦ ਹੈ। ਤੇ ਸਮਾਂ ਸਥਿਤੀ ਤੁਹਾਨੂੰ ਦੋਸਤੋ ਪਤਾ ਹੀ ਹੈ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ ਦਾ ਵਿਸ਼ਾ ਰਹੇਗਾ ਮੈਂ ਐਸਾ ਕਿਉਂ ਹਾਂ ਜਾਂ ਐਸਾ ਕਿਉਂ ਹੂੰ, ਤੇ ਨਾਲ ਦੀ ਨਾਲ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਵੀ ਗੱਲ ਨਾਲ ਦੀ ਨਾਲ ਕਰਾਂਗੇ। ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜਜ਼ਬਾਤ ਹੈ ਉਹਨਾਂ ਨੂੰ ਨਸ਼ਰ ਕਰਨਾ ਚਾਹੁੰਦੇ ਹੋ, ਦੋਸਤਾਂ ਮਿੱਤਰਾਂ ਤੱਕ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਚੰਗਾ ਜ਼ਿੰਦਗੀ ਦੇ ਫਲਸਫੇ ਸਮਝਾਉਣਾ ਚਾਹੁੰਦੇ ਹੋ ਤਾਂ ਨੁੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਜਿਹੜਾ ਕਰੰਟ ਇਸ਼ੂ ਹੋਣਗੇ ਉਹਨਾਂ ਦੇ ਉੱਤੇ ਨਾਲ ਦੀ ਨਾਲ ਗੱਲਬਾਤ ਚੱਲਦੀ ਰਹੇਗੀ। ਸਮਾਂ ਸਥਿਤੀ ਤੁਹਾਨੂੰ ਚੇਤਾ ਹੀ ਹੈ, ਪਤਾ ਹੀ ਹੈ ਤੇ ਅੱਗੇ ਵੱਧਦੇ ਹਾਂ। ਸਮਾਂ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ 19 ਅਗਸਤ ਦਾ ਅੱਜ ਦਿਹਾੜਾ ਹੈ ਤੇ ਬੜਾ ਹੀ ਖੂਬਸੂਰਤ ਅੱਜ ਦਾ ਸੁਨੇਹਾ ਵਿਚਾਰ ਹੈ। ਕਹਿੰਦੇ ਕਿ ਜੇ ਮਨੁੱਖ ਕਹਿਣਾ, ਰਹਿਣਾ ਤੇ ਸਹਿਣਾ ਸਿੱਖ ਲਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ। ਰਹਿਣਾ, ਸਹਿਣਾ ਤੇ ਕਹਿਣਾ, ਇਹ ਤਿੰਨੇ ਗੱਲਾਂ ਜਿਹੜੀਆਂ ਨੇ ਪੱਲੇ ਬੰਨ ਲੈਣੀਆਂ ਚਾਹੀਦੀਆਂ ਤੇ ਬੰਦਾ ਕਹਿੰਦੇ ਕਦੇ ਧੋਖਾ ਨਹੀਂ ਖਾਂਦਾ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ ਜਿਹੜਾ 19 ਅਗਸਤ 1757 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ 1 ਰੁਪਏ ਵਾਲਾ ਸਿੱਕਾ ਕਲਕੱਤਾ ਟਕਸਾਲ ਦੇ ਵਿੱਚ ਜਿਹੜਾ ਬਣਾਇਆ ਸੀ। ਤੇ ਇਸੇ ਤਰ੍ਹਾਂ ਹੀ 1918 ਦੇ ਵਿੱਚ ਭਾਰਤ 9ਵੇਂ ਬਣੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਦਾ ਜਨਮ ਹੁੰਦਾ ਹੈ। 1942 ਦੇ ਵਿੱਚ ਪ੍ਰਸਿੱਧ ਨਾਟਕਕਾਰ ਤੇ ਲੇਖਕ ਅਜਮੇਰ ਸਿੰਘ ਔਲਖ, ਉਹਨਾਂ ਦਾ ਬੜਾ ਵੱਡਾ ਨਾਮ ਹੈ ਸਾਹਿਤ ਦੇ ਵਿੱਚ ਜਾਂ ਸਟੇਜ ਦੀ ਦੁਨੀਆ ਦੇ ਉੱਤੇ ਨਾਟਕਕਾਰਾਂ ਦੇ ਵਿੱਚ, ਤੇ ਜਿਹੜੇ ਨੇ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ ਅੱਜ ਵੀ। ਤੇ 1942 ਦੇ ਵਿੱਚ ਉਹਨਾਂ ਦਾ ਬਰਥ ਹੈ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। 1988 ਦੇ ਵਿੱਚ ਗੁਲਾਮ ਇਸਹਾਕ ਖਾਂ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ। 2004 ਦੇ ਵਿੱਚ ਸਭ ਤੋਂ ਵੱਡੀ ਇੰਟਰਨੈਟ ਕੰਪਨੀ ਗੂਗਲ ਨੇ ਆਪਣੇ ਸ਼ੇਅਰ ਬਾਜ਼ਾਰ ਜਿਹੜੇ ਲਿਆਂਦੇ ਸੀ ਦੁਨੀਆ ਦੇ ਵਿੱਚ, ਤੇ 2009 ਦੇ ਵਿੱਚ ਬਗਦਾਦ ਦੇ ਵਿੱਚ ਲੜੀਵਾਰ ਬੰਬ ਧਮਾਕਿਆਂ ਨਾਲ 101 ਮੌਤਾਂ ਹੋਈਆਂ ਤੇ 565 ਜ਼ਖਮੀ ਹੋਏ ਸੀ। ਤੇ ਅੱਜ ਦੋਸਤੋ ਵਿਸ਼ਵ ਫੋਟੋਗ੍ਰਾਫੀ ਦਿਵਸ ਵੀ ਹੈ, ਤਸਵੀਰਾਂ ਦਾ ਦਿਨ, ਤੇ ਉਹਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਕਬਾਲ ਮਾਂਗੜ ਜੀ ਵੀ ਹੈਪੀ ਬਰਥਡੇ ਕਹਿੰਦੇ ਨੇ ਤੇ ਇਕਬਾਲ ਮਾਂਗੜ ਜੀ ਨੂੰ ਵੀ ਉਹਨਾਂ ਦੇ ਬੇਟੇ ਦੀਆਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਮਨਜੀਤ ਮਾਨ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕ ਹੈ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਹੈ ਜੀ। ਫੋਟੋਗ੍ਰਾਫੀ ਦਿਵਸ ਦੀ ਗੱਲ ਕਰਨ ਲੱਗਿਆ ਸੀ ਤੇ 1839 ਚ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨੀ ਲੂਇਸ ਜੈਕਸ ਨੇ ਜਿਹੜਾ ਫੋਟੋ ਤੇ ਉੱਤੇ ਜਿਹੜਾ ਤੱਤ ਦੀ ਖੋਜ ਕਰਨ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨੀ ਵਿਲੀਅਮ ਹੈਨਰੀ ਫਾਕਸਟੇਲ ਬੋਟ ਨੇ
ਨੈਗੇਟਿਵ ਜਿਹੜਾ ਸੀਗਾ ਪਹਿਲਾਂ ਆਪਾਂ ਪਾਉਂਦੇ ਹਾਂ 36 ਫੋਟੋਆਂ ਜਾਂ ਕਈ ਵਾਰੀ ਬੋਨਸ ਦੇ ਵਿੱਚ 39 ਫੋਟੋਆਂ ਵੀ ਨਿਕਲ ਆਉਂਦੀਆਂ ਸੀ ਉਹ ਚੇਤੇ ਹੋਣਾ ਤੁਹਾਨੂੰ ਉਹਨਾਂ ਚੇਤਿਆਂ 'ਚ ਚਲਿਆ ਜਾਣਾ ਪੀਲੇ ਜਿਹੇ ਰੰਗ ਦੀ ਕੋਡੈਕ ਦੀ ਜਿਹੜੀ ਸੀ ਹੁੰਦੀ ਸੀ ਅਤੇ ਇੱਕ ਦੋ ਹੀ ਕੰਪਨੀਆਂ ਆਉਂਦੀਆਂ ਸੀ ਉਸ ਸਮੇਂ ਦੇ ਵਿੱਚ ਅਤੇ ਉਹ ਜ਼ਿਆਦਾ ਚੱਲਦੀਆਂ ਸੀਗੀਆਂ ਨੈਗੇਟਿਵ ਜਿਹੜਾ ਬਣਦਾ ਸੀ ਉਹਦਾ ਬੋਟ ਨੇ ਜਿਹੜਾ ਸੀ ਨੈਗੇਟਿਵ ਦੀ ਜਿਹੜੀ ਸੀ ਤਕਨੀਕ ਲੱਭੀ ਸੀ ਤੇ 1834 ਦੇ ਵਿੱਚ ਟੇਲਬਾਟ ਵਿਗਿਆਨੀ ਨੇ ਸੈਟਿੰਗ ਪੇਪਰ ਦੀ ਖੋਜ ਕਰ ਲਈ ਤੇ ਜਿਸ ਦੇ ਨਾਲ ਫੋਟੋ ਨੂੰ ਲੰਮਾ ਸਮਾਂ ਰੱਖਣ ਦੇ ਵਿੱਚ ਮਦਦ ਮਿਲ ਗਈ। ਇਸੇ ਤਰ੍ਹਾਂ 7 ਜਨਵਰੀ 1839 ਨੂੰ ਫ੍ਰੈਂਚ ਅਕਾਦਮੀ ਆਫ ਸਾਇੰਸ ਨੇ ਇੱਕ ਰਿਪੋਰਟ ਫੋਟੋਗ੍ਰਾਫੀ ਬਾਰੇ ਤਿਆਰ ਕੀਤੀ ਸੀ ਤੇ ਫਰਾਂਸ ਦੀ ਸਰਕਾਰ ਨੇ ਇਹ ਰਿਪੋਰਟ ਖਰੀਦ ਕੇ ਉਹਨੂੰ ਜਾਣੀ ਕਿ ਆਪਣੇ ਲਈ ਖਰੀਦ ਲਿਆ ਤੇ ਆਮ ਜਨਤਾ ਦੇ ਲਈ 19 ਅਗਸਤ 1839 ਨੂੰ ਜਾਰੀ ਕੀਤਾ ਸੀ। ਇਸ ਦੇ ਲਈ 19 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ ਹੀ ਇਹ ਜਿਹੜਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਕੁਦਰਤ ਨੇ ਹਰ ਇਨਸਾਨ ਨੂੰ ਕੈਮਰਾ ਜਿਹੜੀ ਹੈ ਕੁਦਰਤ ਦੇ ਵੱਲੋਂ ਅੱਖ ਦਿੱਤੀ ਹੈ ਉਹ ਕੈਮਰੇ ਦਾ ਹੀ ਕੰਮ ਕਰਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਕੁਦਰਤ ਨੇ ਕੈਮਰਾ ਦਿੱਤਾ ਹੋਇਆ ਸਾਨੂੰ ਇਨਸਾਨਾਂ ਨੂੰ ਵੀ ਜਿਸ ਦੇ ਵਿੱਚ ਹਰ ਵਸਤੂ ਦੀ ਫੋਟੋ ਦਿਮਾਗ ਦੇ ਵਿੱਚ ਬਣ ਜਾਂਦੀ ਹੈ ਜਿਸ ਦੇ ਨਾਲ ਰੰਗੀਲੇ ਸੰਸਾਰ ਦਾ ਆਨੰਦ ਜਿਹੜਾ ਮਾਣਿਆ ਜਾਂਦਾ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਦੀ ਥੋੜੀ ਗੱਲ ਕਰਦੇ ਹਾਂ ਜਿਸ ਦੇ ਵਿੱਚ 40 ਸਾਲ ਜਿਹੜਾ ਵਿਆ ਲਹੂ ਸੀਗਾ ਲਹੂ ਦੀਆਂ ਨਦੀਆਂ ਵਹਿੰਦੀਆਂ ਰਹੀਆਂ 40 ਸਾਲ ਰੂਸ ਤੋਂ ਲੈ ਕੇ ਅਮਰੀਕਾ ਤੱਕ ਦਾ ਜਿਹੜਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤੇ ਰੂਸੀ ਹਮਲੇ ਤੋਂ ਲੈ ਕੇ ਤਾਲਿਬਾਨ ਦੀ ਵਾਪਸੀ ਤੱਕ ਦਾ ਜਿਹੜਾ ਸਿਲਸਿਲਾ ਕੀ ਕਹਿੰਦਾ ਹੈ 1979 ਤੋਂ ਲੈ ਕੇ 99 ਤੱਕ ਤਕਰੀਬਨ 10 ਸਾਲ ਸੋਵੀਅਤ ਯੂਨੀਅਨ ਦਾ ਹਮਲਾ ਰਿਹਾ। ਤਤਕਾਲੀ ਸੋਵੀਅਤ ਯੂਨੀਅਨ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਕਮਿਊਨਿਸਟ ਪੱਖੀ ਸਰਕਾਰ ਸਥਾਪਿਤ ਕਰਨ ਦੇ ਲਈ ਦਸੰਬਰ 1700 ਜਿਹੜਾ ਸੀ 79 ਵਿੱਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀ ਤੇ ਇਸ ਦਾ ਵਿਰੋਧ ਜਿਹੜਾ ਸੀ ਅਫਗਾਨ ਮੁਜਾਹਿਦੀਨ ਨੇ ਕੀਤਾ ਜਿਨ੍ਹਾਂ ਨੂੰ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ। ਇਹ ਜਿਹੜਾ ਮੁਜਾਹਿਦੀਨ 10 ਸਾਲ ਸੋਵੀਅਤ ਫੌਜ ਦੇ ਵਿਰੁੱਧ ਜਿਹੜਾ ਲੜਦੇ ਰਹੇ ਤੇ ਫਰਵਰੀ 1999 'ਚ ਸੋਵੀਅਤ ਯੂਨੀਅਨ ਨੂੰ ਫੌਜ ਵਾਪਸ ਜਿਹੜੀ ਬੁਲਾਉਣੀ ਪੈ ਗਈ ਸੀ ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਨੇ ਬੁਲਾਈ। 1992 ਤੋਂ 96 ਦਾ ਜਿਹੜਾ ਦੌਰ ਹੈ ਅਫਗਾਨਿਸਤਾਨ ਦੇ ਵਿੱਚ ਘਰੇਲੂ ਯੁੱਧ ਦੀ ਸ਼ੁਰੂਆਤ ਹੋ ਗਈ ਸਿਵਲ ਵਾਰ ਲੱਗ ਗਈ ਤੇ 2 ਸਾਲ ਦੇ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ। ਤਾਲਿਬਾਨ ਲਹਿਰ ਸ਼ੁਰੂ ਕੀਤੀ ਗਈ ਜਿਸ ਨੂੰ ਪਾਕਿਸਤਾਨ ਦਾ ਪੂਰਾ ਸਮਰਥਨ ਮਿਲਿਆ। 1996 ਦੇ ਵਿੱਚ ਉਤੋਂ ਸਮੇਂ ਤੋਂ ਲੈ ਕੇ 2001 ਤੱਕ ਤਾਲਿਬਾਨ ਸ਼ਾਸਨ ਉੱਥੇ ਰਿਹਾ। ਤਾਲਿਬਾਨ ਇੱਕ ਕੱਟੜਪੰਥੀ ਇਸਲਾਮਿਕ ਸ਼ਾਸਨ ਮੁੱਲਾ ਅਹਿਮਦ ਉਮਰ ਦੀ ਅਗਵਾਈ ਦੇ ਵਿੱਚ ਸੱਤਾ ਦੇ ਵਿੱਚ ਆਇਆ ਸੀ। ਮੁੱਲਾ ਉਮਰ ਅਲ ਕਾਇਦਾ ਦਾ ਕਰੀਬੀ ਸੀ। ਉਹਨੇ ਜਿਹੜਾ ਅਲ ਕਾਇਦਾ ਦੇ ਨੇਤਾ ਉਸਾਮਾ ਬਿਨ ਲਾਦੇਨ ਨੂੰ ਪਨਾਹ ਦਿੱਤੀ ਸੀ। ਕੁੜੀਆਂ ਤੇ ਔਰਤਾਂ ਦੀ ਪੜ੍ਹਾਈ ਦੇ ਉੱਤੇ ਕੰਮ ਤੇ ਪਾਬੰਦੀ ਲਗਾਈ ਗਈ। ਮਰਦਾਂ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਸਨ ਤੇ ਉਹਨਾਂ ਨੂੰ ਆਪਣਾ ਚਿਹਰਾ ਢੱਕਣਾ ਪੈਂਦਾ। 2001 ਦੇ ਵਿੱਚ ਪੱਛਮੀ ਹਮਲਾ ਹੋ ਜਾਂਦਾ ਹੈ। 11 ਸਤੰਬਰ 2001 ਨੂੰ ਅਮਰੀਕਾ ਦੇ ਵਿੱਚ ਅਲ ਕਾਇਦਾ ਦੇ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੱਛਮੀ ਫੌਜਾਂ ਨੇ ਤਾਲਿਬਾਨ ਦੇ ਵਿਰੁੱਧ ਜਿਹੜਾ ਹਮਲਾ ਕਰ ਦਿੱਤਾ। ਤਾਲਿਬਾਨ ਦੇ ਭੱਜਣ ਤੋਂ ਬਾਅਦ ਜਿਹੜੇ ਸੀ ਹਾਮਿਦ ਕਰਜ਼ੀ ਨੂੰ ਜਿਹੜਾ ਸੀ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ 1,30,000 ਤੋਂ ਵੱਧ ਸੈਨਿਕ ਤਾਲਿਬਾਨ ਦੇ ਵਿਰੁੱਧ ਤਾਇਨਾਤ ਕਰ ਦਿੱਤੇ ਗਏ। 2004 ਤੋਂ 2014 ਦਾ 10 ਸਾਲਾਂ ਦਾ ਸਫ਼ਰ ਕਰਜ਼ਈ ਦਾ ਜਿਹੜਾ ਸ਼ਾਸਨ ਉਸਦੇ ਦੌਰਾਨ ਰਿਹਾ। ਹਾਮਿਦ ਕਰਜ਼ਈ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਪਹਿਲੀ ਰਾਸ਼ਟਰਪਤੀ ਚੋਣ ਜਿੱਤੀ ਸੀ ਤੇ ਕਰਜ਼ਈ ਨੇ ਹੀ 2009 ਦੇ ਵਿੱਚ ਮੁੜ ਰਾਸ਼ਟਰਪਤੀ ਚੋਣ ਜਿੱਤੀ ਤੇ ਧਾਂਦਲੀ ਘੱਟ ਵੋਟਿੰਗ ਤੇ ਤਾਲਿਬਾਨ ਦੀ ਹਿੰਸਾ ਦੇ ਕਾਰਨ ਚੋਣਾਂ ਦੀ ਨਿਰਪੱਖਤਾ ਦੇ ਉੱਤੇ ਪਾਰਦਰਸ਼ਤਾ ਦੇ ਬਾਰੇ ਸਵਾਲ ਖੜੇ ਹੁੰਦੇ ਰਹੇ। 2014 ਤੋਂ 16 2 ਸਾਲਾਂ ਦਾ ਸਫ਼ਰ US ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ। ਨਾਟੋ ਗੱਠਜੋੜ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਫੌਜ ਦੇ ਉੱਤੇ ਪੁਲਿਸ ਨੂੰ ਸੌਂਪ ਦਿੱਤੀ। ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗੱਠਜੋੜ ਦੇ ਨਾਲ ਇੱਕ ਸਮਝੌਤੇ ਉੱਤੇ ਹਸਤਾਖਰ ਕਰ ਦਿੱਤੇ। ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ ਤੇ 2016 ਦੇ ਵਿੱਚ ਓਬਾਮਾ ਨੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ। 2017 ਦੇ ਵਿੱਚ ਅਮਰੀਕਾ ਫੌਜੀ ਜਿਹੜੇ ਸਨ ਉਹਨਾਂ ਦੀ ਮੁੜ ਤੈਨਾਤੀ ਹੋਈ। ਡੋਨਲਡ ਟਰੰਪ ਆ ਗਿਆ ਤੇ ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ ਫੌਜਾਂ ਦੀ ਵਾਪਸੀ ਦੀ ਪੁਰਾਣੀ ਸਮਾਂ ਸੀਮਾ ਨੂੰ ਖਤਮ ਕਰ ਦਿੱਤਾ ਗਿਆ। ਦੁਬਾਰਾ ਫਿਰ ਹਜ਼ਾਰਾਂ ਸਿਪਾਹੀ ਕਾਬੁਲ ਜਿਹੜਾ ਪਰਤਣ ਲੱਗ ਪਏ। ਅਫਗਾਨ ਬਲਾਂ ਦੇ ਉੱਤੇ ਹਮਲਿਆਂ ਦੇ ਦੌਰਾਨ ਅਮਰੀਕਾ ਨੇ ਹਵਾਈ ਹਮਲੇ ਤੇਜ਼ ਕੀਤੇ। 2020 ਦੇ ਵਿੱਚ US ਤਾਲਿਬਾਨ ਸਮਝੌਤਾ ਹੋ ਜਾਂਦਾ ਹੈ। ਅਮਰੀਕਾ ਤੇ ਤਾਲਿਬਾਨ ਵਿਚਾਲੇ ਮਹੱਤਵਪੂਰਨ ਸਮਝੌਤੇ ਤੇ ਹਸਤਾਖਰ ਹੋਏ ਜਿਸ ਦੇ ਵਿੱਚ ਬਾਰੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਜਿਸ ਦੇ ਨਾਲ ਅਫਗਾਨਿਸਤਾਨ ਤੋਂ ਵਿਦੇਸ਼ੀ
ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਤੇ 2021 ਦੇ ਵਿੱਚ ਅਮਰੀਕਾ ਜਿਹੜਾ ਪਰਤਿਆ ਵਾਪਸ ਤੇ ਤਾਲਿਬਾਨ ਦਾ ਕਬਜ਼ਾ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜਿਹੜਾ ਸੀ 11 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸੀ ਦਾ ਜਿਹੜਾ ਸਮਾਂ ਸੀਮਾ ਸੀ ਤੈਅ ਕਰ ਦਿੱਤੀ ਸੀ। ਤਾਲਿਬਾਨ ਦੇ ਹਮਲੇ ਤੇਜ਼ ਹੋ ਗਏ ਤੇ ਕਿਉਂਕਿ ਨਾਟੋ ਫੌਜਾਂ ਨੇ ਮਈ ਦੇ ਵਿੱਚ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤੇ ਤਾਲਿਬਾਨ ਨੇ ਅਗਸਤ ਦੇ ਵਿੱਚ ਹੀ ਸ਼ਹਿਰਾਂ ਦੇ ਉੱਤੇ ਤੇਜ਼ੀ ਦੇ ਨਾਲ ਕਬਜ਼ਾ ਕਰਨਾ ਸ਼ੁਰੂ ਕਰਤਾ। 10 ਦਿਨਾਂ ਦੇ ਵਿੱਚ ਹੀ ਉਸਨੇ ਪੂਰੇ ਦੇਸ਼ ਦੇ ਉੱਤੇ ਵੱਡੇ ਸ਼ਹਿਰਾਂ ਦਾ ਕੰਟਰੋਲ ਲੈ ਲਿਆ ਤੇ ਤਾਲਿਬਾਨ 15 ਅਗਸਤ ਨੂੰ ਕਾਬੁਲ ਦੇ ਵਿੱਚ ਜਿਹੜਾ ਦਾਖਲ ਹੋਇਆ ਸੀ। ਜੀ ਦੋਸਤੋ, ਇਹ ਹੈ ਜੀ 40 ਸਾਲ ਦੀ ਖਿੱਚੋਤਾਣ ਅਫਗਾਨਿਸਤਾਨ ਦੇ ਵਿੱਚ। ਵੱਖਰੇ ਵੱਖਰੇ ਮੁਲਕਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬੀ ਹੀ ਹਾਸਲ ਜਿਹੜੀ ਲੱਗੀ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੀ ਤੇ ਨਾਲ ਦੀ ਨਾਲ ਗੱਲ ਚਲਾਉਂਦੇ ਹਾਂ। ਇੱਕ ਗੱਲ ਹੋਰ ਨਾਲ ਜੋੜ ਕੇ ਗੱਲ ਕਰਦੇ ਹਾਂ, ਫਿਰ ਆਪਾਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿੱਦਾਂ ਕਿ ਅੱਜ ਟਾਈਟਲ ਲਿਖਿਆ ਸੀ ਕਿ ਮੈਂ ਐਸਾ ਕਿਉਂ ਹਾਂ, ਜਿਹਦੇ ਵਿੱਚ ਕਿ ਤੁਸੀਂ ਆਪਣੇ ਆਪ ਦੇ ਨਾਲ ਦੋਸਤੋ ਮੁਹੱਬਤ ਕਰਦੇ ਹੋ। ਕੁਝ ਐਸੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਦੇ ਹਾਂ, ਸ਼ਾਇਦ ਇਹਨਾਂ ਦੇ ਵਿੱਚੋਂ ਤੁਹਾਡੇ ਨਾਲ ਵੀ ਕੁਝ ਮੇਲ ਖਾਂਦੀਆਂ ਹੋਣਗੀਆਂ ਜਾਂ ਤਵਾਰੀਖਾਂ ਜਿਹੜੀਆਂ ਨੇ ਜਨਮ ਦੀਆਂ ਤੇ ਮੰਨਿਆ ਜਾਂਦਾ ਤੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵਿਸ਼ਵਾਸ ਰੱਖਦੇ ਆ, ਪਰ ਜ਼ਿਆਦਾ ਜਦੋਂ ਆਪਾਂ ਗੱਲ ਕਰਦੇ ਹਾਂ ਸੈਲਫ ਕੇਅਰ ਦੀ ਆਪਣੀ, ਅਸੀਂ ਆਪਣੇ ਆਪ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ ਜਾਂ ਆਪਣੀ ਦੇਖਰੇਖ ਕਿੰਨੀ ਕੁ ਕਰਦੇ ਹਾਂ, ਉਹਦੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ, ਜੋ ਕਿ ਗੱਲ ਦੱਸਦੀ ਹੈ ਕਿ ਅੰਕ ਜੋਤਿਸ਼ ਵਿੱਚ ਕਿਸੇ ਵੀ ਵਿਅਕਤੀ ਦੀ ਜਨਮ ਤਰੀਕ ਹੈ ਉਸਦਾ ਮੁਲਾਕ ਜਿਹੜਾ ਹੈ ਨਿਰਧਾਰਿਤ ਕੀਤਾ ਜਾਂਦਾ ਹੈ। ਵਿਅਕਤੀ ਦੀ ਜਿਹੜੀ ਆ ਜਨਮ ਤਰੀਕ ਹੈ ਉਹਦਾ ਇਕੱਲਾ ਅੰਕ ਹੀ ਮੁਲਾਕ ਕਿਹਾ ਜਾਂਦਾ, ਜਾਣੀ ਕਿ ਐਗਜ਼ਾਮਪਲ ਕਹਿ ਲਓ 7-16 ਜਾਂ 25 ਤਰੀਕ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7 ਤਰੀਕ ਨੂੰ ਹੋਵੇ, 16 ਨੂੰ ਹੋਵੇ ਜਾਂ 25 ਨੂੰ ਹੋਵੇ ਤਾਂ ਉਸਦਾ ਮੁਲਾਕ ਜਿਹੜਾ 7 ਹੋਵੇਗਾ, ਜਾਣੀ ਕਿ ਉਸ ਕੈਟਾਗਰੀ ਦੇ ਵਿੱਚ ਆਏਗਾ, ਫਰੇਮ ਦੇ ਵਿੱਚ ਆਏਗਾ। ਇਸੇ ਤਰ੍ਹਾਂ ਸੁਭਾਅ ਦੀ ਗੱਲ ਕਰੀਏ ਤਾਂ ਹਰ ਮੁਲਾਕ ਵਾਲੇ ਵਿਅਕਤੀ ਦਾ ਸੁਭਾਅ ਵੱਖਰਾ ਹੁੰਦਾ, ਕਿਉਂਕਿ ਜੇ ਦੇਖਿਆ ਜਾਵੇ ਤਾਂ ਵਿਗਿਆਨ ਕਹਿੰਦੀ ਹੈ ਕਿ ਘੱਟੋ ਘੱਟ 14 ਤਰ੍ਹਾਂ ਦੀਆਂ ਵੱਖਰੇ ਵੱਖਰੇ ਬਰੇਨ ਨੇ, ਉਹਨਾਂ ਦੀਆਂ ਪਰਸਨੈਲਿਟੀਆਂ ਵੀ ਜਿਹੜੀਆਂ ਡਿਫਰੈਂਟ ਨੇ ਤੇ ਇਸਦਾ ਸੰਬੰਧ ਉਸਦੇ ਸਵਾਮੀ ਗ੍ਰਹਿ ਦੇ ਨਾਲ ਕਹਿੰਦੇ ਜੋੜਿਆ ਜਾਂਦਾ। ਹਰ ਮੁਲਾਕ ਦੂਜੇ ਤੋਂ ਵੱਖਰਾ ਹੁੰਦਾ, ਕੁਝ ਮੁਲਾਕ ਵਾਲੇ ਲੋਕ ਸੁਭਾਅ ਤੋਂ ਬਹੁਤ ਤੇਜ਼ ਹੁੰਦੇ ਆ ਤੇ ਜਦਕਿ ਕੁਝ ਸ਼ਾਂਤ ਸੁਭਾਅ ਦੇ ਹੁੰਦੇ ਆ, ਜਾਣੀ ਕਿ ਜਿਵੇਂ ਕਿ ਆਪਾਂ ਗੱਲ ਵੀ ਕਰਦੇ ਹਾਂ ਕਈ ਵਾਰੀ ਇੰਟਰਾਵਰਥ ਜਾਂ ਐਕਸਟਰਾਵਰਥ ਦੀ। ਇਹਨਾਂ ਦੇ ਵਿੱਚ ਕੁਝ ਅਜਿਹੇ ਮੁਲਾਕ ਵੀ ਨੇ ਜਿਨ੍ਹਾਂ ਨੂੰ ਲਗਜ਼ਰੀ, ਆਰਾਮ ਤੇ ਸ਼ਾਨਦਾਰ ਜੀਵਨ ਸ਼ੈਲੀ ਪਸੰਦ ਹੁੰਦੀ ਹੈ। ਗਲੈਮਰ ਤੇ ਭੌਤਿਕ ਸੁੱਖ ਸਹੂਲਤਾਂ ਦੇ ਵੱਲ ਵੀ ਇਹਨਾਂ ਦਾ ਜ਼ਿਆਦਾ ਝੁਕਾਅ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਵੀ ਹੈ ਕਿ ਕੁਝ ਮੁਲਾਕ ਵਾਲੇ ਲੋਕ ਆਪਣਾ ਸਭ ਤੋਂ ਜ਼ਿਆਦਾ ਖਿਆਲ ਰੱਖਦੇ ਹੈ ਤੇ ਆਪਣੀ ਦੇਖਭਾਲ ਦੇ ਲਈ ਕਾਫ਼ੀ ਸਮਾਂ ਕੱਢਦੇ ਹੈ। ਆਪਣੇ ਕੱਪੜਿਆਂ ਤੋਂ ਲੈ ਕੇ ਸੁੰਦਰਤਾ ਤੱਕ ਖੁਦ ਨੂੰ ਸੰਵਾਰਨ ਦਾ ਦੇ ਵਿੱਚ ਜਿਹੜਾ ਖੁਦ ਨੂੰ ਸੰਵਾਰਨ ਦੇ ਵਿੱਚ ਲੋਕ ਮਾਹਰ ਹੁੰਦੇ ਨੇ। ਇੰਝ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਕਈ ਇੱਦਾਂ ਦੇ ਵੀ ਦਲਿੱਦਰ ਪਾਈ ਰੱਖਦੇ ਆ, ਇੰਝ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦੂਜਿਆਂ ਨਾਲੋਂ ਖੁਦ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਤੇ ਇਹ ਜਿਹੜੇ ਮੁਲਾਕ ਨੇ ਉਹਨਾਂ ਦੋ ਮੁਲਾਕਾਂ ਦੇ ਬਾਰੇ ਗੱਲ ਕਰਦਾ ਜਿਹਦੇ ਵਿੱਚ ਪਹਿਲੇ ਦੀ ਗੱਲ ਕਰੀਏ ਕੈਟਾਗਰੀ ਦੀ, ਜਿਹਨੂੰ ਮੁਲਾਕ ਇੱਕ ਕਿਹਾ ਜਾਂਦਾ ਹੈ, ਉਹਦਾ ਸਵਾਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਤੇ ਸੂਰਜ ਦੇ ਪ੍ਰਭਾਵ ਦੇ ਕਾਰਨ ਇਸ ਮੁਲਾਕ ਵਾਲੇ ਲੋਕ ਜਿਹੜੇ ਕਹਿੰਦੇ ਨੇ ਬਹੁਤ ਜ਼ਿਆਦਾ ਊਰਜਾਵਾਨ ਹੁੰਦੇ ਆ, ਜਾਣੀ ਕਿ ਐਕਸਟ੍ਰਾਵਰਥ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 1 ਤਰੀਕ, 10 ਤਰੀਕ ਜਾਂ 19 ਜਾਂ 28 ਤਰੀਕ ਨੂੰ ਹੋਇਆ ਹੋਵੇ ਤਾਂ ਉਸਦਾ ਮੁਲਾਕ ਜਿਹੜਾ ਹੈ ਕੈਟਾਗਰੀ ਹੈ 1 ਮੰਨਿਆ ਜਾਂਦਾ ਹੈ। ਇਹ ਲੋਕ ਬਹੁਤ ਆਤਮ ਵਿਸ਼ਵਾਸੀ ਹੋਣ ਦੇ ਨਾਲ ਨਾਲ ਆਪਣਾ ਖਿਆਲ ਰੱਖਣ ਵਾਲੇ ਵੀ ਹੁੰਦੇ ਆ। ਲਓ ਜੀ, ਆਪਾਂ ਪਹਿਲੀ ਕੈਟਾਗਰੀ ਦੇ ਵਿੱਚ ਆ ਗਏ, ਮਤਲਬ ਕਿ ਫਿਰ ਹੈ 1, 10 ਤੇ 19 ਤੇ 28 ਤਰੀਕ। ਇਹ ਲੋਕ ਦੂਜਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਤੇ ਆਪਣਾ ਸਭ ਤੋਂ ਵੱਧ ਧਿਆਨ ਰੱਖਦੇ ਨੇ। ਸੁੰਦਰਤਾ ਹੋਵੇ ਜਾਂ ਫਿਟਨੈਸ ਹੋਵੇ, ਇਹ ਲੋਕ ਹਮੇਸ਼ਾ ਆਪਣੇ ਆਪ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਤਰਜੀਹ ਦੇਣੀ ਆਉਂਦੀ ਹੈ। ਜੇਕਰ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਤਾਂ ਵੀ ਆਪਣੇ ਲਈ ਸਮਾਂ ਜ਼ਰੂਰ ਕੱਢ ਲੈਂਦੇ ਨੇ, ਖੁਦ ਨੂੰ ਸਵਾਰਦੇ ਰਹਿੰਦੇ ਨੇ। ਤੇ ਜੇ ਤੁਹਾਡਾ ਮੁਲਾਕ ਵੀ ਜਿਹੜਾ 1 ਹੈਗਾ, ਜੇ ਇਸ ਕੈਟਾਗਰੀ ਦੇ ਵਿੱਚ ਹੋਰ ਜਿਹੜੇ ਦੋਸਤ ਸੁਣਦੇ ਆ ਉਹ ਵੀ ਨੇ ਤਾਂ ਇਹ ਤੁਹਾਡਾ ਸੁਭਾਅ ਦੀਆਂ ਖੂਬੀਆਂ ਜਿਹੜੀਆਂ ਨੇ ਉਹਦੇ ਵਿੱਚ ਹੋ ਸਕਦੀਆਂ ਨੇ।
ਦੂਸਰੀ ਕੈਟਾਗਰੀ ਹੈ ਮੁਲਾਕ 6। ਜੇ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6 ਤਰੀਕ, 15 ਤਰੀਕ ਜਾਂ 24 ਤਰੀਕ ਨੂੰ ਹੋਇਆ ਹੋਵੇ ਤਾਂ ਤੁਹਾਡਾ ਮੁਲਾਕ 6 ਹੋਵੇਗਾ। ਇਸ ਮੁਲਾਕ ਦਾ ਸਵਾਮੀ ਸ਼ੁੱਕਰ ਮੰਨਿਆ ਜਾਂਦਾ ਹੈ ਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਮੁਲਾਕ 6 ਵਾਲੇ ਜਿਹੜੇ ਲੋਕ ਨੇ ਲਗਜ਼ਰੀ ਤੇ ਸੁੱਖ ਸਹੂਲਤਾਂ ਤੇ ਖਰਚ ਕਰਨਾ ਪਸੰਦ ਕਰਦੇ ਆ। ਇਹ ਲੋਕ ਕਾਫੀ ਸ਼ੌਕੀਨ ਹੁੰਦੇ ਆ, ਆਪਣੀ ਦੇਖਭਾਲ ਕਰਨਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹਨਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਨਾਲ ਭਰਪੂਰ ਜੀਵਨ ਪਸੰਦ ਹੁੰਦਾ ਹੈ ਤੇ ਆਪਣੇ ਆਪ ਨੂੰ ਹਮੇਸ਼ਾ ਖੂਬਸੂਰਤ ਤੇ ਸਟਾਈਲਿਸ਼ ਜਿਹੜਾ ਦਿਖਾਉਣਾ ਚਾਹੁੰਦੇ ਆ। ਇੰਜ ਕਹਿ ਸਕਦੇ ਆ ਕਿ ਇਹ ਲੋਕ ਆਪਣਾ ਇੰਨਾ ਖਿਆਲ ਰੱਖਦੇ ਨੇ ਕਿ ਹਰ ਰੋਜ਼ ਕੁਝ ਘੰਟੇ ਆਪਣੇ ਲਈ ਜ਼ਰੂਰ ਕੱਢ ਲੈਂਦੇ ਨੇ। ਸਜਣਾ ਸਵਰਨਾ ਤੇ ਆਪਣੀ ਫਿਟਨੈਸ ਦੇ ਉੱਤੇ ਧਿਆਨ ਦੇਣਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ। ਇਹ ਆਪਣੀ ਸੁੱਖ ਸਹੂਲਤ ਤੇ ਦੇਖਭਾਲ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡਦੇ। ਜੇ ਤੁਹਾਡਾ ਮੁਲਾਕ ਵੀ 6 ਹੈ ਤਾਂ ਸਮਝ ਲਓ ਕਿ ਸੈਲਫ ਲਵ, ਆਪਣੇ ਆਪ ਦੇ ਨਾਲ ਪਿਆਰ ਕਰਨਾ ਤੁਹਾਡੇ ਸੁਭਾਅ ਦਾ ਹਿੱਸਾ ਹੋ ਸਕਦਾ। 1 ਤੇ 6 ਵਾਲੇ ਲੋਕਾਂ ਬਾਰੇ ਅੰਕ ਜਿਹੜਾ ਹੈ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਇਹ ਆਪਣੇ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਨੇ ਤੇ ਆਪਣਾ ਖਿਆਲ ਰੱਖਣਾ ਇਹਨਾਂ ਦੀ ਤਰਜੀਹ ਹੁੰਦੀ ਹੈ। ਤੇ ਲਓ ਫਿਰ ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9976 19 ਬਾਰ 10-15 ਮਿੰਟ ਖ਼ਬਰਾਂ ਦੇ ਉੱਤੇ ਲਾਉਂਦੇ ਹਾਂ ਤੇ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਗੱਲ ਦੀ ਸ਼ੁਰੂਆਤ ਕਰਦੇ ਹਾਂ। ਮੈਂ ਐਸਾ ਕਿਉਂ ਹੂੰ ਤੇ ਚੰਨੀ ਮੀਟਿੰਗ ਦੇ ਵਿੱਚੋਂ ਗਾਇਬ ਹੋ ਗਏ ਨੇ ਤੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਜਿਹੜੇ ਹੈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਖਾਸ ਕਰ ਜਿਹੜੇ ਖਾਲਿਸਤਾਨ ਮੂਲ ਦੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਕਹਿਲਾਉਂਦੇ ਹੈ। ਕਾਫੀ ਵਾਰ ਚੇਤਾਵਨੀ ਆ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਿਹੜਾ ਚੁੱਪ ਹੋ ਚੁੱਕਿਆ। ਇਸੇ ਤਰ੍ਹਾਂ ਹੀ ਸਾਹਿਤ ਦੀ ਦੁਨੀਆ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਦੋਸਤੋ। ਢਾਹਾ ਪ੍ਰਾਈਜ਼ 2026 ਜਿਹੜਾ ਹੈ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਹੋ ਗਿਆ। ਆਪਣੀਆਂ ਮਿਆਰੀ ਰਚਨਾਵਾਂ ਦੇ ਨਾਲ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਤਸ਼ਾਹ ਕਰਨ ਦੇ ਲਈ ਢਾਹਾ ਪ੍ਰਾਈਜ਼ ਦੇ ਵੱਲੋਂ ਇਸ ਸਾਲ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 1 ਨੂੰ $25,000 ਤੇ 2 ਨੂੰ $10,000 ਦਾ ਜਿਹੜਾ ਇਨਾਮ ਦੇ ਵਜੋਂ ਦਿੱਤਾ ਜਾਂਦਾ ਹੈ। ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਦੇ ਵਿੱਚ ਕੀਤੀ ਜਾਏਗੀ। ਚੁਣੇ ਗਏ 3 ਲਿਖਾਰੀਆਂ ਦੀ ਪਛਾਣ ਦੇ ਬਾਰੇ ਬਰਜਿੰਦਰ ਸਿੰਘ ਢਾਹਾ ਜਿਹੜੇ ਨੇ ਉਹਨਾਂ ਦੱਸਿਆ ਕਿ ਇਸ ਸਾਲ ਪ੍ਰਾਪਤ ਹੋਇਆ 58 ਕਿਤਾਬਾਂ ਦੇ ਵਿੱਚੋਂ ਸਰਗੋਧਾ ਦੇ ਰਹਿਣ ਵਾਲੇ ਅੰਬਰ ਹੁਸੈਨੀ ਦੇ ਜਿਹੜੇ ਨੇ ਸ਼ਾਹਮੁਖੀ ਦੇ ਵਿੱਚ ਲਿਖੇ ਨਾਵਲ ਨਵਾਂ ਪਿੰਡ, ਇਸਲਾਮਾਬਾਦ ਦੇ ਅਕਮਲ ਸ਼ਹਿਜਾਦ ਘੁੰਮਣ ਦੇ ਜਿਹੜਾ ਸ਼ਾਹਮੁਖੀ ਨਾਵਲ ਪਰਛਾਵਾਂ ਤੇ ਖੰਨੇ ਦੀ ਰਹਿਣ ਵਾਲੀ ਜਿਹੜੀ ਹੈ ਆਪਣੇ ਇੱਧਰਲੇ ਪੰਜਾਬ ਦੀ ਲੇਖਿਕਾ ਹੈ ਰਾਜਪ੍ਰੀਤ ਕੌਰ ਬੈਨੀਪਾਲ ਦੇ ਕਹਾਣੀ ਸੰਗ੍ਰਹਿ ਕਬਰਾਂ ਦੇ ਵਿੱਚ ਉੱਗੇ ਫੁੱਲ ਦੀ ਚੋਣ ਸਿਖਰਲੇ 3 ਲਿਖਾਰੀਆਂ ਦੇ ਵਿੱਚੋਂ ਕੀਤੀ ਗਈ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਹੀ ਪਹਿਲੇ ਨੰਬਰ ਵਾਲੇ ਨੂੰ $25,000 ਤੇ ਬਾਕੀ ਦੋਹਾਂ ਨੂੰ $10,000 ਦਾ ਇਨਾਮ ਵਜੋਂ ਦਿੱਤਾ ਜਾਣਾ ਹੈ। $2,000 ਦੇ 3 ਇਨਾਮ ਉਹਨਾਂ ਲਿਖਾਰੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਵਿਸ਼ੇਸ਼ ਸਾਹਿਤਕ ਕਿਤਾਬਾਂ ਨੂੰ ਹੋਰ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕੀਤਾ। ਢਾਹਾ ਫਾਊਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾ ਨੇ ਦੱਸਿਆ ਕਿ ਉਹਨਾਂ ਵੱਲੋਂ

0: ਸਾਹਿਤ ਦੀ ਦੁਨੀਆ ਦੇ ਵਿੱਚੋਂ ਤੇ ਅਗਲੀ ਗੱਲਬਾਤ ਕਰਦੇ ਹਾਂ ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ ਜੁੜੇ ਆ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭੁਪਿੰਦਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ
0: ਬਹੁਤ ਬਹੁਤ
1: ਤੇ
0: ਧੰਨਵਾਦ,
1: ਵਾਹਿਗੁਰੂ ਤੁਹਾਨੂੰ
0: ਸ਼ੁਕਰੀਆ ਜੀ,
1: ਚੜ੍ਹਦੀ ਕਲਾ ਚ ਰੱਖੇ।
0: ਥੈਂਕ
1: ਤੇ
0: ਯੂ ਜੀ।
1: ਜਿਹੜੇ ਹੋਰ ਮੇਰੇ ਭੈਣ ਭਰਾ ਆ ਉਹਨਾਂ ਦਾ ਵੀ ਬਰਥਡੇ, ਉਹਨਾਂ ਸਾਰਿਆਂ ਨੂੰ ਵੀ
0: ਜੀ
1: ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ।
0: ਜੀ
1: ਅੱਜ
0: ਤੁਹਾਨੂੰ
1: ਤੁਸੀਂ
0: ਵੀ,
1: ਵੈਸੇ ਨਾ
0: ਪਹਿਲਾਂ
1: ਆਪਣਾ
0: ਮੈਂ ਤੁਹਾਡੇ ਨਾਲ ਵੀ ਸਾਂਝ ਪਾ ਲਵਾਂ ਜੀ, ਤੁਹਾਡੇ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਦੇ ਦਿਨ ਨੇ ਤੇ ਤੁਹਾਨੂੰ
1: ਜੀ,
0: ਵੀ
1: ਥੈਂਕ
0: ਤੇ
1: ਯੂ,
0: ਸਾਰੇ
1: ਠੀਕ ਹੈ,
0: ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ। ਤੁਹਾਡੇ ਬੇਟੇ ਦੇ ਵੀ ਅੱਜ ਸੇਮ ਡੇ ਤੇ ਉੱਤੇ ਬਰਥਡੇ ਆ ਜੀ।
1: ਹਾਂਜੀ ਹਾਂਜੀ,
0: ਜੀ
1: ਬਿਲਕੁਲ, ਦੇਖ ਲੋ ਆਪਾਂ ਕਹਿੰਦੇ ਹੁੰਦੇ ਨਾ, ਏਦਾਂ ਯਾਦ ਬੜੀ ਜਲਦ ਵਧੀਆ ਰਹਿੰਦਾ ਨਾ।
0: ਬਿਲਕੁਲ ਹੈ
1: ਤੇ ਅੱਜ ਸਵੇਰੇ ਮੈਂ ਉੱਠੀ ਆ ਤਾਂ ਮੈਨੂੰ ਇਕਦਮ ਯਾਦ ਆਇਆ
0: ਜੀ,
1: ਤੇ ਮੇਰੇ ਆਪਣੇ ਦੋਸਤਾਂ ਦੇ ਮਤਲਬ ਰੇਡੀਓ ਪਰਿਵਾਰ ਚੋਂ ਵੀ ਮੈਸੇਜ ਆਏ
0: ਜੀ
1: ਤੇ ਬੜੀ ਖੁਸ਼ੀ ਹੋਈ। ਮਤਲਬ ਆਪਾਂ ਨੂੰ ਨਾ ਇੱਕ
0: ਬਿਲਕੁਲ ਹੈ ਜੀ,
1: ਕੀ ਕਹਿੰਦੇ ਹੁੰਦੇ, ਪ੍ਰਵਾਹ ਹੁੰਦੀ ਹੈ ਇੱਕ ਸਪੈਸ਼ਲ, ਜਿਹੜਾ ਤੁਹਾਨੂੰ ਕਿਸੇ ਨੇ ਯਾਦ
0: ਜੀ
1: ਕੀਤਾ ਜਾਂ ਤੁਸੀਂ ਉਹਨਾਂ ਦੇ ਚੇਤਿਆਂ ਚ ਜਾਂ ਮਤਲਬ ਦਿਮਾਗ ਚ ਸੀ
0: ਜੀ।
1: ਕਿਸੇ ਲਈ, ਆਪਾਂ ਕਹਿਣਾ ਟਾਈਮ ਕੱਢਣਾ ਇਹ ਥੋੜੇ ਜਿਹੇ ਦੇਖ ਲੋ। ਕਈ ਵਾਰ ਮੈਂ ਸੋਚਦੀ ਇੱਕ ਦੋ ਮਿੰਟ ਦੀ ਗੱਲ ਹੁੰਦੀ ਆ
0: ਜੀ,
1: ਪਰ ਇਹ ਕਿਸੇ ਲਈ ਬੜੀ ਬਹੁਤ ਵੱਡੀ ਗੱਲ ਹੋ ਸਕਦੀ ਹੈ ਜਿਹੜੀ ਆਪਾਂ
0: ਬਿਲਕੁਲ ਹੈ
1: ਵਿਸ਼
0: ਜੀ,
1: ਕਰਦੇ ਆ, ਤੇ ਮੈਨੂੰ ਵਧੀਆ ਲੱਗਦਾ ਐਵੇਂ ਕਿ
0: ਬਿਲਕੁਲ ਹੈ ਜੀ,
1: ਸਾਨੂੰ ਇੱਕ ਦੂਸਰੇ ਪਰਿਵਾਰ
0: ਜੀ
1: ਦੀ ਜ਼ਰੂਰਤ ਹੁੰਦੀ ਆ
0: ਜੀ
1: ਤੇ
0: ਬਿਲਕੁਲ।
1: ਅੱਜ ਮੈਂ ਸੋਚਿਆ ਮੈਂ ਪਹਿਲਾ ਨੰਬਰ ਲੈ ਲਾ ਲਾਜਮ
0: ਸੈਣੀ
1: ਵੀਰ ਜੀ ਤੋਂ,
0: ਨਹੀਂ ਵਧੀਆ ਕੀਤਾ ਤੁਸੀਂ। ਹਾਂਜੀ ਜੀ,
1: ਨਹੀਂ ਪਤਾ ਕੀ, ਮੈਂ ਫਿਰ ਮੇਰੀ ਬ੍ਰੇਕ ਫਿਨਿਸ਼ ਹੋ ਜਾਂਦੀ, ਫਿਰ
0: ਜੀ
1: ਮੈਨੂੰ ਉੱਠਣਾ ਮੁਸ਼ਕਿਲ ਹੋ
0: ਹਾਂਜੀ
1: ਜਾਂਦਾ।
0: ਬਿਲਕੁਲ ਹੈ ਜੀ,
1: ਤੇ ਦੂਸਰੀ ਤੁਸੀਂ ਅੱਜ ਜਿਹੜੀ ਸ਼ੁਰੂਆਤ ਕੀਤੀ ਮਲਾਕ ਦੀ ਨਾ,
0: ਹਾਂਜੀ,
1: ਤੇ
0: ਇੱਕ ਨੰਬਰ
1: ਮੇਰੇ
0: ਤੇ ਛੇ
1: ਦੋਨੇ
0: ਨੰਬਰ
1: ਬੇਟੇ
0: ਦੀ
1: ਉੱਨੀ,
0: ਕੀਤੀ
1: ਹਾਂਜੀ ਮੇਰੇ ਦੋਨੇ ਬੇਟੇ 19 ਦੇ ਆ
0: ਜੀ,
1: ਤੇ
0: ਕਿਆ
1: ਮੈਂ
0: ਬਾਤ ਹੈ,
1: ਵੈਸੇ ਉਹਨਾਂ ਦੀ ਪਰਸਨੈਲਿਟੀ ਆਪੋਜਿਟ ਆ
0: ਜੀ
1: ਤੇ ਕਈ ਮੈਨੂੰ ਲੱਗਦਾ ਹੁੰਦਾ ਕਿ ਬਿਲਕੁਲ ਮਤਲਬ ਐਨ ਮਤਲਬ ਉਸ ਕੈਟਾਗਰੀ ਚ ਫਾਲ ਕਰਦੇ ਜਿਹੜੇ ਮਤਲਬ ਜਿੱਦਾਂ ਕਹਿੰਦੇ ਹੁੰਦੇ ਨਾ, ਕਈ ਵਾਰ ਕੁਦਰਤੀ ਇੰਸਟਾ ਤੇ ਤੁਸੀਂ ਖੋਲੋ ਤਾਂ ਆਉਂਦੀ ਰਹਿੰਦੀ ਉਸ ਚੀਜ਼ ਬਾਰੇ,
0: ਬਿਲਕੁਲ ਹੈ ਜੀ,
1: ਤੇ ਉਹ ਮੈਨੂੰ ਮੈਂ ਦੇਖਦੀ ਹੁੰਦੀ ਆ ਪਰ ਮੈਂ ਹੱਸਦੀ ਹੁੰਦੀ, ਮੈਂ ਕਿਹਾ ਭਈ ਜੇ ਮੈਂ ਕਹਾਂ ਭਈ ਬਿਲਕੁਲ ਸੱਚ ਆ ਫਿਰ ਮੈਨੂੰ ਲੱਗਦਾ ਹੁੰਦਾ ਅੱਧਾ ਸੱਚ ਆ ਅੱਧਾ ਨਹੀਂ।
0: ਪਰ ਇਹਦੇ ਚਲੋ ਇਹ ਚੀਜ਼ਾਂ ਚ ਮੈਂ ਵੀ ਨਹੀਂ ਇੰਨਾ ਵਿਸ਼ਵਾਸ, ਪਰ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਆ ਜਾਂ ਸਾਇੰਸ ਨੇ ਜੋ ਚੀਜ਼ਾਂ ਸਿੱਧ ਕੀਤੀਆਂ ਨੇ ਕਿਤੇ ਨਾ
1: ਹਾਂਜੀ
0: ਕਿਤੇ ਉਹ ਜ਼ਿਆਦਾ ਕਰੀਬ ਲੱਗਦੀਆਂ ਨੇ ਮੈਨੂੰ, ਕਿਉਂਕਿ
1: ਹਾਂਜੀ ਹਾਂਜੀ
0: ਐਕਸਟ੍ਰਾਵਰਥ ਜਾਂ ਇੰਟਰਾਵਰਥ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਸਵਾਲ ਕਰਦਾ, ਜਿਵੇਂ ਤੁਸੀਂ ਦੱਸਿਆ ਕਿ ਇੱਕੋ ਹੀ ਡੇਟ ਦੇ ਜਿਹੜੇ ਨੇ ਮਤਲਬ ਕਿ
1: ਹਾਂਜੀ
0: ਤੁਹਾਡੇ ਬੇਟਿਆਂ ਦਾ ਬਰਥ ਹੈ, ਜਿਵੇਂ ਕਿ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਡਿਫਰੈਂਟ, ਤੁਹਾਨੂੰ ਕੀ ਦੇਖਦਾ ਕਿ ਇੱਕ ਸ਼ਾਹੀ ਹੈ ਜਾਂ ਦੂਸਰਾ ਮਤਲਬ ਕਿ ਜ਼ਿਆਦਾ ਘੁਲਦਾ ਮਿਲਦਾ, ਜਾਂ ਕਿਸ ਹਿਸਾਬ ਦੇ ਨਾਲ ਤੁਸੀਂ ਦੇਖਦੇ ਹੋ ਜੀ, ਉਹ ਦੋਵੇਂ ਐਕਸਟ੍ਰਾਵਰਥ ਨੇ ਕਿ ਇੱਕ ਇੰਟਰਾਵਰਥ ਆ ਜਾਂ ਦੋਵੇਂ ਇੰਟਰਾਵਰਥ ਨੇ ਜੀ?
1: ਨਹੀਂ, ਜਿੱਦਾਂ ਇੱਕ ਬੇਟਾ ਮੈਨੂੰ ਥੋੜਾ ਆਪਣੇ ਆਪ ਲਈ ਵੀ ਕਰਦਾ ਪਰ ਫਿਰ ਜਾਂ ਫਿਰ ਬਹੁਤ ਜ਼ਿਆਦਾ ਦੂਸਰਿਆਂ ਲਈ ਵੀ ਕਰਦਾ
0: ਜੀ,
1: ਤੇ ਦੂਸਰਾ ਜਿਹੜਾ ਹੈਗਾ ਟੋਟਲੀ ਆਪੋਜਿਟ ਆ ਕਿ ਮਤਲਬ ਉਹ ਆਪਣੀ ਸੈਲਫ ਕੇਅਰ ਕਰਦਾ ਪਰ ਉਹ ਫੈਮਿਲੀ ਕੇਅਰ ਕਰਦਾ
0: ਕਰਦਾ ਜੀ,
1: ਉਹ ਆਲੇ ਦੁਆਲੇ ਨੀ ਮਤਲਬ ਉਹ ਹਰ ਇੱਕ ਲਈ ਕਰਦਾ, ਮਤਲਬ
0: ਜੀ
1: ਕਰਦੇ ਦੋਨੇ ਹੀ ਆ ਕਾਫੀ ਜ਼ਿਆਦਾ। ਮਤਲਬ ਜਿੱਦਾਂ ਮੇਰਾ ਬੜਾ ਬੇਟਾ ਅੱਜ ਜਿਹਦਾ ਬਰਥਡੇ ਆ
0: ਜੀ,
1: ਉਹ ਕਮਿਊਨਿਟੀ ਸਰਵਿਸ ਜਾਂ ਹੋਰ ਉਹਨੇ ਜਿੱਥੇ ਵੀ ਹੈਲਪ ਹੋਵੇ ਕਰ ਸਕਦਾ, ਕਿਸੇ ਦਾ ਬੁਰਾ ਨਹੀਂ ਕਰਨਾ।
0: ਬਿਲਕੁਲ,
1: ਤੇ ਛੋਟੇ ਨੂੰ ਵੈਸੇ ਆ ਕਿ ਆਪਣੇ ਆਪਣੇ ਫਿਜ਼ੀਕ ਲਈ ਫਿਟਨੈਸ ਲਈ ਵੀ ਆਪਣੇ ਆਪਣੇ ਟਾਈਮ ਕੱਢਦਾ
0: ਜੀ,
1: ਤੇ ਉਹ ਜਿਆਦਾ ਹੀ ਫੈਮਿਲੀ ਪਰਸਨ ਆ, ਮਤਲਬ ਜਿੱਦਾਂ ਮਤਲਬ ਓਨਲੀ ਫੈਮਿਲੀ ਫਸਟ ਹੁੰਦੀ ਆ। ਹਾਂਜੀ
0: ਜੀ,
1: ਤੇ ਮਤਲਬ ਕਰਦਾ ਉਹਨੂੰ ਵੀ ਹੈਗਾ, ਜਿੱਦਾਂ ਉਹ ਕਹਿੰਦਾ ਹੁੰਦਾ ਮਾਮਾ ਤੁਹਾਡੇ ਤੋਂ ਪੇਰੈਂਟਸ ਤੋਂ ਮੈਂ ਇਹ ਚੀਜ਼ ਲਈ ਆ ਕਿ ਮਤਲਬ ਦੂਸਰਿਆਂ ਦੀ ਹੈਲਪ ਕਿਵੇਂ ਕਰਨੀ।
0: ਨਹੀਂ, ਇੱਕ ਚੀਜ਼ ਮੈਂ ਹੋਰ ਪੁੱਛਾਂਗਾ ਇਹਦੇ ਵਿੱਚ ਕਿ ਕਦੇ ਤੁਹਾਨੂੰ ਇਹ ਕਹਿਣ ਦੀ ਨੌਬਤ ਆਈ ਆ ਕਿ ਇਹ ਤੇਰੀ ਪ੍ਰੋਬਲਮ ਨਹੀਂ ਹੈ, ਤੂੰ ਕਾਹਤੋਂ ਹਰ ਕਿਸੇ ਦੀ ਪ੍ਰੋਬਲਮ ਦੇ ਵਿੱਚ ਆਪਣਾ ਹੱਲ ਕਰਨ ਲੱਗ ਜਾਂਦਾ, ਕੁਝ ਏਦਾਂ ਦਾ ਕਦੇ ਮੌਕਾ ਆਇਆ ਕਹਿਣ ਦਾ ਜੀ?
1: ਨਹੀਂ, ਕਈ ਵਾਰ ਮੈਨੂੰ ਬੜੇ ਬੇਟੇ ਨੂੰ ਮੈਨੂੰ ਲੱਗਦਾ ਹੁੰਦਾ ਹਨਾ, ਕਈ ਵਾਰ ਮੇਰੇ ਮੇਰੇ ਹਸਬੈਂਡ ਛੋਟੇ ਨੂੰ ਵੀ ਕਹਿੰਦੇ ਹੁੰਦੇ ਆ ਹਨਾ, ਭੀ ਤੁਹਾਨੂੰ ਕਈ ਵਾਰ ਸਾਰੇ ਲੋਕ ਯੂਜ਼ ਕਰ ਜਾਂਦੇ ਆ, ਤੁਸੀਂ ਉੱਥੇ ਤੁਸੀਂ ਮਤਲਬ ਸਮਾਰਟ ਹੋਣਾ ਚਾਹੁੰਦੇ ਆ ਭੀ, ਮਤਲਬ ਚਾਹੀਦਾ ਕਿ ਤੁਸੀਂ ਕਿਸੇ ਨੂੰ ਨਾ ਕਰੋ, ਉਹਨਾਂ ਨੂੰ ਬੱਚਿਆਂ ਨੂੰ ਨਹੀਂ ਨੀ ਕਹਿਣਾ ਆਉਂਦਾ ਅੱਜ ਕੱਲ ਜਿੱਦਾਂ ਨਾ, ਮਤਲਬ ਕੋਈ ਵੀ ਚੀਜ਼ ਆ ਜੇ ਉਹਨਾਂ ਨੂੰ ਕੋਈ ਕਿਤੇ ਵੀ ਲੈ ਜਾਂਦਾ, ਮੇਰੇ ਛੋਟੇ ਬੇਟੇ ਨੂੰ ਨਾ ਉਹ ਆਪ ਨੀ ਘੱਟ ਪਲਾਨ ਕਰਦਾ, ਉਹਨੂੰ ਕੋਈ ਵੀ ਮਤਲਬ ਕਾਲ ਕਰੂਗਾ ਤਾਂ ਮਿੱਤਰ ਦੋਸਤ ਉਹਨੂੰ ਲੈ ਜਾਂਦੇ ਹਰ ਇੱਕ ਜਗ੍ਹਾ ਤੇ, ਉਹਨੂੰ ਵਿਚਾਰੇ ਨੂੰ ਨਹੀਂ ਨੀ ਕਹਿਣਾ ਆਉਂਦਾ।
0: ਬਿਲਕੁਲ ਹੈ ਜੀ,
1: ਤੇ ਬੜਾ ਵੀ ਏਦਾਂ ਹੀ ਆ ਕਾਫੀ, ਜਿੱਦਾਂ ਹੈਲਪਫੁਲ ਆ ਮਤਲਬ ਉਹਨੇ ਕਮਿਊਨਿਟੀ ਦੀ ਆ, ਜੇ ਕੋਈ ਉਹਨੂੰ ਗਰੀਬ ਦਿਸਦਾ ਜਾਂ ਉਹਨੂੰ ਲੱਗਦਾ ਲੋੜ ਆ ਫਿਰ ਉਹ ਬਿਲਕੁਲ ਨੀ ਪਰਵਾਹ ਕਰਦਾ ਏਦਾਂ ਪੈਸੇ ਦੀ ਜਾਂ ਹੋਰ ਚੀਜ਼ ਦੀ। ਕਾਲਜ ਦੇ ਵਿਚ ਵੀ ਇਹਨਾਂ ਚੀਜ਼ਾਂ ਚ ਬੜਾ ਇੰਗੇਜ ਰਿਹਾ, ਮਤਲਬ ਜਿਦਾਂ ਇਕੱਠ ਕਲੈਕਸ਼ਨ ਕਰਨੀ, ਜਿਦਾਂ ਦੇਣਾ ਚੈਰਿਟੀਆਂ ਲਈ, ਹੈਨਾ, ਹੋਰ ਚੀਜ਼ਾਂ, ਮਤਲਬ ਕੁਦਰਤੀ ਸੁਭਾਅ ਹੁੰਦਾ ਆ ਹੁਣ
0: ਇਨਸਾਨੀਅਤ ਸਾਡੇ ਨਾਲ ਹੈਗੀ ਆ ਨਾ ਕੋਈ, ਮੇਰੀ ਵੀ ਇਹ ਬਹੁਤ ਵੀਕ ਪੁਆਇੰਟ ਕਈ ਵਾਰੀ ਆਪਣੇ ਆਪ ਨੂੰ ਲੱਗਦਾ, ਤਾਂ ਹੀ ਮੈਂ ਅੱਜ ਲਿਖਿਆ ਸੀ ਕਿ ਮੈਂ ਐਸਾ ਕਿਉਂ ਹੋਣਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ

0: ਮਤਲਬ ਕਿ ਪ੍ਰੋਬਲਮ ਆ ਜਾਵੇ, ਜਿੰਨਾ ਚਿਰ ਉਹ ਕਿਤੇ ਵੀ ਹੱਲ ਨਹੀਂ ਹੁੰਦੀ ਤਾਂ ਉਹਨਾਂ ਚਿਰ ਪਤਾ ਨਹੀਂ
1: ਹਾਂਜੀ
0: ਸਾਹ ਦੇ ਵਿੱਚ ਸਾਹ ਨਹੀਂ ਆਉਂਦਾ ਜਾਂ ਇੱਕ ਤਸੱਲੀ ਜਿਹੀ ਨਹੀਂ ਹੁੰਦੀ, ਸ਼ਾਂਤ ਨਹੀਂ ਹੁੰਦਾ ਸੁਭਾਅ ਆਪਣੇ ਆਪ ਉਹਦੇ ਵਿੱਚ।
1: ਹਾਂਜੀ,
0: ਜੀ
1: ਮੈਂ ਕਈ ਵਾਰ ਦੇਖਦੀ ਬੇਟੇ ਨੂੰ, ਕਈ ਵਾਰ ਕਹਿੰਦੀ ਨੀ ਭੇਜਦਾ ਤੁਸੀਂ ਕਰਦੇ ਆ, ਉਹ ਕਹਿੰਦਾ ਮੰਮ ਮੈਨੂੰ ਖੁਸ਼ੀ ਮਿਲਦੀ ਆ ਇਹ
0: ਬਿਲਕੁਲ
1: ਕਰਕੇ।
0: ਬਿਲਕੁਲ ਹੈ ਜੀ।
1: ਜਿਦਾਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਤੁਹਾਡਾ ਬੱਚਾ ਜਿਆਦਾ ਹੀ ਕਰ ਰਿਹਾ ਹਨਾ, ਫਿਰ
0: ਹਾਂ ਜੀ
1: ਮਤਲਬ ਨਾ ਵੀ ਕਰੇ ਤਾਂ ਵੀ ਚਾਰਦਾ ਆ ਹਨਾ,
0: ਜੀ
1: ਚਾਹੇ ਉਹ ਆਪਣੀ ਫੈਮਿਲੀ ਦੇ ਵਿੱਚ ਹੁੰਦਾ ਜਾਂ ਬਾਹਰ ਕਿਸੇ ਦੀ ਹੈਲਪ ਲਈ ਹੁੰਦਾ,
0: ਜੀ
1: ਤੇ ਆਪਾਂ ਕਹਿੰਦੇ ਵੀ ਕੋਈ ਨੀ ਆਪਣਾ ਪਹਿਲਾਂ ਦੇਖੀਦਾ ਹੁੰਦਾ, ਉਹ ਕਹਿੰਦਾ ਨਹੀਂ
0: ਜੀ
1: ਭਈ ਮੈਨੂੰ ਦੂਸਰਿਆਂ ਨੂੰ ਕਰਕੇ ਖੁਸ਼ੀ ਮਿਲਦੀ ਆ।
0: ਬਿਲਕੁਲ ਹੈ,
1: ਫਿਰ ਠੀਕ ਆ,
0: ਬਿਲਕੁਲ
1: ਮੈਂ ਸੋਚਦੀ ਆ ਵੀ ਸਾਨੂੰ ਸਮਝਣ ਚ ਟਾਈਮ ਲੱਗਾ ਕਿ ਬੱਚਿਆਂ ਦੀ ਹਰ ਇੱਕ ਦੀ ਆਪਣੀ ਪਰਸਨੈਲਿਟੀ
0: ਹਾਂ
1: ਹੁੰਦੀ ਆ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਤੁਸੀਂ
0: ਜੀ
1: ਉਹਨਾਂ ਨੂੰ ਚੰਗਾ ਮਾੜਾ ਸਿਖਾ ਸਕਦੇ ਹੁੰਦੇ ਆ, ਬਾਕੀ ਜਿੱਦਾਂ
0: ਜੀ
1: ਉਹਨਾਂ ਦੀ ਓਨ ਪਰਸਨੈਲਿਟੀ ਨੇ ਡਿਵੈਲਪ ਹੋਣਾ।
0: ਬਿਲਕੁਲ ਹੈ ਜੀ। ਉਹ
1: ਤੇ
0: ਜਿਹੜੀ
1: ਚਲੋ
0: ਚੀਜ਼
1: ਹੁਣ
0: ਉਹਨਾਂ
1: ਮੈਂ
0: ਨੂੰ
1: ਤੁਹਾਡਾ,
0: ਰੂਹ ਦੀ
1: ਹਾਂਜੀ
0: ਖੁਰਾਕ ਮਿਲਦੀ ਹੈ ਜਾਂ ਸੁੱਖ ਦਿੰਦੀ ਹੈ ਨਾ, ਸ਼ਾਂਤ ਸੁਭਾਅ ਕਰਦੀ ਹੈ, ਤਸੱਲੀ ਦਿੰਦੀ ਹੈ ਕਿ
1: ਹਾਂਜੀ
0: ਹਾਂ ਮੈਂ
1: ਹਾਂਜੀ
0: ਕੁਝ ਚੰਗਾ ਕੀਤਾ, ਜਾਂ ਉਹਦੇ ਜਿੰਨਾ ਚਿਰ ਉਹ ਸੈਟੀਸਫਾਈ ਨਹੀਂ ਉਹਦੇ ਵਿੱਚ ਹੁੰਦਾ ਉਹਨੂੰ ਤਸੱਲੀ ਨਹੀਂ ਆਉਣੀ ਜੀ।
1: ਬਿਲਕੁਲ, ਇਹ ਗੱਲ ਵੀ ਆ ਨਾ, ਜਿੱਦਾਂ ਆਪਾਂ ਕੋਈ ਵੀ ਚੀਜ਼ ਆਪਣੇ ਨਾ ਪੀਸ ਕਹਿੰਦੇ ਹੁੰਦੇ ਮਿਲਦਾ ਨਾ ਕੁਛ ਕਰਕੇ,
0: ਜੀ
1: ਇਹ ਆਪਾਂ ਨੂੰ ਜਾਂ ਕੁਛ ਵਧੀਆ ਕਰਦੇ ਆ, ਮੈਨੂੰ ਲੱਗਦਾ ਜੇ ਤੁਸੀਂ ਆਪਣੇ ਲਈ ਵਧੀਆ ਕਰਨ ਨਾਲੋਂ ਵੀ ਜੇ ਕਿਸੇ ਹੋਰ ਨੂੰ ਖੁਸ਼ ਕਰ ਦਿੰਨੇ ਨਾ,
0: ਜੀ
1: ਉਹਨਾਂ ਤੁਹਾਨੂੰ ਜਿਹੜਾ ਸਕੂਨ ਮਿਲਦਾ ਉਹ ਬਾਕੀ ਨਜ਼ਾਰਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਆਪਣੇ ਲਈ ਤਾਂ ਤਕਰੀਬਨ ਆਪਾਂ ਕਹਿੰਦੇ ਨਾ ਸਾਰੇ ਹੀ ਕਰਦੇ ਆ,
0: ਜੀ
1: ਜਿਹੜਾ ਦੂਸਰਿਆਂ ਲਈ ਕਰਦਾ ਉਹਦੀ ਖੁਸ਼ੀ ਹੁੰਦੀ ਆ, ਉਹਦੇ ਮਤਲਬ ਉਹਦਾ ਸਕੂਨ ਜਿਹੜਾ ਹੁੰਦਾ ਵੱਖਰਾ ਹੀ ਹੁੰਦਾ,
0: ਬਿਲਕੁਲ ਹੈ ਜੀ,
1: ਤੇ ਵਾਹਿਗੁਰੂ ਕਰੇ ਐਵੇਂ ਬਸ ਵਧੀਆ ਰਹਿਣ। ਆਪਾਂ
0: ਵਧੀਆ
1: ਦੀ ਤਾਂ
0: ਰਹਿਣ,
1: ਇਹੀ ਹੁੰਦੀ ਆ ਵੀ ਪੇਰੈਂਟਸ ਦੀ ਮਤਲਬ ਬੱਚੇ ਕਿਸੇ
0: ਹਾਂ
1: ਗਲਤ
0: ਜੀ
1: ਚ ਨਾ ਮਤਲਬ ਹੋਰ ਨਾ ਕੋਈ ਉਹਨਾਂ ਨੂੰ ਅਬਿਊਜ਼ ਨਾ ਕਰ ਜਾਵੇ।
0: ਬਿਲਕੁਲ ਹੈ ਜੀ,
1: ਚਲੋ ਕਈ ਵਾਰ ਕਹਿੰਦੇ ਹੁੰਦੇ ਕਈ ਚੀਜ਼ਾਂ ਸਿਖਾਈਆਂ ਨਹੀਂ ਸਿੱਖਦੇ,
0: ਜੀ
1: ਯਾਦ ਕਰਨੇ ਜ਼ਿੰਦਗੀ ਤੁਹਾਨੂੰ ਸਿਖਾਉਂਦੀ ਆ, ਫਿਰ ਆਪਣੇ ਆਪ ਬੰਦੇ ਨੂੰ ਪਤਾ ਹੁਣ
0: ਪਤਾ
1: ਆਪਾਂ
0: ਲੱਗ
1: ਅਕਲਾਂ
0: ਜਾਂਦਾ
1: ਦਿੰਨੇ ਆ, ਸਾਡੇ
0: ਜੀ।
1: ਪੇਰੈਂਟਸ ਸਾਨੂੰ ਦਿੰਦੇ ਸੀ ਹਨਾ,
0: ਬਿਲਕੁਲ ਹੈ,
1: ਕੱਲ ਉਹ ਨਹੀਂ ਦੇਣ ਲੱਗ ਪੈਣਾ।
0: ਬਿਲਕੁਲ ਹੈ,
1: ਤੇ ਚਲੋ ਠੀਕ ਆ, ਬਹੁਤ
0: ਥੈਂਕ
1: ਵਧੀਆ,
0: ਯੂ ਕੁਲਵਾਲ ਜੀ,
1: ਵਾਹਿਗੁਰੂ
0: ਬਹੁਤ
1: ਕਰੇ
0: ਬਹੁਤ
1: ਤੁਹਾਨੂੰ
0: ਸ਼ੁਕਰੀਆ,
1: ਤੰਦਰੁਸਤ
0: ਥੈਂਕ
1: ਖੁਸ਼
0: ਯੂ,
1: ਰਹੋ ਹਮੇਸ਼ਾ ਹਨਾ,
0: ਥੈਂਕ ਯੂ,
1: ਸਤਿ ਸ਼੍ਰੀ ਅਕਾਲ
0: ਸਤਿ
1: ਸਾਰਿਆਂ
0: ਸ਼੍ਰੀ ਅਕਾਲ ਜੀ।
1: ਓਕੇ,
0: ਲੋ ਦੋਸਤੋ, ਇੱਕ ਸਮ ਜੀ ਇਕਬਾਲ ਮਾਂਗੜ ਜੀ ਗੱਲਬਾਤ ਕਰਕੇ ਗਏ ਨੇ, ਤੇ ਨਾਲ ਨਾਲ ਬਹੁਤ ਸਾਰੇ ਦੋਸਤ ਸੱਜਣ ਵਧਾਈਆਂ ਸਭ ਨੂੰ ਦੇ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਮੈਨੂੰ ਵੀ ਭੇਜ ਰਹੇ ਨੇ ਨਾਲ ਨਾਲ ਇਕਬਾਲ ਮਾਂਗੜ ਜੀ ਤੇ ਉਹਨਾਂ ਨੂੰ ਵੀ, ਤੇ ਇਸੇ ਤਰ੍ਹਾਂ ਮਨਜੀਤ ਮਾਨ ਬਾਈ ਜੀ ਨੂੰ ਵੀ, ਤੇ ਭਾਰਤ ਜੀ ਨੂੰ ਜਨਮ ਦਿਨ ਕਹਿੰਦੇ ਆਪਣੇ ਸ਼ੈਲੀ ਬਾਈ ਜੀ, ਹੋਰ ਸਾਰੇ ਸੱਜਣ ਰਾਜਨ ਸੈਣੀ ਸਾਹਿਬ ਉੱਪਰ ਵੀ, ਗੁਰੀ ਮਾਨ ਬਾਈ ਜੀ ਤੇ ਪਰਮਿੰਦਰ ਬੰਨ ਜੀ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ ਜੁੜ ਗਏ ਨੇ ਆਪਣੇ ਨਾਲ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਆ, ਮੈਂ ਕਿਹਾ ਖਬਰਾਂ ਨਾਲੋ ਨਾਲ ਕਰਦੇ ਰਵਾਂਗੇ। ਪਹਿਲਾਂ ਜਿਹੜਾ ਹੈਗਾ ਆ ਭਾਈ, ਭਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਈਏ।
0: ਸ਼ੁਕਰੀਆ ਜੀ,
2: ਹਾਂਜੀ,
0: ਤੁਹਾਡੀਆਂ ਦੁਆਵਾਂ
2: ਤੇ
0: ਸਭ
2: ਇੱਕ
0: ਜੀ।
2: ਬਿਲਕੁਲ ਜੀ, ਇਕਬਾਲ ਜੀ ਨੂੰ ਵੀ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਮੁਬਾਰਕਾਂ
0: ਜੀ।
2: ਤੇ ਭਾਰੀ ਸਾਹਿਬ, ਤੁਸੀਂ ਨਿਊਮਰੋਲੋਜੀ ਦੀ ਗੱਲ ਕਰਦੇ ਆ ਨਾ, ਨਿਊਮਰੋਲੋਜੀ ਦੇ ਵਿੱਚ ਨਾ ਮੈਂ ਥੋੜਾ ਜਿਹਾ ਸ਼ੌਂਕ ਰੱਖਦਾ ਸੀ
0: ਜੀ।
2: ਉਹਦੇ ਵਿੱਚ ਮੈਂ ਖੱਟਿਆ ਤਾਂ ਪਤਾ ਨੀ ਮੈਂ ਕੀ ਜਾਂ ਨਹੀਂ ਕੀ, ਤੇ ਜਦੋਂ ਨਾ ਮਤਲਬ ਇੰਟਰਸਟ ਹੋ ਜਾਂਦਾ ਆ ਬੰਦੇ ਨੂੰ। ਮੈਂ ਹੁਣ ਜਦੋਂ, ਮੈਨੂੰ ਤੁਹਾਡਾ ਬਰਥਡੇ ਯਾਦ ਸੀਗਾ, ਨਾਲ ਹੀ ਮੈਨੂੰ ਇਕਬਾਲ ਜੀ ਦੇ ਬੇਟੇ ਦਾ ਬਰਥਡੇ ਯਾਦ ਸੀਗਾ ਜੀ। ਹਾਂਜੀ, ਜਿੱਦਾਂ ਇਹਨਾਂ ਦੀ ਸਾਸੂ ਮਾਂ ਦਾ ਇਹਨਾਂ ਨੇ ਕਿਹਾ ਸੀਗਾ ਵੀ 2 ਅਕਤੂਬਰ ਆ, ਇਹਨਾਂ ਦੇ ਹਸਬੈਂਡ ਦਾ 14 ਅਕਤੂਬਰ ਆ, ਇਹਨਾਂ ਦਾ ਆਪਣਾ 22 ਅਕਤੂਬਰ ਆ। ਹਾਂਜੀ, ਏਦਾਂ ਹੀ ਔਜਲਾ ਸਾਹਿਬ ਦਾ 17 ਅਕਤੂਬਰ ਆ। ਮੈਨੂੰ ਟਿਪਸ ਤੇ ਚੇਤੇ ਹੁੰਦਾ ਜਗਦੇਵ ਸੰਧੂ ਵੀਰ ਜੀ ਦਾ 10 ਮਾਰਚ ਦਾ। ਹਾਂਜੀ, ਏਦਾਂ ਮਤਲਬ ਜਿਹੜਾ ਹੈਗਾ, ਜਿਹੜਾ ਇੱਕ ਵਾਰੀ ਬੋਲ ਦਿੰਦਾ ਹੈਗਾ ਨਾ, ਮੈਂ ਉਹਦੀ ਪਰਸਨੈਲਿਟੀ ਉਹ ਤੋਂ ਫਿਰ ਚੈੱਕ ਕਰਦਾ ਰਹਿੰਦਾ ਹੁੰਦਾ ਬੰਦੇ ਦੇ।
0: ਬਿਲਕੁਲ,
2: ਹਾਂਜੀ, ਮੈਨੂੰ ਪਤਾ ਨੀ, ਮੈਨੂੰ ਅਣਗਿਣਤ ਬੰਦਿਆਂ ਦੇ ਬੜੇ ਹੈਗੇ ਆ ਬਈ, ਮਤਲਬ ਜ਼ੁਬਾਨੀ ਯਾਦ ਆ ਵੀ ਜਿਹੜਾ ਬੰਦਿਆਂ ਦਾ ਇੱਕ ਵਾਰੀ ਪਤਾ ਲੱਗ ਗਿਆ ਨਾ, ਬਸ ਉਹ ਫਿਰ ਆਪਣੇ ਆਪ ਹੀ ਰੀਲ ਫੀਡ ਹੁੰਦੀ ਰਹਿੰਦੀ ਹੈਗੀ ਆ
0: ਜੀ।
2: ਤੋ ਇਸ ਕਰਕੇ ਇਕਬਾਲ ਜੀ ਦੱਸਦੇ ਹੈਗੇ ਨਾ, ਜਿੱਦਾਂ ਵੀ ਮਤਲਬ ਦੋਨਾਂ ਬੇਟਿਆਂ ਦਾ 19 ਤਰੀਕ ਦਾ ਹੈਗਾ ਆ, ਤੇ ਉਹ ਨੇਚਰ ਦਾ ਫਰਕ ਹੈਗਾ ਆ ਜੀ, ਜਦੋਂ ਮੰਥ ਚੇਂਜ ਹੋ ਜਾਂਦਾ ਹੈਗਾ ਆ, ਤੇ ਉਦੋਂ ਉਹ ਆਪਣਾ ਮੰਥ ਵੀ ਜਿਹੜਾ ਹੈਗਾ ਆ ਵੀ, ਜੋ ਉਹ ਕਿਤਾਬਾਂ ਕਹਿੰਦੀਆਂ, ਸਾਨੂੰ ਨੀ ਪਤਾ ਵੀ ਉਹ ਕਿਤਾਬਾਂ ਕਹਿੰਦੀਆਂ ਹੈਗੀਆਂ ਵੀ ਉਹਦੇ ਵਿੱਚ ਨੇਚਰ ਦਾ ਫਰਕ ਪੈਂਦਾ ਆ ਜੀ।
0: ਬਿਲਕੁਲ ਹੈ ਜੀ,
2: ਸਾਉਣ ਮਹੀਨੇ ਦਾ ਜਿਹੜਾ ਬਰਥ ਹੋਇਆ ਆ ਕਿਸੇ ਦਾ, ਉਹਦਾ ਉੱਤੇ ਜਿਹੜਾ ਭਾਦੋ ਮਹੀਨੇ ਦਾ ਬਰਥ ਹੋਇਆ ਆ, ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ।
0: ਸਾਡੇ ਇੱਥੇ ਜਿਹੜੇ, ਮੈਂ ਆਪਣੇ ਬੱਚਿਆਂ ਦੀ ਗੱਲ ਕਰਦਾ ਸੈਣੀ ਸਾਹਿਬ, 1 ਮਾਰਚ ਦਾ ਹੈ ਤੇ 1 ਹੈਗਾ ਆਪਣਾ ਅਕਤੂਬਰ ਦਾ, ਤੇ ਦੋਵੇਂ ਹੀ ਜਾਣੇ, ਚਲੋ 1 ਹੈਗਾ ਜਦੋਂ ਪੀਕ ਦੇ ਉੱਤੇ ਇੱਥੇ ਪੂਰੀ ਠੰਡ ਹੁੰਦੀ ਹੈ ਤਾਂ -35-40 ਉਹਨਾਂ ਸਮਿਆਂ ਦੇ ਵਿੱਚ ਜਦੋਂ ਗੱਲ ਕਰਦਾ, ਤਾਂ ਉਹ ਮਤਲਬ ਕਿ ਗਰਮੀਆਂ ਨੂੰ ਕਈ ਵਾਰੀ ਹੈ ਨਾ ਮੋਟੇ ਕੱਪੜੇ ਪਾ ਕੇ, ਸਿਆਲ ਨੂੰ ਮਤਲਬ ਕਿ ਟੀ ਸ਼ਰਟ ਪਾ ਕੇ ਤੁਰਿਆ ਫਿਰਦਾ ਯਾਰ, ਉੱਪਰ ਕੁਝ ਲੈਣਾ ਹੀ ਨਹੀਂ ਸੀ। ਤੇ ਉਹ ਵੀ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਫਰਕ ਪੈਂਦਾ ਉਹ ਚੀਜ਼ਾਂ ਦਾ ਜੀ।
2: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਪਤਾ ਕੀ, ਉਹ ਮਤਲਬ ਬੋਡੀ ਦੇ ਵਿੱਚ ਜਿੱਦਾਂ ਰਜੋ ਗੁਣ, ਤਮੋ ਗੁਣ, ਸਤੋ ਗੁਣ ਏਦਾਂ ਹੀ ਹੈਗਾ ਆ, ਵਾਤ ਪਿੱਤ ਕਫ, ਉਹ ਕਈ ਜਗ੍ਹਾ ਤੇ ਜਦੋਂ ਗਰਮੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਪਿੱਤ ਕਾਰਕ ਸਰੀਰ ਹੁੰਦਾ ਹੈਗਾ ਆ ਜੀ, ਤੇ ਸਰਦੀ ਦੇ ਵਿੱਚ ਜਿਹੜਾ ਹੈਗਾ ਆ ਵੀ ਵਾਤ ਜਾਂ ਕਫ ਕਾਰਕ ਹੁੰਦਾ ਆ ਜੀ ਅਕਸਰ, ਉਹ ਉਹਦੇ ਹਿਸਾਬ ਨਾਲ ਫਿਰ ਉਹ ਬਣ ਜਾਂਦੀ ਹੈਗੀ ਆ, ਬੋਡੀ ਦੀ ਰਿਕੁਆਇਰਮੈਂਟ ਹੋ ਜਾਂਦੀ ਆ ਸਰ
0: ਜੀ।
2: ਜਿਹੜਾ ਪਿੱਤ ਕਾਰਕ ਹੈਗਾ ਆ ਨਾ ਜੀ, ਉਹ ਗਰਮ ਚੀਜ਼ ਖਾਵੇ ਤੇ ਇਕਦਮ ਉਹਦਾ ਜਿਹੜਾ ਹੈਗਾ ਆ ਉਹਨੂੰ ਮਾੜੀ ਲੱਗਦੀ ਆ ਜੀ,
0: ਬਿਲਕੁਲ।
2: ਤੇ ਏਦਾਂ ਹੀ ਜਿਹੜਾ ਹੈਗਾ ਆ ਤੇ ਠੰਡੀ ਚੀਜ਼ ਜਿਹੜਾ ਹੈਗਾ ਆ ਵੀ ਵਾਤ ਕਾਰਕ ਖਾਵੇ ਤੇ ਉਹਨੂੰ ਮਾੜੀ ਲੱਗਦੀ ਹੈਗੀ ਆ ਜੀ, ਇਹ ਆਯੁਰਵੈਦ ਕਹਿੰਦਾ ਹੈਗਾ ਜੀ। ਆਯੁਰਵੈਦ ਤੇ ਜਿਹੜਾ ਆ ਇਹ ਜੋਤਿਸ਼ ਇਹ ਇੰਟਰਲਿੰਕਡ ਹੈਗੇ ਆ ਜੀ,
0: ਕਿਉਂਕਿ ਜੀਭ ਦੇ ਟੇਸਟ ਵੀ ਡਿਫਰੈਂਟ ਡਿਫਰੈਂਟ ਆ। ਕਿਸੇ ਨੂੰ ਤੁਸੀਂ ਪੇਪਰ ਟੇਸਟ ਕਰਾ ਦਿਓ ਜਿਹੜਾ ਆਪਾਂ ਲਿਖਦੇ ਆ ਜਿਹਦੇ ਉੱਤੇ, ਤਾਂ ਉਹ ਕਈਆਂ ਨੂੰ ਉਹ ਚੱਬਣਾ ਚੰਗਾ ਲੱਗਦਾ ਆ ਤੇ ਕਈਆਂ ਨੂੰ ਉਹਨਾਂ ਨੂੰ ਕੌੜਾ ਬਹੁਤ ਲੱਗਦਾ, ਉਹ ਮਿੰਟ ਚ ਥੂ ਕਰ ਦਿੰਦੇ ਆ ਪਰੇ, ਹਨਾ ਜੀ, ਉਹਦਾ ਵੀ ਹੈਗਾ ਵਿੱਚ ਜੀ।
2: ਹਾਂਜੀ, ਪਰ ਸਾਹਿਬ ਜਿੱਦਾਂ ਹੁਣ ਜਿਹੜੇ ਤੁਸੀਂ ਨਿਊਮਰੋਲੋਜੀ ਦੀ ਗੱਲ ਕੀਤੀ ਹੈਗੀ ਆ, ਤੇ ਕੀਰੋ ਨਾਂ ਦਾ ਇੱਕ ਵਿਅਕਤੀ ਉਹ ਇੰਡੀਆ ਆਇਆ, ਉਹਨੇ ਸਾਡਾ ਏਸ਼ੀਅੰਟ ਜੋਤਿਸ਼ ਜਿਹੜਾ ਆ ਉਹਨੂੰ ਸਟੱਡੀ ਕੀਤਾ
0: ਜੀ।
2: ਉਹਨੇ ਆਪਣੀ ਥਿਊਰੀ ਵੱਖਰੀ ਬਣਾਈ, ਉਹਨੇ ਕੀ ਕੀਤਾ ਦੁਨੀਆਂ ਦੇ ਪੂਰੇ ਲੋਕਾਂ ਨੂੰ 9 ਹਿੱਸਿਆਂ ਚ ਡਿਵਾਈਡ ਕਰ ਲਿਆ
0: ਜੀ।
2: ਹਾਂਜੀ, ਕਿਉਂਕਿ 9 ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਜਮ੍ਹਾਂ ਕਰੀ ਚੱਲੋ, 9 ਦੇ ਵਿੱਚ 9 ਜਮ੍ਹਾਂ ਕੀਤੇ 18, 1 8 1 9 ਹਾਂਜੀ, 27 7 2 9 ਹਾਂਜੀ, ਤੇ ਇਸੇ ਤਰੀਕੇ ਦੇ ਨਾਲ 36 3 6 3 9 ਜੀ। 9 ਦੇ ਵਿੱਚ ਜਿਹੜਾ ਹੈਗਾ ਆ ਤੇ ਜੇ ਤੁਸੀਂ 9 ਜਮ੍ਹਾਂ ਕਰਦੇ ਹੈਗੇ ਤੇ ਉਹਨਾਂ ਦਾ ਟੋਟਲ 9 ਹੀ ਰਹਿੰਦਾ ਹੈਗਾ ਜੀ। ਉਹਨਾਂ ਨੇ ਫਿਰ ਮਤਲਬ ਜਿਹੜਾ ਹੈਗਾ ਆ, ਹਾਂਜੀ, ਉਹਨਾਂ ਨੇ ਫਿਰ ਜਿਹੜਾ ਇਹ ਕਲਾਸੀਫਾਈ ਕੀਤਾ ਇਹ ਹਰ ਇੱਕ ਬੰਦਿਆਂ ਨੂੰ ਇਹਨਾਂ 9 ਹਿੱਸਿਆਂ ਚ ਡਿਵਾਈਡ ਕਰਕੇ ਨਾ ਜੀ, ਤੇ ਜਿੱਦਾਂ ਹੁਣ ਹੈਗਾ ਆ ਵੀ 1 ਤਰੀਕ ਨੂੰ, ਹਾਂਜੀ, 10 ਤਰੀਕ ਨੂੰ, 19 ਤਰੀਕ ਨੂੰ, ਹਾਂਜੀ, ਤੇ 28 ਤਰੀਕ ਨੂੰ, ਇਹ 4 ਕੈਟਾਗਰੀਆਂ ਵੀ 4 ਦਿਨਾਂ ਦੇ ਵਿੱਚ ਇਹ ਜਿਹੜਾ ਬੰਦਾ ਪੈਦਾ ਹੋਇਆ ਆ ਉਹਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਕੁਛ ਇੱਕ ਸੇਮ ਹੋਣਗੀਆਂ ਜੀ,
0: ਕੈਟਾਗਰੀਆਂ
2: ਏਦਾਂ ਹੀ। ਹਾਂਜੀ, ਏਦਾਂ ਹੀ 2 ਤਰੀਕ ਜਿਹੜੀ ਹੋ ਗਈ, ਹਾਂਜੀ, ਤੇ 11 ਤਰੀਕ ਹੋ ਗਈ, 20 ਤਰੀਕ ਹੋ ਗਈ ਜੀ, ਤੇ 29 ਤਰੀਕ ਹੋ ਗਈ। ਇਹ ਪਹਿਲੇ ਜਿਹੜੇ ਹੈਗੇ ਆ ਇਹ 4-4 ਆ ਜਾਂਦੇ ਆ, ਅੱਗੇ ਫਿਰ 3-3 ਹੋ ਜਾਂਦੇ ਆ, ਜਿੱਦਾਂ 7 ਹੋ ਗਿਆ, 16 ਹੋ ਗਿਆ, 25 ਹੋ ਗਿਆ ਜੀ, ਇਹ 3-3 ਆ ਜਾਂਦੇ ਆ ਜੀ। ਸੋ ਇਸ ਕਰਕੇ ਇਹਨਾਂ ਬੰਦਿਆਂ ਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਆਲਮੋਸਟ ਸੇਮ ਹੁੰਦੀਆਂ ਜੀ। ਉਹਦੇ ਵਿੱਚ ਨਾ ਉਹ ਕਿੰਨੀਆਂ ਸੇਮ ਹੁੰਦੀਆਂ ਹੈਗੀਆਂ, ਸਾਰੀਆਂ ਸੇਮ ਨਹੀਂ ਹੋ ਸਕਦੀਆਂ
0: ਜੀ,
2: ਬਟ ਉਹਦੇ ਵਿੱਚ ਇੱਕ ਅੱਧੀ ਕੁਆਲਿਟੀ ਏਦਾਂ ਦੀ ਹੁੰਦੀ ਹੈਗੀ ਆ ਜਿਹੜੀ ਕਿ ਤੁਹਾਨੂੰ ਕਾਮਨ ਪਾਈ ਹੀ ਜਾਊਗੀ ਜਿੱਦਾਂ ਮਰਜ਼ੀ ਆ
0: ਜੀ।
2: ਜਿੱਦਾਂ ਤੁਸੀਂ 6 ਅੰਕ ਤੇ 1 ਅੰਕ ਨੂੰ ਮਤਲਬ ਜਿਹੜਾ ਹੈਗਾ ਆ ਦੇਖਦੇ ਹੈਗੇ ਸੀਗੇ, ਕੰਪੈਰੀਜ਼ਨ ਕਰ ਸਕਦੇ ਸੀ, ਬਟ ਇਹਦਾ ਜਿਹੜਾ ਹੈਗਾ ਆ ਕੰਪੈਰੀਜ਼ਨ ਨਹੀਂ ਹੋ ਸਕਦਾ। 6 ਅੰਕ ਵਾਲੇ ਜਿਹੜੇ ਹੈਗੇ ਆ ਜਿੱਦਾਂ ਉਹਨਾਂ ਦੀ ਫੋਟੋਗ੍ਰਾਫੀ ਦੇ ਉੱਤੇ ਜਿਹੜੀ ਬੜੀ ਮਾਸਟਰੀ ਹੁੰਦੀ ਹੈ ਜੀ, ਹੋਰ ਇੰਜੀਨੀਅਰਿੰਗ ਦੇ ਉੱਤੇ ਬੜੀ ਮਾਸਟਰੀ ਹੁੰਦੀ ਹੈਗੀ ਆ ਜੀ। 1 ਅੰਕ ਵਾਲਾ ਜਿਹੜਾ ਹੈਗਾ ਆ ਆਪਣੇ ਜਿਹੜਾ ਡਿਸੀਜਨ ਲੈ ਲਿਆ ਹੁੰਦਾ ਨਾ ਜੀ, ਉਹਦੇ ਤੇ ਬੜਾ ਮਤਲਬ ਹੁੰਦਾ ਆ ਉਹਦਾ, ਹਾਂਜੀ, ਮੈਂ ਜੋ ਲੈ ਲਿਆ ਫੈਸਲਾ ਲੈ ਲਿਆ, ਉਹ ਫੈਸਲਾ ਪ੍ਰਭਾਵਿਤ ਨਹੀਂ ਹੁੰਦਾ ਹੈਗਾ, ਜੋ ਮਰਜ਼ੀ ਕਰ ਲਓ ਜੀ, ਮੰਨਣੀ ਨਹੀਂ ਫਿਰ ਕਿਸੇ ਦੀ। ਸੋ ਇਸ, ਹਾਂਜੀ, ਸੋ ਇਸ ਕਰਕੇ ਇੰਦਰਾ ਗਾਂਧੀ ਦਾ ਤੁਸੀਂ ਦੇਖੋ ਉਹਦਾ ਵੀ ਉਹ 19 ਤਰੀਕ ਦੀ ਪੈਦਾ ਹੋਈ ਸੀ ਜੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਹੋਰ ਪਰਸਨੈਲਿਟੀਜ਼ ਵੀ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ। 17 ਤਰੀਕ ਦੇ ਜਿਹੜੇ ਹੈਗੇ ਆ ਤੁਸੀਂ ਦੇਖੋ ਤਾਂ ਮਾਨ ਸਾਹਿਬ ਦੇਖ ਲਓ, ਹਾਂਜੀ, ਆਪਣੇ ਔਜਲਾ ਸਾਹਿਬ ਦੇਖ ਲਓ, ਹਾਂਜੀ, ਇਹ ਹਾਰਡ ਵਰਕਿੰਗ ਜ਼ਿਆਦਾ ਹੁੰਦੇ ਹੈਗੇ ਆ ਬੰਦੇ,
0: ਤੇ
2: ਹਾਂਜੀ ਮੋਦੀ ਸਾਹਿਬ ਦੇਖ ਲਓ ਤੁਸੀਂ
0: ਜੀ,
2: ਮਿਨਟ ਡੇਰ ਬਾਈ ਕੇ ਇਹ 16-16 ਘੰਟੇ ਕੰਮ ਕਰ ਸਕਦੇ ਆ, ਔਜਲਾ ਸਾਹਿਬ ਕਿਹੜੇ ਬਹਿੰਦੇ ਆ ਤੁਸੀਂ ਦੇਖਿਓ ਤਾਂ ਸਹੀ ਹੈ ਜੀ।
0: ਹਾਂ ਉਹ ਤਾਂ ਪਤਾ ਹੈ ਜੀ, ਹਾਂਜੀ ਬਿਲਕੁਲ ਜੀ,
2: ਹਾਂਜੀ। ਸੋ ਇਸ ਕਰਕੇ ਕਈ ਵਾਰੀ ਮੈਂ, ਮੈਨੂੰ ਜੈਲਸ ਨੀ ਹੁੰਦੀ, ਮੈਂ ਇਹਨਾਂ ਨੂੰ ਕਹਿੰਦਾ ਨੀ ਹੈਗਾ ਵੀ ਮੈਨੂੰ ਤੁਹਾਡੇ ਨਾਲ ਚੱਲਣਾ ਹੁੰਦੀ ਆ, ਵੀ ਤੁਸੀਂ 5 ਬੰਦਿਆਂ ਦਾ ਕੰਮ ਇਕੱਲੇ ਕਰ ਲੈਂਦੇ ਆ, ਵੀ ਇੱਕ ਪਾਸੇ ਤੁਹਾਡਾ ਦਿਮਾਗ ਇੱਧਰ ਚੱਲਦਾ ਹੁੰਦਾ ਵੀ ਕਿ ਮਤਲਬ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਆ ਤੁਸੀਂ ਆਪਣੇ ਉਹ ਹਿਸਾਬ ਕਿਤਾਬ ਦੇ ਉੱਤੇ ਵੀ ਪੂਰਾ ਕਰੀ ਜਾਂਦੇ ਆ, ਨਾਲ ਤੁਹਾਨੂੰ ਤੁਹਾਡਾ ਧਿਆਨ ਉੱਥੇ ਵੀ ਹੈਗਾ ਵੀ ਉੱਥੇ ਜਿਹੜੀਆਂ ਚੀਜ਼ ਲੱਗਣੀ ਸੀ ਉੱਥੇ ਨਹੀਂ ਲੱਗੀ ਹੈਗੀ, ਰੈਕ ਦੇ
0: ਬਿਲਕੁਲ
2: ਉੱਤੇ ਹੈਗਾ ਆ, ਕੰਪਿਊਟਰ ਦੇ ਉੱਤੇ ਹੈਗਾ ਆ, ਨਾਲ ਬਿਲਿੰਗ ਕਰੀ ਜਾ ਰਹੇ, ਨਾਲ ਗੱਲ ਕਰੀ ਜਾ
0: ਜੀ
2: ਰਹੇ ਹੈਗੇ, ਔਰ ਉਹ ਸੁਣਨ ਦੀ ਸ਼ਕਤੀ ਇੰਨੀ ਜ਼ਿਆਦਾ ਤੇਜ਼ ਹੈਗੀ ਆ ਵੀ ਜਿਹਦੀ ਗੱਲ ਇੱਕ ਵਾਰੀ ਸੁਣ ਲਈ ਉਹ ਭੁੱਲਣੀ ਨਹੀਂ, ਭਾਵੇਂ ਜੋ ਮਰਜ਼ੀ ਹੋ ਜਾਏ।
0: ਬਿਲਕੁਲ ਹੈ ਜੀ। ਨਵੀਂ ਸਿੰਘ ਸਾਹਿਬ
2: ਜਦ ਕਿ
0: ਇਸ ਚੀਜ਼ ਦੇ ਉੱਤੋਂ ਇਹ ਵੀ ਸਾਬਤ ਹੋ ਜਾਂਦਾ ਦੋਸਤਾਂ ਦੇ ਲਈ, ਜਰੂਰ ਕਹਿਣਾ ਪਤਾ ਨਹੀਂ ਕਿਹੜੇ ਚੱਕਰਾਂ ਚ ਪੈ ਗਿਆ, ਜੋਤਿਸ਼ ਦੇ ਦੁਆਲੇ ਹੋ ਗਏ। ਇਹਦੇ ਵਿੱਚ ਇਹ ਵੀ ਆਪਾਂ ਇਨਪੁਟ ਪਾਈ, ਅਸੀਂ ਮਤਲਬ ਕਿ ਇਹ ਅਸਲ ਜੋਤਿਸ਼ ਹੈ ਜੋ ਕਿ ਸਾਡੀ ਪਰਸਨੈਲਿਟੀ ਜਾਂ ਜਿਹੜੇ ਤਰੀਕਾਂ ਨੇ ਟਾਈਮ ਨੇ ਉਹਦੇ ਨਾਲ ਜੁੜੀ ਗੱਲਬਾਤ ਹੈ, ਨਾ ਕਿ ਅੰਧ ਵਿਸ਼ਵਾਸ ਦੇ ਨਾਲ ਜਿਹੜੀ ਜੋਤਿਸ਼ ਹੁੰਦੀ ਆ ਉਹਦੇ ਵਾਲੀ ਗੱਲ ਨਹੀਂ।
2: ਸਾਇੰਟਿਫਿਕ
0: ਸਾਇੰਟਿਫਿਕ
2: ਹੈਗਾ ਸਰ, ਸਾਇੰਟਿਫਿਕ ਹੈਗਾ ਆ,
0: ਬਿਲਕੁਲ।
2: ਬਟ ਇੰਨਾ ਹੈਗਾ ਨਾ ਕਿ ਤੁਸੀਂ ਇਹ ਉਹਨਾਂ ਚੀਜ਼ਾਂ ਦੇ ਉੱਤੇ ਨਹੀਂ ਨਾ ਨਿਰਭਰ ਹੈਗਾ ਆ ਕਿ ਇਹ ਭਾਈ ਜਿਹੜਾ ਆ ਤੁਸੀਂ ਵੀ ਇਹ ਟਾਟ ਵਿਛਾ ਕੇ ਤੇ ਬਹਿ ਗਏ ਤੇ ਲੋਕਾਂ ਦਾ ਭਵਿੱਖ ਦੱਸਣ ਲੱਗ ਪਏ ਤੇ ਆਪ ਜਿਹੜਾ ਹੈਗਾ ਆ।
0: ਬਿਲਕੁਲ
2: ਹਾਂਜੀ, ਸਾਇੰਸ ਇਹ ਕਹਿੰਦੀ ਹੈਗੀ ਆ ਕਿ ਤੁਸੀਂ ਆਪਣੀਆਂ ਕੀਪਸ ਯੂਰ ਆਈਜ਼ ਐਂਡ ਈਅਰਸ ਓਪਨ
0: ਜੀ,
2: ਹਾਂਜੀ ਤੁਸੀਂ ਆਪਣੀਆਂ ਜਿਹੜੀਆਂ ਅੱਖਾਂ ਤੇ ਕੰਨ ਖੁੱਲੇ ਰੱਖਣੇ ਹੈਗੇ ਆ ਜੀ, ਉਹਦੇ ਨਾਲ ਜਿਹੜਾ ਆ ਕਿ ਤੁਹਾਨੂੰ ਤੁਸੀਂ ਅਬਜ਼ਰਵ ਕਰੋਗੇ ਜਦੋਂ ਤੁਹਾਨੂੰ ਇਹ ਵਿਦਿਆ ਜਿੰਨੀਆਂ ਹੁੰਦੀਆਂ ਹੈਗੀਆਂ ਨਾ ਕਿ ਇਹ ਬੰਦੇ ਦੇ ਮਨੁੱਖ ਦੀ ਭਲਾਈ ਵਾਸਤੇ ਹੀ ਆ ਕਿ ਤੁਹਾਨੂੰ ਦੂਜਾ ਮੰਨ ਲਓ ਤੁਸੀਂ ਪਾਰਟਨਰ ਆ, ਤੁਸੀਂ ਜੇ ਤੁਹਾਨੂੰ ਇਸ ਵਿਦਿਆ ਦੀ ਨੌਲੇਜ ਹੈਗੀ ਤੁਹਾਨੂੰ ਆਪਣੇ ਪਾਰਟਨਰ ਦੀਆਂ ਖੂਬੀਆਂ ਵੀ ਪਤਾ ਹੋਣਗੀਆਂ, ਕਮਜ਼ੋਰੀਆਂ ਵੀ ਪਤਾ ਹੋਣਗੀਆਂ।
0: ਬਿਲਕੁਲ
2: ਤੁਸੀਂ ਜੇ ਤੁਹਾਨੂੰ ਪਤਾ ਆ ਕਿ ਹਾਂ ਬਈ ਭਾਈ ਉਹ 19 ਤਰੀਕ ਦਾ ਪੈਦਾ ਹੋਇਆ ਹੈ ਨਾ, ਜਦੋਂ ਉਹਦੇ ਨਾਲ ਹੈ ਜੀ ਪਤਾ ਆ ਵੀ ਹਾਂ ਭਾਈ ਇਹਨੇ ਤਾਂ ਕਰਨੀ ਆਪਣੀ ਮਰਜ਼ੀ ਆ ਜਿੱਦਾਂ ਮਰਜ਼ੀ ਆ, ਤੇ ਪਹਿਲਾਂ ਹਾਂ ਉਹ ਕਰ ਵੀ ਜਾਊਗਾ ਤਾਂ ਵੀ ਉਹਨੇ ਮਰਜ਼ੀ ਕਰਨੀ ਹੈਗੀ ਆ
0: ਜੀ,
2: ਤੇ ਉੱਥੋਂ ਮਿਹਨਤੀ ਹੁੰਦੇ ਲੋਕ ਜੀ, ਤੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਲਾਈਫ ਦੇ ਵਿੱਚ ਤੁਹਾਡੇ, ਮਤਲਬ ਇਸ ਚੀਜ਼ ਦੇ ਉੱਤੇ ਸਾਨੂੰ ਨਾ ਜੀ, ਮੈਂ ਇੱਕ ਵਾਰੀ ਇੱਕ ਟੈਸਟ ਦਿੱਤਾ ਸੀਗਾ ਸਰਕਾਰੀ ਵਕੀਲ ਦਾ, ਮੈਂ ਮਤਲਬ ਪੰਜਾਬ ਚ ਮੇਰਾ ਚੌਥਾ ਨੰਬਰ ਆਇਆ ਸੀਗਾ, ਉਹ ਤਾਂ ਅਕਾਲੀਆਂ ਦਾ ਬੇੜਾ ਬਹਿ ਗਿਆ, ਇਹਨਾਂ ਨੇ ਮੈਨੂੰ ਜਿਹੜਾ ਹੈਗਾ ਇੰਟਰਵਿਊ ਤੋਂ ਕੱਢ ਦਿੱਤਾ। ਹਾਂਜੀ ਉੱਥੇ ਆਇਆ ਐਸੇ ਆਇਆ ਸਾਨੂੰ ਪਲੇਅਰ ਆਫ ਰੀਡਿੰਗ
0: ਜੀ,
2: ਭਾਰਤ ਸਾਹਿਬ ਮੈਂ ਪਲੇਅਰ ਆਫ ਰੀਡਿੰਗ ਦੇ ਵਿੱਚ ਸਾਰਾ ਜੋਤਿਸ਼ ਹੀ ਵਾੜ ਦਿੱਤਾ, ਵੀ ਮੈਂ ਪੜ੍ਹਿਆ ਜੋ ਮੈਂ ਸਾਰਾ ਹੀ ਲਿਖ ਦਿੱਤਾ ਵਿੱਚ।
0: ਹਾਂਜੀ
2: ਜੇ ਤੁਹਾਨੂੰ ਰੀਡਿੰਗ ਦੀ ਜਿਹੜੇ ਹੈਗਾ ਆ ਵੀ ਉਹਦਾ ਪਲੇਅਰ ਆਫ ਰੀਡਿੰਗ ਦੇ ਵਿੱਚ ਕੀ ਹੈਗਾ ਆ ਕਿ ਜੇ ਤੁਸੀਂ ਪੜ੍ਹਿਆ ਆ ਹੋਊਗਾ ਤੇ ਉਹ ਤੁਹਾਨੂੰ ਇਸ ਤਰੀਕੇ ਨਾਲ ਕੰਮ ਆ ਸਕਦਾ ਹੈਗਾ ਜੀ
0: ਜੀ,
2: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਾਈਫ ਦੇ ਵਿੱਚ ਜਿਹੜੇ ਆ ਕਿ ਉਹ ਕਹਿੰਦੇ ਨੇ ਜੀ ਲੱਖ 84 ਮਿਹਨਤਣੀ ਸਭ ਸੇਵ ਕਰਨ ਦਾ, ਇਸੇ ਤਰ੍ਹਾਂ ਜਿਹੜੀਆਂ ਜਿੰਨੀਆਂ ਵਿਦਿਆ ਹੈਗੀਆਂ ਇਹ ਸਾਰੀਆਂ ਜਿਹੜੀਆਂ ਮਨੁੱਖ ਦੀ ਭਲਾਈ ਵਾਸਤੇ ਹੀ ਪਰਮਾਤਮਾ ਨੇ ਪੈਦਾ ਕੀਤੀਆਂ, ਤੇ ਕਿਤਾਬਾਂ ਚ ਗਿਆਨ ਬਹੁਤ ਹੈਗਾ ਆ ਜੇ ਤੁਸੀਂ ਆਪਾਂ ਜਿਹੜਾ ਸਮਾਂ ਦੇ ਸਕੀਏ, ਤੇ ਫੇਰ ਉਸ ਗਿਆਨ ਨੂੰ ਜਿਹੜਾ ਹੈਗਾ ਨਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿੱਦਾਂ ਮਤਲਬ ਜਿਹੜਾ ਹੈਗਾ ਆ ਵੀ ਵਰਤਣਾ ਆ ਉਹਦੇ ਤੇ ਨਿਰਭਰ ਕਰਦਾ ਹੈ ਜੀ।
0: ਬਿਲਕੁਲ ਹੈ
2: ਜੀ ਸਰ, ਹੁਣ ਤੁਸੀਂ ਖਬਰਾਂ ਤੇ ਆ ਜਾਓ, ਮੈਂ ਪ੍ਰੋਗਰਾਮ ਸਾਰਾ ਇਸੇ ਤੇ ਨਹੀਂ ਕਰਦਾ ਜੀ।
0: ਔਜਲਾ ਸਾਹਿਬ ਕਹਿੰਦੇ 18 ਅਗਸਤ ਵੀ ਸਪੈਸ਼ਲ ਦਿਨ ਹੈ, ਚਾਰ ਜਾਣਿਆਂ ਨੂੰ ਤਾਂ ਕਹਿੰਦੇ ਮੈਂ ਹੀ ਜਾਣਦਾ ਜਿਨ੍ਹਾਂ ਦਾ ਜਨਮ ਦਿਨ ਹੈ ਜੀ।
2: ਬਿਲਕੁਲ ਹੁੰਦੀ ਹੈ ਜੀ
0: ਜੀ,
2: 9 ਅੰਕ ਵਾਲਾ ਬਹੁਤ ਡੋਮੀਨੇਟਿੰਗ ਨੇਚਰ ਦਾ ਬੰਦਾ ਹੁੰਦਾ ਹੈਗਾ ਆ ਜੀ, ਇਹਦੇ ਨਾਲ ਮਿਰਾਕਲ ਹੁੰਦੇ ਆ ਜੀ, ਇਹ ਮੈਨੂੰ ਇੰਨਾ ਪਤਾ।
0: ਕੀ ਬਾਤ ਹੈ ਜੀ।
2: ਹਾਂ ਜੀ
0: ਜੀ,
2: ਮਤਲਬ ਇਹ ਇਹ 18 ਅਗਸਤ ਕਿਉਂਕਿ ਮਤਲਬ ਜਿਹੜਾ ਹੈਗਾ 8-1-9 ਤੇ ਬਣ ਜਾਂਦਾ ਨਾ ਜੀ, 9 ਅੰਕ ਬਣ ਜਾਂਦਾ ਉਹਨਾਂ ਦਾ।
0: ਹਾਂਜੀ
2: ਹਾਂਜੀ, ਤੇ ਇਹ ਅਕਸਰ ਜਿਹੜਾ ਹੈਗਾ ਆ ਵੀ ਸ਼ੌਂਕ ਵੱਲੇ ਹੀ ਹੁੰਦੇ ਹੈਗੇ ਇਹਨਾਂ ਦੇ ਜੀ
0: ਜੀ,
2: ਤੇ ਮਤਲਬ ਰਿਸਕ ਲੈਣ ਤੋਂ ਨੀ ਡਰਦੇ ਇਹ ਬੰਦੇ ਜੀ, ਦੇਖਿਆ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ, ਇੱਥੇ ਬੰਦਾ ਹੈਗਾ ਸੀਗਾ, ਮੈਂ ਮਤਲਬ ਉਹਨੂੰ ਬੰਦੇ ਨੂੰ ਦੇਖ ਕੇ ਕਿਹਾ ਤਾਂ ਮੈਂ ਕਿਹਾ ਤੂੰ 9 ਤਰੀਕ ਜਾਂ 27 ਤਰੀਕ ਜਾਂ 18 ਤਰੀਕ ਦਾ ਜੰਮਿਆ ਆ, ਉਹ ਮੇਰੇ ਮੂੰਹ ਵੱਲ ਨੂੰ ਦੇਖਣ ਲੱਗ ਪਿਆ, ਕਹਿੰਦਾ ਮੈਂ 18 ਤਰੀਕ ਦਾ ਜੰਮਿਆ, ਕਹਿੰਦਾ ਤੂੰ ਕਿੱਦਾਂ ਮਤਲਬ, ਮੈਂ ਕਿਹਾ ਤੂੰ ਘੋੜੇ ਰੱਖੇ ਹੈਗੇ, ਤੂੰ ਜੋ ਘੋੜੇ ਦੇ ਉੱਤੇ ਚੜਿਆ ਸੀ ਮੈਂ ਉਹਦੇ ਅੰਦਾਜ਼ਾ ਲਾ ਲਿਆ ਸੀ। ਹਾਂਜੀ, ਸੋ ਇਸ ਕਰਕੇ ਇਹ ਹੁੰਦੇ ਆ ਜੀ, ਇਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਫਿਰ ਬੰਦਾ ਨਾ ਹੌਲੀ ਹੌਲੀ ਅਬਜ਼ਰਵ ਕਰਦਾ ਰਹਿੰਦਾ ਹੈਗਾ ਆ ਵੀ ਇਹ ਬੰਦੇ ਦੀ ਪਰਸਨੈਲਿਟੀ ਕੀ ਆ ਤੇ ਕੀ ਆ ਬੰਦਾ ਇਹ
0: ਜੀ।
2: ਸੈਣੀ
0: ਸਾਹਿਬ, ਗੁਰੀਮਾਨ ਸਾਹਿਬ ਕਹਿੰਦੇ ਆ ਸੈਣੀ ਸਾਹਿਬ 21 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਹੈ, ਕਨਫਰਮ ਕਰੋ ਜੀ ਇਹ ਵੀ ਤਰੀਕ ਜੀ,
2: 7 ਵਜੇ ਤੋਂ ਲੈ ਕੇ 2 ਵਜੇ ਤੱਕ ਜੀ
0: ਜੀ,
2: 7 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਕਾਲ ਆ, ਉਹ ਕਾਲ ਕਿੰਨੀ ਕੁ ਪ੍ਰਭਾਵੀ ਰਹਿੰਦੀ ਹੈਗੀ ਆ ਜੀ, ਇਹ ਤਾਂ ਸਮਾਂ ਦੱਸੇਗਾ, ਬਾਕੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਇੱਥੇ ਕਾਲਾਂ ਤੁਰੀਆਂ ਰਹਿੰਦੀਆਂ ਹੈਗੀਆਂ, ਤੇ ਹਾਂਜੀ ਉਹ ਜਿਹੜੀ ਵੀ ਯੂਨੀਅਨ ਜਿਹੜੀਆਂ ਕਾਲਾਂ ਦਿੰਦੀਆਂ ਹੈਗੀਆਂ ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਹੁੰਦਾ ਆ ਉੱਥੇ ਉੱਥੇ ਬੰਦ ਦਾ ਪ੍ਰਭਾਵ ਵੱਧ ਹੁੰਦਾ ਆ ਜੀ, ਬਟ ਇਹ ਜਿਹੜੀ ਕਾਲ ਹੈਗੀ ਆ ਨਾ ਜੀ ਇਹਦਾ ਤਾਂ ਮੈਨੂੰ ਪ੍ਰਭਾਵ ਹੋਣ ਦੀ ਸੰਭਾਵਨਾ ਲੱਗਦੀ ਆ ਜੀ
0: ਜੀ,
2: ਕਿਉਂਕਿ ਲੋਕਾਂ ਦੀ ਰਿਸੈਂਟਮੈਂਟ ਬਹੁਤ ਹੈਗੀ ਆ, ਮੁਲਾਜ਼ਮ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਆ ਹਰ ਇੱਕ ਬੰਦ ਦੇ ਵਿੱਚ ਨਾਲ ਸ਼ਾਮਲ ਹੋਣਾ ਜੀ
0: ਬਿਲਕੁਲ
2: ਤੇ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਵੀ ਇਹ ਕਾਲ ਜਿਹੜੀ ਹੈਗੀ ਆ ਇਹ ਪ੍ਰਭਾਵੀ ਹੋਏਗੀ
0: ਜੀ ਬਿਲਕੁਲ,
2: 7 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਹੈਗਾ ਤੇ ਮੈਨੂੰ ਲੱਗਦਾ ਆ ਵੀ ਸਕੂਲ ਛੁੱਟੀ ਹੋ ਹੀ ਜਾਊਗੀ ਭਾਵਾਂ ਮੈਡਮ ਨੂੰ ਹੈਜੀ ਮੈਨੂੰ ਨਾ ਹੀ ਜਾਣਾ ਪਊਗਾ ਛੱਡਣ ਤੇ ਇਸ ਕਰਕੇ ਜਿਹੜਾ ਹੈਗਾ ਮੈਂ ਤਾਂ ਇਸ ਐਂਗਲ ਦਾ ਸੋਚ ਰਿਹਾ ਕਿਉਂਕਿ ਸਕੂਲ ਦਾ ਟਾਈਮ 7 ਤੋਂ 2 ਹੀ ਹੁੰਦਾ ਆ ਜੀ ਤੇ ਇਸ ਕਰਕੇ ਜਿਹੜਾ ਆ ਉਸ ਟਾਈਮ ਤੇ ਬੰਦ ਆ ਜੀ ਇਹ ਹਾਂਜੀ
0: ਜੀ
2: ਜੀ ਭਾਰਤ ਸਾਹਿਬ ਮੈਂ ਸੋਚਿਆ ਵੀ ਸ਼ਾਇਦ ਗੁਰੀਮਾਨ ਹੋਣੀ ਆਪਣਾ ਬਰਥਡੇ ਲੱਗੇ ਲਿਖਣ ਵੀ ਹਾਂ ਜੀ ਮੇਰਾ ਆਹ ਬਰਥਡੇ ਹੈਗਾ ਤੇ ਉਹਦੇ ਬਾਰੇ ਦੱਸੋ
0: ਹਾਂਜੀ ਬਿਲਕੁਲ
2: ਤੇ ਇਹ ਵੀ ਪ੍ਰਸ਼ਨ ਜਿਹੜੇ ਹੈਗੇ ਆ ਮੰਤਰ ਤੇ ਆ ਜੀ ਵੀ ਆਰ ਇਨਵਾਈਟਿੰਗ ਦੀਜ਼ ਕੁਐਸਚਨਸ ਵੀ ਕੈਨ ਪ੍ਰੈਡਿਕਟ ਅਕੋਰਡਿੰਗ ਟੂ ਅਵਰ ਵੇਟ ਜਿੰਨੀ ਕੁ ਸਾਨੂੰ ਅਕਲ ਆ ਜਿੰਨੀ ਕੁ ਸਾਨੂੰ ਸਮਝ ਆ ਉਹਦੇ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ
0: ਬਿਲਕੁਲ ਜੀ ਪਰ ਆਪਾਂ ਉਹ ਇਹਨਾਂ ਨੂੰ ਕੋਈ ਉਪਾਅ ਵਗੈਰਾ ਨਹੀਂ ਦੱਸਣਾ
2: ਪਰ ਇਹ ਤਾਂ ਉਪਾਅ ਹੁੰਦਾ ਹੀ ਕੋਈ ਨੀ
0: ਜੀ
2: ਉਪਾਅ ਇੱਕੋ ਹੀ ਚੀਜ਼ ਹੈਗੀ ਆ ਕਿ ਬੀ ਪੋਲਾਈਟ ਹੈਂਜੀ ਆਪਣੇ ਜਿਹੜਾ ਹੈਗਾ ਨਿਮਰਤਾ ਰੱਖੋ ਪਰਿਵਾਰ ਦੇ ਵਿੱਚ ਨਿਮਰਤਾ ਰੱਖੋ ਕਦੀ ਵੀ ਕਿਸੇ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਾ ਬਣਾਓ ਪਰਿਵਾਰਾਂ ਦੇ ਵਿੱਚ ਜਦੋਂ ਰਹਿਣਾ ਹੈਗਾ ਨਾ ਪਰਿਵਾਰ ਚ ਇੰਨਾ ਸੁਖੀ ਰਹੋ ਕਿ ਇੱਕ ਚੀਜ਼ ਦਾ ਯਾਦ ਰੱਖੋ ਕਿ ਜਿਹੜਾ ਵੀ ਤੁਹਾਨੂੰ ਭੈਣ ਭਰਾ ਮਿਲਿਆ ਹੈਗਾ ਆ ਇਹ ਜਾਂ ਪਾਰਟਨਰ ਮਿਲਿਆ ਇਹ ਸਾਰਿਆਂ ਦਾ ਤੁਹਾਡਾ ਕੋਈ ਪਿਛਲਾ ਸੰਬੰਧ ਹੈਗਾ ਆ ਜੋ ਸਾਡੇ ਸ਼ਾਸਤਰ ਕਹਿੰਦੇ ਹੈਗੇ ਆ ਜੋ ਹਾਂਜੀ ਤੇ ਇਹਨਾਂ ਦਾ ਅਸੀਂ ਕੋਈ ਦੇਣ ਦੇਣਾ ਹੈਗਾ ਆ ਜਾਂ ਇਹਨਾਂ ਨੇ ਸਾਡਾ ਕੋਈ ਦੇਣ ਦੇਣਾ ਹੈਗਾ ਆ ਫਿਰ ਜੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਇਸ ਤਰੀਕੇ ਨਾਲ ਅਦਾ ਕਰਨਾ ਚਾਹੀਦਾ ਹੈਗਾ ਆ ਕਿ ਅਗਲਾ ਬੰਦਾ ਵੀ ਸੋਚੇ ਵੀ ਹਾਂ ਯਾਰ ਸਵਾਦ ਆ ਗਿਆ ਜ਼ਿੰਦਗੀ ਜੀਣ ਦਾ
0: ਬਿਲਕੁਲ
2: ਇਹਦੀ ਤਾਂ ਇੰਨੀ ਕੁ ਬੇਨਤੀ ਹੈ ਜੀ
0: ਬਿਲਕੁਲ ਹਾਂਜੀ ਸੈਣੀ ਸਾਹਿਬ ਖਬਰਾਂ ਕਰਦੇ 1-2 ਮਿੰਟ ਚ ਤੇ ਛੈਲੀ ਜੀ ਜੁੜੇ ਆ ਵੈਸੇ ਉਹਨਾਂ ਦੀ ਖਬਰ ਪਹਿਲਾਂ ਲੈ ਲੈਂਦੇ ਆ ਉਹਨਾਂ ਦੇ ਨਾਲ ਨਾਲੇ ਗੱਲ ਹੋ ਜਾਏਗੀ ਤੇ
2: ਹਾਂਜੀ ਹਾਂਜੀ ਹਾਂਜੀ ਕਰਾਓ
0: ਜਿਵੇਂ ਕਿ ਅੱਜ ਆਪਣੇ ਹੜਤਾਲ ਜਿਹੜੀ ਚੱਲ ਰਹੀ ਸੀਗੀ ਕਿਸਾਨਾਂ ਦੀ ਉਹ ਰੱਦ ਹੋ ਗਈ ਆ ਜੀ ਵਾਪਸ ਲੈ ਲਈ ਇਹਨਾਂ ਨੇ ਹੁਣ ਤੇ ਆਪਾਂ ਸ਼ੈਲੀ ਜੀ ਤੋਂ ਵੀ ਜਾਣਕਾਰੀ ਉਹਦੇ ਬਾਰੇ ਲੈਂਦੇ ਹਾਂ ਨਾਲ ਤੇ ਗੱਲਬਾਤ ਅੱਗੇ ਵੀ ਤੁਰਦੇ ਆ ਤੇ ਮੈਂ ਖਬਰ ਕੱਢੀ ਸੀਗੀ ਪਰ ਮੈਂ ਪਤਾ ਨੀ ਕਿੱਥੇ ਰੱਖ ਬੈਠਾ ਤੇ ਚਲੋ ਸ਼ੈਲੀ ਜੀ ਤੋਂ ਪੁੱਛਦੇ ਆ
2: ਸਾਰਾ ਜੀ ਨਾਲ ਗੱਲ ਕਰੋ ਨਾ ਤੁਸੀਂ ਸਾਰੀ ਖਬਰ ਤੁਹਾਨੂੰ ਰੀਸੈਂਟ ਖਬਰ ਅਪ ਟੂ ਡੇਟ ਆ ਜਾਣੀ
0: ਸ਼ੈਲੀ ਜੀ ਸਵਾਗਤ ਹੈ ਭਾਈ ਜੀ ਸਤਿ ਸ੍ਰੀ ਅਕਾਲ ਜੀ
3: ਜੀ ਭਾਰਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਵੀਰ ਜੀ ਸਤਿ ਸ੍ਰੀ ਅਕਾਲ
3: ਤੇ ਮੈਂ ਤਾਂ ਸਭ ਸਤਿ ਸ੍ਰੀ ਅਕਾਲ ਸੈਨੀ ਸਾਹਿਬ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ
3: ਮੈਂ ਤਾਂ ਤੁਹਾਨੂੰ ਪਹਿਲਾਂ ਹਲੇ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਸਤੇ ਫੋਨ ਕੀਤਾ
0: ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਸ਼ੈਲੀ
3: ਬਾਈ ਸਾਡੇ ਮਾਗਟ ਭੈਣ ਜੀ ਬੇਟੇ ਨੂੰ ਤੇ ਸਾਡੇ ਮਨਜੀਤ ਮਾਨ ਬਾਈ ਜੀ ਨੂੰ
0: ਜੀ
3: ਤੇ ਸਾਰਿਆਂ ਨੂੰ ਜਿਨ੍ਹਾਂ ਦਾ ਜਨਮ ਦਿਨ ਆ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਟਰੱਕ ਭਰ ਕੇ
0: ਬਿਲਕੁਲ ਹੈ ਜੀ
3: ਹਾਂਜੀ
0: ਜੀ ਸ਼ੈਲੀ ਜੀ ਕੀ ਸਿਚੁਏਸ਼ਨ ਹੈ ਜੀ ਜਿਹੜੇ ਬਾਰਡਰ ਦੇ ਉੱਤੇ ਬੈਠੇ ਸੀਗੇ ਆ ਖਬਰ ਆਈ ਹੋਈ ਹੈ ਤੇ ਕੀ ਤੁਹਾਡੇ ਤੱਕ ਕੀ ਖਬਰਾਂ ਪਹੁੰਚੀਆਂ ਨੇ ਜੀ
3: ਖਬਰਾਂ ਤਾਂ ਪਹੁੰਚਦੀਆਂ ਨੇ ਜੀ ਵੀ ਇਹਨਾਂ ਦੀ ਮੀਟਿੰਗ ਦੀ ਕਾਲ ਆ ਗਈ ਜੀ
0: ਹਾਂਜੀ
3: ਵੀ ਮੀਟਿੰਗ ਵਾਸਤੇ ਕੇਂਦਰ ਨੇ ਟਾਈਮ ਦਿੱਤਾ ਉਹਦਾ ਐ ਨੀ ਪਤਾ ਹਲੇ ਵੀ ਕਿੱਥੇ ਟਾਈਮ ਦਿੱਤਾ ਇੱਥੇ ਆਉਣਗੇ ਜਾਂ ਇਹਨਾਂ ਨੂੰ ਉੱਥੇ ਜਾਣਾ ਪਏਗਾ
0: 4 ਸਤੰਬਰ ਦਾ ਦਿੱਤਾ ਹੈ 4 ਸਤੰਬਰ ਨੂੰ ਕੇਂਦਰ ਮੰਤਰੀ ਜਿਹੜੇ ਕੇਂਦਰੀ ਮੰਤਰੀ ਜਿਹੜੇ ਨੇ ਮਨੋਹਰ ਲਾਲ ਉਹਨਾਂ ਨਾਲ ਮੀਟਿੰਗ ਤੈਅ ਹੋਈ ਹੈ ਜੀ ਜੀ
3: 3 ਮੰਤਰੀ ਨੇ ਜੀ
0: ਜੀ
3: ਇਹਦੇ ਵਿੱਚ 3 ਮੰਤਰੀ ਕਹਿੰਦੇ ਬੈਠਣਗੇ ਮੀਟਿੰਗ ਦੇ ਵਿੱਚ 4 ਦਿਨ ਨੂੰ
0: ਜੀ
3: ਚਲੋ ਵਧੀਆ ਗੱਲ ਆ ਜੇ ਕਿਸੇ ਨੂੰ ਮੀਟਿੰਗ ਮਿਲੀ ਆ ਤਾਂ ਬਹੁਤ ਵਧੀਆ ਗੱਲ ਆ ਜਿਹੜੇ ਪੰਜਾਬ ਦੇ ਕਿਸਾਨੀ ਦੇ ਮੁੱਦੇ ਨੇ ਰੱਖਣਗੇ ਉੱਥੇ
0: ਜੀ
3: ਤੇ ਉਮੀਦ ਕਰਦੇ ਆ ਵਧੀਆ ਗੱਲ ਆ ਜੇ ਕੇਂਦਰ ਨੇ ਟਾਈਮ ਮੀਟਿੰਗ ਦਿੱਤੀ
0: ਜੀ
3: ਕਿਉਂਕਿ ਕੋਈ ਵੀ ਮਸਲੇ ਦਾ ਹੱਲ ਆ ਜੀ ਉਹ ਬੈਠ ਕੇ ਹੋਣਾ ਲੜਾਈ ਨਾਲ ਕੋਈ ਮਸਲਾ ਹੱਲ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਤੇ ਬੈਠਣਾ ਪਊਗਾ ਇਹਨਾਂ ਨੂੰ ਆਪਦੀ ਸਟੱਡੀ ਕਰ ਲੈਣੀ ਚਾਹੀਦੀ ਹੁਣ
0: ਜੀ
3: ਵੀ ਅਸੀਂ ਉਹਨੂੰ ਕੀ ਕੀ ਮੰਗਾਂ ਦੇਣੀ ਨੇ ਕੀ ਕੀ ਕਹਿਣਾ ਹਨਾ
0: ਬਿਲਕੁਲ ਹੈ ਜੀ
2: ਸ਼ੈਲੀ ਵੀਰ ਜੀ 2 ਮੰਤਰੀ ਤੇ ਜਿਹੜੇ ਸ਼ਿਵਰਾਜ ਚੌਹਾਨ ਆ ਹੈ ਜੀ ਤੇ ਪਿਯੂਸ਼ ਗੋਇਲ
3: ਹਾਂਜੀ
2: ਤੇ ਪਿਯੂਸ਼ ਗੋਇਲ ਤਾਂ ਹਮੇਸ਼ਾ ਬਿਜ਼ਨਸ ਮਾਈਂਡਡ ਬੰਦਾ ਹੈਗਾ ਆ ਜੀ
0: ਜੀ
2: ਤੇ ਤੀਜਾ ਆ ਗਿਆ ਹੁਣ ਐਤਕੀ ਮਨੋਹਰ ਲਾਲ ਬੁੱਕ ਜਾਣੀ ਕਿ ਮਨੋਹਰ ਲਾਲ ਖੱਟੜ
0: ਹੈ
2: ਜੀ ਤੇ ਇਹਨਾਂ ਤੋਂ ਤੁਸੀਂ ਕੀ ਉਮੀਦ ਕਰਦੇ ਹੈਗੇ ਆ ਵੀ ਹਾਂ ਜੀ ਵੀ ਇਹ ਗੱਲ ਨੂੰ ਕਿਸੇ ਸਿਰੇ ਲਾਉਣਗੇ ਜੀ
3: ਗੱਲ ਚਾਹੇ ਨਾ ਲੱਗੇ ਫਿਲਹਾਲ ਜਿਹੜੇ ਬੈਠਣਗੇ ਹਲੇ ਬੈਠਣਾ ਹੀ ਬਹੁਤ ਵੱਡੀ ਗੱਲ ਆ ਜੀ ਇਹਨਾਂ ਨਾਲ ਬੈਠ ਕੇ ਜਦੋਂ ਕੋਈ ਗੱਲਾਂ ਰੱਖਾਂਗੇ ਵੈਸੇ ਪਿਛਲੀ ਵਾਰ ਵੀ ਜਿਹੜੇ ਆਪਣੇ ਗੋਇਲ ਸਾਹਿਬ ਨੇ ਇਹ ਪਿਛਲੀ ਵਾਰ ਵੀ ਇਹ ਗੱਲ ਸੁਣ ਚ ਆਈ ਸੀ ਵੀ ਬੜੇ ਇਹ ਮੋਦੀ ਦੇ ਕੋਜ ਨੇ
0: ਜੀ
3: ਜਿਹੜੀ ਗੱਲ ਕਹਿੰਦੇ ਨੇ ਹੋ ਜਾਂਦੀ ਹੈ ਵੈਸੇ ਪਿਛਲੀ ਵਾਰ ਵੀ ਇਹਨਾਂ ਨੇ ਕਾਫੀ ਡਿਕੇਡ ਆਏ ਸੀ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਵੀ ਗੱਲ ਹੱਲ ਨਾ ਹੋ ਹੀ ਜਾਵੇ
0: ਜੀ,
3: ਤਾਂ ਫੇਰ ਵੀ ਉਮੀਦ ਤਾਂ ਚਲੋ ਹੁੰਦੀ ਹੋ ਨਾ ਜੀ ਕੋਈ ਪਲੱਸ ਪੁਆਇੰਟ ਆਵੇ
0: ਜੀ,
3: ਕਿ ਉਮੀਦ ਤੇ ਸਾਰੀ ਦੁਨੀਆਂ ਚ ਕਾਇਮ ਆ ਜੀ
0: ਜੀ।
3: ਸ਼ਿਵਰਾਜ ਚੌਹਾਨ ਤਾਂ ਆਪਣੇ ਆ ਕੇ ਵੀ ਗਏ ਨੇ ਜਦੋਂ ਇੱਥੇ ਹੜਤੀ ਉਹ ਗੋਡੇ ਗੋਡੇ ਪਾਣੀ ਚ ਉਤਰੇ ਸੀਗੇ
0: ਜੀ,
3: ਤੇ ਕਰਨਾ ਕੋਈ ਉਮੀਦ ਦਿਖਦੀ ਤਾਂ ਹੈ ਨੀ। ਚਲੋ ਇੱਕ ਪਲੱਸ ਗੱਲ ਇਹ ਹੁੰਦੀ ਆ ਨਾ ਜਦ ਤੁਸੀਂ ਬੈਠਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ ਕੋਈ ਸੁਖਾਲੀ ਮੀਟਿੰਗ ਹੋਵੇ ਚੰਗੀਆਂ ਗੱਲਾਂ ਦਾ ਰਾਹ ਨਿਕਲੇ
0: ਜੀ,
3: ਉਮੀਦ ਹੀ ਕਰ ਸਕਦੇ ਆ ਜੀ।
0: ਬਿਲਕੁਲ ਜੀ,
3: ਕੇਂਦਰ ਵੈਸੇ ਸੁਣਨ ਦਾ ਤਿਆਰ ਨੀ, ਇੱਕ ਪਾਸੇ ਅਮਰੀਕਾ ਤੇ ਭਾਰਤ ਡੀਲ ਹੋ ਰਹੀ ਆ
0: ਜੀ,
3: ਉਹਦੇ ਵਿੱਚ ਉਹ ਵੀ ਗੱਲਾਂ ਰੱਖਣਗੇ ਕੁਛ ਆਪਦੀਆਂ ਜੀ, ਹੋਣੀ ਨੀ ਚਾਹੀਦੀ ਸਾਨੂੰ ਇਹਦੇ ਬਾਰੇ ਬੜੇ ਪੜਾ ਹੋਆ
0: ਜੀ,
3: ਨੁਕਸਾਨ ਹੋਊਗਾ
0: ਜੀ,
3: ਰੱਖਣਗੇ ਕਿਸਾਨ ਜਿਹੜੇ ਗਏ ਨੇ ਸਟੱਡੀ ਕਰਕੇ ਜਾਣਗੇ ਆਪਣੀਆਂ ਗੱਲਾਂ ਰੱਖਣਗੇ
0: ਜੀ,
3: ਉਮੀਦ ਕਰਦੇ ਆ ਕੋਈ ਚੰਗੀ ਖਬਰ ਆਵੇ ਜੀ।
0: ਬਿਲਕੁਲ ਹੈ, ਬਿਲਕੁਲ ਹੈ ਜੀ। ਸੈਣੀ ਸਾਹਿਬ ਕੁਝ ਹੋਰ ਕਹਿਣਾ ਪੁੱਛਣਾ ਚਾਹੋਗੇ ਜੀ ਸ਼ੈਲੀ ਜੀ ਤੋਂ?
2: ਸ਼ੈਲੀ ਵੀਰ ਜੀ, ਇੱਕ ਜਿਹੜੀ ਮੇਰੀ ਸ਼ੰਕਾ ਆ ਉਹ ਦੂਰ ਕਰੋ
0: ਜੀ।
2: ਗੱਲ ਇੱਦਾਂ ਹੈਗੀ ਆ ਕਿ ਅਸੀਂ ਰੋਜ਼ ਜਿਹੜੀਆਂ ਵੀਡੀਓ ਦੇਖਦੇ ਹੈਗੇ ਆ ਕਿ ਯੂਰੀਆ ਪਾ ਕੇ ਦੁੱਧ ਬਣਾਉਣ ਡਏ ਆ, ਹਾਂਜੀ
0: ਜੀ,
2: ਵੀ ਨਾਲ ਆਉਂਦੀਆਂ ਵੀ ਹਾਂਜੀ, ਨੋ ਡਾਊਟ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੰਦੇ ਹੈਗੇ ਆ, ਅਸੀਂ ਪਿੰਡਾਂ ਚ ਦੇਖਦੇ ਹੈਗੇ ਆ ਵੀ ਆ ਜਿਹੜਾ ਇਹ ਆ ਪਸ਼ੂ ਰੱਖਣ ਦੀ ਪ੍ਰਥਾ ਜਿਹੜੀ ਆ ਬਹੁਤ ਘੱਟ ਗਈ ਆ
0: ਜੀ।
2: ਅਸੀਂ ਖੁਦ ਜਿਹੜਾ ਹੈਗਾ ਆ ਸਵੇਰੇ ਡੋਲੂ ਚੱਕ ਕੇ ਤੁਰ ਪੈਂਦੇ ਹੈਗੇ ਆ ਜੀ, ਉਹ ਆਪਣੇ ਪਿੰਡ ਦੇ ਵਿੱਚੋਂ ਪਿੰਡ ਦਾ ਜਿਹੜੀ ਜਰੂਰਤ ਆ ਉਹ ਨੀ ਪੂਰੀ ਹੁੰਦੀ ਜੀ, ਫਿਰ ਸਾਡੇ ਲਾਗੇ ਇੱਕ ਵੱਡਾ ਪਿੰਡ ਹੈਗਾ ਆ ਜੀ, ਉੱਥੋਂ ਵੀ ਲੋਕੀ ਡੋਲੂ ਚੱਕ ਕੇ ਸਾਡੇ ਪਿੰਡ ਆ ਜਾਂਦੇ ਆ ਤੇ ਸਾਡੇ ਪਿੰਡ ਵਾਲੇ ਡੋਲੂ ਚੱਕ ਕੇ ਉਹਨਾਂ ਦੇ ਪਿੰਡ ਚੱਲ ਜਾਂਦੇ ਆ, ਗੱਲ ਉੱਥੇ ਫੇਰ ਨੀ ਬਣਦੀ, ਫੇਰ ਆਉਂਦੇ ਪੈਕਟ ਲੈ ਆਉਂਦੇ ਆ ਜੀ। ਤੇ ਉਹ ਜਿਹੜੇ ਹੈਗੇ ਆ ਵੀ ਇੱਕ ਪਾਸੇ ਤਾਂ ਏਦਾਂ ਨੀ, ਇੱਕ ਬੰਦੇ ਕੋਲੋਂ ਮੈਂ ਦੁੱਧ ਲੈਂਦਾ ਹੈਗਾ ਸੀਗਾ ਜੀ, ਮੈਨੂੰ ਬਾਅਦ ਚ ਪਤਾ ਲੱਗਾ 15 ਦਿਨ ਮੈਨੂੰ ਘਰ ਦੇ ਕਹਿਣ ਮਲਾਈ ਨੀ ਆਉਂਦੀ, ਮੈਂ ਉਹਨੂੰ ਕਹਿਣਾ ਮਲਾਈ ਨੀ ਆਉਂਦੀ, ਉਹ ਕਹਿੰਦਾ ਫਰਿੱਜ ਤੁਹਾਡਾ ਠੀਕ ਨੀ ਹੈਗਾ, ਸੰਡਕ ਨੀ ਪੂਰੀ ਕਰਦਾ, ਮੈਂ ਫਰਿੱਜ ਠੀਕ ਕਰਨ ਵਾਲਾ ਲੈ ਆਂਦਾ। ਉਹ ਫਰਿੱਜ ਚੈੱਕ ਕਰੀ ਗੱਲੇ, ਉਹ ਕਹਿੰਦਾ ਕਿ ਜੀ ਫਰਿੱਜ ਨੂੰ ਤਾਂ ਕੁਛ ਨੀ ਹੋਇਆ, ਤੁਸੀਂ ਪ੍ਰੋਬਲਮ ਤਾਂ ਦੱਸੋ ਕੀ ਆ, ਮੈਂ ਕਿਹਾ ਸਾਡੇ ਦੁੱਧ ਤੇ ਮਲਾਈ ਨੀ ਆਉਂਦੀ, ਉਹਨੇ ਮਾਰਿਆ ਮੱਥੇ ਤੇ ਹੱਥ, ਕਹਿੰਦਾ ਫਿਰ ਦੁੱਧ ਚੈੱਕ ਕਰਾਓ ਤੁਸੀਂ, ਹਾਂਜੀ। ਉਹ ਬਾਅਦ ਚ ਮੈਨੂੰ ਪਤਾ ਲੱਗਾ ਵੀ ਉਹਦੀ ਮੱਝ ਤਾਂ 2 ਮਹੀਨੇ ਪਹਿਲਾਂ ਤਾਂ ਦੁੱਧ ਦੇਣਾ ਬੰਦ ਕਰ ਗਈ ਸੀ, ਉਹ ਆਪ ਦਾ ਪੈਕਟ ਵਾਲਾ ਚਾਹੁੰਦਾ ਸੀ ਤੇ ਸਾਨੂੰ ਪਾਊਡਰ ਲਾ ਲਾ ਦੇ ਗਿਆ, ਹਾਂਜੀ। ਮੈਂ ਜਵਾਬ ਨੀ ਸੀ ਦਿੰਦਾ ਵੀ ਸੱਜਣੇ ਆ ਵੀ ਕਾਹਦੇ ਵਾਸਤੇ ਜੀ, ਤੇ ਜਦੋਂ ਏਦਾਂ ਦੇ ਹਾਲਾਤ ਹੈਗੇ ਆ ਤੇ ਲੈਟ ਇਟ ਕਮ, ਇਹਨੂੰ ਆਉਣ ਦਿਓ, ਦੇਖਦੇ ਹੈਗੇ ਕੀ ਹੈਗਾ ਜੀ, ਕਿਸੇ ਲੋਕਾਂ ਨੂੰ ਸ਼ੁੱਧਤਾ ਵਾਲੀ ਚੀਜ਼ ਜੇ ਮਿਲਦੀ ਆ ਪੈਸੇ ਖਰਚ ਕੇ ਤੇ ਉਹ ਯੂਰੀਆ ਪੀਣ ਨਾਲੋਂ ਤਾਂ ਉਹ ਚੰਗਾ ਹੈ ਨਾ ਜੀ
0: ਜੀ,
2: ਇਹਦੇ ਬਾਰੇ ਤੁਸੀਂ ਕਾਇੰਡਲੀ ਜਰੂਰ 2 ਸ਼ਬਦ ਜਰੂਰ ਕਹੋ।
3: ਨਹੀਂ ਸ਼ਨੇ ਸਾਹਿਬ ਗੱਲ ਇਹ ਆ, ਦੇਖੋ ਤੁਸੀਂ ਵੀ ਪਿੰਡਾਂ ਚ ਆਏ ਹੋ, ਅਸੀਂ ਵੀ ਪਿੰਡਾਂ ਚ ਹੀ ਆ
0: ਜੀ,
3: ਖੈਰ ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਜਿੰਨਾ ਦੁੱਧ ਨਕਲੀ ਇੱਥੇ ਬਣਦਾ ਉਨਾ ਪੈਦਾ ਨਹੀਂ ਹੁੰਦਾ ਜਿੰਨਾ ਬਣ,
0: ਬਿਲਕੁਲ
3: ਪਰ ਅਸੀਂ ਪਿੰਡਾਂ ਚ ਰਹਿੰਦੇ ਯਾਰ, ਅਸੀਂ ਵੀ ਤਕਰੀਬਨ ਕਈ ਵਾਰ ਦੁੱਧ ਸਾਨੂੰ ਵੀ ਲੈ ਕੇ ਆਉਣਾ ਪੈਂਦਾ
0: ਜੀ,
3: ਅਸੀਂ ਵੀ ਕਈ ਵਾਰ ਜਦੋਂ ਸਾਡੀਆਂ ਮੱਝਾਂ ਹਟ ਜਾਂਦੀਆਂ ਨੇ ਅਸੀਂ ਵੀ ਉਦੋਂ ਧਾਰੇ ਦੁੱਧ ਧੋ ਲੈਂਦੇ,
0: ਬਿਲਕੁਲ,
3: ਪਰ ਸਾਡੇ ਨਾਲ ਕਦੇ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਜੀ। ਜਦੋਂ ਅਸੀਂ ਗਰਮ ਕਰਦੇ ਹਾਂ ਉਦੋਂ ਦੇਖਿਆ ਵੀ ਗਰਮ ਕਰਕੇ ਕਿਤੇ ਫ੍ਰਿਜ ਚ ਰੱਖਤਾ
0: ਜੀ,
3: ਤਾਂ ਉਹ ਜਿਵੇਂ ਪਲਾਸਟਿਕ ਨੀ ਹੁੰਦਾ ਪਲਾਸਟਿਕ ਉੱਪਰ,
0: ਹਾਂਜੀ,
3: ਇਸ ਤਰ੍ਹਾਂ ਦਾ ਕਈ ਵਾਰ ਸ਼ਿਕਾਇਤਾਂ ਆਈਆਂ ਨੇ, ਪਰ ਸਾਡੇ ਆਪਦੇ ਘਰੇ ਨੀ ਆਈ ਅੱਜ ਤੱਕ, ਕਿੰਨੀ ਵਾਰ ਅਸੀਂ ਦੁੱਧ ਲਿਆ ਵੀ ਆ, ਪਰ ਕਈ ਇਹ ਬਣਦਾ ਹੈਗਾ ਜੀ ਦੁੱਧ ਨਕਲੀ
0: ਜੀ,
3: ਪਰ ਇਹ ਤੇ ਸਾਨੂੰ ਤਾਂ ਪਰਖ ਪੈ ਜਾਂਦੀ ਆ ਜੀ, ਤਕਰੀਬਨ ਪਤਾ ਨੀ ਕਿਵੇਂ ਪੈਂਦੀ ਆ
0: ਜੀ।
2: ਵੀਰ ਜੀ ਮੇਰੇ ਘਰ ਬਿਜਲੀ ਸ਼ਾਰਟੇਜ ਆ ਗਈ ਸੀ
0: ਜੀ,
2: ਉਹ ਸਰ ਮੈਂ ਸੋਰੀ ਟੂ ਇੰਟਰਪਟ, ਮੈਂ ਨਾ ਮਤਲਬ ਦੁੱਧ ਜਿਹੜਾ ਹੈਗਾ ਆ ਸਾਡੇ ਜਿੱਥੋਂ ਅਸੀਂ ਮੱਝਾਂ ਦਾ ਦੁੱਧ ਲੈਣੇ ਆ, ਉਹਨਾਂ ਦੇ ਦੁੱਧ ਦੀ ਸ਼ਾਰਟੇਜ ਆ ਗਈ, ਉਹਨਾਂ ਨੇ ਸਾਰੀਆਂ ਬਾਨਾਂ ਦਾ ਘਟਾ ਤਾ ਜੀ
0: ਜੀ,
2: ਤੇ ਮੇਰੇ ਇੱਕ 2 ਬੇਟੀਆਂ ਰਹਿੰਦੀਆਂ ਹੈਗੀਆਂ ਜੀ, ਉਹ ਬਚਪਨ ਚ ਉਹਨਾਂ ਦੀ ਮਾਂ ਮਰ ਗਈ ਸੀ ਤੇ ਮੈਂ ਬੱਚੇ ਜਿਹੜੇ ਹੈਗੇ ਉਹਦੇ ਪਾਲਦਾ ਵੀ ਆਪੇ ਜਿਹੜੇ ਵੱਡੇ ਹੋ ਕੇ ਚੱਲ ਜਾਣਗੇ ਕਿਤੇ, ਉਹ ਮੇਰੇ ਹੀ ਗੱਲ ਪੈ ਗਏ ਜੀ, ਉਹ ਮੈਨੂੰ ਸਵੇਰੇ ਹੀ ਤੜਕੇ ਦੁੱਧ ਪਾਉਣਾ ਪੈਂਦਾ ਉਹਨਾਂ ਨੂੰ, ਤੇ ਉਹ ਸ਼ਾਰਟੇਜ ਕਰਕੇ ਮੈਂ ਪੈਕਟ ਲੈ ਕੇ ਆਉਂਦਾ ਸੀ, ਉਹ ਪੈਕਟ ਵਾਲਾ ਨੀ ਦੁੱਧ ਪੀਂਦੀਆਂ ਜੀ, ਮੈਂ ਬੇਰਕਾ ਦਾ ਵੀ ਜਾ ਕੇ ਦੇਖ ਲਿਆ, ਮੈਂ ਅਮੁਲ ਦਾ ਲਿਆ ਕੇ ਵੀ ਦੇਖ ਲਿਆ, ਜਿਹੜਾ ਮੱਝ ਦਾ ਜਵਾਵਾਂ ਆਉਣਾ ਉਹ ਉਹਨਾਂ ਨੇ ਪੀਣਾ, ਉਹਦੀ ਦੂਜੇ ਦੀ ਅਸੀਂ ਚਾਹ ਬਣਾਉਣੀ ਜੀ।
0: ਕਿਆ ਬਾਤ ਹੈ ਜੀ, ਜਾਨਵਰ
3: ਮਤਲਬ ਜਾਨਵਰ ਸਿਆਣੇ ਨੇ ਜੀ,
0: ਬਿਲਕੁਲ ਹੈ ਜੀ,
2: ਬਿਲਕੁਲ ਜਾਨਵਰ ਸਿਆਣੇ ਹੈਗੇ ਆ, ਤੇ ਮੈਂ ਉਹੀ ਬੇਨਤੀ ਕਰਦਾ ਹੈਗਾ ਆ ਕਿ ਆਪਾਂ ਇੱਕ ਚੀਜ਼ ਦੀ ਐਪਰੀਹੈਂਸ਼ਨ ਦੇ ਵਿੱਚ ਵੀ ਹਾਂ ਜੀ ਇਹਦਾ ਨੁਕਸਾਨ ਹੋ ਜਾਊਗਾ, ਇਹਦਾ ਏਦਾਂ ਹੋ ਜਾਊਗਾ, ਆਪਾਂ ਨਿਰਾ ਵਿਰੋਧ ਨਾ ਕਰੀਏ, ਉਹਦੇ ਤੇ ਇੱਕ ਕੰਸੈਸਸ ਬਣਾਈਏ ਵੀ ਹਾਂ ਜੀ ਵੀ ਕਿਹੜੀ ਚੀਜ਼ ਜਿਹੜੀ ਹੈਗੀ ਆ ਉਹਦਾ ਸਾਨੂੰ ਫਾਇਦਾ ਹੋ ਸਕਦਾ, ਕਿਹੜੀ ਦਾ ਨੁਕਸਾਨ ਹੋ ਸਕਦਾ, ਉਹਦੇ ਮੁਤਾਬਕ ਜਿਹੜਾ ਹੈਗਾ ਆ ਗੱਲਬਾਤ ਕਰੀਏ, ਉਹਦੇ ਬਾਰੇ ਤੁਸੀਂ ਵੀ ਵਿਚਾਰ ਕਰਿਓ ਜੀ, ਤੇ ਮਿਹਰਬਾਨੀ ਸਰ, ਥੈਂਕ ਯੂ ਜੀ। ਹੋਰ
0: ਹਾਂਜੀ ਹਾਂਜੀ
3: ਨੁਕਸਾਨ ਬਾਰੇ ਤਾਂ ਐ ਆ ਜੀ, ਜਿਹੜਾ ਉੱਥੇ ਦਾ ਦੁੱਧ ਆ ਨਾ ਜੀ, ਉਹਦੇ ਵਿੱਚ ਆਪਾਂ ਸੁਣਨ ਨੂੰ ਸਾਰਿਆਂ ਨੂੰ ਆਇਆ ਵੀ ਉਹ ਡੰਗਰਾਂ ਨੂੰ ਮੀਟ ਪਾਉਂਦੇ
0: ਜੀ,
3: ਵੀ ਉਹ ਤੋਂ ਬਣੀਆਂ ਹੋਈਆਂ ਵਸਤੂਆਂ ਕਹਿ ਲੋ, ਵੀ ਉਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ ਨਹੀਂ, ਆਪਣੇ ਦੁੱਧ ਦੀ ਇੱਥੇ ਇੰਡੀਆ ਦੇ ਵਿੱਚ ਪੂਰਤੀ ਨਹੀਂ ਹੋ ਰਹੀ ਜੀ। ਲੋਕਾਂ ਨੇ ਸੱਚ ਆ ਤੁਹਾਡੀ ਗੱਲ, ਇਹ ਕਿੰਨੇ ਡੰਗਰ ਲੋਕਾਂ ਨੇ ਘਟਾਤੇ ਨੇ, ਪਸ਼ੂ ਘਟਾਤੇ ਨੇ ਜੀ ਇਹ
0: ਜੀ।
3: ਤਕਰੀਬਨ ਪਹਿਲਾਂ ਕੋਈ ਦੁੱਧ ਪਾਉਂਦਾ ਵੀ ਨੀ ਸੀ ਹੁੰਦਾ, ਵੇਚਦਾ ਨੀ ਸੀ ਹੁੰਦਾ
0: ਜੀ,
3: ਜਦੋਂ ਆਪਾਂ ਕਦੇ ਛੋਟੇ ਹੁੰਦੇ ਸੀ ਕਹਿਰਾ। ਤੇ ਇਹ ਤਾਂ ਹੁਣ ਚੱਲਣ ਚੱਲਿਆ ਕਿਉਂਕਿ ਮਹਿੰਗਾਈ ਨੇ ਲੋਕਾਂ ਦੀਆਂ ਚੀਕਾਂ ਕਢਾ ਰੱਖੀਆਂ ਨੇ ਜੀ
0: ਜੀ।
3: ਮਹਿੰਗਾਈ ਪਹਿਲਾਂ ਨਾ ਉਹ ਅੱਜ ਤੱਕ ਕਿੱਥੇ ਵੱਗ ਗਈ
0: ਜੀ,
3: ਇੱਕ ਪਸ਼ੂ ਨੂੰ ਰੱਖਣ ਤੇ ਖਰਚਾ ਪਤਾ ਕਿੰਨਾ ਆਉਂਦਾ ਜੀ
0: ਜੀ। ਪਸ਼ੂਆਂ ਦੀ ਫੀਡ ਦੇ ਵਿਚ ਜਿਦਾਂ ਮੀਟ ਵਗੈਰਾ ਜਾਂ ਵੇਸਟੇਜ ਵਗੈਰਾ ਜਿਹੜੀ ਹੈ ਮੀਟ ਦੀ ਉਹ ਮਿਲਾਉਂਦੇ ਆ, ਪਰ ਮੈਂ ਲੱਗਦਾ ਨੀ ਕਿ ਏਦਾਂ ਕਰਦੇ। ਚਲੋ ਸੁਣੀ ਸੁਣਾਈ ਗੱਲ ਜਿਦਾਂ ਤੁਸੀਂ ਵੀ ਦੱਸੀ ਆ, ਉਹ ਇੱਕ ਚੀਜ਼ਾਂ ਅਫਵਾਹ ਬਣ ਜਾਂਦੀ ਆ ਜਾਂ ਅੱਗੇ ਤੋਂ ਅੱਗੇ ਵੱਧਦੀ ਹੈ। ਹੁਣ ਜੇ ਇਸ ਚੀਜ਼ ਦੇ ਉੱਤੇ ਆਪਾਂ ਇਹ ਵੀ ਚੀਜ਼ ਦੇਖੀ ਜਾਵੇ ਕਿ ਜਿਹੜੀਆਂ ਹੁਣ ਜਿੱਦਾਂ ਆਪਾਂ ਖਾਦਾਂ ਪਾਉਂਦੇ ਹਾਂ ਫਸਲਾਂ ਨੂੰ, ਤੇ ਉਹ ਵੀ ਤਾਂ ਕਿਤੇ ਨਾ ਕਿਤੇ ਉਹ ਪਸ਼ੂਆਂ ਦੀਆਂ ਹੱਡੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਕਸ ਹੁੰਦੀਆਂ ਨੇ ਉਹਨਾਂ ਦੇ ਵਿੱਚ, ਤਾਂ ਉਹ ਫਿਰ ਉਹ ਆਪਾਂ ਉਹਦੇ ਉੱਤੇ ਵੀ ਪਾਬੰਦੀ ਲਾਵਾਂਗੇ ਫਿਰ ਉਸ ਚੀਜ਼ ਦੇ ਉੱਤੇ। ਸਰਚ ਮੈਂ ਜ਼ਰੂਰ, ਮੈਂ ਆਪਣੇ ਪੱਧਰ ਦੇ ਉੱਤੇ ਜ਼ਰੂਰ ਸਰਚ ਕਰਕੇ ਕਲੀਅਰ ਕਰਨ ਦੀ ਇਸ ਹਫ਼ਤੇ ਕੋਸ਼ਿਸ਼ ਕਰਾਂਗਾ ਕਿ ਸੱਚੀ ਹੀ ਫੀਡ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਹੈ ਜਾਂ ਨਹੀਂ ਹੈ।
3: ਖਿਲਾਫ ਆ ਜਿਹੜੇ ਅਸੀਂ ਆ ਪਾਉਂਦੇ ਨੀ, ਜੇ ਆਪਾਂ ਚਾਰਾ ਪਾਉਂਦੇ ਆ, ਚਾਰ ਪਾਉਂਦੇ ਆ
0: ਅਚਾਰ,
3: ਇਹ ਅਚਾਰ ਵੀ ਪਸ਼ੂਆਂ ਲਈ ਘਾਤਕ ਆ ਜੀ ਇਹ, ਪਰ ਹਟਦੇ ਅਸੀਂ ਫੇਰ ਨੀ
0: ਜੀ।
3: ਇਹ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ। ਜਿਹੜਾ ਅਸੀਂ ਖੇਤ ਦੇ ਵਿੱਚ ਵੱਧ ਤੋਂ ਵੱਧ ਯੂਰੀਆ ਪਾਉਂਦੇ ਆ, ਉਹਨਾਂ ਦਾ ਵੀ ਕਣਕ ਰਾਹੀਂ ਸਾਨੂੰ ਅਸਰ ਆਉਣ ਲੱਗ ਗਿਆ ਜੀ।
0: ਬਿਲਕੁਲ,
3: ਧਰਤੀ ਸਾਡੀ ਨਸ਼ੀਲੀ ਹੋ ਚੁੱਕੀ ਆ
0: ਜੀ ਜੀ। ਸੈਣੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ?
3: ਇਹਦੇ ਵਿੱਚ ਕੋਈ ਦੋ ਰਾਵਾਂ ਨੀ ਹੈਗੀਆਂ
0: ਜੀ। ਹਾਂਜੀ ਜੀ
2: ਵੀਰ ਜੀ, ਮੇਰੀ ਬੇਨਤੀ ਇਹ ਹੈਗੀ ਆ, ਭਾਰੇ ਸਾਹਿਬ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਪਤਾ ਹੈਗਾ ਕਿ ਮੈਂ ਜ਼ਿੰਦਗੀ ਚ ਆਂਡੇ ਨੂੰ ਹੱਥ ਨਹੀਂ ਲਾਇਆ, ਨਾ ਮੈਂ ਆਟਾ ਖਾਦਾ, ਨਾ ਮੈਂ ਮੀਟ ਖਾਦਾ। ਉਹਦੇ ਬਾਵਜੂਦ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਆ, ਸਾਡੇ ਜਿਹੜੇ NRI ਭਰਾ ਹੈਗੇ ਆ ਉਹੀ ਦੁੱਧ ਪੀ ਰਹੇ ਹੈਗੇ ਆ
0: ਜੀ, ਪੀਨੇ ਆ ਜੀ। ਬਿਲਕੁਲ ਜੀ,
2: ਹਾਂਜੀ, ਉਹ ਇਥੋਂ ਇੰਡੀਆ ਚੋ ਹੀ ਗਏ ਹੈਗੇ ਆ, ਉੱਥੇ ਜਾ ਕੇ ਉਹੀ ਦੁੱਧ ਪੀ ਰਹੇ ਹੈਗੇ ਆ। ਜੇ ਉਹ ਹਾਰਮਫੁਲ ਹੈ ਨੀ ਗਾ, ਤੇ ਫੇਰ ਸਾਨੂੰ ਯੂਰੀਆ ਵਾਲਾ ਹਾਰਮਫੁਲ ਪੀਣ ਨਾਲੋਂ ਉਹ ਪੀਣਾ ਜਿਹੜਾ ਹੈਗਾ ਆ ਬੈਟਰ ਨੀ ਗਾ
0: ਜੀ। ਉੱਥੇ ਸਾਰੇ ਧਰਮਾਂ ਦੇ ਲੋਕ ਨੇ ਉੱਥੇ ਵੀ
3: ਖਾਣ ਲੱਗੇ ਜੀ ਜੀ। ਹੁਣ ਕਿਸੇ ਨੂੰ ਆਪਾਂ ਕੀ ਰੋਕਾਂਗੇ, ਕੀ ਕਹਾਂਗੇ ਜੀ, ਜਿਹਨੇ ਖਾਣਾ ਪੀਣ ਉਹ ਤਾਂ ਖਾਊ ਪੀ ਲਓ।
0: ਬਿਲਕੁਲ ਜੀ,
2: ਫਿਰ ਸਿਰਫ ਇਸ ਚੀਜ਼ ਕਰਕੇ ਵਿਰੋਧ ਵੀ ਉੱਥੇ ਦੀਆਂ ਗਾਵਾਂ ਜਿਹੜੀਆਂ ਆ ਫੀਡ ਖਾਂਦੀਆਂ ਤੇ ਆ ਨਹੀਂ ਖਾਂਦੀਆਂ, ਸਾਨੂੰ ਦੁੱਧ ਜੇ ਸ਼ੁੱਧ ਮਿਲਦਾ ਹੈਗਾ ਆ ਤੇ ਆਪਾਂ ਉਸ ਚੀਜ਼ ਦੇ ਉੱਤੇ ਲੋਕਾਂ ਨੂੰ ਕਿਉਂ ਭਰਮ ਦੇ ਵਿੱਚ ਪਾਈਏ ਜੀ।
0: ਨਾਲੇ ਫੀਡ ਤਾਂ ਸੈਣੀ ਸਾਹਿਬ ਤੁਹਾਡੀ ਗੱਲ ਤੇ ਥੋੜਾ
2: ਮੈਂ ਕਹਿੰਦਾ ਜਿਹੜੀ
0: ਹੋਰ ਵਾਧਾ ਕਰਦਾ, ਡੈਨਮਾਰਕ ਦੀ ਜਿਹੜੀ ਫੀਡ ਕੰਪਨੀਆਂ ਨੇ ਨਾ ਬਣਾਉਣਗੀਆਂ ਤਿਆਰ ਕਰਦੀਆਂ, ਉਹਦਾ ਪੰਜ ਪੰਜ ਦਸ ਦਸ ਸਾਲ ਹੋ ਗਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੈਠ ਕੇ ਉੱਥੇ ਫੀਡ ਤਿਆਰ ਕਰ ਰਹੇ ਨੇ, ਕਿ ਉਹਨਾਂ ਤੋਂ ਆਪਾਂ ਪੈਕਟਾਂ ਦੇ ਵਿੱਚ ਵੱਡੇ ਬੋਰਿਆਂ ਚ ਲੈ ਕੇ ਨੀ ਆ ਰਹੇ ਫੀਡ ਤਿਆਰ ਕੀਤੀ, ਉਹ ਪਾਉਂਦੇ ਨੀ
3: ਆਪਣੇ ਪਸ਼ੂਆਂ ਨੂੰ? ਆਪਣਾ ਆਪਣਾ ਤੇ ਉਹਨਾਂ ਦੇ ਕਲਚਰ ਦਾ ਬਹੁਤ ਫਰਕ ਆ ਜੀ।
0: ਨਹੀਂ ਕਲਚਰ ਨੀ ਬਾਈ ਜੀ, ਡੈਨਮਾਰਕ ਦੀ ਬਹੁਤ ਦੁੱਧ ਦੇ ਵਿੱਚ ਬਹੁਤ ਵੱਡੀ ਕੰਪਨੀਆਂ ਨੇ, ਡੈਨਮਾਰਕ ਗਾਵਾਂ ਦੇ ਮੱਝਾਂ ਦੇ ਦੁੱਧ ਜਾਂ ਪ੍ਰੋਡਕਟ ਮਿਲਕ ਪ੍ਰੋਡਕਟ ਦੇ ਉੱਤੇ ਬਹੁਤ ਮਸ਼ਹੂਰ ਹੈ। ਉਹਨਾਂ ਦੀਆਂ ਮੱਝਾਂ ਗਾਵਾਂ ਦਾ ਸਾਰਾ ਕੁਝ ਤੁਸੀਂ ਵੀਡੀਓ ਦੇਖਿਆ ਹੋਣਾ, ਉਹਨਾਂ ਦੇ ਢਿੱਡਾਂ ਨੂੰ ਢੱਕਣ ਲਾਏ ਹੋਏ ਨੇ ਉਹਨਾਂ ਦੇ, ਤੇ ਉਹ ਕੰਪਨੀਆਂ ਉੱਥੇ ਆ ਚੁੱਕੀਆਂ ਨੇ, 10-15 ਸਾਲ ਹੋ ਗਏ ਉਹਨਾਂ ਨੂੰ ਆਇਆਂ ਨੂੰ ਵੇਖਿਆ ਨੂੰ ਇੰਡੀਆ 'ਚ।
3: ਨਹੀਂ ਹੋ ਸਕਦਾ ਕੋਈ ਖਾਣਾ ਪੀਣਾ ਚਾਹੇ ਖਾ ਪੀ ਸਕਦਾ
0: ਜੀ ਜੀ। ਸੈਣੀ ਸਾਹਿਬ
3: ਇਹ ਤਾਂ ਆਪਾਂ ਕਿਸ,
2: ਮੇਰੀ ਤਾਂ ਬੇਨਤੀ ਇਹ ਆ ਸਰ ਕਿ ਉਹਦੀਆਂ ਲੈਬ ਬਣਾਓ ਤੁਸੀਂ, ਤੇ ਜੇ ਉਹ ਦੁੱਧ ਜਿਹੜਾ ਹੈਗਾ ਆ ਹਾਰਮਫੁਲ ਨਹੀਂ ਹੈ, ਸਿਹਤ ਲਈ ਠੀਕ ਹੈਗਾ ਆ, ਤੇ ਮੈਂ ਤਾਂ ਉਹਨੂੰ ਕਹਿੰਦਾ ਹੈਗਾ ਆ ਵੀ ਇਟ ਇਜ਼ ਗੁੱਡ, ਇਟ ਇਜ਼ ਵੈਲਕਮਡ ਹੈਜੀ। ਉਹਦਾ ਕਾਰਨ ਆ, ਕਾਰਨ ਇਹ ਅਸੀਂ ਦਵਾਈਆਂ ਖਾਂਦੇ ਆ, ਦਵਾਈਆਂ ਚ ਪਤਾ ਨੀ ਕੀ ਕੀ ਹੈਗਾ ਆ ਜੀ, ਅਸੀਂ ਮਾੜਾ ਦੁੱਧ ਪੀਣ ਨਾਲੋਂ ਜਿਹੜਾ ਹੈਗਾ ਆ ਵੀ ਜਿਹੜੀ ਚੀਜ਼ ਚੰਗੀ ਜੇ ਮਿਲ ਰਹੀ ਹੈਗੀ ਆ ਤੇ ਉਹਦੇ ਵਾਸਤੇ ਤਾਂ ਸਾਨੂੰ ਸਵਾਗਤ ਕਰਨਾ ਚਾਹੀਦਾ ਹੈਗਾ ਆ। ਆਪਣੀਆਂ ਲੈਬ ਬਣਾਓ, ਟੈਸਟਿੰਗ ਕਰਾਓ ਕੀ ਕੋਈ ਖਾਂਦਾ ਕੀ ਨਹੀਂ ਖਾਂਦਾ। ਗੱਲ ਤਾਂ ਇਹ ਵੀ ਹਾਰਮਫੁਲ ਨਾ ਹੋਵੇ, ਗੱਲ ਤਾਂ ਇਹ ਆ ਵੀ ਸਿਹਤ ਲਈ ਹਾਰਮਫੁਲ ਨਾ ਹੋਵੇ, ਸਿਹਤ ਲਈ ਠੀਕ ਹੋਣਾ ਚਾਹੀਦਾ
0: ਜੀ।
3: ਨਹੀਂ ਨਹੀਂ
2: ਜੀ,
3: ਅੱਖਾਂ ਤੋਂ ਪਰੇ ਤਾਂ ਸਭ ਕੁਛ ਜਾਇਜ਼ ਆ ਜੀ, ਅੱਖਾਂ ਤੋਂ ਪਰੇ ਤਾਂ ਤੁਸੀਂ ਕੁਛ ਵੀ ਖਾ ਲਓ, ਅੱਖੀ ਦੇਖ ਕੇ ਤਾਂ ਬੰਦਾ ਮੱਖੀ ਨੀ ਨਿਕਲੀ ਜਾ ਸਕਦੀ
0: ਜੀ।
3: ਜਿਹੜੀ ਕਿ ਹੁਣ ਦਵਾਈਆਂ ਚ ਤੁਸੀਂ ਕਹਿ ਕੇ ਹਟੇ ਹੋ ਵੀ ਕੀ ਕੁਛ ਦਵਾਈਆਂ ਚ ਪੈਂਦਾ, ਕਿੰਨੀਆਂ ਡੁਪਲੀਕੇਟ ਦਵਾਈਆਂ ਬਣਦੀਆਂ ਨੇ, ਕਿਹੋ ਜਿਹਾ ਸਬ ਸਟੈਂਡਰਡ ਦਵਾਈਆਂ ਨੇ ਆਪਣੇ ਕੋਲ ਇੱਥੇ ਪਹੁੰਚਦੀ ਨੇ, ਆਪਾਂ ਖਾਂਦੇ ਹਾਂ, ਜਿਹੜੀ ਚੀਜ਼ ਦਾ ਨਹੀਂ ਪਤਾ ਕਦੇ ਖਾਧੀ ਵੀ ਜਾ ਸਕਦੀ, ਕੋਈ ਵੱਡੀ ਗੱਲ ਨੀ
0: ਜੀ,
3: ਪਰ ਜੇ ਤੁਹਾਨੂੰ ਪਤਾ ਲੱਗ ਜੇ ਆਪਾਂ ਉਹ ਖਾਂਦੇ ਤਾਂ ਨੀ ਹੈਗੇ ਜੀ ਫਿਰ।
2: ਸਰ ਮੇਰੀ ਬੇਨਤੀ ਉਹਦੀ ਲੈਬ ਤੋਂ ਟੈਸਟਿੰਗ ਕਰਾਓ, ਵੀ ਹਾਰ ਆਪਾਂ ਨੂੰ ਤਾਂ ਨਹੀਂ ਬੰਦੇ ਲਈ ਨੁਕਸਾਨਦਾਇਕ ਤਾਂ ਨਹੀਂ ਹੈ ਨਾ, ਗੱਲ ਤਾਂ ਇਹ ਵੀ ਜੇ ਨੁਕਸਾਨਦਾਇਕ
3: ਹੈਗਾ ਸਰਕਾਰ ਜਦੋਂ ਕਰ ਦਿਓ ਜੀ। ਸੈਣੀ ਸਾਹਿਬ
2: ਸਾਡੇ ਜਿਹੜੇ ਯੂਰੀਆ ਦੇ ਨਾਲ ਜਿਹੜੇ ਬਣਦੇ ਹੈਗੇ ਆ ਉਹਦੇ ਨਾਲ ਚੰਗਾ ਹੀ ਹੋਊਗਾ।
0: ਬਿਲਕੁਲ, ਲੋ ਆਪਣੇ ਨਾਲ ਅਮਰੀਕਾ ਤੋਂ ਔਜਲਾ ਸਾਹਿਬ ਜੁੜੇ ਗਏ ਨੇ, ਉਹਨਾਂ ਨੂੰ ਪੁੱਛ ਲੈਂਦੇ ਆ ਉਹ ਦੁੱਧ ਕਿਹੜਾ ਪੀਂਦੇ ਆ ਉੱਥੇ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ,
2: ਪੀਂਦੇ ਆ ਇੰਨਾ ਦਿਮਾਗ ਚੱਲਦਾ ਹੈ ਪੀਂਦੇ ਹੀ ਆ।
3: ਅਰਜਵੀਰ ਸ਼ੈਲੀ ਵੀਰਾ
2: ਸਤਿ ਸ੍ਰੀ ਅਕਾਲ
3: ਜੀ ਸ਼ੈਲੀ ਵੀਰ, ਤੇ ਵੀ ਗੀਤ ਲਿਖਣਾ ਪੈਣਾ ਵੀ ਈਦ ਦਾ ਹੀ ਚੰਦ ਹੋ ਗਿਆ, ਖਾਈ ਤਾਂ ਆਪਣੇ ਉਹਦੇ ਵਧੀ ਜਾਂਦੇ ਨੇ ਲੀਡ ਮਿਲਦਾ, ਹੌਲੀ ਹੌਲੀ ਸਾਨੂੰ ਨਾ ਦੱਸਣਾ ਪਿਆ ਕਰੇ ਭਾਈ ਅਸੀਂ ਸ਼ੈਲੀ ਵੀਰੇ ਨੀ ਜਾਣਦੇ, ਸ਼ਾਇਦ ਸਾਨੂੰ ਨਹੀਂ ਜਾਣਦਾ ਲੱਗ
0: ਜੀ।
3: ਨਹੀਂ ਕੰਮ ਵਧੀਆ ਗੱਲ ਜ਼ਿਆਦਾ ਹੋ ਗਿਆ ਜੀ, ਹੁਣ ਨਹੀਂ ਨਹੀਂ ਹੱਸਦੇ ਆ ਵੀਰੇ, ਹੱਸਦੇ ਤੇ
2: ਸ਼ੈਲੀ ਵੀਰੇ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਮੈਨੂੰ ਨਾ ਇੱਕ ਗੱਲ ਇਹਦੇ ਵਿੱਚੋਂ ਇਹ ਨਿਕਲੀ
0: ਜੀ
2: ਕਿ ਕੋਈ ਵੀ ਚੀਜ਼ ਹੈ ਆਪਾਂ ਦੇਖੋ ਆਪਾਂ ਉਹ ਉਮਰ ਹੰਢਾਈ ਹੋਈ ਹੈ ਤਕਰੀਬਨ, ਚਲੋ ਭਾਰ ਜ ਨਹੀਂ ਆਪਾਂ ਤਾਂ ਹੈਗੇ ਹੀ ਆ, ਜਦੋਂ ਆਪਣੇ ਸਾਰਾ ਕੁਛ ਘਰੇ ਹੀ ਹੁੰਦਾ ਸੀ,
0: ਬਿਲਕੁਲ
2: ਹੁੰਦਾ ਸੀ ਨਾ, ਘੱਟੋ ਘੱਟ ਮੈਂ ਇੱਕ ਚੀਜ਼ ਤਾਂ ਦੇਖੀ ਹੈ ਵੀ ਸਿਆਲਾਂ ਚ ਕੱਲਾ ਨੂਣ ਬਾਹਰੋਂ ਆਉਂਦਾ ਹੁੰਦਾ ਸੀ ਆਪਣੇ, ਬਾਕੀ ਦਾ ਬੱਟਾਂ ਤੋਂ ਹੀ ਨਹੀਂ ਸੀ ਮੁੱਕਦਾ ਹੁੰਦਾ ਸਮਾਂ।
0: ਭਾਜੀ ਮੈਂ ਵੀ ਇੰਨਾ ਨਵਾਂ ਨੀ ਗਾ,
2: ਨਹੀਂ ਨਹੀਂ ਪਰ ਜਿਹੜੀ ਤੁਸੀਂ ਜਦੋਂ ਜਵਾਨ ਜੇ ਹੋਏ ਉਦੋਂ ਥੋੜਾ ਜਿਹਾ ਟ੍ਰੈਂਡ ਚੇਂਜ
0: ਸਤਾਰਾਂ
2: ਸਾਲ ਦੇ ਹੋਏ ਨਾ ਜਦੋਂ, ਮਤਲਬ ਮੈਂ ਉਹ ਨੀ ਕਹਿੰਦਾ ਵੀ ਹਾਂ ਇਹ ਵੀ ਕਹਿ ਦਿੰਦੇ ਆ ਤੂੰ ਇੰਨਾ ਵੀ ਨਿਆਣਾ ਨੀ, ਤੇ ਮਤਲਬ ਕਹਿਣ ਦਾ ਇਹ ਹੈ ਕਿ ਜਦੋਂ ਅਸੀਂ ਘਰੋਂ ਇਹ ਚੀਜ਼ਾਂ ਸਾਡੇ ਹਾਲਾਤ ਘਰ ਦੇ ਇਹ ਬਣੀ ਗਏ
0: ਜੀ,
2: ਘਰਾਂ ਦੇ ਇਨਕਲੂਡ ਮਾਈ ਸੈਲਫ, ਮੈਂ ਨੀ ਕਹਿੰਦਾ ਵੀ ਮੈਂ ਬਾਹਰ ਹਾਂ, ਅਸੀਂ ਬਾਹਰੋਂ ਚੀਜ਼ਾਂ ਲਿਆਉਣ ਲੱਗ ਗਏ ਤੇ ਬਾਹਰ ਵਾਲੇ ਨੇ ਜਿਹੜਾ ਕੋਈ ਵੇਚਣਾ ਉਹ ਵੇਚੀ ਜਾਂਦੇ,
0: ਇੰਪੋਰਟ ਐਕਸਪੋਰਟ ਹੋਣਾ ਸ਼ੁਰੂ ਹੋ ਗਿਆ।
2: ਹਾਂਜੀ ਦੁੱਧ ਦਾ ਵੀ ਇਹੀ ਹਾਲ ਹੋਇਆ ਛੱਲੀ ਵੀਰੇ, ਹੁਣ ਤੁਸੀਂ ਦੇਖੋ ਵੀ ਦੁੱਧ ਕਿੰਨਾ ਗਲਤ ਦੁੱਧ ਬਣ ਰਿਹਾ, ਪਿੱਛੇ ਵੀ ਆਪਾਂ ਰੌਲਾ ਪਾਇਆ ਸੀ ਉਦੋਂ ਜਦੋਂ ਬੇਰਕ ਵਾਲੇ ਨੇ ਸਟ੍ਰਾਈਕ ਕਰੀ,
3: ਬਣ ਰਿਹਾ ਜੀ, ਮੰਨ ਰਿਹਾ ਤੁਹਾਡੀ ਗੱਲ,
2: ਉਦੋਂ ਘਟਿਆ ਸੀ ਦੁੱਧ ਜੀ, ਬੇਰਕਾ ਚ ਸਟ੍ਰਾਈਕ ਸੀ ਦੁੱਧ, ਹੁਣ ਨਹੀਂ ਆ ਰਹੀ ਨਾਲ ਵਿਆਹਾਂ ਦਾ ਜ਼ੋਰ ਸੀ ਪੂਰਾ
0: ਜੀ,
2: ਕਿਉਂ ਸਾਡੇ ਨਾ ਅਸੀਂ ਮਤਲਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਸਾਡੇ ਚ ਲਾਲਚ ਬਹੁਤ ਆ ਸੈਲਫ, ਮੈਂ ਅਮੀਰ ਹੋਵਾਂ ਦੂਆ ਮਰਦਾ ਇਸ ਚੀਜ਼ ਨਾਲ ਮਰੇ ਜਿਹਨੂੰ ਕੋਈ ਫਰਕ ਨਹੀਂ ਪੈਂਦਾ,
0: ਬਿਲਕੁਲ
2: ਉਹ ਜ਼ਹਿਰ ਤਾਂ ਜ਼ਹਿਰੇ ਆ ਨਾ ਜਿਹੜੀ ਖੇਤਾਂ ਚ ਪਈ, ਜਿਹੜੀ ਖੇਤਾਂ ਚ ਜ਼ਹਿਰ ਪਈ ਉਹ ਆਪਾਂ ਵੀ ਅੱਜ ਖਾਂਦੇ ਹਾਂ ਤੇ ਕੱਲ ਨੂੰ ਸਾਡੇ ਜਵਾਕਾਂ ਨੇ ਖਾਣੀ ਹੈ
0: ਜੀ,
2: ਖਾਣੀ ਤੇ ਸਾਡੇ ਜਵਾਕਾਂ ਨੇ ਵੀ ਜ਼ਹਿਰ ਉਹੀ ਆ ਨਾ,
0: ਬਿਲਕੁਲ ਆ ਜੀ,
2: ਅਸੀਂ ਕਈ ਚੀਜ਼ਾਂ ਤੋਂ ਬਹੁਤ ਵੇਸਟਡ ਆ, ਮੈਂ ਨੀ ਕਹਿੰਦਾ ਵੀ ਸਾਰਾ ਕੁਛ ਹੁਣ ਮਤਲਬ ਹਰ ਦੁੱਖ ਦਰਦ ਦਾ ਕਿਸਾਨ ਜਥੇਬੰਦੀਆਂ ਨੇ ਠੇਕਾ ਲਿਆ, ਪਰ ਕਈ ਚੀਜ਼ਾਂ ਦਾ ਪਾਠ ਬਣਾ ਕੇ ਇੱਧਰ ਨੂੰ ਧਿਆਨ ਦੇਣਾ ਬਣਦਾ
0: ਜੀ
2: ਥੋੜਾ ਬਹੁਤਾ, ਘਰਾਂ ਚ ਦੁੱਧ ਜਿਹੜਾ ਬਣਦਾ ਹੈ, ਹੁਣ ਇੱਕ ਦਿਨ ਰਾਜਨ ਬਾਈ ਜੀ ਨੇ ਵੀ ਗੱਲ ਕਰੀ ਸੀ ਕਿ ਇਹਨਾਂ ਦੇ ਜਿੱਥੋਂ ਦੁੱਧ ਲੈਂਦੇ ਨੇ ਥੋੜਾ ਜਿਹਾ ਘੱਟ ਗਿਆ ਕੀ ਹੋ ਗਿਆ, ਇਹਨਾਂ ਨੂੰ ਬਾਹਰੋਂ ਦੁੱਧ ਲੈਣਾ ਪਿਆ, ਬਿੱਲੀ ਦੁੱਧ ਨੀ ਪੀਤਾ ਬਿੱਲੀ ਨੇ, ਦੇਖੋ ਕਿੱਡੀ ਵੱਡੀ ਇਹ ਇੱਕ ਸਵਾਲ ਹੈ ਵੀ ਬਿੱਲੀ ਨੇ ਦੁੱਧ ਨੀ ਪੀਤਾ ਹੈਗਾ
0: ਜੀ,
2: ਇਹਦੇ ਵੱਲ ਵੀ ਸੈਲੀਬ੍ਰੇਟ ਥੋੜਾ ਜਿਹਾ ਥੋੜੀਆਂ ਜਥੇਬੰਦੀਆਂ ਨੂੰ, ਮੈਂ ਨੀ ਕਹਿੰਦਾ ਸਾਰਾ ਕੁਝ ਤੁਸੀਂ ਉਹ ਕਰਿਆ ਹੋਇਆ ਕਿ ਵੀ ਸਾਰਾ ਜ਼ਿੰਮੇਵਾਰੀ ਹੈ, ਪਰ ਥੋੜਾ ਬਹੁਤਾ ਜੇ ਪਾਠ ਵੰਡ ਲਏ ਜਾਣ ਥੋੜਾ ਜਿਹਾ, ਅਸਲ ਚ ਗੱਲ ਇਹ ਹੈ ਵੀ ਜਥੇਬੰਦੀਆਂ ਵਾਲੇ ਵੀ ਅਸੀਂ ਹੋ ਆ ਨਾ, ਉਹ ਵੀ ਆਪਣੇ ਚੋ ਹੀ ਨੇ
0: ਜੀ,
2: ਪੰਜਾਬ ਇਹ ਹੈ ਕਿ ਉਹੀ ਘਰ ਨੇ ਉਹੀ ਸਾਰਾ ਕੁਛ ਹੈ, ਸਾਡੇ ਸੈਲਫ ਰੈਸ ਬਹੁਤ ਜ਼ਿਆਦਾ ਆ, ਅਸੀਂ ਅਮੀਰ ਹੋਣ ਲਈ ਕੁਛ ਵੀ ਕਰ ਸਕਦੇ, ਆ 40-45 ਆਪਣੇ ਕੋਲ ਕਿੰਨੀਆਂ ਵੱਡੀਆਂ ਧਾਰਨਾ ਨੇ, ਮਾਲਟਾ ਕਾਂਡ ਹੋਇਆ ਸੀ 45-45 ਲੱਖ ਲਾ ਕੇ ਅਸੀਂ ਜਾਨ ਜੋਖਮ ਪਾ ਕੇ ਅਮਰੀਕਾ ਆਉਣ ਨੂੰ ਤਿਆਰ ਹਾਂ,
0: ਬਿਲਕੁਲ
2: ਹੈ ਕਿ ਨਹੀਂ ਜੀ, ਜਾਨ
3: ਬਿਲਕੁਲ
0: ਜੀ।
2: ਹਾਂਜੀ ਹਾਂਜੀ ਬਾਈ ਦੱਸੋ,
3: ਮੈਂ ਤਾਂ ਔਜਲਾ ਸਾਹਿਬ ਇਹ ਕਹਿੰਦਾ ਸੀ, ਮੈਂ ਤਾਂ ਕੁਛ ਗੱਲਾਂ ਸੁਣ ਕਰਕੇ ਲਾ ਲੋ ਕਰਨ ਕਰਕੇ ਲਾ ਲੋ, ਕੁਛ ਗੱਲਾਂ ਮੈਂ ਤਾਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਿਆ
0: ਜੀ,
2: ਬਿਲਕੁਲ
3: ਦੱਸੀ ਦਾ ਜਰੂਰ ਆ, ਕਹੀ ਦਾ ਜਰੂਰ ਆ, ਕੋਈ ਅਸਰ ਕਰੇ ਚਾਹੇ ਨਾ ਕਰੇ
0: ਜੀ,
3: ਅਸੀਂ ਆਪਦੀ ਗੱਲ ਕਹਿ ਦੇਣੀ ਆ
0: ਬਿਲਕੁਲ,
3: ਪਰ ਅਸੀਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਏ ਵੀ ਜਦੋਂ ਅਸੀਂ ਲਾਗੂ ਕਰ ਲਏ ਤਾਂ ਸਾਰੇ ਕਰ ਲੈਣਗੇ,
2: ਬਿਲਕੁਲ ਆਹੀ ਮੈਂ ਕਹਿਣ ਲੱਗਿਆ ਸੀ, ਆਹੀ ਗੱਲ ਕਹਿਣ ਲੱਗੀ, ਆਪਾਂ ਆਪਦੇ ਆਪ ਤੇ ਲਾਗੂ ਕਰੀਏ, ਮੈਂ ਉਹੀ ਗੱਲ ਫੇਰ ਆ ਗਈ
4: ਔਰ ਨੇਤਰ ਸਿੰਘ ਬਾਠਾਂ ਵਾਲੇ ਦੇ ਭੋਗ ਦੇ ਉੱਤੇ ਕਿਸਾਨ ਜਥੇਬੰਦੀ ਦੀ ਆਈ ਹੋਈ ਆ। ਉਹ ਮਤਲਬ ਸੜਕ ਤੇ ਜਿੰਨੀ ਸੜਕ ਸੀ ਉਨੀ ਨਾਲ ਜਿਹੜਾ ਕੱਚਾ ਰਾਹ ਸੀ ਉਹ ਨੀ ਛੱਡਿਆ ਸੀ। ਮੈਂ ਧਨੇਰ ਸੀ ਹੋਰ ਸੀ ਉਹਨੂੰ ਦਿਖਾਇਆ, ਮੈਂ ਕਿਹਾ ਆਹ ਤਾਂ ਨੀ
0: ਜੀ
4: ਉਹਨਾਂ ਨੇ ਕਰਿਆ ਕਾਰਪੋਰੇਟ ਨੇ ਆ ਕੇ
0: ਜੀ,
4: ਆਹ ਤਾਂ ਕਾਰਪੋਰੇਟ ਨੇ ਇਹਨਾਂ ਕੀਤਾ ਹੈਗਾ,
0: ਬਿਲਕੁਲ
4: ਇਹ ਤਾਂ ਜੱਟਾਂ ਨੇ ਕੀਤਾ ਕਿਸਾਨਾਂ ਨੇ ਕੀਤਾ
0: ਜੀ।
4: ਵੀ ਮਤਲਬ ਇੱਥੇ ਜੇ ਨਾਲ ਦੀ ਕੋਈ ਸਕੂਟਰ ਵੀ ਲੰਘਣਾ ਹੋਵੇ, ਲਿੰਕਨ ਰੋਡ ਸੀ ਉਹ, ਤੁਸੀਂ ਦੱਸੋ ਕਿਵੇਂ ਲੰਘੂ ਇੱਥੇ
0: ਜੀ,
4: ਇਹ ਕਿਹਨੇ ਕੀਤਾ ਜੀ?
0: ਬਿਲਕੁਲ
4: ਤੇ ਨੇਤਰ ਸਿੰਘ ਬਾਠਾਂ ਵਾਲਾ ਬੈਠਾ ਹੁੰਦਾ ਮਹਾਰਾਣੇ ਧਰਨਾ ਲਾਈ, ਤੇ ਧਰਨਾ ਤਾਂ ਪਿੰਡ ਲਾਉਣਾ ਚਾਹੀਦਾ ਪਹਿਲਾਂ
0: ਜੀ
4: ਟੋਲ ਪਲਾਜ਼ੇ ਤੇ। ਜੇ ਅਸੀਂ ਇੱਕਣ ਜਿਵੇਂ ਤੁਸੀਂ ਆ, ਤੁਹਾਡੇ ਕੋਲ ਜਿੰਨੀ ਵੀ ਖੇਤੀ ਆ, ਜੇ ਉਹਦੀ ਤੁਸੀਂ ਆਪਦੇ ਆਪ ਕਰਨਾ, ਤੁਹਾਨੂੰ ਦੇਖ ਕੇ ਘੱਟੋ ਘੱਟ ਕੋਈ ਤਾਂ ਅਕਲ ਲਊਗਾ ਨਾ
0: ਜੀ,
4: ਕੋਈ ਤਾਂ ਸਟੈਪ ਫਾਰਵਰਡ ਹੋਊਗਾ ਹੀ।
0: ਬਿਲਕੁਲ ਹੈ ਜੀ,
3: ਬਿਲਕੁਲ
4: ਘਰ ਦੀ ਇੱਕ ਡੰਗਰ ਰੱਖ ਕੇ, ਘਰ ਦਾ ਇੱਕ ਡੰਗਰ ਰੱਖ ਕੇ ਜਿਵੇਂ ਮਰਜ਼ੀ ਆ ਦੁੱਧ ਪੀਓ, ਘੱਟੋ ਘੱਟ ਅਸੀਂ ਆਪਦੇ ਲਈ ਆਪਦੀ ਸਿਹਤ ਲਈ ਤਾਂ ਕਰੀਏ ਨਾ
0: ਜੀ।
3: ਔਜਲਾ ਸਾਹਿਬ ਯਕੀਨ ਕਰਿਓ, ਸੱਚ ਬੋਲ ਬੋਲ ਕੇ ਅੱਧਾ ਪਿੰਡ ਬੈਰੀ ਬਣਾ ਲਿਆ
0: ਜੀ।
3: ਜੇ ਕਿਸੇ ਨੂੰ ਕਹਿਣੇ ਅਗਲਾ ਗੁੱਸਾ ਕਰਦਾ, ਅਗਲਾ ਕਹਿੰਦਾ ਤੈਨੂੰ ਜ਼ਿਆਦੇ ਅਕਲ ਆ ਮੇਰੇ ਨਾਲ, ਫਿਰ ਇਹਦੇ ਕਰਕੇ ਆਪਦੇ ਤੇ ਲਾਗੂ ਕਰ ਲਿਆ ਵੀ ਆਪ ਹੀ ਕਰ ਲਓ, ਇਹਨਾਂ ਲੋਕਾਂ ਦੇਖ ਕੇ ਸੁਧਰ ਜਾਣ, ਹੋ ਸਕਦਾ ਬੋਲ ਕੇ ਨਾ ਸੁਧਰਦੇ ਹੋਣ
0: ਜੀ।
3: ਬਹੁਤ ਔਜਲਾ ਸਾਹਿਬ ਗਾਲਾਂ ਖਾਣੀਆਂ ਪੈਂਦੀਆਂ ਨੇ ਜਦੋਂ ਕਿਸੇ ਨੂੰ ਕਹਿੰਦੇ ਆ ਜਾਂ ਗੱਲ ਕਰਦੇ ਆ ਨਾ,
0: ਬਿਲਕੁਲ ਹੈ ਜੀ,
3: ਬਹੁਤ ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਆ ਜੀ, ਬਹੁਤ ਮੁਸ਼ਕਿਲ ਆ। ਔਜਲਾ ਸਾਹਿਬ ਲੱਗਦਾ ਜੀ ਇੱਕ ਆਪਾਂ ਬੋਲਦੇ ਆ ਗੱਲ ਕਰਦੇ ਆ, ਪਰ
2: ਚਲੋ ਤੁਸੀਂ ਡਿਸਅਪੋਇੰਟ ਨਾ ਹੋਵੋ, ਜਿਹੜਾ ਬੰਦੇ ਦਾ ਹੋਕਾ ਦੇਣਾ ਫਰਜ਼ ਆ ਉਹ ਤੁਸੀਂ ਆਪਣਾ ਨਿਭਾਉਂਦੇ ਰਹੋ, ਬਾਕੀ ਜਿਹਦਾ ਭਰਾ ਵਕੀਲ ਹੋਵੇ ਉਹਨੂੰ ਵੈਸੇ ਨੀ ਘਬਰਾਉਣਾ ਚਾਹੀਦਾ। ਹਾਂਜੀ
4: ਤੁਸੀਂ ਘੱਟੋ ਘੱਟ ਆਪਦੇ ਲਈ ਇਹ ਚੀਜ਼ਾਂ ਪੈਦਾ ਕਰਨ ਲੱਗ ਜਾਓ, ਹਾਲਾਂਕਿ ਆਪਣੇ ਘਰਾਂ ਦੇ ਹਰੇਕ ਪਰਿਵਾਰ ਕੋਲ ਥੋੜਾ ਬਹੁਤਾ ਥਾਂ ਹੈਗਾ, ਤੁਸੀਂ ਉੱਥੇ ਆਪਦੇ ਘਰ ਲਈ ਸਬਜ਼ੀਆਂ ਬੀਜ ਸਕਦੇ ਹੋ, ਪਿਓਰ ਔਰਗੈਨਿਕ ਬੀਜ ਸਕਦੇ ਹੋ। ਆਪਾਂ ਬਹੁਤ ਕੁਛ ਛੱਡ ਗਏ, ਜਦੋਂ ਸਾਨੂੰ ਬਾਹਰੋਂ ਲੋੜ ਨੀ ਪਊ ਤਾਂ ਰੇਹੜੀ ਵਾਲਾ ਕਿਵੇਂ ਸਬਜ਼ੀ ਲੈ ਕੇ ਆਜੂ ਉਸ ਗਲੀ ਦੇ ਵਿੱਚ, ਜੇ ਪਤਾ ਹੀ ਆ ਭਾਈ ਇਹਨਾਂ ਨੇ ਖਰੀਦਣੀ ਹੋਏ ਨੀ
0: ਜੀ।
4: ਹਾਂਜੀ
3: ਤੁਸੀਂ ਯਕੀਨ ਕਰਿਓ, ਇਸ ਵਾਰ ਜਿਹਨੂੰ ਜ਼ਮੀਨ ਠੇਕੇ ਤੇ ਦਿੱਤੀ ਆ ਨਾ, ਉਹਨੂੰ ਪਹਿਲਾਂ ਇਹ ਗੱਲ ਕਹਿ ਕੇ ਦਿੱਤੀ ਆ ਵੀ ਥੈਲੇ ਤੋਂ ਵੱਧ ਰਿਹਾ ਨੀ ਪਾਵੇਗਾ, ਘੱਟ ਹੋਊ ਵੱਧ ਹੋਊ ਪੈਸੇ ਲੈ ਲਈ, ਜੇ ਮੈਂ ਫੜ ਲਿਆ ਰਿਹਾ ਪੈਂਦੇ ਨੇ ਤੇ ਤੋਂ ਉੱਥੀ ਜ਼ਮੀਨ ਛਡਾਊਂਗਾ, ਲਿਖਾ ਕੇ ਲਿਆ ਹੋਇਆ
0: ਜੀ।
4: ਨਹੀਂ ਉਹ ਠੀਕ ਹੈ, ਤੁਹਾਡੀ ਗੱਲ ਬਹੁਤ ਵਧੀਆ ਗੱਲ, ਮੈਂ ਉਹੀ ਕਹਿਣਾ ਵੀ ਆਪਣੇ ਆਪਾਂ ਆਪਣੇ ਘਰਾਂ ਚ ਥੋੜੇ ਥੋੜੇ ਥਾਂ ਹੈਗੀ ਨੇ, ਤੁਸੀਂ ਸਬਜ਼ੀਆਂ ਲਾ ਕੇ ਦੇਖੋ, ਸਬਜ਼ੀ ਇੰਨੀ ਉਤਰਦੀ ਹੈ, ਇੰਨਾ ਕੁਛ ਹੁੰਦਾ ਹੈ, ਮਤਲਬ ਤੁਹਾਨੂੰ ਲੋੜ ਹੀ ਨੀ ਪੈਂਦੀ। ਪਰ ਜੇ ਆਪਾਂ ਸ਼ੁਰੂ ਕਰਾਂਗੇ ਘਰਾਂ ਵਾਲੇ, ਆਪਾਂ ਅਸੀਂ ਨਹੀਂ ਖਰੀਦਾਂਗੇ ਤੇ ਬਾਹਰੋਂ ਆਪੇ ਸਬਜ਼ੀ, ਔਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਗ ਤੇ ਗੰਨਾ ਪਿੰਡਾਂ ਚ ਵੇਚਣਾ ਆਉਂਦਾ, ਇਹ ਸ਼ਰਮ ਦੀ ਉਹ ਗੱਲ ਹੈ, ਹੋਰ ਕੀ ਹੈ ਜੀ ਇਹ
0: ਜੀ।
3: ਔਜਲਾ ਸਾਹਿਬ ਯਕੀਨ ਕਰ ਲਿਓ, ਬਾਹਰਲੀ ਸਬਜ਼ੀ ਨਾ ਚਟਨੀ ਨਾ ਰੋਟੀ ਖਾਣੀ 10 ਗੁਣੇ ਵਧੀਆ ਜੀ
0: ਜੀ,
3: ਬਾਹਰਲੀਆਂ ਸਬਜ਼ੀਆਂ ਨਾ ਘਰ ਦੀ ਚਟਨੀ ਨਾ ਰੋਟੀ ਖਾਣੀ ਇੰਨਾ ਸਵਾਦ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ
0: ਜੀ ਜੀ,
4: ਆਪਣੇ
2: ਕਿਉਂਕਿ ਨੌਬਤ ਆਉਂਦੀ
4: ਉਹਨਾਂ ਨੂੰ ਇੰਨਾ ਸ਼ੌਂਕ ਆ ਸਬਜ਼ੀਆਂ ਸੁੱਕੀਆਂ ਦਾ, ਮਤਲਬ ਸਬਜ਼ੀ ਨੀ ਮੁੱਕਦੀ ਆਪਣੇ ਘਰੇ
0: ਜੀ,
4: ਮਤਲਬ ਇੰਨਾ ਇੰਨੀ ਸਬਜ਼ੀ ਉਤਰਦੀ ਹੈ
0: ਜੀ
3: ਬਰਾਬਰ ਹੋ ਗਈ ਜਦ ਮਰਜ਼ੀ ਦੇ
0: ਜੀ।
3: ਆ ਘਰ ਦੇ ਕਈ ਵਾਰ ਨਾ ਮੁੱਠੀ ਦਾ ਕਰੇਲੇ ਉੜ ਦੋ ਉਹਨਾਂ ਨੇ ਬਾੜ ਕਰੇਲੇ ਨੀ ਹੁੰਦੇ ਆਪਣੇ
0: ਜੀ,
3: ਉਹ ਮੁੱਠੀ ਕੁ ਉਤਰਦੇ ਹੁੰਦੇ ਨੇ, ਫਿਰ ਵੀ ਯਕੀਨ ਜਾਣੇ ਉਨੇ ਪਿਆਜ ਪਾ ਕੇ ਉਹ 3 ਟਾਈਮ ਚੱਲ ਜਾਂਦੇ ਨੇ
0: ਜੀ। ਬਿਲਕੁਲ ਹੈ ਜੀ, ਬਿਲਕੁਲ ਸੋਚਣਾ ਪੈਣਾ,
4: ਗੱਲ ਇਹੀ ਹੈ ਚਾਹੇ ਅਮਰੀਕਾ ਤੋਂ, ਸਵਾਲ ਤਾਂ ਇਹ ਹੈ, ਸਵਾਲ ਤਾਂ ਹੈ ਕਿ ਅਮਰੀਕਾ ਤੋਂ ਦੁੱਧ ਲੈਣ ਦੀ ਲੋੜ ਕਿਉਂ ਪਈ ਸਾਨੂੰ, ਸਵਾਲ ਇਹ ਹੈ ਇਹਨਾਂ ਦਾ ਚੀਜ਼ ਵੇਚਣੀ ਹੈ, ਅਸੀਂ ਉਧਰ ਨੂੰ ਕਿਉਂ ਨੀ ਸੋਚਦੇ ਵੀ ਲੋੜ ਕਿਉਂ ਪਈ, ਕਿ ਜਦੋਂ ਅਸੀਂ ਉਹ ਉਗਾਉਣੋਂ ਹਟ ਗਏ ਅਸੀਂ ਉਹ ਦੁੱਧ ਬਣਾਉਣ ਉਹ ਕਰਨ ਲੱਗ ਗਏ, ਦੁੱਧ ਮਾੜਾ ਮਿਲਦਾ ਤੇ ਜਵਾਕਾਂ ਨੂੰ ਜਿਵੇਂ ਰਾਜੇ ਦੀ ਧਾਰਨ ਕਿੱਡੀ ਵੱਡੀ ਹੈ, ਤੇ ਫਿਰ ਅਸੀਂ ਕਿਤੋਂ ਹੋਰ ਹੀ ਲਵਾਂਗੇ।
0: ਬਿਲਕੁਲ ਹੈ ਜੀ, ਬਿਲਕੁਲ ਹੈ।
4: ਬਿਲਕੁਲ
3: ਸਵਾਲ ਹੈ,
4: ਧਰਨੇ ਤੇ ਤੁਸੀਂ ਬੈਠੇ ਹੋ, ਦੁੱਧ ਅਮਰੀਕਾ ਦਾ ਥੋੜੇ ਆਪਦੇ ਘਰੇ ਦੁੱਧ ਹੈ ਨੀ, ਤੁਸੀਂ ਮੁੱਲ ਲੈਂਦੇ ਹੋ।
2: ਵੀਰ ਜੀ ਮੇਰੀ ਬੇਨਤੀ ਸੁਣਿਓ। ਹਾਂਜੀ ਮੇਰੀ ਬੇਨਤੀ ਸੁਣਿਓ। ਸੈਕੰਡ ਵਰਲਡ ਵਾਰ ਦੇ ਵਿੱਚ ਨਾ ਜੀ, ਜਦੋਂ ਜਪਾਨ ਦੇ ਨਾਲ ਹੋ ਗਿਆ, ਬਾਅਦ ਦੇ ਵਿੱਚ ਨਾ ਅਮੈਰੀਕਾ ਨੇ ਜਪਾਨ ਦੇ ਉੱਤੇ ਏਦਾਂ ਦੀਆਂ ਹੀ ਨੀਤੀਆਂ ਠੋਸੀਆਂ ਤੇ ਏਦਾਂ ਦਾ ਹੀ ਇੱਕ ਐਗਰੀਮੈਂਟ ਕਰ ਲਿਆ ਉਹਨਾਂ ਨਾਲ
0: ਜੀ।
2: ਜਪਾਨ ਨੇ ਕੀ ਕੀਤਾ ਜੀ, ਉਹਨਾਂ ਨੇ ਅੰਦਰ ਖਾਤੇ ਜਿੱਦਾਂ ਸ਼ੈਲੀ ਵੀਰ ਜੀ ਕਹਿੰਦੇ ਹੈਗੇ ਨਾ ਜੀ, ਏਦਾਂ ਹੀ ਉਹਨਾਂ ਨੇ ਪਨ ਬਣਾ ਲਿਆ ਵੀ ਆਪਣੇ ਘਰ ਚ ਚੀਜ਼ ਪੈਦਾ ਕਰਨੀ ਆ ਇਹਨਾਂ ਦੀ। ਉਹਨਾਂ ਨੇ ਦੇਖਿਆ, ਉਹਨਾਂ ਨੇ ਸਟੋਰ ਵੀ ਖੋਲ ਦਿੱਤੇ, ਸਾਰਾ ਕੁਛ ਹੈਗਾ ਸੀਗਾ। ਉਹਨਾਂ ਨੇ ਸੌ ਖਾ ਲਈ ਵੀ ਇਹਨਾਂ ਦਾ ਸਮਾਨ ਨੀ ਖਰੀਦਣਾ। ਉਹ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੀ ਸੇਲ ਹੀ ਨੀ ਇੰਨੀ ਹੁੰਦੀ ਜਿੰਨਾ ਕਿਰਾਇਆ ਪੈ ਰਿਹਾ ਹੈਗਾ ਜਾਂ ਸਾਰਾ ਕੁਛ, ਉਹ ਆਪਣਾ ਸਮਾਨ ਚੱਕ ਕੇ ਵੈਸੇ ਹੀ ਵਾਪਸ ਚਲ ਗਏ ਜੀ।
0: ਦੇਖੋ ਇਟਲੀ ਦੇ ਵਿੱਚ ਪਿਛਲੇ ਸਮੇਂ ਚ ਸੈਣੀ ਸਾਹਿਬ, ਇਟਲੀ ਦੇ ਵਿੱਚ ਨਾ ਕੋਸ਼ਿਸ਼ ਕੀਤੀ ਕਿ ਮੈਕਡੋਨਲਡ ਜਾਂ ਇੱਦਾਂ ਦਾ ਖੋਲ ਲਈਏ ਜਾਂ ਪੀਜ਼ਾ ਹੱਟ ਜਾਂ ਇੱਦਾਂ ਆ ਜਾਵੇ। ਉਹ ਕਹਿੰਦੇ ਸਾਨੂੰ ਕਾਹਦੀ ਲੋੜ ਆ, ਅਸੀਂ ਤਾਂ ਦੁਨੀਆਂ ਨੂੰ ਸਿਖਾਉਂਦੇ ਹਾਂ ਪੀਜ਼ਾ ਬਣਾਉਣਾ ਜਾਂ ਇਹ ਬਰਗਰਾਂ ਬੁਰਗਰਾਂ ਦੀ ਲੋੜ ਨਹੀਂ। ਉੱਥੇ ਬਹੁਤ ਲੋਕ ਆਪ ਖੇਤੀ ਕਰਦੇ ਆ ਜੀ ਘਰਾਂ ਦੇ ਵਿੱਚ ਸਾਰਾ ਕੁਝ।
2: ਭਾਰੇ ਸਾਹਿਬ ਬੇਨਤੀ ਇਹ ਹੈਗੀ ਕਿ ਵੀਰ ਜੀ ਨੇ ਗੱਲ ਕੀਤੀ ਨਾ, ਜੇ ਡਿਮਾਂਡ ਹੋਊਗੀ ਤੇ ਉਹਨਾਂ ਨੂੰ ਹੈਗਾ ਵੀ ਨੌਬਤ ਕਿਉਂ ਆਈ ਹੈ ਕਿ ਉਹਨਾਂ ਦੇ ਵੇਚਣ ਦੀ ਤੇ ਇਹਨਾਂ ਦੇ ਖਰੀਦਣ ਦੀ।
0: ਸੈਲਫ ਡਿਪੈਂਡ ਹੋ ਗਿਆ ਨਾ, ਬਿਲਕੁਲ ਹੈ ਜੀ।
2: ਹਾਂਜੀ ਤੁਸੀਂ ਤਾਂ ਜਿਹੜਾ ਹੈਗਾ ਆ,
4: ਜੇ ਲੋਕੀ ਵਾਲਾ ਤੁਹਾਡੇ ਦਰਾਂ ਮੂਹਰੇ 10 ਮਿੰਟ ਹਾਕ ਮਾਰੂ, 5 ਮਿੰਟ ਹਾਕ ਮਾਰੂ, ਥੋੜੀ ਬੀਹੀ ਚ ਮਾਰੂ, ਜਾਂ ਕਿਸੇ ਨੇ 1 ਦਿਨ ਆਊ, 2 ਦਿਨ ਆਊ, 4 ਦਿਨ ਆਊ, ਆਪੇ ਮੁੜ ਜੂ ਆ ਕੇ
0: ਮੁੜ ਜਾਣਾ ਜੀ। ਬਿਲਕੁਲ ਹੈ,
2: ਇਹੀ ਆ ਸਰਕਾਰਾਂ ਦੀ ਮਜਬੂਰੀ। ਹੋ ਸਕਦੀ ਹੈ ਕੰਪਰੋਮਾਈਜ਼ ਕਰਨਾ ਜਾਂ ਐਗਰੀਮੈਂਟ ਕਰਨਾ, ਪਰ ਜੇ ਲੋਕੀ ਡਿਮਾਂਡ ਹੀ ਨਾ ਰੇਜ਼ ਕਰਨਗੇ, ਡਿਮਾਂਡ ਹੀ ਨਾ ਹੋਊਗੀ, ਤੇ ਫਿਰ ਆਪਣੇ ਆਪ ਅਗਲੇ ਮੁੜ ਜਾਣਗੇ ਜੀ ਜਿੱਦਾਂ ਮਰਜ਼ੀ ਆ। ਅਗਲਿਆਂ ਨੇ ਦੇਖਣਾ ਵੀ ਹਾਂ ਜੀ ਸਾਡੀ ਕੋਸਟ ਵੱਧ ਪੈ ਰਹੀ ਹੈਗੀ, ਸਾਨੂੰ ਪ੍ਰੋਫਿਟ ਘੱਟ ਹੋ ਰਿਹਾ, ਡਿਮਾਂਡ ਤਾਂ ਨਿਕਲਦੀ ਨੀ ਜੀ।
3: ਨਹੀਂ ਸੀਗੀ ਜਦੋਂ ਗੱਲ ਫੇਰ ਲੜਾਈ ਉੱਥੇ ਆ ਜਾਂਦੀ ਆ। ਸਾਡੀ ਸਰਕਾਰ ਨੂੰ ਚਾਹੀਦਾ ਸਭ ਤੋਂ ਬਚਾਅ ਵੀ ਇੱਥੇ ਹੁੰਦਾ ਕੀ ਨੀ, ਬਾਹਰੋਂ ਕਿਉਂ ਖਰੀਦੀ ਆ,
2: ਇੱਥੇ ਹੁੰਦਾ ਕੀ ਆ ਯੂਰੀਆ ਵਾਲਾ ਦੁੱਧ,
3: ਤੁਸੀਂ ਹੁਣ ਤੱਕ ਯੂਰੀ ਵਾਲਾ ਦੁੱਧ ਪੀਂਦੀ ਆਏ ਹੋ।
2: ਨਹੀਂ ਬੇਨਤੀ ਕੀਤੀ ਹੈਗੀ, ਉਹ ਵੀ ਨੌਬਤ ਕਿਉਂ ਆਵੇ। ਮੈਂ ਕਹਿੰਦਾ ਹੈਗਾ ਆ ਵੀ ਜੇ ਉਹ ਕੰਪੀਟੀਸ਼ਨ ਤੇ ਆਉਣਗੇ, ਜੇ ਸਾਡੇ ਕੋਲ ਓਰਿਜਨਲ ਪ੍ਰੋਡਕਟ ਮੌਜੂਦ ਹੋਊਗਾ ਤੇ ਉਹ ਆਪੇ ਹੀ ਮੁੜ ਜਾਣਗੇ ਜੀ, ਉਹਦੇ ਵਿੱਚ ਤਕਰਾਰ ਵਾਲੀ ਤਾਂ ਗੱਲ ਹੀ
0: ਨਹੀਂ। ਚੈੱਕ
2: ਹੋਇਆ ਹੋਊਗਾ ਵੀ
0: ਮਤਲਬ ਕਿ ਕੰਪੀਟੀਸ਼ਨ ਹੋਊਗਾ, ਸਾਡੇ ਕੋਲ ਚੋਇਸ ਹੋਏਗੀ, ਆਪਾਂ ਜਿਹੜਾ ਮਰਜ਼ੀ ਖਰੀਦ ਲਈਏ ਨਾ, ਜਿਹੜਾ ਸਾਡਾ ਜੇ ਬਾਜ਼ਾਰ ਜੇ ਸਾਨੂੰ। ਹੁਣ ਦੇਖੋ ਜੇ ਇੱਥੇ ਕਈ ਵਾਰੀ ਹੈ ਨਾ ਸ਼ੁੱਧ ਦੁੱਧ ਫੁੱਲ ਫੈਟ ਵਾਲਾ ਲੱਗਿਆ ਹੁੰਦਾ ਹੈ ਤਾਂ ਉਹ ਜਾਂ ਜਿਹੜੇ ਖਾਸ ਕੁਝ ਜਿਹੜੇ ਪ੍ਰੋਡਕਟ ਹੈਗੇ ਆ ਉਹ ਹੱਥੋ ਹੱਥੀ ਵਿਕ ਜਾਂਦੇ ਆ। ਹੁਣ ਇੱਥੇ ਦੀ ਫਿਸ਼ ਹੈ ਜੀ, ਸੈਲਮਨ ਫਿਸ਼ ਆ, ਠੀਕ ਹੈ, ਉਹ ਇੱਥੇ ਮਤਲਬ ਕਿ ਇੰਨੀ ਮਸ਼ਹੂਰ ਆ ਕਿ ਉਹ ਇੰਨੀ ਹੈਲਥੀ ਵੀ ਆ ਕਿ ਲੋਕ ਮਤਲਬ ਕਿ ਉਸਨੂੰ ਉਹ ਹੀ ਫਿਸ਼ ਪਹਿਲਾਂ ਸਮਿਆਂ ਦੇ ਵਿੱਚ 8-9 ਯੂਰੋ ਦੀ ਕਿਲੋ ਹੁੰਦੀ ਸੀ ਤੇ ਅੱਜ ਉਹ ਹੀ ਫਿਸ਼ ਜਿਹੜੀ ਆ 18-20-25 ਯੂਰੋ ਤੱਕ ਵੀ ਲੋਕ ਪੇ ਕਰਨ ਨੂੰ ਤਿਆਰ ਨੇ ਕਿਉਂਕਿ ਉਹਦੇ ਵਿੱਚ ਕੁਆਲਿਟੀ ਹੈ ਜੀ। ਤੇ ਉਹ ਹੀ ਜੇ ਪੰਜਾਬ ਦਾ ਦੁੱਧ ਵਧੀਆ ਹੋਏਗਾ, ਕੁਆਲਿਟੀ ਹੋਏਗੀ, ਲੋਕ
4: ਜਿਹੜੇ ਰਾਜਨ ਜੀ ਗੱਲ ਕਰਕੇ ਗਏ ਨਾ ਸ਼ੈਲੀ ਵੀਰ ਨੇ ਜਿਹੜਾ ਸਵਾਲ
0: ਕਰਿਆ
4: ਵੀ ਤਾਂ ਉਹਨਾਂ ਨਾਲ ਲੜਨ ਤੋਂ ਪਹਿਲਾਂ ਅਸੀਂ ਆਪਦੇ ਆਪ
0: ਨੂੰ ਸੁਧਾਰੀਏ।
4: ਕੁਦਰਤੀ ਮੈਂ ਤਾਂ ਕਿੰਨਾ ਆ ਵੋਟਾਂ ਵੇਲੇ ਆ ਰੈਲੀਆਂ ਤੇ ਜੇ ਹਰ ਇੱਕ ਬੰਦਾ ਸਵੇਰੇ ਉੱਠ ਕੇ 10 ਮਿੰਟ ਆਪਦੇ ਘਰ ਦਾ ਆਲਾ ਦੁਆਲਾ ਸਵਾਰਨ ਲੱਗ ਜੇ, ਪਿੰਡ ਆਪੇ ਸਿਵਰ ਜਾਣਾ,
0: ਸਵਰਗ ਬਣ ਜਾਣਾ। ਬਿਲਕੁਲ
4: ਆਪਦੇ ਆਪੇ 4 ਦਰਖਤ ਲਾਏ ਹੁਣ ਘਰ ਦੇ ਕੋਲ ਤੇ ਉਹਨੂੰ ਤੁਸੀਂ ਸਵੇਰੇ ਉੱਠ ਕੇ ਪਾਣੀ ਪਾਓ ਤੇ ਸਫਾਈ ਕਰੋ, ਆਪਦੀ ਜਿਹੜੀ ਨਾਲੀ ਲੰਘਦੀ ਉਹਨੂੰ ਢੱਕੀ ਹੋਵੇ, ਨਾਲੀ ਸਫਾਈ ਹੋਈ ਹੋਵੇ ਤੇ ਸਾਨੂੰ ਉਧਰ ਨੂੰ ਝਾਕਣ ਦੀ ਲੋੜ ਨਾ ਪਵੇ। ਜੇ ਇੱਕ ਘਰ 100 ਰੁਪਏ ਵੀ ਪੰਚਾਇਤ ਨੂੰ ਦੇਣ ਲੱਗ ਜਾਏ, ਪੰਚਾਇਤ ਨੂੰ ਵੀ ਦੇਣ ਦੀ ਲੋੜ ਨੀ, ਕੋਈ ਇਹੋ ਜਿਹਾ ਸਿਸਟਮ ਸੈਟਅਪ 4 ਬੰਦੇ ਕਰਕੇ ਉਹਨਾਂ ਨੂੰ ਤਨਖਾਹ ਨਿਕਲੇ ਤੇ ਉਹਨਾਂ ਨੂੰ ਹੋਵੇ ਭਾਈ ਤੁਸੀਂ ਕੋਈ ਕੂੜਾ ਕਰਕਟ ਅਸੀਂ ਇਕੱਠਾ ਕਰਕੇ ਰੱਖਿਆ ਹੋਊਗਾ ਇਹ ਤੁਸੀਂ ਚੱਕਣਾ।
0: ਜੀ
4: ਹਾਂਜੀ ਆਪ ਜਦ ਗੌਰਮੈਂਟ ਕਹਿੰਦੀ ਨੂੰ ਅਸੀਂ ਝਾਕਾਂਗੇ ਨੀ, ਲੀਡਰ ਦਾ ਆ ਕੇ ਸਾਡੇ ਆਪ ਗੋਡੀ ਬੈਠਣਗੇ,
0: ਦੱਸੋ ਭਾਈ ਕੰਮ ਕਿਹੜਾ ਕਰਾਈਏ ਤੁਹਾਡਾ।
4: ਅਸੀਂ ਲੀਡਰ ਦੇ ਘਰੇ ਜਾ ਕੇ ਤਾਂ ਸਾਰੀ ਦਿਹਾੜੀ ਲਾਏ ਉਹਨਾਂ ਦੇ ਫੋਟੋ ਖਿਚਾਉਣ ਦੇ ਮਾਰੇ, ਤੇ ਘਰ ਦੇ ਮੂਹਰੇ ਸਾਡੇ ਗੰਦ ਪਿਆ ਅਸੀਂ ਉਹ ਨੀ ਚੱਕਦੇ।
0: ਬਿਲਕੁਲ ਹੈ, ਬਿਲਕੁਲ ਹੈ,
4: ਹਲ ਹਲ ਕਰਦੇ, ਕਦੇ ਪੰਚਾਇਤ ਦੀ ਇਲੈਕਸ਼ਨ ਆ ਗਈ, ਕਦੇ ਸੋਸਾਇਟੀ ਦੀ ਇਲੈਕਸ਼ਨ ਆ ਗਈ, ਕਦੇ ਜ਼ਿਲ੍ਹਾ ਪ੍ਰੀ, ਸਵੇਰ ਤੋਂ ਲੈ ਕੇ ਹਲਾ ਲਾ, ਇਹ ਤਾਂ ਸਾਡੇ ਕੋਲ ਸਾਰਾ ਟਾਈਮ ਹੈਗਾ
0: ਜੀ,
4: ਜਿੱਥੋਂ ਅਸੀਂ ਸਾਹ ਲੈਣਾ, ਜਿੱਥੋਂ ਅਸੀਂ ਖਾਣਾ, ਜਿੱਥੋਂ ਅਸੀਂ ਪੀਣਾ, ਉਹ ਅਸੀਂ ਗਦਲਾ ਕਰ ਲਿਆ, ਉਹਨੂੰ ਸੁਧਾਰਨ ਲਈ ਸਾਡੇ ਕੋਲ ਕੋਈ ਟਾਈਮ, ਇੱਕ ਮਿੰਟ ਨੀ, ਕਹਿ ਕੇ ਦੇਖ ਲੋ
0: ਜੀ
4: ਕਿਹਦੇ ਕੋਲ ਹੈ
0: ਜੀ। ਬਿਲਕੁਲ ਹੈ ਜੀ, ਬਿਲਕੁਲ
4: ਹੈ, ਕਿਸੇ ਕੋਲ ਟਾਈਮ
0: ਜੀ।
4: ਰੈਲੀ ਚਾਹੇ ਅੰਮ੍ਰਿਤਸਰ ਹੋਵੇ, ਪਰ ਸਵੇਰੇ ਚਮਚਾ ਲਵਾਉਣ ਵਾਲਾ ਹੋਵੇ ਤੇ ਸ਼ਾਮ ਨੂੰ ਮੁੜਦੇ ਨੂੰ ਬੋਤਲ ਦੇਣ ਵਾਲਾ ਹੋਵੇ, ਅੰਮ੍ਰਿਤਸਰ ਲੈ ਜਾਓ ਚਾਹੇ ਕਲਾਹੇ ਤੋਂ, ਸਵੇਰ ਨੂੰ ਬਹਿ ਜਾਣਗੇ ਪੈਰਾਂ ਭਾਨੇ
0: ਜੀ,
4: ਤਿਆਰ ਹੋ ਕੇ।
0: ਬਿਲਕੁਲ,
4: ਸਾਡੀ ਸੋਚ ਕਿੱਧਰ ਨੂੰ ਗਈ ਹੋਈ ਹੈ, ਪਹਿਲਾਂ ਪਿੰਡੋਂ ਸ਼ੁਰੂ ਕਰੋ, ਪਿੰਡ ਦੇ ਵਿੱਚ ਸ਼ੁਰੂ ਕਰੋ। ਕਾਰਪੋਰੇਟ, ਮੈਂ ਨੀ ਕਹਿੰਦਾ ਕਾਰਪੋਰੇਟ ਚੰਗੀ ਮਾੜੀ ਹੈ, ਮੈਂ ਉਦਣ ਆਹੀ ਗੱਲ ਕਹੀ ਸੀ, ਉਹਦੇ ਮੈਂ ਕਿਹਾ ਕਾਰਪੋਰੇਟ ਨੂੰ ਬਾਅਦ ਚ ਗਾਲਾਂ ਕੱਢ ਲਿਓ
0: ਜੀ,
4: ਪਹਿਲਾਂ ਜਿਹੜਾ ਪਿੰਡਾਂ ਚ ਹੈ ਬਾਠਾਲਾ ਏਡੇ ਬਾਜ਼ਾਰ ਦਾ ਇੰਨੇ ਵਧੀਆ ਦਿੰਦੇ, ਮੈਂ ਬੋਲਿਆ ਮੈਂ ਬਾਠਾਲਾ ਬਾਜ਼ਾਰ ਵਧੀਆ ਹੁੰਦਾ, ਮਾਹੌਰਾਣੇ ਦੇ 8 ਕਿਲੋਮੀਟਰ ਦੇ ਧਰਨਾ ਦਿੰਦੇ ਆ, ਪਿੰਡ ਦੇ ਵਿੱਚ ਤਾਂ ਕੀ ਕੁਛ ਹੋਇਆ ਪਿਆ
0: ਜੀ,
4: ਇਹ ਕਾਰਪੋਰੇਟ ਦਾ ਨੀ ਕੀਤਾ, ਇਹ ਅਸੀਂ ਉਹ ਕੀਤਾ,
0: ਬੱਟਾਂ ਨੀ ਛੱਡ ਗਿਆ। ਬਿਲਕੁਲ
4: ਹਾਂ, ਇਹ ਕਿਹਨੇ ਕੀਤਾ, ਇਹ ਕਾਰਪੋਰੇਟ ਨੇ ਕੀਤਾ, ਇੱਥੇ ਕਾਰਪੋਰੇਟ ਆ ਗਈ
0: ਜੀ,
4: ਸ਼ੁਰੂ ਹਮੇਸ਼ਾ ਹੀ ਘਰ ਤੋਂ ਕਰਨਾ ਪੈਂਦਾ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ, ਗੱਲ ਤਾਂ ਸੈਣੀ ਸਾਹਿਬ ਤੇ ਆਪਣੇ ਸ਼ੈਲੀ ਬਾਈ ਜੀ ਔਜਲਾ ਸਾਹਿਬ, ਗੱਲ ਹੈਗੀ ਇਮਾਨਦਾਰੀ ਦੀ, ਉਹ ਸ਼ੁਰੂ ਸਾਡੇ ਤੋਂ ਹੋਣੀ ਹੈ, ਅਸੀਂ ਹੋਰਾਂ ਤੋਂ ਭਾਲੀ ਜਾਂਦੇ ਹਾਂ ਇਮਾਨਦਾਰੀ, ਪਰ ਆਪ ਬਣਨਾ ਪੈਣਾ, ਜ਼ਿੰਮੇਵਾਰ ਵੀ ਬਣਨਾ ਪੈਣਾ, ਇਮਾਨਦਾਰ ਵੀ ਬਣਨਾ ਪੈਣਾ ਜੇ ਸੁਧਾਰ ਕਰਨਾ। ਤਾਂ
4: ਮੈਂ ਇੱਕ ਛੋਟੀ ਜੀ ਤੁਹਾਨੂੰ ਫੇਰ ਦੁਬਾਰਾ, ਜੋਸ਼ਨ ਹੁੰਦਾ ਜੀ, ਜੋਸ਼ਨ ਮੁੰਡਾ ਟਵਾਣਾ ਰੇਡੀਓ ਤੇ ਆਉਂਦਾ ਹੁੰਦਾ ਜੀ, ਚਲੋ ਇੱਧਰ ਦੀ ਘੁੰਮਦਾ ਘੁੰਮਦਾ ਅਮਰੀਕਾ ਆ ਗਿਆ
0: ਜੀ,
4: ਮੈਨੂੰ ਕਿਸੇ ਨੇ ਗੱਲ ਕਰਨ ਲੱਗ ਗਿਆ, ਮੈਂ ਉਹਨੇ ਕਿਹਾ ਸਵਾਲ ਪੁੱਛਿਆ, ਮੈਂ ਕਿਹਾ ਛੋਟੇ ਵੀਰ ਮੈਨੂੰ ਇੱਕ ਗੱਲ ਦੱਸ, ਕਹਿੰਦਾ ਹਾਂ
0: ਜੀ,
4: ਮੈਂ ਕਿਹਾ ਵੀ ਕੋਈ ਕਲਾਸ ਲੱਗੀ ਹੈ ਤੇਰੀ ਸਫਾਈ ਦੇ ਉੱਪਰ, ਕਹਿੰਦਾ ਕੋਈ ਨੀ, ਮੈਂ ਕਿਹਾ ਤੇਰਾ ਜੀ ਕਰਦਾ ਕਾਗਜ਼ ਜਾਂ ਕੋਈ ਚੀਜ਼ ਐ ਸੁੱਟਣ ਨੂੰ ਭਗਾ ਕੇ, ਕਹਿੰਦਾ ਜੀ ਭਗਾ ਕੇ ਸੁੱਟਣ ਨੂੰ ਤਾਂ ਕੀ, ਮੈਂ ਪੰਪ ਤੇ ਕੰਮ ਕਰਦਾ, ਕੋਈ ਬਾਹਰ ਕਾਗਜ਼ ਪਿਆ ਮੈਂ ਉਹ ਵੀ ਚੱਕ ਕੇ
0: ਮੈਂ
4: ਕਿਹਾ ਤੈਨੂੰ ਕਿਸੇ ਨੇ ਕਲਾਸ ਲਾਈ ਹੈ ਇਹਦੀ, ਕਹਿੰਦਾ ਨਹੀਂ, ਮੈਂ ਕਿਉਂ, ਕਹਿੰਦਾ ਚੰਗਾ ਨੀ ਲੱਗਦਾ ਬਾਹਰ ਇੰਨੀ ਸਫਾਈ ਹੈ, ਇਹ ਕਰਨੀ ਕੀ ਨੀ, ਅਸੀਂ ਕੱਪ ਬਾਹਰ ਮਾਰਦੇ ਹਾਂ
0: ਜੀ,
4: ਕਾਰ ਚ ਜਾਂਦੇ ਜਾਂਦੇ ਮਾਰਦੇ ਹਾਂ ਕਿ ਨਹੀਂ,
0: ਬਿਲਕੁਲ,
4: ਆ ਸੜਕਾਂ ਦੇ ਕਾਗਜ਼ ਕੱਪ ਜਿਹੜੇ ਆਲੇ ਦੁਆਲੇ ਪਏ ਨੇ, ਰਾਤਾਂ ਨੂੰ ਪੀ ਕੇ ਕੋਈ ਪਾਣੀ ਪੀ ਕੇ ਬੋਤਲ ਬਾਹਰ ਮਾਰਦਾ, ਭਗਾ ਕੇ
0: ਕੋਈ
4: ਬਾਹਰ ਮਾਰਦਾ
0: ਜੀ,
4: ਦੇਖੋ ਉਹਨੂੰ ਮੈਂ ਬੈਲਟ ਹੈ, ਗੱਡੀ ਸਟਾਰਟ ਕਰੀ ਹੈ ਪਹਿਲਾਂ ਬੈਲਟ ਨੂੰ ਹੱਥ ਜਾਂਦਾ,
0: ਹੱਥ ਚੱਲ ਜਾਂਦਾ,
4: ਕਿਸੇ ਨੇ ਕਿਹਾ ਤਾਂ ਨੀ, ਪਤਾ ਹੈ ਵੀ ਇੰਨੇ ਚ ਪਊਗੀ ਇਹ,
0: ਨਾਲੇ ਪਊਗੀ ਵੀ ਆਪਣੀ ਸੇਫਟੀ ਵੀ ਹੈ ਨਾ, ਜਾਨ ਵੀ ਬਚਦੀ ਹੈ
4: ਸੇਫਟੀ
0: ਜੀ,
4: ਬਸ ਸਾਡੇ ਤਾਂ ਕਹਿੰਦੇ ਨੇ ਚਲ ਇੱਥੇ ਪੁਲਿਸ ਵਾਲਾ ਜਾਣ ਦਾ, ਇੱਥੇ ਬੈਲਟ ਲਾਉਣ ਦੀ ਕੀ ਲੋੜ, ਉੱਥੇ ਪੁਲਿਸ ਵਾਲੇ ਨੇ ਜਾਨ ਤਾਂ ਨੀ ਬਚਾਉਣੀ, ਜਾਨ ਤਾਂ ਬੈਲਟ ਨੇ ਬਚਾਉਣੀ,
0: ਬੈਲਟ ਨੇ ਬਚਾਉਣੀ,
3: ਇਹ ਗੱਲਾਂ ਕਿਹਨੇ ਕਰਨੀਆਂ ਨੇ ਜੀ,
4: ਆਪਦੇ ਆਪ, ਅਸੀਂ ਖੁਦ
0: ਆਪਣੇ ਨਾਲ ਕਰਨੀ ਜੀ, ਆਪਾਂ
4: ਅਸੀਂ ਖੁਦ
0: ਜੀ,
4: ਮੈਂ ਸ਼ੈਲੀ ਜੀ ਸਾਰੀ ਦਿਹਾੜੀ ਜੇਬ ਚ ਨੈਪਕਿਨ ਪਾ ਕੇ ਘਰੇ ਲੈ ਆਉਣਾ, ਮੈਂ ਸਾਰੀ ਦਿਹਾੜੀ ਜੇਬ ਚ ਪਾਈ ਰੱਖਦਾ, ਨੈਪਕਿਨ ਛੱਡਦਾ, ਮੈਂ ਘਰੇ ਲੈ ਕੇ ਛੱਡਦਾ,
2: ਲੋਕੀ ਸਮਝਣ ਨੂੰ ਨਹੀਂ ਤਿਆਰ,
4: ਗੱਲ ਤਾਂ ਮੈਂ ਸੈਣੀ ਜੀ ਉਹੀ ਕਹਿਣਾ, ਪਹਿਲਾਂ ਅਸੀਂ ਆਪਦੇ ਆਪ ਤੋਂ ਸ਼ੁਰੂ ਕਰੀਏ, ਆਪਦੇ ਘਰ ਦੇ ਆਲੇ ਦੁਆਲੇ ਸ਼ੁਰੂ ਕਰੀਏ, ਜੇ ਮੇਰਾ ਘਰ ਦਾ ਆਲਾ ਦੁਆਲਾ ਸਾਫ ਹੋਊ ਮੈਂ ਤਾਂ ਹੀ ਗੁਆਂਢੀਆਂ ਨੂੰ ਕਹਿ ਸਕਦਾ।
0: ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਪਹਿਲਾਂ, ਲੋਕਾਂ ਨੂੰ ਬਾਅਦ ਚ ਬਦਲੀਏ ਜੀ, ਬਿਲਕੁਲ
4: ਆ, ਅਸੀਂ ਗਾਹ ਬਣਾਇਆ ਸੀ ਉਦੋਂ, ਗਾਹਾਂ ਵਾਲੇ ਡੰਗਰ ਰੱਖੇ ਨੇ, ਉਹ ਮੋਟਾ ਮੋਟਾ ਗੋਹਾ ਕਾਕੇ, ਬਾਕੀ ਟੂਟੀ ਆਉਂਦੀ ਸੀ ਪਾ ਕੇ, ਉਹਦੀ ਚਿੱਟੀ ਲੋਕਟ ਆਇਆ ਸੀ, ਅੱਧੀ ਖਰਾਬ ਕਰ ਦਿੰਦਾ ਸੀ, ਤੇ ਮੈਂ, ਮੈਨੂੰ ਪਤਾ ਲੱਗਾ, ਮੈਂ ਉਹਨੂੰ ਕਾਲ ਕਰੀ, ਮੈਂ ਵੀਰੇ ਗਲਤੀ ਹੋ ਗਈ ਕੋਈ, ਮੁਫ਼ਤ ਚ ਬਣ ਗਈ ਇਹ, ਜੇ ਗਲਤੀ ਹੋ ਗਈ ਤਾਂ ਦਾਦੇ ਆਪਾਂ ਪਟਾ ਦਿੰਦੇ ਹਾਂ
0: ਜੀ,
4: ਕੋਈ ਗੱਲ ਨੀ, ਮੈਂ ਕਿਹਾ ਵੀ ਇਹਨੂੰ ਇਹ ਤੂੰ ਨਾਲੀ ਜੀ ਧੱਕ ਦਿਆ ਕਰ, ਤੂੰ ਥੋੜਾ ਜਿਹਾ ਗੋਹਾ ਹੋਰ ਚੱਕ ਲਿਆ ਕਰ
0: ਜੀ,
4: ਮੈਂ ਕਿਹਾ ਇਹੀ ਗੋਹਾ ਤੂੰ ਸਾਂਭ ਕੇ ਰੱਖ ਲੈ, ਤੇਰੇ ਹੋਰ ਕੰਮ ਆਊ, ਤੇਰੇ ਖੇਤਾਂ ਚ ਨੂੰ ਕੰਮ ਆਊਗਾ
0: ਜੀ,
4: ਉਹਨੂੰ ਪਿਆਰ ਨਾਲ ਸਮਝਾਇਆ, ਮੈਂ ਕਿਹਾ ਜੇ ਤੈਨੂੰ ਸਾਡੇ ਉਦੋਂ ਗਾਹਾਂ ਸਾਡਾ ਘਰ ਸੀ, ਮੈਂ ਜੇ ਤੁਹਾਨੂੰ, ਤੈਨੂੰ ਸਾਡੇ ਘਰ ਦੇ ਮੂਹਰੇ ਗੰਦ ਦੇਖੋ ਤੂੰ ਮੈਨੂੰ ਦੱਸ ਦੇ,
0: ਬਿਲਕੁਲ
4: ਕਾਹਨੂੰ ਯਾਰ, ਵਧੀਆ ਚੀਜ਼ ਬਣ ਗਈ, ਇਹਨੂੰ ਸਾਂਭ ਕੇ ਰੱਖੋ, ਉਹੀ ਬੰਦਾ ਹੈ, ਤੇ ਜੇ ਉਹਦੇ ਮੂਹਰੇ ਗਾਲਮ ਗਾਲੀ ਹੁੰਦੇ ਉਹਨੇ ਹੋਰ ਗੰਦ ਪਾਉਣਾ ਸੀ
0: ਜੀ,
4: ਇੱਕ ਮੂਹਰੇ ਫਿਰ ਹਾਰ ਕੇ
3: ਮੰਨਦੇ ਯਾਰ ਵੀ ਇੱਥੇ ਦਾ ਤੇ ਇੱਥੇ ਦਾ ਜ਼ਮੀਨ ਆਸਮਾਨ ਦਾ ਫਰਕ ਆ, ਤੁਸੀਂ ਇਹ ਕਿਉਂ ਨੀ ਮੰਨਦੇ ਯਾਰ,
4: ਇਹ ਤਾਂ ਮੰਨਦੇ ਆ ਜੀ,
3: ਮੰਨਦੇ ਆ
0: ਜੀ,
4: ਮੈਂ ਕਹਿਣਾ, ਪਰ ਵੀਰ ਜੀ ਜਿਹੜੀ ਮੈਂ ਗੱਲ ਕਹਿਣਾ ਵੀ ਜਿਵੇਂ ਤੁਸੀਂ ਘਰੇ ਸਬਜ਼ੀ ਸ਼ੁਰੂ ਕਰੀ ਹੈ ਜਾਂ ਕੁਛ ਲੱਭਦਾ ਖਾਣ ਪੀਣ ਵਾਲਾ ਸਮਾਨ ਸ਼ੁਰੂ ਕਰਿਆ ਹੈ, ਤੇ ਹੁਣ ਜੇ ਤੁਸੀਂ ਧਰਨਿਆਂ ਤੇ ਜਾ ਕੇ ਬੋਲੋਗੇ ਤੇ ਘੱਟੋ ਘੱਟ ਤੁਹਾਨੂੰ ਕੋਈ ਕਹਿ ਤਾਂ ਨੀ ਸਕਦਾ, ਤੁਸੀਂ ਪਹਿਲਾਂ ਅਗਲੇ ਨੂੰ ਕਹੇਗੇ ਪਲ ਚੱਲ ਮੇਰੇ ਘਰੇ, ਇਹ ਚੀਜ਼ ਮੈਂ ਪੈਦਾ ਖੁਦ ਕਰਦਾ ਤਾਂ ਲੜ ਰਿਹਾ ਬਾਹਰ
0: ਜੀ।
4: ਹੁਣ ਦੁੱਧ ਅਸੀਂ ਮੁੱਲ ਲੈਂਦੇ ਹਾਂ ਤੇ ਅਸੀਂ ਕਹਿੰਦੇ ਅਮਰੀਕਾ ਤੋਂ ਦੁੱਧ ਨੀ ਵੜਨ ਦੇਣਾ, ਉਹ ਮੈਨੂੰ ਅਗਲਾ ਗੁਲਾਮੇ ਤੋਂ ਫੜੂ ਵੀ ਤੂੰ ਕਿਉਂ ਰੋਕਦਾ ਫਿਰ, ਤੇਰੇ ਕੋਲ ਕੀ ਅਧਿਕਾਰ ਆ।
0: ਤੁਸੀਂ
4: ਬਾਲ ਸਾਹਿਬ ਨੇ ਪੰਨਾ ਸਾਹਿਬ ਨੂੰ ਆਹੀ ਗੱਲ ਪੁੱਛੀ ਵੀ ਕਿੰਨੇ ਡੰਗਰ ਰੱਖੇ ਨੇ ਤੇਰੇ
0: ਜੀ,
4: ਉਹ ਕਹਿੰਦਾ ਤੂੰ ਖੇਤੀ ਕਰਦਾ, ਕਹਿੰਦਾ ਨਹੀਂ ਲੜ ਰਿਹਾ ਕਿਸਾਨਾਂ ਦੇ ਅਧਿਕਾਰ ਲਈ। ਉਹ
0: ਨਹੀਂ ਉਦਣ ਔਜਲਾ ਸਾਹਿਬ ਤੁਸੀਂ ਸਵਾਲ ਆਪਣੇ ਉਹ ਸੀਗੇ ਆਪਣੇ ਨਾਲ ਜੁੜਦੇ ਹੁੰਦੇ ਸੀ, ਮੈਨੂੰ ਨਾਮ ਫਿਸਰ ਗਿਆ,
4: ਭੋਜਰਾਜ
0: ਹੁਣੀ, ਤੇ ਉਹਨਾਂ ਨੂੰ ਵੀ ਤਾਂ ਤੁਸੀਂ ਪੁੱਛਿਆ ਸੀ ਵੀ ਤੁਹਾਡਾ ਧਰਨੇ ਦੇ ਉੱਤੇ ਕੋਈ ਟਰੈਕਟਰ ਟਰਾਲੀ ਹੈਗਾ, ਕਹਿੰਦੇ ਆ ਸਾਰੇ ਮੇਰੇ ਹੀ
4: ਆ, ਪੰਧੇਰ ਦੀ ਹੈਗੀ ਆ ਉੱਥੇ ਕੋਈ ਗੋਡੀ ਹੈਗੀ ਆ ਕੋਈ
0: ਜੀ,
4: ਕਹਿੰਦੇ ਨਹੀਂ ਲੋਕਾਂ ਦੀਆਂ ਦਰਾਉਣ ਨੂੰ ਰੱਖੀ ਹੋਈ ਉੱਥੇ
0: ਜੀ।
4: ਮੈਂ ਤਾਂ ਇਹੀ ਕਹਿਦਾ ਸੀ ਮਹਾਂ ਕਾਹਨੂੰ ਡੱਲੇਆਲ ਨੂੰ ਬਿਠਾ ਲਿਆ, ਲਿਸਟ ਬਣਾਈਏ ਵੀ ਡੱਲੇਆਲ ਮਰ ਗਿਆ ਫਿਰ ਆ ਫਲਾਨਾ ਬੈਠੂ, ਮਹਾਂ ਪੰਧੇਰ ਨੂੰ ਬਿਠਾ ਲਓ, ਜੇ ਬਹਿ ਗਿਆ ਤਾਂ ਮਖਾ ਮੈਨੂੰ ਜੋ ਮਰਜ਼ੀ ਕਹਿ ਦਿਓ, ਜੇ ਨਾ ਭੱਜਿਆ ਬਾਣੀ
0: ਜੀ,
4: ਮਾਂ ਚਾਹੇ ਸੰਗਲਾ ਨਾ ਬੰਨੇ ਇਹਨੂੰ ਬੰਨ ਕੇ ਬਿਠਾ ਲਓ ਪਹਿਲਾਂ ਸਾਰਿਆਂ ਨੂੰ ਪਹਿਲਾਂ
0: ਜੀ।
4: ਮੈਂ ਕਿਹਾ ਤੁਹਾਨੂੰ ਵਰਤ ਰਿਹਾ ਇਹ
0: ਜੀ,
4: ਮੈਂ ਕਿਹਾ ਸੀ ਤੁਹਾਨੂੰ ਯਾਦ ਆ ਤੁਹਾਡੇ,
0: ਬਿਲਕੁਲ
4: ਮੈਂ ਕਿਹਾ ਪਹਿਲਾਂ ਤਾਂ ਉਹਨੇ ਬੈਠਣ, ਮੈਂ ਕਿਹਾ ਐਂ ਕਹੋ ਜੀ ਡੱਲੇਆਲ ਸਾਹਿਬ ਤੋਂ ਬਾਅਦ ਜੇ ਡੱਲੇਆਲ ਸਾਹਿਬ ਨੂੰ ਕੁਛ ਗਿਆ ਪੰਧੇਰ ਸਾਹਿਬ ਬੈਠਣਗੇ, ਮੈਂ ਕਿਹਾ ਧਰਨਾ ਜੇ ਨਾ ਹਫ਼ਤੇ ਚ ਖਤਮ ਹੋ ਗਿਆ ਤਾਂ ਮੈਨੂੰ ਕਹਿ ਦੀ,
0: ਬਿਲਕੁਲ
4: ਮੈਂ ਚਾਹੇ ਸੰਗਲਾ ਨਾ ਬੰਨ ਲਿਓ ਤਾਂ ਵੀ ਨੀ ਬੈਠਣਾ ਇਹਨੇ
0: ਜੀ,
4: ਤੁਹਾਨੂੰ ਮੈਂ ਸੈਲੀਬ੍ਰੇਟ ਨੇ ਵੀ ਇਸ ਗੱਲ ਤੇ ਕਿਤੇ ਵੈਸਿਆ ਸੀਗਾ
0: ਜੀ,
4: ਸਾਨੂੰ ਅੱਜ ਤੱਕ ਬੰਦਾ ਹੀ ਨੀ ਪਛਾਣ ਹੋਇਆ, ਲਾਲ ਪਿਆ ਗੇਰੂ ਵਰਗਾ, 2020 ਵਾਲੇ ਕੱਪੜੇ ਦੇਖ ਲੋ ਤੇ ਅੱਜ ਵਾਲੇ ਦਾ ਰੰਗ ਦੇਖ ਲੋ ਉਹਦਾ
0: ਜੀ,
4: ਐ ਪਿਆ ਚਮਕਦਾ ਗਲੋ
0: ਜੀ,
4: ਸਪੇਨ ਦੀਆਂ ਹਾਂਜੀ,
5: ਮੈਂ ਕਿਹਾ ਹੁਣ ਵਾਈਂਡ ਅਪ ਕਰੀਏ, ਮੈਂ ਤਾਂ ਯਾਦ ਕਰਵਾ,
0: ਬਿਲਕੁਲ ਬਿਲਕੁਲ
5: ਸਾਡੇ ਤਾਂ ਹਨੇਰਾ ਹੋ ਗਿਆ
0: ਜੀ ਜੀ ਜੀ
5: ਜੀ,
4: ਮੈਂ ਤਾਂ ਇਹ ਕਹਿਣਾ ਵੀ ਆਪਦੇ ਆਪ ਤੋਂ ਸ਼ੁਰੂ ਕਰੋ, ਆਪਦੇ ਆਪਦੇ ਘਰੇ ਆਪਦੇ ਖਾਣ ਪੀਣ ਚ
0: ਸ਼ੁਕਰੀਆ ਸ਼ੁਕਰੀਆ,
4: ਇੱਕ 10 ਵਿਸਤਵੇ ਦੀ ਜਗ੍ਹਾ ਆਪਣੇ ਘਰੇ ਹੁੰਦੀ ਹੈ, ਉਹਦੇ ਵਿੱਚੋਂ ਥੋੜਾ ਦਾਲਾਂ ਸਬਜ਼ੀਆਂ ਨਹੀਂ ਮੁੱਕਦੀਆਂ
0: ਜੀ,
4: ਪਾਣੀ ਟੂਟੀ ਤੋਂ ਆਉਂਦਾ
0: ਜੀ,
4: ਉੱਥੋਂ ਹੀ ਸ਼ੁਰੂ ਕਰ ਲੋ ਜੀ,
0: ਬਿਲਕੁਲ ਬਿਲਕੁਲ
4: ਧੰਨਵਾਦ ਚਲੀ ਵੀਰੇ, ਮੁਬਾਰਕਾਂ ਜੀ ਸਾਰਿਆਂ ਨੂੰ ਜਨਮ ਦਿਨ ਦੀਆਂ,
0: ਸ਼ੁਕਰੀਆ ਸ਼ੁਕਰੀਆ ਜੀ,
4: ਵਾਹਿਗੁਰੂ ਸਾਹਿਬ ਨੂੰ ਚੜ੍ਹਦੀਆਂ ਗੱਲਾਂ ਬਖਸ਼ੇ ਜੀ,
0: ਥੈਂਕ ਯੂ, ਸਤਿ ਸ੍ਰੀ ਅਕਾਲ,
4: 18 ਅਗਸਤ,
0: ਬਿਲਕੁਲ
4: ਥੈਂਕ ਯੂ,
0: ਸ਼ੁਕਰੀਆ ਜੀ ਔਜਲਾ ਸਰ ਜੀ, ਸ਼ੈਲੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ,
6: ਪਰ ਜੀ ਹਾਂ ਮੈਂ ਤਾਂ ਇਹ ਗੱਲਾਂ ਕਰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਦਿਖਦਾ ਨੀ ਵੀ ਕਣਕ ਤੇ ਝੋਨੇ ਦੀ ਇਕੱਲੇ ਤੇ MSP ਦੇਣੀ ਆ
0: ਜੀ,
6: ਇਹ ਫਸਲਾਂ ਦੀ ਵਿਭਿੰਨਤਾ ਨੀ ਚਾਹੀਦੀ, ਜਦ ਕਿ ਆਪਣਾ ਜਿਹੜਾ ਸੂਬਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ
0: ਜੀ,
6: ਉਪਜਾਊ ਜ਼ਮੀਨ ਇੱਥੇ ਕੀ ਨੀ ਹੁੰਦਾ
0: ਜੀ,
6: ਜਿਹੜਾ ਤੁਹਾਨੂੰ ਬਾਹਰ ਜਾਣ ਦੀ ਲੋੜ ਪੈਂਦੀ ਆ
0: ਜੀ,
6: ਇਹ ਸਰਕਾਰ ਨੂੰ ਸਵਾਲ ਕਰਨੇ ਬਣਦੇ ਨੀਗੇ,
0: ਨਹੀਂ ਉਹ ਤਾਂ ਠੀਕ ਹੈ ਬਿਲਕੁਲ ਹੈ, ਪਰ ਉਹ ਗੱਲ ਇਹ ਵੀ ਆ ਨਾ ਕਿ ਜਿੱਦਾਂ ਔਜਲਾ ਸਾਹਿਬ ਜਾਂ ਸੈਣੀ ਸਾਹਿਬ ਜਾਂ ਤੁਸੀਂ ਵੀ ਕਹਿ ਰਹੇ ਹੋ ਕਿ ਅਸੀਂ ਉਹ ਚੀਜ਼ਾਂ ਕਰਨੀਆਂ ਵੀ ਤਾਂ ਛੱਡ ਦਿੱਤੇ ਆ ਨਾ, ਦੁੱਧ ਦੀ ਪੈਦਾਵਾਰ ਪਹਿਲਾਂ ਹਰ ਘਰ ਦੇ ਵਿੱਚ ਤਕਰੀਬਨ ਹਰ ਘਰ ਚ ਨਹੀਂ ਤਾਂ ਦੂਜੇ ਤੀਜੇ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ, ਇੱਥੇ ਤੱਕ ਕਿ ਆਪ ਦੇਖਿਆ ਕਿ ਪਸ਼ੂ ਹੁੰਦੇ ਸੀਗੇ, ਦੁੱਧ ਤਿਆਰ ਕਰਦੇ ਵੀ ਸੀ, ਡੈਰੀਆਂ ਚ ਵੀ ਪਾਉਂਦੇ ਸੀ, ਵੇਚਦੇ ਵੀ ਸੀ, ਘੇ ਵੀ ਨਿਕਲਦਾ ਸੀ, ਪਰ ਉਹ ਹਾਲਾਤ ਅੱਜ ਦੇਖੋ ਕਿੱਥੇ ਖੜੇ ਨੇ ਨਾ, ਉਹਨਾਂ ਨੂੰ ਵੀ ਤਾਂ ਆਪਾਂ ਅੱਖੋਂ ਪਰੋਖਾ ਨਹੀਂ ਕਰ ਸਕਦੇ,
6: ਤੁਸੀਂ ਕਿਸੇ ਨੂੰ ਕੰਨ ਤੋਂ ਫੜ ਕੇ ਥੋੜਾ ਲਾ ਸਕਦੇ ਹੋ,
0: ਹੁਣ ਬਾਈ ਜੀ ਦੇਖੋ ਮੈਂ ਇੱਕ ਗੱਲ, ਚਲੋ ਤੁਸੀਂ ਆ ਸ਼ੁਰੂ ਕੀਤੀ ਆ ਤਾਂ ਮੈਂ ਹੁਣ ਇੱਥੇ ਫਿਨਲੈਂਡ ਦੇ ਵਿੱਚ 3 ਮਹੀਨੇ ਖੇਤੀ ਹੁੰਦੀ ਹੈ, ਠੀਕ ਹੈ ਜੀ, ਖੇਤੀ ਹੁੰਦੀ ਹੈ ਸਿਰਫ 3 ਮਹੀਨੇ ਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 6 ਮਹੀਨਿਆਂ ਦੀ ਫਸਲ ਕੱਢਣੀ ਆ, ਚਲੋ ਇੱਥੇ ਕੁਦਰਤ ਨੇ ਐਸਾ ਭਾਣਾ ਵਰਤਾਇਆ ਹੋਇਆ ਕਿ ਰਾਤ ਨੂੰ ਦਿਨ ਮਤਲਬ ਕਿ ਰਾਤ ਨਹੀਂ ਹੁੰਦੀ ਗਰਮੀਆਂ ਨੂੰ ਤੇ ਦਿਨ ਹੀ ਰਹਿੰਦਾ, ਉਹ ਡੇ ਲਾਈਟ ਜਿਹੜੀ ਹੈ ਉਹਦੇ ਨਾਲ ਫਿਰ ਉਹ ਜਿਹੜੇ ਨੇ 3 ਮਹੀਨਿਆਂ ਦੇ ਵਿੱਚ ਖੇਤੀ ਹਰਾ ਚਾਰਾ ਪਸ਼ੂਆਂ ਦੇ ਲਈ ਜਿਹੜਾ ਉਹ ਜੋ ਕੁਝ ਵੀ ਇੱਥੇ ਤਿਆਰ ਕਰ ਸਕਦੇ ਆ ਕਰਦੇ ਆ, ਬਾਕੀ ਸਾਰਾ ਕੁਝ ਪਤਾ ਨੀ ਕਿਹੜੇ ਕਿਹੜੇ ਮੁਲਕ ਦੇ ਵਿੱਚੋਂ ਕਿਹੜਾ ਕਿਹੜਾ ਪ੍ਰੋਡਕਟ ਆਉਂਦਾ ਹੈ, ਮਿਲਕ ਜਿਹੜਾ ਉਹ ਇੱਥੇ ਮਤਲਬ ਕਿ ਡੋਲਿਆਂ ਨੀ ਮੁੱਕਦਾ ਕਿ ਇੰਨੀ ਪੈਦਾਵਾਰ ਆ ਉਹਦੀ ਮਿਲਕ ਦੀ ਵੀ, ਤੇ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ ਹੁਣ ਫਿਰ ਇਹਦੇ ਵਿੱਚ ਇੱਥੇ ਲੋਕ ਉਹ ਚੀਜ਼ ਦਾ ਵਿਰੋਧ ਵੀ ਕਰਨਗੇ ਵੀ ਹਾਂ ਭਾਈ ਅਸੀਂ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਾਂ ਬਾਹਰੋਂ ਕਿਉਂ ਤੁਸੀਂ ਪ੍ਰੋਡਿਊਸ ਕਰ ਰਹੇ ਹੋ, ਹੁਣ ਅੱਜ ਤੱਕ ਤੁਸੀਂ ਕਹਿੰਦੇ
6: ਕਿ ਦੁੱਧ
0: ਜੀ ਹਾਂਜੀ ਹਾਂਜੀ
6: ਬਾਹਰਲਾ ਤਾਂ ਦੁੱਧ ਇਸ ਕਰਕੇ ਕਹਿੰਦੇ ਨੇ ਵੀ ਜਿਹੜਾ ਫੀਡ ਆਉਣਾ ਮਾਸ ਪੈਂਦਾ ਉਹਦੇ ਵਿੱਚ,
0: ਚਲੋ ਮੈਂ ਉਹ ਤੁਹਾਡੇ ਨਾਲ ਮੈਂ ਇੱਕ ਮਿੰਟ
6: ਛੱਡੋ ਗੱਲ ਨੂੰ ਛੱਡੋ,
0: ਨਹੀਂ ਨਹੀਂ ਆਪਾਂ ਮੈਂ ਬਹਾਦਰ ਸਿੰਘ ਜੀ ਜੁੜਦੇ ਸੀ ਡੈਨਮਾਰਕ ਤੋਂ, ਉਹਨਾਂ ਦੇ ਨਾਲ ਆਪਾਂ ਗੱਲ ਜ਼ਰੂਰ ਕਰਾਂਗੇ ਇਹਦੇ ਉੱਤੇ ਕਿਉਂਕਿ ਉੱਥੋਂ ਜ਼ਿਆਦਾ ਜਾਣਦੇ ਨੇ, ਹਾਂਜੀ ਤੁਸੀਂ ਕੰਟੀਨਿਊ ਕਰੋ ਕੋਈ ਨੀ।
6: ਮੈਂ ਇਹ ਗੱਲ ਕਹਿੰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਨੀ ਗਾ ਇੱਥੇ ਕਿੰਨੀ ਜਨਸੰਖਿਆ ਵੀ ਜਿਹੜਾ ਮਾਲ ਬਾਹਰੋਂ ਲੈਂਦੇ ਨੇ ਤੁਸੀਂ ਇੱਥੇ ਪ੍ਰੋਡਕਸ਼ਨ ਕਰਾਓ, ਸਰਕਾਰ ਕਿਹੜਾ ਕਰਾ ਨਹੀਂ ਸਕਦੀ। ਜੇ ਸਰਕਾਰ ਕਿਸੇ ਨੂੰ ਕੋਈ ਮੁਨਾਫਾ ਦਊ, ਚਾਰ ਪੈਸੇ ਕਰਾਊਗੀ, ਕੰਮ ਦਊਗੀ, ਤਾਂ ਹੀ ਇਹ ਲੋਕ ਕੰਮ ਕਰਨਗੇ।
0: ਜੀ
6: ਮਹਿੰਗਾਈ ਤਾਂ ਕਿੱਥੇ ਤੱਕ ਪਹੁੰਚ ਗਈ
0: ਜੀ,
6: ਇਹਦੇ ਵਿੱਚ ਕੀ ਕਿਸੇ ਨੂੰ ਬਚਦਾ, ਕੀ ਬੰਦਾ ਕਰੇ ਇੱਥੇ, ਦੱਸੋ
0: ਜੀ। ਉਹ ਤਾਂ ਬਾਈ ਜੀ ਇੱਥੇ ਲੇਬਰ ਦੇਖੋ
6: ਨੇ ਕੁਛ ਕਰਨ ਵਾਲੇ ਨੇ, ਅਸੀਂ ਕਰਦੇ ਹਾਂ।
0: ਹੁਣ ਦੇਖੋ ਲੇਬਰ ਕੋਈ ਵੀ ਮੁਲਕ ਆ, ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ, ਜਿਹੜਾ ਢਾਂਚਾ ਸਾਰਾ ਵੱਧ ਰਿਹਾ ਜੀ, ਲੇਬਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਜਾਂ ਕਹਿ ਲੋ ਕਿ ਵਰਕਰ ਜਿਹੜੇ ਰੱਖਣੇ ਪੈਂਦੇ ਉਹਨਾਂ ਦਾ ਐਕਸਪੈਂਸ ਜਿਹੜਾ ਹੈ। ਇਹਨਾਂ ਮੁਲਕਾਂ ਨੇ ਵੀ ਉਹ ਚੀਜ਼ਾਂ ਨੂੰ ਮਤਲਬ ਕਿ ਕੰਟਰੋਲ ਕਰ ਰਹੇ ਨੇ, ਜਿੱਥੇ ਚਾਰ ਬੰਦੇ ਸੀਗੇ ਉੱਥੇ ਮਤਲਬ ਕਿ ਢਾਈ ਬੰਦਿਆਂ ਦੇ ਨਾਲ ਕੰਮ ਚਲਾ ਰਹੇ ਨੇ। ਉਹ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਕਹਿ ਤਾਂ ਰਹੇ ਹਾਂ ਕਾਰਪੋਰੇਟ ਢਾਂਚਾ ਆ ਰਿਹਾ,

0: ਤਾਂ ਹੋ ਜਾਊ, ਪਰ ਸਾਡੇ ਲੋਕ ਬੇਈਮਾਨੀ ਦਾ ਤਿਆਗ ਤਾਂ ਕਰਨ ਜੀ।
1: ਤਿਆਗ ਕਰਨ ਵਾਸਤੇ ਚੈੱਕ ਰੱਖਣਾ ਪਊ ਸਰਕਾਰ ਨੂੰ, ਜਦੋਂ ਪੈਸੇ ਪੂਰੀ ਦਊਗੀ ਕਿਵੇਂ ਸਰਕਾਰ ਤੋਂ ਹੋਜੂਗੇ।
0: ਛੈਲੀ ਬਾਈ ਜੀ, ਜੇ ਅਸੀਂ ਆਪ ਕਿਉਂ ਨੀ ਇਮਾਨਦਾਰ ਬਣਦੇ, ਸਵਾਲ ਤਾਂ ਇਹ ਵੀ ਖੜਾ, ਹਰ ਚੀਜ਼ ਨੂੰ ਸਰਕਾਰ ਤੇ ਆਪਾਂ ਕਾਹਤੋਂ ਲਿਜਾਂਦੇ ਆ।
1: ਨਹੀਂ ਸਰ, ਹਰ ਗੱਲ ਸਵਾਲ ਤੇ ਨੀ ਹੈਗਾ, ਜਿਹੜਾ ਬੰਦਾ ਚੀਜ਼ ਕੋਈ ਪੈਸੇ ਦਊਗਾ ਉਸ ਹਿਸਾਬ ਨਾਲ ਚੀਜ਼ ਵੀ ਸਹੀ ਦਊਗਾ, ਫਿਰ ਬਈ ਮੈਨੇ ਕਿੱਥੇ ਆ ਗਈ
0: ਜੀ।
1: ਫਿਰ ਤੁਸੀਂ, ਆਪਾਂ ਕੋਈ ਚੀਜ਼ ਲੈਣੇ ਆ, ਆਪਾਂ ਜਦੋਂ ਚੀਜ਼ ਖਰੀਦਦੇ ਆਪਾਂ ਦੇਖ ਕੇ ਖਰੀਦਦੇ ਆ, ਚੀਜ਼ ਵੀ ਕਹੇ ਜੀ ਇਹ
0: ਨਹੀਂ ਉਹ
1: ਆਪਾਂ 40 ਰੁਪਏ ਚੀਜ਼ ਆਪਾਂ 100 ਰੁਪਏ ਥੋੜਾ
0: ਦੇਖੋ।
1: ਹੁਣ
0: ਜੇ ਆਪਾਂ ਪ੍ਰਾਈਜ਼ ਰੱਖਿਆ ਹੋਇਆ, ਅਗਲਾ ਲਵੇ ਨਾ ਲਵੇ, ਉਹਨੂੰ ਪੁੱਗਦਾ ਲੈ ਲਵੇ, ਨਹੀਂ ਪੁੱਗਦੀ ਨਾ ਲਵੇ, ਪਰ ਆਪਾਂ ਕਾਹਤੋਂ ਬੇਈਮਾਨੀ ਕਰਨੀ ਹੈ ਕਿਸੇ ਦੇ ਨਾਲ, ਆਪਾਂ ਤਾਂ ਉਹ ਚੀਜ਼ ਨੂੰ ਸ਼ੁੱਧ ਰੱਖੀਏ ਨਾ
1: ਨਹੀਂ। ਆਪਾਂ ਕਦੋਂ ਕਹਿੰਦੇ ਬੇਈਮਾਨੀ ਕਰੋ
0: ਜੀ?
1: ਨਹੀਂ ਮੈਂ ਕਦੋਂ ਕਹਿੰਦਾ ਵੀ ਬੇਈਮਾਨੀ ਕਰੋ, ਨਾਲੇ ਆਪਣੇ ਕਹਿਣ ਤੇ ਕਦੋਂ ਕਰਨ ਲੱਗੇ ਨੇ, ਕਦੋਂ ਹਟਣ ਲੱਗੇ ਨੇ, ਆਪਣੇ ਕਹੇ ਤੇ ਭਾਰੀ ਥੋੜਾ ਹਟਦੇ।
0: ਚਲੋ ਆਪਾਂ ਬਹਾਦਰ ਸਿੰਘ ਜੀ ਜੁੜੇ ਆ, ਉਹ ਤੁਸੀਂ ਫੀਡ ਦੀ ਗੱਲ ਕਰਦੇ ਸੀ, ਉਹਨਾਂ ਨੂੰ ਪੁੱਛਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਬਾਈ ਜੀ, ਜੀ ਆਨੂ ਜੀ, ਸਤਿ ਸ੍ਰੀ ਅਕਾਲ ਜੀ। ਆਵਾਜ਼ ਥੋੜੀ ਡਾਊਨ ਆ ਰਹੀ ਹੈ ਤੁਹਾਡੀ। ਨਹੀਂ ਬਹੁਤ ਘੱਟ ਆ ਰਹੀ ਹੈ ਜੀ। ਹਾਂਜੀ ਨਹੀਂ ਨਹੀਂ ਠੀਕ ਨਹੀਂ ਆ ਰਹੀ ਜੀ, ਜਾਂ ਤੁਸੀਂ ਹੈਡਫੋਨ ਲਾਏ। ਹਾਂਜੀ
1: ਹੈਡਫੋਨ ਲਾ ਕੇ ਗੱਲ ਕਰੋ।
0: ਨਹੀਂ
1: ਹੈਡਫੋਨ ਲਾ ਲੋ
0: ਜੀ,
2: ਇੱਕ ਮਿੰਟ ਠਹਿਰੋ।
0: ਹੁਣ ਠੀਕ ਆ ਜੀ? ਹਾਂਜੀ ਹੁਣ ਠੀਕ ਆਈ ਸੀ,
3: ਦੂਜਾ ਵੀ ਲਾਉਣਾ ਹੈਡਫੋਨ।
0: ਹਾਂਜੀ
3: ਠੀਕ ਆ,
0: ਹੁਣ ਠੀਕ ਆ ਜੀ। ਹਾਂਜੀ ਜੀ ਕੰਟੀਨਿਊ ਪਲੀਜ਼।
3: ਸ਼ੈਲੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ।
3: ਸ਼ੈਲੀ ਬਾਈ ਤੁਸੀਂ ਨਾ ਹੁਣ ਤੁਹਾਡੀਆਂ ਮੈਂ ਇੱਕ ਦੋ ਗੱਲਾਂ ਨੂੰ ਕ੍ਰੈਡਿਟ ਸ਼ੇਅਰ ਕਹਿੰਦੇ ਹੁੰਦੇ ਉਹ ਕਰਨਾ, ਉਹ ਪਰ ਉਹ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਅਸੀਂ ਤੁਹਾਡੀ ਗੱਲ ਨੂੰ ਝੂਠਾ ਪਾਉਣਾ ਚਾਹੁੰਦੇ, ਅਸੀਂ ਸਿਰਫ ਸਾਨੂੰ ਅਸੀਂ ਤਾਂ ਕਰਦੇ ਹਾਂ ਕਿਉਂਕਿ ਜਦੋਂ, ਕਿਉਂਕਿ ਸਾਨੂੰ ਵੀ ਜੇ ਅਸੀਂ ਵੀ ਇੰਡੀਆ ਰਹਿੰਦੇ ਸਾਨੂੰ ਵੀ ਨਹੀਂ ਪਤਾ ਲੱਗਣਾ, ਅਸੀਂ ਵੀ ਇੱਦਾਂ ਹੀ ਹੋਣਾ। ਜਿੱਦਾਂ ਤੁਸੀਂ ਜਿੱਦਾਂ ਨਾ ਤੁਸੀਂ ਮਤਲਬ ਕਿ ਹਰ ਗੱਲ ਨੂੰ ਉਹਦਾ ਮੂਹਰੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ, ਪਰ ਤੁਸੀਂ ਸਿਰਫ ਇੰਨਾ ਸਮਝੋ ਕਿ ਅਸੀਂ ਵੀ ਤੁਹਾਡੇ ਹੀ ਆ, ਅਸੀਂ ਜਦੋਂ ਕੋਈ ਗੱਲ ਕਰਦੇ ਅਸੀਂ ਕਿਉਂਕਿ ਅਸੀਂ ਕੋਈ ਚੀਜ਼ ਅਲੱਗ ਦੇਖੀ ਆ ਸਾਨੂੰ ਪਸੰਦ ਆ ਦੁਨੀਆ, ਅਸੀਂ ਤਾਂ ਹੀ ਤੁਹਾਨੂੰ ਆਏ ਹਾਂ ਧੱਕੇ ਖਾਂਦੇ ਸਾਰੇ ਇੱਥੋਂ ਸਾਰਾ ਕੁਝ ਛੱਡ ਗਏ
0: ਜੀ ਬਿਲਕੁਲ।
3: ਹੁਣ ਮੈਂ ਤੁਹਾਨੂੰ ਇੱਕ ਦੋ ਗੱਲਾਂ ਤੁਹਾਨੂੰ ਮੈਂ ਕਹਿੰਦਾ, ਹੁਣ ਜਦੋਂ ਤੁਸੀਂ ਕਿਹਾ ਵੀ ਤੁਸੀਂ ਵੀ ਸਜੂਰੀਆ ਪੀਂਦੇ ਗਏ ਆ, ਭਾਜੀ ਜਦੋਂ ਅਸੀਂ ਆਏ ਹੋ ਨਾ ਉਦੋਂ ਜੂਰੀਏ ਦਾ ਸਿਰਫ ਮੈਂ ਕਹਿੰਦਾ ਜੂਰੀਆ ਕਦੇ ਖੇਤਾਂ ਤੋਂ ਬਗੈਰ ਕਿਤੇ ਨਹੀਂ ਪੈਂਦਾ ਹੈਗਾ
0: ਜੀ,
3: ਕਿਉਂਕਿ ਲੋਕੀ ਇਮਾਨਦਾਰ ਸੀਗੇ ਆਪਣੇ ਨਾ, ਜਿੱਦਾਂ ਨਾ ਦੁਨੀਆਂ ਛੋਟੀ ਕਰ ਦਿੱਤੀ ਇੰਟਰਨੈਟ ਨੇ, ਉਹ ਚੀਜ਼ਾਂ ਉਦੋਂ ਹੈ ਨੀ ਸੀ, ਉਦੋਂ ਲੋਕੀ ਭੋਲੇ ਭਾਜੀ, ਹੁਣ ਤਾਂ ਉਹਦੇ ਵਿੱਚ 100 ਤਰੀਕੇ ਦਿਖਾ ਦਿੰਦੇ ਆ ਇੰਟਰਨੈਟ ਦੇ ਵਿੱਚ ਵੀ ਏਦਾਂ ਡੁਪਲੀਕੇਟ ਬਣਨਾ, ਏਦਾਂ ਡੁਪਲੀਕੇਟ ਬਣਨਾ ਸਮਾਨ
0: ਜੀ।
3: ਹੁਣ ਦੇਖੋ ਸਬਜ਼ੀਆਂ ਨੂੰ ਪਤਾ ਨੀ ਕਿਹੜੇ ਕੈਮੀਕਲ ਚ ਪਾਉਂਦੇ ਆ, ਬਾਹਰ ਕੱਢਦੇ ਆ, ਐਨ ਫਰੈਸ਼ ਬਣ ਜਾਂਦੀਆਂ ਨੇ, ਪੀਂਦੇ ਹੋਏ ਭਿੰਡੀਆਂ ਹੋਈਆਂ ਕਰੇਲੇ ਹੋਏ ਸਬਜ਼ੀਆਂ ਨੂੰ ਜਿਹੜੀ ਸਟ੍ਰਾਬਰੀ ਆ ਉਹਨੂੰ ਸਿੱਧੇ ਸਪਰੇ ਮਾਰਕ ਦਿਖਾਉਣ ਡਿਆ ਯੂਟਿਊਬ ਤੇ, ਦੇਖੋ ਸਪਰੇ ਮਾਰਕ ਵੇਚਣ ਡਿਆ ਲੋਕਾਂ ਨੂੰ, ਮੂਲੀਆਂ ਵੱਢ ਕੇ ਲਿਆਉਂਦੇ ਖੇਤਾਂ ਚੋਂ ਜਿਹੜੇ ਨਾਲੇ ਵਗਦੇ ਹੋਏ ਆ ਉਹਦੇ ਵਿੱਚ ਧੋ ਕੇ ਉਹ ਮੂਲੀਆਂ ਵੇਚਣ ਡਿਆ ਉਹ ਆ
0: ਜੀ,
3: ਹੈ ਨਾ। ਇੱਕ ਤੁਸੀਂ ਇਹ ਕੀਤੀ, ਦੂਜੀ ਕੀਤੀ ਸੀ ਤੁਸੀਂ ਕਹਿੰਦੇ ਤੁਹਾਡਾ ਕਲਚਰ ਹੋਰ ਦੁੱਧੀ ਗੱਲ ਚੱਲਦੀ, ਦੁੱਧ ਨਾਲ ਤੇ ਮੱਝ ਨਾਲ ਤੇ ਕਲਚਰ ਦਾ ਮਤਲਬ ਸਮਝ ਨੀ ਮੈਨੂੰ ਆਇਆ, ਕਲਚਰ ਸਾਡਾ ਆਪਣੀ ਸਭਿਅਤਾ ਹੋ ਸਕਦੀ, ਜਦੋਂ ਆਪਣੇ ਦਾ ਕੱਪੜੇ ਪਾਉਂਦੇ ਅਸੀਂ ਆ ਭੰਗੜੇ ਆ ਆ ਸਾਡਾ ਪਿੰਡ ਆ ਆ ਸਾਡਾ ਸ਼ਹਿਰ, ਉਹਨਾਂ ਖਾਣ ਪੀਣ ਦਾ ਤਾਂ ਮੈਨੂੰ ਕਲਚਰ ਦਾ ਕੋਈ ਲਿੰਕ ਨੀ ਬਣਦਾ ਹੈਗਾ। ਚਲੋ ਇਹ ਹੋ ਗਿਆ। ਇੱਕ ਹੋਰ ਛੋਟੀ ਜਿਹੀ ਗੱਲ ਕਰਦਾ, ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਗੱਲ ਤਾਂ ਮੇਨ ਤੁਸੀਂ ਦੁੱਧ ਦੀ ਕਰਦੇ ਸੀ, ਅੱਜ ਆਪਾਂ ਤੁਸੀਂ ਵਿੱਚ ਦੋ ਚਾਰ ਹੋਰ ਪਾ ਲਈਆਂ, ਇੱਕ ਤਾਂ ਸਾਡੇ ਵਿੱਚ ਇਹ ਆ ਕਿ ਜਦੋਂ ਹੁਣ ਤੁਸੀਂ 3-4 ਜਣੇ ਲੱਗੇ ਸੀ ਨਾ ਸਾਰੇ ਵਧੀਆ ਕਹਿੰਦੇ ਸੀਗੇ, ਇੱਕ ਮਿੰਟ ਮੇਰੀ ਸੁਣਿਓ, ਜਦੋਂ ਤੱਕ ਅਸੀਂ ਨਾ ਮੇਰੀ ਸੁਣਾਉਂਦੇ ਹਾਂ ਅਸੀਂ ਸੁਣਦੇ ਨੀ ਉਦੋਂ ਤੱਕ ਸਾਡਾ, ਮੈਂ ਵੀ ਬਚਾਈ ਹਾਂ, ਮੈਂ ਵੀ ਸੁਣਾਉਣ ਵਾਲਿਆਂ ਦੀ ਹਾਂ, ਸੁਣਨ ਵਾਲਿਆਂ ਦੀ ਮੈਂ ਵੀ ਹੈਨੀ ਕਰੇ, ਮੇਰੀ ਸੁਣਿਓ। ਹੁਣ ਜਦੋਂ ਆਪਾਂ ਗੱਲ ਕਰਦੇ ਸੀ ਵੀ ਆਪਣੇ ਘਰ ਦੇ ਤੋਂ ਸ਼ੁਰੂ ਕਰੀਏ, ਬਾਹਰ ਪਿੰਡ ਤੋਂ ਸ਼ੁਰੂ ਕਰੀਏ, ਮੈਂ ਜਦੋਂ ਫਿਰ ਆ ਗਈ ਗੱਲ ਮੇਰੇ ਤੇ, ਮੈਂ
0: ਜੀ
3: ਉਹ ਜਦੋਂ ਨਾ ਅਸੀਂ ਘਰ ਪਾਉਂਦੇ ਭਾਜੀ ਭਾਈ ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਪਹਿਲਾਂ ਵੀ ਕੋਈ ਕਿਹਾ ਸੀਗਾ ਵੀ ਜਦੋਂ ਨਾ ਅਸੀਂ ਕੋਈ ਘਰ ਪਾਉਂਦੇ ਹਾਂ ਅਸੀਂ ਸਮਾਨ ਰਾਜਸਥਾਨ ਤੋਂ ਮੰਗਾ, ਪਰ ਕਿੱਥੋਂ ਕਿੱਥੋਂ ਲੱਕੜੀਆਂ ਮੰਗਾ, ਘਰ ਸਿਰੇ ਦਾ ਬਣ ਜਾਵੇ, ਅੱਛਾ ਘਰ ਦਾ ਅੱਗੇ ਤਾਂ ਟੱਪਿਆ ਨੀ ਤਾਂ ਜੋ ਭੈਣ ਚੋ ਚੱਕ ਹੁੰਦਾ ਕੂੜੇ ਸੁੱਟੋ, ਕੂੜੇ ਦੇ ਵਿੱਚ ਸੁੱਟੋ ਪਲਾਸਟਿਕ ਜੀ, ਹਨਾ, ਪਰ ਘਰ ਦੇ ਅੰਦਰ ਤੁਸੀਂ ਕੂੜਾ ਸੁੱਟਣ ਵਾਲਾ ਵੀ ਸਮਾਨ ਵੀ ਰੱਖਿਆ, ਲਿਆ ਕੇ ਡੱਬਾ ਵੀ ਰੱਖਿਆ, ਉਹਨੂੰ ਇਕੱਠਾ ਕਰਨ ਵਾਲਾ ਵੀ ਰੱਖਿਆ, ਪਰ ਜਦੋਂ ਘਰ ਤੋਂ ਬਾਹਰ ਨਿਕਲਦਾ ਫਿਰ ਤੁਹਾਨੂੰ ਕੁਛ ਨੀ, ਫਿਰ ਤੁਹਾਡੇ ਪਾਸ ਸਾਰਾ ਪਾਸ

0: ਪੂਰਾ ਡੱਬਾ ਹੀ ਆ।
1: ਬਿਲਕੁਲ ਜੀ,
0: ਹੁਣ ਸ਼ੈਲੀ ਭਾਈ, ਜੇ ਮੈਂ ਵੀ ਇੱਥੇ ਹੁੰਦਾ ਨਾ, ਮੈਂ ਵੀ ਇੱਦਾਂ ਕਰਨਾ ਹੀ ਆ। ਹੁਣ ਮੇਰੀ ਕੁੜੀ 4 ਸਾਲ ਦੀ, 4 ਸਾਲ ਦੀ ਪੂਰੀ, ਕੀ ਹੁੰਦਾ ਬੱਚਾ 4 ਸਾਲ ਦਾ, ਜੀਰੋ ਆ ਬੱਚਾ।
1: ਜੀ
0: ਉਹਨੂੰ ਵੀ ਪਤਾ ਆ, ਜਦੋਂ ਕਾਰ ਚ ਵਜੇ ਵਸੇ, ਕਹਿੰਦੀ ਡੈਡੀ
1: ਕਿੱਥੇ
0: ਪਲਾਸਟਿਕ
1: ਸਿੱਟਣਾ
0: ਫੜੀ ਹੋਈ, ਮੰਨ ਲਓ ਕੋਈ ਕੋਈ ਵੀ ਪਲਾਸਟਿਕ ਹੋਵੇ,
1: ਜੀ
0: ਪਲਾਸਟਿਕ ਕਹਿੰਦੀ ਇਹ ਵੀ ਸੁੱਟਣਾ ਘਰ ਜਾ ਸੁੱਟਣ ਡੱਬੇ ਚ। ਜੇ ਉਹਨੇ ਫੜਿਆ ਸਾਂਭਲਾ ਸੇਣ ਦਾ ਕੋਈ ਫੜਿਆ, ਜਾਂ ਸਟੋਬਰੀ ਦਾ ਕੋਈ ਫੜਿਆ, ਜਾਂ ਛਿੱਲੜ ਫੜਿਆ ਕੇਲੇ ਦਾ,
1: ਜੀ
0: ਉਹ ਮੈਂ ਉਹਨੂੰ ਕਹਿੰਦਾ, ਮੈਂ ਕਿਹਾ ਤੂੰ ਸੁੱਟ ਸਕਦੀ ਹੈ, ਕਿਉਂਕਿ ਇਹ ਖਾਦ ਆ, ਇਹ
1: ਜੀ
0: ਸਿਰਫ ਫਾਇਦਾ ਹੀ ਇਹਦਾ, ਕੋਈ ਹੋਰ ਪਲਾਸਟਿਕ ਚੀਜ਼ ਨਹੀਂ। ਉਹਨੂੰ ਵੀ ਪਤਾ 4 ਸਾਲ ਦੀ ਕੁੜੀ ਨੂੰ,
1: ਜੀ
0: ਪਰ ਇੱਥੇ ਜਦੋਂ ਅਸੀਂ ਵੀ ਇੰਡੀਆ ਵੀ ਆਉਂਦੇ ਹਾਂ, ਤਾਂ ਮੇਰੇ ਪਾਪਾ ਜਾਂ ਭਾਪੇ ਹੋਣੇ, ਬੀਬੀ ਹੋਣੇ ਕੋਈ ਚੀਜ਼ ਸੁੱਟਣ ਦੀ ਕੋਸ਼ਿਸ਼ ਕਰਦੇ, ਮੈਂ ਦੁਬਾਰਾ ਦੁਬਾਰਾ ਚੱਕ ਲੈਣਾ।
1: ਜੀ
0: ਮੈਂ ਕਿਹਾ ਯਾਰ ਕੀ ਕਰਨ, ਹਾਲਾਂਕਿ ਮੇਰੇ ਚੱਕਣ ਨਾਲ ਕੋਈ ਫਰਕ ਨਹੀਂ ਪੈ ਜਾਣਾ ਉੱਥੇ,
1: ਜੀ ਬਿਲਕੁਲ।
0: ਕਿਉਂਕਿ ਉੱਥੇ ਤਾਂ ਹੁਣ ਕੱਲ ਪਰਸੋਂ ਇੱਕ ਮੁੰਡਾ ਮੈਨੂੰ ਬਹਿਸਦਾ ਹੈਗਾ, ਕਿਉਂਕਿ ਮੈਂ ਨਾ ਬਹੁਤ ਜ਼ਿਆਦਾ ਨੈਗੇਟਿਵ ਆ ਇੰਡੀਆ ਦੇ, ਮੈਂ ਸਿੱਧਾ ਸਾਫ਼ ਕਹਿੰਦਾ।
1: ਜੀ
0: ਉਹ ਤਾਂ ਕਰਕੇ ਜੋ ਉੱਥੇ ਦਾ ਸਿਸਟਮ ਆ, ਜੋ ਦਫ਼ਤਰਾਂ ਦਾ ਸਿਸਟਮ, ਤੁਸੀਂ ਤੁਹਾਨੂੰ ਵੀ ਪਤਾ ਭਾਈ, ਮੈਂ ਗੱਲ ਪਹਿਲਾਂ ਕਰ ਚੁੱਕਾ। ਅੱਛਾ, ਉਹ ਮੈਨੂੰ ਕਹਿੰਦਾ ਯਾਰ ਬਹਾਦਰ ਤੂੰ ਟਲਦਾ ਨਹੀਂ, ਤੂੰ ਕਹਿੰਦਾ ਦੇਖ, ਕਹਿੰਦਾ ਮੈਂ ਯਾਰ ਮੈਂ ਬਹਾਦਰ ਸੋਚਿਆ ਇੱਕ ਮਿੰਟ, ਮੈਂ ਕਹਿੰਦਾ ਬਹੁਤ, ਮੈਂ ਨਾ ਕਈ ਵਾਰੀ ਕਹਿੰਦਾ ਮੈਂ ਲਿਖ ਕੇ ਰੱਖਦਾ, ਮੈਂ ਕੀ ਲਿਖ ਕੇ ਰੱਖਦਾ, ਕਹਿੰਦਾ ਦੇਖ ਯਾਰ ਜਦੋਂ ਅਸੀਂ ਛੋਟੇ ਸੀ ਉਦੋਂ ਕਾਰਾਂ ਨੀ ਹੁੰਦੀਆਂ ਸੀਗੀਆਂ। ਮੈਂ ਕਿਹਾ ਯਾਰ ਗੱਲ ਸੁਣ, ਇਹ ਕਾਰਾਂ ਤਰੱਕੀ ਆ, ਇਹ ਵਿਗਿਆਨ ਆ, ਮੈਂ ਕਿਹਾ ਇਹ ਸਾਇੰਸ ਆ,
1: ਜੀ
0: ਇਹ ਪ੍ਰਾਈਵੇਟ ਬੰਦੇ ਨੇ ਬਣਾਈਆਂ, ਉਹਨੇ ਆਪਣੀ ਦੁਕਾਨ ਚਲਾਈ ਆ।
1: ਜੀ
0: ਮੈਂ ਕਿਹਾ ਹੁਣ ਤੂੰ ਚੱਲ ਇਹ ਦੱਸ, ਜਿਹੜਾ ਆਪਾਂ ਸਕੂਲੇ ਜਾਂਦੇ ਸੈਨੀਵਾਰ ਸਕੂਲ ਸੀ, ਪਬਲਿਕ ਸਕੂਲ ਸੀ, ਉੱਥੇ ਸੈਨੀਵਾਰ ਸਕੂਲ ਦੀ ਗਿਣਤੀ ਕਿੰਨੀ ਆ ਹੁਣ?
1: ਜੀ
0: ਜਿਹੜਾ ਮੈਂ ਕਿਹਾ ਪਬਲਿਕ ਸਕੂਲ ਸੀਗਾ ਸਾਡੇ ਪਿੰਡ, ਮੈਂ ਕਿਹਾ ਉਹ ਤਾਂ ਬੰਦ ਹੀ ਹੋ ਗਿਆ।
1: ਜੀ
0: ਮੈਂ ਕਿਹਾ ਇਹਨੂੰ ਤਰੱਕੀ ਕਹਿੰਦੇ? ਮੈਂ ਕਿਹਾ ਮੇਰੀ ਗੱਲ, ਜੇ ਤੇਰਾ ਕੋਈ ਨਿਆਣਾ ਹੋਣਾ, ਗਾਹ ਪੋਤਾ ਹੋਣਾ ਤੇਰੇ, ਜਾਂ ਉਹਦੇ ਕੋਈ ਮੁੰਡਾ ਵੱਡਾ ਉਹਦਾ, ਤੇ ਮੈਂ ਕਿਹਾ ਜੇ ਤੇਰੇ ਗਾਹ, ਮੈਂ ਕਿਹਾ ਤੂੰ ਉਹਨੂੰ ਸੈਨੀਵਾਰ ਸਕੂਲ ਪਾਊਂਗਾ ਜਾਂ ਪ੍ਰਾਈਵੇਟ ਪਾਊਂਗਾ?
1: ਜੀ
0: ਜੇ ਤੂੰ, ਮੈਂ ਕਿਹਾ ਰੱਬ ਨਾ ਕਰੇ ਬਿਮਾਰ ਹੁੰਦਾ, ਮੈਂ ਕਿਹਾ ਤੂੰ ਉਹਨੂੰ ਸਰਕਾਰੀ ਹਸਪਤਾਲ ਲੈ ਕੇ ਜਾਊਂਗਾ ਜਾਂ ਪ੍ਰਾਈਵੇਟ ਲੈ ਕੇ ਜਾਊਂਗਾ? ਇਹਨੂੰ ਮੈਂ ਕਿਹਾ ਤਰੱਕੀ ਕਹਿੰਦੇ ਆ। ਜੇ ਕਿਸੇ ਨੇ ਕੋਈ ਫੈਕਟਰੀ ਪਾ ਲਈ ਨਾ ਪ੍ਰਾਈਵੇਟ ਬੰਦੇ ਨੇ, ਉਹ ਪ੍ਰਾਈਵੇਟ ਬੰਦੇ ਦਾ ਆਪਣਾ ਘਰ, ਉਹਨੇ ਆਪਣੀ ਦੁਕਾਨ ਚਲਾਈ ਆ,
1: ਜਿਹਨੇ
0: ਗੱਡੀ ਬਣਾਈ ਉਹਨੇ ਦੁਕਾਨ ਚਲਾਈ ਆ।
1: ਜੀ
0: ਹਾਂ, ਸੜਕਾਂ ਵਧੀਆ ਬਣਾਓ, ਸਕੂਲ ਵਧੀਆ ਬਣਾਓ, ਦਫ਼ਤਰ ਵਧੀਆ ਬਣਾਓ, ਹਸਪਤਾਲ ਵਧੀਆ ਬਣਾਓ, ਇਹਨੂੰ ਕਹਿੰਦੇ ਦੇਸ਼ ਦੀ ਤਰੱਕੀ।
1: ਜੀ
0: ਤੁਹਾਨੂੰ ਬਿਨਾਂ ਲਾਈਨ ਚ ਲੱਗਿਆ ਕੰਮ ਹੋਵੇ, ਕਹਿੰਦਾ ਤੂੰ ਆਵੀ ਯਾਰ ਜਦੋਂ ਤੇਰਾ ਕੰਮ ਹੋਊਗਾ ਮੈਂ ਕਰਾ ਦੂੰਗਾ, ਕਹਿੰਦਾ ਮੈਂ ਕਿਹਾ ਕਿੱਦਾਂ ਕਰਾਊਂਗਾ? ਕਹਿੰਦਾ ਲੈ 5,000 ਰੁਪਇਆ ਦੇਣਾ। ਬਾਅਦ ਚ ਮਿਲਵਾ ਮਜ਼ਾਕ ਚ ਗੱਲ ਪਾ ਲਈ ਉਹਨੇ।
1: ਜੀ
0: ਮੈਂ ਕਿਹਾ 5,000 ਮੈਨੂੰ ਮੇਰੇ ਕੋਲ ਦਵਾਉਣਾ? ਕਹਿੰਦਾ ਨਹੀਂ, ਉਹ ਮੈਂ ਦੇ ਦੂੰਗਾ। ਮੈਨੂੰ ਗੱਲ ਆਖ ਤੇ ਮੰਨ ਗਿਆ ਉਹ, ਤਰੱਕੀ ਤੇ ਪ੍ਰਾਈਵੇਟ ਵਿੱਚ ਕੀ ਫਰਕ ਆ? ਉਹ ਤਰੱਕੀ ਉਹ ਨਹੀਂ ਆ ਜਿਹੜੀ ਇਹ ਸਮਝਦੇ, ਤਰੱਕੀ ਸਾਡੇ ਇਹ ਤਰੱਕੀ ਆ ਇੱਥੇ। ਜੇ ਮੰਨ ਲਓ ਕਿਸੇ ਮਾਰਕੀਟ ਦੇ, ਭਾਵਾਂ ਪ੍ਰਾਈਵੇਟ ਆ ਮਾਰਕੀਟਾਂ, ਜੇ ਕਿਸੇ ਮਾਰਕੀਟ ਚ ਪਤਾ ਲੱਗ ਗਿਆ ਨਾ ਕਿ ਮਾੜਾ ਜਾ ਵੀ ਕਿਸੇ ਮੀਟ ਦੇ ਵਿੱਚ ਬੈਕਟੀਰੀਆ ਆ, ਅਖਬਾਰ ਚ ਸ਼ਰਿਆ ਹੁੰਦਾ ਵੀ ਟੀਵੀ ਆਉਂਦਾ, ਉਸੇ ਵੇਲੇ ਸਾਰੀ ਦੀ ਸਾਰੀ ਡਿਲੀਵਰੀ ਵਾਪਸ ਕਰਾਉਣੀ ਪੈਂਦੀ
1: ਹੈ। ਬਿਲਕੁਲ,
0: ਨਹੀਂ ਤਾਂ ਅਗਲੇ ਜਿੰਦਾ। ਮੈਂ ਇੱਕ ਵਾਰੀ ਫੈਕਟਰੀ ਚ ਕੰਮ ਕਰਦਾ ਸੀ ਭਾਜੀ, ਉੱਥੇ ਨਾ ਕਦੇ ਕਬੂਤਰ ਆ ਗਿਆ ਅੰਦਰ ਫੈਕਟਰੀ, ਜੋ ਚੌਕਲੇਟ ਬਣਦੀ ਤੁਹਾਨੂੰ, ਜਿਹੜੀਆਂ ਤੁਸੀਂ ਖਾਣੇ ਮਾਬੂ ਵਗੈਰਾ ਨੀ ਆਉਂਦੇ ਉੱਥੇ ਵੱਡੀ ਫੈਕਟਰੀ ਚੱਲ ਰਿਹਾ ਬਹੁਤ, ਜਿਹੜੀ ਫਲੇਕ ਖਾਣੇ ਹਾਰੀ ਬਹੁਤ, ਉੱਥੇ ਮੈਂ ਕੰਮ ਕਰਦਾ ਸੀ ਸਿਕਿਉਰਿਟੀ ਦਾ। ਉੱਥੇ ਕੋਈ ਕਬੂਤਰ ਆ ਗਿਆ ਸੀ ਅੰਦਰ, ਤੇ ਉਹ ਉੱਥੇ ਵਕਤ ਪੈ ਗਿਆ ਸਾਨੂੰ, ਉਹ ਕਹਿੰਦੇ ਜੇ ਇਹਨੂੰ ਪਤਾ ਲੱਗ ਗਿਆ ਨਾ ਫੂਡ, ਜਿਹੜੇ ਫੂਡ ਵਾਲੇ ਹੁੰਦੇ ਆ, ਕਹਿੰਦੇ ਇਹਨਾਂ ਤਾਂ ਜਿੰਦਾ ਲਾ ਜਾਣਾ ਫੈਕਟਰੀ ਨੂੰ।
1: ਜੀ
0: ਹੁਣ ਉਹਨਾਂ ਨੂੰ ਉਸ ਗੱਲ ਨਾਲ ਕੋਈ ਮਤਲਬ ਨੀ ਕਿ ਕਿੱਡਾ ਵੱਡਾ ਫੈਕਟਰੀ ਆ ਤੇ ਕਿੰਨਾ ਇਹਦੀ ਦੇਣ ਆ ਦੇਸ਼ ਨੂੰ, ਕਿੰਨਾ ਟੈਕਸ ਦਿੰਦੇ, ਮਤਲਬ ਦੇਣ ਦਾ ਮਤਲਬ ਟੈਕਸ ਜਾਂਦਾ ਜਿਹੜਾ,
1: ਜੀ
0: ਕਿੰਨੇ ਬੰਦਿਆਂ ਦਾ ਕੰਮ ਇੱਥੇ ਲੱਗਾ ਆ, ਅਗਲੇ ਜਿੰਦਾ ਲਾਉਣਾ ਹੀ ਆ ਗਏ। ਇਹਨੂੰ ਕਹਿੰਦੇ ਆ ਇਮਾਨਦਾਰੀ ਤੇ ਤਰੱਕੀ।
1: ਜੀ
0: ਹਾਂ, ਉਹਨਾਂ ਨੂੰ, ਕਿਉਂਕਿ ਉਹਨੂੰ ਪਤਾ ਕੱਲ ਨੂੰ ਬੰਦਾ ਮੋਬਾਇਲ ਹੋਣਾ ਸਾਡੇ ਕੋਲ ਆਇਆ ਸਰਕਾਰੀ ਹਸਪਤਾਲ ਚ, ਅਸੀਂ ਇਲਾਜ ਅਸੀਂ ਕਰਨਾ ਇਹਦਾ।
1: ਜੀ
0: ਅੱਛਾ, ਹੁਣ ਹੁਣ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਦੁੱਧ ਵਾਲੀ।
1: ਜੀ
0: ਆਪਾਂ ਰੋਜ਼ ਹੀ ਪਿੱਟਦੇ ਹਾਂ ਇਸ ਪੀ ਰੇਡੀਓ ਤੇ ਵੀ, ਜਿੰਨੇ ਮਰਜ਼ੀ ਹਿੰਦੀ ਲਾ ਲਓ, ਤਾਮਿਲ ਲਾ ਲਓ, ਜਿੰਨੇ ਜਿਹੜੇ ਵੀ ਮਰਜ਼ ਦੁਨੀਆਂ ਦੇ ਲਾ ਲਓ, ਸਾਰੇ ਇਹੋ ਹੀ ਪਿੱਠ ਸਿਆਪਾ ਪਿਆ ਹੁੰਦਾ। ਰੋਜ਼ ਹੀ ਆਪਾਂ ਸਿਰਫ ਮਸਲਿਆਂ ਦੀਆਂ ਗੱਲਾਂ ਕਰਦੇ ਹਾਂ ਰੋਜ਼ ਹੀ।
1: ਬਿਲਕੁਲ,
0: ਇੱਥੇ ਵੀ
1: ਜੀ
0: ਉਹ ਤੁਹਾਨੂੰ ਕਦੀ ਕੋਈ ਮਸਲਾ ਹੁੰਦਾ, ਕਦੀ ਆ ਗਿਆ ਭਗਵੰਤਮਾਨ ਦਾ, ਕਦੀ ਆ ਗਿਆ ਅਕਾਲੀਆਂ ਦਾ, ਕਦੀ ਸੜਕਾਂ ਦਾ ਆ ਗਿਆ, ਕਦੀ ਕਦੀ ਕੋਈ ਘਪਲਾ ਆ ਗਿਆ, ਕਦੀ ਕਿਸੇ ਹਸਪਤਾਲ ਦਾ ਆ ਗਿਆ ਜੀ, ਕਿਸੇ ਚਪੇੜ ਮਾਰਤੀ ਮਾਸਟਰ ਨੇ ਜਾਂ ਡਾਕਟਰ ਨੇ ਜਾਂ ਪੁਲਿਸ ਵਾਲੇ ਨੇ, ਇਹ ਤਾਂ ਰੋਜ਼ ਸਾਡੇ ਮਤਲਬ ਅਸੀਂ ਫਸੇ ਹੋਣਾ ਵਿੱਚ ਆ।
1: ਜੀ
0: ਅੱਛਾ, ਤੁਸੀਂ ਹੁਣ ਗੱਲ ਕਰਦੇ ਦੁੱਧ ਦੀ, ਦੁੱਧ ਨੂੰ ਤਾਂ ਛੱਡੋ। ਮੈਂ ਤਕਰੀਬਨ ਇੱਕ ਨਾ ਗੱਲ ਕਹਿੰਦਾ ਹੁਣ, ਇੱਕ ਸਾਡੇ ਨਾ ਇੱਕ ਜਿਹੜੀ ਇੰਡੀਆ ਆ, ਇਹ ਇੱਕ ਚੈਨ ਅਪਣਾਈ ਹੋ ਅਸੀਂ,
1: ਜੀ
0: ਜਿਹੜਾ ਜਿਹੜਾ ਜਾ ਹੈਗਾ ਆ ਇੱਕ ਡਿਸਪੈਂਸਰੀ ਵਾਲਾ, ਜਿਹੜਾ ਦਵਾਈਆਂ ਭੇਜਦੇ ਉਹਨੂੰ ਪਤਾ ਕੀ ਕਹਿੰਦੇ, ਮੈਡੀਕਲ ਸਟੋਰ,
1: ਮੈਡੀਕਲ
0: ਸਟੋਰ ਵਾਲੇ ਨਕਲੀ ਸਮਾਨ ਵੇਚਦਾ ਆ ਹਲਵਾਈ ਨੂੰ, ਹਲਵਾਈ ਗਾਹਾਂ ਵੇਚਦਾ ਨਕਲੀ ਮਠਿਆਈ ਕਿਸਾਨ ਨੂੰ, ਕਿਸਾਨ ਗਾਹਾਂ ਵੇਚਦਾ ਹੈਗਾ ਟੀਕੇ ਲੈ ਕੇ ਸਬਜ਼ੀਆਂ, ਫਿਰ ਉਹ ਗਾਹਾਂ ਵੇਚਦਾ ਹੈਗਾ ਦੁੱਧ ਵਾਲੇ ਨੂੰ, ਦੁੱਧ ਵਾਲਾ ਗਾਹਾਂ ਵੇਚਦਾ ਸਾਨੂੰ ਨਕਲੀ ਦੁੱਧ,
1: ਯਾਨੀ
0: ਕਿ ਅਸੀਂ ਉੱਥੇ ਇੱਕ ਚੈਨ ਬਣਾਈ
1: ਹੋਈ,
0: ਹਾਂ ਪਰ ਅਸੀਂ ਸਮਝੇ ਪਤਾ ਕੀ ਆ, ਅਸੀਂ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਥੋੜ੍ਹਾ ਕਿਸੇ ਨੇ ਯਕੀ ਕਰਨੀ, ਸਾਡੇ ਨਾਲ ਥੋੜ੍ਹਾ ਕਿਸੇ ਨੇ ਸਲਾਕੀ ਕਰ ਲੈਣੀ ਆ, ਅਸੀਂ ਸਾਰਿਆਂ ਨਾਲ ਕਰਨ ਡੇ ਆ। ਪਰ ਉਹਨੂੰ ਇਹ ਨੀ ਪਤਾ ਜਿਹਨੂੰ ਮੈਂ ਦੁੱਧ ਵੇਚ ਕੇ ਆਇਆ ਉਹ ਮੈਨੇ ਮੈਨੂੰ ਨਕਲੀ ਦਵਾਈ ਦਿੱਤੀ ਆ, ਜਿਹਨੂੰ ਮੈਂ ਦੁੱਧ ਵੇਚ ਕੇ ਆਇਆ ਉਹਨੇ ਮੈਨੂੰ ਨਕਲੀ ਮਠਿਆਈ ਦਿੱਤੀ ਆ, ਜਿਹਨੇ ਨਕਲੀ ਮਠਿਆਈ ਵੇਚੀ ਹੈਗੀ ਆ ਉਹਨੂੰ ਮੈਂ ਸਬਜ਼ੀ ਦਿੱਤੀ ਟੀਕੇ ਵਾਲੀਆਂ, ਜਿਹੜੀ ਰਾਤੀ ਨਿੱਕੀ ਸੀ ਸਿਰ ਟੀਕਾ ਲਾਇਆ ਉਹਨੂੰ ਵੱਡੀ ਸਬਜ਼ੀ ਦੇਤੀ ਮੈਂ ਕਰਕੇ ਉਹ, ਕਿਉਂਕਿ ਸਾਰੇ ਹੀ ਜਾਣੇ ਅਸੀਂ ਇੱਕ ਦੂਜੇ ਨੂੰ ਏਦਾਂ ਮਾਰ ਰਹੇ ਹਾਂ, ਪਰ ਸਮਝਦੇ ਇਹੋ ਆ
2: ਜੀ
0: ਕਿ ਸਾਨੂੰ ਕੋਈ ਨੀ ਮਾਰਿਆ, ਅਸੀਂ ਮਾਰ ਰਹੇ ਹਾਂ,
2: ਅਸੀਂ ਦੇਖ ਨਹੀਂ ਰਿਹਾ ਤੁਹਾਨੂੰ ਫੀਲ ਕਰਦੇ ਨੇ, ਸਾਨੂੰ ਕਿਹੜਾ ਕਿਸੇ ਨੇ ਦੇਖ ਰਿਹਾ, ਦੇਖ ਨਹੀਂ ਰਿਹਾ ਕੋਈ ਬਿਲਕੁਲ।
0: ਜਿਹੜੇ ਨਸ਼ੇ ਵੇਚਦੇ ਆ ਕੀ ਉਹਨਾਂ ਨੂੰ ਕੀ ਲੱਗਦਾ ਕਿ ਉਹ ਆਪ ਬਚ ਜਾਂਦੇ, ਉਹਨਾਂ ਦੇ ਨਿਆਣੇ ਬਚ ਜਾਣਗੇ?
2: ਬਿਲਕੁਲ,
0: ਉਹਨਾਂ ਦੇ ਗਾਹ ਚਾਕੇ ਤਾਂ ਆਏ ਆ, ਮਾਸੀਆਂ ਮਾਸੜਾ ਫੁੱਫੜ ਫੁੱਫੜਾ ਉਹਨਾਂ ਨਿਆਣੇ ਤੱਕ ਨੀ ਪਹੁੰਚਣਾ ਉਹ?
2: ਬਿਲਕੁਲ ਜੀ ਬਿਲਕੁਲ।
3: ਜੀ
0: ਦੱਸੋ ਪੁੱਛੋ। ਹਾਂਜੀ ਹਾਂਜੀ
2: ਹਾਂਜੀ ਹਾਂਜੀ
0: ਪੁੱਛੋ ਪੁੱਛੋ।
3: ਆਪਾਂ ਸਰਕਾਰਾਂ ਕਿਸ ਲਈ ਬਣਾ ਰਹੇ ਹਾਂ? ਜਿਹੜਾ ਕੋਈ ਰੋਕੂਗਾ ਚੈੱਕ ਕਰੂਗਾ ਸਰਕਾਰਾਂ, ਆਪਾਂ ਇਸ ਲਈ ਬਣਾਉਣੇ ਆ ਵੀ ਆਪਾਂ ਕਿਸੇ ਦਾਇਰੇ ਦੇ ਅੰਦਰ ਰਹਿ ਕੇ ਚੱਲ ਸਕੀਏ, ਦਾਇਰੇ ਨੂੰ ਚਲਾਉਣ ਵਾਲਾ ਹੋਵੇ ਕੋਈ
2: ਜੀ,
3: ਇਸੇ ਕਰਕੇ
2: ਉਹਦੇ ਵਿੱਚ ਵੀ ਜਦੋਂ ਆਪਾਂ ਜਿਹੜੇ ਆਮ ਲੋਕ ਨੇ ਨਾ ਉਹਨਾਂ ਨੂੰ ਵੀ ਮਾਫ਼ੀ ਨਹੀਂ ਕਰ ਸਕਦੇ। ਹੁਣ ਦੇਖੋ ਜਦੋਂ ਇੰਸਪੈਕਟਰ ਆਉਂਦਾ ਹੈ ਚੈਕਿੰਗ ਦੇ ਲਈ ਕਿ ਕਰਿਆਨਾ ਸਟੋਰ ਵਾਲੇ ਜਾਂ ਬਹੁਤ ਸਾਰੀਆਂ ਐਸੀਆਂ ਮਿੱਲਾਂ ਵਾਲੇ ਜਾਂ ਚੱਕੀਆਂ ਵਾਲੇ ਕੀ ਸ਼ਟਰ ਨਹੀਂ ਸਿੱਟ ਲੈਂਦੇ? ਉਹ ਕਾਹਤੋਂ ਸਿੱਟਦੇ ਆ?
0: ਬਿਲਕੁਲ ਅਸੀਂ ਖੁਦ ਦੇਖਿਓ
3: ਨਹੀਂ
2: ਪਤਾ ਤਾਂ ਉਹਨਾਂ ਨੂੰ ਵੀ ਹੈ, ਮਾਲ ਮਿਲਾਵਟੀ ਹੈ ਜਾਂ ਕੁਝ ਨਿਕਲ ਆਊਗਾ ਇਹਦੇ ਵਿੱਚ, ਸ਼ੱਕ ਤਾਂ ਉਹਨਾਂ ਨੂੰ ਆਪਣੇ ਆਪ ਦੇ ਵੀ ਹੈ ਨਾ।
0: ਤੁਸੀਂ ਇੰਡੀਆ ਬੈਠੇ ਆ, ਅਸੀਂ ਇਹਨਾਂ ਤਿੰਨਾਂ ਕੰਟਰੀ ਗੱਲ ਕਰ ਸਕਦੇ ਹਾਂ, ਜੇ ਚੌਥੀ ਵਾਲਾ ਹੋਊਗਾ ਉਹ ਚੌਥੀ ਦੀ ਕਰੂਗਾ ਆ ਕੇ। ਹੁਣ ਆਪਾਂ ਜੇ ਕਿਉਂਕਿ ਅਸੀਂ ਦੋਨੇ ਆ ਇੰਡੀਆ ਤੋਂ ਆਏ, ਮੈਂ ਵੀ ਤਾਂ ਭਾਜੀ ਭਾਜੀ ਵੀ ਤੁਸੀਂ, ਹੁਣ ਆਪਾਂ ਇੰਡੀਆ ਦੀ ਗੱਲ ਕਰਦੇ ਆ, ਇੰਡੀਆ ਦੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਵੀ ਆਪਾਂ ਸਰਕਾਰਾਂ ਕਿਉਂ ਬਣਾਉਂਦੇ ਆ, ਉਹਦਾ ਜਵਾਬ ਇਹ ਆ ਕਿ ਜੇ ਤੁਸੀਂ ਜਿਹੜੀ ਅਗਲਾ ਤੁਹਾਡੀ ਸਵਾਲ ਹੋਣਾ ਉਹ ਇਹ ਆ ਕਿ ਅਸੀਂ ਉਹਨਾਂ ਨੇ ਕਰਨਾ, ਉੱਪਰ ਜਿਹੜੇ ਜਿਹੜੇ ਸਰਕਾਰਾਂ 'ਚ ਬੈਠੇ ਉਹਨਾਂ ਦੇ ਕੋਲ ਤਾਂ ਸਾਰਾ ਸਿਸਟਮ ਆ, ਜਿਹੜਾ ਉਹਨਾਂ ਕੋਲ ਨਹੀਂ ਹੋਣਾ ਚਾਹੀਦਾ, ਉਹੀ ਸਰਕਾਰਾਂ ਬਣਾਉਣ ਵਾਲੇ ਆ, ਉਹੀ ਕਾਨੂੰਨ ਬਣਾਉਣ ਵਾਲੇ ਆ, ਤੇ ਉਹੀ ਸਮਾਨ ਵੇਚਣ ਵਾਲੇ ਆ।
2: ਬਿਲਕੁਲ ਹੈ ਜੀ,
0: ਪ੍ਰੋਬਲਮ ਤੇ ਇਹ ਆ।
3: ਫਿਰ ਆਪਾਂ ਕਿਵੇਂ ਦੋਸ਼ ਦੇ ਸਕਦੇ ਆ?
2: ਬਹਾਦਰ ਜੀ ਮਤਲਬ ਕਿ ਉਹ ਵੀ ਤਾਂ ਹੈ ਹੀ, ਹੁਣ ਦੇਖੋ ਮੈਂ ਆਪਣੀ ਇੱਕ ਐਗਜ਼ਾਮਪਲ ਦਿੰਨਾ, ਚਲੋ ਮੈਂ ਜੋਬ ਦੇ ਵਿੱਚ ਮੇਰਾ ਪ੍ਰੋਫੈਸ਼ਨ ਆ ਜਿਹੜਾ, ਮੇਰੇ ਸਿਰ ਦੇ ਉੱਤੇ ਮਾਲਕ ਨਹੀਂ ਆ ਪਰ ਮੇਰਾ ਸੁਪਰਵਾਈਜ਼ਰ ਹੈ, ਤੇ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਪ੍ਰੋਡਕਟ ਵੀ ਉਹਨੇ ਲਿਆਉਣਾ ਹੈ ਕਿਚਨ ਦੇ ਵਿੱਚ ਉਹ ਵਧੀਆ ਹੋਵੇ, ਕੁਆਲਿਟੀ ਦਾ ਹੋਵੇ, ਤੇ ਜੋ ਵਾਅਦਾ ਕੀਤਾ ਗਿਆ ਹੈ ਸਕੂਲੀ ਬੱਚਿਆਂ ਦੇ ਨਾਲ ਉਹ ਮਤਲਬ ਕਿ ਉਸ ਤਰ੍ਹਾਂ ਦੀ ਉਹਦੀ ਪੂਰਾ ਲੈਵਲ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਦੋਂ ਮੈਂ ਤਿਆਰ ਕਰਨਾ ਹੈ, ਚਾਹੇ ਮੈਂ ਟਮਾਟਰ ਐਗਜ਼ਾਮਪਲ ਲਾ ਲਾਂ, ਮੈਂ ਟਮਾਟਰ ਕੱਟਣ ਲੱਗਾ ਜੀ, ਉਹ 5 ਕਿਲੋ ਟਮਾਟਰ ਜਾਂ 20 ਕਿਲੋ ਟਮਾਟਰ ਨੇ, ਉਹਦੇ ਵਿੱਚੋਂ 10 ਗਲੇ ਹੋਏ ਜਾਂ ਮਾੜਾ ਮੋਟਾ ਮਤਲਬ ਕਿ ਕੁਝ ਲੱਗਾ ਹੋਇਆ ਦਿਖਦਾ ਹੈ, ਤਾਂ ਮੈਂ ਉੱਥੇ ਉਹਨੂੰ ਸਟੋਪ ਕਰਨਾ, ਮੈਂ ਉਹਨੂੰ ਕੱਢ ਕੇ ਤਾਂ ਬਾਹਰ ਰੱਖਣਾ ਹੈ, ਨਾ ਕਿ ਮੈਂ ਕਹਿਣਾ ਇਹ ਕਿਹੜਾ ਕੋਈ ਦੇ, ਨਾ ਸੁਪਰਵਾਈਜ਼ਰ ਮੇਰੇ ਸਿਰ ਦੇ ਉੱਤੇ ਆ ਤੇ ਨਾ ਮੇਰੇ ਨਾਲ ਦਾ ਕੋਈ ਆ, ਇਹ ਕਿਹੜਾ ਕਿਸੇ ਨੇ ਦੇਖਿਆ ਮੈਂ ਚੱਕ ਕੇ ਸਬਜ਼ੀ ਬਣਾ ਦਵਾਂ, ਉਹ ਤਾਂ ਹੁਣ ਮੇਰੀ ਨਿੱਜੀ ਜ਼ਿੰਮੇਵਾਰੀ ਬਣ ਗਈ ਨਾ ਉਹ ਤਾਂ।
0: ਬਿਲਕੁਲ ਬਿਲਕੁਲ,
2: ਹਾਂਜੀ ਹਾਂਜੀ,
3: ਇੱਕ ਮਿੰਟ ਕੋਈ ਗਲਤੀ ਨੀ ਕਰਦਾ ਇਸ ਹਿਸਾਬ ਨਾਲ ਤਾਂ ਕੋਈ
2: ਨਹੀਂ, ਉੱਥੇ ਤਾਂ ਆਪਾਂ ਗੱਲ ਕਰ ਰਹੇ ਹਾਂ, ਫਿਰ ਗਲਤੀ ਹੋ ਕਾਹਤੋਂ ਜਾਵੇ, ਫਿਰ ਜੇ ਆਪਾਂ ਗਲਤੀ ਕਰ ਰਹੇ ਤਾਂ ਫਿਰ ਸਰਕਾਰਾਂ ਦੇ ਉੱਤੇ ਸਵਾਲ ਨਹੀਂ
0: ਨਹੀਂ
2: ਨਹੀਂ ਨਹੀਂ ਬਾਈ ਜੀ, ਸਿਸਟਮ
3: ਗਲਤੀਆਂ ਕਰਦੇ ਰਹੇ ਅਸੀਂ ਭੁਗਤ ਰਹੇ ਹਾਂ,
2: ਨਹੀਂ ਨਹੀਂ ਬਾਈ ਜੀ, ਉਹ ਤਾਂ ਫਿਰ ਇੱਕ ਦੂਜੇ ਉੱਤੇ ਆਪਾਂ ਗੱਲ ਕਰੀ ਜਾਂ ਸਿੱਟੀ ਜਾਂਦੇ ਆ ਨਾ, ਪਰ ਅਸੀਂ ਆਪ ਜ਼ਿੰਮੇਵਾਰ ਤਾਂ ਬਣਨਾ ਪਊਗਾ ਨਾ। ਔਜਲਾ ਸਾਹਿਬ ਵੀ ਇਹੀ ਕਰਦੇ ਸੀ ਕਿ ਆਪਣੀ ਜ਼ਿੰਮੇਵਾਰੀ
3: ਤਾਂ ਚੱਕੀ, ਸੁਣਦੇ ਨਹੀਂ ਯਾਰ, ਹਾਏ ਹਾਏ,
0: ਨਹੀਂ ਨਹੀਂ ਨਹੀਂ,
3: ਨਾ ਕੋਈ ਗਲਤੀ ਕਰਦਾ ਨਾ ਕੋਈ ਚੋਰੀ ਕਰਦਾ
2: ਜੀ, ਨਹੀਂ ਤੁਸੀਂ ਨਿੱਜੇ ਆਪਣੇ ਨਿੱਜੀ ਨਾ ਕਰੋ, ਆਪਣੇ ਉੱਪਰ ਨਾ ਲਵੋ, ਆਪਾਂ ਸਾਰੀ ਗੱਲ ਕਰ ਸਾਰਿਆਂ ਦੀ ਗੱਲ ਕਰ ਰਹੇ ਹਾਂ, ਤੁਸੀਂ ਆਪਣੇ ਉੱਤੇ ਨਾ ਲਓ, ਤੁਹਾਨੂੰ ਕਹਿ ਰਹੇ ਹਾਂ ਜੀ,
3: ਮੈਂ ਐ ਨਹੀਂ, ਮੈਂ ਇਹ ਕਹਿ ਰਿਹਾ ਵੀ ਜਿਹੜੀਆਂ ਸਰਕਾਰਾਂ ਨੇ ਸਾਨੂੰ ਬੰਦੇ ਬਣਾਵਾ ਸੀ
0: ਤੁਹਾਡਾ ਕਹਿਣਾ ਮਤਲਬ ਧੱਕੇ ਨਾ ਫਸੇ ਹੋਵੇ, ਕਿਉਂਕਿ ਜਦੋਂ ਅਸੀਂ ਲਾਂਭਾ ਹੋਰ ਹੁੰਦੇ ਹਾਂ ਤੁਹਾਡੇ ਵੀ ਧੱਕੇ ਨਾ ਆ ਜਾਂਦਾ ਨਾ, ਤੁਹਾਡੀ ਗੱਲ ਸਹੀ ਹੈ ਇਸ ਵਿੱਚ। ਅਸੀਂ ਇਹ ਵੀ ਨੀ ਕਹਿੰਦੇ ਵੀ ਜੇ 100 ਦੇ 100 ਬੰਦੇ ਆ ਤਾਂ ਸਾਰੇ ਸਾਰੇ ਗੰਦੇ ਆ ਤਾਂ ਸਾਰੇ ਉਹ ਆ ਦੋ ਨੰਬਰੀ ਆ, ਅਸੀਂ ਇਹ ਨੀ ਕਹਿੰਦੇ। ਉਹ ਫਿਰ ਤੁਸੀਂ ਲਪੇਟੇ ਤੁਸੀਂ ਲਪੇਟੇ ਚ ਵਿਚ ਆ ਰਹੇ ਹੋ ਫਿਰ ਬਸ, ਕਿਉਂਕਿ ਕਿਉਂਕਿ ਅਸੀਂ ਇਹ ਨੀ ਕਹਿੰਦੇ ਵੀ ਡੈਨਮਾਰਕ ਤੇ ਫਿਨਲੈਂਡ ਦੇ ਵਿੱਚ ਇੱਥੇ ਕੋਈ ਗੰਦੇ ਬੰਦੇ ਹੈ ਨੀ, ਏਦਾਂ ਵੀ ਹੈ ਨੀਗਾ, ਇੱਥੇ ਵੀ ਹੈਗੇ ਆ। ਹੁਣ ਮੈਂ ਅੱਜ ਹੀ ਪੁਲਿਸ ਭਾਜੀ ਤੁਹਾਨੂੰ ਮੈਸੇਜ ਭੇਜਿਆ ਜੀ ਕਿ ਮੇਰੇ ਘਰ ਪਿਛਲੇ ਸਾਲ ਚੋਰੀ ਹੋਈ ਆ, ਐਸੇ ਦਿਨ 19 ਤਰੀਕ ਨੂੰ
2: ਜੀ,
0: ਸਾਰਾ ਕੁਛ ਲੈ ਗਿਆ
2: ਬਿਲਕੁਲ।
0: ਮਤਲਬ ਕਿ ਤੁਸੀਂ ਉਦਾਂ ਲਪੇਟੇ ਚ ਫਿਰ ਆ ਗਏ ਹੋ, ਸਿੱਧੀ ਗੱਲ ਆ, ਕਿਉਂਕਿ ਜੇ ਢਾਂਚਾ ਹੁੰਦਾ ਬਣਿਆ।
3: ਇੱਕ ਮਿੰਟ ਇੱਥੇ ਪਤਾ ਕੀ ਆ ਤੁਹਾਡੇ ਕੋਲ, ਤੁਸੀਂ ਰਹਿੰਦੇ ਇੱਥੇ ਵਧੇਰੇ ਚੰਗੇ ਬੰਦੇ ਨੇ, ਵਧੇਰੇ ਮਾੜਾ ਕੰਮ ਨਹੀਂ ਕਰਦੇ, ਵਧੇਰੇ ਸੱਚੇ ਨੂੰ ਸੱਚ ਕਹਿੰਦੇ ਨੇ
2: ਜੀ।
3: ਸਾਡੇ ਕੋਲੇ ਵਧੇਰੇ ਚੋਰੀ ਵਾਲੇ ਠੱਗੀ ਵਾਲੇ
0: ਨਹੀਂ ਭਾਜੀ, ਉਹ ਢਾਂਚਾ ਆ, ਉਹ ਸਾਡਾ ਚੰਗੇ ਬੰਦੇ ਨੀ, ਉਹ ਢਾਂਚੇ ਨੇ ਬਣਾਏ ਹੋਏ ਚੰਗੇ ਬੰਦੇ, ਉਹਨਾਂ ਸਿੱਧੇ ਕਰਕੇ ਰੱਖੇ ਹੋਆ, ਕਿਉਂਕਿ ਤੁਸੀਂ ਪੜਦੇ ਚ ਕੁਛ ਚੀਜ਼ ਰੱਖ ਹੀ ਨੀ ਸਕਦੇ। ਹੁਣ ਜੇ ਮੈਂ ਬੈਂਕ ਗਿਆ ਮੈਨੂੰ ਕਹਿ ਹੀ ਨੀ ਸਕਦਾ ਕੁਛ ਵੀ ਗਲਤ ਗੱਲ ਬੋਲੂਗਾ ਤਰੀਕਾ, ਜਾਂ ਮੈਂ ਹਸਪਤਾਲ ਗਿਆ ਜਾਂ ਮੈਂ ਸਕੂਲ ਗਿਆ, ਉਹ ਯਾਰ ਉਹ ਲੁਕੋ ਹੀ ਨੀ ਸਕਦਾ।
2: ਆਪਣੇ ਪੈਸੇ ਵੀ ਕਢਾਉਣੇ ਆ ਨਾ, 400-500 ਯੂਰੋ ਵੀ ਕਢਾਉਣਾ ਤਾਂ ਅਗਲੇ ਕਹਿੰਦੇ ਤੁਸੀਂ ਕਿੱਥੇ ਵਰਤਣਾ ਇਹ ਦੱਸੋ ਸਾਨੂੰ, ਜਾਂ ਜਮਾ ਕਰਾਉਣ ਆਏ ਹੋ ਤਾਂ ਕੈਸ਼ 400-500 ਯੂਰੋ ਤਾਂ ਉਹ ਪੁੱਛਣਗੇ ਵੀ ਇਹ ਕਿੱਥੋਂ ਆਇਆ ਹੈ, ਕਲੀਅਰ ਕਰਨਾ ਪਏਗਾ।
0: ਭਾਜੀ ਲੁਕੋ ਨੀ ਸਕਦਾ, ਨਾ ਸਰਕਾਰੀ ਬੰਦਾ ਤੇ ਨਾ ਪ੍ਰਾਈਵੇਟ ਬੰਦਾ, ਤੁਸੀਂ ਪੜਦੇ ਚ ਨਹੀਂ ਰੱਖ ਸਕਦੇ। ਮੈਂ ਹਮੇਸ਼ਾ ਕਹਿੰਦਾ ਨਾ, ਮੈਂ ਕਿਹਾ ਸਾਨੂੰ ਨਾ ਇਹਨਾਂ ਨੇ ਇੱਥੇ ਜਿਹੜਾ ਸਿਸਟਮ ਆ, ਇਹਨਾਂ ਨੇ ਸਾਨੂੰ ਰੱਸੀਆਂ ਪਾਈਆਂ ਆ
2: ਜੀ,
0: ਰੱਸੀਆਂ ਪਾਈਆਂ, ਜੇ ਇੱਕ ਰੱਸੀ ਤੁਸੀਂ ਇੱਕ ਪਾਸੇ ਖਿੱਚੋਗੇ ਦੂਜੇ ਪਾਸੇ ਖਿੱਚ ਜਾਣੇ, ਉਹਨੂੰ ਪਤਾ ਨਾ ਵੀ ਹਾਂ ਵੀ ਬੰਦਾ ਕਿੱਧਰ ਜਾ ਰਿਹਾ ਹੈ।
2: ਬਿਲਕੁਲ,
0: ਇਹਨੂੰ ਢਾਂਚਾ ਤੇ ਸਿਸਟਮ ਕਹਿ ਸਕਦੇ ਅਸੀਂ, ਉਹ ਸਾਡੀ ਸਰਕਾਰਾਂ ਨੇ ਨਹੀਂ ਬਣਾਇਆ
2: ਜੀ।
3: ਸਰ ਅੱਜ ਤੋਂ 25-30 ਸਾਲ ਪਹਿਲਾਂ ਬਾਹਰ ਗਏ ਸੀਗੇ, ਬਾਹਰ ਜਾ ਕੇ ਮਾਹੌਲ ਦੇਖਿਆ, ਸਿਸਟਮ ਦੇਖਿਆ, ਇੱਥੇ ਆ ਕੇ ਉਹੀ ਮਾਹੌਲ ਤੇ ਸਿਸਟਮ ਭਾਲਦਿਆਂ ਸਾਨੂੰ ਨਹੀਂ ਮਿਲ ਰਿਹਾ
2: ਜੀ ਜੀ।
0: ਬਸ ਤਾਂ ਹੀ ਤਾਂ ਅਸੀਂ ਆ ਨਹੀਂ ਸਕਦੇ ਹੁਣ,
3: ਇਹ ਸਰਕਾਰਾਂ ਇਹਨਾਂ ਨੇ ਬੰਦੇ ਠੀਕ ਕਰਨੇ ਨੇ, ਉਹ ਨਹੀਂ ਸਹੀ ਕੰਮ ਕਰ ਰਹੀਆਂ
2: ਜੀ।
3: ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਰਕਾਰ ਕੁਛ ਵੀ ਕਰੇ, ਸਿਸਟਮ ਵਧੀਆ ਲੈ ਲੇ
2: ਜੀ ਜੀ ਜੀ। ਥੈਂਕ ਯੂ ਜੀ।
0: ਹੁਣ ਭਾਜੀ ਦੇਖੋ, ਸਿਸਟਮ ਲੈ ਲਿਆ ਸਾਡੇ ਬਾਹਰ ਕੰਟਰੀਆਂ ਵਾਲੇ ਵੀ ਅਸੀਂ ਆਪਣੀ ਜੇਬ ਚ ਕਿੱਦਾਂ ਪਾਉਣਾ ਆ, ਪਰ ਵਾਪਸ ਪਬਲਿਕ ਦੀ ਜੇਬ ਚ ਕਿੱਦਾਂ ਪਾਉਣਾ ਉਹ ਨੀ ਸਿਸਟਮ ਲਿਆ ਇਹਨਾਂ ਨੇ
2: ਜੀ।
0: ਆਪਣੀ ਜੇਬ ਚ ਪਾਉਣਾ ਲੈ ਲਿਆ, ਇਹਨਾਂ ਜੋੜ ਉਹਨਾਂ ਜੋੜ, ਇਹਨਾਂ ਜੋੜ ਲਿੰਕ ਉਹਨਾਂ ਜੋੜ ਲਿੰਕ, ਹੁਣ ਇਹਨਾਂ ਦੇ ਨਿਆਣੇ ਕਿਤੇ ਬਾਹਰ ਰਹਿੰਦੇ ਨੀ, ਇਹ ਕਿਤੇ ਬਾਹਰ ਨੀ ਆਉਂਦੇ, ਇਹ ਕਿਤੇ ਡੈਨਮਾਰਕ ਨੀ ਆਏ ਹੋਣਗੇ, ਫਿਨਲੈਂਡ ਨੀ ਆਏ ਹੋਣਗੇ, ਦੇਖਣ ਤਾਂ ਸਹੀ ਆ ਕੇ ਇਹਨੂੰ ਕਹਿੰਦੇ ਆ ਡੈਮੋਕਰੇਟ।
3: ਉਹੀ ਗੱਲ ਕਰਦੇ ਆ,
2: ਬਿਲਕੁਲ,
3: ਅਸੀਂ ਟੈਕਸ ਦੀਆਂ ਚੀਜ਼ਾਂ ਖਰੀਦਦੇ ਆ
2: ਜੀ ਜੀ,
3: ਸਾਡੇ ਤੇ ਪੈਸਾ ਕਿਉਂ ਨੀ ਲੱਗਦਾ ਉਹ
2: ਜੀ,
0: ਬਸ ਇਹਨੂੰ ਢਾਂਚਾ ਕਹਿੰਦੇ ਸੀ, ਉਹ ਨਹੀਂ ਲੱਗਦਾ,
3: ਇੱਕ ਵੀ ਪਰਸੈਂਟ ਕੁਛ ਗਲਤੀ ਨੀ ਕਰਦੇ ਅਸੀਂ
2: ਜੀ।
0: ਜਿਹੜੇ ਦੁਨੀਆ ਪੰਜਾਬ ਦੀ ਬਾਹਰ ਬੈਠੀ, ਜੇ ਉਹ ਨਾ ਬੈਠੀ ਹੋਵੇ ਤਾਂ ਪੰਜਾਬ ਦਾ ਪਤਾ ਨੀ ਕੀ ਹੋਵੇ। ਹਾਂ, ਇਹ ਬਾਕੀ ਆਪਾਂ ਕਹਿੰਦੇ ਆ ਵੀ ਗੁਰੂਆਂ ਦੇ ਨਾਂ ਤੇ ਚੱਲਦਾ, ਪਰ ਕਿੰਨਾ ਰੁਪਈਆ ਉੱਥੋਂ ਆਉਂਦਾ ਆ ਪੰਜਾਬ ਨੂੰ ਭਾਵਾਂ, ਹਾਲਾਂਕਿ ਅਸੀਂ ਇੱਥੇ ਮਹੀਨੇ ਵਾਸਤੇ ਆਉਣਾ ਆ,
2: ਬਿਲਕੁਲ ਆ ਜੀ,
0: ਉਹ ਵੀ ਦੋਵਾਂ ਤਿੰਨ ਸਾਲਾਂ ਤੇ ਸਾਨੂੰ ਉਸ ਮਹੀਨੇ ਦੇ
2: ਬਿਲਕੁਲ ਬਿਲਕੁਲ।
0: ਚਲੋ ਭਾਈ,
2: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਸ਼ੈਲੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਤੇ
0: ਨਹੀਂ ਉਹਦਾ ਚੰਗੀ ਗੱਲ ਆਪਾਂ ਗੱਲਾਂ ਕਰਦੇ, ਬਿਲਕੁਲ ਸਿੱਖਣ ਨੂੰ ਮਿਲਦਾ, ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਉਹ ਨਹੀਂ ਕੁਛ ਵੀ,
2: ਬਿਲਕੁਲ ਜੀ ਜੀ। ਥੈਂਕ ਯੂ ਜੀ,
0: ਚਲੋ ਮਿਹਰਬਾਨੀ ਭਾਈ,
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ
3: ਭਾਈ, ਜਨਮ ਦਿਨ ਦੀਆਂ ਵਧਾਈਆਂ ਲੱਖ
2: ਲੱਖ, ਸ਼ੁਕਰੀਆ ਜੀ, ਉਹ ਕਬੂਲ ਕਰ ਲਈ ਜੀ,
0: ਤੁਹਾਡਾ ਜਨਮ ਦਿਨ
2: ਜੀ, ਥੈਂਕ ਯੂ ਜੀ, ਹਾਂਜੀ ਹਾਂਜੀ ਬਿਲਕੁਲ ਜੀ, ਅੱਜ ਜੀ
0: ਬਿਮਾਰ ਗਿਆ ਭਾਈ,
2: ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਸਭ ਸੱਜਣਾਂ ਦਾ, ਦੋਸਤਾਂ ਦਾ ਸ਼ੁਕਰੀਆ। ਲੋ ਦੋਸਤੋ, ਇਸ ਤਰ੍ਹਾਂ ਜੀ ਸ਼ੈਲੀ ਬਾਈ ਜੀ ਤੇ ਆਪਣੇ ਨਾਲ ਬਹਾਦਰ ਸਿੰਘ ਜੀ ਸੀ ਡੈਨਮਾਰਕ ਤੋਂ ਜੀ, ਤੇ ਲੋ ਫਿਰ ਅਗਲੀ ਗੱਲਬਾਤ ਕਰਦੇ ਆ, ਆਪਣੇ ਨਾਲ ਗੁਰੀਮਾਨ ਜੀ ਜੁੜ ਰਹੇ ਸੀ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਆ, ਤੇ ਅੱਜ ਗੱਲਾਂ ਬਾਤਾਂ ਦੇ ਵਿੱਚ ਚਲੋ ਸਮਾਂ ਲੰਘ ਚੱਲਿਆ, ਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਹਰ ਕੋਈ ਕਰ ਸਕਦਾ ਆਪਣੇ ਮਨ ਦੀ। ਤੇ +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਕੋਸ਼ਿਸ਼ ਕਰਦੇ ਆ ਗੁਰੀਮਾਨ ਹੁਣਾਂ ਨੂੰ ਜੇ ਸੁਣ ਰਹੇ ਨੇ ਕਾਲ ਕਰ ਸਕਦੇ ਨੇ ਜੀ। ਤੇ ਤਦ ਤੱਕ ਇੱਕ ਦੋ ਖਬਰਾਂ ਮੈਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ। ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਹੈ ਕਿ ਕਹਿੰਦੇ ਮੈਂ ਕਹਿੰਦੇ 6 ਤਰੀਕ ਦਾ ਜਨਮ ਹੈ ਮੇਰਾ, ਤੇ ਕਹਿੰਦੇ ਮੈਂ ਵੀ ਜਿਮ ਜੁਮ ਲਾ ਲੈਂਦਾ ਜੀ। ਕਿਆ ਬਾਤ ਹੈ ਜੀ। ਗੁਰੀਮਾਨ ਜੀ ਜੁੜੇ ਨੇ ਜੀ ਆਪਣੇ ਨਾਲ, ਉਹਨਾਂ ਦੀ ਗੱਲ ਸੁਣਦੇ ਹਾਂ। ਸਤਿ ਸ੍ਰੀ ਅਕਾਲ ਗੁਰੀਮਾਨ, ਸਵਾਗਤ ਹੈ ਜੀ, ਬਾਈ ਜੀ।
0: ਸਾਰੇ ਬੜੇ ਭਰਾਵਾਂ ਨੂੰ ਸਤਿ
2: ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ, ਕੀ ਕਹਿਣਾ ਚਾਹੋਗੇ?
0: ਅੱਜ ਤਾਂ ਮਾਹੌਲ ਜ਼ਿਆਦਾ ਭੜਕ ਗਿਆ।
2: ਚਲੋ ਵਿੱਚ ਵਿੱਚ ਹੋ ਜਾਂਦਾ ਜੀ ਤਾਂ, ਜੀ ਹਾਂ ਜੀ।
0: ਪਰ ਨਾ ਮਤਲਬ ਇਹ ਨਾ ਸ਼ੈਲੀ ਵੀਰ ਜੀ, ਚਲੋ ਮੈਂ ਨੀ ਕਹਿੰਦਾ ਵੀ ਸ਼ੈਲੀ ਵੀਰ ਜੀ ਕੋਈ ਕੰਮ ਮਾੜਾ ਕਰ ਰਹੇ, ਆਪਣੇ ਵੱਲੋਂ ਤਾਂ ਵਧੀਆ ਹੀ ਕਰ ਰਹੇ ਨੇ।
2: ਨਹੀਂ ਨਹੀਂ ਬਾਈ ਜੀ, ਉਹਨਾਂ ਦੇ ਕੱਲਾ ਉਹਨਾਂ ਦੀ ਨੀ ਗੱਲ, ਉਹਨਾਂ ਦੇ ਲਾ ਕੇ ਨੀ ਗੱਲ ਕਰਦੇ, ਜਾਂ ਮਤਲਬ ਕਿ ਗੱਲ ਉਹ
0: ਲੈ ਰਹੇ ਹੈ ਨਾ ਜੀ, ਪਰ ਉਹ
2: ਜਿਹੜਾ ਹਾਂ ਨਿੱਜੀ ਲੈ, ਮੈਂ ਉਹੀ ਕਿਹਾ ਕਿ ਨਿੱਜੀ ਨੀ ਆਪਾਂ, ਪਰ ਮਤਲਬ ਕਿ ਜਿਹੜਾ ਜਿਹੜੀਆਂ ਉਹ ਇਸ ਚੀਜ਼ ਦੇ ਵਿੱਚ ਉਹ ਲੋਕਾਂ ਨੂੰ ਜਿਹੜਾ ਵਿੱਚ ਫਸਾ ਕੇ ਉਹਨਾਂ ਤੋਂ ਬੈਨੀਫਿਟ ਲੈ ਰਹੇ ਨਾ, ਉਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਪਵੇਗੀ ਨਾ ਜੀ।
0: ਮੈਂ ਨਾ ਇੱਕ ਛੋਟੀ ਜਿਹੀ ਗੱਲ ਕਰਦਾ ਜੀ, ਮੈਂ ਤਾਂ ਚਲੋ ਪਤਾ ਨੀ ਵੈਸੇ ਤਾਂ ਕੋਈ ਬੰਦਾ ਇਸ ਚੀਜ਼ ਨੂੰ ਗਲਤ ਗੱਲ ਨਾ ਸਮਝੇ
2: ਜੀ।
0: ਮੰਨ ਲਓ ਜੀ ਹੁਣ ਆਪਾਂ ਬਾਹਰੋਂ ਦੀਆਂ ਪਾਲਿਸੀ, ਬਾਹਰ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਹੇ ਵੀ ਬਾਹਰੋਂ ਸਾਡੇ ਇੱਥੇ ਪੁਲਿਸ ਨਾ ਆਵੇ
2: ਜੀ,
0: ਪਰ ਜਦ ਐਨ ਆਰ ਆਈ ਵੀਰ ਆਪਣੇ ਉਹੀ ਬਾਹਰ ਦੇ ਡਾਲਰ ਕਮਾ ਕੇ ਇੱਧਰ ਨੂੰ ਫੇਰ ਨੀ ਕਹਿੰਦਾ ਵੀ ਯਾਰ ਇਹਨੂੰ ਤਾਂ ਵੀ ਜੋਏ ਬਾਹਰ ਦੀ।
2: ਨਹੀਂ ਬਾਈ ਜੀ ਦੇਖੋ, ਹੁਣ ਆਪਾਂ ਹੁਣ ਆਪਾਂ ਕਹਿੰਦੇ ਆ ਕਿ ਹੁਣ ਉਧਰੋਂ ਸਾਡਾ ਹੁਣ ਦੇਖੋ ਇੰਡੀਆ ਦੇ ਵਿੱਚ, ਚਾਹੇ ਇੱਥੇ ਮੈਂ ਫਿਨਲੈਂਡ ਦੇ ਵਿੱਚ ਆ, ਇੱਥੇ ਏਸ਼ੀਅਨ ਮਾਰਕੀਟਾਂ ਬਣੀਆਂ ਹੋਈਆਂ ਨੇ ਬਹੁਤ ਸਾਰਾ ਇੰਡੀਆ ਦਾ, ਜਿੱਥੇ ਵੱਖਰੇ ਵੱਖਰੇ ਮੁਲਕਾਂ ਦੇ, ਚਾਹੇ ਮੁਸਲਿਮ ਭਾਈਚਾਰਾ ਹੈਗਾ, ਚਾਹੇ ਹੋਰ ਮੁਲਕਾਂ ਦੇ ਲੋਕ ਨੇ, ਇਹਨਾਂ ਮੁਲਕਾਂ ਦੇ ਵਿੱਚ ਸਪੈਸ਼ਲ ਉਹ ਸ਼ੋਪਾਂ ਬਣੀਆਂ। ਹੁਣ ਤਾਂ ਮਤਲਬ ਕਿ ਜਿਹੜੀਆਂ ਵੱਡੇ ਮਾਲ ਨੇ ਬਕਾਇਦਾ ਉਹਨਾਂ ਨੇ ਵੀ ਸੁਪਰ ਮਾਰਕੀਟਾਂ ਦੇ ਵਿੱਚ ਵੀ ਉਹ ਚੀਜ਼ਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਤੇ ਉਹ ਵੱਡੇ ਪੱਧਰ ਦੇ ਉੱਤੇ ਹੁਣ ਇੰਡੀਆ ਦੇ ਵਿੱਚੋਂ ਵੀ ਤਾਂ ਬਹੁਤ ਸਾਰਾ ਮਸਾਲਾ, ਦਾਲਾਂ, ਹੋਰ ਸਾਰੀਆਂ ਚੀਜ਼ਾਂ ਐਕਸਪੋਰਟ ਇੱਧਰ ਨੂੰ ਵੀ ਤਾਂ ਹੋ ਹੀ ਰਹੀਆਂ ਨੇ।
0: ਆਂਦਾ ਹੈ ਜੀ, ਕੋਈ ਸ਼ੱਕ ਨਹੀਂ ਹੈ,
2: ਪਨੀਰ ਆਉਂਦਾ, ਪਨੀਰ ਇੱਥੇ ਮਿਲਦਾ ਨੀਗਾ।
0: ਇਹ ਵੀ ਤਾਂ ਦੇਖੋ ਨਾ
2: ਹੁਣ ਬਾਇਆ ਜਿਹੜਾ ਆਪਣਾ ਇੰਡੀਆ ਤੋਂ ਜਿੰਨਾ ਪਨੀਰ ਬਣਦਾ ਜਾਂ ਦੁਬਈ ਦੇ ਰਾਹੀਂ ਜਿਹੜਾ ਸਾਰਾ ਇਹਨਾਂ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਬਕਾਇਦਾ ਉੱਥੇ ਅਰਬੀ ਭਾਸ਼ਾ ਦੇ ਉੱਤੇ ਲਿਖਿਆ ਹੁੰਦਾ, ਬਹੁਤ ਸਾਰੇ ਤੁਰਕੀ ਮੁਲਕ ਹੋ ਗਏ ਜਾਂ ਹੋਰ ਮੁਲਕ ਬਣਾਉਂਦੇ ਨੇ ਜਿਹੜੀਆਂ ਚੀਜ਼ਾਂ ਨਹੀਂ ਉਪਲਬਧ ਹੁੰਦੀਆਂ ਜੀ।
0: ਇੱਕ ਗੱਲ ਹੋਰ ਦੇਖੋ ਨਾ ਜੀ, ਮੈਂ ਕਹਿੰਦਾ ਲੱਖ ਆਉਂਦਾ ਜੀ, ਪਰ ਜਿਹੜੀ ਚੀਜ਼ ਆਪਾਂ ਨੂੰ ਉਹਨਾਂ ਵੱਲੋਂ ਮਿਲਦੀ ਔਰ ਆਪਣੀ ਚੀਜ਼ ਆਪਾਂ ਇੱਥੇ ਬਣਾਉਂਦੇ ਆ, ਕਦੇ ਸੈਂਪਲਿੰਗ ਕਰਕੇ ਤਾਂ ਦੇਖੋ ਵੀ ਥੋੜੀ ਅੱਖਾਂ ਖੁੱਲਣ, ਵੀ
2: ਜ਼ਮੀਨ
0: ਸਮਾਨ ਦਾ ਫਰਕ ਹੈ,
2: ਫਰਕ ਹੈਗਾ ਜੀ। ਉਹੀ ਪੇ ਜੇ ਅਸੀਂ ਮੁੱਲ ਪੇ ਕਰ ਰਹੇ ਹਾਂ, ਕੁਆਲਿਟੀ ਤਾਂ ਮਿਲੇ ਨਾ, ਕੁਆਂਟਿਟੀ ਦੇ ਵਿੱਚ ਗਾਹ ਤੋਂ ਪੈਣਾ।
0: ਦੂਸਰੀ ਮੈਂ ਇੱਕ ਹੋਰ ਗੱਲ ਕਰਦਾ, ਹੁਣ ਮੇਰਾ ਦੁੱਧ ਪਨੀਰ ਦਾ ਕੰਮ ਹੈ
2: ਜੀ,
0: ਪਹਿਲੀ ਗੱਲ ਤਾਂ ਮੰਨ ਲਓ ਮੇਰੇ ਕੋਲ 2 ਕੁਇੰਟਲ ਪਨੀਰ ਪਿਆ, 2 ਕੁਇੰਟਲ ਦੁੱਧ ਪਿਆ, ਮੈਨੂੰ ਮੈਂ ਉਹ ਵੇਚ ਦਿੱਤਾ, ਮੈਨੂੰ ਕੋਈ ਫੋਨ ਕਰਦਾ ਨਾ ਬਾਈ ਦੁੱਧ ਚਾਹੀਦਾ, ਮੈਂ ਸਾਫ ਜਵਾਬ ਦੇਣਾ ਮੇਰੇ ਕੋਲ ਨੀ ਹੈਗਾ, ਮੈਂ ਹੋਰਾਂ ਵਾਂਗੂ ਮਤਲਬ ਪਾਊਡਰ ਘੋਲ ਘੋਲ ਦੇਣ ਨੀ ਜਾਂਦਾ
2: ਜੀ।
0: ਆਪਾਂ ਸਰਕਾਰਾਂ ਉੱਪਰ ਸੁੱਟੀ ਜਾਂਦੇ ਵੀ ਸਰਕਾਰ ਇਹ ਕਰੇ ਉਹ ਕਰੇ ਉਹ ਕਰੇ, ਮੈਂ ਕਹਿੰਦਾ ਵੀ ਅਸੀਂ ਬਾਣੀ ਪੜ੍ਹਦੇ ਹਾਂ ਟੋਟਲ, ਸਾਡੇ ਕੋਈ ਨੈਤਿਕ ਫਰਜ਼ ਨੀ?
2: ਬਿਲਕੁਲ ਹੈ ਜੀ, ਹੈਗੇ ਨੇ ਨੈਤਿਕ,
0: ਆਪਣੇ ਕੋਈ ਪਰਮਾਤਮਾ ਵੱਲੋਂ ਆਪਾਂ ਮੰਨ ਲਓ ਕੋਈ ਸਾਨੂੰ ਨਹੀਂ ਦੇਖ ਰਿਹਾ ਪਰ ਰੱਬ ਦਾ ਦੇਖ ਰਿਹਾ।
2: ਬਿਲਕੁਲ ਹੈ ਜੀ, ਬਿਲਕੁਲ ਹੈ।
0: ਮੈਂ ਆਪਣੇ ਬੱਚੇ ਨੂੰ ਕਹਿੰਦਾ ਵੀ ਯਾਰ ਤੈਂ ਫੋਨ ਨੀ ਚਲਾਉਣਾ, ਉਹਦੇ ਸਾਹਮਣੇ ਮੈਂ ਫੋਨ ਲੈ ਕੇ ਬੈਠਾ ਤਾਂ ਉਹਦੇ ਉੱਪਰ ਕੀ ਅਸਰ ਪਊਗਾ
2: ਜੀ? ਬਿਲਕੁਲ ਹੈ ਜੀ,
0: ਐਗਜ਼ਾਮਪਲ ਆ, ਸਾਨੂੰ ਖੁਦ ਸੈੱਟ ਕਰਨੀ ਪੈਣੀ
2: ਹੈ ਜੀ, ਪੈਣੀ ਹੈ ਜੀ, ਬਿਲਕੁਲ ਹੈ ਜੀ।
0: ਇੰਡੀਅਨ ਰੀਸੈਂਟ ਨਿਊਜ਼ ਆ, ਹਲੇ ਕੁਝ ਮਹੀਨਿਆਂ ਦੀ ਗੱਲ ਹੈ, ਇੰਡੀਅਨ ਆਰਮੀ ਦੇ ਵਿੱਚ ਬੇਰਕਾ ਦੇ ਦੁੱਧ ਦੇ ਸੈਂਪਲ ਫੇਲ ਹੋ ਗਏ।
2: ਹਾਂ, ਉੱਥੇ ਖਾਣੇ ਦਾ ਵੀ ਰੋਲਾ ਪਿਆ ਜੀ, ਬਿਲਕੁਲ ਹੈ ਜੀ,
0: ਪਿਆ ਨਾ ਜੀ। ਉਹ ਸ਼ਰਮਿੰਦਗੀ ਦਾ ਪਾਤਰ ਲੋਕ ਸਮਝਣ ਵੀ ਯਾਰ ਅਸੀਂ ਨੀ ਜੀ ਬੇਰਕਾ, ਬੇਰਕਾ ਚ ਦੁੱਧ ਕੌਣ, ਬੇਰਕਾ ਦੁੱਧ ਕਿੱਥੇ ਚੱਕ ਕੇ ਲੈ, ਸਾਡੇ ਲੋਕਾਂ ਦੇ ਚੱਕ ਕੇ ਲੈ ਕੇ ਜਾ ਰਹੇ ਆ ਜੀ।
2: ਬਿਲਕੁਲ ਹੈ ਜੀ,
0: ਪੰਜਾਬ ਚ ਇਕੱਠਾ ਕਰ ਰਹੇ, ਉਹ ਕਿਹੜਾ ਉੱਤਰਾਖੰਡ ਤੋਂ ਇਕੱਠਾ ਕਰਕੇ ਲੈ ਕੇ ਆ ਰਹੇ?
2: ਬਿਲਕੁਲ ਹੈ ਜੀ,
0: ਇਹ ਅਸੀਂ ਐਗਜ਼ਾਮਪਲ ਆ ਸੈੱਟ ਕਰਨੀ, ਕੰਮ ਤਾਂ ਅਸੀਂ ਮਾੜੇ ਕਰ ਰਹੇ ਹਾਂ, ਸਬਜ਼ੀਆਂ ਦੇ ਵਿੱਚ ਰਿਹਾ ਸਪਰੇਹਾ ਅਸੀਂ ਕਰਦੇ ਹਾਂ। ਹੁਣ ਤੁਸੀਂ ਹਰਿਆਣਾ, ਮੇਰਾ ਦੁੱਧ ਦਾ ਕੰਮ, ਮੈਂ ਹਰਿਆਣੇ ਤੋਂ ਦੁੱਧ ਮੰਗਵਾਉਣਾ 2 ਦਿਨਾਂ ਬਾਅਦ, ਪਰ ਤੁਸੀਂ ਇਹ ਦੇਖੋ ਜੀ ਉੱਥੇ ਦੁੱਧ ਦਾ, ਇੱਕ ਤਾਂ ਦੁੱਧ ਉੱਥੇ ਮੱਝਾਂ ਬਹੁਤ ਨੇ, ਗਊਆਂ ਨੀ ਹੈਗੀਆਂ। ਕਾਰਨ ਕੀ ਹੈ? ਉਹਨਾਂ ਦੇ ਘਰ ਰੋਟੀ ਖਾਣ ਬਹਿ ਜਾਓ, ਅਗਲੇ ਦਿਨ ਕੌਲੀਆਂ ਦੇ ਵਿੱਚ ਐਡੀ ਘਿਓ ਪਾਏ ਹੁੰਦੇ ਨੇ, ਕੋਲ ਖਾਣ ਨੂੰ ਮੱਖਣ ਰੱਖਿਆ ਹੁੰਦਾ। ਮੈਂ ਨੀ ਦੇਖਦਾ ਵੀ ਪੰਜਾਬ ਚ ਕਿਤੇ ਲੋਕਾਂ ਨੇ ਆਪਣੇ ਘਰ ਦਾ ਮੱਖਣ ਖਾਧਾ ਹੋਊਗਾ ਬੈਠੇ।
2: ਬਿਲਕੁਲ ਬਿਲਕੁਲ ਹੈ, ਤੁਸੀਂ ਦੇਖੋ। ਚਲੋ ਅਸੀਂ ਭੂਆ ਦੇ ਪਿੰਡ ਜਾਂਦੇ ਸੀ ਤਾਂ ਹਨਾ, ਉੱਥੇ ਦੇਖੋ ਉਹਨਾਂ ਨੇ ਵੀ ਮਤਲਬ ਕਿ ਲਵੇਰਾ ਰੱਖਿਆ ਹੋਇਆ ਸੀ ਤੇ ਲੱਸੀ ਤਾਂ ਮਤਲਬ ਕਿ ਗੁਆਂਢੀਆਂ ਨੂੰ ਵੀ ਦੇਣੀ ਪੈਂਦੀ ਹੁੰਦੀ ਸੀ ਕਹਿਣਾ ਵੀ ਪੈਂਦਾ ਸੀ ਭਾਈ ਲੱਸੀ ਬਣੀ ਹੋਈ ਆ ਲੈ ਜਾਓ ਆ ਕੇ ਹਨਾ ਮੱਖਣ ਕੱਢਿਆ
0: ਸੀਗਾ
2: ਤੇ ਅੱਜ ਭਾਲਿਆ ਨੀ ਭਾਲਦੀ ਹੋਣੀ ਉਹ ਜਿਹੜੀ ਚਾਟੀ ਦੀ ਲੱਸੀ
0: ਹੋਣੀ
2: ਜੀ
0: ਮੈਂ ਖੁਦ ਆਪਣੇ ਮਿੱਤਰ ਨੂੰ ਕਹਿ ਕੇ ਘਰੇ ਪਸ਼ੂ ਰੱਖੇ ਹੋਏ ਨੇ ਕਿਉਂਕਿ ਮੇਰਾ ਰਹਿਣ ਬਸੇਰਾ ਸ਼ਹਿਰ ਚ ਜੀ ਪਿੰਡ ਮੈਂ ਹੁਣ ਜਾਂਦਾ ਪਿੰਡ ਸਿਰਫ ਕੰਮ ਨੂੰ ਜਾਂਦਾ ਹੁੰਦਾ ਜੇ ਉੱਥੋਂ ਲੈ ਆਵਾਂ ਕੋਈ ਲੈ ਆਵਾਂ ਇਸੇ ਕਰਕੇ ਮੈਂ ਵੇਰਕਾ ਕਿਸੇ ਦਾ ਹੋਰ ਦੁੱਧ ਨੀ ਲੈਂਦਾ
2: ਜੀ
0: ਮੈਂ ਆਪਣਾ ਕੰਟਰੀ ਡਿਲਾਈਟ ਦੀ ਐਪ ਆਉਂਦੀ ਆ ਉਦੋਂ ਦੁੱਧ ਮੰਗਵਾਉਣਾ ਸ਼ਹਿਰ ਦੇ ਵਿੱਚ ਉਹਦੀ ਉਹ ਸੈਂਪਲਿੰਗ ਕਿੱਟ ਨਾਲ ਭੇਜਦੇ ਆਪਣੀ ਵੀ ਤੁਸੀਂ ਦੁੱਧ ਦਾ ਸੈਂਪਲ ਚੈੱਕ ਕਰੋ ਜੇ ਕੋਈ ਪ੍ਰੋਬਲਮ ਆ ਸਾਨੂੰ ਉਸੇ ਟਾਈਮ ਕੰਪਲੇਂਟ ਕਰੋ ਅਸੀਂ ਵਾਪਸ ਕਰਾਂਗੇ
2: ਬਿਲਕੁਲ ਹੈ ਜੀ
0: ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕਰ ਦਿੱਤਾ ਵੀ ਕਸਟਮਰ ਤੱਕ ਵੀ ਆਪਣੇ ਕੋਲ ਸੈਂਪਲਿੰਗ ਕਿੱਟ ਨਾਲੋ ਨਾਲ ਮਿਲ ਰਹੀ ਹੈ
2: ਜੀ ਇਹੀ ਤਾਂ ਗੱਲ ਸੋਚਣ ਦੀ ਆ ਬਾਈ ਜੀ ਇਹ ਨੌਬਤ ਆਈ ਕਾ ਤੋਂ ਦੇਖੋ ਇਹ ਸੈਂਪਲਿੰਗ ਕਿੱਟ ਨਾਰਮਲ ਮਤਲਬ ਕਿ ਉਹਦਾ ਸ਼ੋਪਾਂ ਤੇ ਹੋਣੀ ਚਾਹੀਦੀ ਆ ਜਾਂ ਹੁਣ ਘਰਾਂ ਘਰਾਂ ਤਾਂ ਵੀ ਉਹ ਕਾਹਦੇ ਲਈ ਸਵਾਲ ਇਹੀ ਆ ਨਾ
0: ਹੁਣ ਬੇਰਕਾ ਦਾ ਦੁੱਧ ਅੱਜ ਤੋਂ ਕੁਛ ਸਾਲ ਪਹਿਲਾਂ 45,000 ਲੀਟਰ ਦੁੱਧ ਦਿੱਲੀ ਜਾਂਦਾ ਸੀ ਅੱਜ ਉਹੀ ਦੁੱਧ ਉੱਥੇ ਅਮੁੱਲ ਪਾ ਰਿਹਾ ਜੀ ਇਹ ਕਸੂਰ ਸਾਡੇ ਪੰਜਾਬ ਦੇ ਲੋਕਾਂ ਦਾ ਅਮੁੱਲ ਇੱਥੇ ਥੋੜਾ ਖੜਾ ਹੋ ਗਿਆ ਜੀ ਜਦੋਂ ਉਹਨਾਂ ਉਹ ਕਾਰਪੋਰੇਟ ਸੈਕਟਰ ਹੈ ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਵੀ ਨਾ ਮਾੜਾ ਜਾਣਾ ਨਾ ਮਾੜਾ ਖੜਾ ਕਮਾਈ ਵੀ ਆਪ ਕਰ ਰਹੇ ਹਾਂ ਸਾਡੇ ਵਾਲੇ ਕਿਉਂ ਨੀ ਕਰਦੇ ਜੀ
2: ਕਿਉਂ ਨੀ ਕਰਦੇ ਜੀ
0: ਹੁਣ ਤੁਸੀਂ ਫਤਿਹਗੜ੍ਹ ਸਾਹਿਬ ਚੱਲ ਜਾਓ ਮੈਂ 20 ਵਾਰ ਦੇਖਿਆ ਉਸ ਰੋਡ ਦੇ ਉੱਪਰ ਨਾ ਕਿਸਾਨ ਆਪਣੀ ਵਧੀਆ ਸਬਜ਼ੀ ਬੀਜ ਕੇ
2: ਜੀ
0: ਮੰਡੀ ਸੈਕਟਰ ਦੀ ਬਜਾਏ ਉੱਥੇ ਟਰਾਲੀਆਂ ਲਾ ਕੇ ਬੈਠੇ ਨੇ ਵਧੀਆ ਕਮਾਰੇ ਸ਼ਰਮ ਤੇ ਆਖਦੀ ਅਗਲਿਆਂ ਨੇ
2: ਜੀ
0: ਅਗਲੇ ਕਹਿੰਦੇ ਅਸੀਂ ਮਤਲਬ
2: ਆਪ ਵੇਚ ਲਾਂਗੇ ਆਪ ਵੇਚਦੇ ਅਸੀਂ ਬਿਲਕੁਲ
0: ਹਾਂ ਵੀ ਮੈਂ ਸਰਕਾਰਾਂ ਨੂੰ ਕਹਿੰਦੇ ਵੀ ਰੇਟ ਵੱਧ ਨੂੰ ਅਸੀਂ ਆਪ ਵੇਚ ਲੈਂਦੇ ਹਾਂ ਨਹੀਂ ਕਹਿੰਦੇ ਸਰਕਾਰ ਮਤਲਬ ਐਵਰੀ ਥਿੰਗ ਆਪਾਂ ਸਰਕਾਰ ਉੱਪਰ ਹੀ ਡਿਪੈਂਡ ਬੈਠੇ ਆ ਵੀ ਸਰਕਾਰ ਕਰੂ
2: ਸਾਰਾ ਕੁਝ ਕਰਕੇ ਦੇਵੇ ਬਿਲਕੁਲ
0: ਮੈਂ ਇਸ ਗੱਲ ਨਾਲ ਮਾਫ਼ ਕਰਨਾ ਸਹਿਮਤ ਨਹੀਂ ਹੈਗਾ
2: ਜੀ ਬਿਲਕੁਲ ਬਿਲਕੁਲ ਹੈ ਜੀ
0: ਸਰਕਾਰਾਂ ਨੇ ਜੇ ਕਰਨਾ ਹੁੰਦਾ ਅੱਜ ਤੋਂ ਅੱਜ ਤੁਸੀਂ ਅੱਜ ਤੁਸੀਂ ਧਰਨੇ ਅੱਜ ਦੇ ਰਹੇ ਹੈ ਸਰਕਾਰਾਂ ਤਾਂ 1947 ਤੋਂ ਚੱਲਦੀਆਂ ਆ ਰਹੀਆਂ ਨੇ
2: ਜੀ
0: ਅੱਜ ਤੱਕ ਜੇ ਉਹ ਚਾਹੁੰਦੇ ਹੁੰਦੇ ਤਾਂ ਅੱਜ ਤੱਕ ਸਿਸਟਮ ਨਾ ਚੇਂਜ ਕੀਤਾ ਹੁੰਦਾ ਜੀ ਆਪਣੇ ਜਵਾਕ ਬਾਹਰ ਕਾਤੇ ਗੇਮ ਤੇ ਮੇਰੀ ਇਹ ਬੇਨਤੀ ਹੈ ਮੈਂ ਸ਼ੈਲੀ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਆਪਣਾ ਕਾਰਜ ਕਰੋ ਕੀ ਸਦਕੇ ਕਰੋ ਪਰ ਨਾ ਕਿਸੇ ਨੂੰ ਕੋਈ ਸੇਧ ਦੇਣ ਤੋਂ ਪਹਿਲਾਂ ਤੁਸੀਂ ਆਪ ਐਗਜ਼ਾਮਪਲ ਸੈੱਟ ਕਰਕੇ ਕਹੋ ਵੀ ਆ ਜਾਓ ਭਾਈ ਮੇਰੇ ਘਰੇ ਤੁਹਾਨੂੰ ਮੈਂ ਦਿਖਾਉਣਾ ਵੀ
2: ਕਿੱਦਾਂ
0: ਕਰੀਦਾ ਕੰਮ
2: ਜੀ ਬਿਲਕੁਲ
0: ਇਹ ਐਗਜ਼ਾਮਪਲ ਆਪਾਂ ਲੋਕ ਪੰਜਾਬ ਚ ਸੈੱਟ ਨਹੀਂ ਕਰ ਰਹੇ ਆਪਾਂ ਕਸੂਰਵਾਰ ਕੱਢੀ ਜਾਂਦੇ ਤੂੰ ਕਸੂਰਾ ਫਲਾਣਾ ਤੂੰ ਕਸੂਰਵਾਰ
2: ਬਾਈ ਜੀ ਮਨਾਉਣ ਤੇ ਲੱਗੇ ਆ ਨਾ ਭਾਈ ਉਹਨਾਂ ਦੀ ਸੋਚ ਬਦਲਣ ਤੇ ਲੱਗਿਆ ਸੋਚ ਤਾਂ ਆਪਣੀ ਸਾਨੂੰ ਬਦਲਣ ਦੀ ਪਹਿਲਾਂ ਜ਼ਰੂਰਤ ਹੈ ਨਾ ਉਹੀ ਚੀਜ਼
0: ਸੋਚ ਬਦਲਣ ਦੀ ਲੋੜ ਹੈ ਜੀ ਸਿਸਟਮ ਤਾਂ ਬਾਅਦ ਚ ਬਦਲੂਗਾ ਪਹਿਲਾਂ ਮਨੁੱਖ ਆਪਣੀ ਸੋਚ
2: ਨਾਲੇ ਕਿਸੇ ਨੂੰ ਆਪਾਂ ਬਦਲ ਨਹੀਂ ਸਕਦੇ ਹੈ ਨਾ ਜਿੱਦਾਂ ਮਰਜ਼ੀ ਆਪਾਂ ਕਹਿ ਲਈਏ
0: ਹੁਣ ਦੇਖੋ ਨਾ ਤੁਸੀਂ ਅੱਜ ਦੁੱਧ ਦੇ ਵਿੱਚ ਬੇਰਕਾ ਬੈਠਾ ਅਮੁੱਲ ਬੈਠਾ ਮਦਰ ਡੈਰੀ ਬੈਠਾ ਕਿਵੇਂ ਆ ਗਏ ਜੇ ਉਹ ਦੁੱਧ ਦੇ ਵਿੱਚ ਗੈਪ ਕਿਤੇ ਨਾ ਕਿਤੇ ਕ੍ਰੀਏਟ ਹੋ ਰਿਹਾ ਸੀ ਉਦੋਂ ਹੀ ਬਣਿਆ ਨਾ
2: ਬਿਲਕੁਲ ਸਪੇਸ ਆਈ ਆ ਤਾਂ ਹੀ
0: ਐਂਟਰ ਕਰੀਏ ਨੇ ਜੇ ਆਪਾਂ ਗੈਪ ਉਹਨੂੰ ਕ੍ਰੀਏਟ ਕਰਕੇ ਦਿੱਤਾ ਜੇ ਆਪਾਂ ਉਹ ਗੈਪ ਨਾ ਦਿੰਦੇ ਆਪਣੀ ਜ਼ਿੰਮੇਵਾਰੀ ਨਾਲ ਹਰੇਕ ਕੰਮ ਕਰਦੇ
2: ਜੀ
0: ਮਜਾਲ ਕਿਸੇ ਕੋਈ ਵੜ ਜਾਂਦਾ ਵਿੱਚ ਦੀ
2: ਬਿਲਕੁਲ
0: ਇਹ ਕਸੂਰਵਾਰ ਆਪਣੇ ਨੇ ਆਪਾਂ ਕਿਸੇ ਨੂੰ ਕਹਿਣ ਦੀ ਬਜਾਏ ਨਾ ਆਪਣਾ ਆਪਾਂ ਕਹਿੰਦੇ ਆਪਣਾ ਸੁਧਾਰੋ ਜੀ
2: ਬਾਈ ਜੀ ਉਹ ਦੇਖੋ ਮੈਂ ਆਪ
0: ਸ਼ੁਰੂਆਤ ਕਰੋ ਪਹਿਲਾਂ ਆਪਣਾ ਘਰ ਸਾਫ ਕਰੀਏ
2: ਮੈਂ ਆਪ ਹੱਥੀ ਕੰਮ ਕੀਤਾ ਹੋਇਆ ਮਤਲਬ ਕਿ ਆਪਣਾ ਕੋਹਲੂ ਦੇ ਉੱਤੇ ਚੱਕੀ ਦੇ ਉੱਤੇ ਤਾਂ ਉਹ ਦੇਖੋ ਪਹਿਲਾਂ ਜਿਹੜੀ ਹੈ ਨਾ ਫਸਲ ਕੋਈ ਬੀਜਦੇ ਸੀ ਤਾਂ ਇਸ ਸਮੇਂ ਦੇ ਵਿੱਚ ਬੱਟਾਂ ਦੇ ਉੱਤੇ ਹੀ ਓਦਾਂ ਹੀ ਹੈ ਨਾ ਮਤਲਬ ਕਿ ਸਰੋਂ ਕਲਾਰ ਦਿੰਦੇ ਹੁੰਦੇ ਸੀ ਬੱਟਾਂ ਦੇ ਉੱਤੇ ਹੀ ਸਰੋਂ ਜਿਹੜੀ ਸੀ ਉਹ ਮੁੱਕਦੀ ਨਹੀਂ ਹੁੰਦੀ ਸੀ ਤੇ ਹੁਣ ਜਿਹੜੇ ਕਿੰਨੇ ਕੁ ਲੋਕ ਨੇ ਜਿਹੜੇ ਪਤਾ ਹੀ ਆ ਹਾਲਾਤ ਹੁਣ ਕੋਹਲੂਆਂ ਦੇ ਕੀ ਨੇ ਜੀ ਪਹਿਲਾਂ ਸਮਾਂ ਨਹੀਂ ਹੁੰਦਾ ਸੀ ਕੋਹਲੂ ਦੇ ਉੱਤੇ ਮਿਲਦਾ ਸਵੇਰ ਨੂੰ ਸਿੱਟ ਕੇ ਕਹਾਣੀ ਜਾਂਦੇ ਸੀ ਕਹਿਣਾ ਸ਼ਾਮ ਨੂੰ ਚਲੋ ਲੈ ਜਾਂਗੇ ਵਾਪਸ ਆਉਂਦੇ ਹੋਏ ਹਨਾ ਤੇ ਹੁਣ ਵਿਹਲੇ ਬੈਠੇ ਨੇ ਉਹ ਲੋਕ ਕਿਉਂ ਬੈਠੇ ਨੇ ਜੀ
0: ਬਸ ਤੁਹਾਨੂੰ ਪਤਾ ਹੀ ਹੈ ਨਿਊ ਜਿਹੜੀ ਹੁਣ ਕਰੰਟ ਜਨਰੇਸ਼ਨ ਹੈ ਉਹ ਤੱਕਦੀ ਹੈ ਬਾਹਰ ਨੂੰ ਕੰਮ ਕਰਕੇ ਰਾਜੀ ਨੀ ਜਿਹੜੀ ਪੁਰਾਣੀ ਪੀੜ੍ਹੀ ਆ ਉਹ ਯਾਰ ਉਮਰ ਤਾਂ 70 ਸਾਲ ਹੋ ਗਈ ਉਹਨਾਂ ਦੰਡ ਥੋੜੀ ਭੋਗਿਆ ਹੋਇਆ ਵੀ ਮੈਂ ਇੱਥੇ ਮਰਨਾ ਹੀ ਹੈ
2: ਬਿਲਕੁਲ
0: ਨਿਊ ਜਨਰੇਸ਼ਨ ਵੀ ਮੂਹਰੇ ਆਵੇ ਆਪ ਮਿਹਨਤ ਕਰੇ ਬਾਹਰ ਜਾ ਕੇ ਯਾਰ ਆਪਾਂ ਉੱਥੇ ਟੋਇਲਟ ਵੀ ਸਾਫ਼ ਕਰਦੇ ਹਾਂ ਇੱਥੇ ਆਪਾਂ ਘਰੋਂ ਘਰ ਪਾਣੀ ਦਾ ਗਲਾਸ ਨੀ ਚੱਕਦੇ ਹੈਗੇ
2: ਜੀ
0: ਇਹ ਚੀਜ਼ਾਂ ਹੈ ਨਾ ਇਹ ਮਤਲਬ ਇਹ ਸਾਰੀ ਕਮੀ ਆ ਨਾ ਮੈਂ ਤਾਂ ਦੇਖਦਾ ਵੀ ਯਾਰ ਸਭ ਤੋਂ ਪਹਿਲਾਂ ਕਮੀ ਆਪਣੇ ਆਪ ਚ ਲੱਭੋ ਫਿਰ ਆਪਾਂ ਦੂਜੇ ਨੂੰ ਟਾਰਗੇਟ ਕਰੀਏ ਕੋਈ ਵੀ ਬੰਦਾ ਜਾਂ ਕੋਈ ਵੀ ਕਿੱਤਾ ਹੈ
2: ਜੀ ਇਸੇ ਕਾਰਨ ਦੇ ਕਰਕੇ ਬਾਈ ਜੀ ਦੇਖੋ ਆਪਾਂ ਜਿਹੜੇ ਸਾਡੇ ਦੇਸੀ ਬੀਜ ਸੀ ਉਹ ਖਤਮ ਕਾਹਤੋਂ ਹੋਏ ਆ ਅਸੀਂ ਕਹਿ ਤਾਂ ਦਿੰਦੇ ਹਾਂ ਭਈ ਮੋਡੀਫਾਈ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਪਰ ਜੇ ਉਹ ਬੀਜ ਸਾਂਭੇ ਹੁੰਦੇ ਆਪ ਜਾਂ ਅਸੀਂ ਅਗਾਉਂਦੇ ਹੁੰਦੇ ਸਾਡੇ ਖੇਤਾਂ ਚ ਅੱਜ ਵੀ ਹੋਣੇ ਸੀ
0: ਉਹ ਕਾਰਪੋਰੇਟ ਮਸ਼ਹੂਰੀ ਹਾਰੀ ਜਾਂਦਾ ਜੀ ਦੇਖਾ ਦੇਖੀ ਲੋਕ ਨਵਾਂ ਬੀਜ ਚੱਕ ਲਿਆਉਂਦੇ ਆ ਆਪਣੇ ਵਾਲਾ ਸਾਂਭਿਆ ਹੈ ਨੀ
2: ਬਿਲਕੁਲ
0: ਮੁੜ ਕੇ ਉਹ ਬੀਜ ਤੋਂ ਨਿਕਲਦਾ ਕੁਛ ਨੀ ਹੈਗਾ ਤੇ ਆਪਾਂ ਆਪਣੀ ਖੇਤੀ ਵੀ
2: ਗਵਾ ਲਈ ਜੀ
0: ਹੁਣ ਤੁਸੀਂ ਭਾਈ ਮੇਰੀ ਗੱਲ ਸੁਣੋ ਅੱਜ ਆਪਾਂ ਝੋਨਾ ਬੀਜ ਰਹੇ ਹਾਂ
2: ਜੀ
0: ਪਾਣੀ ਦਾ ਹਾਲ ਕਿੰਨਾ ਮੰਦਾ ਪਤਾ ਹੈ ਨਾ ਜੀ
2: ਬਿਲਕੁਲ ਹੈ ਦੇਖੋ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਕਿ ਝੋਨਾ ਝੋਨਾ ਲਾਉਣਾ ਜ਼ਰੂਰੀ ਹੈ, ਨਾ ਲਾਓ ਅਖੇ ਉਹਦੇ ਉੱਤੇ MSP ਮਿਲਦੀ ਹੈ, ਹੋਰ ਕੋਈ ਫਸਲ ਨੀ ਚੱਕਦੇ, ਲੈ ਦੱਸ ਇਹ ਬਹਾਨਾ ਬਹਾਨੇ ਹੀ ਭਾਲਦੇ ਆ ਫਿਰ।
4: ਮੈਂ ਕਹਿੰਦਾ ਜੀ MSP ਨੂੰ ਛੱਡੋ, ਤੁਸੀਂ ਕੋਈ ਵੀ ਫਸਲ ਬੀਜੋ ਪਰ ਤੁਸੀਂ ਆਪ ਵੇਚਣ ਵਾਲੇ ਤਾਂ ਬਣੋ ਉਸ ਫਸਲ ਨੂੰ।
2: ਬਿਲਕੁਲ ਬਿਲਕੁਲ ਜੀ,
4: ਸਬਜ਼ੀਆਂ ਨੇ ਦਾਲਾਂ ਨੇ ਤੁਸੀਂ ਆਪ ਡਾਇਰੈਕਟ ਦੇਖੋ। ਇੱਕ ਨਾ ਆਪਾਂ ਕਹਿੰਦੇ ਵੀ ਸਰਕਾਰ ਸਰਕਾਰ ਤਾਂ ਜੋ ਆਪਣਾ ਕਰ ਰਹੀ ਉਹ ਦੁਨੀਆ ਜਾਣਦੀ ਹੈ। ਕੋਈ ਬੰਦਾ ਉੱਠ ਕੇ ਇੱਕ ਮਤਲਬ ਇੱਕ ਕ੍ਰੀਏਟ ਤਾਂ ਕਰੇ ਨਾ ਵੀ ਆਪਸ਼ਨ ਵੀ ਹਾਂ ਭਾਈ ਮੈਂ 10 ਦੁਕਾਨਾਂ ਤੇ ਘੁੰਮ ਕੇ ਆਇਆ, ਤੁਹਾਨੂੰ ਦਾਲ ਮੈਂ ਦਊਂਗਾ, ਤੁਹਾਨੂੰ ਸਬਜ਼ੀ ਮੈਂ ਦਊਂਗਾ, ਦੱਸੋ ਮੈਨੂੰ ਕਿਆ ਰੇਟ
2: ਜੀ,
4: ਔਰ ਔਰਗੈਨਿਕ ਕਹਿ ਕੇ ਵੇਚੋ ਜੀ, ਕਿੱਦਾਂ ਨੀ ਰੇਟ ਮਿਲਦਾ।
2: ਬਿਲਕੁਲ ਹੈ ਜੀ ਬਿਲਕੁਲ, ਲੋਕ ਲੈਣ ਹੁੰਦੇ ਆ
4: ਅੱਜ ਦੇ ਟਾਈਮ ਦੇ ਵਿੱਚ, ਲੋਕੀ ਔਰਗੈਨਿਕ ਚੀਜ਼ਾਂ ਜਾ ਕੇ ਸਟੋਰ
2: ਤੇ ਲੱਭਦੇ ਆ ਜੀ, ਭਾਲਦੇ ਆ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
4: ਆ ਵੀ ਮਿਲੇ ਸਾਨੂੰ ਵੀ ਕਿੱਥੋਂ ਮਿਲਦੀ ਹੈ ਸਾਨੂੰ ਦੱਸੋ, ਕੋਈ ਲੋਕਾਂ ਨੂੰ ਮਿਲਦੀਆਂ ਨੀ ਹੈਗੀਆਂ ਜੀ।
2: ਪਟਿਆਲੇ ਵਾਲੇ ਏਰੀਆ ਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਨੌਜਵਾਨ ਫਾਰਮਰ ਨੇ ਇਹਨਾਂ ਮੁਲਕਾਂ ਚੋਂ ਹੋ ਕੇ ਮਤਲਬ ਕਿ ਇੱਥੋਂ ਵਾਪਸ ਵੀ ਗਏ ਨੇ, ਉਹ ਫਾਰਮਿੰਗ ਕਰਨ ਲੱਗੇ ਆ, ਬਕਾਇਦਾ ਬਾਸਕਟ ਤਿਆਰ ਤੁਸੀਂ ਸਬਜ਼ੀਆਂ ਦੱਸ ਦਿਓ ਕਿਹੜੀਆਂ ਕਿਹੜੀਆਂ, ਅਗਲੇ ਬਾਸਕਟ ਤਿਆਰ ਕਰਕੇ ਘਰ ਭੇਜ ਦਿੰਦੇ ਆ ਜੀ।
4: ਮੈਂ ਨਾ ਚੰਡੀਗੜ੍ਹ ਦੇ ਵਿੱਚ 38 ਸੈਕਟਰ ਸ਼ਾਇਦ ਇੱਕ ਦੇ ਦੇਖਿਆ, ਉਹ ਬੰਦਾ ਨਾ ਔਰਗੈਨਿਕ ਸਬਜ਼ੀ ਬੀਜਦਾ,
2: ਹਾਂਜੀ ਹਾਂਜੀ,
4: ਚਾਹੇ 10-10 ਕਿਲੋ ਹੀ ਵੇਚੇ ਜੀ, ਡਜ਼ਨ ਮੈਟਰ, ਪਰ ਮੈਂ ਉਹਦੇ ਕੋਲ ਲੋਕ ਲੈਣ ਜਾਂਦੇ ਆ,
2: ਫਰੈਸ਼ ਹੈ ਜੀ ਬਿਲਕੁਲ ਹੈ ਜੀ,
4: ਉਹ ਵੇਚਣ ਵੀ ਨਹੀਂ ਜਾਂਦਾ ਜੀ, ਉਹਦੇ ਕੋਲ ਦੁਨੀਆ
2: ਲੈਣ ਆਉਂਦੀ ਹੈ ਬਿਲਕੁਲ ਹੈ ਜੀ ਬਿਲਕੁਲ।
4: ਤੁਸੀਂ ਦੇਖੋ ਵੀ ਉਹਨੇ ਆਪਣੇ ਆਪਣੀ ਐਗਜ਼ਾਮਪਲ ਸੈੱਟ ਕਰਤੀ, ਉਹਦੀ ਰਿਸੋਰਸ ਲੋਕ ਹੋਰ ਕੀ ਨਹੀਂ ਕਰ ਸਕਦੇ।
2: ਫਿਰ
4: ਤੁਸੀਂ ਚਾਈਨਾ ਦੀ ਐਗਜ਼ਾਮਪਲ ਲਓ ਜੀ, ਚਾਈਨਾ ਆਪਣੇ ਮੁਲਕ ਚ ਬੈਠਾ ਹੈ, ਉਹ ਚੌਲ ਬਾਹਰੋਂ ਮੰਗਾਉਂਦਾ
2: ਕਿਉਂਕਿ
4: ਉਹਨੂੰ ਪਤਾ ਹੈ ਜੇ ਮੈਂ ਚੌਲਾਂ ਦੀ ਖੇਤੀ ਆਪ ਕਰੀ ਤਾਂ ਮੇਰਾ ਪਾਣੀ
2: ਪਾਣੀ ਖਤਮ ਹੋਊ ਬਿਲਕੁਲ ਹੈ ਜੀ।
4: ਆਪਣੇ ਜਿਹੜਾ ਪੰਜਾਬ ਤਾਂ ਚੌਲ ਖਾਂਦਾ ਵੀ ਹੈ ਨੀ
2: ਜੀ,
4: ਫਿਰ ਵੀ ਆਪਾਂ ਧੜਾਧੜ ਬੀਜੀ ਜਾਂਦੇ ਬੀਜੀ ਜਾਂਦੇ
2: ਬਿਲਕੁਲ।
4: ਬਸ ਬਾਈ ਇਹ ਤਾਂ ਆਪਣੇ ਨਾ ਜਿਹੜੀ ਸੋਚ ਹੈ ਉਹਨੂੰ ਆਪਾਂ ਨੂੰ ਥੋੜਾ ਚੇਂਜ ਕਰਨਾ ਪੈਣਾ, ਨਹੀਂ ਤਾਂ ਨਿਗਾਰ ਕਿਸੇ ਪਾਸੇ ਨੀ ਆਉਣਾ। ਬਲੇਮ ਤਾਂ ਦੇਖੋ ਅੱਜ ਤੋਂ ਬਲੇਮ ਤਾਂ 47 ਤੋਂ ਲੈ ਕੇ ਹੁਣ ਤੱਕ ਚੱਲਦੇ
2: ਆ ਰਹੇ ਅੱਗੇ
4: ਵੀ ਚੱਲਦੇ ਰਹੇ, ਬਲੇਮ ਕਰਨੇ ਘਰੀ ਜਾਊ ਜਿੰਨਾ ਮਰਜ਼ੀ ਕਰੀ ਜਾਓ। ਫੇਰ ਦੂਸਰੀ ਗੱਲ, ਚਲੋ ਤੁਸੀਂ ਮੈਂ ਕਹਿੰਦਾ ਲੱਖ ਵਿਰੋਧ ਕਰਦੇ ਸਰਕਾਰਾਂ ਦਾ, ਜੀ ਸਦ ਕੇ ਕਰੋ, ਤੁਹਾਡੇ ਆਪਣੇ ਵਿੱਚ ਵੀ ਕਿਸੇ ਏਕਾ ਨੀ ਹੈਗਾ
2: ਜੀ,
4: ਸਰਕਾਰਾਂ ਉੱਤੇ ਕੀ ਤੁਹਾਡਾ ਅਸਰ ਪੈਣਾ।
2: ਅਸੀਂ
4: ਰੋਜ਼ ਖਬਰਾਂ ਪੜ੍ਹਦੇ, ਥੱਲੇ ਕਮੈਂਟ ਅਸੀਂ ਕਰਦੇ ਹਾਂ ਯਾਰ ਏਕਾ ਕਰ ਲਓ, ਯਾਰ ਏਕਾ ਕਰ ਲਓ
2: ਜੀ,
4: ਆਪਣਾ ਇਹਨਾਂ ਚ ਏਕਾ ਵੀ ਹੈ,
2: ਐਗਜ਼ਾਮਪਲ
4: ਕਿੱਥੋਂ ਸੈੱਟ ਕਰੋਗੇ।
2: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
4: ਬਹੁਤ ਕਮੀਆਂ ਨੇ ਜੀ ਆਪਣੇ ਉੱਪਰ, ਆਪਾਂ ਨਾ 1 ਤੋਂ ਲੈ ਕੇ 99 ਤੱਕ ਕਮੀਆਂ ਨਾਲ ਭਰੇ ਹੋਏ ਆ, ਪਰ ਆਪਾਂ ਆਪਣੀ ਕਮੀਆਂ ਦੇਖਣੀਆਂ ਨਾ, ਬਗਾਨੇ ਦੀ ਕਮੀਆਂ
2: ਲੱਭੀ ਜਾਂਦੇ ਆ ਜੀ। ਗੁਰੀਮਾਨ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਦੁਬਾਰਾ, ਸ਼ਾਇਦ ਕੁਝ ਕਹਿਣਾ ਚਾਹੁੰਦੇ ਹੋਣ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
5: ਹਾਂਜੀ ਗੁਰੀ ਵੀਰ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ
4: ਔਜਲਾ ਬਾਈ, ਸਤਿ ਸ੍ਰੀ ਅਕਾਲ ਜੀ।
5: ਹਾਂਜੀ ਥੋੜੀ ਜਿਹੀ ਤੁਸੀਂ ਹਿੱਲੋ ਮੜਾ ਯਾਰ, ਕਿਤੇ ਥੋੜੀ ਆਵਾਜ਼ ਕੱਟਣ ਲੱਗ ਗਈ। ਤੇ
4: ਮੇਰੀ ਆਵਾਜ਼ ਕੱਟ ਰਹੀ ਹੈ ਜੀ?
5: ਹੁਣ ਠੀਕ ਆਉਂਦੀ, ਪਹਿਲਾਂ ਹਾਂ ਕੱਟੀ ਗਈ। ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ,
4: ਡਰਾਈਵ ਕਰ ਰਹੇ ਜੀ, ਹੋ ਸਕਦਾ ਨੈਟਵਰਕ ਪ੍ਰੋਬਲਮ ਹੋ
2: ਜੀ ਜੀ।
5: ਜਦੋਂ ਨਾ ਬਾਈ ਪੋਲੂ ਮਾਜਰਾ ਸਾਹਿਬ ਜੁੜਦੇ ਹੁੰਦੇ ਆਪਣੇ ਚਵਾਣਾ ਰੇਡੀਓ ਤੇ,
2: ਹਾਂਜੀ ਹਾਂਜੀ,
5: ਬੱਬੂ ਮਾਨ ਦੇ ਓਪੋਜਿਟ ਚੰਡੀਗੜ੍ਹ ਰੋਡ ਤੇ ਉਹਨਾਂ ਦਾ ਪਿੰਡ ਆ, ਨਾਲੇ ਉਹਨਾਂ ਦੀ ਜ਼ਮੀਨ ਆ ਉੱਪਰ
2: ਜੀ,
5: ਉਹ ਕੰਡੀ ਦੇ ਖੇਤਰ ਚੋ ਗੰਨਾ ਲਿਆ ਕੇ ਉਹਦਾ ਰਸ ਕੱਢ ਕੇ ਚੱਕਰ ਵੇਚਦੇ ਸੀਗੇ,
2: ਗੁੜ ਬਣਾਉਂਦੇ ਆ
5: ਗੁੜ ਚੱਕਰ। ਉਹ ਕਹਿੰਦਾ ਮੈਂ ਮਤਲਬ ਕੱਲਾ ਘਲਾਟ ਲਾਇਆ ਸੀ ਉਹਨਾਂ ਨੇ, ਮੈਨੂੰ ਆਪ ਦੱਸਿਆ ਮੈਂ ਕੋਈ ਜਾ ਕੇ ਆਇਆ, 6-7 ਲੱਖ ਰੁਪਇਆ ਬਣਾ ਲੈਂਦੇ ਸੀ ਉਹ,
2: ਪੂਰਾ ਨਹੀਂ ਹੁੰਦਾ ਉਹਨਾਂ ਦਾ ਫਿਰ ਵੀ ਬਿਲਕੁਲ ਹੈ ਜੀ,
5: ਫਿਰ ਵੀ ਉਹਨਾਂ ਕੋਲ ਪੂਰਾ ਨਹੀਂ ਹੁੰਦਾ
2: ਜੀ।
5: ਫਿਰ ਦੇਖੋ ਹੌਲੀ ਹੌਲੀ ਉਹਨਾਂ ਨੇ ਸਿਰਕਾ ਤਿਆਰ ਕਰਿਆ, PAU ਤੋਂ ਪੂਰਾ ਉਹਨਾਂ ਨੂੰ ESTD ਲਾ ਕੇ ਉਹਨਾਂ ਦਾ ਸਿਰਕਾ ਮਨਜ਼ੂਰ ਹੋਇਆ ਵੀ ਬਣਾ ਤੇ ਅਸੀਂ ਤੇਰਾ ਕੰਟਰੈਕਟ ਕਰਾਉਣੇ ਆ
2: ਜੀ।
5: ਹਾਂਜੀ ਫੇਰ ਉਹ ਹਲਦੀ ਬੀਜਣ ਲੱਗ ਗਏ, ਕਿਉਂਕਿ ਜਦੋਂ ਇੱਕ ਗੱਲ ਹੈਗੀ ਕਿ ਵਿਸ਼ਵਾਸ ਹੋ ਗਿਆ ਨਾ ਲੋਕਾਂ ਨੂੰ, ਜਿਹੜੇ ਲੋਕ ਲੈਣ ਜਾਂਦੇ ਸੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ, ਹਲਦੀ ਉਹਨਾਂ ਨੇ ਬੀਜੀ, ਲੋਕ ਹਲਦੀ ਲੈਣ ਲੱਗ ਗਏ ਉਹਨਾਂ ਤੋਂ। ਫਿਰ ਉਹਨਾਂ ਨੇ ਕੋਧਰਾ ਬੀਜ ਲਿਆ ਥੋੜਾ ਜਿਹਾ, ਕੋਧਰੇ ਦਾ ਆਟਾ
2: ਜੀ,
5: ਮਤਲਬ ਅਸੀਂ ਜੇ ਕਰਾਂਗੇ ਕੁਛ ਆਪੇ ਹੌਲੀ ਹੌਲੀ ਤੁਹਾਡੇ ਤੇ ਵਿਸ਼ਵਾਸ ਵਾ, ਹੁਣ ਤਾਂ ਚਲੋ ਕੰਮ ਛੱਡ ਗਏ, ਬਜ਼ੁਰਗ ਹੋ ਗਏ ਉਹਨਾਂ ਦਾ, ਇੱਕ ਬੇਟਾ ਦੀ ਡੈਥ ਹੋ ਗਈ ਬੇਟੇ ਦੀ, ਤੇ ਥੋੜਾ ਜਿਹਾ ਹੋ ਵੀ ਜਾਂਦਾ ਬੰਦੇ ਨੂੰ ਇੰਨਾ, ਤੇ ਹੁਣ ਥੋੜਾ ਕਹਿੰਦੇ ਹਿੰਮਤ ਵੀ ਰਹੀ ਨੀ ਹੈਗੀ
2: ਜੀ।
5: ਮਤਲਬ ਜੀ ਮੈਂ ਬਹੁਤ ਬੰਦੇ ਭੇਜੇ ਉਹਨਾਂ ਕੋਲ, ਮੈਂ ਕਿਹਾ ਵੀ ਗਰੰਟੀ ਆ ਕਈ ਵਧੀਆ ਮਤਲਬ ਪਟਿਆਲਿਓ ਇਧਰੋਂ, ਚਲੋ
2: ਜੀ
5: ਗੱਲ ਇਹ ਆ ਮੈਂ ਜਿਵੇਂ ਤੁਸੀਂ ਦੱਸਦੇ ਹੋ ਨਾ ਵੀ ਮੈਂ ਖੰਨੇ ਬੈਠਾ ਜੀ, ਮੇਰੇ ਹੁਣ ਮਿੱਤਰ ਨੇ ਜੀ ਪੁਰਾਣੇ ਕੋਈ ਦੁਕਾਨਾਂ ਦੁਕਾਨਾਂ ਵਾਲੇ ਬਹਿ ਜਾਈਦਾ ਉਹਨਾਂ ਕੋਲ ਜਾ ਕੇ, ਬਾਜ਼ਾਰ ਮਿਲਦੇ ਆ ਘੰਟਾ, ਮੈਂ ਕਹਿੰਦੇ ਨੂੰ ਕਿਹਾ ਮੈਂ ਕਿਹਾ ਯਾਰ ਵੀ ਜੇ ਮੈਂ ਉਰੇ ਆ ਜਾਵਾਂ
2: ਜੀ
5: ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂ, ਸਾਡਾ ਪਿੰਡ ਹੁਣ ਖੰਨੇ ਦੇ ਵਿੱਚ ਆ ਚੱਲਿਆ, ਜ਼ਮੀਨ ਵੀ ਆਪਣੀ ਸੜਕ ਤੇ ਹੀ ਹੈ
2: ਜੀ।
5: ਉਹ ਕਹਿੰਦਾ ਕਿਵੇਂ? ਮੈਂ ਕਿਹਾ ਯਾਰ ਜੇ ਮੈਂ ਉੱਥੇ ਸਬਜ਼ੀਆਂ ਥੋੜਾ ਬਹੁਤਾ ਕੀਲਾ ਕਣਕ ਇਹੋ ਜਿਹੀਆਂ ਚੀਜ਼ਾਂ ਬੀਜ ਕੇ ਤੁਹਾਨੂੰ ਆਟਾ ਗੰਨੇ ਇਹੋ ਜਿਹਾ ਕੋਈ ਦੇਣ ਲੱਗ ਜਾਵਾਂ ਕੇ ਤੁਹਾਨੂੰ ਹੱਥ ਮਿਲਾ ਕੇ ਕਹਾਂ ਵੀ ਆਹ ਗਰੰਟੀ ਆ ਬਾਈ
2: ਜੀ,
5: ਇਹ ਮੇਰੀ ਗਰੰਟੀ ਹੈ। ਕਹਿੰਦਾ ਬਾਈ, ਕਹਿੰਦਾ ਲੋਕ ਤਾਂ ਤੇਰੇ ਕੋਲ ਦੇਣ ਨੂੰ ਦੇਣ ਦੀ ਲੋੜ ਨੀ ਪਿਆ ਕਰੂ, ਕਹਿੰਦਾ ਅਸੀਂ ਲੋਕ ਆਪ ਭੇਜਿਆ ਕਰਾਂਗੇ
2: ਜੀ,
4: ਲੈਣ ਆਉਂਗੇ। ਬਿਲਕੁਲ ਬਿਲਕੁਲ,
5: ਮੈਂ ਕਿਹਾ ਯਾਰ ਅਸੀਂ ਕਰਕੇ, ਮੈਨੂੰ ਤਾਂ ਇਹੀ ਲੱਗੀ ਜਾਂਦਾ ਵੀ ਅਸੀਂ ਹੁਣ ਜਿਵੇਂ ਆਪਦਾ ਕੰਮ ਆ ਪੂਰਾ ਸੈੱਟ ਆ ਬਾਈ, ਇਹ ਵੀ ਨੀ ਤੈਨੂੰ ਕਹਿੰਦੇ
2: ਜੀ।
5: ਅੱਜ ਵੀ ਮਤਲਬ ਬਾਰਾਂ ਬਾਰਾਂ ਚੌਦਾਂ ਚੌਦਾਂ ਘੰਟੇ ਭੱਜੇ ਫਿਰੀ ਜਾਈਦਾ
2: ਜੀ,
5: ਚਾਹੇ ਕੰਮ ਆਪ ਕਰਦੇ ਆ ਚਾਹੇ ਕਰਵਾਉਣੇ ਆ, ਪਰ ਡਿਊਟੀ ਤਾਂ ਹੈ ਨਾ।
2: ਬਿਲਕੁਲ ਜੀ,
5: ਤੇ ਅਸੀਂ ਆਪਦੇ ਕਿੰਨਾ ਆਪਦੇ ਕਾਰੋਬਾਰ ਲਈ ਆਪਦੇ ਲਈ ਕਿੰਨਾ ਕੁ ਟਾਈਮ ਕੱਢਦੇ ਆ ਅਸੀਂ ਆਪ
2: ਜੀ।
5: ਤੁਸੀਂ ਕੋਈ ਕੰਮ ਕਰ ਲਓ ਸਾਡੇ ਆ ਕੇ, ਇਹਦੇ ਤੇ ਕੀ ਕਹਿੰਦੇ ਹੁੰਦੇ ਨੇ ਪਿੱਛੇ ਉਹ ਬੱਬਲ ਟੋਹੀ ਜੀ ਰੱਖ ਕੇ ਕੁਲਚੇ ਵੇਚ ਜਾਂਦਾ ਪਿੰਡ ਚ ਸਾਈਕਲ ਤੇ
2: ਜੀ,
5: ਤੇ ਦਿਹਾੜੀ ਦਾ ਉਹ ਬਣਾ ਕੇ ਲੈ ਜਾਂਦਾ।
2: ਬਿਲਕੁਲ ਹੈ ਜੀ।
4: ਔਜਲਾ ਸਾਹਿਬ ਇੱਕ ਚੀਜ਼, ਇੱਕ ਚੀਜ਼ ਹੋਰ ਦੇਖੋ ਨਾ, ਇਹ ਮਾੜੀਆਂ ਜਿਹੜੀ ਪਿਰਤਾਂ ਚੱਲ ਰਹੀਆਂ ਇਹ ਅਸੀਂ ਇਹ ਪਾਈਆਂ ਹੋਈਆਂ ਨੇ। ਹੁਣ ਜੇ ਤੁਸੀਂ ਕਹੋ ਵੀ ਇਹਦੇ ਵਿੱਚ ਚੇਂਜਿਸ ਸਡਨ ਆ ਜਾਣਗੇ, ਸਡਨ ਨਹੀਂ ਆਉਣੇ, ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਹੈ। ਪਹਿਲਾਂ ਅਸੀਂ ਪ੍ਰੋਫਿਟ ਕਮਾਵਾਂਗੇ, ਫਿਰ ਚਾਰ ਦੱਸਾਂਗੇ, ਦਸ ਦੱਸਾਂਗੇ, ਇਹ ਹੌਲੀ ਹੌਲੀ ਪ੍ਰਭਾਵ ਪਊਗਾ। ਪਰ ਇਹ ਤਾਂ ਪ੍ਰੋਬਲਮ ਇਹ ਹੈ ਵੀ ਆਪਾਂ ਨੂੰ ਸ਼ੁਰੂਆਤ ਤਾਂ
2: ਕਰੀਏ, ਆਪਾਂ
4: ਸ਼ੁਰੂਆਤ ਹੀ ਨਹੀਂ ਕਰ ਰਹੇ।
2: ਬਿਲਕੁਲ ਹੈ ਜੀ,
5: ਬਿਲਕੁਲ ਬਾਈ ਜੀ, ਉਹੀ ਗੱਲ ਕਰਦੇ। ਤੁਸੀਂ ਦੇਖੋ ਇੱਕ ਸ਼ੱਕਰ ਤੋਂ ਉਹਨਾਂ ਨੇ ਕਿਵੇਂ ਹੌਲੀ ਹੌਲੀ, ਕਿਉਂਕਿ ਜਦ ਤੁਸੀਂ ਕਿਸੇ ਵੀ ਕੰਮ ਚ ਪੈਂਦੇ ਹੋ, ਬਿਜ਼ਨਸ ਕੋਈ ਵੀ ਕਰਦੇ ਹੋ, ਉਹਦੇ ਵਿੱਚ ਐਵਰੀ ਡੇ ਯੂ ਲਰਨ ਸਮਥਿੰਗ
2: ਜੀ।
5: ਤੁਸੀਂ ਰੋਜ਼ ਕੁਝ ਸਿੱਖਦੇ ਹੋ
2: ਜੀ,
5: ਤੇ ਸਿੱਖ ਕੇ ਦੇਖਦੇ ਹੋ ਕਿ ਵੀ ਆਹ ਚੀਜ਼ ਹੁਣ ਬਸ ਚਾਹੇ ਕਿੰਨੀ ਕੁ ਵੀ ਹਲਦੀ ਸੀ ਕੁਛ ਵੀ, ਉਹਦੇ ਵਿੱਚ ਅਗਲੇ ਨੂੰ ਇੱਕ ਵਿਸ਼ਵਾਸ ਬਣ ਗਿਆ
2: ਜੀ।
5: ਉਹ ਮੈਂ ਜਾਣੀ ਕਹਿੰਦਾ, ਮੈਂ ਕਿਹਾ ਯਾਰ ਮੇਰਾ, ਮੈਂ ਸੋਚਦਾ ਮੈਂ ਤੁਹਾਨੂੰ ਦੋ ਕੁ ਸਾਲ ਚ ਕਾਮਯਾਬ ਹੋ ਕੇ ਦਿਖਾ ਦੂੰਗਾ
2: ਜੀ। ਬਿਲਕੁਲ ਹੈ ਜੀ, ਬਿਲਕੁਲ
5: ਹਨਾ। ਅਸੀਂ ਕਿਉਂ ਨੀ ਕਰਦੇ ਸ਼ਹਿਰਾਂ ਦੇ ਆਲੇ ਦੁਆਲੇ, ਥੋੜਾ ਬੀਜ ਲਓ, ਉਹੋ ਜਿਹੀ ਚੀਜ਼ ਦਾ ਮੁੱਲ ਵੱਧ ਵੱਟ ਲਓ
2: ਜੀ।
5: ਕਿਉਂ ਨੀ ਸਰਕਾਰ ਕਹਿੰਦੀ ਭਾਈ ਚੌਲ ਬਾਹਰੋਂ ਮੰਗਾ ਲਾਂਗੇ ਬੰਦ ਕਰੋ
2: ਜੀ,
5: ਹੈ ਆ ਡੈਰੀ ਫਾਰਮ ਖੋਲ ਲਓ।
4: ਔਜਲਾ ਸਾਹਿਬ, ਮੈਂ ਥੋੜਾ ਹੀ ਕੰਮ ਕਰਦਾ, ਮੈਂ ਮਤਲਬ ਹੋਰਾਂ ਵਾਂਗੂ ਆਪਾਂ ਕਾਰਪੋਰੇਟ ਸੈਕਟਰ ਦਿਸ ਨਹੀਂ ਕਰਦੇ ਜਾਂ ਆਪਾਂ ਕਿਸੇ ਵੱਲ ਦੇਖ ਕੇ ਨਹੀਂ ਚੱਲਦੇ
2: ਜੀ।
4: ਮੈਂ ਆਪਣਾ ਵਧੀਆ ਕੰਮ ਕਰਦਾ, ਆਪਣੀ ਮਰਜ਼ੀ ਦਾ ਰੇਟ ਲੈਣਾ, ਲੋਕ ਐਪਰੀਸ਼ੀਏਟ ਵੀ ਕਰਦੇ ਆ, ਨਾਲੇ ਲੋਕ ਮੰਗਾਉਂਦੇ ਵੀ ਹੈ
2: ਜੀ।
5: ਮੈਂ ਤਾਂ ਕਹਿੰਦਾ ਹੁਣ ਰਾਜਨ ਜੀ ਨੇ ਦੋ ਇੱਕ ਵੀਕ ਦੁੱਧ ਮੁੱਲ ਲਿਆ ਕਿਤੋਂ, ਉਹ ਜਿਹਨਾਂ ਤੇ ਲੈਂਦੇ ਸੀ ਉਹ ਡੰਗਰਾਂ ਚ ਕੋਈ ਚੱਕਰ ਪੈ ਗਿਆ,
4: ਤੇ
5: ਉਹ ਬਿੱਲੀ ਨੇ ਦੁੱਧ ਨੀ ਪੀਤਾ। ਹੁਣ ਤੁਹਾਡਾ ਪਿਓਰ ਦੁੱਧ ਰਾਜਨ ਜੀ ਕੋ ਹੋਊ ਜੀ, ਉਹ ਪੈਕਟ ਨਾਲ ਤੁਸੀਂ ਉਹਦੋਂ 5 ਰੁਪਏ 10 ਵੱਧ ਵੀ ਲੈਂਗੇ, ਅਗਲਾ ਹੱਸ ਕੇ ਦਊਗਾ। ਸਿਹਤ ਨਾਲੋਂ ਤਾਂ ਵਧੀਆ ਚੀਜ਼ ਕੋਈ ਨੀ ਹੈਗੀ ਨਾ,
2: ਬਾਅਦ ਚੋ ਵੀ ਤਾਂ ਲੱਖਾਂ ਰੁਪਇਆ ਬੁੱਕ ਭਰ ਕੇ
5: ਸਿਹਤ ਨਾਲੋਂ ਤਾਂ ਕੋਈ ਵਧੀਆ ਚੀਜ਼ ਹੈ ਨੀ ਨਾ
2: ਜੀ।
4: ਔਜਲਾ ਸਾਹਿਬ ਇੱਕ ਐਗਜ਼ਾਮਪਲ ਹੋਰ ਦੇਖੋ ਤੁਸੀਂ, ਮਤਲਬ ਦੇਖੋ ਆਪਾਂ ਪਹਿਲਾਂ ਸਾਡੇ ਕੋਈ ਸਰੀਰ ਚ ਤਕਲੀਫ ਹੁੰਦੀ ਆ, ਆਪਾਂ ਲੋਕਲ ਡਾਕਟਰ ਕੋਲ ਲੈ ਕੇ ਦਵਾਈਆਂ ਖਾ ਕੇ ਸਾਰੀ ਜਾਂਦੇ ਆ, ਜਦੋਂ ਆਪਾਂ ਮਰਨ ਕੰਢੇ ਪਹੁੰਚਦੇ ਰੋਗ ਵੱਧ
2: ਜਾਂਦਾ,
4: ਜਿੰਨਾ ਮਰਜ਼ੀ ਲੱਗ ਜਾਏ ਟੋਪ ਦਾ ਡਾਕਟਰ ਲੈਣਾ ਹੈ।
5: ਬਿਲਕੁਲ,
4: ਉਹ ਟੋਪ ਦੇ ਡਾਕਟਰ ਕੋਲ
5: ਬਹੁਤ ਕੁਛ ਸਾਨੂੰ ਆਪਦੇ ਵਿੱਚ ਖੁਦ ਆਪਦੇ ਵਿੱਚ ਚੇਂਜ ਲਿਆਉਣੀ ਪਊਗੀ
2: ਜੀ।
5: ਪਹਿਲਾਂ ਅਸੀਂ ਆਪ ਤੋਂ ਸ਼ੁਰੂ ਕਰਾਂਗੇ, ਵਿਸ਼ਵਾਸ ਬਣਾਵਾਂਗੇ, ਵਿਸ਼ਵਾਸ ਬਣੂ ਲੋਕਾਂ ਚ ਤੁਹਾਡਾ ਆਪਦਾ ਹੀ, ਜਾਂ ਤੁਸੀਂ ਆਪੇ ਤੁਹਾਨੂੰ ਦੇਖ ਕੇ ਕੋਈ ਹੋਰ ਲੱਗਦਾ
2: ਜੀ,
4: ਬਿਲਕੁਲ
5: ਤੁਹਾਨੂੰ ਦੇਖ ਕੇ ਦੂਜਾ ਲੱਗਦਾ ਜੀ, ਜਾਂ ਤੁਸੀਂ ਸਹੀ ਕੰਮ ਕਰੋ
2: ਜੀ।
5: ਪਰ ਅਸੀਂ ਤਾਂ ਮਤਲਬ ਇਹ ਕਹਿੰਦੇ ਆ, ਇਹ ਸਿਕੰਦਰ ਤਾਂ ਇਹ ਕਹਿੰਦਾ ਵੀ ਅਮਰੀਕਾ ਜਾ ਕੇ ਝਾੜੂ ਲਾਉਣਾ ਹੈ, ਘਰੇ ਨੀ ਲਾਉਣਾ ਝਾੜੂ
2: ਜੀ
5: ਜੀ
2: ਜੀ। ਬਿਲਕੁਲ ਹੈ ਜੀ,
5: ਜੇ ਕਿਸੇ ਨੂੰ ਕਹੋ ਵੀ ਨਾ ਗੁਰੂਵੀਰ ਆ ਕੇ ਇੱਥੇ, ਮੈਂ ਕਈ ਵਾਰੀ ਅੱਗੇ ਅੱਗੇ ਦਿੰਦਾ ਹੁੰਦਾ ਸੀ, ਫਿਰ ਮੈਂ ਸੋਚਣਾ ਮੈਨੂੰ ਤਾਈ ਕਹਿੰਦੇ ਅੱਧੇ ਤੈਨੂੰ ਗਾਲਾਂ ਕੱਢਦੇ ਨੇ
2: ਇਹਨਾਂ
5: ਨੂੰ, ਅਕਲ ਦਾ ਕਹਿੰਦਾ ਵੀ ਇੱਥੋਂ ਹੀ ਗਿਆ ਇਹ। ਉਹ ਮੈਂ ਕਿਹਾ ਮੈਂ ਅਗਲੇ ਵੀ ਭਾਈ ਜੇ ਕੋਈ ਉੱਥੋਂ ਜਾ ਕੇ ਕੁਛ ਸਿੱਖਿਆ ਵੀ ਸੋਚਿਆ ਵੀ ਇੰਨਾ ਕੰਮ ਜੇ ਇੱਥੇ ਕਰਦੇ ਕਿਉਂ ਨੀ ਕਾਮਯਾਬ ਹੋ ਸਕਦੇ, ਹੋ ਸਕਦੇ ਸੀਗੇ
2: ਜੀ।
5: ਮਤਲਬ ਗੱਲ ਇਹ ਹੈ ਕਿ ਉਹ ਟਵਾਣਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਨਾ ਵੀ ਕਹਿੰਦਾ ਪਨੀਰੀ ਜੀਰੀ ਦੀ ਪਨੀਰ ਦੇ ਪੰਜਾਬੀ ਕਹਿੰਦਾ ਪੱਟ ਕੇ ਦੂਜੀ ਜਗ੍ਹਾ ਲਾਓ ਤਾਂ ਹੀ ਕਹਿੰਦਾ ਫੈਲਰ ਦੇ ਨਹੀਂ ਕੁਛ
2: ਕਰਦੇ,
5: ਆਦਤ ਵੀ ਇਹੀ ਹੈ ਨਾ ਅਸੀਂ।
2: ਬਿਲਕੁਲ
4: ਬਿਲਕੁਲ
5: ਜੀ, ਠੀਕ ਹੈ, ਜਥੇਬੰਦੀਆਂ ਠੀਕ ਵੀ ਕੰਮ ਕਰਦੇ, ਏਕਾ ਵਾਲੀ ਤਾਂ ਗੱਲ ਬਾਈ ਆਪਣਾ ਏਕਾ ਤਾਂ ਆਪਣੇ ਹੈ ਹੀ ਨੀ, ਏਕਾ ਤਾਂ ਤੁਸੀਂ ਭੁੱਲੇ ਜਾਓ, ਇਹ ਤਾਂ ਸਾਡੇ ਖੂਨ ਚ ਹੈ ਨੀ। ਅਸੀਂ ਤਾਂ ਤੁਸੀਂ ਇੱਥੇ ਵੀ ਦੇਖ ਲੋ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕੇ ਸੀ, ਉਹਦੇ ਬੱਚੇ ਨਵੇਂ ਆਉਂਦੇ ਹਨ
2: ਜੀ,
5: ਉਹਨਾਂ ਨੇ ਉਹਨਾਂ ਚਿਰ ਪੰਪ ਤੇ ਕੰਮ ਕਰਨਾ, ਕਿਸੇ ਸਟੋਰ ਤੇ ਕੰਮ ਕਰਨਾ, ਜਿੰਨਾ ਚਿਰ ਉਹਨਾਂ ਕੋਲ ਪੇਪਰ
2: ਮਜਬੂਰੀ ਹੈ,
5: ਮਜਬੂਰੀ ਹੈ, ਜਦੋਂ ਪੇਪਰ ਮਿਲ ਗਏ ਚਾਹੇ ਉਹ ਟੈਕਸੀ ਚਲਾਉਣ, ਆਜ਼ਾਦੀ ਵਾਲਾ ਜਾਣੀ ਅਸੀਂ ਚਾਹੁੰਦੇ ਵੀ ਅਸੀਂ ਆਪਦੇ ਹੀ ਸਾਡਾ ਹੋਏ, ਸਾਡੇ ਉੱਪਰ ਬੌਸ ਨਾ ਹੋਵੇ ਕੋਈ,
2: ਫਿਰ ਕਹਿਣਾ ਵੀ ਆ ਗਏ ਇਹਦੇ ਤੋਂ ਤਾਂ ਬੰਦਾ ਕੋਈ ਮਾੜਾ ਹੈ ਹੀ ਨਹੀਂ।
5: ਹਾਂ ਫਿਰ ਨਾਲੇ ਸਾਡੇ ਇੱਕ ਬਾਈ ਹੈ ਇੱਥੇ ਮੁੰਡਾ ਪਟਿਆਲੇ ਤੋਂ ਹੈ, ਤੇ ਉਹ ਕਹਿੰਦਾ ਯਾਰ ਮੈਂ ਕਹਿੰਦਾ ਮਤਲਬ ਉਹਦੇ ਜਵਾਕਾਂ ਦੇ ਹਾਣ ਦੀ ਘਰੇ ਰੱਖੇ ਹੋਏ ਸੀ ਮੁੰਡੇ, ਉਹਨੇ ਕਹਿੰਦਾ ਯਾਰ ਕੋਈ ਤਾਂ ਜਾਣ ਲੱਗਿਆ ਬੜਾ ਥੈਂਕ ਯੂ ਕਰਕੇ ਜਾਵੇ, ਗਾਲਾਂ ਕੱਢ ਕੇ ਕਹਿੰਦਾ ਨਾਲੇ ਬਗੈਰ ਪੇਪਰਾਂ ਤੋਂ ਕੰਮ ਦਿੱਤਾ।
2: ਜੀ
5: ਬਾਪੂ ਵੀ ਇੱਕੀ ਸਾਲ ਦਾ ਨੌਕਰਾ ਦੇਵੇ ਵੀ ਆਹ ਤੇਰਾ ਹਿੱਸਾ ਤੈਨੂੰ ਦਿੱਤਾ, ਮੈਂ ਤੈਨੂੰ ਲਿਖ ਕੇ ਦੇਣਾ ਸਿਕੰਦਰ ਬਾਪੂ ਬਦਲ ਦੂਗਾ
2: ਜੀ
4: ਗੱਲ
2: ਹੈ
5: ਹੁਣ ਕਹਿੰਦਾ ਬਾਪੂ ਜਿਹੜਾ ਕੰਮ ਲੈਣਾ ਤੇ ਤੂੰ ਲੈ ਲਿਆ ਹੁਣ ਗਾਹਣਾ ਲੱਭਦੇ ਆ ਕੋਈ
2: ਬਿਲਕੁਲ ਬਿਲਕੁਲ ਹੈ ਜੀ
5: ਆ ਸੀ ਸਾਡੇ ਖੂਨ ਚ ਮੈਂ ਵੀ ਵਿੱਚ ਮੈਂ ਉਹਦਾ ਨਾਮ ਤਾਂ ਵਰਸਾ ਮੈਂ ਕਿਸੇ ਨੂੰ ਕਿਉਂ ਕੰਮ ਵੱਧ ਗਿਆ ਮੈਂ ਵੀ ਉਸੇ ਧਰਤੀ ਦਾ ਜਾਇਆ
2: ਜੀ
4: ਬਿਲਕੁਲ ਜੀ ਬਿਲਕੁਲ
5: ਗੱਲ ਤਾਂ ਸਿਰਫ ਇਹ ਹੈ ਕਿ ਇਹ ਨੀ ਹੈ ਕਿ ਇੱਥੇ ਆ ਕੇ ਨਾ ਤੁਹਾਡੀ ਇੱਥੇ ਆਲਾ ਦੁਆਲਾ ਦੇ ਕੇ ਤੁਹਾਡੀ ਸੋਚ ਬਦਲਦੀ ਹੈ ਬਸ
2: ਜੀ
5: ਐਂ ਤਾਂ ਨੀ ਕਹਿੰਦੇ ਨੋ ਨੌਲੇਜ ਵਿਦਆਊਟ ਕਾਲਜ ਕਿਉਂਕਿ ਇਹ ਤਾਂ ਨੀ ਹੈ ਕਿ ਕਾਲਜ ਸਾਰੇ ਪੜ੍ਹ ਕੇ ਅਫਸਰੇ ਬਣਦੇ ਨੇ
2: ਬਿਲਕੁਲ ਹੈ ਜੀ
4: ਬਿਲਕੁਲ
5: ਉਹ ਜਿਹੜੀ ਕਈ ਤਰ੍ਹਾਂ ਦੀ ਨੌਲੇਜ ਆਉਂਦੀ ਹੈ ਕਾਲਜ ਆ ਕੇ
2: ਬਿਲਕੁਲ ਹੈ ਜੀ
5: ਤੁਹਾਨੂੰ ਬੈਠਣ ਉੱਠਣ ਦਾ ਗੱਲਬਾਤ ਕਰਨ ਦਾ ਬਾਹਰਲੇ ਲੋਕਾਂ ਨੂੰ ਮਿਲਦੇ ਹੋ ਤੁਸੀਂ ਤੁਹਾਡਾ ਰਹਿਣ ਦਾ ਸਲੀਕਾ ਤੁਹਾਡਾ ਕੱਪੜਾ ਪਾਉਣ ਦਾ ਸਲੀਕਾ ਤੁਹਾਡਾ ਕਿਸੇ ਨਾਲ ਤੀਏ ਬੰਦੇ ਨਾਲ ਕੱਲ ਨੂੰ ਕਿਸੇ ਹੋਰ ਬੰਦੇ ਨੂੰ ਅਨਨੋਨ ਪਰਸਨ ਨੂੰ ਵੀ ਮਿਲਦੇ ਆ ਤੁਸੀਂ ਉਹਦੇ ਨਾਲ ਗੱਲ ਕਰਨ ਦਾ ਤੁਹਾਡਾ ਖੁੱਲ ਮਿਲ ਜਾਂਦੀ ਤੁਹਾਡੇ ਅੰਦਰ ਮਨ ਨੂੰ ਕੋਈ ਜਾਕਤ ਜਗ ਇਹ ਆਪਾਂ ਇਹ ਵੀ ਇਕੱਲੀ ਕਿੰਨੇ ਕੁ ਪੜ੍ਹ ਕੇ ਅਸੀਂ ਵੀ BA ਕੀਤੀ ਹੋਈ ਹੈ ਮੈਂ ਤਾਂ ਕਹਿਣਾ ਨਾ ਉਹ ਮਤਲਬ ਇਹ ਨੀ ਹੈ ਕਿ ਉਹਦੇ ਵਿੱਚੋਂ ਅਚੀਵ ਬਹੁਤ ਕੁਛ ਹੁੰਦਾ
2: ਜੀ ਬਿਲਕੁਲ ਹੈ ਜੀ
4: ਮੈਂ ਤਾਂ ਵੈਸੇ ਵੀ ਦੇਖਦਾ ਰਹਿੰਦਾ ਨੈਟ ਉੱਪਰ ਅੱਜ ਕੱਲ ਦੇਖੇ ਹੈ ਜਿਹੜੇ ਲੋਕੀ ਆਪਣੇ ਕੰਮ ਦੇ ਵਿੱਚ ਕਿਤੇ ਜਾਂ ਐਗਜ਼ਾਮਪਲਾਂ ਸੈੱਟ ਕਰ ਰਹੇ ਹੈ ਮਤਲਬ ਦੁਨੀਆਂ ਨੂੰ ਦਿਖਾ ਰਹੇ ਹੈ ਉਹਨਾਂ ਦੇ ਬੱਚੇ ਉਹਨਾਂ ਨਾਲ ਸਾਥ ਵੀ ਦੇ ਰਹੇ ਹੈ ਜੀ ਬਾਹਰ ਜਾਂਦੇ ਨੀ ਉਹ
2: ਬਿਲਕੁਲ ਹੈ ਜੀ
4: ਉਹਨਾਂ ਨੂੰ ਕੋਈ ਸਾਡੇ ਕੰਮ ਚੱਲ ਰਹੇ ਹੈ ਅਸੀਂ ਬਾਹਰ ਕਾਹਦੇ ਵਾਸਤੇ ਜਾਣਾ
2: ਬਿਲਕੁਲ ਹੈ ਜੀ
5: ਬਾਈ ਜੀ
4: ਆਪਾਂ ਨਾ ਮੈਂ
5: ਦੂਜੀ ਧਰਤੀ ਦੂਜਾ ਘਰ ਦੂਜਾ ਮੁਲਕ ਦੂਜਾ ਹੀ ਹੁੰਦਾ ਉਹ ਕਦੇ ਆਪਦਾ ਨੀ ਹੁੰਦਾ
2: ਜੀ
4: ਨਹੀਂ ਹੁੰਦਾ ਜੀ ਜੋ ਮਰਜ਼ੀ ਕਹਿ ਲੋ
5: ਮੈਂ ਤਾਂ ਬਾਈ ਜੀ ਬਹੁਤ ਗੀਤ ਵੀ ਲਿਖੇ ਹੋਏ ਨੇ ਮੈਂ ਤਾਂ ਇਹ ਕਹਿਣਾ ਕਦੇ ਅਸੀਂ ਸੋਚ ਕੇ ਪੰਜਾਬੀ ਇਹ ਦੇਖੀਏ ਵੀ ਜੇ ਅਸੀਂ ਪਾਇਆ ਬਹੁਤ ਕੁਛ ਹੈ ਨਾ ਅਸੀਂ ਉਦੋਂ ਵੱਧ ਗਵਾ ਲਿਆ ਬਾਈ ਇਸ ਮੁਲਕ ਚ ਆ ਕੇ
2: ਬਿਲਕੁਲ
5: ਜੇ ਇਹਦੇ ਪੜਤੋਲ ਕਰੀਏ ਪਿੰਡ ਚੋਂ ਨੌਵੇਂ ਮੁੱਕ ਜਾਣਾ ਬਾਈ ਜੀ ਇਦੋਂ ਵੱਡਾ ਗਵਾਉਣ ਵਾਲੀ ਚੀਜ਼ ਦੀ ਪੈਸਾ ਦਾ ਵੱਧ ਘੱਟ ਆਉਂਦਾ ਹੀ ਰਹਿੰਦਾ
2: ਜੀ
4: ਦੇਖੋ ਪੈਸੇ ਦਾ ਕੋਈ ਸਿਸਟਮ ਨੀ ਇਹ ਮਾਇਆ ਹੈ ਜੀ ਇਹ ਆਉਂਦੀ ਰਹਿਣੀ ਹੈ ਜਾਂਦੀ ਰਹਿਣੀ ਹੈ ਇਹ ਨੀ ਰੁਕਣੀ ਜੀ ਤੇ ਅਨਸਟੋਪੇਬਲ ਹੈ ਇਹਨੇ ਤਾਂ ਆਪਣਾ ਕੰਮ ਕਰਦੇ ਰਹਿਣਾ ਹੈ ਤੁਸੀਂ ਇਹ ਦੇਖੋ ਮਨੁੱਖ ਆਪਣੀ ਤਮਾ ਕਿੱਦਾਂ ਮਤਲਬ ਸ਼ਾਂਤ ਕਰਦਾ
2: ਹੈ
4: ਮੇਨ ਤਾਂ ਮਨੁੱਖ ਉੱਪਰ ਇਹ ਟਾਸਕ ਹੈ ਜੀ ਵੀ ਆਪਣੀ ਆਪਾਂ ਲਾਜ ਤਿਆਗਣਾ ਹੈ ਸਬਰ ਸੰਤੋਖ ਪਰਮਾਤਮਾ ਦਾ ਭਾਣਾ ਮੰਨਣਾ ਹੈ ਮਿਹਨਤ ਕਰਨੀ ਹੈ
5: ਤੁਸੀਂ ਇਹ ਵੀ ਦੇਖੋ ਕਿ ਉਹ ਵੀ ਸਾਡੇ ਬਜ਼ੁਰਗ ਸੀਗੇ ਜਿਨ੍ਹਾਂ ਦੇ ਅਕਤੂਬਰ ਚ ਦਾਣੇ ਮੁੱਕ ਜਾਂਦੇ ਸੀਗੇ ਜਾ ਕੇ ਵਿਸਾਖੀ ਨੂੰ ਆਉਂਦੇ ਹੁੰਦੇ ਸੀ ਘਰੇ
2: ਜੀ
5: ਉਹ ਵੀ ਫਿਰ ਵਿਸਾਖੀ ਨੂੰ ਸਾਰਾ ਕੁਛ ਨਿਬੇੜ ਕੇ ਆਧਾਰ ਸੁਧਾਰ ਬਾਣੀਆਂ ਦਾ ਪੱਟ ਕੇ ਫਿਰ ਵੀ ਚਿੱਟੇ ਕੱਪੜੇ ਪਾ ਕੇ ਖੁਸ਼ ਹੋ ਕੇ ਮੇਲੇ ਨੂੰ ਜਾਂਦੇ ਸੀ ਸਾਹੀ ਗੀਤ ਬਣਿਆ ਨਾ ਪੂਰੀ ਤਿੰਦਾ ਸਾਹਿਬ ਵੇਚ ਕੱਟ ਕੇ ਸ਼ਾਹਾਂ ਤੇ ਬਾਣੀਆਂ ਦਾ ਹਿਸਾਬ ਕਰਕੇ ਮਾਰਦਾ ਦਮਾਮੇ ਸਬਰ ਸਾਰਿਆਂ ਨਾਲ ਵੱਡੀ ਸਬਰ ਆਈ ਸਬਰ ਸੰਤੋਖ ਆ ਗਿਆ ਤੇ ਫਿਰ ਤੰਦਰੁਸਤੀ ਆ ਗਈ ਸਾਰਿਆਂ ਨਾਲ ਵੱਡੀ ਬਾਈ
2: ਬਿਲਕੁਲ
5: ਜੇ ਸਾਰੀ ਉਮਰ ਭੱਜ ਕੇ ਬਿਮਾਰੀਆਂ ਹੀ ਲਵਾਲੀਆਂ ਕਿੰਨੀਆਂ ਧਾਰਨਾ ਸੁਣਦੇ ਆ ਵੀ ਅਰਬਾਂ ਪਤੀ ਨੂੰ ਫੂਕਣ ਵੀ ਨੀ ਆਏ ਜਵਾਕ
2: ਜੀ
5: ਫਿਰ ਇਹ ਕਮਾਈ ਕਰੀ ਜੀ
4: ਔਜਲਾ ਸਾਹਿਬ ਇੱਕ ਚੀਜ਼ ਹੋਰ ਦੇਖੋ ਨਾ ਮਤਲਬ ਆਪਣੇ ਪੰਜਾਬ ਚ ਨੌਜਵਾਨਾਂ ਦੀ ਮੌਤ ਦੀ ਦਰ ਕਿੰਨੀ ਵੱਧ ਰਹੀ ਹੈ ਤੁਸੀਂ ਹਰਿਆਣੇ ਚ ਆ ਜਾਓ ਹਰਿਆਣੇ ਚ ਨੀ ਹੈਗਾ ਆਪਣਾ ਨਾਲ ਦਾ ਹੀ ਸੂਬਾ ਇਹੋ ਕੋਈ ਬਗਾਨਾ ਥੋੜੀ ਹੈ
2: ਜੀ
4: ਉੱਥੇ ਕਿਉਂ ਨੀ ਹੈਗਾ ਉੱਥੇ ਲੋਕਾਂ ਨੇ ਆਪਣੇ ਜ਼ਮੀਨਾਂ ਆਪਣੀ ਮਤਲਬ ਫਸਲ ਆਪਣੇ ਡੰਗਰ ਤਕਰੀਬਨ ਤਕਰੀਬਨ 90% ਸਾਂਭੇ ਹੋਏ ਜੀ ਆਪਣੇ ਵਾਲਿਆਂ ਨੇ 90% ਗਵਾ ਲਈ
2: ਜੀ
5: ਆ ਕੱਲ ਜੌਹਲ ਭੈਣ ਜੀ ਦਾ ਕੱਲ ਜਮੇ ਪੁੱਠਾ ਕਰਕੇ ਉਹ ਭੈਣ ਜੀ ਤੁਸੀਂ ਸਿਰੇ ਹੀ ਲਾ ਦਿੱਤਾ ਮੇਰਾ ਬੁੜਾ ਹੋਣ ਜੀ ਗਈ ਬਹੁਤ ਸਤਿਕਾਰਯੋਗ ਨੇ ਵੱਡੇ ਨੇ ਸਾਡੇ ਬਹੁਤ ਵੱਡੇ ਭੈਣ ਜੀ ਸਾਡੇ ਦੋ ਬਾਲ ਭੈਣ ਜੀ ਮੈਂ ਉਹਨਾਂ ਨੇ ਗੱਲ ਸੁਣਿਆ ਕਰਿਆ ਤਾਂ ਉਹਨਾਂ ਨੇ ਜੋ ਕੇ ਆ ਵੈਸੇ ਚਲੋ ਇੱਕ ਸਟਾਕ ਕਰਿਆ ਉਹਨਾਂ ਨੇ ਪਰ ਜਾਣੀ ਬਹੁਤ ਫਰਕ ਹੈ ਲਾਈਫ ਦਾ ਬਾਈ ਜੀ ਤੁਸੀਂ ਹਰਿਆਣਾ ਤੇ ਆਪਣੇ ਨਾਲੋਂ ਬਠਿੰਡਾ ਮਾਨਸਾ ਕੰਨੀ ਜਾ ਕੇ ਦੇਖ ਲੋ
2: ਜੀ
4: ਹੈਗਾ ਬਹੁਤ ਫਰਕ ਹੈ ਜੀ ਬਹੁਤ ਫਰਕ ਹੈ
5: ਬਹੁਤ ਫਰਕ ਹੈ ਬਾਈ ਜੀ ਬਹੁਤ ਫਰਕ ਹੈ
4: ਘਰਾਂ ਚ ਤਕਰੀਬਨ ਨਾ ਉੱਥੇ 90% ਪਸ਼ੂ ਹੈਗੇ ਆ ਜੀ ਲੋਕਾਂ ਕੋਲੇ
5: ਹੈਗੇ ਆ ਜੀ ਹੈਗੇ ਆ
4: ਹਾਂ ਜੀ
5: ਹਾਂ ਹੁਣ ਅਸੀਂ ਅਗਲੀ ਕਹਿੰਦੀ ਮੈਂ ਹੁਣ ਪਹਿਲਾਂ ਦਾ ਸਾਲ ਤਾਂ ਨਾ ਮਹਿੰਦੀ ਲੈਂਦੀ ਹੱਥਾਂ ਤੋਂ ਨਾ ਚੂੜਾ ਲੈਂਦਾ
2: ਜੀ
5: ਡੰਗਰ ਕਿਹਨੇ ਰੱਖਣਾ
2: ਜੀ
4: ਹਾਂ ਜੀ ਹਾਂ
5: ਤੇ ਰਹਿੰਦੀ ਹੁੰਦੀ ਅਗਲੀ ਕਹਿੰਦੀ ਆ ਵੀ ਸੱਸ ਦੀ ਫੋਟੋ ਟੰਗੀ ਹੋਵੇ ਨਨਾਣ ਮੇਰੀ ਮੰਗੀ ਹੋਵੇ ਹੈਂ ਤੂੰ ਅਫਸਰ ਤੂੰ ਅਫਸਰ ਸਰਕਾਰੀ ਹੋਵੇ ਘਰ ਵਾਲਾ ਪਟਵਾਰੀ ਹੋਵੇ ਬਸ ਮੈਂ ਮੇਰੀ ਹੋਵੇ ਘਰੇ ਮੁਖਤਿਆਰੀ ਹੋ ਆਹ ਕੰਮ
4: ਸਾਡੇ ਨਾਪੇ ਤੋਂ ਨਾ 20 ਕਿਲੋਮੀਟਰ ਅੱਗੇ ਚੱਲ ਜਾਓ ਲੋਪੇ ਭੋੜੇ ਕਣੀ ਵਾਲ ਕਿਹੜਾ
5: ਇਲਾਕਾ ਬਾਈ ਤੁਹਾਡਾ?
4: ਮੇਰਾ ਨਾਭੇ ਤੋਂ ਅੱਗੇ ਹੈ ਜੀ, 12 ਕਿਲੋਮੀਟਰ ਲੋਪੇ ਭੋੜੇ ਪਿੰਡ ਹੈ ਜੀ ਮੇਰਾ।
5: ਠੀਕ ਹੈ ਜੀ, ਮੈਂ ਤਾਂ ਬਹੁਤ ਰਿਹਾ ਇੱਧਰ ਦੰਦਰਾਲਾ ਢੀਂਡ ਸਾਹਿਬ, ਬੜਾ ਬੋਗਾ ਛੋਟਾ ਬੋਗਾ ਪਾ ਲਿਆ
2: ਜੀ।
4: ਹਾਂ ਬਸ ਬਸ ਬਸ ਬਿਲਕੁਲ ਸਹੀ ਰਾਹ ਫੜਿਆ ਜੀ।
5: ਦੰਦਰਾਲਾ
4: ਢੀਂਡ ਸਾਹਿਬ ਮੇਰੇ ਮਤਲਬ ਨਾ ਦੰਦਰਾਲਾ ਢੀਂਡ ਸਾਹਿਬ ਮੇਰੇ ਮਤਲਬ ਦਾਦਕੇ ਨੇ, ਹੁਣ ਪਿੰਡ ਚ ਕੋਈ ਰਹਿੰਦਾ ਨੀ, ਪਰ ਸਾਡੀ ਭੂਆ ਜਿਹੜੀ ਲੋਪੇ ਪਿਆਈਆਂ ਹੋਈਆਂ ਨੇ
2: ਜੀ।
5: ਮੈਂ ਤਾਂ ਬਾਈ ਮੈਂ ਗੀਤ ਦੇ ਬੋਲ ਲਏ, ਚਲੋ ਨਾਲ ਤੁਹਾਨੂੰ ਪਿੰਡ ਯਾਦ ਆਣਗੇ। ਪਹਿਰਾ ਉਹਦੇ ਵਿੱਚ ਲਿਖਿਆ ਕਿ ਸ਼ਹਿਰ ਖੰਨੇ ਕਦੇ ਅਲੀਪੁਰੀਆਂ ਦੇ ਹੁੰਦੇ ਸੀ ਡੇਰੇ ਯਾਰਾਂ ਦੇ, ਕਪੂਰਗੜ੍ਹ ਉਹ ਬੁੱਗਾ ਪਾ ਲਿਆ ਪਿੰਡ ਸੀ ਦਿਲ ਦਿਲਦਾਰਾਂ ਦੇ।
2: ਵਾਹ ਜੀ ਵਾਹ,
4: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ।
5: ਬਹੁਤ ਮੇਰੇ ਦੋਸਤ ਨੇ ਜੀ ਉੱਥੇ ਦੇ, ਅੱਜ ਵੀ ਅਸੀਂ ਵਰਤਦੇ ਆ ਇੱਕ ਦੂਜੇ ਨਾਲ ਗਾਹਾਂ ਤੱਕ।
4: ਅੱਜ ਵੀ ਨਰਮ ਸੁਭਾਅ ਰੱਖੀ ਬੈਠਾ ਜੀ, ਔਰ ਬੇਈਮਾਨੀ।
5: ਫਰਕ ਆ ਜੀ, ਬਹੁਤ ਫਰਕ ਆ। ਬਹੁਤ ਤੁਸੀਂ ਇੱਧਰ ਨੂੰ ਚਲੇ ਜਾਓ, ਤੰਦਾ ਵੱਧਦਾ, ਬਹੁਤ ਫਰਕ ਆ ਜੀ। ਜਿਹੜੇ ਪਿੰਡ ਸ਼ਹਿਰ ਤੋਂ ਦੂਰ ਨੇ ਜੀ, ਉਹ ਅਜੇ ਵੀ ਬਚੇ ਹੋਏ ਨੇ, ਸਿੱਧੀ ਜੀ ਗੱਲ ਹੈ,
4: ਬਚੇ ਹੋਏ ਆ ਜੀ, ਬਚੇ ਹੋਏ ਆ।
2: ਵਾਹ ਜੀ,
4: ਮੈਂ ਤਾਂ ਕਹਿੰਦਾ ਮੈਂ ਪਿੰਡ ਜਾ ਕੇ ਨਾ ਮੈਨੂੰ ਐ ਲੱਗਦਾ ਮੈਂ ਹਫਤਾ ਵੀ ਰਹਿ ਲਾ, ਮੈਨੂੰ ਐ ਲੱਗਦਾ ਮੈਂ ਮੁੜ ਕੇ ਤਕੜਾ ਹੋ ਗਿਆ
2: ਜੀ।
4: ਇੰਨਾ ਫਰਕ ਹੈ ਪਿੰਡ ਔਰ ਸ਼ਹਿਰ ਦੇ ਵਿੱਚ। ਬਾਕੀ ਤਾਂ ਦੇਖੋ ਮੇਰੀ ਕਿਸੇ ਨਾਲ ਕੋਈ ਨਾ ਤੁਹਾਡੀ ਹੈ ਨਾ ਮੇਰੀ ਹੈ, ਆਪਣੀ ਕਿਸੇ ਨਾਲ ਕੋਈ ਨੀਚੀ ਰੰਜਿਸ਼ ਨਹੀਂ ਹੈ
2: ਜੀ।
4: ਆਪਾਂ ਸਾਰੇ ਪੰਜਾਬ ਲਈ ਮਨ ਚ ਦੁੱਖ ਰੱਖਦੇ ਹਾਂ
2: ਜੀ,
4: ਪਰ ਮੇਨ
5: ਬਿਲਕੁਲ ਨਾ ਰੇਸ ਨਾ ਰੇਸ ਚ ਪਾਓ ਨਾ ਰੇਸ ਚ ਪਾਓ ਕਦੇ ਵੀ। ਮੈਂ ਬਾਈ ਹਮੇਸ਼ਾ ਕਹਿਣਾ ਵੀ ਭਾਈ ਜੀ ਤੋਂ ਕੋਈ ਪੈਸੇ ਉਹਦਾ ਹੈਲੀਕਾਪਟਰ ਚ ਬ੍ਰੇਕਫਾਸਟ ਕਰਨ ਜਾਣਾ, ਆਪਣੇ ਕੋਲ ਤਾਂ ਸਾਈਕਲ ਆ,
2: ਬਿਲਕੁਲ
5: ਅਸੀਂ ਤਾਂ ਭਾਈ ਸਾਈਕਲ ਦੇ ਖੋਜ
2: ਜੀ ਜੀ ਜੀ ਬਿਲਕੁਲ।
5: ਕਿਉਂ ਕਿਸੇ ਪਿੱਛੇ ਝੱਗਾ ਚੌੜ ਕੋਣਾ ਵੀ ਉਹ ਹੈਲੀਕਾਪਟਰ ਜਾਂਦਾ ਬ੍ਰੇਕਫਾਸਟ ਕਰ
2: ਜੀ ਬਿਲਕੁਲ।
4: ਔਜਲਾ ਸਾਹਿਬ ਉਹ ਸਾਈਕਲ ਲੈਣ ਲੱਗੇ ਵੀ ਅਸੀਂ ਕਿੰਨਾ ਪਿੰਡਾਂ ਤੈਅ ਕੀਤਾ ਹੋਇਆ, ਉਹ ਤੁਸੀਂ ਜਾਣਦੇ ਜਾਂ ਮੈਂ ਜਾਣਦਾ
2: ਜੀ,
4: ਜਾਂ ਜਿਹਨਾਂ ਨੇ ਕਰਿਆ ਉਹ ਜਾਣਦੇ ਆ
2: ਬਿਲਕੁਲ।
5: ਅਸੀਂ ਤਾਂ ਬਗੈਰ ਪੁੱਛੇ ਸਾਈਕਲ ਚੱਕ ਲੈਂਦੇ, ਉਹਦੇ ਪਿੱਛੇ ਕੁੱਟ ਖਾਧੀ ਹੋਰ ਤਾਂ ਸੁੱਕੀ ਹੋ ਸਕਦਾ ਹੱਥ ਲਾ ਲਈ। ਠੀਕ ਹੈ ਬਾਈ, ਦੇਖੋ ਜੇ ਮਿਲਦੇ ਆ ਸ਼ੈਲੀ ਵੀਰਾ ਵੀ ਆਪਣਾ ਹੀ ਆ, ਇਹਦੇ ਨਾਲ ਤਾਂ ਹੀ ਖੁੱਲ ਕੇ ਗੱਲਾਂ ਕਰੀਏ।
2: ਬਿਲਕੁਲ ਬਿਲਕੁਲ,
5: ਇਹ ਇਹਨਾਂ ਰਾਹੀਂ ਸੁਨੇਹੇ ਵੀ ਲਾਈ ਦੇ ਨੇ। ਮੈਂ ਇਹ ਨੀ ਕਹਿੰਦਾ ਜਿਹੜੀ ਸਿੱਧੀ ਗੱਲ ਆ, ਮੈਂ ਤਾਂ ਇਹਨਾਂ ਨੂੰ ਕਹਿ ਸਕਦਾ, ਉਹਨਾਂ ਕਹਿੰਦੇ ਤੂੰ ਮੈਨੂੰ, ਮੈਂ ਕਿਹਾ ਤੇਰੇ ਰਾਹੀਂ ਉਹ ਸੁਨੇਹਾ ਦੇ ਸਕਦੇ ਆ
2: ਭਰਾ
5: ਆਪਣਾ, ਜੇ ਇਹਦਾ ਨਾਲ ਸਾਡੀ ਮੱਤ ਮਿਲਦੀ ਹੈ ਤਾਂ ਹੀ ਅਸੀਂ ਇੰਨੇ ਚਿਰ ਦੇ ਇੱਕ ਦੂਜੇ ਨਾਲ ਜੁੜੇ ਹੋਏ ਆ, ਗੱਲਾਂ ਕਰਦੇ ਆ, ਕਿਸੇ ਨਾ ਹੱਦ ਤੱਕ ਸਾਡੀ ਸ਼ੈਲੀ ਵੀਰੇ ਨਾਲ ਮੱਤ ਮਿਲਦੀ ਹੈ
2: ਜੀ।
5: ਕਿਉਂਕਿ ਇਹਨਾਂ ਦੇ ਅੰਦਰ ਵੀ ਕਈ ਗੱਲਾਂ ਹੈਗੀਆਂ ਕਹੇਗੇ ਇਹ ਕਹਿੰਦੇ ਮੈਨੂੰ, ਚਲੋ ਆਓ ਫਿਰ ਗੱਲ ਕਰੀ ਸੀ, ਕਹਿੰਦਾ ਸਾਨੂੰ ਵੀ ਪਤਾ ਜਿਹੜੇ ਸਾਡੇ ਲੀਡਰ ਨੇ ਉਹ ਕਿਹੋ ਜਿਹੇ ਨੇ, ਪਰ ਹੁਣ ਕਈ ਗੱਲਾਂ ਚ ਉਹਨਾਂ ਨੂੰ ਕਹਿ ਵੀ ਨਹੀਂ ਸਕਦੇ,
2: ਕਹਿ ਵੀ ਨਹੀਂ ਸਕਦੇ ਜੀ ਬਿਲਕੁਲ ਜੀ
5: ਆਪਣੇ ਵਿਚਾਰ ਮਿਲਦੇ ਆ। ਹੁਣ ਤਾਂ ਹੀ 2 ਘੰਟੇ ਭਾਜੀ ਨੂੰ ਸੁਣੀ ਜਾਂਦੇ, ਜੇ ਵਿਚਾਰ ਮਿਲਦੇ ਆ, ਜੇ ਮਿਲਦੇ ਹੀ ਨੀ ਤਾਂ 2 ਮਿੰਟ ਆਪਾਂ ਬਜ਼ੁਰਗਾਂ ਦੀ ਵੀ ਗੱਲ ਨੀ ਸੀ ਸੁਣਦੇ ਹੁੰਦੇ, ਸੁਣਨ ਟਾਈਮ ਚਾਹੇ ਕੰਬਦੀ ਹੁੰਦੀ ਸੀਗੀਆਂ।
4: ਆਪਣਾ ਸੰਯਮ ਬਣਾਏ ਰੱਖੋ, ਇੱਕ ਦੂਜੇ ਦੇ ਸੁਣੋ, ਤਰਕ ਬਿਤਰਕ ਕਰੋ,
2: ਬਿਲਕੁਲ
4: ਨੀਤੀ ਲੈ ਕੇ ਕਿਸੇ ਗੱਲ ਨੂੰ ਜਾਣ ਦੀ ਲੋੜ ਨੀ,
2: ਬਿਲਕੁਲ ਹੈ ਜੀ ਬਿਲਕੁਲ,
4: ਬਿਲਕੁਲ ਨਿੱਜੀ ਨਾਲ ਲੈ ਕੇ ਜਾਓ। ਅਸੀਂ ਤੁਹਾਨੂੰ ਆਪਣਾ ਸਮਝਦੇ ਆ, ਤਾਂ ਥੋੜੇ ਨਾਲ ਥੋੜੇ ਤਰਕ ਬਿਤਰਕ ਕਰ ਲੈਂਦੇ ਆ,
2: ਨਹੀਂ
4: ਤਾਂ ਤੁਹਾਨੂੰ ਪਤਾ ਹੀ ਦੁਨੀਆ ਤੋਰੀ ਪ੍ਰਤੀ ਕਿਹਦੇ ਕੋਲ
2: ਟਾਈਮ ਹੈ। ਬਿਲਕੁਲ ਆ ਜੀ ਬਿਲਕੁਲ, ਦਰੁਸਤ ਹੈ ਜੀ ਜੀ,
4: ਠੀਕ ਹੈ। ਬਾਕੀ ਇਹ ਵੀ ਤੁਸੀਂ ਮਤਲਬ ਕਿਸੇ ਹਰੇਕ ਉੱਪਰ ਡਿਪੈਂਡ ਨਾ ਕਰੋ, ਆਪਣੇ ਪੱਧਰ ਤੋਂ ਆਪਣੇ ਵੱਲੋਂ ਜਿੰਨਾ ਵਧੀਆ ਹੋ ਸਕਦਾ ਉਨਾ ਆਪ ਵਧੀਆ ਕਰੋ। ਆਪਾਂ ਦੂਜਾ ਮਾੜਾ ਕਰ ਰਹੇ ਆ, ਆਪਾਂ ਉਧਰ ਨੂੰ ਦੇਖੀਏ, ਅਸੀਂ ਚੰਗਾ ਕਰ ਰਹੇ, ਇਹ ਚੀਜ਼ ਦੇਖੀਏ।
2: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
4: ਬਸ ਵੀਰੇ ਥੈਂਕ ਯੂ।
2: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲਓ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਜੀ ਜੁੜੇ ਆ, ਮਾਫੀ ਚਾਹਾਂਗਾ ਜੀ, 20 ਮਿੰਟ ਉਹਨਾਂ ਨੇ ਹੋਲਡ ਰੱਖਿਆ ਹੋਇਆ। ਗੁਰੀਮਾਨ ਜੀ ਗੱਲ ਕਰਕੇ ਗਏ ਨੇ, ਔਜਲਾ ਸਾਹਿਬ ਗੱਲ ਕਰਕੇ ਨੇ, ਤੇ ਆਖਰੀ ਕਾਲ ਲੈਂਦੇ ਆ, ਫਿਰ ਆਪਾਂ ਸਮਾਪਤੀ ਕਰਦੇ ਆ। ਤੇ 1-2 ਮਿੰਟ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਆ, 2-4 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ, ਸਵਾਗਤ ਹੈ ਦੋਸਤੋ। ਤੇ ਆਪਾਂ ਸਮਾਪਤੀ ਵੱਲ ਨੂੰ ਜਾ ਰਹੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਬਾਈ ਜੀ ਬਹਾਦਰ ਜੀ ਸਵਾਗਤ ਹੈ ਫਿਰ ਤੋਂ, ਮਾਫੀ ਚਾਹੁੰਦਾ ਹੋਲਡ ਰੱਖਿਆ ਜੀ ਤੁਹਾਨੂੰ ਇੰਨਾ ਚਿਰ।
6: ਕੋਈ ਨੀ ਭਾਜੀ, ਮੈਂ
2: ਜੀ
6: ਮੈਂ ਤਾਂ ਇੱਕ ਵਾਰ ਲੱਗਿਆ।
2: ਹਾਂਜੀ ਹਾਂਜੀ,
6: ਜਦੋਂ ਗੱਲ ਕਰ ਰਹੀ ਪਈ ਉਹ ਵੇਰਕਾ ਦੀ ਗੱਲ ਚੱਲੀ ਸੀ ਪਿੱਛੀ।
2: ਹਾਂਜੀ,
6: ਵੇਰਕਾ ਦੇ ਜਦੋਂ ਦੁੱਧ
2: ਜੀ,
6: ਤੁਸੀਂ ਇਹ ਦੇਖੋ ਵੀ ਵੇਰਕਾ ਹੋਇਆ ਜਾਂ ਹੋਰ ਵੀ ਜਿਹੜੇ ਕਾਫੀ ਮਸ਼ਹੂਰ ਹੈਗੇ ਆ ਮਾਰਕੇਟ, ਇੱਕ ਨਾ ਪਿੱਛੇ ਜੇ ਖਬਰ ਤੁਸੀਂ ਵੀ ਪੜ੍ਹੀ ਹੋਣੀ ਆ, ਤੇ ਮੈਂ ਵੀ ਪੜ੍ਹੀ ਸੀਗੀ ਕਿ ਜਲੰਧਰ ਦੀ ਹੀ ਸ਼ਾਇਦ ਮੇਰੇ ਹਿਸਾਬ ਨਾਲ, ਮੈਨੂੰ ਜੇ ਪੂਰਾ ਯਾਦ ਹੋਵੇ ਤਾਂ।
2: ਹਾਂਜੀ,
6: ਬੰਦਾ ਕੰਮ ਵੀ ਕਰਦਾ ਸੀ ਵੇਰਕਾ ਦੇ ਵਿੱਚ ਹੀ, ਤੇ ਉੱਥੇ ਉਹ ਤਕਰੀਬਨ 10,000 ਲੀਟਰ ਦੁੱਧ ਭੇਜਦਾ ਸੀ ਨਕਲੀ ਡੇਲੀ
2: ਜੀ,
6: ਉਹ ਮੈਨੂੰ ਯਾਦ ਨੀ ਉਹ ਬੰਦਾ ਕੰਮ ਕਰਦਾ ਸੀ ਭੇਜਦਾ ਸੀਗਾ ਉਹਦੇ ਕੋਈ ਮੱਝ ਨੀ ਕੋਈ ਕੁਛ ਨੀ ਕੋਈ ਕੁਛ ਨੀ ਘਰ ਛਾਪਾ ਮਾਰਿਆ ਹੁਣ ਵੀ ਵੀਡੀਓ ਲੱਭ ਸਕਦੀ ਜੂਨ ਤੋਂ
2: ਜੀ ਜੀ ਬਿਲਕੁਲ ਹੈ ਜੀ ਬਿਲਕੁਲ
6: ਹੁਣ ਹੁਣ ਉਹੀ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹੈਗੇ ਬਿਲਕੁਲ ਮੱਖਣ ਲੈਣ ਗਏ ਸੀ ਨਾ ਘਿਓ ਲੈਣ ਗਏ ਸੀਗੇ ਨਾ ਅਸੀਂ ਲੱਸੀ ਲੈਣ ਗਏ ਸੀਗੇ ਨਾ ਉਹ ਜਿਹੜੀ ਜਦੋਂ ਮੱਝ ਸੋਦੀ ਹੁੰਦੀ ਉਹ ਪਤਾ ਕੀ ਕਹਿੰਦੇ ਹੁੰਦੇ
2: ਜਦੋਂ
6: ਪਹਿਲੇ ਦੋ ਦਿਨ
2: ਬੋਲੀ
6: ਨਾ ਕਦੀ ਏਦਾਂ ਦੀ ਕੁੱਤੀ ਉਹ ਚੀਜ਼ਾਂ ਤੋਂ ਖਤਮ ਹੋ ਗਈਆਂ ਜੀਰੋ ਹੋ ਗਈਆਂ ਜਿਹੜਾ ਪਹਿਲਾਂ ਕਹਿ ਕੇ ਗਏ ਆ
2: ਬਿਲਕੁਲ
6: ਪਹਿਲੀ ਭਾਜੀ ਗੱਲ ਹੋਰ ਪਿੱਛੇ ਲੈ ਜਾਂਦੇ ਸੀਗੇ ਅਸੀਂ ਵੀ ਇਹੀ ਗੱਲ ਕਰਦੇ ਪਏ ਹੈਗੇ ਕਿ ਦੁੱਧ ਦਾ ਨਕਲੀ ਹੋਣ ਦਾ ਕਾਰਨ ਸੀ ਇਹ ਹੋਇਆ
2: ਕਿ
6: ਅਸੀਂ ਪਸ਼ੂ ਬੰਦ ਕਰ ਦਿੱਤੇ ਸਾਡੇ ਘਰ ਖੁਦ 20 ਸਾਲ ਹੋ ਗਏ 25 ਸਾਲ ਹੋ ਗਏ ਮੈਂ ਮੱਝ ਹੈ ਨੀ
2: ਜੀ ਜੀ
6: ਜਿੰਨੇ ਮੈਂ ਜਿੰਨੇ ਮੈਂ ਜਾਣਦਾ ਤੁਸੀਂ ਵੀ ਜਾਣਦੇ ਹੋਣੇ ਆ
2: ਜੀ
6: ਤੁਸੀਂ 50 ਫੈਮਿਲੀ ਗਿਣਦੇ ਮੈਂ 50 ਫੈਮਿਲੀ ਗਿਣਦਾ ਉਹਨਾਂ ਕੋਲ ਹੈ ਨੀ ਪਸ਼ੂ ਹੁਣ
2: ਬਿਲਕੁਲ ਹੈ ਜੀ
6: ਹੁਣ ਉਹ ਜਦੋਂ ਪਸ਼ੂ ਹੈ ਨੀ ਤੇ ਘਰ 'ਚ 5-6 ਚੀਜ਼ਾਂ ਘੱਟ ਗਈਆਂ ਨਾ
2: ਜੀ ਜੀ
6: ਜਿੰਨੇ ਵੀ ਆਪਾਂ ਗਿਣੀਆਂ ਹੁਣ
2: ਜੀ
6: ਹੁਣ ਉਹ ਫਿਰ ਕਿੱਥੋਂ ਪੂਰੀਆਂ ਕਰਨੀਆਂ ਉਹ ਫਿਰ ਡੁਪਲੀਕੇਟ ਹੀ ਆਉਂਦੀਆਂ ਮਾਂ ਦਿਨ 'ਚ ਲੋਕਾਂ ਨੂੰ ਮਜਬੂਰੀ ਆ ਹੁਣ ਦੌੜ ਕੇ ਜਾ ਕੇ ਲਿਫਾਫਾ ਫੜ ਲਿਆ ਦੁੱਧ ਦਾ
2: ਬਿਲਕੁਲ
6: ਫੜ ਲਿਓ ਦਹੀਂ ਦਾ
2: ਬਿਲਕੁਲ
6: ਉਹ ਸਾਨੂੰ ਕੀ ਪਤਾ ਕਿੱਦਾਂ ਬਣਾਇਆ ਯਾਰ
2: ਜੀ
6: ਨਾਲੇ ਗੱਲ ਹੀ ਕਲੀਅਰ ਹੋ ਚੁੱਕੀ ਆ
2: ਪਨੀਰ ਕਿੱਥੋਂ ਹੋਰ ਜਿਹੜੇ ਡੇਰੀ ਪ੍ਰੋਡਕਟ ਨੇ ਕਿੱਥੋਂ ਹੋ ਜਾਣਗੇ ਪੂਰੇ ਜੀ
6: ਬਾਕੀ ਮੁਕੱਦਰ ਭਾਈ ਦੇ ਕਦੇ
2: ਕਦੇ ਹਾਂਜੀ ਹਾਂਜੀ ਬਿਲਕੁਲ ਹੈ ਜੀ ਬਿਲਕੁਲ ਬਿਲਕੁਲ
6: ਮੈਨੂੰ ਏਦਾਂ ਦੀਆਂ ਗੱਲਾਂ ਸੁਣ ਕੇ ਨਾ ਕਈ ਵਾਰੀ ਸਵਾਲ ਹੁੰਦਾ ਜੀ ਕਈ ਵਾਰੀ ਮਾਣ ਵੀ ਹੁੰਦਾ ਕਿ ਚਲੋ ਸ਼ੁਗਰ ਆ ਦੱਸਾ ਕੋਈ ਤਾਂ ਹੈ ਨਾ ਜਿਹੜਾ ਬੰਦਾ ਕੋਈ ਮਾਣਦਾ ਰਹੇਗਾ ਤੁਹਾਨੂੰ ਕਰੇ ਕਿਹਾ ਕਿ ਮੇਰੀ ਘਰ ਬੇਟੀ ਹੁੰਦੀ ਆ ਹੁਣ
2: ਜੀ
6: ਉਹ ਕਹਿੰਦੀ ਆਪਰੇਸ਼ਨ ਕਰਾ ਮੇਰਾ ਮਨ ਖੁਸ਼ ਹੋ ਗਿਆ ਕਿ ਦੋ ਜਗ੍ਹਾ ਦੇ ਹਸਪਤਾਲ ਚ ਦੇਖੋ ਜਿਹੜੀ ਗੱਲ ਗਲਤ ਆ ਗਲਤ ਸਹੀ ਹੈ ਸਹੀ
2: ਬਿਲਕੁਲ ਹੈ ਜੀ
6: ਹੁਣ ਦੋ ਜਗ੍ਹਾ ਤੁਹਾਨੂੰ ਚੈੱਕ ਕਰਾਇਆ ਦੋਨਾਂ ਨੇ ਕਹਿਤਾ ਹਸਪਤਾਲ ਵਾਲਿਆਂ ਨੇ ਕਿ ਤੇਰਾ ਆਪਰੇਸ਼ਨ ਨਹੀਂ ਹੋਣਾ ਬਈ ਤੇਰੀ ਅੱਖਾਂ ਨੂੰ ਕੁਛ ਵੀ ਹੈ ਨੀ
2: ਜੀ
6: ਤੂੰ ਸਿਰਫ ਆਪਣਾ ਸਰਵਾਈਕਲ ਦਾ ਵਗੈਰਾ ਵਗੈਰਾ ਇਹਨਾਂ ਦੇ ਇਲਾਜ ਕਰ ਧੋਣ ਨਾਲ ਤੇ ਲਾ ਕੇ ਜੋ ਵੀ ਹੋਊਗਾ ਸਰਵਾਈਕਲ ਦਾ ਜੇ ਕੋਈ ਆ ਗਿਆ ਮਾੜੀ ਕਿਸਮ ਕਹਿੰਦਾ ਤੇਰੇ ਦਾ ਸਕੂਟਰ ਇੰਜਨ ਮੰਗਵਾਇਆ
2: ਜੀ
6: ਉਹਦਾ ਇੰਜਨ ਕਰਦਾ ਉਹਦੇ ਇੰਜਨ ਸਕੂਟਰ ਦਾ
2: ਬਿਲਕੁਲ
6: ਜੇ ਉਹ ਚਾਹੁੰਦੇ ਤਾਂ ਉਹਨੇ ਆਰਾਮ ਨਾਲ ਲੈਂਜ ਲੂੰਜ ਮਾਰ ਕੇ ਤਾਂ ਉਹ ਕਹਿਣਾ ਆਪਰੇਸ਼ਨ ਹੋ ਗਿਆ ਜੀ ਰੱਖੋ 25,000
2: ਜੀ ਬਿਲਕੁਲ ਹੈ ਜੀ ਬਿਲਕੁਲ
6: ਸਾਨੂੰ ਕਿਹੜਾ ਪਤਾ ਲੱਗਣਾ ਕੀ ਕੀਤਾ ਉਹਨੇ ਯਾਰ ਅਸੀਂ ਕਿਹੜਾ ਡਾਕਟਰ ਨਾਲ
2: ਜੀ
6: ਤੇ ਉਹਨੇ ਕਹਿਣਾ ਰੱਖੋ ਜੀ 50,000 ਤੁਹਾਡਾ ਹੋ ਗਿਆ ਉਹ ਸ਼ੁਕਰ ਆ ਵੀ ਕੋਈ ਜਿਹੜੀ ਗੱਲ ਸਹੀ ਸਹੀ ਆ ਇਮਾਨਦਾਰੀ ਕਿੱਥੇ ਕੋਈ ਹੈਗੀ ਉਹ ਚੰਗਾ ਲੱਗਾ ਮੈਨੂੰ ਵੀ ਤੇ ਉਹਨਾਂ ਨੇ ਕਿਹਾ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ ਵੀ ਦੋ ਜਗ੍ਹਾ ਜਾਣ ਕੇ ਚੈੱਕ ਕਰਾਇਆ ਹੈਗਾ
2: ਨਹੀਂ ਹੈਗੇ ਆ ਚੰਗੇ ਲੋਕ ਵੀ ਹੈਗੇ ਆ ਬਿਲਕੁਲ ਨੇ ਜੀ ਜੀ ਬਿਲਕੁਲ ਬਿਲਕੁਲ
6: ਆਪਣੇ ਨਾਂ ਤੇ ਕਰਾਉਣੀ ਮੈਚ ਤੋਂ ਗਿਆ ਡਰਨਾ ਤੋਂ ਤੇ ਉਹ ਪਟਵਾਰੀ ਨੂੰ ਬੁਲਾਇਆ ਮੈਂ ਜਲਦੀ ਮੁਕਾਊਂਗਾ
2: ਜੀ
6: ਪਟਵਾਰੀ ਨੂੰ ਮੁਕਾਇਆ ਬੁਲਾਇਆ ਤੇ ਉਹ ਕਹਿੰਦਾ ਵੀ 50,000 ਮੈਂ ਕਿਉਂਕਿ ਮੇਰਾ ਬਹੁਤ ਸਵਾਦ ਹੋ ਰਿਹਾ ਗਰਮ ਟਾਈਮ ਦਾ ਸੱਚ ਮੈਂ ਬੈਂਕ ਨਹੀਂ ਜਾਣਾ ਖੁਦ
2: ਜੀ ਬਿਲਕੁਲ
6: ਕਿਹਾ ਪਟਵਾਰੀ ਮੈਂ ਕਿਹਾ ਵੀ ਮੈਂ ਕਿਹਾ ਵੀ ਭਾਜੀ ਤੁਸੀਂ ਤਾਂ ਰਿਸ਼ਵਤ ਮੰਗਣ ਡੇ ਆ
2: ਜੀ
6: ਕਹਿੰਦਾ ਸੱਚੇ ਨਹੀਂ ਜਾਣੇ ਕਹਿੰਦਾ ਸਿੱਧਾ ਕਿਹਾ ਨਾ ਮੈਨੂੰ ਉਦਾਂ
2: ਜੀ
6: ਕਹਿੰਦਾ ਜੇ ਨਹੀਂ ਜਾਣੇ ਤੇ ਜਾ ਕੇ ਲਾਈਨ ਚ ਲੱਗ ਜਾਓ
2: ਬਿਲਕੁਲ ਹੈ ਜੀ ਬਿਲਕੁਲ ਹੈ ਜੀ
6: ਮਤਲਬ ਉੱਥੇ ਜਾ ਕਰਾ ਲਓ
2: ਜੀ
6: ਉੱਥੇ ਵਾਰੀ ਆਉਣੀ ਕੋਈ ਨੀ
2: ਜੀ ਬਿਲਕੁਲ
6: ਮਤਲਬ ਕਿ ਜਿਹੜੇ ਗੰਦੇ ਆ ਉਹ ਗੱਲਾਂ ਇੱਧਰ ਦੀਆਂ ਕੇਸ ਵੀ ਰਿਕਾਰਡ ਹੋਏ ਜਾਂ ਦਿਮਾਗ ਚ ਜਾਂਦੀਆਂ ਨੀ ਬਾਹਰ
2: ਬਿਲਕੁਲ ਬਿਲਕੁਲ
6: ਬਿਲਕੁਲ
2: ਬਿਲਕੁਲ ਥੈਂਕ ਯੂ ਜੀ ਥੈਂਕ ਯੂ ਬਹਾਦਰ ਜੀ ਬਹੁਤ ਬਹੁਤ ਸ਼ੁਕਰੀਆ ਲੋ ਦੋਸਤੋ ਇਹ ਸਾਂਝੀ ਬਹਾਦਰ ਸਿੰਘ ਜੀ ਡੈਨਮਾਰਕ ਤੋਂ ਤੇ ਆਖਰ ਦੇ ਵਿਚ ਗੱਲ ਨਿਬੇੜਦੇ ਆ ਰਾਹੁਲ ਗਾਂਧੀ ਦੀ ਹਾਈ ਪ੍ਰੋਫਾਈਲ ਮੀਟਿੰਗ ਦੇ ਵਿੱਚ ਉਹ ਚੰਨੀ ਗਾਇਬ ਹੋਏ ਨੇ ਕਾਰਨ ਉਹਨਾਂ ਦੱਸਿਆ ਕਿ ਪੀ ਐਚ ਡੀ ਪ੍ਰੀਖਿਆ ਦੇ ਵਿੱਚ ਵਿਅਸਤ ਸੀ ਕਹਿੰਦੇ ਪੇਪਰ ਦਿੱਤਾ ਤੇ ਦੂਸਰੇ ਪਾਸੇ ਮੀਟਿੰਗਾਂ ਚੱਲ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਸਤਿੰਦਰ ਜੈਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਨੂੰ ਜਿਹੜਾ ਘੇਰਿਆ ਤੇ ਭਾਜਪਾ ਐਂਟੀ ਲੋਕਤਾਂਤਰਿਕ ਢੰਗ ਦੇ ਨਾਲ ਕਹਿੰਦੇ ਵਿਰੋਧੀਆਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਭਗਵੰਤ ਮਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਦੂਸਰੇ ਪਾਸੇ ਉਧਰ ਕੇਜਰੀਵਾਲ ਸਾਹਿਬ ਵੀ ਇਹੀ ਚੀਜ਼ ਕਹਿ ਰਿਹਾ ਕਿ ਭਾਜਪਾ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਦੂਸਰੇ ਪਾਸੇ ਨਾਲ ਦੀ ਨਾਲ ਇਸੇ ਤਰ੍ਹਾਂ ਜਿਹੜਾ ਆਪਣਾ ਭਰਤੀ ਵਿਵਾਦ ਜਿਹੜਾ 200 ਮੁਲਾਜ਼ਮ ਮੁਅੱਤਲ ਕੀਤਾ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਮਲਾ ਚੱਲ ਰਿਹਾ ਹੈ ਸਿਫਾਰਸ਼ੀ ਲੀਡਰਾਂ ਦੀਆਂ ਵਧੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਵਿੱਚ ਨਿਯੁਕਤੀਆਂ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਯੂਨੀਵਰਸਿਟੀ ਨੇ ਜਿਹੜਾ ਕਾਰਵਾਈ ਕੀਤੀ ਹੈ ਇਹਦੇ ਉੱਤੇ ਤੇ 200 ਅਧਿਕਾਰੀਆਂ ਦੇ ਉੱਤੇ ਤੇ ਕਰਮਚਾਰੀ ਮੁਅੱਤਲ ਕਰਤੇ ਆ ਤੇ ਇਹਨਾਂ ਨਵ ਨਿਯੁਕਤ ਕਰਮਚਾਰੀਆਂ ਦੇ ਵਿੱਚ ਚਪੜਾਸੀ ਤੋਂ ਲੈ ਕੇ ਸੁਪਰੀਡੈਂਟ ਪੱਧਰ ਤੱਕ ਮੁਲਾਜ਼ਮ ਜਿਹੜੇ ਸ਼ਾਮਲ ਹੈ ਜਿਨ੍ਹਾਂ ਦੀਆਂ ਨਿਯੁਕਤੀਆਂ ਸ਼ੱਕ ਦੇ ਘੇਰੇ ਦੇ ਵਿੱਚ ਆ ਗਈਆਂ ਸਨ ਦੱਸੀਆਂ ਜਾਂਦੀਆਂ ਇਸੇ ਤਰ੍ਹਾਂ ਹੀ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੇਂਦਰ ਨੇ ਅੱਜ ਜਵਾਬ ਦਿੱਤਾ ਕਹਿੰਦੇ ਸੁਰੱਖਿਆ ਕਾਰਨਾਂ ਦੇ ਕਰਕੇ ਫਿਲਹਾਲ ਬੰਦ ਹੀ ਰਹੇਗਾ ਕਰਤਾਰਪੁਰ ਲਾਂਘਾ ਕੇਂਦਰ ਨੇ ਬਿਆਨ ਦੇ ਦਿੱਤਾ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਹੈ ਖੋਲਣਾ ਜਾਂ ਖੋਲਣ ਅਤੇ ਸਿੱਖ ਸ਼ਰਧਾਲੂਆਂ ਦੇ ਲਈ ਵੀਜ਼ਾ ਕੋਟਾ ਵਧਾਉਣ ਦੀਆਂ ਉੱਠ ਰਹੀਆਂ ਮੰਗਾਂ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣਾ ਜਿਹੜਾ ਰੁੱਖ ਜਿਹੜਾ ਸਪਸ਼ਟ ਕਰਤਾ ਹੈ ਮੰਤਰਾਲੇ ਨੇ ਸਾਫ਼ ਕੀਤਾ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਬੰਦ ਹੀ ਰਹਿਣਗੀਆਂ ਜਦੋਂ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਰਧਾਲੂਆਂ ਦੀ ਜਿਹੜੀ ਆ ਯਾਤਰਾ ਪੁਰਾਣੇ ਦੋ ਪੱਖੀ ਸਮਝੌਤਿਆਂ ਦੇ ਅਧੀਨ ਹੀ ਜਿਹੜੀ ਚੱਲੇਗੀ ਤੇ ਪਿਛਲੇ ਦਿਨਾਂ ਦੇ ਵਿੱਚ ਐਸ ਜੀ ਪੀ ਸੀ ਨੇ ਜਿਹੜਾ ਸੀ ਕਿਹਾ ਸੀ ਕਿ ਵੱਧ ਤੋਂ ਵੱਧ ਜਿਹੜਾ ਸੀ 7500 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਅਪੀਲ ਕੀਤੀ ਸੀ ਤੇ 1800 ਵੀਜ਼ੇ ਜਿਹੜੇ ਸੀ ਕੋਟਾ ਲਗਭਗ ਸੀਗਾ ਇਹ ਪਹਿਲਾਂ ਪਰ ਦੂਸਰੇ ਪਾਸੇ ਪਾਕਿਸਤਾਨ ਤੇ ਭਾਰਤ ਦੇ ਮੱਦੇਨਜ਼ਰ ਹੀ ਜਿਹੜਾ ਉਹਦੇ ਵਿੱਚ ਖ਼ਬਰ ਜਿਹੜੀ ਅੱਗੇ ਜਾ ਕੇ ਸਾਂਝੀ ਕਰਦੇ ਹਾਂ ਕਿ ਜਿਹੜਾ ਏਅਰ ਉਹਨਾਂ ਦਾ ਸਾਰਾ ਏਰੀਆ ਹੈਗਾ ਉਹਦੀ ਮਿਆਦ ਵਧਾ ਦਿੱਤੀ ਹੈ ਉਹਨਾਂ ਨੇ ਭਾਰਤੀ ਮੂਲ ਦੀ 16 ਸਾਲਾਂ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ ਦੋਸਤ ਦੇ ਘਰ ਸਲੀਪ ਓਵਰ ਦੇ ਉੱਤੇ ਗਈ ਸੀ ਜੈਸਮਿਨ ਤੜਕਸਾਰ ਹੀ ਉਹਦੀ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਗੋਲੀ ਚੱਲਦੀ ਹੈ ਇਹ ਕੈਨੇਡਾ ਸੂਬਾ ਜਿਹੜਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਦੇ ਵਿੱਚ 16 ਸਾਲਾਂ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੱਸੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਯੂ ਐਸ ਕੈਨੇਡਾ ਟਰੇਡ ਡੀਲ ਹੈ ਜਿਹੜੀ ਉਹ ਟਰੰਪ ਵੱਲੋਂ ਕੈਨੇਡਾ ਦੇ ਨਾਲ ਸਮਝੌਤੇ ਤੋਂ ਬਾਅਦ 50% ਟੈਰਿਫ ਜਿਹੜਾ ਮੁਲਤਵੀ ਕਰ ਦਿੱਤਾ ਹੈ ਟਰੰਪ ਨੇ ਕੱਲ ਬੀਤੇ ਦੇ ਵਿੱਚ ਮੰਗਲਵਾਰ ਨੂੰ ਕਿਹਾ ਕਿ ਉਹ 20 ਬਿਲੀਅਨ ਅਮੈਰੀਕਨ ਡਾਲਰ ਦੀ ਕੀਮਤ ਦੇ ਕੈਨੇਡੀਅਨ ਦਰਾਮਦਾਂ ਦੇ ਉੱਤੇ 50% ਅਮੈਰੀਕਨ ਟੈਰਿਫ ਨੂੰ ਜਿਹੜਾ ਮੁਲਤਵੀ ਕਰ ਰਹੇ ਨੇ ਤੇ ਕਿਉਂਕਿ ਪਾਬੰਦੀਆਂ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਆਖਰੀ ਸਮੇਂ ਦੇ ਵਿੱਚ ਸਮਝੌਤਾ ਜਿਹੜਾ ਹੋ ਗਿਆ ਨਾਲ ਦੀ ਨਾਲ ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰਕੇ ਸੰਖੇਪ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਸਮਾਪਤੀ ਕਰਦੇ ਹਾਂ ਪਾਕਿਸਤਾਨ ਜਿਹੜਾ ਹੈ ਉਹਨੇ ਏਅਰ ਸਪੇਸ ਜਿਹੜਾ ਬੈਨ ਕਰ ਦਿੱਤਾ ਫਿਰ ਤੋਂ ਜੋ ਪਿਛਲੇ ਸਮੇਂ ਦੇ ਵਿੱਚ ਵਿਵਾਦ ਚੱਲ ਰਹੇ ਨੇ ਭਾਰਤ ਦੇ ਨਾਲ ਪਾਕਿਸਤਾਨ ਨੇ ਭਾਰਤ ਦੇ ਲਈ ਹਵਾਈ ਖੇਤਰ ਦੇ ਵਿੱਚ ਪਾਬੰਦੀ 24 ਸਤੰਬਰ ਤੱਕ ਵਧਾ ਦਿੱਤੀ ਹੈ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਏਅਰ ਸਪੇਸ ਦੇ ਉੱਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਜਿਹੜਾ ਵਧਾਉਣ ਦਾ ਐਲਾਨ ਕੀਤਾ ਤੇ ਪਾਕਿਸਤਾਨ ਏਅਰਪੋਰਟ ਅਥਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਟੂ ਏਅਰਮੈਨ ਜਿਹੜਾ ਹੈ ਉਹਦੇ ਵਿੱਚ ਵਾਧਾ 23 ਅਗਸਤ ਨੂੰ ਮੌਜੂਦਾ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਠੀਕ ਪਹਿਲਾਂ ਕੀਤਾ ਗਿਆ ਇਹ ਵਿਵਾਦ ਜਿਹੜਾ ਚੱਲ ਰਹੇ ਨੇ 26 ਲੋਕ ਜਿਹੜੇ ਮਾਰੇ ਗਏ ਸਨ ਅੱਤਵਾਦੀਆਂ ਪਹਿਲਗਾਮ ਮਾਮਲੇ ਦੇ ਵਿੱਚ ਉਸ ਨੂੰ ਹੀ ਮੱਦੇਨਜ਼ਰ ਰੱਖ ਕੇ ਅੱਗੇ ਵੱਧ ਰਹੇ ਨੇ ਤੇ ਇਸੇ ਤਰਜ਼ ਦੇ ਉੱਤੇ ਜਿਹੜਾ ਭਾਰਤੀ ਵਿਦੇਸ਼ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਹੈ ਜੋ ਐਸ ਜੀ ਪੀ ਸੀ ਨੇ ਮੰਗ ਕੀਤੀ ਸੀ ਤੇ ਭਾਈ ਜਿਹੜਾ ਬਾਰਡਰ ਹੈ ਉਹ ਗੇਟ ਅਜੇ ਤੱਕ ਬੰਦ ਹੀ ਰਹਿਣਗੇ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਨੇ ਕੈਨੇਡਾ ਦੇ 2 ਸਿੱਖ ਕਾਰਕੁਨਾਂ ਨੂੰ ਜਿਹੜਾ ਡਿਊਟੀ ਟੂ ਵਾਰਨ ਚੇਤਾਵਨੀ ਦਿੱਤੀ ਹੈ ਫਿਰ ਤੋਂ ਪੱਤਰ ਜਾਰੀ ਕੀਤੇ ਹੈ ਜਿਸ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਇੱਕ ਵੱਖਰੇ ਸਿੱਖ ਰਾਜ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਾਰਨ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਹੈ ਇਹ ਜਾਣਕਾਰੀ ਕੈਨੇਡਾ ਭਰ ਦੇ ਵੱਖ ਵੱਖ ਪ੍ਰਕਾਸ਼ਨ ਅਦਾਰਿਆਂ ਦੇ ਵਿਚ ਆਈ ਖ਼ਬਰ ਰਿਪੋਰਟ ਦੇ ਵਿਚ ਸਾਹਮਣੇ ਆਈ ਹੈ, ਜਿਸ ਦੇ ਵਿਚ ਇਹ ਨੋਟਿਸ ਕੈਲੇਡਨ ਓਨਟਾਰੀਓ ਦੇ ਇੰਦਰਜੀਤ ਸਿੰਘ ਗੋਸਲ ਅਤੇ ਐਪਸਪੋਰਟ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਮਨਜਿੰਦਰ ਸਿੰਘ ਨੂੰ ਭੇਜੇ ਗਏ ਨੇ, ਜਿਨ੍ਹਾਂ ਦੇ ਵਿਚ ਉਨ੍ਹਾਂ ਦੇ ਵਿਰੁੱਧ ਭਰੋਸੇਯੋਗ ਗੰਭੀਰ ਅਤੇ ਨੇੜਲੇ ਖਤਰਿਆਂ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ 14 ਅਗਸਤ ਨੂੰ ਇਹ ਪੱਤਰ ਲਿਖਿਆ ਜਿਹੜਾ ਪੱਤਰ ਮਿਲਿਆ, ਜਦੋਂ ਕਿ RCMP ਨੇ ਕੈਲੇਡਨ ਓਨਟਾਰੀਓ ਦੇ ਵਿਚ ਫੋਨ ਦੇ ਰਾਹੀਂ ਉਸ ਦੇ ਨਾਲ ਸੰਪਰਕ ਵੀ ਕੀਤਾ ਹੈ। ਡਿਊਟੀ ਟੂ ਵਾਰਨ ਪੱਤਰ ਦੇ ਪੁਲਿਸ ਜਿਹੜਾ ਵੱਲੋਂ ਉਦੋਂ ਜਾਰੀ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਦੇ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੁੰਦੀ ਹੈ ਕਿ ਕਿਸੇ ਨਾਗਰਿਕ ਦੀ ਜਾਨ ਨੂੰ ਖਤਰਾ ਹੈ ਤੇ ਉਹ ਆਮ ਤੌਰ ਦੇ ਉੱਤੇ ਖਤਰੇ ਦੀ ਪ੍ਰਕਿਰਤੀ ਦੇ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਜਾਂ ਦੋਸਤਾਂ ਨੂੰ ਕੋਈ ਵੀ ਖਤਰਾ ਨਹੀਂ ਹੈ, ਪਰ ਮੰਨਿਆ ਕਿ ਕਾਰਕੁਨਾਂ ਦੀਆਂ ਜਾਨਾਂ ਲੈਣ ਦੀ

ਕੈਮਰਿਆਂ ਦੀ ਫੋਟੋਜ ਨੇ 100 ਤੋਂ ਵੱਧ ਚੋਰੀਆਂ ਕਰਨ ਵਾਲੇ ਮਹਿਲਾ ਗਰੋਹ ਦਾ ਜਿਹੜਾ ਪਰਦਾਫਾਸ਼ ਕਰ ਦਿੱਤਾ ਹੈ। ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ ਦੇ ਉੱਤੇ ਪੈ ਗਈ ਰੇਡ ਹੈ ਤੇ ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ। ਵਿਰੋਧੀ ਇਕਾਈ ਦੀ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ, ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਕਰਤਾਵਾਂ ਨੇ ਬੁੱਧਵਾਰ ਅੱਜ ਸਵੇਰੇ ਇੱਕ ਕਥਿਤ ਅਪਰਾਧਿਕ ਸੰਗਠਨ ਦੇ ਵਿਰੁੱਧ ਇੱਕ ਵੱਡਾ ਅਭਿਆਨ ਸ਼ੁਰੂ ਕਰ ਦਿੱਤਾ। ਇਸ ਸੰਗਠਨ 'ਚ ਸਿਆਸਤਦਾਨਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਪ੍ਰਸ਼ਾਸਨ ਦੇ ਮੈਂਬਰ ਵੀ ਸ਼ਾਮਲ ਹੋਣ ਦਾ ਜਿਹੜਾ ਦੋਸ਼ ਲੱਗਿਆ ਤੇ ਯੂਕਰੇਨੀ ਮੀਡੀਆ ਦੇ ਅਨੁਸਾਰ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ NABU ਨੇ ਰਾਸ਼ਟਰਪਤੀ ਦਫ਼ਤਰ ਦੇ ਡਿਪਟੀ ਮੁਖੀ ਇਰੀਨਾ ਮੁਦਰਾ ਅਤੇ ਸੰਸਦ ਮੈਂਬਰ ਵਾਦਿਮ ਸਟੋਲੀਅਰ ਦੇ ਨਾਲ ਜਿਹੜਾ ਸੰਬੰਧਿਤ ਜਿਹੜੇ ਅਹਾਤਿਆਂ ਦੀ ਤਲਾਸ਼ੀ ਜਿਹੜੀ ਆ ਉਹਦੇ ਵਿੱਚ ਲਈ ਗਈ ਹੈ। ਭਾਈ ਯੂਕਰੇਨ ਦੇ ਵਿੱਚ ਵੀ ਜਿਹੜਾ ਸਾਰਾ ਕੁਝ ਭ੍ਰਿਸ਼ਟਾਚਾਰ ਚੱਲ ਰਿਹਾ। ਤੇ ਲੋ ਦੋਸਤੋ, ਇਹ ਸਾਂਝੀਆਂ ਅੱਜ ਦੀਆਂ ਡਿਸਪਲੇ ਦੀਆਂ ਸੰਖੇਪ ਦੇ ਵਿੱਚ ਖਬਰਾਂ ਤੇ ਮਾਫੀ ਚਾਹਾਂਗਾ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਪਿਆਰ ਮੁਹੱਬਤ ਆਇਆ, ਜਨਮ ਦਿਨ ਦੀਆਂ ਮੁਬਾਰਕਾਂ ਇੱਕ ਦੂਸਰੇ ਨੂੰ ਤੇ ਜਿਨ੍ਹਾਂ ਦੇ ਅੱਜ ਜਨਮ ਦਿਨ ਨੇ ਉਹਨਾਂ ਨੂੰ ਭੇਜੀਆਂ ਗਈਆਂ ਨੇ। ਤੇ ਦੋਸਤੋ, ਬਾਅਦ ਦੇ ਵਿੱਚ ਮੈਂ ਜ਼ਰੂਰ ਹਰ ਮੈਸੇਜ ਦੇ ਉੱਤੇ ਝਾਤ ਮਾਰਾਂਗਾ, ਇਹ ਮੇਰਾ ਵਾਅਦਾ ਤੁਹਾਡੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰੇ ਦੋਸਤਾਂ ਦਾ ਇੰਨਾ ਪਿਆਰ ਮੁਹੱਬਤ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਕੱਲ ਨੂੰ ਦੋਸਤੋ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ ਕੁਝ ਨਵਾਂ ਮੁੱਦਾ ਲੈ ਕੇ। ਤੇ ਬਹੁਤ ਬਹੁਤ ਸ਼ੁਕਰੀਆ, ਅੱਜ ਦਾ ਜਿਹੜਾ ਵਿਸ਼ਾ ਚੱਲਿਆ ਉਹਦੇ ਵਿੱਚ ਬਹੁਤ ਸਾਰੇ ਪੱਖ ਜਿਹੜੇ ਪਹਿਚਾਨਣ ਨੂੰ ਦੇਖਣ ਨੂੰ ਮਿਲੇ ਹੈ ਤੇ ਉਹਦੇ ਵਿੱਚ ਹਰ ਕਿਸੇ ਨੇ ਆਪਣੀ ਰਾਏ ਵੀ ਦਿੱਤੀ ਹੈ ਤੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਹੋਣਾ ਚਾਹੀਦਾ ਹੈ। ਅਸੀਂ ਕਿਸੇ ਨੂੰ ਗਲਤ ਕਰਨ ਦੀ ਜਾਂ ਗਲਤ ਕਹਿਣ ਦੀ ਗੱਲ ਨਹੀਂ ਕਰਦੇ। ਸਾਰਾ ਸਿਸਟਮ ਜਿਹੜਾ ਢਾਂਚਾ ਹੈ ਉਹ ਇਕੱਲਾ ਸਰਕਾਰਾਂ ਦੇ ਨਾਲ ਨਹੀਂ, ਆਮ ਜਨਤਾ ਜਿਹੜੀ ਹੈ ਸਾਰਾ ਉਹ ਆਵਾਮ ਹੈ ਉਹ ਵੀ ਵਿੱਚ ਨਾਲ ਆਉਂਦਾ ਹੈ, ਸਾਰਾ ਕੁਝ ਨਾਲ ਰਲਗੱਟ ਹੈ, ਹੱਥ ਦੇ ਨਾਲ ਤਾੜੀ ਇਕੱਲੇ ਦੇ ਨਾਲ ਨਹੀਂ ਵੱਜਦੀ ਹੁੰਦੀ ਤੇ ਦੋਵੇਂ ਹੱਥ ਜਦੋਂ ਇੱਕ ਦੂਸਰੇ ਦੇ ਨਾਲ ਟਕਰਾਉਂਦੇ ਆ ਤੇ ਤਾੜੀ ਦੀ ਆਵਾਜ਼ ਜ਼ਰੂਰ ਆਉਂਦੀ ਹੈ ਤੇ ਉਹ ਦੋਵਾਂ ਹੀ ਪੱਖਾਂ ਨੂੰ ਜਿਹੜੀ ਆਪਣੀ ਆਪਣੀ ਜ਼ਿੰਮੇਵਾਰੀ ਲੈਣੀ ਪਵੇਗੀ, ਨਿਭਾਉਣੀ ਪਵੇਗੀ, ਤਾਂ ਹੀ ਜਿਹੜਾ ਕੁਝ ਨਾ ਕੁਝ ਸਮਾਜ ਦੇ ਲਈ, ਲੋਕਾਂ ਦੇ ਲਈ, ਆਪਣੇ ਦੇਸ਼ ਦੇ ਲਈ, ਪਿੰਡਾਂ ਲਈ, ਸ਼ਹਿਰਾਂ ਦੇ ਲਈ ਕੁਝ ਚੰਗਾ ਕੀਤਾ ਜਾ ਸਕਦਾ। ਤੇ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪੈਣੀ ਹੈ। ਜਦੋਂ ਆਪ ਅਸੀਂ ਇਮਾਨਦਾਰ ਬਣਾਂਗੇ ਤੇ ਜ਼ਿੰਮੇਵਾਰ ਬਣਾਂਗੇ, ਇਹ ਦੋ ਚੀਜ਼ਾਂ ਜਦੋਂ ਸਾਡੇ ਵਿੱਚ ਆ ਗਈਆਂ ਤੇ ਬੱਲੇ ਬੱਲੇ ਫਿਰ ਕਰਾਉਣੋਂ ਪਿੱਛੇ ਨਹੀਂ ਹੋ ਸਕਦੀ ਤੇ ਹਰ ਕੋਈ ਤੁਹਾਡੇ ਕਹੇ ਬਿਨਾਂ ਹੀ ਫਿਰ ਬੱਲੇ ਬੱਲੇ ਕਰੇਗਾ, ਵੀ ਤੁਹਾਡੀਆਂ ਐਗਜ਼ਾਮਪਲਾਂ ਦੇਵੇਗਾ, ਹਾਂ ਆਹ ਕੀਤਾ ਹੈ ਜੀ। ਤੇ ਲਓ ਦੋਸਤੋ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕੱਲ੍ਹ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਤੇ ਲਓ ਫਿਰ ਕੱਲ ਨੂੰ ਮਿਲਦੇ ਹਾਂ 9:30 ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਤੇ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਰੂਰ ਦੋਸਤਾਂ ਦੇ ਲੈ ਲੈਣਾ ਸੰਖੇਪ ਦੇ ਵਿੱਚ। ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਨੇ ਬਲੈਸਿੰਗ ਭੇਜੀਆਂ ਨੇ ਆਪਣੇ ਚੰਡੀਗੜ੍ਹ ਵਾਲਿਆਂ ਨੇ, ਬਹੁਤ ਬਹੁਤ ਸ਼ੁਕਰੀਆ। ਰਾਜੀਵ ਕੁਮਾਰ ਜੀ ਜੁੜੇ ਹੋਏ ਨੇ, ਬਹੁਤ ਸਾਰੇ ਸੁਨੇਹੇ ਅੱਜ ਦੇ ਮੁੱਦੇ ਦੇ ਉੱਤੇ ਵੀ ਗੱਲ ਕੀਤੀ ਹੈ ਉਹਨਾਂ ਨੇ। ਮਨਦੀਪ ਜੱਸੀ ਜੀ, ਸ਼ੈਲੀ ਬਾਈ ਜੀ, ਗੁਰੀਮਾਨ ਜੀ ਤੇ ਇਸੇ ਤਰ੍ਹਾਂ ਹੀ ਭਾਨ ਸਿੰਘ ਗਰੇਵਾਲ ਬਾਈ ਜੀ ਤੇ ਰਜਿੰਦਰ ਜੀਰਾ ਜੀ, ਰਾਜੀਵ ਕੁਮਾਰ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਜੌਲ ਭੈਣ ਜੀ US ਤੋਂ ਤੇ ਮਾਲ ਜੀ US ਤੋਂ ਤੇ ਇਕਬਾਲ ਮਾਂਗੜ ਜੀ USA ਤੋਂ। ਆਪਣੇ ਸਮਰਜੀਤ ਸਿੰਘ ਸ਼ੰਮੀ ਜੀ ਨੇ ਵੀ ਸੁਨੇਹਾ ਭੇਜਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਮਾਨ ਸਿੰਘ ਸੈਣੀ ਸਾਹਿਬ ਬਾਈ ਜੀ ਹੈਲਸਿੰਕੀ ਤੋਂ, ਫਿਨਲੈਂਡ ਤੋਂ ਤੇ ਆਪਣੇ ਦਵਿੰਦਰ ਭਾਰਤ ਜੀ ਤੇ ਬਲਵੀਰ ਸਿੰਘ ਸੈਣੀ ਸਾਹਿਬ, ਇਸ ਦੇ ਨਾਲ ਹੀ ਸਾਰੇ ਦੋਸਤ ਹੋਰ ਨਾਲ ਜੁੜੇ ਹੋਏ ਨੇ। ਜੇ ਦੋਸਤੋ ਕਿਸੇ ਦਾ ਨਾਂ ਰਹਿ ਵੀ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਸਾਰਿਆਂ ਦਾ ਉਨਾ ਹੀ ਸਤਿਕਾਰ ਹੈ, ਮਾਣ ਹੈ ਆਪਣੇ ਇੱਕ ਛੋਟਾ ਜਿਹਾ ਜਿਹੜਾ ਪਰਿਵਾਰ ਹੈ ਦੁਆਬਾ ਰੇੜੀ ਦਾ, ਤੇ ਸਭ ਦੋਸਤਾਂ ਦਾ ਸਵਾਗਤ ਹੈ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ। ਤੇ ਕੱਲ ਨੂੰ ਮਿਲਦੇ ਆ ਹੁਣ 9:30 ਭਾਰਤੀ ਸਮੇਂ ਦੇ ਅਨੁਸਾਰ ਕੁਝ ਨਵਾਂ ਲੈ ਕੇ, ਨਵੇਂ ਵਿਸ਼ੇ ਦੇ ਨਾਲ ਤੇ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕੱਲ ਜਿੱਥੇ ਛੱਡ ਕੇ ਗਏ ਸੀ ਉੱਥੋਂ ਹੀ ਅਗਲੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਟੂਡੀਓ ਦਾ ਨੰਬਰ +358 44 976 1962 ਉਸੇ ਤਰ੍ਹਾਂ ਹੀ ਜਿਹੜਾ ਸੇਮ ਹੀ ਨੰਬਰ ਆ ਫਿਲਨਰ ਦਾ ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਗੱਲਬਾਤ ਦੇ ਵਿੱਚ ਜਿਹੜਾ ਵਾਧਾ ਕਰ ਸਕਦੇ ਹੋ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੇ ਨਾਲ ਵੀ ਜਿਹੜੀ ਜਾਰੀ ਰਹੇਗੀ ਤੇ ਨਾਲ ਦੀ ਨਾਲ ਦੋਸਤੋ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਨਾਲ ਦੀ ਨਾਲ ਐਪ ਵੈਬਸਾਈਟ ਤੇ ਫੇਸਬੁੱਕ ਚਾਰੇ ਮਾਧਿਅਮਾਂ ਦੇ ਉੱਤੇ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਐਪ ਦੇ ਉੱਤੇ ਜਿਹੜੇ ਦੋਸਤ ਸੁਣਦੇ ਉਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਤੇ ਉਹਨਾਂ ਦੇ ਲਈ ਜਿਹੜੀ ਨਵੀਂ ਐਪ ਹੈ ਉਹ ਜਲਦ ਹੀ ਅਵੇਲੇਬਲ ਹੋ ਜਾਣੀ ਹੈ ਤੁਹਾਡੇ ਲਈ। ਜਿਹੜਾ ਕਹਿ ਸਕਦੇ ਹਾਂ ਕਿ ਉਹ ਕੰਮ ਜਿਹੜਾ ਪੜਦੇ ਤੇ ਪਿੱਛੇ ਚੱਲ ਰਿਹਾ ਤੇ 1-2 ਦਿਨਾਂ ਦੇ ਵਿੱਚ ਹੀ ਤੁਹਾਡੇ ਹਵਾਲੇ ਐਪ ਜਿਹੜੀ ਹੋ ਜਾਏਗੀ ਤੇ ਉਹਦੇ ਵਿੱਚ ਜਦੋਂ ਲਾਈਵ ਪ੍ਰੋਗਰਾਮ ਚੱਲਦੇ ਆ ਨਾਲ ਦੀ ਨਾਲ ਲਾਈਵ ਵੀ ਦਿਖੇਗਾ ਕਿ ਲਾਈਵ ਪ੍ਰੋਗਰਾਮ ਹੈ। ਆਡੀਓ ਵੀਡੀਓ ਦੋਵੇਂ ਰੂਪ ਦੇ ਵਿੱਚ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 18 ਅਗਸਤ 2026 ਦਾ ਦਿਹਾੜਾ ਹੈ ਤੇ ਮੰਗਲਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਸਾਮਰਾਜੀ ਢਾਂਚੇ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ, ਹੋਰ ਸਾਰੀਆਂ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ ਐਗਜੈਕਟਲੀ 7:11 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:41 ਹੋ ਗਏ ਹੈ ਤੇ ਮਨਦੀਪ ਜੱਸੀ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ, ਗੁਰੀਮਾਨ ਜੀ ਸਤਿ ਸ੍ਰੀ ਅਕਾਲ ਲਿਖ ਰਹੇ ਨੇ ਤੇ ਮੁਕੱਦਰ ਸਿੰਘ ਔਲਖ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਸਾਡੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ, ਆਪਣੇ ਸੋਰੀ ਗੁਰੀਮਾਨ ਸਾਹਿਬ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਸਮੂਹਿਕ ਰੂਪ ਦੇ ਵਿੱਚ ਸਾਰੇ ਦੋਸਤਾਂ ਨੂੰ ਤੇ ਗੁਰੀਮਾਨ ਸਾਹਿਬ ਕਹਿੰਦੇ ਨਾ ਜੀ ਪਹਿਲਾ ਲਾਈਕ ਮੇਰਾ ਜੀ ਵੀਡੀਓ ਸ਼ੁਰੂ ਹੋਣ ਦੇ ਉੱਤੇ ਪਹਿਲਾਂ ਦਾ ਜਿਹੜੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਕਹਿੰਦੇ ਤੇ ਸਾਰੇ ਇੱਕ ਨੰਬਰ ਦੇ ਉੱਤੇ ਹੋ ਤੁਸੀਂ ਦੋਸਤੋ। ਇਕਬਾਲ ਮਾਂਗੜ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਜੀ, ਗੁਰੀਮਾਨ ਵੀਰ ਜੀ ਮੰਨ ਲੈਂਦੇ ਹਾਂ। ਤੇ ਲਓ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਕੁਝ ਮੈਂ ਸੋਚ ਵੀ ਵਿਚਾਰ ਵੀ ਰਿਹਾ ਸੀ ਉਹਦੀ ਵੀ ਸਾਂਝ ਅੱਗੇ ਜਾ ਕੇ ਪਾਉਂਦੇ ਹਾਂ। ਖਾਸ ਕਰਕੇ ਜਦੋਂ ਰਸਮਾਂ ਦੀ ਗੱਲ ਆਉਂਦੀ ਹੈ ਜਾਂ ਸਿੱਖਿਆ ਤੋਂ ਪਰੇ ਦੀ ਗੱਲ ਆਉਂਦੀ ਹੈ ਜਾਂ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਦੀ ਗੱਲ ਆਉਂਦੀ ਹੈ ਉਹਦੇ ਬਾਰੇ ਮੈਂ ਗੱਲਬਾਤ ਕਰਨ ਦੀ ਅੱਜ ਕੋਸ਼ਿਸ਼ ਕਰਾਂਗਾ। ਇਸੇ ਕਰਕੇ ਜਿਹੜਾ ਅੱਜ ਟਾਈਟਲ ਵੀ ਦਿੱਤਾ ਸੀ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ ਉਹਦੇ ਵਿੱਚ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਨਾਲ ਨਾਲ ਤੇ ਦੇਸ਼ ਭਰ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। 20-25 ਮਿੰਟ ਤੱਕ ਤੁਹਾਡੇ ਲਈ ਜਿਹੜਾ ਫੋਨ ਲਾਈਨਾਂ ਓਪਨ ਜਿਹੜੀਆਂ ਕਰ ਦਿੱਤੀਆਂ ਜਾਣਗੀਆਂ ਤੇ ਅੱਜ ਦਾ ਵਿਚਾਰ ਜਿਹੜਾ ਹੈਗਾ ਕਹਿੰਦੇ ਵਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਤੇ ਜਿਸ ਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਫਸ ਸਕਦੇ ਹੈ ਤੇ ਫਸਦੇ ਨੇ। ਦੂਸਰੇ ਪਾਸੇ 18 ਅਗਸਤ 1926 ਦਾ ਦਿਹਾੜਾ ਜਦੋਂ ਪ੍ਰੋਫੈਸਰ ਕਵੀ ਤੇ ਲੇਖਕ ਹਰਭਜਨ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1945 ਦੇ ਵਿੱਚ ਨੇਤਾ ਸੁਭਾਸ਼ ਚੰਦਰ ਦੀ ਹਾਦਸੇ ਦੇ ਵਿੱਚ ਸੰਭਾਵੀ ਮੌਤ ਹੋ ਜਾਂਦੀ ਹੈ ਤੇ ਆਖਰੀ ਵਾਰ ਉਹਨਾਂ ਨੂੰ ਵੇਖਿਆ ਗਿਆ। 1945 ਦੇ ਵਿੱਚ ਦੇਸ਼ ਭਗਤ ਕੌਸ਼ਲ ਕੁਮਾਰ ਬਲੀਆ ਉੱਤਰ ਪ੍ਰਦੇਸ਼ ਨੂੰ ਰਾਬਤਾ ਥਾਣੇ ਦੇ ਵਿੱਚ ਝੰਡਾ ਲਹਿਰਾਉਂਦੇ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ 2008 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਜਿਹੜਾ ਸੀਗਾ ਵਿਰੋਧੀ ਧਿਰ ਦੇ ਦਬਾਅ ਦੇ ਤਹਿਤ ਅਸਤੀਫਾ ਦੇਣਾ ਪੈ ਗਿਆ ਸੀ। ਵਾਸਤੂ ਸ਼ਾਸਤਰ ਕੁਝ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ, ਕੁਝ ਨਹੀਂ ਕਰਦੇ ਆ ਤੇ ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਅੱਗੇ ਵੱਧਦਿਆਂ ਕਹਿੰਦੇ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਜੋ ਕਿ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਇਹ ਸਭ ਕੁਝ ਪੁੱਛ ਗਿੱਛ ਕੇ ਕੀਤਾ ਜਾਂਦਾ। ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ ਧੇਲੇ ਦੀ ਕਮੀ, ਬਿਮਾਰੀ ਦੇ ਜਿਹੜਾ ਰੋਗੀ ਹੋਣ ਦਾ ਜਿਹੜਾ ਲਗਾਤਾਰਤਾ ਦੇ ਵਿੱਚ ਵਿਸ਼ਵਾਸ ਅੰਧ ਵਿਸ਼ਵਾਸ ਜੋੜੇ ਗਏ ਨੇ। ਵਾਸਤੂ ਦਾ ਭਾਵ ਹੈ ਵਾਸ ਹੁੰਦਾ, ਜਿਸ ਦਾ ਅਰਥ ਹੈ ਕਿ ਰਿਹਾਇਸ਼, ਜਗ੍ਹਾ ਦੇ ਵਿੱਚ ਨਿਵਾਸ। ਵਾਸਤੂ ਪ੍ਰਾਚੀਨ ਜਿਹੜਾ ਭਾਰਤੀਆਂ ਦੀ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਜਿਹੜੀ ਵਰਤੋਂ ਕਰਦਿਆਂ ਹੋਇਆਂ ਮੰਦਰਾਂ ਦੇ ਗੁੰਬਦ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ। ਮੀਨਾਕਾਰੀ ਵੀ ਕਮਾਲ ਦੀ ਕੀਤੀ ਤੇ ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਦੇ ਜਾਲ ਦੇ ਵਿੱਚ ਫਸੇ ਹੋਏ ਹੈ। ਵਾਸਤੂ ਸ਼ਾਸਤਰ ਦੇ ਉੱਪਰ ਅਨੇਕਾਂ ਕਿਤਾਬਾਂ ਨੇ ਲਿਖੀਆਂ ਗਈਆਂ, ਲਿਖ ਵੀ ਰਹੇ ਨੇ ਜਾਂ ਜਾ ਵੀ ਚੁੱਕੀਆਂ ਨੇ। ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਵਹਿਮੀ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਜਿਹੜਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ। ਜੋ ਹੁੰਦਾ ਹੈ ਕੁੱਲੀ ਨੂੰ ਵੀ ਅੱਗ ਲਾ ਕੇ ਬਹਿ ਜਾਂਦੇ ਹੈ ਮਹਿਲਾਂ ਨੂੰ ਦੇਖ ਦੇਖ, ਤੇ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਬਣ ਸਕਦਾ ਹੈ। ਦੁੱਖ ਸੁੱਖ ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਣੇ ਨੇ ਤੇ ਜ਼ਿੰਦਗੀ ਦੇ ਵਿੱਚ ਚੈਲੰਜ ਜਿਹੜੇ ਨੇ ਉਹ ਮਨਜ਼ੂਰ ਕਰਨੇ ਪੈਣੇ ਆ, ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਕਿਉਂਕਿ ਨਕਸ਼ਾ ਪਾਸ ਕਰਾ ਲੈਣਾ ਚਾਹੀਦਾ ਹੈ, ਪਰ ਘਰ ਨੂੰ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਜਿਹੜਾ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਦੇ ਉੱਪਰ, ਕਸ਼ਤਰੀ ਨੂੰ ਲਾਲ ਮਿੱਟੀ ਉੱਤੇ, ਵੈਸੀਆਂ ਨੂੰ ਜਿਹੜਾ ਪੀਲੀ ਦੇ ਉੱਤੇ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਹੀ ਮਕਾਨ ਕਹਿੰਦੇ ਬਣਾਉਣਾ ਚਾਹੀਦਾ ਹੈ। ਮਤਲਬ ਕਿ ਇਹਨਾਂ ਦੇ ਵਿੱਚ ਵੀ ਵਰਨਾ ਦੀ ਵੰਡ ਕਰ ਦਿੱਤੀ, ਊਚ ਨੀਚ ਦਾ ਪਾੜਾ ਇਹਦੇ ਵਿੱਚ ਵੀ ਪਾ ਦਿੱਤਾ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਗੋਰਿਆਂ ਨੇ ਤਾਂ ਉਸ ਤਰ੍ਹਾਂ ਦੀਆਂ ਕਲੋਨੀਆਂ ਬਣਾ ਦਿੱਤੀਆਂ ਜੋ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਹੈਗੇ ਨੇ ਕੁਝ ਲੋਕ, ਹਰ ਵੇਲੇ ਉਹਨਾਂ ਦਾ ਕੰਮ ਹੀ ਹੈ ਇਹੋ ਕੁਝ ਹੀ ਕਰੀ ਜਾਣਾ, ਲੁੱਟਾਂ ਖੋਹਾਂ ਕਰਨੀਆਂ ਜਾਂ ਨਸ਼ਾ ਵਗੈਰਾ ਕਰਦੇ ਨੇ। ਬਕਾਇਦਾ ਉਹਨਾਂ ਨੂੰ ਕੋਡ ਕਲਰ ਕੋਡ ਦਿੱਤਾ ਹੋਇਆ, ਉਹ ਇਮਾਰਤਾਂ ਕੁਝ ਇਲਾਕੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਦਿਖਦੇ ਆ, ਉਹ ਥੋੜੇ ਜਿਹੇ ਸ਼ਹਿਰ ਤੋਂ ਬਾਹਰ ਉਸਾਰੇ ਗਏ ਨੇ ਇਹਨਾਂ ਮੁਲਕਾਂ ਚ, ਯੂਰੋਪੀਅਨ ਮੁਲਕਾਂ ਚ ਵੀ। ਪਰ ਉਹ ਇਹ ਨਹੀਂ ਕਿ ਮਤਲਬ ਕਿ ਵਿਸ਼ਵਾਸ ਕਰਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ। ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਤੇ ਕਲੰਕ ਨਹੀਂ ਹੈ। ਇਹ ਵੀ ਜਿਹੜਾ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਆ ਜਾਵੇ ਜਾਂ ਖੰਭਾ ਹੈਗਾ ਤੇ ਮਾਲਕ ਮਾੜੀ ਨੀਅਤ ਦਾ ਹੈ, ਜੇ ਖੰਭਾ ਮੋਹਰੇ ਹੈ ਤੇ ਮਾਲਕ ਦੀ ਨੀਤ ਨੂੰ ਪਛਾਣਿਆ ਜਾਂਦਾ ਕਿ ਇਹ ਮਾੜੀ ਨੀਤ ਰੱਖਦਾ। ਖੰਭੇ ਤੋਂ ਮਤਲਬ ਕਿ ਅੰਦਾਜ਼ਾ ਲਾ ਲਿਆ ਜਾਂਦਾ। ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ, ਪਰ ਮਾਲਕ ਦੇ ਨਾਲ ਕੀ ਸੰਬੰਧ ਹੋਇਆ, ਇਹ ਬੜਾ ਵੱਡਾ ਸਵਾਲ ਹੈ। ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਭਾਈ ਸਾਰੇ ਟੀ ਪੁਆਇੰਟ ਨਾਲ ਲੱਭਣ ਲੱਗ ਜਾਓ ਹੁਣ, ਤੇ ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਲੋ ਜੀ, ਇੱਦਾਂ ਦੇ ਤਾਂ ਵਹਿਮ ਭਰਮ ਪਾਏ, ਰੁੱਖ ਸਾਡੇ ਰਹਿ ਕਿੱਦਾਂ ਜਾਵੇ ਪੰਜਾਬ ਦੇ ਵਿੱਚ। ਇਹੋ ਹੀ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰ ਦੇਵੇਗਾ? ਜੇ ਔਰਤ ਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਨੇ, ਜਾਣੀ ਕਿ ਆਪਣੇ ਦੇ ਵਿਰੁੱਧ ਵੀ ਖੜੀਆਂ ਹੁੰਦੀਆਂ ਨੇ, ਬੰਦਾ ਆਪਣਾ ਹੀ ਦੁਸ਼ਮਣ ਬਣ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਵੀ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ। ਢਾ ਦਿਓ ਭਾਈ ਉਹਨੂੰ, ਕੰਮ ਨਵੇੜੋ, ਜਿਸ ਕਰਕੇ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਦੇ ਲਈ ਹਿਮਾਲਾ ਪਰਬਤ ਦੋਸ਼ੀ ਹੈ। ਇਹਨਾਂ ਨੂੰ ਜਿਹੜਾ ਪੁੱਛਿਆ ਜਾਵੇ ਕਿ ਜਦੋਂ ਭਾਰਤ ਸੋਨੇ ਦੀ ਚਿੜੀ ਹੁੰਦਾ ਸੀ ਤੇ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ, ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ ਤੇ ਇਸ ਨੂੰ ਤੋੜ ਦੇਣਾ ਚਾਹੀਦਾ, ਤੇ ਤਾਂ ਹੀ ਫਿਰ ਮੋਦੀ ਸਾਹਿਬ ਨੇ ਨਵਾਂ ਉਸਾਰਿਆ, ਕਿਉਂਕਿ ਇਸਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਅਸੀਂ ਚੱਕਰਾਂ ਦੇ ਵਿੱਚ ਪਏ ਹੋਏ ਹਾਂ ਤੇ ਇਹਦਾ ਉੱਤੇ ਕੋਣ ਬਣਾ ਲਓ। ਮੁਸ਼ਕਲਾਂ ਤਾਂ ਸਾਨੂੰ ਸੰਸਦ ਦੇ ਵਿੱਚ ਬੈਠੇ ਉੱਲੂਆਂ ਮੈਂਬਰਾਂ ਤੋਂ ਕਹਿੰਦੇ ਆ ਹੈਗੀਆਂ ਨੇ, ਜੋ ਅਨਪੜ੍ਹ ਜਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦੇ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੇ ਅਨੁਸਾਰ ਬਣਾ ਲਈ, ਜਿਹੜੀ 2 ਸਾਲ ਦੇ ਵਿੱਚ ਹੀ ਡਿੱਗ ਪਈ ਸੀ ਤੇ ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਨਾਰਥ ਈਸਟ ਵੈਸਟ ਸਾਰਾ ਕੁਝ ਹੀ ਹੈ ਜੀ, ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ। ਧਰਤੀ ਦੇ ਦੁਆਲੇ ਜਾਂ ਸੂਰਜ ਦੇ ਦੁਆਲੇ ਜੋ ਕੁਝ ਚੱਲਦਾ ਹੈ ਤੇ ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਆ। ਸਗੋਂ ਮਾੜੀਆਂ ਤਾਂ ਸਰਕਾਰਾਂ ਜਾਂ ਸਾਡੇ ਲੋਕ ਜਾਂ ਆਪ ਹਾਂ ਅਸੀਂ, ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ ਟੀਵੀ ਚੈਨਲਾਂ ਦੇ ਉੱਤੇ ਜਿਹੜਾ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ, ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਉਸ ਵੇਲੇ ਵੀ ਜੋਤਿਸ਼ੀਆਂ ਦੀਆਂ ਵੱਡਿਆਂ ਵੱਡਿਆਂ ਦੀਆਂ ਲਾਈਨਾਂ ਚੰਡੀਗੜ੍ਹ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ। ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜਪੰਨ ਕਰਵਾਉਂਦੇ ਨੇ। ਪਟਿਆਲੇ ਦੀ ਜਿਹੜੀ ਆਪਣੀ ਅਮਰਿੰਦਰ ਸਿੰਘ, ਉਹਨਾਂ ਨੇ ਘਰ ਦਾ ਨੰਬਰ ਹੀ ਬਦਲ ਲਿਆ ਸੀ, ਉਹਨਾਂ ਦੇ ਜਿਹੜੇ ਵਾਈਫ ਨੇ ਜਦੋਂ ਚੋਣਾਂ ਦੇ ਵਿੱਚ ਪਿਛਲੀ ਵਾਰ ਖੜੇ ਹੋਏ ਸਨ, ਕਹਿੰਦੇ ਵੀ ਇਸ ਘਰ ਦੇ ਵਿੱਚ ਰਹੋਗੇ ਤਾਂ ਤੁਸੀਂ ਜਿੱਤ ਨਹੀਂ ਸਕੋਗੇ, ਤੇ ਐਡਰੈਸ ਹੋਰ ਕਿਸੇ ਜਗ੍ਹਾ ਦਾ ਦੇ ਦਿੱਤਾ। ਪ੍ਰਧਾਨ ਮੰਤਰੀ ਦੇਵ ਗੌੜਾ, ਐਨ ਟੀ ਰਾਮਾ ਰਾਓ ਆਦਿ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ, ਪਰ ਗੱਦੀਆਂ ਨਾ ਬਚਾ ਸਕੇ ਸੀ, ਕੁਰਸੀਆਂ ਹਿੱਲ ਗਈਆਂ। ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਪਖੰਡੀ ਸਾਧਾਂ ਸੰਤਾਂ ਤਾਂਤਰਿਕਾਂ ਜੋਤਿਸ਼ੀਆਂ ਦੇ ਅੱਡਿਆਂ ਦੇ ਉੱਤੇ ਜਾ ਕੇ ਆਮ ਜਨਤਾ ਨੂੰ ਵੀ ਵਹਿਮਾਂ ਭਰਮਾਂ ਦੀ ਦਲਦਲ ਦੇ ਵਿੱਚ ਜਿਹੜਾ ਫਸਾ ਰਹੇ ਨੇ, ਤੇ ਸਮਝਦਾਰੀ ਤੋਂ ਕੰਮ ਲਵੋ ਭਾਈ, ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਵੋ, ਸਗੋਂ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਲੋ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਬਾਕਮਾਲ ਤੇ ਵਿਅੰਗਕਾਰ ਅੱਜ ਦਾ ਵਿਚਾਰ ਸੀਗਾ, ਤੇ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜੋ ਅੱਜ ਦਾ ਵਿਸ਼ਾ ਨਾਲ ਨਾਲ ਰਹੇਗਾ, ਇਹ ਵੀ ਤੁਹਾਡੇ ਲਈ ਵਿਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਕੀ ਤੁਸੀਂ ਭਾਈ ਵਿਸ਼ਵਾਸ ਰੱਖਦੇ ਹੋ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੋ ਸਿੱਧੀਆਂ ਹੋ ਜਾਂਦੀਆਂ ਨੇ ਜਾਂ ਬੰਦਾ ਆਪ ਹੀ ਪੁੱਠਾ ਹੋ ਡਿੱਗਦਾ ਹੈ। ਦੂਸਰੀ ਗੱਲ, ਕੱਲ ਮੈਂ ਵਿਚਾਰ ਰਿਹਾ ਸੀ ਰਾਤ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਹਾਂ, ਕਾਰਨ ਉਹਦੇ ਵਿੱਚ ਹੈ, ਬਹੁਤ ਵੱਡੇ ਸਵਾਲ ਮਨ ਦੇ ਵਿੱਚ ਆਏ, ਜੋ ਕਿ ਜੇਕਰ ਅਸੀਂ ਜੀਵ ਵਿਗਿਆਨ ਨੂੰ ਦੇਖੀਏ, ਬਾਇਓਲੋਜੀ ਨੂੰ, ਜਾਂ ਫਿਰ ਕਹਿ ਲਈਏ ਕਿ ਆਪਾਂ ਜਦੋਂ ਨਜ਼ਰੀਆ ਮਾਰਦੇ ਹਾਂ ਆਪਣੇ ਆਪ ਦੇ ਉੱਤੇ ਵੀ, ਤਾਂ ਵਿਗਿਆਨ ਸਪਸ਼ਟ ਕਰ ਦਿੰਦੀ ਹੈ ਕਿ ਇਨਸਾਨ ਵੀ ਜਿਹੜਾ ਜਾਨਵਰ ਸ਼੍ਰੇਣੀ ਐਨੀਮਲ ਕਿੰਗਡਮ ਦੇ ਵਿੱਚੋਂ ਹੀ ਜਿਹੜਾ ਉਹਦਾ ਹਿੱਸਾ ਨੇ। ਸਾਡਾ ਸਰੀਰ ਹੈ, ਸਾਡੀਆਂ ਸਰੀਰਕ ਲੋੜਾਂ ਨੇ, ਜਿਵੇਂ ਭੁੱਖ ਹੈ, ਨੀਂਦ ਹੈ, ਡਰ ਹੈ, ਆਪਣੀ ਨਸਲ ਵਧਾਉਣ ਦੀ ਗੱਲਬਾਤ ਹੈ, ਬਿਲਕੁਲ ਜਾਨਵਰਾਂ ਵਰਗੀਆਂ ਹੀ ਨੇ, ਕੋਈ ਵੱਖਰੀਆਂ ਨਹੀਂ। ਪਰ ਫਿਰ ਸਾਨੂੰ ਇਨਸਾਨ ਕੌਣ ਬਣਾਉਂਦਾ ਹੈ? ਇਨਸਾਨ ਅਸੀਂ ਕਿੱਦਾਂ ਕਹਿਲਾਉਂਦੇ ਹਾਂ ਜਾਂ ਕਿੱਦਾਂ ਬਣਦੇ ਹਾਂ, ਕੀ ਫਰਕ ਹੈ, ਕਿੰਨੀ ਕੁ ਜਿਹੜੀ ਹੈ ਹੱਦ ਹੈਗੀ ਆ, ਜੇ ਟੱਪ ਜਾਈਏ ਤਾਂ ਬੰਦਾ ਜਾਨਵਰ ਵੀ ਬਣ ਸਕਦਾ। ਇਨਸਾਨ ਨੂੰ ਜਾਨਵਰ ਦੇ ਨਾਲੋਂ ਵੱਖ ਕਰਨ ਵਾਲੀ ਸਭ ਤੋਂ ਜਿਹੜੀ ਵੱਡੀ ਲਕੀਰ ਕਿਹੜੀ ਹੈ? ਵਿਵੇਕ, ਨੈਤਿਕਤਾ ਜਾਂ ਫਿਰ ਸੰਵੇਦਨਸ਼ੀਲਤਾ? ਜਾਨਵਰ ਸਿਰਫ ਆਪਣੀਆਂ ਮੂਲ ਪ੍ਰਵਿਰਤੀਆਂ ਜਿਹੜੀਆਂ ਨੇ ਉਹਦੇ ਉੱਤੇ ਚੱਲਦੇ ਆ, ਜਾਂ ਫਿਰ ਭੁੱਖ ਲੱਗਣ ਦੇ ਉੱਤੇ ਸ਼ਿਕਾਰ ਕਰਦੇ ਨੇ। ਇਨਸਾਨ ਦੇ ਕੋਲ ਸੋਚਣ, ਸਮਝਣ, ਚੰਗੇ ਬੁਰੇ ਦੀ ਪਛਾਣ ਕਰਨ, ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਤੇ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾਉਣ ਦੀ ਸ਼ਕਤੀ ਹੁੰਦੀ ਹੈ। ਜਦੋਂ ਤੱਕ ਇਨਸਾਨ ਆਪਣੇ ਗਿਆਨ ਦਾ ਇਸਤੇਮਾਲ ਸਮਾਜ ਦੇ ਲਈ, ਭਲਾਈ ਦੇ ਲਈ ਕਰਦਾ ਜਾਂ ਫਿਰ ਪ੍ਰੇਮ ਅਤੇ ਦਇਆ ਦੇ ਲਈ ਕਰਦਾ ਹੈ, ਉਦੋਂ ਤੱਕ ਉਹ ਇਨਸਾਨ ਹੈ। ਇਨਸਾਨ ਤੋਂ ਜਾਨਵਰ ਬਣਨ ਦੇ ਲਈ ਜਿਹੜਾ ਬਹੁਤਾ ਵਕਤ ਨਹੀਂ ਲੱਗਦਾ। ਪਰ ਸਵਾਲ ਇਹ ਬਹੁਤ ਵੱਡਾ ਉੱਠ ਜਾਂਦਾ ਸਾਡੇ ਸਾਹਮਣੇ ਕਿ ਕਿਹੜੀ ਲਕੀਰ ਹੈ ਉਹ ਜਿੱਥੇ ਮਤਲਬ ਕਿ ਜਾਨਵਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਜਿੱਥੇ ਪਹੁੰਚ ਕੇ ਇਨਸਾਨ ਅੰਦਰ ਜਾਨਵਰ ਦੀ ਰੂਹ ਪ੍ਰਵੇਸ਼ ਕਰ ਜਾਂਦੀ ਹੈ, ਜਦੋਂ ਸਵਾਰਥ ਤੇ ਲਾਲਚ ਹਾਵੀ ਹੋ ਜਾਂਦਾ ਹੈ। ਜਾਨਵਰ ਤਾਂ ਸਿਰਫ ਆਪਣੀ ਭੁੱਖ ਮਿਟਾਉਣ ਦੇ ਲਈ ਮਾਰਦਾ ਹੈ ਕਿਸੇ ਨੂੰ ਵੀ, ਪਰ ਇਨਸਾਨ ਆਪਣੇ ਲਾਲਚ, ਹੰਕਾਰ ਤੇ ਤਾਕਤ ਦੀ ਹਵਸ ਦੇ ਲਈ ਲੱਖਾਂ ਲੋਕਾਂ ਦਾ ਨੁਕਸਾਨ ਕਰਨ ਤੋਂ ਵੀ ਤਿਆਰ ਹੋ ਜਾਂਦਾ ਹੈ। ਜਦੋਂ ਦਇਆ ਤੇ ਨੈਤਿਕਤਾ ਖਤਮ ਹੋ ਜਾਂਦੀ ਹੈ, ਜੋ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਹੈ, ਇਨਸਾਨ ਦੂਜੇ ਦੀ ਤਕਲੀਫ਼ ਦੇ ਉੱਤੇ ਚੁੱਪ ਰਹਿੰਦਾ, ਕਹਿੰਦਾ ਸਾਨੂੰ ਕੀ ਹੈ, ਜਿਹਦੇ ਉੱਤੇ ਹੁੰਦਾ ਹੋ ਹੀ ਜਾਣ ਦਿਓ, ਜਦੋਂ ਸਾਡੇ ਉੱਤੇ ਪਏਗੀ ਉਦੋਂ ਦੇਖਾਂਗੇ। ਜ਼ੁਲਮ ਕਰਦਾ ਹੈ ਜਾਂ ਬਿਨਾਂ ਵਜ੍ਹਾ ਹਿੰਸਾ ਦੇ ਵਿੱਚ ਉਤਰ ਜਾਂਦਾ ਹੈ। ਕੋਈ ਬੰਦਾ ਨਾ ਐਕਸੀਡੈਂਟ ਵੀ ਹੋਇਆ ਹੋਵੇ ਗਲਤੀ ਦੇ ਨਾਲ, ਉਹ ਵੀ ਪਿੱਛੋਂ ਆ ਕੇ ਚਾਰ ਚਪੇੜਾ ਮਾਰਦਾ ਹੈ, ਚਾਹੇ ਉਹਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ, ਤੇ ਉਹਦੇ ਵਿੱਚ ਉਹ ਜਿਹੜਾ ਹਿੱਸਾ ਲੈ ਲੈਂਦਾ ਹੈ, ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸੰਵੇਦਨਸ਼ੀਲਤਾ ਦੀ ਜਦੋਂ ਗੱਲ ਕੀਤੀ ਹੈ, ਉਹਦੇ ਵਿੱਚ ਜਦੋਂ ਅਸੀਂ ਚੇਤਨ ਹੁੰਦੇ ਹਾਂ, ਆਪਣੇ ਆਪ ਦੇ ਵਿੱਚ ਜਾਗਰੂਕ ਹੁੰਦੇ ਹਾਂ, ਨੈਤਿਕ ਲਕੀਰਾਂ ਨੂੰ ਪਾਰ ਕਰਦੇ ਹਾਂ, ਤਾਂ ਅਸੀਂ ਜਾਨਵਰ ਦੇ ਨਾਲੋਂ ਵੀ ਹੇਠਾਂ ਡਿੱਗ ਜਾਂਦੇ ਹਾਂ, ਜਾਨਵਰ ਕਹਿਲਾਉਣ ਦੇ ਵੀ ਲਾਇਕ ਨਹੀਂ ਰਹਿੰਦੇ। ਕਿਉਂਕਿ ਜਾਨਵਰ ਦੇ ਕੋਲ ਬੁਰਾਈ ਕਰਨ ਦੀ ਚਲਾਕੀ ਨਹੀਂ ਹੁੰਦੀ, ਪਰ ਇਨਸਾਨ ਸੋਚ ਸਮਝ ਕੇ ਬੁਰਾਈ ਕਰਦਾ ਹੈ। ਉਹਨੂੰ ਪਤਾ ਹੁੰਦਾ ਕਿ ਮੈਂ ਮਾੜਾ ਕਰ ਰਿਹਾ, ਝੂਠ ਬੋਲਣ ਜਾ ਰਿਹਾ, ਕਿਸੇ ਦੇ ਨਾਲ ਗਦਾਰੀ ਕਰਨ ਜਾ ਰਿਹਾ। ਅਸਲ ਦੇ ਵਿਚ ਆਖਰ ਚ ਗੱਲ ਨੂੰ ਸਮਾਪਤ ਕਰੀਏ ਤੇ ਖਬਰਾਂ ਵੱਲ ਨੂੰ ਵੱਧਦੇ ਹਾਂ। ਕੁਦਰਤ ਨੇ ਸਾਨੂੰ ਜਾਨਵਰ ਦੇ ਰੂਪ ਦੇ ਵਿਚ ਜਨਮ ਦਿੱਤਾ ਸੀ, ਪਰ ਇਨਸਾਨ ਬਣਨਾ ਸਾਡੀ ਆਪਣੀ ਚੋਣ ਹੈ। ਜੇਕਰ ਅਸੀਂ ਆਪਣੇ ਵਿਵੇਕ ਦਇਆ ਨੂੰ ਛੱਡ ਦੇਈਏ ਤਾਂ ਇਨਸਾਨ ਤੋਂ ਜਾਨਵਰ ਬਣਨ ਦੇ ਵਿਚ ਬਹੁਤਾ ਫਰਕ ਨਹੀਂ ਰਹਿ ਜਾਂਦਾ, ਬਲਕਿ ਕਈ ਵਾਰ ਤਾਂ ਇਨਸਾਨ ਜਾਨਵਰ ਤੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਤੇ ਨਾਲ ਨਾਲ ਤੁਹਾਡੇ ਵਿਚਾਰਾਂ ਦੀ ਵੀ ਜ਼ਰੂਰਤ ਰਹੇਗੀ, ਤੇ ਜ਼ਿੰਦਗੀ ਦੇ ਵਿਚ ਇਨਸਾਨੀਅਤ ਦੇ ਕਿੰਨੇ ਕਰੀਬ ਹਾਂ ਅਸੀਂ ਉਹਨੂੰ ਵੀ ਪਛਾਣਾਂਗੇ। ਤੇ ਤੁਸੀਂ ਇਸ ਵਿਸ਼ੇ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਰੋਤਿਆਂ ਤੋਂ ਜਾਂ ਨਾਲ ਜੁੜੋ ਤੁਸੀਂ ਦੋਸਤੋ ਤੇ ਗੱਲਾਂ ਬਾਤਾਂ ਕਰੋ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਦਾ ਨੰਬਰ ਹੈ। ਤੇ ਅੱਜ ਦੇ ਯੁੱਗ ਦੇ ਵਿਚ ਤਕਨਾਲੋਜੀ ਜਿਹੜੀ ਹੈ, ਭੌਤਿਕਤਾ ਨੇ ਸਾਨੂੰ ਇਨਸਾਨੀਅਤ ਤੋਂ ਕਿੰਨਾ ਕੁ ਦੂਰ ਕਰ ਦਿੱਤਾ, ਉਹਦੇ ਬਾਰੇ ਵੀ ਆਪਣੇ ਵਿਚਾਰ ਜਿਹੜਾ ਇਹਦੇ ਵਿਚ ਦੇ ਸਕਦੇ ਹੋ। ਤੇ ਲਓ ਫਿਰ ਅੱਜ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਕੀ ਕਹਿੰਦੀਆਂ ਨੇ ਖ਼ਬਰਾਂ। ਕਹਿੰਦੇ ਨੇ ਕਿ ਰੱਬ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਜਦੋਂ ਕੋਈ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿਹਦੇ ਵਿਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਭ ਤੋਂ ਪਹਿਲਾਂ, ਤੇ ਰੱਬ ਦਾ ਨਾਂ ਵੀ ਲਵਾਂਗੇ। ਤੇ ਰੱਬ ਦੇ ਉੱਤੇ ਜੋ ਕੁਝ ਹੁੰਦਾ ਹੈ, ਚੋਰੀਆਂ ਚਗਾਰੀਆਂ ਕਲੀਨ ਚਿੱਟਾਂ ਮਿਲ ਰਹੀਆਂ ਨੇ। ਦੂਸਰੇ ਪਾਸੇ ਕਿ ਅਸੀਂ ਸੱਚਮੁੱਚ ਉਸ ਦੁਨੀਆਂ ਦੇ ਵਿਚ ਜੀ ਰਹੇ ਹਾਂ ਜਿੱਥੇ ਸਿੱਖਿਆ ਸਿਰਫ ਡਿਗਰੀ ਤੱਕ ਸੀਮਤ ਹੈ। ਡਿਗਰੀਆਂ ਲੈਣੀਆਂ ਹੀ ਜਿਹੜੀਆਂ ਨੇ ਉਹ ਸਾਡੀਆਂ ਉਪਲਬਧੀਆਂ ਨੇ ਜਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ। ਕਾਨੂੰਨ ਸਿਰਫ ਕਿਤਾਬਾਂ ਦੇ ਵਿਚ ਨੇ, ਸੱਤਾ ਤੋਂ ਵੱਡਾ ਕੋਈ ਸਵਾਲ ਨਹੀਂ ਹੈ। ਉਹਨਾਂ ਮੁੱਦਿਆਂ ਦੇ ਉੱਤੇ ਜੋ ਅੱਜ ਸਿਰਫ ਖ਼ਬਰਾਂ ਨਹੀਂ ਸਗੋਂ ਸਾਡੇ ਭਵਿੱਖ ਦਾ ਸਵਾਲ ਨੇ, ਪੰਜਾਬ ਸਰਕਾਰ ਦੇ ਡੀਏ ਵਿਵਾਦ ਤੋਂ ਲੈ ਕੇ ED ਦੀ ਅਕਾਟ ਮਾਮਲਿਆਂ ਵਾਲੀ ਚਿੱਠੀ ਤੇ ਗਮਾਂਡਾ ਦੇ 15,000 ਕਰੋੜ ਰੁਪਏ ਦੇ ਕਰਜ਼ੇ, ਰਾਮ ਮੰਦਰ ਚੜਾਵਾ ਮਾਮਲੇ ਦੀ ਸਿੱਟ ਜਾਂਚ, ਪੇਪਰ ਲੀਕ ਤੇ ਸੁਪਰੀਮ ਕੋਰਟ ਦੀ ਸੁਣਵਾਈ ਤੇ ਫਾਂਸੀ ਦੀ ਸਜ਼ਾ ਤੱਕ ਦਾ ਜਿਹੜਾ ਮੁੱਦਾ, ਉਹਨੂੰ ਜਿਹੜਾ ਆਪਾਂ ਖ਼ਬਰਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਿਸਟਮ ਆਕਰ ਕਿਸ ਦੇ ਲਈ ਹੈ, ਲੋਕਾਂ ਦੇ ਲਈ, ਕਿਹਦੇ ਲਈ? ਹਰ ਦੇਸ਼ਵਾਸੀ ਜਾਂ ਦੇਸ਼ ਤੋਂ ਵਿਦੇਸ਼ ਤੱਕ ਸਵਾਲ ਹੋਰ ਵੀ ਡੂੰਘੇ ਨੇ। ਟਰੰਪ ਦੀ ਭਾਰਤੀ ਚੋਣ ਪ੍ਰਣਾਲੀ ਦੇ ਬਾਰੇ ਸ਼ਲਾਘਾ, ਕਿਉਂਕਿ ਟਰੰਪ ਨੂੰ ਆਪਣਾ ਡਰ ਸਤਾ ਰਿਹਾ ਤੇ ਉਹ ਕਹਿੰਦਾ ਇਹ ਭਾਰਤ ਦੀ ਜਿਹੜੀ ਚੋਣ ਪ੍ਰਣਾਲੀ ਹੈ ਉਹ ਅਮਰੀਕਾ ਦੇ ਵਿੱਚ ਵੀ ਐਕਟ ਲਾਗੂ ਹੋਣਾ ਚਾਹੀਦਾ ਹੈ। ਗਾਜ਼ਾ ਦੇ ਵਿੱਚ ਜੰਗ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਨੇ। ਜ਼ੁਕਰਬਰਗ ਦੇ ਨਾਲ ਜੁੜਿਆ ਕੇਸ ਹੈ ਜਿੱਥੇ 1 ਟ੍ਰਿਲੀਅਨ ਦੀ ਮੰਗ ਕੀਤੀ ਜਾ ਰਹੀ ਹੈ, ਜੇ ਉਹਨੂੰ ਦੇਣਾ ਪੈ ਗਿਆ ਤੇ ਇਹ ਜਿਹੜੇ ਸੋਸ਼ਲ ਪਲੇਟਫਾਰਮ ਨੇ ਤਹਿਸ ਨਹਿਸ ਹੋਣ ਦੇ ਕਿਨਾਰੇ ਪਹੁੰਚ ਜਾਣਗੇ। ਧਰਤੀ ਦੀਆਂ ਗਹਿਰਾਈਆਂ ਦੇ ਵਿੱਚ ਜਿਉਂਦੇ ਡੈਵਲ ਵਰਮ ਤੋਂ ਵੀ ਜਿਹੜੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕੁਦਰਤ ਦੀ ਬੁੱਕਲ ਦੇ ਵਿੱਚੋਂ। ਤੇ ਲਓ ਫਿਰ ਸਭ ਤੋਂ ਪਹਿਲਾਂ ਰੱਬ ਦੀ ਗੱਲ ਕੀਤੀ ਸੀ ਤੇ ਉਹਦੇ ਨਾਮ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਭਾਈ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਰੱਬ ਦਾ ਨਾਂ ਲੈ ਲੈਣਾ ਚਾਹੀਦਾ ਹੈ। ਇਸ ਦੇ ਲਈ ਅੱਜ ਦੇ ਜਿਹੜਾ ਖ਼ਬਰਾਂ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਰੱਬ ਦੇ ਘਰ ਦੀ ਹੀ ਗੱਲ ਕਰਦੇ ਹਾਂ। ਗੱਲ ਸ਼ੁਰੂ ਹੁੰਦੀ ਹੈ ਰਾਮ ਮੰਦਰ ਚੜਾਵੇ ਮਾਮਲੇ ਦੀ, ਜਿਸ ਦੇ ਵਿੱਚ ਚੰਪਤ ਰਾਏ ਹੁਣੀ ਪੂਰੀ ਚਲਾਕੀ ਦੇ ਨਾਲ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਸਿੱਟ ਨੇ ਸੁਣਾ ਦਿੱਤਾ ਹੈ ਫੈਸਲਾ ਇਹਦੇ ਉੱਤੇ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ ਅਤੇ ਗੜਬੜੀ ਦੀ ਜਾਂਚ ਕਰ ਰਹੀ ਸਿੱਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਅਤੇ ਸਾਬਕਾ ਟਰੱਸਟ ਮੈਂਬਰ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦਾਨ ਪ੍ਰਬੰਧਨ ਦੇ ਵਿੱਚ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਦੋਵਾਂ ਆਗੂਆਂ ਨੇ 27 ਜੂਨ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ SIT ਦੀ ਅੰਤਿਮ ਰਿਪੋਰਟ ਅੱਗੇ ਦੀ ਜਿਹੜੀ ਹੈ ਅਗਵਾਈ ਕਰਦੇ ਹੋਏ ਕਾਰਵਾਈ ਦੇ ਲਈ ਟਰੱਸਟ ਨੂੰ ਸੌਂਪ ਦਿੱਤੀ ਹੈ ਤੇ ਜਾਂਚ ਦੌਰਾਨ ਜਿਹੜਾ ਚੰਪਤ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਇਸ ਚੋਰੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪੰਜਾਬ DA ਕੇਸ, DA ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਗਿਆ ਜਾਂ ਲੱਗਿਆ ਦੱਸਿਆ ਜਾ ਰਿਹਾ। ਅਸਲ ਦੇ ਵਿੱਚ ਅਦਾਲਤੀ ਰਾਹਤ ਤੋਂ ਬਾਅਦ ਵੀ ਸਰਕਾਰ ਦੀ ਮਨਜ਼ੂਰੀ ਲੈਣ ਦੀ ਜਿਹੜੀ ਸ਼ਰਤ ਲਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ DA ਦੇਣ ਦਾ ਮਾਮਲਾ ਲਟਕਦਾ ਫਿਰ ਤੋਂ ਨਜ਼ਰ ਆਉਂਦਾ ਜਾ ਰਿਹਾ। ਇਸ ਸੰਬੰਧੀ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹੈ। ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਸਿਆਸੀ ਵਿਵਾਦ ਖੜਾ ਹੋ ਗਿਆ। ਵਿੱਤ ਵਿਭਾਗ ਦੇ ਤਾਜ਼ਾ ਹੁਕਮਾਂ ਦੇ ਅਨੁਸਾਰ ਜੇਕਰ ਕਿਸੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਰਾਹਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਦੀ ਮਨਜ਼ੂਰੀ ਲੈਣੀ ਪਵੇਗੀ। ਵਿੱਤ ਵਿਭਾਗ ਦੇ ਵੱਲੋਂ 17 ਅਗਸਤ 2026 ਨੂੰ ਜਾਰੀ ਕੀਤੇ ਹੁਕਮਾਂ ਦੇ ਵਿਚ ਸਾਰੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਕਿਹਾ ਗਿਆ ਕਿ ਉਹ ਸਾਰੇ ਅਜਿਹੇ ਮਾਮਲਿਆਂ ਦੀ ਪੂਰੀ ਜਾਣਕਾਰੀ ਦੇਣ ਜਿਨ੍ਹਾਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਆਧਾਰ ਦੇ ਉਤੇ ਫੈਸਲੇ ਹੋ ਚੁੱਕੇ ਨੇ, ਜਿਨ੍ਹਾਂ ਦੇ ਨਾਲ ਸਰਕਾਰ ਤੇ ਵਿੱਤੀ ਬੋਝ ਜਿਹੜਾ ਪੈਂਦਾ ਹੈ। ਹੁਕਮਾਂ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਅਜਿਹੇ ਮਾਮਲਿਆਂ ਦੇ ਵਿਚ ਵਿੱਤ ਵਿਭਾਗ ਦੀ ਜਿਹੜੀ ਹੈ ਪਹਿਲਾਂ ਸਹਿਮਤੀ ਤੋਂ ਬਿਨਾਂ ਕੋਈ ਵੀ ਹੁਕਮ ਲਾਗੂ ਨਹੀਂ ਕੀਤਾ ਜਾਏਗਾ। ਜੇਕਰ ਇਸ ਮਾਮਲੇ ਸੰਬੰਧੀ ਆਮ ਹਦਾਇਤਾਂ ਪਹਿਲਾਂ ਹੀ ਜਾਰੀ ਨਾ ਹੋਈਆਂ ਹੋਣ ਤਾਂ ਵਿੱਤ ਵਿਭਾਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਹਰਸਿਮਰਤ ਬਾਦਲ ਹੋਣਾਂ ਨੇ ਵਿੱਤ ਵਿਭਾਗ ਦੇ ਨਵੇਂ ਹੁਕਮਾਂ ਦੇ ਉੱਤੇ ਸਵਾਲ ਚੁੱਕਦੇ ਐ। ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਇਸ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਮਜ਼ਾਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਉਨ੍ਹਾਂ ਨੂੰ ਵੀ ਹੁਣ ਆਪਣੇ ਹੱਕ ਲੈਣ ਦੇ ਲਈ ਸਰਕਾਰੀ ਮਨਜ਼ੂਰੀ ਦੀ ਉਡੀਕ ਕਰਨੀ ਪਵੇਗੀ। ਪੰਜਾਬ ਸਰਕਾਰ ਤੇ ਵਿੱਤੀ ਪ੍ਰਬੰਧਨ ਦੇ ਵਿਚ ਕਥਿਤ ਕੁਤਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਨੂੰ ਸਰਕਾਰ ਦੀ ਵਿੱਤੀ ਸਥਿਤੀ ਦੇ ਨਾਲ ਜੋੜ ਕੇ ਰੋਕਿਆ ਜਾ ਰਿਹੈ। ਹਰਸਿਮਰਤ ਬਾਦਲ ਨੇ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਹਾਈਕੋਰਟ ਤੋਂ ਵੀ ਉਪਰ ਸਮਝ ਰਹੀ ਹੈ। ਇਸ ਹੁਕਮ ਨੇ ਖਾਸ ਤੌਰ ਦੇ ਉਤੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਚ ਚਰਚਾ ਛੇੜਤੀ ਹੈ ਜਿਨ੍ਹਾਂ ਦੇ ਮਾਮਲੇ ਅਦਾਲਤਾਂ ਦੇ ਵਿਚ ਜਿਹੜਾ ਚੱਲ ਰਹੇ ਨੇ, ਜਿਨ੍ਹਾਂ ਦੇ ਵਿਚ ਸਰਕਾਰ ਤੇ ਵਿੱਤੀ ਜਿੰਮੇਵਾਰੀ ਪੈ ਸਕਦੀ ਹੈ ਤੇ ਵਿੱਤ ਵਿਭਾਗ ਦੇ ਹੁਕਮ ਦਾ ਮੂਲ ਮਕਸਦ ਸਰਕਾਰ ਤੇ ਪੈਣ ਵਾਲੇ ਵਿੱਤੀ ਬੋਝ ਵਾਲੇ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿੱਤੀ ਪੱਖ ਦੀ ਜਾਂਚ ਅਤੇ ਮਨਜ਼ੂਰੀ ਦੇ ਨਾਲ ਜੋੜਨਾ ਦੱਸਿਆ ਗਿਆ। ਮੁਲਾਜ਼ਮਾਂ ਦੇ ਵੱਲੋਂ ਪਟੀਸ਼ਨ ਪਾਉਣ ਦੀ ਤਿਆਰੀ ਹੈ ਇਹਦੇ ਵਿਚ ਤੇ ਪੰਜਾਬ ਸਰਕਾਰ ਦੇ ਅੱਜ ਦੇ ਜਿਹੜਾ ਹੁਕਮਾਂ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ਼ ਕੰਟੈਂਪਟ ਪਾਉਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਤੇ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਦਾਲਤ ਨੇ 3 ਅਗਸਤ ਨੂੰ ਅਹਿਮ ਫੈਸਲਾ ਦਿੱਤਾ ਸੀ ਕਿ DA ਦੀ ਅਦਾਇਗੀ ਕੀਤੀ ਜਾਵੇ ਪਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਕਰਪਸ਼ਨ ਕੇਸ ED ਦੀ ਚਿੱਠੀ ਦੀ ਗੂੰਜ ਪਈ ਹੈ ਤੇ 61 ਮਾਮਲੇ ਤੇ 21 ਅਫਸਰ ਤੇ 5 ਵਿਚੋਲੇ ਸ਼ਾਮਲ ਦੱਸੇ ਗਏ ਹੈ। ED ਦੇ DGP ਨੂੰ ਲਿਖੇ ਪੱਤਰ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਈ ਮਾਮਲਿਆਂ ਦੇ ਵਿਚ ਪ੍ਰਾਈਵੇਟ ਵਿਚੋਲਿਆਂ ਦੀ ਭੂਮਿਕਾ ਦਾ ਦਾਅਵਾ ਕੀਤਾ। ਵੈਸੇ ਕੱਲ ਇਹ ਖ਼ਬਰ ਆਪਾਂ ਸੰਖੇਪ ਦੇ ਵਿਚ ਸੈਣੀ ਸਾਹਿਬ ਦੇ ਨਾਲ ਡਿਸਕਸ ਕਰ ਲਈ ਸੀ, ਵਿਚ 3 ਮੁੱਦੇ ਸੀ ਪਰ ਅੱਜ ਜੋ ਰਿਪੋਰਟਾਂ ਜਾਂ ਸਪਸ਼ਟ ਹੋ ਗਿਆ ਸਾਰੀਆਂ ਖ਼ਬਰਾਂ ਛਪ ਚੁੱਕੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਹੋ ਰਹੇ ਵੱਡੇ ਜਿਹੜਾ ਪੱਧਰ ਦੇ ਉਤੇ ਭ੍ਰਿਸ਼ਟਾਚਾਰ ਦੇ ਉਤੇ ਬਿਕਰਮ ਮਜੀਠੀਆ ਉਨ੍ਹਾਂ ਨੇ ਆਵਾਜ਼ ਚੁੱਕੀ ਆ, ਕੋਈ ਹੋਰ ਕੋਈ ਬੋਲਦਾ ਨਜ਼ਰ ਨਹੀਂ ਆਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਹਾਲ ਹੀ ਦੇ ਵਿਚ ਪੰਜਾਬ ਦੇ DGP ਨੂੰ 61 ਮਾਮਲਿਆਂ ਸੰਬੰਧੀ ਪੱਤਰ ਲਿਖਿਆ ਜਿਨ੍ਹਾਂ ਦਾ ਸੰਬੰਧਤ ਪ੍ਰਸ਼ਾਸਨਿਕ ਫੈਸਲਿਆਂ ਦੇ ਵਿਚ ਦਖਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਉਤੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਤੋਂ ਇਲਾਵਾ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਦੇ ਉਤੇ ਹੋਰ ਲਾਭ ਪ੍ਰਾਪਤ ਕਰਨ ਦੇ ਨਾਲ ਦੱਸਿਆ ਗਿਆ। ਇਸ ਪੱਤਰ ਦੇ ਜ਼ਰੀਏ ਪੰਜਾਬ ਸਰਕਾਰ ਦੇ 23 ਅਫਸਰਾਂ ਤੇ 5 ਪ੍ਰਾਈਵੇਟ ਵਿਚੋਲਿਆਂ ਦੀ ਗੱਲ ਕੀਤੀ ਹੈ। ਅਧਿਕਾਰਤ ਸੂਤਰ ਤੋਂ ਦੱਸਦੇ ਨੇ ED ਦੇ ਵੱਲੋਂ ਪੰਜਾਬ ਪੁਲਿਸ ਨੂੰ ਲਿਖੇ ਪੱਤਰ ਦੇ ਉਤੇ ਕੋਈ ਹਾਲੇ ਵਿਚਾਰ ਨਹੀਂ ਕੀਤਾ ਜਾ ਰਿਹਾ। ED ਦਾ ਪੱਤਰ ਵਿਚੋਲਿਆਂ ਰਾਹੀਂ 21 ਤਬਾਦਲਿਆਂ ਦੇ ਵੱਲ ਵੀ ਇਸ਼ਾਰਾ ਕਰਦਾ ਹੈ ਜਿਨ੍ਹਾਂ ਨੂੰ ਕਥਿਤ ਤੌਰ ਦੇ ਉਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸਦੇ ਕਰੀਬੀ ਸਾਥੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਿਤਿਨ ਗੋਹਲ ਪਹਿਲਾਂ ਹੀ ਸਨਟੈਕ ਸਿਟੀ ਪ੍ਰੋਜੈਕਟ ਦੀ ਜਾਂਚ ਦੇ ਮਾਮਲੇ ਦੇ ਵਿਚ ED ਦੀ ਨਜ਼ਰ ਹੇਠ ਹੈ। ਉਸ ਮਗਰੋਂ ਨਿਤਿਨ ਗੋਹਲ ਉਸ ਵਕਤ ਚਰਚਾ ਦੇ ਵਿਚ ਆਇਆ ਸੀ ਜਦ ਮਈ ਮਹੀਨੇ ED ਦੇ ਛਾਪੇ ਦੇ ਦੌਰਾਨ ਬਹੁ ਮੰਜ਼ਿਲਾ ਫਲੈਟ ਦੇ ਵਿਚੋਂ ਨਕਦੀ ਵਾਲੇ ਬੈਗ ਉਪਰੋਂ ਹੇਠਾਂ ਸੁੱਟੇ ਗਏ। ਪੱਤਰ ਦੇ ਵਿਚ 21 ਅਧਿਕਾਰੀਆਂ ਦੇ ਉਤੇ 5 ਵਿਚੋਲਿਆਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਤੇ ਤਬਾਦਲਿਆਂ ਦੀ ਸੂਚੀ ਅੰਤਮ ਰੂਪ ਦੇ ਵਿਚ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਲਿਆਂ ਦੇ ਰਾਹੀਂ ਭੇਜੀ ਜਾਂਦੀ ਸੀ। ਇਨ੍ਹਾਂ ਵਿਚੋਲਿਆਂ ਦੀ ਤਬਾਦਲਿਆਂ ਦੇ ਵਿਚ ਭੂਮਿਕਾ ਹੋਣ ਦੀ ਗੱਲ ਕਹੀ ਗਈ ਹੈ। ਪੱਤਰ ਦੇ ਵਿਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਜਿਨ੍ਹਾਂ ਦੇ ਵਿਚ 99.55 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕਹੀ ਗਈ ਹੈ ਜੋ ਹਵਾਲਾ ਰਾਹੀਂ ਲੈਣ ਦੇਣ ਤੋਂ ਵੱਖਰੀ ਹੈ। ਇਨ੍ਹਾਂ ਦੇ ਵਿਚ ਅਨਾਜ ਦੇ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਦੇ ਲਈ SAP ਲਾਇਸੈਂਸ ਰੱਖਣ ਤੇ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਜਿਹੜਾ ਨਵੀਨੀਕਰਨ ਦੇ ਮਾਮਲੇ ਸ਼ਾਮਲ ਨੇ। ED ਦਾ ਪੱਤਰ ਅਜਿਹੇ 7 ਮਾਮਲਿਆਂ ਦੇ ਉਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ਦੇ ਉਤੇ ਜ਼ਮੀਨੀ ਸੌਦਿਆਂ ਤੇ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿਚ ਭੂਮਿਕਾ ਨਿਭਾਈ। ਇਵੇਂ ਹੀ 7 ਅਸਲਾ ਲਾਇਸੈਂਸਾਂ ਦੇ ਮਾਮਲੇ ਨੇ ਤੇ ED ਨੇ ਗੁਪਤ ਸਰਕਾਰੀ ਸੂਚਨਾ ਤੱਕ ਦੀ ਅਣ ਅਧਿਕਾਰਤ ਤੌਰ ਦੇ ਉਤੇ ਪਹੁੰਚ ਬਣਾਏ ਜਾਣ ਦੇ ਉਤੇ ਵੀ ਦੋਸ਼ ਜਿਹੜੇ ਲਾਏ ਹੈ। ਝੂਠੇ ਕੇਸ ਦੇ ਵਿਚ ਫਸਾਉਣ ਦੀ ਸਾਜਿਸ਼ ਨਿਤਿਨ ਗੋਹਲ ਨੇ ਕਹੀ ਹੈ ਕਿ ਨਿਤਿਨ ਗੋਹਲ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਗਿਆ ਕਿ ਆਪ ਵਿਰੁੱਧ ਵੱਡੀ ਸਾਜਿਸ਼ ਦੇ ਵਜੋਂ ਉਸ ਨੂੰ ਬੋਏ ਬੁਨਿਆਦ ਕੇਸ ਦੇ ਵਿਚ ਫਸਾਇਆ ਜਾ ਰਿਹਾ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਬਹਾਨਾ ਆ ਹੀ ਜਾਣਾ ਜੀ ਤੇ ਸੂਬੇ ਦੀ ਬਿਹਤਰੀ ਦੇ ਲਈ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਦੇਣਾ ਕਹਿੰਦੇ ਜਮਹੂਰੀ ਹੱਕ ਹੈ ਤੇ ਇਹ ਦੋ ਵਿਅਕਤੀਆਂ ਦੇ ਦਰਮਿਆਨ ਕੋਈ ਜਿਹੜਾ ਹੋਈ ਨਿੱਜੀ ਗੱਲਬਾਤ ਸੀਗੀ ਤੇ ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਵੇਂ ਮੰਨਿਆ ਜਾ ਸਕਦਾ ਹੈ। ਮੁੱਖ ਮੰਤਰੀ ਦਫ਼ਤਰ ਦੇ ਵਿਚ ਤੈਨਾਤੀ ਹੋਣ ਕਰਕੇ ਉਸਦੇ ਭਰਾ ਜਤਿਨ ਦਾ ਨਾਮ ਵੀ ਸ਼ਾਮਲ ਕੀਤਾ ਤੇ ਗੋਹਲ ਨੇ ਫਲੈਟਾਂ ਦੇ ਵਿਚੋਂ ਸੁੱਟੀ ਨਕਦੀ ਸਮੇਤ ਭ੍ਰਿਸ਼ਟਾਚਾਰ ਅਤੇ ਗਲਤ ਕੰਮਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਇਹ ਵੀ ਕਹਿ ਦੋ ਭਾਈ ਆਪੇ ਹੀ ਡਿੱਗ ਗਏ ਸੀਗੇ, ਪਤਾ ਨੀ ਕਿਹਦੇ ਡਿੱਗ ਪਏ ਸੀ। ਦੂਸਰੇ ਪਾਸੇ ਮੁਹਾਲੀ ਦੇ ਵਿਚ ਜਿਹੜਾ ਲੈਂਡ ਸਕੈਮ ਕੇਸ ਹੈ, IAS ਅਧਿਕਾਰੀ ਕਵਲਪ੍ਰੀਤ ਬਰਾੜ ਜਲੰਧਰ ED ਦਫ਼ਤਰ ਪੁੱਜੀ ਹੈ ਤੇ ਪੇਸ਼ ਹੋਏ ਨੇ। ED ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਭੇਜੇ ਸਮਨਾਂ ਤੋਂ ਬਾਅਦ ਪੰਜਾਬ ਕੈਡਰ ਦੀ ਸੀਨੀਅਰ IAS ਅਧਿਕਾਰੀ ਕਵਲਪ੍ਰੀਤ ਬਰਾੜ ਮੰਗਲਵਾਰ ਨੂੰ ਅੱਜ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਚ ED ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪੇਸ਼ ਹੋਇਆ ਤੇ ਇਹ ਪੂਰਾ ਮਾਮਲਾ ਮੁਹਾਲੀ ਦੇ ਚਰਚਿਤ ਸਨਟੈਕ ਸਿਟੀ ਪ੍ਰੋਜੈਕਟ ਦੇ ਲਈ ਸੋਧੇ ਹੋਏ CLU ਚੇਂਜ ਆਫ ਲੈਂਡ ਯੂਜ਼ ਦੀਆਂ ਮਨਜ਼ੂਰੀਆਂ ਦੇਣ ਦੇ ਵਿਚ ਹੋਈਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਤੇ ਉਨ੍ਹਾਂ ਦੀ ਜਵਾਬਦੇਹੀ ਮੰਗੀ ਹੈ। ਦੂਸਰੇ ਪਾਸੇ ਗਮਾਂਡਾ 15,000 ਕਰੋੜ ਲੋਨ ਸਰਕਾਰ ਕੋਲ ਆਪਣੀ ਹੀ ਗਰੰਟੀ ਦੇਣ ਨੂੰ ਜਿਹੜਾ ਕੁਝ ਪੱਲੇ ਨਹੀਂ ਰਿਹਾ ਤੇ ਗਮਾਂਡਾ ਚੁੱਕੇਗਾ ਹੁਣ 15,000 ਕਰੋੜ ਦਾ ਕਰਜ਼ਾ। ਜਿਵੇਂ ਪਹਿਲਾਂ ਵੀ ਆਪਾਂ ਸੈਣੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਕਿ ਬਿਜਲੀ ਬੋਰਡ ਜਿਹੜਾ ਹੈ ਕਾਰਪੋਰੇਸ਼ਨ ਉਹਦੇ ਲਈ ਵੀ ਉਹਨਾਂ ਨੇ ਗਰੰਟੀ ਮੰਗੀ ਸੀ ਪਰ ਸਰਕਾਰ ਨੇ ਮਨਾ ਕਰ ਦਿੱਤਾ ਸੀ ਕਿ ਭਾਈ ਅਸੀਂ ਤੁਹਾਡੀ ਗਰੰਟੀ ਨਹੀਂ ਦੇਣੀ ਤੇ ਜਦ ਹੁਣ ਸਰਕਾਰ ਕੋਲ ਆਪਣੀ ਗਰੰਟੀ ਨਹੀਂ ਰਹੀ ਦੇਣ ਨੂੰ ਕੁਝ ਪੱਲੇ ਨਹੀਂ ਹੈ ਤਾਂ ਫਿਰ ਉਹਨਾਂ ਦੀ ਗਰੰਟੀ ਕਿੱਦਾਂ ਦੇ ਸਕਦੇ ਆ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਹੁਣ 15,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਚ ਹੈ। ਇਸ ਦੇ ਲਈ ਇੱਕ ਮਰਚੈਂਟ ਬੈਂਕਰ ਨਿਯੁਕਤ ਕੀਤਾ ਜਾ ਰਿਹਾ ਜੋ ਕਿ ਜਿਹੜਾ ਕਿ ਮਰਚੈਂਟ ਬੈਂਕਰ ਕਰਜ਼ਾ ਜਟਾਉਣ ਦੇ ਵਿਚ ਸਫਲ ਹੁੰਦਾ ਤਾਂ ਉਸਨੂੰ 191.16 ਕਰੋੜ ਦੀ ਜਿਹੜੀ ਹੈ ਵਿਚੋਲਗੀ ਫੀਸ ਦਿੱਤੀ ਜਾਏਗੀ, ਯਾਨੀ ਕਿ ਉਹਨੂੰ ਉਹਦੇ ਬਦਲੇ ਜਿਹੜਾ ਪੈਸੇ ਦਿੱਤੇ ਜਾਣਗੇ ਉਹਦੇ ਵਿਚੋਂ ਜਿਹੜਾ ਉਹਨਾਂ ਦੀ ਫੀਸ ਬਣਦੀ ਹੈ ਜਾਂ ਕਹਿ ਲਓ ਕਿ ਉਹਨਾਂ ਦਾ ਜੋ ਬਣਦਾ ਜੀ ਕਹਿੰਦੇ ਉਹਨਾਂ ਦਾ ਹੱਕ ਬਣਦਾ ਹੈ ਸਰਕਾਰ ਕਹਿੰਦੀ ਹੈ। ਗਮਾਂਡਾ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਦੇ ਨਾਲ 5,000 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਜਿਸ ਨੂੰ ਵਿੱਤ ਵਿਭਾਗ ਹਵਾਲੇ ਕੀਤਾ ਜਾਏਗਾ ਤੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਜੋ ਗਮਾਂਡਾ ਦੇ ਚੇਅਰਪਰਸਨ ਵੀ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿਚ ਉਪਰੋਕਤ ਪ੍ਰਸਤਾਵ ਨੂੰ ਜਿਹੜਾ ਹਰੀ ਝੰਡੀ ਦਿੱਤੀ ਗਈ। ਇਸ ਪ੍ਰਵਾਨਗੀ ਦੇ ਨਾਲ ਹੁਣ ਕਰਜ਼ਾ ਲੈਣ ਦੇ ਲਈ ਰਾਹ ਖੁੱਲ੍ਹ ਗਿਆ। ਮਰਚੈਂਟ ਬੈਂਕਰ ਦੇ ਵਜੋਂ ਜਿਹੜਾ ਟਿਪਸਨਜ ਕੰਸਲਟੈਂਸੀ ਸਰਵਿਸਿਜ ਪ੍ਰਾਈਵੇਟ ਲਿਮਟਿਡ ਦੀ ਚੋਣ ਕੀਤੀ ਗਈ ਹੈ ਜੋ ਬਾਂਡਾਂ ਤੇ ਬੈਂਕ ਕਰਜ਼ੇ ਰਾਹੀਂ ਪੈਸੇ ਦਾ ਪ੍ਰਬੰਧ ਕਰੇਗਾ। ਮੀਟਿੰਗ ਦੇ ਵਿਚ ਸਾਫ਼ ਕੀਤਾ ਗਿਆ ਕਿ ਗਮਾਂਡਾ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਡਿਬੈਚਰਾਂ ਬਾਂਡਾਂ ਜ਼ਰੀਏ ਫੰਡ ਜੁਟਾ ਸਕਦਾ ਤੇ ਮਰਚੈਂਟ ਬੈਂਕਰ ਜਿਹੜੇ ਨੇ ਨਿਵੇਸ਼ਕਾਂ ਦੇ ਨਾਲ ਤਾਲਮੇਲ ਕਰੇਗਾ ਤੇ ਕ੍ਰੈਡਿਟ ਰੇਟਿੰਗ ਪ੍ਰਾਪਤ ਕਰੇਗਾ। ਇਸ ਤਰ੍ਹਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗਾ ਤੇ ਬਾਂਡਾਂ ਨੂੰ ਸੂਚੀਬੰਦ ਕਰੇਗਾ। ਇਕਰਾਰਨਾਮਾ ਹੁਣ ਮਗਰੋਂ 9 ਮਹੀਨਿਆਂ ਦੇ ਵਿਚ ਫੰਡਾਂ ਦਾ ਪ੍ਰਬੰਧ ਕਰੇਗਾ। ਨਿਵੇਸ਼ਯੋਗ ਰੇਟਿੰਗ ਪ੍ਰਾਪਤ ਕਰਨ ਪਿੱਛੋਂ ਮਰਚੈਂਟ ਬੈਂਕਰ ਨੂੰ ਪਹਿਲੇ 3 ਮਹੀਨਿਆਂ ਦੇ ਵਿਚ 5,000 ਕਰੋੜ, ਅਗਲੇ 3 ਮਹੀਨਿਆਂ ਦੇ ਵਿਚ ਹੋਰ 5,000 ਕਰੋੜ ਤੇ ਬਾਕੀ ਰਾਸ਼ੀ ਨਿਰਧਾਰਿਤ ਸਮੇਂ ਦੇ ਅੰਦਰ ਜੁਟਾਉਣੀ ਹੋਏਗੀ। ਵੇਰਵਿਆਂ ਦੇ ਅਨੁਸਾਰ ਗਮਾਂਡਾ ਦੇ ਵੱਲੋਂ ਮੁਹਾਲੀ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਸੈਕਟਰ ਜਿਹੜਾ 87 ਹੈ, ਈਕੋ ਸਿਟੀ 3 ਤੋਂ ਇਲਾਵਾ ਸੈਕਟਰ 101 ਤੇ 103 ਦੇ ਲਈ 5,000 ਤੋਂ 6,000 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਕਰਜ਼ਾ ਚੁੱਕਿਆ ਜਾ ਰਿਹਾ। ਇਸ ਤੋਂ ਪਹਿਲਾਂ ਗਮਾਂਡਾ ਨੇ ਵੱਖ ਵੱਖ ਬੈਂਕਾਂ ਜਾਣੀ ਕਿ ਉਹਦੇ ਵਿਚੋਂ 7,653.23 ਕਰੋੜ ਰੁਪਏ ਦੀ ਟਰਮ ਲੋਨ ਅਤੇ ਓਵਰਡਰਾਫਟ ਸੀਮਾ ਪਹਿਲਾਂ ਹੀ ਜਿਹੜੀ ਹੈ ਪ੍ਰਾਪਤ ਕਰ ਲਈ ਹੈ। ਇਸ ਤੋਂ ਗਮਾਂਡਾ 6,241.82 ਕਰੋੜ ਰੁਪਏ ਵਰਤ ਚੁੱਕਿਆ ਹੈ। ਨਵਾਂ ਕਰਜ਼ਾ ਚੁੱਕਣ ਮਗਰੋਂ ਗਮਾਂਡਾ ਨੂੰ 1,000 ਤੋਂ 1,200 ਕਰੋੜ ਦੇ ਸਾਲਾਨਾ ਵਿਆਜ ਦਾ ਜਿਹੜਾ ਹੋਰ ਬੋਝ ਚੁੱਕਣਾ ਪਵੇਗਾ। ਕਿਆ ਬਾਤ ਹੈ ਜੀ, ਚੱਕ ਦਿਓ ਕਹਿੰਦੇ ਪੁਰਾਣੀਆਂ ਸਰਕਾਰਾਂ ਦਾ ਬੋਝ ਲਾ ਰਹੇ ਹਾਂ ਨਵਾਂ ਕਰਜ਼ਾ ਚੱਕ ਚੱਕ ਕੇ ਤੇ ਜਿਹੜਾ ਆਪਣਾ ਚੜਾਉਣਾ ਹੈ ਤੇ ਇਹਦੇ ਉੱਤੇ 1,200 ਕਰੋੜ ਦਾ ਸਾਲਾਨਾ ਵਿਆਜ ਪੈਣਾ ਹੈ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਪੰਜਾਬ ਦੇ ਵਿਚ ਐਡੇ ਵੱਡੇ ਮੁੱਦੇ ਉੱਠ ਰਹੇ ਨੇ। ਕੋਈ ਜਵਾਬ ਨਹੀਂ ਕੋਈ ਇਹਨਾਂ ਦੀ ਨੀਤੀ ਸਭ ਤੋਂ ਪਹਿਲਾਂ ਸ਼ੁਰੂ ਇਹੀ ਹੁੰਦੀ ਹੈ ਕਿ ਕੋਈ ਮੁੱਦਾ ਪੰਜਾਬ ਦੇ ਵਿੱਚ ਉੱਠਦਾ ਇਹਨਾਂ ਦੇ ਖਿਲਾਫ ਚੁੱਪ ਚਪੀਤੇ ਆਪਣਾ ਹੈਲੀਕਾਪਟਰ ਚੱਕਦੇ ਨੇ ਤੇ ਪਹੁੰਚ ਜਾਂਦੇ ਨੇ ਕਿਤੇ ਨਾ ਕਿਤੇ ਮਸਲਾ ਜਿੰਨਾ ਚਿਰ ਠੱਪ ਹੋ ਜਾਂਦਾ ਫਿਰ ਵਾਪਸੀ ਕਰਦੇ ਆ। ਕੇਜਰੀਵਾਲ ਤੇ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਦੇ ਉੱਤੇ ਨੇ ਤੇ ਜੇਲ੍ਹ ਦੇ ਵਿੱਚ ਚੈਂਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਅੱਜ ਗੁਜਰਾਤ ਦੀ ਵਡੋਦਰਾ ਸੈਂਟਰਲ ਜੇਲ੍ਹ ਦੇ ਵਿੱਚ ਆਦਿਵਾਸੀ ਆਗੂ ਅਤੇ ਪਾਰਟੀ ਵਿਧਾਇਕ ਚੈਂਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਕੇਜਰੀਵਾਲ ਤੇ ਮਾਨ ਦੁਪਹਿਰ ਵੇਲੇ ਵਸਾਵਾ ਨੂੰ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ ਤੇ ਉਨ੍ਹਾਂ ਨੇ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਆਗੂ ਸੋਮਵਾਰ ਨੂੰ ਵਡੋਦਰਾ ਜਿਹੜਾ ਪਹੁੰਚੇ ਸਨ, ਜਾਣੀ ਕਿ ਕੱਲ੍ਹ ਦੇ ਉੱਥੇ ਪਹੁੰਚੇ ਹੋਏ ਨੇ। ਨਰਮਦਾ ਜ਼ਿਲ੍ਹੇ ਦੇ ਡੀ ਡੀ ਅਪਾੜਾ ਜਾਣੀ ਕਿ ਐਸ ਟੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਵਸਾਵਾ ਨੂੰ ਰਾਜ ਪਿਪਲਾ ਦੀ ਇੱਕ ਜਿਹੜੀ ਸੈਸ਼ਨ ਕੋਰਟ ਨੇ 2023 ਦੇ ਵਿੱਚ ਜੰਗਲਾਤ ਅਧਿਕਾਰੀਆਂ ਉੱਤੇ ਹਮਲਾ ਕਰਨ ਤੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੇ ਵਿੱਚ ਜੂਨ ਦੇ ਵਿੱਚ 7 ਸਾਲ ਦੀ ਕੈਦ ਜਿਹੜੀ ਆ ਸੁਣਾਈ ਸੀ ਤੇ ਅਦਾਲਤ ਨੇ ਵਸਾਵਾ ਦੀ ਪਤਨੀ ਤੇ 7 ਹੋਰਾਂ ਨੂੰ ਵੀ ਦੋਸ਼ੀ ਜਿਹੜਾ ਠਹਿਰਾਇਆ ਹੋਇਆ ਸੀ ਇਸ ਦੇ ਵਿੱਚ ਤੇ ਉਹਦੇ ਨਾਲ ਭਾਈ ਮੁਲਾਕਾਤ ਕਰਨ ਗਏ ਨੇ ਦੋਵੇਂ ਭਰਾ। ਇੱਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ। ਪੇਪਰ ਲੀਕ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੇ ਉੱਤੇ ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ। ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਅੱਜ ਤੋਂ ਇੱਕ ਜਨਹਿਤ ਪਟੀਸ਼ਨ ਦੇ ਉੱਤੇ ਜਵਾਬ ਮੰਗਿਆ, ਜਿਸ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲਿਆਂ 'ਚ ਸ਼ਾਮਲ ਅਪਰਾਧੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚੱਲ ਅਚੱਲ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜਸਟਿਸ ਪੀ ਐਸ ਨਰਸਿੰਘਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਣਵਾਈ ਦੇ ਦੌਰਾਨ ਉਪਾਧਿਆ ਹੋਣਾਂ ਨੇ ਕਿਹਾ ਕਿ ਉਹ ਪ੍ਰਸ਼ਨ ਪੱਤਰ ਲੀਕ ਮਾਮਲਿਆਂ 'ਚ ਸਮਾਂ ਸੀਮਾ ਦੇ ਅੰਦਰ ਜਾਂਚ ਅਤੇ ਮੁਕੱਦਮਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਆਪਣੀ ਮੰਗ ਦੇ ਉੱਤੇ ਜ਼ੋਰ ਨਹੀਂ ਦੇ ਰਹੇ ਨੇ, ਕਿਉਂਕਿ ਸਰਵਜਨਿਕ ਪ੍ਰੀਖਿਆ ਜਿਹੜੀ ਹੈ ਜਾਣੀ ਕਿ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪਾਸ ਹੋ ਚੁੱਕਿਆ ਜੋ ਪੇਪਰ ਲੀਕ ਰੋਕਣ ਵਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਂਦਾ ਤੇ ਸਿਖਰ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 25 ਸਤੰਬਰ ਨਿਰਧਾਰਤ ਜਿਹੜੀ ਹੈ ਕਰਤੀ ਹੈ। ਵਕੀਲ ਅਸ਼ਵਨੀ ਕੁਮਾਰ ਦੁਬੇ ਰਾਹੀਂ ਦਾਇਰ ਇਸ ਪਟੀਸ਼ਨ ਦੇ ਵਿੱਚ ਇਹ ਵੀ ਜਿਹੜਾ ਬੇਨਤੀ ਕੀਤੀ ਗਈ ਕਿ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਇਦਾਦ ਦਾ ਮੁਲਾਂਕਣ ਕਰਨ ਦੇ ਲਈ ਕਦਮ ਚੁੱਕੇ ਜਾਣ ਤੇ ਉਸ ਨੂੰ ਅਨੁਸਾਰ ਭ੍ਰਿਸ਼ਟਾਚਾਰ ਰੋਕਥਾਮ ਐਕਟ, ਧਨ ਸੋਧ ਰੋਕਥਾਮ ਐਕਟ, ਬੇਨਾਮੀ ਜਾਇਦਾਦ ਐਕਟ ਅਤੇ ਕਾਲਾ ਧਨ ਐਕਟ ਦੇ ਉਚਿਤ ਜਿਹੜਾ ਪ੍ਰਾਵਧਾਨਾਂ ਜਿਹੜਾ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਿਰਦੇਸ਼ ਅਤੇ ਹੁਕਮ ਦਿੱਤਾ ਜਾਵੇ ਤੇ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਸਜ਼ਾ ਇਕੱਠੀ ਨਹੀਂ ਸਗੋਂ ਇੱਕ ਦੇ ਬਾਅਦ ਇੱਕ ਭੁਗਤੀ ਜਾਵੇ ਜਾਂ ਫਿਰ ਵਿਧੀ ਆਯੋਗ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅੰਤਰਰਾਸ਼ਟਰੀ ਤੌਰ ਤਰੀਕਿਆਂ ਦੀ ਪੜਤਾਲ ਕਰੇ ਤੇ 3 ਮਹੀਨੇ ਦੇ ਅੰਦਰ ਅੰਦਰ ਪੇਪਰ ਲੀਕ ਦੇ ਉੱਤੇ ਇੱਕ ਰਿਪੋਰਟ ਤਿਆਰ ਕਰੇ। ਇੱਕ ਜਿਹੜੀ ਹੈ ਇੰਡੀਆ ਦੇ ਵਿੱਚ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹਦੇ ਵਿੱਚ ਚੇਂਜ ਕੀਤੀ ਹੈ ਤੇ ਇੰਡੀਆ ਦੇ ਵਿੱਚ ਜਿਹੜਾ ਇਹਨੂੰ ਚੇਂਜ ਕਰਨ ਦੀ ਗੱਲਬਾਤ ਹੋ ਰਹੀ ਹੈ ਤੇ ਫਾਂਸੀ ਦੀ ਸਜ਼ਾ ਬਦਲਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇ ਉੱਤੇ ਲਟਕਾਉਣ ਦੀ ਮੌਜੂਦਾ ਵਿਵਸਥਾ ਨੂੰ ਖਤਮ ਕਰਕੇ ਉਸਦੀ ਥਾਂ ਘੱਟ ਜਿਹੜਾ ਦਰਦਨਾਕ ਤਰੀਕੇ ਜਿਵੇਂ ਕਿ ਜ਼ਹਿਰੀਲਾ ਟੀਕਾ ਲਗਾਉਣਾ, ਗੋਲੀ ਮਾਰਨਾ, ਇਲੈਕਟ੍ਰੋ ਜਿਹੜਾ ਕਿਊਸ਼ਨ ਜਾਂ ਗੈਸ ਚੈਂਬਰ ਅਪਣਾਉਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਜਿਹੜਾ ਪੀ ਆਈ ਐਲ ਨੂੰ ਮੰਗਲਵਾਰ ਨੂੰ ਅੱਜ ਖਾਰਜ ਕਰਤਾ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਅਜਿਹਾ ਕੋਈ ਠੋਸ ਆਧਾਰ ਨਹੀਂ ਮਿਲਿਆ ਜਿਸ ਦੇ ਨਾਲ ਸੀ ਆਰ ਪੀ ਸੀ ਦੀ ਧਾਰਾ 354(5) ਜਾਂ ਬੀ ਐਨ ਐਸ ਐਸ ਦੀ ਧਾਰਾ 393(5) ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਤੇ ਪੁਨਰ ਵਿਚਾਰ ਦੇ ਲਈ ਮਾਮਲਾ ਵੱਡੇ ਬੈਂਚ ਦੇ ਕੋਲ ਜਿਹੜਾ ਭੇਜਿਆ ਜਾਵੇ। ਵਰਕਰ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਵੱਲੋਂ 2017 ਦੇ ਵਿੱਚ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਚ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਮੌਜੂਦਾ ਤਰੀਕੇ ਦੀ ਬਿਆਨਬਾਜ਼ੀ ਜਾਂ ਸਮੀਖਿਆ ਕਰਨ ਦੇ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਆਖਰ ਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਅੰਤਮ ਨਹੀਂ ਹੈ, ਜੇਕਰ ਭਵਿੱਖ ਦੇ ਵਿੱਚ ਕੋਈ ਠੋਸ ਵਿਗਿਆਨਕ ਤੱਤ ਸਾਹਮਣੇ ਆਉਂਦੇ ਨੇ ਤਾਂ ਮੁੱਦੇ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੇ ਤਾਂ ਕਾਨੂੰਨ ਫੋਰੈਂਸਿਕ ਮੈਡੀਸਿਨ ਨਿਊਰੋ ਸਾਇੰਸ ਅਤੇ ਅਪਰਾਧ ਵਿਗਿਆਨੀਆਂ ਦੇ ਮਾਹਰਾਂ ਦੀ ਕਮੇਟੀ ਬਣਾ ਕੇ ਮੌਜੂਦਾ ਵਿਵਸਥਾ ਦੀ ਸਮੀਖਿਆ ਕਰ ਸਕਦੀ ਹੈ ਜੋ ਕੈਦੀਆਂ ਦੀ ਗਰਿਮਾ ਨੂੰ ਜਿਹੜਾ ਕਾਇਮ ਰੱਖਦੇ ਹੋਏ ਬਿਨਾਂ ਵਜ੍ਹਾ ਦਰਦ ਨੂੰ ਘੱਟ ਕੀਤਾ ਜਾ ਸਕੇ। ਪਟੀਸ਼ਨ ਨੇ ਜਿਹੜਾ ਲਾਅ ਕਮਿਸ਼ਨ ਦੀ 187ਵੀਂ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ 50 ਦੇ ਵਿੱਚੋਂ 49 ਸੂਬਿਆਂ ਦੇ ਵਿੱਚ ਜ਼ਹਿਰੀਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਾਂਸੀ ਦੇ ਵਿੱਚ ਲੰਮੇ ਸਮੇਂ ਤੱਕ ਦਰਦ ਹੁੰਦਾ ਹੈ। ਇਸ ਦੇ ਲਈ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਨਮਾਨਜਨਕ ਮੌਤਾਂ ਦਾ ਅਧਿਕਾਰ ਦਿੱਤਾ ਜਾਵੇ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਦੇ ਵਿੱਚ ਫਾਂਸੀ ਦੀ ਪ੍ਰਕਿਰਿਆ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਹੈ ਅਤੇ ਕੇਂਦਰ ਨੇ ਦਲੀਲ ਦਿੱਤੀ ਹੈ ਕਿ ਟੀਕਾ ਲਗਾਉਣ ਜਾਂ ਗੋਲੀ ਮਾਰਨ ਦੇ ਤਰੀਕਿਆਂ ਦੇ ਵਿੱਚ ਗੜਬੜ ਹੋਣ ਦੇ ਉਹ ਜ਼ਿਆਦਾ ਕਰੂਰ ਅਤੇ ਅਣ ਮਨੁੱਖੀ ਸਾਬਤ ਜਿਹੜੇ ਨੇ ਹੋ ਸਕਦੇ ਨੇ। ਭਾਈ ਕਿੰਨਾ ਚਿਰ ਜਿਹੜਾ ਫਾਂਸੀ ਦੇ ਉੱਤੇ ਬੰਦਾ ਲਟਕਿਆ ਰਹਿੰਦਾ ਹੈ, ਵੈਸੇ ਹੋਣਾ ਚਾਹੀਦਾ ਕੁਝ ਨਾ ਕੁਝ ਇਹਦੇ ਬਾਰੇ। ਤੋ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਵਿਦੇਸ਼ੀ ਖਬਰਾਂ ਤੇ ਪੰਜਾਬ ਦੀਆਂ ਖਬਰਾਂ, ਤੇ ਅੱਗੇ ਗੱਲਾਂ ਬਾਤਾਂ ਕਰਨ ਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਨਾਲ ਜੁੜੇ ਹੋਏ ਨੇ ਆਪਣੇ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਸਾਡਾ ਡੋਗੀ ਰੋਲਾ ਪਾ ਰਿਹਾ ਵਿੱਚ ਵਿੱਚ ਤੇ ਉਮੀਦ ਕਰਦੇ ਹਾਂ ਤੁਹਾਨੂੰ ਡਿਸਟਰਬ ਕਰਦਾ ਹੋਏਗਾ, ਉਹਦੇ ਲਈ ਮਾਫੀ ਹੈ। ਤੇ ਲੋ ਦੋਸਤੋ, ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ, ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਉਹਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ। ਤੁਹਾਨੂੰ ਡੌਗੀ ਤੰਗ ਕਰਦਾ ਤੇ ਮੈਨੂੰ ਨਾ ਜੀ, ਮੈਂ ਖਿੜਕੀ ਦੇ ਵਿੱਚ ਆ ਗਿਆ ਸੀ ਤੇ ਮੇਰੀ ਖਿੜਕੀ ਦੇ ਵਿੱਚ ਬਿੱਲੀ ਆ ਕੇ ਤੇ ਪੰਜੇ ਮਾਰਦੀ ਪਈ ਸੀ ਵੀ ਮੈਂ ਭੁੱਖੀ ਆ ਜੀ।
0: ਕਿਆ ਬਾਤ ਹੈ ਜੀ।
1: ਹਾਂਜੀ, ਤੇ ਮੈਂ ਨਾ ਖਬਰਾਂ ਸੁਣਦਾ ਸੁਣਦਾ ਹੁਣ ਬਿੱਲੀ ਨੂੰ ਜਿਹੜਾ ਆ ਮੈਂ ਕਿਹਾ ਰੋਟੀ ਰੂਟੀ ਪਾ ਦਿਆ, ਇਹ ਕਿਤੇ ਲੇਟ ਆਈ ਆ ਜੀ ਕਿਤੋਂ
0: ਜੀ,
1: ਤੇ ਉਹ ਨਾਲ ਇੱਕ ਬਲੂੰਗੜਾ ਵੀ ਲੈ ਕੇ ਆਈ ਸੀ। ਮੈਂ ਕਿਹਾ ਚਲੋ ਦੋਨੇ ਰੱਜ ਜਾਣਗੇ
0: ਜੀ, ਸ਼ਿਕਾਰ ਤੋਂ ਆਈ ਹੋਣੀ ਆ ਜੀ, ਬਿਜ਼ੀ ਹੋ ਕੇ।
1: ਨਹੀਂ ਸਰ, ਬਾਰਿਸ਼ ਹੋ ਰਹੀ ਹੈਗੀ ਨਾ, ਸ਼ਿਕਾਰ ਦਾ ਉੱਥੇ ਫਿਰ ਲੱਭਿਆ ਨੀ ਹੋਣਾ ਤਾਂ ਕਰਕੇ ਆ ਗਏ।
0: ਓਕੇ ਓਕੇ,
1: ਨਹੀਂ ਤਾਂ ਫਿਰ ਆਪਣਾ ਪ੍ਰਬੰਧ ਆਪ ਕਰ ਲੈਂਦੇ, ਨਾਨ ਵੈਜ ਦੇ ਸ਼ੌਕੀਨ ਆ ਤੇ ਫਿਰ
0: ਜੀ
1: ਇਹ ਤਾਂ ਫਿਰ ਪ੍ਰਬੰਧ ਇਹਨਾਂ ਨੂੰ ਆਪ ਹੀ ਕਰਨਾ ਪੈਣਾ ਜੀ।
0: ਜੀ
1: ਮੈਂ ਤਾਂ ਸਾਦਾ ਫੁਲਕਾ ਹੀ ਦੇ ਸਕਦਾ ਸੀ। ਹਾਂਜੀ
0: ਬਿਲਕੁਲ ਹੈ ਜੀ।
1: ਹਾਂਜੀ
0: ਸੈਣੀ ਸਾਹਿਬ, ਪੰਜਾਬ ਦੇ ਹਾਲਾਤ ਨੇ ਏਡੇ ਵੱਡੇ ਮੁੱਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਏਡੀ ਵੱਡੀ ਗੱਲਬਾਤ ਚੱਲ ਰਹੀ ਹੈ ਪੂਰੇ ਮੀਡੀਆ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਪਰ ਆਪਣੇ ਕੇਜਰੀਵਾਲ ਸਾਹਿਬ ਦੇ ਨਾਲ ਫਿਰ ਗੁਜਰਾਤ ਪਹੁੰਚੇ ਹੋਏ ਨੇ ਕੱਲ ਸ਼ਾਮ ਦੇ ਜੀ।
1: ਪਰ ਇਹ ਸਰਕਾਰ ਜੇ ਜਦੋਂ ਜਾਏਗੀ ਨਾ ਜੀ,
0: ਜੀ
1: ਉਹ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਇਹ ਬਹੁਤ ਕੁਛ ਨਿਕਲੇਗਾ
0: ਜੀ।
1: ਉਹਦਾ ਕਾਰਨ ਆ ਕਿ ਅਸੀਂ ਬਹੁਤੇ ਮੁੱਦਿਆਂ ਤੇ ਆਪਾਂ ਦੇਖਦੇ ਰਹੇ ਹੈਗੇ ਆ ਕਿ ਸਰਕਾਰ ਮਿਸਿੰਗ ਇਨ ਐਕਸ਼ਨ ਦੇਖੀ ਗਈ ਜੀ।
0: ਜੀ
1: ਐਕਚੁਅਲੀ ਮਿਸਿੰਗ ਇਨ ਐਕਸ਼ਨ ਨਹੀਂ ਸੀਗੀ ਜੀ, ਇਹ ਇਹਨਾਂ ਦੇ ਜਿਹੜਾ ਹੈਗਾ ਆਲੇ ਦੁਆਲੇ, ਕਿਉਂਕਿ ਜਿੰਨੀ ਤਵੱਜੋ ਜਿਸ ਮੁੱਖ ਮੰਤਰੀ ਦੀ ਜਿਹੜੀ ਹੈਗੀ ਨਾ ਜੀ ਕੁਰਸੀ, ਇਹਦੇ ਵਾਸਤੇ ਬਹੁਤ ਜ਼ਿਆਦਾ ਮਤਲਬ ਮਿਹਨਤੀ ਬੰਦਾ ਚਾਹੀਦਾ ਹੈਗਾ ਜੀ। ਉਹਦੀਆਂ ਅੱਖਾਂ ਖੁੱਲੀਆਂ, ਕੰਨ ਖੁੱਲੇ, ਉਹਨੂੰ ਆਪਣਾ ਆਲਾ ਦੁਆਲਾ, ਆਪਣਾ ਘਰ, ਇਹ ਸਾਰਾ ਕੁਛ ਚੈੱਕ ਰੱਖਣਾ ਪੈਂਦਾ ਜੀ।
0: ਜੀ
1: ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਇਹਨਾਂ ਟਾਈਮ ਡਿਵੋਟ ਜੀ, ਇਹਨਾਂ ਦਾ ਤਾਂ ਇਹ ਸੀਗਾ ਕਿ ਬਸ ਸ਼ੋ ਬਿਜ਼ਨਸ ਜਿੱਦਾਂ ਹੁੰਦਾ ਨਾ ਜੀ, ਇਵੈਂਟ ਮੈਨੇਜਮੈਂਟ ਦੇ ਉੱਤੇ ਲੱਗੇ ਰਹਿਣਾ ਜੀ।
0: ਜੀ
1: ਹੁਣ ਕੱਲ ਪਰਸੋਂ ਦਾ ਦੇਖੋ ਨਾ ਤੁਸੀਂ ਲੱਗੇ ਵੀ ਏਦਾਂ ਵੀ 15 ਅਗਸਤ ਦੇ ਵਿੱਚ ਜਿਹੜੇ ਆ ਬੁੱਢੇ ਨਚਾਤੇ
0: ਜੀ,
1: ਬੁੱਢੇ ਇਹ ਕਹਿ ਕੇ ਨਚਾਤੇ ਵੀ ਹਾਂ ਜੀ ਸਾਡੀ ਜਿਹੜੀ ਸਿਹਤ ਕ੍ਰਾਂਤੀ
0: ਜੀ
1: ਅਨਾਉਂਸ ਸਟੇਜ ਤੋਂ ਕਰ ਦਿੱਤਾ ਵੀ ਇਹਨਾਂ ਦੇ ਗੋਡੇ ਬਦਲੇ ਆ
0: ਜੀ, ਅਗਲੇ ਕਹਿੰਦੇ ਸਾਡੇ ਆਪਣੇ ਗੋਡੇ ਨੇ ਭਾਈ ਜੀ। ਅਜੇ ਨੈੱਟ ਦੀ ਪ੍ਰੋਬਲਮ ਲੱਗਦੀ ਹੈ ਸੈਣੀ ਸਾਹਿਬ ਦੇ ਵੱਲੋਂ, ਤੇ ਗੋਡਿਆਂ ਦੀ ਗੱਲ ਚੱਲ ਰਹੀ, ਚਲੋ ਦੁਬਾਰਾ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ, ਕਿਉਂਕਿ ਮੀਂਹ ਪੈ ਰਿਹਾ ਦੱਸ ਰਹੇ ਨੇ, ਤੇ ਸ਼ੁਰੂਆਤ ਸਾਡੇ ਵੀ ਤਕਰੀਬਨ ਸ਼ਾਮ ਤੱਕ ਹੋ ਗਈ। ਹਾਂਜੀ ਸੈਣੀ ਸਾਹਿਬ, ਫਿਰ ਤੋਂ ਜੀ ਗੋਡੇ ਬਦਲ ਰਹੇ ਜੀ।
1: ਹਾਂਜੀ
0: ਜੀ,
1: ਉਹ ਗੋਡਿਆਂ ਦਾ ਸਰ ਜਿਹੜਾ ਹੈਗਾ ਆ, ਇਹਨਾਂ ਨੇ ਸ਼ੋਅ ਇਹ ਕੀਤਾ ਵੀ ਗੋਡੇ ਜਿਹੜੇ ਆ ਵੀ ਬੰਦਿਆਂ ਦੇ ਬਦਲੇ ਆ ਤੇ ਉਹ ਬੰਦੇ ਭੰਗੜਾ ਪਾ ਰਹੇ ਆ ਬਾਬੇ।
0: ਹਾਂਜੀ
1: ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਬੰਦੇ ਤਾਂ ਰਿਟਾਇਰ ਹੀ ਸੀਗੇ ਜੀ, ਤੇ ਉਹ ਬੜੇ ਠੀਕ ਠਾਕ ਸੀਗੇ ਤੇ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਆਪਰੇਸ਼ਨ ਕਰਾਇਆ ਨਹੀਂ ਸੀ ਜੀ।
0: ਜੀ
1: ਕਹਿਣ ਦਾ ਮਤਲਬ ਇੱਕ ਇਵੈਂਟ ਮੈਨੇਜਮੈਂਟ ਕੀਤੀ ਤੇ ਇਵੈਂਟ ਜਿਹੜਾ ਹੈਗਾ ਆ ਉਹ ਲੋਕਾਂ ਦੇ ਅੱਗੇ ਪੇਸ਼ ਕਰ ਦਿੱਤਾ
0: ਜੀ,
1: ਹੁਣ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਹੈ ਜੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਏਦਾਂ ਕਰਦੇ ਹੈਗੇ ਆ, ਅੱਗੇ ਵਾਲਾ ਕੰਮ ਤਾਂ ਹੈ ਨੀ ਹੈ ਜੀ। ਇੱਕ ਹੀ ਚੈਨਲ ਹੁੰਦਾ ਸੀਗਾ ਤੇ ਉਹਦੇ ਤੇ ਜਿਹੜਾ ਆ ਜੋ ਕਹਿਤਾ ਉਹੀ ਸੱਚ ਆ
0: ਜੀ।
1: ਹੁਣ ਸਾਰੀ ਸਚਾਈ ਜਿਹੜੀ ਹੈਗੀ ਆ ਦੂਜੇ ਦਿਨ ਹੀ ਸਾਹਮਣੇ ਆ ਜਾਂਦੀ ਹੈਗੀ ਆ।
0: ਬਿਲਕੁਲ
1: ਇੰਨੀ ਵੱਡੀ ਨਮੋਸ਼ੀ ਆ। ਵੈਸੇ ਜਿਹੜਾ ਆ ਸਰ, ਤੁਸੀਂ ਕੋਈ ਵੀ ਗਲਤ ਖਬਰ ਦਿਖਾਓ
0: ਜੀ
1: ਜਾਂ ਕਿਸੇ ਨੂੰ ਗਲਤ ਤਰੀਕੇ ਨਾਲ ਪ੍ਰਵੋਕ ਕਰੋ, ਉਹਦੇ ਵਾਸਤੇ IT ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਉਹ ਇੰਪਲੀਮੈਂਟ ਹੁੰਦੀਆਂ ਆ ਤੇ ਪਰਚਾ ਦਰਜ ਹੁੰਦਾ ਜੀ।
0: ਬਿਲਕੁਲ
1: ਵੀ ਕਿਸੇ ਨੂੰ ਗੁਮਰਾਹ ਜਾਣਕਾਰੀ ਦੇਣਾ
0: ਦਿੱਤੀ ਆ। ਬਿਲਕੁਲ ਹੈ ਜੀ।
1: ਹਾਂਜੀ, ਇਹਨਾਂ ਨੇ ਹੁਣ ਗੁਮਰਾਹ ਕੌਣ ਜਾਣਕਾਰੀ ਹੈਗੀ ਆ, ਉਹ ਜਿਹੜੇ ਬੰਦੇ ਭੰਗੜਾ ਪਾਉਂਦੇ ਪਏ ਸੀ ਉਹਨਾਂ ਵੱਲ ਦੇਖ ਕੇ ਤਾਂ ਬਹੁਤੇ ਲੋਕੀ ਸੋਚਦੇ ਹੋਣੇ ਵੀ ਆਪਾਂ ਵੀ ਗੋਡੇ ਬਦਲਾ ਹੀ ਲਈਏ ਜੇ ਮਾੜੀ ਮੋਟੀ ਦਰਦ ਹੁੰਦੀ ਹੈ, ਜੇ ਤਾਂ ਭੰਗੜੇ ਪੈ ਜਾਂਦੇ ਬਜ਼ੁਰਗ ਤਾਂ ਇਹੀ ਸੋਚਦੇ ਹੋਣਗੇ।
0: ਪਰ ਸਹੀ ਸਾਹਿਬ, ਏਦਾਂ ਦੀ ਕੋਈ ਐਡ ਵਗੈਰਾ ਦਿੱਤੀ ਤਾਂ ਨਹੀਂ ਸੀ ਕਿਤੇ? ਗੋਡੇ ਬਦਲੀ ਤਾਂ ਨੀ ਗਏ ਕਾਗਜ਼ਾਂ ਦੇ ਵਿੱਚ? ਕਿਤੇ ਕਿੰਨੇ ਕਦੇ ਬਦਲ ਦਿੱਤੇ ਗੋਡੇ?
1: ਦੇਖੋ ਜੀ, ਇਸ ਚੀਜ਼ ਦੀ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈਗੀ ਆ ਵੀ ਗੋਡੇ ਤਾਂ ਕਿਸੇ ਦੇ ਬਦਲੇ ਸੁਣੇ ਨੀ, ਪਰ ਇਹ ਨਾ ਹੋਵੇ ਵੀ ਬਿੱਲ ਪਏ ਹੋਣ ਜੀ।
0: ਜੀ,
1: ਸੋ ਇਸ ਕਰਕੇ। ਬਟ ਉਹ ਬੰਦੇ ਤਾਂ ਇੰਟਰਵਿਊਆਂ ਤੇ ਗਏ ਵੀ ਅਸੀਂ ਨਹੀਂ ਜੀ, ਅਸੀਂ ਤਾਂ ਰਿਟਾਇਰ ਹੀ ਹੈਗੇ ਆ, ਸਾਨੂੰ MLA ਨੇ ਕਿਹਾ ਸੀ ਏਦਾਂ ਕਰਕੇ ਭਗੜਾ ਪਾਉਣਾ, ਅਸੀਂ ਕਿਆ ਪਾ ਦਿੰਦੇ ਆ ਜੀ।
0: ਜੀ,
1: ਉਹ ਮੁੜ ਕੇ ਸਟੇਜ ਤੋਂ ਅਨਾਉਂਸ ਇਸ ਤਰੀਕੇ ਨਾਲ ਕਰ ਦਿੱਤਾ ਜੀ।
0: ਜੀ,
1: ਖਾਸ ਕਰਕੇ ਜਿਹਨੇ ਅਨਾਉਂਸ ਕੀਤਾ ਹੈਗਾ ਹੈ ਉਹਤੇ ਤਾਂ ਪਰਚਾ ਬਣਦਾ ਹੀ ਆ, ਉਹਨੇ ਗੁਮਰਾਹ ਕੌਣ ਜਾਣਕਾਰੀ ਦਿੱਤੀ ਹੈ ਜੀ।
0: ਜੀ,
1: ਤੋ ਇਸ ਕਰਕੇ ਇਹ ਇੱਕ ਨਾ ਰਿਸਪੋਂਸੀਬਿਲਟੀ ਓਨ ਕਰਨੀ ਹੁੰਦੀ, ਜਿੱਥੇ ਇਹ ਰਿਸਪੋਂਸੀਬਿਲਟੀ ਓਨ ਕਰਨੀ ਚਾਹੀਦੀ ਆ ਨਾ ਜੀ, ਉੱਥੋਂ ਇਹ ਜਿਹੜੇ ਆ ਪੱਲਾ ਛੜਾ ਕੇ ਭੱਜ ਜਾਂਦੇ ਹੈਗੇ, ਉੱਥੇ ਬੋਲਦੇ ਹੀ ਨੀ ਜੀ।
0: ਬਿਲਕੁਲ ਹੈ ਜੀ।
1: ਹੁਣ ਜਿੱਥੇ ਤੱਕ ਜਿਹੜਾ ਹੈਗਾ ਗੁਜਰਾਤ ਦਾ ਸਰ, ਜਦੋਂ ਗੁਜਰਾਤ ਸਾਡੇ ਮੁੱਖ ਮੰਤਰੀ ਸਾਹਿਬ ਜਾਣਗੇ
0: ਜੀ,
1: ਤੇ ਨਾਲ ਫਿਰ ਪਿੱਲਰ ਰਾਈਡਰ ਜਿਹੜਾ ਹੁੰਦਾ ਆ ਪਿੱਛੇ ਬਹਿ ਕੇ ਜਿਹੜਾ ਜਾਣ ਵਾਲਾ ਉਹਨੂੰ ਪਿੱਲਰ ਰਾਈਡਰ ਕਹਿੰਦੇ ਆ ਜੀ।
0: ਜੀ,
1: ਇਹ ਮੋਟਰਸਾਈਕਲ ਦੇ ਜਾਂ ਸਕੂਟਰ ਦੇ ਜਿਹੜਾ ਪਿੱਛੇ ਬੈਠਾ ਆ ਹੁੰਦਾ ਨਾ ਜੀ, ਡਰਾਈਵਿੰਗ ਸੀਟ ਤੇ ਤਾਂ ਹੋਰ ਹੁੰਦਾ ਆ ਜੀ।
0: ਜੀ,
1: ਤੇ ਉਹ ਪਿੱਲਰ ਰਾਈਡਰ ਜਿਹੜਾ ਹੈਗਾ ਆ ਕੇਜਰੀਵਾਲ, ਉਹ ਜਹਾਜ਼ ਦੇ ਵਿੱਚ ਨਾਲ ਉਹਦਾ ਜਾਣਾ ਆਉਣਾ ਸੌਖਾ ਹੋ ਜਾਂਦਾ ਜੀ।
0: ਪਰ ਇੱਕ ਗੱਲ ਸੈਨਿਸ ਦਾ ਸੋਚਦਾ ਸੀਗਾ, ਜਿੱਦਾਂ ਬੰਦੀ ਸਿੰਘਾਂ ਦੀ ਵੀ ਗੱਲ ਹੁੰਦੀ ਆ, ਠੀਕ ਆ ਜੀ, ਕਦੇ ਆਪਾਂ ਦੇਖਿਆ ਜਾਂ ਕੋਈ? ਵੈਸੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਦੇਖੋ ਜੋ ਪੰਜਾਬ ਦੇ ਵਿੱਚ ਹੋ ਰਿਹਾ, ਚਾਹੇ ਇਹਨਾਂ ਦੀ ਨੱਕ ਥੱਲੇ ਹੋ ਰਿਹਾ, ਚਾਹੇ ਇਹਨਾਂ ਦੇ ਵਿਹੜੇ ਦੇ ਵਿੱਚ ਹੋ ਰਿਹਾ, ਚੀਫ਼ ਮਿਨਿਸਟਰ ਵੀ ਨੇ ਤੇ ਨਾਲ ਦੀ ਨਾਲ ਦੂਸਰੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਇਹਨਾਂ ਦੇ, ਸਾਰਾ ਕੁਝ ਕੰਟਰੋਲ ਇਹਨਾਂ ਦੇ ਅੰਡਰ ਹੈ, ਤੇ ਕਿਵੇਂ ਦੇਖਦੇ ਹੋ ਕਿ ਕਦੇ ਪੰਜਾਬ ਦੇ ਵਿੱਚ ਜਾਂ ਬੰਦੀ ਸਿੰਘਾਂ ਦੇ ਕਦੇ ਜੇਲ੍ਹਾਂ ਦੇ ਵਿੱਚ ਜਿਹੜੇ 30-35 ਸਾਲ ਤੋਂ ਜੇਲ੍ਹ ਦੇ ਵਿੱਚ, ਚਲੋ ਉਹ ਇੱਕ ਵੱਖਰਾ ਮੁੱਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਉਹਨਾਂ ਨੂੰ ਪੈਰੋਲ ਚਲੋ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਵਿੱਚ ਦੋ ਚਿੱਤੀ ਨਹੀਂ ਹੈ, ਪਰ ਛੱਡ ਦੇਣਾ ਚਾਹੀਦਾ ਜਾਂ ਉਹ ਚੀਜ਼ਾਂ ਉਹਦੇ ਵਿੱਚ ਕੋਰਟ ਦੇ ਫੈਸਲੇ ਜੋ ਉਹਨਾਂ ਦੇ ਉਲਟ ਵੀ ਨਹੀਂ ਜਾਇਆ ਜਾ ਸਕਦਾ, ਪਰ ਕਦੇ ਇਹਨਾਂ ਨੇ ਕੇਜਰੀਵਾਲ ਜਾਂ ਪੰਜਾਬ ਦੇ ਕੋਈ ਹੋਰ ਮੁੱਖ ਮੰਤਰੀ ਨੇ ਜਾਂ ਸਮੇਂ ਦੇ ਵਿੱਚ ਰਹਿੰਦੇ, ਚਾਹੇ ਉਹ ਕੈਪਟਨ ਸਾਹਿਬ ਸੀਗੇ ਜਾਂ ਬਾਦਲ ਸਾਹਿਬ ਸੀਗੇ ਜਾਂ ਕਿਸੇ ਵੀ ਹੋਰ ਸਰਕਾਰਾਂ ਨੇ, ਕਦੇ ਮੁਲਾਕਾਤਾਂ ਕੀਤੀਆਂ ਨੇ ਜਾ ਕੇ ਜੀ?
1: ਨਹੀਂ ਸਰ
0: ਜੀ, ਕਦੇ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਕੀਤੀ ਹੈ?
1: ਕਦੀ ਵੀ ਨਹੀਂ ਜੀ, ਕਦੀ ਵੀ ਨਹੀਂ ਸਰ। ਮੈਂ ਤਾਂ ਪਹਿਲਾਂ ਵੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਜਸਟਿਸ ਰਣਜੀਤ ਸਿੰਘ ਵਾਲੀ ਗੱਲ ਕੀਤੀ ਸੀ, ਤੇ ਮੈਂ ਉਸੇ ਕਰਕੇ ਖੁੰਦਕ ਚ ਆਇਆ ਸੀਗਾ ਕਿ ਮੈਨੂੰ ਗੁੱਸਾ ਲੱਗਾ ਸੀ ਉਸ ਚੀਜ਼ ਦਾ ਵੀ ਦੇਖੋ ਇਹ ਲੋਕ ਜਦੋਂ ਕੁਰਸੀਆਂ ਤੇ ਬੈਠੇ ਹੁੰਦੇ ਆ ਉਦੋਂ ਇਹਨਾਂ ਦੇ ਕੋਲੋਂ ਨਹੀਂ ਸਰਦਾ, ਜਦੋਂ ਇਹ ਕੁਰਸੀਆਂ ਤੋਂ ਲੱਥ ਜਾਂਦੇ ਹੈਗੇ ਉਦੋਂ ਇਹਨਾਂ ਚ ਇਨਸਾਨੀਅਤ ਵੀ ਬੜੀ ਜਾਗ ਜਾਂਦੀ ਆ, ਧਾਰਮਿਕਤਾ ਵੀ ਬੜੀ ਜਾਗ ਜਾਂਦੀ ਆ। ਹਾਂਜੀ, ਇੱਥੇ ਇਸੇ ਤਰੀਕੇ ਨਾਲ ਸਿਆਸਤਦਾਨ ਹੈਗੇ ਜੀ, ਜਿਹੜਾ ਮੁੱਖ ਮੰਤਰੀ ਆਪਣੇ ਟਾਈਮ ਦੇ ਉੱਤੇ ਹੁੰਦਾ ਆ ਜੀ, ਉਸ ਵੇਲੇ ਤਾਂ ਉਹ ਕੋਈ ਐਫਰਟ ਨਹੀਂ ਕਰਦਾ, ਉਦੋਂ ਤਾਂ ਜਿਹੜਾ ਹੈਗਾ ਸਰ, ਗੱਲ ਤਾਂ ਇਹ ਹੈਗੀ ਜੀ ਸਰਕਾਰ ਨੂੰ ਚਲਾਉਂਦੀ ਅਫਸਰਸ਼ਾਹੀ।
0: ਬਿਲਕੁਲ,
1: ਅਫਸਰਸ਼ਾਹੀ ਪੰਜਾਬ ਦੀ ਜਿਹੜੀ ਹੈਗੀ ਆ, ਮੈਂ ਸੋਰੀ ਟੂ ਸੇ, ਇਹ ਬੰਦੇ ਜਿਹੜੇ ਹੈਗੇ ਆ ਇੰਨੇ ਕੁ ਨਿਕੰਮੇ ਆ ਨਾ ਜੀ, ਇਹ ਅੱਜ ਤੱਕ ਸਾਡੇ ਜਿਹੜੇ ਹੈਗੇ ਆ ਸਿਆਸਤਦਾਨ ਇਹਨਾਂ ਨੂੰ ਗੁਮਰਾਹ ਹੀ ਕਰਦੇ ਆਏ ਆ।
0: ਜਾਂ ਸੈਣੀ ਸਾਹਿਬ, ਲੱਗਦਾ ਕਿ ਉਹ ਉਹਨਾਂ ਚਿਰ ਅੱਖਾਂ ਮੀਟ ਕੇ ਜਿੱਦਾਂ ਕਬੂਤਰ ਵਾਂਗੂ ਬੈਠੇ ਰਹਿੰਦੇ, ਜਦੋਂ ਆਖਰੀ ਕੁ ਸਮਾਂ ਆ ਜਾਂਦਾ ਉਦੋਂ ਅੱਖਾਂ ਖੋਲ ਲੈਂਦੇ ਆ।
1: ਪਰ ਇਹ ਸਭ ਵਿਲਾਸਤਾ ਇੱਕ ਏਦਾਂ ਦੀ ਚੀਜ਼ ਹੁੰਦੀ ਆ
0: ਜੀ,
1: ਜਦੋਂ ਤੁਸੀਂ ਕਿਸੇ ਨੂੰ ਵਿਲਾਸਤਾ ਦੀ ਜ਼ਿੰਦਗੀ ਦੇ ਦਿੰਦੇ ਆ ਨਾ ਜੀ, ਤੇ ਨਾਲ ਉਹਨੂੰ ਕਹਿ ਦਿੰਦੇ ਤੂੰ ਫਿਕਰ ਨਹੀਂ ਕਰਨਾ, ਅਸੀਂ ਆਪੇ ਕਰ ਲੈਣਾ, ਤੂੰ ਆਪਣੇ ਨਜ਼ਾਰੇ ਲੈ।
0: ਬਿਲਕੁਲ ਹੈ ਜੀ।
1: ਸਗੋਂ ਸਰ ਉਹ ਅਗਲਾ ਫਿਰ ਨਜ਼ਾਰੇ ਲੈਂਦਾ ਰਹਿੰਦਾ, ਸਮੇਂ ਦਾ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ 5 ਸਾਲ ਬੀਤ ਗਏ, ਉਹ ਤਾਂ ਫਿਰ ਨੇੜੇ ਜੇ ਜਾ ਕੇ ਹੁੰਦਾ ਵੀ ਵੋਟਾਂ ਲੈਣੀਆਂ, ਮੁੜ ਕੇ ਫਿਰ ਜਿਹੜਾ ਹੈਗਾ ਵਿਉਂਤਬੰਦੀ ਕਰਨੀ ਪੈਂਦੀ ਹੈ ਜੀ।
0: ਜੀ,
1: ਹੁਣ ਦੇਖੋ ਨਾ ਇਸ ਸਰਕਾਰ ਨੇ ਤਾਂ 4.5 ਸਾਲ ਅਸੀਂ ਇੱਕੋ ਹੀ ਚੀਜ਼ ਦੇਖੀ ਆ, ਇਹਨਾਂ ਦੀ ਇੱਕੋ ਹੀ ਉਪਲਬਧੀ ਰਹੀ ਆ ਕੰਟੀਨਿਊਸਲੀ ਇਹਨਾਂ ਨੇ ਬਿਲਕੁਲ ਕੰਸਨਟ੍ਰੇਟ ਹੋ ਕੇ ਜੇ ਕਿਸੇ ਵਿਸ਼ੇ ਤੇ ਕੰਮ ਕੀਤਾ ਉਹ ਇਸ ਚੀਜ਼ ਤੇ ਕਿ ਆਪਣੇ ਵਿਰੋਧੀਆਂ ਨੂੰ ਕ੍ਰਿਟੀਸਾਈਜ਼ ਕਰਨ ਤੇ
0: ਜੀ।
1: ਸਾਢੇ ਚਾਰ ਸਾਲ ਇਹ ਜੀ ਫਲਾਣ ਪੁਰਾਣੇ ਆਹ ਕਰ ਗਏ ਜੀ, ਪੁਰਾਣੇ ਆਹ ਕਰ ਗਏ
0: ਜੀ।
1: ਮਹਾਰਾਜ ਸਾਹਿਬ 4.5 ਲੱਖ ਕਰੋੜ ਦਾ ਕਰਜ਼ਾ ਤਾਂ ਜਿਹੜੀ ਹੈਗੀ ਐਕਸਪੈਕਟੇਸ਼ਨ ਹੈਗੀ ਆ ਜਿਹੜਾ ਡਾਇਰੈਕਟ ਦਿਸਦਾ ਹੋਊਗਾ
0: ਬਿਲਕੁਲ।
1: ਉਸ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਪਿੰਡਾਂ ਦੀਆਂ ਪੰਚਾਇਤਾਂ ਚੋਂ ਜਿਹੜਾ ਪੈਸਾ ਚੱਕ ਕੇ ਲੈ ਗਏ ਉਹਦਾ ਪਤਾ ਹੀ ਨਹੀਂ ਕਿੱਥੇ ਗਿਆ, ਉਹ ਵੀ ਤਾਂ ਐਸਟ ਸੀ।
0: ਮੈਂ ਇਹੀ ਸੋਚ ਰਿਹਾ ਸੀ ਦੇਖੋ ਕਿੰਨੀਆਂ ਚੋਰ ਮੋਰੀਆਂ ਜਾਂ ਕਿੰਨੀ ਇਨਕਮ ਸੋਰਸ ਹੈਗਾ। ਉਦਾਂ ਕਹਿੰਦੇ ਪੰਜਾਬ ਦੇ ਵਿਚ ਸਿਰਫ ਦਾਰੂ ਤੋਂ ਬਗੈਰ ਮਤਲਬ ਕਿ ਆਬਕਾਰੀ ਨੀਤੀ ਲੈ ਕੇ ਆਓ ਜੀ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਉਹਦੇ ਤੋਂ ਇਨਕਮ ਆ, ਜਾਂ ਬਜਰੀ ਰੇਤਾ ਤੋਂ ਇਨਕਮ ਦੀ ਗੱਲ ਕਰਦੇ ਸੀਗੇ। ਪਰ ਜਿਹੜੀਆਂ ਆਹ ਏਡੀਆਂ ਛੋਟੀਆਂ ਤਾਂ ਨਹੀਂ ਕਹਿ ਸਕਦੇ, ਜਿਹੜੀਆਂ ਐਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਨਜ਼ਰ ਜਾਂ ਜ਼ਿਕਰ ਹੀ ਨਹੀਂ ਕਰਦੇ ਸੈਣੀ ਸਾਹਿਬ, ਇੰਨੀ ਇਨਕਮ ਪੰਜਾਬ ਦੇ ਵਿੱਚ ਉਹ ਕਿੱਥੇ ਗਈ ਜਾਂ ਕਿੱਥੇ ਉੱਡ ਗਈ ਜੀ, ਉਹਦਾ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੈਂ ਤਾਂ ਹੈਰਾਨ ਹਾਂ ਕਿ ਜੋ ਕੁਝ ਸਾਹਮਣੇ ਆਇਆ ਕੱਲ ਦਾ ਮੀਡੀਆ ਦੇ ਵਿੱਚ ਜਾਂ ਓਪੋਜੀਸ਼ਨ, ਤਾਂ ਮੈਂ ਕਹਿੰਦਾ ਜੀ ਐਨ ਪੂਰੇ ਸੜਕਾਂ ਦੇ ਉੱਤੇ ਨਿਕਲ ਆਉਣੇ ਚਾਹੀਦੇ ਸੀ। ਇਹ ਤੋਂ ਵੱਡੀ ਚੀਜ਼ ਹੋਰ ਕੀ ਚਾਹੁੰਦੇ ਆ ਕਿ ਉਹ ਬੋਲ ਕਿਉਂ ਨਹੀਂ ਰਹੇ, ਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਫਿਰ ਐਕਸ਼ਨ ਹੋ ਸਕਦਾ, ਜਾਂ ਇਹਨਾਂ ਦੇ ਚ ਘਪਲੇ ਵੀ ਹੋਣਗੇ ਪਿਛਲੇ ਸਮਿਆਂ ਦੇ ਤਾਂ ਨਹੀਂ ਆਵਾਜ਼ ਚੱਕਦੇ।
1: ਭਾਰਤ ਸਾਹਿਬ ਉਹ ਕਹਿੰਦੇ ਨਹੀਂ ਬੇਦਾਗ ਨਹੀਂ ਕੋਈ, ਜਹਾਂ ਪਾਪੀ ਸਾਰੇ ਹੈ
0: ਜੀ। ਕਹਿੰਦੇ ਜਿਹਨਾਂ ਦੇ ਸ਼ੀਸ਼ੇ ਸ਼ੀਸ਼ਿਆਂ ਦੇ ਘਰ ਹੁੰਦੇ ਉਹਨਾਂ ਦੇ ਵੱਡੇ ਪੱਥਰ ਨਾ ਮਾਰੋ ਜੀ, ਲੱਗਦਾ ਕਿ ਪੱਥਰ ਸਾਂਭ ਕੇ ਰੱਖਦੇ ਆ, ਲੁਕੋ ਲੈਂਦੇ ਆ ਜੀ।
1: ਸਰ ਇਹੀ ਗੱਲ ਆ ਨਾ ਜੀ, ਭਾਰਤ ਸਾਹਿਬ ਉਹ ਕਹਿੰਦੇ ਹੁੰਦੇ ਨਾ ਜੀ, ਪੱਲੇ ਹੋਵੇ ਸੱਚ ਤੇ ਨੰਗਾ ਹੋ ਕੇ ਨੱਚ, ਇਹ ਤਾਂ ਹੀ ਨੰਗੇ ਹੋ ਕੇ ਨੱਚ ਸਕਦੇ ਸੀ ਜੀ ਇਹਨਾਂ ਦੇ ਪੱਲੇ ਸੱਚ ਹੁੰਦਾ। ਇਹਨਾਂ ਨੂੰ ਤਾਂ ਆਪਣੀਆਂ ਕਮਜ਼ੋਰੀਆਂ ਮਾਰਦੀਆਂ ਹੈਗੀਆਂ, ਇਹਨਾਂ ਨੂੰ ਪਤਾ ਹੈਗਾ ਆ ਜੀ ਕਿ ਸਰਕਾਰ ਸਰ ਸੱਤਾ ਬਹੁਤ ਵੱਡੀ ਚੀਜ਼ ਹੁੰਦੀ ਆ ਸਰ
0: ਜੀ,
1: ਜੋ ਜੋ ਹੋ ਰਿਹਾ ਨਾ ਸਰ, ਜੇ ਪਿੱਛੇ ਸੱਤਾ ਨਾ ਹੋਵੇ ਤੇ ਮਿੰਟ ਦੇ ਵਿੱਚ ਬੰਦਾ ਅੰਦਰ ਦਿੱਤਾ ਜਾ ਸਕਦਾ ਜੀ।
0: ਜੀ
1: ਹੁਣ ਜਿੱਦਾਂ ਦੇ ਐਲੀਗੇਸ਼ਨ ਲੱਗੇ ਹੈਗੇ ਆ ਜੀ ਮਾਨ ਸਾਹਿਬ ਦੇ ਆਲੇ ਦੁਆਲੇ ਸੀ ਐਮ ਓ ਤੇ ਜਾਂ ਜਿਹੜੇ ਹੈਗੇ ਮਾਨ ਸਾਹਿਬ ਦੀ ਵਾਈਫ ਤੇ ਮਾਨ ਸਾਹਿਬ ਦੀ ਸਿਸਟਰ ਤੇ, ਤੁਸੀਂ ਦੇਖੋ ਨਾ ਜਿਹੜੇ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਆਰਮੀ ਨੂੰ ਜਦੋਂ ਆ ਕੇ ਕਿ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈਗਾ ਕਿ ਇੱਕ ਬਿਲਡਰ ਸਾਡੇ ਕੋਲੋਂ ਕੰਟਰੋਲ ਨਹੀਂ ਹੋ ਹੋਟਲ ਆ ਉਹਦਾ, ਹੋਟਲ ਓਨਰ ਜਿਹੜਾ ਆ ਉਹ ਕੰਟਰੋਲ ਨਹੀਂ ਹੋ ਰਿਹਾ ਹੈਂਜੀ। ਕਿਉਂ ਨੀ ਹੋ ਰਿਹਾ? ਕਿਉਂਕਿ ਸਰਕਾਰ ਸਾਨੂੰ ਕੋਪਰੇਟ ਨੀ ਕਰਦੀ। ਸਰਕਾਰ ਕਿਉਂ ਨੀ ਕੋਪਰੇਟ ਕਰਦੀ? ਭਈ ਮੁੱਖ ਮੰਤਰੀ ਸਾਹਿਬ ਦੀ ਸਿਸਟਰ ਦੇ ਨਾਲ ਉਹ ਬੰਦਾ ਟਰੈਵਲ ਕਰਦਾ ਦੇਖਿਆ ਗਿਆ ਜੀ, ਸਾਨੂੰ ਸ਼ੰਕਾ ਆ ਕਿ ਉਹਦੇ ਇਨਫਲੂਐਂਸ ਕਰਕੇ ਜਦੋਂ ਬੰਦਾ ਵੱਡਾ ਹੁੰਦਾ ਆ ਤੇ ਵੱਡੇ ਬੰਦੇ ਜਿਹੜੇ ਇੱਥੇ ਤੱਕ ਪਹੁੰਚ ਜਾਂਦੇ ਆ, ਉਹ ਫਿਰ ਸਰਕਾਰ ਦਾ ਇਨਫਲੂਐਂਸ ਜਿਹੜਾ ਆ ਕੋਈ ਅਫਸਰ ਡੇਅਰ ਹੀ ਨੀ ਕਰਦਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹ ਕਿੱਡਾ ਵੱਡਾ ਐਲੀਗੇਸ਼ਨ ਹੈ ਕਿ ਆਰਮੀ ਆਪਣਾ ਰਾਈਟ ਪ੍ਰੋਟੈਕਟ ਕਰਨ ਵਾਸਤੇ ਜਾਂ ਆਰਮੀ ਆਪਣੀ ਪ੍ਰੋਪਰਟੀ ਪ੍ਰੋਟੈਕਟ ਕਰਨ ਵਾਸਤੇ ਉਹਨੂੰ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ, ਕਿਉਂਕਿ ਸਟੇਟ ਗੌਰਮੈਂਟ ਆਰਮੀ ਨੂੰ ਕੋਪਰੇਟ ਨਹੀਂ ਕਰ ਰਹੀ।
0: ਨਾਲੇ ਦੇਖੋ ਜੇ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਹੋਣ, ਮਿੰਟ ਲਾਉਂਦੇ ਆ ਪੰਨੂ ਸਾਹਿਬ ਜਾਂ ਚੀਮਾ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੇ ਲਈ, ਭਈ ਹੁਣ ਕਿੱਥੇ ਨੇ ਜੀ, ਕਿਉਂ ਨੀ ਬੋਲਦੇ ਇਸ ਮੁੱਦੇ ਦੇ ਉੱਤੇ?
1: ਸਰ ਆਉਣਗੇ ਆਉਣਗੇ, ਕੀ ਕਰਨਗੇ? ਫੈਕਟਸ ਨੂੰ ਟਵਿਸਟ ਕਰਨਗੇ।
0: ਉਹ ਜਿੱਦਾਂ ਜੀ ਉਹ ਹਰਿਆਣੇ ਚ ਕੀਤਾ ਸੀਗਾ ਲੈਬ ਵਾਲਾ ਕੰਮ ਜੀ,
1: ਤੁਸੀਂ ਦੇਖੋ ਨਾ ਜੀ ਮਾਘੀ ਦੀ ਕਾਨਫਰੰਸ ਦੇ ਵਿੱਚ ਜਾ ਕੇ ਤੇ ਉੱਥੇ ਜਿਹੜਾ ਆ ਮਾਨ ਸਾਹਿਬ ਨੇ ਕਹਿ ਦਿੱਤਾ ਸੀ ਜੀ 328 ਸਰੂਪਾਂ ਦਾ ਜਿਹੜਾ ਆ ਜ਼ਿਕਰ ਕਰ ਦਿੱਤਾ, ਉਹਦੇ ਵਿੱਚੋਂ ਇੰਨੇ ਸਰੂਪ ਤਾਂ ਉੱਥੇ ਪਏ ਰਾਜਾ ਸਾਹਿਬ ਦੇ ਹਾਂਜੀ। ਮੁੜ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਦੋਂ ਦੇਖਿਆ ਵਿਰੋਧ ਹੋਇਆ ਉਸ ਚੀਜ਼ ਦਾ, ਤੇ ਉਹ ਗੱਲ ਵੀ ਗਲਤ ਪਾਈ ਗਈ ਡਿਟੇਲ ਦੇ ਵਿੱਚ, ਤੇ ਮੁੜ ਕੇ ਉਸ ਚੀਜ਼ ਤੇ ਨਾ ਮਾਫ਼ੀ ਮੰਗੀ ਨਾ ਉੱਥੇ ਆ ਕੇ ਕੋਈ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਰਿਗਰੈਟ ਫੀਲ ਕੀਤਾ ਕਿ ਮੈਂ ਮਿਸ ਇਨਫੋਰਮੇਸ਼ਨ ਦਿੱਤੀ ਪੰਜਾਬ ਨੂੰ
0: ਜੀ। ਨਾਲੇ ਸੈਣੀ ਸਾਹਿਬ ਇਹ ਕਹਿੰਦੇ ਨੇ ਕਿ 15,000 ਕਰੋੜ ਰੁਪਇਆ ਹੁਣ ਗਮਾਂਡਾ ਦੇ ਸਿਰ ਤੋਂ ਚੱਕਣ ਲੱਗੇ ਆ, ਜਿਵੇਂ ਕਿ ਆਪਾਂ ਪਿਛਲੇ ਦਿਨਾਂ ਚ ਮਹੀਨਾ ਕੁ ਪਹਿਲਾਂ ਗੱਲ ਕੀਤੀ ਸੀ ਬਿਜਲੀ ਬੋਰਡ ਕਾਰਪੋਰੇਸ਼ਨ ਦੀ, ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਗਰੰਟੀ ਦੇ ਦਿਓ ਤੁਸੀਂ ਇਸ ਗੌਰਮੈਂਟ ਨਾ, ਤੇ ਇਹ ਕਹਿੰਦੇ ਭਾਈ ਅਸੀਂ ਗਰੰਟੀ ਗਰੁੰਟੀ ਨਹੀਂ ਦੇਣੀ, ਸਾਡੇ ਪੱਲੇ ਕੁੱਖ ਨਹੀਂ ਆ। ਅਸਲ ਦੇ ਵਿੱਚ ਆਹ ਸਾਹਮਣੇ ਆ ਗਿਆ ਹੁਣ 15,000 ਕਰੋੜ ਰੁਪਏ ਦੀ ਇਹਨਾਂ ਕੋਲ ਆਪਣੇ ਲਈ ਗਰੰਟੀ ਹੈ ਨੀਗੀ, ਤਾਂ ਉਹਨਾਂ ਨੂੰ ਕੀ ਦੇਣੀ ਸੀ ਜੀ? ਨਾਲੇ ਇਹ ਕਹਿੰਦੇ ਨੇ

0: ਸ਼ਾਰਟਗੇਜ ਹੋ ਗਈਆਂ
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਵੀ 191.6 ਕਰੋੜ ਰੁਪਇਆ ਥੋੜਾ ਹੁੰਦਾ ਭਾਈ, ਤੁਸੀਂ ਦੇ ਦੇਣਾ ਸਰ। ਏਦਾਂ ਦੀਆਂ ਕਈ ਇਹਨਾਂ ਨੇ ਕੰਮ ਕੀਤੇ ਜੀ, ਔਰ ਜਿਹੜੇ ਮਤਲਬ ਲੋਕੀ ਤਾਂ ਇਹ ਸ਼ੰਕਾ ਪ੍ਰਗਟ ਕਰਦੇ ਹੈਗੇ ਆ ਵੀ ਇਹ 191 ਕਰੋੜ ਰੁਪਇਆ ਦਿੱਲੀ ਵਾਲਿਆਂ ਦੀਆਂ ਜੇਬਾਂ ਜੀ ਜਾਣਾ, ਹੋਰ ਉੱਥੇ ਕੀ ਆ ਜੀ। ਆਖਰ ਤਾਂ ਜਿਹੜੀ ਹੈਗੀ ਆ ਕਿ ਕਰਜ਼ਾ ਲੈਣਾ ਆ, ਕਰਜ਼ਾ ਲੈਣਾ ਅਗੇਂਸਟ ਦਾ ਐਸੈਟਸ ਲੈਣਾ ਆ
1: ਬਿਲਕੁਲ।
0: ਉਹਨੇ ਕੀ ਕਰਨਾ, ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦੇ ਦੇਣੀ ਆ ਜੀ, ਭਾਈ ਇੰਨਾ ਜਿਹੜਾ ਹੈਗਾ ਆ ਜ਼ਮੀਨ ਦੀ ਕੀਮਤ ਇੰਨੀ ਹੈਗੀ ਆ ਜੀ, ਉਹਦੇ ਅਗੇਂਸਟ ਜਿਹੜਾ ਆ ਤੁਸੀਂ ਜਿਹੜਾ 15,000 ਕਰੋੜ ਰੁਪਇਆ ਦੇ ਰਹੇ ਹੈਗੇ ਆ,
1: ਜੇ
0: ਕੁਛ ਵੀ ਨੀ ਹੁੰਦਾ ਕੱਲ ਨੂੰ ਉਹ ਜ਼ਮੀਨ, ਹਾਂਜੀ ਬਿਲਕੁਲ
1: ਗਹਿਣੇ ਰੱਖਣੀ ਆ,
0: ਹਾਂਜੀ ਨਾਲ ਪੋਲਿਸੀ ਦਿੱਤੀ ਹੈਗੀ ਆ ਵੀ ਆਹ ਜਗ੍ਹਾ ਅਕਵਾਇਰ ਕਰਨੀ ਹੈਗੀ ਆ, ਤੇ ਬਾਅਦ ਦੇ ਵਿੱਚ ਜਿਹੜਾ ਇਹ ਫਲਾਨੇ ਬਿਲਡਰਾਂ ਨੂੰ ਦੇਣੀ ਆ ਜੀ, ਉਹਨਾਂ ਨੇ ਪਲਾਟ ਜਿਹੜੀ ਆ ਉੱਥੇ ਦੁਕਾਨਾਂ ਬਣਾਉਣੀ ਆ, ਉਹ ਦੁਕਾਨ ਸਾਡੀ ਐਸਟੀਮੇਟਡ ਕੋਸਟ ਇੰਨੇ ਇੰਨੇ ਦੀ ਵਿਕਣੀ ਆ
1: ਜੀ,
0: ਤੇ ਉਹਦੇ ਵਿੱਚੋਂ ਜਿਹੜਾ ਹੈਗਾ ਆ ਕਰਜ਼ੇ ਦੀ ਅਦਾਇਗੀ ਹੋਏਗੀ ਜੀ। ਉਹ ਕਹਿਣ ਦੀਆਂ ਗੱਲਾਂ ਸਰ, ਗੱਲ ਤਾਂ ਇਹ ਹੈਗਾ ਪੈਸਾ ਪਤਾ ਉੱਡ ਜਾਣਾ ਜੀ, ਜਿਹੜਾ ਜਿੰਨਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੇ ਉਡਾ ਦੇਣਾ ਜੀ
1: ਬਿਲਕੁਲ ਹੈ ਜੀ ਜੀ। ਕਿਉਂਕਿ ਸਾਇੰਸ ਦਾ ਪ੍ਰੋਬਲਮ ਇਹਨਾਂ ਨੂੰ ਇਹ ਵੀ ਆ ਨਾ ਹੁਣ ਕਿ ਅੱਗੇ 2027 ਦੀਆਂ ਚੋਣਾਂ ਨੇ ਤੇ ਬਾਕੀ ਪਾਰਟੀਆਂ ਨੂੰ ਫੰਡਿੰਗ ਜਾਂ ਇਹਨਾਂ ਨੂੰ ਹੁਣ ਬਾਹਰਲੇ ਮੁਲਕਾਂ ਚੋਂ ਵੀ ਫੰਡਿੰਗ ਕਿੰਨੀ ਕੁ ਆਉਂਦੀ ਆ ਜਾਂ ਕਿੰਨਾ ਕੁ ਸਾਥ ਮਿਲ ਰਿਹਾ ਉਹਦੇ ਉੱਤੇ ਵੀ ਡਿਪੈਂਡ ਆ ਨਾ, ਤੇ ਹੁਣ ਇਹਨਾਂ ਨੂੰ ਆਪਣੇ ਲਈ ਵੀ ਤਾਂ ਕੁਝ ਨਾ ਕੁਝ ਜਿਟਾਉਣਾ ਪੈਣਾ, ਅੱਗੇ ਚੋਣਾਂ ਤਾਂ ਵੀ ਤਾਂ ਜਿੱਤਣ ਦੀ ਕੋਸ਼ਿਸ਼ ਕਰਨੀ ਆ। ਜਾਂ ਮੈਂ ਇੱਕ ਚੀਜ਼ ਹੋਰ ਸੋਚ ਰਿਹਾ ਸੀ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਾਂ ਮੋਦੀ ਸਾਹਿਬ ਕਿਤੇ ਨਾ ਕਿਤੇ ਅੰਦਰ ਖਾਤੇ ਸਮਝੌਤਾ ਕਰਨ ਦੀ ਕੋਸ਼ਿਸ਼ ਇਹਨਾਂ ਨਾਲ ਕਰ ਰਿਹਾ, ਜੋ ਇਹ ਸਾਰਾ ਕੁਝ ਕਹਿੰਦੇ ਸ਼ਾਇਦ ਹੋ ਸਕਦਾ ਬਾਂਬ ਰੋੜ ਰਹੇ ਨੇ ਕਿ ਭਾਈ ਅਕਾਲੀ ਤਾਂ ਨਹੀਂ ਕਰਦੇ, ਤੁਸੀਂ ਕਰੋ ਸਾਡੇ ਨਾਲ ਸਮਝੌਤਾ।
0: ਨਹੀਂ ਸਰ, ਬੀਜੇਪੀ ਇਹਨਾਂ ਨਾਲ ਸਮਝੌਤਾ ਨਹੀਂ ਕਰੇਗੀ। ਬੀਜੇਪੀ ਨੇ ਜਿਹੜਾ ਥੋੜਾ ਜਿਹਾ ਐਚ ਦੇ ਕੇ ਇਹਨਾਂ ਨੂੰ ਦੇਖ ਲਿਆ, ਇਹਨਾਂ ਨੇ ਦਿੱਲੀ 15 ਸਾਲ ਪੈਰ ਨਹੀਂ ਲੱਗਣ ਦਿੱਤੇ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਬੀਜੇਪੀ ਇਸ ਚੀਜ਼ ਨੂੰ ਨਹੀਂ ਹੈਗਾ ਆ, ਉਹ ਤਾਂ ਇਹਨਾਂ ਦੀ ਇਮਾਨਦਾਰੀ ਜਿਹੜੀ ਹੈਗੀ, ਪਹਿਲਾਂ ਉਹਨੂੰ ਟੈਂਟ ਪਾਇਆ ਉਹਨਾਂ ਨੇ ਦਿੱਲੀ
1: ਜੀ,
0: ਜਦੋਂ ਸ਼ੀਸ਼ ਮਹਿਲ ਦਿਖਾਇਆ ਲੋਕਾਂ ਨੂੰ ਵੀ ਆਹ ਦੇਖ ਲੋ ਜੀ ਗਾੜੀ ਨੀ ਲੇਗਾ ਬੰਗਲਾ ਨੀ ਲੇਗਾ, ਆਹ ਦੇਖ ਲੋ ਕੀ ਹਾਲਾਤ ਆ ਜੀ। ਉਹ ਤੋਂ ਬਾਅਦ ਹੁਣ ਉਹ ਜਿਹੜਾ ਹੈਗਾ ਇਹਨਾਂ ਦਾ ਕੱਟੜ ਇਮਾਨਦਾਰ ਵਾਲਾ ਟੈਗ ਜਿਹੜਾ ਆ ਉਹਨੂੰ ਲਾਉਣਗੇ, ਦੱਸਣਗੇ ਕਿ ਭਾਈ ਇਹ ਜਿਹੜੇ ਆ ਪਿਛਲਿਆਂ ਨਾਲੋਂ 2 ਡਿਗਰੀ ਵੱਧ ਹੀ ਹੈਗੇ ਆ, ਤੁਸੀਂ ਲੋਕੋ ਪ੍ਰਯੋਗ ਨਾ ਕਰੋ ਬਾਰ ਬਾਰ, ਉਹ ਪਿਛਲੇ ਜਿਹੜੇ ਹੈਗੇ ਉਹਨਾਂ ਨਾਲ ਹੀ ਸਬਰ ਕਰ ਲੋ
1: ਜੀ।
0: ਉਹ ਆਉਣਗੇ ਤੇ ਫਿਰ ਲੁੱਟਣਗੇ ਵੀ ਤੇ ਨਾਲ ਕੁੱਟਣਗੇ ਵੀ, ਦੇਖਿਆ ਸਾਨੂੰ ਲਾ ਕੇ ਤੁਸੀਂ ਬਣਾ ਕੇ ਦੇ ਹੀ ਲਏ ਸੀ, ਬਦਲਾ ਲਿਆ ਹੀ ਹੁੰਦੇ ਸੀ
1: ਬਿਲਕੁਲ।
0: ਕੁੱਲ ਮਿਲਾ ਕੇ ਭਾਰਤ ਸਾਹਿਬ ਜਿਹੜਾ ਆ ਕਿ ਪੰਜਾਬ ਦਾ ਫਿਊਚਰ ਜਿਹੜਾ ਹੈਗਾ ਨਾ ਜੀ, ਉਹ ਧੁੰਦਲਾ ਹੀ ਨਜ਼ਰ ਆ ਰਿਹਾ ਹੈਗਾ ਆ। ਕੋਈ ਬੰਦਾ ਏਦਾਂ ਦਾ ਦਿਸਦਾ ਹੀ ਨਹੀਂ ਕਿ ਜਿਹੜੇ ਕੋਲ ਮਾਸਟਰ ਪਲਾਨ ਹੋਵੇ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ਚੋਂ ਕੱਢ ਸਕੇ, ਬੱਚਿਆਂ ਨੂੰ ਰੁਜ਼ਗਾਰ ਉਪਲਬਧ ਕਰਾ ਸਕੇ, ਉਹ ਜਿਹੜੇ ਡਿਪਰੈਸ਼ਨ ਚ ਗਏ ਨਸ਼ੇ ਕਰਦੇ ਹੈਗੇ ਆ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ, ਉਹ ਚੀਜ਼ਾਂ ਜਿਹੜੀਆਂ ਜਿਹੜੇ ਮੁੱਦੇ ਐਡਰੈਸ ਕਰਨ ਵਾਲੇ ਉਹ ਤਾਂ ਐਡਰੈਸ ਹੋ ਨਹੀਂ ਰਹੇ ਜੀ। ਆਹ ਜਿਹੜਾ ਹੈਗਾ ਆ ਜੀ ਹਰ ਇੱਕ ਜਗ੍ਹਾ ਆਪਣਾ ਬੋਰਡ ਲਾ ਲੈਣਾ, ਸੜਕ ਤੇ ਚਲ ਜਾਓ ਤੁਸੀਂ ਬੱਸਾਂ ਹੀ ਬੱਸਾਂ, ਕਿਹੜੀਆਂ ਬੱਸਾਂ, ਤੀਰਥ ਯਾਤਰਾ ਫੋਟੋ ਹੀ ਫੋਟੋ
1: ਜੀ।
0: ਬਸ ਆਪਣੇ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਹਰ ਇੱਕ ਪਿੰਡ ਦੇ ਵਿੱਚੋਂ ਨਾ ਜੀ ਇੱਕ ਜਨਾਨੀ ਬੜੀ ਸਿਰ ਕੱਢ ਹੁੰਦੀ ਆ, ਉਹ ਜਨਾਨੀ ਜਰੂਰ ਨਾਲ ਤੀਰਥ ਯਾਤਰਾ ਤੇ ਜਾਂਦੀ ਹੈਗੀ ਆ, ਇਹ ਨੀ ਮੈਨੂੰ ਸਮਝ ਆਈ ਵੀ ਕਿਉਂ। ਮੈਂ ਕਈਆਂ ਪਿੰਡਾਂ ਚ ਦੇਖਿਆ ਜੀ ਕਿੱਥੇ ਤੇ ਸਾਰਾ ਪੁੰਨ ਮੇਰਾ ਖਿਆਲ ਓਨਾ ਹੀ ਲੈਣਾ ਹੁੰਦਾ ਸਾਰਿਆਂ ਦੀ ਸੇਵਾ ਦਾ ਜੀ, ਤੇ ਉਹ ਜਿੰਨੇ ਦਿਨ ਮਤਲਬ ਗਏ ਰਹਿੰਦੇ ਹੈਗੇ ਰੌਣਕ ਵੀ ਨੀ ਰਹਿੰਦੀ ਪਿੰਡਾਂ ਚ, ਕੋਈ ਚੁਗਲੀ ਚਗਲੀ ਹੁੰਦੀ ਨੀ ਜੀ, ਨਾ ਪਤਾ ਲੱਗਦਾ ਕੋਈ
1: ਖੜਕਾ ਦੜਕਾ ਨੀ ਹੁੰਦਾ ਪਿੰਡ ਦੇ।
0: ਹਾਂਜੀ ਮਤਲਬ ਜਿਹੜੀ ਜਨਾਨੀ ਜਿਹੜੀ ਹੈਗੀ ਨਾ ਜਿਹਨੂੰ ਜੱਗ ਬਾਣੀ ਜਾਂ ਪੰਜਾਬ ਕੇਸਰੀ ਪਿੰਡ ਚ ਕਹਿੰਦੇ ਹੁੰਦੇ ਆ, ਉਹ ਨਾਲ ਜਰੂਰ ਹੁੰਦੀ ਆ ਜੀ ਇਸ ਤੀਰਥ ਯਾਤਰਾ ਵਾਲੀ ਬੱਸ ਦੇ ਵਿਚ
1: ਬਿਲਕੁਲ ਜੀ ਜੀ।
0: ਹਾਂਜੀ ਉਧਰੋਂ ਸਰ, ਕਿਉਂਕਿ ਉਹਨਾਂ ਦੀਆਂ ਤਨਖਾਹਾਂ ਸਰ ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਕਮਾਈ ਹੈ ਨੀ ਸਰ, ਤੁਸੀਂ ਦੇਖੋ ਜਾ ਕੇ ਕਿੰਨੀ ਲੁੱਟ ਹੈਗੀ ਆ, ਤੁਸੀਂ ਇੱਕ ਰਜਿਸਟਰੀ ਕਰਾਉਣ ਚਲ ਜਾਓ
1: ਜੀ,
0: ਦੇਅਰ ਆਰ ਸੋ ਮੈਨੀ ਹਿਡਨ ਚਾਰਜਿਸ ਉੱਥੇ ਜਿਹੜੇ ਇਹਨਾਂ ਨੇ ਕੀਤੇ ਹੈਗੇ ਜੀ, ਆਹ ਐਡਮਿਨਿਸਟ੍ਰੇਸ਼ਨ ਦਾ ਜੀ ਪੀ ਐਡਮਿਨਿਸਟ੍ਰੇਸ਼ਨ ਉੱਥੇ ਹੈਗਾ ਆ, ਡਿਵੈਲਪਮੈਂਟ ਚਾਰਜਿਸ 2% ਹੈ ਜੀ, ਕੰਪਿਊਟਰ ਚਾਰਜਿਸ 2%, ਕੰਪਿਊਟਰ ਪਤਾ ਨੀ ਕਦੋਂ ਦੇ ਚੱਲਣ ਡੇ ਆ ਉਹੀ ਜੀ, ਤੇ ਉਹ 2% 2% ਕੱਲੀ ਕੱਲੀ ਸੇਲ ਡੀਡ ਤੇ ਕਰ ਕੁਰ ਕੇ ਨਾ ਜੀ, ਜਿੰਨੇ ਦੀ ਸਟੈਂਪ

0: ਗਿਣਤੀ ਲੱਗਦੀ ਆ, ਉਹ ਤੋਂ ਵੱਧ ਜਿਹੜਾ ਹੈਗਾ ਆ ਮਸਲੇ ਨੀ ਇਸ ਕਰਕੇ ਹੁੰਦੇ, ਉਹਦੇ ਉੱਤੇ ਫਿਰ ਪੈਂਦਾ ਆ ਉਹ ਜਿਹੜਾ ਹੈਗਾ ਆ ਜੀ।
1: ਪਿਛਲੇ ਦਿਨ ਆਪਾਂ ਕੀਤੀ ਤਾਂ ਜੀ ਜੇਬਾਂ ਚ ਜਾਂਦਾ ਖਬਰ ਕੀਤੀ ਸੀਗੀ ਕਿ ਉਹ ਜਿਹੜਾ ਫੈਕਟਰੀਆਂ ਵਗੈਰਾ ਦਾ ਜਾਂ ਹੈਗਾ ਉਹਦੇ ਵਿੱਚੋਂ ਵੀ ਜਿਹੜਾ ਉਹ ਚਾਰਜ ਲੈਣਗੇ ਉਹਨਾਂ ਪਹਿਲ ਮਤਲਬ ਕਿ ਲੋਕਾਂ ਦੇ ਉੱਤੇ ਪਾਉਣਗੇ ਉਹਨੂੰ ਰੈਨੋਵੇਟ ਕਰਨ ਦੇ ਲਈ।
0: ਸਰ ਇੱਕ ਆਪਾਂ ਖਬਰ ਹੋਰ ਵੀ ਕੀਤੀ ਸੀ, ਉਹ ਮੈਨੂੰ ਨਾ ਸਕਿਪ ਕਰ ਰਿਹਾ ਬੰਦੇ ਦਾ ਨਾਂ, ਹੀ ਵਾਜ਼ ਪਲੇਅਰ
1: ਜੀ,
0: ਤੇ ਉਹਨੇ ਕਿਹਾ ਸੀ ਮੈਂ ਪੰਜਾਬ ਦੇ ਵਿੱਚ ਇਦਾਂ ਕਰਕੇ ਰਜਿਸਟਰੀ ਕਰਾ ਕੇ ਆਇਆ, ਇੰਨੇ ਦੀ ਰਜਿਸਟਰੀ ਕਰਾਈ ਤੇ ਇੰਨੇ ਪੈਸੇ ਉੱਤੇ ਲੱਗੇ ਹੈਗੇ ਆ
1: ਜੀ,
0: ਹਾਂਜੀ, ਵੀ ਕਰਪਸ਼ਨ ਪੰਜਾਬ ਦੇ ਵਿੱਚ ਜ਼ਿਆਦਾ ਤੇ ਲੈਣ ਦਾ ਕੋਈ ਫਾਇਦਾ ਨਹੀਂ। ਉਸ ਬੰਦੇ ਨੇ ਇਹ ਟਿੱਪਣੀ ਕੀਤੀ ਸੀ ਜੀ, ਆਪਾਂ ਖਬਰ ਵੀ ਕੀਤੀ ਸੀ, ਉਹ ਵੈਦਰ ਹੀ ਵਾਜ਼ ਇੱਕ ਕ੍ਰਿਕਟ ਪਲੇਅਰ ਔਰ ਗੋਲਫ ਪਲੇਅਰ, ਇਹ ਤਾਂ ਹੈ ਸੀ ਕੋਈ ਪਲੇਅਰ ਸੀਗਾ ਜਿਹਨੇ ਮਤਲਬ ਇਹ ਇੱਥੇ ਲੈਂਡ ਖਰੀਦੀ ਸੀ ਤੇ ਉਹਦੇ ਕੋਲੋਂ ਵੀ ਬ੍ਰਾਈਬ ਲਈ ਗਈ ਸੀ,
1: ਬਿਲਕੁਲ।
0: ਸੋ ਇਸ ਕਰਕੇ ਇੱਥੇ ਹੈ ਨੀ ਸਰ, ਨੇਰਗਰਦੀ ਕੀਤੀ ਹੈਗੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਮਿਲ ਹੈਗੀ ਆ ਜੀ, ਉਹ ਜਿਹੜਾ ਆ ਹੁਣ ਤੁਸੀਂ ਆਪਾਂ ਜਿਹੜੀ ਹੈਗੀ ਆ ਉਹਨਾਂ ਦੇ ਕਰੋੜਾਂ ਦੇ ਜਿਹੜੀ ਆ ਘਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵੱਲ ਨੂੰ ਜਿਹੜੀ ਸੂਈ ਜਾਂਦੀ ਹੈਗੀ ਆ, ਕੀ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆ ਬਹਿ ਕੇ ਮੰਥਨ ਕੀਤਾ, ਸੋਚਿਆ ਵੀ ਭਾਈ ਇਹ ਜਿਹੜੇ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਆ ਸਰ, ਜਦੋਂ ਜੇ ਸਰਕਾਰ ਇਹ ਬਦਲ ਗਈ, ਇਹ ਦੇਖਿਓ ਤੁਸੀਂ ਇਹ ਐਲੀਗੇਸ਼ਨ ਤਾਂ ਜਿਹੜੇ ਹੈਗੇ ਆ ਇਹ ਕਿਸੇ ਆਪੋਜੀਸ਼ਨ ਪਾਰਟੀ ਨੇ ਨੀ ਲਾਏ, ਇਹ ਉਹ ਤੁਹਾਨੂੰ ਉਧਰੋਂ ED ਵੱਲੋਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਜਾਂ ਲੋਕੀ ਹਾਈ ਕੋਰਟਾਂ ਚ ਪਟੀਸ਼ਨਾਂ ਪਾ ਕੇ ਤੇ ਦੱਸ ਰਹੇ ਹੈਗੇ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਸਾਰੇ ਕੱਚੇ ਚਿੱਠੇ ਜਿਹੜੇ ਆ ਖੁੱਲ ਗਏ,
1: ਕਿਉਂਕਿ
0: ਉਹੀ ਲੋਕ ਜਿਹੜੇ ਹੁੰਦੇ ਨਾ ਜੀ, ਤੇ ਉਹ ਮੈਂ ਇੱਕ ਵਾਰੀ ਜਿਹੜਾ ਆ ਆਪਣੇ ਕਿਸੇ ਸੱਜਣ ਨੂੰ ਲਿਖਿਆ ਸੀਗਾ ਜੀ, ਤੇ ਮੈਂ ਕਿਹਾ ਵੀ ਦੁਨੀਆਂ ਬਾਰੇ ਨਾ ਸੋਚਿਆ ਕਰ, ਐਵੇਂ ਰਿਸ਼ਵਤਖੋਰੀ ਨੂੰ ਨਾ ਕੋਸਿਆ ਕਰ, ਲੋਕੀ ਆਪੇ ਦਿੰਦੇ ਨੇ ਰਿਸ਼ਵਤਾਂ ਤੇ ਆਪੇ ਦਿੰਦੇ ਨੇ ਦੁਹਾਈ ਸੱਜਣਾ, ਤੇ ਨਵੇਂ ਸਾਲ ਦੀ ਤੈਨੂੰ ਵਧਾਈ
1: ਸੱਜਣਾ।
0: ਹਾਂਜੀ, ਉਹ ਮੈਂ ਨਵੇਂ ਸਾਲ ਦੇ ਉੱਤੇ ਉਸ ਬੰਦੇ ਨੂੰ ਵਧਾਈ ਭੇਜੀ, ਤੇ ਉਹ ਬੰਦਾ ਥੋੜਾ ਜਿਹਾ ਸੈਂਟੀ ਹੈਗਾ ਸੀ ਵੀ ਕੀ ਬਣੂ, ਇਨਸਾਫ਼ ਕਿੱਥੇ ਰਹਿ ਗਿਆ, ਇੱਦਾਂ ਕਰਕੇ ਹੈਗਾ। ਮੈਂ ਕਿਹਾ ਭਾਈ ਜਿਹੜੇ ਬੰਦੇ ਜਿਹੜੇ ਨਾ ਰਿਸ਼ਵਤ ਦੀ ਬਹੁਤੀ ਗੱਲ ਕਰਦੇ ਹੈਗੇ ਆ, ਇਮਾਨਦਾਰੀ ਦੀਆਂ ਘੱਟੋਂ ਰਚਦੇ ਆ, ਇਹ ਖੁਦ ਹੀ ਰਿਸ਼ਵਤਾਂ ਦਿੰਦੇ ਆ, ਬਾਅਦ ਦੇ ਵਿੱਚ ਜਦੋਂ ਜਿਹੜਾ ਹੈਗਾ ਆ ਫਿਰ ਇਸੇ ਚੀਜ਼ ਦੀ ਦੁਹਾਈਆਂ ਦਿੰਦੇ ਹੈਗੇ ਆ। ਹਾਂਜੀ ਬਿਲਕੁਲ ਜੀ
1: ਜੀ,
0: ਬਾਕੀ ਤੁਸੀਂ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਕਿ ਤੁਸੀਂ ਮੇਰਾ ਮੂੰਹ ਬੰਦ ਕਰੋ, ਮੈਂ ਇਹ ਜ਼ਰੂਰ ਪੁੱਛਣਾ ਮੇਰਾ ਘਰ ਟੀ ਪੁਆਇੰਟ ਤੇ ਹੈਗਾ ਆ, ਮੇਰਾ ਦੂਜਾ ਚਾਂਸ ਕਦੋਂ ਆ, ਤੁਸੀਂ ਕਿਹੜੀ ਰਿਪੋਰਟ ਪੜ੍ਹ ਕੇ ਆਏ ਆ ਜੀ?
1: ਤੁਸੀਂ ਦੱਸ ਸਕਦੇ ਹੋ, ਵਾਸਤੂ ਸ਼ਾਸਤਰ ਦੀ ਸੀ ਜੀ, ਕਹਿੰਦੇ ਜਿਹਦੇ ਮੂਹਰੇ ਦਰਖਤ ਆ ਉਹਦੀ ਮਤਲਬ ਕਿ ਬੰਦਾ ਮਰ ਜਾਂਦਾ ਜੀ ਘਰ ਦਾ। ਮੈਂ ਕਿਹਾ ਫਿਰ ਦਰਖਤ ਪੁੱਟੇ ਤਾਂ ਆਈ ਆ ਪੰਜਾਬੀਆਂ ਨੇ, ਕੋਈ ਰਹਿਣ ਹੀ ਨਹੀਂ ਦਿੱਤਾ ਘਰ ਦੇ ਮੂਹਰੇ ਦਰਖਤ, ਤੇ ਜਿਹਦੇ ਮੂਹਰੇ ਖੰਭਾ ਉਹਦੇ ਗੋਬਿਆ ਹੋਣਗੇ ਜੀ, ਜਾਂ ਕੰਜੂਸ ਕਹਿੰਦੇ ਹੋਏਗਾ ਜੀ।
0: ਸਰ ਅਗਰ ਤੁਸੀਂ ਇਸ ਚੀਜ਼ ਨੂੰ ਬਲੀਵ ਨਹੀਂ ਕਰਦੇ ਤੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਿਉਂ ਕਰਦੇ ਹੋ?
1: ਹਾਂਜੀ, ਅਸੀਂ ਤਾਂ ਜਿਹੜਾ ਹੈਗਾ
0: ਇਹ ਵਿਚਾਰ ਹੈਗਾ ਆ ਜੀ, ਇਹ ਤਾਂ ਉਹ ਵਿਚਾਰ ਜਿਹੜਾ ਹੈਗਾ ਹਿੰਦੀ ਦੇ ਵਿੱਚ ਆ ਜਾਂਦਾ ਵਿਚਾਰ, ਉਹ ਹੋ ਗਿਆ ਜੀ ਤੁਸੀਂ ਜਿਹੜਾ ਆ ਵੀ ਅਗਲੇ ਬੰਦੇ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਘਰ ਤਾਂ ਮੇਰਾ ਟੀ ਪੁਆਇੰਟ ਤੇ, ਮੈਂ ਕਦੀ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਵਾਸਤੂ ਵਾਲਿਆਂ ਨਾਲ ਗੱਲਬਾਤ ਕਰੋ। ਹਾਂਜੀ
1: ਬਿਲਕੁਲ ਹੈ ਜੀ, ਆਪਣੇ ਔਜਲਾ ਸਾਹਿਬ ਨੇ ਲਿਖਿਆ ਕਿ IPL ਪਲੇਅਰ ਸੀਗਾ ਜੀ ਜਿਹਦਾ ਜ਼ਿਕਰ ਕੀਤਾ ਸੀ ਉਦੋਂ। ਹਾਂਜੀ,
0: ਕੀ ਨਾਂ ਬੋਲਿਆ ਜੀ ਉਹਨਾਂ ਦਾ?
1: IPL ਪਲੇਅਰ, ਆਪਣਾ IPL ਦਾ ਜੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ, IPL ਦਾ ਪਲੇਅਰ।
1: ਇੰਡੀਆ ਦੇ ਵਿੱਚ ਜਿਵੇਂ ਕਿ ਅਮਰੀਕਾ ਦੇ ਵਿੱਚ 50 ਸੂਬੇ ਨੇ ਤੇ ਉਹਦੇ ਵਿੱਚ 49 ਸੂਬਿਆਂ ਦੇ ਵਿੱਚ ਸੈਣੀ ਸਾਹਿਬ ਜਿਹੜੀ ਡੈਥ ਪੈਨਲਟੀ ਹੈ ਉਹਨੂੰ ਸੁਖਾਲਾ ਕਰਨ ਦੇ ਲਈ ਜਿਹੜਾ ਉਹਨਾਂ ਨੇ ਆਪਣੀਆਂ ਲਾਅ ਜਿਹੜੇ ਨੇ ਚੇਂਜ ਕੀਤੇ ਹੈ, ਪਰ ਭਾਰਤ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਹੈ ਉਹਨੂੰ ਜਿਹੜਾ ਇੱਕ ਜਿਹੜੀ ਰਿੱਟ ਪਾਈ ਸੀ ਜਾਂ ਕਿਸੇ ਨੇ ਇਹਦੇ ਵਿੱਚ PIL ਪਾਈ ਸੀ ਤੇ ਅੱਜ ਮੰਗਲਵਾਰ ਨੂੰ ਉਹ ਖਾਰਜ ਕਰ ਦਿੱਤੀ। ਉਹਨਾਂ ਨੇ ਆਪਸ਼ਨ ਦਿੱਤੀ ਸੀ ਜਾਂ ਤਾਂ ਫਾਂਸੀ ਦੇ ਨਾਲੋਂ, ਕਿਉਂਕਿ ਦਰਦਨਾਕ ਬਹੁਤ ਹੈ ਤੇ ਤੜਫਦਾ ਵੀ ਰਹਿੰਦਾ ਕਾਫੀ, ਧੋਣ ਦਾ ਮਣਕਾ ਟੁੱਟਦਾ ਹੈ, ਤਾਂ ਜ਼ਹਿਰੀਲਾ ਟੀਕਾ ਜਾਂ ਕੋਈ ਮੈਡੀਸਿਨ ਜਾਂ ਗੈਸ ਜਾਂ ਇਲੈਕਟ੍ਰਿਕ ਸ਼ੌਕ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤ ਕੇ ਜਿਹੜਾ ਕੀਤਾ ਜਾ ਸਕਦਾ, ਪਰ ਉਹ ਕਹਿੰਦੇ ਜੀ ਖਾਰਜ ਕਰ ਦਿੱਤੀ ਹੈ, ਕਿ ਇਹਦੇ ਵਿੱਚ ਚੇਂਜ ਹੋਣੀ ਚਾਹੀਦੀ ਹੈ ਕਿ ਨਹੀਂ ਜੀ?
0: ਸਰ ਦੀਜ਼ ਆਰ ਕਾਲਡ ਆਰਥੋਡੋਕਸ ਜਿਹੜੀ ਥੋਟਸ ਹੈਗੀਆਂ ਆ, ਇਹਨੂੰ ਕਹਿ ਦਿੰਦੇ ਹੈਗੇ ਜੀ ਰੂੜੀਵਾਦੀ ਖਿਆਲ
1: ਜੀ।
0: ਜਦੋਂ ਅੱਜ ਦੇ ਸਮੇਂ ਚ ਜਦੋਂ ਇਹ ਚੀਜ਼ਾਂ ਅਡੋਪਟ ਕੀਤੀਆਂ ਸੀ ਉਦੋਂ ਇਹ ਚੀਜ਼ ਦੇ ਨਤੀਜੇ ਤੇ ਪਹੁੰਚੇ ਸੀ ਵੀ ਇਹਦੇ ਨਾਲ ਦੁੱਖ ਘੱਟ ਲੱਗਦਾ ਆ ਬਾਕੀ ਕੰਮਾਂ ਨਾਲੋਂ
1: ਜੀ।
0: ਅੱਜ ਦੀ ਡੇਟ ਦੇ ਵਿੱਚ ਜਦੋਂ ਜਿਹੜੀ ਚੀਜ਼ ਨੂੰ ਅਮੈਰੀਕਨ ਦੀਆਂ ਸਟੇਟਾਂ 49 ਸਟੇਟਾਂ ਜਿਹੜੀਆਂ ਹੈਗੀਆਂ ਆ ਉਹ ਅਡੋਪਟ ਕਰ ਰਹੀਆਂ ਆ ਅਪਣਾ ਰਹੀਆਂ ਹੈਗੀਆਂ ਆ, ਐਪਰੈਂਟ ਪਰ ਸਾਹਿਬ ਅਜੇ ਫੇਰ ਹੋਰ ਵੀ ਦੱਸਦੇ ਆ ਤੁਹਾਨੂੰ ਵਿੱਚ ਦੀ ਗੱਲ। ਅੱਜ ਦੇ ਜਮਾ ਤੁਸੀਂ ਫਾਂਸੀ ਦੱਸੋ ਮੈਨੂੰ ਕਿਸੇ ਨੂੰ ਐਗਜੀਕਿਊਟ ਕੀਤੀ ਜਾ ਸਕਦੀ ਆ? ਸਾਰੇ ਨਾ ਕੁਝ ਲਾ ਦੀ ਹੈ ਨਹੀਂ,
1: ਮਤਲਬ ਕਿ ਮੁਲਕ ਦੇ ਵਿੱਚ ਕੈਨਸਲ ਕਰ ਦਿੱਤੀ ਹੈ ਜੀ, ਉਹ ਮਤਲਬ ਕਿ ਅਲਾਓ ਹੀ ਨਹੀਂ ਹੈ
0: ਸਾਰੇ ਨਾ ਕੁਝ ਲਾ ਦੀ ਹੈ ਨਹੀਂ ਗੇ, ਉਹ ਜਲਾਦ ਜਿਹੜੇ ਹੈਗੇ ਆ ਉਹਨਾਂ ਨੂੰ ਬੈਠਿਆਂ ਨੂੰ ਤਨਖਾਹਾਂ ਦਿੰਦੇ ਰਹੇ ਇਸੇ ਕਰਕੇ ਵੀ ਹਾਂ ਜੀ ਜਦੋਂ ਕਿਤੇ ਲੋੜ ਪਈ ਤੇ ਕਾਹਦੇ ਵਾਸਤੇ ਉਸ ਸਿਸਟਮ ਨੂੰ ਬਾਏ ਬਾਏ ਕਹੋ।
1: ਬਿਲਕੁਲ ਹਾਂਜੀ,
0: ਉਹ ਸਾਰੀ ਉਮਰ ਜਿਹੜੇ ਹੈਗੇ ਜਲਾਦ ਕੱਖ ਨੀ ਕਰਦੇ ਹੈਗੇ ਸੀ ਵੀ ਜਿੱਦਣ ਕਿਤੇ ਉਹਨਾਂ ਦੀ ਲੋੜ ਪੈਂਦੀ ਸੀ ਠੀਕ ਹੈ ਜੀ ਉਹਨਾਂ ਨੂੰ ਘਰ ਬੈਠਿਆਂ ਨੂੰ ਮਾਣ ਭੱਤਾ ਦੇਈ ਜਾਣਾ ਜੀ। ਵੈਸੇ ਕਿ ਮਤਲਬ ਉਹ ਵੈਸੇ ਵੀ ਇਹ ਸਟਿਗਮਾ ਜਿਹੜਾ ਜਲਾਦ ਵਾਲਾ ਜਿਹੜਾ ਆ ਕਿਸੇ ਦੇ ਲਾਉਣਾ ਮੈਂ ਤਾਂ ਡੈਰੋਗੇਟਰੀ ਸਮਝਦਾ ਹੈਗਾ ਆ ਜੀ। ਜੇ ਅੱਜ ਕੋਈ ਸਾਇੰਟਿਫਿਕ ਵਿਚਾਰ ਆ ਰਿਹਾ ਨਾ ਜੀ, ਅਸੀਂ ਪਰ ਸਭ ਗੱਲ ਏਦਾਂ ਹੈਗੀ ਆ, ਮੈਂ ਤਾਂ ਅਸੀਂ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਅਸੀਂ ਕਹਿੰਦੇ ਹੈਗੇ ਆ ਜਾਂ ਅਸੀਂ ਆਪਾਂ ਮੈਂ ਤੁਹਾਡੇ ਨਾਲ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਆ ਕਿ ਭਾਰੇ ਸਾਹਿਬ ਅਸੀਂ ਕੋਈ ਵੀ ਚੇਂਜ ਆ ਜੇ ਪਿੰਡਾਂ ਦੇ ਲੋਕ ਉਹ ਛੇਤੀ ਕਿਤੇ ਅਕਸੈਪਟ ਕਰਨ ਨੂੰ ਤਿਆਰ ਨੇ, ਅਸੀਂ ਲਕੀਰ ਤੋਂ ਹਟਣ ਨੂੰ ਤਿਆਰ ਨੇ। ਤੇ ਆਹ ਦੇਖੋ ਸੁਪਰੀਮ ਕੋਰਟ ਦੇ ਜੱਜ
1: ਹੈ
0: ਜੀ, ਉਹ ਤੁਸੀਂ ਉਹਦੇ ਤੇ ਕਮੇਟੀ ਬਣਾਓ, ਤੁਸੀਂ ਉਹਨੂੰ ਖਾਰਜ ਕਿਉਂ ਕੀਤਾ? ਤੁਹਾਨੂੰ ਪਤਾ ਸੀ ਇਹ ਮਾਮਲਾ ਵਿਚਾਰ ਫਿਰ ਇਹ ਮਤਲਬ ਜਿਹੜਾ ਹੈਗਾ
1: ਕੋਈ ਦਾਮੀ ਹੈ ਨਹੀਂ ਇਹਨਾਂ ਦੇ ਵਿਚਾਰ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਇਹਦੇ ਉੱਤੇ ਕੋਈ ਮਤਲਬ ਕੀ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ
0: ਇਦਾਂ ਵੀ ਕਹਿ ਸਕਦੇ ਠੀਕ ਗੱਲ ਹੈ ਦੇ ਕੋਈ ਲਿਬਰਟੀ ਦੇਤੀ ਸਰ, ਲਿਬਰਟੀ ਦੇਤੀ ਤੇ ਦੁਬਾਰਾ ਜੇ ਇਹਦਾ ਕੋਈ ਕਮੇਟੀ ਆ ਜਾਵੇ ਜਿੱਦਾਂ ਸਰ, ਉਹ ਤਾਂ ਮਾਮਲਾ ਹੀ ਜਿਹੜਾ ਹੈਗਾ ਆ ਪਬਲਿਕ ਤੁਹਾਡੇ ਵਿਚਾਰਾਂ ਦਾ ਸੀ, ਤੁਸੀਂ ਉਸੇ ਵੇਲੇ ਜਿਹੜਾ ਕਮੇਟੀ ਕਨਸਟੀਟਿਊਟ ਕਰ ਦਿਓ
1: ਬਿਲਕੁਲ
0: ਉਹਦਾ ਤੇ ਐਕਸਪਰਟ ਓਪੀਨੀਅਨ ਲਓ
1: ਜੀ,
0: ਫਿਰ ਤੁਸੀਂ ਜੋ ਮਰਜ਼ੀ ਕਿਸੇ ਨਤੀਜੇ ਤੇ ਪਹੁੰਚੋ
1: ਪਹੁੰਚੋ ਜੀ ਬਿਲਕੁਲ।
0: ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਜੀ ਇਹ ਕਹਿਤਾ ਜੀ ਸਾਨੂੰ ਕੋਈ ਲੱਗਦਾ ਹੈਗਾ ਵੀ ਨਾ ਜਿਹੜੀਆਂ ਇਹ ਧਾਰਾ ਹੈਗੀਆਂ ਇਹ ਕੋਈ ਅਲਟਰਾ ਵਾਇਰਸ ਹੈਗੀਆਂ ਜੀ ਤੇ ਇਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਜਾਂ ਇਹਨਾਂ ਚ ਕੋਈ ਇੰਟਰਫੇਰੈਂਸ ਦੀ ਲੋੜ ਹੈਗੀ ਆ, ਪਰ ਭਵਿੱਖ ਵਿੱਚ ਜੇ ਤੁਹਾਨੂੰ ਲੱਗਦਾ ਹੋਵੇ ਤੇ ਤੁਸੀਂ ਇਹਦੇ ਤੇ ਦੁਬਾਰਾ ਕਰ ਸਕਦੇ ਹੈਗੇ ਆ ਜੀ।
1: ਵਾਟ ਇਜ਼ ਦਿਸ ਡਿਸੀਜਨ? 5-7 ਸਾਲ ਪਹਿਲਾਂ ਮੈਂ ਗੱਲ ਸੁਣਾਈ ਸੀ ਟਵਾਣਾ ਸਾਹਿਬ ਦੇ ਨਾਲ ਜਦੋਂ ਮੈਂ ਰੇਡੀਓ ਨਹੀਂ ਕਰਦਾ ਹੁੰਦਾ ਸੀਗਾ ਤਾਂ ਉਸ ਸਮੇਂ ਨਾ ਇਸੇ ਤਰ੍ਹਾਂ ਅਮੈਰੀਕਨ ਇੱਕ ਜੇਲ੍ਹ ਦੇ ਵਿੱਚ ਇੱਕ ਜਿਹੜਾ ਸੀਗਾ ਕੈਦੀ ਸੀਗਾ ਤੇ ਡਾਕਟਰ ਜਾਂ ਵਿਗਿਆਨੀਆਂ ਨੇ ਇੱਕ ਸਰਚ ਕੀਤੀ ਸੀ ਕਿ ਸੱਪ ਦੇ ਡੰਗ ਦੇ ਨਾਲ ਜਾਂ ਕੋਬਰੇ ਦੇ ਡੰਗ ਦੇ ਨਾਲ ਮਤਲਬ ਕਿ ਸੱਚੀ ਹੀ ਬੰਦਾ ਮਰ ਜਾਂਦਾ ਹੈ ਜਾਂ ਫਿਰ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਬਾਡੀ ਦੇ ਵਿੱਚ ਡਰ ਹੁੰਦਾ ਪੈਦਾ ਜਾਂ ਵੀ ਮੈਨੂੰ ਸੱਪ ਨੇ ਜਿਹੜਾ ਬਾਈਟ ਕਰ ਲਿਆ ਤੇ ਉਸ ਕਰਕੇ ਹੁੰਦਾ ਹੈ ਤੇ ਉਹ ਨਤੀਜੇ ਦੇ ਉੱਤੇ ਪਹੁੰਚੇ ਸੀਗੇ ਇਸ ਚੀਜ਼ ਦੇ ਉੱਤੇ ਕਿ ਪਹਿਲਾਂ ਉਹਨੇ ਨਾ ਕਰ ਦਿੱਤਾ ਕਹਿੰਦੇ ਤੂੰ ਐਡਾ ਵੱਡਾ ਅਪਰਾਧ ਕੀਤਾ ਤੈਨੂੰ ਮਾਰਨਾ ਤਾਂ ਹੈਗਾ ਹੀ ਆ ਮਤਲਬ ਕਿ ਡੈਥ ਤੇਰੀ ਕਰਨੀ ਕਰਨੀ ਆ ਜੋ ਵੀ ਲਾਅ ਦੇ ਹਿਸਾਬ ਦੇ ਨਾਲ ਆ ਤੇ ਜੇ ਤੂੰ ਇਸ ਪ੍ਰੋਜੈਕਟ ਦੇ ਵਿੱਚ ਸਾਡਾ ਸਾਂਝਾ ਬਣਦਾ ਤਾਂ ਤੇਰਾ ਨਾਮ ਮਤਲਬ ਕਿ ਵਧੀਆ ਚੀਜ਼ਾਂ ਦੇ ਵਿੱਚ ਵੀ ਦਰਜ ਹੋ ਸਕਦਾ ਕਿ ਇਸ ਵਿਅਕਤੀ ਦਾ ਨਾਂ ਸਾਰੀ ਦੁਨੀਆਂ ਦੇ ਉੱਤੇ ਵੀ ਰਹਿ ਸਕਦਾ। ਪਹਿਲਾਂ ਤਾਂ ਉਹਨੇ ਨਾਂਹ ਕਰ ਦਿੱਤੀ ਕਹਿੰਦਾ ਨਹੀਂ ਮੈਂ ਮਤਲਬ ਕਿ ਨਹੀਂ ਮੈਂ ਨਹੀਂ ਕਰਾਉਣਾ ਇੱਦਾਂ ਦਾ ਟੈਸਟ ਹੈ ਨਾ। ਫਿਰ ਉਹ ਸੋਚਦਾ ਵਿਚਾਰਦਾ ਰਿਹਾ ਕੁਝ ਦਿਨ, 2-3 ਹਫ਼ਤੇ ਬਾਅਦ ਉਹਨੇ ਫਿਰ ਟੀਮ ਨੂੰ ਕਿਹਾ ਕੰਟੈਕਟ ਕੀਤਾ ਕਿ ਹਾਂ ਮੈਂ ਇਹਦੇ ਲਈ ਤਿਆਰ ਹਾਂ ਤੇ ਉਹਨਾਂ ਨੇ ਟੀਮ ਪੂਰੀ ਆ ਜਾਂਦੀ ਹੈ ਉਹਨੂੰ ਦੱਸ ਦਿੱਤਾ ਜਾਂਦਾ ਕਿ ਇੱਦਾਂ ਕੋਬਰਾ ਤੁਹਾਨੂੰ ਲੜਾਇਆ ਜਾਣਾ ਬਾਈਟ ਕਰਾਉਣੀ ਹੈ ਤੇ ਉਸ ਤੋਂ ਬਾਅਦ ਮਤਲਬ ਕਿ ਤੂੰ ਤੇਰੀ ਆਰਾਮ ਦੇ ਨਾਲ ਡੈਥ ਹੋ ਜਾਣੀ ਆ ਜਾਂ ਕਿੱਦਾਂ ਉਹ ਸਾਰਾ ਕੁਝ ਉਹਨਾਂ ਨੇ ਪਲਾਨ ਦੱਸ ਦਿੱਤਾ। ਅੱਖਾਂ ਉੱਤੇ ਪੱਟੀ ਪੁੱਟੀ ਬੰਨ ਦਿੱਤੀ ਤੇ ਨੀਡਲ ਦੇ ਨਾਲ ਜਿਹੜੀ ਉਹਦੇ ਦੋ ਹੱਥ ਦੇ ਉੱਤੇ ਮਤਲਬ ਕਿ ਪੁਆਇੰਟ ਲਾ ਦਿੱਤੇ ਜਿੱਦਾਂ ਕਿ ਆਪਣੀ ਕੋਬਰੇ ਦੀ ਬਾਈਟ ਹੁੰਦੀ ਹੈ ਤੇ ਉਹਨੂੰ ਦੱਸ ਦਿੱਤਾ ਗਿਆ ਕਿ ਤੈਨੂੰ ਕੋਬਰੇ ਨੇ ਨਾ ਬਾਈਟ ਕਰ ਲਿਆ ਤੇ ਤੂੰ ਮਤਲਬ ਕਿ ਦੇਖਦੇ ਹਾਂ ਹੁਣ ਕਿੰਨਾ ਕੁ ਚਿਰ ਤੂੰ ਜਿਉਂਦਾ ਰਹਿੰਦਾ ਹੈ। ਤੇ ਉਹ ਕੀ ਹੋਇਆ ਕਿ ਬਾਅਦ ਚੋਂ ਕਰ ਕੁਰ ਕੇ ਚੱਲ ਜਾਂਦੇ ਆ ਉਹਨੂੰ ਮੋਨੀਟਰ ਕਰਨ ਲੱਗ ਜਾਂਦੇ ਆ ਤੇ ਤਕਰੀਬਨ 48 ਘੰਟਿਆਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਬਾਅਦ ਦੇ ਵਿੱਚ ਇਹ ਕਨਫਰਮ ਹੁੰਦਾ ਕਿ ਇਹਦੇ ਕੋਬਰਾ ਤਾਂ ਲੜਾਇਆ ਹੀ ਨਹੀਂ ਗਿਆ ਸੀ ਜਾਂ ਬਾਈਟ ਕਰਾਈ ਨਹੀਂ ਗਈ ਸੀ, ਸਿਰਫ ਉਹਦਾ ਜਿਹੜਾ ਇੱਕ ਬ੍ਰੇਨ ਨੂੰ ਜਿਹੜਾ ਮੈਸੇਜ ਦਿੱਤਾ ਗਿਆ ਸੀ ਕਿ ਤੈਨੂੰ ਕੋਬਰਾ ਲੜ ਗਿਆ, ਡਰ ਦੇ ਨਾਲ ਹੀ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਉਹਦਾ ਜਿਹੜਾ ਬਲੱਡ ਸੀਗਾ ਉਹ ਪੋਇਜ਼ਨ ਦੇ ਵਿੱਚ ਜਿਹੜਾ ਤਬਦੀਲ ਹੋਣ ਲੱਗ ਗਿਆ ਤੇ ਉਹਦੀ ਡੈਥ ਹੋ ਜਾਂਦੀ ਜੀ ਇਸ ਕਰਕੇ। ਤੇ ਉਹ ਬੰਦੇ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਜੀ ਇਸ ਚੀਜ਼ ਦੇ ਵਿੱਚ। ਬਹੁਤ ਸਾਰੇ ਵਿਗਿਆਨਿਕ ਜਿਹੜੇ ਵਿਗਿਆਨ ਦੇ ਨਾਲ ਜੁੜੇ ਹੋਏ ਤਜਰਬੇ ਕੀਤੇ ਜਾ ਸਕਦੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਦੇ ਰਾਜ ਖੋਲੇ ਜਾ ਸਕਦੇ ਆ, ਕਿਸੇ ਕੰਮ ਤਾਂ ਲੱਗ ਸਕਦੇ ਆ ਇੰਨੇ ਜੇ ਕੈਦੀ ਆ ਸਾਡੀਆਂ ਜੇਲ੍ਹਾਂ ਦੇ ਵਿੱਚ ਜੀ।
0: ਸਰ ਬੇਨਤੀ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਉਸ ਚੀਜ਼ ਦੇ ਉੱਤੇ ਤੁਸੀਂ ਕਹਿ ਤਾ ਵੀ ਇਹਦੇ ਵਿੱਚ ਜਿਹੜਾ ਆ ਕੋਈ ਮਿਲਾਵਟ ਹੋ ਸਕਦੀ ਆ ਜਾਂ ਕੋਈ ਹੋਰ ਹੋ ਸਕਦੇ ਹੈਗੇ ਆ ਜੀ, ਤੁਸੀਂ ਚੁੱਪ ਕਰਕੇ ਉੱਥੇ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜਾ ਐਕਸਪਰਟ ਦੀ ਡਿਊਟੀ ਲਾਓ ਜਾਂ ਇੱਕ ਟੀਮ ਬਣਾ ਦਿਓ ਵੀ ਹਾਂ ਵੀ ਇਹ ਟੀਮ ਜਿਹੜੀ ਹੈਗੀ ਇਸ ਚੀਜ਼ ਨੂੰ ਐਗਜੀਕਿਊਟ ਕਰਵਾਏਗੀ, ਉਹ ਆਪੇ ਟੀਕਾ ਲਿਆ ਹੁਣ ਲਾਉਣ ਤੇ ਆਰਾਮ ਨਾਲ ਆਪਣਾ ਕੰਮ ਨਿਬੜੇ।
1: ਬਿਲਕੁਲ ਆ ਜੀ ਬਿਲਕੁਲ ਆ ਜੀ,
0: ਜੇਲ ਦਾ ਡਾਕਟਰ ਜਿਹੜਾ ਹੈਗਾ ਉਹ ਤੁਸੀਂ ਪਹਿਲਾਂ ਜਿਹੜਾ ਹੈਗਾ ਪਤਾ ਨੀ ਕਿਉਂ ਮਤਲਬ ਜਿਹੜਾ ਆ
1: ਹਰ ਚੀਜ਼
0: ਰੂੜੀਵਾਦੀ ਸੋਚ ਜਿਹੜੀ ਹੈਗੀ ਉਹ ਕਾਇਮ ਰੱਖਣੀ ਹੈਗੀ ਆ, ਕੋਈ ਚੇਂਜ ਜਿਹੜੀ ਆ ਉਹਨੂੰ ਛੇਤੀ ਕਿਤੇ ਬਣਾਉਣਾ ਹੀ ਨੀ।
1: ਬਿਲਕੁਲ ਆ ਜੀ ਸਾਈ ਸਰ ਜੀ,
0: ਸੋ ਮੈਂ ਨੀ ਸਹਿਮਤ ਜੀ, ਇਹਦੇ ਉੱਤੇ ਹੋ ਜਾਣਾ ਚਾਹੀਦਾ ਸੀਗਾ ਕੋਈ ਸਰ, ਨਹੀਂ ਜਲਾਦ ਹੀ ਨੀ ਲੱਭਦੇ ਜੀ, ਬਾਅਦ ਦੇ ਵਿੱਚ ਜਿਹੜਾ ਹੈਗਾ ਫਾਂਸੀ ਦੇਣੀ ਹੁੰਦੀ ਆ, ਫਿਰ ਡੇਟਾਂ ਚੇਂਜ ਕਰਨੀਆਂ ਪੈਂਦੀਆਂ ਕਈ ਵਾਰੀ, ਇਸੇ ਕਰਕੇ ਵੀ ਜਲਾਦ ਹੀ ਨੀ ਹੈਗਾ ਜੀ।
1: ਜੀ ਤੇ ਸੈਣੀ ਸਾਹਿਬ ਆਪਣੇ ਨਾਲ ਜੋਲ ਭੈਣ ਜੀ ਨੇ ਤੇ ਉਹਨਾਂ ਦਾ ਸਵਾਗਤ ਕਰਦੇ। ਸਤਿ ਸ੍ਰੀ ਅਕਾਲ ਭੈਣ ਜੀ, ਮਾਫੀ ਚਾਹੁੰਦਾ ਤੁਹਾਨੂੰ 11 ਕੁ ਮਿੰਟ ਹੋਲ 10 ਮਿੰਟ ਹੋਲ ਤੇ ਰੱਖਿਆ ਜੀ, ਜੀ ਆਨੂੰ ਜੀ ਸਵਾਗਤ ਹੈ।
0: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਆ ਜੀ, ਸਿਹਤਾਂ ਕਿਵੇਂ ਨੇ?
0: ਤੁਹਾਡਾ ਆਸ਼ੀਰਵਾਦ ਆ ਜੀ ਵੱਡਿਆਂ ਦਾ,
2: ਠੀਕ ਹੈ ਜੀ। ਹਾਂਜੀ ਅੱਛਾ, ਮੈਂ ਤਾਂ ਭਾਜੀ ਇਹ ਸ਼ੇਅਰ ਕਰਨਾ ਸੀਗਾ ਤੁਹਾਡੇ ਨਾਲ ਗੱਲ ਇੱਕ। ਤੁਸੀਂ ਕਹਿੰਦੇ ਸੀਗੇ ਕਿ ਉਹਨਾਂ ਨੇ ਉਹ ਜਿਹੜੇ ਬਾਬੇ ਸੀ ਭੰਗੜੇ ਪਾਏ ਉਹਨਾਂ ਨੇ ਗੋਡੇ ਬਦਲਵਾਏ ਨੀ ਸੀਗੇ, ਤੇ ਮੈਂ ਤਾਂ ਆਪ ਕੇਸ ਲਾਉਣਾ ਤੁਹਾਡੇ ਕੋਲ, ਮੈਂ ਪੰਜਾਬ ਦੀ ਉਹ ਲੈਣੀ ਆ,
1: ਬਣਾਉਣੀ ਆ। ਕੈਨੇਡਾ ਤੋਂ ਨਾ ਗੋਡੇ ਬਦਲਾਉਣ ਆਉਂਦੇ ਹੁੰਦੇ ਸੀ ਜਾਂ ਦੰਦ ਬਦਲਾਉਣ ਆਉਂਦੇ ਹੁੰਦੇ, ਉਹਨਾਂ ਨੇ ਭੱਤਾ ਬੰਦ ਕਰਤਾ ਸੀ ਜੀ। ਹਾਂਜੀ,
2: ਹਾਂਜੀ, ਮੌਜਾਂ ਤਾਂ ਹੈਗੀਆਂ ਵੈਸੇ ਹੁਣ ਇਹ ਸਰਕਾਰ ਨੇ ਦਿੱਤੀਆਂ ਹੋਈਆਂ। ਤੇ ਮੈਂ ਇੱਕ ਦਿਨ ਕਿਹਾ ਬੱਚਿਆਂ ਨੂੰ, ਮੈਂ ਬੱਚਿਆਂ ਨੂੰ ਦੋਨਾਂ ਨੂੰ ਛੋਟੇ ਨੇ, ਬੜਾ 10 ਸਾਲ ਦਾ ਤੇ ਛੋਟਾ 8 ਦਾ, ਮੈਂ ਅਨੰਦਪੁਰ ਸਾਹਿਬ ਲੈ ਗਈ ਹਨਾ, ਤੇ ਮੈਂ ਕਿਹਾ ਵੀ ਅਨੰਦਪੁਰ ਸਾਹਿਬ ਤੋਂ ਬਾਅਦ ਨੈਣਾ ਦੇਵੀ ਜਾ ਕੇ ਤੇ ਜੱਗੇ ਜੱਟ ਦੀ ਇਹਨਾਂ ਨੂੰ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਕੁਦਰਤੀ ਨਾ ਅਸੀਂ ਉੱਥੇ ਨੇੜੇ ਪਹੁੰਚੇ, ਬਹੁਤ ਸੋਹਣਾ ਮੌਸਮ ਹੋ ਗਿਆ ਤੇ ਮੀਂਹ ਪੈਣ ਲੱਗ ਗਿਆ
1: ਜੀ।
2: ਫੇਰ ਮੈਂ ਗਈ ਨੀ, ਮੈਂ ਕਿਹਾ ਵੀ ਨਹੀਂ ਬਈ ਥੋੜਾ, ਮੈਂ ਕਦੇ ਗਈ ਵੀ ਨੀ ਸੀ ਐਕਚੁਲੀ ਉਸ ਪਾਸੇ ਨੂੰ। ਹਾਂਜੀ, ਤੇ ਮੇਰੀ ਸਲਾਹ ਸੀ ਕਿ ਨੈਣਾ ਦੇਵੀ ਤੇ ਜੱਗਾ ਜੱਟ ਦੀ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਹਾਂਜੀ, ਤੇ ਫਿਰ ਉਹ ਮੀਂਹ ਕਰਕੇ ਮੈਂ ਬਾਹਰ, ਤੇ ਫਿਰ ਅਸੀਂ ਜਿਹੜੀ ਵਿਰਾਸਤ ਏ ਖਾਲਸਾ ਉਹ ਦੇਖਣ ਚਲੇ ਗਏ ਭਾਜੀ। ਤੇ ਉਹ ਗਏ ਤਾਂ ਉੱਥੇ ਜਿਹੜੇ ਜਿਹੜੇ ਵਿਜ਼ਟਰ ਸੀਗੇ ਜਿਵੇਂ ਅਸੀਂ ਸੀਗੇ, ਉਹ ਤਾਂ ਬਹੁਤ ਥੋੜੇ ਹੋਣਗੇ, 15 ਕੁ ਜਾਂ 20 ਹੋਣਗੇ ਬਸ ਇੰਨੇ ਕੁ। ਤੇ ਬਿਲਕੁਲ ਹੀ ਭਰਿਆ ਪਿਆ, 4 ਬੱਸਾਂ ਖੜੀਆਂ ਰੋਡਵੇਜ਼ ਆਹ ਇਹਨਾਂ ਦੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੇ ਹਾਂਜੀ, ਉਹ ਬੀਬੀਆਂ ਨੂੰ ਤੇ ਬਾਬਿਆਂ ਨੂੰ ਲੈ ਕੇ ਆਏ ਤੀਰਥ ਯਾਤਰਾ ਵਾਲੇ। ਹਾਂਜੀ, ਤੇ ਅੰਦਰ ਹਾਲ ਭਰਿਆ ਪਿਆ, ਲਾਈਨਾਂ ਲੱਗੀਆਂ ਹੋਈਆਂ ਤੇ ਬੜਾ ਹੀ ਰਸ਼। ਤੇ ਉਹ ਮੈਂ ਅੰਦਰ ਜਾ ਕੇ ਉਹ ਸਾਰੀਆਂ ਬੀਬੀਆਂ ਤੇ ਉਹ ਮੈਂ ਨਾ ਐਕਚੁਲੀ ਮੈਂ ਵੈਸੇ ਤਾਂ ਚਲੋ ਨਹੀਂ ਲਾ ਤੋੜਨਾ ਚਾਹੀਦਾ, ਮੈਂ ਉਹ ਜਿਵੇਂ ਪਿਕਚਰ ਲੈਣ ਲੱਗੀ ਬੱਚਿਆਂ ਦੀ ਤੇ ਉਹ ਬੀਬੀਆਂ ਹੈਗੇ ਤਾਂ ਉਹਨਾਂ ਨੇ ਲਿਖਿਆ ਹੈ ਵੀ ਪਿਕਚਰ ਨਹੀਂ ਲੈ ਸਕਦੇ। ਤੇ ਉਹ ਬੀਬੀ ਮੈਨੂੰ ਕਹਿੰਦੀ, ਇੱਕ ਉਹਨੂੰ ਪਤਾ ਨੀ ਸੀਗਾ, ਉਹ ਕਹਿੰਦੀ ਅਖੇ ਨਾ, ਕਹਿੰਦੀ ਆਪਦਾ ਫੋਨ ਕੋਲਾ, ਕਹਿੰਦੀ ਇਹਨਾਂ ਨੇ 5 ਘੰਟੇ ਬਿਠਾ ਕੇ ਰੱਖਣਾ ਜਾਨੂੰ ਆਪਣੀ ਬੱਸ ਜਾਣੀ ਆ ਨਿਕਲ, ਕਹਿੰਦੀ ਅਖੇ।
1: ਅੱਛਾ ਜੀ,
2: ਤੇ ਹਾਂਜੀ ਉਹ ਨਿਕਲ। ਮੈਂ ਠੀਕ ਆ ਹਾਂਜੀ, ਤੇ ਉਹ ਮੈਂ ਤਾਂ ਬੜੀ ਖੁਸ਼ ਹੋਈ ਉਹਨਾਂ ਨੂੰ ਦੇਖ ਕੇ, ਮੈਂ ਕਿਹਾ ਵੀ ਕਿੱਥੇ ਬੇਚਾਰੀਆਂ ਨੇ ਹੁਣ ਸ਼ਾਮ ਨੂੰ ਧਾਰ ਕੱਢਣ ਨੂੰ ਬਾਲਟੀਆਂ ਚੱਕੀ ਫਿਰਨਾ ਹੋਣਾ ਸੀ, ਹੁਣ ਬੜੀਆਂ ਮੌਜ ਨਾਲ ਘੁੰਮ ਫਿਰ ਜਾਣਾ। ਸਾਰੀਆਂ ਹੀ ਬੀਬੀਆਂ ਬਾਬੇ ਬੀਬੀਆਂ ਬਾਬੇ ਹਾ ਤੇ ਉਹ ਦੇਖਣ ਆਏ ਹਨਾ, ਤੇ ਚਲੋ ਇਸ ਬਹਾਨੇ ਉਹਨਾਂ ਨੂੰ ਸੈਰ ਕਰਨ ਦਾ ਘਰੋਂ ਨਿਕਲਣ ਦਾ ਮੁਫ਼ਤ ਦੇ ਵਿਚ ਹੀ ਸੀ ਹਨਾ, ਮੌਕਾ ਤਾਂ ਮਿਲਿਆ
1: ਹਨਾ। ਖਸਮਾ ਖਾਣੇ ਨੇ ਸਾਨੂੰ ਗਲੀ ਚੋਂ ਪੈਰ ਬਾਂਧ ਕੱਢਣ ਦਿੱਤਾ ਸੀ, ਭਗਵੰਤ ਮਾਨ ਦੇਖੋ ਜਿਉਂਦਾ ਵਸਦਾ ਰਵੇ, ਸਾਨੂੰ ਤਾਂ ਪੰਜਾਬ ਘੁਮਾ ਦਿੱਤਾ ਜੀ, ਇਹਦਾ ਦੇਣ ਕਿੱਥੇ ਦੇਵਾਂਗੇ।
2: ਉਥੇ ਨਾ ਰਸ਼ ਲੱਗਿਆ ਪਿਆ ਤੇ ਉਥੇ ਇੱਕ ਕੈਂਟੀਨ ਬਣੀ ਅਸੀਂ ਤਾਂ ਉਸ ਤੇ ਉਸ ਪਾਸੇ ਨੂੰ ਉਸ ਕੈਂਟੀਨ ਤੇ ਗਈ ਨੇ, ਕੈਂਟੀਨ ਜੇ ਟਾਈਪ ਆ ਉਥੇ ਲੋਕੀ, ਤੁਸੀਂ ਲੈ ਕੇ ਕੁਛ ਜੂਸ ਕਾਫੀ ਚਾਹ ਜਾਂ ਕੁਛ ਸਨੈਕ ਲੈ ਕੇ ਖਾ ਸਕਦੇ ਹੋ। ਬਹੁਤ ਰਸ਼ ਹਨਾ, ਜਿਹੜਾ ਥੋੜਾ ਬਹੁਤਾ ਪਾਕਟ ਮਨੀ ਤਾਂ ਹੁਣ ਜਦੋਂ ਕਿਰਾਇਆ ਮੁਫ਼ਤ ਚ ਸੀਗਾ ਫਿਰ ਕੁਛ ਤਾਂ ਪੈਸੇ ਹੁੰਦੇ ਹੀ ਨੇ ਹਨਾ, ਤੇ ਊ ਠੀਕ ਆ ਵੀ ਪੰਜਾਬ ਦੀ ਗੌਰਮੈਂਟ ਪੈਨਸ਼ਨ ਤਾਂ ਨੀ, ਹਰਿਆਣੇ ਚ ਤਾਂ ਸੀਨੀਅਰ ਦੀ ਨਹੀਂ, ਸੀਨੀਅਰ ਦੀ ਬਹੁਤ ਪੈਨਸ਼ਨ ਆ ਮੇਰੇ ਖਿਆਲ 3000 ਤੋਂ ਵੀ ਉੱਤੇ ਆ ਹਰਿਆਣੇ ਚ ਤਾਂ। ਹਾਂਜੀ ਹਾਂਜੀ ਹਾਂਜੀ, ਕਾਫੀ ਪੈਨਸ਼ਨ ਆ ਮੇਰੇ ਖਿਆਲ 3200 ਹੀ ਸ਼ਾਇਦ 3800 ਦੇ ਨੇੜੇ ਤੇੜੇ ਹੋ ਗਏ। ਹਾਂਜੀ, ਤੇ ਉਹ ਫੇਰ ਇੱਕ ਅੰਦਰ ਸੀਗੇ ਜਿਹੜੇ ਜਿਹੜੇ ਆ ਗਾਰਡ ਖੜੇ ਹੁੰਦੇ ਨੇ, ਇਹ ਨਾ ਅਸੀਂ ਜਾਈਏ ਤੇ ਬੱਚੇ ਵੀ ਨਾਲ ਸੀਗੇ ਤੇ ਇੱਕ ਗਾਰਡ ਨੇ ਨਾ ਦੂਜੇ ਨੂੰ ਗਾਲ ਕੱਢੀ ਬਹੁਤ ਹੀ ਜਬਰ, ਮਤਲਬ ਬੜੀ ਜਿਹੜੀ ਗੰਦੀ ਗਾਲ ਹੁੰਦੀ ਆ। ਮੈਂ ਉਹਨੂੰ ਕਿਹਾ, ਮੈਂ ਉਹਨੂੰ ਯੰਗ ਜਿਹਾ ਸੀ, ਮੈਂ ਉਹਨੂੰ ਖੜਾ ਲਿਆ, ਮੈਂ ਕਿਹਾ ਗੱਲ ਸੁਣ ਕਾਕਾ, ਮੈਂ ਕਿਹਾ ਪਿਕਚਰ ਤੁਸੀਂ ਸਾਨੂੰ ਲੈਣ ਨੀ ਦਿੰਦੇ, ਅਸੀਂ ਤਾਂ ਪਿਕਚਰ ਅਸੀਂ ਕਿਹੜਾ ਕਿਤੇ ਕੁਛ ਇਹਦਾ ਬਈ ਕੁਛ ਉਹਦਾ ਮਿਸਯੂਜ ਕਰਨਾ ਜਾਂ ਕੁਛ ਕਰਨਾ, ਸਿਰਫ ਬੱਚਿਆਂ ਨੂੰ ਇਹ ਹੁੰਦਾ ਕਿ ਮੈਮਰੀ ਹੁੰਦੀ ਆ ਤੇ ਤਾਂ ਲੈ ਰਹੇ ਆ ਗਾਲ। ਮੈਂ ਕਿਹਾ ਤੂੰ ਅੰਦਰ ਖੜ ਕੇ ਐਡੀ ਕੱਢਦਾ, ਕਹਿੰਦਾ ਜੀ ਉਹ ਤਾਂ ਮੇਰੇ ਤੇ ਗਲਤੀ ਨਾ ਨਿਕਲ ਗਈ, ਇਹਨੇ ਸਫਾਈ ਨੀ ਕੀਤੀ, ਮੈਂ ਜੋ ਕੁਛ ਮਰਜ਼ੀ ਕੀਤਾ ਹੋਵੇ ਪਰ ਤੇਰਾ ਗਾਲ ਕੱਢਣ ਦਾ ਤਾਂ ਕੋਈ ਮਤਲਬ ਨੀ ਨਾ, ਫਿਰ ਇੰਨੀ ਸੰਗਤ ਖੜੀ ਆ ਤੇ ਤੂੰ ਖੜਾ ਵੀ ਐਡੀ ਵੱਡਾ ਇੱਕ ਜਗ੍ਹਾ ਬਣਾਈ ਹੋਈ ਆ ਵਿਰਾਸਤ ਏ ਖਾਲਸਾ ਤੇ ਉਹਦੇ ਵਿੱਚ ਤੂੰ ਗਾਲ ਕੱਢਣ ਲੱਗਿਆ ਹੋਇਆ, ਤੇ ਇਸ ਕਰਕੇ ਜਿਹੜੇ ਇਹ ਗੋਡਿਆਂ ਵਾਲਾ ਤੇ ਇਹ ਭਗਵੰਤ ਮਾਨ ਨੇ ਵਧੀਆ ਕੀਤਾ ਤੇ ਸੈਰ ਵਾਲਾ ਯਾਤਰਾ ਵਾਲਾ ਤਾਂ ਬੜਿਆ। ਤੁਸੀਂ ਇਹਾਂ ਜਿਹੀ ਜਗ੍ਹਾ ਤੇ ਜਾ ਕੇ ਦੇਖੋ, ਬੀਬੀ ਬਾਬੇ ਬੜੇ ਮੌਜ ਕਰਦੇ ਨੇ, ਬੜੇ ਮੁਫ਼ਤ ਦੇ ਵਿੱਚ ਜਾਂਦੇ ਨੇ, ਹਾਂਜੀ ਤੇ ਰੌਣਕਾਂ ਲੱਗੀਆਂ ਪਏ ਨੇ ਜਿੱਥੇ ਕੋਈ ਹੋਰ ਨੀ ਜਾਂਦਾ, ਜਦੋਂ ਕੋਈ ਵੀ ਤੇ ਨਹੀਂ ਕੌਣ ਲੈ ਕੇ ਜਾਂਦਾ ਪਿੱਛੋਂ, ਪਰ ਹੁਣ ਉਹ ਬੱਸ ਚੜਦੀਆਂ ਨੇ ਹਨਾ, ਬੱਸ ਚੜਦੀਆਂ ਨੇ ਤੇ ਹਾਂਜੀ ਤੇ ਇਸ ਕਰਕੇ ਮੈਂ ਭਾਜੀ ਉਹਨਾਂ ਨਾਲ ਦੱਸਣਾ ਸੀਗਾ ਵੀ
0: ਤੁਸੀਂ ਐਵੇਂ ਨਾ,
2: ਹਾਂਜੀ
0: ਮੇਰੀ ਬੇਨਤੀ ਸੁਣੋ, ਜਿਹਨੇ ਤੁਹਾਨੂੰ ਕਿਹਾ ਨਾ ਇਹ ਗੱਲ ਵੀ ਇਹਨਾਂ ਨੇ ਇੰਨੇ ਘੰਟੇ ਮੋਬਾਇਲ ਰੱਖਣਾ ਹੈਗਾ ਆ ਤੇ ਫਿਰ ਮੋਬਾਇਲ ਨੀ ਦੇਣਾ ਤੇ ਆਪਣੀ ਬੱਸ ਨਿਕਲ ਜਾਣੀ ਆ, ਇਹਦਾ ਮਤਲਬ ਇਹ ਉਹ ਪਹਿਲੀ ਵਾਰੀ ਆਈ ਨਹੀਂ, ਇਸ ਕਰਕੇ ਉਹ ਆਉਂਦੀ ਰਹਿੰਦੀ ਹੈਗੀ ਆ। ਤੁਸੀਂ ਮੈਂ ਸੱਚੀ ਗੱਲ ਤੁਹਾਨੂੰ ਇਹ ਤੁਸੀਂ ਮਤਲਬ ਇਹਨਾਂ ਲੋਕਾਂ ਦੇ ਹਿਤੈਸ਼ੀ ਆ ਨਾ ਜੀ, ਮੈਂ ਇੱਕ ਸੱਚੀ ਗੱਲ ਦੱਸਦਾ ਹੈਗਾ ਆ ਕਿ ਮੈਂ ਜਦੋਂ ਨਾ ਕਈ ਵਾਰੀ ਵੀਡੀਓ ਕਾਲ ਦੇ ਉੱਤੇ ਮੈਂ ਔਜਲਾ ਸਾਹਿਬ ਨੂੰ ਕੰਮ ਕਰਦੇ ਦੇਖਦਾ ਨਾ ਸਟੋਰ ਤੇ, ਤੇ ਮੈਨੂੰ ਸ਼ਰਮ ਆਉਂਦੀ ਆ ਕਿ ਸਾਡੇ ਵਰਕ ਕਲਚਰ ਜਿਹੜਾ ਹੈਗਾ ਆ ਇੰਨਾ ਘੱਟ ਗਿਆ ਆ, ਅਸੀਂ ਇੰਨੀ ਮਿਹਨਤ ਨਹੀਂ ਕਰਦੇ। ਇਹ ਬੰਦੇ ਜਿਹਨਾਂ ਨੇ ਸਭ ਕੁਛ ਅਚੀਵ ਕਰ ਲਿਆ ਆ, ਇਹਨਾਂ ਨੂੰ ਕੋਈ ਮਤਲਬ ਏਦਾਂ ਦੀ ਹੈ ਨੀ ਗੀ ਕਿ ਇਹਨਾਂ ਨੇ ਓਨੇ ਕਮਾਣੇ ਆ ਤੇ ਉੱਥੇ ਜਾ ਕੇ ਖਾਣੇ ਹੈਗੇ। ਸਾਡੇ ਅਸੀਂ ਜਿਹੜੇ ਡੰਗ ਦੀਆਂ ਡੰਗ ਕਮਾਉਣ ਵਾਲੇ ਹੈਗੇ ਨਾ, ਉਹ ਵੀ ਇੰਨਾ ਮਿਹਨਤ ਨਹੀਂ ਕਰਦੇ। ਸਾਡੇ ਇੱਥੇ ਵਰਕ ਕਲਚਰ ਵੈਸੇ ਹੀ ਖਤਮ ਹੋ ਗਿਆ ਜੀ। ਇਹ ਲੋਕਾਂ ਨੇ, ਲੀਡਰਾਂ ਨੇ ਸਾਨੂੰ ਮਤਲਬ ਫ੍ਰੀ ਦੀਆਂ ਚੀਜ਼ਾਂ ਤੇ ਲਾਤਾ। ਇਹਨਾਂ ਦੇ ਜਿਹੜਾ ਹੈਗਾ ਆ, ਤੁਸੀਂ ਅੱਜ ਇਹ ਗੋਡੇ ਗੋਡੇ ਪਾਏ ਕਿਸੇ ਦੇ ਲਈ, ਨਾ ਕਿਸੇ ਦਾ ਚੱਲਦਾ ਗੋਡਾ ਦੇਖਿਆ ਹੈਗਾ, ਤੇ ਬਿੱਲ ਉੱਥੇ ਪਤਾ ਨੀ ਕਿੰਨੇ ਕਦੇ ਕੱਟ ਹੋਏ ਹੋਣੇ ਆ ਜੀ। ਇਹ ਜੋ ਹੋ ਰਿਹਾ ਹੈਗਾ ਆ ਨਾ ਜੀ, ਗੋਰਖ ਧੰਦਾ ਇਹ ਇੱਥੇ ਹੀ ਮੁਬਾਰਕ ਹੈਗਾ ਆ ਜੀ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਤੇ ਤਰਸ ਨਾ ਕਰੋ, ਇਹ ਪੂਰੇ ਨਜ਼ਾਰੇ ਲੈਂਦੇ ਆ ਜੀ। ਇਹ ਵੋਟ ਪਾਉਣ ਦਾ ਪੂਰਾ ਹੱਕ ਜਿਹੜਾ ਆ ਲੋਕੀ ਵਸੂਲ ਕਰਦੇ ਆ ਜੀ।
1: ਹਾਂਜੀ
0: ਵਰਕ ਕਲਚਰ ਪੈਂਜੀ ਦੁੱਖ ਆਉਂਦਾ, ਵਰਕ ਕਲਚਰ ਹੈ ਨੀ ਗਾ, ਵਰਕ ਕਲਚਰ ਹੈ ਨੀ ਗਾ ਸਾਡੇ ਇੱਥੇ, ਤੁਸੀਂ ਸੋਚਦੇ ਹੈਗੇ ਜੀ। ਹਾਂਜੀ ਬਾਕੀ ਕੋਈ ਚੀਜ਼ ਦੇਖ ਲਈ ਜਾਂ ਸੈਰਾਂ ਕਰ ਲਈਆਂ, ਉਹ ਜ਼ਿੰਦਗੀ ਦਾ ਮਕਸਦ ਨਹੀਂ ਹੈਗਾ। ਜ਼ਿੰਦਗੀ ਦਾ ਮਕਸਦ
2: ਹੁੰਦਾ ਹੈਗਾ ਯਾਰ ਕਿ ਤੁਸੀਂ,
0: ਹਾਂਜੀ ਤੁਸੀਂ ਇੱਕ ਅੱਛਾ ਭਵਿੱਖ ਆਪਣਾ ਬਣਾਉਣਾ ਤੇ ਬੱਚਿਆਂ ਦਾ ਬਣਾਉਣਾ ਜੀ, ਪਹਿਲਾਂ ਗ੍ਰਸਤੀ ਦਾ ਜਿਹੜਾ ਫਰਜ਼ ਆ।
2: ਨਹੀਂ ਉਹ ਤੁਸੀਂ, ਮੈਂ ਇੱਕ ਹੋਰ ਵੀ ਤੁਹਾਨੂੰ ਕਹਿੰਦੀ ਆ ਵੀ ਜਿਹੜੀ ਇਹ ਜਿਹੜੀ ਇਹ ਹੁਣ ਵਿਰਾਸਤ ਏ ਖਾਲਸਾ, ਉਹਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਕੁਛ ਪਹਿਲਾਂ ਪਤਾ ਹੋਣਾ ਚਾਹੀਦਾ, ਤਾਂ ਤੁਸੀਂ ਸਮਝ ਸਕਦੇ ਹੋ ਹਨਾ। ਉਹ ਜਿਹੜੀ ਹਿਸਟਰੀ ਉਹਨਾਂ ਨੇ ਕੀਤੀ ਲਿਖੀ ਹੋਈ ਆ ਹਨਾ, ਉਹਨੂੰ ਸਮਝਣ ਦੇ ਲਈ, ਤੇ ਉਹ ਤਾਂ ਉਸ ਪੜ੍ਹਾਈ ਵਾਲੇ ਪਾਸੇ ਨੂੰ, ਸਕੂਲਾਂ ਵਾਲੇ ਪਾਸੇ ਨੂੰ ਤਾਂ ਇਹ ਲੈ ਕੇ ਜਾ ਹੀ ਨੀ ਰਹੇ ਹੈਗੇ ਹਨਾ, ਤਾਂ ਕਿ ਬੱਚਿਆਂ ਨੂੰ ਕੁਛ ਪਤਾ ਲੱਗੇ। ਜੇ ਹੁਣ ਉਹ ਜਿਹੜਾ ਅੰਦਰ ਉਹਨਾਂ ਨੇ ਪੂਰਾ ਬਣਾਇਆ ਹੋਇਆ ਸਾਰਾ ਕੁਛ, ਇੱਕ ਲਿਖਿਆ ਹੋਇਆ ਹਿਸਟਰੀ ਲਿਖੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਦੀ ਸਾਰਾ ਕੁਛ, ਪਰ ਉਹ ਜੇ ਤੁਹਾਨੂੰ ਪਤਾ ਹੋਊਗਾ ਵੀ ਕੀ ਚੀਜ਼ ਸੀਗੀ ਤਾਂ ਹੀ ਆ। ਸਕੂਲ ਤਾਂ ਇਹ ਕਦੇ ਚੱਲਣ ਨੀ ਦੇ ਰਹੇ, ਸਕੂਲਾਂ ਚ ਤਾਂ ਬੱਚਿਆਂ ਨੂੰ ਸਕੂਲ ਵੱਲ ਨੂੰ ਤਾਂ ਇਹਨਾਂ ਦਾ ਖਿਆਲ ਹੀ ਹੈ ਨੀ ਗਾ ਵੀ ਪੜ੍ਹਾਈ ਬੱਚਿਆਂ ਨੂੰ ਆਵੇ। ਸਾਇੰਸ
1: ਸਿਟੀ ਬਣੀ ਆ ਕਿੰਨੇ ਚਿਰ ਦੀ, ਦੇਖ ਮੈਂ ਇੰਡੀਆ ਹੀ ਸੀਗਾ ਉਦੋਂ ਜਦੋਂ ਬਾਣੀ ਸ਼ੁਰੂ ਹੋਈ ਸੀ,
0: ਉਹੀ ਪਰ ਸਾਹਿਬ ਮੈਂ ਵੀ ਇਹੀ ਕਹਿਣ ਲੱਗਾ ਸੀ ਇਹਨਾਂ ਨੂੰ ਯਾਤਰਾ ਕਰਾਉਣ ਨਾਲ ਸਿਟੀ
2: ਜਿਹੜੀ ਬਣਾਈ ਆ, ਹਾਂਜੀ
0: ਸਾਇੰਸ ਸਿਟੀ ਲੱਗ ਜਾਂਦੇ।
1: ਬਿਲਕੁਲ ਆ ਜੀ,
2: ਨਹੀਂ ਗੁਜਰਾਲ ਉਹਨਾਂ ਨੇ ਜਿਹੜੀ ਬਣਾਈ ਸੀਗੀ ਸਾਇੰਸ, ਹਾਂਜੀ ਤੇ ਉਹ ਕਿੰਨਾ ਕੁ ਕਿਤੇ ਉਹਨਾਂ ਦਾ ਉਹ ਕਰਦੇ ਨੇ, ਕਿੰਨੇ ਕੁ ਫ੍ਰੀ ਟੂਰ ਲੈ ਕੇ ਜਾਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਲਈ ਜਾਂ ਦੱਸਣ ਦੇ ਲਈ, ਤਾਂ ਉਹ ਤਾਂ ਕੁਛ ਹੈ ਹੀ ਨੀ ਗਾ ਹਨਾ। ਤੇ ਪਰ ਆ ਯਾਤਰਾ ਤੇ ਵਧੀਆ ਇਹਨਾਂ ਨੇ ਚਾਰਟ ਤੇ ਲਾ ਲਿਆ, ਲੱਗੇ ਰਹਿਣਗੇ ਲੋਕੀ ਵਧੀਆ ਲੋਕਾਂ ਨੂੰ। ਜੇ ਲੋਕਾਂ ਦੀ ਸਮਝ ਇੰਨੀ ਹੁੰਦੀ, ਇੰਨੀ ਸੋਚ ਇੰਨੀ ਹੁੰਦੀ, ਤੇ ਜਿਹੜਾ ਇੰਨਾ ਨਿਘਾਰ ਪੰਜਾਬ ਦੇ ਵਿੱਚ ਆਇਆ, ਪੰਜਾਬ ਜਿਹੜਾ ਪੰਜਾਬ ਦਾ ਬੇੜਾ ਗਰਕ ਹੁਣ ਹੋਇਆ, ਕੱਲ ਵੀ ਜਿਵੇਂ ਆਪਾਂ ਕਹਿੰਦੇ ਸੀਗੇ ਕਿੱਥੋਂ ਕਿੱਥੇ ਸਿਰਮੌਰ ਹੁੰਦਾ ਸੀਗਾ ਹਾਕੀ ਦੇ ਵਿੱਚ ਤੇ ਕਬੱਡੀ, ਇਹ ਜਿਹੜੀਆਂ ਵਿਰਾਸਤੀ ਖੇਲਾਂ ਸੀਗੀਆਂ ਸੀ, ਤੇ ਹੁਣ ਕੀ ਆ, ਹੁਣ ਇਹ ਮੁੰਡੇ ਮਾਰ ਰਹੇ ਨੇ। ਕੱਲ ਆਪਾਂ ਤੁਸੀਂ ਇਹੀ ਗੱਲਾਂ ਸਾਰੀਆਂ ਦੱਸੀਆਂ ਨੇ ਹਨਾ, ਤੇ ਉਹ ਉਸ ਪਾਸਿਓ ਤਾਂ ਬ੍ਰੇਨ ਇਹਨਾਂ ਨੇ ਉਹਨਾਂ ਦਾ ਸੋਚਣੀ ਬੰਦ ਕਰਤੀ ਸਭ ਦੀ, ਲੋਕਾਂ ਦੀ ਸੋਚਣ ਲਈ ਤਾਂ ਉਹ ਦੇ ਹੀ ਨੀ ਰਹੇ ਕੁਛ ਵੀ। ਜੇ ਸੋਚਣਗੇ ਤੇ ਤਾਂ ਫੇਰ ਖੜੇ ਹੋਣਗੇ, ਖੜੇ ਇਹਨਾਂ ਨੇ ਹੁਣ ਦੇਣਾ ਨੀ ਹੈਗਾ ਹੁਣ, ਹੁਣ ਤਾਂ ਉਹ ਮੁਫ਼ਤ ਦੀਆਂ ਚਾਟਾਂ ਲਾਈਆਂ ਹੋਈਆਂ ਨੇ, ਹਾਂ ਬਈ ਤੁਸੀਂ ਤੁਹਾਨੂੰ ਤੀਰਥ ਯਾਤਰਾ ਤੇ ਲੈ ਗਏ, ਤੁਹਾਨੂੰ ਗੋਡੇ ਪਵਾ ਤੇ, ਦੰਦ ਪਵਾ ਤੇ ਬੱਸਾਂ ਦੇ ਵਿੱਚ ਫ੍ਰੀ ਦੇ ਤੀਆਂ, ਬੀਬੀਆਂ ਨੂੰ ਦੇ ਤਾ ਬਈ ਆ ਤੁਸੀਂ ਜਾਓ ਤੇ ਆਪਦਾ ਘੁੰਮੋ ਫਿਰੋ। ਤੇ ਘਰੋਂ ਬੀਬੀ ਹੀ ਹੁੰਦੀ ਆ, ਘਰ ਦੇ ਵਿੱਚ ਐਕਚੁਲੀ ਔਰਤ ਹੀ ਹੁੰਦੀ ਆ ਜਦੋਂ, ਚਲੋ ਠੀਕ ਆ ਮੈਂ ਇਹ ਨੀ ਗੱਲ ਕਹਿੰਦੀ, ਪਰ ਔਰਤ ਥੋੜੀ ਜਿਹੀ ਸੈਂਸਿਟਿਵ ਹੁੰਦੀ ਆ, ਉਹੀ ਸਵੇਰ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ ਉਹਨਾਂ ਨੇ ਰੋਟੀ ਬਣਾ ਕੇ ਦੇਣੀ ਆ, ਜਾਂ ਸ਼ਾਮ ਨੂੰ ਵੀ ਫਿਕਰ ਕਰਨਾ ਵੀ ਆਇਆ ਕੋਈ ਕੰਮ ਤੋਂ ਰੋਟੀ ਚਾਹੀਦੀ ਆ। ਤੇ ਜੇ ਕੋਈ ਕੰਮ ਤੇ ਨਹੀਂ ਵੀ ਗਿਆ ਜਾਂ ਬੱਚੇ ਹੁੰਦੇ ਸੀ, ਮੁੰਡੇ ਹੁੰਦੇ ਸੀ, ਕੁੜੀਆਂ ਨਹੀਂ ਕੰਮ ਕਰਦੇ, ਉਹਨਾਂ ਨੂੰ ਵੀ ਕਾਂ ਕਾਂ ਕਰਨੀ ਵੀ ਉੱਠੋ ਤੁਸੀਂ ਕੰਮ ਕਰ ਲਓ। ਤੇ ਉਹ ਉਹਨਾਂ ਨੂੰ ਤਾਂ ਇਹਨਾਂ ਨੇ ਹੁਣ ਉਸ ਪਾਸੇ ਤਾਂ ਹਟਾ ਹੀ ਦਿੱਤਾ ਸਾਰਾ ਕੁਛ ਵੀ ਤੁਸੀਂ ਵੀ ਆਪ ਵੀ ਸੈਰ ਕਰਿਆ ਹੋ ਤੇ ਬਸ ਰਹਿਣ ਦੋ ਕੰਮਾਂ ਵਾਲਾ, ਤਾਂ ਉਹ ਤੁਹਾਨੂੰ ਮੁਫ਼ਤ ਦਾ ਰਾਸ਼ਨ ਆ ਜਾਣਾ ਤੇ ਬਸ ਠੀਕ ਹੈ ਹਨਾ। ਤੇ ਇਸ ਕਰਕੇ ਹਾਂਜੀ, ਤੇ ਬਾਕੀ ਹਾਸੇ ਚ ਗੱਲਾਂ ਹਾਸੇ ਚ ਰਹਿ ਗਈਆਂ, ਪਰ ਇਹ ਹੈ ਤਾਂ ਬਹੁਤ ਮਾੜੇ ਪਾਸੇ ਨੂੰ, ਮਾੜਾ ਰੁਝਾਨ ਲੋਕਾਂ ਨੇ ਹਾਂਜੀ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ। ਹਾਂਜੀ
1: ਬਿਲਕੁਲ,
2: ਚਲੋ ਹਾਂਜੀ,
0: ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਨਾ ਜੀ, ਜਿਹੜਾ ਸਾਇੰਸ ਸਿਟੀ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਜੀ। ਬੁੱਢਿਆਂ ਕੋਲੋਂ ਇਹਨਾਂ ਨੇ ਵੋਟਾਂ ਲੈਣੀਆਂ, ਬੱਚਿਆਂ ਦੀਆਂ ਵੋਟਾਂ ਨਹੀਂ ਨਾ ਬਣੀਆਂ ਜੀ।
2: ਭਾਜੀ ਸੈਨੀ ਸਾਹਿਬ, ਭਾਜੀ ਜੇ ਸਾਇੰਟਿਫਿਕ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਗਏ ਇਹ, ਤਾਂ ਫੇਰ ਇਹ ਬਾਕੀ ਚੀਜ਼ਾਂ ਦਾ ਸਾਰਾ ਧੰਦੇ ਨੇ ਜਿਹੜੇ ਹੁਣ ਤੁਸੀਂ ਪੁਜਾਰੀਵਾਦ ਵਾਲਾ ਧੰਦਾ ਸਾਰਾ ਫਿਰ ਉਹ ਖਤਮ ਹੋ ਜਾਊਗਾ ਉਸੇ ਪਾਸੇ ਨੂੰ। ਤਾਂ ਇਹ ਆਪ ਜੇ ਹੁਣ ਇਹ ਉਹ ਕੀ ਕਹਿੰਦੇ ਨੇ ਉਹ ਜਿਹੜਾ ਬਣਿਆ ਹੋਇਆ ਜਿੱਥੇ ਮੈਡੀਟੇਸ਼ਨ ਕਰਦੇ ਨੇ ਉਹ ਕੀ ਆ ਉਹਨੂੰ ਕਹਿੰਦੇ ਨੇ
1: ਯੋਗਾ ਸੈਂਟਰ,
2: ਜਿੱਥੇ ਨਹੀਂ ਨਹੀਂ ਉਹ ਜਿੱਥੇ ਕੇਜਰੀਵਾਲ ਵੀ ਪਿਛਲੇ ਸਾਲ ਆਇਆ ਸੀਗਾ, ਕੀ ਸੀਗਾ ਉਹਦਾ
0: ਨਾਮ, ਵਿਪਾਸਨਾ ਵਾਲਾ, ਵਿਪਾਸਨਾ ਵਾਲੇ,
2: ਵਿਪਾਸਨਾ ਵਾਲਾ, ਵਿਪਾਸਨਾ ਵਾਲਾ
1: ਹਾਂਜੀ
2: ਹਾਂਜੀ ਹਾਂਜੀ। ਉਹ ਤੁਸੀਂ ਜੇ ਇਹ ਸਾਇੰਟਿਫਿਕ ਚੀਜ਼ਾਂ ਨੂੰ ਦੱਸਣਗੇ ਬੱਚਿਆਂ ਨੂੰ, ਸਾਇੰਸ ਸਿੱਖਣਗੇ ਬੱਚੇ, ਸਾਇੰਟਿਫਿਕ ਮਾਇੰਡ ਹੋਊਗਾ ਉਹਨਾਂ ਦਾ, ਉਹ ਵਿੱਚੋਂ ਘੋਗ ਕਰਨਗੇ ਵੀ ਇਹਦੇ ਚ ਕੀ ਆ ਕੀ ਨਹੀਂ, ਫੇਰ ਇਹ ਪੋਲਿਟਿਕਸ ਵਾਲਿਆਂ ਦਾ ਕੰਮ ਕਿਵੇਂ ਚੱਲੂਗਾ।
1: ਬਿਲਕੁਲ,
2: ਇਹ ਤਾਂ ਫੇਰ ਆਪ ਹੀ ਇਹ ਆਪਦੇ ਪੈਰੀ ਥੋੜੀ ਕੁਹਾੜੀ ਮਾਰਨਗੇ। ਉਹਨੂੰ ਪ੍ਰਮੋਟ ਸਾਇੰਸ ਸਿਟੀ ਨੂੰ ਕਿਉਂ ਪ੍ਰਮੋਟ ਕਰਨਗੇ, ਇਹ ਤਾਂ ਕਹਿਣਗੇ ਵੀ ਤੁਸੀਂ ਜਾਓ ਮਹਾਰਾਜ ਮੂਹਰੇ, ਅੱਖਾਂ ਬੰਦ ਕਰ ਲਓ, ਪ੍ਰਸ਼ਾਦ ਲੈ ਲਓ, ਬਹਿ ਜਾਓ, ਨੀਵੀਂ ਪਾ ਲਓ, ਦੇਖਿਓ ਨਾ, ਅੱਖਾਂ ਨਾ ਖੋਲਿਓ ਤੁਸੀਂ, ਹਨਾ। ਇਹ ਨੀ ਕਿ ਅੱਖਾਂ ਬੰਦ ਕਰਕੇ ਚਲੋ ਠੀਕ ਆ ਸ਼ਾਂਤੀ, ਆਪਾਂ ਕਹਿੰਦੇ ਆ ਵੀ ਮੈਡੀਟੇਸ਼ਨ ਆ ਹੋਰ ਸਾਰਾ ਕੁਛ, ਉਹ ਪੱਖ ਵੱਖਰਾ ਤੇ ਉਹ ਮਤਲਬ ਤੁਹਾਨੂੰ ਠੀਕ ਆ ਤੁਸੀਂ ਕਾਮ ਬੈਠਦੇ ਹੋ ਸ਼ਾਂਤ ਬੈਠਣ ਦੇ ਲਈ, ਪਰ ਇਹ ਤਾਂ ਦੂਜੇ ਲੋਟ ਕਹਿੰਦੇ ਆ ਵੀ ਤੁਸੀਂ ਬਸ ਵੈਸੇ ਹੀ ਨਾ ਦੇਖੋ, ਵੈਸੇ ਹੀ ਅੱਖਾਂ ਮੀਚ ਲੋ ਤੁਸੀਂ, ਹਨਾ। ਤੇ ਇਸ ਕਰਕੇ ਹਾਂਜੀ ਚਲੋ ਹਾਂਜੀ ਚਲੋ ਠੀਕ ਹੈ ਭਾਜੀ, ਹਨਾ ਜੀ,
1: ਬਿਲਕੁਲ
2: ਹਾਂਜੀ
0: ਹਾਂਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜਾਂਦੇ ਜਾਂਦੇ ਇੱਕ ਵਾਰੀ ਦੱਸ ਦਿਆਂ ਭੈਣ ਜੀ।
1: ਹਾਂਜੀ ਆ ਡ੍ਰੌਪ ਕਰਕੇ ਕੋਈ ਨਹੀਂ ਸੁਣ ਲੈਣਗੇ ਬਾਅਦ ਚ, ਕੰਟੀਨਿਊ ਪਲੀਜ਼।
0: ਓਕੇ ਓਕੇ ਓਕੇ ਭਾਰੇ ਸਾਹਿਬ, ਜਿਹੜੀ ਹੈਗੀ ਨਾ ਵੀ ਜਿਹੜੀ ਚੀਜ਼ ਦਾ ਦਿਖਾਵਾ ਹੋ ਜਾਂਦਾ ਨਾ ਜੀ, ਉਹ ਕਦੀ ਵੀ ਅਧਿਆਤਮ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ,
1: ਨਹੀਂ ਹੁੰਦੀ।
0: ਇਸ ਕਰਕੇ ਦਿਖਾਵੇ ਵਾਲੀ ਤਾਂ ਕੋਈ ਗੱਲ ਹੋਣੀ ਨੀ ਚਾਹੀਦੀ ਹੈਗੀ। ਬਾਕੀ ਇਹ ਜਿਹੜੇ ਤੁਸੀਂ ਕਿਹਾ, ਆਪਾਂ ਕਹਿੰਦੇ ਸਰ ਪਿੰਡਾਂ ਦੇ ਵਿੱਚ ਜਿਹੜਾ ਆ ਵੀ ਦੁੱਧ ਤਾਂ ਮੁੱਲ ਲੈਣ ਲੱਗ ਪਏ ਹੈਗੇ ਜੀ, ਪਸ਼ੂ ਰੱਖਣ ਦਾ ਕਲਚਰ ਖਤਮ ਹੋ ਗਿਆ ਜੀ,
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਆ ਇਹਨਾਂ ਬੁੱਢਿਆਂ ਨੂੰ ਤਾਂ ਇਸ ਕਰਕੇ ਲੈ ਜਾਂਦੇ ਇਹਨਾਂ ਦੀਆਂ ਵੋਟਾਂ ਹੈਗੀਆਂ, ਫਿਰ ਮਰਜ਼ੀ ਨਾ ਵੀ ਇਹਨਾਂ ਦੇ ਗੱਲ ਦੇ ਵਿੱਚ ਜਿਹੜਾ ਆ ਆਪਣੇ ਨਾਂ ਦਾ ਆਈਡੈਂਟੀ ਕਾਰਡ, ਆਪਣੀ ਫੋਟੋ ਗੱਲ ਚ ਪਵਾ ਕੇ ਘੁਮਾ ਦੇਣੇ ਆ ਜੀ, ਤੇ ਉਹ ਤਾਂ ਟੂਲਸ ਬਣਾਏ ਹੈਗੇ ਆ ਆਪਣੇ, ਟੂਲਸ ਜਿਹੜੇ ਆ ਵਰਕ ਕਰ ਰਹੇ ਹੈਗੇ ਆ ਜੀ,
1: ਇਹ ਬਣਨ ਜੋਗੇ ਛੱਡ ਦੇਣਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ, ਇਹਨਾਂ ਦੇ ਮੂੰਹ ਨੂੰ ਜਾਣਗੇ ਜੀ।
0: ਪਰ ਸਾਹਿਬ ਵੈਲਫੇਅਰ ਸਟੇਟ ਦਾ ਕੰਸੈਪਟ ਹੈਗਾ ਸੀ ਸਾਡੇ, ਇਹ ਵੈਲਫੇਅਰ ਸਟੇਟ ਵਾਲੀ ਗੱਲ ਨਹੀਂ ਹੈਗੀ, ਇਹ ਸ਼ੁਰੂ ਤੋਂ ਰਾਜਨੀਤੀ ਇਸ ਕਰਕੇ ਕਰੀ ਜਾਂਦੀ ਕਿ 5 ਸਾਲ ਇਹੋ ਜਿਹਾ ਕੰਮ ਕਰਨਾ ਕਿ ਅਗਲੇ 5 ਸਾਲ ਲਈ ਫੇਰ ਸਾਨੂੰ ਵੋਟਾਂ ਮਿਲ ਜਾਣ।
1: ਨਾਲੇ ਸਾਈਂ ਸਾਹਿਬ ਇਕਨੋਮਿਕ ਦਾ ਇੱਕ ਜਿਹੜਾ ਪੁਆਇੰਟ ਹੈਗਾ ਉਹਦੇ ਵਿੱਚ ਕਿ ਬੈਲੈਂਸ ਕਿੱਦਾਂ ਰੱਖਣਾ, ਇੱਕ ਮਤਲਬ ਕਿ ਜੋ ਇਨਪੁੱਟ ਹੈ ਆਊਟਪੁੱਟ ਹੈ, ਚਾਹੇ ਆਪਾਂ ਇੱਕ ਘਰ ਦਾ ਹੀ ਆਪਾਂ ਖਰਚ ਦੇਖ ਲਈਏ, ਜੇ ਆਪਾਂ ਇੱਕ ਦੋ ਛੁੱਟੀਆਂ ਵੀ ਕਰ ਲੈਂਦੇ ਹਾਂ ਜਾਂ ਕੁਝ ਵੀ ਆ, ਜਾਂ ਉਹਦੇ ਨਾਲ ਵੀ ਕਈ ਵਾਰੀ ਫਿਕਰ ਪੈ ਜਾਂਦਾ ਕਿ ਯਾਰ ਢਾਂਚਾ ਹੈ ਜੋ ਹਨਾ, ਮਤਲਬ ਕਿ ਉਹਦੇ ਨਾਲ ਉਹ ਬੈਟਰ ਆ ਕਿ ਕੁਝ ਨਾ ਕੁਝ ਕਰੀ ਜਾਈਏ। ਤੇ ਜੇ ਏਡਾ ਵੱਡਾ ਪੂਰਾ ਸੂਬਾ ਸੰਭਾਲਣਾ ਹੈ, ਉਹਦੀ ਇਨਪੁੱਟ ਆਊਟਪੁੱਟ ਦੇਖਣੀ ਹੋਊਗੀ, ਭਈ ਇਨਪੁੱਟ ਤਾਂ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ 1% ਹੈ ਤੇ ਆਊਟਪੁੱਟ ਤੁਹਾਡੀ ਹੈਗੀ ਹੈ 5% ਜੀ, ਕਿੰਨਾ ਕੁ ਚਿਰ ਉਹ ਚੀਜ਼ ਚੱਲ ਜਾਊਗੀ।
0: ਬਿਲਕੁਲ ਭਾਰਤ ਸਾਹਿਬ, ਇੱਕ ਭੈਣ ਜੀ ਹੁਣੀ ਜਾਂਦੇ ਜਾਂਦੇ ਜਿਹੜੀ ਪੁਆਇੰਟ ਆਊਟ ਕਰਕੇ ਗਏ ਨਾ ਗੱਲ, ਮਤਲਬ ਮੈਨੂੰ ਬਹੁਤ ਅਪੀਲ ਕੀਤੀ ਉਹ ਗੱਲ ਕਿ ਜਦੋਂ ਆਪਾਂ ਕੋਈ ਚੀਜ਼ ਦੇਖਣ ਜਾਂਦੇ ਹੈਗੇ ਆ, ਜਾਂ ਤਾਂ ਅਸੀਂ ਹਿਸਟਰੀ ਦੇ ਏਡੇ ਕੁ ਜਾਣਕਾਰ ਹੋਈਏ ਕਿ ਸਾਨੂੰ ਹਿਸਟਰੀ ਬਾਰੇ ਸਾਰਾ ਕੁਛ ਪਤਾ ਹੋਵੇ, ਤੇ ਜਦੋਂ ਉਹਦੀ ਅਸੀਂ ਪਿਕਚਰਾਈਜੇਸ਼ਨ ਦੇਖੀਏ ਉਦੋਂ ਅਸੀਂ ਜਿਹੜਾ ਇਸ ਚੀਜ਼ ਨੂੰ ਅਕਸੈਪਟ ਕਰੀਏ। ਸੋ ਇਸ ਕਰਕੇ ਜਿਹੜਾ ਹੈਗਾ ਸਰ, ਮੈਂ ਇਸ ਚੀਜ਼ ਦੇ ਨਾਲ ਤਾਂ ਬਿਲਕੁਲ ਇਤਫਾਕ ਰੱਖਦਾ। ਬਾਕੀ ਜੇ ਕਿਸੇ ਨੇ ਦੇਖਣਾ ਹੋਵੇ ਨਾ, ਉਹਦੀ ਕਰਿਓਸਿਟੀ ਹੋਵੇ, ਉਹ ਕਮਾਈ ਕਰੇ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਆ, ਤੇ ਘੁੰਮ ਕੇ ਆਵੇ ਜਦੋਂ ਮਰਜ਼ੀ ਆਵੇ, ਜਦੋਂ ਉਹਦਾ ਟਾਈਮ ਹੈਗਾ ਆ ਜੀ। ਇਹ ਸਰਕਾਰਾਂ ਦੇ ਕੰਮ ਥੋੜਾ ਹੁੰਦੇ ਆ।
1: ਸਾਡਾ ਘੁੰਮਣਾ ਇੱਕ ਹੋਰ ਹੀ ਬੱਕਰਾ, ਕਈ ਵਾਰੀ ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ, ਮੇਰੇ ਵਾਲੀ ਜਿਹੜੀ ਹੈਗੀ ਆ ਉਹ ਕਈ ਵਾਰੀ ਕਹਿ ਦਿੰਦੀ ਆ ਕਿ ਤੈਨੂੰ ਅੱਛੋ ਵਾਈ ਲੱਗੀ ਰਹਿੰਦੀ ਹੈ, ਮਤਲਬ ਕਿ ਡੈਸਟੀਨੇਸ਼ਨ ਦੇ ਉੱਤੇ ਕਦੋਂ ਪਹੁੰਚ ਜਾਈਏ ਹਨਾ। ਪਰ ਕਹਿੰਦੀ ਆ ਜਿਹੜੀ ਰਾਹ ਦਾ ਰਾਸਤਾ ਆ, ਜਿੱਥੇ ਆਪਾਂ ਚੱਲ ਰਹੇ ਆ, ਘੱਟੋ ਘੱਟ ਇਹਦਾ ਆਲਾ ਦੁਆਲਾ ਤਾਂ ਦੇਖ, ਮਤਲਬ ਕਿ ਕੁਦਰਤ ਦਾ ਨਜ਼ਾਰਾ ਦੇਖ। ਸਫ਼ਰ ਨੂੰ ਕਾਹਤੋਂ ਉਡੀਕ ਰਿਹਾ ਵੀ ਮੈਂ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਕੇ ਮਤਲਬ ਕਿ ਸਾਹ ਲੈਣਾ।
0: ਗੱਲ ਏਦਾਂ ਹੋਈ ਗਿਆ ਨਾ ਜੀ, ਮੈਂ ਨਾ ਉਹ ਆਪਣੇ ਉੱਥੇ ਆਫਿਸ ਜਿਹੜਾ ਸਾਨੂੰ ਚੈਂਬਰ ਅਲਾਟ ਹੋਇਆ, ਤੇ ਉੱਥੇ ਨਾ ਉਹ ਆਫਰ ਆਈਆਂ ਵੀ ਹਾਂ ਜੀ ਵਾਲਪੇਪਰ ਲਵਾ ਲਓ, ਸ਼ੀਟ ਲਵਾ ਲਓ, ਜਾਂ ਏਦਾਂ ਕਰਕੇ। ਉਹ ਮੇਰੇ ਨਾਲ ਦਾ ਬੰਦਾ ਗੱਡੀ ਚਲਾਉਂਦਾ ਪਿਆ, ਤੇ ਮੈਨੂੰ ਕਹਿੰਦਾ ਰਿਕਸ਼ੇ ਦੇ ਉੱਤੇ ਜਿਹੜੀ ਸੀ ਇਹ ਸ਼ੀਟ ਸੀ ਜਿਹੜੀ ਤੁਹਾਨੂੰ ਬੰਦਾ ਉਹ ਕਹਿ ਰਿਹਾ ਸੀ ਲਾਉਣ ਵਾਸਤੇ। ਮੈਂ ਕਿਹਾ ਭਲਿਆ ਲੋਕਾ, ਸ਼ੀਟ ਤਾਂ ਮੈਂ ਤਾਂ ਦੇਖੀ ਹੋਊ ਜੇ ਮੈਂ ਰਿਕਸ਼ਾ ਦੇਖਿਆ ਹੋਊਗਾ, ਆਪਾਂ ਤਾਂ ਅੰਤਰ ਧਿਆਨ ਹੋਏ ਤੇਰੀ ਗੱਡੀ ਚ ਬੈਠੇ ਹੈਗੇ, ਲੈ ਚੱਲ ਜਿੱਦਾਂ ਮਰਜ਼ੀ। ਉਹ ਲੋਕੀ ਇੰਜੋਏ ਕਰਦੇ ਹੈਗੇ, ਉਸ ਸਫ਼ਰ ਨੂੰ ਵੀ ਇੰਜੋਏ ਕਰਦੇ ਹੈਗੇ ਆ ਜੀ, ਕਿ ਉਸ ਸਮੇਂ ਨੂੰ ਇੰਜੋਏ ਕਰਦੇ ਆ। ਇਹ ਲੋਕੀ ਬਹੁਤ ਐਡਵਾਂਸ ਆ ਭਾਰਤ ਸਾਹਿਬ, ਇਹਨਾਂ ਦਾ ਸੁਭਾਅ ਬਣ ਗਿਆ ਆ। ਸਾਡਾ ਸੁਭਾਅ ਉਹੀ ਹੈਗਾ ਜੀ ਵੀ ਘਰੋਂ ਨਿਕਲੇ ਤੇ ਮੰਜ਼ਿਲ ਤੇ ਪਹੁੰਚਣਾ, ਪਰ ਫਟਾਫਟ ਉਧਰ ਪਹੁੰਚ ਜਾਈਏ ਜੀ। ਹਾਂਜੀ, ਸੋ ਇਸ ਕਰਕੇ ਠੀਕ ਹੈ ਭਾਰਤ ਸਾਹਿਬ, ਮੈਂ ਲਵਾਂਗਾ ਇਜਾਜ਼ਤ ਜੀ ਹੁਣ।
1: ਇੱਕ ਮਿੰਟ ਜੇ ਲੱਗਿਆ ਤਾਂ ਚਲੋ ਦੁਬਾਰਾ ਕਾਲ ਕਰ ਲਿਓ। ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਕਰੋ ਕਰੋ ਆਨ ਫਿਰ। ਹਾਂਜੀ ਹਾਂਜੀ ਹਾਂਜੀ ਵੀਰ ਜੀ ਨਾਲ ਗੱਲ ਕਰੋ। ਸਤਿ
3: ਸ੍ਰੀ ਅਕਾਲ ਜੀ, ਸਗਾ ਸੋਤਿਆਂ ਨੂੰ। ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਤਾਂ ਆਪਦੇ ਆਪ ਨੂੰ ਹਿੱਲ ਗਿਆ
1: ਜੀ। ਨਹੀਂ ਉਹ ਕਹੋ ਵਿਅੰਗ ਕਰ ਰਹੇ ਸੀ ਜੀ। ਜੀ
3: ਇਹ ਵਿਅੰਗ ਨਹੀਂ, ਚਲੋ ਰਾਜ ਜੀ ਇੱਥੇ ਵਾਲੇ ਦਾ ਵੋਟ ਪਾਉਣਾ ਤੇ ਅਮੈਰਿਕਾ ਵਾਲਿਆਂ ਦਾ ਵੋਟ ਪਾਉਣ ਨੂੰ ਕੀ ਕਰੀ ਜਾਂਦਾ ਫੇਰ ਹੁਣ ਦੱਸੋ।
1: ਉਹ ਮੈਂ ਤਾਂ ਹੀ ਚੇਤੇ ਕਰਾਇਆ ਸੀ ਸੈਣੀ ਸਾਹਿਬ, ਸੈਣੀ ਸਾਹਿਬ ਤਾਂ ਆਪਾਂ ਔਜਲਾ ਸਾਹਿਬ ਤਾਂ ਹੀ ਚੇਤੇ ਕਰਾਇਆ ਸੀ
0: ਭੈਣ ਜੀ ਦੇਖ ਕੇ
3: ਕਿਸੇ ਪਿੰਡ ਸ਼ਮਸ਼ਾਨ ਘਾਟ ਇੰਨਾ ਸੋਹਣਾ ਬਣਾਇਆ, ਕਹਿੰਦਾ ਬੰਦਾ ਕਹਿੰਦਾ ਯਾਰ ਮਰਨ ਨੂੰ ਜੀ ਕਰਦਾ
1: ਚੇਤੇ ਕਰਦਾ ਜੀ।
3: ਉਹ ਕੰਮ ਹੋ ਗਿਆ ਜੀ, ਮੈਂ ਤਾਂ ਬਹੁਤ ਹਜ਼ਾਰ ਥੱਲੇ ਲੈ ਗਿਆ ਮੈਂ ਕਿਹਾ ਭੈਣ ਜੀ ਦੇ ਦਿਲ ਦੀ ਗੱਲ ਸੋਚ ਕੇ ਐਂ ਲੱਗੀ ਜਾਂਦਾ ਵੀ ਬੁੱਢੇ ਛੇਤੀ ਹੋ ਜਾਈਏ
1: ਜੀ। ਬਿਜਲੀ ਦਾ ਆ ਗਿਆ, ਪਾਣੀ ਦਾ ਆ ਗਿਆ, ਹੈ ਆਪਣਾ ਬਿਲਡਿੰਗ ਦਾ ਟੈਕਸ ਆ ਗਿਆ, ਕੌਂਸਲ ਟੈਕਸ ਆ ਗਿਆ, ਉੱਥੇ ਤਾਂ ਸਾਰਾ ਕੁਝ ਬਿਜਲੀ ਫਰੀ, ਪਾਣੀ ਫਰੀ, ਦਾਣੇ ਫਰੀ, ਬੱਸ ਦਾ ਸਫ਼ਰ ਫਰੀ ਹੈ, ਫਿਰ ਰੱਬ ਦੇ ਨਾਲ ਸੁਰਤ ਲਾਉਣ ਦੇ ਲਈ ਸਿੱਧਾ ਤਾਰਾਂ ਜੋੜਨ ਦੇ ਲਈ ਬੱਸਾਂ ਫਰੀ ਉੱਥੇ ਜਾਂਦੀਆਂ ਨੇ, ਇੰਨੀਆਂ ਸਹੂਲਤਾਂ ਜੀ ਤਾਂ ਟਰੰਪ ਨੀ ਦੇ ਸਕਦਾ।
3: ਮੈਂ ਉਹੀ ਗੱਲ ਕਰਦਾ ਨਾ, ਤੁਸੀਂ ਉਹ ਬਲਜਿੰਦਰ ਕੌਰ ਵਾਲੀ ਤਲਵੰਡੀ ਸਾਬੋ ਵਾਲੀ, ਉਹ ਕਹਿੰਦੀ ਦੇਖੋ ਜੀ ਵੀ ਇਹ ਪਹਿਲੀ ਸਰਕਾਰ ਆ ਜਿਹੜੀ ਬਜ਼ੁਰਗਾਂ ਬਾਰੇ ਸੋਚ ਰਹੀ ਹੈ
1: ਜੀ।
3: ਕਹਿੰਦੀ ਅੱਜ ਤੋਂ ਪਹਿਲਾਂ ਕਿਸੇ ਨੇ ਸੋਚਿਆ ਨੀ, ਬਜ਼ੁਰਗ ਘਰੇ ਬੈਠੇ ਹੁਣ ਕਿੰਨੇ ਖੁਸ਼ ਨੇ, ਤੀਰਥ ਯਾਤਰਾ ਤੇ ਜਾਂਦੇ ਨੇ
1: ਜੀ
3: ਖੁਸ਼ੀ ਖੁਸ਼ੀ। ਸੋ ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਕਿਹਾ ਵੀ ਦੱਸੋ ਵੀ ਬੰਦੇ 2 ਮਹੀਨੇ ਦੇ ਵਿੱਚ ਭਰਵਾਏ ਗਏ, ਜਿਨ੍ਹਾਂ ਨੇ ਉੱਥੇ ਰਹਿਣਾ ਭਾਈ ਉਹਨਾਂ ਦਾ ਕੀ ਕਸੂਰ ਹੈ।
1: ਬਿਲਕੁਲ ਹੈ ਜੀ।
0: ਵੀਰ ਜੀ ਪਤਾ ਕੀ ਹੈ, ਜਿਹੜੇ ਨਾ ਕੋਮਲ ਹਿਰਦੇ ਦਾ ਮਤਲਬ ਜਿਹੜਾ ਹੈਗਾ ਆ, ਉੱਥੇ ਸ਼ਾਸਤਰ ਚ ਲਿਖਿਆ ਜਿਹੜੇ ਕੋਮਲ ਹਿਰਦੇ ਦੇ ਸੋਫਟ ਹਾਰਟਡ ਪੀਪਲ ਹੁੰਦੇ ਨਾ ਜੀ, ਇਹ ਬੜੀ ਛੇਤੀ ਦੂਜੇ ਦੀ ਨਾ ਸਟੈਪ ਇਨ ਟੂ ਦੀ ਸ਼ੂ ਆਫ ਅਦਰ ਜਿਹੜਾ ਹੈਗਾ ਆ, ਇਹਨਾਂ ਨੂੰ ਫੀਲਿੰਗ ਆਉਣ ਲੱਗ ਪੈਂਦੀ ਹੈਗੀ ਆ। ਇਹਨਾਂ ਨੇ ਦੇਖੋ ਕਿੱਦਾਂ ਮਹਿਸੂਸ ਕੀਤਾ ਵੀ ਇਹਨਾਂ ਨੇ ਘਰਾਂ ਚ ਬੈਠੇ ਰਹਿਣਾ ਸੀਗਾ, ਇਹਨਾਂ ਨੂੰ ਕਿਹਨੇ ਘੁਮਾਉਣਾ ਸੀਗਾ, ਹਾਂਜੀ ਚਲੋ ਇਸ ਸਹੂਲਤ ਦੇ ਨਾਲ ਇਹ ਇਸ ਤਰੀਕੇ ਨਾਲ ਆ ਗਏ ਹੈਗੇ ਆ ਜੀ, ਪਰ ਇਹਨਾਂ ਨੂੰ ਇਹ ਨੀ ਪਤਾ ਵੀ ਜੇ ਇੱਥੇ ਨਾ ਜਾਂਦੇ ਇਹਨਾਂ ਨੇ ਧਰਨੇ ਤੇ ਚਲ ਜਾਣਾ ਸੀਗਾ, ਇਹਨਾਂ ਨੇ ਜਾਣਾ ਹੀ ਜਾਣਾ ਕਿਤੇ ਨਾ ਕਿਤੇ, ਇਹਨਾਂ ਨੇ ਨੀ ਘਰ ਟਿਕਣਾ। ਇਹਨਾਂ ਦੇ ਪਿੰਡੋ ਟਰਾਲੀ, ਕਿਸੇ ਨਾਲ ਪਿੰਡੋ ਟਰਾਲੀ ਚੱਲ ਪੈਣੀ ਸੀ, ਉਹਦੇ ਚ ਲਟਕ ਜਾਣਾ ਸੀਗਾ, ਇਹ ਰੱਖੇ ਹੀ ਇਹ ਜਿਹੜੇ ਇਸੇ ਕੰਮ ਲਈ ਆ। ਹਾਂਜੀ ਵੀ ਆਉਂਦੇ ਜਾਂਦੇ ਰਹਿੰਦੇ ਆ ਇਹ।
3: ਰਾਜਨ ਜੀ ਉਹ ਕੰਮ ਹੋਇਆ ਕਹਿੰਦੇ ਫਰੀਦ ਦਾ ਤਾਂ ਤੇਲ ਜੁੱਤੀ ਚ ਪਵਾ ਲਿਆਉਂਦੇ ਅਸੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
3: ਉਹ ਕੰਮ ਹੈ। ਤੇ ਦੇਖੋ ਇੱਕ ਹੋਰ ਗੱਲ ਹੈ ਇਹਦੇ ਵਿੱਚ, ਜਿਹੜਾ ਭਗਵੰਤ ਮਾਨ ਹੈ ਉਹ ਸ਼ੁਰੂ ਤੋਂ 16 ਸਾਲ ਦੀ ਉਮਰ ਚ ਕਮੇਟੀ ਕਰਦਾ ਸ਼ੁਰੂ ਕਰਦਾ ਰਿਹਾ,
1: ਆਪਾਂ ਚਲੋ
3: ਉਹ ਗੱਲ ਨੀ, ਉਹਨੂੰ ਇਮੋਸ਼ਨਲ ਟੱਚ ਦਾ ਵੀ ਪਤਾ ਨਾ
1: ਬਿਲਕੁਲ
3: ਵੀ ਰਵਾਉਣਾ ਕਿਵੇਂ, ਜਦੋਂ ਬੰਦਾ ਹੋ ਜਾਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਹਨੂੰ ਕਿੱਥੇ ਇਮੋਸ਼ਨਲ ਕਰਨਾ। ਆਪਣੇ ਤਾਂ ਆਪਾਂ ਇਹ ਜਿਹੇ ਕਿ ਆਪਾਂ ਕੁੱਤ ਕਿਸੇ ਦਾ ਪ੍ਰਦੇਸ਼ ਗਿਆ ਉਹਦਾ ਗੀਤ ਸੁਣ ਕੇ ਹੋਰ ਮਾਂ ਰੋਈ ਜਾਂਦੀ ਹੁੰਦੀ ਹੈ
1: ਜੀ,
3: ਕਲਚਰ ਇਹ ਜਿਹਾ ਜੀ
1: ਬਿਲਕੁਲ
3: ਕੁਦਰਤੀ ਗੱਲ ਹੈ।
0: ਬਿਲਕੁਲ ਜੀ ਬਿਲਕੁਲ
3: ਠੀਕ ਹੈ ਜੀ, ਮੈਂ ਤਾਂ ਚਲੋ ਭੈਣ
0: ਠੀਕ ਹੈ ਪਾਲਾ ਸਾਹਿਬ ਮੈਂ ਜਾਇ ਕਰੂੰਗਾ ਜੀ।
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਵੀਰ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ, ਸ਼ੁਕਰੀਆ,
0: ਹਾਂ ਜੀ ਸਤਿ
1: ਸ੍ਰੀ ਅਕਾਲ ਜੀ। ਲਓ ਦੋਸਤੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਹੋਰ ਵੀ ਦੋਸਤ ਕਾਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਪੁੱਛ ਵੀ ਰਹੇ ਨੇ, ਜਰੂਰ ਕਾਲ ਕਰ ਸਕਦੇ ਹੋ ਜੀ, ਏਦਾਂ ਦੀ ਕੋਈ ਗੱਲ ਨਹੀਂ ਹੈ। ਵਿਸ਼ੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਉਹਦੇ ਉੱਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। ਤੇ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਵੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਲੱਗਦਾ ਕਿ ਚੰਡੀਗੜ੍ਹ ਜਿਹੜੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਪਹੁੰਚ ਚੁੱਕੇ ਹੈ। ਲੋ ਦੋਸਤੋ ਇਹ ਗੱਲਾਂ ਬਾਤਾਂ ਹੋਈਆਂ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਨਾਲ ਤੇ ਜੋਲ ਭੈਣ ਜੀ ਜੁੜੇ ਸੀ, ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ ਤੇ ਬਹੁਤ ਸਾਰੇ ਵਿਸ਼ੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੀ ਉਡੀਕ ਕਰ ਰਹੀ ਹੈ। ਤੇ ਫਿਰ ਗੱਲਾਂ ਬਾਤਾਂ ਮੈਂ ਤਾਂ ਕੁਝ ਨਾ ਕੁਝ ਸੁਣਾਈ ਜਾਣਾ ਹੈ ਤੇ ਵਿਦੇਸ਼ੀ ਖਬਰਾਂ ਨੇ ਇੱਕ ਦੋ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਕੁਝ ਜਿਹੜੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਮੁਕੱਦਰ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੂ ਜੀ।
4: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਜਨਾਬ ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਬਹੁਤ ਵਧੀਆ। ਮੇਰੀ ਆਵਾਜ਼ ਆਉਂਦੀ ਜੇ?
1: ਆਉਂਦੀ ਜੇ, ਆਉਂਦੀ ਜੇ, ਫੁੱਲ ਆਉਂਦੀ ਹੈ ਜੀ।
4: ਠੀਕ ਆਉਂਦੀ ਜੇ?
1: ਹਾਂਜੀ ਹਾਂਜੀ ਬਿਲਕੁਲ ਜੀ।
4: ਠੀਕ ਹੈ ਜੀ, ਚਲੋ
1: ਜੀ
4: ਮੈਂ ਕਰ ਲਈ ਬਾਈ ਇਹਨਾਂ ਨਾਲ ਗੱਲ, ਉਹੀ ਗੱਲ ਬੜੇ ਦਿਨ ਹੋ ਗਈ ਕੀਤੀ ਹੋਈ ਨੀ
1: ਜੀ।
4: ਪੁੱਛ ਲਈ ਹੁਣ ਵੋਟਾਂ ਨੇੜੇ ਆਈ ਜਾਂਦੀਆਂ ਨੇ ਵੀ ਕਿਹਨੂੰ ਪਾਈਏ।
1: ਤੁਸੀਂ ਦੱਸੋ ਭਾਈ, ਉਹ ਤੁਸੀਂ ਤਾਂ ਬੰਦਾ ਗੁਜਰਾਤ ਭੇਜਿਆ ਹੋਇਆ, ਜਦੋਂ ਕੋਈ ਰੋਲਾ ਪੈ ਜਾਂਦਾ ਤੁਸੀਂ ਗੁਜਰਾਤ ਭਜਾ ਦਿੰਦੇ ਹੋ ਹੈ?
4: ਆਹੋ
1: ਜੀ,
4: ਆਹੋ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ
1: ਜੀ।
4: ਮੈਂ ਕਿਹਾ ਵੀ ਮੈਂ ਇਹ ਹੁੰਦਾ ਨਾ ਵੀ ਚਲੋ ਫਿਰ ਵੀ ਹੁੰਦਾ ਵੀ ਚਲੋ ਸਿਆਣੇ ਬੰਦੇ ਦੀ ਸਲਾਹ ਲੈਣੀ ਲੈ ਲੈਣੀ ਚਾਹੀਦੀ ਹੈ।
1: ਇੰਨਾ ਵੀ ਸਿਆਣਾ ਹੁਣ ਪਿੰਡ ਦੇ ਵਿੱਚ ਕੋਈ ਵਾਰਦਾਤ ਹੋਇਆ ਤਾਂ ਸਿਆਣੇ ਨੂੰ ਗਾਲ ਦੇ ਬਰਾਬਰ ਸਿਆਣੇ ਨੂੰ ਬੁਲਾਓ।
4: ਬਾਹਰ ਘੁੰਮਦੇ ਫਿਰਦੇ ਵਿਚਰਦੇ ਨੇ, ਉਹਨਾਂ ਨੂੰ ਜਿਆਦਾ ਹੀ ਨੌਲੇਜ ਹੁੰਦੀ ਹੈ
1: ਜੀ।
4: ਉਹਦੇ ਕਰਕੇ ਹੁੰਦਾ ਵੀ ਚਲੋ ਕਈ ਵਾਰੀ ਮਿਲ ਜੇ ਸਲਾਹ ਤਾਂ ਫਿਰ ਉਹਦੇ ਮਾੜੀ ਵੀ ਗੱਲ ਨੀ ਹੁੰਦੀ
1: ਜੀ। ਤੁਹਾਨੂੰ ਕਿਹਾ ਜਨਾਬ, ਚਾਹੇ ਕੋਈ ਵੀ ਆਵੇ, ਜਿਹੜਾ ਮਰਜ਼ੀ ਤੁਹਾਡਾ ਜ਼ੋਰ ਹੋਣਾ ਚਾਹੀਦਾ ਓਪੋਜੀਸ਼ਨ ਬਣਾਉਣ ਦਾ। ਓਪੋਜੀਸ਼ਨ ਨੂੰ ਵੋਟ ਪਾਉਣੀ ਹੈ ਜੀ।
4: ਓਪੋਜੀਸ਼ਨ ਹੈਗੀ ਤਾਂ ਹੈਗੀ ਆ, ਰਾਜਾ ਵੜਿੰਗ ਓਪੋਜੀਸ਼ਨ ਹੀ ਹੈ।
1: ਚਲੋ ਇਹਨੂੰ ਹੀ ਲੈ ਆਓ, ਸ਼ਾਇਦ ਕੁਝ ਕਰ ਹੀ ਦਿਖਾਵੇ ਜੀ, ਕਰ ਹੀ ਗੁਜ਼ਰੇ ਕੁਝ।
4: ਆ ਰੋਜ਼ ਰੋਜ਼ ਬਿਆਨ ਸੁਣਦੇ ਤਾਂ ਹੈਗੇ
1: ਜੀ, ਆਪਣੀਆਂ ਉਲਝਣਾਂ ਜੀ ਅਜੇ।
4: ਉਹੀ ਤਾਂ ਗੱਲ
1: ਜੀ,
4: ਕੀ ਕਰੀਏ ਭਾਰਦਵਾਜ ਜੀ, ਬਹੁਤ ਔਖਾ ਹੋ ਗਿਆ। ਤੁਸੀਂ ਬੈਠੇ ਫਿਨਲੈਂਡ, ਤੁਸੀਂ ਹੁਣ ਸੋਚਦੇ ਫਿਨਲੈਂਡ ਦੇ ਹਿਸਾਬ ਨਾਲ, ਅਸੀਂ ਇੱਥੋਂ ਦੇ ਹਿਸਾਬ ਨਾਲ ਸੋਚਦੇ ਹਾਂ
1: ਜੀ। ਨਹੀਂ ਜੇ ਜੋ ਹਾਲਾਤ ਨੇ, ਜਿਵੇਂ ਜੋਲ ਭਾਂ ਜੀ ਗੱਲ ਕਰਕੇ ਗਏ ਨੇ US ਤੋਂ, ਆਪਣਾ ਟਰੈਵਲ ਕਰਕੇ ਗਏ ਨੇ ਇੰਡੀਆ, ਤੇ ਉਹ ਦੱਸਦੇ ਨੇ ਕਿ ਭਾਈ ਇੰਡੀਆ ਵੱਡੀਆਂ ਪ੍ਰਾਪਤੀਆਂ ਸਾਰਾ ਕੁਝ ਹੈ, ਤੇ ਦੂਸਰੇ ਪਾਸੇ ਟਰੰਪ ਦੇਖ ਲਓ, ਉੱਥੇ ਰੋਲਾ ਪਾਈ ਜਾਂਦਾ, ਕਹਿੰਦਾ ਅਮਰੀਕਾ ਨੂੰ ਸੇਵ ਕਰੋ ਜੀ, ਉਹ ਕਹਿੰਦਾ ਅਸੀਂ ਉੱਜੜ ਚੱਲੇ। ਇੱਥੇ ਹੀ ਬੇਰੀ ਬੋਰੀ ਬਿਸਤਰਾ ਲਿਆ ਕੇ ਫਿਰ ਰਹਿਣਾ ਪੈਣਾ ਜੋ ਹਾਲਾਤ ਨੇ ਜੀ ਦੁਨੀਆਂ ਦੇ। ਸਭ ਤੋਂ ਵੱਧ ਸਹੂਲਤਾਂ ਪੰਜਾਬ ਚ ਮਿਲ ਰਹੀਆਂ ਸੀ।
4: ਉਹ ਨਹੀਂ ਨਹੀਂ ਨਹੀਂ ਭਾਰਤ ਬਾਈ ਜੀ, ਕਿਹੜੀਆਂ ਸਹੂਲਤਾਂ? ਇਹ ਤਾਂ ਜਿਨ੍ਹਾਂ ਨੂੰ ਇਹ 200 ਯੂਨਿਟਾਂ, ਤੁਸੀਂ ਮੈਂ ਬਿਜਲੀ ਦੀ ਗੱਲ ਕਰਦੇ ਸੀ ਨਾ
1: ਤੁਸੀਂ, ਹਾਂਜੀ
4: ਇਹ ਜਿਨ੍ਹਾਂ ਨੂੰ ਦੇਣ ਦੇ ਸੀ ਬਾਈ ਜੀ, ਉਹਨਾਂ ਨੂੰ 200-100 ਯੂਨਿਟ ਵੱਧ ਹੈ, ਜਿਹੜੇ ਬਿੱਲ ਭਰਨ ਵਾਲੇ ਨੇ ਉਹਨਾਂ ਦੇ ਭਾਰ ਮੈਂ
1: ਤਾਂ
4: ਭਰਜ ਬਾਈ ਜੀ ਪਿੱਛੇ ਜੀ ਸੋਲਰ ਲਵਾ ਲਿਆ ਹੋ ਗਏ 6-7 ਮਹੀਨੇ ਉਹ ਮੈਂ ਜਦੋਂ ਨਹੀਂ ਸੀ ਲਵਾਇਆ ਮੈਨੂੰ ਉਦੋਂ ਵੀ ਬਿੱਲ ਓਨਾ ਹੀ ਆਉਂਦਾ ਸੀ ਆਹ ਲਵਾ ਲਿਆ ਤੇ ਹੁਣ ਵੀ ਓਨਾ ਹੀ ਆਉਂਦਾ
1: ਅੱਛਾ ਜੀ
4: ਹਾਂਜੀ ਤੇ ਉੱਥੇ ਜਾ ਕੇ ਪੁੱਛੀ ਦਾ ਉਹਨਾਂ ਕੋਈ ਫਾਇਦਾ ਨੀ ਬਾਈ ਜੀ ਜੀਰੋ ਫਾਇਦਾ ਮੈਂ ਜਾ ਕੇ ਆ ਪੁੱਛੀ ਦਾ ਉੱਥੇ ਉਹਨਾਂ ਨੂੰ ਦਫ਼ਤਰ ਚ ਜਾ ਕੇ ਜੀ ਇਹ ਤੁਸੀਂ ਸੌ ਲੋਜਿਕ ਅੱਗੋਂ ਸੁਣਾ ਦਿੰਦੇ ਨੇ ਤੁਸੀਂ ਜੀ ਅਣਗਹਿਲੀ ਕਰਦੇ ਹੋਵੋਗੇ ਜੀ ਤੁਸੀਂ ਫਲਾਣਾ ਕਰਦੇ ਹੋਵੋਗੇ ਵੀ ਸੋਲਰ ਲੱਗ ਗਿਆ ਹੁਣ ਜਿੰਨੀ ਮਰਜ਼ੀ ਲਾਈਟ ਵਰਤ ਲਈਏ
1: ਹੈ
4: ਉਹ ਮੈਂ ਬਾਈ ਮੈਂ ਜਿੱਦਾਂ ਸਾਨੂੰ ਪਹਿਲੇ ਮਹੀਨੇ ਬਿੱਲ ਆਇਆ ਸੀ ਮੈਂ ਤਾਂ ਸਗੋਂ ਜਿਹੜੀ ਲਾਈਟ ਅੱਗੇ ਅਣਗਹਿਲੀ ਕਰੀ ਦੀ ਸੀ ਉਹ ਵੀ ਬੰਦ ਕਰਨ ਲੱਗ ਗਏ ਵੀ ਉਹੀ ਗੱਲ ਵੀ ਇਹ ਕਾਹਤੋਂ ਆਉਣ ਦਿਆ ਦਿਨ
1: ਜੀ
4: ਉੱਥੇ ਇਹ ਸਾਨੂੰ ਜੀ ਸਾਨੂੰ ਤਾਂ ਜੋ ਦਫ਼ਤਰ ਚ ਸਾਨੂੰ ਰਿਕਾਰਡ ਤੁਹਾਡਾ ਆਉਂਦਾ ਪਿਆ ਜੀ ਅਸੀਂ ਤਾਂ ਉਹਦੇ ਹਿਸਾਬ ਨਾਲ ਬਿੱਲ ਕਰਨੇ
1: ਤੁਸੀਂ ਤਾਰਾ ਕਿਤੇ ਸੋਲਰ ਨੂੰ ਤਾਂ ਨੀ ਪਵਾ ਲਈ
4: ਇੱਧਰ
1: ਨੂੰ ਪਾਉਣੀਆਂ ਸੀਗੀਆਂ ਘਰ ਨੂੰ
4: ਨਹੀਂ ਸਾਰਾ ਕੁਛ ਕਰ ਲਿਆ ਬਾਈ ਜੀ ਸਾਰਾ ਕੁਛ ਕਰ ਲਿਆ
1: ਜੀ
4: ਸਭ ਕੁਛ ਕਰ ਲਿਆ
1: ਜੀ ਕਿਤੇ ਰਾਹ ਚ ਤਾਂ ਕੋਈ ਮੀਟਰ ਲੱਗਿਆ ਹੋਇਆ ਜਿਹੜਾ ਘੁਮਾਈ ਜਾਂਦਾ
4: ਨਹੀਂ ਕੋਈ ਮੀਟਰ ਨੀ ਲੱਗਿਆ ਬਾਈ ਜੀ ਸਾਡਾ ਤਾਂ ਬਾਹਰ ਘਰ ਹੈ ਪਿੰਡ ਤੋਂ ਮੈਂ ਸਵੇਰੇ ਸਗੋਂ ਜਾਣਾ ਹੁਣ ਪਿੱਛੇ ਗਿਆ ਸੀ ਮੈਂ ਕੱਲ ਪਰਸੋਂ ਹੁਣ ਮੀਟਰ ਚੈਲੰਜ ਕਰਕੇ ਵੇਖਣਾ ਇੱਕ ਵਾਰੀ
1: ਪਰ ਇੱਕ ਵਾਰੀ ਗੱਲ ਕਰਦੇ ਸੀ ਇਸੇ ਵਿਸ਼ੇ ਦੇ ਉੱਤੇ ਮੀਟਰਾਂ ਦੇ ਉੱਤੇ ਤੇ ਇੱਕ ਆਪਣਾ ਮੀਟਰ ਜਰੂਰ ਉੱਥੇ ਘਰ ਜਿਹੜਾ ਇੱਕ ਤਾਂ ਚਲੋ ਗੌਰਮੈਂਟ ਦੇ ਵੱਲੋਂ ਜਾਂ ਬਿਜਲੀ ਮਹਿਕਮੇ ਵੱਲੋਂ ਜਿਹੜਾ ਲੱਗਾ ਹੀ ਹੈ ਪਰ ਇੱਕ ਮੀਟਰ ਆਪਣਾ ਲਿਆ ਕੇ ਉੱਥੇ ਐਕਸਟਰਾ ਲਵਾ ਲਓ ਫਿਰ ਉਹ ਪਤਾ ਲੱਗ ਜਾਏਗਾ ਉਹਦੀ ਰੀਡਿੰਗ ਜਿਹੜੀ ਆ ਮੇਨ ਦੀ ਆਉਂਦੀ ਹੈ ਤੇ ਉਹ ਕੀ ਬਰਾਬਰ ਹੀ ਹੈ ਕਿੰਨਾ ਕਿ 1-2 ਯੂਨਿਟ ਦਾ ਫਰਕ ਹੈ ਜਾਂ ਜ਼ਿਆਦਾ ਫਰਕ ਹੈ
4: ਮੈਂ ਉਹ ਵੀ ਉਹ ਜੇਈ ਨਾਲ ਗੱਲ ਕੀਤੀ ਸੀ ਮੈਂ ਪੁੱਛਿਆ ਸੀ ਉਹਨੂੰ ਉਹ ਵੀ ਕਹਿੰਦਾ ਵੀ ਲਵਾ ਲਓ ਤੁਸੀਂ ਇੱਕ ਵਾਰੀ ਵੀ ਚੈੱਕ ਹੋ ਜਾਊਗਾ ਤੁਹਾਡਾ
1: ਜੀ
4: ਉਹ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਵੀ ਮੈਨੂੰ ਘੱਟੋ ਘੱਟ ਇਹ ਤਾਂ ਸਮਝਾ ਦੋ ਵੀ ਉਹੀ ਗੱਲ ਵੀ ਮੇਰਾ ਫਿਰ ਮੈਨੂੰ ਆ ਸੋਲਰ ਲਵਾਉਣ ਦੀ ਲੋੜ ਕੀ ਸੀ
1: ਜੀ
4: 2-2.5 ਲੱਖ ਰੁਪਇਆ ਇਹਦੇ ਤੇ ਖਰਚਾ ਕਰਤਾ ਵੀ ਫਿਰ ਜਿੰਨਾ ਕੁ ਬਿੱਲ ਮੈਂ ਭਰੀ ਜਾਂਦਾ ਉਨਾ ਹੀ ਆਉਂਦਾ ਸੀ
1: ਆਹੋ ਇਹ ਤਾਂ ਹੈ ਅਸਲ ਤੇ ਬਾਈ ਜੀ ਗੌਰਮੈਂਟ ਸੋਲਰ ਦੀ ਬਿਜਲੀ ਜਿਹੜੀ ਆ ਵਾਧੂ ਹੋ ਜਾਂਦੀ ਆ ਤਾਂ ਫਿਰ ਉਹ ਲਾਈਨਾਂ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਉਹ ਤੁਹਾਨੂੰ ਪੇ ਕਰ ਦਿੰਦੇ ਆ ਜੀ
4: ਬਾਈ ਜੀ ਅਸਲ ਦੇ ਨਾਲ ਸਭ ਲੁੱਟਣ ਦੇ ਲੱਗੇ ਹੋਏ ਨੇ ਕੁਛ ਨੀ ਇਹਨਾਂ ਨੇ ਹੌਲੀ ਹੌਲੀ ਹੌਲੀ ਨਿੱਜੀ ਕਰਨ ਵਾਲੇ ਪਾਸੇ ਲੈ ਕੇ ਤੁਰੇ ਹੋਏ ਨੇ
1: ਜੀ
4: ਇਹ ਸਾਰਾ ਟੋਲਾ ਇੱਕੋ ਹੀ ਹੈ ਇਹਨਾਂ ਚੋਂ ਕੋਈ ਘੱਟ ਨੀ ਹੈਗਾ
1: ਜੀ
4: ਹੈ ਮੈਂ ਤਾਂ ਹੀ ਪੁੱਛਦਾ ਸੀ ਤੁਹਾਨੂੰ ਮੈਂ ਵੀ ਜਾਂ ਤਾਂ ਹੁਣ ਐ ਕਰੀਏ ਵੀ ਜਿਹੜਾ ਲੀਡਰ ਆਉਂਦਾ ਵੀ ਜੇ ਉਹਦੇ ਸਿਰ ਦੇ ਉੱਤੇ ਬਾਜ ਘੁੰਮਦਾ ਵੀ ਆਪਾਂ ਉਹਨੂੰ ਵੋਟ ਪਾਈਏ ਕਿ ਕਿਹਨੂੰ ਪਾਈਏ ਵੀ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਜਿਹਦੇ ਨਾਲ ਨਾਲ ਬਾਜ ਆਉਂਦਾ ਹੋਵੇ ਕੋਈ ਪਤਾ ਤਾਂ ਲੱਗੇ ਕੋਈ ਇੱਕ ਆਪਾਂ ਨੂੰ ਇਹ ਕਿਸੇ ਡਾਇਰੈਕਸ਼ਨ ਚ ਹੋਵੇ ਵੀ ਹਾਂ ਯਾਰ ਆਪਾਂ ਇਹਨੂੰ ਵੋਟ ਪਾਣੀ ਹੈ
1: ਜੀ
4: ਕੋਈ ਨਵੀਂ ਚੀਜ਼ ਹੋਵੇ ਕੋਈ
1: ਹੁਣ
4: ਗੱਲ ਉਹੀ ਹੈ ਬਾਈ ਜੀ ਬਹੁਤ ਔਖਾ ਹੋਇਆ ਪਿਆ ਭਾਰਤ ਬਾਈ ਜੀ ਸਾਨੂੰ ਨੀ ਸਮਝ ਆਉਂਦੀ ਅਸੀਂ ਤਾਂ ਦਿਨ ਰਾਤ ਕਮਾ ਕੇ ਰੋਟੀ ਖਾਣ ਵਾਲੇ ਬੰਦੇ ਆ ਬਾਈ ਜੀ ਆਪਣੀ ਦਫਾ ਨੌਵੇਂ ਦੀ ਖਾਈ ਦੀ ਹੈ
1: ਬਿਲਕੁਲ
4: ਇੱਕ ਪੈਸੇ ਦੀ ਟੁੱਟੇ ਪੈਸੇ ਦੀ ਵੀ ਕਿਸੇ ਨਾਲ ਉਹ ਨੀ ਕਰੀ ਦੀ ਆ ਜਿਹੜੇ ਹੁਣ ਆ ਜਿਹੜਾ ਗੱਠਜੋੜਾਂ ਦਾ ਟੋਲਾ ਹੈ ਮੈਂ ਇਹਨਾਂ ਨੂੰ ਵੀ ਚਲੋ ਆਪਾਂ ਤੋਂ ਹੁਣ ਦੂਜਿਆਂ ਤੋਂ ਤਾਂ ਉਮੀਦ ਕੋਈ ਨੀ ਇਹ ਤਾਂ ਸਾਡੀ ਖੇਤਰੀ ਪਾਰਟੀ ਹੈ ਉਹ ਸਾਡੇ ਸੱਜਣ ਕਈ ਗਰੁੱਪ ਚ ਜੁੜੇ ਹੁੰਦੇ ਨੇ ਉਹ ਕਹਿੰਦੇ ਨੇ ਜੇ ਇਹ ਬੀਜੇਪੀ ਦਾ ਤੇ ਜੇ ਅਕਾਲੀ ਦਲ ਦਾ ਸਮਝੌਤਾ ਹੋਊਗਾ ਜੀ ਇਹ ਪੰਜਾਬ ਦੇ ਹੱਕ ਚ ਹੋਊਗਾ
1: ਜੀ
4: ਹੈ ਉਹ ਮੈਂ ਮੈਨੂੰ ਸਮਝਾ ਤੇ ਦਿਓ ਵੀ ਇਹ ਕਿਹੜੇ ਹਿਸਾਬ ਨਾਲ ਹੱਕ ਚ ਹੋਊਗਾ
1: ਜੀ
4: ਇਹੀ ਅਕਾਲੀ ਦਲ ਵਾਲੇ ਆ 4 ਦਿਨ ਪਹਿਲਾਂ ਰੌਲਾ ਪਾਉਂਦੇ ਜੀ ਕਿ ਸਾਡੇ ਤਖਤਾਂ ਤੇ ਕਬਜ਼ਾ ਕਰ ਲਿਆ ਜੀ ਇਹ ਜਥੇਦਾਰ ਵੀ ਬੀਜੇਪੀ ਨੇ ਲਾਤਾ ਜੀ ਆਪਣਾ ਅੰਮ੍ਰਿਤਸਰ
1: ਜੀ
4: ਇਹੀ ਨਾ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਨਾ
1: ਜੀ
4: ਹੈ
1: ਪਰ ਜੋ ਹਾਲਾਤ ਮੁਕੱਦਰ ਜੀ ਬਣ ਰਹੇ ਨੇ ਨਾ ਇਹ ਚੀਜ਼ ਦੇ ਘੱਟੋ ਘੱਟ ਇਹਨਾਂ ਵਾਲੇ ਤਾਂ ਉਹ ਚੀਜ਼ ਨੂੰ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਵੀ ਜਿਹੜੀਆਂ ਪੁਰਾਣੀਆਂ ਚਾਹੇ ਉਹ ਕੈਪਟਨ ਸੀਗੇ ਚਾਹੇ ਉਹ ਬਾਦਲ ਸੀਗੇ ਤੇ ਜਿਹੜੇ ਮਰਜ਼ੀ ਨਾਲ ਰਲ ਕੇ ਸਰਕਾਰਾਂ ਚਾਹੇ ਬਣਾਉਂਦੇ ਸੀਗੇ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਚੰਗੇ ਲੱਗਣ ਲੱਗ ਗਏ ਨੇ
4: ਨਹੀਂ ਭਾਰਜ ਬਾਈ ਜੀ ਤੁਹਾਡਾ ਨਾ ਇਹ ਵੀ ਵਹਿਮ ਖਤਮ ਹੋਜੂ ਜਿਹੜੇ ਹਿਸਾਬ ਨਾਲ ਇਹ ਕੰਮ ਚੱਲਦਾ ਪਿਆ ਨਾ ਤੁਸੀਂ ਦੇਖ ਲਓ ਜਿੰਨੀ ਕੁ ਮੈਨੂੰ ਨੀ ਪਤਾ ਮੇਰੀ ਨੌਲੇਜ ਘੱਟ ਹੋ ਸਕਦੀ ਜਾਂ ਵੱਧ ਹੋ ਸਕਦੀ ਹੈ ਇਸ ਟਾਈਮ ਮੈਂ ਨਾਲੇ ਕਿ ਮੈਂ ਇਹਨਾਂ ਦੇ ਹੱਕ ਚ ਨੀ ਹੈਗਾ ਝਾੜੂ ਵਾਲਿਆਂ ਦੇ
1: ਜੀ
4: ਸਾਡੀ ਨਫ਼ਰਤ ਹੋ ਸਕਦੀ ਹੈ ਜੇ ਗੁੱਸਾ ਹੋ ਸਕਦਾ
1: ਜੀ
4: ਇਸ ਟਾਈਮ ਇਹ ਤੁਸੀਂ ਪਿੰਡਾਂ ਚ ਜੇ ਕੋਈ ਨਿਰਪੱਖ ਵਿਚਰ ਕੇ ਵੇਖ ਲਏ
1: ਜੀ
4: ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਮੇਰੀ ਯਕੀਨ ਜਾਣਿਓ ਇਹ ਝਾੜੂ ਵਾਲੇ ਅੱਗੇ ਨੇ ਨਾ ਸਾਰਿਆਂ ਤੋਂ ਭਾਵੇਂ ਇਹਨਾਂ ਦੀ ਲੜਾਈ ਕਰਕੇ ਲਾ ਲਓ ਭਾਵੇਂ ਕਿਵੇਂ ਵੀ ਲਾ ਲਓ
1: ਬਿਲਕੁਲ
4: ਇਹ ਇਸ ਟਾਈਮ ਕਿਉਂਕਿ ਲੋਕ ਨੀ ਸੋਚਦੇ ਹੈਗੇ ਬਾਈ ਜੀ ਲੋਕ ਇਹ ਸੋਚਦੇ ਨੇ ਸਾਨੂੰ ਸਾਡੇ ਖਾਤੇ ਚ ਤੂੰ ਤੂੰ ਹੋ ਗਈ ਕਿ ਨਹੀਂ ਹੋ ਗਈ, ਲੋਕਾਂ ਨੂੰ ਕੋਈ
1: ਮਤਲਬ ਲੱਗ ਗਿਆ ਬਿਲਕੁਲ ਹੈ ਜੀ, ਉਹ ਵੱਡੀਆਂ ਵੀ
4: ਰੱਖਦੇ ਹਾਂ ਜੀ ਇਸ ਟਾਈਮ ਇਹ ਅੱਗੇ ਹੈਗੇ ਨਾ ਬਾਈ ਜੀ
1: ਜੀ।
4: ਬਾਕੀ ਲੋਕ ਜੇ ਇਹਨਾਂ ਨੂੰ ਦੂਜੀਆਂ ਜਿਹੜੀਆਂ ਧਿਰਾਂ ਨੇ ਕਾਂਗਰਸ ਵਾਲੇ ਤਾਂ ਹੋਈ ਖੱਕੜੀਆਂ ਕਰੇਲੀ ਪਏ ਨੇ
1: ਜੀ,
4: ਉਹਨਾਂ ਨੂੰ ਕੋਈ ਉਹ ਹੈ ਹੀ ਨੀ, ਉਹ ਤਾਂ ਆਪਸ ਹੀ ਪੱਗੋ ਪੱਗੀ ਹੋਏ ਪਏ ਨੇ
1: ਜੀ।
4: ਜਿਹੜੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਾਂ ਇਹਨਾਂ ਕੋਲ ਕਿਸੇ ਗੱਲ ਦਾ ਜੇ ਲੌਜਿਕ ਨਾਲ ਪੁੱਛ ਲਓ ਕਿਸੇ ਗੱਲ ਦਾ ਜਵਾਬ ਨੀ। ਇਹ ਥੋੜੀ ਹੈ ਵੀ ਤੁਸੀਂ ਤੁਸੀਂ ਕਰਜ਼ਾ ਘੱਟ ਚੁੱਕਿਆ ਤੁਹਾਨੂੰ ਤਾਂ ਵੋਟ ਪਾ ਦਈਏ ਜੀ
1: ਜੀ।
4: ਤੁਸੀਂ ਜੇ ਤੁਸੀਂ ਗਲਤ ਸੋ ਤਾਂ ਹੀ ਤਾਂ ਦੂਜਿਆਂ ਨੇ ਦੂਜਿਆਂ ਨੂੰ ਵੋਟ ਪਾਈ ਨਾ, ਹੈ ਤੇ ਤੁਸੀਂ ਅੱਜ ਕੀ ਕਰਦੇ ਪਏ? ਤੁਸੀਂ ਅੱਜ ਉਹਨਾਂ ਦੇ ਤੁਸੀਂ ਮੰਨ ਲਓ ਉਹਨਾਂ ਨੂੰ ਤੁਸੀਂ ਚਾਰ ਦਿਨ ਪਹਿਲਾਂ ਦੇ ਤੁਸੀਂ ਕਹਿੰਦੇ ਵੀ ਮੰਨ ਲਓ ਤੁਸੀਂ ਏਦੂ ਵੱਡਾ ਕੀ ਹੋ ਸਕਦਾ ਵੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਜੀ, ਉਹਨੇ ਅਕਾਲੀ ਦਲ ਦੇ ਖਿਲਾਫ਼ ਤਾਂ ਫੈਸਲਾ ਸੁਣਾਇਆ ਜੀ
1: ਜੀ।
4: ਹੈ ਜੇ ਤੁਸੀਂ ਅੱਜ ਉਸੇ ਚੀਜ਼ ਨੂੰ ਜਸਟੀਫਾਈ ਕਰਦੇ ਹੋ ਵੀ ਹਾਂ ਜੀ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਹੈ, ਤੇ ਫਿਰ ਜੇ ਤਾਂ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ ਉਹ ਤਾਂ ਤੁਹਾਡੀ ਗੱਲ ਮੰਨ ਜੂ
1: ਜੀ,
4: ਠੀਕ ਹੈ। ਤੇ ਜੇ ਕੋਈ ਮਾੜਾ ਮੋਟਾ 1-2% ਕੰਮ ਕਰਦਾ ਫਿਰ ਤੁਹਾਨੂੰ ਪੁੱਛੇਗਾ ਤਾਂ ਹੈਗਾ ਨਾ ਸਵਾਲ ਵੀ ਅੱਜ ਕਿਵੇਂ ਉਹ ਤਖ਼ਤ ਹਜ਼ੂਰ ਸਾਹਿਬ ਦਾ ਕਿਵੇਂ ਛੱਡਿਆ ਵੀ ਛੱਡਤਾ ਬੀਜੇਪੀ ਨੇ, ਜਾਂ ਜਿਹੜਾ ਜਥੇਦਾਰ ਲਾਇਆ ਸੀ ਜੋ ਇੱਥੋਂ ਤੱਕ ਪਹੁੰਚ ਹੋ ਗਈ ਉਹਨਾਂ ਦੀ
1: ਜੀ,
4: ਤੇ ਫਿਰ ਤੁਸੀਂ ਜਵਾਬ ਤਾਂ ਦਿਓ ਵੀ ਉਹ ਕਿਹਦੇ ਕਰਕੇ ਹੋ ਗਈ। ਤੁਹਾਨੂੰ ਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਚ ਵੀ ਤੁਹਾਨੂੰ ਅਕਾਲੀ ਦਲ ਨੂੰ ਸਾਰੇ ਚ ਤੁਹਾਨੂੰ ਤਾਂ ਹੀ ਲੋਕਾਂ ਨੇ ਬਿਠਾਇਆ ਸੀ ਨਾ, ਤੁਸੀਂ ਪਹਿਰੇਦਾਰ ਹੋ ਸਾਡੇ
1: ਜੀ,
4: ਤੇ ਤੁਹਾਡੇ ਹੁੰਦਿਆਂ ਕੁਛ ਭੈਣ ਹੋਊਗੀ ਵੀ ਜਥੇਦਾਰ ਹੀ ਬੀਜੇਪੀ ਨੇ ਲਾਤਾ ਤਾਂ ਤੁਸੀਂ ਕੀ ਕਰਨ ਵਾਸਤੇ ਬੈਠੇ ਜੀ?
1: ਬਿਲਕੁਲ
4: ਗੱਲ ਇਹ ਨੀ ਹੈਗਾ, ਗੱਲ ਅਸਲ ਚ ਭਾਰਜ ਬਾਈ ਜੀ ਗੱਲ ਇਹ ਹੈ ਵੀ ਜੇ ਜਥੇਦਾਰ ਸਾਡਾ ਸਾਡੇ ਹੱਲ ਦੀ ਗੱਲ ਕਰਦਾ ਫਿਰ ਤਾਂ ਉਹ ਹੈਗਾ ਕੌਮ ਦਾ ਜਥੇਦਾਰ
1: ਜੀ,
4: ਜੇ ਉਹ ਕਿਤੇ ਮੰਨ ਲਓ ਕਿਸੇ ਨਿੱਜੀ ਪ੍ਰੋਬਲਮ ਕਰਕੇ ਜਾਂ ਕਿਸੇ ਕਰਕੇ ਵੀ ਸਾਡੇ ਖਿਲਾਫ਼ ਹੋ ਗਿਆ
1: ਜੀ,
4: ਫਿਰ ਉਹ ਹੈਗਾ ਉਹ ਜਿਵੇਂ ਪਹਿਲਾਂ ਹੁੰਦਾ ਸੀ ਵੀ ਇਹ ਕਾਂਗਰਸ ਦਾ ਬੰਦਾ ਹੈ ਜੀ ਜਾਂ ਫਲਾਣੇ ਦਾ ਬੰਦਾ ਹੈ, ਫਿਰ ਇਹ ਹੋ ਗਿਆ ਵੀ ਇਹ ਬੀਜੇਪੀ ਦਾ ਜੀ, ਕਿਉਂਕਿ ਹੁਣ ਬੀਜੇਪੀ ਸੈਂਟਰ ਚ ਬੈਠੀ ਹੈ
1: ਜੀ।
4: ਹੈ ਕਾਰਨ ਇਹ ਹੈ ਵੀ ਜੇ ਸਾਡੇ ਨਾਲ ਸਹਿਮਤ ਹੋ ਤੇ ਸਹਿਮਤ ਹੋ, ਨਹੀਂ ਜੇ ਫਿਰ ਕਿਸੇ ਕੋਈ ਚੱਕਰ ਨਹੀਂ ਹੈ।
1: ਬੈਠੇ ਸਾਰੇ ਸੂਤ ਲਾਉਣ ਨੂੰ ਆਣਾ ਕਿ ਸਾਰੇ ਚਾਹੁੰਦੇ ਨੇ ਹੁਣ ਘੱਟ ਤਾਂ ਕੋਈ ਨਹੀਂ ਆ, ਉਹ ਚਾਹੇ ਅੰਮ੍ਰਿਤਪਾਲ ਵਾਲੇ ਆ ਚਾਹੇ ਉਹ ਆਪਣੇ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਹੋਣੀ ਨੇ, ਬਾਹਾਂ ਤਾਂ ਕੋਈ ਅੱਡੇ ਖੜੇ ਆ ਨਾ ਭਈ ਸਾਡੇ ਨਾਲ ਕਰੋ
4: ਇਹਨਾਂ ਇਹਨਾਂ ਚੋਂ ਕੋਈ ਵੀ ਸਾਡੇ ਆਰਥਿਕ ਮਸਲਿਆਂ ਤੇ ਮੰਨ ਲਓ ਭਾਵੇਂ ਜਿੱਥੋਂ ਸਾਡੇ ਪੰਜਾਬ ਦੀ ਆਮਦਨ ਹੋ ਸਕਦੀ ਹੈ ਜਾਂ ਕੁਛ ਹੋ ਸਕਦੀ ਉਹਦੇ ਤੇ ਕੋਈ ਬੋਲਦਾ, ਕੋਈ ਪੋਲਸੀ ਕੋਈ ਡਿਸਕਸ਼ਨ ਹੈਗੀ ਹੈ ਵੀ ਕੋਈ ਕੋਈ ਵੀ ਬੰਦਾ ਇਹਨਾਂ ਚੋਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਕੋਈ ਕਰਦਾ ਹੋਵੇ ਵੀ ਸਾਡੇ ਆਰਥਿਕ ਮਸਲੇ ਕੀ ਨੇ ਵੀ ਅਸੀਂ ਪੰਜਾਬ ਦਿਨੋ ਦਿਨ ਅਸੀਂ ਕਰਜ਼ਾ ਲੈ ਕੇ ਗਰਕ ਹੋ ਰਹੇ ਹਾਂ
1: ਜੀ,
4: ਹੈ ਤੇ ਵੀ ਅਸੀਂ ਸਾਡੀ ਪੋਲਿਸੀ ਕੀ ਹੈ ਵੀ ਅਸੀਂ ਅੱਗੇ ਕੀ ਕਰਨਾ ਚਾਹੁੰਦੇ, ਸਿਰਫ ਧਾਰਮਿਕ ਜਾਂ ਦੂਜੇ ਤੀਜੇ ਜਾਂ ਫਲਾਣੇ ਟਮਕਾਣੇ, ਬਸ ਇਹੀ ਤੁਸੀਂ ਦੇਖ ਲਓ ਆਪ 27 ਵਾਲੀਆਂ ਵੋਟਾਂ ਪੈਣ ਤੇ ਆ ਗਈਆਂ 5-4 ਮਹੀਨੇ ਰਹਿ ਗਏ,
1: ਬਿਲਕੁਲ
4: ਕੋਈ ਵੀ ਬੰਦਾ ਜਿਹੜੇ ਸਾਡੇ ਜਿਹੜੇ ਓਰਿਜਿਨਲ ਮਸਲੇ ਹੈਗੇ ਨੇ ਕੋਈ ਵੀ ਗੱਲ ਕਰਦਾ ਹੋਵੇ ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਆ ਬਾਦਲਾਂ ਦੀ ਹੋਣ, ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਉਹਨਾਂ ਤੇ ਗੱਲ ਕਰੇ ਆਮਦਨ ਦੇ ਜਿਹੜੇ ਸਾਧਨ ਨੇ ਬਾਈ ਜੀ ਆ ਠੇਕੇ ਆ ਖੱਡਾਂ ਆਦਾ ਝਾੜੂ ਵਾਲਿਆਂ ਨੇ ਸੰਭਾਲੀਆਂ ਹੋਈਆਂ ਨੇ, ਪਹਿਲਾਂ ਕਾਂਗਰਸ ਵਾਲਿਆਂ ਨੇ ਸੰਭਾਲੀਆਂ ਸੀ, ਜਿਹੜੇ ਨਵੇਂ ਆਉਣਗੇ ਉਹਨਾਂ ਨੇ ਸੰਭਾਲਣੀਆਂ ਬਾਈ ਜੀ, ਉਹਨਾਂ ਨੂੰ 10-10 ਸਾਲ ਹੋ ਗਏ ਬਾਹਰ ਬੈਠਿਆਂ ਨੂੰ, ਤੁਹਾਨੂੰ ਪਤਾ ਹੀ ਆ ਉਹੀ ਗੱਲ, ਉਹ ਐ ਵਹਿੰਦੇ ਨੇ ਵੀ ਅੱਖਾਂ ਡੱਡ ਡੱਡ ਕੇ ਵੀ ਇੱਕ ਵਾਰੀ ਵਾਰੀ ਆਵੇ ਸੀ ਸਾਡੀ
1: ਜੀ, ਬਿਲਕੁਲ
4: ਕਿਹਨੂੰ ਫਿਕਰ ਹੈ ਪੰਜਾਬ ਦੀ ਬਾਈ ਜੀ ਇੱਥੇ
1: ਜੀ।
4: ਇਸ ਕਰਕੇ ਭਾਰਜ ਬਾਈ ਜੀ ਮੈਂ ਕਹਿਣ ਨੂੰ ਜੀ ਨੀ ਕਰਦਾ ਹੈਗਾ, ਪਰ ਇਹ ਨਾ ਠੀਕ ਆ ਅਸੀਂ ਕੋਈ ਕੋਈ ਕਿਸੇ ਵੱਲ ਝੁਕਾ ਕਰ ਜਾਂਦਾ ਕੋਈ ਕਿਸੇ ਵੱਲ ਕਰ ਜਾਂਦਾ ਵੀ ਜਿੱਧਰ ਨੂੰ ਜੀ ਉਹ ਗੱਲ ਕਰ ਜਾਂਦਾ, ਪਰ ਜੇ ਥੋੜਾ ਜਿਹਾ ਵੀ ਸੋਚ ਸਮਝ ਕੇ ਗੱਲ ਕਰਦੇ ਨਾ ਇਹ ਸਭ ਟੋਲਾ ਇੱਕੋ ਜਿਹਾ, ਇਹਨਾਂ ਚੋਂ ਕੋਈ ਘੱਟ ਨੀ ਹੈਗਾ, ਜਿਹਨੂੰ ਮਰਜ਼ੀ ਤੁਸੀਂ ਲੈ ਆਇਓ।
1: ਬਰਾਬਰ ਦੀ 19-21 ਦੇ ਫਰਕ ਦੇ ਨਾਲ ਨਾ ਘੱਟੋ ਘੱਟ ਪਾਵਰ ਦੇ ਵਿਚ ਓਪੋਜੀਸ਼ਨ ਵੀ ਨਾਲ ਲੈ ਕੇ ਆਓ, ਇੱਕ ਦੂਸਰੇ ਦਾ ਡਰ ਹੋਏਗਾ, ਇਹ ਇੱਕੋ ਹੀ ਪਾਰਟੀ ਨੂੰ ਬਹੁਮਤ ਨਾ ਦਿਓ ਕਿਸੇ ਨੂੰ ਵੀ ਜੀ।
4: ਬਿਲਕੁਲ ਭਾਰਜ ਬਾਈ ਅਸੀਂ ਤਾਂ ਤੁਹਾਡੇ ਕੋਲ ਆਪਣਾ ਦਿਲ ਹੌਲਾ ਕਰ ਲਿਓ, ਸਾਨੂੰ ਕਿੰਨੇ ਪੁੱਛਣਾ ਉਹੀ ਗੱਲ ਵੋਟਾਂ
1: ਜੋ ਹਾਲਾਤ ਨੇ ਆਪਾਂ ਦੇਖਦੇ ਆ ਨਾ ਉਹ ਹੁੰਦਾ ਜੀ, ਚਾਹੇ ਇਹਨਾਂ ਮੁਲਕਾਂ ਚ ਬੈਠੇ ਆ ਤਾਂ ਹੀ ਗੱਲ ਕਰਦੇ ਆ, ਅਸੀਂ ਉਹੀ ਚਾਹੁੰਦੇ ਆ ਕਿ ਜਿਹਨਾਂ ਮੁਲਕਾਂ ਦੇ ਵਿਚ ਸੁੱਖ ਸਹੂਲਤਾਂ ਨੇ ਓਦਾਂ ਦਾ ਮੁਲਕ ਸਾਡਾ ਵੀ ਹੋ ਜਾਵੇ, ਇਹੀ ਹੈ ਜੀ
4: ਸਾਨੂੰ
1: ਉੱਥੇ ਸਿਟੀਜ਼ਨਸ਼ਿਪ ਲੈਣੀਆਂ ਜਾਂ ਕੁਝ ਮਤਲਬ ਕੀ ਹੈਗਾ?
4: ਨਹੀਂ ਨਹੀਂ ਨਹੀਂ ਉਹ ਚਲੋ ਸਾਡੇ ਸਾਨੂੰ ਰਹਿਣ ਵਾਲਿਆਂ ਨੂੰ ਵੀ ਭਾਰਜ ਬਾਈ ਜੀ ਉਦੋਂ ਪਤਾ ਲੱਗਣਾ ਜਦੋਂ ਚੁਣ ਕੇ ਨਾ 6-9 ਮਹੀਨਿਆਂ ਵਿੱਚ ਉਹ ਗਾਲਾਂ ਕੱਢਣ ਲੱਗਿਆ ਵੀ ਆਹ ਸੱਜਣ ਗਾਲ ਕੱਢਦਾ ਆਹ ਗਾਲ ਕੱਢਦਾ ਇਹਨੂੰ, ਅਸੀਂ ਉਦੋਂ ਉਦੋਂ ਸਾਨੂੰ ਪਤਾ ਲੱਗਾ, ਅੱਜ ਮੈਂ ਝਾੜੂ ਵਾਲਿਆਂ ਨੇ ਚੁਣਿਆ ਸੀ ਨਾ ਸਾਡੇ ਇੱਥੇ, ਜਿਹਨਾਂ ਨੂੰ ਕੋਈ ਨੀ ਸੀ ਪੁੱਛਦਾ ਤੇ ਉਹ ਝਾੜੂ ਵਾਲੇ ਨੇ ਪ੍ਰਧਾਨ ਬਣਾ ਤੇ, ਉਹ ਜਿੱਦਣ ਜਿੱਤੇ ਝਾੜੂ ਵਾਲੇ ਤੇ ਉਹਨਾਂ ਨੇ ਪੂਰੇ ਟਰਾਲੀਆਂ ਲੈ ਕੇ ਨਾ ਦੁਆਲੇ ਪਿੰਡ ਦੇ ਪੂਰਾ ਲਾਲਾ ਲਾਲਾ ਦੇ ਪੂਰੇ ਪਟਾਕੇ ਚਲਾਏ
1: ਜੀ,
4: ਤੇ ਜਦੋਂ 3-4 ਮਹੀਨੇ ਲੰਘ ਗਏ ਉਹ ਮੈਂ ਉਹੀ ਜਿਹੜੇ ਪ੍ਰਧਾਨ ਸੀ ਉਹਨੇ ਹੀ ਪੋਸਟ ਪਾਈ ਹੋਈ ਕਹਿੰਦਾ ਵੀ ਆਹ ਚੀਮਾ ਜਿਹੜਾ
5: ਇਹ ਸਭ ਤੋਂ ਨਿਕੰਮਾ, ਉਹ ਕਿਸੇ ਨੇ ਸਵਾਲ ਸਵਾਲ ਪੁੱਛਿਆ, ਉਹ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਪੋਸਟ ਪਾਈ ਹੋਈ, ਇਸ ਕਰਕੇ ਵੀ ਸਾਨੂੰ ਤਾਂ 6 ਮਹੀਨਿਆਂ ਬਾਅਦ ਪਤਾ ਲੱਗਣਾ
1: ਜਦੋਂ
4: ਅਗਲੀ ਸਰਕਾਰ ਚੁਣੀ ਗਈ ਤੇ ਫਿਰ ਕਿਹੜਾ ਸਾਡਾ ਸੱਜਣ ਉਹੀ ਗੱਲ ਹੈ ਨਵੀਂ ਸਰਕਾਰ ਦੇ ਖਿਲਾਫ ਭੁਗਤਦਾ,
1: ਬਿਲਕੁਲ ਜੀ ਬਿਲਕੁਲ,
4: ਕਿਉਂਕਿ ਹੈ ਤਾਂ ਟੋਲਾ ਇੱਕੋ ਹੀ ਹੈ, ਮਾਨਸਿਕਤਾ ਇੱਕੋ ਹੀ ਹੈ,
1: ਬਿਲਕੁਲ
4: ਬਸ ਇਹ ਹੈ ਵੀ ਇੱਕ ਅਸੀਂ ਆਪਣਾ ਗਵਾਰ ਲਾਉਣਾ ਵੀ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ, ਹੁਣ ਝਾੜੂ ਵਾਲੇ ਦੇ ਜੇਬਾਂ ਚੋਂ ਹੱਥ ਕਢਾਉਣੇ ਨੇ ਤੇ ਦੂਜਿਆਂ ਦੇ ਕਿਸੇ ਦੇ ਪਾਉਣੇ,
1: ਬਿਲਕੁਲ ਬਿਲਕੁਲ ਜੀ, ਥੈਂਕ
4: ਯੂ, ਠੀਕ ਹੈ ਬਾਈ ਜੀ,
1: ਸ਼ੁਕਰੀਆ, ਸਤਿ ਸ੍ਰੀ ਅਕਾਲ ਮੁਕੱਦਰ ਜੀ। ਲਓ ਦੋਸਤੋ, ਇਹ ਸਨ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਆਪਣਾ ਮੁਹੰਮਦ ਜੀ ਨੇ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਇੱਕ ਦੋ ਇੰਟਰਨੈਸ਼ਨਲ ਖਬਰਾਂ ਨੇ ਉਹਨਾਂ ਦੀ ਸਾਂਝ ਪਾਉਂਦੇ ਆ। ਟਰੰਪ ਸਾਹਿਬ ਕਹੀ ਜਾਂਦੇ ਆ ਕਿ ਭਾਈ ਜਿਹੜਾ ਐਕਟ ਸਾਡੇ ਵੀ ਇੱਥੇ ਸੇਵ ਅਮੈਰੀਕਾ ਐਕਟ ਜਿਹੜਾ ਪਾਸ ਕਰਵਾਉਣ ਦੇ ਲਈ ਕਰ ਰਹੇ ਨੇ ਗੱਲਬਾਤ, ਤੇ ਜੱਸੀ ਜੀ ਮਲੇਰਕੋਟਲਿਆਂ ਤੋਂ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਨੇ ਇੱਕ ਮਿੰਟ ਜੀ ਮੈਂ ਪੜ੍ਹਦਾ ਉਹਨਾਂ ਦਾ ਕਮੈਂਟ, ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ ਤੇ ਉਮੀਦ ਕਰਾਂਗੇ ਕਾਲ ਕਰਕੇ ਵੀ ਜੁੜੋ। ਤੇ ਪਰਮਿੰਦਰ ਸਿੰਘ ਜੀ ਕਹਿੰਦੇ ਆ ਕਿ ਜਿਹੜੇ ਨੇ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆ ਰਹੇ ਆ, ਉਹ ਤਾਂ ਪਰਮਿੰਦਰ ਜੀ ਦੇਖੋ ਹੁਣ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਪ੍ਰਵਾਸੀ ਆ ਤੇ ਉਹ ਵੀ ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਮਤਲਬ ਕਿ ਉਹਨਾਂ ਸੂਬਿਆਂ ਦੇ ਵਿੱਚ ਆਉਂਦੇ ਆ। ਜੇ ਆਪਾਂ ਸਾਡੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਜੇ ਜਗ੍ਹਾ ਖਾਲੀ ਕਰ ਰਹੇ ਹਾਂ, ਹੁਣ ਗੁਜ਼ਾਰਾ ਤਾਂ ਉਹਨਾਂ ਤੋਂ ਬਗੈਰ ਆਪਣਾ ਬਣੇਗਾ, ਚਾਹੇ ਉਹ ਫਸਲ ਵੱਢਣੀ ਹੈ ਚਾਹੇ ਲਾਉਣੀ ਹੈ ਜਾਂ ਹੋਰ ਨਿੱਕੇ ਮੋਟੇ ਫੈਕਟਰੀਆਂ ਦੇ ਕੰਮ ਕਾਰ ਨੇ, ਕਿੰਨੇ ਕੁ ਪੰਜਾਬੀ ਨੇ ਜਿਹੜੇ ਚਲੋ ਹੈਂਡ ਟੂ ਮਾਊਥ ਨੇ ਜਾਂ ਜਿਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਉਹ ਕੰਮ ਜ਼ਰੂਰ ਕਰਦੇ ਆ, ਦਿਹਾੜੀ ਡੱਪਾ ਕਰਦੇ ਆ ਸਾਰਾ ਕੁਝ, ਤੇ ਨਹੀਂ ਤਾਂ ਪੰਜਾਬੀ ਦੇਖਿਆ ਜਾਵੇ ਤਾਂ ਆਮ ਕਿੰਨੇ ਕੁ ਨੇ। ਇਹ ਸਾਰੀਆਂ ਚਲੋ ਇੱਕ ਇਹ ਕਹਿ ਸਕਦੇ ਹਾਂ ਨਸਲਵਾਦ ਜਾਂ ਇੱਕ ਦੂਸਰੇ ਦੇ ਨਾਲ ਸਾਡਾ ਜਿਹੜਾ ਲਾਗ ਡਾਟ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਚੱਲਦੀ ਹੈ। ਹੁਣ ਇਹ ਅਮੈਰੀਕਨ ਜਾਂ ਕਹਿ ਲਓ ਟਰੰਪ ਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਗੋ ਬੈਕ ਜਾਓ, ਆਪਣੇ ਮੁਲਕਾਂ ਦੇ ਵਿੱਚ ਸਾਡੀਆਂ ਜੋਬਾਂ ਖੋ ਰਹੇ ਹੋ। ਇਹ ਚੀਜ਼ਾਂ ਹਰ ਪਾਸੇ ਚੱਲ ਰਹੀਆਂ ਨੇ, ਯੂਰਪ ਦੇ ਵਿੱਚ ਵੀ, ਇਟਲੀ ਦੇ ਵਿੱਚ, ਇੰਗਲੈਂਡ ਦੇ ਵਿੱਚ, ਇਹ ਸਾਰੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਕਿਉਂਕਿ ਬਹੁਤਾਤ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤਾਤ ਜਿਹੜੀ ਮਾੜੀ ਹੈ। ਤੇ ਮੁਹੰਮਦ ਜੀ ਸਵਾਗਤ ਹੈ ਜੀ ਨੂੰ ਜੀ, ਬਾਈ ਜੀ ਦੁਬਈ ਤੋਂ ਜੀ,
6: ਭੁਪਿੰਦਰ ਜੀ ਜਿੰਦੇ ਵਸਦੇ ਰਹੋ ਤੇ ਭਾਈ
1: ਆਪਣੇ
6: ਭੈਣ ਜੀ ਵੀ ਆਏ ਸੀ, ਰਾਜਨ ਸਾਹਿਬ ਵੀ ਜਿਹੜਾ ਰਾਜਨ ਸਨੀ ਸਾਹਿਬ ਤੇ ਹੋਰ ਵੀ ਆਪਣਾ ਗੁਰੀ ਸਾਹਿਬ ਵੀ ਔਰ ਸਿਕੰਦਰ ਔਜਲ ਸਾਹਿਬ ਵੀ, ਬਹੁਤ ਹੀ ਰੋਸ਼ਨ ਖਿਆਲ ਹੈ ਇਹਨਾਂ ਦੇ ਜਿਹੜੇ ਹੈਗੇ ਜ਼ਿੰਦਗੀ ਦੇ ਤਜਰਬੇ ਆ ਵੀ ਭਾਈ,
1: ਕਿਉਂਕਿ
6: ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਗੁਜ਼ਰਦਾ ਹੈਗਾ
1: ਜੀ,
6: ਫਿਰ ਜਿਹੜਾ ਹੈਗਾ ਉਹਨੂੰ ਤਜਰਬੇ ਹੁੰਦੇ ਹੈਗੇ ਆ। ਕਿਸੇ ਨੇ ਪੁੱਛ ਲਿਆ ਸੀ ਆਪਣਾ ਵੀਰ ਭੁਪਿੰਦਰ ਜੀ, ਇੱਕ ਦੋਸਤ ਨੇ ਦੂਸਰੇ ਨੂੰ ਪੁੱਛ ਲਿਆ
1: ਜੀ,
6: ਕਹਿੰਦਾ ਯਾਰ ਤਜਰਬਾ ਕਿਹੜੀ ਚੀਜ਼ ਦਾ ਨਾਂ
1: ਜੀ,
6: ਕਹਿੰਦਾ ਸਤਿਆਨਾਸ, ਭੁਪਿੰਦਰ ਜੀ ਸਤਿਆਨਾਸ, ਕਹਿੰਦਾ ਇਹਦਾ ਮਤਲਬ ਜਿਹਨੇ ਸਤਿਆਨਾਸ ਕਰਾ ਲਿਆ ਜਾਂ ਸਤਿਆਨਾਸ ਕਰਾ ਲਿਆ ਜਾਂ ਕੋਈ ਉਹਦਾ ਕਰ ਗਿਆ, ਕਹਿੰਦਾ ਫਿਰ ਉਹਨੂੰ ਤਜਰਬਾ ਹੁੰਦਾ, ਕਹਿੰਦਾ ਯਾਰ ਗੱਲ ਤਾਂ ਵਾਕਈ ਕਹਿੰਦਾ ਬੜੀ ਗਹਿਰੀ ਹੈਗੀ ਆ, ਗੱਲ ਵੀ ਸੱਚੀ ਆ। ਕਹਿੰਦੇ ਜਦੋਂ ਜਿਹੜਾ ਹੈਗਾ ਆਪਾਂ ਠੋਕਰਾਂ ਖਾ ਖਾ ਕੇ ਜਿਹੜਾ ਹੈਗਾ ਕਹਿੰਦਾ ਮਤਲਬ ਗੁਜ਼ਰਦੇ ਹੈਗੇ ਆ, ਨੁਕਸਾਨ ਬੜੇ ਬੜੇ ਹੁੰਦੇ ਆ, ਕਹਿੰਦੇ ਸਾਰੇ ਹੁੰਦੇ ਹੈਗੇ ਨੁਕਸਾਨ ਹੁੰਦੇ ਆ, ਫਿਰ ਜਰਦੇ ਪੈਦਾ ਹੁੰਦੇ ਹਨਾ
1: ਬੰਦੇ ਨੂੰ। ਇੱਕ ਵਾਰੀ ਕੋਈ ਸੱਟ ਲੱਗੀ ਹੋਵੇ ਚਾਹੇ ਉਹ ਨਫਾ ਨੁਕਸਾਨ ਹੋਇਆ ਹੋਵੇ ਤਾਂ ਜੇ ਤਾਂ ਉਹਦੇ ਤੋਂ ਸੰਭਲ ਜਾਂਦਾ ਠੀਕ ਹੈ, ਮਤਲਬ ਕਿ ਪਰ ਜੇ ਉਹ ਬਾਰ ਬਾਰ ਸੱਟ ਠੋਕਰ ਉੱਥੇ ਹੀ ਖਾਂਦਾ ਆ ਕੇ ਫਿਰ ਤਾਂ ਬੇੜਾ ਗਰਕ ਹੋਣਾ ਹੀ ਹੈ,
6: ਜਾਣ ਬੁੱਝ ਕੇ ਫਿਰ ਜਿਹੜਾ ਹੈਗਾ ਖਾਈ ਜਾਂਦਾ, ਫਿਰ ਇਹਦੇ ਵਿੱਚ ਤਾਂ ਜਿਹੜਾ ਹੈਗਾ ਮਾਨਸਿਕ ਫਿਰ ਜਿਹੜਾ ਹੈਗਾ ਕਹਿਣਾ ਮਤਲਬ
1: ਉਹਦਾ ਫਿਰ ਪੱਥਰ ਵੀ ਕਹਿਣ ਲੱਗ ਜਾਂਦਾ ਕਿ ਤੈਨੂੰ ਮੈਂ ਹੀ ਲੱਭਦਾ, ਮੇਰੇ ਵਿੱਚ ਬੱਚੇ ਨੂੰ ਹੋਰ ਕੋਈ ਥਾਂ ਨੀ ਲੱਭਦੀ ਤੈਨੂੰ। ਹਾਂਜੀ,
6: ਮੈਂ ਕਦੀ ਮੇਰੇ ਨਾਲ ਵੀ ਹੋ ਗਿਆ, ਆਹ ਦੇ ਜਿਹੜੇ ਆਪਣੇ ਕੌਲਾਂ ਨੀ ਆਉਂਦੀਆਂ ਜਿਹੜੇ ਬੜੇ ਬੜੇ ਨਾਮ ਦਿੰਦੇ, ਮੈਨੂੰ ਵੀ ਇੱਕ ਵਾਰੀ ਕੌਲ ਆ ਗਈ ਵੀਰ ਭੁਪਿੰਦਰ ਜੀ,
1: ਹਾਂਜੀ,
6: ਕਹਿੰਦੇ ਤੇਰਾ ਬਾਈ ਮੈਨੂੰ ਤਾਂ ਪਤਾ ਸੀ ਇਹਨਾਂ ਦੇ ਇਹਨਾਂ ਦੇ ਤੰਤੜੇ ਜਿਹੜੇ ਹੈਗੇ ਆ
1: ਜੀ,
6: ਕਹਿੰਦੇ ਜੀ ਜੀ ਮੈਨੂੰ ਕਿ ਬੂਟਾ ਜੀ ਕਹਿਣੇ ਕਹਿੰਦੇ ਜੀ ਬੂਟਾ ਜੀ ਤੁਹਾਡੀ ਤੁਹਾਡਾ ਅਸੀਂ ਨਾਮ ਨਿਕਲਾਇਆ
1: ਜੀ।
6: ਮੈਂ ਕਿਹਾ ਭੀ ਕਿੱਡਾ ਕੁ ਵੱਡਾ ਜੀ ਨਾਮ ਨਿਕਲਾਇਆ। ਕਹਿੰਦੇ ਜੀ ਬਹੁਤ ਵੱਡਾ ਨਾਮ ਤੁਹਾਡਾ ਨਿਕਲਾਇਆ, ਤੁਸੀਂ ਬੂਟਾ ਜੀ ਆ? ਮੈਂ ਕਿਹਾ ਜੀ ਹਾਂਜੀ। ਕਹਿੰਦੇ ਤੁਹਾਡਾ ਨਾਮ ਬੜਾ ਨਿਕਲਿਆ ਵੱਡਾ। ਮੈਂ ਕਿਹਾ ਅੱਛਾ ਜੀ। ਤੇ ਮੈਂ ਕਿਹਾ ਕਿੱਡਾ ਕੁ ਵੱਡਾ ਨਿਕਲਾ, ਕੁਇੰਟਲ ਦਾ, ਦੋ ਕੁਇੰਟਲ ਦਾ, ਕਿੱਡਾ ਕੁ? ਮੈਂ ਕਿਹਾ ਵੱਡਾ ਆ ਗਿਆ ਨਾਮ। ਕਹਿੰਦੇ ਜੀ ਬਹੁਤ ਵੱਡਾ। ਤੇ ਸਾਨੂੰ ਖੁਸ਼ੀ ਚੜ ਗਈ ਆ
1: ਜੀ,
6: ਜਦੋਂ ਕਿਹਾ ਹੈ ਨਾ ਖੁਸ਼ੀ ਚੜ ਗਈ ਆ। ਮੈਂ ਕਿਹਾ ਭਾਜੀ ਰੁਕ ਜਾਓ ਇੱਕ ਮਿੰਟ
1: ਜੀ।
6: ਹਾਂ ਮੈਂ ਕਿਹਾ ਭੀ ਨਾਮ ਕਿਹਦਾ ਨਿਕਲਿਆ? ਕਹਿੰਦੇ ਜੀ ਤੁਹਾਡਾ
1: ਜੀ।
6: ਤੇ ਮੈਂ ਕਿਹਾ ਖੁਸ਼ੀ ਕਿਹਨੂੰ ਚੜਨੀ ਚਾਹੀਦੀ ਆ? ਕਹਿੰਦੇ ਜੀ ਤੁਹਾਨੂੰ। ਤੇ ਮੈਂ ਕਿਹਾ ਮਾਮਾ ਤੈਨੂੰ ਕਾਹਦੀ ਖੁਸ਼ੀ ਚੜ ਗਈ? ਹੈਂ, ਨਾਮ ਮੇਰਾ ਨਿਕਲਿਆ, ਮੈਨੂੰ ਖੁਸ਼ੀ ਚੜਨੀ ਚਾਹੀਦੀ ਸੀ ਨਾ। ਮੈਂ ਕਿਹਾ ਤੈਨੂੰ ਕਾਹਦੀ ਖੁਸ਼ੀ ਚੜ ਗਈ? ਜਦੋਂ ਇੰਨੀ ਗੱਲ ਕਹੀ ਤਾਂ ਵੀਰ ਭੁਪਿੰਦਰ ਜੀ ਉਹਨੇ ਕਾਲ ਕੱਟ ਦਿੱਤੀ
1: ਜੀ।
6: ਇਹ ਜਿਹੜੇ ਹੈਗੇ ਆ ਫੋਨ ਸਕੈਮ ਕਰਨ ਵਾਲੇ ਜਾਂ ਲੋਕਾਂ ਨੂੰ ਧੋਖੇ ਦਿੰਦੇ ਹੈਗੇ ਆ, ਤੇਰੇ ਬਦਲ ਬਦਲ ਕੇ ਆਉਂਦੇ ਹੈਗੇ ਆ ਨਾ
1: ਜੀ।
6: ਹਾਂ, ਤੇ ਇਹਨਾਂ ਤੋਂ ਬਚਣਾ ਚਾਹੀਦਾ ਹੈਗਾ, ਹਮੇਸ਼ਾ ਬਚ ਕੇ ਰਹੋ।
1: ਬਿਲਕੁਲ।
6: ਤੇ ਇੱਕ ਜਿਹੜਾ ਹੈਗਾ ਛੋਟਾ ਜਿਹਾ ਵਾਕਾ ਤੁਹਾਨੂੰ ਇਹ ਵੀ ਸੁਣਾ ਦਿੰਦਾ। ਤਜਰਬੇ ਹੁੰਦੇ ਆ ਨਾ ਜ਼ਿੰਦਗੀ ਦੇ। ਮੈਂ ਆਇਆ ਸੀ ਛੁੱਟੀ ਤੇ ਮੈਂ ਕਿਹਾ ਯਾਰ ਗੱਡੀਆਂ ਗੁੱਡੀਆਂ ਤੇ ਚਲੋ ਵਿਦੇਸ਼ਾਂ ਛੁੱਟੀਆਂ, ਮੈਂ ਕਿਹਾ ਇਸ ਵਾਰੀ ਘੜੋਕੇ ਦੇ ਉੱਤੇ ਨਾ ਝੂਟਾ ਲੈਣਾ ਹੈਗਾ, ਯਾਨੀ ਘੜੋਕੇ ਜਿਹੜਾ ਹੈਗਾ ਤੇ ਜਾਣੇ ਹੈਗੇ ਆ
1: ਝੂਟੇ ਲੈਣੇ।
6: ਝੂਟਿਆ ਤੇ ਮੈਂ ਯਾਰ ਦੋਸਤ ਦਾ ਪਿੰਡ ਵੀ ਨਾਲ ਹੀ
1: ਜੀ।
6: ਲਓ ਜੀ ਅਸੀਂ ਘੜੋਕੇ ਵਾਲੇ ਨਾਲ ਗੱਲਬਾਤ ਕੀਤੀ, ਉਹ ਵੀ ਭਾਰ ਦੁੱਖਾਂ ਦਾ ਮਾਰਿਆ ਤੇ ਜਿਹੜਾ ਹੈਗਾ ਘੜੋਕੇ ਦੀ ਹਾਲਤ ਵੀ ਉਹ ਜਿਹੜੀ ਹੈਗੀ ਖਸਤਾ ਹੀ
1: ਜੀ।
6: ਮੈਂ ਕਿਹਾ ਵੀ ਦੇਖੀ ਤੂੰ ਜੋ ਵੀ, ਮੈਂ ਕਿਹਾ ਵੀ ਚਲੋ ਇਹ ਵੀ ਭਾਜੜਾ ਹੈਗਾ, ਮੈਂ ਕਿਹਾ ਦੁੱਖਾਂ ਦਾ ਮਾਰਿਆ ਲੱਗਦਾ ਤੇਰੇ ਤੋਂ, ਮੈਂ ਕਿਹਾ ਇਹੋ ਹੀ ਆਪਾਂ ਬੁੱਕ ਕਰ ਲੈਣਾ
1: ਜੀ।
6: ਲਓ ਜੀ ਕਰ ਲਿਆ ਬੁੱਕ। ਤੇ ਜਦੋਂ ਗੱਲਬਾਤ ਹੋ ਗਈ ਸਾਰੀ, ਉਹਨੂੰ ਦੱਸ ਦਿੱਤਾ ਵੀ ਲੈ ਵੀ ਆ ਅਗਲਾ ਪਿੰਡ ਜਾਣਾ ਆਪਾਂ ਜਿਹੜਾ ਹੈਗਾ, ਤੇ ਮੇਰੇ ਦੋ ਦੋਸਤ ਹੋਰ ਵੀ ਨਾਲ ਸੀ
1: ਜੀ।
6: ਅੱਛਾ ਜੀ। ਤੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਵੀਰ ਭੁਪਿੰਦਰ ਜੀ ਪਿੰਡ ਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਭੀੜ ਚੋਂ ਨਿਕਲੇ, ਤੇ ਜੇ ਭੀੜ ਚੋਂ ਹੀ ਨਿਕਲੇ ਤੇ ਅੱਗੇ ਝੋਂਕ ਦੇ ਵਿੱਚ ਫੇਰ ਜਿਹੜਾ ਹੈਗਾ ਰਸ ਲੈ ਬਈ, ਮੈਂ ਕਿਹਾ ਕਰ ਲੋ ਘਿਓ ਨੂੰ ਭਾਂਡਾ
1: ਜੀ।
6: ਚਲੋ ਮੈਂ ਕਿਹਾ ਕੋਈ ਗੱਲ ਨੀ। ਲੋ ਜੀ ਘੜੁੱਕੇ ਦੇ ਅਸੀਂ ਬੈਠੇ ਸਾਰੇ ਯਾਰ ਦੋਸਤ, ਤੇ ਉਹ ਵੀ ਨਾਲ ਜਿਹੜਾ ਹੈਗਾ ਡਰਾਈਵਰ ਵੀ
1: ਜੀ।
6: ਤੇ ਜਦੋਂ ਨਿਕਲੇ ਨਾ ਥੋੜਾ ਜਾ ਭੀੜ ਚੋਂ ਬਾਹਰ, ਤੇ ਫਿਰ ਅੱਗੇ ਰੋਡ ਥੋੜਾ ਵਿਹਲਾ ਹੋਇਆ, ਤੇ ਕਹਿੰਦਾ ਵੀ ਭਾਜੀ ਤੁਸੀਂ ਫਿਕਰ ਨੀ ਕਰਨਾ ਹੈਗਾ। ਘੜੁੱਕੇ ਵਾਲਾ ਕਹਿੰਦਾ ਤੁਸੀਂ ਭਾਜੀ ਫਿਕਰ ਨੀ ਕਰਨਾ
1: ਜੀ,
6: ਤੇ ਕਹਿੰਦਾ ਤੁਹਾਨੂੰ ਟਾਈਮ ਨਾਲ ਹੀ ਪਹੁੰਚਾ ਦੇਣਾ ਹੈਗਾ
1: ਜੀ।
6: ਮੈਂ ਕਿਹਾ ਜੀ ਠੀਕ ਹੈ। ਲਓ ਜੀ ਜਦੋਂ ਥੋੜਾ ਜਾ ਅੱਗੇ ਗਿਆ ਨਾ, ਤਾਂ ਉਹਨੇ ਵੀਰ ਭੁਪਿੰਦਰ ਜੀ ਘੜੁੱਕਾ ਇੱਕ ਸਾਈਡ ਤੇ ਨਾ ਲਾ ਲਿਆ
1: ਜੀ,
6: ਇੱਕ ਸਾਈਡ ਤੇ ਨਾ ਜਿਹੜਾ ਹੈਗਾ
1: ਪਾਰਕਿੰਗ,
6: ਜਿਹੜਾ ਹੈਗਾ
1: ਪਾਰਕਿੰਗ ਤੇ ਲਾ ਲਿਆ ਪਾਰਕਿੰਗ ਤੇ।
6: ਹਾਂ ਪਾਰਕਿੰਗ ਖੱਬੇ ਪਾਸੇ ਦੇ ਕੱਚੇ ਲਾ ਕੇ ਤੇ ਰਸਤੇ ਦੇ ਵਿੱਚ ਹੀ
1: ਜੀ,
6: ਤੇ ਉਹਦਾ ਨਾਲ ਹੀ ਪਰਾਂ ਜਿਹੜਾ ਹੈਗਾ ਸੜਕ ਦੇ ਨਾਲ ਹੀ ਛੱਪੜ ਪੈਂਦਾ, ਉਹ ਗਲਾਸ ਦੇ ਵਿੱਚ ਪਾਣੀ ਭਰ ਕੇ ਨਾ ਛੱਪੜ ਦੇ ਵਿੱਚੋਂ
1: ਜੀ,
6: ਉਹਨੇ ਮਾਸਟਰ ਸਿਲੰਡਰ ਦੇ ਵਿੱਚ ਪਾਤਾ, ਬ੍ਰੇਕ ਵਾਲੇ ਮਾਸਟਰ ਸਿਲੰਡਰ
1: ਠੰਡਾ ਕਰਨ ਨੂੰ।
6: ਮੈਂ ਕਿਹਾ ਇਹ ਭਾ ਕੀ ਕੀਤਾ ਤੂੰ ਜਿਹੜਾ ਹੈਗਾ? ਹੁਣ ਮੈਨੂੰ ਤਾਂ ਪਤਾ ਸੀ ਟੈਕਨੀਕਲ ਬੰਦੇ
1: ਜੀ।
6: ਕਹਿੰਦਾ ਭਾ ਪਰਾਂ ਹੋ ਜਾਓ, ਕਹਿੰਦਾ ਮੈਂ ਬਹੁਤ ਦੁਖੀ ਆ, ਕਹਿੰਦਾ ਮੈਂ ਕਹਿੰਦਾ ਹੁਣ ਪਾਣੀ ਵਰਤਣਾ ਸ਼ੁਰੂ ਕਰਤਾ। ਮੈਂ ਕਿਹਾ ਬ੍ਰੇਕ ਆਏ ਮਾਸਟਰ ਸਿਲੰਡਰ ਬ੍ਰੇਕ ਵਾਲਾ, ਮੈਂ ਕਿਹਾ ਭਰਾਵਾ ਤੂੰ ਉੱਥੇ ਪਾਣੀ ਕਾਹਤੋਂ ਪਾਤਾ? ਬ੍ਰੇਕ ਵਾਲ ਬੜਾ ਮਹਿੰਗਾ। ਅੱਛਾ ਮੈਂ ਕਿਹਾ ਹੁਣ ਬ੍ਰੇਕ ਵਾਲ ਮਹਿੰਗਾ, ਤੇ ਤੂੰ ਮਾਮਾ ਪਾਣੀ ਲਿਆ, ਪਾਣੀ ਪਾ ਕੇ ਤੇਰੀ ਸਾਰੀ ਪਿੱਤ ਖਰਾਬ ਹੋ ਜਾਣੀ, ਬ੍ਰੇਕ ਜਾਮ ਹੋ ਜਾਣੀ,
1: ਕਹਿੰਦਾ ਬਣਾਉਣਾ ਦਾ ਪ੍ਰੈਸ਼ਰ ਹੀ ਆ।
6: ਸਾਨੂੰ ਅਜੇ ਪਿੰਡ ਨੂੰ ਜਾ ਕੇ ਜਾ, ਜੇ ਪਿੰਡ ਬ੍ਰੇਕ ਫੇਲ ਹੋ ਗਈ ਤੇ ਮੈਂ ਚੱਕਰ ਆਉਣਾ ਜੇ ਫਿਰ ਪਾਏਗਾ ਕਿ ਨਹੀਂ? ਗੱਲਾਂ ਦੇਖੋ ਉਦੋਂ ਜਿਹੜਾ ਹੈਗਾ ਉਹੋ ਹੀ ਭਾ ਜਿਹੜਾ ਅਗਲੇ ਦਿਨ ਜਿਹੜਾ ਹੈਗਾ ਫਿਰ ਮਕੈਨਿਕ ਕੋ ਪਹੁੰਚਾ। ਅਸੀਂ ਦੇਖਿਆ ਉੱਥੇ ਜਾ ਕੇ, ਤੁਹਾਨੂੰ ਦੋਸਤ ਸੀ ਨਾ ਮੇਰਾ ਵਰਕਸ਼ਾਪ ਚਲਾ ਰਿਹਾ
1: ਜੀ,
6: ਫਿਰ ਉਹਨੇ ਜਾ ਕੇ ਉੱਥੇ ਲਾਇਆ ਤੇ ਕਹਿੰਦਾ ਯਾਰ ਬ੍ਰੇਕ ਖਰਾਬ ਹੋ ਗਈ, ਕਹਿੰਦਾ ਫਿਰ ਪਾਣੀ ਪਾ ਲਿਆ ਉਹਨੇ ਵੀ, ਅਗੇ ਮਕੈਨਿਕ ਨੂੰ ਸਿੱਧੇ ਹੀ ਪੈਂਦੀ ਸੱਟਿੰਗ ਚ, ਕਹਿੰਦਾ ਫਿਰ ਪਾਣੀ ਪਾ ਲਿਆ
1: ਜੀ।
6: ਇਹ ਚੀਜ਼ਾਂ ਜਿਹੜੀਆਂ ਬਣੀਆਂ, ਹੁਣ ਕੰਪਨੀ ਨੇ ਬ੍ਰੇਕ ਐਲ ਕਾ ਤੋਂ ਬਣਾਇਆ, ਬ੍ਰੇਕ ਆਏ ਤੇ ਬ੍ਰੇਕ, ਹੁਣ ਤਾਂ ਚਲੋ ਏਅਰ ਬ੍ਰੇਕ ਆ ਗਈ
1: ਜੀ।
6: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸੋਚਣਾ ਚਾਹੀਦਾ ਹੈਗਾ,
1: ਅਸੀਂ ਜਗਾੜੀ
6: ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ, ਮੈਂ ਜ਼ਿਆਦਾ ਲੰਬੀ ਗੱਲ ਨੀ ਹੁਣ ਕਰਨੀ, ਸਰਕਾਰਾਂ ਦੀ ਜਿਹੜੀਆਂ ਹੈਗੀਆਂ ਜਿਹੜੀਆਂ ਚੱਲਦੀਆਂ ਹੈਗੀਆਂ
1: ਜਗਾੜ ਕਰ। ਹਾਂ
6: ਪਰ ਮਤਲਬ ਹਿੱਸਾ ਇਹ ਹੈਗਾ ਵੀ ਸੁਚੱਜੀ ਜਿਹੜੀ ਹੈਗੀ ਆ ਸਰਕਾਰ ਜਿਹੜੀ ਹੈਗੀ ਆ ਉਹਦਾ ਤੁਸੀਂ ਸਾਥ ਦਿਓ ਜਿਹੜਾ ਹੈਗਾ, ਠੀਕ ਆ? ਬਾਕੀ ਇਹੋ ਜਿਹੀ ਗੱਲ ਨਹੀਂ ਜਿਹੜਾ ਹੈਗਾ ਸ਼ਾਸਨ ਪ੍ਰਸ਼ਾਸਨ।
1: ਬਿਲਕੁਲ
6: ਹਾਂਜੀ, ਕਹਿੰਦੇ ਜਿਹਦਾ ਸ਼ਾਸਨ ਉਹਦਾ ਹੀ ਪ੍ਰਸ਼ਾਸਨ ਹੈ, ਤੇ ਗੱਲ ਤਾਂ ਸੱਚੀ ਆ, ਕਿਉਂਕਿ ਜਿਹਦਾ ਭਾਈ ਸ਼ਾਸਨ ਜਿਹਦਾ ਆ ਜਿਹੜੀ ਰੂਲਿੰਗ ਹੈਗੀ ਆ ਤਾਂ ਪ੍ਰਸ਼ਾਸਨ ਵੀ ਤਾਂ ਉਹਦੇ ਹੀ ਹੋਣਾ, ਦੂਸਰੇ ਓਪੋਜੀਸ਼ਨ ਪਾਰਟੀ ਦਾ ਥੋੜਾ ਹੁੰਦਾ ਹੈ। ਤੇ ਉਹ ਚੀਜ਼ਾਂ ਹੈਗੀਆਂ, ਬਾਕੀ ਜਿਹੜਾ ਹੈਗਾ ਬਈ ਫਰੀਡਮ ਪੂਰੀ ਹੈਗੀ ਆ, ਕੋਈ ਦਬਾਅ ਦੇ ਵਿਚ ਨਾ ਉਹ ਆਪਣਾ ਤਾਂ ਤੁਸੀਂ ਖੁਦ ਦੇਖਣਾ, ਡਿਸੀਜਨ ਤੁਸੀਂ ਖੁਦ ਲੈਣੇ ਆ ਵੀ ਭਾਈ ਕਿਹੜਾ ਚੰਗਾ ਹਨਾ, ਜਿਹੜਾ ਕੋਈ ਸਮਾਜ ਦਾ ਭਲਾ ਕਰਨ ਵਾਲਾ ਹੈਗਾ ਜਾਂ ਜਿਹੜਾ ਆਵਾਮ ਦਾ ਸੋਚਦਾ ਹੈਗਾ ਹਨਾ, ਉਹਨੂੰ ਅੱਗੇ ਲੈ ਕੇ ਜਾਓ ਜਾਂ ਜਿਹੜਾ ਹੈਗਾ, ਇਹ ਤਾਂ ਡਿਸੀਜਨ ਤੁਹਾਡੇ ਹੱਥ ਵਿਚ, ਕੋਈ ਜਬਰਦਸਤੀ ਥੋੜੀ ਹੈਗੀ।
1: ਬਿਲਕੁਲ
6: ਤੇ ਇਹ ਗੱਲਾਂ ਸੀ ਤੇ ਮੈਂ ਤਾਂ ਕਰਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਤੀਆਂ ਟੈਕਨੀਕਲ ਗੱਲਾਂ ਵੀ।
1: ਬਹੁਤ ਵਧੀਆ ਲੱਗਿਆ ਜੀ,
6: ਤੇ ਲੋਕ ਬੋਲ ਜੇ ਤੁਸੀਂ ਹੁਣ ਕਹੋ ਤੇ ਮੈਂ ਇੱਧਰ
1: ਪਾ ਦਿਓ ਸਾਂਝ, ਕੋਈ ਨਹੀਂ ਪਾ ਲਓ, ਕਰ ਲਓ, ਕਰ ਲਓ ਸਾਂਝ।
6: ਜੀ ਜੀ ਜੀ, ਕੋਈ ਪੁੱਛਣਾ ਤਾਂ ਨਹੀਂ ਸੀ, ਕੋਈ ਗੱਲ ਨਹੀਂ ਸੀ, ਨਹੀਂ
1: ਨਹੀਂ, ਕੰਟੀਨਿਊ ਪਲੀਜ਼ ਕਰੋ ਤੁਸੀਂ। ਜੀ
6: ਹਾਂ ਠੀਕ ਹੈ, ਮੈਂ ਜਿਹੜਾ ਹੈਗਾ ਚਲੋ ਗੁਣਗੁਣਾ ਦੇਣਾ ਹੈਗਾ, ਜਿਹੜਾ ਹੈਗਾ 1 2 3 ਜੀ ਜੀ, ਸੌਂਗ ਨੰਬਰ 1 ਜੀ। ਤੇਰੇ ਬਿਨਾ ਜ਼ਿੰਦਗੀ ਕੋਈ

0: ਵਾਹ ਜੀ,
1: ਇਸ ਟੂ ਮਚ।
0: ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਹਰ ਵਾਰ ਦੀ ਤਰ੍ਹਾਂ ਜੀ
1: ਸ਼ੁਕਰੀਆ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਮਾਮਾ ਜੀ ਜੁੜੇ ਸੀ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰੀਮਾਨ ਬਾਈ ਜੀ ਜੁੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ। ਸਤਿ ਸ੍ਰੀ ਅਕਾਲ ਜੀ ਗੁਰੀ ਜੀ, ਸਵਾਗਤ ਹੈ ਜੀ ਬਾਈ ਜੀ।
1: ਸਤਿ ਸ੍ਰੀ ਅਕਾਲ ਪਾਰਜਵੀਰ ਜੀ,
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਠੀਕ ਹੈ ਜਨਾਬ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਜੀ, ਕੀ ਕਹਿਣਾ ਚਾਹੋਗੇ ਅੱਜ?
1: ਮੈਂ ਦੇਖਦਾ ਪਿਆ ਸੀ ਸਵੇਰੇ ਸਰਕਾਰਾਂ ਬਾਬੇ ਨਚਵਾ ਰਹੀ ਹੈ ਜੀ, ਗੋਡੇ ਬਦਲਾ ਕੇ।
0: ਕਹਿੰਦੇ ਬਹਿ ਕੇ ਵੇਖੋ ਜਵਾਨਾਂ, ਬਾਬੇ ਭੰਗੜਾ ਪਾਉਂਦੇ ਨੇ, ਪਰ ਬਾਬੇ ਕਹਿੰਦੇ ਨੇ ਭਾਈ
1: ਮੈਂ
0: ਅਸੀਂ
1: ਤਾਂ ਹੋਰ
0: ਆਪਣੇ
1: ਸਲੋਗਨ
0: ਬਲ ਦੇ
1: ਬਣਾਇਆ
0: ਉੱਤੇ ਭੰਗੜਾ ਪਾਉਂਦੇ ਆ, ਤੁਹਾਡੇ ਬਲ ਦੇ ਉੱਤੇ ਨਹੀਂ ਪਾਉਂਦੇ, ਸਾਡੇ ਆਪਣੇ ਗੋਡੇ ਨੇ ਜੀ।
1: ਨਹੀਂ, ਮੈਂ ਤਾਂ ਕੁਝ ਹੋਰ, ਮੈਂ ਤਾਂ ਲੋਕਾਂ ਨੂੰ ਇਹ ਕਹੀ ਜਾਂਦਾ, ਮੈਂ ਕਿਹਾ ਬਹਿ ਕੇ ਦੇਖ ਜਵਾਨਾਂ ਵੀ ਬਾਬੇ ਗੋਡੇ ਬਦਲਾ ਕੇ ਕਿਵੇਂ ਭੰਗੜਾ ਪਾਉਂਦੇ ਨੇ।
0: ਜੀ ਅੱਛਾ ਜੀ ਜੀ
1: ਤੇ ਅੱਜ ਵੈਸੇ ਲੋਕਾਂ ਚ ਰੂਮਰਸ ਇਹਨਾਂ ਨੂੰ ਦੇਖ ਦੇਖ ਕੇ ਵੈਸੇ ਉੜੇ ਹੋਏ ਸੀਗੇ
0: ਜੀ
1: ਵੀ ਯਾਰ ਸੱਚੀ ਕਿਤੇ ਵੀ ਗੋਡੇ ਬਦਲਾਉਣ ਨਾਲ ਵੀ ਇੰਨੇ ਐਕਟਿਵ ਹੋ ਜਾਂਦੇ ਆ ਜਾਂ
0: ਜੀ।
1: ਗੋਡੇ ਤਕਲੀਫ ਕੱਟੀ ਜਾਂਦੀ ਹੈ।
0: ਨਹੀਂ ਬਾਈ ਜੀ,
1: ਮੈਂ ਕਿਹਾ
0: ਇੱਥੇ
1: ਯਾਰ
0: ਚਲੋ
1: ਪਹਿਲੀ ਗੱਲ ਤਾਂ ਇਹਨਾਂ ਦੇ ਗੋਡੇ
0: ਕੁਝ
1: ਬਦਲੇ ਵੀ ਨਹੀਂ ਹੈਗੇ।
0: ਨਿੱਜੀ ਐਕਸਪੀਰੀਅੰਸ ਵੀ ਹੈਗੇ ਪਰਿਵਾਰਾਂ ਦੇ ਵਿੱਚ, ਘੱਟੋ ਘੱਟ ਨਹੀਂ ਤੁਹਾਨੂੰ 2.5-3 ਮਹੀਨੇ ਤਾਂ ਰਿਕਵਰੀ ਚ ਲੱਗ ਜਾਂਦੇ ਆ। ਇੱਕ ਗੋਡਾ ਜੇ ਬਦਲਾਉਣਾ ਹੋਵੇ ਤਾਂ
1: ਬਿਲਕੁਲ
0: ਘੱਟੋ
1: ਜੀ,
0: ਘੱਟ 6 ਮਹੀਨੇ ਕਿਤੇ ਨਹੀਂ ਗਏ ਜੀ, ਬੈਸਟ 6 ਮਹੀਨੇ ਹੈਗਾ,
1: ਮੈਂ
0: ਕਿਉਂਕਿ ਫਿਜ਼ੀਓਥੈਰੇਪੀ ਹੋਰ ਸਾਰਾ ਸਿਲਸਿਲਾ ਨਾਲ ਚੱਲਦਾ ਹੈ ਤੇ ਉਹਨੂੰ ਦੁਬਾਰਾ ਰਮਾ
1: ਹਾਂਜੀ
0: ਕਰਨਾ, ਉਹਦੇ ਉੱਤੇ ਭਾਰ ਪਾਉਣਾ, ਫਿਰ ਹੋਰ ਸਾਰੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ।
1: ਚਲੋ ਤੁਸੀਂ ਤਾਂ ਇਹ ਸੋਚਦੇ ਵੀ 4-5-6 ਮਹੀਨੇ ਨੂੰ ਬੰਦਾ ਚੱਲ ਪੈਂਦਾ, ਮੇਰੇ ਨਾਲ
0: ਜੀ
1: ਤਾਂ ਮੈਂ ਤਾਂ ਐਸੇ ਐਕਸਪੀਰੀਅੰਸ ਦੇਖੇ ਹੋਏ ਨੇ ਵੀ ਜਿੱਥੇ ਲੋਕ ਗੋਡੇ ਬਦਲਾ ਕੇ ਨਾ ਮੁੜ ਕੇ ਮੰਜਾ ਛੱਡਣ ਜੋਗੇ ਗਏ
0: ਹਾਂ
1: ਨੀ, ਉਹ
0: ਬਿਲਕੁਲ
1: ਮੰਜੇ ਨਾਲ ਹੀ ਉੱਪਰ ਨੂੰ ਗਏ ਨੇ ਜੀ।
0: ਜੀ ਜੀ ਜੀ
1: ਇਹ ਮਤਲਬ ਇੰਨਾ ਕੁ ਝੂਠ। ਔਰ ਦੂਸਰੀ ਗੱਲ, ਚਲੋ ਪਹਿਲੀ ਗੱਲ ਤਾਂ ਬੰਦਾ ਗੋਡੇ ਬਦਲਾਵੇ ਕਿਹੜੇ ਹਿਸਾਬ ਨਾਲ ਜੀ,
0: ਜੀ
1: ਕੋਈ ਵੀ 2-5 ਲੱਖ ਦਾ ਘੱਟੋ ਘੱਟ ਵੀ ਪ੍ਰੋਸੀਜਰ ਹੈਗਾ।
0: ਜੀ
1: ਜਿਹੜਾ ਇਹਨਾਂ ਦਾ ਆਪਣੇ ਕਾਰਡ ਚੱਲਦੇ ਨੇ ਉਹ ਕਾਰਡ ਤਾਂ ਤੁਹਾਨੂੰ ਪਤਾ ਹੀ ਹੈ ਵੀ ਹੁਣ
0: ਬਿਲਕੁਲ
1: ਤਾਂ
0: ਹੈ
1: ਚਰਚਾ ਸਾਰੇ ਪੰਜਾਬ ਚ ਵੀ ਕਿੰਨਾ ਕੁ ਫੰਡ ਮਿਲਦਾ ਕਿੰਨਾ ਕੁ ਨਹੀਂ।
0: ਨਹੀਂ ਪਤਾ ਤਾਂ ਹੁਣ ਲੱਗਣਾ ਜਦੋਂ ਗੋਡੇ ਬਦਲਾਉਣ ਵਾਲੀਆਂ ਦੀਆਂ ਲਾਈਨਾਂ ਲੱਗ ਗਈਆਂ ਨਾ ਹਸਪਤਾਲਾਂ ਚ, ਖਬਰਾਂ ਤਾਂ ਉਦੋਂ ਆਉਣੀਆਂ ਸ਼ੁਰੂ ਹੋਣੀਆਂ ਜੀ।
1: ਨਹੀਂ ਉਹ ਅੱਜ ਉਹ ਲੋਕਾਂ ਨੇ ਅੱਜ ਮੁਹਿੰਮ ਸ਼ੁਰੂ ਕਰ ਦਿੱਤੀ ਜੀ,
0: ਅੱਛਾ ਜੀ
1: ਦੇਖਿਓ 5-4 ਖੜੇ ਹੋਣਗੇ।
0: ਜੀ
1: ਹਾਂ ਖੜੇ ਹੋਣਗੇ। ਪਹਿਲੀ ਗੱਲ ਤਾਂ ਇਹਨਾਂ ਦਾ ਕਾਰਡ ਹੀ ਨੀ ਚੱਲਦਾ ਹੁੰਦਾ, ਜੇ
0: ਜੀ
1: ਇਹਨਾਂ ਦੇ ਕਾਰਡ ਲੈ ਕੇ ਜਾਣਗੇ ਮੰਨ ਲਓ ਉਹ ਫੇਰ ਵੀ ਰਗੜੇਗੇ, ਨਹੀਂ ਲੈ ਕੇ ਜਾਂਦੇ ਫੇਰ ਵੀ ਰਗੜੇਗੇ
0: ਜੀ।
1: ਵੀ ਇਹ ਜਿਹਾ ਝੂਠਾ ਤੇ ਮੈਂ ਕਹਿੰਦਾ ਘਟੀਆ ਕੂੜ ਪ੍ਰਚਾਰ, ਪਤਾ ਨੀ ਕਿਹੜਾ ਕਿਹੜੇ
0: ਇਹਨਾਂ
1: ਮੂੰਹ
0: ਨੂੰ,
1: ਨਾਲ ਇਹਨੂੰ ਸ਼ਰਮ
0: ਇਹਨਾਂ
1: ਨੀ
0: ਦੇ
1: ਆਉਂਦੀ
0: ਪ੍ਰਚਾਰ ਨਹੀਂ
1: ਲਗਾ
0: ਲੈ
1: ਕੇ
0: ਕੇ ਬਹਿ
1: ਲੋਕਾਂ,
0: ਜਾਣਾ ਦੇਖ ਲਿਓ ਆਖਰ ਦੇ ਵਿੱਚ ਜੋ ਹਾਲਾਤ ਨੇ ਜੀ।
1: ਠੀਕ ਹੈ ਉੱਪਰੋਂ ਫਿਰ ਅੱਜ ਤੁਸੀਂ ਦੇਖਦੇ ਆ ਭਗਵਾਨ ਸਾਹਿਬ ਨੂੰ ਵੱਖ ਵੱਖ ਪਿੰਡਾਂ ਸ਼ਹਿਰਾਂ ਚ ਜਾਂਦੇ ਆ,
0: ਜੀ
1: ਸਟੇਜਾਂ ਤੇ ਖੜਦੇ ਆ, ਲੋਕਾਂ ਨੂੰ ਮਤਲਬ ਸੰਬੋਧਨ ਕਰਦੇ ਆ ਤੇ ਉੱਥੇ ਇਹਨਾਂ ਦੀ ਵੇ ਆਫ ਟਾਕਿੰਗ ਦੇਖੀ ਹੈ, ਹਾਂ
0: ਜੀ
1: ਭੈਣੇ ਹੋ ਗਈ ਟੂ ਟੂ ਵੀ ਮਤਲਬ ਹਰੇਕ ਸਟੇਜ ਤੇ 1,000-1,500 ਵਾਲੀ ਗੱਲ ਹੋਗੀ, ਫਰੀ ਬਿਜਲੀ ਹੋਗੀ, ਫਰੀ ਕਿਰਾਇਆ ਹੋ ਗਿਆ, ਉਸ ਤੋਂ ਜਾਂ 2-4 ਗੱਪਾਂ ਲਾ ਲਓ, ਉਸ ਤੋਂ ਇਲਾਵਾ ਕੁਛ ਇਹਨਾਂ ਦੀ ਗੱਲਬਾਤ ਹੈਗੀ ਹੈ ਜੀ?
0: ਨਹੀਂ ਉਹ ਤਾਂ ਇਹਨਾਂ ਦਾ ਅਹੁਦਾ ਜਿਹੜਾ ਉਹ ਵੀ ਨਹੀਂ ਇਜਾਜ਼ਤ ਦਿੰਦਾ, ਚਲੋ ਜੇ ਪ੍ਰਚਾਰ ਵੀ ਕਰਨਾ ਉਹਨਾਂ ਤੋਂ ਥੱਲੇ ਜਿਹੜੇ ਹੈਗੇ ਨੇ ਉਹ ਕਰੀ ਜਾਣ ਜਿੱਦਾਂ ਮਰਜ਼ੀ ਕਰੀ ਜਾਣ, ਪਰ ਉਹ ਜ਼ਿੰਮੇਵਾਰੀ ਤਾਂ ਆਪਣੀ ਘੱਟੋ ਘੱਟ ਸਮਝਣਾ ਨਾ ਕਿ ਮੈਂ ਕਿਸ ਅਹੁਦੇ ਉੱਤੇ ਬੈਠਾ, ਕਿ ਮੇਰੀ ਲੈਂਗੁਏਜ
1: ਉਹਨਾਂ
0: ਜਾਂ
1: ਨਾਲ ਗੱਲ
0: ਭਾਸ਼ਾ
1: ਕਰਦੇ ਹੋਏ,
0: ਗੱਲ
1: ਸਭ
0: ਕਰਨ
1: ਤੁਸੀਂ
0: ਦਾ
1: ਉਹਨਾਂ ਨਾਲ
0: ਤਰੀਕਾ।
1: ਗੱਲ ਕਰਦੇ ਹੋਏ, ਉਹਨਾਂ ਨਾਲ ਗੱਲ ਕਰਦੇ ਹੋਏ ਇਹਨਾਂ ਦੀ ਬੋਡੀ ਲੈਂਗੁਏਜ ਵੀ ਦੇਖਿਆ ਕਰੋ ਸਰ,
0: ਜੀ
1: ਕੋਈ
0: ਜੀ
1: ਮੁੱਖ ਮੰਤਰੀ ਇਹ ਜਿਹੀ ਹਰਕਤਾਂ ਕਰਦਾ ਜੀ ਇਹ ਕਰਦੇ ਹੁੰਦੇ?
0: ਬਿਲਕੁਲ ਜੀ ਬਿਲਕੁਲ।
1: ਸ਼ਰਮ ਆਉਂਦੀ ਹੈ ਸਾਨੂੰ ਦੇਖ ਕੇ, ਲੋਕਾਂ ਨੇ ਬਦਲ ਮੰਗਿਆ ਸੀ,
0: ਜੀ
1: ਇਹਨਾਂ ਤੇ ਭਰੋਸਾ ਕੀਤਾ ਸੀ, ਇੱਕ ਤਰਫਾ ਲੋਕਾਂ ਨੇ ਇਹਨੂੰ ਖੜਾ ਇਹਨਾਂ ਨੂੰ ਖੜਾ ਕਰ ਦਿੱਤਾ ਵੀ ਲਓ ਜੀ
0: ਬਿਲਕੁਲ,
1: ਬਾਕੀਆਂ ਤੋਂ ਅਸੀਂ ਆਪਣਾ ਦੁਖੀ ਹੈ ਜੀ, ਹੁਣ ਤੁਸੀਂ ਕੁਛ ਮਤਲਬ ਵਧੀਆ ਪੰਜਾਬ ਨੂੰ ਅੱਗੇ ਲੈ ਕੇ ਜਾਓ। ਇਹਨਾਂ ਨੇ ਤਾਂ ਯਾਰ ਲੋਕੀ ਹੁਣ ਇਹ ਕਹਿਣ ਲਾਤੇ ਵੀ ਯਾਰ

0: ਵਾਲੇ ਖਰੇ ਤੇ ਇਹ ਤਾਂ ਸਾਰੇ ਸਾਰਿਆਂ ਨਾਲੋਂ ਮਾੜੇ ਨਿਕਲ,
1: ਜੀ
0: ਇਹਨਾਂ ਨੇ ਇੰਨੀ ਬੇਇੱਜ਼ਤੀ ਕਰਵਾ ਰੱਖੀ ਹੈ
1: ਬਾਈ
0: ਲੋਕੀ
1: ਜੀ,
0: ਹੁਣ
1: ਮੈਨੂੰ
0: ਪੁਰਾਣੇ ਦਾ
1: ਚੇਤੇ ਆ
0: ਮਤਲਬ ਨਾ।
1: ਜਦੋਂ ਨਾ ਟਵਾਣਾ, ਮੈਂ ਉਦੋਂ ਰੇਡੀਓ ਨਹੀਂ ਕਰਦਾ ਹੁੰਦਾ ਸੀ, ਤੇ ਟਵਾਣਾ ਸਾਹਿਬ ਦੇ ਨਾਲ ਜਰੂਰ ਮੈਂ ਕਾਲ ਦੇ ਉੱਤੇ ਕਈ ਵਾਰੀ ਹੈ ਨਾ ਕਾਲ ਕਰਨ ਲਈ ਸਰੋਤੇ ਦੇ ਤੌਰ ਤੇ, ਤਾਂ ਉਦੋਂ ਵੀਹ ਸੌ
0: ਹਾਂਜੀ
1: ਸਤਾਰਾਂ
0: ਹਾਂਜੀ
1: ਦਾ ਸਮਾਂ ਸੀਗਾ। ਚਲੋ ਕਾਫੀ ਉਹਨਾਂ ਨੇ ਵੀ ਵਿਰੋਧ ਝੱਲਿਆ ਇਹਨਾਂ ਚੀਜ਼ਾਂ ਦਾ। ਚਲੋ ਇੱਕ ਜਿਹੜਾ
0: ਹਾਂਜੀ
1: ਪ੍ਰੈਜੈਂਟਰ ਹੈਗਾ ਜਾਂ ਉਹਨੇ ਤਾਂ ਪੱਤਰਕਾਰ ਨੇ ਤਾਂ ਝੱਲਣਾ ਹੀ ਝੱਲਣਾ, ਤੇ ਕਈ ਵਾਰੀ
0: ਬਿਲਕੁਲ
1: ਹੈ ਨਾ
0: ਬਿਲਕੁਲ
1: ਇੱਕ ਦੋ ਵਾਰੀ ਮੈਨੂੰ ਵੀ ਕੱਲ ਆਈਆਂ, ਯਾਰ ਕਿਉਂ ਵਿਰੋਧ ਕਰੀ ਜਾਂਦੇ ਹੋ, ਛੱਡੋ ਵਰਾ ਨਾ ਆਲਮ ਦੋ ਸਰਕਾਰ। ਜੀ
0: ਹਾਂਜੀ ਹਾਂਜੀ ਉਹ
1: ਜੀ
0: ਤੁਸੀਂ ਹੁਣ ਮਤਲਬ ਸਰਕਾਰਾਂ ਨੂੰ ਬਹੁਤ ਨੇੜੇ ਹੋ ਕੇ ਨੋਟਿਸ ਕਰਦੇ ਸੀ ਨਾ ਉਹਨਾਂ ਦੀ
1: ਬਿਲਕੁਲ
0: ਐਕਟੀਵਿਟੀ ਨੂੰ, ਤੁਹਾਨੂੰ
1: ਹੈ
0: ਪਤਾ ਸੀ ਵੀ ਜਿਹੜਾ ਰੱਜਿਆ ਹੋਇਆ ਬੰਦਾ ਹੀ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਉਹ ਜਿਹੜਾ ਸਰਕਾਰ ਹੁਣ ਨੈਕਸਟ ਆ ਰਹੇ ਨੇ ਉਹਨਾਂ ਦੇ ਪੱਲੇ ਕੁਛ ਨਹੀਂ, ਉਹਨਾਂ ਨੇ ਕਿੱਥੇ ਪੰਜਾਬ ਨੂੰ ਚੱਕਣਾ ਜੀ।
1: ਬਿਲਕੁਲ ਹੈ ਜੀ,
0: ਇਹ ਤਾਂ ਮੈਂ ਨਾ ਇੱਕ ਵਾਕਿਆ ਚੇਤੇ ਆ ਗਿਆ, ਮੈਂ ਇਹ ਨਾ ਮਤਲਬ ਇਹ ਰੀਅਲ ਇੰਸੀਡੈਂਟ ਹੈ, ਮੈਂ ਕਿਸੇ ਪਿੰਡ ਦੀ ਪੰਚਾਇਤਾਂ ਦੀ ਗੱਲ ਸੀਗੀ
1: ਜੀ,
0: ਉੱਥੇ ਪੁਰਾਣੇ ਪੁਰਾਣੇ ਸਰਪੰਚ ਨਾ ਪਹਿਲਾਂ ਤਾਂ ਨਵੇਂ ਸਰਪੰਚ ਚਲੋ ਜੋ ਬੋਲ ਕੇ ਗਏ ਆ ਜੋ ਆਪਣਾ ਸੁਨੇਹਾ ਵੋਟਾਂ ਤੋਂ ਪਹਿਲਾਂ ਦੇਣਾ ਸੀ ਦੇ ਕੇ ਪਿੰਡ ਨੂੰ ਚਲੇ ਗਏ,
1: ਜੀ
0: ਪੁਰਾਣੇ ਸਰਪੰਚ ਨਾਲ ਆ ਕੇ ਦੋ ਮੋਟੀ ਮੋਟੀ ਗੱਲਾਂ ਗਈਆਂ, ਕਹਿੰਦਾ ਦੇਖੋ ਜੀ ਮੈਂ 10 ਸਾਲ ਤੋਂ ਪਿੰਡ ਦੇ ਵਿੱਚ ਹੈਗਾ, ਮੈਂ ਜਿੰਨਾ ਖਾਣਾ ਸੀ ਮੈਂ ਰੱਜ ਕੇ ਖਾ ਲਿਆ, ਹੁਣ ਮੈਂ ਤੁਹਾਡੇ ਤੇ ਹੀ ਲਾਉਣਾ ਹੈ
1: ਜੀ,
0: ਪਰ ਜਿਹੜਾ ਹੁਣ ਨਵਾਂ ਆਊਗਾ ਪਹਿਲਾਂ ਉਹ ਆਪਣਾ ਘਰ ਭਰੂਗਾ ਫੇਰ ਤੁਹਾਡਾ ਭਰੂਗਾ, ਤੁਹਾਡਾ ਭਰੂਗਾ ਕਿ ਨਹੀਂ ਭਰੂਗਾ ਜੀ ਕੋਈ ਗਾਰੰਟੀ ਨਹੀਂ, ਪਹਿਲਾਂ ਉਹਨੇ ਆਪਣੇ ਆਪ ਨੂੰ ਰੱਜਣਾ ਹੈ।
1: ਉਹ ਕਹਿੰਦੇ ਨਹੀਂ ਹੁੰਦੇ ਕਿੱਦਾਂ ਭੁੱਖੇ ਨੂੰ ਘੜਾ ਕਿੱਦਾਂ ਲੱਭਿਆ ਕਿ ਪਾਣੀ ਪੀ ਪੀ ਆਖਰ ਕੀ ਹੁੰਦਾ ਸੀਗਾ, ਮੈਨੂੰ ਚੇਤਾ ਭੁੱਲ ਗਿਆ ਮੋਰਿਓ, ਪਾਣੀ ਪੀ ਪੀ ਕੇ ਆਫਰ ਜਾਂਦਾ ਜੀ ਬੰਦਾ, ਮਤਲਬ
0: ਲਾ ਲੋ ਹਾਂਜੀ
1: ਜੀ,
0: ਵੀ ਮਤਲਬ ਇਹਨਾਂ ਨੂੰ ਸਬਰ ਸੰਤੋਖ ਨਹੀਂ ਆਇਆ। ਮੈਂ ਜੇ ਇਹ ਦੇਖੋ ਖਾਂਦੇ ਸਾਰੇ ਨੀ, ਪਹਿਲੀ ਗੱਲ ਤਾਂ ਆਪਾਂ ਇਹ ਨੀ ਕਹਿੰਦੇ ਵੀ ਕੋਈ ਇਸ ਦੇ ਵਿੱਚ ਚਿੱਟਾ ਹੈਗਾ ਵੀ ਜਿਹੜਾ ਕਲਰ ਸਾਫ਼ ਹੈ ਕੋਈ ਨੀ ਹੈਗਾ
1: ਜੀ,
0: ਪਰ ਤੁਸੀਂ ਲੌਂਗ ਟਰਮ ਲਈ ਚੱਲੋ, ਐਟਲੀਸਟ ਤੁਸੀਂ 10-15 ਸਾਲ ਆਪਣਾ ਰਾਜ ਕਰਦੇ, ਜੇ 100 ਮਿਲਦੇ ਆ 100 ਚੋਂ 20 ਖਾਂਦੇ 80 ਲਾਉਂਦੇ ਤਾਂ ਤੁਹਾਨੂੰ ਲੋਕਾਂ ਨੇ ਆਪਣੇ ਫੜ ਕੇ ਲੈ ਕੇ ਆਉਣਾ ਸੀ ਮੂਹਰੇ
1: ਜੀ, ਬਿਲਕੁਲ
0: ਪਰ ਇਹਨਾਂ ਨੇ ਲਾਇਆ ਹੀ ਕੁਛ ਨੀ। ਫਿਰ ਹੁਣ ਕੱਲ ਪਰਸੋਂ ਦੇ ਤੁਸੀਂ ਪਤਾ ਵੀ ਹੁਣ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣੀ ਤਿਆਰੀ ਖਿੱਚ ਕੇ ਬੈਠੇ ਆ
1: ਜੀ,
0: ਉਹ ਵੀ ਕਹਿੰਦੇ ਵੀ ਅਸੀਂ ਇਹਨਾਂ ਦਾ ਪੂਰਾ ਇਹਨਾਂ ਦੇ ਖਿਲਾਫ਼ ਧਰਨੇ ਲਾਉਣੇ ਨੇ, ਪੂਰਾ ਰੋਸ ਮਾਰਚ ਉਹਨਾਂ ਦਾ ਵੀ ਤਿਆਰ ਹੈ ਜੀ ਅੱਗੇ ਅੱਗੇ, ਇਹਨਾਂ ਨੂੰ ਉਧਰ ਵੀ ਸਾਹਮਣਾ ਕਰਨਾ ਪਊਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਜਦਕਿ ਇਹ ਜਿਹੜਾ ਡੀਏ ਵਾਲਾ ਪੈਸਾ ਇਹੀ ਕਨਵਰਟ ਕਰਕੇ ਬੀਬੀਆਂ ਦੇ ਖਾਤੇ ਚ ਪਾਇਆ ਇਹਨਾਂ ਨੇ।
1: ਉਹ ਦੇਖੋ ਕਹੀ ਜਾਂਦੇ ਕਿ ਉਹਦੇ ਉੱਤੇ ਵੀ ਲਾਤੀ ਕਿ ਸਰਕਾਰ ਦੀ ਪਰਮਿਸ਼ਨ ਚਾਹੀਦੀ, ਉਦਾਂ ਤੁਸੀਂ ਟ੍ਰਾਂਸਫਰ ਹੀ ਨਹੀਂ ਕਰ ਸਕਦੇ, ਅੱਜ ਖਬਰ ਆ ਗਈ ਹੋਵੇ ਜੀ, ਚਾਹੇ ਕੋਰਟ ਨੇ ਕਹਿ ਵੀ ਦਿੱਤਾ ਭਾਈ ਤੁਸੀਂ ਉਹਨਾਂ ਨੂੰ ਦਿਓ ਡੀਏ ਉਹਨਾਂ ਦਾ ਬਣਦਾ ਜਿਹੜਾ, ਪਰ ਉਹਦੇ ਉੱਤੇ ਵੀ ਕਹਿੰਦੇ ਭਾਈ ਵਿੱਤ ਮੰਤਰੀ ਉਹਨਾਂ ਚਿਰ ਨਹੀਂ ਐਕਸ਼ਨ ਜਿੰਨਾ ਚਿਰ ਸਰਕਾਰ ਦੀ ਪਰਮਿਸ਼ਨ ਨਹੀਂ ਹੈ ਜੀ।
0: ਤੇ ਇਹ ਕੋਰਟ ਨੂੰ ਕੀ ਜਾਣਦੇ ਜੀ, ਕੋਰਟ ਦੇ ਤਾਂ ਕਿੰਨੇ
1: ਹਾਂ
0: ਕਿੰਨੇ
1: ਬਿਲਕੁਲ
0: ਮਤਲਬ ਇਹਨਾਂ ਨੂੰ ਕਿੰਨੇ ਕਿੰਨੇ ਕੰਮਾਂ ਵਾਸਤੇ ਕਿਹਾ, ਇੱਕ ਵੀ ਕਰੇ ਇਹਨਾਂ ਨੇ ਹੁਣ ਤੱਕ?
1: ਨਾ ਜੀ ਨਾ, ਅਗੇਂਸਟ ਹੀ
0: ਇਹ ਤਾਂ ਹੁਣ ਮਤਲਬ ਹੁਣ ਇਹ ਜੇ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਡੀਏ ਦੋ, ਇਹਨਾਂ ਨੇ ਮਤਲਬ ਜੇ ਕਿਸੇ ਮਤਲਬ ਇੱਕ ਅਦਾਲਤ ਦਾ ਫੈਸਲਾ ਆ ਗਿਆ ਇਹਨਾਂ ਨੇ ਉੱਚ ਅਦਾਲਤ ਚ ਜਾ ਕੇ ਪਟੀਸ਼ਨ ਪਾ ਦੇਣੀ ਹੈ
1: ਜੀ,
0: ਉਹ ਇਹਨਾਂ ਨੇ ਸਿਰਫ ਟਾਈਮ ਟਪਾਉਣਾ ਹੈ,
1: ਟਾਈਮ ਟਪਾਉਣਾ, ਆਪਣਾ ਟਾਈਮ ਟਪਾ ਰਹੇ ਨੇ,
0: ਟਾਈਮ ਟਪਾ ਕੇ ਇਹਨਾਂ ਨੇ ਪਾਸੇ ਹੋ ਜਾਣਾ ਜਿਹੜਾ ਹੁਣ ਕਰਜ਼ਾ ਖੜਿਆ ਹੈ ਜੀ। ਹੁਣ ਨੈਕਸਟ ਕੋਈ ਵੀ ਜੇ ਪੁਰਾਣੀ ਸਰਕਾਰ ਆਉਂਦੀ ਹੈ ਜਾਂ ਕੋਈ ਵੀ ਨਵੇਂ ਆਉਂਦੇ, ਡੈਫੀਨੇਟ ਜਿਹੜਾ ਖਜ਼ਾਨਾ ਹੀ ਖਾਲੀ ਖੜਾ ਹੈ
1: ਜੀ,
0: ਉਹ ਤਾਂ ਆਮ ਜੀ ਗੱਲ ਹੈ ਵੀ ਕਰਜ਼ਾ ਤਾਂ ਫੇਰ ਚੱਕਣਾ ਪਊਗਾ ਜੀ।
1: ਬਿਲਕੁਲ ਹੈ ਜੀ,
0: ਉਹ ਕਰਜ਼ਾ ਫੇਰ ਚੱਕ ਕੇ ਫੇਰ ਸੂਬੇ ਤੇ ਲਾਉਣਗੇ ਜਾਂ ਪੰਜਾਬ ਉੱਪਰ ਲਾਉਣਗੇ, ਉਹ ਦੇਖੋ ਵੀ ਉਹ ਕੀ ਕਰਦੇ ਨੇ, ਉਹ ਤਾਂ ਜਦ ਸਾਹਮਣੇ ਆਊਗਾ ਫੇਰ ਪਤਾ ਲੱਗੂਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਠੀਕ ਹੈ। ਮਤਲਬ ਇਹ ਆਪਾਂ ਕਹਿੰਦੇ ਵੀ ਪੁਰਾਣਿਆਂ ਦੇ ਟੋਏ ਪੱਟੇ ਹੋਏ ਨੇ, ਮੈਂ ਕਹਿੰਦਾ ਇਹ ਤਾਂ ਇਹੋ ਜਿਹਾ ਟੋਆ ਭਰ ਕੇ ਚੱਲੇ ਨੇ ਜਿਹਦਾ ਤਾਂ ਕੋਈ ਮਤਲਬ ਆਪਾਂ ਉਹਦੀ ਪੂਰਤੀ ਨਹੀਂ ਹੋਣੀ ਕਿਸੇ ਕੋਲੋਂ ਜੀ,
1: ਨਾਲੇ ਬਾਈ ਜੀ ਉਹਨਾਂ ਨੇ ਜਿਹੜੇ ਵੀ ਪੱਟੇ ਆ ਚਲੋ ਚਾਹੇ ਡੂੰਘੇ ਵੀ ਕਰ ਦਿੱਤੇ ਜੋ ਮਰਜ਼ੀ ਹੋ ਗਿਆ, ਪਰ ਤੁਹਾਡੀ ਵੀ ਜਿਹੜੀ ਰਿਸਪੋਂਸੀਬਿਲਿਟੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਜ਼ਿੰਮੇਵਾਰੀ ਲਾਈ ਹੈ, ਤੁਸੀਂ ਉਹਨੂੰ ਨਿਭਾਓ। ਪੁਰਾਣਿਆਂ ਨੂੰ ਕਿਉਂ ਕਹੀ, ਤੁਸੀਂ ਸਿੱਧਾ ਦੱਸੋ ਭਾਈ ਇੰਨਾ ਖਜ਼ਾਨਾ ਸਾਡੇ, ਇੰਨੀ ਇਨਪੁੱਟ ਆ, ਇੰਨੀ ਆਊਟਪੁੱਟ ਆ, ਤੇ ਅਸੀਂ ਦੇਣਾ ਕੱਖ ਨਹੀਂ ਆ, ਪਹਿਲਾਂ ਅਸੀਂ ਆਹ ਕਰਜ਼ਾ ਜਿਹੜਾ ਇਹਨਾਂ ਦਾ ਚੜਾਇਆ, ਫਿਰ ਤਾਂ ਤੁਹਾਡੀ ਗੱਲ ਮੰਨੀਏ ਵੀ ਆਹ ਲਾ ਲਈਏ, ਪਹਿਲਾਂ ਸਾਨੂੰ ਆਹ ਲਾ ਲੈਣ ਦੋ, ਸਾਡੇ ਕੋਲ ਮੰਗਿਓ ਕੁਛ ਨਾ, ਜਦੋਂ ਅਸੀਂ ਬਰਾਬਰ ਤੇ ਆ ਗਏ ਨਾ, ਜਦੋਂ ਅਸੀਂ ਪੈਰਾਂ ਤੇ ਥੋੜਾ ਬਹੁਤਾ ਖੜਾਉਣ ਲੱਗ ਗਏ, ਫਿਰ ਆਪਣੇ ਆਪ ਹੀ ਅਸੀਂ ਸਾਰੀਆਂ ਸੁੱਖ ਸਹੂਲਤਾਂ ਤੁਹਾਨੂੰ ਦੇਵਾਂਗੇ, ਸਾਨੂੰ 5 ਸਾਲ 10 ਸਾਲ ਦੇ ਦਿਓ, ਪਹਿਲਾਂ ਅਸੀਂ ਕਰਜ਼ਾ ਲਾ ਲਈਏ।
0: ਬਿਲਕੁਲ ਬਿਲਕੁਲ ਜੀ, ਹਾਂ ਟੂ ਦੀ ਪੁਆਇੰਟ ਕਲੀਅਰ ਕੱਟ ਗੱਲ ਕਰ ਦੇਣੀ ਚਾਹੀਦੀ ਹੈ। ਪਰ ਦੇਖੋ ਤੁਸੀਂ ਕਹਿੰਦੇ ਵੀ ਇਹ ਸਾਰਾ ਕੁਛ ਲੋਕਾਂ ਨੂੰ ਦੱਸਣ, ਇਹ ਤਾਂ 69,000 ਨੌਕਰੀ ਵਾਲਿਆਂ ਦੇ ਵਾਈਟ ਪੇਪਰ ਨੀ ਜਾਰੀ ਕਰ ਸਕਦੇ, ਤੇ ਬਾਕੀ ਕੀ ਕਰਨਗੇ, ਜਦਕਿ ਇਹਨਾਂ ਦਾ ਇੱਕ ਆਨਲਾਈਨ ਡਾਟਾ ਪਿਆ ਸੀ ਜਿੱਥੇ ਮਸ਼ਹੂਰੀਆਂ ਨੂੰ ਲੈ ਕੇ ਪਤਾ ਸੀ ਇਹਨਾਂ ਨੇ ਕਿੰਨਾ ਸਾਲ ਦੇ ਵਿੱਚ ਖਰਚ ਕੀਤਾ, ਜਦੋਂ ਪੱਤਰਕਾਰਾਂ ਨੇ ਜਾਂ ਕੁਛ ਲੋਕਾਂ ਨੇ ਉਹਨੂੰ ਮਤਲਬ ਜਨਤਕ ਕਰਤਾ,
1: ਬਿਲਕੁਲ
0: ਉੱਥੋਂ ਵੀ ਗਾਇਬ ਕਰਤਾ, ਮਤਲਬ ਆਪਣੀ ਨਲਾਇਕੀ ਸਾਰੀ ਲਕਾ ਰਹੇ ਹੈ। ਮੈਂ ਲੋਕ ਆਪਣੇ ਨਾ ਭੋਲੇ ਬਹੁਤ ਨੇ,
1: ਬਿਲਕੁਲ
0: ਜਦੋਂ ਕੇਜਰੀਵਾਲ ਦਿੱਲੀ ਚ ਆਇਆ ਸੀ ਨਾ, ਉਦੋਂ ਉਹਦੇ ਬੋਰਡ ਕੇਜਰੀਵਾਲ ਦੇ ਪੰਜਾਬ ਤੱਕ ਲੱਗੇ ਹੁੰਦੇ ਸੀ, ਤੇ ਭਗਵੰਤ ਮਾਨ ਸਾਹਿਬ ਕੇਜਰੀਵਾਲ ਦੀ ਮਸਾਲਾ ਦਿੰਦੇ ਹੁੰਦੇ ਸੀ
1: ਜੀ,
0: ਵੀ ਬੜਾ ਵਧੀਆ
1: ਕੇਜਰੀਵਾਲ ਮਸਾਲਾ ਗੋਆ ਤੱਕ ਜਾਂ ਹੋਰ ਮੁਲਕ ਸੂਬਿਆਂ ਤੱਕ
0: ਜਾਂਦੀਆਂ ਨੇ ਦੇਖੋ ਨਹੀਂ ਉਹ ਤੋਂ ਬਾਅਦ ਨਾ ਜਦੋਂ ਕੋਈ ਦਿੱਲੀ ਤੋਂ ਆਉਂਦਾ ਸੀ ਨਾ ਜੀ ਇੱਥੇ ਨੂੰ ਜਦੋਂ ਅਸੀਂ ਉਹਨੂੰ ਪਰਸਨਲੀ ਪੁੱਛਦੇ ਸੀ ਵੀ ਯਾਰ ਤੁਹਾਡਾ ਦਿੱਲੀ ਸੂਬਾ ਤਾਂ ਬਹੁਤ ਵਧੀਆ ਬਣ ਗਿਆ ਵੀ ਸਰਕਾਰ, ਉਹ ਨਾ ਪਹਿਲਾਂ ਮੋਟੀ ਜਿਹੀ ਗਾਲ ਕੱਢਦਾ ਸੀ ਫੇਰ ਗੱਲ ਕਰਦਾ ਸੀ।
1: ਨਾਲੇ ਦੇਖੋ ਉਹ ਵੀ ਦਿਨ ਸੀਗੇ
0: ਪਤਾ ਲੱਗਦਾ
1: ਮਾਨ ਜੀ, ਉਹ ਵੀ ਦਿਨ ਸੀਗੇ ਜਦੋਂ ਟ੍ਰੇਨ ਦੇ ਵਿੱਚ ਕੇਜਰੀਵਾਲ ਆਉਂਦਾ ਸੀ ਚਪਲਾਂ ਪਾ ਕੇ, ਤੇ ਅੱਜ ਉਹ ਹੈਲੀਕਾਪਟਰ ਤੋਂ ਥੱਲੇ ਨੀ ਉਤਰਦਾ ਗੱਲ ਨੀ ਕਰਦਾ।
0: ਅੱਜ ਤੁਸੀਂ ਹੈਲੀਕਾਪਟਰ ਛੱਡੋ ਜੀ, ਅੱਜ ਕੱਲ ਨਾ ਮਤਲਬ ਨੈਟ ਉੱਪਰ ਸ਼ੀਸ਼ ਮਹਿਲ ਦੀ ਗੱਲਾਂ ਹੁੰਦੀਆਂ ਨੇ ਜੀ,
1: ਜੀ
0: ਗੱਲਾਂ ਹੁੰਦੀਆਂ ਨੇ ਵੀ ਉੱਥੇ ਕਿਹੜੀ ਕਿਹੜੀ ਚੀਜ਼। ਆਈ ਥਿੰਕ ਨਾ ਇੱਕ ਸੈਸ਼ਨ ਦੇ ਵਿੱਚ ਕਿਸੇ ਦੀ ਮਤਲਬ ਕਿਹੜੀ ਸਭਾ ਦੇ ਵਿੱਚ ਮੈਨੂੰ ਭੁੱਲਦਾ ਹੁਣ, ਉਹਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਕਿੰਨੇ ਕਿੰਨੇ ਕਰੋੜ ਦੀ ਕਿਹੜੀ ਕਿਹੜੀ ਚੀਜ਼ ਲੱਗੀ ਹੈ
1: ਉਹ
0: ਪ੍ਰੋਪਰ ਡਿਸਕ੍ਰਾਈਬ ਕੀਤੀ ਗਈ ਸੀ ਪਾਰਲੀਮੈਂਟ ਦੇ ਵਿੱਚ।
1: ਜੀ ਜੀ ਜੀ ਬਿਲਕੁਲ ਹੈ ਜੀ,
0: ਤੇ ਇਹਨਾਂ ਕੋਲ ਅੱਗੇ ਕੋਈ ਜਵਾਬ ਨਹੀਂ ਸੀ ਉਸ ਚੀਜ਼ ਦਾ, ਇਹ ਇਮਾਨਦਾਰ ਨੇ। ਤੇ ਤੁਸੀਂ ਲਾ ਲਓ ਵੀ ਮੂਹਰੇ ਵਾਲੇ ਕਿੰਨੇ ਕੁ ਇਮਾਨਦਾਰ ਹੋਣਗੇ, ਪੰਜਾਬ ਵਾਲੇ ਹੁਣ ਜਿਹੜੇ ਮਾਨ ਸਾਹਿਬ ਬਣੇ ਹੋਏ ਨੇ ਇਹ 92 ਨੂੰ ਤਾਂ ਰਜਾ ਰਹੇ ਨੇ, ਤੇ ਪੰਜਾਬ ਦਾ ਖਜ਼ਾਨਾ ਇਹਨਾਂ ਉੱਪਰ ਦਿੱਲੀ ਵਾਲਿਆਂ ਉੱਪਰ ਵੀ ਲਟਾ ਰਹੇ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਇਹਨਾਂ ਨੂੰ ਵੀ ਖਵਾ ਰਹੇ ਨੇ। ਹੁਣ ਮੈਨੂੰ ਤਾਂ ਜੀ ਦੇਖੋ ਚਾਹੇ ਪੁਰਾਣੇ ਆਣ ਚਾਹੇ ਨਵੇਂ ਆਣ, ਪਰ ਨਾ ਸਹੀ ਪੁੱਛੋ ਤਾਂ ਪੰਜਾਬ ਦਾ ਭਵਿੱਖ ਕੋਈ ਵਧੀਆ ਨਜ਼ਰ ਆ ਨਹੀਂ ਰਿਹਾ
1: ਜੀ। ਬਿਲਕੁਲ ਹੈ ਜੀ,
0: ਆ ਨਹੀਂ ਰਿਹਾ ਦੁਖਾਂਤ ਹੈ ਜੀ ਆਪਣੇ ਲੋਕਾਂ ਦਾ। ਹੁਣ ਤਾਂ ਆਮ ਘਰਾਂ ਦੇ ਮੁੰਡੇ ਅੱਗੇ ਲੱਗਣ ਇਹਨਾਂ ਨੂੰ ਨਕਾਰਨ, ਤੇ ਫਿਰ ਕਿਤੇ ਜਾ ਕੇ ਕੋਈ ਮਾੜੀ ਮੋਟੀ ਹੋਊਗੀ, ਪਰ ਇਸ ਚੀਜ਼ ਦੇ ਵਿੱਚ ਪ੍ਰੋਸੀਜਰ ਬੜਾ ਲੰਬਾ ਹੈ। ਕੋਈ ਦੁੱਖ ਜੀ ਦੁੱਖ ਲੱਗਦਾ ਜੀ ਦੇਖ ਕੇ ਆਪਣੇ ਪੰਜਾਬ ਦਾ ਬੇੜਾ ਗਰਕ ਹੁੰਦਾ
1: ਜੀ। ਬਿਲਕੁਲ ਹੈ ਜੀ, ਆਪਣੇ ਵਿਚਾਰ ਸਾਂਝੇ ਕਰਕੇ ਗਏ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਸੋਹਣੇ ਵਿਚਾਰਾਂ ਦੇ ਲਈ ਸਾਰੇ ਦੋਸਤਾਂ ਦਾ। ਤੇ ਦੋਸਤੋ ਇੱਕ ਦੋ ਖਬਰਾਂ ਨੇ ਤੇ ਇੱਕ ਗੱਲ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂਗਾ ਸੰਖੇਪ ਦੇ ਵਿੱਚ ਹੀ। ਰਸਮੀ ਸਿੱਖਿਆ ਤੋਂ ਪਰੇ ਦੀ ਗੱਲ ਹੈ ਕਿ ਜਿਹੜੀ ਕਿ ਰਸਮੀ ਸਿੱਖਿਆ ਤੋਂ ਪਰੇ ਤੇ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਜਾਂ ਲੋੜ ਜਿਹੜੀ ਹੈ ਉਹਦੀ ਬਾਤ ਪਾਵਾਂਗਾ ਸੰਖੇਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ, ਟਰੰਪ ਸਾਹਿਬ ਵੀ ਰੋਲਾ ਪਾ ਰਹੇ ਨੇ, ਉਹਨਾਂ ਦੀ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲਈਏ। ਤੇ ਆਪਣੇ ਜੱਸੀ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਅੱਜ ਤਾਰੀਫ ਕਰ ਰਹੇ ਨੇ ਜੀ, ਕਹਿੰਦੇ ਪੱਗ ਤੇ ਨਾਲ ਜਿਹੜੀ ਮੈਚਿੰਗ ਆ ਸੋਹਣੀ ਲੱਗ ਰਹੀ ਹੈ ਜੀ, ਘੈਂਟ ਲੱਗ ਰਹੇ ਹੋ ਕਹਿੰਦੇ ਜੀ, ਤੇ ਨਾਲ ਤੇ ਜੇਕਰ ਕਾਲ ਕਰ ਲੈਣਗੇ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਚਲੋ ਤਦ ਤੱਕ ਮੈਂ ਵੇਟ ਕਰ ਲੈਂਦਾ ਇਹਨਾਂ ਦੀ, ਤੇ ਜੇ ਕਾਲ ਕਰਨੀ ਚਾਹੁੰਦੇ ਆ ਜੱਸੀ ਚਾਲ ਜੀ ਆਪਣੇ ਮਲੇਰਕੋਟਲੇ ਵਾਲੇ, ਤੇ ਨਾਲ ਦੇ ਨਾਲ ਟਰੰਪ ਸਾਹਿਬ ਦੀ ਗੱਲ ਕਰ ਲੈਂਦੇ ਹਾਂ। ਟਰੰਪ ਨੇ ਅਮਰੀਕਾ ਦੇ ਵਿੱਚ ਸੇਵ ਅਮਰੀਕਾ ਐਕਟ ਪਾਸ ਕਰਵਾਉਣ ਦੇ ਲਈ ਭਾਰਤੀ ਚੋਣ ਪ੍ਰਣਾਲੀ ਦੀ ਜਿਹੜਾ ਹਵਾਲਾ ਦੇ ਦਿੱਤਾ, ਤਾਰੀਫ ਕੀਤੀ ਹੈ, ਕਹਿੰਦੇ ਬੱਲੇ ਬੱਲੇ ਬਹੁਤ ਵਧੀਆ ਜਿਹੜਾ ਉੱਥੇ ਹੈ ਇੰਡੀਆ ਦੇ ਵਿੱਚ ਜਿਹੜੀ ਚੋਣ ਜਿਹੜੀ ਪ੍ਰਣਾਲੀ ਹੈ, ਤੇ ਇੰਡੀਆ ਕਹਿੰਦੇ ਇੱਥੇ ਸਾਡੇ ਇੱਥੇ ਵੀ ਇਹ ਜਿਹੜੀ ਹੈ ਲਾਗੂ ਹੋਣੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਵਿੱਚ ਜਿਹੜਾ ਸੇਵ ਅਮਰੀਕਾ ਐਕਟ ਨੂੰ ਲਾਗੂ ਕਰਨ ਦੀ ਜਿਹੜੀ ਆਪਣੀ ਮੰਗ ਨੂੰ ਮੁੜ ਜਿਹੜਾ ਦੁਹਰਾਉਂਦਿਆਂ ਭਾਰਤ ਦੀ ਜਿਹੜੀ ਹੈ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਜਿਹੜਾ ਹੈ ਉਹ ਇੱਕ ਮਿੰਟ ਜੀ ਮੈਂ ਕਾਲ ਲੈ ਲਵਾਂ ਨਾਲ ਜੀਰਾ ਸਾਹਿਬ, ਹੋਲਡ ਰੱਖਣਾ ਜੀ ਇੱਕ ਮਿੰਟ। ਆਪਣੇ ਕਹਿੰਦੇ ਨੇ ਕਿ ਲਾਗੂ ਅਮਰੀਕਾ ਸੇਵ ਐਕਟ ਜਿਹੜਾ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਗਾਨੇਸ਼ ਕੁਮਾਰ ਦੇ ਜਿਹੜੇ ਨੇ ਇੱਕ ਕਥਿਤ ਬਿਆਨ ਦਾ ਜ਼ਿਕਰ ਕਰ ਦਿੱਤਾ ਜਿਸ ਦੇ ਵਿੱਚ ਉਨ੍ਹਾਂ ਨੇ ਅਮਰੀਕਾ ਦੇ ਵਿੱਚ ਬਿਨਾਂ ਫੋਟੋ ਆਈ ਡੀ ਦੇ ਵੋਟਾਂ ਪੈਣ ਦੇ ਉੱਤੇ ਹੈਰਾਨੀ ਜਤਾਈ ਸੀਗੀ। ਟਰੰਪ ਨੇ ਲਿਖਿਆ ਕਿ ਇਸੇ ਹੀ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀਗਾ ਕਿ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਫੋਟੋ ਪਛਾਣ ਪੱਤਰ ਜਿਹੜਾ ਫੋਟੋ ਆਈ ਡੀ ਦੇ ਚੋਣਾਂ ਕਿਵੇਂ ਹੋ ਸਕਦੀਆਂ ਨੇ, ਤੇ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਹਿ ਦਿੱਤਾ ਕਿ ਉੱਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਦੇ ਵਿੱਚੋਂ 1% ਤੋਂ ਵੱਧ ਵੀ ਘੱਟ ਜਿਹੜਾ ਲੋਕਾਂ ਨੇ ਡਾਕ ਯਾਨੀ ਕਿ ਮੇਲ ਇਨ ਦੇ ਰਾਹੀਂ ਵੋਟਿੰਗ ਕੀਤੀ ਤੇ ਹਰ ਇੱਕ ਵੋਟਰ ਦੇ ਕੋਲ ਵੈਧ ਫੋਟੋ ਆਈ ਡੀ ਕਾਰਡ ਸੀਗਾ। ਤੇ ਉਨ੍ਹਾਂ ਅਮਰੀਕੀ ਸੰਸਦ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਸੇਵ ਅਮਰੀਕਾ ਐਕਟ ਨੂੰ ਤੁਰੰਤ ਜਿਹੜਾ ਪਾਸ ਕੀਤਾ ਜਾਵੇ ਤੇ ਵਾਈਟ ਹਾਊਸ ਦੇ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਘੀ ਜਿਹੜੀ ਕਿ ਜਾਣੀ ਕਿ ਫੈਡਰਲ ਚੋਣਾਂ ਦੇ ਵਿੱਚ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ, ਕੋਈ ਹੋਰ ਬਾਹਰੋਂ ਨਾ। ਤੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਵੇਲੇ ਨਾਗਰਿਕਤਾ ਜਿਹੜਾ ਸਬੂਤ वैध जानी कि वैलिड होना चाहिदा ते पछाण पत्र देना लाजमी होगा ते इस तो इलावा डाक दे राही वोट पाउंदे निजमां नूं सख्त कीता जावेगा जो केवल बीमारी अपाहजता फौजी सेवा जां यात्रा वर्गियां खास स्थितियां दे विच जिहड़ा मुहैया होणगे। अमेरिकी प्रशासन ने होरना देशां दा हवाला दिंदिआं कहा कि भारत अते ब्राजील वर्गे देश अपने वोटर आई डी नूं बायोमैट्रिक डाटाबेस दे नाल जोड़दे ने जदों कि अमेरिका अजे भी ज्यादातर नागरिकता दे स्वै घोषणा पत्र जिहड़ा उत्ते निर्भर है। 29 जनवरी नूं पेश कीते गए इस बिल दे राही गैर नागरिका नूं जिहड़ा वोटर सूचियां दे विचों बाहर कढ़न दीआं हदायतां वी जिहड़ियां ने राज्यां नूं दित्तियां गईआं ने। ट्रंप साहब नूं फिकर है क्योंकि जिहड़े उहनां दे रिजल्ट आ रहे ने 34% 35% ट्रंप दे नाल ने बाकी सारे जिहड़े ने तकरीबन उहदे ओपोजिशन दे विच खड़े है ते उहनूं हटाउणा चाहुंदे आ। मिड चोण जिहड़ी आ सिर दे उत्ते आ चुकी आ, होर महीने तक वोटां शुरू हो जाणियां ने मिड चोण दीआं। देखदे आ किस पा ट्रंप दे नाल वी विकदी है। ਤੇ ਜੀਰਾ ਸਾਹਿਬ ਜੀਆਂ ਨੂੰ ਜੀ ਇੰਡੀਆ ਤੋਂ ਨਿੱਘਾ ਸਵਾਗਤ ਹੈ ਜੀ।
2: ਸ਼ੁਰੂ ਹੋ ਜਾਣੀਆਂ ਨੇ।
0: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ? ਸਵਾਗਤ ਹੈ ਜੀ
0: ਭਾਜੀ।
1: ਤੁਹਾਡੇ ਮੁਲਕ ਦੀਆਂ ਤਰੀਫਾਂ ਹੋ ਰਹੀਆਂ ਨੇ। ਟਰੰਪ ਬੱਲੇ ਬੱਲੇ ਕਰਾਈ ਜਾਂਦਾ, ਕਹਿੰਦਾ ਜੀ ਚੋਣ ਪ੍ਰਣਾਲੀ ਬੜੀ ਵਧੀਆ ਤੁਹਾਡੇ।
0: ਦੇਖੋ ਜੀ, ਮੈਂ ਤਾਂ ਇੱਕ ਗੱਲ ਕਹੂੰਗਾ
1: ਜੀ,
0: ਜਿਹੜੇ 34% ਤੁਹਾਡੇ ਹੱਕ ਜਾ ਰਹੇ ਨੇ
1: ਜੀ,
0: ਇੱਕੋ ਹੀ ਅਮਿਤ ਸ਼ਾਹ ਜੀ ਨੂੰ ਕਹਿ ਕੇ ਨਾ ਇੱਕ ਸਾਡਾ ਚੋਣ ਕਮਿਸ਼ਨ ਲੈ ਜਾ ਉੱਥੇ।
1: ਉਧਰ ਮਾਨ ਸਾਹਿਬ ਕਹੀ ਜਾਂਦੇ ਕਿ ਜਿਹੜੇ ਜੋ ਸੁੱਖ ਸਹੂਲਤਾਂ ਦੇ ਦਿੱਤੀਆਂ ਆ ਉੱਥੇ ਅਮਰੀਕਾ ਤੋਂ ਲੋਕ ਆਉਣੇ ਚਾਹੁੰਦੇ ਨੇ, ਗੌਰਮੈਂਟ ਤੁਸੀਂ ਇਹ ਕਿੱਦਾਂ ਕੀਤਾ ਪਲਾਨ? ਤੇ ਇੱਧਰ ਮੋਦੀ ਸਾਹਿਬ ਦੀ ਤਰੀਫ ਟਰੰਪ ਕਰੀ ਜਾਂਦਾ, ਹੈਰਾਨੀ ਦੀ ਗੱਲ ਨੀ ਜੀ?
0: ਮੈਂ ਤਾਂ ਇਹੀ ਗੱਲ ਕਹਿ ਰਿਹਾ, ਟਰੰਪ ਸਾਹਿਬ ਨੂੰ ਕਹੋ ਸਾਡਾ ਇਕੱਲਾ ਚੁਣਾਵ ਯੋਗ ਲੈ ਜਾ ਆਪਦੇ ਕੋਲੇ
1: ਜੀ,
0: ਤੇਰੀਆਂ ਸਾਰੇ ਦੁੱਖ ਦੂਰ ਕਰ ਦੂਗਾ।
1: ਨਹੀਂ ਉਹਦੇ ਪੱਖ ਚ ਜਾਂਦਾ ਨਾ ਉਹ, ਦੇਖੋ ਹੁਣ ਫਿਰ ਉਹ ਵੀ ਚਾਹੁੰਦਾ ਨਾ, ਉਹ ਕਹਿੰਦਾ ਬਈ ਅਗਲੀਆਂ ਚੋਣਾਂ ਹੀ ਨਾ ਹੋਣ, ਮੈਂ ਲਗਾਤਾਰਤਾ ਦੇ ਵਿੱਚ ਹੀ ਬਣਿਆ ਰਹਾਂ।
0: ਭਾਜੀ ਇਹ ਜਿਹੜਾ ਮੈਂ ਕਹਿੰਦਾ ਸਹੀ ਮੈਨੇ ਵਿੱਚ ਜਿਹੜਾ
1: ਜੀ
0: ਇਹ ਵੋਟਾਂ ਵਾਲਾ ਸਿਸਟਮ ਨਾ, ਇਹਨਾਂ ਨੇ ਨਾ ਅਪਸੈਟ ਇੰਨਾ ਕੁ ਕਰਤਾ ਨਾ
1: ਜੀ
0: ਕਿ ਸਾਨੂੰ ਆਮ ਜਨਤਾ ਨੂੰ ਇਹਦੇ ਵਿੱਚ ਯਕੀਨ ਹੀ ਨਹੀਂ ਰਿਹਾ ਜੀ
1: ਜੀ
0: ਸਹੀ ਮੈਨੇ ਵਿੱਚ
1: ਜੀ,
0: ਕਿਉਂਕਿ ਅੱਗੇ ਤਾਂ ਵੋਟਾਂ ਪੈਂਦੀਆਂ ਗਿਆ, ਬੂਥ ਲੁੱਟਦੇ ਸੀ ਨਾ
1: ਹਾਂਜੀ,
0: ਭਲੇ ਵੇਲੇ ਵੇਲੇ ਕਹਿੰਦੇ ਨਾ ਵੀ ਲਾਲੂ ਹੋਣਾ ਨੇ ਬਿਹਾਰ ਦੇ ਵਿੱਚ ਬੂਥ ਲੁੱਟ ਲਏ, ਕੈਪਚਰ ਕਰ ਲਏ,
1: ਉਹ ਕਰ ਲਏ, ਜਦ ਤੱਕ ਰਹੇਗਾ ਸਮੋਸੇ ਮੇ ਆਲੂ, ਤਬ ਤੱਕ ਰਹੇਗਾ ਲਾਲੂ ਜੀ।
0: ਭਾਜੀ ਹੁਣ ਤਾਂ ਚੱਕਦੇ ਨਾ, ਹੁਣ ਸਾਡੇ ਤਾਂ ਬੂਥ ਸਭ ਕੁਝ ਭੁਲਾ ਦਿਆ ਇਹਨਾਂ ਨੇ, ਇਹ ਤਾਂ ਮਸ਼ੀਨਾਂ ਦੀ ਜਾਂ ਮਸ਼ੀਨਾਂ ਹੀ ਪਤਾ ਲੱਗਦੇ ਆ, ਬੂਥ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਆ
1: ਜੀ।
0: ਬੰਗਾਲ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਪੋਲ ਏਜੰਟ ਅੰਦਰ ਨੀ ਬਣਨ ਦਿੱਤਾ
1: ਜੀ,
0: ਆਪਦੀ ਮਨਮਰਜ਼ੀ ਚਲਾਈ
1: ਬਿਲਕੁਲ ਹੈ ਜੀ,
0: ਜੋ ਸਾਡੇ ਇੰਡੀਆ ਦੇ ਰਿਕਾਰਡ ਕਾਇਮ ਹੋ ਰਹੇ ਆ ਉਹ ਤਾਂ ਕੋਈ ਕਰ ਹੀ ਨੀ ਸਕਦਾ
1: ਬਿਲਕੁਲ ਹੈ ਜੀ।
0: ਤੇ ਹੁਣ ਕਿ ਗੁਰੂ ਜੀ ਗੱਲ ਕਹਿ ਕੇ ਗਏ ਆ ਵੀ ਪੰਜਾਬ ਦੇ ਯੂਥ ਨੂੰ ਅੱਗੇ ਆਉਣਾ ਪਊਗਾ
1: ਜੀ,
0: ਜਿੰਨੇ ਵੀ ਲੀਡਰ ਸਾਡੇ ਅੱਜ ਤੱਕ ਆਏ ਪਾਰਟੀਆਂ ਦੇ, ਜਿੰਨੀਆਂ ਵੀ ਪਾਰਟੀਆਂ ਦੇ
1: ਜੀ,
0: ਉਹ ਸਾਰੇ ਨਕਾਰੇ ਗਏ ਨੇ ਜੀ, ਇੱਕ ਤਰ੍ਹਾਂ ਦੇ
1: ਜੀ
0: ਚੱਕਰੇ ਆ
1: ਬਿਲਕੁਲ।
0: ਹੁਣ ਠੀਕ ਆ, ਆਪਾਂ ਕੋਈ ਵੀ ਕਹੀਏ ਵੀ ਇਹਨਾਂ ਨਾਲ ਤਾਂ ਪਹਿਲੇ ਚੰਗੇ ਸੀਗੇ
1: ਜੀ,
0: ਉਹ ਚੰਗੇ ਸੀਗੇ, ਇਹਨਾਂ ਨੇ ਸਿਰੇ ਐਤਕੀ ਇੰਨਾ ਕੁ ਕਹਿ ਕੰਨਾਂ ਨੂੰ ਹੱਥ ਲਵਾ ਦੇ ਨਾ
1: ਜੀ,
0: ਉਹ ਲਾਲਾ ਪਹਿਲਾਂ ਦੇਖ ਲਓ ਦਿੱਲੀ ਵਾਲਾ
1: ਜੀ,
0: ਸਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋਂ ਵੀ ਉਹਨੇ ਆਪਣੀ ਪਾਰਟੀ ਦੇ ਵਿੱਚੋਂ
1: ਜੀ
0: ਸਿਆਣੇ ਬੰਦੇ
1: ਪੁੱਛਣੇ ਸ਼ੁਰੂ ਕੀਤੇ ਨੇ ਬਿਲਕੁਲ ਜੀ, ਬਕ ਕੀਤੇ ਨੇ ਵੱਡੇ ਵੱਡੇ ਵਕੀਲ,
0: ਜਿੰਨੇ ਵੀ ਸਿਆਣੇ ਤੁਸੀਂ ਆਪੇ ਤੁਸੀਂ ਨਾ ਹਾਂ ਤੁਸੀਂ ਗਿਣਤੀ ਕਰ ਲਓ
1: ਜੀ,
0: ਵੀ ਜਦੋਂ ਵੀ ਉਹਨੇ ਦੇਖਿਆ ਵੀ ਜਿਹੜੇ ਇਹ ਸਿਆਣੇ ਹੈਗੇ ਆ ਗੱਲ ਕਰਨ ਦੇ ਲਾਇਕ ਨੇ
1: ਜੀ,
0: ਤੇ ਇਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਵਾ, ਉਹਨੇ ਉਹ ਸਾਰੇ ਬੰਦੇ ਚੱਕ ਕੇ ਬਾਹਰ ਮਾਰੇ,
1: ਉਹੀ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਛੋਟੇਪੁਰ ਹੁਣਾਂ ਨੂੰ ਜਾਂ ਆਪਣੇ ਗਾਂਧੀ ਹੁਣਾਂ ਨੂੰ ਪਟਿਆਲੇ ਵਾਲਿਆਂ
0: ਨਾਲ
1: ਜੀ,
0: ਗਾਂਧੀ ਜੀ ਆ ਗਏ, ਭਾਜੀ ਆ ਗਏ, ਛੋਟੇਪੁਰ ਆ ਗਿਆ, ਘੁੱਗੀ ਆ ਗਿਆ, ਵੀ ਜਿਹੜੇ ਵੀ ਬੰਦੇ ਸੀਗੇ ਉੱਪਰ ਆਉਣ ਵਾਲੇ
1: ਜੀ,
0: ਉਹਨੇ ਸਾਰਿਆਂ ਦੀ ਫੱਟੀ ਪਹੁੰਚੀ ਪਹਿਲਾਂ, ਸਾਨੂੰ ਉਦੋਂ ਹੀ ਸਮਝ ਆਉਣਾ ਚਾਹੀਦਾ ਵੀ ਐਤਕੀ ਜੋ ਕੁਛ ਵੀ ਹੋਊਗਾ ਉਹ ਪੰਜਾਬ ਦੇ ਭਲੇ ਲਈ ਨਹੀਂ ਹੋਣਾ, ਸਹੀ ਮਾਇਨੇ ਵਿੱਚ
1: ਬਿਲਕੁਲ ਹੈ ਜੀ।
0: ਤੇ ਹੁਣ ਗੱਲ ਇੱਥੇ ਉਹੀ ਆ ਜਾਂਦੀ ਆ, ਠੀਕ ਆ ਆਪਾਂ ਕਹਿ ਦੇਵਾਂਗੇ ਵੋਟ ਨਹੀਂ ਪਾਉਂਦੇ ਪਾਰਟੀਆਂ ਸਾਰੀਆਂ ਮਾੜੀਆਂ ਵਾ
1: ਜੀ,
0: ਪਰ ਉਹ ਵੀ ਕੋਈ ਹੱਲ ਨੀ ਗਾ ਜੀ, ਸਹੀ ਮਾਇਨੇ ਵਿੱਚ
1: ਬਿਲਕੁਲ ਉਹੀ ਤਾਂ ਹੀ ਕਹਿ ਰਿਹਾ ਜੀਰਾ ਸਾਹਿਬ, ਘੱਟੋ ਘੱਟ ਓਪੋਜੀਸ਼ਨ ਦੇ ਸਾਹਮਣੇ ਰੱਖ ਕੇ ਉਹਨੂੰ ਹੀ ਵੋਟ ਪਾ ਦੋ ਕਿ ਚਲੋ ਓਪੋਜੀਸ਼ਨ ਤਾਂ ਬਣਾ ਸਕਦੇ ਆ ਜੇ ਸਰਕਾਰ ਨਹੀਂ ਬਣਾ ਸਕਦੇ।
0: ਭਾਜੀ ਜਿਹੜਾ ਵਿਜਨ ਸਾਡੇ ਬੰਦੇ ਠੀਕ ਆ ਨਵਜੋਤ ਸਿੱਧੂ ਨੂੰ ਸਾਰਿਆਂ ਨੇ ਭੰਡਤਾ
1: ਜੀ
0: ਠੀਕ ਆ, ਉਹਨੂੰ ਸਾਰੇ ਦੂਜੇ ਨੇਤਾਵਾਂ ਚੰਗਾ ਨੀ ਲੱਗੇ ਕਿਉਂਕਿ ਉਹ ਸੱਚ ਬੋਲਦਾ ਕਿ ਸੱਚ ਤੇ ਖੜਾ ਸੀਗਾ
1: ਜੀ।
0: ਉਹ ਵਿਜਨ ਦੱਸਦਾ ਸੀਗਾ ਇੱਥੋਂ ਏਦਾਂ ਪੈਸਾ ਆਊਗਾ, ਇੱਥੋਂ ਏਦਾਂ ਪੈਸਾ ਆਊਗਾ
1: ਜੀ।
0: ਤਾਂ ਹੀ ਤਾਂ ਅਗਲੇ ਨੇ ਕਹਿਤਾ ਵਾ ਕਿ ਕੱਲ ਨੂੰ ਦਫ਼ਤਰ ਨੀ ਤੁਹਾਡੇ ਕੋਲ ਕਲੀ ਹੋਣੇ ਜੇ ਏਦਾਂ ਕੰਮ ਕਰੂਗੇ ਤਾਂ,
1: ਬਿਲਕੁਲ
0: ਕਿਉਂਕਿ ਸਾਰੇ ਆ ਗੱਲ ਤੇ ਨਾ
1: ਜੀ।
0: ਬਾਕੀ ਵੱਡੀ ਜਿਹੜੀ ਮਾਰ ਪੈਂਦੀ ਹੈ ਨਾ ਉਹ ਪੈਂਦੀ ਹੈ ਜੀ ਬਿਊਰੋਕਰੇਟਸ ਤੋਂ,
1: ਬਿਲਕੁਲ
0: ਵਿੱਚ
1: ਨੌਕਰਸ਼ਾਹੀ,
0: ਕਿਉਂਕਿ ਇਹ ਜਿਹੜੇ ਦੋ ਹਾਂਜੀ ਨੌਕਰਸ਼ਾਹੀ ਜਿਹੜੀ ਰਾਜੀ ਹੈ ਨਾ ਆ ਕੇ ਨਾਲ ਇਹਨਾਂ ਦੇ ਖੜੀ ਆ, ਉਹਨੇ ਜਿਆਦਾ ਬੇੜਾ ਗਰਕ ਕੀਤਾ ਜੀ ਸਹੀ ਮਾਇਨੇ ਵਿੱਚ ਜੀ
1: ਜੀ।
0: ਠੀਕ ਆ ਲੀਡਰ ਤਾਂ 5 ਸਾਲ ਬਾਅਦ ਬਦਲ ਜਾਂਦੇ ਨੇ
1: ਜੀ,
0: ਭਾਜੀ ਉਹਨਾਂ ਤਾਂ 40-40 ਸਾਲ ਕੱਢਨੇ ਆ ਦੇਖੋ ਤੁਸੀਂ,
1: ਬਿਲਕੁਲ ਜੀ ਬਿਲਕੁਲ ਜੀ।
0: ਕਿੱਦਾਂ ਅਮਰੂਦਾਂ ਦੇ ਬਾਗਾਂ ਦੇ ਵਿੱਚ ਹਿਸਾਬ ਲਾ ਲਓ ਕਿੱਦਾਂ ਅਗਲਿਆਂ ਨੇ ਏਦਾਂ ਦੀਆਂ
1: ਕਰਾਤੀਆਂ,
0: ਅੱਜ ਤੱਕ ਇਹ ਨੀ ਪਤਾ ਲੱਗਦਾ ਪਲਾਟ ਕਿੱਥੇ ਗਏ ਮੋਹਾਲੀ ਤੇ ਚੰਡੀਗੜ੍ਹ ਦੇ, ਇਹ ਹਿਸਾਬ ਲਾ ਲਓ ਤੁਸੀਂ ਆਪਦਾ। ਤੇ ਹੁਣ ਠੀਕ ਆ ਜਿੰਨੇ ਮਰਜ਼ੀ ਈਡੀ ਛਾਪੇ ਮਾਰੀ ਜਾਵੇ ਮਰਾਈ ਜਾਊਗੀ, ਸੈਂਟਰ ਨੂੰ ਪਤਾ ਸੀਗਾ ਇਹਨਾਂ ਨੇ ਅੱਗੇ ਹੀ ਲਿਆਂਦਾ ਵਾ
1: ਜੀ।
0: ਆਪਾਂ ਤਾਂ ਮੈਂ ਤਾਂ ਅੱਜ ਵੀ ਨੀ ਮੰਨਦਾ ਠੀਕ ਆ, ਇਹਨਾਂ ਸੀਟਾਂ ਆਈਆਂ ਸੀਗੀਆਂ
1: ਜੀ
0: ਉਹ ਗਲਤ ਆਈਆਂ ਸੀਗੀਆਂ
1: ਜੀ,
0: ਕਿਉਂਕਿ ਸੈਂਟਰ ਨੂੰ ਪਤਾ ਸੀਗਾ ਅਸੀਂ ਅਕਾਲੀ ਪਾਸੇ ਕਰ ਸਕਦੇ ਹਾਂ
1: ਜੀ,
0: ਨਾ ਕਾਂਗਰਸੀ ਕਰ ਸਕਦੇ ਹਾਂ, ਇਹਨਾਂ ਨੂੰ ਅੱਗੇ ਲਿਆ ਕੇ ਅਸੀਂ ਇਹਨਾਂ ਦੀ ਸੰਗੀ ਨੱਪ ਲਾਂਗੇ, ਉਹੀ ਕੰਮ ਹੋਣਾ
1: ਜੀ,
0: ਉਹੀ ਗੱਲ ਹੋਣੀ ਹੁਣ ਦੇਖ ਲਿਓ ਤੁਸੀਂ ਬਸ।
1: ਬਿਲਕੁਲ
0: ਮੈਂ ਤਾਂ ਇਹੀ ਗੱਲ ਕਹੂੰਗਾ।
1: ਮੈਂ ਜੀਰਾ ਸਾਹਿਬ ਇਹ ਗੱਲ ਉਦੋਂ ਕਹੀ ਸੀ ਜਦੋਂ ਮਾਨ ਸਾਹਿਬ ਨੇ ਸਹੁੰ ਚੁੱਕੀ ਸੀ ਨਾ, ਅੱਜ ਵੀ ਮੈਨੂੰ ਚੇਤੇ ਆਉਂਦੀ ਹੈ ਕਿ ਜਿਹੜੇ ਕੰਮ ਪੰਜਾਬ ਦੇ ਵਿੱਚ ਚਾਹੇ ਉਹ ਕੈਪਟਨ ਦੀ ਸਰਕਾਰ ਸੀ ਤੇ ਚਾਹੇ ਉਹ ਬਾਦਲਾਂ ਦੀ ਸਰਕਾਰ ਸੀ, ਜਿਹੜੇ ਕੰਮ ਉਹਨਾਂ ਸਰਕਾਰਾਂ ਚ ਨਹੀਂ ਹੋਏ ਨਾ ਇਹ ਇਸ ਸਰਕਾਰ ਦੇ ਵਿੱਚ ਕਰ ਗਏ। ਤੇ ਉਹ ਦੇਖੋ ਹੁਣ ਮਾਨ ਸਾਹਿਬ ਦੀ ਵੈਲਿਊ ਜਿਹੜੀ ਸੀ ਐਮ ਪੀ ਦੇ ਨਾਤੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਮਤਲਬ ਕਿ ਲੋਕ ਨਾ ਰੁਕ ਕੇ ਸੁਣਦੇ ਹੁੰਦੇ ਸੀ ਕਿ ਅੱਜ ਉਹਦੀ ਵਾਰੀ ਹੈ, ਸੁਣ ਚਾਹੇ 2 ਮਿੰਟ ਦਾ ਹੀ ਸਮਾਂ ਮਿਲਦਾ ਸੀਗਾ, ਬਹੁਤ ਵੱਡੀ ਵੈਲਿਊ ਹੁੰਦੀ ਸੀ। ਪਰ ਉਹਨੂੰ ਕਿੱਦਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਰੱਖ ਕੇ ਬਣਾ ਕੇ ਜ਼ੀਰੋ ਕਰਕੇ ਰੱਖ ਦਿੱਤਾ, ਇਹ ਗੱਲ ਮੈਂ ਉਦੋਂ ਕਹੀ ਸੀ ਜਿੱਦਣ ਇਹਨਾਂ ਨੇ ਸਹੁੰ ਚੁੱਕੀ ਸੀ।
0: ਜਿਹੜੀ ਉਹਨਾਂ ਦਾ ਸਟੈਂਡਰਡ ਉਦੋਂ ਬਣਿਆ ਸੀ ਨਾ ਐਮ ਪੀ ਵੇਲੇ
1: ਜੀ, ਫਾਰਵਰਡ
0: ਕਰ ਦੇਈਦੀ ਆ ਕੀ ਕਰੀਏ ਅਸੀਂ ਤੇ ਨਾ। ਬਾਕੀ ਪੰਜਾਬ ਦੇ ਵਿਚ ਹਜੇ ਵੀ ਕੋਈ ਕਹਿਣ ਦਾ ਮਤਲਬ ਇਹ ਨੀ ਗੱਲ ਹੈਗੀ, ਲਹਿਰਾਂ ਬਹੁਤ ਉੱਠਦੀਆਂ ਹੁੰਦੀਆਂ ਇਹਨਾਂ ਕੰਮਾਂ ਦੇ ਵਿਚ, ਜੇ ਆਪਾਂ ਕਹੀਏ ਨਾ ਜਾ ਕੇ ਨਹੀਂ ਹੋ ਸਕਦਾ। ਹੁਣ ਆਪਣੇ ਸਾਹਮਣੇ ਆ ਦੇਖ ਲੋ, ਅੱਜ ਤੱਕ ਜਿਹੜੀ ਸੈਂਟਰ ਸਰਕਾਰ ਨੇ ਕੋਈ ਅਸਤੀਫਾ ਇਹਨਾਂ ਕੋਲ ਨਹੀਂ ਦਵਾ ਸਕਿਆ, ਭਾਵਾਂ ਲੱਖ ਉਹ ਜਿਹੜਾ ਆਪਣਾ ਕੀ ਨਾ ਹੁੰਦਾ ਵਾ ਆਇਆ ਜੈਨ ਜੀ ਵਾਲਾ ਠੀਕ ਆ, ਉਹਦੇ ਲੱਖ ਗੱਲਾਂ ਕਰਦੇ ਆ ਵੀ ਇਹ ਉਹਦੇ ਨਾਲ ਰਲੇ ਹੋਏ ਆ ਜਾਂ ਕਿੱਦਾਂ, ਪਰ ਉਹਦੇ ਰਲੇ ਦੇ ਬਾਵਜੂਦ ਜਿਹੜੀ ਆਮ ਲੋਕਾਂ ਦਾ ਹਜੂਮ ਉੱਠਿਆ ਨਵਾਂ ਠੀਕ ਆ ਨਾ, ਮਾਪੇ ਖੁਦ ਬੱਚੇ ਨੇ ਆਪ ਭੇਜੇ ਆ ਜਾਓ ਤੁਸੀਂ, ਪਰ ਉਹਦੇ ਨਾਲ ਇੱਕ ਉਮੀਦ ਦੀ ਕਿਰਨ ਤਾਂ ਜਾਗਦੀ ਆ,
1: ਬਿਲਕੁਲ
0: ਏਦਾਂ ਦੀ ਪੰਜਾਬ ਦੇ ਵਿੱਚ ਵੀ ਜਾਗ ਜੇ ਨਾ ਕਿਤੇ
1: ਜੀ,
0: ਮੈਂ ਕਹਿੰਦਾ ਸਾਰੇ ਲੀਡਰਾਂ ਦੀ ਫੱਟੀ ਪਹੁੰਚੀ ਜਾਵੇ। ਧੰਨਵਾਦ ਜੀ, ਬਹੁਤ ਬਹੁਤ
1: ਬਿਲਕੁਲ ਜੀ, ਥੈਂਕ ਯੂ ਜੀ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਜੁੜਨ ਦੇ ਲਈ, ਵਿਚਾਰਾਂ ਦੇ ਲਈ ਜੀ। ਆਖਰ ਦੇ ਵਿੱਚ ਜੱਸੀ ਚਾਲ ਜੀ ਦੀ ਗੱਲਬਾਤ ਸੁਣਦੇ ਆ ਤੇ ਫਿਰ ਸਮਾਪਤੀ ਵੱਲ ਨੂੰ ਵੱਧਦੇ। ਸਤਿ ਸ੍ਰੀ ਅਕਾਲ ਜੀ, ਮਲੇਰਕੋਟਲਾ ਤੋਂ ਜੱਸੀ ਚਾਲ ਜੀ, ਸਵਾਗਤ ਹੈ ਜੀ।
2: ਦਰਅਸਲ ਜਦੋਂ ਦਾ ਰਾਜਨ ਭਾਜੀ ਆਉਂਦੇ ਨੇ ਨਾ ਉਦੋਂ ਦਾ ਤੇ ਮੈਂ ਤਕਰੀਬਨ ਕੋਸ਼ਿਸ਼ ਕਰਦੀ ਹੁੰਦੀ ਆ ਵੀ ਸੁਣ ਲਵਾਂ ਹਨਾ ਗੱਲਬਾਤ
1: ਜੀ।
2: ਹਾਂਜੀ, ਤੇ ਮੇਰਾ ਸੁਨੇਹਾ ਦੇ ਦਿਓ ਟਰੰਪ ਚਾਚੇ ਨੂੰ।
1: ਹਾਂਜੀ ਕੀ ਕਮਾ ਸੀ,
2: ਕਿਉਂਕਿ ਹੁਣੀ ਤੁਹਾਡੇ ਮੂੰਹ ਸੁਣਿਆ ਵੀ ਉਸਨੇ ਸਹਾਇਤਾ ਕੀਤੀ ਹੈ ਮੋਦੀ ਦੀ
1: ਜੀ,
2: ਤੇ ਸਾਡਾ ਸਿਸਟਮ ਪਤਾ ਇੱਥੇ ਕਿੰਨਾ ਵਿਗੜਿਆ ਹੋਇਆ
1: ਜੀ।
2: ਮੇਰੀ ਨੂੰਹ ਦੀ ਵੀ ਪੂਜਾ, ਮੇਰੀ ਨੂੰਹ ਦਾ ਨਾਮ ਵੀ ਪੂਜਾ
1: ਜੀ,
2: ਸਾਡੀ ਗੁਆਂਢਣ ਦਾ ਨਾਮ ਵੀ ਪੂਜਾ
1: ਜੀ,
2: ਤੇ ਹੋਰ ਵੀ ਬੜੀਆਂ ਪੂਜਾ ਹੋਣਗੀਆਂ ਹਨਾ। ਤੇ ਜਿਹੜੇ ਸਾਡੇ ਸਾਹਮਣੇ ਵਾਲੇ ਨਾ ਉਹ ਬਹੁਤ ਵੱਡੇ ਚਮਚੇ ਨੇ ਮੋਦੀ ਦੇ
1: ਜੀ,
2: ਤੇ ਉਹ ਐਸ ਆਈ ਆਰ ਕਰਾਣ ਗਏ ਤੇ ਉਹਨਾਂ ਨੂੰ ਬੀ ਐਲ ਓ ਕਹਿੰਦਾ, ਹਾਲਾਂਕਿ ਉਹ ਬਹੁਤ ਨਾਈਸਲੀ ਪੇਸ਼ ਆ ਰਹੇ ਨੇ ਬੀ ਐਲ ਓ, ਉਹ ਕਹਿੰਦਾ ਤੁਹਾਡੇ ਨਾਂ ਦਾ ਤਾਂ ਹੋਰ ਕੋਈ ਕਰਾ ਗਿਆ ਐਸ ਆਈ ਆਰ, ਤੁਸੀਂ ਦੇਖ ਲੋ ਵੀ ਹਜੇ ਵੀ ਕਿੰਨੀ ਦੇਰ ਕਰਦੀ ਹੈ।
1: ਬਿਲਕੁਲ ਹੈ ਜੀ ਜੀ,
2: ਐਸ ਆਈ ਆਰ ਲਈ ਕਿੰਨਾ ਕੁਛ ਲੱਗਦਾ ਪਰ ਕਰਾ ਨੀ ਸਕਦਾ ਕੋਈ ਹੋਰ ਕੋਈ, ਫਿਰ ਵੀ ਕੋਈ ਕਰਾ ਗਿਆ ਉਹਦੇ ਨਾਂ ਦੀ।
1: ਉਹੀ ਦੇਖੋ ਨਾ, ਵੋਟਾਂ ਕਟਾਉਣੀਆਂ ਜਾਂ ਹੱਕ ਦੇ ਵਿੱਚ ਪਵਾਉਣੀਆਂ, ਉਹ ਵੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਕਿ ਕਿਹੜੀ ਪਾਰਟੀ ਨੂੰ ਮਤਲਬ ਕਿ ਸਮਰਥਨ ਹੈਗਾ ਜਾਂ ਕਰਾਉਣਾ ਹੈ।
2: ਹਾਂਜੀ ਹਾਂਜੀ, ਮੈਂ ਟਰੰਪ ਕਹਿੰਦਾ ਨਾ ਵੀ ਬਹੁਤ ਵਧੀਆ ਉੱਥੇ ਵੈਦ ਮੈਂ ਕਿਹਾ ਸਭ ਕੁਛ ਚੱਲ ਰਿਹਾ। ਤੇ ਕੋਈ 5 ਸਾਲ ਪਹਿਲਾਂ ਨਾ ਇੱਕ ਮੁਸਲਿਮ ਲੇਡੀ ਆਈ, ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਖੜਾ ਸੀ MC, ਤੇ ਉਹ ਕਹਿੰਦੀ ਨਾ, ਉਹ ਸਾਨੂੰ ਦੱਸ ਕੇ ਗਈ, ਕਹਿੰਦੀ ਮੈਂ ਇੱਕ ਵੋਟ ਏਦਾਂ ਪਾ ਕੇ ਆਣੀ ਹੈ ਤੇ ਇੱਕ ਮੈਂ ਮਹਿੰਦੀ ਲਾ ਕੇ ਨਾ ਬਰੀਕ ਬਰੀਕ ਬੂਟੀਆਂ ਵਾਲੀ ਮਹਿੰਦੀ ਪਾ ਕੇ ਇੱਕ ਮੈਂ ਫੇਰ ਪਾਣੀ ਹੈ ਕਹਿੰਦੀ।
1: ਅੱਛਾ ਜੀ, ਮਤਲਬ ਕਿ ਨਿਸ਼ਾਨ ਦਾ ਪਤਾ ਨਾ ਲੱਗੇ ਜੀ।
2: ਹਾਂਜੀ, ਉਹ ਕਾਲੀ ਜੀ ਸ਼ਾਹੀ ਲਾਂਦੀਆਂ ਨੇ
1: ਹਾਂਜੀ ਉਂਗਲ
2: ਤੇ
1: ਜੀ।
2: ਹਾਂਜੀ, ਤੇ ਮੈਂ ਕਿਹਾ ਵੀ ਐਤਕੀ ਨਾ ਸਾਡਾ ਇੱਕ MC ਖੜਾ ਸੀਗਾ, ਮੈਂ ਉਹਨੂੰ ਹਾਸੇ ਨਾਲ ਕਿਹਾ, ਮੈਂ ਕਿਹਾ ਅਸੀਂ ਨਾ ਭਾਜੀ ਵੀ ਸਾਡੇ ਕੋਲ ਇੱਕ ਆਰਟ ਹੈਗਾ ਵੀ ਅਸੀਂ ਵੀ ਤੁਹਾਨੂੰ ਜਾਲੀ ਵੋਟ ਪਾ ਕੇ ਆਵਾਂਗੇ। ਮੈਂ ਤਾਂ ਓਦਾਂ ਹੀ ਮਜ਼ਾਕ ਨਾਲ ਕਿਹਾ
1: ਜੀ।
2: ਤੇ ਜਦੋਂ ਮੈਂ ਵੋਟ ਪਾਉਣ ਗਈ ਨਾ ਭਾਜੀ, ਤੇ ਉਹ ਉਹਨਾਂ ਨੂੰ ਇੰਨੀ ਲਾਪਰਵਾਹੀ ਸੀ ਨਾ, ਜਿਹੜੇ ਅੰਦਰ ਬੈਠੇ ਸੀਗੇ ਉਹਨਾਂ ਨੇ ਮੇਰੇ ਸ਼ਾਹੀ ਨੀ ਲਾਈ। ਮੈਂ ਕਿਹਾ ਮੈਨੂੰ ਤਾਂ ਉਹਨਾਂ ਨੇ ਓਦਾਂ ਹੀ ਟਾਈਮ ਦੇ ਦਿੱਤਾ ਹਨਾ, ਵੀ ਤੂੰ ਜਿੰਨੀਆਂ ਮਰਜ਼ੀ ਵੋਟਾਂ ਪਾ, ਗੱਲ ਹੀ ਕੋਈ ਨੀ, ਆਪਣਾ ਹੀ ਰਾਜ ਹੈ।
1: ਬਿਲਕੁਲ,
2: ਤੇ ਉਹ ਕੁਦਰਤੀ ਸਾਡਾ ਬੰਦਾ ਹੀ ਹਾਰ ਗਿਆ। ਮੈਂ ਕਿਹਾ ਨਹੀਂ ਤਾਂ ਅਸੀਂ ਵੀ ਵਾਹ ਵਾਹੀ ਐਵੇਂ ਲੁੱਟ ਲੈਣੀ ਸੀ। ਮੈਂ ਕਿਹਾ ਇੰਨੀ ਨੇਰ ਗਰਦੀ ਹੈ ਹਨਾ,
1: ਦੇਖ ਲੋ
2: ਕਿਸੇ ਨੇ ਕੋਈ ਐਕਸ਼ਨ ਨੀ ਲਿਆ, ਅੰਨੀ ਨੂੰ ਬੋਲਾ ਘੜੀਸ ਰਿਹਾ ਹਜੇ ਵੀ ਇੱਥੇ,
1: ਨਾਲੇ ਜਿੱਦਾਂ
2: ਜੇ ਨਹੀਂ ਬਦਲਿਆ
1: ਸੂਤ ਲੱਗਦਾ ਹੈ ਜਾਂ ਜਿੱਦਾਂ ਹੁਣ ਟਰੰਪ ਚਾਹੁੰਦਾ ਕਿ ਮੈਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਨੇ ਜਾਂ ਹੋਰ ਮੁਲਕਾਂ ਦੇ ਜਿਹੜੇ ਹੈਗੇ ਨੇ ਉਹ ਹਟਣਾ ਹੀ ਨਹੀਂ ਚਾਹੁੰਦੇ, ਚਾਹੇ ਉਹ ਪੁਤਿਨ ਵੀ ਹੈ ਇੱਧਰ ਰਸ਼ੀਆ ਦੇ ਵਿੱਚ, ਉਹ 2039 ਤੱਕ ਆਪਣੇ ਆਪ ਨੂੰ ਐਲਾਨ ਚੁੱਕਿਆ ਪਹਿਲਾਂ ਹੀ, ਮੈਂ ਪਰੇ ਨੀ ਕਿਤੇ ਨੀ ਜਾਂਦਾ ਜੀ। ਤੇ ਉਹ ਕਿਤੇ ਨਾ ਕਿਤੇ ਉਹ ਨੀਤੀਆਂ ਦੇ ਵਿੱਚ ਲੱਗੇ ਹੋਏ ਨੇ ਨਾ ਜੀ। ਤੇ ਹੁਣ ਮਿਡ ਸਮਰ ਆ ਗਈ ਹੈ ਤੇ 35% ਜਿਹੜਾ ਟਰੰਪ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ, ਤੇ ਜੋ ਇਹਨੇ ਦੁਨੀਆਦਾਰੀ ਦੇ ਉੱਤੇ ਹਾਲਾਤ, ਮਹਿੰਗਾਈ, ਹੋਰ ਸਾਰੀਆਂ ਚੀਜ਼ਾਂ ਆਪਣੀ ਅੜੀ ਪਗਾ ਰਿਹਾ, ਤੇ ਉਹ ਤੋਂ ਲੋਕ ਨਾਰਾਜ਼ ਨੇ ਜੀ ਸਾਰੀਆਂ ਚੀਜ਼ਾਂ ਚ।
2: ਭਾਜੀ ਮੈਨੂੰ ਤਾਂ ਇਹ ਲੱਗਦਾ ਨਾ ਜਿਵੇਂ ਕੁੰਭ ਚ ਵਿਛੜੇ ਭਰਾ ਨੇ ਸਾਰੇ ਹੀ ਇਹ 3-4 ਜਣੇ।
1: ਬਿਲਕੁਲ ਜੀ, ਆ ਹੋ ਗਿਆ ਮੋਦੀ ਸਾਹਿਬ ਹੋ ਗਏ, ਪਹਿਲਾਂ ਇੱਕ ਇੰਗਲੈਂਡ ਦਾ ਸੀਗਾ ਜਿਹੜਾ ਉਹ ਹਟਾ ਦਿੱਤਾ ਗਿਆ ਸੀ ਪਿਛਲੇ ਟਰਮ ਚ, ਤੇ
2: ਇੱਧਰ ਪੁਤਿਨ ਹੋ ਗਿਆ ਤੇ ਉਹ ਵੀ ਹੋ ਗਿਆ ਜਿਹੜਾ ਇੱਕ ਹੋਰ ਹੈ,
1: ਪੁਤਿਨ ਹੋ ਗਿਆ, ਇੱਕ ਕਿਮ ਜੋਂਗ ਹੋ ਗਿਆ ਕੋਰੀਆ ਵਾਲਾ ਜੀ।
2: ਹਾਂਜੀ, ਉਹ ਤਾਂ ਵੱਖਰਾ ਹੀ ਹੈ ਮਰਦੇ ਨੇ ਇੱਕ ਦੂਜੇ ਨਾਲ, ਵੀਡੀਓ ਵੀਡੀਓ ਖੇਡਦੇ ਨੇ
1: ਜੀ।
2: ਤੇ ਇੱਕ ਨਵੀਂ ਪਾਰਟੀ ਆਜ਼ਾਦ ਹੋ ਗਈ ਹੈ
1: ਜੀ,
2: ਨਕਸਲ ਪਤਾ ਨੀ ਕੀ ਸਮਥਿੰਗ ਹੈ ਨਾ।
1: ਹਾਂਜੀ, ਨਕਸਲ ਮਾਇੰਡ ਆਪਣੇ ਮੋਦੀ ਸਾਹਿਬ ਨੇ ਬਿਆਨ ਦਿੱਤਾ ਜੀ ਉਧਰ 15 ਅਗਸਤ ਤੇ ਆਜ਼ਾਦ ਕੀਤੀ ਹੈ।
2: ਆ ਰਹੇ ਦੇਖ ਲੋ, ਹਾਂਜੀ 15 ਅਗਸਤ ਦੀ ਸਪੀਚ ਚ
1: ਜੀ,
2: ਤੇ ਆਸ ਲੱਗੀ ਹੋਈ ਸੀ ਵੀ ਜਿਹੜੀ ਭਾਰਤ ਮਾਲਾ ਟ੍ਰੇਨ ਚੱਲਣੀ ਹੈ ਵੀ ਪਤਾ ਨੀ ਕਦੋਂ ਚੱਲਣੀ ਹੈ, ਜਿਹੜਾ ਚੱਲ ਰਿਹਾ ਇੰਨਾ ਵੱਡਾ ਪ੍ਰੋਜੈਕਟ
1: ਜੀ,
2: ਤੇ ਉਹ ਕਹਿੰਦਾ ਨਾ ਵੀ 2047 ਤੱਕ ਹੋਣਾ ਹਜੇ, ਵੀ ਉਦੋਂ ਤੱਕ ਨਾ ਅਸੀਂ ਹੋਣਾ ਨਾ ਮਰ ਜਾਣੇ ਨੇ ਉਹਨੇ ਹੋਣਾ ਜਿਹਨੇ।
1: ਹੁਣ ਦੇਖੋ ਜਿਹੜੀਆਂ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਉਪਲਬਧੀਆਂ ਸੀਗੀਆਂ ਉਹ ਅੱਜ ਸਫਲ ਹੋ ਰਹੀਆਂ ਨੇ, ਉਹ ਕਹਿ ਦਿੰਦੇ ਆ ਕਿ ਅਸੀਂ ਕਰ ਦਿੱਤਾ। ਬਿਲਕੁਲ ਹੈ ਜੀ,
2: ਹਾਂਜੀ
1: ਜੀ,
2: ਆਪਣਾ ਨਾਂ ਲੈ ਲੈ ਕੇ ਕਰ ਰਹੇ
1: ਜੀ।
2: ਬਿਲਕੁਲ, ਪਤਾ ਨੀ ਇਹਨਾਂ ਨੇ ਕੀ ਦਿਖਾਣਾ ਅਜੇ
1: ਜੀ,
2: ਤੇ ਰੱਬ ਕਰੇ ਸੁੱਖ ਸਬੀਲੀ ਨਾਲ ਸਾਰਾ ਕੁਛ ਨਿਬੜ ਜਾਵੇ।
1: ਨਿਬੜ ਜਾਵੇ
2: ਹਜੇ ਵਨ ਨੇਸ਼ਨ ਵਨ ਪੈਨਸ਼ਨ
1: ਹਾਂ ਬਿਲਕੁਲ, ਉਹ ਵੀ ਕਰਨ ਨੂੰ ਕੋਸ਼ਿਸ਼ ਕਰਦੇ ਨੇ ਜੀ। ਬਿਲਕੁਲ, ਇੱਕੋ ਹੀ ਚੋਣ,
2: ਵਨ ਨੇਸ਼ਨ ਵਨ ਇਲੈਕਸ਼ਨ, ਹਾਂਜੀ ਇੱਕੋ ਹੀ ਇਲੈਕਸ਼ਨ
1: ਜੀ,
2: ਤੇ ਦੇਖੋ ਹੁਣ ਕੀ ਬਣਦਾ ਹੈ। ਚਲੋ ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ ਜਸਤੀ ਚਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਜੱਸੀ ਜੀ ਮਲੇਰਕੋਟਲਾ ਤੋਂ ਆਪਣੇ ਅੰਦਾਜ਼ ਦੇ ਵਿੱਚ ਗੱਲਬਾਤ ਕਰਕੇ ਗਏ ਨੇ। ਤੇ ਲੋ ਦੋਸਤੋ, ਸ਼ੁਕਰੀਆ, ਧੰਨਵਾਦ ਸਾਰੇ ਦੋਸਤਾਂ ਦਾ। ਆਖਰ ਦੇ ਵਿੱਚ ਹਮਾਸ ਦੀ ਖਬਰ ਲੈ ਕੇ ਮੈਂ ਆਗਿਆ ਲੈਣਾ, ਸਮਾਂ ਬਹੁਤ ਹੋ ਚੱਲਿਆ। ਹਮਾਸ ਕਹਿੰਦਾ ਕਿ ਭਾਈ ਹਥਿਆਰ ਅਸੀਂ ਉਦੋਂ ਹੀ ਸੁੱਟਾਂਗੇ ਜਦੋਂ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਹੋਏਗੀ, ਹਮਾਸ ਨੇ ਕਿਹਾ। ਨੇਤਨਯਾਹੂ ਕੀ ਕਹਿੰਦਾ ਅੱਗਿਓਂ? ਪੱਛਮੀ ਏਸ਼ੀਆਈ ਮਾਮਲਿਆਂ ਦੇ ਪ੍ਰਮੁੱਖ ਜਿਹੜੇ ਨੇ ਵਾਰਤਾਕਾਰ ਦੇ ਵਜੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜਰੇਡ ਕੁਸ਼ਨਰ ਜਿਹੜਾ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੇ ਆ, ਤੇ ਉਹ ਕਹਿੰਦੇ ਆ ਭਾਈ ਕਿ 3 ਘੰਟੇ ਜਿਹੜਾ ਚੱਲੀ ਗੱਲਬਾਤ ਦੇ ਬਾਵਜੂਦ ਉਹ ਨੇਤਨਯਾਹੂ ਤੋਂ ਗਾਜ਼ਾ ਤੋਂ ਫੌਜ ਦੀ ਜਿਹੜੀ ਵਾਪਸੀ ਦੇ ਉੱਤੇ ਠੋਸ ਜਵਾਬ ਜਿਹੜਾ ਹਾਸਲ ਨਹੀਂ ਕਰ ਸਕੇ ਹੈ। ਨੇਤਨਯਾਹੂ ਨੇ ਸਾਫ਼ ਕਿਹਾ ਕਿ ਹਮਾਸ ਦੇ ਹਥਿਆਰ ਸੁੱਟਣ ਦੇ ਉੱਤੇ ਗਾਜ਼ਾ ਦੇ ਗੈਰ ਫੌਜੀਕਰਨ ਪਹਿਲਾਂ ਉਥੋਂ ਜਿਹੜਾ ਇਜ਼ਰਾਈਲੀ ਫੌਜੀ ਨਹੀਂ ਹਟਣਗੇ। ਮਾਹਰਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ, ਕਿਉਂਕਿ ਨੇਤਨਯਾਹੂ ਦੀ ਵੀ ਫੱਟੀ ਪੋਚਣ ਨੂੰ ਜਿਹੜੇ ਤਿਆਰ ਨੇ, ਇਸੇ ਕਰਕੇ ਜੰਗ ਨੂੰ ਉਹਨੇ ਲੰਮਾ ਕੀਤਾ ਹੋਇਆ ਹੈ, ਤੇ ਉਦੋਂ ਵੀ ਚੋਣਾਂ ਹੋਣ ਵਾਲੀਆਂ ਸੀਗੀਆਂ ਤੇ ਇਹਨੇ ਜਿਹੜਾ ਜੰਗ ਛੇੜ ਲਈ। ਤੇ ਮਾਹਰਾਂ ਦੇ ਮੁਤਾਬਕ ਜਿਹੜਾ ਉਹ ਕਹਿ ਰਹੇ ਨੇ ਕਿ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨੇਤਾ ਜਾਓ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਸਰਕਾਰ ਦੇ ਕਮਜ਼ੋਰ ਪੈਣ ਦਾ ਜਿਹੜਾ ਸੰਦੇਸ਼ ਜਾਵੇ। ਕੁਸ਼ਨਰ ਦੀ ਨੇਤਾ ਜਾਹੂ ਦੇ ਨਾਲ ਇਹ ਗੱਲਬਾਤ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਹੋਈ ਹੈ। ਗੱਲਬਾਤ ਦੇ ਵਿੱਚ ਕੁਸ਼ਨਰ ਦੇ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਨਿਕੋਲਾਈ ਮੇਲਾ ਦੇ ਨੋਵ ਵੀ ਜਿਹੜਾ ਉੱਥੇ ਸਨ। ਇਸ ਤੋਂ ਪਹਿਲਾਂ ਕੁਸ਼ਨਰ ਨੇ ਕਾਹੀਰਾ ਦੇ ਵਿੱਚ ਹਮਾਸ ਮੁਖੀ ਖਲੀਲ ਅਲ ਹਿਆ ਦੇ ਨਾਲ 2 ਘੰਟੇ ਗੱਲਬਾਤ ਕੀਤੀ ਸੀ ਤੇ ਹਮਾਸ ਮੁਖੀ ਨੇ ਹਥਿਆਰ ਸੁੱਟਣ ਅਤੇ ਗਾਜ਼ਾ ਦੀ ਸੱਤਾ ਤੋਂ ਹਟਣ ਦੀਆਂ ਸ਼ਰਤਾਂ ਸਵੀਕਾਰ ਕਰ ਜਿਹੜੀਆਂ ਲਈਆਂ, ਪਰ ਪਹਿਲਾਂ ਗਾਜ਼ਾ ਤੇ ਇਜ਼ਰਾਈਲੀ ਹਮਲੇ ਰੋਕੇ ਜਾਣ ਅਤੇ ਉਥੋਂ ਇਜ਼ਰਾਈਲੀ ਫੌਜ ਦੇ ਜਾਣ ਦੀ ਮੰਗ ਰੱਖੀ ਸੀ। ਪਰ ਗਾਜ਼ਾ ਦੇ 60% ਤੋਂ ਜ਼ਿਆਦਾ ਭੂ ਭਾਗ ਦੇ ਜਿਹੜਾ ਮੈਦਾਨੀ ਇਲਾਕਾ ਇਜ਼ਰਾਈਲੀ ਫੌਜ ਦਾ ਕਬਜ਼ਾ ਹੈ। ਇਸ ਗੱਲਬਾਤ ਦੇ ਵਿੱਚ ਮਿਸਰ, ਕਤਰ ਅਤੇ ਤੁਰਕੀ ਦੇ ਜਿਹੜੇ ਪ੍ਰਤੀਨਿਧ ਨੇ ਉਹ ਵੀ ਜਿਹੜੇ ਮੌਜੂਦ ਸਨ। ਇਸ ਵਿਚਕਾਰ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਬਿਆਨ ਜਾਰੀ ਕਰਕੇ ਸ਼ਾਂਤੀ ਯੋਜਨਾ ਨੂੰ ਅਸਵੀਕਾਰ ਕਰਨ ਦੇ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਹੈ। ਇਸ ਬਿਆਨ ਦੇ ਉੱਤੇ ਜਾਰਡਨ, ਪਾਕਿਸਤਾਨ, ਇੰਡੋਨੇਸ਼ੀਆ ਪ੍ਰਤੀਨਿਧੀਆਂ ਨੇ ਜਿਹੜਾ ਉਹਦੇ ਉੱਤੇ ਜਿਹੜਾ ਹਸਤਾਖਰ ਕੀਤੇ ਨੇ। ਸ਼ਾਂਤੀ ਦੀਆਂ ਇਨ੍ਹਾਂ ਚਰਚਾਵਾਂ ਵਿਚਕਾਰ ਇਜ਼ਰਾਈਲ ਦੇ ਵਧੇਰੇ ਦੱਖਣ ਪੰਥੀ ਜਿਹੜੇ ਤੇਵਰ ਵੀ ਦੇਖਣ ਨੂੰ ਮਿਲੇ ਹੈ। ਅੰਦਰੂਨੀ ਸੁਰੱਖਿਆ ਮੰਤਰੀ ਇਤਮਾਰ ਬੇਨ ਨੇ ਕੱਲ ਬੀਤੇ ਦੇ ਵਿੱਚ ਗਵੀਰ ਦਾ ਜਿਹੜਾ ਬਿਆਨ ਚਰਚਾ ਦੇ ਵਿੱਚ ਜਿਹੜਾ ਆ ਗਿਆ, ਜਦੋਂ ਉਹਨੇ ਬਿਆਨ ਦਿੱਤਾ ਕਿ ਸਰਕਾਰ ਤੋਂ ਗਾਜ਼ਾ ਦੇ ਵਿੱਚ ਪ੍ਰਤੀ ਦਿਨ 30 ਤੋਂ 40 ਲੋਕਾਂ ਨੂੰ ਮਾਰਨ ਦੇ ਲਈ ਫੌਜ ਨੂੰ ਹੁਕਮ ਦੇਣ ਦੀ ਜਿਹੜੀ ਮੰਗ ਰੱਖੀ ਹੈ। ਇਹ ਵੀ ਹਾਲਾਤ ਜਿਹੜੇ ਨੇ ਤੇ ਲੋਕਾਂ ਦੀ ਮੌਤ ਮੰਗਦੇ ਹੈ। ਲੋ ਦੋਸਤੋ, ਇਸ ਸਾਂਝੀ ਅੱਜ ਦੀਆਂ ਦੇਸ਼ਭਰ ਦੀਆਂ ਖਬਰਾਂ ਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਥ ਨਿਭਾਇਆ, ਕਾਲ ਕੀਤੀ ਹੈ, ਕਮੈਂਟ ਬਹੁਤ ਸਾਰੇ ਕੀਤੇ ਹੈ ਤੇ ਕਿਸੇ ਦੋਸਤ ਦਾ ਨਾਮ ਲੈਣ ਦੀ ਗੁਸਤਾਖੀ ਮਾਫ਼ੀ ਚਾਹਵਾਂਗਾ ਜੇ ਨਾ ਲਿਆ ਗਿਆ ਹੋਵੇ। ਆਖਰ ਦੇ ਵਿੱਚ ਮੈਂ ਸਾਂਝ ਪਾਉਂਦਾ ਹੈ ਉਹਨਾਂ ਦੇ ਗੱਲਬਾਤ ਦੀ ਵੀ ਤੇ ਉਹਨਾਂ ਦੇ ਜਿਹੜੇ ਦੋਸਤਾਂ ਦੇ ਸੰਖੇਪ ਦੇ ਵਿੱਚ ਮੈਂ ਨਾਮ ਜ਼ਰੂਰ ਲੈ ਕੇ ਫਿਰ ਆਗਿਆ ਵੱਲ ਨੂੰ ਵੱਧਦਾ ਹੈ ਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਦੋਸਤੋ ਤੁਹਾਡੇ ਸਾਰੇ ਹੀ ਬਾਅਦ ਦੇ ਵਿੱਚ ਵੀ ਪੜ੍ਹ ਲਾਂਗਾ ਤੇ ਜੇ ਕੋਈ ਜਵਾਬ ਦੇਣ ਵਾਲੀ ਗੱਲ ਹੋਈ ਤਾਂ ਉਹ ਜਵਾਬ ਵੀ ਦੇ ਦਿੱਤਾ ਜਾਵੇਗਾ। ਤੇ ਆਖਰ ਦੇ ਵਿੱਚ ਦੋਸਤਾਂ ਦਾ ਸੁਨੇਹਾ ਜਿਹੜੇ ਨੇ ਗੁਰੀਮਾਨ ਜੀ, ਰਾਜਨ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ US ਤੋਂ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰਦੇ ਆ ਸਭ ਦੇ ਨਾਲ। ਤੇ ਇਸੇ ਤਰ੍ਹਾਂ ਹੀ ਆਪਣੇ ਸੁਰਿੰਦਰ ਮਾਲ ਜੀ US ਤੋਂ ਤੇ ਆਪਣੇ ਨਾਲ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸੁਣ ਰਹੇ ਨੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਦੋਸਤਾਂ ਦੇ ਆਏ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਨੇ ਕਿ ਕੁਰਸੀ ਓਯੋ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ, ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਹੋਰ ਨਹੀਂ, ਖਾਸ ਨਹੀਂ ਹੁੰਦਾ। ਤਵਾਰੀਖ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਤੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਨਾਲ ਨਾਲ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਨਾਲ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਰਾਜਨ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਨਾਲ ਹੀ ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੇ ਆ। ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਨੇ, ਉਹ ਵੀ ਸਾਂਝ ਪਾਵਾਂਗਾ ਬਾਅਦ ਦੇ ਵਿੱਚ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਦੋਸਤੋ। ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਤੇ ਕੱਲ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਤੇ ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਇੱਥੇ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਜੀ। Let's make your dream a reality.

0: Duapa Radio. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ

0: पीपीएससी हो गया, या फिर यूपीएससी हो गया, या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां उन्हां दी
1: जी
0: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
0: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
0: बिल्कुल
1: उहनां नूं निशाना तय करन लई की करना चाहिदा है?
0: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने, जिन्हां दी असीं पहलां गल कर चुके हैं, जेड़े कि अपने फ्यूचर दे लिए कंसर्नड हुंदे ने 10वीं 12वीं दे विच।
1: हाँ जी
0: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
1: बिल्कुल जी।
0: बट काफी बच्चे, पर साडे कोल जेहड़े भरमार है वो इहो जे बच्चियां दी है जेहड़े अपनी लाइफ दा कोई एम मिथदे ही नहीं। वो सोचदे हैं कि चलो 10वीं कर ली,
1: हाँ
0: चलो
1: जी
0: उस तो बाद 12वीं भी कर लेने हैं। अपने
1: हाँ जी
0: फ्रेंड्स देखदे हैं कि मेरे फ्रेंड्स ने कहड़े विषय चूज कीते हैं, उन्हां दे अकॉर्डिंग ही वो अपने खुद दे विषय चूज कर लैंदे हैं।
1: बिल्कुल
0: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है। वो ये देखते हैं कि
1: लाई
0: मैनू,
1: लग बन के एक दूजे दे नाल चल
0: बिल्कुल
1: पैंदे हैं।
0: हाँ हाँ बिल्कुल। तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी,
1: हाँ जी
0: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
1: हाँ जी
0: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
0: बच्चा
1: जी
0: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
0: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
1: बिल्कुल जी
0: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसे
0: बिल्कुल
1: तरह उन्हां दे जिहड़े माँ बाप ने
0: बिल्कुल
1: ਉਹ
0: है
1: ਵੀ ਬਹੁਤ
0: बिल्कुल
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ
0: ਹਾਂਜੀ
1: ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
0: ਮਿਲ
1: ਦਾ
0: ਕੇ
1: ਵਧੀਆ ਨਿਰਮਾਣ
0: ਬਿਲਕੁਲ
1: ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
1: ਹਾਂ
0: ਉਹਨਾਂ
1: ਜੀ
0: ਦੇ ਅੱਗੇ ਵਧਣ 'ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
1: ਹਾਂ
0: ਤਾਂ
1: ਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂ ਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀ ਹੈ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
1: ਹਾਂ ਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ, ਜਾਂ
1: ਸਹੀ
0: ਫਿਰ
1: ਗੱਲ
0: ਉਹਨਾਂ
1: ਹੈ
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ
1: ਹਾਂ
0: ਦੱਸ
1: ਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ।
0: ਜਾ ਰਿਹਾ ਹੈ।
1: ਹਾਂ ਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਨਸਿਬਿਲਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ,
1: ਹਾਂਜੀ।

0: खत्म करना बहुत जरूरी है।
1: बिल्कुल जी,
0: बच्चे और पेरेंट्स का जो रिलेशन है फ्रेंड्स की तरह का होना चाहिए है।
1: बिल्कुल जी,
0: बिल्कुल बच्चे अपने पेरेंट्स अपने बच्चे दे नाल फ्रेंड्स की तरह ट्रीट करन, उन्होंने उन्होंने जरूरतों को ध्यान च रखते हुए उन्होंने पैम्पर करन, उन्होंने प्यार भी उन्ना ही करन, ते उन्होंने जिथे डांटन की लोड़ है उथे डांटिया भी जाए। ते जदों गल आ जाती है उन्होंने भविख की, तो उस टाइम ते वो बच्चे नू प्रेशराइज ना करते हुए या फिर बिल्कुल खुला ना छड़दे हुए उन्होंने रिस्पोंसिबिलिटी का एहसास दवाउण,
1: हाँ
0: उन्हां
1: जी
0: तो टाइम टू टाइम पूछ के कि हाँ तू की कीता की सिखिया नवा की सिखिया, कुछ क्योंकि साडे लई बच्चियां दे लई साडे
1: हाँ जी
0: मोटिवेशन का सोर्स होना बहुत जरूरी है।
1: बिल्कुल जी बिल्कुल,
0: जब तक उन्होंने मोटिवेट मोटिवेट नहीं करांगे, उन्हां दा मोटिवेशन नहीं होएगी उन्हां दे अंदर, तो वो कुछ भी नहीं करनगे,
1: नहीं कर सकते।
0: वो बस
1: सरबानंद जी,
0: चले जाणगे।
1: अज दे
0: हाँ जी
1: ज्यादातर बच्चे जिहड़े हैगे ना,
0: हाँ जी हाँ
1: वो
0: जी
1: पढ़ाई नूं इक बोझ दी तरह लैंदे आ।
0: बिल्कुल बिल्कुल
1: जिवें एक बोझ पिया हुंदा वी, तां करनी पैणी है, पढ़ना पैणा है। एक उहनां नूं शौक नहीं हैगा, मजबूरी समझदे है। अजिहा क्यों हैगा?
0: हाँ ये भी देखो एक इस नूं असीं जोड़ सकते हैं कि काफी ज्यादा प्रचलन हो गया है, साडा सोशल मीडिया का भी काफी रोल है इस दे विच, काफी हद तक बच्चे यूट्यूब चलाना या फिर फेसबुक इंस्टाग्राम ये
1: हाँ जी,
0: सारियां
1: हाँ जी,
0: चीजा यूज करने दे लई ज्यादा टाइम स्पेंड करते हैं
1: हाँ
0: एज
1: जी,
0: कंपेयर टू अपनी स्टडीज दे लई।
1: बिल्कुल जी,
0: तो उन्होंने गेमिंग ऑनलाइन गेम्स का बड़ा क्रेज हो गया है, ते सॉन्ग्स दा लगा लो हर एक चीज उन्होंने अट्रैक्ट करती है जेडी एंटरटेनमेंट वाली है। बट बच्चियां नू ये चीज देखो ध्यान च रखने की बहुत जरूरत है कि अगर तो तुसी अपनी सारी लाइफ इंजॉय करनी है तो तुहानू अपनी लाइफ दा ये सब तो सेंसिटिव और सब तो इम्पोर्टेंट फेज जो चल रहे है जो कि एक लाइक 10+2 वाले फेज है,
1: हाँ जी,
0: इस फेज दे विच और अपने ग्रेजुएशन वाले फेज नू थोड़ा जा होर सीरियस लैके चलन की जरूरत है। अगर बच्चे इन्हां सालां दे विच इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नू लिमिटेड रखणगे, मैं इह नहीं कहिंदी कि तुसी बिल्कुल छड़ दो,
1: हाँ जी, हाँ जी,
0: लिमिटेड रखो, टाइम लिमिट कर लो, ठीक
1: ठीक
0: है।
1: है,
0: ते ओदे नाल बड़ा फर्क पै सकता है कि वह एक लिमिटेड लिमिट टाइम लिमिट्स और जिन्होंने आप कह दी एक टाइम टेबल बना के चल पैन कि हाँ असी इन्ने एक टाइम लिए ये चीज यूज करनी है बस दैट्स ऑल।
1: हाँ
0: तां
1: जी,
0: ये भी और बच्चे वो चीज करके समझते उन्होंने मतलब बच्चों नु ये चीज दी बिल्कुल क्योंकि लैक ऑफ मोटिवेशन है जिदा कि असी पहला गल करिए कि जो बच्चों च लैक ऑफ मोटिवेशन है मोटिवेशन नहीं है उन्होंने कोई अंदरूनी तौर पे काम करने दे लई कुछ खिच है ही नहीं, उन्होंने जिंदगी का कोई उद्देश नहीं,
1: बिल्कुल
0: उद्देश
1: जी,
0: ही नहीं वो भटक रहे ने, तो
1: हाँ जी,
0: वो उन्होंने सारिया चीजा वो जिड़िया स्टडी वगैरह सब कुछ बोझ लगता है कि यदा तो
1: बिल्कुल,
0: कोई फायदा नहीं है।
1: हाँ जी, हाँ जी,
0: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जिहा पता लगदा कि हाँ वाकई कुछ उन्हां नूं मोटिवेशन दा सोर्स मिलदा कि हाँ भी वाकई असीं अपना टाइम वेस्ट कर रहे सीगे, हुण जो टाइम है असीं अगर कर लिए तो इहो जे बच्चे बहुत अगे वध जांदे ने, बस
1: बिल्कुल
0: एक
1: जी,
0: मोटिवेशन दी लोड़ हुंदी है उन्हां नूं।
1: सही राह दिखाने की लोड़ है।
0: बिल्कुल उद्देशहीनता ही उन्हां नूं जिहड़ी है वो स्टडी दे प्रति उन्हां दा जिहड़ा नकारात्मक एटीट्यूड है वो उद्देशहीनता तो ही पैदा होंदा है। जब तक उन्हां दा उद्देश नहीं है कोई गोल नहीं है लाइफ दे विच तां वो अपनी स्टडीज नूं सब कासे नूं बोझ समझणगे।
1: सही गल है जी, हाँ
0: ते सिक्ख्या
1: हाँ
0: दा सिर्फ मतलब ये नहीं है कि वो तुहानूं सिर्फ तुहाडे रोजगार तक लेके जाएगी, बल्कि जो 10वीं 12वीं तक दी सिक्ख्या है वो तो सानू एक अच्छा नागरिक बनने दे लई भी बहुत जरूरी है।
1: जरूरी है। हाँ जी, हाँ जी,
0: सानू अपने सारे जेड़े कर्तव्य है साडे देश दे प्रति जो कर्तव्य है या फिर साडियां जेड़ियां रिस्पॉन्सिबिलिटीज ने असी जो की
1: हाँ जी,
0: करना है वो सारियां चीजा और सानू केड़े केड़े अधिकार संविधान ने सानू दिते ने उन्हां सारियां चीजा बारे जाणू कराउण दे लई जो साडा 10वीं 12वीं तक दा सिलेबस है वो काफी है अगर बच्चे इस नू इंटरेस्ट लैके पढ़न।
1: बिल्कुल जी, बिल्कुल,
0: बट बच्चे अक्सर इहो जा नहीं करदे, उन्हां नू सिर्फ एक रट्टे वाली आदत पै चुकी है साडे
1: नंबर
0: जो
1: लाइन तक सीमित हो जाने।
0: हाँ बिल्कुल वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ, ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ।
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ
1: ਹੈ।
0: ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ, ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ, ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ?
0: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, बट यही है कि साढ़े कोल जब तक यूथ खुद चल के साढ़े कोल आके पूछेगी नहीं या उन्होंने खुद अंदर इंटरनल मोटिवेशन नहीं होएगा कुछ करने का, तो उदों तक साड़ियाँ जिहड़ियाँ कोशिशां नहीं कामयाब नहीं हो
1: नहीं हो
0: सकदियां जब तक
1: सकदियां।
0: यूथ खुद नहीं मोटिवेट होंगी कम करने के लिए या
1: बिल्कुल जी,
0: फिर तैयारी करने के लिए किसी भी कॉम्पिटिटिव एग्जाम की।
1: बिल्कुल जी। मैडम साहिबाना जी, तुहाडियां गल्लां बड़ियां कीमती ने, जो लगातार सुनते रहना चाहिए है, पर समा जिड़ा हैगा वो सानू इजाजत नहीं दिंदा कि आपां
0: हाँ जी
1: होर इन्हां गल्लां नू सुनते रहिए, ये गल्लबात आपां करते रहिए, विचार चर्चा करते रहिए। सो अज दा जिहड़ा समा साडा वो समाप्त हुंदा है। तुहाडा बहुत बहुत धन्नवाद, तुसीं बड़ियां कीमती गल्लां साडे श्रोतियां दे नाल सांझियां कीतियां।
0: जी
1: हुण वेला हो गया प्रोग्राम नू समाप्त करन दा। रेडियो
0: हाँ
1: दुआबा
0: हाँ जी
1: ते श्रोतियां दा मैं धन्नवाद करदा जिन्हां ने साडे प्रोग्राम नू बड़े वधिया तरीके नाल सुणिया, ते उम्मीद करदे हां इन्हां गल्लां नू सुण के, इन्हां नू अपना के, ते अपनी जिहड़ी जिंदगी है, अपना भविष्य है, उहनू बेहतर बनाउण वल वधोंगे। तुहाडा सारिआं दा बहुत बहुत धन्नवाद, शुक्रिया जी।
0: थैंक यू सर, थैंक यू।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜੇ ਹਨ. ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ. ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ. ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ. ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ. ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ. ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ. ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚੁਬਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ, ਤਨੋਂ ਨੰਗੇ ਢਿੱਡੋਂ ਭੁੱਖੇ, ਤਨੋਂ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ, ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋਂ ਹੁਸਨ ਰਕਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ, ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ, ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਓਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਅੱਜ ਹੁਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ ਮੀਰਾ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਬਹੁਤ ਬਹੁਤ ਧੰਨਵਾਦ ਜੀ
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਵਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ

0: ద్వాపర రేడియో.
1: ਰਸਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸਵਾਲ ਜੀ ਨੂੰ. ਜਸਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਮੈਂ

0: ਫਿਜ਼ਾਂ ਦੇ ਵਿੱਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਸ਼ੇਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਸ਼ੇਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ, ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਹੈ ਮੇਲਾ ਲੱਗਿਆ ਦਿੱਲੀ ਦਰਬਾਰ ਸਾਡਾ ਹੈ ਮੇਲਾ ਲੱਗਿਆ ਦਿੱਲੀ ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ

0: ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ, ਸੱਸ ਬਹੂ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾ ਹੁਣ ਸੜਕੀ ਰੁਲਦਾ, ਅੰਨ ਦਾ ਤਾ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ किरत कमाई कर दे होया ध्यान ओदे वल लाउणा चंगा। बाबे नानक दा है कहना बंड के शकन शकाउणा चंगा। एक पित

ਘੱਟ ਬੋਲਣ ਦੀ ਆਦਤ ਪਾਓ, ਨਾ ਬੜਬੜ ਕਰਨਾ ਹੁੰਦਾ ਚੰਗਾ। ਉਲਝਲੂਲ ਬੋਲਣ ਨਾਲੋਂ ਚੁੱਪ ਤਾਈ ਅਪਣਾਉਣਾ ਚੰਗਾ। ਵੱਡਿਆਂ ਦਾ

0: ਬਸਤੀ ਦਸਰਤੇ ਵਾਲੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਾਇਰ ਹੈ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਈ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਹਨਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ। ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ, ਫਸਲ ਹੀ ਨਹੀਂ ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਏ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਇਹ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਇਹ ਜੀਵਨ ਤੇਰਾ ਹੈ ਇਹ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਇਹ ਕਿਸ ਕਾਮ ਕਾ।

का सफर ये सुहाना बने। छोड़ दे तू अगर सारे शिकवे गिले,

0: ਅਰਦਾਸ ਜੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨਹੀਂ ਸਹਿਣਾ ਹੁਣ, ਅਸੀਂ ਜ਼ੁਲਮ ਨਹੀਂ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ। ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ ਹੈ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਤੂਫਾਨ ਤੇ ਪਾਣੀ ਕਰ ਲੈਂਦੇ।

ਹੈਲੋ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਅਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਅਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਠ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ, ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ।

ਜ਼ਰੂਰ ਡਿਪੈਂਡ ਨੇ ਮਤਾਂ, ਅਸੀਂ ਵਾਲੇ ਅਤਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮਤਾਂ। ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਸਦਕੇ

ਅਜੇ ਹੱਥ ਬਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ।

0: ਕਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਰੂਬੀ ਬਣ ਕੇ ਪਹਿਰੇਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਧੰਨਵਾਦ ਜੀ
1: ਦੁਆਬਾ ਰੇਡੀਓ
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਹੈ।

0: ਭੱਲਾ ਸਾਹਿਬ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾਮੇ ਅਕਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਸੁਰਿੰਦਰ ਕੌਰ ਭੋਗਲ ਜੀ। ਸੁਰਿੰਦਰ ਕੌਰ ਭੋਗਲ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਭੋਗਲ ਜੀ ਆਇਆਂ ਨੂੰ।

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ। ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ।
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਹੈ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ੍ਹ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ੍ਹ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ। ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ। ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦ ਹੈ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ। ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ, ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ੍ਹ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮ ਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸ੍ਰੀਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ।
1: ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਹਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ, ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਣ ਜਿਗਰ ਸੀ ਹੋਏ, ਲਹੂ ਲੁਹਾਣ ਜਿਗਰ ਸੀ ਹੋਏ ਦਰਦ ਇਸ਼ਕ ਛੁਪਾਉਣ ਲਈ। ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ। ਦਿਲ ਦਾ ਹਾਲ ਸੁਣਾਉਣ ਲਈ ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋਲ ਨੂੰ ਸਮਰਪਿਤ ਹੈ। ਇਸ ਕਿਸਾਨ ਘੋਲ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਰਤਾ ਜਿਸਦਾ ਲੱਖ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਸ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਸ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਲਾਈਵ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੋੜੀ ਜਿਹੀ ਪਹਿਲਾਂ ਦਿੱਕਤ ਸੀਗੀ ਤੇ ਉਮੀਦ ਕਰਦੇ ਹਾਂ ਹੁਣ ਸਾਰਾ ਤੱਕ ਕੁਝ ਜਿਹੜਾ ਤੁਹਾਡੇ ਤੱਕ ਆਵਾਜ਼ ਸਾਰੀ ਸਹੀ ਸਲਾਮਤ ਜਿਹੜੀ ਪਹੁੰਚ ਰਹੀ ਹੋਏਗੀ। ਡਿਵਾਈਸ ਜਿਹੜੀਆਂ ਨੇ ਹਰ ਤਕਰੀਬਨ ਹਫ਼ਤੇ ਦੇ ਵਿੱਚ ਕਿਤੇ ਨਾ ਕਿਤੇ ਅਪਡੇਟ ਹੁੰਦੀਆਂ ਨੇ ਜੀ, ਤੇ ਉਸਦੇ ਕਰਕੇ ਪਤਾ ਵੀ ਨਹੀਂ ਲੱਗਦਾ। ਫਿਰ ਜਦੋਂ ਧਿਆਨ ਮਾਰਦੇ ਹਾਂ ਇਕਦਮ ਤੇ ਝਾਤ ਪੈਂਦੀ ਹੈ ਤੇ ਮਸਲੇ ਸਾਹਮਣੇ ਆਉਂਦੇ ਨੇ, ਹਾਲਾਤ ਜਿਹੜੇ ਨੇ ਬਦਲੇ ਨਜ਼ਰ ਆਉਂਦੇ ਆ। ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬਾਕੀ ਗਲੇ ਦੀ ਥੋੜੀ ਪਰੇਸ਼ਾਨੀ ਹੈ ਤੇ ਜਿੰਨਾ ਵੀ ਸਮਾਂ ਜਿਹੜਾ ਲੱਗੇਗਾ ਉਮੀਦ ਕਰਦੇ ਹਾਂ ਚੰਗਾ ਹੀ ਲੱਗੇਗਾ ਤੇ ਉਮੀਦ ਦੇ ਨਾਲ ਤੁਰਦੇ ਹਾਂ। 2 ਘੰਟੇ ਤਾਂ ਘੱਟੋ ਘੱਟ 1.5 ਘੰਟਾ ਲਾਉਣ ਦੀ ਕੋਸ਼ਿਸ਼ ਰਹੇਗੀ। ਬਾਕੀ ਤੁਹਾਡਾ ਸਾਥ ਜਿਹੜਾ ਜਿਵੇਂ ਜਿਵੇਂ ਸਾਥ ਨਿਭਾਵੋਗੇ ਉਸ ਦੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਨਾਲ ਦੀ ਨਾਲ ਰਿਸ਼ਤੇ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਖੁਲਾਸੇ ਅੱਜ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਨਾਲ ਕਿਰਤ ਦੀ ਗੱਲ ਵੀ ਕਰਾਂਗੇ। ਕਿਰਤ ਦਾ ਦੀਵਾ ਦੂਜੇ ਪਾਸੇ ਬੇਈਮਾਨੀ ਜਿਹੜੀ ਹੈ ਬਣ ਰਹੀ ਹੈ ਤੇ ਇਸੇ ਤਰ੍ਹਾਂ ਸੀਐਮ ਮਾਨ ਜਿਹੜੇ ਨੇ ਪੰਜਾਬ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਚੁੱਕੇ ਹੈ ਪਰਿਵਾਰ ਦੇ ਨਾਲ ਵੀ ਤੇ DGP ਦੇ ਲਈ ਜਿਹੜਾ ਮੁਸੀਬਤ ਬਣ ਗਿਆ ਇੱਕ 9 ਪੰਨਿਆਂ ਦੀ ਚਿੱਠੀ ਤੇ ਪੰਜਾਬ ਦੇ ਵਿੱਚ ਭਾਜਪਾ ਦੀ ਜਿਹੜੀ ਹੈ ਬੱਲੇ ਬੱਲੇ ਤੇ ਦੇਖਦੇ ਹਾਂ ਕੀ ਕੁਝ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਦੇ ਦੌਰਾਨ ਤੇ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਬਾਅਦ ਵੱਲ ਨੂੰ ਜਿਹੜੀ ਬਾਤ ਪਾਉਂਦੇ ਹਾਂ ਤੇ ਕਾਫੀ ਇੰਟਰਸਟਿੰਗ ਜਿਹੜਾ ਅੱਜ ਦਾ ਵਿਚਾਰ ਹੈ ਸੋਚਣ ਲਈ ਵੀ ਮਜਬੂਰ ਕਰਦਾ ਹੈ ਤੇ ਉਹਨਾਂ ਦੇਸ਼ ਭਗਤਾਂ ਨੂੰ ਸਲਾਮ ਵੀ ਕਰਦਾ ਹੈ। ਤੇ ਅੱਜ 17 ਅਗਸਤ 2026 ਦਾ ਦਿਹਾੜਾ ਤੇ ਦੋਸਤੋ ਸੋਮਵਾਰ ਦਾ ਦਿਨ ਹੈ। ਮਾਲ ਜੀ ਕਹਿੰਦੇ ਨੇ ਸਭ ਕੁਝ ਠੀਕ ਠਾਕ ਬਈ ਬਿਲਕੁਲ ਸਹੀ ਚੱਲ ਰਿਹਾ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਹੈ ਦਵਿੰਦਰ ਭਾਰਤ ਜੀ ਨੇ UAE ਤੋਂ ਤੇ ਅਮੈਰੀਕਾ ਤੋਂ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ ਸਤਿ ਸ੍ਰੀ ਅਕਾਲ ਤੇ ਇਕਬਾਲ ਬਾਂਗੜ ਜੀ ਨੇ ਅਮੈਰੀਕਾ ਤੋਂ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਇਸੇ ਤਰ੍ਹਾਂ ਸਮਰਜੀਤ ਸਿੰਘ ਸ਼ੰਮੀ ਸਾਡੀ ਟੀਮ ਦੇ ਵੱਲੋਂ ਵੀ ਸੁਨੇਹਾ ਆ ਚੁੱਕਿਆ ਮਹਿਫਲ ਮਿੱਤਰਾਂ ਦੀ ਜਿਹੜਾ ਅਪਡੇਟ ਕਹਿੰਦੇ। ਹਾਂਜੀ ਭਾਜੀ ਮੈਂ ਕੀਤਾ ਸੀ ਅਪਡੇਟ, ਕੁਝ ਹੋ ਸਕਦਾ ਬਾਅਦ ਚੋਂ, ਚਲੋ ਮੈਂ ਕੋਸ਼ਿਸ਼ ਕਰ ਲਾਂਗਾ ਨਾਲ ਨਾਲ ਜੇ ਕੁਝ ਹੋ ਸਕਦਾ ਕਿ ਤਬਦੀਲੀ ਕਰਨੀ ਪਵੇ। ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਤੇ ਐਪ ਦੋਸਤੋ ਜਿਹੜੀ ਹੈ ਨਵੀਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹਦੇ ਉੱਤੇ ਜਿਹੜੀ ਟ੍ਰਾਇਲ ਚੱਲ ਰਹੀ ਹੈ ਤੇ ਕੁਝ ਦਿਨਾਂ ਤੱਕ ਤੁਹਾਡੇ ਜਿਹੜਾ ਹਵਾਲੇ ਕਰ ਦੇਣੀ ਹੈ ਤੇ ਪੁਰਾਣੀ ਐਪ ਜਿਹੜੀ ਹੈ ਉਹਨੂੰ ਜਿਹੜਾ ਅਪਡੇਟ ਕੀਤਾ ਜਾ ਰਿਹਾ ਤਾਂ ਕਿ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਨਾਲ ਸੰਗ ਤੁਰਨਾ ਪੈਣਾ ਹੈ ਕਿਉਂਕਿ ਜਿਹੜੀਆਂ ਟੈਕਨੀਕ ਹੈ ਹੌਲੀ ਹੌਲੀ ਪੁਰਾਣੀ ਹੋ ਜਾਂਦੀ ਹੈ ਤੇ ਉਹਨੂੰ ਫਿਰ ਛੱਡਣਾ ਵੀ ਪੈਂਦਾ ਹੈ ਤੇ ਨਵੀਂ ਨੂੰ ਅਪਣਾਉਣਾ ਪੈਂਦਾ ਹੈ। ਜੇ ਨਾ ਅਪਣਾਈਏ ਤਾਂ ਫਿਰ ਬੰਦਾ ਪਿੱਛੇ ਰਹਿ ਜਾਂਦਾ ਹੈ ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਵੀ ਪੈਂਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ ਕੁਝ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਗੱਲਾਂ ਬਾਤਾਂ ਜਾਂ ਹੋਰ ਸਾਰੇ ਸਿਲਸਿਲੇ ਨੇ ਉਹ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਜਿਹੜਾ ਪੱਲੇ ਬੰਨਣ ਦੀ ਜ਼ਰੂਰਤ ਹੁੰਦੀ ਹੈ ਤੇ ਉਹਨੂੰ ਆਪਾਂ ਬੰਨਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਦੋਸਤੋ ਹੁਣ ਤੋਂ ਲੈ ਕੇ ਗੱਲਬਾਤ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 1962 ਹੈ ਤੇ ਉੱਪਰ ਜਿਹੜਾ ਫਲੈਸ਼ ਵੀ ਹੋ ਰਿਹਾ ਤੁਹਾਡੇ ਲਈ ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ 9:30 ਵਜੇ ਭਾਰਤੀ ਸਮਾਂ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੇ ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਆਪਣੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਾਰਤੀ ਸਮੇਂ ਦੇ ਅਨੁਸਾਰ ਜੁੜਦੇ ਹੈ ਸੈਟਰਡੇ ਤੇ ਸੰਡੇ ਨੂੰ ਜੀ 2 ਦਿਨ ਤੇ 5 ਦਿਨ ਮੇਰੀ ਡਿਊਟੀ ਹੁੰਦੀ ਹੈ ਤੁਹਾਡੇ ਨਾਲ ਜੁੜਨ ਦੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਸੁਣਨ ਦੀ ਤੇ ਸੁਣਾਉਣ ਦੀ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਤੁਹਾਡੇ ਰਾਹ ਦੇ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਕੰਢੇ ਆਉਣ, ਉਹਨਾਂ ਦੇ ਬਿਨਾਂ ਰੁਕਿਆ ਜਿਹੜਾ ਤੁਰਦੇ ਜਾਣ ਦੇ ਵਿੱਚ ਹੀ ਕਹਿੰਦੇ ਤਰੱਕੀ ਹੁੰਦੀ ਹੈ ਕਿਉਂਕਿ ਸੂਲਾਂ ਵੀ ਆਉਣੀਆਂ ਨੇ ਤੇ ਚੰਗੀਆਂ ਚੀਜ਼ਾਂ ਵੀ ਆਉਣੀਆਂ ਨੇ, ਮਾੜੀਆਂ ਚੀਜ਼ਾਂ ਵੀ ਆਉਣੀਆਂ ਨੇ। ਲੋਕਾਂ ਨੇ ਰੋਲਾ ਵੀ ਪਾਉਣਾ ਹੈ ਵੀ ਖਾਂਦਾ ਕਿਉਂ ਆ, ਪੀਂਦਾ ਕਿਉਂ ਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਰਾਹ ਦੇ ਉੱਤੇ ਤੁਸੀਂ ਤੁਰਨਾ ਚਾਹੁੰਦੇ ਹੋ, ਚੱਲਣਾ ਚਾਹੁੰਦੇ ਹੋ, ਸਮਾਜ ਦੇ ਵਿੱਚੋਂ ਅੱਗੇ ਵਧਣਾ ਚਾਹੁੰਦੇ ਹੋ, ਇਹਨਾਂ ਚੀਜ਼ਾਂ ਨੂੰ ਪਛਾੜ ਕੇ ਹੀ, ਪਰੇ ਰੱਖ ਕੇ, ਵੱਖਰਾ ਕਰਕੇ ਹੀ ਜਿਹੜਾ ਅੱਗੇ ਵੱਧ ਸਕਦੇ ਆ। ਨਹੀਂ ਤਾਂ ਫਿਰ ਉਹ ਕੰਢੇ ਜਿਹੜੇ ਨੇ, ਫੁੱਲ ਵੀ ਜਿਹੜੇ ਫਿਰ ਕੰਢਿਆਂ ਵਾਂਗੂ ਲੱਗਦੇ ਆ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚ ਅੱਗੇ ਵੱਧਦਿਆਂ 17 ਅਗਸਤ 1909 ਦੇ ਵਿੱਚ ਤੁਹਾਨੂੰ ਲੈ ਚੱਲਦੇ ਆ, ਜਦੋਂ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਪੈਟਿਨ ਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਕਿਉਂ ਦਿੱਤੀ ਗਈ ਸੀ ਉਹਨਾਂ ਨੂੰ ਯਾਦ ਕਰਾਂਗੇ ਅੱਜ ਦੇ ਦਿਹਾੜੇ ਦੇ ਉੱਤੇ, ਉਹਨਾਂ ਦਾ ਦਿਨ ਹੈ। 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਉੱਤੇ ਰੈਡਿਕ ਲਾਈਫ ਜਿਹੜਾ ਸੀ ਲਾਈਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। 1988 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੀਆ ਉਲ ਹੱਕ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਜਿਵੇਂ ਪਹਿਲਾਂ ਮੈਂ ਜ਼ਿਕਰ ਕਰਕੇ ਹਟਿਆ ਦੋਸਤੋ ਦੇਸ਼ ਭਗਤਾਂ ਦਾ, ਉਹਨਾਂ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਤਵਾਰੀਖ ਦੇ ਉੱਤੇ ਉਹਨਾਂ ਨੇ ਹਸਤਾਖਰ ਕੀਤੇ ਹੈ। ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ 1 ਜੁਲਾਈ 1909 ਨੂੰ ਭਾਰਤੀ ਵਪਾਰੀਆਂ ਨੇ ਇੰਪੀਰੀਅਲ ਸਕੂਲ ਦੇ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਉੱਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ਦੇ ਉੱਤੇ ਬੁਲਾਇਆ ਸੀ ਤੇ ਸਮਾਰੋਹ ਦੇ ਖਤਮ ਹੋਣ ਦੇ ਉੱਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਰਲੀ ਨੂੰ ਜਿਹੜਾ ਸੀ ਆਪਣੇ ਵੱਲ ਬੁਲਾਇਆ। ਜਦ ਉਹ ਨੇੜੇ ਆਇਆ ਤਾਂ ਉਸਨੇ ਜਿਹੜਾ ਸੀ ਆਪਣੇ ਢੀਂਗਰਾ ਉਹਨਾਂ ਨੇ ਪਿਸਤੌਲ ਦੇ ਨਾਲ ਗੋਲੀਆਂ ਮਾਰ ਕੇ ਉਸਨੂੰ ਮਾਰਤਾ। ਉਸ ਸਮੇਂ ਡਾਕ ਵਾਸ ਉਸਨੂੰ ਫੜਨ ਲੱਗਿਆ ਤਾਂ ਉਸਨੂੰ ਵੀ ਮਾਰ ਦਿੱਤਾ ਗਿਆ। ਅਸਲ ਦੇ ਵਿੱਚ ਮਦਨ ਲਾਲ ਢੀਂਗਰਾ ਭਾਰਤ ਦੇ ਸਾਬਕਾ ਵਾਇਸ ਰਾਏ ਲਾਰਡ ਕਰਜ਼ਨ, ਸਾਬਕਾ ਸੈਕਟਰੀ ਆਫ ਸਟੇਟ ਲਾਰਡ ਮਾਰਲੀ ਤੇ ਸਰ ਕਰਜ਼ਨ ਵਾਇਲੀ ਤਿੰਨਾਂ ਨੂੰ ਹੀ ਇਕੱਠੇ ਮਾਰਨਾ ਚਾਹੁੰਦਾ ਸੀਗਾ, ਪਰ ਸਮਾਗਮ ਦੇ ਵਿੱਚ ਕਿਸੇ ਕਾਰਨ ਸਿਰਫ ਸਰ ਕਰਜ਼ਨ ਵਾਇਲੀ ਹੀ ਜਿਹੜਾ ਪਹੁੰਚਿਆ ਹੋਇਆ ਸੀ। ਉਸਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਤਾ, ਭੱਜਿਆ ਨਹੀਂ, ਤੇ ਉਹਨੇ ਦੱਸਿਆ ਕਿ ਕਰਜ਼ਨ ਵਾਇਰਲੀ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਉੱਪਰ ਕਰੜੀ ਨਜ਼ਰ ਰੱਖਦਾ ਸੀ, ਜਿਸ ਕਰਕੇ ਉਹ ਉਸ ਤੋਂ ਔਖੇ ਸਨ। ਜੇਲ੍ਹ ਦੇ ਵਿੱਚ ਚੱਲੇ ਉਹਨਾਂ ਦੇ ਉੱਤੇ ਮੁਕੱਦਮੇ ਦੇ ਦੌਰਾਨ ਉਹਨੇ ਕੋਈ ਵਕੀਲ ਨਹੀਂ ਸੀ ਕੀਤਾ। ਉਸਦੇ ਪਰਿਵਾਰ ਨੇ ਉਸਨੂੰ ਆਪਣਾ ਮੈਂਬਰ ਮੰਨਣ ਤੋਂ ਨਾ ਕਰਤੀ, ਤੇ ਕਿਉਂਕਿ ਇਸਦਾ ਪਿਤਾ ਜਿਹੜਾ ਸੀ ਢੀਂਗਰਾ ਉਹਨਾਂ ਦੇ ਜੋ ਪਿਤਾ ਸੀ ਡਾਕਟਰ ਸਾਹਿਬ ਦਿੱਤਾ ਮੱਲ ਇੰਗਲੈਂਡ ਤੋਂ ਸਿੱਧਾ ਕੱਪੜਾ ਲਿਆ ਕੇ ਵੇਚਦਾ ਹੁੰਦਾ ਸੀ, ਜੋ ਵੱਡਾ ਵਪਾਰੀ ਤੇ ਅੰਗਰੇਜ਼ਾਂ ਦਾ ਪਿੱਠੂ ਸੀ। ਬੜੇ ਲੈਂਡਲੋਰਡ ਜਿਹੜਾ ਪਰਿਵਾਰ ਦੇ ਵਿੱਚੋਂ ਸੀ, ਕੁਝ ਮਤਲਬ ਕਿ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜੀ ਟੀ ਰੋਡ ਮਾਡਲ ਟਾਊਨ ਦੇ ਸਾਹਮਣੇ 6 ਕੋਠੀਆਂ ਦੇ ਉੱਤੇ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਦੇ ਵਿੱਚ 21 ਮਕਾਨ ਕਿਰਾਏ ਦੇ ਉੱਤੇ ਦੇਣ ਦੇ ਲਈ ਬਣਾਏ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਕਈ ਨੇ ਹੱਲੇ ਵੀ ਹੈਗੇ ਹੈ। ਉਨੀ ਦਿਨੀ ਡਾਕਟਰ ਸਾਹਿਬ ਇਕੱਲੇ ਹੀ ਵਿਅਕਤੀ ਸਨ ਜਿਨ੍ਹਾਂ ਦੇ ਕੋਲ ਕਾਰ ਸੀਗੀ। ਮਦਨ ਲਾਲ ਢੀਂਗਰਾ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਇਹ ਕੰਮ ਕਿਸੇ ਦੀ ਸਲਾਹ ਤੋਂ ਬਗੈਰ ਕੀਤਾ ਹੈ ਤੇ ਮੈਂ ਆਪਣੇ ਦੇਸ਼ ਵਾਸੀਆਂ ਤੇ ਹੋ ਰਹੇ ਜ਼ੁਲਮਾਂ ਦਾ ਜਿਹੜਾ ਬਦਲਾ ਲਿਆ। ਇਸ ਦੇ ਵਿੱਚ ਸਿਰਫ ਆਪਣੀ ਜ਼ਮੀਰ ਦੀ ਜਿਹੜੀ ਸਲਾਹ ਲਈ ਹੈ, ਹੋਰ ਕਿਸੇ ਦੀ ਨਹੀਂ। 17 ਅਗਸਤ 1909 ਨੂੰ ਬੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਾ ਹੋਇਆ ਆਪਣੀ ਆਹੂਤੀ ਦੇਸ਼ ਹਿੱਤ ਪਾ ਗਿਆ ਤੇ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਹੁੰਦਾ ਹੈ। ਤਕਰੀਬਨ 200 ਸਾਲ ਪਹਿਲਾਂ ਦੀ ਗੱਲ ਜਦੋਂ ਕਰ ਲਓ ਤੇ 21ਵੀਂ ਸਦੀ ਚੱਲਦੀ ਹੈ। ਟ੍ਰਿਬਿਊਨ ਅਨੁਸਾਰ 1887 ਲਿਖਿਆ ਜਾਂਦਾ ਹੈ ਤੇ ਉਹਨਾਂ ਨੂੰ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਉਹ 8 ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਸਨ 7ਵੇਂ ਨੰਬਰ ਦੇ ਉੱਤੇ ਸਨ ਤੇ ਛੋਟੇ ਹੋਣ ਕਰਕੇ ਲਾਡਲੇ ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅੱਡ ਰਹਿ ਕੇ ਉਹਨਾਂ ਬੈਂਕ ਦੇ ਵਿੱਚ ਕਲਰਕ, ਮਿੱਲ ਮਜ਼ਦੂਰ, ਟਾਂਗਾ ਤੇ ਕਿਸ਼ਤੀ ਚਲਾਉਣ ਦੀ ਨੌਕਰੀ ਵੀ ਕੀਤੀ। ਗੌਰਮੈਂਟ ਕਾਲਜ ਲਾਹੌਰ ਤੋਂ FSC ਕਰਕੇ 1906 ਦੇ ਵਿੱਚ ਇੰਜੀਨੀਅਰਿੰਗ ਦੀ ਜਿਹੜੀ ਉੱਚ ਵਿੱਦਿਆ ਕਰਨ ਦੇ ਲਈ ਲੰਡਨ ਚਲੇ ਗਏ। ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਉਹਨਾਂ ਦਾ ਜਿਹੜਾ ਸੰਪਰਕ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਨਾਲ ਹੁੰਦਾ ਹੈ ਤੇ ਮਾਰਚ 1928 ਦੇ ਕੀਰਤੀ ਰਸਾਲੇ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਢੀਂਗਰਾ ਦੇ ਬਾਰੇ ਲਿਖਿਆ, ਇੱਕ ਰਾਤ ਮਦਨ ਲਾਲ ਢੀਂਗਰਾ ਨੇ ਇੱਕ ਵਾਰ ਵੀਰ ਸਵਾਰਕਰ ਨੂੰ ਕਿਹਾ ਸੀ ਕਿ ਮੈਂ ਦੇਸ਼ ਦੇ ਲਈ ਜਾਨ ਦੇ ਸਕਦਾ ਤੇ ਉਹਨਾਂ ਦੀ ਹਿੰਮਤ ਦੀ ਪਰਖ ਵਾਸਤੇ ਸਵਾਰਕਰ ਨੇ ਉਸਨੂੰ ਜਿਹੜਾ ਸੀ ਮੇਜ਼ ਦੇ ਉੱਤੇ ਹੱਥ ਰੱਖਣ ਦੇ ਲਈ ਕਿਹਾ। ਜਦ ਉਹਨਾਂ ਹੱਥ ਮੇਜ਼ ਦੇ ਉੱਤੇ ਰੱਖਿਆ ਤਾਂ ਸਵਾਰਕਰ ਨੇ ਤਿੱਖਾ ਸੂਆ ਜਿਹੜਾ ਸੀ ਮਾਰ ਕੇ ਅਗਲੇ ਪਾਰ ਕਰ ਦਿੱਤਾ, ਪਰ ਉਹਨਾਂ ਉਫ ਨਾ ਕੀਤੀ ਸੀ। ਸਵਾਰਕਰ ਨੇ ਉਸੇ ਹੀ ਵੇਲੇ ਗੱਲ ਵੱਕੜੀ ਉਹਦੇ ਵਿੱਚ ਲੈ ਲਿਆ ਉਹਨੂੰ ਆਪਣੀ ਚ ਤੇ ਦੇਸ਼ ਦੇ ਵਿੱਚ ਖੁਦੀ ਰਾਮ ਤੇ ਘਨੱਈਆ ਲਾਲ ਦੱਤ ਦੀਆਂ ਕੁਰਬਾਨੀਆਂ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ। 67 ਸਾਲ ਦੇ ਬਾਅਦ ਢੀਂਗਰਾ ਦੀਆਂ ਦਸੰਬਰ 1976 ਨੂੰ ਅਸਥੀਆਂ ਜੜੀਆਂ ਪਹੁੰਚੀਆਂ, ਜਿਨ੍ਹਾਂ ਦਾ 20 ਦਸੰਬਰ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਪਾਸ ਸੰਸਕਾਰ ਕੀਤਾ ਗਿਆ ਤੇ ਇਸ ਸਥਾਨ ਦੇ ਉੱਤੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਗਿਆਨੀ ਜੈਲ ਸਿੰਘ ਉਹਨਾਂ ਨੇ ਸਮਾਰਕ ਬਣਾਉਣ ਦਾ ਜਿਹੜਾ ਨੀਂਹ ਪੱਥਰ ਰੱਖਿਆ ਸੀ ਤੇ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ਦਾ ਨਾਮ ਵੀ ਮਦਨ ਲਾਲ ਢੀਂਗਰਾ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ। ਲਓ ਦੋਸਤੋ, ਇਹ ਸਨ ਜੀ ਉਹ ਸ਼ਖਸੀਅਤਾਂ ਜੋ ਕਹਿਣੀ ਤੇ ਕਰਨੀ ਦੀਆਂ ਪੂਰੀਆਂ ਸਨ, ਦੌਲਤਾਂ ਸ਼ੋਹਰਤਾਂ ਹੁੰਦੇ ਸਮੇਂ ਵੀ ਮਤਲਬ ਕਿ ਦੇਸ਼ ਦੇ ਲੇਖੇ ਲਾ ਦਿੱਤੀਆਂ ਨੇ ਜਿੰਦੜੀਆਂ। ਦੇਸ਼ ਭਗਤ ਮਦਨ ਲਾਲ ਢੀਂਗਰਾ ਸਾਹਿਬ ਦਾ ਜ਼ਿਕਰ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਨੂੰ ਸ਼ਹਾਦਤ ਨੂੰ ਸਲਾਮ ਹੈ ਜੀ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਜਿਹੜਾ ਜੋ ਹਾਲਾਤ ਨੇ ਦੁਨੀਆਦਾਰੀ ਦੇ ਤੇ ਉਹਨਾਂ ਦੇ ਉੱਤੇ ਗੱਲਬਾਤ ਚੱਲਦੇ ਆ, ਕਰਦੇ ਆ ਕੀ ਕਹਿੰਦੀਆਂ ਨੇ ਖਬਰਾਂ ਦੇਸ਼ ਵਿਦੇਸ਼ ਦੀਆਂ ਤੇ ਲਾਈਨਾਂ ਤੁਹਾਡੇ ਤੱਕ ਜਿਹੜੀਆਂ 20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਰਿੰਦਰ ਕੌਰ ਮਾਲ ਜੀ, ਕੁਲਦੀਪ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ, ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ। ਆਪਣੇ ਜਿਵੇਂ ਕਿ ਮਦਨ ਲਾਲ ਢੀਂਗਰਾ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਗੱਲ ਕਰਦੇ ਆ ਤੇ ਉਹਨਾਂ ਦਾ ਸੁਨੇਹਾ ਆ ਜੀਆਂ ਨੂੰ ਜੀ, ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਪਰਮਿੰਦਰ ਜੀ ਬੰਨ ਜੀ ਫਗਵਾੜੇ ਤੋਂ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਆਪਣੇ ਇਕਬਾਲ ਮਾਂਗੜ ਜੀ US ਤੋਂ ਸਤਿ ਸ਼੍ਰੀ ਅਕਾਲ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਲਓ ਦੋਸਤੋ, ਗੱਲ ਕਰਦੇ ਆ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਕੀ ਕਹਿੰਦੀਆਂ ਨੇ। ਕਿਰਤ ਦਾ ਦੀਵਾ ਜਿਹਦੀ ਆਪਾਂ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਬੇਈਮਾਨੀ ਦਾ ਦੌਰ ਜਿਹੜਾ ਜਾਰੀ ਹੈ, ਜਿਹਦੇ ਵਿੱਚ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਾਜਪਾ ਭਾਰੀ ਹੈ ਤੇ ਦੂਸਰੇ ਪਾਸੇ DGP ਦੇ ਲਈ ਮੁਸੀਬਤ ਬਣ ਗਈ ਹੈ, 9 ਸਫਿਆਂ ਦੀ ਚਿੱਠੀ। ਤੇ ਦੂਸਰੇ ਪਾਸੇ ਤੀਸਰੇ ਪਾਸੇ ਕਹਿ ਲਈਏ CM ਮਾਨ ਸਾਹਿਬ ਜਿਹੜੇ ਨੇ ਪਰਿਵਾਰ ਦੇ ਸਮੇਤ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਚੁੱਕੇ ਆ, ED ਤੋਂ ਲੈ ਕੇ ਹੋਰ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਇਸ਼ਾਰੇ ਕਰ ਰਹੇ ਆ। ਤੇ ਦੇਖਦੇ ਆ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਕਿ ਸੱਤਾ ਜਿਹੜੀ ਆ ਗਲਿਆਰਿਆਂ ਦੇ ਵਿੱਚ ਹੋ ਰਹੇ ਫੈਸਲੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਰਹੇ ਨੇ। ਪੰਜਾਬ ਦੀ ਸਿਆਸਤ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਏਅਰ ਇੰਡੀਆ ਦੇ ਪਾਇਲਟਾਂ ਦੀ ਡਰੱਗ ਟੈਸਟਿੰਗ, ਮੈਡੀਕਲ ਦਾਖਲਿਆਂ ਦੇ ਵਿੱਚ ਜਿਹੜਾ ਹੈ ਡੋਮਿਸਾਈਲ ਵਿਵਾਦ, ਤੇ ਕੈਨੇਡਾ ਦੇ ਟਰੱਕਿੰਗ ਸੰਕਟ ਦੇ ਵਿੱਚ ਜਿਹੜਾ ਜੋ ਹਾਲਾਤ ਬਣ ਰਹੇ ਨੇ, ਦੁਨੀਆਂ ਭਰ ਦੇ ਵਿੱਚ ਵੱਧ ਰਹੇ ਜੰਗੀ ਤਣਾਅ ਦੇ ਵਿੱਚ ਅੱਜ ਜਿਹੜੀ ਗੱਲਬਾਤ ਕਰਾਂਗੇ, ਤੇ ਇਸੇ ਤਰ੍ਹਾਂ ਹੀ ਖੁੱਲੀ ਬਾਤ ਵੀ ਨਾਲ ਨਾਲ ਚੱਲੇਗੀ। ਤੇ ਕਿਰਤ ਦਾ ਸੰਕਲਪ ਜਿਹੜਾ ਹੈ ਉਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਸੀ ਸੱਜਣਾ ਮਿੱਤਰਾਂ ਦੇ ਨਾਲ, ਤੇ ਥੋੜ੍ਹੀ ਜਿਹੀ ਚਰਚਾ ਚੱਲੀ ਸੀ ਇਹਦੇ ਉੱਤੇ ਕਿ ਅਸਲ ਦੇ ਵਿੱਚ ਲੱਗਦਾ ਕਿ ਕਿਰਤ ਦਾ ਕੰਸੈਪਟ ਚਾਹੇ ਗੁਰੂ ਨਾਨਕ ਸਾਹਿਬ ਨੇ ਭਾਰਤੀ ਖਿੱਤੇ ਪੰਜਾਬ ਦੇ ਵਿੱਚ ਜਦੋਂ ਸ਼ੁਰੂ ਕੀਤਾ ਆਪਣੀ ਜਿਹੜਾ ਹਲ ਦੀ ਮੁੰਨੀ ਫੜ ਕੇ ਜਿਹੜਾ 14 ਸਾਲ ਵਾਹੀ ਵੀ ਕੀਤੀ ਤੇ ਹੋਰ ਸਾਰਾ ਸਿਲਸਿਲਾ ਕੀਤਾ, ਪਰ ਅਸੀਂ ਉਸ ਕਹਿਣੀ ਤੇ ਕਰਨੀ ਤੋਂ ਥੋੜਾ ਥੋੜਾ ਦੂਰ ਹੁੰਦੇ ਨਜ਼ਰ ਆ ਰਹੇ ਹਾਂ। ਪਰ ਵਿਦੇਸ਼ੀ ਧਰਤੀਆਂ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੱਸਦੇ ਹਾਂ, ਉਹਨਾਂ ਮੁਲਕਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਰਤ ਦਾ ਜਿਹੜਾ ਕੰਸੈਪਟ ਜਿਹੜਾ ਉਸੇ ਤਰ੍ਹਾਂ ਬਰਕਰਾਰ ਦਿਖਦਾ ਹੈ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਲੱਗਦਾ ਕਿ ਉਹ ਬਹੁਤ ਅਹਿਮੀਅਤ ਰੱਖਦੀ ਹੈ। ਐਜੂਕੇਸ਼ਨ ਦੇ ਨਾਲ ਨਾਲ ਪ੍ਰੈਕਟੀਕਲ ਤੇ ਜਿਹੜੇ ਬੱਚੇ ਨੇ ਉਹ ਚਾਹੇ ਆਪਣੇ ਹਾਈ ਸਕੂਲ ਦੇ ਵਿੱਚ ਚਲਿਆ ਜਾਂਦੇ ਨੇ 13-15 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੂੰ ਸਿਰਫ ਇੱਕ ਅਜਮਾਇਸ਼ ਦੇ ਲਈ ਖੂਨ ਪਸੀਨੇ ਦੀ ਕਮਾਈ ਕਿੱਦਾਂ ਪੂਰੀ ਕੀਤੀ ਜਾਂਦੀ ਹੈ ਜਾਂ ਕਿੱਦਾਂ ਹੁੰਦੀ ਹੈ, ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਸੁਚੇਤ ਕੀਤਾ ਜਾਂਦਾ ਹੈ, ਤੇ ਉਹਨਾਂ ਨੂੰ ਇੱਕ ਦਿਨ ਦੇ ਲਈ ਘੱਟੋ ਘੱਟ ਨਹੀਂ, ਚਾਹੇ ਤੁਹਾਡੇ ਪੇਰੈਂਟਸ ਨੇ ਜਿੱਥੇ ਵੀ ਜੋਬ ਕਰਦੇ ਆ ਜਾਂ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਵੀ ਸ਼ੋਪ ਦੇ ਉੱਤੇ ਕਿਸੇ ਵੀ ਕਾਰੋਬਾਰ ਦੇ ਵਿੱਚ, ਇੱਕ ਦਿਨ ਉਹਨਾਂ ਦਾ ਹੁੰਦਾ ਕਿ ਤੁਸੀਂ ਜਾ ਕੇ ਚੈੱਕ ਕਰਨਾ ਹੈ ਕਿ ਦੇਖਣਾ ਹੈ, ਉੱਥੇ ਇੱਕ ਦਿਨ ਬਿਤਾਓ, 5-7 ਘੰਟੇ ਲਾ ਕੇ ਆਓ, ਬਕਾਇਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ, ਉੱਥੇ ਦਾ ਜਿਹੜਾ ਕੁਝ ਨਾ ਕੁਝ ਗਿਫਟ ਵੀ ਅਗਲੇ ਦੇਣਗੇ, ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਰਿਸਪੋਂਸੀਬਿਲਿਟੀ ਹੈ ਉਹ ਚੈੱਕ ਕਰਨਗੇ, ਜਾਂ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਦੇ ਵਿੱਚ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਨਹੀਂ ਰੱਖਦੇ ਹੋ, ਉਹ ਸਾਰਾ ਕੁਝ ਉਹ ਕੁਝ ਨਾ ਕੁਝ ਟੀਚਰ ਤੱਕ ਸੁਨੇਹਾ ਪਹੁੰਚਾਉਂਦੇ ਨੇ। ਤੇ ਬੱਚੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ, ਅਸਲ ਦੇ ਵਿੱਚ ਕਿਸੇ ਨੂੰ ਨੀਵਾਂ ਜਾਂ ਮਾੜਾ ਨਹੀਂ ਦਿਖਾਇਆ ਜਾਂਦਾ, ਉੱਥੋਂ ਹੀ ਫਿਰ ਕਿਰਤ ਦੇ ਨਾਲ ਜੁੜਨ ਦੀ ਸ਼ੁਰੂਆਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ 8th ਗ੍ਰੇਡ ਦੇ ਵਿੱਚ ਆ ਜਾਂਦਾ ਹੈ ਬੱਚਾ, ਤੇ ਉਸ ਸਮੇਂ 3 ਦਿਨ ਦੀ ਉਹਦੀ ਡਿਊਟੀ ਲੱਗਦੀ ਹੈ। ਸਕੂਲ ਨਹੀਂ ਜਾਣਾ ਹੁੰਦਾ ਤੇ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਣਾ ਹੁੰਦਾ 3 ਦਿਨ, ਉੱਥੇ ਆਪਣੀ ਜੌਬ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਤੇ ਉਹਦੀ ਜਿਹੜੀ ਹੈ ਸਕਿੱਲ ਹੈਗੀ ਆ ਉਹਦੇ ਵਿੱਚ ਜਿਹੜੀ ਹੈ ਦੇਖਿਆ ਜਾਂਦਾ ਹੈ ਸਾਰਾ ਕੁਝ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਮਰ ਦੀਆਂ ਛੁੱਟੀਆਂ ਹੁੰਦੀਆਂ ਨੇ, ਫਿਰ ਜਿੱਦਾਂ ਕਿ ਛੋਟੇ ਛੋਟੇ ਟਾਊਨ ਹੈਗੇ ਨੇ ਜਾਂ ਸਿਟੀ ਵੱਡੀਆਂ ਹੈਗੀਆਂ ਨੇ, ਖਾਸ ਕਰ 15 ਸਾਲ ਤੋਂ ਥੱਲੇ ਬੱਚੇ ਜਿਹੜੇ ਨੇ ਉਹਨਾਂ ਨੂੰ 2 ਵੀਕ ਦਾ ਕੰਮ ਦਿੱਤਾ ਜਾਂਦਾ, ਰੋਜ਼ਗਾਰ ਦਿੱਤਾ, ਮੁਹੱਈਆ ਕਰਾਇਆ ਜਾਂਦਾ, ਚਾਹੇ ਘਾਹ ਕੱਟਣਾ ਹੈ ਜਾਂ ਸਾਫ਼ ਸਫਾਈ ਕਰਨੀ ਹੈ ਜਾਂ ਲਾਇਬ੍ਰੇਰੀ ਦੇ ਵਿੱਚ ਕੁਝ ਕੰਮ ਕਰਨਾ ਹੈ ਜਾਂ ਹੋਰ ਵਿੰਡੋ ਵਗੈਰਾ ਜਿਹੜੀਆਂ ਨੇ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਸਾਫ਼ ਸਫਾਈ ਕਰਨੀ ਹੈ। ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜੌਬਾਂ ਨੇ ਉਹਨਾਂ ਨੂੰ ਜਿਹੜੀਆਂ ਸਹੂਲਤ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਬੜੇ ਹੀ ਆਸਾਨ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਤਾਂ ਉਹ 600-700 ਯੂਰੋ ਤਕਰੀਬਨ 2 ਹਫ਼ਤੇ ਦੇ ਵਿੱਚ ਕਮਾ ਕੇ ਆਪਣੀ ਜੇਬ ਦੇ ਵਿੱਚ ਪਹਿਲੀ ਕਮਾਈ ਪਾਉਂਦੇ ਹੈ ਤੇ ਉਹ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਪੇਸਟ ਗੁੜਤੀ ਲਾ ਦਿੱਤੀ ਜਾਂਦੀ ਹੈ ਮੂੰਹ ਨੂੰ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਜੌਬ ਦੇ ਉੱਤੇ, ਕੰਮ ਦੇ ਉੱਤੇ, ਨਾ ਸਟੱਡੀ, ਸਾਰਾ ਕੁਝ ਆਪਣੇ ਆਪ ਦੇ ਉੱਤੇ ਕਿਰਤ ਦਾ ਸੰਕਲਪ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਪਰ ਸਾਡੇ ਉਹ ਕਿਤੇ ਨਾ ਕਿਤੇ ਬਿਖਰਦਾ ਨਜ਼ਰ ਆਉਂਦਾ ਹੈ ਜਿੱਥੋਂ ਕਿਰਤ ਕਰਕੇ ਇਮਾਨਦਾਰੀ ਦੀ ਰੋਟੀ ਖਾਣੀ। ਪਿਛਲੇ ਸਮਿਆਂ ਦੇ ਵਿੱਚ ਛੋਟੇ ਜਦੋਂ ਅਸੀਂ ਹੁੰਦੇ ਸੀ ਤਾਂ ਉਦੋਂ ਦੇਖਣ ਚ ਆਉਂਦਾ ਸੀ ਗੁਰੂ ਨਾਨਕ ਸਾਹਿਬ ਦੀਆਂ ਇੱਕ ਤਸਵੀਰ ਹੁੰਦੀ ਸੀ ਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਰੁੱਖੀ ਤੇ ਸੁੱਕੀ ਰੋਟੀ ਫੜੀ ਹੁੰਦੀ ਸੀ ਜਿਹਦੇ ਵਿੱਚ ਉਹ ਦੁੱਧ ਨਿਕਲਦਾ ਹੁੰਦਾ ਸੀ ਤੇ ਦੂਸਰੇ ਪਾਸੇ ਹੱਥ ਦੇ ਵਿੱਚ, ਖੱਬੇ ਹੱਥ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਪੂਰੀ ਐਨ ਚੋਪੜੀ ਤੇ ਵਧੀਆ ਰੋਟੀ, ਲਿਸ਼ਕਦੀ ਜਿਹੜੀ ਰੋਟੀ ਫੜੀ ਹੁੰਦੀ ਸੀ ਪਰ ਉਹਦੇ ਵਿੱਚੋਂ ਖੂਨ ਨਚੜਦਾ ਜਿਹੜਾ ਨਜ਼ਰ ਆਉਂਦਾ ਹੁੰਦਾ ਸੀ। ਉਹ ਤਸਵੀਰਾਂ ਮੈਨੂੰ ਲੱਗਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖਣ ਪਾਉਣਗੇ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਾਂ ਸੀ, ਪਰ ਉਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਕੰਧਾਂ ਦੇ ਉੱਤੇ ਇੱਕ ਸੰਕੇਤ ਦਿੰਦੀਆਂ ਸਨ, ਹੱਕ ਤੇ ਸੱਚ ਦੀ ਰੋਟੀ ਕਿਰਤ ਕਰਕੇ ਕਮਾਉਣੀ ਹੈ ਤੇ ਆਪ ਖਾਣੀ ਹੈ ਤੇ ਦੂਸਰਿਆਂ ਨੂੰ ਖਲਾਉਣੀ ਹੈ ਤੇ ਵੰਡ ਕੇ ਛਕਣਾ ਹੈ। ਪਰ ਉਹ ਕੰਸੈਪਟ ਵੀ ਦੂਰ ਹੋ ਗਏ, ਉਹ ਤਸਵੀਰਾਂ ਵੀ ਕਿਤੇ ਨਾ ਕਿਤੇ ਸਾਡੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ ਲੱਗਦੀਆਂ ਨੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਨਾਲ ਦੀ ਨਾਲ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ, ਤੁਸੀਂ ਇਸ ਨੂੰ ਸਾਰੇ ਕਿਰਤ ਦੇ ਸੰਕਲਪ ਨੂੰ ਜਾਂ ਕਿਰਤ ਦੇ ਦੀਵੇ ਨੂੰ ਕਿਵੇਂ ਦੇਖਦੇ ਹੋ, ਇਹ ਗੁੜਤੀ ਕਿੱਥੋਂ ਲੱਗਦੀ ਹੈ, ਕਿਉਂ ਲੱਗਦੀ ਹੈ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਲੋਕ ਨੇ ਜਾਂ ਸਾਰਾ ਹੀ ਢਾਂਚਾ ਸੰਭਾਲਦੇ ਨੇ ਉਹਨਾਂ ਦੇ ਵਿੱਚ ਬੇਈਮਾਨੀ ਕਿਉਂ ਨਹੀਂ ਝਲਕਦੀ। ਸਾਡੇ ਜਿਹੜੇ ਲੀਡਰ ਨੇ ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ, ਸਾਰੇ ਹੀ ਨਹੀਂ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਮ ਖਬਰਾਂ ਲੱਗਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਐਡਾ ਵੱਡਾ ਪਾੜਾ ਜਾਂ ਐਡਾ ਵੱਡਾ ਫਰਕ ਸਾਨੂੰ ਕਿਉਂ ਨਜ਼ਰ ਆਉਂਦਾ ਹੈ, ਇਹਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਹੁਣ ਤੋਂ 15 ਮਿੰਟ ਬਾਅਦ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਹੋ ਸਕਦਾ ਹੈ ਕਿ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਨਾਲ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਲੌਂਗੋਵਾਲ ਬਰਸੀ ਨੂੰ ਲੈ ਕੇ ਜਿਹੜਾ ਅਕਾਲੀ ਧੜਿਆਂ ਵਿਚਕਾਰ ਤਣਾਅ ਬਣਦਾ ਨਜ਼ਰ ਆ ਰਿਹਾ, ਕਿਉਂਕਿ ਇੱਕੋ ਹੀ ਜ਼ਮੀਨ ਇੱਕੋ ਹੀ ਸਮੇਂ ਜਿਹੜੀਆਂ ਇਹ ਰੈਲੀਆਂ ਜਾਂ ਸਮਾਗਮ ਹੁੰਦੇ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਸਟੇਜਾਂ ਲਾਉਣ ਦੇ ਲਈ ਜਿਹੜਾ ਇੱਕ ਤਕਰਾਰ ਪੈਦਾ ਹੋ ਸਕਦਾ ਹੈ। ਲਓ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ 9 ਪੇਜਾਂ ਦੀ ਚਿੱਠੀ ਦਾ ਪਵਾੜਾ ਜਿਹੜਾ ਉਹ ਖੁਲਾਸਾ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਇਸੇ ਤਰ੍ਹਾਂ ਸੀਐਮ ਦੀ ਵਾਈਫ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਐਲੀਗੇਸ਼ਨ ਲੱਗੇ ਨੇ 5 ਕਰੋੜ ਦੇ ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਸਭ ਤੋਂ ਪਹਿਲਾਂ ਏਅਰ ਇੰਡੀਆ ਦੀ ਗੱਲ ਕਰੀਏ ਤੇ ਏਅਰ ਇੰਡੀਆ ਦੇ 2 ਹੋਰ ਪਾਇਲਟ ਡਰੱਗ ਟੈਸਟ ਦੇ ਵਿੱਚ ਫੇਲ ਹੋਏ ਆ। ਪੁਖੈਟ ਫਲਾਈਟ ਜਿਹੜੀ ਆ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਸਖ਼ਤ ਜਾਂਚ ਇਹਦੇ ਵਿੱਚ। ਏਅਰ ਇੰਡੀਆ ਗਰੁੱਪ ਦੇ 2 ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਜਿਹੜੇ ਨੇ ਉਹਦੇ ਨਤੀਜੇ ਪਾਜ਼ਿਟਿਵ ਜਿਹੜੇ ਨੇ ਆਉਣ ਦੇ ਨਾਲ ਏਵੀਏਸ਼ਨ ਖੇਤਰ ਦੇ ਵਿੱਚ ਹੜਕੰਪ ਮਚਿਆ। ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਜਿਹੜਾ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ। 4 ਅਗਸਤ ਨੂੰ ਫੋਕੇਟ ਤੋਂ ਜਿਹੜਾ ਦਿੱਲੀ ਆ ਰਹੀ ਫਲਾਈਟ ਦਾ ਜਿਹੜਾ ਪਾਇਲਟ ਇਨ ਕਮਾਂਡ ਮੈਰੀਜੋਆਨਾ ਯਾਨੀ ਕਿ ਗਾਜ਼ਾ ਦੇ ਜਿਹੜੇ ਸੀ ਟੈਸਟ ਦੇ ਵਿੱਚ ਪਾਜ਼ਿਟਿਵ ਜਿਹੜਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਹੀ ਪਾਇਲਟਾਂ ਦੇ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਇਸ ਸਕਰੀਨਿੰਗ ਮੁਹਿੰਮ ਦੇ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੇ ਵਿੱਚੋਂ 2 ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਏਅਰ ਇੰਡੀਆ ਵੱਲੋਂ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਨ ਡਿਊਟੀ ਜਿਹੜੀ ਹੈ ਫਲਾਇੰਗ ਡਿਊਟੀ ਤੋਂ ਜਿਹੜਾ ਹਟਾ ਦਿੱਤਾ ਗਿਆ। ਟਾਟਾ ਗਰੁੱਪ ਦੇ ਮਾਲਕੀ ਵਾਲੀਆਂ ਇਨ੍ਹਾਂ ਦੋਵਾਂ ਏਅਰਲਾਈਨਾਂ ਦੇ ਕੋਲ 5,000 ਤੋਂ ਵੱਧ ਪਾਇਲਟ ਨੇ। 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ AI-2379 ਜਿਹੜਾ ਏਅਰਬੱਸ ਹੈ A320NEO ਫੁਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਦੇ ਵਿਚ 137 ਯਾਤਰੀਆਂ ਤੇ 8 ਕਰੂ ਮੈਂਬਰਾਂ ਦੇ ਸਮੇਤ 145 ਲੋਕ ਸਵਾਰ ਸਨ। ਉਡਾਣ ਦੇ ਦੌਰਾਨ ਜਹਾਜ਼ ਜਿਹੜਾ ਅਚਾਨਕ ਲਗਭਗ 300 ਫੁੱਟ 91 ਮੀਟਰ ਹੇਠਾਂ ਡਿੱਗਣ ਮਤਲਬ ਕਿ ਥੱਲੇ ਆ ਗਿਆ ਸੀ, ਜਿਸ ਦੇ ਕਾਰਨ 24 ਯਾਤਰੀ ਤੇ ਕਰੂ ਮੈਂਬਰ ਜ਼ਖਮੀ ਹੋਏ ਸੀ। ਵਾਇਰਲ ਵੀ ਹੋਈ ਸੀ ਵੀਡੀਓ ਪਿਛਲੇ ਦਿਨਾਂ 'ਚ। ਉਸ ਹਾਦਸੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਸੀ ਤਾਂ ਪਾਇਲਟ ਇਨ ਕਮਾਂਡ ਡਰੱਗਸ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹਵਾਈ ਫੌਜ ਅਤੇ ਉਡਾਣ ਸੁਰੱਖਿਆ ਨਿਯਮਾਂ ਨੂੰ ਧਿਆਨ ਦੇ ਵਿਚ ਰੱਖਦਿਆਂ ਸਾਰੇ ਹੀ ਪਾਇਲਟਾਂ ਦੀ ਜਿਹੜੀ ਸੀ ਜਾਂਚ ਦਾ ਇਹ ਸਖ਼ਤ ਜਿਹੜਾ ਕਦਮ ਚੁੱਕਿਆ ਗਿਆ ਹੈ। ਦੂਸਰੇ ਪਾਸੇ ਸਿਆਸੀ ਰੈਲੀਆਂ ਦਾ ਜ਼ਿਕਰ ਕਰੀਏ ਤੇ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਵਿਚ ਟਕਰਾਅ ਦੇ ਆਸਾਰ ਜਿਹੜੇ ਵੱਧ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸ ਦਾ ਬਾਗੀ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਦੇ ਵਿਚ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਦੇ ਲਈ ਪ੍ਰੋਗਰਾਮਾਂ ਅਤੇ ਖੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਪਲਾਟ ਕਰ ਦਿੱਤਾ ਗਿਆ, ਜਾਣੀ ਕਿ ਅਲਾਟ ਕਰ ਦਿੱਤਾ ਗਿਆ ਪਲਾਟ, ਜਿਸ ਦੇ ਕਾਰਨ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਜਿਹੜਾ ਟਕਰਾਅ ਦੇ ਵੱਲ ਵੱਧ ਰਹੀਆਂ ਜਾਪਦੀਆਂ ਨੇ। ਪੰਜਾਬ ਬਚਾਓ ਰੈਲੀ ਕਰ ਰਹੇ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਲੌਂਗੋਵਾਲ ਦੀ ਦਾਣਾ ਮੰਡੀ ਵਿਖੇ ਜਗ੍ਹਾ ਬਹੁਤ ਪਹਿਲਾਂ ਹੀ ਬੁੱਕ ਕਰਵਾ ਲਈ ਸੀ ਤੇ ਇਸ ਦੇ ਨਾਲ ਸੰਬੰਧਿਤ ਅਰਜ਼ੀ 27 ਅਪ੍ਰੈਲ ਨੂੰ ਦਿੱਤੀ ਗਈ ਸੀ। ਪੁਲਿਸ ਕਲੀਅਰੈਂਸ ਅਤੇ ਸਾਈਟ ਦੀਆਂ ਪ੍ਰਵਾਨਗੀਆਂ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 12 ਅਗਸਤ ਨੂੰ 36,000 ਰੁਪਏ ਦੀ ਅਦਾਇਗੀ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਨੇ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਪੁਨਰ ਸੁਰਜੀਤ ਨੂੰ ਪ੍ਰਵਾਨਗੀ ਦੇ ਦਿੱਤੀ, ਜਦੋਂ ਕਿ ਤੰਬੂ ਦੇ ਹੇਠਾਂ ਵਾਲੀ ਜਗ੍ਹਾ ਪੁਨਰ ਸੁਰਜੀਤ ਨੂੰ ਅਲਾਟ ਕਰ ਦਿੱਤੀ ਗਈ ਹੈ। ਸੱਜੇ ਪਾਸੇ ਦਾ ਖੇਤਰ ਖੂਨਦਾਨ ਕੈਂਪ ਲਗਾਉਣ ਦੇ ਲਈ ਰਾਖਵਾਂ ਰੱਖਿਆ ਗਿਆ। ਸਾਨੂੰ ਦਾਣਾ ਮੰਡੀ ਦੇ ਵਿਚ ਉਸ ਖੁੱਲੇ ਸਥਾਨ ਦੇ ਉੱਤੇ ਸਮਾਗਮ ਕਰਨ ਦੇ ਲਈ ਕਿਹਾ ਗਿਆ ਜਿੱਥੇ ਮਲਬਾ ਰੱਖਿਆ ਗਿਆ। ਇਹ ਬਿਲਕੁਲ ਵੀ ਸਵੀਕਾਰਯੋਗ ਕਹਿੰਦੇ ਨਹੀਂ ਹੈ ਤੇ ਆਪ ਤੇ ਪੁਨਰ ਸੁਰਜੀਤ ਜਾਣ ਬੁੱਝ ਕੇ ਅਕਾਲੀ ਦਲ ਦੀ ਰੈਲੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਡਾਕਟਰ ਅਰਸ਼ਦੀਪ ਕਲੇਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਸੰਬੰਧ ਦੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਇਸ ਪ੍ਰੋਗਰਾਮ ਦੇ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੰਦੇੜ ਦੇ ਵਿਚ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਨ੍ਹਾਂ ਦੋਸ਼ਾਂ ਨੂੰ ਜਿਹੜਾ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀਆਂ ਟੀਮਾਂ ਜਾਣ ਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਜਿਹੜਾ ਕੋਸ਼ਿਸ਼ ਕਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਗਵਾਈ ਵਾਲੇ ਧੜੇ ਜਿਸ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਰਗੇ ਆਗੂ ਸ਼ਾਮਲ ਨੇ। ਉਨ੍ਹਾਂ ਨੇ ਵੀ ਬਰਸੀ ਦੇ ਸਮਾਗਮ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਦੇ ਲਈ ਜਿਹੜਾ ਵਿਆਪਕ ਪ੍ਰਬੰਧ ਕੀਤੇ ਨੇ। ਦੋਵੇਂ ਪਾਰਟੀਆਂ ਨੂੰ ਦਾਣਾ ਮੰਡੀ ਦੀ ਛੱਤ ਸ਼ੈੱਡ ਹੇਠਾਂ ਜਗ੍ਹਾ ਲਈ ਜਿਹੜਾ ਕਸ਼ਮਕਸ਼ ਕਰ ਰਹੀਆਂ। ਸਥਿਤੀ ਉਸ ਸਮੇਂ ਤਣਾਅਪੂਰਨ ਬਣੀ ਹੈ ਜੋ ਸੂਤਰ ਦੱਸਦੇ ਨੇ। ਅਕਾਲੀ ਦਲ ਤੇ ਪੁਨਰ ਸੁਰਜੀਤ ਦੇ ਸਮਰਥਕ ਅਕਾਲੀ ਵਰਕਰਾਂ ਵੱਲੋਂ ਪੁਨਰ ਸੁਰਜੀਤ ਨੂੰ ਅਲਾਟ ਕੀਤੀ ਗਈ ਜਗ੍ਹਾ ਦੇ ਉੱਤੇ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਤੋਂ ਬਾਅਦ ਆਹਮੋ ਸਾਹਮਣੇ ਆ ਗਏ ਨੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰ ਰਹੇ ਹਾਂ, ਦਾਣਾ ਮੰਡੀ ਵਿਖੇ ਸ਼ੈੱਡ ਸਾਨੂੰ ਅਲਾਟ ਕੀਤਾ ਗਿਆ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਆਯੋਜਨ ਕਰਦੇ ਹਾਂ। ਸਾਨੂੰ ਪਤਾ ਲੱਗਿਆ ਕਿ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ। ਅਸੀਂ ਕਿਸੇ ਵੀ ਕਿਸਮ ਦੇ ਟਕਰਾਅ ਦੇ ਵਿਚ ਨਹੀਂ ਪੈਣਾ ਚਾਹੁੰਦੇ ਤੇ ਉਨ੍ਹਾਂ ਨੂੰ ਨਿਮਰਤਾ ਸਹਿਤ ਜਗ੍ਹਾ ਖਾਲੀ ਕਰਨ ਦੇ ਲਈ ਕਹਿ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਅਤੀਤ ਦੇ ਵਿਚ ਕਦੇ ਵੀ ਦਾਣਾ ਮੰਡੀ ਦੇ ਵਿਚ ਰੈਲੀ ਨਹੀਂ ਕੀਤੀ ਹੈ। ਸੰਬੰਧਿਤ ਸਰਕਾਰਾਂ ਬਰਸੀ ਮਨਾਉਣ ਦੇ ਲਈ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਦੀਆਂ ਰਹੀਆਂ ਨੇ। ਵਿਰੋਧੀ ਪਾਰਟੀਆਂ ਇਸ ਘਟਨਾਕ੍ਰਮ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੀਆਂ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਵੋਟਰਾਂ ਨੂੰ ਲਾਮਬੰਦ ਕਰਨ ਦੇ ਲਈ ਇਸ ਬਰਸੀ ਸਮਾਗਮ ਦੇ ਅਹਿਮ ਸਥਾਨ ਰੱਖਦਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ 1932 ਤੋਂ ਲੈ ਕੇ 1985 ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ 1980 ਦੇ ਦਹਾਕੇ ਦੇ ਵਿਚ ਪੰਜਾਬ ਦੇ ਅਸ਼ਾਂਤ ਦੌਰ ਦੇ ਦੌਰਾਨ ਇਕ ਪ੍ਰਮੁੱਖ ਸ਼ਖਸੀਅਤ ਸਨ। ਲੌਂਗੋਵਾਲ 24 ਜੁਲਾਈ 1985 ਨੂੰ ਹੋਏ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਦੇ ਮੋਢੀਆਂ ਦੇ ਵਿੱਚੋਂ ਇੱਕ ਨੇ, ਜਿਸ ਦੀ ਕੀਮਤ ਉਨ੍ਹਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਨ੍ਹਾਂ ਨੂੰ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਤੇ ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਹੀ ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੇ ਲੌਂਗੋਵਾਲ ਦੇ ਨਾਲ ਸਮਝੌਤੇ ਉੱਤੇ ਦਸਤਖਤ ਕਰਨ ਵੇਲੇ ਉਨ੍ਹਾਂ ਦਾ ਸਾਥ ਦਿੱਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤੇ ਹਰ ਸਾਲ ਇਹ ਬਰਸੀ ਮਨਾਉਂਦੇ ਸਨ। ਦੂਸਰੇ ਪਾਸੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ ਕਰਤੀ ਹੈ। ਤਹਿਸੀਲਾਂ ਤੇ ਦਫ਼ਤਰਾਂ ਦੇ ਵਿੱਚ ਕੰਮ ਠੱਪ ਕਰ ਦਿੱਤਾ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਘਰਸ਼ ਤੇਜ਼ ਕਰ ਦਿੱਤਾ ਗਿਆ। ਯੂਨੀਅਨ ਨੇ ਸੂਬਾ ਪੱਧਰ ਦੇ ਉੱਤੇ ਅੱਜ ਤੋਂ 2 ਰੋਜ਼ਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਐਲਾਨ ਕਰ ਦਿੱਤਾ ਤੇ ਹੜਤਾਲ ਕਾਰਨ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਪੱਧਰ ਤੋਂ ਸਭ ਤਹਿਸੀਲਾਂ ਤੱਕ ਜਿਹੜਾ ਮਨਿਸਟਰੀਅਲ ਮੁਲਾਜ਼ਮਾਂ ਦਾ ਦਫ਼ਤਰੀ ਕੰਮ ਜਿਹੜਾ ਪ੍ਰਭਾਵਿਤ ਹੋਵੇਗਾ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੇ ਮੁਤਾਬਕ 9 ਅਗਸਤ ਨੂੰ ਸਰਕਾਰ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਦੇ ਕਰਕੇ ਯੂਨੀਅਨ ਨੇ 17 ਅਤੇ 18 ਅੱਜ ਤੇ ਕੱਲ ਨੂੰ ਜਿਹੜਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਫੈਸਲਾ ਕੀਤਾ। ਇਹ ਸੰਘਰਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਹੋਈ ਮਹਾਂਰੈਲੀ ਉਪਰੰਤ ਵਿਉਂਤਬੰਦੀ ਤਹਿਤ ਮਗਿਆ ਹੋਇਆ। 7 ਅਗਸਤ ਨੂੰ ਸੈਕਟਰ 39 ਦੀ ਦਾਣਾ ਮੰਡੀ ਚ ਹੋਈ ਮਹਾਂਰੈਲੀ ਦੇ ਦੌਰਾਨ ਵਿਧਾਨ ਸਭਾ ਦੇ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਨ ਭੱਤਾ ਵਰਕਰਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ, ਜਿਸ ਦੇ ਕਰਕੇ ਕਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਸਨ ਤੇ ਇਸ ਮਗਰੋਂ ਯੂਨੀਅਨ ਨੇ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਲੈ ਕੇ ਮਹਾਂਬੰਦ ਦਾ ਜਿਹੜਾ ਸੱਦਾ ਵੀ ਦਿੱਤਾ ਹੋਇਆ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਗਾਂ ਦੇ ਹੱਲ ਲਈ ਠੋਸ ਕਦਮ ਨਾ ਚੁੱਕੇ ਜਾਣ ਦੇ ਕਾਰਨ ਸੰਘਰਸ਼ ਦਾ ਰਾਹ ਅਪਡਾਉਣਾ ਪਿਆ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇੱਕ ਮੰਦਭਾਗੀ ਖਬਰ ਫਿਰ ਆਈ ਹੈ, ਪਹਿਲਾਂ ਤੂਤ ਦੀ ਤੇ ਹੁਣ ਕਬੱਡੀ ਜਗਤ ਨੂੰ ਵੱਡਾ ਝਟਕਾ ਫਿਰ ਤੋਂ ਲੱਗਿਆ। ਸੁਪਰਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ ਹੋਈ ਹੈ। ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਚਰਚਿਤ ਸੁਪਰ ਸਟਾਰ ਜਾਫੀ ਤੇ ਨੀਟੂ ਸਰਪੰਚ ਦੇ ਭਰਾ ਗੋਰਾ ਸਮਾਲਸਰ ਦਾ ਜਿਹੜਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਦੇ ਨਾਲ ਕਬੱਡੀ ਜਗਤ ਪਿੰਡ ਸਮਾਲਸਰ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੈ। ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ DMC ਲੁਧਿਆਣਾ ਵਿਖੇ ਜੇਰੇ ਲਾ ਸੀ ਤੇ ਗੋਰਾ ਸਮਾਲਸਰ ਨੇ ਆਪਣੇ ਪਿੰਡ ਜਾਂ ਖੇਡ ਕੈਰੀਅਰ ਦੇ ਦੌਰਾਨ ਕਬੱਡੀ ਦੇ ਖੇਤਰ ਦੇ ਵਿੱਚ ਵੱਖਰੀ ਪਛਾਣ ਬਣਾਈ ਹੈ। ਉਹ ਮੁਕਤਸਰ ਫਰੀਦਕੋਟ ਕਬੱਡੀ ਕਲੱਬ ਫਰੈਂਡਜ਼ ਬਾਜਾਖਾਨਾ, ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਦੇ ਵੱਲੋਂ ਖੇਡਿਆ। ਆਪਣੀ ਸ਼ਾਨਦਾਰ ਖੇਡ ਅਤੇ ਜਾਫੀ ਵਜੋਂ ਮਜ਼ਬੂਤ ਪ੍ਰਦਰਸ਼ਨ ਸਦਕਾ ਉਸਨੇ ਕਈ ਜਿਹੜਾ ਖੇਡ ਮੇਲਿਆਂ ਦੇ ਵਿੱਚ ਬੈਸਟ ਜਾਫੀ ਦਾ ਵੀ ਖਿਤਾਬ ਹਾਸਲ ਕੀਤਾ। 2015 ਦੇ ਵਿੱਚ ਕੁਝ ਘਰੇਲੂ ਮਜਬੂਰੀਆਂ ਦੇ ਕਾਰਨ ਉਹ ਕੁਝ ਸਮੇਂ ਦੇ ਲਈ ਕਬੱਡੀ ਤੋਂ ਦੂਰ ਹੋਇਆ। ਹਾਲਾਂਕਿ ਖੇਡ ਪ੍ਰਤੀ ਉਸਦਾ ਜਜ਼ਬਾ ਬਰਕਰਾਰ ਰਿਹਾ ਤੇ ਮਿਹਨਤ ਕਰਕੇ ਉਸਨੇ ਸਾਲ 2018 ਚ ਮੁੜ ਕਬੱਡੀ ਦੇ ਮੈਦਾਨ ਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਜਿਹੜੀਆਂ ਟੀਮਾਂ ਦੇ ਲਈ ਵੀ ਮੰਗਵਾਂ ਖਿਡਾਰੀ ਰਿਹਾ। ਗੋਰਾ ਸਮਾਲਸਰ ਕਬੱਡੀ ਜਗਤ ਦੇ ਵਿੱਚ ਰਹੀ ਦੇਣ ਨੂੰ ਖੇਡ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਤੇ ਉਸਦੇ ਦੇਹਾਂਤ ਦੇ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਕਬੱਡੀ ਜਗਤ ਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰਿਵਾਰਕ ਜਾਣਕਾਰੀ ਅਨੁਸਾਰ ਉਸਦਾ ਅੰਤਮ ਸੰਸਕਾਰ ਅੱਜ ਸ਼ਾਮ ਜਿਹੜਾ 4:30 ਵਜੇ ਕੀਤਾ ਗਿਆ। ਇਸਦਾ ਭਰਾ ਜਿਹੜਾ ਮੌਜੂਦਾ ਸਰਪੰਚ ਹੈ ਤੇ ਮ੍ਰਿਤਕ ਦੀ ਇੱਕ ਕੁੜੀ ਹੈ ਜੋ ਕਿ ਅਡੋਪਟ ਕੀਤੀ ਹੋਈ ਸੀ। ਤਿੱਲੋਂ ਦੋਸਤੋ ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਤੂਤ ਜਿਉਂਦੇ ਜੀ ਹਰ ਪਾਸਿਓਂ ਕਹਿੰਦੇ ਤੰਗੀ ਦੇ ਨਾਲ ਜੂਝਦਾ ਰਿਹਾ ਪਰ ਹੁਣ ਮਰੇ ਤੋਂ ਬਾਅਦ ਪੈਸਿਆਂ ਦਾ ਕਹਿੰਦੇ ਮੀਂਹ ਵਰਾ ਦਿੱਤਾ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ, ਬਿਲਕੁਲ ਬਾਈ ਜੀ ਇਹੀ ਗੱਲਾਂ ਬਾਤਾਂ ਨੇ। ਦੂਸਰੇ ਪਾਸੇ ਪੰਜਾਬ ਸੂਬਾਈ ਕੋਟਾ ਦਾਖਲੇ ਦੇ ਵਿੱਚ ਜਿਹੜਾ 525
0: Custom kitchen cabinets, entertainment units, fire placement, vanities and bars. We do whole renovation. Contact us on office.bestwood@gmail.com or call Vic Paraj 604-377-1092, British Columbia. Bestwood Kitchen Cabinets, LTD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington 98057, WashingtonFreightService.com। ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ ਅੱਜ ਦੋਸਤੋ, ਕਾਫ਼ੀ ਮੁਸ਼ੱਕਤ ਘੁਲ ਕੇ ਕੰਮ ਕਰਕੇ ਟੈਕਨੀਕਲ ਇਸ਼ੂ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ, ਮਾਫ਼ੀ ਚਾਹੁੰਦੇ ਹਾਂ। ਤਕਰੀਬਨ 40 ਮਿੰਟ ਆਪਾਂ ਲੇਟ ਹੈ, ਪਰ ਜਿੰਨਾ ਕੁਝ ਵੀ ਕਰ ਸਕਾਂਗੇ ਜ਼ਰੂਰ ਤੁਹਾਡੇ ਰੂਬਰੂ ਹੋਵਾਂਗੇ। ਅੱਜ ਸਭ ਤੋਂ ਪਹਿਲਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਜੀ, ਪਰ ਸਮੇਂ ਵੱਲ ਨੂੰ ਨਹੀਂ ਜਾਵਾਂਗੇ ਅਤੇ ਸਮਾਂ ਖਰਾਬ ਨਹੀਂ ਹੋਰ ਕਰਾਂਗੇ। ਅਤੇ ਸਾਰੇ ਦੋਸਤਾਂ ਦਾ ਦਿਲੋਂ ਧੰਨਵਾਦ, ਤੁਸੀਂ ਇੰਤਜ਼ਾਰ ਕਰਦੇ ਹੋ, ਚਾਹੇ ਪੋਸਟ ਪਾ ਵੀ ਦਿੱਤੀ ਸੀ ਕਿ ਅੱਜ ਪ੍ਰੋਗਰਾਮ ਨਹੀਂ ਹੋ ਪਾਵੇਗਾ, ਪਰ ਤੁਹਾਡੀ ਉਡੀਕ, ਤੁਹਾਡਾ ਪਿਆਰ ਮੁਹੱਬਤ ਸਭ ਦੋਸਤਾਂ ਦਾ ਖਿੱਚ ਲਿਆਉਂਦਾ ਹੈ। ਅਤੇ ਦੋਸਤੋ, ਅੱਜ ਦੀਆਂ ਖਬਰਾਂ ਦੇ ਵੱਲ ਨੂੰ ਹੀ ਚੱਲਦੇ ਹਾਂ ਸਿੱਧਾ, ਜੋ ਅੱਜ ਦੇ ਮੁੱਦੇ ਨੇ। ਅਤੇ ਸਮਾਂ ਜਿਵੇਂ ਇਜਾਜ਼ਤ ਦੇਵੇਗਾ, ਜਿਵੇਂ ਸਬੱਬ ਬਣੇਗਾ, ਅੱਗੇ ਗੱਲਾਂ ਬਾਤਾਂ ਕਰਦੇ ਜਾਵਾਂਗੇ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358-44-976-1962 ਸਟੂਡੀਓ ਦਾ ਨੰਬਰ ਹੈ। ਅਜੇ ਵੀ ਕੁਝ ਕਮੀ ਪਰੇਸ਼ਾਨੀ ਲੱਗਦੀ ਹੈ, ਪਰ ਆਪਾਂ ਨਾਲ ਨਾਲ ਸੂਤ ਕਰ ਲੈਂਦੀਆਂ। ਥੋੜ੍ਹੀ ਜਿਹੀਆਂ ਆਵਾਜ਼ਾਂ ਜਿਹੜੀਆਂ ਨੇ ਅਲੱਗ ਢੰਗ ਦੇ ਨਾਲ ਨਿਕਲਦੀਆਂ ਦਿਖਦੀਆਂ ਨੇ। ਅਤੇ ਅੱਜ ਦੋਸਤੋ ਮਾਫ਼ੀ ਚਾਹਵਾਂਗਾ, ਅਤੇ ਅੱਜ ਨਾਲ ਦੀ ਨਾਲ ਆਪਾਂ ਪੋਸਟਰ ਦੇ ਨਾਲ ਹੀ ਸਾਰਾਂਗੇ, ਅਤੇ ਲਾਈਵ ਜਿਹੜਾ ਵੀਡੀਓ ਨਹੀਂ ਚੱਲ ਪਾਵੇਗੀ ਉਹਦੇ ਲਈ ਵੀ ਗੁਸਤਾਖੀ ਮਾਫ਼। ਅਤੇ ਅੱਜ ਸਮਾਂ ਅਤੇ ਸਥਿਤੀ ਦੀ ਗੱਲ ਕਰੀਏ, ਤਾਂ 7 ਸਪਤੰਬਰ 2026 ਦਾ ਦਿਹਾੜਾ ਹੈ, ਅਤੇ ਜਿਹਦੇ ਵਿੱਚ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰ ਲੈਂਦੇ ਹਾਂ। ਥੋੜ੍ਹੀ ਜਿਹੀ 2 ਸਤਰਾਂ ਹੀ ਸਾਂਝੀਆਂ ਕਰਾਂਗੇ। ਕਹਿੰਦੇ ਹੌਂਸਲੇ ਬੁਲੰਦ ਹੋਣੇ ਚਾਹੀਦੇ ਹੈ, ਅਤੇ ਹੌਂਸਲੇ ਬੁਲੰਦ ਹੋਣ ਤਾਂ ਸਾਰਾ ਕੁਝ ਸੰਭਵ ਹੋ ਸਕਦਾ ਹੈ। ਅਤੇ ਦੋਸਤਾਂ ਮਿੱਤਰਾਂ ਦਾ, ਸੈਣੀ ਸਾਹਿਬ ਦਾ ਨਾਲ, ਅਤੇ ਔਜਲਾ ਸਾਹਿਬ, ਸਾਰੇ ਜਿੰਨੇ ਵੀ ਤੁਸੀਂ ਦੋਸਤ ਜੁੜੇ ਹੋਏ ਹੋ, ਜੀਰਾ ਸਾਹਿਬ, ਸਭ ਦੋਸਤਾਂ ਦੀ ਉਡੀਕ ਦੇ ਵਿੱਚ ਹਾਜ਼ਰ ਆ। ਕਹਿੰਦੇ ਨੇ ਕਿ ਜੇਕਰ ਹੌਂਸਲਾ ਚਲਿਆ ਗਿਆ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਉਸਦੇ ਨਾਲ ਹੀ ਚਲੇ ਜਾਂਦੀ ਹੈ, ਕਿਉਂਕਿ ਬੰਦਾ 1.5 ਘੰਟਾ ਹੋ ਗਿਆ ਕਮਲਾ ਹੋਇਆ ਪਿਆ ਸੀ, ਅਤੇ ਪਤਾ ਨਹੀਂ ਲੱਗਦਾ ਸੀ ਕਰੀਏ ਤਾਂ ਕੀ ਕਰੀਏ, ਪਰ ਸਾਰਾ ਕੁਝ ਦਰੁਸਤ ਕਰ ਰਿਹਾ। ਜਿਨ੍ਹਾਂ ਨੇ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਅਤੇ ਪ੍ਰੋਫੈਸ਼ਨਲ ਲੋਕ ਫਿਰ ਪ੍ਰੋਫੈਸ਼ਨਲ ਹੀ ਹੁੰਦੇ ਆ। ਅਤੇ ਗੱਲ ਕਰਦੇ ਹਾਂ ਦੋਸਤੋ ਅੱਜ ਦੇ ਦਿਹਾੜੇ ਦੇ ਉੱਤੇ, ਅਤੇ ਅਗਲੀਆਂ ਗੱਲਾਂ ਬਾਤਾਂ ਦੇ ਵੱਲ ਚੱਲਦੇ ਹਾਂ। ਦੇਸ਼ ਦੇ ਦੀਆਂ ਖਬਰਾਂ ਜੋ ਕਹਿੰਦੀਆਂ ਨੇ ਉਹਨਾਂ ਦੀ ਜਿਹੜੀ ਹੈ ਆਪਾਂ ਗੱਲਬਾਤ ਕਰਦੇ ਹਾਂ। ਜੋ ਦੁਨੀਆ ਦੇ ਉੱਤੇ ਹਾਲਾਤ ਨੇ ਪੈ ਗਿਆ ਹੈ ਕਲੇਸ਼, ਵੈਸੇ ਸਾਡੇ ਹੀ ਪੈ ਚੱਲਿਆ ਸੀ ਇੱਥੇ, ਮਤਲਬ ਕਿ ਨੈੱਟ ਦੇ ਨਾਲ, ਅਤੇ ਬਦਲ ਲਿਆ ਹੈ ਭੇਸ, ਕਿਹਨਾਂ ਨੇ ਬਦਲਿਆ ਉਹਦੇ ਖੁਲਾਸੇ ਕਰਾਂਗੇ। ਕਿਸਾਨਾਂ ਦਾ ਕੇਸ ਜਿਹੜਾ ਹੈ, ਅਤੇ CGI ਬਰਾਜੇ ਨੇ ਨਵੇਂ, ਅਤੇ ਭਰਨਗੇ ਖਮਿਆਜੇ, ਹੁਣ ਦੇਖਦੇ ਹਾਂ ਕੌਣ ਕੌਣ ਖਮਿਆਜਾ ਭਰਦਾ ਹੈ। ਅਤੇ ਚੰਦ ਦੇ ਉੱਤੇ ਜਿਹੜਾ ਟਰੰਪ ਦਾ ਕਬਜ਼ਾ, ਉਹ ਦਾਅਵਾ ਕਰ ਰਿਹਾ ਕਿ ਭਾਈ ਚੰਦ ਦੇ ਉੱਤੇ ਕਬਜ਼ਾ ਅਸੀਂ ਕਰ ਲਿਆ, ਹੋਰਮਜ਼ ਕੀ ਸ਼ੈ ਹੈ। ਅਤੇ ਇਸੇ ਤਰ੍ਹਾਂ ਹੁਣ ਤੋਂ ਲੈ ਕੇ ਜਿੰਨਾ ਵੀ ਸਮਾਂ ਸਬੱਬ ਬਣੇਗਾ ਬਣਾਉਂਦੇ ਹਾਂ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਜਿਹੜੀਆਂ ਨੇ ਦੇਸ਼ ਦੇ ਦੀਆਂ ਖਬਰਾਂ ਸੁਣਾਉਂਦੇ ਹਾਂ। ਅਤੇ ਉਮੀਦ ਕਰਦੇ ਹਾਂ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਤੁਸੀਂ ਥੱਲੇ ਜ਼ਰੂਰ ਲਿਖ ਦੇਣਾ। ਅਤੇ ਸਾਰੇ ਦੋਸਤਾਂ ਦੇ, ਮਿੱਤਰਾਂ ਦੇ, ਸੱਜਣਾਂ ਦੇ ਜਿਹੜੇ ਨੇ ਸੁਨੇਹੇ ਆ ਰਹੇ ਨੇ। ਅਤੇ ਲਓ ਫਿਰ ਪੰਜਾਬ ਦੇ ਨਾਲ ਹੀ ਸ਼ੁਰੂਆਤ ਕਰ

ਇਹ ਵੀ ਦੱਸਣਾ ਬਣ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਪੰਜਾਬ ਦਾ ਵਿਧਾਇਕ ਨਹੀਂ ਬਣ ਸਕਿਆ। ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਦਕੀ ਪਿੰਡ ਦੇ ਰਹਿਣ ਵਾਲੇ ਸੇਖੋਂ ਦਾ ਪਰਿਵਾਰਕ ਪਿਛੋਕੜ ਕਾਂਗਰਸ ਹੀ ਰਿਹਾ, ਪਰ ਉਸਨੇ ਸਿਆਸਤ ਦੇ ਵਿੱਚ ਆਉਣ ਦੇ ਲਈ ਵੱਖ ਵੱਖ ਪਾਰਟੀਆਂ ਦੇ ਨਾਲ ਮੇਲਜੋਲ ਵੀ ਰੱਖਿਆ ਅਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਸਹਾਰਾ ਲੈ ਕੇ ਅਤੇ ਉਹਦੇ ਵਿੱਚ ਸ਼ਾਮਲ ਜਿਹੜੇ ਨੇ ਸ਼ਮੂਲੀਅਤ ਕਰ ਗਏ ਨੇ। ਦੂਸਰੇ ਪਾਸੇ ਕੋਲੇ ਦੀ ਘਾਟ ਦੇ ਕਾਰਨ ਪੰਜਾਬ ਦੇ ਵਿੱਚ ਗੰਭੀਰ ਬਿਜਲੀ ਸੰਕਟ ਬਣ ਗਿਆ। ਉਦਯੋਗਾਂ ਦੇ ਉੱਤੇ ਸਭ ਤੋਂ ਵੱਧ ਵੱਡੀ ਮਾਰ ਪੈ ਰਹੀ ਹੈ। ਦੇਸ਼ ਭਰ ਦੇ ਵਿੱਚ ਚੱਲ ਰਹੀ ਕੋਲੇ ਦੀ ਭਾਰੀ ਘਾਟ ਦੇ ਕਾਰਨ ਪੰਜਾਬ ਨੂੰ ਬਿਜਲੀ ਦੀ ਉਪਲਬਧਤਾ ਜਿਹੜੀ ਹੈ ਵਿੱਚ ਲਗਭਗ 1850 ਮੈਗਾਵਾਟ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੰਕਟ ਨੇ ਕੇਂਦਰੀ ਖੇਤਰ ਜਿਹੜਾ ਉਹਦੇ ਥਰਮਲ ਪਾਵਰ ਸਟੇਸ਼ਨਾਂ ਤੋਂ ਮਿਲਣ ਵਾਲੇ ਸੂਬੇ ਦੇ ਹਿੱਸੇ ਅਤੇ ਰਾਜਪੁਰਾ ਸਥਿਤ ਥਰਮਲ ਪਲਾਂਟ ਦੇ ਉਤਪਾਦਨ ਦੋਵਾਂ ਨੂੰ ਹੀ ਗੰਭੀਰ ਰੂਪ ਦੇ ਵਿੱਚ ਪ੍ਰਭਾਵਿਤ ਕਰ ਛੱਡਿਆ। ਇਸ ਦੇ ਨਤੀਜੇ ਵਜੋਂ ਸੂਬੇ ਦੇ ਵਿੱਚ ਉਦਯੋਗਿਕ ਉਤਪਾਦਨ ਨੂੰ ਵੱਡਾ ਝਟਕਾ ਲੱਗਿਆ, ਜਿਸ ਦੇ ਕਾਰਨ ਉਦਯੋਗਪਤੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਤੋਂ ਇਲਾਵਾ ਅਣਐਲਾਨੇ ਬਿਜਲੀ ਕੱਟਾਂ ਦੇ ਕਾਰਨ ਘਰੇਲੂ ਅਤੇ ਖੇਤੀਬਾੜੀ ਖਪਤਕਾਰ ਵੀ ਜਿਹੜੇ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਸੂਬਾ ਬਿਜਲੀ ਅਥਾਰਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜ ਤੋਂ ਬਾਹਰ ਸਥਿਤ ਕੇਂਦਰੀ ਖੇਤਰ ਦੇ ਥਰਮਲ ਪਾਵਰ ਸਟੇਸ਼ਨ 'ਚ ਪੰਜਾਬ ਦਾ ਨਿਰਧਾਰਿਤ ਹਿੱਸਾ ਲਗਭਗ 2814 ਮੈਗਾਵਾਟ ਹੈ। ਇਸ ਵੇਲੇ ਇਹਨਾਂ ਪਲਾਟਾਂ ਤੋਂ ਪੰਜਾਬ ਨੂੰ ਔਸਤਨ ਸਿਰਫ 1621 ਮੈਗਾਵਾਟ ਬਿਜਲੀ ਹੀ ਜਿਹੜੀ ਮਿਲ ਰਹੀ ਹੈ। ਇਸ ਦੇ ਨਾਲ ਸੂਬੇ ਦੇ ਅਸਲ ਹਿੱਸੇ ਅਤੇ ਪ੍ਰਾਪਤ ਹੋ ਰਹੀ ਬਿਜਲੀ ਦੇ ਵਿਚਕਾਰ ਲਗਭਗ 1193 ਮੈਗਾਵਾਟ ਦਾ ਵੱਡਾ ਪਾੜਾ ਪੈ ਗਿਆ। ਬਿਜਲੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਪਲਾਂਟਾਂ ਦੀ ਅਸਲ ਜਿਹੜੀ ਹੈ ਜਨਰੇਸ਼ਨ ਘਟਣ ਦੇ ਕਾਰਨ ਪੰਜਾਬ ਦੇ ਹਿੱਸੇ ਆਉਣ ਵਾਲੀ ਸਪਲਾਈ ਵੱਖ ਵੱਖ ਪਲਾਟਾਂ ਦੇ ਹਿਸਾਬਾਂ ਦੇ ਨਾਲ ਪ੍ਰਭਾਵਿਤ ਜਿਹੜੀ ਹੋਈ ਹੈ। ਦੂਸਰੇ ਪਾਸੇ ਪੰਜਾਬ ਨੇ ਸਸਤਾ ਬਿਜਲੀ ਸੌਦਾ ਗਵਾ ਦਿੱਤਾ ਅਤੇ ਕੇਂਦਰ ਨੇ ਪੰਜਾਬ ਦੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਨੂੰ ਸਮਝੌਤਾ ਕਰਾ ਦਿੱਤਾ। ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਸਤੀ ਸੂਰਜੀ ਊਰਜਾ ਦਾ ਮੌਕਾ ਗੁਆ ਰੱਖਿਆ। ਜਦੋਂ ਪਾਵਰਕੌਮ ਨੇ ਵੇਲੇ 'ਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਕੇਂਦਰ ਨੇ ਇਹ ਬਿਜਲੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਦੇ ਨਾਂ ਨਾਲ ਲਾ ਦਿੱਤੀ ਹੈ, ਜਾਣੀ ਬਿਜਲੀ ਖਰੀਦ ਸਮਝੌਤਾ ਕਰ ਲਿਆ। ਸੋਲਰ ਐਨਰਜੀ ਜਿਹੜੀ ਹੈ ਕਾਰਪੋਰੇਸ਼ਨ ਆਫ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲ ਦੇ ਲਈ 2.61 ਜਾਣੀ ਕਿ 2.61 ਪੈਸੇ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਦੇਣੀ ਸੀ ਅਤੇ ਹੁਣ 8 ਰੁਪਏ ਲੈ ਰਹੇ ਨੇ। ਦੂਜੇ ਪਾਸੇ ਪਾਵਰਕੌਮ ਇਹਨਾਂ ਦਿਨੀ ਵਪਾਰੀਆਂ ਰਾਹੀਂ ਥੋੜ੍ਹੇ ਸਮੇਂ ਦੇ ਟੈਂਡਰ ਦੇ ਨਾਲ ਕਰੀਬ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਜਿਹੜਾ ਖਰੀਦ ਰਿਹਾ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਜਿਹੜਾ 21 ਨਵੰਬਰ 2025 ਨੂੰ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਤੋਂ 300 ਮੈਗਾਵਾਟ ਸੂਰਜੀ ਊਰਜਾ ਖਰੀਦਣ ਬਾਰੇ ਪ੍ਰਵਾਨਗੀ ਦਿੱਤੀ ਸੀ ਅਤੇ ਇਸ ਮਗਰੋਂ ਪੰਜਾਬ ਰਾਜ ਬਿਜਲੀ ਜਿਹੜਾ ਰੈਗੂਲੇਟਰੀ ਹੈ ਕਮਿਸ਼ਨ ਉਹਨੇ 6 ਜੁਲਾਈ 2026 ਨੂੰ 250 ਮੈਗਾਵਾਟ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਪਾਵਰਕੌਮ ਨੂੰ ਲੋੜੀਂਦੇ ਪਾਵਰ ਸੇਲ ਐਗਰੀਮੈਂਟ ਅਤੇ ਪਾਵਰ ਖਰੀਦ ਸਮਝੌਤਿਆਂ ਨੂੰ ਜਲਦ ਤੋਂ ਜਲਦ ਅੰਤਮ ਰੂਪ ਦੇਣ ਦੇ ਹੁਕਮ ਦੇ ਦਿੱਤੇ। ਖਾਸ ਗੱਲ ਇਹ ਵੀ ਹੈ ਕਿ ਕਮਿਸ਼ਨ ਨੇ ਤਜਵੀਜ਼ ਖਰੀਦਣ ਨੂੰ ਜਿਹੜਾ ਜ਼ਰੂਰਤ ਅਤੇ ਵਾਜਬਤੀਆ ਦਾ ਜਿਹੜਾ ਮਾਪਦੰਡਾਂ ਦੇ ਉੱਤੇ ਵੀ ਢੁਕਵਾਂ ਮੰਨਿਆ ਸੀ। ਇਸੇ ਤਰ੍ਹਾਂ ਅਗਲੀ ਗੱਲ ਕਰੀਏ ਤਾਂ ਮਹਿਲਾ ਸ਼ਕਤੀਕਰਨ ਅਤੇ ਮੁਫ਼ਤ ਬੱਸ ਸਫ਼ਰ, ਕਹਿੰਦੇ ਨੇ ਸ਼ਕਤੀ ਭਰ ਰਹੀਆਂ ਮਹਿਲਾਵਾਂ ਦੇ ਵਿੱਚ ਮੁਫ਼ਤ ਕਰਕੇ ਸਾਰਾ ਕੁਝ। ਸੂਬੇ ਦੇ ਅੰਦਰ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣ ਦੇ ਮਹੱਤਵ ਦੇ ਨਾਲ ਪੰਜਾਬ ਸਰਕਾਰ ਨੇ ਬਹੁਤ ਹੀ ਮਹੱਤਵਪੂਰਨ ਕਹਿੰਦੇ ਅਤੇ ਇਤਿਹਾਸਕ ਕਦਮ ਚੁੱਕੇ ਨੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਆਪਣੀ ਪਿੱਠ ਜਿਹੜੀ ਥਪੜਾਈ ਹੈ। ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸਫ਼ਰ ਯੋਜਨਾ ਪੰਜਾਬ ਦੀ ਜਿਹੜੀ ਮਹਿਲਾਵਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੱਡੀ ਤਬਦੀਲੀ ਦਾ ਆਧਾਰ ਬਣ ਗਈ ਹੈ। ਇਹ ਵਿਲੱਖਣ ਸਹੂਲਤ ਨਾ ਸਿਰਫ ਆਵਾਜਾਈ ਨੂੰ ਸੌਖਾ ਬਣਾ ਰਹੀ ਹੈ ਸਗੋਂ ਧੀਆਂ ਦੀ ਉੱਚ ਸਿੱਖਿਆ, ਰੋਜ਼ਗਾਰ ਅਤੇ ਹੁਨਰ ਵਿਕਾਸ ਦੇ ਰਾਹ ਦੇ ਵਿੱਚ ਵੀ ਕਹਿੰਦੇ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਵੀ ਜਿਹੜਾ ਜੜੋਂ ਖਤਮ ਕਰ ਰਹੀ ਹੈ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ ਜੀ। ਦੂਸਰੇ ਪਾਸੇ ਗੱਲ ਕਰੀਏ ਤਾਂ ਸਚਿਨ ਪਾਇਲਟ ਪੰਜਾਬ ਆ ਰਹੇ ਨੇ ਕਾਂਗਰਸ ਦੀ ਜਿਹੜੀ ਹੈ ਗੱਠਜੋੜ ਕਰਨ ਦੇ ਲਈ, ਕਾਂਗਰਸ ਦਾ ਜਿਹੜਾ ਰਾਹ ਸਿੱਧਾ ਕਰਨ ਦੇ ਲਈ, ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਸਚਿਨ ਪਾਇਲਟ ਜਿਹੜੇ ਨੇ ਪੰਜਾਬ ਦੇ ਵਿੱਚ ਨਿਯੁਕਤੀ ਦੇ ਲਈ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਨਵਾਂ ਜੋਸ਼ ਆਉਣ ਅਤੇ ਧੜੇਬੰਦੀ ਖਤਮ ਹੋਣ ਦੀ ਉਮੀਦ ਜਿਹੜੀ ਹੈ ਜਤਾਰ ਨੇ ਸੂਬਾ ਆਗੂ ਨੇ ਕਿਹਾ। ਸਾਲ 2027 ਦੀਆਂ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦੇ ਨਾਲ ਪਾਰਟੀ ਕਾਡਰ ਦੇ ਵਿੱਚ ਨਵਾਂ ਉਤਸ਼ਾਹ ਅਤੇ ਜੋਸ਼ ਭਰਨ ਦੀ ਉਮੀਦ ਹੈ। ਇਸ ਦੇ ਨਾਲ ਧੜੇਬੰਦੀ ਦਾ ਸ਼ਿਕਾਰ ਹੋਏ ਸੂਬਾ ਇਕਾਈ ਨੂੰ ਇਕਜੁੱਟ ਕਰਨ ਦੇ ਵਿੱਚ ਮਦਦ ਮਿਲੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸੋਮਵਾਰ ਨੂੰ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਕੀਤਾ। ਪਾਰਟੀਆਂ ਜਿਹੜੀਆਂ ਨੇ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਪਾਇਲਟ ਨੂੰ ਪਾਰਟੀ ਨੇਤਾ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ। ਇਸ ਦੇ ਲਈ ਉਹਨਾਂ ਦੀ ਨਿਯੁਕਤੀ

0: ਕਾਂਗਰਸ ਦੀ ਚੋਣ ਮੁਹਿੰਮ ਨੂੰ ਨਵੀਂ ਰਫ਼ਤਾਰ ਦੀ ਜਿਹੜੀ ਆ ਉਹ ਵੀ ਪ੍ਰਵਾਨਗੀ ਜਿਹੜੀ ਆ ਪ੍ਰਦਾਨ ਕਰੇਗੀ। ਪਾਰਟੀ ਦੀ ਨਜ਼ਰ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦੇ ਉੱਤੇ ਦੇਖੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਅਪੀਲ ਦਰਕਿਨਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ ਲਾ ਦਿੱਤੇ ਗਏ ਨੇ। ਅੱਜ ਜੋ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੀ, ਅਸ਼ਵਨੀ ਕੁਮਾਰ ਮਿਸ਼ਰਾ ਜਿਹੜੇ ਨੇ ਉਹਨਾਂ ਨੇ ਸਹੁੰ ਚੁੱਕ ਲਈ ਹੈ। ਸਾਰਾ ਕੁਝ ਰੋਕਾਂ ਟੋਕਾਂ ਦੇ ਬਾਵਜੂਦ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ। ਅਤੇ ਦੂਸਰੇ ਪਾਸੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਰੋਲੇ ਵਿਚਾਲੇ ਸੀਐਮ ਭਗਵੰਤ ਮਾਨ ਦਾ ਬਠਿੰਡਾ ਦੌਰਾ ਰੱਦ ਕੀਤਾ, ਪਰ ਉਹ ਪਹੁੰਚ ਗਏ ਦਿੱਲੀ ਨੇ। ਲੋਕ ਮਿਲਨੀ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਅਤੇ ਪਰ ਬੈਠੇ ਉਹ ਦਿੱਲੀ ਦੇ ਵਿੱਚ ਨੇ ਅਤੇ ਰਾਬਤਾ ਬਣਾ ਰਹੇ ਨੇ, ਭਾਈ ਜੇਲ੍ਹ ਦੇ ਵਿੱਚ ਰਾਬਤਾ ਬਣਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਚੀਫ਼ ਜਸਟਿਸ ਦੇ ਵਜੋਂ ਉੱਚਾ ਚੁੱਕਣ ਪ੍ਰਮੋਟ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਹੋਣ ਵਾਲਾ ਆਪਣਾ ਲੋਕ ਮਿਲਨੀ ਪ੍ਰੋਗਰਾਮ ਕਹਿੰਦੇ ਹੈ ਰੱਦ ਕਰ ਦਿੱਤਾ ਹੈ। ਇਸ ਪ੍ਰੋਗਰਾਮ ਦੀ ਅਗਲੀ ਤਾਰੀਖ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਕਿ ਅੱਗੇ ਕਦੋਂ ਹੋਏਗੀ, ਪਰ ਅੱਜ ਰੱਦ ਕੀਤਾ। ਇਸੇ ਤਰ੍ਹਾਂ ਐਤਵਾਰ ਨੂੰ ਕੱਲ੍ਹ ਹੰਗਾਮੀ ਮੀਟਿੰਗ ਜਿਹੜੀ ਕੈਬਨਿਟ ਦੀ ਸੱਦੀ ਗਈ ਸੀ ਅਤੇ ਸੂਬਾ ਸਰਕਾਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਪੰਜਾਬ ਦੇ ਖਦਸ਼ਿਆਂ ਦਾ ਢੁਕਵਾਂ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਚੀਫ਼ ਜਸਟਿਸ ਦੀ ਨਿਯੁਕਤੀ ਅਤੇ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਈ ਜਾਵੇ। ਕੈਬਨਿਟ ਜਿਹੜੀ ਪੰਜਾਬ ਦੀ ਆ ਉਹਦੇ ਵੱਲੋਂ ਕੇਂਦਰ ਸਰਕਾਰ ਨੂੰ ਸਹੁੰ ਚੁੱਕ ਸਮਾਗਮ ਰੋਕਣ ਦੀ ਅਪੀਲ ਦੇ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਿਰੋਧ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਸਹੁੰ ਚੁੱਕ ਲਈ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਦੇ ਵਿੱਚ ਉਹਨਾਂ ਨੂੰ ਚੀਫ਼ ਜਸਟਿਸ ਦੇ ਵਜੋਂ ਸਹੁੰ ਚੁਕਾ ਦਿੱਤੀ ਹੈ। ਸਹੁੰ ਚੁੱਕ ਸਮਾਗਮ ਦੇ ਵਿੱਚੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਕੁਰਸੀ ਦੇ ਉੱਤੋਂ ਰਹੇ ਨੇ ਅਤੇ ਜਦੋਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਜਿਹੜੇ ਸਨ ਉਹ ਮੌਜੂਦ ਜਿਹੜੇ ਦੇਖੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਸੀ ਅਤੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲਾ ਮਤਾ ਪਾਸ ਕੀਤਾ ਸੀ ਅਤੇ ਮਤੇ 'ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਮੁੱਖ ਜੱਜ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਮਿਲਣ ਤੱਕ ਸਹੁੰ ਨਾ ਚੁਕਾਈ ਜਾਵੇ। ਦੂਸਰੇ ਪਾਸੇ ਪੰਜਾਬ ਦੀਆਂ ਸਿਆਸੀ ਹਸਤੀਆਂ ਦੇ ਵਿੱਚੋਂ ਸਿਰਫ ਗਨੀਵ ਕੌਰ ਮਜੀਠੀਆ ਉੱਥੇ ਹਾਜ਼ਰ ਹੋਏ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਅੱਜ ਸਹੁੰ ਚੁੱਕ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਜੇਲ੍ਹ ਦੇ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸੋਮਵਾਰ ਅੱਜ ਗੁਰੂਗ੍ਰਾਮ ਦੀ ਜਿਹੜੀ ਹੈ ਪੰਡੋਸੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਜਿਹੜੇ ਨੇ ਆਪਣੀ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਲਈ ਪੁੱਜੇ ਹੈ। ਚੱਲ ਰਹੇ ਰਾਜਨੀਤਿਕ ਕਾਨੂੰਨੀ ਵਿਕਾਸ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਕਹਿੰਦੇ ਮੰਨੀ ਜਾ ਰਹੀ ਹੈ। ਭਗਵੰਤ ਮਾਨ ਦਿੱਲੀ ਦੇ ਕਪੂਰਥਲਾ ਹਾਊਸ ਤੋਂ ਆਪਣੇ ਵਿਸ਼ੇਸ਼ ਕਾਫਲੇ ਦੇ ਨਾਲ ਦੁਪਹਿਰ 2 ਵਜੇ ਦੇ ਕਰੀਬ ਗੁਰੂਗ੍ਰਾਮ ਪਹੁੰਚੇ ਅਤੇ ਜੇਲ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਤੋਂ ਬਾਅਦ 2:40 ਦੇ ਉੱਤੇ ਰਵਾਨਾ ਜਿਹੜੇ ਹੋ ਗਏ। ਇਸੇ ਮੁਤਾਬਕ CGI ਜਿਹੜਾ ਔਨ ਪੰਜਾਬ DARS ਦਾ ਮੁੱਦਾ ਜਿਹੜਾ ਚੱਲ ਰਿਹਾ ਉਹਦੇ ਉੱਤੇ ਉਹਨਾਂ ਨੇ ਨਾਲ ਆਪਣੀ ਸਹੁੰ ਚੁੱਕਦੇ ਸਮੇਂ ਹੀ ਬਿਆਨ ਦੇ ਦਿੱਤਾ ਹੈ। ਕਹਿੰਦੇ ਨੇ ਅਦਾਲਤ ਕਿਸੇ ਵੀ ਦਬਾਅ ਅੱਗੇ ਨਹੀਂ ਚੁੱਕੇਗੀ ਅਤੇ DA ਮਾਮਲੇ ਦੇ ਉੱਤੇ ਨਵੇਂ ਚੀਫ਼ ਜਸਟਿਸ ਦਾ ਸਖ਼ਤ ਜਿਹੜਾ ਰੁੱਖ ਹੈ। ਸਹੁੰ ਚੁੱਕਦਿਆਂ ਹੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਸਿਰਫ਼ ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਜਿਹੜੇ ਨੇ ਵਜੋਂ ਸਹੁੰ ਚੁੱਕਣ ਤੋਂ 2 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਮਹੱਤਵਪੂਰਨ ਮਹਿੰਗਾਈ ਭੱਤੇ DA ਦੇ ਮਾਮਲੇ ਦੀ ਸੁਣਵਾਈ ਕਰਦਿਆਂ ਆਪਣੇ ਕਾਰਜਕਾਲ ਦਾ ਸਖ਼ਤ ਰੁੱਖ ਜਿਹੜਾ ਸਪਸ਼ਟ ਕਰ ਦਿੱਤਾ ਹੈ। ਉਹਨਾਂ ਸਪਸ਼ਟ ਕੀਤਾ ਕਿ ਅਦਾਲਤ ਕਿਸੇ ਵੀ ਜਿਹੜੀ ਹੈ ਤਨਕੀਦ ਜਾਂ ਦਬਾਅ ਅੱਗੇ ਨਹੀਂ ਝੁਕੇਗੀ ਅਤੇ ਕਾਨੂੰਨ ਦੇ ਰਾਜ ਅਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਦੇ ਦਾਇਰੇ ਦੇ ਵਿੱਚ ਕੰਮ ਕਰੇਗੀ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੱਖ ਜੱਜ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜਿਹੜਾ ਬਕਾਇਆ DA DR ਦੀ ਅਦਾਇਗੀ ਸੰਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾਲ ਜੁੜੀਆਂ ਅਰਜ਼ੀਆਂ ਦੀ ਸੁਣਵਾਈ ਦੇ ਦੌਰਾਨ ਸੂਬੇ ਦੇ ਵਕੀਲ ਵੱਲੋਂ ਉੱਚੀ ਆਵਾਜ਼ ਦੇ ਵਿੱਚ ਬੋਲਣ ਤੇ ਸਖਤ ਇਤਰਾਜ਼ ਜਿਹੜਾ ਜਤਾਇਆ। ਮੁੱਖ ਜੱਜ ਮਿਸ਼ਰਾ ਨੇ ਕਿਹਾ ਕਿ ਅਦਾਲਤ ਕਾਨੂੰਨ ਦੇ ਰਾਜ ਅਧੀਨ ਚੱਲੇਗੀ ਤੇ ਇਹ ਸੰਸਥਾ ਕਿਸੇ ਵੀ ਕਿਸਮ ਦੇ ਹੱਥਕੰਡਿਆਂ ਅੱਗੇ ਨਹੀਂ ਝੁਕੇਗੀ। ਇਸ ਦੇ ਲਈ ਅਸੀਂ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਚੱਲਾਂਗੇ ਤੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਅਸੀਂ ਜਾਣਦੇ ਹਾਂ ਕਿ ਆਪਣੀ ਸਹੁੰ ਨੂੰ ਕਿਵੇਂ ਨਿਭਾਉਣਾ ਹੈ, ਇਸ ਦੀ ਰੱਖਿਆ ਕਿਵੇਂ ਕਰਨੀ ਹੈ। ਬੈਂਚ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਧਿਰ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਨਹੀਂ ਹੋਵੇਗਾ ਨਾ ਹੀ ਹੋਣਗੇ। ਜਸਟਿਸ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਪੱਖ ਦੇ ਵੱਲੋਂ ਟਿੱਪਣੀ ਨਾ ਕੀਤੀ ਜਾਵੇ ਤੇ ਤੁਹਾਡੇ ਕੋਲ ਕਹਿਣ ਜਾਂ ਕਰਨ ਦੇ ਲਈ ਬਹੁਤ ਕੁਝ ਹੋ ਸਕਦਾ ਹੈ, ਪਰ ਅਸੀਂ ਕਾਨੂੰਨ ਦੇ ਮੁਤਾਬਕ ਚੱਲਾਂਗੇ ਤੇ ਅਸੀਂ ਸੰਵਿਧਾਨ ਦੀ ਸਹੁੰ ਚੁੱਕੀ ਹੈ। ਇਹ ਟਿੱਪਣੀਆਂ ਬੈਂਚ ਦੇ ਉਸ ਅਗਸਤ ਮਹੀਨੇ ਦੇ ਆਦੇਸ਼ ਤੋਂ ਪੈਦਾ ਹੋਈਆਂ ਅਰਜ਼ੀਆਂ ਦੀ ਸੁਣਵਾਈ ਦੌਰਾਨ ਆਈਆਂ ਨੇ, ਜਿਸ ਦੇ ਵਿੱਚ ਪੰਜਾਬ ਨੂੰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DADR ਦੀਆਂ ਸਾਰੀਆਂ ਬਕਾਇਆ ਕਿਸ਼ਤਾਂ 31 ਅਗਸਤ ਤੱਕ ਜਾਰੀ ਕਰਨ ਤੇ ਪਾਲਣਾ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਤੇ ਦੂਸਰੇ ਪਾਸੇ ਨਵਾਂ ਹੀ ਚੰਦ ਚਾੜ ਦਿੱਤਾ ਹੈ, ਪਹਿਲਾਂ ਖਹਿਰਾ ਪਰੇ ਕੀਤਾ ਤੇ ਹੁਣ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ ਕੱਲ੍ਹ ਨੂੰ ਹੜਤਾਲ ਕਰਨੀ ਸੀਗੀ ਉਹਨਾਂ ਨੇ ਦੂਸਰੀ, ਪਰ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ ਸਟਾਫ ਜਿਹੜਾ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ। ਤੇ ਸੈਣੀ ਸਾਹਿਬ ਦੇ ਨਾਲ ਇਸ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਬਸ ਆਹ ਖਬਰ ਕੰਪਲੀਟ ਕਰ ਲਈਏ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਤੋਂ ਐਨ ਪਹਿਲਾਂ ਪੰਜਾਬ ਸਿਵਲ ਸਕੱਤਰਿਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ। ਸਾਂਝੀ ਤਾਲਮੇਲ ਕਮੇਟੀ ਨੇ ਮਹਿੰਗਾਈ ਭੱਤੇ ਦੇ ਬਕਾਏ ਸਮੇਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 8 ਸਤੰਬਰ ਦੀ ਹੜਤਾਲ ਦਾ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਸੀ। ਅੱਜ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਸਕੱਤਰਿਤ ਦੀਆਂ ਵੱਖ ਵੱਖ ਬ੍ਰਾਂਚਾਂ ਦੇ ਵਿੱਚ ਮੀਟਿੰਗਾਂ ਕਰਕੇ ਭਲਕ ਨੂੰ ਹੜਤਾਲ ਦੇ ਲਈ ਲਾਮਬੰਦੀ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅੱਜ ਪ੍ਰਧਾਨ ਸੁਸ਼ੀਲ ਕੁਮਾਰ ਨੂੰ ਸਕੱਤਰਿਤ ਦੀ ਲੇਖਾ 1 ਸ਼ਾਖਾ ਤੋਂ ਬਦਲ ਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵਿੱਚ ਭੇਜ ਦਿੱਤਾ ਹੈ। ਬੋਰਡ ਦਾ ਦਫ਼ਤਰ ਮੁਹਾਲੀ ਦੇ ਵਿੱਚ ਸਥਿਤ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਦਾ ਵੀ ਤਬਾਦਲਾ ਕੀਤਾ ਸੀ। ਮੁਲਾਜ਼ਮ ਆਗੂਆਂ ਦੇ ਤਬਾਦਲੇ ਨੇ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰ ਛੱਡਿਆ ਤੇ ਅੱਜ ਪੰਜਾਬ ਸਰਕਾਰ ਨੇ 4 ਅਧਿਕਾਰੀ ਕਰਮਚਾਰੀ ਬਦਲੇ ਨੇ। ਲਓ ਦੋਸਤੋ, ਇਹ ਸੀ ਜੀ ਕੁਝ ਗੱਲਾਂ। ਤੇ ਦੂਸਰੇ ਪਾਸੇ ਚੰਡੀਗੜ੍ਹ ਦਾ ਪ੍ਰੋਟੈਸਟ ਜਿਹੜਾ ਉਹ ਵੀ ਸਮਾਪਤ ਹੋ ਗਿਆ। ਆਪਣਾ ਕਿਸਾਨਾਂ ਦਾ ਜਿਹੜਾ ਰੋਲਾ ਰੱਪਾ ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਲਾਏ ਗਏ ਧਰਨੇ ਨੂੰ ਖਤਮ ਕਰਨ ਦਾ ਐਲਾਨ ਕਰ ਛੱਡਿਆ। ਤੇ ਦਰਅਸਲ ਮੋਰਚੇ ਅਤੇ ਪੰਜਾਬ ਸਰਕਾਰ ਵਿਚਾਲੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਜਿਹੜੀ ਬਣ ਗਈ ਹੈ ਤੇ ਲਿਖਤੀ ਰੂਪ ਦੇ ਵਿੱਚ ਇਹ ਗੱਲਬਾਤ ਲਿਖ ਦਿੱਤੀ ਹੈ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਮਾਫੀ ਚਾਹੁੰਦੇ ਹਾਂ, ਤੁਹਾਡੇ ਕੋਲੋਂ ਵੀ ਅੱਜ ਕਾਫੀ ਲੇਟ ਹੋ ਗਿਆ ਜੀ।
1: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ। ਬਾਕੀ ਤਾਂ ਜੀ ਤਕਨੀਕੀ ਕਾਰਨਾਂ ਕਰਕੇ ਬੇਬਸੀ ਸੀਗੀ, ਫੇਰ ਵੀ ਚੱਲ ਪਿਆ।
0: ਬਿਲਕੁਲ
1: ਗੱਲ ਹੈਗੀ ਹੈ
0: ਜੀ।
1: ਕੱਲ ਦੀ ਸ਼ਾਮੀ ਜੀ ਨੇ ਸ਼ਿਫਟ ਕੀਤੀ ਸੀ ਫਿਨਲੈਂਡ ਦੇ ਨੈਟ ਦੀ
0: ਹਾਈ ਫਾਈ ਸਟੂਡੀਓ ਦੀ ਕੀਤੀ ਸੀ। ਹਾਈ ਫਾਈ ਸਟੂਡੀਓ ਹੈ ਜੀ ਜੀ
1: ਹਾਂ ਜੀ। ਤੇ ਚਲੋ ਤੁਸੀਂ ਕਹੋ ਇਹ ਪਾ ਪੂ ਕਰਾ ਲਓ ਤਾਂ ਫੇਰ ਇਦਾਂ ਆ। ਹੁਣ ਮੈਂ ਤੁਹਾਨੂੰ ਦੱਸਾਂ, ਇਹ ਨਜ਼ਰ ਲੱਗਦੀ ਰਹਿਣੀ ਆ
0: ਸੈਣੀ ਸਾਹਿਬ। ਉਹ ਪਾ ਕਰਾਇਆ ਜੀ,
1: ਠੀਕ ਹੈ ਜੀ, ਤਾਂ ਹੀ ਚੱਲੇ ਆ ਨਾ ਜੀ ਫੇਰ।
0: ਹਾਂਜੀ, ਉਪਾਅ ਕਰਾਇਆ, ਬਸ ਫੀਸ ਮੈਂ ਸ਼ਾਮ ਨੂੰ ਦਊਂਗਾ, ਮੋਢੇ ਘੁੱਟ ਗਏ ਜੀ।
1: ਚਲੋ
0: ਬਾਕੀ ਸਮਝਦਾ ਨੂੰ ਇਸ਼ਾਰਾ ਹੀ ਬਹੁਤ ਆ ਜੀ, ਅੱਗੇ ਨੀ ਆਪਾਂ।
1: ਨਹੀਂ, ਦੋਸਤਾਂ ਦੀ ਜਾਣਕਾਰੀ ਦੀ ਮੈਂ ਦੱਸ ਰਿਹਾ ਕਿ ਭਾਰਤ ਸਾਹਿਬ ਨੇ ਫਿਰ ਜਿਹੜਾ ਹੈਗਾ ਆ ਵੀ ਆਪੂ ਜਦੋਂ ਨਹੀਂ ਸੀ ਚੱਲ ਰਿਹਾ ਤੇ ਉਹਨਾਂ ਨੇ ਆਪਣੀ ਪਤਨੀ ਦੀ ਮਦਦ ਲਈ ਤੇ ਉਹਨਾਂ ਨੇ ਇੱਕਦਮ ਤਾਰਾਂ ਜਦੋਂ ਇੱਧਰ ਉੱਧਰ ਲਾਈਆਂ ਤੇ ਚੱਲ ਪਿਆ ਜੀ, ਤੇ ਸਾਡਾ ਜਿਹੜਾ ਹੈਗਾ ਆ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਹਾਂ ਜੀ।
0: ਬਿਲਕੁਲ ਹੈ ਜੀ।
1: ਤੇ ਭਾਰਤ ਸਾਹਿਬ ਤੁਸੀਂ ਇਸ ਗੱਲ ਤੋਂ ਮੰਨੋ ਜੀ ਵੀ ਜਿਹੜੀ ਔਰਤ ਹੁੰਦੀ ਆ ਬੰਦੇ ਨਾਲੋਂ ਜ਼ਿਆਦਾ ਸਿਆਣੀ।
0: ਨਹੀਂ ਬਿਲਕੁਲ ਹੈ ਜੀ, ਬਿਲਕੁਲ ਟੈਕਨੀਕਲ, ਚਲੋ ਮੈਂ ਮਕੈਨੀਕਲ ਤਾਂ ਸਾਰਾ ਕੁਝ ਕਰ ਲੈਂਦਾ, ਪਰ ਸੋਫਟਵੇਅਰ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਮੇਰੇ ਤੋਂ ਥੋੜਾ ਜਿਹਾ ਔਖਾ ਕੰਮ ਹੈ ਜੀ, ਉਹ ਸਮਝ ਨਹੀਂ ਲੱਗਦੀ ਆਪਾਂ ਨੂੰ, ਸੱਚੀ ਦੱਸੀਏ ਤਾਂ ਜੀ।
1: ਚਲੋ ਕੋਈ ਗੱਲ ਨੀ, ਤਾਂ ਕਿ ਇਹਨੂੰ ਇਹਨੂੰ ਕਿਸੇ ਦੀ ਰਲ ਮਿਲ ਕੇ
0: ਰਲ ਮਿਲ ਕੇ
1: ਗੱਡੀ ਚੱਲਣੀ,
0: ਇਹੀ ਪਿਆਰ ਹੈ ਜੀ, ਇਹੀ ਪਿਆਰ ਹੈ ਜੀ, ਇੱਕ ਦੂਸਰੇ ਦੇ ਕੰਮ ਹੋਣਾ ਜੀ।
1: ਬਿਲਕੁਲ ਜੀ
0: ਜੀ।
1: ਹੁਣ ਆਈਏ ਖਬਰਾਂ ਤੇ ਭਾਰੇ ਸਾਹਿਬ।
0: ਬਿਲਕੁਲ ਜਾਣੀ ਸਾਹਿਬ,
1: ਭਾਰੇ ਸਾਹਿਬ ਦੇ ਇੱਕ ਚੀਜ਼ ਜਿਹੜੀ ਹੈਗੀ ਸੀ ਦੇਸ਼ ਦੇ 70 ਸਾਲ ਚ ਪਹਿਲੀ ਵਾਰੀ ਹੋਇਆ ਜੀ
0: ਜੀ,
1: ਤੇ ਕਿਸੇ ਚੀਫ ਜਸਟਿਸ ਦੀ ਨਿਯੁਕਤੀ ਦੇ ਉੱਤੇ ਕਿਸੇ ਮੁੱਖ ਮੰਤਰੀ ਨੇ ਜਿਹੜਾ ਹੈਗਾ ਪਬਲਿਕ ਦੇ ਵਿੱਚ ਆ ਕੇ ਤੇ ਉਹਨੂੰ ਪੋਲੀਟੀਕਲ ਇਸ਼ੂ ਬਣਾਇਆ,
0: ਕਿੰਤੂ ਪਰੰਤੂ ਕੀਤਾ ਜੀ।
1: ਕਿੰਤੂ ਪ੍ਰੰਤੂ ਤਾਂ ਕੀਤਾ ਹੀ ਕੀਤਾ ਸਰ, ਕਿੰਤੂ ਪ੍ਰੰਤੂ ਜਿਹੜਾ ਹੈਗਾ ਆ ਪੱਤਰਾਚਾਰ ਰਾਹੀਂ ਜੇ ਹੋ ਜਾਏ, ਅੰਦਰ ਖਾਤੇ ਜੇ ਕੋਈ ਗੱਲਬਾਤ ਹੋ ਜਾਏ ਸਰਕਾਰਾਂ ਦੀ, ਤੇ ਕੋਈ ਗੱਲ ਨਹੀਂ, ਜੇ ਉਹਨਾਂ ਨੂੰ
0: ਜੀ
1: ਕੋਈ ਇਤਰਾਜ਼ ਸੀ ਟੈਂਕ ਦੱਸ ਦਿੰਦੇ ਜੀ,
0: ਬਿਲਕੁਲ
1: ਇਹਨਾਂ ਨੇ ਤਾਂ ਚੁੱਪ ਕਰਕੇ ਪਿੱਠੀ ਆਈ 8 ਅਗਸਤ ਦੀ।
0: ਜੀ
1: ਹਾਂਜੀ
0: ਜੀ
1: ਦੇਖੋ, ਤੇ ਕਿਉਂਕਿ ਉਹ ਇੱਕ ਫਾਰਮਲ ਕੰਸੈਂਟ ਹੁੰਦੀ ਹੈ ਜੀ, ਕਿ ਹਾਂ ਠੀਕ ਹੈ ਜੀ।
0: ਜੀ
1: ਇਨ ਫੈਕਟ ਇਹਦੇ ਪਿੱਛੇ ਜਿਹੜਾ ਹੈ ਹਿਡਨ ਕਾਰਨ ਤਾਂ ਇਹ ਹੈਗਾ ਹੈ ਜੀ, ਛੁਪਿਆ ਏਜੰਡਾ ਇਹ ਆ ਕਿ ਤੁਹਾਡੇ ਕੋਲ CID ਦੀ ਕੋਈ ਰਿਪੋਰਟ ਤਾਂ ਨਹੀਂ ਜੀ, ਵੀ ਇਸ ਜਸਟਿਸ ਬਾਰੇ ਜਿਹੜਾ ਆ ਵੀ ਇਹਦੇ ਕੋਈ ਰੈਲੇਟਿਵ ਇੱਥੇ ਆ ਜਾਂ ਕਿਸ ਤਰੀਕੇ ਨਾਲ ਵੀ ਕਿਸ ਤਰੀਕੇ ਇਸ ਮੁੱਦੇ ਤੱਕ ਪਹੁੰਚ ਕੀਤੀ ਜਾ ਸਕਦੀ ਹੋਵੇ, ਉਹ ਚੀਜ਼ਾਂ ਤੇ CID ਦੀ ਜੇ ਕੋਈ ਰਿਪੋਰਟ ਹੈਗੀ ਆ ਤੇ ਤੁਸੀਂ ਜਿਹੜਾ ਹੈਗਾ ਉਹਨੂੰ ਗੁਪਤ ਰੂਪ ਦੇ ਵਿੱਚ ਜਿਹੜਾ ਆ ਤੇ ਕਾਨੂੰਨ ਮੰਤਰਾਲੇ ਨੂੰ ਭੇਜ ਦੇਣਾ ਹੁੰਦਾ।
0: ਬਿਲਕੁਲ ਹੈ ਜੀ,
1: ਬਸ ਉਸ ਚੀਜ਼ ਜੇ ਉਹ ਨਹੀਂ ਹੈ ਤੇ ਤੁਹਾਡੇ ਕੋਲ ਫਿਰ ਜਿਹੜਾ ਹੈਗਾ ਆ, ਅਦਰਵਾਈਜ਼ ਦੂਜੀ ਗੱਲ ਇਹ ਹੈਗੀ ਆ ਕਿ ਤੁਸੀਂ ਇਹ ਇੱਕ ਸੁਝਾਅ ਹੁੰਦਾ ਆ,
0: ਜੀ
1: ਤੁਸੀਂ ਜਿਹੜਾ ਹੈਗਾ ਉਹ ਤੁਹਾਡੇ ਮੰਨਣ ਜਾਂ ਮੰਨਣ ਤਾਂ ਵੀ ਤੁਸੀਂ ਪਬਲਿਕਲੀ ਆ ਕੇ ਕਿੰਤੂ ਨਹੀਂ ਕਰ ਸਕਦੇ।
0: ਜੀ ਬਿਲਕੁਲ ਹੈ ਜੀ,
1: ਆਖਰ ਇਸ ਇੰਸਟੀਟਿਊਸ਼ਨ ਜਿਹੜੀ ਹੈਗੀ ਆ ਇਨਸਾਫ਼ ਦੇ ਮੰਦਰ ਦੀ ਸਰ ਕੋਈ ਰੈਪੂਟੇਸ਼ਨ ਆ
0: ਜੀ
1: ਪਬਲਿਕ ਦੇ ਵਿੱਚ, ਦੁਨੀਆਂ ਦੇ ਵਿੱਚ, ਕਿਉਂਕਿ ਜਿਸ ਦੇਸ਼ ਦਾ ਜਿਹੜਾ ਨਿਆਂ ਦਾ ਮੰਦਰ ਆ ਜੇ ਉਹਦੀ ਇੱਜ਼ਤ ਨਹੀਂ ਹੋਏਗੀ ਤੇ ਉੱਥੇ ਦੇ ਫਿਰ ਲੋਕਾਂ ਦੀ ਵੀ ਕੋਈ ਇੱਜ਼ਤ ਨਹੀਂ ਹੋਏਗੀ, ਕਿਉਂਕਿ ਇਨਸਾਫ਼ ਤਾਂ ਉੱਥੋਂ ਹੀ ਲੈਣ ਜਾਣਾ।
0: ਬਿਲਕੁਲ ਹੈ ਜੀ,
1: ਸੰਵਿਧਾਨ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਦਾ ਜਿਹੜਾ ਆ ਡਿਗਨਿਟੀ ਮੇਨਟੇਨ ਰਹਿਣੀ ਚਾਹੀਦੀ ਹੈ।
0: ਜੀ ਬਿਲਕੁਲ
1: ਸੋ ਹੁਣ ਮੁੱਖ ਮੰਤਰੀ ਸਾਹਿਬ ਦਾ ਤਾਂ ਮੈਨੂੰ ਜਿੱਥੇ ਤੱਕ ਹੈਗਾ ਨਾ ਜੀ, ਉਹ ਉੱਥੇ ਸੰਜੀਵ ਅਰੋੜੇ ਨੂੰ ਮਿਲਣ ਚੱਲ ਗਏ। ਪਹਿਲਾਂ ਤਾਂ ਤੁਸੀਂ ਇੱਕ ਬਲੰਡਰ ਇੱਕ ਕੀਤਾ ਹੀ ਕੀਤਾ, ਫਿਰ ਉਹਦੇ ਲਈ ਕੰਟੀਨਿਊਸਲੀ ਦੂਜਾ ਬਲੰਡਰ ਕਰ ਦਿੱਤਾ ਜੀ।
0: ਜੀ ਬਿਲਕੁਲ,
1: ਤੁਸੀਂ ਦੇਖੋ ਮੈਨੂੰ ਜਾਂ ਮੈਨੂੰ ਭਾਰਤ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਨਾ ਇਹਨਾਂ ਦਾ ਇਨਫੈਰਿਟੀ ਕੰਪਲੈਕਸ ਝਲਕਦਾ ਲੱਗਦਾ।
0: ਬਿਲਕੁਲ ਹੈ ਜੀ, ਮੈਂ ਵੀ
1: ਘੱਟ
0: ਇਹ ਚੀਜ਼
1: ਪੜ੍ਹੇ
0: ਸੋਚ ਰਿਹਾ
1: ਲਿਖੇ
0: ਸੀ ਜੀ।
1: ਘੱਟ, ਕਿਉਂਕਿ ਦੇਖੋ ਰਾਸ਼ਟਰਪਤੀ ਜਦੋਂ ਆਏ ਸੀਗੇ ਉਦੋਂ ਇਹਨਾਂ ਨੇ ਬਹਾਨਾ ਮਾਰ ਲਿਆ ਸੀਗਾ ਜੀ, ਪ੍ਰਧਾਨ
0: ਜੀ
1: ਮੰਤਰੀ ਆਉਂਦੇ ਹੈਗੇ ਤਾਂ ਇਹ ਬਹਾਨਾ ਮਾਰ ਲੈਂਦੇ ਹੈਗੇ ਜੀ, ਕੋਈ ਨਾ
0: ਜੀ
1: ਕੋਈ ਤਾਂ ਜਾਣਦਾ ਹੈ
0: ਜੀ,
1: ਜੀ ਇਹ ਮਤਲਬ ਉਹਨਾਂ ਉਹ ਇਹ ਉੱਥੇ ਹੀ ਬੈਠ ਸਕਦੇ ਹੈਗੇ ਜਿੱਥੇ ਮੈਂ ਹੁਣ ਪ੍ਰਧਾਨ ਹੋਵਾਂ।
0: ਇੱਥੇ
1: ਹਾਂਜੀ,
0: ਸੈਣੀ ਸਾਹਿਬ
1: ਜਿੱਥੇ ਕੋਈ
0: ਜੇ
1: ਡੋਮੀਨੇਟ
0: ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਇਹਨਾਂ ਨੂੰ ਇਹ ਇੱਕ ਬਹਾਨਾ ਜ਼ਰੂਰ ਮਿਲ ਗਿਆ ਕਿ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਵਿਰੋਧ ਸੀਗਾ ਤੇ ਇਹਨਾਂ ਨੇ ਹੁਣ DA ਦਾ ਜੋ ਫੈਸਲੇ ਸੁਣਾਉਣੇ ਨੇ ਜਾਂ ਹੋਰ ਫੈਸਲੇ ਸੁਣਾਉਣੇ ਨੇ ਤਾਂ ਉਹਦੇ ਉੱਤੇ ਕਿੰਤੂ ਪ੍ਰੰਤੂ ਇਹਨਾਂ ਦਾ ਮਤਲਬ ਕੀ ਕਹਿਣਾ ਵੀ ਸਾਡੇ ਨਾਲ ਲਾਗ ਡਾਟ BJP ਕੱਢ ਰਹੀ ਹੈ, ਫਿਰ ਉਹ ਮੁੱਦਾ ਚੱਕ ਲੈਣਾ ਨਾ।
1: ਸਰ ਜੋ ਮਰਜ਼ੀ ਕਰੀ ਜਾਣ ਜੀ, ਗੱਲ ਤਾਂ ਇਹ ਹੈਗਾ ਆ ਵੀ ਉਹਨਾਂ ਦਾ ਫੈਸਲਾ ਤਾਂ ਬਾਇੰਡਿੰਗ ਹੀ ਰਹਿਣਾ।
0: ਬਿਲਕੁਲ ਹੈ ਜੀ,
1: ਗੱਲ ਆ ਜਾਂਦਾ ਜੀ, ਮਹੀਨੇ ਤਾਂ ਰਹਿ ਗਏ 4 ਇਹਨਾਂ ਦੇ।
0: ਜੀ
1: ਹਾਂਜੀ, ਕੋਡ ਆਫ ਕੰਡਕਟ ਲੱਗ ਜਾਣਾ ਹੈਗਾ ਜੀ, ਲਗਭਗ ਦਸੰਬਰ ਚ ਹੀ ਲੱਗ ਜਾਣਾ ਜੀ। ਤੇ ਹਾਂਜੀ, ਤੇ ਦਸੰਬਰ ਦੇ ਵਿੱਚ ਜਿਹੜਾ ਜੇ ਅਖੀਰ ਚ ਵੀ ਲਾਉਣਗੇ ਤਾਂ ਵੀ ਜਾ ਕੇ ਜਿਹੜਾ ਹੈਗਾ 1-1.5 ਮਹੀਨੇ ਸਾਰੇ ਰਹਿੰਦੇ ਹੈਗੇ
0: ਜੀ,
1: ਤੇ ਉਹ ਇਸ ਕਰਕੇ ਉਹ 3-4 ਮਹੀਨੇ ਕੱਢ ਕੇ ਤੇ ਬਸ ਉਸ ਤੋਂ ਬਾਅਦ ਇਹ ਕੰਮ ਖਤਮ ਹੈ ਜੀ। ਪਰ ਇਹ ਆ ਕਿ ਜਿਹੜਾ ਜਿਹੜੇ ਰਾਈਟਸ ਡਿਸਾਈਡ ਹੋਣੇ ਆ ਉਹ ਤਾਂ ਸਦਾ ਲਈ ਰਹਿਣੇ ਆ ਨਾ ਜੀ।
0: ਬਿਲਕੁਲ ਹੈ ਜੀ,
1: ਸਰ ਇਸ ਤਰੀਕੇ ਨਾਲ ਸਟੇਟ ਨਹੀਂ ਚੱਲਦੀ ਹੁੰਦੀ, ਆਹ ਜਿਹੜੇ ਕੰਮ ਇਹ ਕਰ ਰਹੇ ਹੈਗੇ ਨਾ ਇਹ ਅਨਪ੍ਰੈਸੀਡੈਂਟ ਆ
0: ਜੀ।
1: ਇੱਕ ਚੀਜ਼ ਹੁੰਦੀ ਪਰੰਪਰਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ, ਉਹਦੇ ਨਾਲ ਇੱਜ਼ਤ ਜਿਹੜੀ ਹੈਗੀ ਆਪਣੀ ਵੀ ਵੱਧਦੀ ਆ, ਸੰਸਥਾਵਾਂ ਦੀ ਵੀ ਵੱਧਦੀ ਹੈ
0: ਜੀ।
1: ਸੋ ਇਸ ਕਰਕੇ ਇਹ ਅਨਪ੍ਰੈਸੀਡੈਂਟ ਸੀਗਾ ਜੋ ਇਹਨਾਂ ਨੇ ਕੀਤਾ, ਨਹੀਂ ਅੱਜ ਤੱਕ ਹੋਇਆ ਤੇ ਨਾ ਹੋਣਾ ਹੀ ਚਾਹੀਦਾ ਜੀ। ਇਹਨਾਂ ਨੂੰ ਦਰਅਸਲ ਕੋਈ ਸਮਝਾਉਣ ਵਾਲਾ ਹੈ ਹੀ ਨਹੀਂ ਜੀ।
0: ਜੀ
1: ਤੁਸੀਂ ਦੇਖੋ ਸਾਡੇ ਤੋਂ ਪਹਿਲਾਂ ਸੀਨੀਅਰ ਜਰਨਲਿਸਟ ਹਮੀਰ ਸਿੰਘ ਹੁਣਾਂ ਨੇ ਇਹ ਪ੍ਰੋਗਰਾਮ ਕੀਤਾ, ਔਰ ਉਹਨਾਂ ਨੇ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਸੰਵਿਧਾਨ ਦੇ ਜਿਹੜੇ ਆ ਵਿਸ਼ੇਸ਼ਗਿਆ ਉਹਨਾਂ ਨਾਲ ਸਲਾਹ ਕੀਤੀ ਵੀ ਇਹ ਕੀ ਗੱਲ ਜੋ ਇਹ ਕਹਿ ਰਹੇ ਠੀਕ ਕਹਿ ਰਹੇ, ਫਿਰ ਉਹਨਾਂ ਨੇ ਸਾਰੇ ਪਾਸਿਓਂ ਜਾਣਕਾਰੀ ਲੈਣ ਦੇ ਉਪਰੰਤ ਹੀ ਇਸ ਚੀਜ਼ ਨੂੰ ਸਰਟੀਫਾਈ ਕੀਤਾ ਵੀ ਭਾਈ ਇਹ ਤਾਂ ਇਹਨਾਂ ਦਾ ਇੱਕ ਸੁਝਾਅ ਹੈਗਾ ਸੀਗਾ, ਤੇ ਉਹ ਬਾਕੀ ਹੋਰ ਇਹ ਉਸ ਚੀਜ਼ ਨੂੰ ਪਰਮਿਸ਼ਨ ਕਹੀ ਜਾਂਦੇ ਹੈਗੇ।
0: ਸੈਣੀ ਸਾਹਿਬ ਜਿਵੇਂ ਇਹਨਾਂ ਨੇ ਕੱਲ ਰੈਲੀ ਦੇ ਵਿੱਚ ਪਹਿਲਾਂ ਹੀ ਮਾਨ ਸਾਹਿਬ ਨੇ ਉੱਥੇ ਕਹਿ ਦਿੱਤਾ ਭਾਈ ਮਤਲਬ ਕਿ ਹਿਮਾਚਲ ਦੇ ਵਿੱਚ ਲਾ ਦਿੱਤਾ ਗਿਆ ਸੀ ਉਹ ਮਤਲਬ ਕਿ ਜਸਟਿਸ, ਤੇ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ, ਉਹ ਕਿੱਥੇ ਕੁ ਤੱਕ ਜਾਇਜ਼ ਗੱਲ ਹੈਗੀ ਆ, ਇਹ ਜਾਇਜ਼ ਆ ਕਿ ਨਜਾਇਜ਼ ਆ ਜੀ?
1: ਉਹ ਕਹਿੰਦੇ ਠੀਕ ਗੱਲ ਹੈਗੀ, ਜੇ ਤੁਹਾਨੂੰ ਵੀ ਕੋਈ ਇਤਰਾਜ਼ ਸੀਗਾ ਜਾਂ ਤੁਹਾਡੇ ਕੋਈ ਏਦਾਂ ਦੀ ਰਿਪੋਰਟ ਸੀ ਤੁਸੀਂ ਟਾਈਮਲੀ ਜਿਹੜਾ ਹੈਗਾ ਆ ਤੇ 8 ਤਰੀਕ ਦੀ ਤੁਹਾਨੂੰ ਪੁੱਛੀ ਗਈ ਆ, 13 ਤਰੀਕ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਭੇਜ ਦਿੰਦੇ, ਜਿੱਦਾਂ ਜੇ ਪੰਜਾਬ ਦਾ ਗਵਰਨਰ ਭੇਜ ਸਕਦਾ ਆ। ਹਾਂਜੀ, ਤੇ ਇਹ ਨਹੀਂ ਸੀ ਭੇਜ ਸਕਦੇ ਹਰਿਆਣੇ ਦੇ, ਉਹ ਹਰਿਆਣੇ ਵਾਲਿਆਂ ਨੇ 11 ਤਰੀਕ ਨੂੰ ਭੇਜ ਦਿੱਤਾ ਜੀ,
0: ਬਿਲਕੁਲ।
1: ਗਵਰਨਰ ਦੀ ਵੀ ਕੰਸੈਂਟ ਚੱਲ ਗਈ,
0: ਤੁਸੀਂ
1: ਉਹਨਾਂ
0: ਹਾਂ
1: ਦੀ ਵੀ ਚੱਲ ਗਈ
0: ਤੁਸੀਂ ਹਾਂ ਪੱਖੀ ਜਵਾਬ ਨਹੀਂ ਦੇਣਾ, ਨਾ ਪੱਖੀ ਅਬਜੈਕਸ਼ਨ ਤਾਂ ਲਾ ਹੀ ਸਕਦੇ ਹੋ, ਕੁਛ ਤਾਂ ਭੇਜੋ।
1: ਹਾਂਜੀ
0: ਬਿਲਕੁਲ
1: ਦੱਸੋ, ਦੱਸੋ ਤਾਂ ਸਹੀ ਕਾਰਨ, ਤਾਂ ਦੱਸੋ ਕਾਰਨ ਇਹਨਾਂ ਕੋਲ ਹੈ ਕੋਈ ਨਹੀਂ ਸੀਗਾ ਜੀ,
0: ਜੀ
1: ਕਾਰਨ ਇਹ ਦੱਸਦੇ ਵੀ ਹਾਂ ਜੀ ਵੀ ਜੱਜਮੈਂਟ ਸਾਡੇ ਖਿਲਾਫ਼ ਆਈ ਹੈ
0: ਜੀ,
1: ਤਾਂ ਨਹੀਂ ਅਸੀਂ ਲੱਗਣ ਦੇ। ਉਹਨਾਂ ਨੇ ਜੇ ਮੱਧ ਪ੍ਰਦੇਸ਼ ਵਾਲੇ ਨੇ ਕੰਧਾਂ ਵਾਲੀ ਉਹ ਜਿਹੜਾ ਹੈਗਾ ਆ ਇੰਨੀ ਗੱਲ ਕਹੀ ਸੀ, ਤੇ ਉਹਨਾਂ ਨੇ ਇਤਰਾਜ਼ ਇਸ ਚੀਜ਼ ਦਾ ਦਿੱਤਾ ਸੀ, ਇੰਨੀ ਗੱਲ ਕਹੀ ਸੀ ਕਿ ਇੱਥੇ ਇਹਨਾਂ ਦੇ ਰੈਲੇਟਿਵ ਰਹਿੰਦੇ ਹੈਗੇ ਆ, ਤੁਸੀਂ ਇਸ ਚੀਜ਼ ਤੇ ਵਿਚਾਰ ਕਰ ਲਓ, ਇੰਨੀ
0: ਜੀ
1: ਗੱਲ ਕਹੀ ਤੇ ਅਗਲਿਆਂ ਨੇ ਉਹਨੇ ਦੇ ਵਿੱਚ ਹਿਮਾਚਲ ਚਲਾ ਤਾ ਉਹਨਾਂ।
0: ਹਿਮਾਚਲ ਚਲਾ, ਬਿਲਕੁਲ
1: ਹਾਂਜੀ
0: ਜੀ।
1: ਇਹ ਸਰ ਇਹ ਗੁਪਤ ਰਿਪੋਰਟਾਂ ਹੁੰਦੀਆਂ ਸਰ, ਇਹ
0: ਜੀ
1: ਬਾਹਰ ਨਹੀਂ ਇਹ ਗੱਲ ਆਈ,
0: ਬਿਲਕੁਲ ਹੈ ਜੀ
1: ਹਾਂਜੀ
0: ਬਿਲਕੁਲ।
1: ਬਾਹਰ ਨਹੀਂ ਗੱਲ ਆਈ, ਬੀਇੰਗ ਇਸ ਪ੍ਰੋਫੈਸ਼ਨ ਦਾ ਜੁੜਿਆ ਆ ਤੇ ਸਾਨੂੰ ਬਾਰ ਕੌਂਸਲ ਦੇ ਕੁਛ ਇੱਕ ਮੈਂਬਰ ਵੱਲੋਂ ਪਤਾ ਲੱਗ ਗਿਆ ਸੀ ਇਸ ਗੱਲ ਦਾ,
0: ਜੀ
1: ਤੇ ਅਦਰਵਾਈਜ਼ ਜਿਹੜਾ ਹੈਗਾ ਆ ਇਹ ਗੱਲਾਂ ਬਾਹਰ ਥੋੜਾ ਹੁੰਦੀਆਂ। ਉਹਨਾਂ ਨੇ ਇੰਨੀ ਗੱਲ ਕਹੀ, ਸੁਝਾਅ ਦਿੱਤਾ
0: ਜੀ
1: ਦੇਖੋ ਜੀ ਇੱਥੇ ਇਹਨਾਂ ਦੇ ਰੈਲੇਟਿਵ ਰਹਿੰਦੇ ਆ, ਇੰਨੀ ਗੱਲ ਕਹਿ ਕੇ ਬਾਕੀ ਤੁਸੀਂ ਦੇਖ ਲਓ। ਉਹਨਾਂ
0: ਜੀ
1: ਨੇ ਉਸੇ ਵੇਲੇ ਜਿਹੜਾ ਹੈਗਾ ਉਹਨਾਂ ਨੂੰ ਇੱਧਰ ਦੇ ਨਾਂ ਲਾ ਕੇ ਹਿਮਾਚਲ ਦੇ ਲਾ ਦਿੱਤਾ।
0: ਜੀ
1: ਜੇ ਤੁਹਾਡੇ ਕੋਲ ਵੀ ਇੱਦਾਂ ਦੀ ਕੋਈ ਗੱਲ ਹੈਗੀ ਕਿ ਤੁਸੀਂ ਕੋਈ ਸੁਝਾਅ ਦੇਣਾ, ਅਸੀਂ ਦੇ ਦਿੰਦੇ, ਹੋ
0: ਬਿਲਕੁਲ
1: ਸਕਦਾ ਅਗਲੇ ਕੰਸਿਡਰ ਵੀ ਕਰ ਲੈਂਦੇ।
0: ਜੀ
1: ਹਾਂਜੀ ਇਹ ਥੋੜਾ ਤੁਸੀਂ ਲੈਟਰ ਦੱਬ ਕੇ ਬਹਿ ਜਾਓ ਤੇ ਹਾਂ ਜੀ ਜਦ ਤੱਕ ਅਸੀਂ ਇਹਨਾਂ ਨੂੰ ਇਹ ਸੀਗਾ ਵੀ ਜਿੱਦਾਂ ਅਸੀਂ ਜਿੱਦਾਂ ਮਨਜ਼ੂਰੀ ਨਹੀਂ ਦੇ, ਮਨਜ਼ੂਰੀ ਥੋੜਾ ਦਿੰਦੇ ਸਟੇਟ ਗਵਰਨਮੈਂਟ
0: ਜੀ,
1: ਹੈ ਇੱਥੇ ਕੋਈ ਕਲਰਕ ਲਾਉਣਾ ਸੀਗਾ। ਹਾਂਜੀ
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਸੰਵਿਧਾਨ ਚ ਹੈ ਨੀ ਨਾ ਜੀ, ਗੱਲ ਤਾਂ ਇਹ ਹੈਗੀ ਆ ਕਿ ਕਾਨੂੰਨ ਦੇ ਅਨੁਸਾਰ ਹੀ ਚੱਲਣਾ ਨਾ ਦੇਸ਼ ਤਾਂ, ਕਿਸੇ ਤੇ ਕਾਨੂੰਨ ਦੇ ਵਿੱਚ ਦੱਸ ਦੇਣ ਵੀ ਹਾਂ ਜੀ ਕਿੱਥੇ ਤੁਹਾਡਾ ਕੋਈ ਰਾਈਟ ਹੈਗਾ ਆ ਕਿ ਤੁਹਾਡੀ ਮਨਜ਼ੂਰੀ ਨਾਲ ਲੱਗਣਾ ਹੈਗਾ, ਕਿਹੜੇ ਆਰਟੀਕਲ ਚੱਲੇ ਆ ਸੰਵਿਧਾਨ ਦੇ, ਉਹ
0: ਜੀ
1: ਤਾਂ ਲਿਖਿਆ ਨੀ ਕਿਤੇ। ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਰੀਕਾ ਹੈਗਾ ਆ ਜੀ, ਲੋਕਾਂ ਨੂੰ
0: ਬਿਲਕੁਲ
1: ਜਿਹੜਾ ਹੈਗਾ ਜਾ ਕੇ ਲੋਕ ਮੇਲਣੀਆਂ ਦੇ ਵਿੱਚ ਜਿਹੜੀਆਂ ਇਹੋ ਜਿਹੀ ਗੱਲ ਕਰਦੇ
0: ਜੀ,
1: ਤੇ ਗੱਲ ਤਾਂ ਤੁਹਾਡੀ ਨੀ ਬਣਦੀ, ਤੁਸੀਂ ਪੰਜਾਬ ਨੂੰ ਕਹਿੰਦੇ, ਪੰਜਾਬ ਤਾਂ ਖੁਸ਼ ਹੀ ਬੜਾ ਹੈਗਾ, ਅਗਲੇ ਨੇ ਡੀਏ ਤੇ ਫੈਸਲਾ ਦਿੱਤਾ ਮੁਲਾਜ਼ਮ ਖੁਸ਼ ਆ, ਠੀਕ ਹੈ ਜੀ ਅਗਲਾ ਸਰਕਾਰ ਦੇ ਦਬਾਅ ਚ ਨਹੀਂ ਆਇਆ,
0: ਬਿਲਕੁਲ ਹੈ ਜੀ।
1: ਨਹੀਂ ਤਾਂ ਪਿਛਲੀ ਤਾਂ ਇਹ ਐਲੀਗੇਸ਼ਨ ਲੱਗਦਾ ਹੁੰਦਾ ਵੀ ਜੁਡੀਸ਼ਰੀ ਹਮੇਸ਼ਾ ਸਰਕਾਰ ਦੇ ਦਬਾਅ ਥੱਲੇ ਕੰਮ ਕਰਦੀ ਹੈ
0: ਜੀ,
1: ਹਾਂਜੀ ਜੇ ਅਗਲੇ ਨੇ ਇੰਡੀ ਉਹਨਾਂ ਨੇ ਜਿਹੜੀ ਭਾਸ਼ਣ ਦਿੱਤਾ ਉਹ ਵੀ ਇਹੀ ਕਿਹਾ ਕਿ
0: ਜੀ
1: ਭਾਈ ਅਸੀਂ ਕਿਸੇ ਪ੍ਰੈਸ਼ਰ ਅੱਗੇ ਨਹੀਂ ਝੁਕਣਾ,
0: ਜੀ
1: ਹਾਂਜੀ ਤੇ ਅਸੀਂ ਸੰਵਿਧਾਨ ਦੀ ਸਹੁੰ ਖਾਧੀ ਹੈ ਤੇ ਸਾਨੂੰ ਪਤਾ ਆ ਕਿ ਅਸੀਂ ਆਪਣੀ ਸਹੁੰ ਕਿੱਦਾਂ ਪਵਾਉਣੀ ਹੈ।
0: ਨਾਲੇ ਦੇਖੋ ਆ ਜਿਹੜਾ
1: ਸੋ ਇਸ ਕਰਕੇ
0: ਪਹਿਲਾਂ ਤਾਂ ਇਹਨਾਂ ਨੇ ਉਹ ਖਹਿਰਾ ਬਦਲ ਦਿੱਤਾ ਜੀ ਉੱਥੋਂ, ਤੇ ਮੁਲਾਜ਼ਮਾਂ ਦਾ ਜਿਹੜਾ ਸਾਰਾ ਕੁਝ ਦੇਖਦਾ ਸੀ ਜਾਂ ਗੱਲਬਾਤ ਸੀ, ਅੱਜ ਇਹਨਾਂ ਨੇ ਉਹ ਸ਼ਰਮਾ ਬਦਲ ਦਿੱਤਾ ਜੀ, ਪ੍ਰਧਾਨ ਹੀ ਬਦਲ ਸੁੱਟਿਆ। ਦੱਸੋ
1: ਸਵਾਲ ਤਾਂ ਇਹ ਹੈਗਾ ਆ ਕਿ ਪਹਿਲਾਂ ਜਦੋਂ ਖਹਿਰਾ ਨੂੰ ਬਦਲਿਆ ਸੀਗਾ ਤੇ ਉਸ ਵੇਲੇ ਦੇਖੋ ਨਾ ਉਹਨਾਂ ਦਾ ਕਿੱਦਾਂ ਸੈਕਟਰੀ ਸਵਾਗਤ ਹੋਇਆ ਸੀਗਾ ਉਹਨਾਂ ਦਾ, ਉਹ ਜਿਸ ਪਲੇਸ ਆਫ ਪੋਸਟਿੰਗ ਤੇ ਗਏ ਉੱਥੇ ਸਾਰੇ ਮੁਲਾਜ਼ਮ ਹਾਰ ਲੈ ਕੇ ਖੜੇ ਸੀ, ਹੈਂਜੀ ਵੀ ਇਹ ਸਾਡੇ ਸੰਘਰਸ਼ੀ ਯੋਧੇ ਹੈਗੇ ਆ ਤੇ ਇਹਨਾਂ ਨੂੰ ਪੈਨਲਾਈਜ਼ ਕੀਤਾ ਜਾ ਰਿਹਾ ਹੈ ਜੀ ਸਟੇਟ ਵੱਲੋਂ,
0: ਜੀ
1: ਇਸੇ ਤਰੀਕੇ ਨਾਲ ਇਹਨਾਂ ਦਾ ਹੋਣਾ ਦੇਖ ਲਿਆ ਤੁਸੀਂ। ਉਹ
0: ਜੀ
1: ਤੁਸੀਂ ਭਾਈ ਮੁਲਾਜ਼ਮ ਜਿਹੜੇ ਹੈਗੇ ਤੁਸੀਂ ਬਦਲੀ ਕਰਕੇ ਕੀ ਕਰੋਗੇ,
0: ਜੀ
1: ਅਗਲਾ ਕੰਮ ਉੱਥੇ ਤੱਕ ਪੈਨ ਕਲਮ ਛੋੜ ਹੜਤਾਲ ਚੱਲਣ ਲੱਗੀ ਹੈ ਜੀ, ਅਗਲਿਆਂ ਨੇ ਕੰਮ ਇੱਥੇ ਵੀ ਨੀ ਕਰਨਾ, ਕੰਮ ਉੱਥੇ ਵੀ ਨੀ ਕਰਨਾ, ਜਾ ਕੇ ਉੱਥੇ ਜੁਆਇਨ ਕਰ ਲੈਣਗੇ ਤਾਂ ਕਿਹੜੀ ਗੱਲ ਹੈ ਜੀ।
0: ਬਿਲਕੁਲ ਹੈ ਜੀ, ਸੁਸ਼ੀਲ ਕੁਮਾਰ ਉਹਨਾਂ ਨੂੰ ਬਦਲਤਾ ਪ੍ਰਧਾਨ ਨੂੰ ਜੀ,
1: ਇਹ ਬਦਲਾ ਲਓ ਨੀਤੀ ਦੇ ਨਾਲ ਜਿਹੜਾ ਹੈਗਾ ਆ ਨਈ ਸਟੇਟ ਰਨ ਹੋ ਸਕਦੀ, ਪਤਾ ਨੀ ਇਹ ਕੌਣ ਸਲਾਹਕਾਰ ਆ, ਜਾਂ ਤਾਂ ਮਤਲਬ ਜਿਹੜੇ ਸਲਾਹਕਾਰ ਆ ਇਹੀ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਹੈਗੇ ਜੀ।
0: ਜੀ ਜੀ
1: ਨਹੀਂ ਪਹਿਲਾਂ ਵੀ ਜਿਹੜਾ ਹੈਗਾ ਆ ਸਰ ਦੇਖੋ ਆਖਰ ਤਾਂ ਡੀਏ ਦਾ ਜਿਹੜਾ ਆ ਇਸ਼ੂ ਤੁਸੀਂ ਇੱਕ ਦਿਨ ਦਾ ਥੋੜਾ ਹੈਗਾ ਸੀ, 4.5 ਸਾਲ ਬੀਤਣ ਤੋਂ ਬਾਅਦ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ, ਉਹਨਾਂ ਨੂੰ ਪਹਿਲਾਂ ਐਂਟੀ ਸਟੇਟ ਦੱਸਣ ਲੱਗ ਪਏ
0: ਜੀ,
1: ਹਾਂਜੀ ਵੀ ਇਹ ਐਂਟੀ ਸਟੇਟ ਆ,
0: ਜੀ
1: ਉਹ ਮੁਲਾਜ਼ਮ ਜੀ ਤਾਂ ਜੀ ਐਂਟੀ ਸਟੇਟ ਹੋਇਆ, ਮੁਲਾਜ਼ਮ ਨੇ ਤਾਂ ਕੰਮ ਕਰਨਾ ਸਟੇਟ ਦਾ ਹੀ ਕਰਨਾ, ਸਟੇਟ ਤੋਂ ਇੱਕ ਥਾਂ ਲੈਣੀ, ਉਹ ਕਿੱਥੋਂ ਐਂਟੀ ਸਟੇਟ ਹੋ ਗਿਆ ਜੀ।
0: ਬਿਲਕੁਲ ਹੈ ਜੀ, ਜਿਵੇਂ ਅੱਜ
1: ਐਂਟੀ
0: ਮੈਂ ਸੋਚ ਰਿਹਾ ਚਲੋ
1: ਐਂਟੀ
0: ਖਬਰ ਵੀ ਲੱਗੀ ਆ ਜਿੱਦਾਂ ਇਹ ਔਰਤਾਂ ਦੀ ਬੱਲੇ ਬੱਲੇ ਕਰਾ ਰਹੇ ਨੇ ਜਾਂ ਗੱਲ ਹਰ ਕਿਸੇ ਦੇ ਵਿੱਚ ਉਹਦਾ ਉਹਨਾਂ ਦਾ ਨਾਮ ਲੈ ਰਹੇ ਨੇ ਸੈਣੀ ਸਾਹਿਬ, ਜਿਵੇਂ ਇਹ ਡੇਰਿਆਂ ਦੇ ਵਿੱਚ ਕਹਿ ਲਓ ਕਿ ਔਰਤਾਂ ਦਾ ਜ਼ਿਆਦਾ ਲੈਣ ਦੇਣ ਹੁੰਦਾ, ਸਾਰਾ ਕੁਝ ਚੱਲਦਾ ਉਹਨਾਂ ਦੇ ਪਰਿਵਾਰਾਂ ਦਾ, ਸਾਰੀ ਲਗਾਮ ਉੱਥੋਂ ਚੱਲਦੀ ਹੈ ਕਹਿ ਲਓ, ਤੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਕਿ ਉਹ ਡੇਰਿਆਂ ਵਾਲੇ ਹਿਸਾਬ ਦੇ ਨਾਲ ਹੀ ਅਸੀਂ ਮਤਲਬ ਕਿ ਸਰਕਾਰ ਵੀ ਬਣਾ ਲਾਂਗੇ, ਔਰਤਾਂ ਨੂੰ ਅਸੀਂ ਕਾਬੂ ਕਰ ਲਾਂਗੇ, ਉਹਨਾਂ ਨੂੰ ਲਾਲਚ ਦੇ ਲਾਂਗੇ ਤੇ ਸਾਡੇ ਹੱਕ ਦੇ ਵਿੱਚ ਹੀ ਸਾਰਾ ਕੁਝ ਜਾਵੇਗਾ, ਕਿੱਦਾਂ ਲੱਗ ਭੁਲੇਖੇ 'ਚ ਹੈ।
1: ਪਰ ਇਹ ਤਾਂ 1,000-1,500 ਰੁਪਈਆ ਕੀ ਚੀਜ਼ ਹੁੰਦੀ, ਉਹਨਾਂ ਕਿਹੜੇ ਘਰ ਦਾ ਖਰਚ ਚੱਲਦਾ ਜੀ,
0: ਜੀ
1: ਉਹ ਤਾਂ ਇਹ ਹੈਗਾ ਕਿ ਭਈ ਜੇ ਆਇਆ ਆ ਮਾੜਾ ਥੋੜਾ ਲੱਗਦਾ ਕਿਸੇ ਨੂੰ,
0: ਜੀ
1: ਹਾਂਜੀ ਇੱਥੇ 1,00,000 ਰੁਪਈਆ ਜਿਹੜਾ ਖਤਮ ਲਿਆ ਕੇ ਦਿੰਦਾ ਉਹੀ ਤਾਂ ਜਰਾਨੀ ਇੱਜ਼ਤ ਨੀ ਕਰਦੀ ਹੈ, ਇਹਦੇ 1,000 ਤਾਂ ਇੱਜ਼ਤ ਕਰਨੀ ਜੀ,
0: ਹੁਣ ਤਾਂ ਪਾਣੀ ਪੂਈ ਨਾਲ ਕੇ ਤੋਂ ਆਪ ਭਰਨ ਲਾਤਾ, 200,000 ਨੇ ਜੀ।
1: ਸੋ ਇਸ ਕਰਕੇ ਜਿਹੜਾ
0: ਜੀ
1: ਬਾਕੀ ਪਤਾ ਨਹੀਂ ਹੈਗਾ
0: ਕਿਤੇ
1: ਜੀ
0: ਉਹ ਗੀਤ ਤਾਣੀ ਸੈਣੀ ਦਾ
1: ਮਾੜਾ।
0: ਲੱਗ ਗਿਆ ਇੱਕ ਤੇਰਾ ਲੱਖ ਵਰਗਾ।
1: ਇਹਨਾਂ ਦੀ ਆਪਣੀ ਸੋਚ ਹੈ ਜੀ, ਆਪਣੇ ਮਤਲਬ ਦੁਨੀਆਂ ਚ ਰਹਿੰਦੇ ਹੈਗੇ, ਇਹਨਾਂ ਨੂੰ ਏਦਾਂ ਦੀ ਕੋਈ ਗੱਲ ਨਹੀਂ। ਕੱਲ ਵੀ
0: ਜੀ
1: ਉਹ ਜਿਹੜਾ ਹੈਗਾ ਪੂਰੇ ਰੰਗੀਨ ਮਿਜਾਜ ਦੇ ਵਿੱਚ ਹੋਏ ਸੀਗੇ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਉਹ ਤਾਂ ਦੇਖ ਹੀ
1: ਹਾਂਜੀ,
0: ਰਿਹਾ ਸੀ ਜੀ।
1: ਜਗ੍ਹਾ ਪਤਾ ਲੱਗ ਰਿਹਾ ਹੈਗਾ ਸੀਗਾ ਕਿ ਹਾਂ ਜੀ, ਤੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਤੁਹਾਡੇ ਚੱਲੀ ਆ
0: ਆਵਾਜ਼ਾਂ ਹੀ
1: ਹਾਂਜੀ
0: ਬੜੀਆਂ ਖਤਰਨਾਕ ਜਿਹੀਆਂ
1: ਉਹ
0: ਕੱਢਦੇ ਜੀ ਕੱਲ ਤਾਂ
1: ਹਾਂਜੀ
0: ਜੀ।
1: ਸੋਚ ਕੇ ਹਾਸਾ ਆ ਜਾਂਦਾ ਹੈਗਾ ਹੈ ਜੀ। ਕਮੇਡੀਅਨ ਨੂੰ ਜੇ ਆਪਾਂ ਮੁੱਖ ਮੰਤਰੀ ਬਣਾ ਲਾਂਗੇ ਤਾਂ ਕਮੇਡੀ ਹੀ ਹੋਣੀ ਹੈ ਜੀ, ਵਾਕਈ
0: ਜੀ
1: ਸਟੇਟ ਦਾ
0: ਬਿਲਕੁਲ
1: ਕਮੇਡੀ ਹੋਈ।
0: ਜੀ
1: ਲੋਕੀ ਵੀ ਸੀਜ਼ਨਡ ਲੀਡਰ ਨੂੰ ਇਗਨੋਰ ਕਰ ਦਿੰਦੇ ਹੈਗੇ ਆ ਜੀ, ਤੇ ਇਹੋ ਹੁਣ ਚਲੋ ਐਨੀ ਵੇ ਉਸ ਵੇਲੇ ਸਰ ਇਹਨਾਂ ਨੇ ਨਾ ਇੱਕ ਰੋਡ ਮੈਪ ਦੇਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ, ਤੇ
0: ਜੀ
1: ਲੋਕੀ ਜਿਹੜੇ ਹੈਗੇ ਨਾ ਏਦਾਂ ਸੀਟਾਂ ਨਹੀਂ ਆਉਂਦੀਆਂ ਹੁੰਦੀਆਂ ਇੰਨੀਆਂ, ਉਹ
0: ਜੀ
1: ਇਸ ਕਰਕੇ ਲੋਕਾਂ ਨੂੰ ਉਮੀਦ ਸੀ ਕਿ ਇਹ ਜਿਹੜਾ ਰੋਡ ਮੈਪ ਦੇ ਰਹੇ ਉਹਦੇ ਨਾਲ ਪੰਜਾਬ ਨੂੰ ਪੈਰਾਂ ਤੇ ਲੈ ਆਉਣਗੇ।
0: ਜੀ
1: ਲੋਕਾਂ ਨੇ ਫ੍ਰੀ ਬੀਜ ਕਰਕੇ ਨਹੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ,
0: ਜੀ
1: ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਪੰਜਾਬ ਨੂੰ ਪੈਰਾਂ ਤੇ ਲਿਆਉਣਗੇ।
0: ਬਿਲਕੁਲ ਹੈ ਜੀ,
1: ਇਹ ਤਾਂ ਹੁਣ
0: ਬਿਲਕੁਲ ਹੈ।
1: ਪੰਜਾਬ ਨੂੰ ਇੱਦਾਂ ਦਾ ਗਰਕ ਕਰ ਚਲਤੇ ਹੈਗੇ ਆ, ਉਹਨਾਂ ਤਾਂ ਜਿਹੜਾ ਹੈਗਾ ਆ ਪਿਛਲੇ
0: ਤੇ
1: 40
0: ਪੰਜਾਬ ਨੂੰ
1: ਸਾਲਾਂ
0: ਪੈਰਾਂ
1: ਨਾਲ
0: ਚੋਂ ਹੀ ਕੱਢ
1: ਜਿੱਤੀ।
0: ਚੱਲੇ ਆ ਜੀ, ਪੈਰਾਂ ਦੇ ਕਾਰਨ ਆ
1: ਹਾਂਜੀ
0: ਗਈ ਸੀ ਜੀ।
1: ਬਸ ਉਹੀ ਹੈ ਜੀ, ਆ ਉਹ ਜਿੱਦਾਂ ਇੱਕ ਗੀਤ ਸੀਗਾ ਵੀ ਆਪ ਮਰ ਗਈਏ ਸਾਨੂੰ ਗਈਏ ਮਾਰਨੀ, ਨਹੀਂ ਉਹ
0: ਜੀ
1: ਭੁੱਲਣਾ ਵਿਛੋੜਾ ਸਾਨੂੰ ਤੇਰਾ ਹੈ
0: ਤੇਰਾ
1: ਜੀ, ਪਿੱਛੋਂ ਇਹ ਗੀਤ
0: ਬਹੁਤੇ
1: ਪਿੱਛੋਂ
0: ਦੁੱਖ
1: ਇਹ
0: ਭੁੱਲ
1: ਗੀਤ
0: ਜਾਣਗੇ।
1: ਗਾਊਗਾ ਪੰਜਾਬ। ਹਾਂਜੀ,
0: ਜੀ
1: ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਸੀ ਜੀ। ਇੱਕ ਆ ਗਿਆ ਹੁਣ ਅਗਲੀ ਗੱਲ ਆ ਜਾਏਗੀ ਕਿਸਾਨਾਂ ਦੀ।
0: ਹਾਂਜੀ
1: ਕਿਸਾਨਾਂ ਦੀ ਤਾਂ ਇਹ ਹੈਗੀ ਸੀ ਜੀ, ਕਿਸਾਨ ਦਾ ਇਹਦਾ ਹੈਗਾ ਆ, ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਸੀਗੇ ਜੀ ਉਹ ਸਟੇਟ ਨਾਲ ਰਿਲੇਟਡ ਹੀ ਨਹੀਂ ਸੀਗੇ ਜੀ,
0: ਕਹਿੰਦੇ ਝੁਕ ਗਈ ਸਰਕਾਰ ਜੀ।
1: ਝੁਕ ਕੇ ਉਹਦੀ ਗਈ ਜੀ। ਉਹਨਾਂ ਨੇ ਇਹ ਕਹਿ ਦਿੱਤਾ ਵੀ ਹਾਂ ਜੀ ਤੁਹਾਡਾ ਜਿਹੜਾ ਹੈਗਾ ਆ ਅਸੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਵਾਂਗੇ,
0: ਜੀ
1: ਉਹਦੇ ਵਿੱਚ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਜਾਊਗੀ।
0: ਬਿਲਕੁਲ ਹੈ
1: ਉਹ
0: ਜੀ,
1: ਕਈ ਵਾਰੀ ਆਏ ਮਤੇ ਜਾਂ ਇੱਦਾਂ ਕਰਕੇ ਹੈਗਾ ਜਾਂ
0: ਉਹੀ ਸੈਸ਼ਨ
1: ਉਹ
0: ਸੈਣੀ
1: ਗਈ
0: ਸਾਹਿਬ
1: ਆ।
0: 2.5-3 ਕਰੋੜ ਚ ਜੀ। ਹਾਂਜੀ,
1: ਉਹਦਾ ਹੱਲ ਉਹਦੇ ਨਾਲ ਹੱਲ ਥੋੜਾ ਹੁੰਦਾ ਆ ਵੀ ਹਾਂ ਜੀ
0: ਨਹੀਂ,
1: ਕਿਸਾਨ
0: ਅਗਲਿਆਂ ਨੇ
1: ਜਿਹੜੀ
0: ਤਾਂ
1: ਆ ਉਹ
0: ਗੱਫੇ ਲੈ ਹੀ
1: ਕੀਤੀ।
0: ਜਾਣੇ ਆ, TA ਸਾਰਾ ਕੁਝ, ਆਉਣ ਜਾਣ ਦਾ ਖਰਚਾ, ਦਿਹਾੜੀ ਭੰਨਣੀ ਹੈ ਜੀ।
1: ਵੈਸੇ ਵੀ ਜਿਹੜਾ ਆ ਉਹ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉੱਪਰ ਬੀਜੇਪੀ ਦੀ ਸਰਕਾਰ ਆ, ਉਹਨਾਂ
0: ਜੀ
1: ਨੇ ਤਾਂ ਉਹਨਾਂ ਨੂੰ ਕੰਡੈਮ ਕਰਨ ਲਈ ਬਹਾਨਾ ਚਾਹੀਦਾ ਹੈਗਾ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਤਾਂ
0: ਅਸੀਂ
1: ਉਹਨਾਂ ਦਾ
0: ਵਿਰੋਧ
1: ਕੂਲ,
0: ਕਰਦੇ।
1: ਮੈਂ ਤੇ ਇਹਨਾਂ ਦੀ ਇਹਨਾਂ ਦੇ ਨਾਲ ਜਿਹੜਾ ਕੰਪਰੋਮਾਈਜ਼ ਕੋਈ ਹੋਇਆ ਆ ਉਹਨੂੰ ਇੱਕ ਟੂਲ ਸਮਝਦਾ ਆ ਵੀ ਰਾਜੇਵਾਲ ਹੁਣਾਂ ਨੂੰ ਵੀ ਸੇਫ ਪੈਸੇ ਹੀ ਮਿਲ ਗਿਆ ਵਾਪਸ ਆਉਣ ਦਾ ਜੀ।
0: ਜੀ
1: ਸਰ ਕਾਰੋਬਾਰੀ ਜਿਹੜਾ ਹੈਗਾ ਆ ਉਹ ਗੁਲਗੁਲਿਆਂ ਵਾਲਾ ਮੀਂਹ ਨੀ ਪੈਂਦਾ ਹੁੰਦਾ, ਉਦੋਂ ਅੰਦੋਲਨ ਚ ਕਾਮਯਾਬ ਹੋ ਗਏ ਸੀ, ਹੁਣ ਤਾਂ ਜਿਹੜਾ ਹੈਗਾ
0: ਬਿਲਕੁਲ ਹੈ ਜੀ,
1: ਉੱਥੇ
0: ਬਿਲਕੁਲ
1: ਕਾਮਯਾਬੀ ਲੈ ਕੇ ਚੱਲ ਗਏ ਸੀ
0: ਔਜਲਾ ਸਾਹਿਬ
1: ਪੰਜਾਬ
0: ਦੀ ਗੱਲ
1: ਸਰਕਾਰ ਨੇ
0: ਚੇਤੇ
1: ਕਹਿ
0: ਆਉਂਦੀ,
1: ਦਿੱਤੀ
0: ਜਿੱਦਾਂ ਪਿਛਲੇ ਵੀਕ ਆਪਾਂ ਕੀਤੀ ਵੀ ਸੀ ਗੱਲ, ਉਹ ਵੀ ਦੱਸਦੇ ਸੀਗੇ ਕਿ ਹੁਣੇ ਕਾਹਤੋਂ ਸਾਰਾ ਕੁਝ ਹੋਣ ਲੱਗ ਪਿਆ, ਉਹ ਜਾਂਦੇ ਨੇ ਸਾਰੇ ਇਸ਼ਾਰੇ ਹੈਗੇ ਆ ਜੀ ਵਿੱਚ। ਬਿਲਕੁਲ ਹੈ
1: ਬਿਲਕੁਲ ਜੀ, ਇਹਨਾਂ ਦੀਆਂ ਪਤਾ ਨੀ ਕਿੱਥੇ ਕਿੱਥੇ ਵੀ ਲੀਡਰਾਂ ਦੀਆਂ ਵੀ ਸਾਂਝਾਂ
0: ਜੀ
1: ਹੈਗੀਆਂ ਜੀ ਸਭ ਕੁਛ, ਤੋ ਇਸ ਕਰਕੇ ਇਹਨਾਂ ਦਾ ਸੈਲਫ ਇੰਟਰਸਟ ਹੀ ਹੁੰਦਾ ਹੈਗਾ ਆ ਜੀ, ਮੁੱਦਾ ਕਿਹੜਾ
0: ਜੀ,
1: ਸੋਲਵ ਹੋਇਆ ਜੀ ਧਰਨਾ ਲਾਉਣ ਨਾਲ।
0: ਜਾਂ ਤਾਂ ਉਹਨਾਂ ਨੂੰ
1: ਹਾਂਜੀ
0: ਕਹਿੰਦੇ ਭਈ
1: ਸਾਡੇ
0: ਸਾਡੇ
1: ਨਾਲ
0: ਨਾਲ
1: ਚੱਲ
0: ਚੱਲ
1: ਪਾਇਆ,
0: ਭਾਈ ਚੱਲ ਦਿੱਲੀ ਜਾ ਕੇ ਬੈਠੀ ਹੈ ਜੇ ਇੰਨਾ ਹੀ ਵਿਰੋਧ ਆ।
1: ਹਾਂ
0: ਬਿਲਕੁਲ,
1: ਮਤਲਬ ਸਾਨੂੰ ਸੇਫ ਪੈਸੇ ਜੀ ਲੈ ਕੇ ਦੇ ਹਰਿਆਣੇ ਤੋਂ,
0: ਬਿਲਕੁਲ ਆ ਜੀ,
1: ਤੁਸੀਂ ਤਾਂ ਨਾਲ ਪਿੱਛੋਂ
0: ਲੰਘਾਓ
1: ਹਾਂਜੀ
0: ਸਾਨੂੰ ਹਰਿਆਣੇ ਤੋਂ, ਚਲੋ ਚਲੀਏ।
1: ਅਗਲੇ ਪੰਜਾਬ ਦੇ ਅੰਦਰ ਆ ਕੇ ਜਿਹੜਾ ਹੈਗਾ ਆ ਇਹਨਾਂ ਨੇ ਆਪ ਕਿਸਾਨ ਕੁੱਟੇ ਹੈਗੇ ਆ ਜੀ,
0: ਜੀ
1: ਹੁਣ ਖਰੇ ਇਹਨਾਂ ਦੀ ਕੁੱਟ ਤੋਂ ਡਰਦੇ ਰਾਜੀਨਾਮਾ ਕਰਕੇ ਦੌੜੇ ਆਏ ਹੈਗੇ ਤਾਂ ਮੁੜ ਕੇ ਨਾ ਕੁੱਟਣ ਕਿਤੇ,
0: ਜੀ
1: ਉਹਨਾਂ ਨੂੰ ਕੰਪਰੋਮਾਈਜ਼ ਤਾਂ ਕਰਦੇ ਪਏ, ਪੁਲਿਸ ਵਾਲੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਹੈਗੇ ਆ ਜੀ, ਤੇ ਟਮੀਂਦ ਕਿ ਸਰਕਾਰ ਨੇ ਜਿਹੜਾ ਹੈਗਾ ਆ
0: ਜੀ
1: ਵੀ ਇਹਨਾਂ ਨੂੰ ਇੱਕ ਇੰਸ਼ੋਰੈਂਸ ਦੇ ਦਿੱਤੀ ਹੈਗੀ ਆ,
0: ਜੀ
1: ਨਾ ਤਾਂ ਉਹਦੇ ਵਿੱਚ ਜਿਹੜਾ ਆ ਵੀ ਕਿਸੇ ਚ ਇੰਨਾ ਖੇਤੀ ਮੰਤਰੀ ਚ ਦਮ ਹੈਗਾ ਆ ਵੀ ਉਹ ਜਾ ਕੇ ਤੇ ਉੱਪਰ ਜਿਹੜਾ ਆ ਗੱਲ ਕਰ ਸਕੇ ਜੀ,
0: ਜੀ
1: ਤੇ ਨਾ ਜਿਹੜਾ ਹੈਗਾ ਆ ਸਰਕਾਰ ਚ ਇੰਨਾ ਕੋ ਦਮ ਹੈਗਾ ਆ ਜੀ ਕਿਸਾਨਾਂ ਨੂੰ ਜਿਹੜਾ ਆ ਸੇਫ ਪੈਸੇ ਦਿੱਲੀ ਜਾਣ ਵਾਸਤੇ ਲੈ ਕੇ ਦੇ ਸਕੇ ਜੀ।
0: ਬਿਲਕੁਲ ਹੈ ਜੀ,
1: ਸੋ
0: ਜੀ
1: ਜੀ ਸਰ
0: ਤੇ ਸੈਣੀ
1: ਅੱਗੇ
0: ਸਾਹਿਬ
1: ਜਿਹੜਾ ਆ ਜੀ ਇੱਕ
0: ਸਚਿਨ ਪਾਇਲਟ ਹੁਣੀ ਪੰਜਾਬ ਆ ਰਹੇ ਨੇ, ਲੱਗਦਾ ਕਿ ਚੰਨੀ
1: ਉਹ
0: ਹੁਣ।
1: ਤੇ ਹੀ ਆ ਰਿਹਾ ਜੀ,
0: ਹਾਂਜੀ ਹਾਂਜੀ ਹਾਂਜੀ,
1: ਉਹ ਤੇ ਹੀ ਆ ਰਿਹਾ ਜੀ, ਸਚਿਨ ਪਾਇਲਟ ਹੁਣੀ ਜਿਹੜੇ ਹੈਗੇ ਆ ਆਪਣੀ ਸਟੇਟ ਦੇ ਵਿੱਚ ਉਹੀ ਕੰਮ ਕਰਕੇ ਆਏ ਹੈਗੇ ਜੀ
0: ਜੀ
1: ਜੋ ਚੰਨੀ ਸਾਹਿਬ ਨੇ ਇੱਥੇ ਕੀਤਾ ਆ।
0: ਜੀ
1: ਹਾਂਜੀ, ਉਹਨਾਂ ਦਾ ਜਿਹੜਾ ਹੈਗਾ ਮੁੱਖ ਮੰਤਰੀ ਹੁੰਦਾ ਸੀ ਗਹਿਲੋਤ,
0: ਜੀ
1: ਉਹਨੂੰ ਮਤਲਬ ਸਚਿਨ ਪਾਇਲਟ ਨੇ ਦੋ ਗੁੱਟ ਬਣੇ ਸੀ ਤੇ ਉਹਦੇ ਵਿੱਚ ਉਹ ਉਹਨਾਂ ਨੇ ਉਹਨੂੰ ਅਨਸਟੇਬਲ ਹੀ ਰੱਖਿਆ ਜੀ,
0: ਜੀ
1: ਤੇ ਉਦੋਂ ਤਾਂ ਉਮੀਦਾਂ ਇਹ ਲਾਉਂਦੇ ਸੀਗੇ ਜੀ ਵੀ ਸਚਿਨ ਪਾਇਲਟ ਸ਼ਾਇਦ ਛੱਡ ਗਏ ਤੇ ਬੀਜੇਪੀ ਚੱਲ ਜਾਣਗੇ ਜੀ।
0: ਜੀ
1: ਕੋਸ਼ਿਸ਼ ਵੀ ਕੀਤੀ ਸੀ ਇਹਨਾਂ ਨੇ, ਪਰ ਉਹ ਫੇਰ ਪਤਾ ਨਹੀਂ ਲਾਸਟ ਮੂਮੈਂਟ ਦੇ ਉੱਤੇ ਜਿਹੜਾ ਆ ਵੀ ਉਹ ਦੁਬਾਰਾ ਆ ਗਏ ਸੀ ਕਾਂਗਰਸ ਚ, ਹੈ
0: ਜੀ
1: ਜੀ। ਤੇ ਹੁਣ ਦੇਖਦੇ ਹੈਗੇ ਆ ਉਹ ਆ ਕੇ ਜਿਹੜਾ ਇਹ ਆਪਣੀ ਇਹਨਾਂ ਨੂੰ ਕੀ ਇਕੱਠੇ ਕਰ ਸਕਦੇ ਹੈਗੇ।
0: ਜੀ
1: ਸਰ ਜਦੋਂ ਕੋਈ ਬਾਹਰੋਂ ਆਉਂਦਾ ਸੰਬੰਧ ਤਾਂ ਉਹਨਾਂ ਦੇ ਸਾਰਿਆਂ ਨਾਲ ਚੰਗੇ ਆ,
0: ਜੀ
1: ਪਰ ਇਹ ਹੈਗਾ ਆ ਵੀ ਕਿਹਨੂੰ ਗਲਤ ਕਹਿਣਗੇ ਤੇ ਕਿਹਨੂੰ ਸਹੀ ਕਹਿਣਗੇ ਜੀ।
0: ਜੀ
1: ਕੀ ਉਹ ਜਿਹੜਾ ਹੈਗਾ ਸਟੇਟ ਲੀਡਰਸ਼ਿਪ ਦੇ ਬਦਲਾਅ ਵਾਸਤੇ ਜਿਹੜਾ ਯਾਰ ਰਾਹੁਲ ਗਾਂਧੀ ਨੂੰ ਕਹਿਣਗੇ,
0: ਜੀ
1: ਤੇ ਜੇ ਆਹ ਕੁਛ ਹੀ ਰਹਿਣਾ ਹੈਗਾ ਆ ਜੀ, ਇਕੱਲਾ ਇੰਚਾਰਜ ਬਦਲਣ ਦੇ ਨਾਲ ਜਿਹੜਾ ਆ ਕੋਈ ਚੇਰਾ ਨਹੀਂ ਬਦਲਣਾ ਜੀ। ਜਦ
0: ਜੀ
1: ਤੱਕ ਪ੍ਰਧਾਨ ਤੇ ਜਿਹੜਾ ਹੈਗਾ LOP ਨਹੀਂ ਬਦਲੇ ਜਾਂਦੇ, ਤਦ ਤੱਕ ਕਾਂਗਰਸ ਦਾ ਜਿਹੜਾ ਆ ਕੁਛ ਨਹੀਂ ਬਣਨਾ ਜੀ।
0: ਜੀ
1: ਕਿਉਂਕਿ ਦੋ ਆਈਡੀਓਲੋਜੀ ਨਹੀਂ ਮਿਲਦੀ ਹੈਗੀ ਜੀ। ਰਾਜਾ ਵੜਿੰਗ ਨੇ ਤਾਂ ਜਿਹੜਾ ਆ ਕਾਂਗਰਸ ਨੂੰ ਉੱਥੇ ਪਹੁੰਚਾਤਾ ਹੈਗਾ ਆ ਜੀ, ਜਿੱਥੇ ਮਾਨ ਸਾਹਿਬ ਨੇ ਝਾੜੂ ਪਹੁੰਚਾਤਾ,
0: ਜੀ
1: ਹੈ ਜੀ। ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਤਾਂ ਬਣੀ ਬਣੀ ਸਰਕਾਰ ਜਿਹੜੀ ਹੈਗੀ ਆ ਖਤਮ ਹੋ ਗਈ ਇਸੇ ਚੱਕਰ ਦੇ ਵਿੱਚ ਹੀ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਪਿਛਲੇ ਦਿਨਾਂ
1: ਹਾਂਜੀ
0: ਚ ਜਿਹੜਾ ਕਾਲਾ ਆਪਣਾ ਕੱਪੜਾ ਦਿਖਾਇਆ ਗਿਆ ਸੀ, ਝੰਡਾ ਦਿਖਾਇਆ ਗਿਆ ਸੀ, ਉਹਦਾ ਕਾਫੀ ਰੋਲਾ ਰੱਪਾ ਅਜੇ ਵੀ ਜਿਹੜਾ ਮੀਡੀਆ ਦੇ ਵਿੱਚ ਵੀ ਪੈ ਰਿਹਾ, ਤੇ ਉਹਨਾਂ ਨੂੰ ਰੈਫਰ ਵੀ ਕੀਤਾ, ਪਟਿਆਲੇ ਕੀਤਾ ਗਿਆ ਰੈਫਰ, ਕੀ ਹਾਲਾਤ ਨੇ ਜੀ?
1: ਦੇਖੋ ਮੋਹਨਜੀਤ ਜਿਹੜਾ ਹੈਗੇ ਆ ਸ਼ੇਰੋਂ ਵਾਲਾ, ਉਹ ਉੱਥੇ ਪਟਿਆਲੇ ਭੇਜ ਦਿੱਤਾ ਸੀ, ਉਹਨਾਂ ਨੂੰ ਰੈਫਰ ਕਰ ਦਿੱਤਾ ਸੀ। ਉਸ ਵੇਲੇ ਡਾਕਟਰਾਂ ਨੇ ਇਹ ਕਿਸ ਬਨਾਹ ਦੇ ਉੱਤੇ ਬਿਆਨ ਦਿੱਤਾ ਕਿ
0: ਜੀ
1: ਉਹਨਾਂ ਦੀ ਹਾਲਤ ਸੀਰੀਅਸ ਹੋ ਗਈ।
0: ਜੀ
1: ਇਹ ਸਾਰੀ ਕੌਨਸਪੀਰੇਸੀ ਦਾ ਹੀ ਹਿੱਸਾ ਹੈਗਾ ਜੀ। ਜਦੋਂ ਪਟਿਆਲੇ ਗਏ ਹੈਗੇ ਤੇ ਉੱਥੇ ਰਿਪੋਰਟਾਂ ਸਾਰੀਆਂ ਓਕੇ ਆਈਆਂ ਜੀ, ਕਹਿੰਦੇ
0: ਜੀ
1: ਜੇ ਓਕੇ ਰਿਪੋਰਟਾਂ ਸੀ ਤੇ ਫਿਰ ਇੰਨੀ ਡੇਂਜਰਸ ਥੋੜਾ ਸੀ, ਉੱਥੇ ਧਰਨਾ ਲਗਾਇਆ ਸੀ, ਧਰਨੇ ਨੂੰ ਡਿਸਟਰਬ ਕਰਨ ਵਾਸਤੇ ਜਿਹੜਾ ਆ ਇਹ ਸਾਰਾ ਕੁਝ ਕੀਤਾ ਗਿਆ, ਤਾਂ
0: ਜੀ
1: ਕਿ ਜਿਹੜਾ ਆ ਧਿਆਨ ਸਾਰਾ ਆ ਉਹ ਫੋਕਸ ਜਿਹੜਾ ਆ ਉਹ ਸਾਰਾ ਉਹਦੀ ਸਿਹਤ ਤੇ ਚਲਾ ਜਾਏ।
0: ਜੀ
1: ਹਾਂਜੀ ਹੁਣ ਕਹਿੰਦੇ ਹੈਗੇ ਆ ਵੀ ਇੱਥੇ ਜਿਹੜਾ ਆ ਸਿਰਫ ਇੱਕ ਬਿਲਡਰ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਨੂੰ, ਉੱਥੇ ਤਾਂ ਸਾਰੇ ਲੀਡਰ ਮਿਲੀ ਜਾਂਦੇ ਸੀ, ਹਰ ਕੋਈ ਆ ਕੇ ਕੁਛ ਖਿਲਾਈ ਜਾਂਦਾ ਸੀ, ਕੋਈ ਕੁਛ ਖਿਲਾਈ ਜਾਂਦਾ ਸੀ। ਹੁਣ
0: ਜੀ
1: ਇੱਥੇ ਆ ਵੀ ਜਿਹੜਾ ਕੋਈ ਆਊਗਾ ਚੇਚਾ ਚੱਲ ਕੇ ਇੱਥੇ ਆਊਗਾ, ਪਤਾ ਨਹੀਂ ਬਿਲਡਰ ਦਿੰਦੇ ਕਿ ਨਹੀਂ ਬਿਲਡਰ ਦਿੰਦੇ ਜੀ। ਸੋ
0: ਜੀ
1: ਇੱਕ ਕਿਸਮ ਦਾ ਆਪਣੀ ਕਸਟਡੀ ਚ ਲੈ ਲਿਆ ਜੀ ਉਹਨੇ।
0: ਜੀ
1: ਬਾਕੀ ਦੇਖੋ ਵੀ ਫਿਰ ਨਾਲ ਉਹਦਾ ਇੱਕ ਵੀਡੀਓ ਕਲਿੱਪ ਵੀ ਜਾਰੀ ਕਰ ਦਿੱਤਾ ਕਿ
0: ਜੀ
1: ਹਾਂ ਜੀ ਮੈਂ ਠੀਕ ਠਾਕ ਹਾਂ ਜੀ। ਸੋ ਇਸ
0: ਬਿਲਕੁਲ ਹੈ ਜੀ।
1: ਕਰਕੇ ਸਰਕਾਰ ਦੀ ਪਤਾ ਨਹੀਂ ਕੀ ਮਨਸ਼ਾ ਹੈਗੀ ਆ। ਪਹਿਲੀ ਗੱਲ ਤਾਂ ਇਹ ਹੈਗੀ ਕਿ SSP ਨੇ ਉਹ ਜਿਹੜੀ ਗੱਲ ਕਹੀ ਸੀ ਉਸ ਦਿਨ ਵੀ ਇਹਦੀ ਕ੍ਰਿਮੀਨਲ ਹਿਸਟਰੀ ਆ,
0: ਜੀ
1: ਉਹਦੀ ਗੱਲ ਜੇ ਕ੍ਰਿਮੀਨਲ ਹਿਸਟਰੀ ਆ ਜਿਹੜੇ ਕੇਸਾਂ ਦਾ ਰੈਫਰੈਂਸ ਜਿਹੜੀ SSP ਦੇ ਰਹੀ ਸੀ ਉਹਨਾਂ ਦੇ ਵਿੱਚੋਂ ਜੇ ਉਹ ਬਰੀ ਹੋਇਆ ਆ ਤੇ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੂੰ ਕਹਿਣਾ ਹੀ ਨਹੀਂ ਚਾਹੀਦਾ ਸੀ।
0: ਜੀ
1: ਐਕਚੁਅਲੀ ਸਰ ਹੁੰਦਾ ਕੀ ਹੈਗਾ ਆ ਕਿ ਜਿਹੜੀ ਨਾ ਉਹਨਾਂ ਨੂੰ SHO ਨੂੰ ਲਾਈਨ ਹਾਜ਼ਰ ਕਰ ਦਿੱਤਾ
0: ਜੀ
1: ਤੇ DSP ਦੀ ਟ੍ਰਾਂਸਫਰ ਕਰ ਦਿੱਤੀ ਸਰ। ਉਹ ਚੀਜ਼ ਜਿਹੜੀ ਆ ਉਹ ਉੱਥੇ ਕੀਤੀ ਜਾਂਦੀ ਆ ਇਰੈਗੂਲੈਰਿਟੀ ਜੇ ਕਿਤੇ ਹੋਈ ਹੋਵੇ।
0: ਜੀ
1: ਇਰੈਗੂਲੈਰਿਟੀ ਜਿਹੜੀ ਆ ਉਹ ਕੁਛ ਹੋਰ ਚੀਜ਼ ਹੈਗੀ ਆ, ਇੱਥੇ ਹੋਈ ਸੀ ਇਨਲੈਗੈਲਿਟੀ ਜਾਣੀ
0: ਜੀ
1: ਕਿ ਗੈਰ ਕਾਨੂੰਨੀ ਕੰਮ ਹੋਇਆ ਜੀ। ਕਿ
0: ਜੀ
1: ਜਿੱਦਾਂ ਕਾਲਾ ਕੱਪੜਾ ਦਿਖਾਲਿਆ ਹੈਗਾ ਨਾ ਜੀ, ਉੱਥੇ ਜਿਹੜਾ ਆ ਵੱਧ ਤੋਂ ਵੱਧ ਕਾਰਵਾਈ ਹੋ ਸਕਦੀ ਸੀ ਤੇ 57 ਦੀ ਹੋ ਸਕਦੀ ਸੀ।
0: ਜੀ
1: ਉਹਦੇ ਵਿੱਚ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਡਿਟੇਲ ਨਹੀਂ ਸੀ ਕੀਤਾ ਜਾ ਸਕਦਾ ਬੰਦੇ ਦਾ।
0: ਜੀ
1: ਸੋ ਉਹਨਾਂ ਦੀ ਜਿਹੜੀ ਹੈਗੀ ਆ ਉਹ ਪਰਚਾ ਹੋਣਾ ਚਾਹੀਦਾ ਆ ਉਹਨਾਂ ਬੰਦਿਆਂ ਦੇ ਉੱਤੇ,
0: ਜੀ
1: ਤਾਂ ਹੀ ਕਿਉਂ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਫੋਰਸ ਯੂਜ ਕੀਤੀ ਹੈਗੀ ਆ ਅਨਲੋਫੁਲ ਜਿਹੜੀ ਹੈਗੀ ਆ ਉਹਨਾਂ ਦੀ ਰੋਂਗਫੁਲ ਰਸਟੇਨ ਤੇ ਰੋਂਗਫੁਲ ਕਨਫਾਈਨਮੈਂਟ ਇਹ ਸਾਰੀਆਂ ਜਿਹੜੀਆਂ ਧਾਰਾ ਲੱਗ ਕੇ
0: ਜੀ
1: ਪੁਲਿਸ ਵਾਲਿਆਂ ਦੇ ਖਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹ ਵੱਡਿਆਂ ਨੇ ਕਰਨਾ ਨੀ ਜੀ,
0: ਜੀ
1: ਨਾ ਉਹਨਾਂ ਨੂੰ ਸਸਪੈਂਡ ਕਰਨਾ ਜੀ। ਸੋ ਇਸ ਕਰਕੇ ਸਰਕਾਰ ਦੇ ਗਲੇ ਦੇ ਵਿੱਚ ਹੱਡੀ ਵੜ ਗਈ ਆ। ਹੁਣ ਹੁਣ ਦੇਖਦੇ ਹੈਗੇ ਕਿ ਸੰਗਰੂਰ ਦੇ ਲੋਕ ਜਿਹੜੇ ਹੈਗੇ ਆ, ਕਿਉਂਕਿ ਸੰਗਰੂਰ ਰਾਹੀਂ ਇਹਨਾਂ ਨੂੰ ਬਣਾਇਆ ਸੀ ਤੇ ਸੰਗਰੂਰ ਦੇ ਵਿੱਚ ਉੱਤੇ ਹੀ ਆ ਕੇ ਇਹਨਾਂ ਨੇ ਜਿਹੜਾ ਆ
0: ਜੀ
1: ਇਹ ਕੰਮ ਖਰਾਬ ਕਰ ਲਿਆ ਆਪਣਾ।
0: ਕਿਤੇ
1: ਕੋਈ ਇਹ
0: ਸੈਣੀ ਸਾਹਿਬ
1: ਦੇਖੋ
0: ਉਹ ਮੋਹਨਜੀਤ ਕਿਤੇ ਨਾ ਕਿਤੇ ਟਿਕਟ ਵੀ ਭਾਲਦਾ ਫਿਰਦਾ ਜਾਂ ਇਸ ਤਰ੍ਹਾਂ ਦਾ ਵੀ ਸਿਲਸਿਲਾ ਲੱਗਦਾ ਹੈ?
1: ਪਰ ਇਹ ਸਭ ਦੇਖੋ ਗੱਲ ਇਹ ਹੈ ਕਿ ਰਾਈ ਹੋਊਗੀ ਤੇ ਪਹਾੜ ਬਣੂਗਾ,
0: ਜੀ
1: ਜੇ ਰਾਈ ਨਹੀਂ ਹੋਊਗੀ ਤੇ ਪਹਾੜ ਕਿਉਂ ਬਣੂਗਾ?
0: ਬਿਲਕੁਲ
1: ਸਰ
0: ਹੈ ਜੀ।
1: ਨੋ ਡਾਊਟ ਕਿ ਹੀ ਵਾਜ਼ ਅਟੈਚਡ ਟੂ ਵਨ ਪੋਲੀਟੀਕਲ ਪਾਰਟੀ, ਠੀਕ
0: ਜੀ
1: ਹੈ ਜੀ। ਜੇ ਉਹ ਕਿਸੇ ਪਾਰਟੀ ਨਾਲ ਜੁੜਿਆ ਆ ਸੀ ਤੇ ਉਹ ਵਟ ਨੈਚੁਰਲ ਹੈਗਾ ਆ ਕਿ ਉਹ ਇਸ ਵੇਲੇ ਲਾਈਨ ਲਾਈਟ ਦੇ ਵਿੱਚ ਆ ਤੇ
0: ਜੀ
1: ਫੇਗਰ ਡੇ ਹੈਗਾ ਆ ਤੇ ਸਰਕਾਰ ਲਈ ਜਿਹੜਾ ਹੈਗਾ ਆ ਇਸ ਵੇਲੇ ਮੁਸੀਬਤ ਦਾ ਕਾਰਨ ਬਣਿਆ ਆ ਤੇ ਉਹ
0: ਜੀ
1: ਇਹਨੂੰ ਕੈਸ਼ ਵੀ ਕਰੇਗਾ।
0: ਜੀ
1: ਵਾਂਸ ਦਾ ਪਰਸਨ ਇਜ਼ ਇਨ ਪੋਲਿਟਿਕਸ ਉਹ ਓਪਰਚੁਨਿਟੀ ਨੂੰ ਕੈਸ਼ ਕਰਦਾ ਹੀ ਹੁੰਦਾ ਜੀ, ਤੇ
0: ਜੀ
1: ਜੇ ਉਹਨੂੰ ਟਿਕਟ ਦੇਣਗੇ ਤੇ ਉਹ ਜ਼ਰੂਰ ਲਊਗਾ ਜੀ, ਤੇ
0: ਬਿਲਕੁਲ
1: ਜਾਂ
0: ਹੈ ਜੀ।
1: ਐਫਰਟ ਵੀ ਕਰੂਗਾ ਕਿ ਮੈਨੂੰ ਟਿਕਟ ਦਿੱਤੀ ਜਾਵੇ।
0: ਜੀ
1: ਬਾਕੀ ਇਹ ਹੈਗਾ ਕਿ ਮੋਮੈਂਟਮ ਸਾਰੇ ਦੇਖੋ ਕੀਤਾ ਤਾਂ ਕੰਮ ਗਲਤ ਆ ਨਾ ਜੀ,
0: ਜੀ
1: ਉੱਥੇ ਜੇ ਉਹ ਏਡੀ ਦੂਰ ਹੈਗਾ ਸੀ, ਨਾ ਤਾਂ ਮਾਨ ਸਾਹਿਬ ਨੂੰ ਸੁਣਿਆ ਸੀ ਉਹਨੇ ਕੀ ਕਿਹਾ ਕੀ ਨਹੀਂ ਕਿਹਾ। ਉਹ ਤਾਂ ਕਾਲੇ ਝੰਡੇ ਜਿਹੜਾ ਹੈਗਾ ਉੱਤੇ, ਜਿਹੜਾ ਕਾਲਾ ਕੱਪੜਾ ਹੈ ਉੱਤੇ ਵੀ ਨਿਗਾਹ ਨਹੀਂ ਪਈ ਸੀ ਇਹਨਾਂ ਦੀ,
0: ਜੀ
1: ਕਿਉਂਕਿ ਇਹਨਾਂ ਦਾ ਮੂੰਹ ਦੂਜੇ ਪਾਸੇ ਸੀ।
0: ਬਿਲਕੁਲ
1: ਤੋ ਇਸ ਕਰਕੇ ਸਿਰਫ ਪੁਲਿਸ ਵਾਲਿਆਂ ਨੇ ਨਾ ਇਸ ਚੀਜ਼ ਨੂੰ ਪ੍ਰੈਸਟੇਜ ਇਸ਼ੂ ਬਣਾ ਲਿਆ ਵੀ ਹਾਂ ਹਾਂ ਸਾਡੇ ਹੁੰਦਿਆਂ ਇਹ ਬੰਦਾ ਵਿਰੋਧ ਕਰ ਕਿੱਦਾਂ ਗਿਆ ਜੀ, ਇਹ
0: ਜੀ
1: ਬਾਕੀਆਂ ਨੂੰ ਵੀ ਬੜੇ ਜਿਹਾ ਕੰਨ ਕਰ ਦਈਏ ਵੀ ਇੱਕ ਇੱਕ ਬੰਦੇ ਨਾਲ ਏਦਾਂ ਕਰ ਦਿਓ ਬਾਕੀਆਂ ਨੂੰ ਕੰਨ ਹੋ ਜਾਣਗੇ।
0: ਜੀ
1: ਤੋ ਇਸ ਕਰਕੇ
0: ਪਰ ਸਾਈਂ ਸਾਹਿਬ ਜਿਵੇਂ
1: ਇਹ
0: ਤੁਸੀਂ
1: ਆਮ
0: ਗੱਲ
1: ਆਦਮੀ
0: ਕੀਤੀ ਹੈ
1: ਪਾਰਟੀ ਦੀ
0: ਸ਼ੁਰੂ
1: ਤਾਂ
0: ਦੇ ਵਿੱਚ ਕਿ ਇਹ ਪਾਰਟੀ ਜਿਹੜੀ ਸੀ ਇੱਕ ਰੋਡ ਮੈਪ ਲੈ ਕੇ ਆਈ ਸੀ ਜਾਂ ਲੋਕਾਂ ਨੂੰ ਇੱਕ ਸੁਪਨੇ ਦਿਖਾਏ ਸੀ, ਪਰ ਜਿਵੇਂ ਕਿ ਆ ਵੀਕਐਂਡ ਦੇ ਵਿੱਚ ਜੱਫੀਆਂ ਪਈਆਂ ਨੇ ਗੈਂਗਸਟਰ ਜਾਂ ਹੋਰ ਸਾਰੇ, ਚਲੋ ਪਿਛੋਕੜ ਕਿਸੇ ਦਾ ਵੀ ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਪਰ ਕਦੇ ਉਹ ਇਸੇ ਹੀ ਵਿਅਕਤੀ ਨੂੰ ਮਤਲਬ ਕਿ ਅੱਤਵਾਦ ਵੀ ਨਾਂ ਦੇ ਨਾਲ ਵੀ ਨਾਲ ਜੋੜਦੇ ਹੁੰਦੇ ਸੀ, ਸਾਰਾ ਕੁਝ ਕਹਿੰਦੇ ਸੀ ਕੇਜਰੀਵਾਲ ਸਾਹਿਬ ਦੇ, ਜੋ ਪਿਛਲੇ ਸਮੇਂ ਦੀਆਂ ਆਪਾਂ ਦੇਖ ਲਈਏ ਪੋਸਟਾਂ ਚਾਹੇ ਉਹ ਅਖਬਾਰਾਂ ਦੇਖ ਲਈਏ, ਤਾਂ ਉਹ ਸਾਰਾ ਸਿਲਸਿਲਾ ਚੱਲਿਆ। ਹੁਣ ਗੁਰਪ੍ਰੀਤ ਸੇਖੋਂ ਜਿਹੜਾ ਹੈ ਉਹਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਚਲੋ ਚੰਗੇ ਅਹੁਦਿਆਂ ਦੇ ਉੱਤੇ ਜਿਹੜਾ ਚੋਣਾਂ ਹੋਈਆਂ ਸੀ ਜ਼ਿਲ੍ਹਾ ਪਰਿਸ਼ਦ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਚੰਗੇ ਅਹੁਦੇ ਬਣਾ ਦਿੱਤੇ ਆ ਦੋਵਾਂ ਦੇ, ਤਾਂ ਹੁਣ ਆਪ ਵੀ ਜਿਹੜਾ ਵੱਖਰੀਆਂ ਵੱਖਰੀਆਂ ਪਾਰਟੀਆਂ 'ਚੋਂ ਹੁੰਦੇ ਹੁੰਦੇ ਅਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਹੱਥ ਫੜ ਲਿਆ ਅਤੇ ਮਾਨ ਸਾਹਿਬ ਨੇ ਜੱਫੀ ਬੜੀ ਘੁੱਟ ਕੇ ਪਾਈ ਹੈ ਜੀ, ਆਪ ਕਿੱਧਰ ਨੂੰ ਜਾ ਰਹੇ ਨੇ?
1: ਗੱਲ ਇੱਦਾਂ ਹੈਗੀ ਹੈ ਨਾ ਜੀ, ਦੂਜੇ ਤੇ ਉਂਗਲ ਕਰਨੀ ਬੜੀ ਸੌਖੀ ਹੈਗੀ ਹੈ ਜੀ, ਆਪਣਾ ਕਿਰਦਾਰ ਨਹੀਂ ਦੇਖਿਆ ਜਾਂਦਾ ਹੁੰਦਾ। ਪਰ ਸ਼ੇਖੋ ਜੇ ਸੋਸ਼ਲ ਵਰਕ ਦੇ ਵਿੱਚ ਆਇਆ ਹੈਗਾ ਸੀਗਾ ਕਿ ਲੋਕੀ ਉਹਦੇ ਤੋਂ ਥੋੜਾ ਜਿਹਾ ਐਕਸਪੈਕਟ ਵੀ ਕਰਦੇ ਸੀ
0: ਜੀ,
1: ਕਿ ਇਹ ਥੋੜਾ ਜੇ ਰਾਜਨੀਤੀ ਚ ਆਊਗਾ ਤੇ ਚੰਗਾ ਬੰਦਾ ਸਾਬਤ ਹੋਊਗਾ।
0: ਜੀ
1: ਉਹ ਜਦੋਂ ਹੁਣ ਇਹ ਜਫੀ ਪਈ ਆ ਨਾ ਜੀ, ਤੇ ਇਹ ਮੈਨੂੰ ਲੱਗਦਾ ਹੈਗਾ ਜੀ ਕਿ ਮੈਂ ਇੱਕ ਜਗ੍ਹਾ ਕਮੈਂਟ ਵੀ ਕੀਤਾ ਇਸੇ ਚੀਜ਼ ਦਾ
0: ਜੀ
1: ਕਿ ਇਟ ਇਜ਼ ਕਾਲਡ ਰੋਂਗ ਮੂਵ।
0: ਜੀ
1: ਪੋਲੀਟਿਕਸ ਦੇ ਵਿੱਚ ਸਰ ਜਿਹੜਾ ਹੁੰਦਾ ਨਾ, ਇੱਕ ਮੂਵ ਜਿਹੜਾ ਆ ਤੁਹਾਡਾ ਸਹੀ ਚੱਲਿਆ ਆ ਨਾ, ਵੀ ਸ਼ਤਰੰਜ ਦੀ ਚਾਲ ਹੁੰਦੀ ਹੈਗੀ ਆ, ਇਹਦੇ ਵਿੱਚ ਜਿਹੜਾ ਆ ਇੱਕ ਗੀਟੀ ਜਿਹੜੀ ਆ ਚਾਲ ਸਹੀ ਚੱਲ ਪਾਓ
0: ਜੀ,
1: ਤੇ ਉਹ ਤੁਹਾਨੂੰ ਜਿਹੜਾ ਆ ਵਿਨਰ ਵੀ ਬਣਾ ਦਿੰਦੀ ਆ, ਤੇ ਇੱਕ ਚਾਲ ਗਲਤ ਪੈ ਜਾਏ ਤੇ ਉਹ ਕੈਰੀਅਰ ਤਬਾਹ ਵੀ ਕਰ ਦਿੰਦੀ ਹੈਗੀ ਆ।
0: ਜੀ
1: ਮੈਨੂੰ ਜਿਹੜਾ ਹੈਗਾ ਆ ਵੀ ਫਿਊਚਰ ਥੋੜਾ ਬ੍ਰਾਈਟ ਨਹੀਂ ਲੱਗਿਆ, ਕਿਉਂਕਿ ਜਿੱਦਾਂ ਦੀ ਮਤਲਬ ਕਾਰਗੁਜ਼ਾਰੀ ਸਰਕਾਰ ਦੀ ਹੈਗੀ ਆ ਜੀ,
0: ਜੀ
1: ਤੇ ਇਹਦੇ ਵਿੱਚ ਜਿਹੜਾ ਆ ਉਸ ਹਾਲਤ ਦੇ ਵਿੱਚ, ਕਿਉਂਕਿ ਜੇ ਉਹਦੇ ਨਾਲੋਂ ਇੰਡੀਪੈਂਡੈਂਟ ਖੜੇ ਹੋ ਜਾਂਦੇ ਤਾਂ ਵੀ ਉਹਨਾਂ ਨੇ ਜਿੱਤ ਜਾਣਾ ਸੀ।
0: ਜੀ
1: ਹੁਣ ਕਿਉਂਕਿ ਇਸ ਪਾਰਟੀ ਵੱਲੋਂ ਆ ਗਏ ਹੈਗੇ ਆ, ਇਸ ਪਾਰਟੀ ਦਾ ਜਿਹੜਾ ਆ 4.5-5 ਸਾਲ ਦਾ ਜਿੰਨਾ ਜਿਹੜਾ ਪਾਪ ਆ ਉਹਦਾ ਵਿੱਚ ਇਹਨਾਂ ਦੀ ਵੀ ਹਿੱਸੇਦਾਰੀ ਨਾਲ ਮੰਨੀ ਜਾਏਗੀ ਜੀ,
0: ਤੇ
1: ਉਹ ਘੜਾ ਜਿਹੜਾ ਨੇ ਆਪਾਂ ਹੀ ਚਿਰਤ ਕਰ।
0: ਉਸੇ ਸੀਟ ਤੋਂ ਸੈਂਸ ਸਾਹਿਬ ਕਟਾਰੂ ਚੱਕੂ ਨਹੀਂ ਵੀ ਸੀਗੇ ਪਹਿਲਾਂ ਉੱਤੇ?
1: ਨਹੀਂ ਸਰ ਉੱਥੇ ਨਹੀਂ
0: ਕਟਾਰੀਆ,
1: ਸੀਗੇ ਜੀ,
0: ਕਟਾਰੀਆ
1: ਕਟਾਰੂ ਚੱਕੂ ਨਹੀਂ ਤਾਂ ਹਾਂਜੀ
0: ਨਹੀਂ ਕਟਾਰੀਆ
1: ਕਟਾਰੀਆ, ਕਟਾਰੀ ਹਾਂਜੀ
0: ਸੋਰੀ ਗਲਤ
1: ਕਟਾਰੀਆ
0: ਕਿਹਾ ਜੀ,
1: ਜੀ
0: ਤੇ
1: ਪਰ ਉਹ ਤਾਂ
0: ਉਹਨਾਂ ਦੀ
1: ਟਿਕਟ
0: ਟਿਕਟ ਦਾ
1: ਹੈਗੇ
0: ਕੀ
1: ਆ
0: ਬਣੇਗਾ ਫਿਰ ਜੀ?
1: ਉਹਨੂੰ ਕੱਟ ਦੇਣਗੇ ਜੀ ਟਿਕਟਾਂ, ਉਹਨਾਂ ਨੇ ਕੱਟਣੀਆਂ ਹੀ ਹੈਗੀਆਂ ਜੀ, ਜਿੱਥੇ ਜਿੱਥੇ ਇਹਨਾਂ ਨੇ ਲਾਏ ਹੈਗੇ ਆ ਉੱਥੇ ਉੱਥੇ ਤਾਂ ਟਿਕਟਾਂ ਸਪਸ਼ਟ ਆ ਵੀ ਉੱਥੇ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਜੀ
0: ਜੀ
1: ਬੰਦਿਆਂ ਨੂੰ।
0: ਜੀ
1: ਉਹਨਾਂ ਦੇ ਜਿਹੜੇ ਲੋਕਲ ਵਰਕਰ ਹੈਗਾ ਆ ਜੀ ਉਹ ਤਾਂ ਵਿਰੋਧ ਕਰਨਗੇ ਨਾ ਜੀ, ਮੈਂ ਤਾਂ ਇਹੀ ਬੇਨਤੀ ਕੀਤੀ ਨਾ ਜੀ ਵੀ ਜੇ ਕਿਤੇ ਆਜ਼ਾਦ ਵੀ ਖੜੇ ਹੋ ਜਾਂਦੇ ਨਾ ਜੀ, ਨਹੀਂ ਵੀ ਕੋਈ ਪੋਲੀਟੀਕਲ ਪਾਰਟੀ, ਕਿਉਂਕਿ ਇਹਨਾਂ ਦੀ ਇਨਕਲੀਨੇਸ਼ਨ ਸੀਗੀ ਅਕਾਲੀ ਦਲ ਵੱਲ ਜੀ, ਅਕਾਲੀ ਦਲ ਨੇ ਇਹਨਾਂ ਦੀ ਜਿੱਤਣ ਦੇ ਵਿੱਚ ਮਦਦ ਵੀ ਕੀਤੀ।
0: ਜੀ
1: ਬਾਅਦ ਦੇ ਵਿੱਚ ਇਹਨਾਂ ਨੇ ਦੇਖਿਆ ਵੀ ਅਕਾਲੀ ਦਲ ਨੇ ਜਿਹੜਾ ਹੈਗਾ ਆ ਜਨਮੇਜਾ ਸਿੰਘ ਸ਼ੇਖੋਂ ਤੇ ਉਹਨਾਂ ਹੋਰ ਆਪਣੇ ਲੀਡਰ ਜਿਹੜੇ ਹੈਗੇ ਆ ਉਹਨਾਂ ਅਸਟੈਬਲਿਸ਼ ਕੀਤੇ ਹੈਗੇ ਥਾਂ ਥਾਂ ਤੇ,
0: ਜੀ
1: ਤੇ ਉਹਨਾਂ ਨੇ ਦੇਖਿਆ ਵੀ ਭਾਈ ਅਕਾਲੀ ਦਲ ਨੇ ਤੇ ਮੈਨੂੰ ਟਿਕਟ ਦੇਣੀ ਨੀ ਇਸ ਜਗ੍ਹਾ ਤੋਂ,
0: ਜੀ
1: ਉਹ ਲੜਨੀ ਉਹ ਜਿਹੜਾ ਚਾਹੁੰਦੇ ਸੀਗੇ, ਤੇ ਫਿਰ ਉਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਆ ਇੱਧਰਲੇ ਪਾਸੇ ਨੂੰ, ਪਰ ਇਹਦੇ ਨਾਲੋਂ ਬੈਟਰ ਸੀ ਕਿ ਉਹ ਇੰਡੀਪੈਂਡੈਂਟ ਰਹਿ ਜਾਂਦੇ ਤੇ ਇੰਡੀਪੈਂਡੈਂਟ ਉਹਨਾਂ ਦੀ ਵਿਕਟਰੀ ਜਿਹੜੀ ਆ
0: ਜੀ
1: ਉਹ ਜ਼ਿਆਦਾ ਪੋਸੀਬਲ ਸੀ।
0: ਬਿਲਕੁਲ
1: ਬਾਕੀ ਤਾਂ ਸਮਾਂ ਦੱਸੂਗਾ ਇਹ ਮੂਵ ਕਿੱਧਰ ਨੂੰ ਜਾਂਦਾ ਹੈ ਜੀ, ਪਰ
0: ਜੀ
1: ਅੱਜ ਦੀ ਡੇਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਗਲਤ ਮੂਵ ਉਹਨਾਂ ਨੇ ਚੱਲਦੇ ਆ
0: ਜੀ।
1: ਜੀ
0: ਬਿਲਕੁਲ।
1: ਭਾਰਤ ਸਾਹਿਬ
0: ਤੇ ਸੈਣੀ ਸਾਹਿਬ ਪਿਛਲੇ ਦਿਨਾਂ 'ਚ ਚਰਨਜੀਤ ਸਿੰਘ ਭੁੱਲਰ ਹੋਣਾ ਦੀ ਇੱਕ ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਲੱਗੀ ਸੀਗੀ ਜੋ ਬੱਚਿਆਂ ਦੇ ਬਾਬਤ ਕਿ ਉਹਨਾਂ ਦੀਆਂ ਫੀਸਾਂ, ਟਵਾਣਾ ਸਾਹਿਬ ਨੇ ਉਹਨਾਂ ਨੂੰ ਔਨ ਏਅਰ ਵੀ ਲਿਆ ਸੀਗਾ, ਉਹ ਗੱਲਬਾਤ ਮੈਂ ਵੀ ਸੁਣੀ ਹੈ, ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸੱਜਣ ਅਤੇ ਕੁਝ MLA ਵੀ ਜਿਹੜੇ ਨੇ ਸੁਚੱਜੇ ਕੰਮ ਕਰਦੇ ਆ, ਚੰਗੇ ਕੰਮ ਕਰਦੇ ਆ, ਉਹਨਾਂ ਨੇ ਹੱਥ ਵੀ ਅੱਗੇ ਵਧਾਏ ਸੀ ਅਤੇ 3 ਬੱਚਿਆਂ ਦੀ ਫੀਸ ਦਾ ਵਾਅਦਾ 30 ਲੱਖ ਦਾ ਵੀ ਕਰ ਲਿਆ ਸੀਗਾ ਉਹਨਾਂ ਨੇ ਭਰਨ ਦਾ, ਅਤੇ ਹੋਰ ਵੀ 21 ਸੱਜਣ ਜਿਹੜੇ ਆ, ਕੱਲ੍ਹ ਵੀ ਰਿਪੋਰਟਾਂ ਆਈਆਂ ਸੀ ਚਰਨਜੀਤ ਭੁੱਲਰ ਹੋਣਾ ਜੀ ਦੀਆਂ, ਅਤੇ 21 ਸੱਜਣਾਂ ਨੇ ਹੋਰ ਵੀ ਹੱਥ ਵਧਾਇਆ, ਸਾਰਾ ਕੁਝ ਕੀਤਾ ਹੈ। ਪਰ ਹੁਣ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹਦੇ ਉੱਤੇ ਨੋਟਿਸ ਲੈ ਲਿਆ ਸੀ, ਕਹਿੰਦੇ ਭਈ ਇਹ ਸਾਰੀਆਂ ਚੀਜ਼ਾਂ ਜੋ ਕੁਝ ਵਾਪਰਦੀਆਂ ਨੇ ਉਹ ਚਾਹੇ ਗੱਲ ਤਾਂ ਵੈਸੇ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਜਿਹੜੀ ਫਰੀਦਕੋਟ ਸਮੇਤ ਕਈ ਸੰਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ 22 ਸਤੰਬਰ ਤੱਕ ਉਹਨਾਂ ਤੋਂ ਜਵਾਬ ਮੰਗ ਲਿਆ ਕਿ 90% ਤੋਂ ਪਲੱਸ ਜਿਹੜੇ ਨੰਬਰ ਲੈ ਕੇ ਜਿਹੜੇ ਬੱਚੇ ਨੇ ਉਹ ਚਲੋ ਫੀਸਾਂ ਨਹੀਂ ਭਰ ਸਕਦੇ, ਹੋਰ ਸਾਰੀਆਂ ਚੀਜ਼ਾਂ, ਪਰ ਉਹਨਾਂ ਦਾ ਸੁਣਵਾਈ ਕਿਉਂ ਨਹੀਂ ਜਾਂ ਕਿੱਥੋਂ ਮਤਲਬ ਕਿ ਉਹ ਰੁਲਦੇ ਕਿਉਂ ਪਏ ਨੇ ਬੱਚੇ, ਮਤਲਬ ਕਿ ਇਹਨਾਂ ਦੀ ਬਾਂਹ ਕਿਉਂ ਨਹੀਂ ਫੜੀ ਜਾ ਰਹੀ ਜੀ ਆਪ ਮੁਹਾਰੇ ਹੀ ਸੂ
1: ਪਰ ਇੱਕ
0: ਮੋਟੋ ਲੈ ਲਿਆ
1: ਦੇਖੋ
0: ਜੀ
1: ਇੱਕ
0: ਉਹਨਾਂ ਨੇ।
1: ਸਰਕਾਰ ਦੀ ਉਹਨਾਂ ਨੇ ਲੈ ਲਿਆ ਹੈਗਾ ਜੀ, ਬਟ ਕੀ ਆ ਉਹ ਸੁਝਾਅ ਦੇ ਸਕਦੇ ਸਰਕਾਰ ਨੂੰ,
0: ਜੀ
1: ਅਦਰਵਾਈਜ਼ ਉਹ ਡਾਇਰੈਕਸ਼ਨ ਤਾਂ ਦੇ ਨਹੀਂ ਸਕਦੇ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਇਹ ਤਾਂ ਸਿਰਫ ਜਿਹੜਾ ਆ ਕਿ ਹਰ ਇੱਕ ਇੰਸਟੀਟਿਊਸ਼ਨ ਆਪਣਾ ਜਿਹੜਾ ਆ ਉਹ ਦੱਸਣ ਵਾਸਤੇ ਕਿ ਅਸੀਂ ਵੀ ਇੱਥੇ ਹੈਗੇ ਆ,
0: ਹੈਗੇ ਆ ਜੀ,
1: ਉਹ ਇਹੋ ਜਿਹਾ ਕੰਮ ਕਰਦੇ ਆ ਕਿ ਪਹਿਲਾਂ ਨਹੀਂ ਸੀ ਦੱਸਦਾ ਉਹਨਾਂ ਨੂੰ
0: ਬਿਲਕੁਲ ਹੈ
1: ਕਿ
0: ਜੀ।
1: ਭਾਈ ਜਿੱਥੇ ਹੈਗੇ ਵੀ ਐਜੂਕੇਸ਼ਨ ਸਿਸਟਮ ਦਾ ਇਹ ਹਾਲ ਆ ਵੀ ਜੇ ਕੋਈ ਬੱਚਾ ਜਿਹੜਾ ਆ ਉਹ ਸ਼ਾਈਨ ਕਰ ਜਾਂਦਾ ਆ
0: ਜੀ
1: ਇਹਨਾਂ ਚਾਰਾਂ ਦੀ ਤਾਂ ਚਲੋ ਰਿਪੋਰਟ ਲੱਗ ਗਈ, ਮੀਡੀਆ 'ਚ ਆ ਗਿਆ,
0: ਜੀ
1: ਹਰੇ ਇੱਦਾਂ ਦੇ ਕਿੰਨੇ ਹੋਣਗੇ ਜਿਹੜੇ ਬੱਚੇ ਜਿਹੜੇ ਹੈਗੇ ਆ ਜਿਹਨਾਂ ਦਾ ਦੁੱਖ ਦਰਦ ਨਹੀਂ ਪਤਾ ਲੱਗ ਸਕਿਆ ਸੀ,
0: ਬਿਲਕੁਲ
1: ਜਿਹੜੇ
0: ਹੈ ਜੀ
1: ਘਰਾਂ ਦੇ ਹਾਲਾਤ ਇੱਦਾਂ ਦੇ ਸੀ ਉਹਨਾਂ
0: ਜੀ
1: ਦੀ ਪੜ੍ਹਾਈ ਵਿੱਚ ਹੀ ਰਹਿ ਗਈ ਜੀ।
0: ਬਿਲਕੁਲ
1: ਸਰ
0: ਹੈ ਜੀ,
1: ਵੈਲਫੇਅਰ ਸਾਡੇ ਨਾ ਜੀ ਕੰਸੈਪਟ ਸੰਵਿਧਾਨ ਦੇ ਵਿੱਚ ਵੈਲਫੇਅਰ ਸਟੇਟ ਦਾ ਆ, ਸਟੇਟ ਦਾ ਵੈਲਫੇਅਰ ਜਿਹੜਾ ਹੈਗਾ ਆ ਉਹ ਕਿੱਦਾਂ ਹੁੰਦਾ ਆ ਕਿ ਜਦੋਂ ਇਹੋ ਜਿਹਾ ਵੀ ਜਿਹੜੇ ਡਾਊਨ ਟ੍ਰੋਡਨ ਹੁੰਦੇ ਆ ਜੀ ਉਹਨਾਂ ਦੀ ਬਾਂਹ ਫੜਨੀ ਸਟੇਟ ਦਾ ਜਿਹੜਾ ਆ ਉਹ ਮਤਲਬ ਡਿਊਟੀ ਆ।
0: ਨਾਲੇ ਉਹ ਤਾਂ ਸਾਇੰਸ ਸਰ ਜਦੋਂ ਰਿਜ਼ਲਟ ਆਉਂਦਾ ਹੈ ਮੈਰਿਟ ਦੇ ਵਿੱਚ ਜਾਂ ਸਾਰੀਆਂ ਚੀਜ਼ਾਂ ਉਹ ਤਾਂ ਪਹਿਲਾਂ ਹੀ ਉੱਥੋਂ ਹੀ ਪਛਾਣ ਲੈਣੇ ਚਾਹੀਦੇ ਬੱਚੇ, ਉਹ ਤਾਂ ਪਹਿਲਾਂ ਹੀ ਚੱਕ ਲੈਣੇ ਚਾਹੀਦੇ ਜੀ ਉਹਨਾਂ ਨੂੰ।
1: ਦੇਖੋ ਗੱਲ ਇੱਦਾਂ ਆ ਆਰਥਿਕ ਸਥਿਤੀ ਦਾ ਨਹੀਂ ਪਤਾ ਹੁੰਦਾ ਕਈ ਵਾਰੀ, ਜੇ ਪਤਾ ਲੱਗ ਵੀ ਗਿਆ ਹੈਗਾ ਸੀਗਾ
0: ਜੀ
1: ਜੀ ਤੇ ਹੁਣ ਜਦੋਂ ਡੋਨਰ ਸਾਹਮਣੇ ਆ ਗਏ ਹੈਗੇ ਸਾਰੇ ਬੰਦੇ ਡੋਨੇਸ਼ਨ ਦੇਣ ਨੂੰ ਤਿਆਰ ਹੈਗੇ ਆ ਜੀ
0: ਜੀ
1: ਉਹਨਾਂ ਤੇ ਉਹ ਬਾਕੀ ਜਦੋਂ ਇੱਕ ਵਾਰੀ ਮੀਡੀਆ ਚ ਆ ਜਾਂਦਾ ਹੈ ਜੀ ਪੈਸਾ ਬਥੇਰਾ ਇਕੱਠਾ ਹੋ ਜਾਂਦਾ ਹੁੰਦਾ ਆ, ਏਦਾਂ ਨੀ ਕੋਈ ਰਹਿੰਦਾ ਹੁੰਦਾ
0: ਜੀ।
1: ਪਰ ਇਹ ਜਿਹੜਾ ਹੈਗਾ ਨਾ ਜੀ ਇਹ ਮੂਵ ਜਿਹੜਾ ਹੈਗਾ ਆ ਵੀ ਹਾਂ ਜੀ ਨੈਸ਼ਨਲ ਕਮਿਸ਼ਨ ਨੇ ਕੀਤਾ ਹੈਗਾ ਜੀ ਉਹ ਗਲਤ ਹੈਗਾ ਆ ਜੀ, ਉਹ ਤਾਂ ਸਿਰਫ ਇੱਕ ਸੁਝਾਅ ਆ ਉਹਨਾਂ ਦਾ ਤੇ ਜਾਂ ਵੀ ਸਰਕਾਰ ਬਾਅਦ ਚ ਕਹਿ ਦੇਣਗੇ ਜੀ ਸਰਕਾਰ ਨੂੰ ਏਦਾਂ ਦੀ ਨੀਤੀ ਬਣਾਉਣੀ ਚਾਹੀਦੀ ਹੈਗੀ ਏਦਾਂ ਦਾ ਆਰਡਰ ਪਾਸ ਕਰ ਦੇਣਗੇ ਜੀ ਤੇ ਹੋਰ ਏਦਾਂ ਦਾ ਕੋਈ ਚੱਕਰ ਨੀ ਹੈਗਾ ਜੀ ਕਿ ਉਹ ਕੋਈ ਫੰਡ ਰੇਜ ਕਰ ਦੇਣਗੇ ਜਾਂ ਸਰਕਾਰਾਂ ਕੋਲ ਤਾਂ ਜਿਹੜਾ ਹੈਗਾ ਕਰਜਾਈ ਸਰਕਾਰਾਂ ਆ, ਸਰਕਾਰ ਕਿੱਥੋਂ ਕੱਢੀ ਜਾਊਗੀ ਜੀ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜਾ ਜਾਂ ਟੀਚਰਾਂ ਨੂੰ ਫਿਰ ਲੈਡ ਕਸਾਲ ਤਾਂ ਹੋਰ ਕੀ ਦੇਖਣਾ ਜੀ।
0: ਜੀ ਸੈਣੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਜਾਂ ਸੋਰੀ ਪੰਜਾਬ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਦੀ ਆਪਾਂ ਚਰਚਾ ਕੀਤੀ ਸੀ, ਕੇਜਰੀਵਾਲ ਸਾਹਿਬ ਚੈਲੰਜ ਕਰਦੇ ਸੀਗੇ ਮੋਦੀ ਸਾਹਿਬ ਨੂੰ, ਕਹਿੰਦੇ ਆ ਜਾਓ ਦਿਖਾਈਏ ਤੁਹਾਨੂੰ ਤੁਸੀਂ ਉੱਥੇ ਕੀਤਾ ਵੱਧ ਕੇ ਅਸੀਂ ਕੀਤਾ ਪੰਜਾਬ ਦੇ ਵਿੱਚ, ਪਰ ਦਿੱਲੀ ਦੇ ਵਿੱਚ ਜੋ ਹਾਲਾਤ ਨੇ ਸੱਤਿਆ ਨਿਕੇਤਨ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ ਤੇ ਰਾਜਪਾਲ ਜਿਹੜੇ ਨੇ ਭਾਜਪਾ ਦੇ ਨੇ ਉੱਥੇ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਉਹਨਾਂ ਨੇ ਕੁਝ ਜਿਹੜੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮਿਲ ਕੇ ਕੁਝ ਅਹਿਮ ਜਿਹੜੇ ਫੈਸਲੇ ਲਏ ਆ ਤੇ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ, ਕਿਵੇਂ ਦੇਖਦੇ ਹੋ ਇਹ ਹਾਲਾਤ ਕਿੱਧਰ ਨੂੰ ਜਾਂਦੇ ਆ ਜੀ?
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ ਆਮ ਆਦਮੀ ਪਾਰਟੀ ਦੀ ਨਾ ਇੱਕ ਨੀਤੀ ਆ ਵੀ ਪ੍ਰਚਾਰ ਏਦਾਂ ਕਰੋ ਪ੍ਰਚਾਰ ਇੰਨਾ ਕਰੋ ਕਿ ਲੋਕਾਂ ਨੂੰ ਲੱਗਣ ਲੱਗ ਪਏ ਵੀ ਹਰੇ ਕਿੰਨਾ ਕੁ ਡਿਵੈਲਪਮੈਂਟ ਕਰ ਦਿੱਤੀ ਹੈ ਜੀ
0: ਜੀ
1: ਤੇ ਪੈਸਾ ਵੀ ਏਦਾਂ ਤਾਂ ਦੇਖੋ ਇਹਨਾਂ ਨੇ ਨਾ ਜਿਹੜਾ ਹੈਗਾ ਆ 2-4 ਸਕੂਲ ਜਿਹੜੇ ਆ ਵਧੀਆ ਦਿੱਲੀ ਚ ਬਣਾ ਕੇ
0: ਜੀ
1: ਉਹਨਾਂ ਦੀਆਂ ਪਿਕਚਰਾਈਜੇਸ਼ਨ ਕਰਕੇ ਤੇ ਸਾਰੀ ਦਿੱਲੀ ਦਾ ਇਹ ਮਾਡਲ ਦਿਖਾ ਤਾ ਜੀ, ਉਹ ਮਾਡਲ ਵੇਚ ਗਏ ਪੰਜਾਬ ਚ
0: ਹੈਗੀ।
1: ਪੰਜਾਬ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਸਕੂਲ ਜਿਹੜੇ ਹੈਗੇ ਸੀਗੇ ਉਹਨਾਂ ਦਾ ਸੁਧਾਰ ਹੋ ਗਿਆ ਸੀਗਾ ਜੀ
0: ਜੀ
1: ਤੇ ਉਹਨਾਂ ਨੇ ਵੀ ਰੰਗ ਰੁੰਗ ਜਿਹਾ ਕਰ ਦਿੱਤੇ ਸੀਗੇ ਜੀ ਉਸ ਵੇਲੇ
0: ਜੀ,
1: ਤੇ ਬਾਕੀ ਜਿਹੜੇ ਹੈਗੇ ਆ ਕੋਈ ਨਵਾਂ ਸਕੂਲ ਤਾਂ ਬਣਿਆ ਨੀ ਹੈਗਾ ਜੀ, ਪੁਰਾਣਿਆਂ ਦਾ ਹੀ ਹੈਗਾ ਜੀ, ਉਹਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਦਿੱਤਾ 2-4 ਸਕੂਲਾਂ ਚ, ਤੇ
0: ਬਿਲਕੁਲ
1: ਉਹਨੂੰ ਜਿਹੜਾ ਹੈਗਾ ਇਹ ਕੈਸ਼ ਕਰਨ ਦੀ ਕਰਦੇ ਸੀਗੇ ਜੀ। ਮੈਂ ਦਿਖਾ ਦਿੰਦਾ ਤੁਹਾਨੂੰ 20 ਸਕੂਲ ਏਦਾਂ ਦੇ ਜਿੱਥੇ ਜਿਹੜਾ ਹੈਗਾ ਆ ਹਾਲਾਤ ਤੇ ਬਦਤਰ ਵੱਧ ਤੋਂ ਬਦਤਰ ਹੋਣਗੇ ਜੀ ਪੰਜਾਬ ਚ।
0: ਬਿਲਕੁਲ ਹੈ,
1: ਬਾਕੀ ਹਰ ਕੋਈ ਬੰਦਾ ਜੀ ਆਪਣੇ ਆਪ ਸਲਾਉਂਦਾ ਹੁੰਦਾ ਹੈਗਾ ਜੀ, ਹਰ ਇੱਕ ਬੰਦਾ ਆਪਣੀ ਸੇਫਟੀ ਕਰਦਾ ਹੁੰਦਾ
0: ਜੀ,
1: ਉਹ ਤੇ ਇਸ ਕਰਕੇ ਹੁਣ ਇਹਨਾਂ ਨੂੰ ਹੈਗਾ ਆ ਵੀ ਪੰਜਾਬ ਛੱਡਣ ਤੋਂ ਪਹਿਲਾਂ ਇਹ ਕੋਈ ਸਟੇਟ ਹੱਥ ਆ ਜਾਏ ਸੀ
0: ਜੀ,
1: ਨਹੀਂ ਤਾਂ ਖਾਤੇ ਕਰਨੇ ਔਖੇ ਹੋ ਜਾਣਗੇ ਜੀ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਆਖਰ ਦੇ ਵਿੱਚ ਥੋੜੀ ਜਿਹੀ ਹਾਸੋਹੀਣਾ ਵੀ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਆਪਣੇ ਏਡੇ ਵੱਡੇ ਉੱਚੇ ਅਹੁਦੇ ਦੇ ਉੱਤੇ ਬੈਠੇ ਹੈ, ਚਲੋ ਮੁੱਖ ਮੰਤਰੀ ਸਾਹਿਬ ਤਾਂ ਕਰਦੇ ਹੀ ਕਰਦੇ ਸੀਗੇ, ਪਰ ਪ੍ਰਧਾਨ ਮੰਤਰੀ ਸਾਹਿਬ ਵੀ ਹੁਣ ਲੱਗ ਗਏ ਨੇ, ਕਹਿੰਦੇ ਕਿਸੇ ਨੂੰ ਦਿਮਾਗੀ ਨਕਸਲੀ ਕਹੀ ਜਾਂਦੇ ਆ ਤੇ ਕਿਸੇ ਨੂੰ ਹੁਣ ਨਾਰਾਜ਼ ਫੁੱਫੜ ਕਹੀ ਜਾਂਦੇ ਆ ਜੀ।
1: ਮੈਂ ਇਹ ਸੋਚਦਾ ਹੈਗਾ ਆ ਜੀ ਤੇ 15 ਸਾਲ ਜਿਹੜਾ ਹੈਗਾ ਟੈਨਿਊਰ ਕਿਸੇ ਨੂੰ ਮਿਲ ਜਾਏ ਨਾ ਜੀ ਤੇ ਉਹਦਾ ਇਹੀ ਹਾਲ ਹੁੰਦਾ ਹੈ, ਜਦੋਂ ਸੂਰਜ ਚੜ੍ਹਦੇ ਤੇ ਉੱਤੇ ਜਿਹੜਾ ਹੈਗਾ ਹੈ ਨਾ, ਜਦੋਂ ਸੂਰਜ ਐਕਸਟ੍ਰੀਮ ਤੇ ਹੋਵੇ ਉਦੋਂ ਹੀ ਬੰਦੇ ਨੂੰ ਚਾਹੀਦਾ ਹੈਗਾ ਕਿ ਆਪਣਾ ਝੋਲਾ, ਕਹਿੰਦੇ ਅਸੀਂ ਚੱਕਣਾ ਆ ਤੇ ਝੋਲਾ ਇਹਨਾਂ ਨੂੰ ਨਾ ਸੈਕਿੰਡ ਟਰਮ ਤੋਂ ਬਾਅਦ ਵੈਸੇ ਹੀ ਚੱਕ ਲੈਣਾ ਚਾਹੀਦਾ ਸੀ।
0: ਕਹਿੰਦੇ ਹੁਣ ਚੜ੍ਹਦੇ ਸੂਰਜ ਨੂੰ ਸਲਾਮਾ, ਡੁੱਬਦੇ ਨੂੰ ਕੌਣ ਪੁੱਛਦਾ।
1: ਬਿਲਕੁਲ ਜੀ,
0: ਜੀ
1: ਉਹ ਇਸ ਕਰਕੇ ਹੁਣ ਉਹਨਾਂ ਦੀ ਨਾ ਲਗਾਤਾਰ ਜਿਹੜਾ ਹੈਗਾ ਆ ਉਹਨਾਂ ਦਾ ਗ੍ਰਾਫ ਡਿਕਲਾਈਨ ਵੱਲ ਨੂੰ ਜਾ ਰਿਹਾ ਹੈ ਜੀ,
0: ਜੀ
1: ਵਿਸ਼ਵ ਪੱਧਰ ਤੇ ਵੀ ਤੇ ਅਦਰਵਾਈਜ਼ ਵੀ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਏਦਾਂ ਦੀਆਂ ਗੱਲਾਂ ਜਿਹੜੀਆਂ ਆ ਐਡੇ ਉੱਚੇ ਅਹੁਦਿਆਂ ਤੇ ਰਹਿ ਕੇ ਜਿਹੜਾ ਹੈਗਾ ਆ ਨਹੀਂ ਕਰਨੀਆਂ ਚਾਹੀਦੀਆਂ।
0: ਜੀ
1: ਜਦੋਂ ਵੱਡਾ ਬੰਦਾ ਹੁੰਦਾ ਹੈ ਉਦੋਂ ਤੇ ਉਮੀਦ ਵੀ ਵੱਡੀ ਕੀਤੀ ਜਾਂਦੀ ਹੁੰਦੀ ਆ ਵੀ ਉਹ ਗੱਲ ਕਰੇਗਾ, ਉਹਨਾਂ ਨੇ ਕੋਈ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਆ,
0: ਜੀ
1: ਇਸ ਕਰਕੇ ਲੱਗਦਾ ਆ ਵੀ ਮੋਦੀ ਸਾਹਿਬ ਦਾ ਜਿਹੜਾ ਹੈਗਾ ਨਾ ਟਾਈਮ ਜ਼ਿਆਦਾ ਖਰਾਬ ਹੋਊਗਾ ਵੀ ਇੰਨਾ ਜ਼ਿਆਦਾ ਜਿਹੜਾ ਅਦਰਵਾਈਜ਼ ਜਿਹੜਾ ਆ ਸੇਫ ਪੈਸੇ ਜੇ ਉਹਨਾਂ ਨੂੰ ਕਿਤੇ ਮਿਲ ਜਾਂਦਾ ਤੇ ਨਿਕਲ ਹੀ ਜਾਂਦੇ ਵਧੀਆ ਸੀਟਾਂ ਆਈ ਟੀ ਤੋਂ,
0: ਜੀ
1: ਉਹ ਰਿਟਾਇਰਮੈਂਟ ਲੈ ਲੈਂਦੇ ਤੇ ਵਧੀਆ ਸੀ। ਅੱਗੇ
0: ਜੀ
1: ਵੀ ਅੱਗੇ ਜਿਹੜਾ ਆ ਨਾ ਕੋਈ ਦੇਸ਼ ਦਾ ਸੁਧਾਰ ਘੱਟ ਹੋ ਰਿਹਾ ਹੈਗਾ ਆ ਤੇ ਨੁਕਸਾਨ ਵੱਧ ਹੋ ਰਿਹਾ ਹੈ ਜੀ, ਤੇ ਪ੍ਰਧਾਨ ਮੰਤਰੀ ਆਪ ਹੀ ਇੱਕ ਮਜ਼ਾਕ ਦਾ ਪਾਤਰ ਬਣ ਰਿਹਾ ਜੀ,
0: ਉਹ ਤਾਂ
1: ਜੋ ਕੋਈ
0: ਦੇਖੋ
1: ਭਾਸ਼ਣ ਦਿੰਦੇ ਹੈਗੇ ਤੇ
0: ਨਾਲ ਜਿਹੜੇ ਸੱਜਣ ਨੇ ਉਹਨਾਂ ਦੇ ਹਾਲਾਤ ਵੀ ਸੈਣੀ ਸਾਹਿਬ ਉਹੀ ਆ, ਉਧਰ ਇਧਰ ਮੋਦੀ ਸਾਹਿਬ ਤੇ ਦੂਸਰੇ ਪਾਸੇ ਟਰੰਪ ਸਾਹਿਬ, ਉਹ ਕਹਿੰਦਾ ਹੋਰਮਜ਼ ਕੀ ਸ਼ਹਿ ਹੈ, ਅਸੀਂ ਤਾਂ ਭਾਈ ਚੰਦ ਦੇ ਤੇ ਕਬਜ਼ਾ ਕਰ ਲਿਆ ਤੇ ਉਹ ਸਾਰਾ ਰੋਲਾ ਰੱਪਾ ਪਹਿਲਾਂ ਚੀਨ ਦੇ ਪੈਂਦੇ ਹੁੰਦੇ ਸੀਗੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ, ਤੇ ਹੁਣ ਘਿਰਦਾ ਨਜ਼ਰ ਆ ਗਿਆ, ਬਹੁਤ ਸਾਰੇ ਮੁਲਕਾਂ ਨੇ ਇਸ ਚੀਜ਼ ਦੇ ਉੱਤੇ ਨੂੰ ਘੇਰ ਲਿਆ ਜੀ। ਇਹ ਮਤਲਬ ਕਿ ਕਿਹੋ ਜਿਹੇ ਦਾਅਵੇ, ਕਦੀ ਕਹਿੰਦਾ ਕਿ ਕਨੇਡਾ 55ਵਾਂ ਸੂਬਾ ਅਮਰੀਕਾ ਦਾ ਤੇ ਕਦੇ ਕਹਿ ਦਿੰਦਾ ਚੰਦ ਜਿਹੜਾ ਸਾਡਾ ਆ ਜੀ, ਤੇ ਹੁਣ ਜਿਹੜਾ ਆਪਣਾ ਉੱਥੇ ਜਿਹੜਾ ਵੋਟਿੰਗ ਸਿਸਟਮ ਆ, ਜਿਹੜੀ ਮਿਡ ਟਰਮ ਦੀ ਚੋਣ ਹੈ, ਉੱਥੇ ਵੀ ਜਿਹੜਾ ਹੁਣ ਕੋਰਟਾਂ ਦੇ ਵਿੱਚ ਮੱਥਾ ਮਾਰਦਾ ਫਿਰਦਾ ਜੀ।
1: ਨਹੀਂ ਇਹ ਚੰਦ ਦਾ ਕੀ ਲੱਗਦਾ ਹੈਗਾ ਜੀ, ਮੈਂ
0: ਚੰਦ ਮਾਮਾ
1: ਵਾਲੀ ਗੱਲ ਕਹਿਣ ਲੱਗਾ ਸੀਗਾ। ਹੈ ਸਾਡੇ ਤਾਂ ਬੱਚਾ ਬੱਚਾ ਜਿਹੜਾ ਹੈਗਾ ਆ ਚੰਦ ਤੇ ਕਬਜ਼ਾ ਕਰਕੇ ਬੈਠਾ ਬਚਪਨ ਚ।
0: ਸੈਣੀ ਸਾਹਿਬ ਇਹ ਦੌੜ ਲੱਗੀ ਹੋਈ ਆ ਨਾ ਸਾਰੇ ਮੁਲਕਾਂ ਦੀ ਕਿ ਅਸੀਂ ਸਭ ਤੋਂ ਪਹਿਲਾਂ ਉੱਥੇ ਸੈਟੇਲਾਈਟ ਜਾਂ ਉੱਥੇ ਸਥਾਪਤੀ ਕਰੀਏ, ਕਿਤੇ ਨਾ ਕਿਤੇ ਉਸ ਚੱਕਰ ਦੇ ਵਿੱਚ ਵੀ ਹੈ ਨਾ ਸਾਰਾ ਸਿਲਸਿਲਾ ਚੱਲਦਾ ਜੀ, ਕਿ ਉੱਥੇ ਕਬਜ਼ਾ ਕਰ ਲਈਏ ਵੱਧ ਤੋਂ ਵੱਧ ਜਿੰਨਾ ਅਸੀਂ ਜ਼ਮੀਨ ਦੱਬ ਸਕਦੇ ਹਾਂ ਦੱਬ ਲਈਏ।
1: ਸਰ ਮਾਨਵਤਾ ਤਾਂ ਭੁੱਲੀ ਹੈ ਨਾ,
0: ਹਾਂ ਹਾਂ ਬਿਲਕੁਲ
1: ਬਿਲਕੁਲ
0: ਬਿਲਕੁਲ,
1: ਬੰਦਾ ਜਿਹੜਾ ਆ ਦੇਖੋ ਬੰਦਾ ਜਿਹੜਾ ਆ ਪੀਸਫੁਲੀ ਆਪਣਾ ਕੰਮ ਕਰੇ, ਪੀਸਫੁਲੀ ਉਹਨੂੰ ਕੋਈ ਏਦਾਂ ਦੀ ਬੰਦਿਸ਼ ਨਾ ਹੋਵੇ। ਹਾਂਜੀ ਤੁਸੀਂ ਜਿਹੜਾ ਹੈਗਾ ਜਦੋਂ ਤੁਸੀਂ ਸਾਨੂੰ ਆਗੂ ਬਣਾਇਆ ਦੁਨੀਆਂ ਦੇ, ਤੁਸੀਂ ਆਪ ਕਹਿੰਦੇ ਹੈਗੇ ਆ ਕਿ ਆਈ ਐਮ ਦੀ ਸੈਕਿੰਡ ਪਰਸਨ ਆਫਟਰ ਗੋਡ, ਹਾਂਜੀ ਤੇ ਇਨ ਦਿਸ ਯੂਨੀਵਰਸ
0: ਜੀ
1: ਜੀ, ਤੇ ਜੇ ਤੁਸੀਂ ਇਹ ਗੱਲ ਮੰਨਦੇ ਆ ਜਾਂ ਇਹ ਸੋਚਦੇ ਹੈਗੇ ਆ ਤੇ ਤੁਸੀਂ ਤਾਂ ਫਿਰ ਜਿਹੜਾ ਹੈਗਾ ਆ ਇਕੱਲਾ ਅਮਰੀਕਾ ਦਾ ਨਾ ਨਾ ਸੰਸਾਰ ਦੇ ਭਲੇ ਦੀ ਗੱਲ ਕਰੋ।
0: ਬਿਲਕੁਲ ਹੈ ਜੀ,
1: ਹਾਂਜੀ ਜੇ ਵੱਡੇ ਹੋ ਤੇ ਵੱਡੀ ਗੱਲ ਕਰੋ ਤੁਸੀਂ
0: ਜੀ,
1: ਹਾਂਜੀ ਤੇ ਇਸ ਕਰਕੇ ਮਾਨਵਤਾ ਤਾਂ ਪੂਰੀ ਦਾ ਸੋਚਣਾ ਚਾਹੀਦਾ ਹੈਗਾ ਆ। ਇਹ ਜਿਹੜੇ ਮੁਖੀ ਹੈਗੇ ਨਾ ਦੇਸ਼ਾਂ ਦੇ ਮੁਖੀ ਹੈਗੇ ਆ ਜੀ, ਇਹਨਾਂ ਦੀ ਬੁੱਧੀ ਭ੍ਰਿਸ਼ਟ ਗਈ ਹੈਗੀ ਹੈ, ਸਿਰਫ ਜਿਹੜਾ ਹੈਗਾ ਨਾ ਸੈਲਫ ਕੰਸਨਟ੍ਰੇਟਿਡ ਹੋ ਗਏ ਆ ਜੀ, ਇਹ ਬਾਉਂਡਰੀਜ਼ ਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਪਏ ਆ ਜੀ ਵੀ ਬਾਰਡਰ ਸਾਡਾ ਤੇ ਉੱਨੀ ਉੱਨੀ ਜਗ੍ਹਾ, ਇਹਨਾਂ ਕਿਸੇ ਲਾਲਚ ਦੀ ਕਿ ਹਾਂ ਜੀ ਹੋਰ ਸਾਨੂੰ ਮਿਲ ਗਿਆ ਜੀ, ਉਸ ਜਿਹਾ ਸੂਬਾ ਇੱਕ ਬਣ ਜਾਊਗਾ ਹੋਰ ਤੇ ਉਹਦੇ ਨਾਲ ਕੀ ਹੋਜੂਗਾ ਜੀ, ਉੱਥੇ ਦੇ ਲੋਕਾਂ ਦੀਆਂ ਸਮੱਸਿਆ ਵੀ ਤੁਹਾਨੂੰ ਚੱਕਣੀਆਂ ਪੈਣਗੀਆਂ ਜੀ,
0: ਨਾਲੇ ਇੱਕ
1: ਜਿੰਨਾ
0: ਚੀਜ਼
1: ਕੁ ਹੈਗਾ ਜੀ ਉਹ
0: ਜੀ। ਇੱਕ ਚੀਜ਼ ਹੋਰ ਹੈਰਾਨੀ ਹੈ ਸੈਣੀ ਸਾਹਿਬ, ਇੰਨੀ ਟੈਕਨੋਲੋਜੀ ਇੰਨਾ ਸਾਇੰਸ ਦਾ ਯੁੱਗ ਆ ਗਿਆ ਤੇ ਲੋਕਾਂ ਨੂੰ ਤਾਂ ਕਹਿੰਦੇ ਅਸੀਂ ਚੰਦ ਦੇ ਉੱਤੇ ਪਹੁੰਚ ਗਿਆ, ਪਰ ਆਪ ਫਿਰ ਉਹ ਜਿਹੜਾ ਰੂੜੀਵਾਦੀ ਦੇ ਵਿੱਚ ਜਾਂ ਰੂੜੀਵਾਦ ਜਿਹੜੀ ਸੋਚ ਹੈ ਉੱਧਰ ਨੂੰ ਕਿਉਂ ਵਾਪਸ ਇਹ ਜਾ ਰਹੇ ਨੇ ਜੀ, ਸਮਝੋ ਬਾਹਰ ਹੈ ਜੀ। ਲੋਕਾਂ ਨੂੰ ਕਹਿੰਦੇ ਡਿਵੈਲਪ ਹੋਵੋ, ਉੱਚੀ ਸੋਚ ਰੱਖੋ, ਜਾਤਾਂ ਪਾਤਾਂ ਚੋਂ ਬਾਹਰ ਨਿਕਲੋ, ਤੇ ਇਹ ਉੱਥੇ ਸਾਰਾ ਕੁਝ ਕਲੇਸ਼ ਪਾ ਕੇ ਆਪ ਬੈਠੇ ਰੂੜੀਵਾਦੀ।
1: ਪਰ ਮੈਂ ਨਾ ਕਿਸੇ ਦੇ ਘਰ ਗਿਆ ਤੇ ਮੈਂ ਉੱਥੇ ਸਾਹਮਣੇ ਸੀਨਰੀ ਲੱਗੀ ਦੇਖੀ ਸੀ
0: ਜੀ,
1: ਸੀਨਰੀ ਦੇ ਵਿੱਚ ਏਦਾਂ ਸੀ ਕਿ ਪਾਣੀ ਉੱਪਰ ਨੂੰ ਜਾ ਰਿਹਾ ਸੀ ਫੁਹਾਰੇ ਤੋਂ,
0: ਹਾਂਜੀ
1: ਤੇ ਨਾਲ ਹੀ ਫਿਰ ਉੱਪਰ ਜਾ ਕੇ ਤੇ ਥੱਲੇ ਡਿੱਗ ਰਿਹਾ ਸੀਗਾ
0: ਜੀ,
1: ਹਾਂਜੀ ਤੇ ਨਾਲ ਇੱਕ ਲਾਈਨ ਲਿਖੀ ਸੀ ਇਟ ਇਜ਼ ਡਿਫੀਕਲਟ ਟੂ ਰਾਈਜ਼ ਦੈਨ ਫਾਲ
0: ਜੀ,
1: ਆਹ ਲਾਈਨ ਲਿਖੀ ਸੀ
0: ਜੀ,
1: ਵੀ ਉੱਚੇ ਉੱਠਣਾ ਜਿਹੜਾ ਹੈਗਾ ਆ ਉਹਦੇ ਵਾਸਤੇ ਬਹੁਤ ਜ਼ੋਰ ਲੱਗਦਾ ਹੈਗਾ ਆ, ਥੱਲੇ ਡਿੱਗਣ ਨੂੰ ਜਿਹੜਾ ਹੈਗਾ ਆ ਕੋਈ ਜ਼ੋਰ ਵੀ ਲੱਗਦਾ ਆਪਣੇ ਆਪ
0: ਗ੍ਰੈਵਿਟੀ ਦੀ
1: ਡਿੱਗ ਪੈਂਦਾ
0: ਖਿੱਚ ਹੈ ਨਾ ਜੀ ਉਹ, ਬਿਲਕੁਲ
1: ਬਸ ਇਸ ਕਰਕੇ ਤੈਨੂੰ ਗ੍ਰੈਵਿਟੀ ਦੀ ਖਿੱਚ ਇਹਨਾਂ ਨੂੰ ਜਿਹੜੀ ਗ੍ਰੈਵਿਟੀ ਹੈਗੀ ਹੈ ਨਾ ਜੀ ਉਹ ਉਹੀ ਚੀਜ਼ ਹੈਗੀ
0: ਜ਼ਮੀਨ
1: ਆ
0: ਤੇ ਲੈ ਕੇ ਆਓਗੇ ਇਹਨਾਂ ਨੂੰ ਜੀ,
1: ਬਸ ਬਿਲਕੁਲ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉੱਚੇ ਉੱਠਣ ਵਾਸਤੇ ਬੰਦੇ ਨੂੰ ਬਹੁਤ ਕੁਛ ਸੰਘਰਸ਼ ਕਰਨਾ ਪੈਂਦਾ ਆ,
0: ਤੇ
1: ਜਿਹੜਾ ਡਿੱਗਣਾ ਆ ਉਹ ਤਾਂ ਨੈਚੁਰਲ ਪ੍ਰੋਸੈਸ ਨਾਲ ਹੀ ਬੰਦਾ ਡਿੱਗ ਜਾਂਦਾ ਹੈ ਜੀ।
0: ਬਿਲਕੁਲ ਹੈ
1: ਸੋ
0: ਜੀ,
1: ਇਹ ਹੀ ਇਹਨਾਂ ਦੀ ਸੋਚ ਹੈ ਜੀ, ਤੇ ਇਹ ਕੁਛ ਹੈਗਾ ਜੀ ਹੋ ਰਿਹਾ
0: ਬਿਲਕੁਲ
1: ਜੀ,
0: ਹੈ ਜੀ।
1: ਇਹ ਨੇਚਰ ਹੈ ਜੀ।
0: ਥੈਂਕ
1: ਜੀ
0: ਯੂ
1: ਸਰ,
0: ਸੈਣੀ ਸਾਹਿਬ, ਬੜਾ ਵਧੀਆ ਲੱਗਿਆ
1: ਜੀ
0: ਗੱਲਬਾਤ
1: ਭਾਈ
0: ਕਰਕੇ,
1: ਸਾਹਿਬ
0: ਲੇਟ
1: ਸ਼ੁਕਰੀਆ
0: ਹੋਏ
1: ਜੀ
0: ਤੁਸੀਂ,
1: ਸਮਾਂ ਦੇਣ ਲਈ,
0: ਥੈਂਕ ਯੂ
1: ਧੰਨਵਾਦ
0: ਥੈਂਕ ਯੂ
1: ਜੀ,
0: ਸ਼ੁਕਰੀਆ ਜੀ,
1: ਗ੍ਰੇਟਫੁਲ ਸਰ, ਸ਼ੁਕਰੀਆ,
0: ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਕਹਿੰਦੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਸਭ ਦੋਸਤਾਂ ਨੂੰ, ਮਿੱਤਰਾਂ ਨੂੰ ਨਾਲ ਨਾਲ ਲਿਖੇ ਨੇ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ। ਰਜਿੰਦਰ ਜੀਰਾ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਉਹ ਵੀ ਪੜ੍ਹਦੇ ਆ ਨਾਲ। ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਅਤੇ ਲਾਈਕ ਨੰਬਰ 1 ਹੈ ਜੀ ਕਹਿੰਦੇ, ਅਤੇ ਇਸੇ ਤਰ੍ਹਾਂ ਹੀ ਸਵਾਗਤ ਹੈ ਜੀ ਦੁਆਬਾ ਰੇਡੀਓ 'ਤੇ ਸਾਰੇ ਸੱਜਣਾਂ ਦਾ ਜੀ। ਰਜਿੰਦਰ ਜੀਰਾ ਜੀ ਬਾਈ ਜੀ ਕਹਿੰਦੇ ਨੇ, ਅਤੇ ਜੀਰਾ ਸਾਹਿਬ ਜ਼ਰੂਰ ਰੋਸ਼ਨੀ ਪਾਓ ਜੀ, ਕੀ ਤੁਹਾਡੇ ਹਾਲਾਤ ਨੇ ਉੱਥੇ ਜੀਰਾ ਦੇ ਵਿੱਚ, ਸੇਖੋ ਸਾਹਿਬ ਦਾ ਸਵਾਗਤ ਕੀਤਾ ਗਿਆ ਹੈ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਸਾਹਿਬ ਖਿੱਚ ਦਿਓ ਗੱਡੀ ਕਹਿੰਦੇ ਜੀ। ਅੱਜ ਸਮਾਂ ਜੀ ਮਾਫ਼ੀ ਚਾਹਾਂਗਾ ਦੋਸਤੋ, 40 ਮਿੰਟ ਪ੍ਰੋਗਰਾਮ ਅੱਜ ਲੇਟ ਰਿਹਾ, ਟੈਕਨੀਕਲ ਇਸ਼ੂ ਬਣਿਆ ਹੋਇਆ ਸੀ, ਉਹਨੂੰ ਹੱਲ ਕਰਦੇ ਕਰਦੇ ਪਹਿਲਾਂ ਤਾਂ ਇਹੀ ਉਮੀਦਾਂ ਹਾਰ ਦਿੱਤੀਆਂ ਸੀ, ਪਰ ਜਦੋਂ ਅੱਜ ਦਾ ਵਿਚਾਰ ਪੜ੍ਹਿਆ ਅਤੇ ਉਹਨੇ ਥੋੜ੍ਹਾ ਜਿਹਾ ਹੌਂਸਲਾ ਦਿੱਤਾ, ਕਹਿੰਦੇ ਭਾਈ ਅੱਧਾ ਬੰਦਾ ਫਿਰ ਰਹਿ ਜਾਂਦਾ ਜੇ ਹੌਂਸਲਾ ਹਾਰ ਜਾਈਏ। ਅਤੇ ਅੱਜ ਦਾ ਵਿਚਾਰ ਵੀ ਬੜਾ ਵਧੀਆ ਇੰਟਰਸਟਿੰਗ ਹੈ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਗੇ ਜਾ ਕੇ। ਕਹਿੰਦੇ ਜੇਕਰ ਹੌਂਸਲਾ ਚਲਿਆ ਗਿਆ ਨਾ, ਤਾਂ ਮਨੁੱਖ ਦੀ ਅੱਧੀ ਸਮਝਦਾਰੀ ਜਿਹੜੀ ਆ ਉਸਦੇ ਨਾਲ ਹੀ ਚਲੇ ਜਾਂਦੀ ਹੈ। ਇਸ ਤਰ੍ਹਾਂ ਹੌਂਸਲੇ ਜਿਹੜੇ ਬੁਲੰਦ ਰੱਖਣੇ ਚਾਹੀਦੇ ਆ। ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ, ਪਰ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਪਾਂ ਤਕੜੇ ਹੁੰਦੇ ਹਾਂ, ਅਤੇ ਫਿਰ ਥਾਪੀ ਮਾਰੀ ਜਾ ਸਕਦੀ ਹੈ। ਅਤੇ ਦੋਸਤੋ, ਇਸੇ ਤਰ੍ਹਾਂ ਗੱਲਾਂ ਬਾਤਾਂ ਮੈਂ ਟਰੰਪ ਦੀਆਂ ਕਰਦਾ ਪਿਆ ਸੀ, ਅਤੇ ਉੱਧਰ ਨੂੰ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਸੁਨੇਹੇ ਨਾਲ ਦੀ ਨਾਲ ਲੈ ਲਈਏ। ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣਾ ਗੁਰੀਮਾਨ ਬਾਈ ਜੀ ਦਾ ਆਇਆ ਕਿ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਰਾਜਨ ਸੈਣੀ ਸਾਹਿਬ ਨੂੰ, ਵੱਡੇ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਜੀਰਾ ਸਾਹਿਬ ਕਹਿੰਦੇ ਨੇ ਦੇਰ ਆਏ ਦਰੁਸਤ ਆਏ ਜੀ, ਅਤੇ ਗੁਰੀਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਮੁਹੰਮਦ ਜੀ ਲਿਖਦੇ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਅਤੇ ਸਾਰੇ ਦੋਸਤਾਂ ਨੂੰ। ਇਸੇ ਤਰ੍ਹਾਂ ਹੀ ਜੀਰਾ ਸਾਹਿਬ ਸਤਿਕਾਰਤ ਐਡਵੋਕੇਟ ਰਾਜਨ ਸੈਣ ਜੀ ਨੂੰ ਮਤਲਬ ਕਿ ਐਪਰੀਸ਼ੀਏਟ ਕਰ ਰਹੇ ਨੇ ਜੀ। ਅਤੇ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਵੀਰ ਜੀ ਸਤਿ ਸ਼੍ਰੀ ਅਕਾਲ, ਅਤੇ ਮੁਹੰਮਦ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ ਜੀ, ਅਤੇ ਤਾਲੀਆਂ ਵਜਾ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਮੁਹੰਮਦ ਜੀ ਨੇ ਵੀ ਜਿਹੜਾ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ। ਹਰਵਿੰਦਰ ਜੋਲ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਗੁਰੀ ਜੀ ਕਹਿੰਦੇ ਆ। ਜੋਲ ਭੈਣ ਜੀ ਕਹਿੰਦੇ, ਮੈਂ ਤਾਂ ਸੋਚਦੀ ਸੀ ਅੱਜ ਲੇਬਰ ਡੇ 'ਤੇ ਛੁੱਟੀ ਕਰੋਗੇ ਜੀ। ਅੱਜ ਭੈਣ ਜੀ ਦੋ ਦਾ ਹੁੰਦਾ ਜੀ ਲੇਬਰ ਡੇ, ਤਾਂ ਆਪਣਾ ਉਹ ਤਾਂ ਜੂਨ ਜੁਲਾਈ ਦੇ ਵਿੱਚ ਹੁੰਦਾ ਮੇਰੇ ਖਿਆਲ ਨਾਲ, ਅਤੇ ਅੱਜ 7 ਤਰੀਕ। ਵੈਸੇ ਮੈਂ ਪੋਸਟ ਪਾ ਦਿੱਤੀ ਸੀ ਜੀ, ਖੱਪ ਕੇ ਘੰਟਾ ਸਵਾ ਘੰਟਾ ਡੇਢ ਘੰਟਾ ਲੱਗਿਆ ਰਿਹਾ, ਹੱਥ ਖੜ੍ਹੇ ਕਰ ਦਿੱਤੇ ਸੀ, ਪਰ ਸ਼ੁਕਰੀਆ ਜੀ ਸਾਡੀ ਮਤਲਬ ਕਿ ਵਾਈਫ ਦਾ ਜੀ, ਅਤੇ ਉਹਨੇ ਯੋਗਦਾਨ ਪਾਇਆ, ਆਪਣਾ ਜਾਦੂ ਦਿਖਾਇਆ ਹੱਥਾਂ ਦੇ ਨਾਲ ਥੋੜ੍ਹਾ ਜਿਹਾ ਕੰਪਿਊਟਰ ਦੇ ਉੱਤੇ, ਅਤੇ ਨਾਲ ਦੀ ਨਾਲ ਮਸਲੇ ਹੱਲ ਹੋਣ ਲੱਗ ਗਏ ਜੀ। ਅਤੇ ਫਿਰ ਥੋੜ੍ਹੀ ਜਿਹੀ ਇੱਛਾ ਜਿਹੜੀ ਜਾਗੀ, ਇੱਛਾ ਸ਼ਕਤੀ ਵਧੀ, ਨਹੀਂ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਕਹਿ ਸਕਦੇ ਹਾਂ ਕਿ ਦੁੱਖ ਵੀ ਹੁੰਦਾ ਹੈ ਕਿ ਅੱਜ ਜੁੜ ਨਹੀਂ ਪਾਏ, ਸਮਾਂ ਵੀ ਲਾਈਦਾ ਤਿਆਰੀ ਦੇ ਲਈ, 1.5-2 ਘੰਟੇ ਲੱਗਦੇ ਆ, ਅਤੇ ਜੇ ਫਿਰ ਸਾਰਾ ਕੁਝ ਖੂਹ ਖਾਤੇ ਪੈ ਜਾਵੇ ਫਿਰ ਨੀਂਦ ਵੀ ਉੱਡਣੀ ਹੈ, ਸੋਚੀ ਜਾਣਾ ਕੀ ਹੋ ਗਿਆ, ਭਾਣਾ ਕੀ ਵਰਤਿਆ, ਫਿਰ ਕੱਲ੍ਹ ਤੱਕ ਚੈਨ ਵੀ ਨਹੀਂ ਆਉਣਾ ਸੀ ਵੀ ਕੱਲ੍ਹ ਨੂੰ ਕਿੱਦਾਂ ਹੋਏਗੀ, ਅਤੇ ਉਹ ਸਾਰੇ ਮਸਲੇ ਹੱਲ ਕਰਨੇ ਸੀ। ਅਤੇ ਫਿਰ ਵੀ ਚਲੋ ਸਫਲ ਹੋ ਗਏ, ਨਾਲ ਦੀ ਨਾਲ ਤੁਹਾਡੇ ਨਾਲ ਜੁੜ ਗਏ, ਪਰ ਮੈਂ ਫਿਰ ਪੋਸਟਾਂ ਡਿਲੀਟ ਕੀਤੀਆਂ, ਭਾਈ ਆ ਰਹੇ ਹਾਂ ਜੀ, ਅਤੇ ਲਿੰਕ ਸਾਂਝੇ ਕਰ ਦਿੱਤੇ, ਅਤੇ ਫਿਰ ਤੁਹਾਡੇ ਨਾਲ ਹੁਣ ਰੂਬਰੂ ਹਾਂ। ਅਤੇ ਇਸੇ ਤਰ੍ਹਾਂ ਗੁਰੀਮਾਨ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਸੈਣੀ ਸਾਹਿਬ ਦੀ ਫੋਟੋ ਬੜੀ ਕਹਿੰਦੇ ਘੈਂਟ ਲਾਈ ਹੈ ਜੀ, ਅਤੇ ਜੱਜ ਸਾਹਿਬ ਹੀ ਲੱਗ ਰਹੇ ਨੇ ਜੀ, ਜੱਜ ਤੋਂ ਘੱਟ ਨੇ ਜੀ, ਦੱਸੋ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਆ, ਥੈਂਕ ਯੂ ਗੁਰੀਮਾਨ ਜੀ। ਅਤੇ ਨਾਲ ਦੀ ਨਾਲ ਅੱਗੇ ਲਿਖਦੇ ਨੇ ਆਪਣੇ ਨਾਲ ਗੁਰਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਆ। ਆਲ ਮਾਈ ਡੀਅਰ ਫਰੈਂਡਸ ਸਤਿ ਸ਼੍ਰੀ ਅਕਾਲ ਕਹਿੰਦੇ ਆ, ਅਤੇ ਗੁਰੀਮਾਨ ਜੀ ਕਹਿੰਦੇ ਆ, ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਨਿੱਘਾ ਸਵਾਗਤ ਹੈ ਸਾਡੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਦੁਆਬਾ ਰੇਡੀਓ ਦੇ, ਦਰਸ਼ਨ ਸਿੰਘ ਜੀ। ਅਤੇ ਆਪਣੇ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੂ ਜੀ ਕਹਿੰਦੇ ਆ, ਇੰਨੇ ਜੋਗੇ ਨਹੀਂ ਨੇ ਜੀ ਇਹ ਜਿਹੜਾ ਦਿੱਲੀ ਨੂੰ ਚਲਿਆ ਜਾਵੇ ਨਾਲੇ। ਗੁਰੂ ਜੀ ਕਹਿੰਦੇ, ਰਜਿੰਦਰਾ ਹਸਪਤਾਲ ਦੇ ਵਿੱਚ ਪਟਿਆਲੇ 'ਤੇ ਮਿਲਣ ਤਾਂ ਨਹੀਂ ਦੇ ਰਹੇ, ਬਾਕੀ ਕਿਸਾਨੀ ਧਰਨੇ ਦੇ ਵਿੱਚੋਂ ਧਿਆਨ ਜਿਹੜਾ ਭਟਕਾਉਣ ਦੇ ਲਈ ਸਾਰਾ ਕੁਝ ਕੀਤਾ ਗਿਆ। ਸੈਣੀ ਸਾਹਿਬ ਦੀ ਗੱਲ ਕਹਿੰਦੇ ਵਜ਼ਨਦਾਰ ਹੈ ਜੀ, ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ। ਅਤੇ ਮੁਹੰਮਦ ਜੀ ਕਹਿੰਦੇ, ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ, ਅਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ ਜੀ ਰਾਜ ਕਹਿੰਦੇ ਭਾਰਤ ਸਾਹਿਬ ਮੈਂ ਦੱਸਦਾ ਤੁਹਾਨੂੰ ਵਿਸਤਾਰ ਦੇ ਨਾਲ ਕਾਲ ਕਰਕੇ ਜੀ ਜ਼ਰੂਰ ਜੀ ਸਵਾਗਤ ਹੈ ਰਜਿੰਦਰ ਜੀਰਾ ਜੀ ਅਤੇ ਜ਼ਰੂਰ ਚਾਨਣਾ ਪਾਓ ਤੁਸੀਂ ਵੀ ਤੁਹਾਡਾ ਏਰੀਆ ਜੀ ਅਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਜੀ ਸ਼ੁਕਰੀਆ ਜੀ ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਸਾਰੇ ਜਿਹੜਾ ਆਪਣੇ ਪਿਆਰਿਆਂ ਨੂੰ ਭੇਜਦੇ ਨੇ ਜੀ US ਤੋਂ ਮਿਸ਼ੀਗਨ ਤੋਂ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਸਪੋਰਟ ਵੀ ਕਰਦੇ ਆ ਅਤੇ ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਮੁਹੰਮਦ ਜੀ ਨੇ ਵੀ ਭੇਜੀ ਆ ਔਜਲਾ ਸਾਹਿਬ ਨੂੰ ਅਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਨੂੰ ਭੇਜਦੇ ਨੇ ਅਤੇ ਲਓ ਦੋਸਤੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੀ ਅਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਨੇ ਓਪਨ ਨੇ ਗੱਲਬਾਤ ਕਰ ਸਕਦੇ ਹੋ ਕਿਸੇ ਮੁੱਦੇ ਦੇ ਉੱਤੇ ਕਰਨੀ ਚਾਹੋਗੇ ਤਾਂ ਤੁਹਾਡੇ ਵਿਚਾਰ ਵੀ ਜਿਹੜੇ ਨਾਲ ਦੀ ਨਾਲ ਲੈ ਜਾਣਗੇ ਅਤੇ ਦੂਸਰੇ ਪਾਸੇ ਰਸ਼ੀਆ ਅਤੇ ਯੂਕਰੇਨ ਦੀ ਜੰਗ ਜਿਹੜੀ ਹੈ ਖਤਮ ਕਰਾਉਣ ਦੇ ਇਰਾਦੇ ਜਿਹੜੇ ਚੱਲ ਰਹੇ ਆ ਬਾਕੀ ਦੇਖਦੇ ਹਾਂ ਕਿੱਥੇ ਕੁ ਤੱਕ ਜਿਹੜਾ ਪੁੱਜਦੇ ਆ ਕੀ ਸਮਝੌਤਾ ਕਰਦੇ ਕੀ ਖਰੀਦੋ ਫਰੋਖਤ ਹੁੰਦੀ ਹੈ ਉਹਨਾਂ ਦੇ ਵਿਚਕਾਰ ਪੁਤਿਨ ਅਤੇ ਆਪਣੇ ਅਮਰੀਕਾ ਦੇ ਵਿਚਕਾਰ ਕਿਉਂਕਿ ਉਹਨਾਂ ਨੇ ਤਾਂ ਖਾਣਾ ਹੀ ਹੈ ਚਾਹੇ ਉਹ ਦੇ ਕੇ ਖਾ ਲੈਣ ਅਤੇ ਚਾਹੇ ਲੁੱਟ ਕੇ ਖਾ ਲੈਣ ਵਿਟਕੋਫ ਅਤੇ ਕੁਸ਼ਨਰ ਜਿਹੜੇ ਨੇ ਕੀਵ ਪੁੱਜੇ ਹੋਏ ਨੇ ਅਤੇ ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਬੀਤੇ ਦਿਨ ਪੁਤਿਨ ਦੇ ਨਾਲ ਜਿਹੜਾ ਗੱਲਬਾਤ ਵੀ ਹੋਈ ਹੈ ਮੁਲਾਕਾਤ ਕੀਤੀ ਹੈ ਅਮਰੀਕੀ ਦੂਤ ਜਿਹੜੇ ਨੇ ਸਟੀਵ ਵਿਟਕੋਫ ਅਤੇ ਜੇਡ ਕੁਸ਼ਨਰ ਆਪਣੇ ਟਰੰਪ ਦੇ ਜਵਾਈ ਹੈ ਸ਼ਾਇਦ ਇਹ ਅਤੇ ਯੂਕਰੇਨ ਅਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਦੇ ਤਹਿਤ ਅੱਜ ਆਪਣੀ ਪਹਿਲੀ ਅਧਿਕਾਰਤ ਜਿਹੜੀ ਹੈ ਯੂਕਰੇਨ ਫੇਰੀ ਦੇ ਉੱਤੇ ਕੀਵ ਦੇ ਉੱਤੇ ਪੁੱਜੇ ਨੇ ਉਹਨਾਂ ਦੀ ਇਹ ਫੇਰੀ ਦੋਵਾਂ ਧਿਰਾਂ ਵੱਲੋਂ ਤੇਜ਼ ਕੀਤੇ ਜਿਹੜਾ ਜਾ ਰਹੇ ਹਵਾਈ ਹਮਲਿਆਂ ਦੇ ਦਰਮਿਆਨ ਸ਼ਾਂਤੀ ਵਾਰਤਾ ਬਹਾਲ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ ਇਹ ਯਾਤਰਾ ਬੀਤੇ ਦਿਨ ਮਾਸਕੋ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ ਯੂਕਰੇਨੀ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਜਿਹੜੇ ਨੇ ਉਹਨਾਂ ਨੇ ਅੱਜ ਕਿਹਾ ਕਿ ਕੀਵ ਅਮਰੀਕੀ ਨੁਮਾਇੰਦਿਆਂ ਦੇ ਨਾਲ ਉਸਾਰੂ ਚਰਚਾ ਦੇ ਲਈ ਤਿਆਰ ਹੈ ਅਤੇ ਉਹਨਾਂ ਟੈਲੀਗ੍ਰਾਮ ਦੇ ਉੱਤੇ ਕਿਹਾ ਕਿ ਅਸੀਂ ਜੰਗ ਖਤਮ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹਾਂ ਸ਼ਾਂਤੀ ਬਹਾਲ ਜਿਹੜੀ ਹੈ ਕਰਨ ਦੇ ਨਾਲ ਉਹ ਦੱਸ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਸ਼ਾਂਤੀ ਬਹਾਲ ਕਰਨ ਦੀ ਲੋੜ ਹੈ ਸਾਨੂੰ ਅਤੇ ਸੁਰੱਖਿਆ ਗਰੰਟੀ ਦੀ ਜ਼ਰੂਰਤ ਹੈ ਜੰਗ ਤੋਂ ਬਾਅਦ ਦੀ ਜਿਹੜੀ ਸਥਾਈ ਸ਼ਾਂਤੀ ਦੀ ਜ਼ਰੂਰਤ ਹੈ ਅਤੇ ਸਾਡੀ ਤਜਵੀਜ਼ ਤਿਆਰ ਹੈ ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੇ ਲਈ ਵਾਸ਼ਿੰਗਟਨ ਦਾ ਜਿਹੜਾ ਜ਼ੋਰ ਮੱਧਮ ਪੈ ਗਿਆ ਅਤੇ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਦਾ ਧਿਆਨ ਇਰਾਨ ਜੰਗ ਦੇ ਵੱਲ ਲੱਗਿਆ ਹੋਇਆ ਹੈ ਕੁਸ਼ਨਰ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਨੇ ਅਤੇ ਵਿਟਕੋਫ ਨੇ ਇਸ ਤੋਂ ਜਿਹੜਾ ਪਹਿਲਾਂ ਜਨਵਰੀ ਦੇ ਵਿੱਚ ਮਾਸਕੋ ਦੀ ਯਾਤਰਾ ਕੀਤੀ ਸੀ ਜਦੋਂ ਉਹਨਾਂ ਕ੍ਰੈਮਲਿਨ ਦੇ ਵਿੱਚ ਪੁਤਿਨ ਦੇ ਨਾਲ ਗੱਲਬਾਤ ਵੀ ਕੀਤੀ ਬੀਤੇ ਦਿਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਤਕਰੀਬਨ 3 ਘੰਟੇ ਤੱਕ ਬੰਦ ਕਮਰਾ ਮੀਟਿੰਗ ਹੋਈ ਪਰ ਇਸ ਦਾ ਕੋਈ ਵੀ ਖਾਸ ਨਤੀਜਾ ਨਹੀਂ ਨਿਕਲਿਆ ਦੱਸਿਆ ਇਸੇ ਦੌਰਾਨ ਰੂਸ ਅਤੇ ਯੂਕਰੇਨ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਵਾਈ ਹਮਲੇ ਜਿਹੜੇ ਜਾਰੀ ਰਹੇ ਨੇ ਪਰ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਬਣਦਾ ਹੈ ਫਿਰ ਚੱਲਦੇ ਹਾਂ ਚੰਦ ਦੇ ਵੱਲ ਨੂੰ ਪਰ ਜੋ ਗੱਲਬਾਤ ਸੁਣਦੇ ਹਾਂ ਆਪਾਂ ਰਜਿੰਦਰ ਜੀਰਾ ਜੀ ਦੀ ਪਹਿਲਾਂ ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ
1: ਸਤਿ ਸ਼੍ਰੀ ਅਕਾਲ ਜੀ ਭਾਰਤ ਜੀ ਸਾਰੇ ਸਰੋਤਿਆਂ ਵੀਰਾਂ ਨੂੰ ਵੀ ਜੀ
0: ਸਤਿ ਸ਼੍ਰੀ ਅਕਾਲ ਜੀ ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ ਤੁਸੀਂ ਸਮਝੌਤੇ ਕਰਾਈ ਜਾਂਦੇ ਹੋ ਆਪਣੇ ਇਲਾਕੇ ਚ ਜੱਫੀਆਂ ਪਵਾਈ ਜਾਂਦੇ ਹੋ ਵਿਰੋਧੀਆਂ ਨੂੰ ਤੜਫਾਈ ਜਾਂਦੇ ਹੋ
1: ਟਾਈਮ ਟਾਈਮ ਹੁੰਦਾ ਨਾ ਚੱਕਰ ਇਹਨਾਂ ਕੋਈ ਨਾ ਕੋਈ
0: ਜੀ ਬਿਲਕੁਲ ਹੈ ਜੀ
1: ਭਾਜੀ ਚੱਕਰ ਇਹ ਵੀ ਇੱਕ ਤਾਂ ਜਿਹੜੀ ਗੱਲ ਆਪਾਂ ਕਹੀ ਵੀ ਗੈਂਗਸਟਰ
0: ਜੀ
1: ਉਹ ਗੈਂਗਸਟਰ ਜਿਹੜਾ ਸ਼ਬਦ ਆ ਨਾ ਐਕਚੁਲੀ ਠੀਕ ਆ ਵੀ ਬੰਦੇ ਦੀ ਜ਼ਿੰਦਗੀ ਨਾਲ ਪਹਿਲਾਂ ਜੁੜਿਆ ਹੁੰਦਾ ਵਾ
0: ਬਿਲਕੁਲ ਹੈ
1: ਪਰ ਬੰਦਾ ਇਹ ਕੋਈ ਜ਼ਰੂਰੀ ਤਾਂ ਨਹੀਂ ਬੰਦਾ ਚੇਂਜ ਨਹੀਂ ਹੋ ਸਕਦਾ
0: ਹਾਂ ਉਸ ਦੇਖੋ ਪਹਿਲਾਂ ਮੈਨੂੰ ਚੇਤੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਦੋਂ ਬੜਾ ਨਾਂ ਚੱਲਦਾ ਹੁੰਦਾ ਸੀ 10 ਨੰਬਰੀਆਂ ਦਾ ਜੀ ਉਹ ਜਿਹੜੇ ਪਹਿਲੇ 10 ਨੰਬਰ ਦੇ ਵਿੱਚ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਚੱਕਿਆ ਜਾਂਦਾ ਸੀ ਜੀ ਅਤੇ ਅਸੀਂ ਉਹਦੇ ਤੋਂ ਡਰਦੇ ਹੁੰਦੇ ਸੀ ਛੋਟੇ ਹੁੰਦੇ ਬਾਅਦ ਚੋਂ ਪਤਾ ਲੱਗਿਆ 10 ਨੰਬਰ ਹੁੰਦੇ ਕੀ ਆ ਜੀ 10 ਨੰਬਰੀ ਜਿਹੜੇ ਹੁੰਦੇ ਸੀ ਪਤਾ ਨਹੀਂ ਹੁਣ ਹੈਗੇ ਕਿ ਨਹੀਂ ਹੈਗੇ ਉਸ ਤਰ੍ਹਾਂ ਦਾ ਸਿਲਸਿਲਾ ਬਦਲ ਗਿਆ ਜਾਂ ਤੁਹਾਨੂੰ ਵੀ ਚੇਤੇ ਹੋਣਾ ਜੀ ਪਹਿਲਾਂ 10 ਨੰਬਰ ਹੀ ਹੁੰਦੇ ਸੀ ਹੁਣ ਗੈਂਗਸਟਰ ਬਣ ਗਏ
1: ਉਹ ਸਿਸਟਮ ਪੁਰਾਣਾ ਸੀਗਾ ਬਕਾਇਦਾ ਉਹਨਾਂ ਦੀਆਂ ਫੋਟੋਆਂ ਥਾਣੇ ਲੱਗੀਆਂ ਹੁੰਦੀਆਂ ਸੀਗੀਆਂ ਜਦੋਂ ਕੋਈ ਕੇਸ ਨਵਾਂ ਕੋਈ ਅਫਸਰ ਬਦਲਦਾ ਸੀਗਾ ਉਦੋਂ ਹੀ ਕੇਸ ਕੋਈ ਅਗਲਾ ਉਹਨਾਂ ਨੂੰ ਪਹਿਲਾਂ ਇਕੱਠੇ ਕਰ ਲਿਆ
0: ਹਾਂਜੀ
1: ਪਹਿਲਾਂ ਇਹ ਸਿਸਟਮ ਚੱਲਦਾ ਸੀਗਾ
0: ਹਾਂਜੀ
1: ਪਰ ਹੁਣ ਤੁਹਾਨੂੰ ਪਤਾ ਸਾਰਾ ਕੁਝ ਡਿਜੀਟਲ ਹੋ ਗਿਆ ਇਹ ਸਿਸਟਮ ਹੀ ਸਾਰਾ ਡਿਜੀਟਲ ਹੋ ਗਿਆ ਫਿਰ
0: ਜੀ
1: ਤੇ ਇੱਕ ਵੈਸੇ ਜਦੋਂ ਸਰਕਾਰ ਇਹਨਾਂ ਲੋਕਾਂ ਨੂੰ ਸੰਰਕਸ਼ਣ ਦੇਣ ਲੱਗ ਪਵੇ
0: ਜੀ
1: ਹੁਣ ਤੁਹਾਡੇ ਸਾਹਮਣੇ ਹੀ ਆ
2: ਵੀ ਸਾਡੇ ਸੈਂਟਰ ਸਰਕਾਰਾਂ
0: ਜੀ
2: ਕਿੰਨਾ ਕਿੰਨਿਆਂ ਨੂੰ ਪਾਲ ਰਹੀ ਆ, ਗੱਲ ਤੇ ਇਹ
0: ਬਿਲਕੁਲ,
2: ਆ
0: ਸੈਂਟਰ 'ਚ ਵੀ
2: ਕਿੰਨੇ
0: ਦੇਖੋ
2: ਆਪਣੇ
0: ਮੈਂ
2: ਕੰਮ
0: ਨਾ
2: ਕਢਾ
0: ਪਲਾਹੀ
2: ਰਹੀ ਆ।
0: ਸਾਹਿਬ ਦੇ ਨਾਲ ਕਈ ਪਹਿਲਾਂ ਪ੍ਰੋਗਰਾਮ ਕਰਦਾ ਹੁੰਦਾ ਸੀ, ਆਪਣੇ ਗੁਰਮੀਤ ਪਲਾਹੀ ਜੀ, ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਫਗਵਾੜੇ ਤੋਂ, ਅਤੇ ਉਹਨਾਂ ਨਾਲ ਗੱਲਬਾਤ ਹੁੰਦੀ ਹੁੰਦੀ ਸੀ ਤਾਂ ਉਹਨਾਂ ਨੇ ਇੱਕ ਵਾਰੀ ਖਬਰ ਦੇ ਵਿੱਚ ਜ਼ਿਕਰ ਕੀਤਾ ਸੀ ਕੇਂਦਰ ਦੇ ਵਿੱਚ 284 ਮਾਮਲਿਆਂ ਦੇ ਵਿੱਚ ਕੇਸ ਚੱਲ ਰਹੇ ਨੇ, ਕਈ ਤਰ੍ਹਾਂ ਦੇ ਕੇਸ ਨੇ ਉਹਦੇ ਵਿੱਚ, ਧੋਖਾਧੜੀ, ਲੁੱਟ, ਹੋਰ ਸਾਰੇ ਨਜਾਇਜ਼ ਕੰਮਾਂ ਦੇ, ਕੁੱਟ ਕਟਾਪੇ, ਗੁੰਡਾਗਰਦੀ, ਸਾਰਾ ਕੁਝ ਜੀ। ਉਹ ਵਿਅਕਤੀ ਮਤਲਬ ਕਿ ਉੱਥੇ MP ਬਣਿਆ ਹੋਇਆ ਜੀ।
2: ਭਾਰਤ ਸਾਹਿਬ ਗੱਲ ਇਹ ਆ ਵੀ ਜਦੋਂ ਬੰਦਾ ਇਸ ਚੀਜ਼ ਦੇ ਵਿੱਚ ਰੱਖਦਾ ਨਾ ਪੈਰ,
0: ਜੀ
2: ਉਹਨੇ ਮਗਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਹਿਣ ਦਾ ਮਤਲਬ ਕਿੱਦਾਂ ਦੀ ਅਗਲੇ ਦੀ ਸੋਚ ਹੋਵੇਗੀ,
0: ਜੀ
2: ਕੋਈ ਕੁਛ ਨਹੀਂ ਕਹਿ ਸਕਦਾ, ਕੁਛ ਹੋ ਸਕਦਾ ਵਾ।

0: ਬੜੇ ਗੁਣ ਲੱਗਦੇ ਵੈਸੇ ਸਹੀ ਮਨੇ
1: ਜੀ
0: ਦਾ।
1: ਜੀ ਜੀ
0: ਬਾਕੀ ਸਾਡੇ ਲਈ ਤਾਂ ਨੇਤਾ ਪਹਿਲਾਂ ਜਿਹੜੇ ਆਮ ਜਿਹੜੇ ਨੇਤਾ ਹੈਗੇ ਆ ਉਹ ਕਿਹੜਾ ਜੀ ਘੱਟ ਆ
1: ਹਾਂ ਬਿਲਕੁਲ ਹੈ
0: ਗੈਂਗਸਟਰਾਂ
1: ਜੀ
0: ਨਾਲੋਂ। ਗੱਲ ਤਾਂ ਇਹ ਆ
1: ਜੀ
0: ਜੋ ਕੁਛ ਪਹਿਲੀਆਂ ਸਰਕਾਰਾਂ ਦੀਆਂ ਆਈਆਂ
1: ਜੀ
0: ਉਹਨਾਂ ਨੇ ਕੀਤਾ, ਪੰਜਾਬ ਨੂੰ ਲੁੱਟਿਆ, ਜਾਇਦਾਦਾਂ ਬਣਾਈਆਂ,
1: ਜੀ
0: ਤੇ ਅੱਜ ਤੱਕ ਕਿਸੇ ਨੇ ਕੀ ਉਹਨਾਂ ਦਾ ਕਰ ਲਿਆ ਜੀ।
1: ਬਿਲਕੁਲ ਹੈ ਜੀ
0: ਸਾਡਾ ਪੰਜਾਬ ਇਸੇ ਲਈ ਦੀ ਤੁਰਿਆ ਹੋਇਆ ਵਾ,
1: ਬਿਲਕੁਲ ਹੈ ਜੀ
0: ਜਿਹੜਾ ਵੀ ਆਉਂਦਾ ਵਾ ਅਗਲਾ ਆਪਦਾ ਆਪਦੇ ਆ ਵਗਦ ਦੀ ਨਦੀ ਦੀ ਜੋ ਹੱਥ ਧੋ ਕੇ ਚੱਲਦਾ ਮੰਨਦਾ।
1: ਜੀ ਬਿਲਕੁਲ ਹੈ ਜੀ
0: ਤੇ ਬਾਕੀ ਸੇਖੋ ਸਾਹਿਬ ਸਾਡੇ ਇਲਾਕੇ ਦੇ ਨਹੀਂ ਹੈਗੇ,
1: ਹਾਂ
0: ਪਰ
1: ਜੀ
0: ਇਹਨਾਂ ਦਾ ਵਿਧਾਨ ਸਭਾ ਜਿਹੜਾ ਹਲਕਾ ਪੈਂਦਾ ਉਹ ਪੈਂਦਾ ਫਿਰੋਜ਼ਪੁਰ ਦੇ ਵਿੱਚ,
1: ਠੀਕ ਹੈ
0: ਮੁਲਕੀ
1: ਜੀ
0: ਮੁਲਕੀ ਪੈਂਦਾ ਵਾ। ਤੇ ਐਤਕੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਤੇ ਜਦੋਂ ਇਹਨਾਂ ਨੇ ਆਪਣੀ ਸੋਚ ਬਦਲੀ ਆ
1: ਜੀ
0: ਤੇ ਇਹਨਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਜੀ, ਸਹੀ ਮਾਇਨੇ ਦੇ ਵਿੱਚ ਦੱਸਾਂ ਜੀ ਮੈਂ।
1: ਜੀ ਜੀ ਜੀ
0: ਤੇ ਜਦੋਂ ਇੱਕ ਵਾਰੀ ਬੰਦਾ ਸ਼ੁਰੂਆਤ ਕਰਦਾ ਵਾ ਤੇ ਲੋਕ ਵੀ ਫਿਰ ਕਈ ਵਾਰੀ ਨਵੇਂ ਚਿਹਰੇ ਨੂੰ ਤਰਜੀਹ ਦਿੰਦੇ ਆ।
1: ਜੀ ਬਿਲਕੁਲ ਹੈ ਜੀ
0: ਇੱਕ ਵੈਸੇ ਵੀ ਚਲੋ ਉਹਨਾਂ ਦਾ ਜਿਵੇਂ ਆਪਾਂ ਕਹਿ ਲਈਏ ਲੋਕਾਂ ਦੇ ਵਿੱਚ ਕ੍ਰੇਜ਼ ਜ਼ਿਆਦਾ ਹੋ ਗਿਆ ਜੀ ਇਸ ਕਰਕੇ ਵੀ।
1: ਜੀ
0: ਤੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਸੀਟਾਂ ਵੀ ਘੱਟੋ ਘੱਟ ਦੋ ਤਿੰਨ ਆ
1: ਜੀ
0: ਜਿੱਥੋਂ ਕਿ ਉਹ ਜ਼ਿਆਦਾ, ਇੱਕ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ
1: ਜੀ
0: ਦਿਹਾਤੀ ਤੇ ਇੱਕ ਜ਼ੀਰਾ,
1: ਜੀ
0: ਉਹ ਤਿੰਨਾਂ ਇਫੈਕਟ ਕਰਦੇ ਆ ਜੀ ਭਾਜੀ
1: ਅੱਛਾ
0: ਗੱਲ
1: ਜੀ
0: ਇਹ ਆ।
1: ਜੀ ਜੀ ਜੀ
0: ਹਾਂਜੀ ਹਾਂਜੀ। ਤੇ ਜੇ ਰਹੀ ਗੱਲ ਜਿਹੜੀ ਆਪਾਂ ਕਹਿੰਦੇ ਆ ਬਈ ਉਹਨਾਂ ਨੇ ਜਿਵੇਂ ਸੈਨੀ ਸਾਹਿਬ ਆਪਣੇ ਕਹਿ ਕੇ ਗਏ ਨੇ
1: ਜੀ
0: ਬਈ ਜੀਰਾ ਹੀ ਕਿਉਂ ਚੁਣਿਆ,
1: ਜੀ
0: ਬਈ ਪਾਰਟੀ ਝਾੜੂ ਵਾਲੀ ਕਿਉਂ ਚੁਣੀ,
1: ਜੀ
0: ਹੋ ਸਕਦਾ ਉਹ ਆਜ਼ਾਦ ਖੜਦੇ ਉਹ ਵੀ ਜਿੱਤ
1: ਜੀ
0: ਜਾਂਦੇ, ਪਰ ਭਾਜੀ ਬੰਦਾ ਫਿਰ ਜਦੋਂ ਐਂਟਰੀ ਕਰਦਾ ਨਾ ਇਸ ਚੀਜ਼ ਦੇ ਵਿੱਚ ਉਹ
1: ਜੀ
0: ਕਈ ਤਰ੍ਹਾਂ ਦਾ ਆਪਦਾ ਹਰ ਬੰਦੇ ਅਲੱਗ ਅਲੱਗ ਤਰ੍ਹਾਂ ਦੀ ਸੋਚ ਰੱਖਦਾ ਜੀ।
1: ਜੀ
0: ਹੁਣ ਮੰਨ ਲਓ ਤੁਸੀਂ ਅੱਜ ਕੱਲ੍ਹ ਸਾਡੇ ਜੀਰੇ ਦੇ ਵਿੱਚ ਜਿਸ ਤਰ੍ਹਾਂ ਸਾਰਾ ਕੁਝ ਇਹਨਾਂ ਦੇ ਅੰਡਰ ਆ ਗਿਆ,
1: ਜੀ
0: ਪੁਲਿਸ ਮਹਿਕਮਾ ਇਹਨਾਂ ਦੀ ਚੱਲਦੀ ਬਹੁਤ ਆ,
1: ਜੀ
0: ਹੁਣ ਜਿਹੜੇ 2-4 ਮਹੀਨੇ ਵੀ ਹੈਗੇ ਆ ਵੀ 2-4 ਮਹੀਨੇ ਵੀ ਹੈਗੇ ਲੋਕਾਂ ਦੇ ਕੰਮ ਕਰਾਉਣਗੇ ਆਪੇ ਲੋਕੀ ਇਹਨਾਂ ਨੂੰ ਫਿਰ ਚੰਗਾ ਸਮਝਣਗੇ,
1: ਬਿਲਕੁਲ ਹੈ ਜੀ
0: ਚੱਕਰ ਤੇ ਨਾ
1: ਪੈਡ ਬਣਾ
0: ਤੇ
1: ਜਾਣਗੇ
0: ਟਾਈਮ
1: ਆਪੇ
0: ਤੱਕ ਇਹਨਾਂ ਨੂੰ ਮਿਲ
1: ਬਿਲਕੁਲ
0: ਗਿਆ
1: ਹੈ
0: ਨਾ, ਟਾਈਮ ਤਾਂ ਮਿਲ ਗਿਆ ਨਾ ਇਹਨਾਂ ਨੂੰ ਕਈ ਲੋਕਾਂ ਦੇ ਵਿੱਚ ਆਪਦੀ ਪੈਠ ਬਣਾਉਣ ਦਾ,
1: ਬਿਲਕੁਲ ਹੈ ਜੀ
0: ਤੇ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈਗਾ। ਤੇ ਬਾਕੀ ਸਾਡੇ ਕਟਾਰੀਆ ਸਾਹਿਬ ਦਾ ਜਿਹੜਾ ਐਤਕੀ ਚੰਦ ਚੜ੍ਹਾਏ ਉਹਨਾਂ ਨੇ ਸਾਨੂੰ ਪਤਾ ਹੀ ਹੈ ਜੀ।
1: ਅੱਛਾ ਜੀ ਉਹਨਾਂ ਦੇ ਵੀ ਦੱਸ ਦਿਓ
0: ਹਾਂਜੀ
1: ਮਾੜੇ
0: ਉਹਨਾਂ
1: ਜੀ
0: ਦੀ
1: ਬਿਲਕੁਲ ਹੈ
0: ਇੱਕ,
1: ਜੀ
0: ਉਹਨਾਂ ਦੀ ਇੱਕ ਬਹੁਤ ਹੀ ਵਧੀਆ ਇਮੇਜ ਬਣੀ ਹੋਈ ਸੀ ਜੀ,
1: ਜੀ
0: ਇਮਾਨਦਾਰੀ ਵਾਲੀ ਜੀ,
1: ਜੀ
0: ਐਤਕੀ ਤਾਂ ਉਹਨਾਂ ਨੇ ਜਿਵੇਂ ਕਹਿੰਦੇ ਵੀ ਆਹੂਲਾ ਤੇ ਆ
1: ਜੀ
0: ਉਹ ਜਿੰਨੇ ਸਾਲਾਂ ਦੇ ਕਹਿੰਦੇ ਨੇ ਵੀ ਸਭ ਕੁਝ ਵਿਕਿਆ ਹੋਇਆ ਸੀ ਉਹਨਾਂ ਦਾ,
1: ਜੀ
0: ਤੇ ਹੁਣ ਮੇਲਾ ਦਾ ਸਭ ਕੁਝ ਉਹਨਾਂ ਦੇ ਘੱਟ ਪੂਰੇ ਹੋ ਗਿਆ ਜੀ।
1: ਕਿਆ ਬਾਤ ਹੈ ਜੀ ਘਾਟੇ ਵਾਧੇ
0: ਹਜੇ
1: ਪੂਰੇ
0: ਕੀ,
1: ਕਰਕੇ
0: ਹਾਂਜੀ ਹਜੇ ਹਜੇ ਕੀ ਪੋਸਟ ਵੀ ਉਹਨਾਂ ਨੇ ਪਾਈ ਆ ਕੱਲ
1: ਅੱਛਾ ਜੀ
0: ਬਈ ਮੈਂ ਤੇ ਮੇਰਾ ਬੇਟਾ ਅੱਜ ਵੀ ਮਹਾਰਾਜ ਦੇ ਅੱਗੇ ਜਾ ਕੇ ਸਹੁੰ ਚੁੱਕਣ ਨੂੰ ਤਿਆਰ ਹਾਂ ਵੀ ਅਸੀਂ ਜੇ ਕੋਈ ਵੀ ਪੈਸਾ
1: ਜੀ
0: ਬੇਟਾ ਤੋਂ ਬਣਾਇਆ ਹੋਵੇ ਤਾਂ।
1: ਕਿਆ ਬਾਤ ਹੈ ਜੀ ਜੀ
0: ਹਾਂਜੀ ਕੱਲ ਪੋਸਟ ਆਈ ਸੀ ਉਹਨਾਂ ਦੀ।
1: ਦਲੇਰ ਨੇ ਪੂਰੇ ਜੀ
0: ਹਾਂਜੀ ਮੈਂ ਕਹਿੰਦਾ ਭਾਜੀ ਝੂਠ ਚੱਲਦਾ ਹੀ ਬਹੁਤ ਆ ਰਾਜਨੀਤੀ ਜੀ
1: ਨਾਲੇ ਆਪਣੇ
0: ਹੁਣ।
1: ਜੀਰਾ ਸਾਹਿਬ ਰੱਬ ਜਾਂ ਇਹੋ ਜਿਹੀਆਂ ਚੀਜ਼ਾਂ ਸ਼ੈਹਾਂ ਇਹਨਾਂ ਦੇ ਲਈ ਲੋਕਾਂ ਲਈ ਥੋੜ੍ਹੀ ਆ, ਉਹ ਤਾਂ ਆਪਣੇ ਲਈ ਆ ਜੀ ਆਮ ਲੋਕਾਂ ਲਈ, ਇਹ ਕੀ ਮੰਨਦੇ ਆ ਰੱਬ ਨੂੰ ਜੀ, ਇਹਨਾਂ ਨੂੰ ਰੱਬ ਰਹਿੰਦਾ ਚੇਤੇ, ਜੇ ਰੱਬ ਚੇਤਾ
0: ਭਾਜੀ
1: ਹੁੰਦਾ ਤਾਂ
0: ਮੰਨਣ ਵਾਲਾ
1: ਇੰਨਾ ਕੁਝ ਕਰ ਸਕਦੇ ਆ, ਜੇ ਰੱਬ
0: ਰੱਬ
1: ਚੇਤੇ ਹੋਵੇ ਤਾਂ ਇਹਨਾਂ ਨੂੰ
0: ਉਹ ਤਾਂ ਗੱਲ ਫਿਰ ਟਵਾਣਾ ਸਾਹਿਬ ਵਾਲੀ ਗੱਲ ਆ ਗਈ ਨਾ, ਉਹ
1: ਜੀ
0: ਕਹਿੰਦੇ ਭਾਜੀ ਆਪਣੇ ਸੱਜਣ ਇੱਕ ਜੁੜਦੇ ਹੁੰਦੇ ਆਪਣੇ ਨਾਲ, ਉਹ ਕਦੀ ਹੁਣ ਜੁੜੇ ਨਹੀਂ, ਅੱਜ ਸਵੇਰੇ ਕਿਸੇ ਨੇ ਕਾਲ ਕੀਤੀ
1: ਜੀ ਜੀ
0: ਉਹ ਟਵਾਣਾ ਸਾਹਿਬ ਕਹਿੰਦਾ ਲਾਸਟ ਵਾਰੀ ਜਦੋਂ ਮਿਲੇ ਸੀ ਨਾ ਵੀ ਉਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਉਹ ਕਹਿੰਦੇ ਵੀ ਰੱਬ ਹੈਗਾ ਤੇ ਮੈਂ ਕਿਹਾ ਵੀ ਰੱਬ ਨਹੀਂ ਹੈਗਾ,
1: ਜੀ
0: ਉਹ ਕਹਿੰਦਾ ਉਦੋਂ ਬਾਅਦ ਜੁੜੇ ਨਹੀਂ, ਉਹ ਸ਼ਾਇਦ ਹੋ ਸਕਦਾ ਵੀ ਕਿਤੇ ਇਹੀ ਨਾ ਉਹਨਾਂ ਨੂੰ ਗੁੱਸਾ ਲੱਗਾ
1: ਜੀ
0: ਹੋਵੇ।
1: ਨਹੀਂ ਉਸ ਆਪਣੇ ਜੀਰਾ ਸਾਹਿਬ ਦੇਖੋ ਕਈ ਵਾਰੀ ਆਪਾਂ ਗੱਲ ਕੀਤੀ ਹੈ, ਚਲੋ ਸਤਿਕਾਰ ਹਰ ਧਰਮ ਦਾ ਕਰਦੇ ਆ, ਪਰ ਇਹਨਾਂ ਲੋਕਾਂ ਦੀ ਜਦੋਂ ਮਾਨਸਿਕਤਾ ਦੇਖਦੇ ਆ ਨਾ, ਜੋ ਇਹ ਸਾਰਾ ਕੁਝ ਕਰਦੇ ਆ, ਇਹਨਾਂ ਨੂੰ ਕਿੱਥੇ ਆ ਰੱਬ ਰੂਬ ਜਾਦ ਜੀ ਉਹ ਚੀਜ਼ਾਂ, ਉਹ ਤਾਂ ਦੇਖੋ ਹੁਣ ਹਰ ਇਹ ਨਹੀਂ ਕਹਿੰਦੇ ਕਿ ਇੱਥੇ ਕੋਈ ਵੀ ਨਾਸਤਿਕ ਨਹੀਂ ਆ, ਮੈਂ ਪਰ ਬੇਟੇ ਨਾਲ ਨਾ ਉਹ ਚਲੋ ਸਾਈਕੋਲੋਜੀ ਦਾ ਕਰਦਾ ਪਿਆ ਆ, ਉਹਨਾਂ ਗੱਲਾਂ ਬਾਤਾਂ ਚੱਲ ਪਈਆਂ ਜੀ ਇਦਾਂ ਹੀ ਨਾ, ਤਾਂ ਉਹ ਕਹਿੰਦਾ ਕੋਈ ਵੀ ਇਸ ਧਰਤੀ ਦੇ ਉੱਤੇ ਮਨੁੱਖ ਜਿਹੜਾ ਉਹ

0: ਮਤਲਬ ਕਿ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹੀ ਜਾਵੇ ਕਿ ਮੈਂ ਹੈ ਨਾ ਮਤਲਬ ਕਿ ਕਮਿਊਨਿਸਟ ਹਾਂ, ਜਾਂ ਮੈਂ ਕਿਸੇ ਵੀ ਰੱਬ ਨੂੰ ਜਾਂ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਮੈਂ ਨਾਸਤਿਕ ਹਾਂ, ਉਹ ਕਹਿੰਦੇ ਗਲਤ ਚੀਜ਼ ਹੈ, ਨਾਸਤਿਕ ਕੋਈ ਹੋ ਹੀ ਨਹੀਂ ਸਕਦਾ ਇਸ ਦੁਨੀਆ ਦੇ ਉੱਤੇ। ਹਰ ਬੰਦਾ ਕੁਝ ਨਾ ਕੁਝ ਚੀਜ਼ ਦੇ ਵਿੱਚ ਭਰੋਸਾ ਜਾਂ ਹਰ ਕਿਸੇ ਨਾ ਕਿਸੇ ਦੇ ਉੱਤੇ ਵਿਸ਼ਵਾਸ ਰੱਖਦਾ, ਉਹ ਜ਼ਰੂਰੀ ਨਹੀਂ ਕਿ ਰੱਬ ਹੀ ਹੋਵੇ।
1: ਇਹ ਗੱਲ ਹਾਂਜੀ ਹਾਂਜੀ ਹਾਂਜੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਵਾਕਿਆ
0: ਜੀ
1: ਨਾਸਤਕ ਹੋਵੇ, ਨਾਸਤਕ ਵੀ ਰੱਖੂਗਾ,
0: ਬਿਲਕੁਲ ਹੈ ਜੀ,
1: ਉਹਦਾ ਵੀ ਕਿਤੇ ਨਾ
0: ਉਹਦਾ ਵੀ
1: ਧਿਆਨ
0: ਕਿਤੇ ਨਾ
1: ਤਾਂ
0: ਕਿਤੇ
1: ਹੋਊਗਾ ਹੀ।
0: ਟਰਸਟ ਆ ਨਾ, ਉਹ ਚਾਹੇ ਕੁਦਰਤ ਦੇ ਵਿੱਚ ਹੈ, ਚਾਹੇ ਕਿਸੇ ਵੀ ਚੀਜ਼ ਦੇ ਵਿੱਚ ਹੈ।
1: ਜਾਏਗਾ ਜ਼ਰੂਰ ਜੀ, ਇਹ ਵੀ
0: ਜੀ
1: ਗੱਲ ਹੈਗੀ।
0: ਬਿਲਕੁਲ ਹੈ ਜੀ,
1: ਤੇ ਬਾਕੀ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ, ਚਲੋ ਜੇ ਅਗਲੇ ਨੂੰ ਹੁਣ ਮੌਕਾ ਮਿਲਿਆ ਵਾ ਤੇ ਲੋਕੀ ਵੀ ਹੰਗਾਰਾ ਭਰਦੇ ਨੇ,
0: ਜੀ
1: ਤੇ ਜਿੱਥੋਂ ਤੱਕ ਉਮੀਦ ਆ ਸਾਨੂੰ
0: ਜੀ
1: ਉਹ ਜਿੱਤਣਗੇ ਜ਼ਰੂਰ ਜੀ।
0: ਆਹੋ ਦੇਖੋ ਜੀਰਾ ਸਾਹਿਬ, ਜਾਂ ਮੀਆਂ ਬੀਬੀ ਰਾਜੀ ਤਾਂ ਕੀ ਕਰੇਗਾ ਗਾਜੀ, ਹੈ ਨਾ, ਫਿਰ ਉਹ ਤਾਂ ਹੋਈ ਗੱਲ ਆ ਜੀ
1: ਬਾਕੀ ਬਾਕੀ ਸਾਨੂੰ ਸਰਕਾਰਾਂ ਦਾ ਪਤਾ ਨੀਗਾ ਕਿ
0: ਜੀ
1: ਜੋ ਵੀ ਚੱਲ ਰਿਹਾ,
0: ਜੀ
1: ਸਾਨੂੰ ਆਪਣੇ ਇਲਾਕੇ ਦਾ ਪਤਾ।
0: ਨਾਲੇ ਦੇਖੋ, ਜਿਹੜਾ ਕੋਈ ਵੀ ਚੰਗਾ ਲੀਡਰ ਆ ਉਹਨੂੰ ਚੁਣੋ ਸਮਾ ਕੇ, ਵਧੀਆ ਕੰਮ ਗੱਲ ਆ ਜਿੱਦਾਂ ਤੁਸੀਂ ਕੀਤੀ ਵੀ ਆ, ਉਹ ਚਲੋ ਉਹਦਾ ਅਗਲੇ ਦਾ ਨਿੱਜ ਆ ਕਿਸੇ ਦਾ ਵੀ, ਜੇ ਦੇਖਿਆ ਜਾਵੇ ਤਾਂ ਜੇ ਉਹ ਆਪਣੇ
1: ਭਾਈ ਉਹ
0: ਇਲਾਕੇ ਦੇ ਲਈ, ਆਪਣੇ ਲੋਕਾਂ ਲਈ ਚੰਗਾ ਕੰਮ ਕਰ ਰਿਹਾ, ਉਹ ਚਾਹੇ ਆਮ ਆਦਮੀ ਪਾਰਟੀ 'ਚ ਆ, ਚਾਹੇ ਅਕਾਲੀਆਂ ਦੇ ਵਿੱਚ ਆ, ਚਾਹੇ ਬੀਜੇਪੀ ਦੇ ਵਿੱਚ ਆ, ਚਾਹੇ ਚਾਹੇ ਕਾਂਗਰਸ 'ਚ ਆ ਜੀ, ਕੋਈ ਵੀ ABC ਜਿਹੜੀ ਪਾਰਟੀ ਹੋਵੇ, ਚੰਗਾ ਕੰਮ ਕਰਦਾ ਉਹਨਾਂ ਨੂੰ ਚੁਣੋ। ਇਹ ਨਾ ਕਰੋ ਵੀ ਇੱਕੋ ਹੀ ਜਿਹੜਾ ਵੱਡੀ ਸਰਕਾਰ ਬਣਾ ਦਿਓ ਅਤੇ ਉਹਨਾਂ ਨੂੰ ਰੱਬ ਹੀ ਜਿੱਦਾਂ ਤੁਸੀਂ ਗੱਲ ਕੀਤੀ ਚੇਤਾ ਹੀ ਨਾ ਰਹੇ ਜੀ, ਹੈ ਨਾ ਜੀ।
1: ਭਾਜੀ ਗੱਲ ਤਾਂ ਉਹੀ ਮੈਂ ਕਹਿ ਰਿਹਾ ਵੀ ਕੱਲ ਨੂੰ ਆਉਣ ਵਾਲੇ ਟਾਈਮ ਦਾ ਕਿਸੇ ਨੂੰ ਕੀ ਪਤਾ,
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
1: ਅਗਲਾ ਆਪਣੀ ਆਪਦੀ ਇਮੇਜ ਇੱਦਾਂ ਦੀ ਬਣਾ ਜਾਵੇ। ਹੁਣ
0: ਜੀ
1: ਸਾਡੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਕੋਈ ਕੋਈ ਬਹੁਤੇ ਨਾਂ ਨਹੀਂ ਹੈਗੇ ਰਾਜਨੀਤੀ ਦੇ ਵਿੱਚ,
0: ਜੀ
1: ਜੇ ਆਪਾਂ ਕੋਈ ਗਿਣੀਏ ਨਾ
0: ਹਾਂਜੀ
1: ਵੀ ਕੋਈ 5 ਚੰਗੇ ਨਾਂ ਗਿਣਾ ਦਿਓ
0: ਜੀ,
1: ਜਿਹਨੇ ਕਰਪਸ਼ਨ ਨਾ ਕੀਤੀ ਹੋਵੇ
0: ਜੀ
1: ਤੇ ਜਿਹਨੇ ਵੀ ਇੱਦਾਂ ਦਾ ਕੋਈ ਕੰਮ ਨਾ ਕੀਤਾ ਹੋਵੇ,
0: ਬਿਲਕੁਲ ਹੈ ਜੀ
1: ਮੈਨੂੰ ਲੱਗਦਾ ਸ਼ਾਇਦ ਕੋਈ ਨਹੀਂ ਹੋਣਾ।
0: ਜੀ
1: ਸ਼ਾਇਦ 2-4 ਪੈਸੇ ਹੈਗੇ ਵੀ ਆ, ਜਿਵੇਂ ਆਪਾਂ ਨਵਜੋਤ ਸਿੱਧੂ ਨੂੰ ਕਹਿ ਦਿੰਦੇ ਹਾਂ ਜੀ,
0: ਜੀ
1: ਪ੍ਰਗਟ ਸਿੰਘ ਨੂੰ ਕਹਿ ਦਿੰਦੇ ਹਾਂ,
0: ਹਾਂਜੀ
1: ਖਹਿਰਾ ਸਾਹਿਬ ਨੂੰ ਕਹਿ ਦਿੰਦੇ ਹਾਂ,
0: ਜੀ
1: ਕੁਛ ਕਿੰਨਾ ਚੰਗੇ ਹੈਗੇ ਆ, ਲੀਡਰ
0: ਜੀ
1: ਚੰਗੇ ਹੈਗੇ ਵੀ ਆ,
0: ਬਿਲਕੁਲ ਹੈ ਜੀ,
1: ਚੰਗੇ ਨੂੰ ਸਾਨੂੰ ਚੰਗੇ ਨੂੰ ਲਓ ਠੀਕ ਆ, ਲੋਕੀ ਚੋਣ
0: ਜੀ
1: ਪਰ ਉਹੀ ਗੱਲ ਆ ਵੀ ਜੇ ਕੋਈ ਬੰਦਾ ਆ ਕੇ ਆਪਦੇ ਆਪ ਨੂੰ ਬਦਲਣਾ ਚਾਹੁੰਦਾ ਵਾ,
0: ਜੀ
1: ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਵਾ, ਬਾਕੀ ਕੱਲ ਕਿਸੇ ਨੇ ਦੇਖਿਆ
0: ਜੀ,
1: ਕੀ ਹੋਣਾ।
0: ਬਿਲਕੁਲ ਨਾ ਜੀ,
1: ਬਾਕੀ ਦੂਜੀ ਗੱਲ ਇਹ ਹੈਗੀ ਆ, ਸੈਨੀ ਸਾਹਿਬ ਗੱਲ ਕਹਿ ਕੇ ਗਏ ਸੀ ਆਪਣੇ, ਤੁਸੀਂ ਗੱਲ ਕੀਤੀ ਸੀ ਆਪਣੇ ਮਿਸ਼ਰਾ ਜੀ ਦੀ,
0: ਹਾਂਜੀ ਮਿਸ਼ਰਾ ਜੀ,
1: ਹਾਈ ਕੋਰਟ ਦੇ ਆਪਣੇ ਪੰਜਾਬ ਹਰਿਆਣਾ ਦੇ ਜੱਜ ਸਾਹਿਬ ਦੀ
0: CGI, ਹਾਂਜੀ ਬਿਲਕੁਲ ਜੀ,
1: CGI, 70 ਸਾਲਾਂ ਦੇ ਵਿੱਚ ਰਿਕਾਰਡ ਆ ਵੀ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ
0: ਜੀ
1: ਕਦੀ ਵੀ ਅੱਗੋਂ ਇਹ ਨਹੀਂ ਕਿਹਾ
0: ਜੀ,
1: ਵੀ ਸਾਨੂੰ ਮਨਜ਼ੂਰ ਨਹੀਂ ਗਾ।
0: ਬਿਲਕੁਲ ਹੈ ਜੀ,
1: ਤੇ ਭਾਜੀ ਉਹਦੇ ਵਿੱਚ ਜਿਹੜਾ ਤੋਖਲਾ ਹੈਗਾ ਨਾ ਸਹੀ ਮਨ ਚ
0: ਜੀ,
1: ਉਹ ਸਹੀ ਵੀ ਹੈਗਾ
0: ਜੀ,
1: ਕਿਉਂਕਿ ਜੋ ਵੀ ਹੁਣ ਸੈਂਟਰ ਸਰਕਾਰਾਂ ਕਰ ਰਹੀਆਂ ਹੈ ਨਾ, ਆ ਜਿਹੜੇ 5-10 ਸਾਲਾਂ ਦਾ ਚੱਲ ਰਿਹਾ
0: ਜੀ,
1: ਉਹਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਜੁਡੀਸ਼ਰੀ ਨੇ ਕਿੱਥੋਂ ਤੱਕ ਗਿਰ ਚੁੱਕੀ ਹੈ ਜੀ।
0: ਇਹ ਕਸੂਰ ਦੇਖੋ, ਚਾਹੇ ਉਹ BMB ਦਾ ਮੁੱਦਾ ਹੈਗਾ ਜਾਂ ਪਾਣੀਆਂ ਦੇ ਮੁੱਦੇ ਨੇ, ਦੇਖੋ ਜੀਰਾ ਸਾਹਿਬ, ਜਿੱਥੇ ਆਪਣੀਆਂ ਸੂਬੇ ਵਾਲੇ ਲੋਕ ਗਲਤ ਨੇ, ਉੱਥੇ ਆਪਾਂ ਨੂੰ ਗਲਤ ਵੀ ਕਹਿਣਾ ਪਊਗਾ ਮੈਨੂੰ ਲੱਗਦਾ। ਅਤੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਕਿ ਕਹਿ ਵੀ ਗਏ ਆ, ਇਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਸੀ ਹਾਂ ਜਾਂ ਨਾ ਦੇ ਵਿੱਚ, ਜਾਂ ਕੋਈ ਓਬਜੈਕਸ਼ਨ ਆ, ਘੱਟੋ ਘੱਟ ਉਹੋ ਹੀ ਤਾਂ, ਜੇ ਤੁਹਾਨੂੰ ਮਨਜ਼ੂਰ ਨਹੀਂ ਘੱਟੋ ਘੱਟ ਓਬਜੈਕਸ਼ਨ ਹੀ ਦੇ ਦਿਓ ਵੀ ਸਾਨੂੰ ਓਬਜੈਕਸ਼ਨ ਆ, ਭਾਈ ਇਹ ਬੰਦਾ ਨਹੀਂ ਲੱਗਣਾ ਚਾਹੀਦਾ। ਹੁਣ ਮੀਡੀਆ ਦੇ ਵਿੱਚ ਆ ਕੇ ਵੀ ਤਾਂ ਕਹਿ ਰਹੇ ਸਾਨੂੰ ਓਬਜੈਕਸ਼ਨ ਹੈ, ਉਹ ਤੁਸੀਂ ਲਿਖਤੀ ਕਿਉਂ ਨਹੀਂ ਦਿੰਦੇ?
1: ਨਹੀਂ ਜੇ ਜੇ ਆਪਣੇ ਹਰਿਆਣੇ ਦਾ ਮੁੱਖ ਮੰਤਰੀ ਆ ਸਕਦਾ, ਇਹ ਕਿਉਂ ਨਹੀਂ ਗਏ ਫਿਰ?
0: ਨਹੀਂ ਇਹ ਤਾਂ ਦਿੱਲੀ ਜਾਣਾ ਸੀ ਨਾ ਫਿਰ ਜੀ,
1: ਇਹ ਕੋਈ ਜ਼ਰੂਰੀ ਥੋੜਾ ਕੋਈ ਹੈਗਾ, ਦੱਸੋ
0: ਜੀ
1: ਕਿੱਡੀ ਵੱਡੀ ਕਹਿਣ ਦਾ ਮਤਲਬ ਜ਼ਿੰਮੇਵਾਰੀ ਆ,
0: ਜ਼ਿੰਮੇਵਾਰੀ ਹੈ ਬਿਲਕੁਲ, ਉਹ ਮੁਨਕਰ ਹੋ ਰਹੇ ਨੇ ਇਹਨਾਂ ਚੀਜ਼ਾਂ ਤੋਂ, ਤੁਸੀਂ ਘੱਟੋ ਘੱਟ ਉੱਥੇ ਜਾ ਕੇ ਆਪਣੀ ਨਿਰਾਸ਼ਾ ਸਥਾਪ ਕਰੋ ਜੋ ਵੀ ਕਰਨਾ ਹੈ।
1: ਭਾਜੀ ਗੱਲ ਫਿਰ ਉੱਥੇ ਆ ਗਈ ਜਦੋਂ ਸਾਡੇ ਤੁਸੀਂ ਇਹ ਦੇਖੋ ਸੁਪਰੀਮ ਕੋਰਟ ਦੇ
0: ਜੀ
1: ਜਸਟਿਸ ਵਿੱਚ ਲਿੱਤੇ ਗਏ ਆ, ਅਪੋਜੀਸ਼ਨ ਆਪਣੇ ਲਿੱਤਾ ਗਿਆ ਵਾ
0: ਜੀ,
1: ਉਦੋਂ ਵੀ ਸਰਕਾਰ ਨੇ ਰੂਲ ਬਦਲੇ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਉਹਨਾਂ ਨੇ ਆਉਂਦਿਆਂ ਨੇ ਕਹਿ ਦਿੱਤਾ ਕਿ DA ਦੇ ਉੱਤੇ ਕੋਈ ਨਰਮੀ ਨਹੀਂ, ਕੋਈ ਵੀ ਹੋਵੇ, ਚਾਹੇ ਸਰਕਾਰ ਹੈ ਚਾਹੇ ਕੋਈ ਵੀ ਆ, ਉਹ ਅਸੀਂ ਫੈਸਲੇ ਲਵਾਂਗੇ। ਤੇ ਇਹਨਾਂ ਨੂੰ ਇੱਕ ਉਹੀ ਤਾਂ ਮੌਕਾ ਭਾਲਦੇ ਸੀ, ਉਹ ਕਿਤੇ ਸੌਫਟ ਕਾਰਨਰ ਦੇਖਦੇ ਆ ਉਹਦੇ ਉੱਤੇ, ਦੇਖੋ ਹੁਣ ਇਹਨਾਂ ਨੇ ਹੋਰ 2-4 ਦਿਨਾਂ 'ਚ ਉਹਦੇ ਉੱਤੇ ਕੋਈ ਨਾ ਕੋਈ ਫੈਸਲਾ ਆ ਜਾਣਾ, ਮੁੜ ਕੇ ਫਿਰ ਇਹਨਾਂ ਨੇ ਕਹਿਣਾ ਕਿ ਹਾਂ ਭਾਈ ਇਹ ਬੀਜੇਪੀ ਸਾਡੇ ਨਾਲ ਧੱਕਾ ਕਰਦੀ ਹੈ। ਯਾਰ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਚੱਕੋ, ਜਿਹੜੀ ਤੁਹਾਡੀ ਕਰਨ ਵਾਲੀ ਹੈ, ਕਾਜ ਜਿਹੜੇ ਕਰਨ ਵਾਲੇ ਆ, ਤੁਸੀਂ ਮੋਹਤਬਾਰ ਹੋ ਸੂਬੇ ਦੇ, ਕਰਤਾ ਧਰਤ ਹੋ, ਪਦਾਮਾ ਹੋ ਇਸ ਸੂਬੇ ਦੇ, ਉਹ ਤੁਹਾਡੀ ਸਾਰੀ ਜ਼ਿੰਮੇਵਾਰੀ ਹੈ, ਤੁਹਾਡੀ ਫੈਮਿਲੀ ਪੰਜਾਬ ਹੈ, ਉਹਦੇ ਮੁੱਦਿਆਂ ਨੂੰ ਤੁਹਾਨੂੰ ਜ਼ਰੂਰੀ ਹੈ ਜਾਂ ਰੈਲੀਆਂ ਕਰਨੀਆਂ ਜ਼ਰੂਰੀ ਨੇ ਜਾਂ ਦਿੱਲੀ ਜਾ ਕੇ ਜੇਲ੍ਹ ਦੇ ਵਿੱਚ ਮਿਲਣਾ ਜ਼ਰੂਰੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਹੈਂਡਲ ਕਰ ਰਹੇ ਹੋ? ਜਦੋਂ ਸਾਰਾ ਕੁਝ ਚਿੜੀਆਂ ਚੁਗ
1: ਭਾਜੀ
0: ਜਾਂਦੀ ਹੈ ਖੇਤ,
1: ਜਦੋਂ
0: ਫਿਰ ਉੱਥੇ ਉਹ ਸੱਪ ਵੀ ਜਾ ਲੰਘ ਜਾਂਦਾ, ਫਿਰ ਜੁੱਤੀਆਂ ਨਾਲ ਗੁੱਟੀ ਜਾਂਦੇ ਆ ਬਸ ਜੀ।
1: ਜਦੋਂ ਇੱਕ ਪਾਰਟੀ ਦੇ ਇੰਨੇ ਬੰਦੇ ਧੱਕ ਕੇ ਅਗਲਿਆਂ ਨੇ ਜੇਲ੍ਹਾਂ ਚ ਇੰਨੀਆਂ ਦਿਖਾ
0: ਜੀ
1: ਦਿੱਤੀਆਂ ਅਗਲਿਆਂ ਨੂੰ ਰੰਗ ਢੰਗ,
0: ਜੀ,
1: ਤੇ ਉਦੋਂ ਫਿਰ ਤੁਹਾਨੂੰ ਪਤਾ ਵਿਸ਼ਵਾਸ ਤਾਂ ਫਿਰ ਟੁੱਟਦਾ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਬਹੁਮਤ ਐਡੀ ਬਹੁਮਤ ਕੀ ਕਰਨੀ ਆ, ਗੋਡੇ ਤੇ ਰਗੜ ਕੇ ਲਾਉਣੀ ਆ ਜੀ। 92 ਬੰਦੇ ਨੇ ਤੁਹਾਡੇ, ਹੈਂ, ਇਕੱਠੇ ਕਰਕੇ ਤੁਸੀਂ ਇਕੱਲੇ ਤੁਰ ਪੱਲਨੇ ਹੋ ਦਿੱਲੀ ਨੂੰ, ਭਈ ਗਵਰਨਰ ਤੁਹਾਡੀ ਨਹੀਂ ਗੱਲ ਸੁਣਦਾ, ਚੱਕ ਕੇ ਤੁਸੀਂ ਧਰਨਾ ਲਾ ਦਿਓ ਦਿੱਲੀ, ਹਨਾ, ਭਈ ਅੱਗੇ ਵੀ ਤਾਂ ਧਰਨਿਆਂ ਚੋਂ ਨਿਕਲੀ ਪਾਰਟੀ ਆ, ਕਦੇ ਸੁਣਿਆ ਇਹਨਾਂ ਦੇ ਧਰਨਾ ਲਾਇਆ ਕਿਸੇ ਚੀਜ਼ ਦੇ ਅਗੇਂਸਟ ਦੇ ਵਿੱਚ? 92 ਦੇ 92 ਇਕੱਠੇ ਹੁਣ ਭਾਈ ਸਾਨੂੰ ਆਹ ਚੀਜ਼ ਮਨਜ਼ੂਰ ਨਹੀਂ ਗੀ, ਤੁਸੀਂ ਪਾਣੀਆਂ ਦਾ ਮੁੱਦਾ ਨਹੀਂ ਹੱਲ ਕਰਦੇ, ਅਸੀਂ ਕਰਾਉਣਾ ਚਾਹੁੰਦੇ ਹਾਂ, ਭਾਈ ਕਰੋ ਜੀ, ਬੈਠੋ ਇੱਥੇ ਜੀ, ਅਸੀਂ ਇੱਥੇ ਬੈਠੇ ਹਾਂ, ਅਸੀਂ ਨਹੀਂ ਉੱਠ ਕੇ ਜਾਂਦੇ ਉਹਨਾਂ 'ਚ, ਲਾ ਦਿਓ ਧਰਨਾ ਚੁੱਪ ਕਰਕੇ ਦਿੱਲੀ ਜਾ ਕੇ, ਕਿਉਂ ਨਹੀਂ ਲਾਉਂਦੇ? ਇਹ ਤੋਂ ਵੱਡੀ ਹਕੂਮਤ ਦੇ ਵਿੱਚ ਐਡੀ ਵੱਡੀ ਬਹੁਮਤ ਹੋਵੇ ਤਾਂ ਉਹ ਤਾਂ ਪਾਣੀ ਨਾ ਪੈਣ ਦੇ ਜੀ, ਓਪੋਜੀਸ਼ਨਾਂ ਦੇ ਜਾਂ ਚਾਹੇ ਕੇਂਦਰ ਆ ਸਾਹਮਣੇ।
1: ਭਾਜੀ ਭਾਜੀ ਉਹ 92 ਕਿਹਨਾਂ ਦੀ ਮਿਹਰਬਾਨੀ ਨਾਲ ਆਏ ਆ, ਆਪਾਂ ਨੂੰ ਪਤਾ, ਤੁਹਾਨੂੰ ਵੀ ਪਤਾ, ਠੀਕ ਹੈ ਨਾ
0: ਜੀ,
1: ਉਦੋਂ ਵੀ ਮਿਹਰਬਾਨੀ ਆਪਾਂ ਨੂੰ ਪਤਾ ਜਿਹਨਾਂ ਦੀ ਹੋਈ ਆ,
0: ਬਿਲਕੁਲ ਹੈ ਜੀ, ਬਿਲਕੁਲ
1: ਠੀਕ ਆ। ਇੱਕ ਹਵਾ ਬਣੀ ਹੁੰਦੀ ਆ, ਹਵਾ ਬਣੀ ਤੇ ਅਗਲਾ ਲੋਕ ਫਾਇਦੇ ਉਠਾਉਂਦੇ ਆ,
0: ਜੀ,
1: ਪਰ ਓਵਰਆਲ ਮਿਹਰਬਾਨੀ ਤਾਂ ਹੋਈ ਆ।
0: ਹਾਂ ਹਾਂ
1: ਅੱਜ ਵੀ ਇੱਕ ਕੇਸ, ਕੱਲ ਵੀ ਇੱਕ ਕੇਸ ਹਾਈ ਮਦਰਾਸ ਹਾਈ ਕੋਰਟ ਚ ਦਾ ਲੱਗਾ ਵਾ
0: ਜੀ,
1: ਜਿਹਦੇ ਵਿੱਚ ਕਿ ਉਹਨੇ ਉੱਥੋਂ ਦੀ ਇੱਕ ਕੋਲਾਥੁਰ ਹੈਗੀ ਆ ਵਿਧਾਨ ਸਭਾ,
0: ਹਾਂਜੀ,
1: ਸਟਾਲਿਨ ਨੇ ਕੇਸ ਲਾਇਆ ਸੀਗਾ ਜੀ ਉੱਥੇ, ਬਈ ਉਹਨਾਂ ਨੇ ਫਿਰ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਵੇਖੋ, ਉਹਨਾਂ ਨੇ ਫਿਰ 4 EVM ਮਸ਼ੀਨਾਂ ਲਿਆਂਦੀਆਂ
0: ਜੀ,
1: ਚਾਰਾਂ ਦੇ ਵਿੱਚੋਂ 3 ਖਰਾਬ ਜੀ,
0: ਜੀ,
1: 4 ਹੋਰ ਮੰਗਾਈਆਂ, ਉਹਦੇ ਵਿੱਚੋਂ 1 ਖਰਾਬ, ਕਹਿਣ ਦਾ ਮਤਲਬ 8 ਦੇ ਵਿੱਚੋਂ 4 ਮਸ਼ੀਨਾਂ ਖਰਾਬ
0: ਜੀ,
1: ਤੇ ਫਿਰ ਤੁਸੀਂ ਇੱਕ ਨਵਾਂ ਕਾਨੂੰਨ ਬਣਾਤਾ
0: ਜੀ
1: ਵੀ ਘੱਟੋ ਘੱਟ ਤੁਸੀਂ ਜਿਹੜੀ ਪਟੀਸ਼ਨ ਲਾਉਣੀ ਆ ਤੁਸੀਂ ਵਿਦਿਨ 45 ਡੇਜ਼ 45 ਦਿਨਾਂ ਦੇ ਵਿੱਚ ਲਗਾ ਸਕਦੇ ਆ
0: ਜੀ।
1: ਉਹ ਏਦਾਂ ਦੇ ਜਦੋਂ ਕਹਾਣੀਆਂ ਬਣ ਗਈਆਂ, ਜਦੋਂ ਸਾਨੂੰ ਵੀ ਉੱਤੇ ਉਹਨਾਂ ਦੇ ਸਿਰ ਦੇ ਉੱਪਰ ਹੱਥ ਕਹਿੰਦਾ ਵਾ, ਨਾ ਯੋਗ ਦੇ ਉੱਪਰ ਕੁਛ ਸੁਣਵਾਈ ਹੈ ਹੀ ਨਹੀਂ ਕਿਸੇ ਜਗ੍ਹਾ ਤੇ ਇੰਡੀਆ ਦੇ ਵਿੱਚ, ਖਾਸ ਕਰਕੇ ਜਦੋਂ ਦੀ ਸੈਂਟਰ ਸਰਕਾਰ ਦੇ 10-12 ਸਾਲ ਹੋ ਗਏ ਆ
0: ਜੀ,
1: ਇਸ ਕਰਕੇ ਕਿਸੇ ਨੂੰ ਯਕੀਨ ਨਹੀਂ ਹੈਗਾ
0: ਜੀ।
1: ਜੋ ਠੀਕ ਆ ਮਾਨਸਾ ਨੂੰ ਇਹ ਲੱਗਦਾ ਵਾ
0: ਜੀ,
1: ਜਿਹੜਾ ਵੀ ਹੁਣ ਇਹ ਭੇਜਣਗੇ ਜਿੱਥੇ ਵੀ ਸਟੇਟ ਜਿੱਥੇ ਕੋਈ ਜਾਂਦਾ ਵਾ
0: ਜੀ,
1: ਉੱਥੇ ਉਹੀ ਜਾਏਗਾ ਜਿਹੜਾ ਕਿ ਇਹਨਾਂ ਦਾ ਪਕਸ਼ਪਾਤ ਕਰੇਗਾ ਜੀ,
0: ਬਿਲਕੁਲ ਹੈ ਜੀ,
1: ਇਹ ਗੱਲ ਕਹਾਂਗਾ।
0: ਦੇਖੋ ਜੀਰਾ ਸਾਹਿਬ, ਮੈਨੂੰ ਅੱਜ ਵੀ ਪ੍ਰੋਗਰਾਮ ਚੇਤੇ ਹੈ ਕਿ ਜਦੋਂ ਆਪਣੇ ਮਾਨ ਸਾਹਿਬ ਨੂੰ ਸਹੁੰ ਚੁਕਾਈ ਹੈ ਨਾ, ਇਹਨਾਂ ਨੇ ਸਹੁੰ ਚੁੱਕੀ ਹੈ ਮੁੱਖ ਮੰਤਰੀ ਦੀ, ਮੈਨੂੰ ਅੱਜ ਵੀ ਚੇਤੇ ਹੈ, ਲੋਕ ਜਦੋਂ ਇਹ MP ਸੀਗੇ ਨਾ ਤਾਂ ਜਦੋਂ ਉੱਥੇ ਬੋਲਦੇ ਸੀ ਚਾਹੇ 2 ਮਿੰਟ ਹੀ ਮਿਲਦੇ ਸੀਗੇ, ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਨੂੰ ਸੁਣਿਆ ਜਾਂਦਾ ਸੀ, ਲੋਕ ਚੁੱਪ ਕਰਕੇ ਸਾਇਲੈਂਸ ਹੋ ਕੇ ਦਿਲ ਦੇ ਉੱਤੇ ਹੱਥ ਰੱਖ ਕੇ ਇਹਨਾਂ ਨੂੰ ਸੁਣਦੇ ਸੀ, ਕਿਉਂਕਿ ਉਸ ਸਮੇਂ ਉਹ ਸੂਬੇ ਦੇ ਮੁੱਦੇ ਚੱਕਦੇ ਸੀ, ਗੱਲ ਕਰਦੇ ਸੀ ਤਰਕ ਦੇ ਨਾਲ। ਤੇ ਉਸ ਤੋਂ ਬਾਅਦ ਮੈਨੂੰ, ਮੈਂ ਉਦਣ ਦਾ ਕਿਹਾ ਹੋਇਆ, ਮੈਨੂੰ ਅੱਜ ਵੀ ਚੇਤੇ ਆ, ਚਾਹੇ ਪ੍ਰੋਗਰਾਮ ਕੱਢ ਕੇ ਦੇਖ ਲਿਓ ਉਸ ਦਿਨ ਦਾ ਜਿੱਦਣ ਇਹਨਾਂ ਨੇ ਸਹੁੰ ਚੱਕੀ ਹੈ, ਤਾਂ ਮੈਂ ਕਿਹਾ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਏ ਨਾ, ਉਹ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ BJP ਨੇ ਸਾਰੇ ਹੀ ਕੱਢ ਕੇ ਲੈ ਜਾਣੇ ਜੀ, ਕੱਢ ਕੇ ਲੈ ਗਏ ਜੀ, ਜੀਰੋ ਕਰ ਦਿੱਤਾ, ਦੇਖ ਲਓ ਹੀਰੋ ਤੋਂ ਜੀ, ਇੱਕ ਮੁੱਖ ਮੰਤਰੀ ਦਾ ਇੱਕ ਦੇ ਕੇ ਜੀ, ਸੀਟ ਦੇ ਕੇ ਬਸ। ਇਹਦੇ ਨਾਲੋਂ ਤਾਂ ਮੈਂ ਕਈ ਵਾਰੀ ਕਿਹਾ ਕਿ MP ਵੱਡਾ ਸੀਗਾ, ਮੁੱਖ ਮੰਤਰੀ ਕੀ ਕਰਨਾ ਸੀ?
1: ਸਹੀ ਗੱਲ ਹੈ, ਸਹੀ ਗੱਲ ਹੈ ਤੁਹਾਡੀ, ਬਿਲਕੁਲ ਬਿਲਕੁਲ। ਬਾਕੀ ਮੈਂ ਗੱਲ ਹੋਰ ਕਹੂੰਗਾ ਵੀ ਜਿੰਨਾ ਜੁਡੀਸ਼ੀਅਰ ਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਵੀ ਜਾਂ ਤਾਂ ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ,
0: ਰਾਹ ਪਿਆ ਜਾਣੀ ਹੈ ਜੀ।
1: ਮੈਂ ਅੱਜ ਤੱਕ ਇਹਨਾਂ ਕੰਮਾਂ 'ਚ ਕਦੀ ਪਿਆ ਨੀ ਗਾ
0: ਜੀ,
1: ਹੁਣ ਮੇਰਾ ਖੁਦ ਆਪਦੇ ਬੇਟੀ ਦਾ ਕੇਸ ਪਿਆ
0: ਜੀ,
1: ਤੇ ਇਹ ਦੇਖ ਲਓ ਹੁਣ ਮੈਨੂੰ ਵੀ 2-4 ਵਾਰੀ ਉੱਥੇ ਜਾਣਾ ਪਿਆ ਬੇਟੀ ਦੇ ਨਾਲ।
0: ਬਿਲਕੁਲ
1: ਭਾਜੀ, ਮੈਂ ਕਹਿੰਦਾ ਆਮ ਲੋਕ ਇੰਨੇ ਕੁ ਖੱਜਲ ਖੁਆਰ ਹੁੰਦੇ ਨਾ, ਤੁਹਾਨੂੰ ਮੈਂ ਦੱਸ ਨੀ ਸਕਦਾ ਭਾਜੀ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ।
1: ਦੇਖੋ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਵਕੀਲ ਬੈਠੇ ਆ, ਮੁਨਸ਼ੀ ਨੂੰ ਭੇਜ ਦਿੰਦੇ ਆ, ਆਪੇ ਹੀ ਤਰੀਕ ਪਵਾ ਲੈਂਦੇ ਆ।
0: ਜੀ
1: ਆਪਾਂ ਕਹਿ ਦਿੰਦੇ ਵੀ ਤਰੀਕ ਪੇ ਤਰੀਕ, ਤਰੀਕ ਪੇ ਤਰੀਕ,
0: ਬਿਲਕੁਲ ਹੈ ਜੀ
1: ਉਹ ਤਰੀਕਾ ਆਪ ਹੀ ਭਾਈ ਉਹਨਾਂ ਦੀ
0: ਜੀ
1: ਹੈ। ਦੇਖੋ ਤੁਸੀਂ
0: ਜੀ ਬਿਲਕੁਲ ਹੈ ਜੀ
1: ਇਮਾਨਦਾਰੀ ਕਿੱਥੇ ਵੀ ਹੈ ਨੀਗੀ,
0: ਜੀ
1: ਠੀਕ ਹੈ। ਸਾਡੇ ਸੈਨੀ ਸਾਹਿਬ ਬਹੁਤ ਵਧੀਆ ਸਾਨੂੰ ਵੀ ਸੁਝਾਅ ਕਈ ਵਾਰ ਦੇ ਦਿੰਦੇ
0: ਬਿਲਕੁਲ
1: ਆ,
0: ਹੈ ਜੀ
1: ਚੰਗੀ ਸੋਚ ਵਾਲੇ ਬੰਦੇ ਨੇ। ਆਪਾਂ ਇਹ
0: ਜੀ
1: ਨਹੀਂ ਕਹਿੰਦੇ ਵੀ ਸਾਰੇ ਇੱਕੋ ਜੁੱਕੇ ਸਾਰੇ ਮਾੜੇ
0: ਜੀ
1: ਆ, ਪੰਜੇ ਉਂਗਲਾਂ ਇੱਕੋ ਜੁੱਕੇ ਨਹੀਂ ਹੁੰਦੀਆਂ,
0: ਜੀ
1: ਬਹੁਤ
0: ਬਿਲਕੁਲ ਹੈ ਜੀ।
1: ਲੋਕ ਚੰਗੇ ਵੀ ਹੁੰਦੇ ਆ ਇਸੇ ਦੇ ਵਿੱਚ ਹੀ,
0: ਸਾਡੇ ਤਾਂ ਜੀਰਾ ਸਾਹਿਬ
1: ਪਰ
0: ਆਪਣੇ
1: ਆਮ
0: ਬਜ਼ੁਰਗਾਂ
1: ਲੋਕਾਂ
0: ਨੇ
1: ਦੀ
0: ਕਚਹਿਰੀਆਂ ਦੇ ਵਿੱਚ ਅੱਧੀ ਉਮਰ ਤੋਂ ਵੱਧ ਕੱਢ ਦਿੱਤੀ, 50-55 ਸਾਲ ਤਾਂ ਕਚਹਿਰੀਆਂ ਦੇ ਵਿੱਚ ਫੈਸਲੇ ਹੋਣ ਨੂੰ ਲੱਗ ਗਏ। ਜਿਹੜੇ ਕੇਸ ਚੱਲ ਵੀ ਨਹੀਂ ਸਕਦੇ ਸੀ, ਬਾਅਦ ਦੇ ਵਿੱਚ ਕਹਿ ਸਕਦੇ ਹਾਂ ਕਿ ਜੱਜ ਆਖਰੀ ਦਿਨ ਜਦੋਂ ਫੈਸਲਾ ਸੁਣਾਉਂਦਾ, ਉਹ ਅੱਗੇ ਉਹ ਪਤਾ ਕੀ ਕਹਿੰਦਾ, 11 ਸਾਲ ਬਾਅਦ ਜਦੋਂ ਕੇਸ ਚੱਲਦਾ ਹੈ ਤੇ ਫੈਸਲਾ ਆਉਂਦਾ ਹੈ, ਕਹਿੰਦਾ ਇਹ ਤਾਂ ਕੇਸ ਬੜੀ ਬਣਦਾ ਸੀ, ਕੇਸ ਚੱਲ ਕੀਤਾ ਗਿਆ ਇਦਾਂ, ਭਾਈ 11 ਸਾਲ ਤੂੰ ਕੀ ਕਰਦਾ ਰਿਹਾ ਬੈਠਾ
1: ਹਾਂਜੀ
0: ਉੱਥੇ।
1: ਹਾਂਜੀ ਭਾਜੀ, ਜਦੋਂ ਸਰਕਾਰਾਂ ਦੇ ਇੱਕ ਦੂਜੇ ਤੇ ਪਟੀਸ਼ਨ ਲਾਉਂਦੇ ਵੀ ਇਹਨਾਂ ਦਾ ਇਲੈਕਸ਼ਨ ਨਜਾਇਜ਼ ਆ,
0: ਜੀ
1: ਉਹ ਕਿੰਨੇ ਸਾਲ ਚੱਲਦਾ ਰਹਿੰਦਾ ਵਾ। ਉਹ ਬੰਦੇ ਜਿਹਨੇ ਕੇਸ ਕੀਤਾ ਹੁੰਦਾ ਵਾ ਇੱਕੋ ਪਾਰਟੀ
0: ਜੀ
1: ਚ ਆ ਜਾਂਦੇ ਆ,
0: ਬਿਲਕੁਲ
1: ਸਾਡੇ
0: ਹੈ ਜੀ
1: ਅੰਮ੍ਰਿਤਸਰ ਦੇ ਸੋਨੀ ਜੀ ਤੇ ਨਵਜੋਤ ਸਿੱਧੂ ਜੀ
0: ਜੀ
1: ਦੋਨੋਂ ਕਾਂਗਰਸ ਚ, ਬਾ ਜੋ ਵੀ ਕਾਂਗਰਸ ਚ ਉਹ ਵੀ ਕਾਂਗਰਸ ਚ, ਤੇ ਦੱਸੋ ਫੈਸਲਾ ਕੋਰਟ ਕੇਸ ਤਾਂ ਵੀ ਚੱਲੀ ਜਾਂਦਾ, ਕੀ
0: ਬਿਲਕੁਲ
1: ਕਰੋ
0: ਹੈ ਜੀ
1: ਤੁਸੀਂ।
0: ਬਿਲਕੁਲ ਹੈ ਜੀ। ਉਹ ਪਾਤਰ
1: ਐਵੇਂ
0: ਸਾਹਿਬ
1: ਨਹੀਂ
0: ਦੀਆਂ
1: ਕਹਿੰਦੇ
0: ਲਾਈਨਾਂ
1: ਵੀ
0: ਨੇ ਮੈਨੂੰ
1: ਉਹ
0: ਪੂਰੀਆਂ ਯਾਦ ਨਹੀਂ, ਕਹਿੰਦੇ ਬੰਦੇ ਉਹ
1: ਬਿਰਖ ਹੋ ਗਏ, ਬਿਰਧ ਹੋ ਗਏ ਆ।
0: ਬਿਰਧ ਹੋ ਗਏ, ਰੁੱਖ ਬਣ ਗਏ ਜੀ, ਖੜਦੇ ਖੜੇ ਉੱਥੇ ਉਡੀਕਦੇ ਉਡੀਕਦੇ।
1: ਹਾਂਜੀ
0: ਜੀ
1: ਅਧਾਰਤਾਂ ਦੇ ਵਿੱਚ ਕੇਸ
0: ਬਿਲਕੁਲ ਹੈ
1: ਚੱਲਦੇ
0: ਜੀ,
1: ਚੱਲਦੇ।
0: ਬਿਲਕੁਲ ਹੈ ਜੀ
1: ਪਰ ਭਾਜੀ ਇੱਕ ਗੱਲ ਹੈਗੀ ਆ,
0: ਜੀ
1: ਜੇ ਆਮ ਘਰੇਲੂ ਕੇਸ ਜੇ ਕੋਈ ਨਵੇਂ ਲੱਗਦੇ ਨਾ ਘਰੇਲੂ,
0: ਹਾਂ ਜੀ
1: ਖਾਸ ਕਰਕੇ ਲੇਡੀ ਦੇ,
0: ਜੀ
1: ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਵੀ ਵੱਧ ਤੋਂ 5 ਜਾਂ 7, ਹੱਦ
0: ਜੀ
1: 5-7 ਦੇ ਵਿੱਚ ਨਾ ਫੈਸਲਾ ਓਕੇ ਹੋ ਜਾਣਾ ਚਾਹੀਦਾ।
0: ਵੈਸੇ ਦੇਖਿਆ ਜਾਵੇ ਜਿਹੜੇ ਡਿਵੋਰਸ ਵਗੈਰਾ ਦੇ ਕੇਸ ਆ, ਪਿਛਲੇ ਸਮੇਂ ਤੋਂ ਮੈਂ ਜ਼ਰੂਰ ਨੋਟ ਕੀਤਾ, ਸ਼ਾਇਦ ਉਹ ਜਲਦੀ ਹੈਂਡਲ ਹੋਣ ਲੱਗ ਗਿਆ, 2-3 ਸਾਲਾਂ ਦੇ ਵਿੱਚ ਉਹ ਫੈਸਲਾ ਸੁਣਾ ਦਿੰਦੇ ਆ ਜੀ, ਪਹਿਲਾਂ ਕਾਫੀ ਸਮਾਂ ਲਾ
1: ਭਾਈ
0: ਦਿੰਦੇ ਸੀ ਉੱਥੇ ਵੀ।
1: ਮੈਂ ਤਾਂ ਕਹਿੰਦਾ 2-3 ਸਾਲ ਵੀ ਬਹੁਤ ਆ,
0: ਹਾਂ ਬਹੁਤ ਆ ਜੀ, ਹਾਂ ਸਾਲ ਖੰਡ 6 ਮਹੀਨਿਆਂ ਚ ਕਰ ਦੇਣਾ ਚਾਹੀਦਾ
1: ਬਹੁਤ
0: ਜੀ,
1: ਜ਼ਿਆਦਾ
0: ਬਿਲਕੁਲ
1: ਵਾ।
0: ਜੀ
1: ਮੈਂ ਤਾਂ ਕਹਿੰਦਾ ਤੁਹਾਨੂੰ ਵੱਧ ਹੱਦ ਸਾਲ ਜਾਂ
0: ਜੀ
1: 6 ਮਹੀਨੇ 8 ਮਹੀਨੇ ਚ
0: ਬਿਲਕੁਲ ਹੈ ਜੀ
1: ਏਦਾਂ ਦੇ ਕੇਸ ਕਿਹਦੀ ਕਰਦੇ, ਨਾਲੇ ਭਾਰ ਵੀ ਘਟਦਾ ਨਾ ਅਦਾਲਤਾਂ ਦਾ। ਇਹ ਦੇਖੋ
0: ਜੀ,
1: ਤੁਸੀਂ
0: ਹਾਂਜੀ ਬਿਲਕੁਲ ਹੈ ਜੀ,
1: ਜਿੰਨੇ
0: ਬਿਲਕੁਲ
1: ਕੇਸ ਇਹ ਜਲਦੀ ਨਿਬੜਨਗੇ ਇੱਦਾਂ ਦੇ, ਉਹਨਾਂ ਦਾ
0: ਜੀ
1: ਹੀ ਭਾਰ ਘਟਣਾ।
0: ਭਾਰ ਘਟਨਾ
1: ਮੈਨੂੰ
0: ਬਿਲਕੁਲ
1: ਤਾਂ ਲੱਗਦਾ ਇਹ ਆਪ ਹੀ ਨਹੀਂ ਚਾਹੁੰਦੇ
0: ਜੀ,
1: ਬਈ ਏਦਾਂ ਦੇ ਕੇਸ ਖਤਮ ਹੋਣ।
0: ਬਿਲਕੁਲ ਹੈ ਜੀ ਬਿਲਕੁਲ ਹੈ,
1: ਜਿੰਨੀ ਵਾਰ ਜਾਣਗੇ ਉਨੀ ਵਾਰ ਮੁਨਸ਼ੀ ਜੀ ਨੂੰ ਹਰ ਵਾਰੀ ਨਮਸਤੇ ਕਰਕੇ ਆਉਣੀ ਪੈਣੀ ਚਾਹ ਪਾਣੀ।
0: ਮੈਂ ਤਾਂ ਫਾਦਰ ਉਹਨਾਂ ਨੂੰ
1: ਮੈਂ
0: ਕਈ
1: ਕਹਿੰਦਾ
0: ਵਾਰੀ
1: ਪਤਾ
0: ਹੱਸਦਾ
1: ਨਹੀਂ
0: ਹੁੰਦਾ
1: ਕਿੰਨੇ
0: ਸਾਲ
1: ਚੱਲ
0: ਆਪਣੇ
1: ਪਿਆ
0: ਜੀਰਾ
1: ਇਹਦਾ।
0: ਸਾਹਿਬ, ਮੈਂ ਨਾ ਫਾਦਰ ਸਾਹਿਬ ਨੂੰ ਹੱਸਦਾ ਹੁੰਦਾ ਸੀ, ਸਾਡਾ ਜਿਹੜਾ ਪਹਿਲਾ ਵਕੀਲ ਸੀ ਨਾ ਜੀ, ਉਹ ਵੀ ਮਰ ਮੁੱਕ ਗਿਆ, ਮਤਲਬ ਕੇਸ ਉੱਥੇ ਚੱਲੀ ਜਾਂਦਾ ਜੀ, ਉਹਦਾ ਮੁੰਡਾ ਵੀ ਵਕੀਲ ਬਣ ਗਿਆ ਜੀ, ਉਹਨੇ ਉਹ ਅੱਗੇ ਤੋਂ ਅੱਗੇ ਜੀ, ਅੱਗੇ ਤੋਂ ਅੱਗੇ ਜੀ
1: ਸਾਡੀਆਂ ਕੋਰਟਾਂ ਦੇ ਜੀ। ਧੰਨਵਾਦ ਜੀ, ਬਹੁਤ ਬਹੁਤ ਟਾਈਮ ਦੇਣ ਨੂੰ
0: ਥੈਂਕ ਯੂ ਜੀ,
1: ਭਾਜੀ।
0: ਥੈਂਕ ਯੂ ਜੀਰਾ ਸਾਹਿਬ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਰਜਿੰਦਰ ਜੀਰਾ ਜੀ, ਅਤੇ ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਨੇ, ਫਿਰ ਆਪਾਂ ਚੰਦ ਦੇ ਉੱਤੇ ਚੱਲਦੇ ਹਾਂ, ਦੇਖਦੇ ਕਿਹਦਾ ਕਬਜ਼ਾ। ਅਤੇ ਮੁਹੰਮਦ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
2: ਜੀ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋਤ ਭਾਈ ਮਾਨ ਮਤੇ ਸੋਤੇ ਜਿਹੜੇ ਹੈਗੇ ਆ ਰੇਡੀਓ ਦੁਆਬਾ ਤੇ ਇਸ ਵੇਲੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
2: ਰੇਡੀਓ
0: ਸਤਿ ਸ਼੍ਰੀ
2: ਅਕਾਲ, ਹਮੇਸ਼ਾ ਚੜ੍ਹਦੀ ਕਲਾ ਚ
0: ਜੀ ਹਾਂ
2: ਜੀ
0: ਜਵਾਬ ਜੀ ਹਾਂ ਜੀ
2: ਜੀ ਜੀ ਤੇ ਬਹੁਤ ਸੋਹਣੀ ਆਪਣੇ ਜੀਰਾ ਸਾਹਿਬ ਤਬਾਦਲਾ ਖਿਆਲ ਕਰ ਰਹੇ ਸੀ ਤੇ ਤੁਸੀਂ
0: ਜੀ
2: ਵੀ ਨਾਲ ਕਰ ਰਹੇ ਸੀ ਤਬਾਦਲਾ ਖਿਆਲ, ਬਹੁਤ ਬਿਲਕੁਲ। ਦੇਖੋ ਜੀ, ਗੱਲਾਂ ਚੋਂ ਗੱਲਾਂ ਨਿਕਲਦੀਆਂ, ਫਿਰ ਗੱਲਾਂ ਦੇ
0: ਜੀ
2: ਵਿੱਚੋਂ ਹੱਲ ਵੀ ਨਿਕਲੀ ਜਾਂਦੇ ਆ, ਹੈ ਤੇ
0: ਬਿਲਕੁਲ ਹੈ
2: ਕਈ
0: ਜੀ,
2: ਮਸਲੇ ਮਸਾਇਲ ਹੱਲ ਵੀ ਹੋਈ ਜਾਂਦੇ ਆ,
0: ਹੋ ਹੀ ਜਾਂਦੇ ਆ ਜੀ।
2: ਤੇ ਬਿਲਕੁਲ ਇਸ ਵੇਲੇ ਜੋ ਮੌਜੂਦਾ ਸੂਰਤੇ ਹਾਲ ਆ, ਸੂਰਤੇ ਹਾਲ ਜਿਹੜੀ ਹੈਗੀ ਆ ਉਹ ਵਾਲਾ ਹੈ ਤਾਂ ਨਾਜੁਕ ਹੀ ਕਹਿ ਸਕਦੇ ਆਪਾਂ, ਜਿਸ
0: ਜੀ
2: ਤਰ੍ਹਾਂ ਦਾ ਅਸੀਂ ਵੈਸੇ ਉਮੀਦ ਰੱਖਦੇ ਹੈਗੇ ਆ ਵੀ ਬਈ ਵਾਕਈ ਅੱਗੋਂ ਜਿਹੜਾ ਹੈਗਾ ਹਰ ਇਨਸਾਨ ਰੱਖਦਾ
0: ਜੀ,
2: ਉਮੀਦ ਰੱਖਦੇ ਬਿਹਤਰ ਜਿਹੜਾ ਹੈਗਾ ਅੱਗੇ ਵਕਤ ਆਵੇ,
0: ਜੀ
2: ਤੇ ਕਹਿੰਦੇ ਇੱਕ ਆਸ ਦੇ ਨਾਲ ਹੀ ਦੁਨੀਆ ਜੀਂਦੀ ਹੈਗੀ,
0: ਬਿਲਕੁਲ ਹੈ ਜੀ,
2: ਇੱਕ ਆਸ ਜਿਹੜੀ ਹੈਗੀ ਆ ਉਮੀਦ ਦੇ ਨਾਲ ਦੁਨੀਆ, ਉਮੀਦ ਤੇ ਦੁਨੀਆ ਖੜੀ ਹੈ,
0: ਜੀ
2: ਜੇ ਉਮੀਦ ਹੀ ਨਾ ਹੋਵੇ ਤਾਂ ਫਿਰ ਖਤਮ ਹੋ ਜਾਂਦਾ ਨਾ ਹਰ ਚੀਜ਼,
0: ਬਿਲਕੁਲ ਹੈ
2: ਤੇ ਬਿਨਾਂ ਮਕਸਦ ਤੋਂ ਵੀ ਵੀਰ ਭੁਪਿੰਦਰ ਜੀ ਇਸ ਦੁਨੀਆ 'ਚ ਕੁਛ ਨਹੀਂ, ਕਹਿੰਦੇ
0: ਜੀ
2: ਨਾ ਹਰ ਸ਼ੈ ਦੇ ਪਿੱਛੇ ਮਕਸਦ ਹੈ, ਜੇ ਜੇ ਆਪਣਾ ਮਕਸਦ ਹੀ ਹੈ ਨਹੀਂ ਜੇ ਹੁਣ ਦਿਨ ਰਾਤ ਬਣੇ ਤਾਂ ਉਹਦਾ ਮਕਸਦ ਹੈਗਾ ਹੈ ਨਾ, ਤੇ
0: ਜੀ
2: ਜੇ ਆਪਣਾ ਹੋਸਪਿਟਲ ਬਣੇ ਤਾਂ ਉਹਦੇ ਪਿੱਛੇ ਮਕਸਦ ਆ। ਹਾਂ ਹੁਣ
0: ਜੀ
2: ਸਰਕਾਰਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਲੈ ਵੀ ਹੁਣ ਫਲਾਣੇ ਨੇ ਬੰਨਾ, ਧਮਕਾਣੇ ਨੇ ਬੰਨਾ, ਚਲੋ ਜੋ ਵੀ ਆ ਲੈ ਵੀ ਵੋਟਾਂ ਆ ਗਈਆਂ,
0: ਬਿਲਕੁਲ
2: ਤੇ
0: ਜੀ
2: ਇਹ ਵੀ ਇਹਦੇ ਪਿੱਛੇ ਵੀ ਮਕਸਦ ਹੀ ਆ, ਐਵੇਂ ਬਿਨਾਂ
0: ਬਿਲਕੁਲ
2: ਮਕਸਦ ਤੋਂ ਤਾਂ ਹੈ ਨਹੀਂ ਨਾ, ਵੋਟਾਂ ਆ ਗਈਆਂ ਤਾਂ ਉਹਦੇ ਪਿੱਛੇ ਵੀ ਮਕਸਦ ਹੈਗਾ ਹੈ ਨਾ,
0: ਬਿਲਕੁਲ ਹੈ ਜੀ
2: ਤੇ ਇਹ ਚੀਜ਼ਾਂ ਹੈਗੀਆਂ, ਮਕਸਦ ਤਾਂ ਹੈ ਆ,
0: ਜੀ
2: ਪਰ ਗੱਲਾਂ ਉਹੀ ਆ ਜਿਹੜਾ ਹੈਗਾ ਵੀ ਕੁਛ ਰਿਜ਼ਲਟ ਵਧੀਆ ਨਿਕਲੇ ਜਿਹੜਾ ਹੈਗਾ, ਲੇਕਿਨ ਚੇਂਜ ਇਜ਼ ਦਾ ਲਾ ਆਫ ਨੇਚਰ। ਹਾਂ ਚੇਂਜ ਤਾਂ ਹੈ ਆ, ਕਹਿੰਦੇ
0: ਜੀ
2: ਉੱਪਰ ਵਾਲਾ ਵੀ ਜਿਹੜਾ ਹੈਗਾ ਹਰੇਕ ਨੂੰ ਮੌਕਾ ਦਿੰਦਾ ਹੈਗਾ, ਲੇਕਿਨ ਜਦੋਂ ਕੋਈ ਨਹੀਂ ਬਦਲਦਾ ਤਾਂ ਫਿਰ ਉਹਦੀ ਜਗ੍ਹਾ 'ਚ ਉਹ ਦੂਸਰੇ ਲੋਕ ਲੈ ਆਉਂਦਾ।
0: ਜੀ ਬਿਲਕੁਲ ਹੈ
2: ਇਹ ਨਿਜ਼ਾਮ ਹੈਗਾ, ਇਹ ਨਿਜ਼ਾਮ ਉੱਪਰ ਵਾਲੇ ਦਾ ਹੈਗਾ,
0: ਜੀ
2: ਉਹ ਮੌਕਾ ਜ਼ਰੂਰ ਦਿੰਦਾ ਹੈਗਾ ਹਰੇਕ ਨੂੰ, ਪਰ ਇਹ ਵੀ ਨਾਲ ਉਹਦੀ ਉਹਦਾ ਕਾਨੂੰਨ ਵੀ ਆ ਵੀ ਭਾਈ ਜਿਹੜਾ ਹੈਗਾ ਸਹੀ ਢੰਗ ਨਾਲ ਚੱਲੀ, ਤੇ ਜੇ ਨਾ ਸਹੀ ਢੰਗ ਨਾਲ ਕੋਈ ਨਹੀਂ ਚੱਲਦਾ ਜਾਂ ਜਿਹੜਾ ਹੈਗਾ ਆਵਾਮ ਉਹੀ ਉਸ ਉਹੀ ਬੁਰਾ ਹਾਲ ਬੌਂਕੇ ਦਿਹਾੜੇ ਤੇ ਰੋਂਡਾ ਰੋਂਦਾ ਪਿੱਟਦਾ ਆਵਾਮ, ਤਾਂ
0: ਜੀ
2: ਫਿਰ ਮਾਲਕ ਸੱਚਾ ਵੀ ਉੱਤੇ ਕਹਿੰਦਾ ਯਾਰ ਇਹਨੂੰ ਇਹਨੂੰ ਇੱਕ ਸਾਈਡ ਤੇ ਕਰਦੇ ਹੈਗੇ, ਹੁਣ ਦੂਸਰਾ ਲੈ ਕੇ ਆਉਂਦੇ ਹਨਾ,
0: ਬਿਲਕੁਲ
2: ਤੇ ਇਸ ਕਰਕੇ ਕਹਿੰਦੇ ਹੈਗੇ ਆ ਵੀ ਹਮੇਸ਼ਾ ਜਿਹੜਾ ਹੈਗਾ ਸਾਨੂੰ ਡਰ ਜਾਣਾ ਚਾਹੀਦਾ ਉੱਪਰ ਵਾਲੇ ਕੋਲ, ਜਿਵੇਂ ਕਿ ਡਰਨ ਦਾ ਹੱਕ ਹੈਗਾ ਸਾਨੂੰ ਜਿਹੜਾ ਹੈਗਾ ਆਵਾਮ ਦੇ ਖਿਆਲ ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ,
0: ਜੀ
2: ਮੁਸ਼ਕਲਾਂ ਹੱਲ ਕਰੋ। ਹੈਂ ਅੱਜ ਤੁਸੀਂ
0: ਬਿਲਕੁਲ
2: ਕਿਸੇ ਦੀਆਂ ਮੁਸ਼ਕਲਾਂ ਹੱਲ ਕਰੋਗੇ, ਕੱਲ ਨੂੰ ਤੁਹਾਡੀਆਂ ਵੀ ਮਾਲਕ ਸੱਚਾ ਕਰ ਦੇਗਾ, ਅੱਜ ਤੁਸੀਂ ਕਿਸੇ ਦਾ ਸਾਥ ਦਓਗੇ ਕੱਲ ਨੂੰ ਮਾਲਕ ਸੱਚਾ ਵੀ ਤੁਹਾਡਾ ਸਾਥ ਦੇਗਾ,
0: ਬਿਲਕੁਲ
2: ਹੈ
0: ਹੈ ਜੀ,
2: ਨਹੀਂ? ਤੇ ਇਹ ਚੀਜ਼ਾਂ ਹੈਗੀਆਂ ਹਮੇਸ਼ਾ ਜਿਹੜਾ ਹੈਗਾ ਆਪਣਾ ਜੀਣਾ ਕਾਹਦਾ ਹੁੰਦਾ, ਖਾ ਲਓ ਪੀ ਲਓ ਮੌਜ ਕਰ ਲਓ, ਇਹ
0: ਜੀ
2: ਕਾਹਦੀ ਜ਼ਿੰਦਗੀ ਹੈ ਬਈ। ਹੈਂ
0: ਬਿਲਕੁਲ
2: ਖੁਦ
0: ਹੈ ਜੀ,
2: ਆਪ ਖਾ ਲਓ ਪੀ ਲਓ ਮੌਜ ਕਰ ਲਓ ਤੇ ਬਾਕੀ ਬਾਕੀ ਜਾਣ ਖੂਹ ਦੇ ਵਿੱਚ, ਇਹ
0: ਜੀ
2: ਨਹੀਂ ਹੁੰਦਾ। ਦੂਸਰਿਆਂ ਦਾ ਵੀ ਸਾਡੀ ਇੱਕ ਜ਼ਿੰਮੇਵਾਰੀ ਆ, ਕੱਲ ਨੂੰ ਪਕੜ ਹੋ ਜਾਣੀ ਸਾਡੀ ਵੀ, ਦੂਸਰਿਆਂ ਦੀ ਵੀ ਸਾਡੀ ਇੱਕ ਰਿਸਪੋਂਸੀਬਿਲਟੀ ਆ ਵੀ
0: ਜੀ
2: ਭਾਈ ਆਪ ਤੇ ਤਰ ਗਿਆ ਤੇ ਦੂਸਰੇ ਜਿਹੜੇ ਹੈਗੇ ਉਹਨਾਂ ਨੂੰ ਵੀ ਲੈ ਕੇ ਤਰੇ ਕਿ ਜਾਂ ਉਹ ਡੁੱਬ ਕੇ ਮਰ ਗਏ
0: ਜੀ,
2: ਹਨਾ, ਉਹਨਾਂ ਨੂੰ ਵੀ ਨਾਲ ਲੈ ਕੇ ਤਰੋ, ਫਿਰ ਹੀ ਨਜ਼ਾਰਾ ਹੈ ਨਾ, ਇਹ
0: ਬਿਲਕੁਲ
2: ਚੀਜ਼ਾਂ ਹੈਗੀਆਂ
0: ਜੀ।
2: ਤੇ ਬਾਕੀ ਜਿਹੜਾ ਹੈਗਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬੜਾ ਵਧੀਆ ਹੁੰਦਾ ਹੈਗਾ,
0: ਥੈਂਕ ਯੂ ਜੀ,
2: ਤੇ
0: ਥੈਂਕ ਯੂ,
2: ਜਿਹੜਾ ਹੈਗਾ ਬਹੁਤ ਹੀ ਕਾਬਲੇ ਤਾਰੀਫ ਹੈਗਾ,
0: ਸ਼ੁਕਰੀਆ ਜੀ।
2: ਤੇ ਲਓ ਜੀ ਫਿਰ ਥੋੜਾ ਜਿਹਾ ਆਪਾਂ ਕੋਈ ਜਿਹੜਾ ਹੈਗਾ
0: ਆਉਣ ਦਿਓ ਰੰਗ ਜੀ, ਹਾਂਜੀ,
2: ਤੇ ਮੈਂ ਕਿਹਾ ਉਹਦਾ ਵੀ ਰੂਹਦਾਰੀ ਹੋ ਜਾਵੇ ਥੋੜੀ,
0: ਜ਼ਰੂਰ ਜ਼ਰੂਰ ਜੀ,
2: ਚਲੋ ਜੀ ਪਹਿਲੋਂ ਸੂਫੀ ਕਲਾਮ ਦੇ ਨਾਲ ਛੁੜਾ ਮੈਂ ਸ਼ੁਰੂ ਕਰ ਦਿੰਦਾ ਹੈਗਾ
0: ਜੀ
2: ਜੀ ਜੀ। ਛੱਡ ਹੀ ਸਾਬਾਂ ਦੀਆਂ ਗੱਲਾਂ, ਛੱਡ ਕੱਲ ਦੀ ਫਿਕਰ ਸੱਜਣਾ, ਛੱਡ ਹੀ ਸਾਬਾਂ ਦੀਆਂ ਗੱਲਾਂ, ਛੱਡ ਕੱਲ ਦੀ ਫਿਕਰ ਸੱਜਣਾ, ਅੱਜ ਦਾ

0: क्या बात है जी,
1: थैंक यू
0: बहुत
1: सो
0: खूब
1: मच,
0: बहुत खूब।
1: थैंक यू सो मच
0: थैंक यू
1: विनीत,
0: जी, बहुत बहुत
1: जीने वास्ते
0: शुक्रिया
1: रहो,
0: जी। दोस्तों
1: शुक्रिया।
0: ऐसा जी, मोहम्मद जी जुड़े सी थे अपनी गलबात दे नाल नाल, थोड़ा जा नाल गीत संगीत भी साझा करके गए ने। तो लाइना दोस्तों तुहाडे लई भी खुलियां है, +358 44 976 19 बार स्टूडियो का नंबर है। तो खबरां थोड़ियां जिहां होर साझियां करके विदेशी, तो एक दो रिपोर्टां ने उन्हां दी सांझ पा के कनेडा दी, ते अगे आपां फिर आग्या वल नूं वधांगे। जे कॉल करनी चाहुंदे हो तां निघा स्वागत है, +358 44 976 19 बार स्टूडियो का नंबर है। नाल दी नाल तुहानूं लिखिया भी दिख रहा है जी, ते पोस्टर दे विच। ते इस तरह प्रोग्रामां नूं सपोर्ट कीता है हरविंदर जौल भैन जी, जगदेव संधू बाई जी, सिकंदर सिंह औजला जी, ते महेश जी, भान सिंह गरेवाल जी, सुरेंद्र कौर माल जी, ते मान सिंह सैणी साहब, भान सिंह गरेवाल होना दा बहुत बहुत शुक्रिया ते धन्नवाद है। बेअंत संधू जी, जगतार भारत जी, ते अपने सारे दोस्त सज्जन होर नवें जुड़ रहे ने, ते सत श्री अकाल भेज रहे हैं। सब नूं दोस्तां नूं निघा स्वागत है जी। ते जिहड़े लेट दोस्त जुड़े ने, ते लेट अज मैं भी जुड़े हाँ जी, तकरीबन 40 मिनट, ते जिन्ना भी आपां चलो कोशिश करते हैं, 1.5 घंटे का प्रोग्राम कंप्लीट हो गया है, ते आपां होर 15-20 मिंट लाने की कोशिश करते हैं, उस तो बाद अग्गे वल नूं वधांगे। होर मुझे छड्डो, हुण तां कहिंदे चंद भी साडा है। ट्रंप ने पोस्ट पा के नवी ही चर्चा छेड़ के रख दित्ती है। ट्रंप ने अपने सोशल मीडिया प्लेटफार्म ट्रूथ सोशल दे उत्ते एक नवां ते हैरान करन वाला दावा कर दिता। उन्हां अपनी पोस्ट दे विच लिखिया कि चंद्रमा ते अमेरिका दा है, ते ट्रंप ने चंद दीआं तस्वीरां दे नाल अमेरिकी झंडा लगाउंदे होए लिखिया चंद साडा है। इस पोस्ट तो बाद अंतरराष्ट्री पद्धर दे उत्ते नवी चर्चा छिड़ गई। ट्रंप ने अपनी पोस्ट दे लई विच जिहड़ा सी कई AI जनरेटड जिहड़ियां तस्वीरां शेयर कीतियां ने। इस दे नाल ही उन्हां ने स्ट्रेट ऑफ हॉर्मुज़ दे उत्ते भी अमेरिका दा कब्जा होण दा दावा कर दिता है। वाइट हाउस दे वल्लों ट्रंप दीआं सुपर हीरो अते US स्पेस फोर्स दे नाल जुड़ियां कुछ AI तस्वीरां भी शेयर कीतियां गईआं ने। चंद वाले दावे तो इलावा ट्रंप ने अमेरिकी सूबे न्यू मैक्सीको दा नां भी जिहड़ा बदल के न्यू अमेरिका रखण दा जिहड़ा सुझाव दिता है। इस तों पहलां ओह जिहड़ा सी लेक ओंटारियो दा जिहड़ा नाम लेक अमेरिका ते स्ट्रेट ऑफ होर्मुज़ दा नाम ट्रंप स्ट्रेट रखण दीआं जिहड़ियां गल्लां भी कर चुकिआ है। न्यू मैक्सीको दी गवर्नर जिहड़ी है मिशेल लुजान ग्रिशम ने जिहड़ा इस ट्रंप दे इस प्रस्ताव नूं खारज करदिआं कह दिता है कि सूबे दा नां अमेरिका दे बणन तों ही वी जिहड़ा पहलां दा है, ना कि अमेरिका दा। उन्हां दोष लाया कि ट्रंप दे वल्लों अजिहे बयान वध रही महंगाई अते गैस दीआं कीमतां वर्गे असल मुद्दिआं तों ध्यान जिहड़ा जनता दा भटकाउण दे लई दित्ते जा रहे है। 1967 ਦੀ ਆਊਟਰਸ ਸਪੇਸ ਟ੍ਰੀਟੀ ਜਿਹੜੀ ਹੈ, ਜਿਸ ਦੇ ਉੱਤੇ ਅਮਰੀਕਾ ਸਣੇ 100 ਤੋਂ ਵੱਧ ਦੇਸ਼ਾਂ ਨੇ ਦਸਤਖਤ ਕੀਤੇ ਹੋਏ ਨੇ, ਉਹਦੇ ਅਨੁਸਾਰ ਕੋਈ ਵੀ ਦੇਸ਼ ਚੰਦਰਮਾ ਜਾਂ ਕਿਸੇ ਹੋਰ ਖੰਗੋਲੀ ਪਿੰਡ ਦੇ ਉੱਤੇ ਆਪਣੇ ਰਾਸ਼ਟਰੀ ਕਬਜ਼ੇ ਦਾ ਦਾਅਵਾ ਨਹੀਂ ਕਰ ਸਕਦਾ। ਅਜਿਹੇ ਦੇ ਵਿੱਚ ਟਰੰਪ ਦੇ ਵੱਲੋਂ ਚੰਦ ਨੂੰ ਲੈ ਕੇ ਦਿੱਤਾ ਗਿਆ ਇਹ ਬਿਆਨ ਨਵੀਂ ਚਰਚਾ ਜਿਹੜੀ ਹੈ ਛੇੜ ਰਿਹਾ ਹੈ। ਅਤੇ ਇਸੇ ਤਰ੍ਹਾਂ ਟਰੰਪ ਦਾ ਵੱਡਾ ਐਕਸ਼ਨ ਜਿਹੜਾ 125 ਕਰੋੜ ਦੇ ਬਜਟ ਦੇ ਨਾਲ ਵੋਟਰ ਸੂਚੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਜਿਹੜਾ ਸੰਬੰਧ ਦੇ ਨਾਲ ਦੇਖਿਆ ਜਾਵੇ ਤਾਂ ਜਿਵੇਂ ਕਿ SIR ਉੱਥੇ ਚੱਲੀ ਹੈ, ਇਸੇ ਤਰ੍ਹਾਂ ਹੁਣ ਟਰੰਪ ਨੇ $125 ਕਰੋੜ ਦਾ ਬਜਟ ਦੇ ਦਿੱਤਾ ਹੈ ਵੋਟਰ ਸੂਚੀਆਂ ਨੂੰ ਜਾਂਚ ਕਰਨ ਦੇ ਲਈ। ਅਮੈਰੀਕਾ ਦੇ ਵਿੱਚ ਵੋਟਰ ਸੂਚੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇਸ ਦੇ ਨਾਲ 10 ਲੱਖ ਭਾਰਤੀ ਮੂਲ ਦੇ ਵੋਟਰਾਂ ਦੇ ਨਾਂ ਕੱਟਣ ਦਾ ਖਤਰਾ ਜਿਹੜਾ ਪੈਦਾ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਮੀਗ੍ਰੇਸ਼ਨ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੂੰ ਵੋਟਰ ਡਾਟਾਬੇਸ ਦੀ ਜਿਹੜੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਲਈ ਲਗਭਗ 125 ਕਰੋੜ ਰੁਪਏ ਦਾ ਜਿਹੜਾ ਬਜਟ ਜਿਹੜਾ ਅਲਾਟ ਕੀਤਾ ਗਿਆ। ਇਸ ਕੰਮ ਦੇ ਲਈ ਕੰਪਿਊਟਰ ਅਤੇ ਡਿਜੀਟਲ ਟੂਲਸ ਰਾਹੀਂ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਅਤੇ ਵੋਟਰਾਂ ਦੀ ਜਾਣਕਾਰੀ ਨੂੰ ਕੰਪਿਊਟਰ ਦੇ ਰਾਹੀਂ ਇਮੀਗ੍ਰੇਸ਼ਨ ਰਿਕਾਰਡ, ਸਿਟੀਜ਼ਨਸ਼ਿਪ ਰਿਕਾਰਡ ਅਤੇ ਹੋਰ ਸਰਕਾਰੀ ਡਾਟਾ ਦੇ ਨਾਲ ਮਿਲਾਇਆ ਜਾ ਰਿਹਾ। ਜੇ ਕਿਸੇ ਵੋਟਰ ਦੇ ਨਾਂ ਦੇ ਉੱਤੇ ਸਪੈਲਿੰਗ, ਪਤੇ ਜਾਂ ਹੋਰ ਜਾਣਕਾਰੀ ਦਾ ਸਰਕਾਰੀ ਰਿਕਾਰਡ ਦੇ ਨਾਲ ਜਿਹੜਾ ਸਹੀ ਮਿਲਾਨ ਨਹੀਂ ਹੁੰਦਾ, ਤਾਂ ਉਹਨਾਂ ਦੀ ਜਿਹੜੀ ਮੁੜ ਤੋਂ ਡੂੰਘੀ ਜਾਂਚ ਕੀਤੀ ਜਾਵੇਗੀ। ਜੇ ਉਹ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਉਂਦੇ ਨੇ, ਤਾਂ ਉਹਨਾਂ ਦਾ ਵੋਟਰ ਸੂਚੀ ਤੋਂ ਜਿਹੜਾ ਨਾਂ ਹਟਾ ਦਿੱਤਾ ਜਾਵੇਗਾ। ਅਮਰੀਕਾ ਦੇ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ ਅਤੇ ਟੈਕਸਾਸ ਵਰਗੇ ਸੂਬਿਆਂ 'ਚ ਭਾਰਤੀ ਮੂਲ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਉੱਥੇ ਕੁੱਲ 26 ਲੱਖ ਭਾਰਤੀ ਮੂਲ ਦੇ ਜਿਹੜੇ ਵੋਟਰ ਨੇ, ਤੇ ਟਰੰਪ ਪ੍ਰਸ਼ਾਸਨ ਜਿਹੜਾ ਇਸ ਮੁਹਿੰਮ ਦੇ ਰਾਹੀਂ ਸੇਵ ਅਮੈਰੀਕਾ ਐਕਟ ਨੂੰ ਪਾਸ ਕਰਵਾਉਣ ਦੇ ਲਈ ਸਿਆਸੀ ਜ਼ਮੀਨ ਜਿਹੜੀ ਤਿਆਰ ਕਰ ਰਿਹਾ। ਇਸ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਵੀ ਮਿਲੀ ਹੈ ਤੇ ਅਮਰੀਕਾ ਦੇ ਵਿੱਚ ਕੋਈ ਕੇਂਦਰੀ ਚੋਣ ਕਮਿਸ਼ਨ ਨਹੀਂ ਹੁੰਦਾ ਹੈ, ਹਰ ਸੂਬਾ ਆਪਣੇ ਨਿਯਮ ਖੁਦ ਤੈਅ ਕਰਦਾ ਹੈ। ਇਸ ਦੇ ਲਈ ਇਸ ਫੈਸਲੇ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਮਿਲਣਾ ਤੈਅ ਹੈ। ਟੈਕਸਾਸ ਦੇ ਵਿੱਚ ਪਹਿਲਾਂ ਵੀ 24,000 ਲੋਕਾਂ ਦੇ ਨਾਂ ਵੋਟਰ ਸੂਚੀ ਤੋਂ ਹਟਾਏ ਜਾਣ 'ਤੇ ਫੈਡਰਲ ਕੋਰਟ ਨੇ ਜਿਹੜਾ ਰੋਕ ਲਾ ਦਿੱਤੀ ਸੀਗੀ ਅਤੇ ਲੱਗਦਾ ਕਿ ਹੁਣ ਇਸੇ ਵਾਰੀ ਵੀ ਉਸੇ ਤਰ੍ਹਾਂ ਹੀ ਹੋਏਗਾ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਮਿਡ ਟਰਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਪਹੁੰਚ ਗਿਆ ਟਰੰਪ ਪ੍ਰਸ਼ਾਸਨ, ਕਹਿੰਦੇ ਭਾਜੀ ਧੱਕਾ। ਟਰੰਪ ਪ੍ਰਸ਼ਾਸਨ ਦੀ ਨੁਮਾਇੰਦਗੀ ਕਰ ਰਹੇ ਸੋਲਿਸਟਰ ਜਨਰਲ ਜੌਨ ਸੋਇਰ ਨੇ ਸੁਪਰੀਮ ਕੋਰਟ ਤੋਂ ਇਸ ਨਿਯਮ ਨੂੰ ਤੁਰੰਤ ਲਾਗੂ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਤੀ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹੇਠਲੀ ਅਦਾਲਤ ਦੀ ਰੋਕ ਲਾਗੂ ਰਹੇਗੀ ਉਦੋਂ ਤੱਕ ਭੁਲੇਖਾ ਅਤੇ ਅਰਾਜਕਤਾ ਫੈਲਣ ਦਾ ਖਤਰਾ ਬਣਿਆ ਰਹੇਗਾ, ਕਿਉਂਕਿ ਲਗਾਤਾਰ ਕਈ ਰਾਜ ਮੇਲ ਬੈਲਟ ਜਾਰੀ ਕਰ ਰਹੇ ਨੇ। ਟਰੰਪ ਪ੍ਰਸ਼ਾਸਨ ਨੇ ਐਤਵਾਰ ਕੱਲ੍ਹ ਬੀਤੇ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਫਿਰ ਅਪੀਲ ਕੀਤੀ ਹੈ ਤਾਂ ਜੋ ਨਵੰਬਰ ਦੇ ਵਿੱਚ ਹੋਣ ਵਾਲੀਆਂ ਕਾਂਗਰਸੀ ਚੋਣਾਂ ਤੋਂ ਪਹਿਲਾਂ ਮੇਲ ਇਨ ਬੈਲਟ ਨੂੰ ਜਿਹੜਾ ਸੀ ਸੀਮਤ ਕਰਨ ਵਾਲੀ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ। ਅਤੇ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇੱਕ ਸੰਘੀ ਜੱਜ ਨੇ ਇਹਨਾਂ ਪਾਬੰਦੀਆਂ ਦੇ ਉੱਤੇ ਰੋਕ ਵੀ ਲਗਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਹੈ ਅਤੇ ਉਹਨਾਂ ਨੇ ਅਮਰੀਕਾ ਡਾਕ ਸੇਵਾ USPS ਨੂੰ ਮੇਲ ਇਨ ਵੋਟਿੰਗ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਨਿਯਮ ਨੂੰ ਲਾਗੂ ਕਰਨ ਦੀ ਇਜਾਜ਼ਤ ਮੰਗੀ ਹੈ, ਭਾਵੇਂ ਕਿ ਕੁਝ ਅਮਰੀਕੀ ਰਾਜਾਂ ਨੇ 3 ਨਵੰਬਰ ਦੀਆਂ ਮਿਡ ਟਰਮ ਜਿਹੜੀਆਂ ਨੇ ਚੋਣਾਂ ਨੇ ਉਹਨਾਂ ਦੇ ਲਈ ਡਾਕ ਮਤ ਪੱਤਰ ਜਿਹੜੇ ਨੇ ਮੇਲ ਇਨ ਬੈਲਟ ਭੇਜਣਾ ਵੀ ਸ਼ੁਰੂ ਕਰ ਦਿੱਤੇ ਹੋਏ ਨੇ। ਬੋਸਟਨ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਨਵੇਂ ਨਿਯਮ ਨੂੰ ਲਾਗੂ ਹੋਣ ਤੋਂ ਰੋਕਣ ਵਾਲੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀਗਾ ਅਤੇ ਹੁਣ ਇਸ ਗੱਲ ਦਾ ਅੰਤਮ ਫੈਸਲਾ ਸੁਪਰੀਮ ਕੋਰਟ ਦੇ ਉੱਤੇ ਨਿਰਭਰ ਜਿਹੜਾ ਰਹੇਗਾ ਅਤੇ ਕਰਦਾ ਹੈ ਕਿ ਪ੍ਰਸ਼ਾਸਨ ਦੀਆਂ ਮੇਲ ਇਨ ਵੋਟਿੰਗ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਫਿਰ ਨਹੀਂ। ਸੁਪਰੀਮ ਕੋਰਟ ਦੀ ਜਸਟਿਸ ਕੇਤਨਜੀ ਬਰਾਊਨ ਜੈਕਸਨ ਨੇ ਜਿਹੜਾ ਟਰੰਪ ਪ੍ਰਸ਼ਾਸਨ ਦੀ ਇਸ ਬੇਨਤੀ ਦੇ ਉੱਤੇ ਜਵਾਬ ਦੇਣ ਦੇ ਲਈ ਬੁੱਧਵਾਰ ਦੀ ਸਮਾਂ ਸੀਮਾ ਤੈਅ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਤਲਵਾਨੀ ਦੀ ਸ਼ੁਰੂਆਤੀ ਰੋਕ ਨੂੰ ਉਲਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਐਮਰਜੈਂਸੀ ਬੇਨਤੀ ਦਾਇਰ ਕੀਤੀ ਸੀ। ਮੌਜੂਦਾ ਸਮੇਂ ਦੇ ਵਿੱਚ ਅਮਰੀਕਾ ਦੇ ਸਾਰੇ ਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਲ ਇਨ ਵੋਟਿੰਗ ਦੀ ਇਜਾਜ਼ਤ ਦਿੰਦੇ ਨੇ। 29 ਰਾਜ ਵੋਟਰਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਮੇਲ ਦੇ ਰਾਹੀਂ ਮਤ ਪੱਤਰ ਪਾਉਣ ਦੀ ਜਿਹੜੀ ਬੇਨਤੀ ਕਰਨ ਦੀ ਇਜਾਜ਼ਤ ਦਿੰਦੇ ਹੈ, ਜਦੋਂ ਕਿ 8 ਰਾਜ ਪੂਰੀ ਤਰ੍ਹਾਂ ਮੇਲ ਦੇ ਰਾਹੀਂ ਹੀ ਚੋਣਾਂ ਕਰਵਾਉਂਦੇ ਨੇ। ਇਸ ਦੇ ਦੌਰਾਨ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਮਤ ਪੱਤਰ ਮੇਲ ਕਰਨ ਦਾ ਦੇਸ਼ ਦਾ ਜਿਹੜਾ ਪਹਿਲਾ ਰਾਜ ਜਿਹੜਾ ਬਣ ਗਿਆ। ਦੂਸਰੇ ਪਾਸੇ ਜਰਮਨ ਦੇ ਵਿੱਚ ਖੇਤਰੀ ਚੋਣਾਂ ਦੇ ਵਿੱਚ ਸੱਜੇ ਪੱਖੀ EFD ਨੇ ਜਿਹੜਾ ਪਾਰਟੀ ਨੇ ਹਾਸਲ ਕਰ ਲਈ ਹੈ ਜਿੱਤ ਅਤੇ ਬਹੁਮਤ ਤੋਂ ਖੁੰਝਿਆ ਹੈ। ਜਰਮਨੀ ਦੇ ਲਈ ਦੂਰ ਸੱਜੇ ਪੱਖ ਜਿਹੜੇ ਨੇ EFD ਨੇ ਐਤਵਾਰ ਕੱਲ੍ਹ ਬੀਤੇ 'ਚ ਇੱਕ ਖੇਤਰੀ ਚੋਣ ਦੇ ਵਿੱਚ ਭਾਰੀ ਜਿੱਤ ਹਾਸਲ ਕਰ ਲਈ ਹੈ ਪਰ ਪੂਰਨ ਬਹੁਮਤ ਪ੍ਰਾਪਤ ਕਰਨ ਤੋਂ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਇਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਪਹਿਲੀ ਸੱਜੇ ਪੱਖੀ ਰਾਜ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਂਸਲਰ ਫਰੈਡਰਿਕ ਮਰਜ਼ ਦੀ ਜਿਹੜੀ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ ਆਫ ਜਰਮਨੀ ਨੂੰ ਪੂਰਬੀ ਰਾਜ ਜਿਹੜਾ ਸੈਕਸਨੀ ਐਨਹਾਲਟ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। EFD ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਉਲਰਿਚ ਸਿਗਮੰਡ, ਜਿਸਦਾ ਇਮੀਗ੍ਰੇਸ਼ਨ ਵਿਰੋਧੀ ਅਤੇ ਰੂਸ ਪੱਖੀ ਰੁੱਖ ਜਿਹੜਾ ਦੱਸਿਆ ਹੈ, ਉਹਨੇ ਕਿਹਾ ਕਿ ਅਸੀਂ ਇਤਿਹਾਸ ਰਚ ਦਿੱਤਾ ਹੈ ਅਤੇ ਪਾਰਟੀ ਨੂੰ ਸ਼ਾਸਨ ਕਰਨ ਦੇ ਲਈ ਸਪਸ਼ਟ ਫਤਵਾ ਮਿਲ ਗਿਆ। 35 ਸਾਲਾਂ ਉਲਰਿਚ ਸਿੰਘਮੰਡ ਨੇ ਜਨਤਕ ਪ੍ਰਸਾਰਕ ARD ਨੂੰ ਦੱਸਿਆ ਕਿ ਵੋਟਰਾਂ ਨੇ ਸੰਕੇਤ ਦਿੱਤਾ ਹੈ ਕਿ ਚੀਜ਼ਾਂ ਹੁਣ ਪਹਿਲਾਂ ਵਾਂਗ ਨਹੀਂ ਚੱਲ ਸਕਦੀਆਂ। EFD ਨੇ ਰਾਜ ਵਿਧਾਨ ਸਭਾ ਦੇ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਉਦੇਸ਼ ਦੇ ਮੁੱਖ ਧਾਰਾ ਦੀਆਂ ਰਾਜਨੀਤਿਕ ਪਾਰਟੀਆਂ ਦੇ ਇਸ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਤਥਾਕਥਿਤ ਫਾਇਰਵਾਲ ਰਾਜਨੀਤਿਕ ਦੂਰੀ ਬਣਾਈ ਰੱਖਣ ਦੀ ਨੀਤੀ ਨੂੰ ਤੋੜਨਾ ਵੀ ਇਹਦਾ ਵਿੱਚ ਸ਼ਾਮਲ ਸੀਗਾ। ਅੰਤਮ ਨਤੀਜਿਆਂ ਦੇ ਅਨੁਸਾਰ EFD ਨੇ 83 ਮੈਂਬਰੀ ਅਸੈਂਬਲੀ ਦੇ ਵਿੱਚ 39 ਸੀਟਾਂ ਜਿੱਤੀਆਂ ਨੇ ਅਤੇ ਬਹੁਮਤ ਤੋਂ 3 ਸੀਟਾਂ ਘੱਟ ਰਹਿ ਗਈਆਂ। ਸਿਗਮੰਡ ਨੇ ਕਿਹਾ ਕਿ ਪਾਰਟੀ ਘੱਟ ਗਿਣਤੀ ਸਰਕਾਰ ਬਣਾਉਣ ਵਰਗੇ ਖੇਡਾਂ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਅਤੇ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਦੇ ਵੱਡੇ ਵੰਡੇ ਹੋਏ ਵਿਰੋਧੀ ਜਿਹੜੇ ਨੇ AFD ਤੋਂ ਬਿਨਾਂ ਇੱਕ ਸਥਿਰ ਜਿਹੜੀ ਸਰਕਾਰ ਕਿਵੇਂ ਬਣਾ ਸਕਣਗੇ? ਜੇਕਰ AFD ਪਹਿਲੀ ਵਾਰ ਰਾਜ ਸਰਕਾਰ ਬਣਾਉਂਦੀ ਹੈ ਤਾਂ ਇਹ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ 13 ਸਾਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਇਹ ਚੋਣ ਜਿਹੜੀ ਹੈ ਰਾਸ਼ਟਰੀ ਸਰਕਾਰ ਪ੍ਰਤੀ ਵਿਆਪਕ ਅਸੰਤੁਸ਼ਟੀ ਦੇ ਸਮੇਂ ਜਿਹੜੀ ਆਈ ਹੈ, ਜੋ ਹੁਣ ਤੱਕ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਹੀ ਹੈ ਕਿ ਇਹ ਦੇਸ਼ ਦੀ ਸੁਸਤ ਆਰਥਿਕਤਾ ਨੂੰ ਹੁਲਾਰਾ ਦੇ ਸਕਦੀ ਹੈ। ਭਾਵੇਂ AFD ਸਰਕਾਰ ਬਣਾਉਂਦੀ ਹੈ ਜਾਂ ਨਹੀਂ, ਨਤੀਜਾ ਮਰਜ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਹੈ ਅਤੇ ਉਸਦੀ ਕੇਂਦਰੀ ਸੱਜੇ ਪੱਖੀ ਜਿਹੜੀ ਪਾਰਟੀ ਹੈ ਪਿਛਲੇ 24 ਸਾਲਾਂ ਤੋਂ ਸੈਕਸਨੀ ਐਨਹਾਲਟ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਰਹੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਨੂੰ ਚਲੀਏ ਤਾਂ ਆਸਟ੍ਰੇਲੀਆ ਦੀ ਅਰਥ ਵਿਵਸਥਾ ਦੇ ਉੱਤੇ ਮੰਦੀ ਦਾ ਸਾਇਆ ਜਿਹੜਾ ਮੰਡਰਾ ਰਿਹਾ ਅਤੇ ਮਹਿੰਗਾਈ ਦੇ ਉੱਤੇ ਕਰਜ਼ੇ ਨੇ ਚਿੰਤਾ ਵਧਾ ਦਿੱਤੀ ਹੈ। GDP ਵਿਕਾਸ ਦਰ ਸੁਸਤ ਹੋ ਕੇ 1.8% ਦੇ ਉੱਤੇ ਪਹੁੰਚ ਚੁੱਕੀ ਹੈ। ਆਸਟ੍ਰੇਲੀਆ ਤੋਂ ਜਿਹੜਾ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਖਰੀਦ ਸ਼ਕਤੀ ਦੱਸਿਆ ਜਾ ਰਿਹਾ। ਮਹਿੰਗਾਈ, ਉੱਚੇ ਮਕਾਨੀ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਛੱਡਿਆ। ਭਾਈ, ਜੇ ਆਮਦਨੀ ਹੋਏਗੀ ਤਾਂ ਹੀ ਕਰਨਗੇ, ਕਿਤੇ ਫਜ਼ੂਲ ਖਰਚੀ ਕਰਨਗੇ, ਉੱਦਾਂ ਕਿੱਥੇ ਕਰ ਸਕਦੇ ਆ। ਅਤੇ ਦੂਸਰੇ ਪਾਸੇ ਉਹ ਚਾਹੇ ਕੋਈ ਵੀ ਮੁਲਕ ਹੈ, June 2026 ਦੀ ਤਿਮਾਹੀ ਦੇ ਵਿੱਚ GDP ਸਿਰਫ 0.4% ਵਧੀ ਹੈ, ਜਦੋਂ ਕਿ ਸਾਲਾਨਾ ਵਿਕਾਸ ਦਰ 1.8% ਤੱਕ ਹੌਲੀ ਹੋ ਗਈ ਹੈ। ਮੰਦੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਹੋਈ ਖਰੀਦ ਸ਼ਕਤੀ, ਮਹਿੰਗਾਈ, ਉੱਚੇ ਮਕਾਨ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਦੁਕਾਨਦਾਰੀ, ਰੈਸਟੋਰੈਂਟ, ਮਨੋਰੰਜਨ ਅਤੇ ਛੋਟੇ ਕਾਰੋਬਾਰਾਂ ਦੇ ਉੱਤੇ ਸਿੱਧਾ ਅਸਰ ਪਿਆ ਹੈ। ਦੂਜੇ ਪਾਸੇ ਵਿਆਜ ਦਰਾਂ ਵਧਣ ਦੇ ਨਾਲ ਘਰਾਂ ਅਤੇ ਕਾਰੋਬਾਰਾਂ ਦੇ ਲਈ ਕਰਜ਼ਾ ਮਹਿੰਗਾ ਹੋ ਗਿਆ। ਸਰਕਾਰੀ ਬਾਂਡ ਦਰਾਂ ਦੀ ਵੀ ਜਿਹੜੀ ਹੈ 2011 ਤੋਂ ਬਾਅਦ ਦੇ ਉੱਚ ਪੱਧਰਾਂ ਦੇ ਉੱਤੇ ਨੇੜੇ ਹੈ, ਜਿਸ ਦੇ ਨਾਲ ਸਰਕਾਰ ਦਾ ਕਰਜ਼ਾ ਚੁਕਾਉਣ ਦਾ ਜਿਹੜਾ ਖਰਚਾ ਵੱਧ ਰਿਹਾ। ਆਰਥਿਕ ਮਾਹਰ ਮਰਫੀ ਕਰੂਜ਼ ਦਾ ਅਨੁਮਾਨ ਹੈ ਕਿ 2026 ਦੇ ਵਿੱਚ ਪ੍ਰਤੀ ਵਿਅਕਤੀ ਘਰੇਲੂ ਖਰਚ ਲਗਭਗ ਸਥਿਰ ਰਹੇਗਾ ਅਤੇ ਬੇਰੋਜ਼ਗਾਰੀ 2027 ਤੱਕ ਲਗਭਗ 5% ਤੱਕ ਪਹੁੰਚ ਸਕਦੀ ਹੈ। ਆਸਟ੍ਰੇਲੀਆ ਦੇ ਅਰਥ ਸ਼ਾਸਤਰੀ ਗ੍ਰੇਗਰ ਜੈਰੀਕੋ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਅਰਥ ਵਿਵਸਥਾ ਪਹਿਲਾਂ ਹੀ ਅੱਧੀ ਰਫ਼ਤਾਰ ਦੇ ਨਾਲ ਚੱਲ ਰਹੀ ਹੈ ਅਤੇ ਹੋਰ ਵਿਆਜ ਵਧਾ ਜਿਹੜਾ ਵੱਧ ਵਾਧਾ ਵਿਕਾਸ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਲਈ ਆਸਟ੍ਰੇਲੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਨੂੰ ਕਾਬੂ ਕਰਦੇ ਹੋਏ ਅਰਥ ਵਿਵਸਥਾ ਨੂੰ ਮੰਦੀ ਦੇ ਵਿੱਚ ਜਾਣ ਤੋਂ ਬਚਾਉਣਾ ਜਿਹੜਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਨੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੇ ਉੱਤੇ ਆਪਣਾ ਗੁੱਸਾ ਪ੍ਰਗਟਾਇਆ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਅੱਜ ਦੱਖਣੀ ਇੰਗਲੈਂਡ ਦੇ ਇੱਕ ਬੰਦਰਗਾਹ ਦੇ ਉੱਤੇ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਧਮਕੀ ਭਰੇ ਅਤੇ ਹਿੰਸਕ ਵਿਹਾਰ ਦੀ ਨਿੰਦਾ ਕਰ ਦਿੱਤੀ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੱਲ੍ਹ ਬੀਤੇ 'ਚ ਦੇਰ ਰਾਤ ਪੋਰਟਸ ਮਾਊਥ ਦੇ ਵਿੱਚ ਪੁਲਿਸ ਦਾ ਸਾਹਮਣਾ ਕੀਤਾ ਅਤੇ ਬਹੁਤ ਸਾਰੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਚਿਹਰੇ ਢੱਕੇ ਹੋਏ ਅਤੇ ਉਹਨਾਂ ਨੇ ਪ੍ਰਵਾਸੀਆਂ ਨੂੰ ਕਿਨਾਰੇ ਲਿਆਉਣ ਵਾਲੀਆਂ ਬਚਾਅ ਕਿਸ਼ਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਨਵੇਂ ਆਏ ਪ੍ਰਵਾਸੀਆਂ ਨੂੰ ਇੱਕ ਸ਼ਰਨ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਲਿਜਾਣ ਵਾਲੀਆਂ ਬੱਸਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਸਾਡੇ ਲੋਕਤੰਤਰ ਦੇ ਲਈ ਬੁਨਿਆਦ ਹੈ, ਸਾਡੀ ਬੁਨਿਆਦੀ ਹੈ, ਅਤੇ ਪਰ ਇਸ ਨੂੰ ਕਦੇ ਵੀ ਰੇਖਾ ਨੂੰ ਅਵਿਵਸਥਾ ਦੇ ਵਿੱਚ ਨਹੀਂ ਪਾਰ ਕਰਨਾ ਚਾਹੀਦਾ। ਪੋਰਟਸ ਮਾਊਥ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਡੋਵਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਵਾਸੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ। ਡੋਵਰ ਬ੍ਰਿਟੇਨ ਦਾ ਸਭ ਤੋਂ ਵਿਅਸਤ ਫੈਰੀ ਜਿਹੜਾ ਬੰਦਰਗਾਹ ਉਹ ਥਾਂ ਹੈ ਜਿੱਥੇ ਸੈਂਕੜੇ ਨਕਾਬ ਪੋਸ਼ ਜਿਹੜੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਰੋਕ ਦਿੱਤਾ ਅਤੇ ਆਵਾਜਾਈ ਦੇ ਵਿੱਚ ਵਿਘਨ ਵੀ ਪਾਇਆ। ਫਰਾਂਸ ਜਾਣ ਵਾਲੇ ਯਾਤਰੀਆਂ ਅਤੇ ਮਾਲ ਢੋਆ ਢੁਆਈ ਦੇ ਵਿੱਚ ਵਿਘਨ ਪਿਆ ਅਤੇ ਦੋਵੇਂ ਪ੍ਰਦਰਸ਼ਨਾਂ ਦੀ ਅਗਵਾਈ ਕਥਿਤ ਤੌਰ ਦੇ ਉੱਤੇ ਡੈਨੀਅਲ ਥਾਮਸ ਦੇ ਦੁਆਰਾ ਕੀਤੀ ਗਈ, ਜੋ ਕਿ ਦੂਰ ਸੱਜੇ ਕਾਰਕੁਨ ਸਟੀਫਨ ਯੈਕਸਲੇ ਲੈਨਨ ਦੇ ਸਹਿਯੋਗੀ ਨੇ ਅਤੇ ਜਿਸ ਨੂੰ ਟੌਮੀ ਰੋਬਿਨਸਨ ਵਜੋਂ ਵੀ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਸਰਕਾਰ ਲੋਕਾਂ ਨੂੰ ਖਤਰਨਾਕ ਸਮੁੰਦਰੀ ਰਸਤੇ ਦੇ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਪਿਛਲੇ ਸਾਲ 40,000 ਤੋਂ ਵੱਧ ਲੋਕਾਂ ਨੇ ਯਾਤਰਾ ਕੀਤੀ ਹੈ। ਸੱਜੇ ਪੱਖੀ ਰਿਫਾਰਮ UK ਪਾਰਟੀ ਨੇ ਨੇਤਾ ਨਾਈਜ਼ੇਲ ਫੈਰਾਜ਼ ਵਰਗੇ ਸਿਆਸਤਦਾਨਾਂ ਨੇ ਇਸ ਮੁੱਦੇ ਨੂੰ ਇੱਕ ਸੰਕਟ ਦੇ ਵਜੋਂ ਦਰਸਾਇਆ ਅਤੇ ਪ੍ਰਵਾਸੀ ਵਿਰੋਧੀ ਸਮੂਹਾਂ ਨੇ ਇਸ ਨੂੰ ਇੱਕ ਮੁੱਖ ਜਿਹੜਾ ਮੁਹਿੰਮ ਦਾ ਮੁੱਦਾ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਗੱਲ ਕਰੀਏ ਤੇ ਵੱਡੇ ਸ਼ਹਿਰਾਂ ਦੇ ਵਿੱਚ ਵਿਨੀਪੈਗ ਸਭ ਤੋਂ ਘੱਟ ਖੁਸ਼ ਹੈ ਤੇ ਮੈਨੀਟੋਬਾ ਨੇ ਮਾਰੀ ਹੈ ਸਭ ਤੋਂ ਵੱਡੀ ਛਾਲ ਤੇ ਵਿਨੀਪੈਗ ਦਾ ਸਕੋਰ ਜਿਹੜਾ 67.2 ਦਰਜ ਕੀਤਾ ਹੈ ਤੇ ਐਡਮਿੰਟਨ ਹੈਮਿਲਟਨ ਦੇ ਨਾਲ ਮੁਕਾਬਲਾ ਕਾਫੀ ਜਿਹੜਾ ਕਰੀਬ ਦਾ ਰਿਹਾ ਹੈ। ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚ ਵਿਨੀਪੈਗ ਜਿਹੜਾ ਹੈ ਖੁਸ਼ਹਾਲੀ ਦੇ ਮਾਮਲੇ ਦੇ ਵਿੱਚ ਸਭ ਤੋਂ ਆਖਰੀ ਸਥਾਨ ਦੇ ਉੱਤੇ ਰਿਹਾ। ਲੇਜ਼ਰ ਦੇ 2026 ਦੇ ਖੁਸ਼ਹਾਲ ਸੂਚਕ ਅੰਕ ਦੇ ਮੁਤਾਬਕ ਵਿਨੀਪੈਗ ਦਾ ਸਕੋਰ 67.2 ਦਰਜ ਕੀਤਾ ਗਿਆ ਜੋ ਵੱਡੇ ਸ਼ਹਿਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ ਦੇ ਸਕੋਰ ਦੇ ਵਿੱਚ 1.3 ਅੰਕਾਂ ਦਾ ਸੁਧਾਰ ਹੋਇਆ ਹੈ ਪਰ ਇਸ ਦੇ ਬਾਵਜੂਦ ਵਿਨੀਪੈਗ ਨੇ ਸਭ ਤੋਂ ਜਿਹੜਾ ਹੇਠਲਾ ਸਥਾਨ ਨਹੀਂ ਛੱਡਿਆ। ਵਿਨੀਪੈਗ ਦੇ ਲਈ ਇੱਕ ਹੋਰ ਦਿਲਚਸਪ ਗੱਲ ਇਹ ਰਹੀ ਹੈ ਕਿ ਇਹ ਪਛੜਾ ਬਹੁਤ ਵੱਡੇ ਅੰਤਰ ਦੇ ਨਾਲ ਨਹੀਂ ਹੈ। ਸਰਵੇਖਣ ਮੁਤਾਬਕ ਵਿਨੀਪੈਗ ਅਤੇ ਪੰਜਵੇਂ ਸਥਾਨ ਦੇ ਉੱਤੇ ਰਹੇ ਹੈਮਿਲਟਨ ਵਿਚਕਾਰ ਸਿਰਫ 1.5 ਅੰਕਾਂ ਦਾ ਜਿਹੜਾ ਫਰਕ ਹੈ। ਐਡਮਿੰਟਨ 67.7 ਅੰਕਾਂ ਦੇ ਨਾਲ ਵਿਨੀਪੈਗ ਤੋਂ ਥੋੜ੍ਹਾ ਜਿਹਾ ਉੱਪਰ ਰਿਹਾ। ਇਸ ਤਰ੍ਹਾਂ ਵੱਡੇ ਸ਼ਹਿਰਾਂ ਦੀ ਰੈਂਕਿੰਗ ਦੇ ਹੇਠਲੇ ਹਿੱਸੇ ਦੇ ਵਿੱਚ ਮੁਕਾਬਲਾ ਕਾਫ਼ੀ ਕਰੀਬ ਦਾ ਰਿਹਾ। ਇਸ ਦੇ ਉਲਟ ਮੈਨੀਟੋਬਾ ਨੇ ਇਸ ਸਰਵੇਖਣ ਦੇ ਵਿੱਚ ਇੱਕ ਮਹੱਤਵਪੂਰਨ ਸਕਾਰਾਤਮਕ ਜਿਹੜਾ ਪੋਜ਼ਿਟਿਵਿਟੀ ਦੇ ਵਿੱਚ ਤਸਵੀਰ ਪੇਸ਼ ਕੀਤੀ ਹੈ। ਮੈਨੀਟੋਬਾ ਨੇ 2.6 ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਖੁਸ਼ਹਾਲੀ ਦੇ ਸਕੋਰ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕਰ ਦਿੱਤਾ। ਇਹ ਵਾਧਾ ਓਨਟਾਰੀਓ ਦੇ 2.4 ਅਤੇ ਕਿਊਬਿਕ ਦੇ 2.1 ਅੰਕਾਂ ਦੇ ਸੁਧਾਰ ਦੇ ਨਾਲੋਂ ਵੀ ਵੱਧ ਹੈ। ਪੂਰੇ ਕੈਨੇਡਾ ਦੀ ਗੱਲ ਕਰ ਲਈਏ ਤੇ 2026 ਦੇ ਵਿੱਚ ਲੋਕਾਂ ਦਾ ਔਸਤ ਖੁਸ਼ਹਾਲੀ ਸਕੋਰ 70.5 ਅੰਕ ਰਿਹਾ ਜੋ 2025 ਦੇ ਮੁਤਾਬਕ 68.7 ਅੰਕਾਂ ਦੇ ਨਾਲੋਂ 1.8 ਅੰਕ ਜਿਹੜੇ ਨੇ ਵੱਧ ਹੈ। ਕਿਊਬਿਕ 74.5 ਅੰਕਾਂ ਦੇ ਨਾਲ ਸਭ ਤੋਂ ਖੁਸ਼ਹਾਲ ਸੂਬਾ ਬਣਿਆ ਜਦਕਿ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ 71.0 ਅਤੇ ਨਿਊ ਬ੍ਰੰਜ਼ਵਿਕ 70.3 ਅੰਕਾਂ ਦੇ ਨਾਲ ਅਗਲੇ ਸਥਾਨਾਂ ਦੇ ਉੱਤੇ ਰਹੇ ਅਤੇ ਉੱਥੇ ਹੀ ਓਨਟਾਰੀਓ ਦਾ ਸਕੋਰ ਜਿਹੜਾ ਨੇ ਆਪਣੇ 69.3 ਰਿਹਾ। ਸਰਵੇਖਣ ਦੇ ਵਿੱਚ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ ਸਭ ਤੋਂ ਵੱਡੀ ਚਿੰਤਾ ਦੇ ਵਜੋਂ ਸਾਹਮਣੇ ਆਈ ਹੈ। 58% ਕੈਨੇਡੀਅਨ ਜਿਹੜੇ ਨੇ ਉਹਨਾਂ ਨੇ ਵਿੱਤੀ ਦਬਾਅ ਅਤੇ ਵੱਧਦੇ ਖਰਚਿਆਂ ਨੂੰ ਆਪਣੀ ਖੁਸ਼ੀ ਦੇ ਵਿੱਚ ਵੱਡੀ ਰੁਕਾਵਟ ਦੱਸਿਆ। ਪਰਿਵਾਰਕ ਸਹਿਯੋਗ, ਚੰਗੇ ਗੁਆਂਢੀ ਸੰਬੰਧ, ਭਾਈਚਾਰਕ ਜੁੜਾਅ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਵੀ ਲੋਕਾਂ ਦੀ ਜਿਹੜੀ ਖੁਸ਼ਹਾਲੀ ਦੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾਉਂਦੇ ਨੇ। ਵਿਨੀਪੈਗ ਦੇ ਆਖਰੀ ਸਥਾਨ ਦੇ ਉੱਤੇ ਰਹਿਣ ਦਾ ਇੱਕ ਵੱਡਾ ਕਾਰਨ ਉੱਥੇ ਸੁਰੱਖਿਆ ਅਤੇ ਅਪਰਾਧ ਕ੍ਰਾਈਮ ਜਿਹੜਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਪਾਈ ਜਾਂਦੀ ਚਿੰਤਾ ਜਿਹੜੀ ਆ ਉਹ ਵੀ ਮੰਨਿਆ ਗਿਆ ਜਿਹਦਾ ਜ਼ਿਕਰ ਹਾਲ ਹੀ ਦੀਆਂ ਹੋਰ ਸੁਰੱਖਿਆ ਰਿਪੋਰਟਾਂ ਦੇ ਵਿੱਚ ਵੀ ਹੋਇਆ। ਮਾਹਰਾਂ ਦੇ ਅਨੁਸਾਰ ਇਸ ਵਾਰ ਜਿਹੜਾ ਸਰਵੇਖਣ ਜੂਨ ਦੇ ਵਿੱਚ ਹੋਣ ਕਰਕੇ ਗਰਮੀਆਂ ਦਾ ਮੌਸਮ, ਬਾਹਰ ਦੀਆਂ ਸਰਗਰਮੀਆਂ ਅਤੇ ਲੋਕਾਂ ਦੇ ਵਧੇਰੇ ਸਮਾਜਿਕ ਸੰਪਰਕ ਨੇ ਵੀ ਸਮੁੱਚੇ ਖੁਸ਼ਹਾਲੀ ਪੱਧਰ ਨੂੰ ਉੱਪਰ ਚੁੱਕਣ ਦੇ ਵਿੱਚ ਯੋਗਦਾਨ ਪਾਇਆ ਹੋ ਸਕਦਾ ਹੈ। ਇਸ ਪੱਖੋਂ ਵਿਨੀਪੈਗ ਦਾ ਆਖਰੀ ਸਥਾਨ ਜਿੱਥੇ ਚਿੰਤਾ ਦਾ ਵਿਸ਼ਾ ਹੈ, ਉੱਥੇ ਮੈਨੀਟੋਬਾ ਦਾ ਸਭ ਤੋਂ ਵੱਡਾ ਸਾਲਾਨਾ ਸੁਧਾਰ ਕੁਝ ਉਮੀਦ ਵੀ ਜਿਹੜਾ ਜਗਾਉਂਦਾ ਹੈ। ਅਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਸਾਰੀਆਂ ਗੱਲਾਂ ਬਾਤਾਂ ਅਤੇ ਆਖਰ ਦੇ ਵਿੱਚ ਜਿੱਤ ਦੇ ਨਿਸ਼ਾਨਾਂ ਦੀ ਗੱਲ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿੱਤ ਦੇ ਨਿਸ਼ਾਨ ਕੀ ਕਹਿੰਦੇ ਨੇ ਇਹ ਗੱਲਬਾਤ, ਵੈਸੇ ਗੀਤ ਤਾਂ ਸਤਿੰਦਰ ਸਰਤਾਜ ਹੋਣਾ ਦਾ ਹੈ ਅਤੇ ਉਹਨਾਂ ਦਾ ਇੱਕ ਗੱਲ ਆਖਰੀ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਮੈਂ ਆਗਿਆ ਵੱਲ ਨੂੰ ਵੱਧਦਾ ਹੈ। ਅਤੇ ਇਹ ਗੱਲਬਾਤ ਹੈ ਦੋਸਤੋ, ਕੀ ਕਹਿੰਦੀ ਹੈ, ਸੋਚਣ ਵਿਚਾਰਨ ਵਾਲੀ ਹੈ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ। ਕਹਿੰਦੇ ਨੇ ਜਿੱਤ ਦੇ ਨਿਸ਼ਾਨ, ਆਪਣੇ ਰਵਿੰਦਰ ਰਾਬੀ ਜੀ ਲਿਖਦੇ ਹੈ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸਤਿੰਦਰ ਸਰਤਾਜ ਉਹਨਾਂ ਦੇ ਗੀਤ ਦੀਆਂ ਇਹ ਸਤਰਾਂ ਨੇ। ਜਿੱਤਣਾ ਸਭ ਨੂੰ ਚੰਗਾ ਲੱਗਦਾ, ਹਰ ਕੋਈ ਚਾਹੁੰਦਾ ਕਿ ਉਸਦੇ ਨਾਂ ਜਿਹੜੇ ਨੇ ਅਤੇ ਤਾੜੀਆਂ ਵੱਜਣ ਜਦੋਂ ਉਹਦਾ ਨਾਮ ਲਿਆ ਜਾਵੇ, ਫੁੱਲਾਂ ਦੇ ਹਾਰ ਪੈਣ, ਮੈਡਲ ਸਰਟੀਫਿਕੇਟ ਪ੍ਰਾਪਤ ਹੋਣ। ਹਰੇਕ ਦੀ ਇੱਛਾ ਇਹੋ ਹੀ ਹੁੰਦੀ ਹੈ ਕਿ ਜਿੱਤ ਉਸਦੇ ਕਦਮ ਜਿਹੜੇ ਨੇ ਚੁੰਮੇ। ਸਮਰਾਟ ਸਿਕੰਦਰ ਦੀ ਬਹਾਦਰੀ, ਨੈਪੋਲੀਅਨ ਦੀਆਂ ਉਦਾਹਰਨਾਂ, ਹਿਟਲਰ ਜਿੰਨੀ ਤਾਕਤ ਅਤੇ ਵੱਡੇ ਵੱਡੇ ਜੇਤੂਆਂ ਦੀਆਂ ਜੀਵਨੀਆਂ ਦੇ ਅੰਸ਼ ਇਸੇ ਲਈ ਪ੍ਰਚਾਰਿਤ ਅਤੇ ਪ੍ਰਸਾਰਿਤ ਕੀਤੇ ਜਾਂਦੇ ਨੇ। ਅਬਰਾਹਮ ਲਿੰਕਨ ਦਾ ਪਾਠ ਇਸੇ ਲਈ ਪੜ੍ਹਾਇਆ ਜਾਂਦਾ ਹੈ। ਡਾਕਟਰ ਬੀ ਆਰ ਅੰਬੇਦਕਰ ਦੀ ਜੀਵਨੀ ਦਾ ਸਾਰ ਅੰਸ਼ ਇਸੇ ਲਈ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ। ਜਿੱਤ ਜਾਂ ਹਾਰ ਦਾ ਸਿਲਸਿਲਾ ਬੰਦੇ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਜੇਤੂ ਰਹਿਣ ਦਾ ਜਜ਼ਬਾ ਬੰਦੇ ਦੇ ਅੰਦਰ ਭਰਦਾ ਜਾਂਦਾ ਹੈ ਅਤੇ ਇੱਥੋਂ ਹੀ ਉਸਦੀ ਅਗਲੀ ਜ਼ਿੰਦਗੀ ਦੇ ਮੁਕਾਬਲਿਆਂ ਦਾ ਸਾਰ ਵੀ ਨਿਰਧਾਰਿਤ ਹੁੰਦਾ ਹੈ। ਇਸੇ ਲਈ ਰਵਿੰਦਰਨਾਥ ਟੈਗੋਰ ਸਾਨੂੰ ਹੌਸਲੇ ਦੇ ਵਿੱਚ ਕਰਨ ਦੇ ਲਈ ਇਸ਼ਾਰਾ ਕਰਦੇ ਨੇ, ਜ਼ਿੰਦਗੀ ਸੁਸਤ ਮੱਠੀ ਅਤੇ ਬੇਰੰਗ ਜਿਹੜੀ ਹੋ ਜਾਂਦੀ ਹੈ ਅਤੇ ਉਹ ਮੁਸ਼ਕਲਾਂ ਨਾ ਹੁੰਦੀਆਂ ਜਿਨ੍ਹਾਂ ਨੇ ਕਾਬੂ ਪਾਉਣਾ ਹੈ, ਜਿਨ੍ਹਾਂ ਨੂੰ ਜਿੱਤਣਾ ਹੈ। ਜਿੱਤਣਾ ਕਿਉਂ ਹੈ? ਇਹ ਬਹੁਤ ਵੱਡਾ ਸਵਾਲ ਹੈ ਵੀ ਸਾਨੂੰ ਜਿੱਤ ਕਾਹਦੇ ਲਈ ਚਾਹੀਦੀ ਹੈ, ਕਿਉਂ ਜਿੱਤਣਾ ਜ਼ਰੂਰੀ ਹੈ। ਕਹਿੰਦੇ ਨੇ, ਲਿਖਦੇ ਨੇ ਅੱਗੇ ਉਹ ਕਿ ਜਿੱਤਣਾ ਕਿਉਂ ਜ਼ਰੂਰੀ ਹੈ। ਇਸ ਸਵਾਲ ਦੇ ਵੀ ਕਈ ਜਵਾਬ ਹੋ ਸਕਦੇ ਹੈ। ਬੰਦਾ ਜਿੱਤਣਾ ਕਿਉਂ ਚਾਹੁੰਦਾ ਹੈ? ਜਿੱਤ ਦੇ ਨਾਲ ਉਸਨੂੰ ਤਾਕਤ ਮਿਲਦੀ ਹੈ, ਜਿੱਤ ਦੇ ਨਾਲ ਉਸਨੂੰ ਸਫਲਤਾ ਮਿਲਦੀ ਹੈ, ਜਿੱਤ ਨਾਲ ਉਹ ਆਪਣੇ ਵੱਲ ਇੱਕ ਵੱਡੀ ਧਿਰ ਖੜੀ ਕਰ ਸਕਦਾ ਹੈ, ਜਿੱਤ ਨਾਲ ਉਸਨੂੰ ਸਕੂਨ ਮਿਲਦਾ ਹੈ। ਜਿਵੇਂ ਕਿ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਖੁੰਝੇ 40 ਮਿੰਟ ਤੜਫ ਲੱਗੀ ਰਹੀ ਕਦੋਂ ਲਾਈਵ ਹੋਈ ਹੈ, ਕਦੋਂ ਕੰਮ ਸੂਤ ਆਵੇ, ਅਤੇ ਉਹ ਜਿੱਤ ਜਿਹੜੀ ਹੈ ਨਾ ਤੁਹਾਨੂੰ ਹੌਂਸਲਾ ਦਿੰਦੀ ਹੈ। ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ ਦਾ ਜਿਹੜਾ ਅੱਜ ਦਾ ਵਿਚਾਰ ਸੀ, ਜੇਕਰ ਹੌਂਸਲਾ ਚੱਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਉਸਦੇ ਨਾਲ ਹੀ ਚਲੀ ਜਾਂਦੀ ਹੈ। ਇਸ ਦੇ ਲਈ ਹੌਂਸਲਾ ਜਜ਼ਬਾ ਜਿਹੜਾ ਜ਼ਰੂਰੀ ਹੈ। ਜਿੱਤ ਦੇ ਨਾਲ ਉਸਨੂੰ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਜਿੱਤ ਨਾਲ ਜੇਤੂ ਦੀ ਹੈਸੀਅਤ ਦੇ ਵਿੱਚ ਉਹ ਆਪਣੇ ਵਿਚਾਰ ਦੂਜਿਆਂ 'ਤੇ ਥੋਪ ਸਕਦਾ ਹੈ ਜਾਂ ਬਾਕੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿੱਤ ਨਾਲ ਉਸਦਾ ਨਾਂ ਜੁੜ ਜਾਣ ਦੇ ਕਾਰਨ ਉਸਦੇ ਹਊ ਨੂੰ ਹੁਲਾਰਾ ਮਿਲਦਾ ਹੈ। ਜਿੱਤ ਨਾਲ ਉਸਦਾ ਪਰਿਵਾਰ, ਦੋਸਤ ਮਿੱਤਰ ਅਤੇ ਸਮਾਜ ਦੇ ਵਿੱਚ ਵਧੀਆ ਸਥਿਤੀ ਦੇ ਪਾਤਰ ਬਣਦੇ ਹੈ, ਸਤਿਕਾਰ ਮਿਲਦਾ ਹੈ। ਇਸ ਦੇ ਬਾਰੇ ਹੋਰ ਵੀ ਕਾਫੀ ਕੁਝ ਕਿਹਾ ਜਾ ਸਕਦਾ ਹੈ, ਫਿਰ ਵੀ ਇਸ ਕਿਉਂ ਦਾ ਇੱਕ ਜਵਾਬ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦਿੰਦਿਆਂ ਕਹਿੰਦਾ ਹੈ। ਕਹਿੰਦਾ ਨਾ ਕਿ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ, ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ। ਇਸ ਦੇ ਲਈ ਵੀ ਜਿੱਤਣਾ ਜ਼ਰੂਰੀ ਹੈ, ਕਿਉਂਕਿ ਲੜਨਾ ਲਾਜ਼ਮੀ ਹੈ, ਕਿਉਂਕਿ ਜਿਹੜਾ ਮਨੁੱਖ ਦਾ ਜਿਹੜੀ ਹੋਂਦ ਹੈ ਨਾ ਉਹ ਖਤਮ ਨਾ ਹੋ ਜਾਵੇ, ਉਹ ਹਰ ਵੇਲੇ ਸੰਘਰਸ਼ ਕਰਦਾ ਰਹਿੰਦਾ ਹੈ, ਕਿਉਂਕਿ ਸਰਵਾਈਵਲ ਦੀ ਗੇਮ ਹੈ। ਅਗਲਾ ਮਸਲਾ ਇਹ ਵੀ ਹੈ ਕਿ ਉਹ ਲੜਾਈ ਕਿਹੋ ਜਿਹੀ ਹੋਵੇ, ਜਿੱਤਣਾ ਕਿਵੇਂ ਆ। ਇਸ ਦੇ ਬਾਰੇ ਵੀ ਵੱਖ ਵੱਖ ਰਾਵਾਂ ਜਿਹੜੀਆਂ ਹੋ ਸਕਦੀਆਂ ਨੇ। ਸਖਤ ਮਿਹਨਤ ਦੇ ਕਾਰਨ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਰਿਆਜ਼ ਜਾਂ ਅਭਿਆਸ ਕਰਨ ਦੇ ਨਾਲ ਵੀ ਜਿੱਤ ਦਾ ਮੁਕਾਮ ਮਿਲਦਾ ਹੈ, ਵਧੀਆ ਯੋਜਨਾਬੰਦੀ ਦੇ ਨਾਲ ਵੀ ਜਿੱਤ ਦਾ ਤਗਮਾ ਮਿਲਦਾ ਹੈ, ਸਮੇਂ ਦੀ ਸੰਜੋਗ ਵਰਤੋਂ ਕਰਕੇ ਜੇ ਸਹੀ ਇਸਤੇਮਾਲ ਕੀਤਾ ਜਾਵੇ ਸਮੇਂ ਦਾ ਤਾਂ ਇਹ ਮਾਣ ਪ੍ਰਾਪਤ ਹੋ ਜਾਂਦਾ ਹੈ। ਆਪਣੇ ਵਿਚਾਰਾਂ ਦੇ ਨਾਲ ਰਲਦੇ ਮਿਲਦੇ ਬੰਦਿਆਂ ਨੂੰ ਇਕੱਠੇ ਕਰਨ ਵਾਲੇ ਵੀ ਇਹ ਨਤੀਜੇ ਪ੍ਰਾਪਤ ਕਰ ਸਕਦੇ ਹੈ। ਜਿਵੇਂ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੈ ਜੀ, ਜਿਵੇਂ ਆਪਣੇ ਸਭ ਦੇ ਇੱਕ ਤਰ੍ਹਾਂ ਦੇ ਵਿਚਾਰ ਕਿਤੇ ਨਾ ਕਿਤੇ ਮੇਲ ਖਾਂਦੇ ਆ, ਤਾਂ ਹੀ ਆਪਾਂ ਇੱਕ ਦੂਸਰੇ ਦੇ ਨਾਲ ਜੁੜੇ ਹਾਂ। ਪੜ੍ਹ ਕੇ ਲਿਖ ਕੇ ਵਿਚਾਰ ਕੇ ਅਧਿਐਨ ਕਰਕੇ ਵੀ ਜੇਤੂ ਦਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਵੱਖ ਵੱਖ ਮੁੱਦੇ ਦੇ ਲਈ ਵੱਖ ਵੱਖ ਢੰਗ ਤਰੀਕੇ ਅਪਣਾ ਕੇ ਆਪਾਂ ਮਨ ਇੱਛਤ ਫਲ ਪਾ ਸਕਦੇ ਹਾਂ। ਮਾਰਟਿਨ ਲੂਥਰ ਸਾਨੂੰ ਸਹਿਨਤ ਦੇ ਨਾਲ ਸਮਝਾਉਂਦਾ ਹੈ ਕਿ ਜਿੱਤਣਾ ਕਿੰਜ ਹੈ। ਉਹ ਲਿਖਦਾ, ਉੱਡ ਨਹੀਂ ਸਕਦੇ ਤਾਂ ਭੱਜੋ, ਭੱਜ ਨਹੀਂ ਸਕਦੇ ਤਾਂ ਤੁਰੋ, ਤੁਰ ਨਹੀਂ ਸਕਦੇ ਤਾਂ ਰਿੰਗੋ, ਪਰ ਚੱਲਦੇ ਰਹੋ। ਇਹ ਵੀ ਜਿੱਤ ਦੇ ਨਿਸ਼ਾਨੇ ਵੱਲ ਵਧਣ ਦਾ ਤਰੀਕਾ ਹੀ ਹੈਗਾ ਕਿ ਚੱਲਦੇ ਰਹੋ। ਰੁਕਣ ਦੇ ਨਾਲ ਔਕੜਾਂ ਸਾਹਮਣੇ ਆਉਣਗੀਆਂ। ਇੱਕ ਹੋਰ ਸਥਿਤੀ ਵੀ ਆ ਸਕਦੀ ਹੈ ਕਿ ਜਿੱਤ ਦਾ ਸਵਾਦ ਚੱਖਦੇ ਚੱਖਦੇ ਕਈ ਵਾਰ ਅਜਿੱਤ ਵੀ ਰਹਿਣਾ ਪੈ ਸਕਦਾ ਹੈ, ਕਿਉਂਕਿ ਕਈ ਵਾਰੀ ਹਾਰ ਕੇ ਵੀ ਬੰਦਾ ਜਿੱਤ ਜਾਂਦਾ ਹੈ। ਇਸ ਦੇ ਲਈ ਪਹਿਲਾਂ ਤੋਂ ਹੀ ਸਦਾ ਜਿੱਤ ਦਾ ਐਲਾਨ ਨਹੀਂ ਕਰਨਾ ਚਾਹੀਦਾ, ਹਾਲਾਤ ਨੂੰ ਦੇਖਣਾ ਜ਼ਰੂਰੀ ਹੈ। ਨਹੀਂ ਤਾਂ ਸਥਿਤੀ ਅਜਿਹੀ ਵੀ ਹੋ ਸਕਦੀ ਹੈ, ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਤੇਜਿੰਦਰ ਮਾਰਕੰਡਾ ਹੁਣਾਂ ਲਿਖਦੇ ਨੇ। ਫਿਰ ਨਿਰਾਸ਼ਾ ਪੱਲੇ ਪੈਂਦੀ ਹੈ। ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ, ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਭਾਵ ਪਹਿਲਾਂ ਹੀ ਕਈ ਦੇਖੋ ਲੀਡਰ ਜਿਹੜੇ ਨੇ ਤੱਕੜੀ 'ਤੇ ਤੋਲੇ ਜਾਂਦੇ ਆ, ਸਾਰਾ ਕੁਝ ਕੀਤਾ ਜਾਂਦਾ, ਇੱਕ ਪਾਸੇ ਲੱਡੂ, ਕਦੇ ਪੈਸੇ, ਕਦੇ ਕੁਛ ਤੋਲਿਆ ਜਾਂਦਾ ਉਹਨਾਂ ਨੂੰ, ਅਤੇ ਉਹ ਲੱਡੂ ਬਣਵਾ ਲਏ ਜਾਂਦੇ ਆ, ਕੋਈ ਕੱਪੜੇ ਸਿਲਵਾ ਕੇ ਰੱਖ ਲੈਂਦਾ ਹੈ, ਚੰਗੇ ਦੋ ਪੀਸ ਤਿੰਨ ਪੀਸ ਬਣਾ ਲੈਂਦਾ ਹੈ ਕਿ ਭਾਈ ਜਿੱਤ, ਜੈਕਟਾਂ ਬਣ ਜਾਂਦੀਆਂ ਨੇ, ਅਤੇ ਪਤਾ ਬਾਅਦ 'ਚੋਂ ਜਦੋਂ ਲੱਗਦਾ ਕਿ ਭਾਈ ਜਿੱਤ ਹਾਸਲ ਹੀ ਨਹੀਂ ਹੋਈ ਤਾਂ ਫਿਰ ਨਿਰਾਸ਼ਾ ਵੱਧ ਜਾਂਦੀ ਹੈ। ਜਾਣੀ ਪਹਿਲਾਂ ਹੀ ਅਜਿਹਾ ਮਾਹੌਲ ਨਾ ਬਣਾ ਲਿਆ ਜਾਵੇ ਕਿ ਬਾਅਦ ਦੇ ਵਿੱਚ ਸਥਿਤੀ ਹਾਸੋਹੀਣੀ ਹੋ ਜਾਵੇ। ਉਂਝ ਜਿੱਤਣ ਦੇ ਲਈ ਹੌਂਸਲਾ ਜ਼ਰੂਰੀ ਸ਼ਰਤ ਹੈ। ਇਸੇ ਸਥਿਤੀ ਨੂੰ ਹੋਰ ਸਪਸ਼ਟ ਕਰਦਿਆਂ ਨਿਤਸ਼ੇ ਆਖਦਾ ਹੈ, ਜਿਸਨੇ ਉੱਡਣਾ ਸਿੱਖਣਾ ਹੋਵੇ ਉਸਨੂੰ ਪਹਿਲਾਂ ਖੜ੍ਹਾ ਹੋਣਾ, ਚੱਲਣਾ ਅਤੇ ਦੌੜਨਾ ਆਉਣਾ ਚਾਹੀਦਾ ਅਤੇ ਫਿਰ ਉਡਾਰੀ ਭਰ ਸਕਦਾ। ਜੇ ਤੁੰਜ ਹੀ ਪ੍ਰਾਪਤ ਨਹੀਂ ਹੁੰਦੀ ਉਸਦੇ ਲਈ ਘਾਲਣਾ ਘਾਲਣੀ ਪੈਂਦੀ ਹੈ, ਰਾਤਾਂ ਜਾਗਣੀਆਂ ਪੈਂਦੀਆਂ ਨੇ, ਸੁੱਖ ਆਰਾਮ ਦਾ ਮੋਹ ਤਿਆਗਣਾ ਪੈਂਦਾ ਹੈ, ਦਿਲੋਂ ਦਿਮਾਗ ਦੇ ਕਲ ਪੁਰਜੇ ਤੇਜ਼ ਤਰਾਰ ਕਰਨੇ ਪੈਂਦੇ ਨੇ। ਜਿੱਤਣਾ ਕਿਸ ਤੋਂ ਹੈ? ਜਿੱਤ ਸ਼ਬਦ ਦੀ ਸਾਰਥਕਤਾ ਉਸ ਵੇਲੇ ਹੀ ਹੈ ਜਦੋਂ ਤੁਹਾਡੇ ਸਾਹਵੇ ਕੋਈ ਹਾਰ ਰਿਹਾ ਹੋਵੇ। ਇਸ ਤੋਂ ਭਾਵ ਹੈ ਕਿ ਤੁਸੀਂ ਮੁਕਾਬਲੇ ਦੇ ਵਿੱਚ ਜਿੱਤਣਾ ਹੈ। ਜੇ ਤੁਹਾਡੇ ਸਾਹਮਣੇ ਕੋਈ ਲੜਨ ਵਾਲਾ ਨਹੀਂ, ਚਾਹੇ ਉਹ ਕੰਪੀਟੀਸ਼ਨ ਹੈ, ਚਾਹੇ ਕੋਈ ਖੇਡ ਹੈ, ਚਾਹੇ ਉਹ ਪੜ੍ਹਾਈ ਹੈ, ਚਾਹੇ ਜਿਮ ਹੈ, ਕੋਈ ਵੀ ਕਿਸੇ ਪਾਸੇ ਵੀ ਲਾ ਲਓ, ਕਬੱਡੀ ਦਾ ਮੈਚ ਚੱਲਦਾ, ਪਰ ਜੇ ਸਾਹਮਣੇ ਟੀਮ ਹੀ ਨਾ ਹੋਵੇ ਮੋਹਰੇ ਤਾਂ ਕਿਹਦੇ ਨਾਲ ਤੁਸੀਂ ਖੇਡੋਗੇ? ਇਹ ਮੁਕਾਬਲਾ ਤੁਹਾਡੇ ਦੋਸਤਾਂ ਦੇ ਨਾਲ ਵੀ ਹੋ ਸਕਦਾ ਹੈ, ਖੇਡ ਮੈਦਾਨ ਦੇ ਵਿੱਚ ਵਿਰੋਧੀ ਟੀਮ ਨਾਲ ਵੀ, ਇਹ ਮੁਕਾਬਲਾ ਕਿਸੇ ਦੁਕਾਨਦਾਰ, ਵਪਾਰੀ, ਬਿਜ਼ਨਸਮੈਨ ਦੇ ਨਾਲ ਵੀ ਹੋ ਸਕਦਾ ਹੈ, ਇਹ ਮੁਕਾਬਲਾ ਸਮੇਂ ਦੇ ਨਾਲ ਵੀ ਹੋ ਸਕਦਾ ਹੈ ਅਤੇ ਮਾੜੇ ਹਾਲਾਤਾਂ ਨਾਲ ਵੀ, ਇਹ ਮੁਕਾਬਲਾ ਸਮਾਜਿਕ ਕੁਰੀਤੀਆਂ ਨਾਲ ਵੀ ਹੋ ਸਕਦਾ ਹੈ ਅਤੇ ਮਾੜੇ ਸਮਾਜ ਨਾਲ ਵੀ। ਇਸ ਦੇ ਹੋਰ ਵੀ ਕਈ ਜਵਾਬ ਹੋਣ ਦੇ ਵਿੱਚ ਆਉਂਦੇ ਰਹਿੰਦੇ ਨੇ। ਕਈ ਵਾਰ ਆਪਣੇ ਆਪ ਦੇ ਨਾਲ ਲੜਨਾ ਪੈਂਦਾ ਕਿਸੇ ਚੰਗੇ ਕਾਰਜ ਦੇ ਲਈ। ਆਪਣੇ ਆਪ ਦੇ ਨਾਲ ਲੜ ਕੇ ਵੀ ਕੁਝ ਹਾਸਲ ਕੀਤਾ ਜਾ ਸਕਦਾ। ਏਜੀ ਗਾਰਡਨਰ ਇਸੇ ਲਈ ਕਹਿੰਦਾ, ਇੱਕ ਨਾਇਕ ਦੀ ਅਸਲੀ ਜਿੱਤ ਬਾਹਰੀ ਹਾਲਤਾਂ ਉੱਪਰ ਨਹੀਂ ਹੁੰਦੀ, ਸਗੋਂ ਆਪਣੇ ਆਪ ਦੇ ਉੱਤੇ ਹੁੰਦੀ ਹੈ। ਜਿੱਤਣਾ ਕੀ ਹੈ? ਸਵਾਲ ਇਹ ਵੀ ਸਾਡੇ ਸਾਹਮਣੇ ਆ ਖੜਦਾ ਹੈ ਕਿ ਸ਼ਬਦ ਜਿੱਤਣਾ ਹੈ ਕੀ ਹੈ, ਜਿੱਤ ਹੁੰਦੀ ਕੀ ਹੈ। ਇਹ ਯੁੱਗ ਮੁਕਾਬਲੇ ਦਾ ਯੁੱਗ ਹੈ ਅਤੇ ਪੈਰ ਪੈਰ ਦੇ ਉੱਤੇ ਮੁਕਾਬਲਾ। ਇਸ ਦੇ ਲਈ ਇਹ ਮੌਕੇ ਅਤੇ ਸਮੇਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਬੰਦਾ ਕੀ ਜਿੱਤ ਰਿਹਾ, ਮੁਕਾਬਲਾ ਕਿਸ ਚੀਜ਼ ਦੇ ਲਈ ਹੈ। ਜ਼ਰੂਰੀ ਨਹੀਂ ਕਿ ਮੁਕਾਬਲਾ ਭੌਤਿਕ ਚੀਜ਼ਾਂ ਦੇ ਲਈ ਹੋਵੇ। ਜਿੱਤ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਜਿੱਥੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਜਿੱਤ ਦੇ ਨਾਲ ਮਨ ਦੇ ਵਿੱਚ ਹੰਕਾਰ ਆਉਂਦਾ ਹੈ ਤਾਂ ਹਾਰਨ ਵੇਲੇ ਵੀ ਤੁਹਾਡੀ ਸਥਿਤੀ ਡਾਵਾਂਡੋਲ ਹੋਵੇਗੀ। ਓਸ਼ੋ ਕਹਿੰਦਾ ਹੈ ਕਿ ਜਦੋਂ ਤੁਸੀਂ ਜਿੱਤੋ ਤਾਂ ਇਹ ਨਾ ਸਮਝਣਾ ਕਿ ਮੈਂ ਜਿੱਤ ਰਿਹਾ ਹਾਂ, ਅਤੇ ਜੇ ਜਿੱਤ ਦੇ ਵਿੱਚ ਵੀ ਨਹੀਂ ਸੋਚੋਗੇ ਕਿ ਮੈਂ ਜਿੱਤ ਰਿਹਾ ਹਾਂ ਤਾਂ ਹਾਰਨ ਵੇਲੇ ਵੀ ਇਹ ਹੋਵੇਗਾ ਕਿ ਮੈਂ ਹਾਰਿਆ ਨਹੀਂ। ਹੁਣ ਮਸਲਾ ਇਹ ਵੀ ਹੈਗਾ ਕਿ ਜੇਕਰ ਜਿੱਤ ਹੈ, ਜੇਤੂ ਹੈ, ਤਾਂ ਹਾਰ ਵੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਕਿ ਜਿੱਤ ਪ੍ਰਾਪਤ ਨਹੀਂ ਹੁੰਦੀ, ਪਰ ਹਾਰਨ ਵਾਲੇ ਦੀ ਸਥਿਤੀ ਜੇਤੂ ਦੇ ਨਾਲੋਂ ਵੀ ਬਿਹਤਰ ਹੋ ਜਾਂਦੀ ਹੈ। ਖਲੀਲ ਜਿਬਰਾਨ ਉਹਨਾਂ ਦੀ ਜੀਵਨੀ ਬਾ ਕਮਾਲ ਹੈ, ਪੜ੍ਹਨ ਯੋਗੀ ਹੈ, ਪੜ੍ਹੀ ਹੈ, ਕਾਫੀ ਵਾਰ ਆਪਾਂ ਰੇਡੀਓ ਦੇ ਉੱਤੇ ਵੀ ਸਾਂਝੀ ਕੀਤੀ ਹੈ। ਖਲੀਲ ਜਿਬਰਾਨ ਦੀ ਇਹ ਸਤਰ ਸਮਝੋ, ਇੱਕ ਕਹਿੰਦਾ ਹੈ ਕਿ ਜ਼ਿੰਦਗੀ ਦੀ ਰਣਭੂਮੀ ਵਿੱਚ ਸਿਰਫ ਜਿੱਤਣ ਵਾਲੇ ਹੀ ਯੋਧੇ ਨਹੀਂ ਖਵਾਉਂਦੇ, ਕਈ ਵਾਰ ਹਾਰਨ ਵਾਲਿਆਂ ਦੀ ਪ੍ਰਾਪਤੀ ਜਿੱਤਣ ਵਾਲਿਆਂ ਤੋਂ ਵਧੇਰੇ ਹੁੰਦੀ ਹੈ। ਇਸ ਦੇ ਲਈ ਕਈ ਹਾਰ ਕੇ ਵੀ ਨਹੀਂ ਹਾਰਦੇ ਅਤੇ ਉਹਨਾਂ ਨੇ ਆਪਣੇ ਆਪੇ ਨੂੰ ਤਿਆਰ ਰੱਖਿਆ ਹੁੰਦਾ ਹੈ। ਐ ਤੂਫਾਨੋ ਨਾ ਮਨਾਓ, ਇਹ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਇਹ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਹਾਰਿਆਂ ਆ ਫਿਰ ਲੜਾਂਗਾ, ਮੈਂ ਅਜੇ ਮਰਿਆ ਨਹੀਂ। ਰਾਮ ਲਾਲ ਪ੍ਰੇਮੀ ਲਿਖਦੇ ਹੈ। ਉਂਝ ਹਾਰ ਤੋਂ ਵੀ ਘਬਰਾਉਣਾ ਨਹੀਂ ਹੈ, ਮੁਸ਼ਕਲ ਸਮਿਆਂ ਦੇ ਵਿੱਚ ਵੀ ਅਡਿੱਗ ਰਹਿਣਾ ਸੂਝ ਭਰਿਆ ਫੈਸਲਾ ਹੈ, ਉਸ ਸਮੇਂ ਵੀ ਸਾਬਤ ਕਦਮੀ ਰਹੋ ਤੁਸੀਂ। ਉਂਝ ਜੇਕਰ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਜੰਗਾਂ ਲੜਾਈਆਂ ਦਾ ਦੌਰ ਜਿਹੜਾ ਬੜਾ ਲੰਮਾ ਸਮਾਂ ਰਿਹਾ। ਮਹਾਂਭਾਰਤ ਦਾ ਯੁੱਧ ਬੜਾ ਭਿਆਨਕ ਯੁੱਧ ਮੰਨਿਆ ਗਿਆ। ਇਹ ਯੁੱਧ 800 ਈਸਾ ਪੂਰਵ ਦੇ ਵਿੱਚ ਜਿਹੜਾ ਕੱਤਕ ਮਹੀਨੇ ਦੀ ਮੱਸਿਆ ਨੂੰ ਸ਼ੁਰੂ ਹੋਇਆ ਅਤੇ 18 ਦਿਨ ਚੱਲਿਆ। ਇਹ ਹਰਿਆਣਾ ਦੇ ਮੈਦਾਨੀ ਇਲਾਕੇ ਕੁਰੂਕਸ਼ੇਤਰ ਦੇ ਵਿੱਚ ਵਸੇ ਆਰੀਆ ਦਰਮਿਆਨ ਹੋਇਆ ਅਤੇ ਰਾਜਾ ਸ਼ਾਤਨੂ ਦੀ ਮੌਤ ਦੇ ਬਾਅਦ ਜਿਹੜਾ ਸੀ ਧ੍ਰਿਤਰਾਸ਼ਟਰ ਦੇ 100 ਪੁੱਤਰਾਂ ਅਤੇ ਉਸਦੇ ਛੋਟੇ ਭਰਾ ਪਾਂਡੂ ਦੇ 5 ਪੁੱਤਰਾਂ ਦੇ ਦਰਮਿਆਨ ਹਸਤਿਆਨਾਪੁਰ ਜਾਣੀ ਕਿ ਮੇਰਠ ਦੇ ਕੋਲ ਦੇ ਰਾਜ ਸ਼ਾਸਨ ਦੇ ਲਈ ਇਹ ਯੁੱਧ ਹੋਇਆ। ਉਂਝ ਭਾਰਤ ਦੇ ਵਿੱਚ ਹਮਲਾਵਰ ਮੈਸੀਡੋਨੀਆ ਜਿਹੜੇ ਯੂਨਾਨੀ ਯੂਨਾਨ ਤੋਂ ਸਿਕੰਦਰ ਆਇਆ ਅਤੇ ਮੁਹੰਮਦ ਬਿਨ ਕਾਸਿਮ, ਮੁਹੰਮਦ ਗਜਨਵੀ, ਮੁਹੰਮਦ ਗੋਰੀ, ਗੁਲਾਮ ਵੰਸ਼, ਚੰਗੇਜ਼ ਖਾਨ ਖਾਨ ਹੋਣ ਦੇ ਕਾਰਨ ਲੋਕ ਇਸ ਨੂੰ ਮੁਸਲਮਾਨ ਜਿਹੜਾ ਖਿਆਲਦੇ ਨੇ, ਪਰ ਅਸਲ ਦੇ ਵਿੱਚ ਇਹ ਮੰਗੋਲੀਆ ਦਾ ਰਾਜਾ ਸੀਗਾ, ਮੰਗੋਲੀਅਨ। ਬੜਾ ਇਹਨਾਂ ਨੇ ਵੀ ਅੱਤ ਚੁੱਕੀ ਹੋਈ ਸੀ, ਅੱਜ ਤੜਫ ਰਹੇ ਨੇ ਆਪ। ਖਾਨ ਦਾ ਭਾਵ ਹੈ ਮੁਖੀ ਅਤੇ ਚੰਗੇਜ਼ ਦਾ ਭਾਵ ਹੈ ਚੱਕਰਵਰਤੀ। ਉਂ ਜਿਸ ਦਾ ਬਚਪਨ ਦਾ ਨਾਂ ਸੀ ਤੇਮੂਜੀ, ਰਜ਼ੀਆ ਬੇਗਮ, ਬਲਬਨ, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼ ਅਤੇ ਮੁਗਲ ਵੰਸ਼। ਇਹ ਦੌਰ ਜੰਗਾਂ, ਯੁੱਧਾਂ ਅਤੇ ਲੜਾਈਆਂ ਦਾ ਸੀ, ਜੇਤੂਆਂ ਦਾ ਸੀ। ਇਹਨਾਂ ਨੇ ਜੰਗਾਂ ਲੜੀਆਂ, ਯੁੱਧ ਕੀਤੇ ਅਤੇ ਇਤਿਹਾਸ ਦੇ ਵਿੱਚ ਆਪਣਾ ਨਾਂ ਬਣਾਇਆ। ਪਰ ਹੁਣ ਲੜਾਈ ਜਿਹੜੀ ਹੈ ਕਈ ਤਰੀਕਿਆਂ ਦੀ ਹੋ ਸਕਦੀ ਹੈ। ਜੰਗਾਂ ਕਈ ਨਵੇਂ ਤਰੀਕਿਆਂ ਨਾਲ ਲੜੀਆਂ ਜਾ ਸਕਦੀਆਂ ਨੇ। ਜਿੱਤ ਅਤੇ ਜੇਤੂ ਕਿਸੇ ਵੀ ਤਰੀਕੇ ਨਾਲ ਸਾਡੇ ਸਾਹਮਣੇ ਆ ਸਕਦੇ ਨੇ, ਕਿਉਂਕਿ ਕਈ ਵਾਰ ਵਿਦਵਾਨ ਲੋਕ ਹੋਰ ਤਰੀਕੇ ਨਾਲ ਲੜਦੇ ਨੇ ਅਤੇ ਉਹਨਾਂ ਦਾ ਯੁੱਧ ਵਿਚਾਰਾਂ ਦਾ ਯੁੱਧ ਹੁੰਦਾ ਹੈ, ਉਸ ਦੇ ਵਿੱਚ ਹਥਿਆਰ ਵੀ ਨਵੇਕਲੇ ਹੁੰਦੇ ਨੇ। ਤਾਂ ਹੀ ਬਰਨਾਰਡ ਸ਼ਾਹ ਲਿਖਦਾ ਹੈ ਕਿ ਵਿਚਾਰਾਂ ਦੇ ਯੁੱਧ ਦੇ ਵਿੱਚ ਕਿਤਾਬਾਂ ਹਥਿਆਰ ਹੁੰਦੀਆਂ ਨੇ, ਵਿਚਾਰਾਂ ਦੇ ਯੁੱਧ 'ਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਜੰਗ ਵੀ ਹੁੰਦੀ ਹੈ, ਲੋਭ, ਕਪਟ ਅਤੇ ਫਰੇਬ ਦੀ ਜੰਗ। ਇਵੇਂ ਆਪਾਂ ਦੇਖ ਸਕਦੇ ਹਾਂ ਕਿ ਜੈਨ ਸ਼ਬਦ ਦੀ ਉਤਪਤੀ ਜੀਨਾ ਸ਼ਬਦ ਤੋਂ ਹੋਈ, ਜਿਸਦਾ ਅਰਥ ਹੈ ਲਗਾਓ ਅਤੇ ਲਾਲਸਾਵਾਂ ਉੱਤੇ ਜਿੱਤ। ਇਸ ਲੜਾਈ ਦੇ ਜੇਤੂ ਹੀ ਆਪਣੀਆਂ ਕਾਮਨਾਵਾਂ ਦੇ ਉੱਤੇ ਫਤਿਹ ਪਾਉਂਦੇ ਨੇ। ਖੈਰ, ਕੁੱਲ ਮਿਲਾ ਕੇ ਜਿੱਤ ਦਾ ਸਵਾਦ ਸਾਰੇ ਹੀ ਚੱਖਣਾ ਚਾਹੁੰਦੇ ਨੇ, ਪਰ ਸਵਾਦ ਦੇ ਰਸਤੇ ਦੀਆਂ ਦੁਸ਼ਵਾਰੀਆਂ, ਔਕੜਾਂ, ਝੱਖੜਾਂ, ਕੰਢਿਆਂ, ਪਥਰੀਲੇ ਰਾਹਾਂ 'ਤੇ ਤੁਰਨਾ ਨਹੀਂ ਚਾਹੁੰਦੇ। ਜਿੱਤ ਦਾ ਤਗਮਾ ਤੁਹਾਡੀ ਰਾਹ ਉਡੀਕ ਰਿਹਾ ਹੈ, ਕਿਹੜਾ ਤੁਸੀਂ ਰਸਤੇ ਦੇ ਉੱਤੇ ਪੈਰ ਤਾਂ ਟਿਕਾਓ ਜੀ। ਦੋਸਤੋ, ਇਹ ਸੀ ਜੀ ਅੱਜ ਦੀ ਆਖਰੀ ਗੱਲਬਾਤ। ਕਿਆ ਬਾਤ ਹੈ, ਜਿੱਤ ਦੇ ਨਿਸ਼ਾਨ, ਰਬਿੰਦਰ ਰਬੀ ਹੁਣਾ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਅਤੇ ਦੁਆਬਾ ਰੇਡੀਓ ਦਾ ਮੰਚ, ਅਤੇ ਆਖਰ ਦੇ ਵਿੱਚ ਸਤਿੰਦਰ ਸਰਤਾਜ ਜੀ ਦੀਆਂ ਉਹ 17 ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ ਆਖਰ ਦੇ ਵਿੱਚ। ਮੈਨੂੰ ਤਾਂ ਪਸੰਦ ਲੱਗੀ, ਬਹੁਤ ਵਧੀਆ, ਚੰਗੀ ਲੱਗੀ ਹੈ, ਕੁਝ ਨਾ ਕੁਝ ਸਾਨੂੰ ਦੇ ਗਈ ਹੈ। ਅਤੇ ਆਖਰ ਦੇ ਵਿੱਚ ਸੁਰਜੀਤ ਪਾਤਰ ਜੀ ਦੀਆਂ ਉਹਨਾਂ 4 ਸਤਰਾਂ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਜਿੰਨੇ ਵੀ ਦੋਸਤ ਜੁੜੇ ਨੇ, ਅਤੇ ਮੁਹੰਮਦ ਜੀ, ਜਗਤਾਰ ਜੀ, ਸਾਰੇ ਦੋਸਤਾਂ ਦਾ ਸ਼ੁਕਰੀਆ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ ਦੋਸਤੋ। ਅਤੇ 2 ਘੰਟੇ ਅਤੇ 2 ਮਿੰਟ ਦਾ ਪ੍ਰੋਗਰਾਮ ਆਪਾਂ ਨਿਬੇੜ ਲਿਆ ਅੱਜ, 40 ਮਿੰਟ ਲੇਟ ਸੀ ਅਤੇ 40 ਮਿੰਟ ਉੱਪਰ ਲਾ ਲਏ ਨੇ। ਆਖਰ 'ਚ ਪਾਤਰ ਸਾਹਿਬ ਲਿਖਦੇ ਨੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ, ਇਸ ਅਦਾਲਤ 'ਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਾਉਂਦਿਆਂ ਸੁਣਾਉਂਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ, ਯਾਰ ਮੇਰੇ ਜੋ ਇਸ ਆਸ 'ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ, ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਵਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਕਿ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕਿ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਜੋ ਸਲੀਬਾਂ 'ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜ੍ਹਨਗੇ, ਚੜ੍ਹਨ ਲੈਣਗੇ, ਇਹ ਜੂ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੂ ਮਰਮਰ ਵਿੱਚ ਉੱਕਰੇ ਨੇ ਮਿੱਟ ਜਾਣਗੇ, ਬਲ ਦੇ ਹੱਥਾਂ ਨੇ ਜਿਹੜੇ ਹਵਾ 'ਚ ਲਿਖੇ ਹਰਫ ਉਹ ਹੀ ਹਮੇਸ਼ਾ ਲਿਖੇ ਜਾਣਗੇ, ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ, ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ। ਜੀ ਦੋਸਤੋ, ਇਸ ਦੇ ਨਾਲ ਹੀ ਸੁਰਜੀਤ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਧੰਨਵਾਦ ਸਾਰੇ ਦੋਸਤਾਂ ਦਾ, ਨਾਲ ਜੋੜਨ ਦੇ ਲਈ ਲੇਟ ਵੀ ਅਤੇ ਨਾਲ ਸਾਥ ਨਿਭਾਉਣ ਦੇ ਲਈ, ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਚੁੱਪ ਚਪੀਤ ਸੁਣਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਅਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਅਤੇ ਕੱਲ੍ਹ ਨੂੰ ਮਿਲਦੇ ਹਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

ਉਮੀਦਵਾਰ ਅਯੋਗ ਕਰਾਰ ਕਰ ਦਿੱਤੇ ਗਏ। ਗਲਤ ਰਿਹਾਇਸ਼ੀ ਦਾਅਵਿਆਂ ਦੇ ਕਾਰਨ MBBS ਅਤੇ BDS ਕੋਟੇ ਦੇ ਲਈ ਜਿਹੜਾ ਇਹ ਅਯੋਗ ਕੀਤੇ ਗਏ ਹੈ। ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿੱਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਜਿਹੜਾ ਕਰ ਦਿੱਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਜਿਹੜਾ ਉਹਨੇ 85% ਪੰਜਾਬ ਰਾਜ ਕੋਟੇ ਦੇ ਤਹਿਤ MBBS ਅਤੇ BDS ਦਾਖਲਿਆਂ ਦੇ ਲਈ ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿੱਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਕੀਤਾ ਹੈ ਤੇ ਅਯੋਗਤਾ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਯੋਗਤਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ ਦੇ ਉੱਤੇ ਕੀਤੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰਾਂ ਨੇ ਇੱਕ ਤੋਂ ਵੱਧ ਰਾਜਾਂ ਦੇ ਵਿੱਚ ਰਾਜ ਕੋਟੇ ਦੀਆਂ ਸੀਟਾਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਡਬਲ ਡਿਮ ਸਾਈਲ ਜਿਹੜਾ ਦੋਹਰੀ ਰਿਹਾਇਸ਼ ਕਿਹਾ ਜਾਂਦਾ ਹੈ। ਤੇ ਅਯੋਗਤਾਵਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵੱਲੋਂ 10 ਜੁਲਾਈ ਨੂੰ ਜਾਰੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਧਾਰਾ 11 ਦੇ ਤਹਿਤ ਕੀਤੀਆਂ ਨੇ। ਇਸ ਸਾਲ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾ ਰਿਹਾ ਜਿਨ੍ਹਾਂ ਨੇ ਨੀਟ UG ਅਰਜ਼ੀ ਫਾਰਮ ਦੇ ਵਿੱਚ ਪੰਜਾਬ ਨੂੰ ਆਪਣੇ ਰਹਿਣ ਵਾਲੇ ਰਾਜ ਦੇ ਵਜੋਂ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਗਲਤ ਰਿਹਾਇਸ਼ੀ ਦਾਅਵਿਆਂ ਦੀਆਂ ਘਟਨਾਵਾਂ ਤੋਂ ਬਾਅਦ ਦੁਰਵਰਤੋਂ ਨੂੰ ਰੋਕਣ ਦੇ ਲਈ ਇਹ ਸਪਸ਼ਟੀਕਰਨ ਪੇਸ਼ ਕੀਤਾ ਗਿਆ ਸੀ। ਕਈ ਅਯੋਗ ਉਮੀਦਵਾਰਾਂ ਦਾ ਪਤਾ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਹੋਰ ਗੁਆਂਢੀ ਰਾਜਾਂ ਦੇ ਵਿੱਚ ਲੱਗਿਆ। ਕੁਝ ਪਹਿਲਾਂ ਹੀ ਕਿਤੇ ਹੋਰ ਜਿਹੜਾ ਮੈਡੀਕਲ ਕਾਲਜਾਂ ਦੇ ਵਿੱਚ ਦਾਖਲ ਸਨ ਜਾਂ ਦਾਅਵੇ ਪੇਸ਼ ਕਰ ਚੁੱਕੇ ਸਨ। ਅਜਿਹੇ ਗਲਤ ਤਰੀਕਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਹੁਣ ਚਾਹਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਰਪ੍ਰਸਤਾਂ ਤੋਂ ਇੱਕ ਜਿਹੜਾ ਸੌਂਪ ਪ੍ਰਮਾਣ ਪੱਤਰ ਹਲਫ਼ਨਾਮਾ ਦੇਣ ਦੀ ਮੰਗ ਕਰਦੀ ਹੈ, ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਰਾਜ ਕੋਟੇ ਦੇ ਲਾਭ ਦੀ ਮੰਗ ਨਹੀਂ ਕੀਤੀ ਹੈ। ਗਲਤ ਘੋਸ਼ਨਾਮਾ ਕਾਰਨ ਦਾਖਲਾ ਰੱਦ ਹੋ ਸਕਦਾ ਤੇ ਕਾਨੂੰਨੀ ਕਾਰਵਾਈ ਉਹਦੇ ਉੱਤੇ ਹੋ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਅਯੋਗ ਘੋਸ਼ਿਤ ਕਰਕੇ BFUHS ਨੇ ਇੱਕ ਵਾਰ ਫਿਰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਗਲਤ ਰਿਹਾਇਸ਼ੀ ਦਾਅਵਿਆਂ ਦੇ ਨਾਲ ਨਾ ਸਿਰਫ ਦਾਖਲੇ ਰੱਦ ਹੋਣਗੇ ਸਗੋਂ ਉਮੀਦਵਾਰਾਂ ਨੂੰ ਭਵਿੱਖ ਦੇ ਮੌਕਿਆਂ ਤੋਂ ਵੀ ਵਾਂਝਾ ਜਿਹੜਾ ਹੋਣਾ ਪੈ ਸਕਦਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਸ ਤੋਂ ਬਾਅਦ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਫੈਸਲਾ ਸੁਣਾਇਆ ਇਲਾਹਾਬਾਦ ਹਾਈ ਕੋਰਟ ਨੂੰ। ਕਾਂਗਰਸ ਆਗੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਅੱਗੇ ਕਾਰਵਾਈ ਨਾ ਕਰਨ ਦੇ ਲਈ ਆਖਿਆ ਗਿਆ ਹੈ। ਸਿਖਰ ਅਲੀ ਅਦਾਲਤ ਨੇ CBI ਅਤੇ ED ਨੂੰ ਵੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਦਰਜ ਇਸ ਮਾਮਲੇ ਚ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਹਿ ਦਿੱਤਾ ਗਿਆ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਗਾਂਧੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਕਰਨਾਟਕ ਦੇ ਰਹਿਣ ਵਾਲੇ ਐਸ ਵਿਗਨੇਸ਼ ਸ਼ਸ਼ੀਰ, ਜਿਸਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ, CBI ਅਤੇ ED ਨੂੰ ਨੋਟਿਸ ਜਾਰੀ ਕੀਤੇ ਹੈ। ਇਹ ਬੈਂਚ ਹਾਈਕੋਰਟ ਦੇ ਹੁਕਮ ਵਿਰੁੱਧ ਗਾਂਧੀ ਦੇ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਤੇ ਅਦਾਲਤ ਨੇ ਹਾਈਕੋਰਟ ਨੂੰ ਨਿਰਦੇਸ਼ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਦੀ ਤਾਰੀਖ ਤੱਕ ਆਪਣੀ ਅਗਲੀ ਸੁਣਵਾਈ ਨੂੰ ਮੁਲਤਵੀ ਰੱਖੇ। ਦੂਸਰੇ ਪਾਸੇ BJP ਨੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਬਾਦਲ ਤੇ ਸ੍ਰੀਮਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਜਿਹੜੀ ਹੈ ਸਥਾਨ ਮਿਲ ਗਿਆ ਥਾਂ ਮਿਲ ਗਈ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੂੰ ਭਾਜਪਾ ਦਾ ਖਜ਼ਾਨਚੀ ਬਣਾਇਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਅੱਜ ਅਹੁਦੇਦਾਰਾਂ ਦੀ ਇੱਕ ਨਵੀਂ ਟੀਮ ਦਾ ਐਲਾਨ ਕਰ ਦਿੱਤਾ, ਜਿਸਦੇ ਵਿੱਚ ਪੁਰਾਣੇ ਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ। ਇਸ ਬਦਲਾਅ ਦੇ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਤੇ ਸੀਨੀਅਰ RSS ਦੇ ਨੇਤਾ ਆਪਣੇ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿੱਚ ਰਾਜਸਥਾਨ ਦੇ ਸਾਬਕਾ ਮੁੱਖ

0: ਮੰਤਰੀ ਵਸੁਧਰਾ ਰਾਜੇ ਦੀ ਜਿਹੜੀ ਥਾਂ ਨੂੰ ਵੀ ਬਰਕਰਾਰ ਰੱਖਿਆ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਵੀ ਸ਼ਾਮਲ ਕੀਤਾ ਤੇ ਨਵੇਂ ਜਨਰਲ ਸਕੱਤਰਾਂ ਚ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਇਰਾਨੀ ਦੀ ਵੀ ਵਾਪਸੀ ਹੋਈ ਹੈ। ਪੰਜਾਬ ਮਾਮਲਿਆਂ ਦੇ ਮੌਜੂਦਾ ਅਬਜ਼ਰਵਰ ਸਤੀਸ਼ ਪੁਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ, ਜਦੋਂ ਕਿ ਵਿਨੋਦ ਤਾਵੜੀ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਦੇ ਵਜੋਂ ਸੂਚੀ ਦੇ ਵਿਚ ਬਣੇ ਹੋਏ ਨੇ। ਇਸ ਸੂਚੀ ਦੀ ਖਾਸ ਗੱਲ ਵਣਜ ਮੰਤਰੀ ਪਿਊਸ਼ ਗੋਇਲ ਦੀ ਭਾਜਪਾ ਦੇ ਖਜ਼ਾਨਚੀ ਦੇ ਵਜੋਂ ਨਿਯੁਕਤੀ ਹੈ। ਇਹ ਦੇਖਣਾ ਬਾਕੀ ਹੋਵੇਗਾ ਕਿ ਗੋਇਲ ਨੂੰ ਭਾਜਪਾ ਦੇ ਇਕ ਵਿਅਕਤੀ ਇਕ ਅਹੁਦਾ ਨਿਯਮ ਦੇ ਤਹਿਤ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਵੇਗਾ ਜਾਂ ਨਹੀਂ। ਇਸ ਤੋਂ ਇਲਾਵਾ ਉਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਦੇ ਵਜੋਂ ਬਣੇ ਰਹਿਣਗੇ ਤੇ ਉਥੇ ਹੀ ਤਰੁਣ ਝੁੱਗ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ, ਜਦਕਿ ਆਰ ਐਸ ਐਸ ਦੇ ਸੀਨੀਅਰ ਆਗੂ ਬੀ ਐਲ ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਦੇ ਵਜੋਂ ਬਣੇ ਰਹਿਣਗੇ ਤੇ ਨਵੀਂ ਸੂਚੀ ਦੇ ਵਿਚ 13 ਮੀਤ ਪ੍ਰਧਾਨ 8 ਜਨਰਲ ਸਕੱਤਰ ਨੇ, ਜਦੋਂ ਕਿ ਅਰੁਣ ਸਿੰਘ ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਟੀਮ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਦੇ ਵਿਚ ਰੱਖ ਕੇ ਬਣਾਈ ਗਈ ਦੱਸੀ ਜਾ ਰਹੀ ਹੈ ਤੇ ਨਿਤਿਨ ਨਬੀਨ ਦੀ ਅੱਜ ਦੀ ਸੂਚੀ ਦੇ ਵਿਚ ਪੰਜਾਬ, ਯੂਪੀ ਅਤੇ ਉਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ। ਇਨ੍ਹਾਂ ਸੂਬਿਆਂ ਦੇ ਵਿਚ ਅਗਲੇ ਸਾਲ ਚੋਣਾਂ ਜਿਹੜੀਆਂ ਹੋਣਗੀਆਂ। ਲੋ ਦੋਸਤੋ, ਅੱਗੇ ਖਬਰਾਂ ਹੋਰ ਸਾਂਝੀਆਂ ਕਰਦੇ ਆ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਨ੍ਹਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਆ ਖਾਸ ਮੁੱਦਿਆਂ ਦੇ ਉੱਤੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਲੱਗਿਆ ਵੀਕਐਂਡ ਜੀ?
1: ਹਾਲ ਚਲ ਵਧੀਆ ਜੀ
0: ਜੀ।
1: ਤੇ ਵੀਕਐਂਡ ਦੀ ਕਿਹੜੀ ਗੱਲ ਹੈਗੀ ਜੀ, ਸਦਾ ਦੀਵਾਲੀ ਸਾਧਕੀ ਤੇ ਚੱਤੋ ਪੈਰ ਬਸੰਤ
0: ਜੀ, ਲੌਂਗ ਵੀਕਐਂਡ ਆ ਗਿਆ। ਮੈਂ ਕਿਹਾ ਤੁਹਾਡੇ ਲਈ ਐਤਕੀ ਜੀ।
1: ਨਹੀਂ, ਸਾਡੇ ਕੋਈ ਲੌਂਗ ਵੀਕਐਂਡ ਨਹੀਂ ਆਇਆ ਜੀ,
0: ਅੱਜ ਦੀ ਛੁੱਟੀ ਸੀ ਜੀ।
1: ਸੈਚਰਡੇ ਸੰਡੇ ਨਹੀਂ, ਸਾਨੂੰ ਕੋਟਰ ਦੇ ਵਿੱਚ ਕਦੀ ਛੁੱਟੀ ਹੁੰਦੀ ਜੀ।
0: ਓਕੇ ਜੀ, ਉਦਾਂ ਹੋਈ ਮਤਲਬ ਕਿ ਸਕੂਲਾਂ ਚ ਹੋਈ ਸੀਗੀ?
1: ਹਾਂਜੀ, ਪੰਜਾਬ ਸਰਕਾਰ ਦੀ ਹੋਏਗੀ, ਬਟ ਕੋਰਟਸ ਜਿਹੜੀਆਂ ਹੁੰਦੀਆਂ ਨਾ ਜੀ, ਇਹ ਹਾਈ ਕੋਰਟ ਦੇ ਅੰਡਰ ਹੁੰਦੀਆਂ, ਸੁਪਰੀਮ ਕੋਰਟ ਦੇ ਅੰਡਰ, ਉੱਥੇ ਜਿਹੜੀਆਂ ਸਾਡੀਆਂ ਛੁੱਟੀਆਂ ਤਾਂ ਜਿਹੜੀਆਂ ਹੁੰਦੀਆਂ ਨਾ ਜੀ, ਇਹ ਸਪੈਸੀਫਾਈ ਮਤਲਬ ਕੈਲੰਡਰ ਜਦੋਂ ਬਣਦਾ ਉਦੋਂ ਹੀ ਹੋ ਜਾਂਦੀਆਂ ਜੀ, ਸਾਲ ਪਹਿਲਾਂ ਜਿਹੜਾ ਆ
0: ਜੀ,
1: ਕਿਉਂਕਿ ਦੋ ਦੋ ਮਹੀਨੇ ਪਹਿਲਾਂ ਤਰੀਕਾਂ ਜਿਹੜੀਆਂ ਪਈਆਂ ਹੁੰਦੀਆਂ, ਤੇ ਇਸ ਕਰਕੇ ਫਿਰ ਛੁੱਟੀ ਵਾਲੇ ਦਿਨ ਕੇਸ ਨਹੀਂ ਰੱਖੇ ਜਾਂਦੇ
0: ਜੀ,
1: ਤੇ ਛੁੱਟੀਆਂ ਪਹਿਲਾਂ ਹੀ ਡਿਫਾਈਨਡ ਹੁੰਦੀਆਂ ਕਿ ਆਹ ਛੁੱਟੀ ਹੈਗੀ ਆ ਜੀ, ਬੱਚਨ ਚ ਛੁੱਟੀ ਕੋਈ ਨੀ ਹੁੰਦੀ ਜੀ। ਹਾਂਜੀ, ਬਾਕੀ ਜਿਹੜਾ ਹੈਗਾ ਆ ਜੀ, ਅੱਜ ਮੀਡੀਆ ਰਿਪੋਰਟ ਜਿਹੜੀਆਂ ਆ,
0: ਬਿਲਕੁਲ
1: ਉਹ ਬੜੀਆਂ ਡਿਸਕਸਿੰਗ ਗਿਆ ਜੀ, ਬਹੁਤ ਜ਼ਿਆਦਾ ਹੈ। ਹਾਂਜੀ
0: ਜੀ,
1: ਬੜੀਆਂ ਡਿਸਕਸਿੰਗ ਐਂਡ ਅਸਟੋਨਿਸ਼ਿੰਗ ਦੋਨੋਂ ਹੀ ਆ ਜੀ, ਹੈਰਾਨ ਕਰਨ ਵਾਲੀਆਂ ਵੀ ਆ ਤੇ ਮਾੜੀਆਂ ਵੀ ਆ ਜੀ।
0: ਮਾੜੀਆਂ ਵੀ ਜੀ,
1: ਮਾੜੀਆਂ ਇਸ ਗੱਲੋਂ ਆ ਜੀ ਕਿ ਨੋ ਡਾਊਟ ਕਿ ਸਾਡੀ ਪੋਲਿਟਿਕਸ ਦੇ ਵਿੱਚ ਜਿਹੜਾ ਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਹੀ ਮੁੱਖ ਮੰਤਰੀ ਦੇ ਪਰਿਵਾਰ ਤੇ ਮਤਲਬ ਆਪਣੇ ਉਹਨਾਂ ਦੇ ਅਹੁਦੇ ਦਾ ਇਨਫਲੂਐਂਸ ਵਰਤਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ
0: ਜੀ।
1: ਉਦੋਂ ਤਾਂ ਬਹੁਤ ਮਤਲਬ ਜਿਹੜੇ ਹੈਗੇ ਆ, ਬਹੁਤ ਕਮੇਟੀ ਵੀ ਬਣੀ, ਉਸ ਕਮੇਟੀ ਨੇ ਜਿਹੜੀ ਜਾਂਚ ਵੀ ਕੀਤੀ, ਉਹਦੇ ਵਿੱਚ ਕੋਈ ਉਹਨਾਂ ਨੇ ਕਿਹਾ ਜੀ ਕਿ ਪਰਿਵਾਰ ਜਿਹੜਾ ਆ ਉਹਦੇ ਸਟੇਟਸ ਦੇ ਵਿੱਚ ਫਰਕ ਪੈ ਗਿਆ ਜੀ, ਤੇ ਉਹ ਇਹ ਬਾਹਰ ਜਦੋਂ ਜਾਂਦੇ ਹੈਗੇ ਆ ਤੇ ਉਦੋਂ ਆਪਣਾ ਜਿਹੜਾ ਆ ਇਨਫਲੂਐਂਸ ਵਰਤਦੇ ਹੈਗੇ ਆ, ਉਹ ਦੱਸਦੇ ਆ ਕਿ ਅਸੀਂ ਜਿਹੜਾ ਆ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਆ
0: ਜੀ।
1: ਇੱਥੇ ਕ ਤੱਕ ਫਾਈਂਡਿੰਗਸ ਇਹ ਆਈਆਂ ਸੀਗੀਆਂ ਜੀ, ਤੇ ਰਿਟਨ ਦੇ ਵਿੱਚ ਇੰਨੀਆਂ ਫਾਈਂਡਿੰਗ ਸੀ, ਬਟ ਔਨ ਦਾ ਗਰਾਊਂਡ ਜਿਹੜਾ ਹੈਗਾ ਆ ਦੰਤ ਕਥਾਵਾਂ ਤਾਂ ਬਹੁਤ ਆ ਜੀ।
0: ਬਿਲਕੁਲ ਆ ਜੀ, ਪਰ ਜੋ ਅੱਜ ਸੈਣੀ ਸਾਹਿਬ ਖੁਲਾਸੇ ਹੋਏ ਆ ਉਹਦੇ ਉੱਤੇ ਕੋਈ ਸਮੇਂ ਦੀ ਸਰਕਾਰ ਨੇ ਕੋਈ ਅਜੇ ਤੱਕ ਬਿਆਨਬਾਜ਼ੀ ਨਹੀਂ ਕੀਤੀ, ਜਾਂ ਕੱਲ ਤੱਕ ਖਬਰਾਂ ਲੱਗਣਗੀਆਂ ਫਿਰ ਹੀ ਇਹ ਸਾਰਾ ਕੁਝ ਆਏਗਾ। ਜਿਵੇਂ ਕਿ 9 ਪੰਨਿਆਂ ਦੀ ਜਿਹੜੀ ਇੱਕ ਰਿਪੋਰਟ ਆਈ ਹੈ, ਜਾਂ ਰਿਪੋਰਟ ਕਾਹਦੀ ਹੈ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਤੀਆਂ ਨੇ, 9 ਪੇਜ ਦੀ ਚਿੱਠੀ ਜੋ ਆਪਣੇ ਡੀ ਜੀ ਪੀ ਨੂੰ ਮਿਲੀ ਹੈ, ਤੇ ਈਡੀ ਦਾ ਜਿਹੜਾ ਮੋਹਾਲੀ ਦੇ ਵਿਚ ਇੱਕ ਰੇਡ ਹੋਈ ਸੀ ਪਹਿਲੇ ਸਮਿਆਂ ਦੇ ਵਿਚ, ਉਹ ਮਸਲਾ ਕਾਫੀ ਜਿਹੜਾ ਸੀ ਐਮ ਓ ਆਫਿਸ ਤੱਕ ਦਾ ਅਧਿਕਾਰੀਆਂ ਦੇ ਨਾਲ ਜੁੜਦਾ ਵੀ ਨਜ਼ਰ ਆਉਂਦਾ ਸੀ, ਤੇ ਉਹ ਚਾਹੇ ਟਰਾਂਸਫਰ ਹੋਣ ਕਿਸੇ ਦੇ, ਚਾਹੇ ਸੀ ਐਲ ਯੂ ਹੋਣ ਤੇ ਚਾਹੇ ਕੋਈ ਹਥਿਆਰਾਂ ਦੇ ਲਾਇਸੈਂਸ ਹੋਣ ਜੀ, ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਕਿਵੇਂ ਸਾਰਾ ਕੁਝ ਹਾਸਲ ਕੀਤਾ ਜਾਣਾ ਯੋਜਨਾਬੰਦ ਤਰੀਕੇ ਨਾਲ ਚੱਲਦਾ ਸੀ। ਤੇ ਉਹ ਸਾਰਾ ਸਿਲਸਿਲਾ ਨਾਲ ਨਾਲ ਸੈਣੀ ਸਾਹਿਬ, ਚਲੋ ਮੈਂ ਸਵਾਲ ਤੁਹਾਡੇ ਲਈ ਦੂਸਰਾ ਵੀ ਨਾਲ ਹੀ ਕਰ ਦਿੰਦਾ, ਇਹਦੇ ਨਾਲ ਹੀ ਜੁੜਿਆ ਉਹ ਵੀ ਹੈ। ਤੇ ਸੀਐਮ ਮਾਨ ਸਾਹਿਬ ਜਿਹੜੇ ਨੇ ਉਹਨਾਂ ਦੀ ਵਾਈਫ ਦਾ ਵੀ ਜ਼ਿਕਰ ਆਇਆ, ਇੱਕ ਜਿਹੜੀ ਕਾਫੀ FIR ਵੀ ਸਾਹਮਣੇ ਨਜ਼ਰ ਆ ਰਹੀ ਹੈ, ਪਰ ਹਾਂਜੀ
1: ਜੀ ਜੀ ਜੀ ਮੈਂ ਉਹਦਾ ਦੱਸ ਦਿੰਦਾ ਸਰ
0: ਜੀ।
1: ਜਿਹੜਾ ED ਦੀ ਚਿੱਠੀ ਹੈਗੀ ਨਾ ਜੀ, ਉਹਦੇ ਵਿੱਚ ਤਾਂ ਮੁੱਖ ਮੰਤਰੀ ਦਾ ਆਫਿਸ CMO ਜਿਹੜਾ ਹੈਗਾ ਆ ਉਹ ਘੇਰੇ ਚ ਆਂਦਾ ਆ। ਉਹਨਾਂ ਨੇ ਬਕਾਇਦਾ ਤੌਰ ਤੇ ਰਿਕਾਰਡਿੰਗਸ ਵੀ ਕੀਤੀਆਂ ਕੋਈ ਲੋਕਾਂ ਦੀਆਂ ਗੱਲਬਾਤ,
0: ਬਿਲਕੁਲ
1: ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਤੁਹਾਡੇ CMO ਦੇ ਵਿੱਚ ਟਰਾਂਸਫਰ ਬਦਲੇ, ਪੋਸਟਿੰਗ ਬਦਲੇ ਜੀ, ਉਹ ਪੈਸੇ ਲਏ ਜਾਂਦੇ ਹੈਗੇ ਸੀ ਤੇ ਬਹੁਤ ਮੁੱਖ ਮੰਤਰੀ ਦੇ ਨੇੜਲੇ ਬੰਦਿਆਂ ਤੱਕ ਜਿਹੜੀ ਆ ਉਹਨਾਂ ਨੇ ਕਿਹਾ ਕਿ DGP ਨੂੰ ਦੇਤਾ ਕਿ ਇਹਦੇ ਤੇ FIR ਦਰਜ ਕਰਕੇ ਤੇ ਇਨਵੈਸਟੀਗੇਟ ਕਰੋ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਗ੍ਰਹਿ ਮੰਤਰੀ ਜਿਹੜਾ ਹੈਗਾ ਆ, ਮੁੱਖ ਮੰਤਰੀ ਸਾਹਿਬ ਹੀ ਹੈਗੇ ਆ ਜੀ,
0: ਤੇ
1: DGP ਗ੍ਰਹਿ ਮੰਤਰਾਲੇ ਦੇ ਥੱਲੇ ਆਉਂਦੇ ਹੈਗੇ, DGP ਉਹਨਾਂ ਦੇ ਉੱਤੇ ਜਿਹੜਾ ਆ ਕਾਰਵਾਈ ਕਿੱਦਾਂ ਕਰ ਦੇਣਗੇ ਜੀ। ED ਨੇ ਵੀ ਆਪਣਾ ਕੰਮ ਜਿਹੜਾ ਆ ਅਧੂਰਾ ਕੀਤਾ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਨੂੰ ਚੁੱਪ ਕਰਕੇ ਜੋ ਇਹ ਇਹਨਾਂ ਨੂੰ ਭੇਜਦੇ ਹੈਗੇ ਆ ਚੁੱਪ ਕਰਕੇ ਜਿਹੜਾ ਹੈਗਾ ਆ ਹਾਈ ਕੋਰਟ ਨੂੰ ਜਿਹੜਾ ਆ ਉੱਥੇ ਪਟੀਸ਼ਨ ਦਾਇਰ ਕਰ ਦਿਓ ਕਿ ਦੈਟ ਇਜ਼ ਦਾ ਐਵੀਡੈਂਸ
0: ਜੀ,
1: ਤੇ ਇਹਦੇ ਤੇ ਜਿਹੜਾ ਆ DGP ਨੂੰ ਡਾਇਰੈਕਸ਼ਨ ਦਿੱਤੀਆਂ ਜਾਣ ਕੇ ਪਰਚਾ ਦਰਜ ਕਰੇ
0: ਜੀ,
1: ਆਪਣੇ ਆਪ ਪਰਚਾ ਦਰਜ ਹੋ ਜਾਂਦਾ ਜੀ
0: ਜੀ।
1: ਉਹ ਸਿੱਧਾ ਜੇ DGP ਨੂੰ ਤੁਸੀਂ ਕਹੋਗੇ DGP ਡੇਅਰ ਹੀ ਨਹੀਂ ਕਰੇਗਾ, ਐਕਟਿੰਗ DGP ਆ ਉਹ ਡੇਅਰ ਹੀ ਨਹੀਂ ਕਰੇਗਾ, ਉਹ ਉਹਦੇ ਤਾਂ ਮਤਹਿਤ ਹੈਗਾ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਤਾਂ ਚੀਜ਼ ਜਿਹੜੀ ਉਹਨਾਂ ਕੋਲੋਂ ਐਕਸਪੈਕਟ ਕਰਨੀ ਜਿਹੜੀ ਹੈਗੀ ਆ
0: ਜੀ
1: ਉਹ ਗਲਤ ਆ ਜੀ।
0: ਕਾਫੀ ਜਿਹੜੇ ਕਹਿ ਸਕਦੇ ਇੱਕ ਸ਼ਕਤੀਸ਼ਾਲੀ ਵੀ ਕਹਿ ਲੋ ਜਾਂ ਫਿਰ ਕਹਿ ਲੋ ਜਿੰਮੇਵਾਰ ਇਨਸਾਨ ਨੇ, ਉਹਨਾਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ, ਉਹਨਾਂ ਸ਼ਿਕਵਾ ਵੀ ਨਾਲ ਨਾਲ ਜਿਤਾਇਆ ਕਿ ਜਿਹੜੀ DGP ਨੂੰ ਇਹ ਜਿਹੜੀ FIR ਕਰਨ ਦੀ ਜਾਂ ਉਹ ਕਹਿੰਦੇ ਕਿ ਮੇਰੀ ਸਮਝੋ ਵੀ ਬਾਹਰ ਹੈ ED ਨੂੰ, ਮਤਲਬ ਕਿ ED ਨੇ ਕਾਹਤੋਂ ਇਹ ਕੀਤਾ ਹੈ, ਕੀ ਉਹ ਇਨਸਾਫ ਕਰ ਪਾਉਣਗੇ?
1: ਭਾਰੇ ਸਾਹਿਬ ਤੁਸੀਂ ਤਾਂ ਅਲੰਕਾਰ ਬੜੀ ਛੇਤੀ ਲਾ ਦਿੰਦੇ ਆ ਲੋਕਾਂ ਦੇ ਨਾਂ ਨਾਲ ਜੀ, ਵੀ ਬੜੇ ਜ਼ੋਰਦਾਰ ਤੇ ਬੜੇ ਅਸਰਦਾਰ। ਜਦੋਂ ਲੋਕੀ ਅਹੁਦਿਆਂ ਤੇ ਹੁੰਦੇ ਆ ਉਹਨਾਂ ਦਾ ਕੰਮ ਵਿਚਾਰੇ ਜਾਂਦੇ ਹੁੰਦੇ ਆ ਸਰ, ਬਾਅਦ ਚ ਆ ਕੇ ਜਿਹੜੀਆਂ ਗੱਲਾਂ ਕਰਨੀਆਂ ਮੈਂ ਦੱਸ ਦਿੰਦਾ। ਹੁਣ ਜਿਹੜੀ ਗੱਲ ਹੈਗੀ ਆ ਜੋ ਮੇਰੇ ਮਨ ਚ ਹੈਗੀ ਉਹ ਵੀ ਮੈਂ ਦੱਸ ਦਿੰਦਾ, ਜਿਹੜਾ ਤੁਸੀਂ ਅਲੰਕਾਰ ਲਾਏ ਆ ਉਹ ਡਿਜਰਵ ਨਹੀਂ ਕਰਦੇ। ਹਾਂਜੀ ਉਹ ਠੀਕ ਗੱਲ ਹੈਗੀ ਆ ਕਿ ਮੀਡੀਆ ਦੇ ਵਿੱਚ ਆ ਕੇ ਜਿਹੜੀ ਹੈਗੀ ਬੂਸਟਿੰਗ ਕਰਨੀ ਬੜੀ ਸੌਖੀ ਹੁੰਦੀ ਆ
0: ਜੀ।
1: ਆਪਾਂ ਗੱਲ ਕਰਨ ਤੋਂ ਪਹਿਲਾਂ ਇਹ ਕਿਹਾ ਮੀਡੀਆ ਰਿਪੋਰਟਾਂ ਅਨੁਸਾਰ, ਕਿਉਂਕਿ ਆਪਣੇ ਕੋਲ ਵੋਟ ਇਨ ਹੈਂਡ ਹੈ ਇਸ ਵੇਲੇ ਕੋਈ ਨਹੀਂ ਹੈ, ਮੀਡੀਆ ਦੀ ਰਿਪੋਰਟ ਆ ਉਹਦੇ ਤੇ ਡਿਸਕਸ਼ਨ ਕਰ ਰਹੇ ਹੈਗੇ ਆ ਜੀ। ਹਾਂਜੀ ਕੋਈ ਬੂਸਟਿੰਗ ਵਾਲੀ ਗੱਲ ਨਹੀਂ ਕਰਦੇ
0: ਜੀ।
1: ਦੂਜਾ ਸਰ ਆਇਆ ਹੈਗਾ ਆ ਜੀ ਮੀਡੀਆ ਰਿਪੋਰਟਾਂ ਦੇ ਵਿੱਚ ਹੀ ਜਿਹੜਾ ਆ ਕਿ 2 ਸਰ ਰਿਟ ਹੋਈਆਂ
0: ਜੀ
1: ਹਾਈ ਕੋਰਟ ਚ।
0: ਹਾਂਜੀ
1: ਇੱਕ ਰਿਟ ਕਹਿ ਰਹੀ ਹੈਗੀ ਆ ਕਿ ਇੱਕ ਰੇਪ ਕੇਸ ਦੀ ਕੋਈ ਵਿਕਟਿਮ ਉਹਦਾ ਫਾਦਰ ਜਿਹੜਾ ਹੈਗਾ ਆ ਉਹ ਕਹਿ ਰਿਹਾ ਆ ਕਿ ਮੇਰੀ ਬੇਟੀ ਦਾ ਕੇਸ ਜਿਹੜਾ ਆ ਉਹ ਕਿਸੇ DGP ਨੂੰ ਕਹਿ ਕੇ ਤੇ ਕਿਸੇ ਅੱਛੇ ਰੈਂਕ ਦੇ ਆਫਿਸਰ ਨੂੰ ਜਾਂ ਉਹਦੀ ਸੁਪਰਵਿਜ਼ਨ ਦੇ ਵਿੱਚ ਜਾਂ ਹਾਈ ਕੋਰਟ ਦੀ ਸੁਪਰਵਿਜ਼ਨ ਦੇ ਵਿੱਚ ਸੌਂਪਿਆ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਜੀ, ਵੀ ਸਾਡੇ ਤੇ ਇਨਫਲੂਐਂਸ ਬਣਾਇਆ ਜਾ ਰਿਹਾ ਆ ਵੀ ਕੇਸ ਨੂੰ ਵਿਦਡਰਾ ਕਰਨ ਵਾਸਤੇ, ਜਾਂ ਦੂਜੇ ਪਾਸੇ ਜਿਹੜੇ ਬੰਦੇ ਹੈਗੇ ਆ ਉਹਨਾਂ ਦਾ ਇਨਫਲੂਐਂਸ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੀ ਵਾਈਫ ਤੱਕ ਹੈਗਾ ਆ ਜੀ
0: ਜੀ।
1: ਤੇ ਜੋ ਉਹਨੇ ਆਪਣਾ ਸ਼ੰਕਾ ਪ੍ਰਗਟ ਕੀਤਾ ਜਾਂ ਜੋ ਚੀਜ਼ ਅਗਲਾ ਕਹਿ ਰਿਹਾ ਹੈ ਉਹਦੇ ਐਲੀਗੇਸ਼ਨ ਆ ਵੀ ਮੁੱਖ ਮੰਤਰੀ ਦੀ ਵਾਈਫ ਨੇ 5 ਕਰੋੜ ਰੁਪਇਆ ਉਹਨਾਂ ਕੋਲੋਂ ਮੰਗਿਆ ਆ FIR ਕੁਐਸ਼ ਕਰਾ ਦੇਣ ਦਾ
0: ਜੀ।
1: ਹੁਣ ਇਹ ਜਿਹੜੀ ਚੀਜ਼ ਹੈਗੀ ਬੜੀ ਸੀਰੀਅਸ ਨੋਟ ਆ
0: ਬਿਲਕੁਲ,
1: ਬਟ ਐਟ ਦਾ ਸੇਮ ਟਾਈਮ ਜਿਹੜਾ ਬੰਦੇ ਕੋਲੋਂ ਮੰਗਿਆ ਆ ਉਹ ਨੀ ਦੋਸ਼ ਲਾ ਰਿਹਾ
0: ਜੀ,
1: ਜਿਹਨੂੰ ਇਸ ਚੀਜ਼ ਨਾਲ ਨੁਕਸਾਨ ਹੋਣਾ ਹੈਗਾ ਆ ਜਾਂ ਉਹਨਾਂ ਦੇ ਉਹ ਇਸ ਚੀਜ਼ ਦਾ ਕਹਿ ਰਿਹਾ ਹੈਗਾ ਜੀ
0: ਜੀ।
1: ਹੋਣਗੇ ਕਿਸੇ ਦੇ ਕਿਸੇ ਨਾਲ ਰਿਲੇਸ਼ਨ ਹੋ ਵੀ ਸਕਦੇ ਹੈਗੇ ਆ ਜੀ, ਜਿੱਦਾਂ ਮਰਜ਼ੀ ਹੈਗੇ ਆ, ਬਟ ਹਾਉ ਹੀ ਕੈਨ ਸੇ
0: ਜੀ।
1: ਜੇ ਉਹ ਕਹਿ ਰਿਹਾ ਹੈਗਾ ਆ ਵੀ ਹਾਂਜੀ ਉਹਨੂੰ ਐਪਰੀਹੈਂਸ਼ਨ ਆ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ, ਉਹ ਕਹਿ ਰਿਹਾ ਸੀ ਕਿ ਮੇਰਾ ਕੇਸ ਜਿਹੜਾ ਆ ਉਹ CBI ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ।
0: ਬਿਲਕੁਲ ਹੈ ਜੀ
1: ਹਾਂਜੀ, ਉਹ ਹਾਈ ਕੋਰਟ ਨੇ CBI ਨੂੰ ਟ੍ਰਾਂਸਫਰ ਤਾਂ ਨਹੀਂ ਕੀਤਾ
0: ਜੀ,
1: ਤੇ ਕੋਰਟਾਂ ਦੀਆਂ ਪ੍ਰੋਸੀਡਿੰਗ ਪ੍ਰਜ਼ੰਪਸ਼ਨ ਤੇ ਨਹੀਂ ਚੱਲਦੀਆਂ ਹੈਗੀਆਂ, ਅਸੰਪਸ਼ਨ ਤੇ ਨਹੀਂ ਚੱਲਦੀਆਂ ਜੀ ਵੀ ਹਾਂ ਜੀ ਉਹਨੇ ਏਦਾਂ ਕਿਹਾ ਤੇ ਉਹਨੇ ਏਦਾਂ ਮੰਗੇ ਤੇ ਉਹਨੇ ਉਦਾਂ ਲੈ ਲਿਆ ਜਾਂ ਏਦਾਂ ਕਰਕੇ, ਉਹ ਤਾਂ ਇਹ ਹੈਗਾ ਕਿ ਜੋ ਐਕਚੁਅਲੀ ਵਾਪਰਿਆ ਆ ਉੱਥੇ ਤੱਕ ਹੀ ਸੀਮਤ ਰਹਿਣਗੇ ਨਾ ਜੀ।
0: ਕੋਈ ਲੈਣ ਦੇਣ ਦਾ ਨਹੀਂ, ਡੀਜੀਪੀ ਨੂੰ ਕਿਹਾ ਵੀ ਕਿਸੇ,
1: ਹਾਂਜੀ ਨਹੀਂ ਹਾਂਜੀ ਵੀ ਏਡੀਜੀਪੀ ਰੈਂਕ ਦੇ ਕਿਸੇ ਆਫਿਸਰ ਨੂੰ ਇਹ ਜਿਹੜੀ ਆ ਦਿੱਤੀ ਜਾਵੇ ਜੀ। ਸੋ ਬੇਅਰ ਐਲੀਗੇਸ਼ਨ ਦੇ ਉੱਤੇ ਤਾਂ ਨਹੀਂ, ਪਰ ਖੈਰ ਜਿੱਥੇ ਤੱਕ ਮਾਨ ਸਾਹਿਬ ਕਹਿੰਦੇ ਵੀ ਅਸੀਂ ਕੱਟੜ ਇਮਾਨਦਾਰ ਆ ਜੀ, ਉੱਥੇ ਜਿਹੜੀ ਹੈਗੀ ਆ ਜਦੋਂ ਏਦਾਂ ਦੀਆਂ ਖਬਰਾਂ ਸੁਣਦੇ ਹੈਗੇ ਆ ਨਾ ਜੀ, ਤੇ ਫਿਰ ਮਨ ਟੁੱਟਦਾ ਜ਼ਰੂਰ ਆ ਜੀ, ਕਿਉਂਕਿ ਨਾਲ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਜਿਹੜਾ ਅਗਲਾ ਐਲੀਗੇਸ਼ਨ ਆ ਉਹ ਇਸ ਤੋਂ ਵੀ ਜ਼ਿਆਦਾ ਸੀਰੀਅਸ ਆ। ਉਹ ਇਹ ਆ ਕਿ ਇੱਕ ਰਿਟ ਪਟੀਸ਼ਨ ਦਾਇਰ ਹੋਈ ਹੈਗੀ ਆ ਆਰਮੀ ਅਥਾਰਟੀਜ਼ ਨੇ ਕੀਤੀ ਆ ਜੀ, ਯੂਨੀਅਨ ਆਫ ਇੰਡੀਆ ਨੇ ਇਹਦੇ ਤੇ ਆਪਣੇ ਜਿਹੜੇ ਆ ਪੰਜਾਬ ਸਰਕਾਰ ਨੂੰ ਵੱਲੋਂ ਇਸ ਚੀਜ਼ ਦੀਆਂ ਡਾਇਰੈਕਟਾਂ ਦੇਣ। ਕੋਈ ਹਿਲਟਨ ਹੋਟਲ ਆ ਜੀ, ਉਹਨੇ ਕਹਿੰਦੇ ਹੈਗੇ ਆ ਵੀ ਆਰਮੀ ਅਥਾਰਟੀਜ਼ ਦੀ ਜਿਹੜੀ ਆ ਜ਼ਮੀਨ ਅਨਕਰੋਚ ਕਰ ਲਈ ਆ ਤੇ ਉੱਥੇ ਕੰਸਟਰਕਸ਼ਨ ਕਰ ਰਿਹਾ। ਅਸੀਂ ਕਹਿੰਦੇ ਸਰਕਾਰ ਨੂੰ ਲਿਖਦੇ ਆ ਤੇ ਸਰਕਾਰ ਜਿਹੜੀ ਹੈਗੀ ਆ ਨਾ ਤਾਂ ਉਹਨੂੰ ਰਸਟ੍ਰੇਨ ਕਰਦੀ ਆ, ਤੇ ਅਸੀਂ ਕਹਿੰਦੇ ਹੈਗੇ ਆ ਵੀ ਉਹਨੂੰ ਕੰਸਟਰਕਸ਼ਨ ਕਰਨ ਤੋਂ ਰਸਟ੍ਰੇਨ ਕੀਤਾ ਜਾਵੇ, ਜਾਣੀ ਕਿ ਰੋਕਿਆ ਜਾਵੇ
0: ਜੀ।
1: ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਜਗ੍ਹਾ ਆਰਮੀ ਦੀ ਆਕੂਪਾਈਡ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਜੁਰਿਸਡਿਕਸ਼ਨ ਦੀ ਹੈਗੀ ਆ ਤੇ ਉਹ ਉਹਨਾਂ ਦੀ ਜਗ੍ਹਾ ਹਵਾਲੇ ਕੀਤੀ ਜਾਵੇ। ਉਹ ਕਹਿੰਦੇ ਅਸੀਂ ਆਰਮੀ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ, ਬਟ ਕਿਉਂਕਿ ਜਿਹੜਾ ਹਿਲਟਨ ਹੋਟਲ ਦਾ ਜਿਹੜਾ ਹੈਗਾ ਮਾਲਕ ਆ ਉਹ ਮੁੱਖ ਮੰਤਰੀ ਦੀ ਸਿਸਟਰ ਨੂੰ ਦੇ ਨਾਲ ਵਿਦੇਸ਼ ਜਾਂਦਾ ਦੇਖਿਆ ਗਿਆ ਜਾਂ ਉਹਨਾਂ ਦੇ ਨਾਲ ਗਏ ਆ
0: ਜੀ,
1: ਇਸ ਕਰਕੇ ਸਾਨੂੰ ਐਪਰੀਹੈਂਸ਼ਨ ਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਨਹੀਂ ਰੋਕਿਆ ਤੇ ਇਹ ਇਸੇ ਕਰਕੇ ਨਹੀਂ ਰੋਕਿਆ ਕਿ ਉਹਨਾਂ ਦਾ ਉਸ ਬੰਦੇ ਦਾ ਇਨਫਲੂਐਂਸ ਜਿਹੜਾ ਆ
0: ਜੀ
1: ਉਹ ਮਾਨ ਸਾਹਿਬ ਦੀ ਸਿਸਟਰ ਤੱਕ ਹੈਗਾ, ਜਿਹਦੇ ਕਰਕੇ ਵੀ ਸਰਕਾਰ ਇਹ ਕੰਮ ਨਹੀਂ ਕਰ ਰਹੀ
0: ਜੀ,
1: ਤੇ ਉਹਦੇ ਵਾਸਤੇ ਉਹਨਾਂ ਨੇ ਡਾਇਰੈਕਸ਼ਨ ਦੇਣ ਦੀ ਮੰਗ ਕੀਤੀ ਆ ਜੀ।
0: ਬਿਲਕੁਲ ਹੈ ਜੀ,
1: ਦੋਨੇ ਐਪੀਸੋਡ ਬੜੇ ਸੈਡ ਆ
0: ਜੀ,
1: ਹਾਂਜੀ
0: ਏਦਾਂ
1: ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਚੀਜ਼ਾਂ। ਪਰ ਸਾਹਿਬ ਲਾਈਮ ਲਾਈਟ ਚ ਉਦੋਂ ਆਉਂਦੀਆਂ ਹੈਗੀਆਂ ਆ ਜਦੋਂ ਆਫਿਸਰ ਜਿਹੜੇ ਆ ਨਾ ਉਹ ਚਿਹਰਾ ਦੇਖ ਕੇ ਤੇ ਰਿਲੀਫ ਦੇਣ
0: ਜੀ
1: ਹੋਣਾ ਚਾਹੀਦਾ, ਉਹਨਾਂ ਨੂੰ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈਗਾ ਜਾਂ ਕੰਪਲੇਂਟ ਆਈ ਹੈਗੀ ਆ ਤੇ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਉਹਦਾ ਐਕਸ਼ਨ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
0: ਬਿਲਕੁਲ,
1: ਜੇ ਆਰਮੀ ਕੋਈ ਗੱਲ ਕਹਿ ਰਹੀ ਹੈਗੀ ਆ ਤੇ ਉਹਦੇ ਤੇ ਆਪਾਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਆਮ ਬੰਦਾ ਗੱਲ ਕਰੇ ਜਾਂ ਕੋਈ ਆਪਾਂ ਸ਼ੰਕਾ ਕਰ ਲੈਂਦੇ ਵੀ ਆਪੋਜੀਸ਼ਨ ਦਾ ਹੋਊਗਾ ਜਾਂ ਫਲਾਨੇ ਦਾ ਹੋਊਗਾ,
0: ਇਲਜ਼ਾਮਬਾਜ਼ੀ। ਹਾਂਜੀ
1: ਹਾਂ, ਇਲਜ਼ਾਮਬਾਜ਼ੀ ਹੋ ਰਹੀ ਆ ਜੀ। ਹੁਣ ਆਰਮੀ ਕਹਿ ਰਹੀ ਹੈਗੀ ਆ ਜਦੋਂ ਏਦਾਂ ਦੇ ਐਲੀਗੇਸ਼ਨ ਲੱਗਦੇ ਹੁਣ ਉਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਚੁੱਪ ਰਹਿਣਾ
0: ਜੀ,
1: ਉਹ ਭਾਵਾਂ ਜਿੱਦਾਂ ਮਰਜ਼ੀ ਕਹਿ ਦਿੰਦੇ ਹੈਗੇ ਆ ਜੀ, ਉਹ ਸਾਡੇ ਪਿੰਡ ਇੱਕ ਬੰਦਾ ਹੈਗਾ ਸੀਗਾ ਜੀ, ਚਲੋ ਮੈਂ ਮਤਲਬ ਸਲੋਚ ਗੱਲ ਨਿਕਲ ਜਾਂਦੀ ਜੀ, ਉਹ ਬੰਦੇ ਇੱਕੋ ਹੀ ਬੂਸਟਿੰਗ ਕਰਦਾ ਹੁੰਦਾ ਸੀ ਵੀ ਮੇਰੇ ਤੇ ਕਰਪਸ਼ਨ ਦਾ ਕਿੱਦਾਂ ਐਲੀਗੇਸ਼ਨ ਲਾ ਦੂ, ਮੇਰੇ ਤੋਂ ਰੱਬ ਵੀ ਆ ਕੇ ਉਂਗਲ ਨੀ ਕਰ ਸਕਦਾ, ਮੈਂ ਤਾਂ ਆਪਣਾ ਸਰੀਰ ਵੀ ਦਾਨ ਕੀਤਾ ਆ ਜੀ
0: ਜੀ।
1: ਹਾਂਜੀ, ਅਗਲੇ ਬੰਦੇ ਨੇ ਵਾਕਈ ਲੋਕੀ ਨੇ ਉਹਨੇ ਆਪਣੀ ਜਿਹੜੀ ਹੈਗੀ ਟਵੀਟ ਲਿਆ ਦੇਣੀ ਤੇ ਦਿਖਾਉਣੀ ਸ਼ੁਰੂ ਕਰ ਦੇਣੀ
0: ਜੀ,
1: ਨਾ ਉਸ ਬੰਦੇ ਨੇ ਕਿਸੇ ਨੂੰ ਕਮਿਸ਼ਨ ਦਿੱਤਾ, ਨਾ ਕਿਹਾ ਕਿ ਭਾਈ ਮੈਂ ਕੋਈ ਨਾ ਮੈਂ ਕੁਛ ਖਾਣਾ ਤੇ ਨਾ ਮੈਂ ਕਿਸੇ ਨੂੰ ਖਾਣ ਦੇਣਾ ਜੀ
0: ਜੀ।
1: ਤੇ ਉਹ ਅਗਲੇ ਬੰਦੇ ਨੇ ਮੈਂ ਸਰੀਰ ਵੀ ਦਾਨ ਕੀਤਾ ਆ ਜੀ
0: ਜੀ,
1: ਮਰਨ ਤੋਂ ਬਾਅਦ ਸਰੀਰ ਵੀ ਜਿਹੜਾ ਹੈਗਾ ਆ ਬੜਾ ਸੋਹਣਾ ਆਪਣੀ ਥਾਂ ਦੇ ਉੱਤੇ ਫੂਕਿਆ ਤੇ ਉੱਥੇ ਉਹਦਾ ਥੜਾ ਬਣਿਆ ਆ ਸੱਥਾਂ ਜੀ, ਨਾ ਕੋਈ ਸਰੀਰ ਲੈਣ ਆਇਆ ਨਾ ਵਾਸਤਾ ਜੀ, ਸਾਰੀ ਉਮਰ ਉਹ ਇਸੇ ਚੀਜ਼ ਦੀ ਬੂਸਟਿੰਗ ਕਰਦਾ ਕਿ ਅੱਜ ਵੀ ਉਹਦੀ ਕੋਠੀ ਨੂੰ ਇੱਟਾਂ ਜਿਹੜੀਆਂ ਆ ਵੀ ਪੰਚਾਇਤ ਦੇ ਰਸਤੇ ਨੂੰ ਜਿਹੜੀਆਂ ਇੱਟਾਂ ਲੱਗੀਆਂ ਆ ਉਹਦੀ ਕੋਠੀ ਜਿਹੜੀ ਹੈਗੀ ਆ ਉਹਦੀਆਂ ਇੱਟਾਂ ਕੱਢ ਕੇ ਦੇਖ ਲੋ ਇੱਕੋ ਮਾਰਕੇ ਦੀਆਂ ਇੱਟਾਂ ਆ
0: ਜੀ।
1: ਸੋ ਇਸ ਕਰਕੇ
0: ਜੀ
1: ਸਿਰਫ ਇਹ ਕਹਿ ਦੇਣਾ ਵੀ ਮੈਂ ਬੜਾ ਕੱਟੜ ਬਾਂਦਾਰ ਆ, ਸਾਡੇ ਲਈ ਜ਼ਹਿਰ ਖਾਣ ਦੇ ਬਰਾਬਰ ਹੋਊਗਾ
0: ਜੀ,
1: ਤੇ ਫਿਰ ਖਾਈ ਕਿਉਂ ਜਾਂਦੇ ਆ ਬਈ।
0: ਬਿਲਕੁਲ
1: ਹਾਂਜੀ, ਤੁਹਾਡੇ ਤੇ ਐਲੀਗੇਸ਼ਨ ਕਿਉਂ ਲੱਗ ਰਹੇ ਆ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਜਿਹੜਾ ਚੀਜ਼ਾਂ ਦੇ ਉੱਤੇ ਜਿਹੜਾ ਆ ਸੋਚਣਾ ਚਾਹੀਦਾ ਹੈਗਾ ਆ, ਕਹਿਣ ਨਾਲ ਨਹੀਂ
0: ਜੀ।
1: ਦੂਜਾ ਇੱਕ ਮੈਂ ਜਾਤੀ ਤਜਰਬਾ ਵੀ ਦੱਸਦਾ ਭਾਰੀ ਸਾਹਿਬ।
0: ਹਾਂਜੀ,
1: ਮੈਂ ਨਾ ਇੱਕ ਕੋਈ ਬਜ਼ੁਰਗ ਸੀਗੇ ਬੈਠੇ ਉਹ ਏਦਾਂ ਕਰਕੇ ਮੈਂ ਉਹਨਾਂ ਦੇ ਕੋਲ ਗੱਲ ਕੀਤੀ ਕੋਈ ਏਦਾਂ, ਮੈਂ ਕਿਹਾ ਜੀ ਮੇਰਾ ਨਾਮ ਯੂਨੀਕ ਆ
0: ਜੀ,
1: ਹਾਂਜੀ ਅਲੱਗ ਹਟ ਕੇ ਆ ਤੁਸੀਂ, ਮੈਂ ਕਿਹਾ ਕੋਈ ਲੈਟਰ ਜਿੱਦਾਂ ਮਰਜ਼ੀ ਰਾਜਨ ਸੈਣੀ ਐਡਵੋਕੇਟ ਮੈਂ ਕਿਹਾ ਲਿਖ ਕੇ ਪਾ ਦਿਓ, ਕੋਈ ਪੂਰਾ ਐਡਰੈਸ ਲਿਖਣ ਦੀ ਲੋੜ ਨੀ, ਮੈਂ ਕਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਮੇਰਾ ਖਿਆਲ ਮੇਰਾ ਹੀ ਨਾਂ ਏਦਾਂ ਹੋਣਾ ਜਿੱਦਾਂ ਮਰਜ਼ੀ
0: ਜੀ।
1: ਹਾਂਜੀ, ਭਾਰੀ ਸਾਹਿਬ ਉਹ ਬਜ਼ੁਰਗਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਕਹਿੰਦੇ ਯਾਰ ਤੇਰੀ ਗੱਲ ਦੇ ਵਿੱਚ ਨਾ ਹੰਕਾਰ ਦੀ ਸਮੈਲ ਆ ਰਹੀ ਆ
0: ਜੀ,
1: ਭੀਤਾ ਇਹੋ ਇੱਕ ਨੀ ਹੋਇਆ ਜੀ, ਸਾਡੀ ਕਚਹਿਰੀ ਚ ਦੋ ਰਾਜਨ ਸੈਣੀ ਨਾਂ ਦੇ ਹੋਰ ਵਕੀਲ ਆ ਕੇ ਤੇ ਉਹਨਾਂ ਦੇ ਬੋਲ ਲੱਗ ਗਏ।
0: ਨਹੀਂ ਜੇ ਗੂਗਲ ਸਰਚ ਕਰੀਏ ਲੱਭਦੇ ਤੁਸੀਂ ਹੀ ਹੋ।
1: ਸਰ ਠੀਕ ਗੱਲ ਹੈਗੀ ਆ, ਬਟ ਗੱਲ ਏਦਾਂ ਹੈਗੀ ਨਾ ਵੀ ਮਤਲਬ ਜਿਹੜਾ ਮੈਨੂੰ ਹੁਣ ਆਪਣਾ ਕਈ ਵਾਰੀ ਆਪਣੇ ਕਾਰਡ ਦੇ ਉੱਤੇ ਫੋਟੋ ਲਾਣੀ ਪੈਂਦੀ ਹੈਗੀ ਪਹਿਚਾਣ ਵਾਸਤੇ, ਤੇ ਇੱਕ ਤਾਂ ਰੈਗੂਲਰ ਪ੍ਰੈਕਟਾਈਜ਼ਿੰਗ ਹੈਗੀ, ਇੱਕ ਜਿਹੜਾ ਜੇ ਉਦਾਂ, ਇੱਕ ਹੁਣ ਹੁਸ਼ਿਆਰਪੁਰ ਵੀ ਆ, ਮੈਨੂੰ ਪਤਾ ਲੱਗਾ ਵੀ ਹੁਸ਼ਿਆਰਪੁਰ ਵੀ ਉਸੇ ਨਾਂ ਦੇ। ਕਹਿਣ ਦਾ ਭਾਵ ਇਹ ਹੈਗਾ ਆ ਕਿ ਕੁਦਰਤ ਜਿਹੜੀ ਆ ਨਾ ਇਹ ਇੱਕ ਕੁਦਰਤ ਦਾ ਵਿਧਾਨ ਆ,
0: ਬਿਲਕੁਲ।
1: ਕਹਿੰਦੇ ਰੱਬ ਕੀ ਖਾਂਦਾ, ਕਹਿੰਦੇ ਰੱਬ ਖਾਂਦਾ ਹੰਕਾਰ, ਜਿਸ ਚੀਜ਼ ਦਾ ਤੁਸੀਂ ਹੰਕਾਰ ਕਰੋਗੇ ਉਹ ਚੀਜ਼ ਉਹਨੇ ਖਾ ਲੈਣੀ,
0: ਮਤ ਮਾਰਦਾ।
1: ਜੇ ਤੁਸੀਂ ਆਪਣੀ ਇਮਾਨਦਾਰੀ ਦਾ ਇਮਾਨਦਾਰੀ ਦਾ ਤੁਸੀਂ ਜਿਹੜਾ ਹੈਗਾ ਨਾ ਡਾਂਕਾ ਪਿੱਟੋਗੇ ਜਾਂ ਹੰਕਾਰ ਕਰੋਗੇ, ਉਹਨੇ ਇਮਾਨਦਾਰੀ ਤੁਹਾਡੀ ਜਿਹੜੀ ਆ ਉਹੀ ਦਾਗਦਾਰ ਕਰ ਦੇਣੀ ਆ।
0: ਬਿਲਕੁਲ ਹੈ ਜੀ,
1: ਕਿਸੇ ਚੀਜ਼ ਦੀ ਬੂਸਟਿੰਗ ਨਹੀਂ ਕਰਨੀ ਚਾਹੀਦੀ। ਐਟਲੀਸਟ ਚਲੋ ਠੀਕ ਗੱਲ ਹੈ, ਤੁਸੀਂ ਅਸੂਲ ਬਣਾਓ, ਬਣਾਉਣੇ ਚਾਹੀਦੇ, ਹਰ ਇਨਸਾਨ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ,
0: ਬਿਲਕੁਲ।
1: ਬਟ ਇਹ ਜਿਹੜਾ ਹੈਗਾ ਆ ਇਹਦਾ ਕੋਈ ਜਿਹੜੇ ਆ ਮਾਣ ਨਹੀਂ ਹੈ ਇਹ ਚੀਜ਼ ਦਾ, ਇਸ ਚੀਜ਼ ਦਾ ਮਾਣ ਨਹੀਂ, ਇਟ ਸ਼ੁਡ ਬੀ ਐਜ਼ ਅ ਰੂਲ।
0: ਬਿਲਕੁਲ,
1: ਇਮਾਨਦਾਰ ਹੋਣਾ ਆ ਚੰਗੀ ਗੱਲ ਆ, ਇਮਾਨਦਾਰ ਹੀ ਹੋਣਾ ਚਾਹੀਦਾ ਆ
0: ਬੰਦੇ। ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਜੀ ਸੈਣੀ ਸਾਹਿਬ, ਦੁੱਧ ਦੁੱਧ ਤੇ ਪੁੱਤ ਜਿਹੜਾ, ਦੁੱਧ ਜਿਹੜਾ ਉਬਲਦਾ ਤੇ ਪੁੱਤ ਜਿਹੜਾ ਕਾਰਾ ਕਰਨ ਤੋਂ ਮਿੰਟ ਨੀ ਲਾਉਂਦੇ, ਪਤਾ ਨੀ ਇਹਨਾਂ ਦਾ ਕੋਈ ਵੀ ਮਤਲਬ ਕਿ ਕਹਿ ਨੀ ਸਕਦੇ ਕਦੋਂ ਕੀ ਹੋ ਜਾਵੇ।
1: ਮੈਂ ਤਾਂ ਹੁਣ ਤੁਸੀਂ ਜਿਹੜੀ ਹੈਗੀ ਕਿਰਤ ਦੇ ਉੱਤੇ ਪਹਿਲੀ ਰਿਪੋਰਟ ਪੇਸ਼ ਕੀਤੀ, ਮੈਂ ਉਹਦੇ ਤੇ ਜਿਹੜਾ ਆ ਸੋਚ ਰਿਹਾ ਸੀਗਾ, ਮੈਨੂੰ ਲੱਗਦਾ ਹੈਗਾ ਆ ਵੀ ਜਿੱਦਾਂ ਸਾਡੇ ਤਾਂ ਜਿਹੜੇ ਆ ਥਿਊਰੀ ਸਾਡੇ ਪੜ੍ਹਾਈ ਜਾਂਦੀ ਆ ਤੇ ਪ੍ਰੈਕਟੀਕਲ ਤੁਹਾਡੇ ਦੇਸ਼ਾਂ ਚ ਕੀਤੇ ਜਾਂਦੇ ਹੈਗੇ, ਹਾਂਜੀ। ਕਿਰਤ ਦਾ ਜਿਹਨਾਂ ਨੇ ਸਿਧਾਂਤ ਦਿੱਤਾ ਉੱਥੇ ਦੇਖੋ ਕਿੱਡਾ ਵੱਡਾ ਹੈਗਾ ਜੀ, ਕਹਿੰਦੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਗਣੀ ਨਾ ਜਾਏ, ਹਾਂਜੀ। ਨਾਲ ਕਹਿੰਦੇ ਬਈ ਇੱਕ ਇੱਕ ਕਿਣਕਾ ਜਿਹੜਾ ਹੈਗਾ ਨਾ ਉਹ ਵੀ ਜੇ ਤੁਹਾਡੇ ਮਨ ਦੇ ਵਿੱਚ ਵਸ ਜਾਏ ਉਸ ਚੀਜ਼ ਦੀ, ਉਹਦੇ ਨਾਲ ਵੀ ਤੁਹਾਡੇ ਚ ਗੁਣਾਂ ਦੀ ਜਿਹੜੀ ਹੈਗੀ ਆ ਬਰਕਤ ਹੋ ਜਾਏਗੀ। ਨਾਲ ਕਹਿੰਦੇ ਹੈਗੇ ਆ ਕਿ ਪੂਰੇ ਗੁਣ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਲਓ। ਆ ਦੋ ਲਾਈਨਾਂ ਜਿਸ ਬੰਦਾ ਜਿਹੜਾ ਹੈਗਾ ਨਾ ਮਨ ਚ ਵਸਾ ਲੈ ਵੀ ਹਾਂ ਯਾਰ ਵੀ ਨੇੜੇ ਹੀ ਆ, ਦੇਖਦਾ ਆ ਹਰ ਵੇਲੇ ਦੇਖਦਾ ਆ, ਉਹ ਬੰਦਾ ਗਲਤ ਕੰਮ ਕਿੱਦਾਂ ਕਰ ਜੂਗਾ ਜੀ।
0: ਬਿਲਕੁਲ ਦਰੁਸਤ ਹੈ
1: ਮੈਨੂੰ। ਪਰ ਹੁਣ ਦੇਖੋ ਕਿਰਤ ਦਾ ਸਿਧਾਂਤ ਜਿੱਥੇ ਜਿਹੜਾ ਜਿਸ ਕੌਮ ਨੂੰ ਕਿਰਤ ਦੇ ਸਿਧਾਂਤ ਤੇ ਜਿਹੜਾ ਹੈਗਾ ਆ ਸਿੰਜਿਆ ਹੋਵੇ, ਉੱਥੇ ਤਾਂ ਕਿਰਤ ਵਾਲੇ ਜਿਹੜੇ ਹੈਗੇ ਅੱਜ ਜਿਹੜੇ ਚੋਲੇ ਪਾ ਕੇ ਤੇ ਆਰਾਮ ਨਾਲ ਜਿਹੜਾ ਹੈਗਾ ਜੀ ਆਟਾ ਪਾ ਦਿਓ ਜੀ, ਹਾਂਜੀ ਇੱਥੇ ਕਣਕ ਲਿਆ ਕੇ ਆਓ ਜੀ, ਸੇਵਾ ਚੱਲਦੀ ਆ ਜੀ। ਸੋ ਅੱਜ ਵੀ ਕਿਸੇ ਦਾਰਸ਼ਨਿਕ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਲੀਡਰ ਹੈਗੇ ਆ ਇਹ ਕਦੀ ਵੀ ਕਿਸੇ ਯੂਨੀਅਨ ਦਾ ਲੀਡਰ ਹੋਵੇ ਕਦੀ ਹੋਵੇ ਉਹ ਕਦੀ ਮੁੱਦਾ ਮੁਕਾਉਂਦੇ ਹੀ ਨੀ ਹੁੰਦੇ, ਸਮੱਸਿਆਵਾਂ ਹੱਲ ਹੀ ਨਹੀਂ ਕਰਾਉਂਦੇ ਹੁੰਦੇ, ਦੋ ਜੇ ਉਹ ਹੋ ਗਿਆ ਤੇ ਫੇਰ ਤਾਂ ਉਹਨਾਂ ਨੂੰ ਵੀ ਕੰਮ ਕਰਨਾ ਪੈਣਾ।
0: ਹਾਂ ਸਮੱਸਿਆ ਤੋਂ ਤੁਸੀਂ ਗੱਲ ਕੀਤੀ, ਚਲੋ ਇੱਕ ਗੱਲ ਹੋਰ ਸਾਹ ਤੁਹਾਡੇ ਨਾਲ ਮੈਂ ਗੱਲ ਇਹਦੇ ਵਿੱਚ ਕਰ ਲੈਣਾ, ਜਿਵੇਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਸੈਣੀ ਸਾਹਿਬ, ਉਹਦੇ ਵਿੱਚ ਵੀ ਦੋ ਚਿੱਤੀ ਲੋਕਾਂ ਦੇ ਵਿੱਚ ਕਿਉਂ ਫੈਲਾਈ ਜਾ ਰਹੀ ਹੈ ਜੀ? ਕੁਝ ਕਹਿੰਦੇ ਨੇ ਅਹੁਦਿਆਂ ਦੇ ਉੱਤੇ ਬੈਠੇ ਜਾਂ ਅਹੁਦਿਆਂ ਤੋਂ ਰਿਜ਼ਾਈਨ ਦੇ ਚੁੱਕੇ ਜਾਂ ਰਿਟਾਇਰਮੈਂਟ ਲੈ ਚੁੱਕੇ ਲੋਕ, ਇਹ ਮਤਲਬ ਕਿ ਭਰੋਸਾ ਕਿਉਂ ਮਤਲਬ ਕਿ ਤੋੜਦੇ ਨੇ ਲੋਕਾਂ ਦਾ ਜੀ, ਕਿਉਂ ਦੋ ਚਿੱਤੀ ਪੈਦਾ ਕਰ ਰਹੇ ਹੈ?
1: ਭਾਰੀ ਸਾਹਿਬ ਜਿਹੜੀ ਵੀ ਗੱਲ ਸ਼ੁਰੂ ਹੋਈ ਸੀ ਨਾ ਜਿਸ ਦਾਰਸ਼ਨਿਕ ਬੰਦੇ ਨਾਲ, ਉਹਨੇ ਹੱਸਦੇ ਹੱਸਦੇ ਕਿਹਾ ਕਿ ਕਹਿੰਦੇ ਬੜੀ ਸੋਹਣੀ ਪੈਰੋਲ ਮਿਲਦੀ ਜਿਹੜੀ ਹੈਗੀ ਉੱਥੇ ਡੈਮੋਸਟ੍ਰੇਸ਼ਨ ਕਰਕੇ ਚੰਡੀਗੜ੍ਹ ਦੇ ਵਿੱਚ ਲੱਖੇ ਸੁਧਾਣੇ ਹੋਣਾ ਨੇ, ਉਹ ਕਿਸੇ ਅਗਲੇ ਬੰਦੇ ਦੀ ਪੈਰੋਲ ਜਿਹੜੀ ਹੈਗੀ ਆ ਉਹ, ਕਿਉਂਕਿ ਉਸ ਵੇਲੇ ਕੋਟਾਂ ਵੀ ਸੋਫਟ ਕਾਰਨਰ ਹੋਈਆਂ ਹੀ ਸੀ ਤੇ ਹਵਾਰਾ ਨੂੰ ਪ੍ਰੋਤੇ ਦਿਓ ਜੀ ਉਹਨਾਂ ਦੀ ਬਾਦਲ ਜਿਹੜੀ ਬਿਮਾਰ ਆ ਜਾਂ ਏਦਾਂ ਕਰਕੇ ਆ, ਹਾਂਜੀ ਸਰਕਾਰ ਸਟੈਂਡ ਲੈਂਦੀ ਸੀ ਵੀ ਹਾਂ ਜੀ ਵੀ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਏਦਾਂ ਦੇ ਹਾਲਾਤ ਪੈਦਾ ਹੋਣਗੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹਾਲਾਤ ਇਹਨਾਂ ਨੇ ਜਾ ਕੇ ਪੈਦਾ ਕਰਕੇ ਦਿਖਾ ਤੇ, ਉਦੋਂ ਤਾਂ ਗੱਲ ਚੱਲਦੀ ਪਈ ਸੀ ਪੈਰੋਲ ਮਿਲ ਜਾਣੀ ਸੀ ਕੀ ਜੀ, ਇਹਨਾਂ ਨੇ ਜਿਹੜਾ ਹੰਗਾਮਾ ਕੀਤਾ ਚੰਡੀਗੜ੍ਹ ਜਾ ਕੇ, ਅਗਲੇ ਕਹਿੰਦੇ ਜੇ ਅੰਦਰ ਰਹਿੰਦੇ ਆਹ ਹਾਲ ਹੈ ਜੇ ਬਾਹਰ ਆ ਗਿਆ ਤੇ ਪਤਾ ਹੀ ਕੀ ਹੋ ਜਾਊਗਾ ਜੀ, ਫੇਰ ਮੁੜ ਕੇ ਜਿਹੜੀ ਆ ਫਾਈਲ ਠੱਪ ਕਰਵਾਤੀ।
0: ਸਿਮਰਜੀਤ ਸਿੰਘ ਮਾਨ ਜੀ ਪੱਟੀਆਂ ਬਣ ਗਿਆ ਤੁਰ ਪਏ ਜੀ ਕਹਿੰਦੇ ਐਂਬੂਲੈਂਸ ਬਹਿ ਕੇ ਜੀ।
1: ਇੱਕ ਚੀਜ਼ ਭਾਰਤ ਸਾਹਿਬ ਜਿਹੜੇ ਬੰਦੇ ਦੇ ਬਾਰੇ ਤੁਸੀਂ ਸਿਫਤ ਕੀਤੀ ਤੇ ਮੈਨੂੰ ਅੱਗ ਲੱਗੀ, ਮੈਂ ਸੱਚੀ ਗੱਲ ਲੱਗਾ ਹੁਣ ਕਹਿਣ
0: ਸੈਣੀ ਸਾਹਿਬ,
1: ਨਹੀਂ ਸੁਣੋ ਨਾ, ਜਦੋਂ ਸਰ ਜਦੋਂ ਸਰ ਜਦੋਂ ਬੰਦੇ ਅਹੁਦੇ ਤੇ ਹੁੰਦੇ ਆ ਉਦੋਂ ਇਹਨਾਂ ਦੀ ਇਨਸਾਨੀਅਤ ਕਿੱਥੇ ਗਈ ਹੁੰਦੀ ਆ,
0: ਸਭ ਚੁੱਪ ਚੁਪੀਤੇ ਦੇਖਦੇ ਰਹਿੰਦੇ।
1: ਦੇਖੋ ਉਦੋਂ ਹਾਈ ਕੋਰਟ ਦੇ ਜੱਜ ਦੀਆਂ, ਜਸਟਿਸ ਰਣਜੀਤ ਸਿੰਘ ਦੀ ਗੱਲ ਕਰਦੇ, ਹਾਈ ਕੋਰਟ ਦੇ ਜੱਜ ਦੀਆਂ ਰੱਬ ਜੀ ਦੀਆਂ ਪਾਵਰਾਂ ਹੁੰਦੀਆਂ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਉਹ ਸੂਏ ਮੋਟੋ ਕਿਸੇ ਚੀਜ਼ ਨੂੰ ਵੀ ਲੈ ਸਕਦਾ। ਦੂਜਾ ਹਮੇਸ਼ਾ ਕੌਮ ਨੂੰ ਗੁਮਰਾਹ ਕਰਦੇ ਇਹ ਲੋਕ। ਅੱਜ ਦੇ ਜਿੱਥੇ ਜਿਹੜੀ ਤੁਸੀਂ ਮੀਡੀਆ ਰਿਪੋਰਟ ਦੀ ਗੱਲ ਕਰਦੇ ਹੈਗੇ, ਸੁਣੀ ਮੈਂ ਵੀ ਆ ਉਹ ਜੀ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਇਹਨਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ। ਵਾਈ ਯੂ ਆਰ ਮਿਸਲੀਡਿੰਗ ਮਿਸਟਰ, ਯੂ ਨੋ ਦਾ ਲਾਅ ਹਾਂਜੀ, ਤੁਹਾਨੂੰ ਨੀ ਪਤਾ ਸੁਪਰੀਮ ਕੋਰਟ ਕੀ ਕਹਿੰਦੀ ਆ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਟਿਲ ਦਾ ਲਾਸਟ ਬਰੀਥ
0: ਹਾਂਜੀ,
1: ਵੀ ਜੀਵਨ ਦੇ ਆਖਰੀ ਸਾਹ ਤੱਕ ਜਿਹੜਾ ਹੈਗਾ ਆ ਸਜ਼ਾ ਆ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਕਿਹਾ ਆ ਅਗਲਿਆਂ ਨੇ। ਦੋ ਡਾਊਟ ਉਹਦੇ ਵਿੱਚ ਪ੍ਰੋਵਾਈਜ਼ੋ ਹੈਗਾ ਆ ਕਿ 20 ਸਾਲ ਬਾਅਦ, ਪਹਿਲਾਂ 14 ਸਾਲ ਬਾਅਦ ਸੀ, ਫਿਰ ਉਹਨਾਂ ਨੇ 20 ਸਾਲ ਬਾਅਦ ਕਰ ਦਿੱਤਾ ਵੀ 20 ਸਾਲ ਬਾਅਦ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਕੰਸਿਡਰ ਕਰ ਸਕਦੀ ਆ ਵੀ ਜਿਹਨਾਂ ਦਾ ਐਕਟ ਐਂਡ ਕੰਡਕਟ ਸਹੀ ਹੈਗਾ ਆ ਤਾਂ, ਜਾਂ ਜਿਹਨਾਂ ਦੇ ਹਾਲਾਤ ਇੱਦਾਂ ਦੇ ਹੈਗੇ ਉਹਨਾਂ ਨੂੰ ਲਿਬਰਟੀ ਦੇਣੀ ਚਾਹੀਦੀ ਹੈਗੀ ਆ, ਉਹ ਪ੍ਰੋਸੈਸ ਇਨੀਸ਼ੀਏਟ ਕਰਕੇ ਥਰੂ ਐਗਜ਼ੈਕਟਿਵ ਜਾਂ ਥਰੂ ਪੋਲੀਟੀਕਲ ਸੈਕਟਰ ਜਿਹੜਾ ਹੈਗਾ ਆ ਉਹਨਾਂ ਨੂੰ ਰਿਲੀਜ਼ ਕਰ ਸਕਦੀ ਆ, ਦੈਨ ਕੋਰਟ ਜਿਹੜੀ ਹੈਗੀ ਆ ਉਹ ਕੋਈ ਉਹਨੂੰ ਐਡ ਨਹੀਂ ਹੋਊਗੀ। ਸਰ ਇਹਨਾਂ ਨੇ ਜੇ ਜਦੋਂ 2 ਸਾਲ ਪਹਿਲਾਂ ਤਾਂ ਰਿਟਾਇਰ ਹੋਏ ਆ ਹਾਂਜੀ, ਉਦੋਂ ਤੱਕ ਵੀ ਤਾਂ ਹਵਾਰਾ ਹੋਣਾ ਨੇ, 30 ਸਾਲ ਦੀ ਸਜ਼ਾ ਭੁਗਤ ਲਈ ਸੀ 28 ਸਾਲ ਦੀ,
0: ਨਾਲੇ ਮੈਨੂੰ ਯਾਦ ਆ ਸਾਹਿਬ ਜਦੋਂ
1: ਮੋਟੋ ਚੱਕ ਲੈਂਦੇ ਤੇ ਭਾਈ ਪਰਮਿਸ਼ਨ ਦਿਓ ਇਹਨਾਂ ਨੂੰ,
0: ਜਦੋਂ ਰਾਜੋਆਣਾ ਹੋਣਾ ਦਾ ਰੋਲਾ ਪਿਆ ਸੀਗਾ ਉਦੋਂ ਜਨਤਾ ਪੂਰਾ ਪੰਜਾਬ ਮਤਲਬ ਕਿ ਸੜਕਾਂ ਦੇ ਉੱਤੇ ਸੀਗਾ, ਉਹਨਾਂ ਦੀ ਫਾਂਸੀ ਦੀ ਸਜ਼ਾ ਸੀ ਤਾਂ ਹੁਣ ਕਨਵਰਟ ਕੀਤੀ ਆ ਉਹਨਾਂ ਨੂੰ।
1: ਸਾਰੇ ਇਹਨਾਂ ਨੂੰ ਰਿਟਾਇਰ ਹੋ ਕੇ ਲਾ ਸਾਰੇ ਚੇਤੇ ਆਉਂਦੇ ਆ, ਜਾਂ ਸਾਰੀ ਇਨਸਾਨੀਅਤ ਬਾਅਦ ਦੇ ਵਿੱਚ ਚੇਤੇ ਆਉਂਦੀ ਆ, ਫਿਰ ਤੁਸੀਂ ਆ ਕੇ ਜਿਹੜਾ ਹੈਗਾ ਆ ਬੀਇੰਗ ਲਿਮਿਨਿਟੀ ਆਫ ਦਾ ਲਾਅ ਜਿਹੜਾ ਹੈਗਾ ਆ ਉਹਦੇ ਬਾਵਜੂਦ ਤੁਸੀਂ ਲੋਕਾਂ ਨੂੰ ਗਲਤ ਗਾਈਡ ਕਰਦੇ ਹੈਗੇ ਇਹ ਕਹਿ ਕੇ। ਸਰ ਇੱਕ ਦਿਨ ਆਪਣੇ ਆਰ ਐਸ ਬੈਂਸ ਹੋਣਾ ਨੇ ਮਤਲਬ ਇਸ ਚੀਜ਼ ਨੂੰ ਕਲੈਰੀ, ਉਦੋਂ ਵੀ ਏਦਾਂ ਹੀ ਇਹਨਾਂ ਨੇ ਜਿਹੜਾ ਹੈਗਾ ਆ ਭਰਮ ਫੈਲਾਇਆ ਸੀਗਾ, ਉਹਨਾਂ ਨੇ ਫਿਰ ਕਲੈਰੀਫਾਈ ਕੀਤਾ ਸੀਗਾ ਕਿ ਭਾਈ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈਗੀ ਆ ਉਹਦਾ ਮਤਲਬ ਟਿਲ ਦਾ ਲਾਸਟ ਬਰੀਥ ਹੁੰਦਾ ਆ, ਉਹਦੇ ਬਾਰੇ ਸੁਪਰੀਮ ਕੋਰਟ ਨੇ ਕਲੈਰਿਟੀ ਦਿੱਤੀ ਆ ਹਾਂਜੀ। ਜਿਹੜਾ ਆਪਾਂ ਇਹ ਕਹਿੰਦੇ ਹੈਗੇ ਸਜ਼ਾਵਾਂ ਪੂਰੀਆਂ ਹੋ ਗਈਆਂ ਜੀ, ਸਜ਼ਾ ਜਿਹੜੀ ਹੈਗੀ ਲਾਸਟ ਬਰੀਥ ਤੱਕ ਹੈਗੀ ਆ, ਨੋ ਡਾਊਟ ਕਿ ਜੋ ਟ੍ਰੈਡੀਸ਼ਨ ਚੱਲਦਾ ਰਿਹਾ ਹੈਗਾ ਅੱਜ ਤੱਕ ਉਹਦੇ ਮੁਤਾਬਕ ਜਿਹੜਾ ਹੈਗਾ ਆ ਕਿ ਉਹ ਦੇ ਆਰ ਇੰਟਾਈਟਲ ਫਾਰ ਦਾ ਬੈਨੀਫਿਟ ਆਫ ਰਿਲੀਜ਼ ਕਿ ਉਹਦੇ ਵਾਸਤੇ ਜਿਹੜਾ ਹੈਗਾ ਆ ਜੀ।
0: ਇਹਨਾਂ ਚੀਜ਼ਾਂ ਦੇ ਵਿੱਚ ਤਾਂ ਨੌਜਵਾਨੀ ਗੁਮਰਾਹ ਹੁੰਦੀ ਆ ਕਿਉਂਕਿ ਚੰਗੀ ਤਰ੍ਹਾਂ ਸੁਣਦੇ ਨੀ ਵੀ ਕਹਿੰਦੇ ਕੀ ਆ ਉਹ ਜੀ, ਜਾਂ ਹੈਗਾ ਕੀ ਆ ਅਸਲ ਮੁੱਦਾ ਕੀ ਆ, ਜਾਂ
1: ਕਹਿੰਦੇ ਨੀ ਗੁਮਰਾਹ ਕਰਦੇ ਆ ਇਹ ਲੋਕ, ਗੁਮਰਾਹ ਕਰਦੇ ਆ
0: ਬਿਲਕੁਲ।
1: ਮੈਂ ਤਾਂ ਚਲੋ ਠੀਕ ਗੱਲ ਹੈਗੀ ਆ ਕਿ ਮੈਨੂੰ ਬੀਇੰਗ ਲਾਅ ਦਾ ਜਿਹੜਾ ਹੈਗਾ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਜਿਹੜਾ ਪਤਾ
0: ਹਰ ਸ਼ਬਦ ਸੁਣਨਾ ਪੈਂਦਾ,
1: ਆਮ ਬੰਦੇ ਨੂੰ ਥੋੜਾ ਪਤਾ ਹੈਗਾ ਕੀ ਗੱਲ ਹੈਗੀ ਆ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਉਹ ਤੋਂ ਪਹਿਲਾਂ ਉਹ ਬੰਦੇ ਜਿਹੜੇ ਹੈਗੇ ਉਸ ਪੋਸਟ ਤੇ ਰਹੇ ਆ ਜਿੱਥੇ ਜਾ ਕੇ ਉਹ ਜਿਹੜਾ ਆ ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਉਹ ਆਪ ਜਿਹੜੀ ਗੱਲ ਅੱਜ ਲੋਕਾਂ ਤੋਂ ਮੰਗਦੇ ਪਏ ਆ ਜਾਂ ਹੈ ਜੀ ਐਕਸਪੈਕਟ ਕਰਦੇ ਪਏ ਉਹ ਖੁਦ ਦੇ ਸਕਦੇ ਸੀ ਉਸ ਕੁਰਸੀ ਤੇ ਬਹਿ ਕੇ, ਉਦੋਂ ਨਾ ਦਿੱਤੀ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਜੋ ਲੋਕ ਜਿਹੜੇ ਹੈਗੇ ਆ ਨਾ ਜੋ ਨਜ਼ਰ ਆਉਂਦੇ ਹੈਗੇ ਆ ਇਹ ਹੁੰਦੇ ਨੀ ਐਕਚੁਅਲੀ ਉਹ,
0: ਬਿਲਕੁਲ ਹੈ ਜੀ ਬਿਲਕੁਲ। ਨਾਲੇ ਮੀਡੀਆ ਦੇ ਵਿੱਚ ਵੀ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ ਕਿ ਖਬਰਾਂ ਦੇ ਵਿੱਚ ਵੇਰੇ ਤੇ ਹੋਰ ਸਾਰਾ ਕੁਝ ਉਹ ਉਸੇ ਤਰ੍ਹਾਂ ਬਰਕਰਾਰ ਰਹੇ, ਜਿਹਨੇ ਕੋਈ ਨਾ ਕੋਈ ਤਾਂ ਨਵਾਂ ਸ਼ੋਸ਼ਾ ਛੱਡਣਾ ਹੀ ਆ ਨਾ।
1: ਸਰ ਉੱਚੀ ਅਹੁਦਿਆਂ ਤੋਂ ਉੱਠ ਆ ਕੇ ਤੇ ਮੁੜ ਕੇ ਜਿਹੜਾ ਹੈਗਾ ਫਿਰ ਪੋਲਿਟਿਕਸ ਕਰਨ ਲੱਗ ਪੈਂਦੇ ਆ। ਹਾਂਜੀ ਇਹ ਫਿਰ ਪੋਲਿਟਿਕਸ ਕਰਨ ਲੱਗ ਪੈਂਦੇ ਹੈਗੇ ਆ,
0: ਫਿਰ ਇਹਨਾਂ ਦਾ ਅੰਦਰ ਜਾਂ ਫਿਰ ਕੋਈ ਅਹੁਦਾ ਮਿਲ ਜਾਂਦਾ ਜੀ ਉਹਦੇ ਨਾਲ ਫਿਰ ਹੋਰ ਇਹੀ ਹੈ।
1: ਉਹ ਧਰਮ ਜਾਤੀ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਸਾਡੇ ਲੋਕ ਵੋਟ ਪਾਉਂਦੇ ਹੈਗੇ ਆ ਜੀ ਇਸ ਚੀਜ਼ ਕਰਕੇ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਸਰਕਾਰਾਂ ਜਿਹੜੀਆਂ ਆ ਜੀ ਉਹਨਾਂ ਦਾ ਵੀ ਹੁਣ ਟ੍ਰੈਂਡ ਜਿਹੜਾ ਆ ਇਸ ਤਰੀਕੇ ਦਾ ਹੈਗਾ ਆ ਜੀ। ਇੱਕ ਸਰ ਨੋ ਚੀਜ਼ ਹੋਰ ਨੋਟਿਸ ਚ ਆਈ ਸੀ, ਤੁਸੀਂ ਸ਼ਾਇਦ ਉਸ ਖਬਰ ਨੂੰ ਲਿਆ ਨੀ, ਮੇਰਾ ਖਿਆਲ ਭਈ ਸੁਖਬੀਰ ਬਾਦਲ ਹੁਣਾਂ ਦੀ ਬਾਂਹ ਦੀ ਫੋਟੋ ਆਈ ਆ ਬਾਹਰ,
0: ਹਾਂਜੀ ਉਹ
1: 75 ਟਾਂਕੇ ਲੱਗੇ ਆ ਜੀ। ਹਾਂਜੀ ਉਹਦੇ ਬਾਰੇ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਉਹ ਤਾਂ ਇਸ ਪਹਿਲਾਂ ਮੈਂ ਉਹ ਡਾਕਟਰ ਪੱਟੀ ਸਾਹਿਬ ਨੂੰ ਕੀਤਾ, ਮੈਂ ਕਿਹਾ ਜੀ ਆਹ ਦੇਖੋ ਵੀ ਇੱਥੇ ਤੁਸੀਂ ਮੈਨੂੰ ਲੀਗਲ ਰਿਪੋਰਟ ਦਿਓ ਵੀ ਕੀ ਇਹ ਤੁਸੀਂ ਜਿਹੜੇ ਹੈਗੇ ਆ ਕਿ ਵੈਦਰ ਦਿਸ ਇੰਜਰੀ ਇਜ਼ ਰਿਜ਼ਲਟ ਆਫ ਏ ਸਿੰਗਲ ਮਤਲਬ ਅਟੈਕ, ਹਾਂਜੀ ਉਹ ਸਿੰਗਲ ਅਸਾਲਟ ਦਾ ਹੋ ਸਕਦਾ ਹੈਗਾ ਆ ਜੀ। ਉਹ ਕਹਿੰਦੇ ਪਹਿਲਾਂ ਤਾਂ ਮੈਨੂੰ, ਮੈਂ ਤਾਂ ਕਹਿੰਦੇ ਗਾਂਹ ਅੱਗੇ ਭਾਈ ਜਿਹੜੀ ਹੈਗੀ ਆ ਫੋਟੋ ਪਾ ਕੇ ਤੇ ਕਿਸੇ ਨੇੜੇ ਬੰਦੇ ਨੂੰ ਪੁੱਛਿਆ ਵੀ ਇਹ ਪਤਾ ਕਰੋ ਵੀ ਇਹ ਬਾਂਹ ਉਹਨਾਂ ਦੀ ਹੈਗੀ ਆ ਤੇ ਕਿਸੇ ਹੋਰ ਦੀ ਤਾਂ ਨੀ। ਡਾਕਟਰ ਸਾਹਿਬ ਮੈਨੂੰ ਕਹਿੰਦੇ ਯਾਰ ਭਾਈ 75 ਟਾਂਕੇ ਏਡੀ ਨੇੜੇ ਨੇੜੇ ਟਾਂਕੇ ਲਾ ਤੇ ਆ, ਇਹ ਤਾਂ ਟਾਂਕੇ ਵੀ ਗਲਤ ਲੱਗੇ ਆ। ਮੈਂ ਕਿਹਾ ਜੀ ਉਹ ਤਾਂ ਕੋਈ ਗੱਲ ਨਹੀਂ,
0: ਕੱਲ ਪਰਸੋਂ ਤਾਂ ਖਬਰ ਕੀਤੀ ਆ ਜਿਹੜੀ ਰਿਪੋਰਟ ਆਈ ਉੱਥੇ ਸਾਡੇ ਲੋਕ ਕਾਲੇ ਵੀ ਪੈ ਜਾਂਦੇ ਆ ਨਾ, ਜਿੱਦਾਂ ਮਜੀਠੀਆ ਸਾਹਿਬ 200-150 ਟਾਂਕਾ ਕਰਾਈ ਗਏ ਸੀ। ਅਸਲ ਚ ਤਾਂ ਤਿੰਨ ਚਾਰ ਟਾਂਕਿਆਂ ਦੀ ਖਬਰ ਆਈ ਹੈ ਜੀ ਜਿਹੜੀ
1: ਲੱਗੀ ਆ ਅਸਲ ਵੀ ਲੱਗੇ ਆ ਜੀ
0: ਜੀ ਜੀ
1: ਉਹ ਕਹਿੰਦੇ ਦੂਜੇ ਪਾਸਿਓਂ ਵੀ ਲੱਗੇ ਆ ਪਰ ਇਹ ਫਿਰ ਸਟਰੇਟ ਸੱਟ ਲੱਗਣੀ ਚਾਹੀਦੀ ਹੈ ਨਾ ਜੀ
0: ਜੀ
1: ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਡਾਕਟਰ ਸਾਹਿਬ ਗੱਲ ਇਹ ਤਾਂ ਹੋਈ ਵੀ ਸਾਡੇ ਕੋਲ ਨਾ ਇੱਕ ਕੇਸ ਸੀਗਾ ਮੇਰੇ ਕੋਲ
0: ਜੀ
1: ਤੇ ਉਹ ਕਿਸੇ ਇੰਸਪੈਕਟਰ ਦਾ ਸੀ ਪੁਲਿਸ ਇੰਸਪੈਕਟਰ ਦਾ ਕੇਸ ਉਹ ਪੁਲਿਸ ਇੰਸਪੈਕਟਰ ਦੇ ਪਿੰਡ ਦੇ ਨਾਲ ਹੀ ਪਿੰਡ ਚ ਕਿਸੇ ਨਾਲ ਪੰਗਾ ਸੀਗਾ ਅਗਲਿਆਂ ਨੇ ਕਿਹਾ ਤੂੰ ਇੰਸਪੈਕਟਰ ਹੀ ਦਿਖਾਲਦਾ ਤੇ ਅਸੀਂ ਤੈਨੂੰ ਦਿਖਾਲਦੇ ਹੈਗੇ ਪੇ ਅਸੀਂ ਕੀ ਹੁੰਨੇ ਆ
0: ਜੀ
1: ਉਹ ਨਾਲ ਲੇਡੀ ਨੇ ਆਪਣੇ ਜਿਹੜਾ ਹੈਗਾ ਆ ਉਹ ਤੇ ਕੇਸ ਕਰ ਦਿੱਤਾ ਵੀ ਮੇਰੇ ਆਏ ਆ ਕੇ ਸਾਡੇ ਇੱਥੇ ਲੜਾਈ ਕਰਕੇ ਗਿਆ
0: ਜੀ
1: ਤੇ ਮੇਰੇ ਨਾਲ ਕੰਨਾਂ ਚੋਂ ਵਾਲੀਆਂ ਧੂ ਕੇ ਲੈ ਗਿਆ
0: ਜੀ
1: ਹੁਣ ਭਾਰਤ ਸਾਹਿਬ ਇਸ ਇਹ ਜਿਹੜੀ ਜੋ ਤੁਸੀਂ ਸੁਖਬੀਰ ਬਾਦਲ ਦੀ ਬਾਂਹ ਦੇਖੋਗੇ ਤੇ ਜਿਹੜੀ ਮੇਰੀ ਗੱਲ
0: ਉਹ ਤਾਂ ਸੈਣੀ ਸਾਹਿਬ ਟਾਂਕੇ ਇਦਾਂ ਲੱਗਦੇ ਆ ਕਿ ਮਤਲਬ ਕਿ ਤਿੰਨ ਦੋ ਹਫ਼ਤੇ ਹੋ ਗਏ ਉਹ ਸੁੱਕ ਵੀ ਗਏ
1: ਨਹੀਂ ਕਲੈਰਟੀ ਤੁਹਾਨੂੰ ਕਲੈਰਟੀ ਹੋ ਜਾਊਗੀ ਵੀ ਮੈਂ ਕਹਿਣਾ ਕੀ ਚਾਹੁੰਦਾ ਆ
0: ਜੀ
1: ਮੈਂ ਉਹਨੂੰ ਉਹ ਬੰਦਾ ਕਹਿੰਦਾ ਵੀ ਮੈਂ ਉੱਥੇ ਆਪਣੀ ਹਾਜ਼ਰੀ ਪਾ ਲਈ ਇੰਸਪੈਕਟਰ ਕਹਿੰਦਾ ਵੀ ਤੁਸੀਂ ਇਹ ਪਲੀ ਲਓ ਵੀ ਮੈਂ ਉੱਥੇ ਮੌਕੇ ਤੇ ਹਾਜ਼ਰ ਹੀ ਨਹੀਂ ਸੀਗਾ
0: ਜੀ
1: ਮੈਂ ਉਹਨੂੰ ਕਿਹਾ ਵੀ ਮੈਂ ਇਹ ਪਲੀ ਬਿਲਕੁਲ ਨਹੀਂ ਲੈਣੀ
0: ਜੀ
1: ਕਿਉਂਕਿ ਮੈਂ ਕਿਹਾ ਇਹਨੂੰ ਐਲਈਬੀ ਦੀ ਪਲੀ ਕਹਿੰਦੇ ਹੈਗੇ ਆ ਲਾਅ ਦੇ ਵਿੱਚ
0: ਤੇ
1: ਵਕੀਲ ਮੂਰਖ ਹੁੰਦਾ ਆ ਜਿਹੜਾ ਐਲਈਬੀ ਦੀ ਪਲੀ ਲਏ ਐਲਈਬੀ ਦੀ ਪਲੀ ਤਾਂ ਉੱਥੇ ਹੀ ਲਈ ਜਾਂਦੀ ਹੈਗੀ ਜਿੱਥੇ ਕਿਤੇ ਪਾਸਪੋਰਟ ਦੇ ਉੱਤੇ ਐਂਟਰੀ ਹੋਵੇ ਕਿ ਤੁਸੀਂ ਮੈਂ ਉਦਣ ਇਸ ਦੇਸ਼ ਵਿੱਚ ਹੀ ਹੈ ਨਹੀਂ ਸੀਗਾ ਹਾਂਜੀ ਉਹ ਬੜੀ ਸੋਲਿਡ ਪਲੀ ਹੁੰਦੀ ਹੈਗੀ ਆ ਫਿਰ ਜਿਹੜਾ ਹੈਗਾ ਆ ਕਿਉਂਕਿ ਨਹੀਂ ਤਾਂ ਓਨਸ ਜਿਹੜਾ ਹੈਗਾ ਆ ਦੂਜੇ ਬੰਦੇ ਤੇ ਸ਼ਿਫਟ ਕਰ ਜਾਂਦਾ ਤੇ ਉਹਨੇ ਮੁਲਜ਼ਮ ਉਹਨੇ ਕੁਛ ਨਹੀਂ ਸਾਬਤ ਕਰਨਾ ਫਿਰ ਤੁਸੀਂ ਸਾਬਤ ਕਰਨਾ ਹੈਗਾ
0: ਜੇ
1: ਅਕਿਊਜ਼ਡ ਨੇ ਸਾਬਤ ਕਰਨਾ ਵੀ ਹਾਂ ਜੀ ਵੀ ਮੈਂ ਉਦਣ ਇੱਥੇ ਹੈ ਨਹੀਂ ਸੀਗਾ ਤੇ ਮੈਂ ਇਹਦੇ ਸੱਟ ਮੈਂ ਲਾ ਹੀ ਨਹੀਂ ਸਕਦਾ ਹਾਂਜੀ ਮੈਂ ਉੱਥੇ ਜਿਹੜਾ ਹੈਗਾ ਆ ਸਿਰਫ ਡਾਕਟਰ ਦੀ ਗਵਾਹੀ ਜਿਹੜੀ ਹੈਗੀ ਡਾਕਟਰ ਨੂੰ ਮੈਂ ਪੁੱਛਿਆ ਮੈਂ ਕਿਹਾ ਡਾਕਟਰ ਸਾਹਿਬ ਵੀ ਜਿਹੜਾ ਆ ਵੀ ਆ ਜਿਹੜੀ ਤੁਸੀਂ ਕਹਿੰਦੇ ਹੈਗੇ ਵੀ ਜਦੋਂ ਕੋਈ ਸ਼ਾਰਪ ਐਜ ਵੈਪਨ ਦੇ ਨਾਲ ਜਾਂ ਲੱਗਦੀ ਚੀਜ਼ ਉਹਦੇ ਮਾਰਜਨ ਰੈਗੂਲਰ ਹੁੰਦੇ ਆ
0: ਜੀ
1: ਕਿਉਂਕਿ ਆਪਾਂ ਜਦੋਂ ਤੇਜ਼ ਧਾਰ ਹਥਿਆਰ ਨਾਲ ਜਾਂਦੇ ਹੈਗੇ ਇੱਕ ਤਰੀਕੇ ਨਾਲ ਸਿੱਧਾ ਕੱਟ ਲਾਂਦਾ ਨਾ ਜੀ ਸਿੱਧਾ ਕੱਟ ਲਾਂਦਾ ਤੇ ਮੈਂ ਕਿਹਾ ਜਦੋਂ ਕੰਨ ਪਾੜੇ ਜਾਂਦੇ ਆ
0: ਜੀ
1: ਉਦੋਂ ਮਾਰਜਨ ਰੈਗੂਲਰ ਨਹੀਂ ਆਣੇ ਕਿਉਂਕਿ ਕੰਨ ਫਟਣੇ ਆ ਕੱਟਣੇ ਥੋੜਾ ਕਹਿੰਦਾ ਬਿਲਕੁਲ ਠੀਕ ਕਹਿੰਦੇ ਵਕੀਲ ਸਾਹਿਬ ਤੁਸੀਂ ਮੈਂ ਕਿਹਾ ਉਹਦੇ ਵਿੱਚ ਮਾਰਜਨ ਇਰੈਗੂਲਰ ਹੋਣਗੇ ਕਹਿੰਦਾ ਹਾਂਜੀ ਮੈਂ ਕਿਹਾ ਜਿਹੜੀ ਆਹ ਜਿਹੜੇ ਹੈਗੀ ਆਹ ਕੰਨ ਜਿਹੜੇ ਹੈਗੇ ਆ ਇਹਨਾਂ ਤੇ ਜਿਹੜੀ ਇੰਜਰੀ ਏ ਕਹਿੰਦੇ ਇਹ ਤਾਂ ਸਰਜੀਕਲ ਬਲੇਡ ਨਾਲ ਕੱਟੇ ਆ ਕੰਨ ਲਓ ਜੀ ਇੰਨੇ ਨਾਲ ਜਿਹੜਾ ਹੈਗਾ ਆ ਕੇਸ ਬਰੀ ਹੋ ਗਿਆ ਵੀ ਉਹ ਇੰਜਰੀ ਆਪ ਇਨਫਲਿਕਟ ਕੀਤੀ ਸੀਗੀ ਸਰਜੀਕਲ ਬਲੇਡ ਨਾਲ ਕੰਨ ਕਟਾ ਕੇ ਤੇ ਉਹ ਜਿਹੜਾ ਆ ਉਹ ਬਣਾਇਆ ਆਇਆ ਸੀ ਵੀ ਕੰਨ ਪਾੜ ਦਿੱਤੇ ਹਾਂਜੀ ਹਾਂਜੀ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ 24 ਬਣੀ ਸੀ ਜੀ
0: 24 ਹਾਂਜੀ 24
1: 26 ਹੋਰ ਹੁੰਦੀ ਆ
0: 26 ਹੋਰ
1: ਹਾਂਜੀ ਉਹ ਹੋਰ ਹੁੰਦੀ ਹੁਣ ਤੁਹਾਨੂੰ ਸਾਰਾ ਕੁਝ ਥੋੜਾ ਸਿਖਾ ਦੇਣਾ ਹੈਗਾ ਤੁਸੀਂ ਮੁੜ ਕੇ ਆ ਕੇ ਸਾਨੂੰ ਕਹੋ ਵੀ ਨਾਲੇ ਕੋਲ ਤੁਹਾਡੇ ਕੋਲ ਤਾਂ ਕਾਲਾ ਕੋਟ ਵੀ ਹੈਗਾ ਆ ਗਲਤ ਗੱਲ ਆ ਭਾਈ ਏਦਾਂ ਨੀ ਹੋਣੀ
0: ਜੀ
1: ਸੋ ਇਸ ਕਰਕੇ ਜਿਹੜੀ ਇਹ ਜਿਹੜਾ ਹੈਗਾ ਇਸ ਅਸਾਲਟ ਦਾ ਜਿਹੜਾ ਸੁਖਬੀਰ ਬਾਦਲ ਹੋਣਾ ਤੇ ਲੱਗਾ ਹੀ ਹੈਗੀ ਆ ਸੱਟ ਉਹ ਸਰ ਸੱਟ ਟੇਢੀ ਮੇਢੀ ਹੈਗੀ ਆ ਮੈਨੂੰ ਤਾਂ ਮੈਂ ਤਾਂ ਉਹ ਡਾਕਟਰ ਸਾਹਿਬ ਨੂੰ ਕਹਿਣ ਲੱਗਾ ਸੀਗਾ ਵੀ ਡਾਕਟਰ ਸਾਹਿਬ ਏਦਾਂ ਮੈਂ ਕਰੀ ਕਮਾਂ ਚ ਵੜ ਗਿਆ ਸੀ ਮੇਰੇ ਏਦਾਂ ਪਛ ਜਿਹਾ ਲੱਗਾ ਸੀਗਾ ਟੇਢਾ ਮੇਢਾ ਤਾਂ ਸਰ ਜਿਹੜਾ ਹੈਗਾ ਆ ਟੇਢਾ ਸ਼ਾਰਪ ਐਜ ਵੈਪਨ ਦੇ ਨਾਲ ਟੇਢੀ ਮੇਢੀ ਸੱਟ ਕਿੱਦਾਂ ਲੱਗ ਸਕਦੀ ਆ ਉਹ ਉੱਥੇ ਜਿਹੜਾ ਹੈਗਾ ਮਤਲਬ ਸੱਪ ਬਣਾਉਂਦਾ ਪਿਆ ਸੀਗਾ ਟੈਟੂ ਬਣਾਉਂਦਾ ਪਿਆ ਸੀਗਾ
0: ਬੰਦਾ ਨਾਗਣੀ ਨਾਗੜੀ ਲਈ ਫਿਰਦਾ ਸੀ ਜੀ ਵੈਪਨ ਤਾਂ ਨਾਗਣੀ ਥੋੜੀ
1: ਸੀ ਸਿੱਧੀ ਸੱਟ ਮਾਰੀ ਸੋ ਇਸ ਕਰਕੇ ਮੈਂ ਮਤਲਬ ਬੜਾ ਹੈਰਾਨ ਹੋਇਆ ਵੀ ਉਹ ਸੱਪ ਜਿਹਾ ਬਣਾਇਆ ਆ ਉਹਨਾਂ ਦੀ ਬਾਂਹ ਦੇ ਉੱਤੇ ਉਹ ਸੱਪ ਜਿਹਾ ਉਸ ਜਿਹੜਾ ਹਥਿਆਰ ਦਿਖਾਉਂਦੇ ਪਏ ਸੀ ਉਹ ਸਿੱਧਾ ਮਤਲਬ ਸ਼ਾਰਪ ਐਂਡ ਫਿਰ ਚਰਗਾ ਹਥਿਆਰ ਆ ਉਹ ਉਸ ਹਥਿਆਰ ਨਾਲ ਇਹ ਆਹ ਵਾਲੀ ਸੱਟ ਲੱਗ ਨਹੀਂ ਸਕਦੀ ਜੀ ਸੋ ਮੈਂ ਤਾਂ ਸਿਰ ਫੜ ਕੇ ਬੈਠਾ ਹੈਗਾ ਆ ਜੇ ਕੋਈ ਸਮਝਦਾਰ ਹੋਵੇ ਤੇ ਮੈਨੂੰ ਸਮਝਾ ਦੇਵੇ ਹੈ ਜੀ
0: ਤੁਸੀਂ ਨਾਲੇ ਬਾਦਲ ਸਾਹਿਬ ਦਾ ਹਾਲ ਚਾਲ ਪੁੱਛਦੇ ਨਾਲੇ ਸੱਟ ਦੇਖਦੇ ਹੁੰਦੇ
1: ਦੇਖੋ ਮੈਂ ਮਤਲਬ ਮੈਂ ਗੱਲ ਪਹਿਲਾਂ ਸਾਰਿਆਂ ਨੂੰ ਕਲੀਅਰ ਕਰਦੇ ਆ ਵੀ ਜੇ ਕੱਲ ਨੂੰ ਵੋਟਾਂ ਦੇ ਉੱਤੇ ਮੈਂ ਅਕਾਲੀ ਦਲ ਨੂੰ ਵੋਟ ਪਾਊਂਗਾ ਪਰ ਮੇਰੇ ਜਿਹੜੇ ਆ ਸ਼ੰਕੇ ਜਿਹੜੇ ਆ ਇਹ ਜਰੂਰ ਦੂਰ ਕਰਦੇ ਇਹ ਨਾ ਕਹਿ ਦਿੱਤੀ ਆਪੋਜੀਸ਼ਨ ਹਾਂ ਵੀ ਇਹ ਵਿਰੋਧੀ ਦਾ ਰੌਲਾ ਨਿੰਘਾ ਇਹ ਕਿਸੇ ਆਪਣੇ ਦਾ ਹੀ ਸ਼ੰਕਾ ਹੈਗੀ ਆ ਤੇ ਹਾਂ ਕਿਤੇ ਮੇਰੀ ਕੋਈ ਗੱਲ ਨੂੰ ਜਿਹੜਾ ਹੈਗਾ ਆ ਗਲਤ ਭਾਵਨਾ ਨਾਲ ਲਿਆ ਜਾਵੇ ਤੂੰ ਇਸ ਕਰਕੇ ਜਿਹੜਾ
0: ਅੱਜ ਤੁਹਾਡੇ ਉਸਤਾਦ ਜੀ ਪੁੱਛਦੇ ਆ ਕਹਿੰਦੇ ਇੱਥੇ ਕਿਹੜੀ ਬਣਦੀ ਆ ਵੈਸੇ ਇਹ ਤਾਂ ਦੱਸੋ
1: ਕਿਹੜੀ ਕਿਹੜੀ ਬਣਦੀ ਆ ਜੀ
0: ਧਾਰਾ ਕਿਹੜੀ ਬਣਦੀ ਆ ਇੱਥੇ 24 ਬਣਦੀ ਆ 26 ਬਣਦੀ 27 ਬਣਦੀ ਕਿਹੜੀ ਬਣਦੀ ਆ ਜੀ
1: ਇੱਥੇ ਤਾਂ ਜੀ 307 ਹੀ ਹੈਗੀ ਆ ਦੋ ਭਈਆ ਜੀ ਬਾਰਨ ਦੀ ਕੋਸ਼ਿਸ਼ ਹੀ ਕਰ ਦਿੱਤੀ ਅਗਲੇ ਨੇ ਹੋਰ ਕੀ ਕਰ ਦਿੱਤਾ ਹੈਗਾ
0: ਜੀ
1: ਸਾਰ ਗੱਲ ਹੋ ਗਈ ਆ ਉਹ ਕਹਿੰਦੇ ਹੁੰਦੇ ਆ ਕਿ ਮਾੜੇ ਬੰਦੇ ਨੂੰ ਤਾਂ ਭਾਵੇਂ ਤੁਸੀਂ ਡੰਡਾ ਮਾਰ ਦਿਓ ਜੋ ਮਰਜ਼ੀ ਹੈਗਾ ਆ
0: ਜੀ,
1: ਹੈਂਜੀ, ਤਕੜੇ ਨੂੰ ਝਿੜਕ ਵੀ ਮਾਰੀ ਜਿਹੜੀ ਹੁੰਦੀ ਉਹਦਾ ਮਰਨ ਹੋ ਜਾਂਦਾ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਆ ਜੀ?
0: ਬਿਲਕੁਲ
1: ਹਾਂ ਜੀ, ਇਹ ਤਾਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਤਾਂ ਇਹ ਦਿਨ ਬੜਾ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਜੀ ਤੁਸੀਂ
0: ਜੀ।
1: ਹਾਂਜੀ,
0: ਵੈਸੇ ਸੈਣੀ ਸਾਹਿਬ ਇੰਨਾ ਕੁਝ ਕਰਨ ਦੀ ਜ਼ਰੂਰਤ ਸਹੀ, ਜੇ ਚੁੱਪ ਚੁਪੀਤੇ ਬਹਿ ਜਾਂਦੇ ਆਰਾਮ ਨਾਲ ਕੁਝ ਨਾ ਕੁਝ ਖੱਟ ਜਾਂਦੇ ਫਿਰ ਵੀ ਜੀ।
1: ਠੀਕ ਹੈ ਸਰ, ਗੱਲ ਏਦਾਂ ਹੈਗੀ ਆ ਵੀ ਜਿੰਨਾ ਸਾਇਲੈਂਟ ਰਹਿੰਦੇ ਤੇ ਉਨਾ ਸੈਫਟੀ ਫੈਕਟਰ, ਪਤਾ ਤਾਂ ਸੀਗਾ ਜੀ ਵੀ ਸੱਟ ਲੱਗੀ ਹੈਗੀ ਆ
0: ਜੀ,
1: ਪਰ ਇਹ ਸਭ ਸੱਟ ਲੱਗੀ ਆ ਉਸ ਪੁਲਿਸ ਵਾਲੇ ਦੇ ਜਿਹਨੇ ਅੱਗੇ ਹੋ ਕੇ ਰੋਕਿਆ, ਉਹਦੇ ਹੱਥ ਦੀ ਇੱਕ ਦੀ ਉਂਗਲ ਵੀ ਕੱਟ ਹੋ ਗਈ ਆ, ਉਹ ਪੋਟਾ ਇੱਕ ਲੱਥ ਗਿਆ ਜੀ ਉਹਦਾ, ਹਨਾ ਜੀ, ਉਹ ਦੇਖੋ ਤੁਸੀਂ ਦੂਜਾ ਹੱਥ ਜਿਹੜਾ ਉਹਨੇ ਦੋਨੇ ਹੱਥਾਂ ਦੇ ਨਾਲ ਉਹ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਦੋਨੇ ਹੱਥਾਂ ਦੇ ਉੱਤੇ ਇੰਜਰੀ, ਇੱਕ ਦੀ ਉਂਗਲ ਲੱਥੀ, ਇੱਕ ਦਾ ਉਹ ਜਿਹੜਾ ਹੈਗਾ ਆ, ਠੀਕ ਹੈ ਜੀ। ਇਹਨਾਂ ਦੇ ਤਾਂ ਜਿਹੜਾ ਹੈਗਾ ਆ ਕਿਤੇ ਮਤਲਬ ਉਹ ਹੋ ਸਕਦਾ ਵੀ ਉਹ ਬਾਅਦ ਦੇ ਵਿੱਚ ਜਿਹੜਾ ਆ ਉਹ ਮਰ ਗਿਆ ਹੋਊਗਾ, ਤੇ ਪਰ ਮੇਰੇ ਫੇਰ ਸਮਝ ਚ ਨੀ ਆਉਂਦਾ ਇਹ ਟੈਟੂ ਬਣਾਇਆ ਕਿਥੋਂ। ਹਾਂਜੀ, ਉਸ ਹਥਿਆਰ ਨਾਲ ਇਹ ਟੈਟੂ ਬਣ ਹੀ ਨੀ ਸਕਦਾ ਸਰ। ਹਾਂਜੀ
0: ਜੀ, ਚਲੋ ਹੋਰ 4-5 ਦਿਨਾਂ ਤੱਕ ਜਿਹਦੇ ਸੱਟ ਲੱਗੀ ਹੋਵੇ ਉਹ ਸਾਹਮਣੇ ਆਈ ਜਾਣਾ, ਲੌਂਗੋਵਾਲ ਸਾਹਿਬ ਦੀ ਰੈਲ ਬਰਸੀ ਹੋ ਰਹੀ ਆ ਉੱਥੇ ਸਾਹਮਣੇ ਆਈ ਜਾਣਾ, ਅੱਧੀਆਂ ਬਾਹਾਂ ਦਾ ਕੁੜਤਾ ਪਾਉਂਦੇ ਆ।
1: ਹਾਂ, ਹੋ ਸਕਦਾ ਹੈਗਾ ਵੀ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਉਹ ਐਂ ਕਰਕੇ ਘਸਾਤਾ ਹੋਵੇ ਜਾਂ ਇੱਦਾਂ ਕਰਕੇ ਕਿ ਜਿੱਦਾਂ ਮਰਜ਼ੀ ਸ਼੍ਰੀ ਸਾਹਿਬ ਨੂੰ ਖਿੱਚਦੇ ਖੁੱਚਦੇ ਕਿਤੇ ਲੱਗ ਗਿਆ ਹੋਵੇ, ਬਟ ਇੱਕ ਬੰਦਾ ਦੋ ਹਥਿਆਰ ਕਿੱਦਾਂ ਚਲਾ ਸਕਦਾ ਸਰ? ਗੱਲ ਤਾਂ ਇਹ ਹੈਗਾ ਵੀ ਜਾਂ ਉਹ ਪਹਿਲਾ ਹਥਿਆਰ ਉਹਦਾ ਪੋਚ ਲਿਆ ਤੇ ਨਾਲ ਹੀ ਉਹਨੇ ਸ਼੍ਰੀ ਸਾਹਿਬ ਕੱਢ ਲਿਆ, ਕਿੱਦਾਂ ਘਟਨਾ ਵਾਪਰੀ ਹੋਊਗੀ? ਗੱਲ ਮਤਲਬ ਸੀਨ ਜਿਹਾ ਸਾਹਮਣੇ ਆਉਂਦਾ ਨੀ ਪਿਆ ਅੱਖਾਂ ਅੱਗੇ। ਹਾਂਜੀ, ਜੋ ਨੋ ਡਾਊਟ ਸੱਟ ਲੱਗੀ ਹੋਏਗੀ, ਜਰੂਰ ਲੱਗੀ ਹੋਏਗੀ ਜੇ ਹੋਸਪਿਟਲ ਗਏ ਆ, ਸਭ ਕੁਛ ਹੈਗਾ ਆ ਜੀ,
0: ਜੀ
1: ਤੇ ਜਿੱਦਾਂ ਦੀ ਸੱਟ ਦਿਖਾਂਦੇ ਪਏ ਹੈਗੇ ਉਸ ਹਿਸਾਬ ਨਾਲ ਤਾਂ ਉਹ ਬਾਂਹ ਜਿਹੜੀ ਆ ਕੱਪੜਾ ਭਿੱਜਿਆ ਹੋਣਾ ਚਾਹੀਦਾ ਸੀ ਖੂਨ ਨਾਲ।
0: ਬਿਲਕੁਲ, ਚਲੋ ਉਹ ਗੱਲ ਤਾਂ ਹੈ ਹੀ ਨਾਲ, ਜੋ ਚਲੋ ਗੁਰੂ ਘਰਾਂ ਦੇ ਵਿੱਚ ਜਾਂ ਖਾਸ ਕਰਕੇ ਛੋਟੇ ਗੁਰੂ ਘਰ ਨਹੀਂ ਗਏ, ਸਿੱਖ ਧਰਮ ਦੇ ਮੋਹਰੀ ਕਤਾਰ ਦੇ ਜਿਹੜੇ ਗੁਰੂ ਘਰਾਂ ਦੀ ਗੱਲ ਆਉਂਦੀ ਆ ਜਦੋਂ, ਫਿਰ ਉਹਨਾਂ ਦੇ ਵਿੱਚ ਇਹ ਕੁਛ ਹੋ ਰਿਹਾ ਉਹ ਮਾੜੀ ਗੱਲ ਹੈ।
1: ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ, ਇੱਕ ਵਿਸ਼ਵਾਸ ਨੂੰ ਠੇਸ ਲੱਗਦੀ ਹੈਗੀ ਸਰ, ਦੂਜਾ ਇੰਪਰੈਸ਼ਨ ਖਰਾਬ ਜਾਂਦਾ ਹੈਗਾ ਜਾਂ ਕੌਮ ਦਾ ਹੀ ਇੰਪਰੈਸ਼ਨ ਖਰਾਬ ਜਾਂਦਾ ਜੀ, ਵੀ ਇਹਨੇ ਕਦੇਰ ਪਾਈ ਕਿ ਅਸੀਂ ਗੁਰੂ ਦੀ ਸ਼ਰਨ ਚ ਜਾ ਕੇ ਵੀ ਇਨਸਕਿਓਰ ਫੀਲ ਕਰਾਂਗੇ
0: ਜੀ। ਨਾਲੇ ਦੇਖੋ ਇਦਾਂ ਦੀ ਘਟਨਾ ਪਹਿਲਾਂ ਵੀ ਆਪਣੇ ਇੱਥੇ
1: ਗੁਰੂ ਘਰ ਤੇ ਅਟੈਕ ਕਰਦੇ ਆ ਨਾ ਜੀ,
0: ਇੰਗਲੈਂਡ ਚ ਕਿੰਨਾ ਰੋਲਾ ਰਿਹਾ ਆ ਇੱਥੇ, ਜਿਹੜਾ ਪਿੱਛੇ ਕਤਲ ਹੋਏ ਨੇ ਹੋਰ ਸਾਰੀਆਂ ਚੀਜ਼ਾਂ, ਉਦੋਂ ਵੀ ਤਲਵਾਰ ਦਾ ਜਾਂ ਕਿਰਪਾਨ ਦਾ ਕਿੰਨਾ ਰੋਲਾ ਰਿਹਾ ਜੀ, ਉੱਥੇ ਵੀ ਉਹ ਅਗਲੇ ਪਾਬੰਦੀਆਂ ਲਾਉਣ ਨੂੰ ਫਿਰਦੇ ਆ, ਹੋਰ ਪਾਸੇ ਵੀ ਫਿਰਦੇ ਆ, ਤਾਂ ਉਹ ਆਹ ਚੀਜ਼ਾਂ ਤਾਂ ਸਮਾਂ ਕੇ ਸਪਸ਼ਟ ਕਰਦੀਆਂ ਨੇ। ਇਹ ਇਕੱਲਾ ਭਾਰਤ ਦੇ ਜਾਂ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਨਹੀਂ ਦੇਖ ਸਕਦੇ ਆ ਕਿ ਬਾਹਰਲੇ ਮੁਲਕਾਂ ਤੱਕ ਵੀ ਇਹ ਸੁਨੇਹਾ ਜਾਂਦਾ ਨਾ ਇਸ ਚੀਜ਼ ਦਾ ਜੀ।
1: ਅੱਜ ਇੱਕ ਮੇਰੇ ਨਾਲ ਬੈਸਣ ਲੱਗਾ ਸੀ, ਕਹਿੰਦਾ ਗੁਰੂ ਸਾਹਿਬ ਨੇ ਜੀ ਤੋਂ ਸੇਵਾ ਲੈਣੀ ਹੁੰਦੀ ਤਾਂ ਉੱਥੋਂ ਹੀ ਸੇਵਾ ਲੈਣੀ ਹੁੰਦੀ ਆ। ਉਹ ਮੈਂ ਕਿਹਾ ਭਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ, ਯੂ ਆਰ ਸੇਇੰਗ ਸੇਵਾ ਨੌਨਸੈਂਸ ਐਕਟ ਨੂੰ, ਜੀ ਇੱਕ ਨੌਨਸੈਂਸ ਐਕਟ ਨੂੰ ਤੁਸੀਂ ਸੇਵਾ ਦੱਸਦੇ, ਇਹ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ ਜਿਹਦੇ ਕੋਲ ਉਹਦੇ ਕੋਲ ਹੀ ਲੈਣੀ ਸੀ। ਮੈਂ ਕਿਹਾ ਲਓ ਜੀ ਆਹ ਵੀ ਕੰਮ ਠੀਕ ਆ, ਮੈਂ ਕਿਹਾ ਜਿਸ ਕਮਿਊਨਿਟੀ ਦੀ ਸੋਚ ਇੱਦਾਂ ਦੀ ਹੋਊਗੀ ਉਹ ਕਮਿਊਨਿਟੀ ਕੀ ਤਰੱਕੀ ਕਰੂਗੀ ਜੀ।
0: ਨਾਲੇ ਦੇਖੋ ਗੁਰੂ ਸਾਹਿਬ ਨੇ ਤਾਂ ਹੱਥੇ ਦੇ ਉੱਤੇ ਜਾਂ ਵਾਰ ਕਰਨ ਦੀ ਗੱਲ ਹੀ ਨਹੀਂ ਕੀਤੀ ਜੀ ਕਿਤੇ, ਜਾਂ ਨਾ ਕਿਹਾ ਜੀ।
1: ਦੇਖੋ ਗੁਰੂ ਘਰ ਦੇ ਵਿੱਚ ਕਿਸੇ ਤੇ ਅਟੈਕ ਹੋਣਾ ਬਹੁਤ ਹੀ ਨਿੰਦਣੀਏ ਆ, ਉਹ ਨਹੀਂ ਹੋਣਾ ਚਾਹੀਦਾ ਸਰ। ਉਹ ਜੇ ਕੋਈ ਉਹ ਅਟੈਕ ਕਰਨ ਵਾਲਾ ਵੀ ਸਿੱਖੀ ਸਰੂਪ ਚ ਹੋਵੇ ਜਾਂ ਸਿੱਖ ਹੋਵੇ ਤੇ ਮੈਂ ਉਹਨੂੰ ਸਿੱਖ ਹੀ ਨਹੀਂ ਮੰਨਦਾ ਜੀ।
0: ਹਾਂਜੀ ਬਿਲਕੁਲ ਹੈ ਜੀ। ਨਾਲੇ ਦੇਖੋ
1: ਜਿਹੜਾ ਹੈਗਾ ਸਿਧਾਂਤ
0: ਨਾਲੇ ਕੋਈ ਵੀ ਆ ਨਾ, ਜਿੰਨੀ ਮਰਜ਼ੀ ਪ੍ਰੋਟੈਕਸ਼ਨ ਦੇ ਵਿੱਚ ਹੋਵੇ, ਚਾਹੇ ਉਹਦੇ ਨਾਲ ਫੌਜ ਵੀ ਕਿਉਂ ਨਾ ਹੋਵੇ, ਇੱਕ ਜਿਹੜਾ ਵਿਸ਼ਵਾਸ ਹੁੰਦਾ ਨਾ ਕਿ ਇੱਥੇ ਪ੍ਰੋਟੋਕੋਲ ਹੁੰਦਾ ਕਿਸੇ ਵੀ ਜਗ੍ਹਾ ਦਾ ਸਥਾਨ ਦਾ, ਉਹ ਬੰਦਾ ਮਤਲਬ ਕਿ ਨਾਰਮਲ ਹੋ ਜਾਂਦਾ, ਚਾਹੇ ਸਿਕਿਉਰਿਟੀ ਵਾਲੇ ਵੀ ਹੋਣਗੇ ਉਹਨਾਂ ਨੂੰ ਵੀ ਨਹੀਂ ਹੋਏਗਾ ਤੇ ਇੱਦਾਂ ਕਦੇ ਹੋ ਸਕਦਾ ਇੱਥੇ ਜੀ।
1: ਸਰ ਮੈਂ ਤਾਂ ਸੋਰੀ ਟੂ ਸੇ
0: ਜੀ,
1: ਉਹ ਕਹਿੰਦੇ ਨਾ ਇੱਕ ਰਾਜੇ ਨੇ ਕਹਿੰਦੇ ਇੱਕ ਬਾਂਦਰ ਰੱਖਿਆ ਸੀ ਤੇ ਉਹ ਕਹਿੰਦਾ ਸੀ ਇਹ ਮੈਨੂੰ ਇਹ ਬਹੁਤ ਲੋਇਲ ਹੈਗਾ
0: ਜੀ,
1: ਹਾਂਜੀ ਇਹ ਮੇਰੇ ਨਾਲ ਇੰਨਾ ਪਿਆਰ ਕਰਦਾ ਏ, ਮੇਰੇ ਵੱਲ ਨਾ ਕੋਈ ਬੰਦਾ ਜਿਹੜਾ ਹੈਗਾ ਆ ਜੇ ਘੂਰ ਕੇ ਵੀ ਦੇਖੂਗਾ ਇਹ ਬੰਦਾ ਉਹਨੂੰ ਛੱਡੂਗਾ ਨੀ ਜੀ। ਹਾਂਜੀ ਉਹ ਏਦਾਂ ਹੀ ਕਹਿੰਦੇ ਉਹਦਾ ਨਾਂ ਰੱਖਿਆ ਸੀ ਨਿਸ਼ਠਾ ਮੂਰਤੀ, ਇਹ ਨਿਸ਼ਠਾ ਦੀ ਮੂਰਤੀ ਆ। ਹਾਂਜੀ ਉਹੀ ਗੱਲ, ਉਹ ਰਾਜਾ ਇੱਕ ਵਾਰੀ ਲੱਭਾ ਪਿਆ ਆ, ਉਹਨੂੰ ਝੋਕ ਲੱਗੀ ਹੈਗੀ ਤੇ ਉਹ ਇੱਕ ਮੱਖੀ ਜਿਹੜੀ ਆ ਬਾਰ ਬਾਰ ਆ ਕੇ ਪੈਂਦੀ ਸੀਗੀ, ਉਹਨੇ ਦੇਖਿਆ ਪਹਿਲਾਂ ਦੋ ਚਾਰ ਵਾਰੀ ਉਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਰਪਾਨ ਚੱਕੀ ਤੇ ਚੱਕ ਕੇ ਜਿਹੜਾ ਹੈਗਾ ਨਾ ਤੇ ਉਹਦਾ ਗਲਾ ਵੱਢ ਕੇ ਉਹ ਮਾਰਿਆ ਜੀ। ਸੋ ਇਹ ਮੈਨੂੰ ਜਿਹੜੇ ਹੈਗੇ ਆ ਬੰਦੇ ਜਿਹੜੇ ਗੁਰੂ ਦੀ ਵਾਸਤੇ ਨਾ ਕਹਿੰਦੇ ਹੈਗੇ ਵੀ ਬੇਅਦਬੀਆਂ ਦਾ ਜਿਹੜਾ ਦੁੱਖ ਸੀ ਉਹਨੂੰ ਤਾਂ ਅਟੈਕ ਕੀਤਾ, ਇਹ ਗੁਰੂ ਦੇ ਨਿਸ਼ਠਾ ਮੂਰਤੀ ਹੈਗੇ ਆ ਜੀ, ਇਹਨਾਂ ਨੂੰ ਪਤਾ ਹੀ ਨੀ ਹੈਗਾ ਵੀ ਉਹ ਵੀ ਜਿਹੜਾ ਬੰਦਾ ਤੁਹਾਡੇ ਕੋਲ ਇੱਥੇ ਆਇਆ ਆ ਉਹ ਗੁਰੂ ਦੀ ਸ਼ਰਨ ਚ ਆਇਆ ਆ।
0: ਹਾਂਜੀ,
1: ਤੁਸੀਂ ਜਿਹੜਾ ਹੈਗਾ ਜੇ ਗੁਰੂ ਹਾਜ਼ਰ ਨਾਜ਼ਰ ਆ, ਤੁਸੀਂ ਮਾਰਨ ਵਾਲੇ ਜਿਹੜੇ ਹੈਗੇ ਉਸ ਗੁਰੂ ਦੇ ਮਾਣ ਸਨਮਾਨ ਵਾਸਤੇ ਉਸ ਬੰਦੇ ਨੂੰ ਮਾਰ ਰਹੇ ਹੈਗੇ ਜਿਹੜਾ ਉਸ ਗੁਰੂ ਦੀ ਸ਼ਰਨ ਆਇਆ ਆ ਤੇ ਉੱਥੋਂ ਜਿਹੜਾ ਸੁੱਖ ਸ਼ਾਂਤੀ ਮੰਗਣ ਆਇਆ ਹੈਗਾ।
0: ਨਾਲੇ ਜੇ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਆ ਸੈਣੀ ਸਰ, ਫਿਰ ਤਾਂ ਮਸਲਾ ਹੀ ਖਤਮ ਹੋ ਗਿਆ। ਹੁਣ ਮੰਨਣਗੇ ਕਿ ਗੁਰੂ ਨੇ, ਗੁਰੂ ਸਾਹਿਬ ਨੇ ਹੱਥ ਰੱਖ ਦਿੱਤਾ ਤਾਂ ਬਚਾਅ ਹੋ ਗਿਆ, ਹੁਣ ਅੱਗੇ ਤੋਂ ਇਹ ਕਰਨਗੇ ਕੋਸ਼ਿਸ਼ ਵੀ ਏਦਾਂ ਸੁਖਬੀਰ ਬਾਦਲ ਦੇ ਉੱਤੇ ਕਰੀਏ ਕੁਛ ਏਦਾਂ ਦਾ, ਫਿਰ ਇਹਨਾਂ ਦਾ ਪਾਵਰ ਹੈਗੀ ਆ ਮਤਲਬ ਕਿ ਮੰਨਣ, ਫਿਰ ਗੁਰੂ ਸਾਹਿਬ ਨੇ ਮਤਲਬ ਕਿ ਹੱਥ ਦੇ ਕੇ ਰੋਕ ਲਿਆ।
1: ਸਰ ਬਾਣੀ ਪੜ੍ਹੀ ਜ਼ਰੂਰ ਹੈ, ਕਦੀ ਵਿਚਾਰੀ ਹੀ ਨਹੀਂ
0: ਜੀ,
1: ਗੱਲ ਤਾਂ ਹੈ
0: ਜੀ,
1: ਅੰਡਰਲਾਈਨ ਤਾਂ ਮੈਂ ਇਹੀ ਕਰ ਰਿਹਾ ਨਾ ਕਿ ਬਾਣੀ ਪੜ੍ਹੀ ਜ਼ਰੂਰ ਆ ਪਰ ਕਦੀ ਵਿਚਾਰੀ
0: ਨਹੀਂ,
1: ਜੇ ਵਿਚਾਰਦੇ ਤੇ ਉਹਨੂੰ ਸੋਚਦੇ ਵੀ ਭਾਈ ਹਾਂਜੀ ਆਹ ਠੀਕ ਗੱਲ ਹੈਗੀ ਆ ਵੀ ਇਹਦੇ ਵਿੱਚ ਗੁਰੂ ਦੀ ਸ਼ਰਨ ਚ ਆਇਆ ਬੰਦਾ ਜਿਹੜਾ ਆ ਉਹਦਾ ਤਾਂ ਅਸੀਂ ਵੀ ਉਹਦੀ ਰੱਖਿਆ ਕਰਨੀ ਹੈਗੀ ਆ ਵੀ ਨਹੀਂ ਯਾਰ ਸਾਡੇ ਗੁਰੂ ਦੇ ਮਨ ਨੂੰ ਠੇਸ ਲੱਗੂਗੀ, ਉਹਦੀ ਸ਼ਰਧਾ ਨੂੰ ਠੇਸ ਲੱਗੂਗੀ ਕਿ ਹਾਂਜੀ ਮੈਂ ਗੁਰੂ ਦੇ ਦਰ ਤੇ ਗਿਆ ਸੀ ਮੇਰਾ ਨੁਕਸਾਨ ਹੋ ਗਿਆ। ਲੋਕੀ ਤਾਂ ਬਹੁਤ ਸੋਚਦੇ ਆ ਸਰ, ਕਈ ਜਿਹੜੇ ਬੰਦੇ ਹੈਗੇ ਨਾ ਉਹ ਬੜੇ ਸੋਚਦੇ ਇਸ ਚੀਜ਼ ਦੇ ਉੱਤੇ, ਉਹ ਕਿਸੇ ਦਾ ਪਰਸ ਡਿਗਿਆ ਹੋਵੇ ਨਾ ਅਗਲੇ ਫਟਾਫਟ ਲੱਭਣ ਜਾਂਦੇ ਬੰਦਾ ਤੇ ਯਾਰ ਉਹਦੀ ਸ਼ਰਧਾ ਨੂੰ ਠੇਸ ਨਾ ਲੱਗੇ ਮੈਂ ਬਾਬੇ ਦੇ ਗਿਆ ਸੀਗਾ ਤੇ ਮੇਰਾ ਪੈਸੇ ਡਿੱਗ ਪਏ ਜਾਂ ਮੇਰਾ ਇੱਦਾਂ ਕਰਕੇ, ਉਹ ਬੰਦੇ ਨੂੰ ਲੱਭ ਕੇ ਉਹਦਾ ਪੈਸਾ ਬਟੂਆ ਫੜਾ ਕੇ ਉਹਦੇ ਨਾਲ ਕਹਿਣਗੇ ਪੈਸੇ ਗਿਣ ਕੇ ਦੇਖ ਭਾਈ ਹਾਂਜੀ
0: ਲੌਂਗੋਵਾਲ ਬਰਸੀ ਸਮਾਗਮ ਜਿਹੜਾ ਹੁੰਦਾ ਹੈ ਕਾਫੀ ਜਿਹੜੀ ਵੱਡਾ ਸਮਾਗਮ ਹੁੰਦਾ ਹੈ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਪੁਨਰ ਸੁਰਜੀਤ ਵਾਲੇ ਇੱਧਰ ਆਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਆ, ਕੀ ਗੱਲ ਹੋ ਗਈ ਜੀ?
1: ਪੁਨਰ ਸੁਰਜੀਤ ਨੂੰ ਜਿਹੜਾ ਹੈਗਾ ਆ ਸਰ ਸਰਕਾਰ ਦੀ ਥਾਪੀ ਹੈਗੀ ਆ, ਹਾਂਜੀ। ਦੂਜੀ ਗੱਲ ਇਹ ਹੈਗੀ ਆ ਕਿ ਮੌਜੂਦਾ ਸਰਕਾਰ ਵੀ ਅਕਾਲੀ ਦਲ ਨੂੰ ਥ੍ਰੈਟ ਮੰਨਦੀ ਹੈਗੀ, ਪੁਨਰ ਸੁਰਜੀਤ ਵਾਲਿਆਂ ਨੂੰ ਉਹ ਥ੍ਰੈਟ ਨੀ ਮੰਨਦੇ,
0: ਮੂੰਹੋਂ ਨਾ ਕਹਿੰਦੇ ਹੁਣ ਚਾਹੇ।
1: ਤੇ ਤੀਸਰਾ ਇਹ ਹੈਗਾ ਜੀ ਕਿ ਇੱਕ ਸਮਾਂ ਤਾਂ ਏਦਾਂ ਦਾ ਹੈਗਾ ਸੀ ਕਿ ਲੌਂਗੋਵਾਲ ਹੋਣਾ ਨੂੰ ਵੀ ਓਨ ਕਰਨ ਦੇ ਵਿੱਚ ਜਿਹੜਾ ਆ ਅਕਾਲੀ ਦਲ ਜਿਹੜਾ ਆ ਡਬਲ ਮਾਈਂਡਡ ਰਿਹਾ ਜੀ, ਜਦੋਂ ਉਹਨਾਂ ਨੇ ਜਿਹੜਾ ਆ ਸਮਝੌਤਾ ਕਰਕੇ ਆ ਗਏ ਤੇ ਫਿਰ ਜਿਹੜਾ ਆ ਉਸ ਸਮਝੌਤੇ ਦੇ ਉੱਤੇ ਇਹ ਕਮੀਆਂ ਪੇਸ਼ੀਆਂ ਇਹਨਾਂ ਨੇ ਕੱਢੀਆਂ ਜੀ, ਉਸ ਵੇਲੇ ਤੋਂ ਬਾਅਦ ਦੇ ਵਿੱਚ ਇਹ ਕਈ ਚਿਰ ਜਿਹੜਾ ਹੈਗਾ ਆ ਵੀ ਇਹ ਟਸਲ ਦੇ ਵਿੱਚ ਹੀ ਰਹੇ ਜੀ। ਉਹ ਤਾਂ ਬਾਅਦ ਦੇ ਵਿੱਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਜਦੋਂ ਅਲੱਗ ਅਲੱਗ ਹੋਏ ਤੇ ਫਿਰ ਜਿਹੜਾ ਆ ਜਦੋਂ ਟੌੜਾ ਸਾਹਿਬ ਨੇ ਲੌਂਗੋਵਾਲ ਹੋਣਾ ਨੂੰ ਇੰਪੋਰਟੈਂਸ ਦਿੱਤੀ ਤੇ ਨਾਲ ਹੀ ਜਿਹੜਾ ਆ ਮੇਰਾ ਖਿਆਲ ਹੈ ਔਜਲਾ ਸਾਹਿਬ ਇਸ ਸਬਜੈਕਟ ਦੇ ਉੱਤੇ ਮਾਸਟਰ ਹੈਗੇ, ਉਹਨਾਂ ਨੂੰ ਪਤਾ ਹੈ ਸਾਰੀ ਸਿਆਸਤ ਦਾ ਤੇ ਜੇ ਉਹ ਟਾਈਮ ਹੋਇਆ ਤੇ ਜਰੂਰ ਜੋੜਨਗੇ ਤੇ ਦੱਸ ਦੇਣਗੇ, ਬਟ ਆਹ ਆ ਜੀ ਇਹਨਾਂ ਦਾ ਰੌਲਾ ਹੈਗਾ ਆ। ਬਾਕੀ ਇੱਕੋ ਵੈਨਿਊ ਦੇਣਾ ਹੈ ਉਹ ਜਾਣ ਬੁੱਝ ਕੇ ਜਿਹੜਾ ਆ, ਚਲੋ ਵੈਸੇ ਵੀ ਜਿਹੜਾ ਹੈਗਾ ਆ ਮੈਂ ਤਾਂ ਕਹਿੰਦਾ ਆ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਅਕਾਲੀ ਦਲ ਨੂੰ ਇਹੀ ਸੋਚਣਾ ਚਾਹੀਦਾ
0: ਜੀ।
1: ਜੇ ਵੈਨਿਊ ਮਿਲ ਜਾਂਦਾ ਤੇ ਉੱਥੇ ਗੈਦਰਿੰਗ ਨਾ ਹੁੰਦੀ ਤੇ ਤਾਂ ਵੀ ਬੇਇੱਜ਼ਤੀ ਹੋਣੀ ਸੀ
0: ਜੀ,
1: ਇਸ ਕਰਕੇ ਹੁਣ ਬੰਦਾ ਕਹਿ ਸਕਦਾ ਹੈਗਾ ਆ ਯਾਰ ਸਾਡਾ ਤਾਂ ਉੱਥੇ ਤਕਰਾਰ ਹੋ ਸਕਦਾ ਸੀਗਾ ਜੀ, ਇਸ ਕਰਕੇ ਜਿਹੜਾ ਅਸੀਂ ਰੱਦ ਕਰ ਦਿੱਤੀ ਜਾਂ ਅਸੀਂ ਜਿਹੜਾ ਹੈਗਾ ਆ ਸੰਗਤ ਘੱਟ ਬੁਲਾਈ ਇਸੇ ਕਰਕੇ ਵੀ ਤਕਰਾਰ ਨਾ ਹੋ ਜਾਏ
0: ਜੀ, ਅੱਗੇ
1: ਪਿੱਛੇ ਕਰਕੇ ਵੀ ਸਰ ਉਹ ਗੱਲ ਹੀ ਬਣਦੀ। ਉਹ ਕਹਿੰਦੇ ਅਸੀਂ ਪਹਿਲਾਂ ਉਹ ਬੁੱਕ ਕਰਾਇਆ ਆ ਸੀਗਾ ਜੀ 30,000 ਰੁਪਇਆ ਦਿੱਤਾ ਆ ਅਸੀਂ ਪਹਿਲਾਂ ਦਾ, ਅੱਛਾ 30,000 ਜੀ
0: ਜੀ।
1: ਤੇ ਐਨੀਵੇ ਉਹ ਇਹ ਤਾਂ ਸਰ ਇਹਨਾਂ ਦੀ ਪੋਲੀਟਿਕਸ ਜਿਹੜੀ ਹੈਗੀ ਆ ਇਹਦੇ ਤੇ ਜਿਹੜਾ ਆ ਗੱਲ ਕਰਨੀ ਫਜ਼ੂਲ ਹੈਗੀ ਆ, ਸਰਕਾਰਾਂ ਨੇ ਆਪਣੀ ਚਾਲ ਚੱਲਣੀ ਇਹਨਾਂ ਨੇ ਆਪਣੀ ਚਾਲ ਚੱਲਣੀ ਆ ਜੀ,
0: ਬਿਲਕੁਲ ਆ ਜੀ।
1: ਤੇ ਮੇਰਾ ਖਿਆਲ ਨੀ ਵੀ ਸੰਤ ਲੌਂਗੋਵਾਲ ਦੇ ਨਾਲ ਕਿਸੇ ਦਾ ਕੋਈ ਉਹਨਾਂ ਦੇ ਜੀਵਨ ਫਲਸਫੇ ਦੇ ਉੱਤੇ ਕੋਈ ਗੱਲਬਾਤ ਕੀਤੀ ਜਾਊਗੀ ਜਾਂ ਕੋਈ ਹੋਰ ਹੋਊਗੀ, ਕਰਨੀ ਤਾਂ ਸਿਆਸਤ ਆ ਜੀ, ਮੌਜੂਦਾ ਸਰਕਾਰ ਨੂੰ ਨਿੰਦਣਾ ਆ ਤੇ ਵੋਟਾਂ ਦਾ ਕਹਿਣਾ ਆ,
0: ਹਾਂਜੀ
1: ਉਹਨਾਂ ਦਾ ਤਾਂ ਡਾਂ ਹੀ ਆ, ਉਹਨਾਂ ਦਾ ਤਾਂ ਬਹਾਨਾ ਆ ਜੀ,
0: ਬਹਾਨਾ ਜੀ, ਬਿਲਕੁਲ ਆ ਜੀ ਜੀ
1: ਹਾਂਜੀ।
0: ਸੈਣੀ ਸਾਹਿਬ ਪੰਜਾਬ ਦੇ ਵਿਚ ਜਾਂ ਵਿਦੇਸ਼ਾਂ ਦੇ ਵਿਚ ਆਖਰੀ ਗੱਲ ਕਰਾਂਗਾ ਫਿਰ ਅੱਗੇ ਲੈਣਾ ਤੁਹਾਡੇ ਤੋਂ, ਕਬੱਡੀ ਜਗਤ ਦੇ ਵਿਚ
1: ਵੱਡੇ ਆਖਰੀ ਗੱਲਾਂ ਨਹੀਂ
0: ਕਰਨੀਆਂ, ਅੱਜ ਦੀ ਆਖਰੀ ਗੱਲ ਤੁਹਾਡੇ ਨਾਲ ਕਹਿੰਦਾ ਜੀ
1: ਅੱਜ ਦੀ। ਓਕੇ ਓਕੇ ਸਰ
0: ਜੀ। ਸੈਣੀ ਸਾਹਿਬ ਕਬੱਡੀ ਜਗਤ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਵੀ ਚਲੋ ਐਡੇ ਐਡੀਆਂ ਦੇਹਾਂ ਬਾਅਦ ਦੇ ਵਿਚ ਸੁੱਕ ਜਾਂਦੇ ਨੇ ਖਿਡਾਰੀ ਜਿਹੜੇ ਨੇ, ਇਹ ਹਾਲਾਤ ਕਿਉਂ ਬਣਦੇ ਨਜ਼ਰ ਆਉਂਦੇ ਆ ਜੀ, ਐਡੇ ਐਡੇ ਝੋਟਿਆਂ ਵਰਗੇ ਸਰੀਰ ਮਿੱਟੀ ਹੋ ਜਾਂਦੇ ਆ?
1: ਭਾਰੇ ਸਾਹਿਬ ਉਹ ਕਹਿੰਦੇ ਦੇਅਰ ਇਜ਼ ਆਲਵੇਜ਼ ਏ ਰੂਮ ਐਟ ਦਾ ਟੌਪ
0: ਜੀ,
1: ਉੱਪਰ ਸਿਖਰ ਦੇ ਉੱਤੇ ਹਮੇਸ਼ਾ ਜਗ੍ਹਾ ਬਣੀ ਰਹਿੰਦੀ ਆ
0: ਜੀ,
1: ਪਰ ਉੱਤੇ ਪਹੁੰਚ ਕੇ ਜਿਹੜਾ ਹੈਗਾ ਆ ਉਸ ਪੋਜੀਸ਼ਨ ਨੂੰ ਰਿਟੇਨ ਕਰਕੇ ਰੱਖਣਾ ਬੜਾ ਔਖਾ
0: ਹੁੰਦਾ, ਕਾਇਮ ਰੱਖਣਾ ਜੀ।
1: ਠੀਕ ਹੈ ਜੀ, ਉੱਥੇ ਜਿਹੜਾ ਜਾ ਕੇ ਫਿਰ ਤੁਹਾਨੂੰ ਜਿਹੜਾ ਇਹ ਆ ਤੁਹਾਡੀ ਸੋਸਾਇਟੀ ਤੁਹਾਡਾ ਤੁਹਾਨੂੰ ਪਹਿਚਾਨਣਾ ਪਊਗਾ ਕਿ ਹਾਂਜੀ ਵੀ ਮੈਂ ਇਸ ਮੁਕਾਮ ਤੇ ਕਿਸ ਜ਼ਰੀਏ ਪਹੁੰਚਿਆ ਹੈਗਾ ਆ
0: ਜੀ।
1: ਪਹਿਲਾਂ ਸਰ ਦੇਖੋ ਜਦੋਂ ਖਿਡਾਰੀ ਦਾ ਜਿਹੜਾ ਆ ਉਭਾਰ ਹੁੰਦਾ ਹਾਂਜੀ ਉਹਦੀ ਚੜ੍ਹਤ ਹੁੰਦੀ ਆ ਉਸ ਵੇਲੇ ਤੱਕ ਤਾਂ ਉਹ ਕਿਸੇ ਬੁਰਾਈ ਨਾਲ ਨੀ ਜੂਝਦਾ ਹੁੰਦਾ
0: ਜੀ,
1: ਜਦੋਂ ਉਹ ਟੌਪ ਤੇ ਪਹੁੰਚਦਾ ਉਹਦਾ ਸਰਕਲ ਕੋਈ ਏਦਾਂ ਦਾ ਹੁੰਦਾ ਜਦੋਂ ਬਾਕੀ ਜਿਹੜਾ ਹੈਗਾ ਆ ਕਹਿੰਦੇ ਮੂੰਹ ਨੂੰ ਲੱਗ ਗਈ ਛੁੱਟਦੀ ਨਾਹੀ ਤੌਬਾ ਕਰਾਂ ਬਥੇਰੀ
0: ਜੀ
1: ਹਾਂਜੀ, ਉਹ ਜਦੋਂ ਨਸ਼ਾ ਇੱਕ ਵਾਰੀ ਮੂੰਹ ਨੂੰ ਲੱਗ ਜਾਂਦਾ ਸਰ ਤੇ ਫਿਰ ਜਿਹੜਾ ਆ ਉਹਦੇ ਵਿੱਚੋਂ ਉਸ ਗ੍ਰਿਫਤ ਵਿੱਚੋਂ ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੇ ਉਸ ਨਸ਼ੇ ਦਾ ਕੋਈ ਜਿਹੜਾ ਆ ਬੈਨੀਫਿਟ ਇੱਕ ਦੋ ਵਾਰੀ ਲੈ ਲਿਆ ਹੋਵੇ, ਕਿਉਂਕਿ ਉਹ ਕਹਿੰਦੇ ਆ ਨਾ ਮਤਲਬ ਪਹਿਲੀ ਵਾਰੀ ਏਦਾਂ ਲਿਆ ਤੇ ਮੇਰਾ ਦਿਲ ਕਰੇ ਮੈਂ ਬੰਦਾ ਚੱਕਦਿਆਂ ਤੇ ਏਦਾਂ ਕਰਦਿਆਂ ਜੀ ਤੇ ਬਹੁਤ ਵਧੀਆ ਖੇਡੇ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਅਡਿਕਟਡ ਹੋ ਗਏ ਫਿਰ ਡਿਪੈਂਡੈਂਟ ਹੋ ਗਏ
0: ਹਾਂਜੀ,
1: ਅਲਟੀਮੇਟਲੀ ਇਹ ਹੋਇਆ ਕਿ ਸਰੀਰ ਜਾਂਦਾ ਲੱਗਾ ਤੇ ਨਸ਼ਾ ਹਾਵੀ ਹੋ ਗਿਆ, ਨਸ਼ਾ ਜਿਹੜਾ ਆ ਸਰੀਰ ਤੇ ਰਿਫਲੈਕਟ ਕਰਦਾ ਸੀ ਪਿਆ ਸੀਗਾ ਪਤਾ ਲੱਗਦਾ ਸੀ, ਉਹੀ ਬੰਦੇ ਜਿਹੜੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਸੀ ਉਹੀ ਜਿਹੜਾ ਸਾਥ ਛੱਡ ਗਏ ਤੁਹਾਡਾ
0: ਬਿਲਕੁਲ
1: ਹਾਂਜੀ। ਹੁਣ ਚਲੋ ਮਰਨ ਤੋਂ ਬਾਅਦ ਆਇਆ ਔਜਲਾ ਸਾਹਿਬ ਨੇ ਬੜੀ ਵੱਡੀ ਗੱਲ ਕਹੀ ਸੀ
0: ਬਿਲਕੁਲ,
1: ਕਹਿੰਦੇ ਗੱਲ ਏਦਾਂ ਹੈਗੀ ਆ ਵੀ ਆਪਣੀ ਕੀਮਤ ਪਾਉਣ ਵਾਸਤੇ ਮਰਨਾ ਪੈਂਦਾ, ਕਹਿੰਦੇ ਹੁਣ ਉਹ ਵਿਚਾਰਾ ਮਰ ਗਿਆ ਆ ਜਾਂ ਤਾਂ ਜੀਂਦੇ ਦੀ ਕੀਮਤ ਪਾਉਂਦੇ ਵੀ ਭਾਈ ਉਹਨੂੰ ਕਿਤੇ ਡੀ ਐਡਿਕਸ਼ਨ ਸੈਂਟਰ ਲੈ ਜਾਂਦੇ ਉਹਦੀ ਰੀਹੈਬਿਲਟੇਸ਼ਨ ਕਰ ਲੈਂਦੇ, ਹੁਣ ਕਹਿੰਦੇ ਜਦੋਂ ਲਾਹਨਤਾਂ ਪਈਆਂ ਸਾਰੇ ਲੋਕਾਂ ਨੇ ਪਾਈਆਂ ਵੀ ਜਿਹਨਾਂ ਲੋਕਾਂ ਦਾ ਉਹਨੇ ਬੂਟੇ ਲਾਏ ਸੀਗੇ ਉਹਨਾਂ ਨੇ ਵੀ ਸਾਥ ਛੱਡ ਦਿੱਤਾ।
0: ਦੋ ਚਲੇ ਗਿਆ ਜੀ, ਪਹਿਲਾਂ ਉਹ ਤੂਤ ਚਲੇ ਗਿਆ ਹੁਣ ਅੱਜ ਗੋਰਾ ਸਮਾਲ ਸਰ ਦੀ ਗੱਲ ਖਬਰ ਆ ਗਈ ਜੀ।
1: ਉਹ ਸਰ ਫਿਰ ਗੱਲ ਏਦਾਂ ਹੀ ਆ ਨਾ ਜੀ, ਇਹ ਸਰ ਕੁਦਰਤੀ ਗੱਲ ਹੈਗੀ ਆ
0: ਜੀ।
1: ਵੈਸੇ ਭਾਰੇ ਸਾਹਿਬ ਇੱਕ ਚੀਜ਼ ਮੇਰੀ ਅੱਜ ਤੱਕ ਨੀ ਸਮਝ ਆਈ
0: ਜੀ,
1: ਇਹ ਵੀ ਵਿਧੀ ਦਾ ਵਿਧਾਨ ਹੀ ਹੋਊਗਾ ਜੀ, ਜਦੋਂ ਮੋਬਾਈਲ ਫਟਣ ਲੱਗਦੇ ਉਦੋਂ ਮੋਬਾਈਲ ਹੀ ਫਟੀ ਜਾਂਦੇ ਆ
0: ਜੀ,
1: ਉਹ ਚਾਰ ਕੁ ਦਿਨ ਖਬਰਾਂ ਹਫ਼ਤਾ ਏਦਾਂ ਹੀ ਚੱਲਦੀਆਂ ਜੀ, ਏਅਰ ਕਰੈਸ਼ ਇੱਥੇ ਹੋ ਗਿਆ ਇੰਗਲੈਂਡ ਚ ਹੋ ਜਾਣਾ ਇੱਕ ਫਲਾਨੀ ਜਗ੍ਹਾ ਹੋ ਜਾਣਾ ਜੀ, ਉਹ ਤੁਹਾਨੂੰ ਚਾਰ ਕੁ ਦਿਨ ਖਬਰਾਂ ਜਿਹੜੀਆਂ ਅਖਬਾਰ ਚ ਉਦਾਂ ਦੀਆਂ ਹੀ ਲੱਭਣੀਆਂ
0: ਬਿਲਕੁਲ,
1: ਇਹ ਪਤਾ ਨੀ ਕੀ। ਉਧਰ ਮੈਂ ਡਾਕਟਰ ਸਾਹਿਬ ਦੇ ਗਿਆ, ਡਾਕਟਰ ਕਹਿੰਦਾ ਸਵੇਰੇ ਨਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਪਹਿਲੇ ਦੋ ਮਰੀਜ਼ ਜਿਸ ਬਿਮਾਰੀ ਦੇ ਆ ਜਾਣ ਉਸ ਦਿਨ, ਕਹਿੰਦਾ ਸਾਰੇ ਉਸੇ ਦੇ ਹੋਣਗੇ, ਪਹਿਲੇ ਜੁਕਾਮ ਵਾਲੇ ਆ ਗਏ ਨਾ ਕਹਿੰਦਾ ਸਾਰਾ ਦਿਨ ਜੁਕਾਮ ਵਾਲੇ ਤੁਰੇ ਰਹਿਣੇ ਹੈਗੇ ਆ
0: ਜੀ,
1: ਸੋ ਪਤਾ ਨੀ ਇਹ ਵਿਧੀ ਦਾ ਕੀ ਵਿਧਾਨ ਆ ਇਹ, ਵੈਸੇ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ। ਚਲੋ ਕੋਈ ਸਿਆਣਾ ਬੰਦਾ ਮਿਲੂਗਾ ਤੇ ਪੁੱਛ ਲਾਂਗੇ
0: ਜੀ, ਆ ਗਏ ਨੇ ਸਿਆਣੇ ਆਪਣੇ ਅਮਰੀਕਾ ਵਾਲੇ, ਔਜਲਾ ਸਾਹਿਬ ਤੋਂ ਪੁੱਛ ਲੈਂਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂ ਜੀ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਦੇਖੋ ਕਬੱਡੀ ਇੱਕ ਗੇਮ ਸੀਗੀ, ਇੱਕ ਸਰੀਰਕ ਕਸਰਤ ਸੀ ਜਾਂ ਸਾਡਾ ਜਨੂਨ ਸੀਗਾ, ਇਹ ਜਦ ਤੋਂ ਨਾ ਇਹ ਨਾਮ ਵੱਡੇ ਹੋਏ ਨੇ ਇਹਦੇ ਵਿੱਚ
0: ਜੀ,
2: ਉਦੋਂ ਤੋਂ ਕਬੱਡੀ ਦਾ ਕਹਾਣ ਹੋਣਾ ਸ਼ੁਰੂ ਹੋ,
0: ਲੱਖ ਲੱਖ ਦਾ ਨਾਮ, ਬੁਲਟ, ਮੋਟਰਸਾਈਕਲ,
2: ਚਲੋ ਨਾਮ ਵੀ ਵੱਡੇ ਰੱਖਤੇ ਉਹਨਾਂ ਨੇ, ਘੱਟ ਕਹਾਣ ਕਰਿਆ ਜਿਹੜਾ ਬੈਸਟ ਪਲੇਅਰ ਚੁਣਨਾ, ਬੈਸਟ ਜਾਫੀ, ਬੈਸਟ ਰੇਡਰ,
0: ਰੇਡਰ ਦੇ ਉੱਤੇ ਪ੍ਰਾਈਜ਼ ਲਾਉਣ ਲੱਗ ਗਿਆ ਜੀ ਬਿਲਕੁਲ।
2: ਹਾਂ ਟਰੈਕਟਰ, ਇਹਨੂੰ ਨਾਮ ਟਰੈਕਟਰ, ਉਹਦੇ ਵਿੱਚ ਫਿਰ ਇਹ ਨਸ਼ੇ ਵੱਲ ਨੂੰ ਗਏ, ਮੈਂ ਉਹਦੀ ਇੰਟਰਵਿਊ ਸੁਣਦਾ ਸੀ, ਮੈਂ ਪਹਿਲਾਂ ਤਾਂ ਨੀ ਕਦੇ ਸੁਣੀ ਸਣੀ
0: ਜੀ,
2: ਉਹ ਕਹਿੰਦਾ ਵੀ ਜਿੱਦਣ ਮੈਂ ਦੂਜੇ ਪਹਿਲੇ ਦਿਨ ਖਾ ਮੈਨੂੰ ਖਵਾ ਕੇ ਥੋੜਾ ਜਿਹਾ ਮੈਨੂੰ ਦੇ ਗਏ ਉਹ, ਦੱਦੇ ਦੇ ਪਿੰਡ ਪੈਂਦਾ ਮੋਗੇ ਦੇ ਕੋਲ, ਬਹੁਤ ਬਦਨਾਮ ਪਿੰਡ ਆ ਜਿੱਥੇ ਡਰੱਗ ਦਾ ਸਾਰਿਆਂ ਨੂੰ ਤੇ ਉਹ ਕਹਿੰਦਾ ਉਹ ਮੁੰਡੇ ਆਏ ਸੀ ਮੇਰੇ ਕੋਲ, ਕਹਿੰਦਾ ਦੂਜੇ ਦਿਨ ਮੈਂ ਖਾ ਕੇ ਜਦੋਂ ਗਿਆ ਕਹਿੰਦਾ ਮੈਨੂੰ ਮਹਿਸੂਸ ਨੀ ਹੋਇਆ ਮੈਂ ਅੱਜ ਖੇਲਿਆ, ਤੇ ਕਹਿੰਦਾ ਮੈਂ ਬੰਦਾ ਚੱਕ ਚੱਕ ਮਾਰੀ ਗਿਆ, ਮੈਂ ਤਾਂ ਵੈਸੇ ਵੀ ਤਕੜਾ ਬਹੁਤ ਸੀਗਾ
0: ਜੀ,
2: ਉਹ ਮਤਲਬ ਉਹ ਚੀਜ਼ ਨੂੰ ਕਿਸੇ ਨੂੰ ਜਿੱਤਣ ਲਈ ਆਪਦੇ ਆਪ ਨੂੰ ਹਾਰ ਗਿਆ, ਉਹ ਕਾਹਦੀ ਜਿੱਤ ਸੀਗੀ ਜੀ, ਉਹ
0: ਬਿਲਕੁਲ ਆ ਜੀ
2: ਆਪਦੀ ਜ਼ਿੰਦਗੀ ਹਾਰ ਗਿਆ, ਕੋਈ ਜਿੱਤ ਸੀ ਜੀ ਫਿਰ
0: ਨਾ ਜੀ ਨਾ।
2: ਸੋ ਜਿਹੜਾ ਆਹ ਸਪੈਸ਼ਲ ਨਾਮ ਰੱਖੇ ਨਾ, ਤੇ ਫਿਰ ਇੱਥੇ ਜਿਹੜੇ ਅਸਲ ਬਾਹਰੋਂ ਕੰਮ ਸ਼ੁਰੂ ਹੋਇਆ, ਜਿਹੜੀਆਂ ਬਾਹਰ ਗਰੁੱਪ ਸੀ ਫੈਡਰੇਸ਼ਨਾਂ ਬਣੀਆਂ ਸੀ, ਇਹਨਾਂ ਨੇ ਆਪਦੀ ਟੀਮ ਜਿਤਾਉਣ ਲਈ ਉਹਨਾਂ ਨੂੰ ਬਸ ਆ ਘੋੜਿਆਂ ਵਾਲੇ ਜਿਹੜਾ ਵੀ ਸਟੇਅਰ ਹੈਡ ਹੋਰ ਆ ਟੀਕੇ ਲਾਉਂਦੇ ਰਹੇ ਉਹਨਾਂ ਨੂੰ
0: ਜੀ,
2: ਤੇ ਉਹ ਮੈਂ ਤਾਂ ਇਹ ਕਹਿਣਾ ਕਿ ਚਲੋ ਜੇ ਹਾਰ ਵੀ ਗਏ ਤੁਸੀਂ
0: ਜੀ
2: ਤੇ ਉੱਥੇ ਨਹੀਂ ਵੀ ਫੜ ਹੋਇਆ, ਤੁਸੀਂ ਕਿਉਂ ਇੱਧਰ ਨੂੰ ਜਾਂਦੇ ਹੋ
0: ਜੀ,
2: ਹੁਣ ਉਹ ਜਿੱਤੀਆਂ ਹੋਈਆਂ ਚੀਜ਼ਾਂ ਕੋਈ ਤਕੜਾ ਖਿਡਾਰੀ ਹੋਵੇ, ਕੋਈ 100 ਟਰੈਕਟਰ ਜਿੱਤਿਆ, 100 ਮੋਟਰਸਾਈਕਲ ਜਿੱਤਿਆ, ਉਹ ਟਰੈਕਟਰ ਜਿੱਤੇ, ਜੇ ਉਹ ਉਹਦੇ ਕੰਮ ਦੀਆਂ ਨੀ ਰਹੀਆਂ ਕਮਾਈ ਆਈ ਤੇ ਉਹਦਾ ਫਾਇਦਾ ਕੀ ਹੋਇਆ ਜੀ ਫਿਰ।
0: ਆਪਣੇ ਨਾ ਔਜਲਾ ਸਾਹਿਬ, ਚਲੋ ਜਦੋਂ ਮੈਂ ਇੰਡੀਆ ਹੁੰਦਾ ਸੀ ਨਾ, ਸਵੇਰ ਨੂੰ ਚਲੋ ਫੁੱਟਬਾਲ ਖੇਡਣਾ, ਸ਼ਾਮ ਨੂੰ ਕਾਲਜ ਖੇਡਣਾ, ਤੇ ਸਵੇਰ ਨੂੰ ਪਹਿਲਾਂ ਜਿਮ ਜਾਣਾ, 4 ਵਜੇ ਉੱਠ ਕੇ, 4:30 ਟ੍ਰੇਨ ਜਾਂਦੀ ਸੀ ਹੁਸ਼ਿਆਰਪੁਰ ਨੂੰ, ਸੈਣੀ ਸਾਹਿਬ ਨੂੰ ਸ਼ਾਇਦ ਪਤਾ ਹੋਣਾ, ਆਪਣੇ ਪ੍ਰੇਮ ਚੰਦ ਢੀਂਗਰਾ, ਉਹਨਾਂ ਦਾ 6 ਵਾਰ ਕੇ 7 ਵਾਰ ਏਸ਼ੀਅਨ ਚੈਂਪੀਅਨ ਰਹੇ ਨੇ ਉਹ। ਉਹਨਾਂ ਦੇ ਬਕਾਇਦਾ ਲੇਡੀਜ਼ ਤੇ ਮੈਨਸ ਮਤਲਬ ਕਿ 2 ਜਿਮ ਵੱਖਰੇ ਵੱਖਰੇ ਇੱਕੋ ਜਗ੍ਹਾ ਦੇ ਉੱਤੇ ਘਰ ਦੇ ਵਿੱਚ ਹੀ ਉੱਪਰ ਘਰ ਆ ਉਹਨਾਂ ਦਾ। ਤੇ ਉਹ ਨਾ ਮਤਲਬ ਕਿ ਉਸ ਸਮੇਂ ਅੱਜ ਤੋਂ 22-23 ਸਾਲ ਪਹਿਲਾਂ 24 ਸਾਲ ਦੀ ਗੱਲ ਕਰ ਰਿਹਾ ਤੇ ਉਹਦੇ ਵਿੱਚ ਉਹਨਾਂ ਨੇ ਨਾ ਹੌਲੀ ਹੌਲੀ ਜਿਮ ਲਾਉਣਾ ਸ਼ੁਰੂ ਕੀਤਾ। ਕਹਿੰਦੇ ਮੇਰੀ ਹੈ ਨਾ ਸਕਿਨ ਮਤਲਬ ਕਿ ਲੂਜ਼ ਹੋਣ ਲੱਗ ਗਈ ਹੈ, ਇਹਨੂੰ ਕਹਿੰਦੇ ਬਰਕਰਾਰ ਰੱਖਣ। ਕਹਿੰਦੇ ਮੈਂ ਜਦੋਂ ਜਿਮ ਲਾਉਂਦਾ ਹੁੰਦਾ ਸੀ ਨਾ ਤਾਂ ਘੱਟੋ ਘੱਟ ਨਹੀਂ ਸਵੇਰੇ ਵੜ ਜਾਣਾ ਜਿਮ ਦੇ ਵਿੱਚ 8 ਘੰਟੇ ਮਤਲਬ ਕਿ 9-9 ਘੰਟੇ ਜਿਮ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ। ਤੇ ਆਂਢ ਗੁਆਂਢ ਦਾ ਕੋਈ ਮੁਰਗਾ ਹੋ ਗਿਆ ਕੁਝ ਹੋ ਗਿਆ ਕਹਿੰਦੇ ਛੱਡਿਆ ਨਹੀਂ ਕਰੀ ਜਾਣਾ, ਖਿੱਚ ਜਾਣਾ, ਚੱਕ ਜਾਣਾ। ਤੇ ਉਹ ਦੇਖ ਲਓ ਇਸ ਚੀਜ਼ ਨੂੰ ਮਤਲਬ ਕਿ ਬਰਕਰਾਰ ਰੱਖਣ ਦੇ ਲਈ ਵੀ ਫਿਰ ਉਹਨਾਂ ਨੇ 1-2 ਘੰਟੇ ਰੋਜ਼ ਜਿਮ ਲਾਉਣਾ ਜੀ ਉਹਨਾਂ ਨੇ ਬਾਅਦ ਦੇ ਵਿੱਚ ਸਾਡੇ ਹੈ ਨਾ ਜੀ। ਤੇ ਉਹ ਚੀਜ਼ਾਂ ਉਹ ਅੱਜ ਵੀ ਦੇਖ ਲਓ ਵਧੀਆ ਆਪਣੀ ਫਿਟਨੈਸ ਦੇ ਵਿੱਚ ਨੇ ਸਾਰਾ ਕੁਝ ਨੇ।
2: ਇਹਨਾਂ ਨੇ ਜਿੰਨਾ ਅਜਿਹਾ ਫੈਡਰੇਸ਼ਨ ਵਾਲੇ ਉਹ ਬਣੇ ਹੋਏ ਨੇ ਜਿਹੜੇ ਆਪ ਕਦੇ ਕੋਡੀ ਨਹੀਂ ਖੇਡੇ।
0: ਬਿਲਕੁਲ ਹੈ ਜੀ ਜੀ।
2: ਤੇ ਉਧਰੋਂ ਇਹ ਕੰਮ ਚੱਲਿਆ ਤੇ ਕਿੱਥੋਂ ਕਿੱਥੇ ਕਿੰਨੇ ਪਲੇਅਰ ਯੰਗ ਮਰ ਗਏ
0: ਜੀ।
2: ਤੇ ਮਤਲਬ ਹੁਣ ਚਲੋ ਮੈਨੂੰ ਬੜਾ ਦੁੱਖ ਹੋਇਆ ਇੰਨੇ ਪੈਸੇ ਉਹਦੇ, ਚਲੋ ਉਹਨੂੰ ਰੀਹੈਬ ਕਰਾ ਦਿੰਦੇ, ਉਹਦੀ ਬੱਚੀ ਉਹਦਾ ਘਰ ਪਵਾ ਦਿੰਦੇ, ਉਹ ਤਾਂ ਹੁਣ ਤਾਂ ਬਥੇਰਾ ਕੁਛ ਹੋ ਜੂਗਾ। ਪਰ ਗੱਲ ਇਹ ਕਿ ਉਹ ਮਰਨਾ ਪਿਆ ਨਾ।
0: ਮੈਂ ਆ ਵੀ ਆ ਜਿਹੜੀ ਖਬਰ ਸਮਾਲ ਸਾਹਿਬ ਵਾਲੇ ਦੀ ਕੀਤੀ ਹੈ ਗੋਰੇ ਦੀ, ਉਹਦਾ ਦੇਖੋ ਖਬਰ ਦੇ ਵਿੱਚ ਲਿਖਿਆ ਕਿ ਅਡਾਪਟ ਕੀਤੀ ਹੋਈ ਬੱਚੀ, ਕੀ ਇਹ ਜ਼ਰੂਰੀ ਸੀਗਾ ਨਾਲ ਲਿਖਣਾ ਜੀ?
2: ਅੰਬੀ ਹਠੂਰ
0: ਜੀ
2: ਆਪਣੇ ਖੇਡ ਦਾ ਖੇਡਦੇ ਮੈਦਾਨ ਦੇ ਵਿੱਚ ਉਹਦੀ ਡੈਥ ਹੋ ਗਈ ਸੀ, ਮਤਲਬ ਜ਼ੋਰ ਇੰਨਾ ਲਾ ਗਿਆ ਉਹ
0: ਜੀ।
2: ਆਹੋ ਚਲੋ ਇਹ ਤਾਂ ਆਪਣਾ ਸਮਾਜ ਹੈ ਜੀ, ਮਤਲਬ ਅਸੀਂ ਹਰ ਇੱਕ ਬੰਦੇ ਨੇ ਹਰ ਤਰ੍ਹਾਂ ਦੀ ਰੋਟੀ ਸੇਕਣੀ ਇਹਦੇ ਉੱਪਰੋਂ।
0: ਬਿਲਕੁਲ,
2: ਬਾਕੀ ਲੌਂਗੋ ਵਾਲੀ ਗੱਲ ਆ, ਇਹਨਾਂ ਨੇ ਰਾਜਨ ਜੀ ਨੇ ਸਹੀ ਕਹੀ, ਉਹਨਾਂ ਦੇ ਮਰਨ ਤੋਂ ਬਾਅਦ ਨੀ ਕਦੇ ਬਰਸੀ ਉਹਨਾਂ ਦੀ ਇੰਨੀ ਅਹਿਮੀਅਤ ਦਿੱਤੀ ਸੀ। ਜਦੋਂ ਟੌੜਾ ਸਾਹਿਬ ਅਲੱਗ ਹੋਏ ਨਾ ਉਦੋਂ ਤੱਕ ਤਾਂ ਇਹ ਇਕੱਠੇ ਹੋ ਕੇ, ਟੌੜਾ ਸਾਹਿਬ ਵੀ ਨਾਲੇ ਸੀ, ਮੈਂ ਇਹ ਨੀ ਕਹਿੰਦਾ
0: ਜੀ,
2: ਉਹ ਲੌਂਗੋ ਵਾਲ ਨੂੰ ਬਦਨਾਮ ਹੀ ਕਰਦੇ ਰਹੇ ਵੀ ਇਹਨੇ ਸਮਝੌਤਾ ਕਰਕੇ ਪੰਜਾਬ ਡੋਬਤਾ, ਇਸ ਤੋਂ ਬਾਅਦ ਨਹਿਰ ਬਣਾਤੀ, ਉਹੀ ਬਾਦਲ ਸਾਹਿਬ ਹੁਣੀ ਨਹਿਰ ਤਰਾਉਣ ਵਾਲੇ ਸੀ, ਉਹੀ ਚਲਾਉਣ ਵਾਲੇ ਸੀ, ਉਹੀ ਮੁੜ ਕੇ ਢਾਉਣ ਵਾਲੇ ਸੀਗੇ
0: ਜੀ।
2: ਉਦੋਂ ਬਾਅਦ ਇਹ ਥੋੜੀ ਜਿਹੀ ਅਹਿਮੀਅਤ ਹੋਈ, ਫਿਰ ਉਹ ਮਨਾਉਣ ਲੱਗ ਗਏ, ਫਿਰ ਬਾਅਦ ਦੇ ਵਿੱਚ ਇਹਦਾ ਬੈਨੀਫਿਟ ਹੋ ਗਿਆ ਤੇ ਮੁੜ ਕੇ ਢੀਂਡਸਾ ਗਰੁੱਪ ਨੂੰ ਸੰਗਰੂਰ ਚ ਉਹਦਾ ਦਬਦਬਾ ਸੀ ਉਹਨੂੰ ਥੱਲੇ ਲਾਉਣ ਲਈ ਕਰਦੇ ਕਰਦੇ, ਤੇ ਹੁਣ ਢੀਂਡਸੇ ਹੋਣੀ ਆ ਦੇਖ ਲੜਾਈ ਕਰ ਰਹੇ ਨੇ ਲੌਂਗੋਵਾਲ ਦੀ ਬਰਸੀ ਮਨਾਉਣ ਪਿੱਛੇ।
0: ਬਿਲਕੁਲ ਹੈ ਜੀ,
2: ਤੇ ਜਿਉਂ ਦੇ ਜੀ ਲੌਂਗੋਵਾਲ ਉੱਠਣ ਨੀ ਦਿੱਤਾ ਇਹਨਾਂ ਨੇ, ਨਾ ਮਰੇ ਤੋਂ ਉੱਠਣ ਦਿੱਤਾ
0: ਜੀ ਜੀ।
2: ਇਹ ਸਾਰੀ ਸਿਆਸਤ ਆ ਜੀ,
0: ਸਿਆਸੀ ਰੋਟੀਆਂ ਨੇ, ਬਿਲਕੁਲ
2: ਸਿਆਸੀ ਰੋਟੀਆਂ ਨੇ, ਹੋਰ ਇਹਦੇ ਵਿੱਚੋਂ ਕੁਛ ਨੀ, ਹਲਾ ਲਾ 4 ਦਿਨ ਦੀ ਚਾਦਰੀ ਹੈ
0: ਜੀ। ਬਿਲਕੁਲ ਹੈ ਜੀ,
2: ਬਾਕੀ ਆਪਣੇ ਸੁਖਬੀਰ ਬਾਦਲ ਉਹਨਾਂ ਦੇ ਹਿੱਸੇ ਲਿਖਿਆ, ਉਹ ਚਾਹੇ ਸਿੱਧਾ ਕੰਮ ਕਰਨ ਉਹ ਬਦਨਾਮੀ ਹੋਈ ਉਹਨਾਂ ਦੇ
0: ਜੀ ਜੀ ਜੀ। ਬਿਲਕੁਲ ਹੈ ਜੀ,
2: ਇਹ ਨਹੀਂ ਹੈ ਇਹਨਾਂ ਦੇ ਪੱਲਿਓਂ ਲੈਣੀ ਨਹੀਂ, ਇਹਨਾਂ ਦੇ ਨਾ ਲੈ ਸਕਦੀ ਹੈ
0: ਜੀ। ਬਿਲਕੁਲ ਹੈ ਜੀ,
2: ਚਾਹੇ ਆਰ ਪਾਰ ਲੰਘ ਜਾਂਦੀ ਚਾਹੇ ਨਾ ਲੰਘਦੀ
0: ਜੀ।
2: ਮੈਂ ਤਾਂ ਉਦਣ ਵੀ ਕਿਹਾ ਸੀ, ਮੈਂ ਕਿਹਾ ਚੁੱਪ ਰਹਿਣਾ ਬੈਟਰ ਸੀ, ਪਰ ਪਤਾ ਨੀ ਕਿਉਂ ਆ ਮੈਸੇਜ ਬਾਦਲ ਤਾਂ ਫੱਟੀ ਚੱਕੀ ਜਾਂਦੀ ਹੈ
0: ਜੀ,
2: ਇਹ ਕਦੀ ਬਾਜ ਆ ਗਿਆ, ਫਿਰ ਬਾਜ ਹੁਣ ਜਿੱਥੋਂ ਹੁਣ ਵੀ ਲੈ ਆਉਣ ਉੱਥੋਂ
0: ਮਜੀਠੀਆ ਸਾਹਿਬ ਨੇ ਪਹਿਲਾਂ ਫੱਟੇ ਚੱਕਦੇ ਨਾ, ਫਿਰ ਉਸ ਤੋਂ ਬਾਅਦ ਸਾਰੇ ਹੀ ਲੱਗ ਗਏ ਜੀ।
2: ਹਾਂ ਨਹੀਂ ਬਾਜ ਫਿਰ ਉੱਥੋਂ ਲੈ ਆਉਣਗੇ ਇੱਥੇ ਪੰਜਾਬ ਚ, ਹੁਣ ਫੇਰ ਨਾ ਉਹਨੂੰ ਉੱਪਰ ਪੰਜਾਬ ਦੇ ਭਾਈ ਵੋਟਾਂ ਜਾਣਗੀਆਂ
0: ਜੀ,
2: ਕਿੱਧਰ ਨੂੰ ਤੁਰੇ ਹੋਏ ਯਾਰ ਅਸੀਂ।
0: ਬਿਲਕੁਲ ਹੈ ਜੀ,
2: ਆ 84 ਤੋਂ ਬਾਅਦ ਕਿੰਨੇ ਬਾਜ ਆਏ ਸੀ, ਮੁੜ ਕੇ ਬਾਜ ਕਿੱਧਰ ਚਲੇ ਗਏ
0: ਜੀ?
2: ਇਹ ਲਮਰਗੀ ਬਾਜ ਸਾਡੇ ਪਿੰਡ ਵੀ ਆਇਆ ਸੀ, ਉਹਦਾ ਐ ਸੰਸਕਾਰ ਕਰਿਆ, ਚੰਦਨ ਦੀਆਂ ਲੱਕੜਾਂ ਲਿਆਂਦੀਆਂ ਜੀ, ਛੋਟਾ ਜਿਹਾ ਮੇਰੇ ਯਾਦ ਆ ਉਹ 17-18 ਸਾਲ ਦਾ
0: ਜੀ,
2: 84 ਵਾਰ ਵਾਪਰਿਆ, ਹਰੇਕ ਪਿੰਡ ਚ ਉਦੋਂ ਬਾਜ ਆ ਗਏ ਸੀ
0: ਜੀ।
2: ਠੀਕ ਹੈ ਜੀ, ਵਧੀਆ
1: ਜੀ। ਅੱਜ ਮੈਂ ਟਵਾਣਾ ਸਾਹਿਬ ਦੇ
0: ਜੀ, ਹਾਂਜੀ
1: ਵੀਰ ਜੀ, ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ, ਹਾਂਜੀ ਮੈਂ ਕਿਹਾ ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਗੱਲ ਕਹੀ ਸੀ, ਮੈਂ ਕਿਹਾ ਜੀ ਸਾਨੂੰ ਤਾਂ ਅੱਜ ਤੱਕ ਬਾਜ ਦਿਸਿਆ ਨੀ, ਇਹਦਾ ਮਤਲਬ ਅਸੀਂ ਜਿਹੜੇ ਹੈਗੇ ਆ ਬਹੁਤੇ ਮਾੜੇ ਸਿੱਖ ਹੈਗੇ ਆ। ਟਵਾਣਾ ਸਾਹਿਬ ਮੈਨੂੰ ਕਹਿੰਦੇ ਵੀ ਇੱਥੇ ਪਟਿਆਲੇ ਚ ਹੈਗੇ, ਤੁਸੀਂ ਪਟਿਆਲੇ ਆਓ, ਤੁਹਾਨੂੰ ਮੈਂ ਬਾਜ ਦਿਖਾ ਦਿੰਦਾ
0: ਜੀ।
1: ਮੈਂ ਉਸ ਵੇਲੇ ਤਾਂ ਨਹੀਂ, ਜਦੋਂ ਮੈਂ ਬਾਅਦ ਚ ਵਿਚਾਰ ਕੀਤੀ, ਮੈਂ ਕਿਹਾ ਹੋਰ ਨਾ ਮੈਨੂੰ ਬਾਜ ਦਿਖਾਉਣ ਲੈ ਜਾਣ ਤੇ ਮੁੜ ਕੇ ਉੱਥੇ ਪੈਟ ਬੋਲ ਖੋਲ ਦੇਣ, ਪਟਿਆਲੇ ਦੇ ਵਿੱਚ ਤਾਂ ਪੈਟ ਬੋਲ ਹੀ ਖਾਏ ਬਹੁਤ ਹੈਗੇ ਆ ਜੀ, ਉਹ 30 ਆਦਮੀ ਵਿਚਾਰੇ ਘਰ ਦਾ ਕਿਰਾਏ ਦਾ ਮਕਾਨ ਲੈਣ ਗਏ ਤੇ ਪੈਟ ਬੋਲ ਨਹੀਂ ਖਾ ਲਏ
0: ਹਾਂਜੀ,
1: ਬਾਅਦ ਚ ਪੈਟ ਬੋਲ ਦਾ ਮਾਲਕ ਨਾ ਲੱਭੇ ਤੇ ਮਾਲਕ ਕਿਹੜਾ
0: ਜੀ।
1: ਮੈਂ ਕਿਹਾ ਹੁਣ ਸਵੇਰੇ ਉਹਨਾਂ ਨੂੰ ਵਿਖਾਊਂਗਾ ਵੀ ਵਾਲਾ ਸਾਹਿਬ ਦੱਸੋ ਵਿਚਾਰ ਕੀ ਹੈਗਾ ਯਾਰ, ਆਟਾ ਕੀ ਆ
0: ਜੀ,
1: ਤੇ ਪੈਟ ਬੋਲ ਦਿਖਾਉਣਾ ਆ ਕਿ ਬਾਜ ਦਿਖਾਉਣਾ ਜੀ।
0: ਕਿਆ ਬਾਤ ਹੈ ਜੀ, ਨਹੀਂ ਉਹ ਸਾਈਜ਼ ਦੇ ਵਿੱਚ ਬਹੁਤ ਫਰਕ ਹੁੰਦਾ ਸੈਣੀ ਸਾਹਿਬ, ਇਲ ਨੂੰ ਵੀ ਕਈ ਬਾਜ ਕਹੀ ਜਾਂਦੇ ਆ ਨਾ, ਉਹ ਛੋਟਾ ਸਾਈਜ਼ ਹੁੰਦਾ ਵੈਸੇ ਤਾਂ ਬਾਜ, ਹਾਂਜੀ ਉਹਨਾਂ ਦੇ ਵਿੱਚ ਕਈ ਪ੍ਰਜਾਤੀਆਂ ਹੈਗੀਆਂ ਵੱਖਰੀਆਂ ਵੱਖਰੀਆਂ ਜੀ ਉਹਨਾਂ ਚ ਵੀ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਲੋਕ ਕਿੱਥੇ ਪਹੁੰਚ ਗਏ, ਤੁਸੀਂ ਕਿੱਥੇ, ਜਿਹੜਾ ਹੈਗਾ ਸਰ ਇੱਕ ਚੀਜ਼ ਹੁੰਦੀ ਆ ਵੀ ਆਬਜ਼ਰਵੇਸ਼ਨ ਜਿਹੜੀ ਆ ਆਬਜ਼ਰਵੇਸ਼ਨ ਜਿਹੜੀ ਆ ਨਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਿਰਾਕਲਸ ਜਿਹੜੀਆਂ ਆਬਜ਼ਰਵ ਕਰਦੇ ਆ ਨਾ
0: ਜੀ,
1: ਉਹਨਾਂ ਨੂੰ ਕਦੀ ਡਿਸਕਲੋਜ਼ ਨਹੀਂ ਕੀਤਾ ਜਾਂਦਾ ਹੁੰਦਾ।
0: ਬਿਲਕੁਲ,
1: ਤੁਸੀਂ ਮਹਿਸੂਸ ਕਰਦੇ ਆ ਕੋਈ ਮਤਲਬ ਕੁਦਰਤ ਦੀ ਖੇਡ ਨੂੰ ਮਹਿਸੂਸ ਕਰਦੇ ਆ ਨਾ ਜੀ,
0: ਜੀ
1: ਉਹਨੂੰ ਤੁਸੀਂ ਜਿਹੜਾ ਹੈਗਾ ਆ ਜ਼ਾਹਰ ਨਹੀਂ ਕਰ ਸਕਦੇ ਹੋਊਗੇ, ਉਹਦੇ ਵਾਸਤੇ ਸ਼ਬਦ ਨਹੀਂ ਹੁੰਦੇ।
0: ਸੈਣੀ ਸਾਹਿਬ, ਗੁਰੂ ਸਾਹਿਬ ਨੇ ਇੱਕ ਕਹਿ ਲੋ ਜਿੰਮੇਵਾਰ ਇਨਸਾਨ, ਹੁਣ ਬਾਬਾ ਬੰਦਾ ਸਿੰਘ ਬਹਾਦਰ ਸੀ, ਉਹਨੇ ਕਦੇ ਕਿਹਾ, ਉਹਦੇ ਮੂੰਹ ਸੁਣਿਆ ਆਪਾਂ ਕਦੀ ਬਾਜ ਦੇ ਗਿਆ ਜੀ ਮੈਨੂੰ, ਜਾਂ ਉਹਨਾਂ ਨੇ ਇੱਕ ਵਾਰੀ ਥਾਪੜਾ ਦੇ ਕੇ ਤੋੜਿਆ, ਜਿੰਮੇਵਾਰੀ ਜੋ ਦਿੱਤੀ ਸੀ ਉਹਨਾਂ ਨੇ ਸੰਭਾਲੀ। ਗਲਤ ਹੈ ਕਿ ਜਿੰਮੇਵਾਰੀ ਦੀ, ਇਮਾਨਦਾਰੀ ਦੀ, ਇਨਸਾਨੀਅਤ ਦੀ?
1: ਮੈਂ ਤਾਂ ਇਹਨਾਂ ਲੋਕਾਂ ਦੀ ਸਾਈਕੋਲੋਜੀ ਤੋਂ ਹੈਰਾਨ ਆ ਵੀ ਲੋਕਾਂ ਨੂੰ ਦੱਸਣ ਵਾਸਤੇ ਕਰਦੇ ਹੈਗੇ ਜਾਂ ਇੰਨੇ ਕੀ ਦਿਮਾਗ ਦੇ ਮਾਲਕ ਹੁੰਦੇ ਆ ਜੀ।
0: ਬਿਲਕੁਲ,
1: ਫਿਰ ਤਾਂ ਕੁਦਰਤ ਜਿਹੜੀ ਹੈਗੀ ਆ ਬਹੁਤ ਮਿਹਰਬਾਨ ਹੈਗੀ ਆ, ਰੱਬ ਦੇ ਗੋਦੀ ਚੱਕੀ ਫਿਰਦਾ ਇਹਨਾਂ ਲੋਕਾਂ ਨੂੰ, ਵੀ ਜੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆ ਹਾਕ ਇੰਨਾ ਹੀ ਕੋਈ ਗਿਆਨ ਹੈਗਾ ਆ, ਤੇ ਉਹਦੇ ਬਾਵਜੂਦ ਇਹਨਾਂ ਨੂੰ ਜਿਹੜਾ ਹੈਗਾ ਆ ਰੱਬ ਨੇ ਇੰਨਾ ਕੁਛ ਬਖਸ਼ਿਆ ਆ, ਇਹਦਾ ਮਤਲਬ ਤਾਂ ਇਹ ਆ ਰੱਬ ਨੇ ਉਦਾਂ ਹੀ ਗੋਦੀ ਚੱਕੇ ਆ ਜੀ।
0: ਹੁਣ ਦੇਖੋ ਇੱਥੇ
1: ਮੈਂ
2: ਤੁਹਾਨੂੰ ਇੱਕ ਹੋਰ ਵਾਰਨ ਕਰਦਾ, ਤੁਸੀਂ ਇਹ ਉਹ ਪਟਿਆਲੇ ਤੁਹਾਨੂੰ ਪੜੋਸ ਕੇ ਸੱਦਦੇ ਨੇ, ਭੁਲੇਖੇ ਨਾਲ ਚੱਲੇ ਨਾ ਜਾਇਓ
1: ਵੀਰ ਜੀ। ਤੁਸੀਂ
2: ਕਈ ਕਈ ਬੱਚੇ ਤੋਂ ਕੋਈ ਕੰਮ ਲਾਉਣਾ ਬਣਾਉਣਾ ਪੈਂਦਾ ਨਾ, ਜਾਂ ਚਾਂਡੇ ਲਾਉਣੇ ਫਿਰ ਵੀ ਬਣਾਉਣਾ ਪੈਂਦਾ।
1: ਬਿਲਕੁਲ, ਮੈਨੂੰ ਪੂਰੀ ਤਰ੍ਹਾਂ ਉਮੀਦ ਹੈਗੀ ਆ, ਮੈਂ ਪਟਿਆਲੇ ਦੇ ਇਲਾਕੇ ਦੀ ਨੀ ਜਾਂਦਾ, ਮੈਨੂੰ ਪਤਾ ਹੈਗਾ ਜੀ ਇਹਨਾਂ ਨੇ ਕੀ ਕਰਨਾ ਮੇਰੇ ਨਾਲ ਉੱਥੇ। ਆਹੋ ਇਹ ਬਾਜ ਦਾ ਤਾਂ ਨਾ ਹੀ ਆ ਵੀ ਤੈਨੂੰ ਬਾਜ ਦਿਖਾਦੇ ਆ, ਬਾਜ ਦਿਖਾਦੇ ਕੋ ਉਹ, ਕਿਉਂਕਿ ਮੈਂ ਕਰਿਓਸਟੀ ਦਿਖਾਤੀ ਨਾ ਵੀ ਮੈਂ ਦੇਖਿਆ ਨੀ, ਉਹ ਕਹਿੰਦੇ ਆ ਜਾ ਤੈਨੂੰ ਬਾਜ ਦਿਖਾਦੇ ਆ, ਅੱਗੇ ਖੜੇ ਕੀ ਮੈਨੂੰ ਦਿਖਾਇਆ ਇਹਨਾਂ ਨੇ, ਨਾ ਮੈਂ ਬਿਲਕੁਲ ਨੀ ਜਾਊਂਗਾ ਜੀ।
2: ਕੱਲਾ ਪਿੱਟ ਬੋਲੀ, ਪਟਿਆਲੇ ਦੇ ਦੋਵੇਂ ਪਾਸੇ ਦੀ ਬਾਹੜਾ ਲੰਘਦੀ ਹੈ,
0: ਤੜਕੇ ਵੀ ਨਹੀਂ ਲੰਘ ਸਕਦੇ।
1: ਬਿਲਕੁਲ ਜੀ ਬਿਲਕੁਲ, ਪਟਿਆਲਾ ਦਿਖਾਉਂਦੇ ਦਿਖਾਉਂਦੇ ਕਿਤੇ ਹਾਦਸਾ ਹੀ ਨਾ ਵਾਪਰ ਜਾਏ। ਹਾਂਜੀ,
2: ਹੋਰ ਕਿਤੇ ਬਾਦਲਾਂ ਦੇ ਫਾਰਮ ਚੋਂ ਲੰਘੋ ਸਮਾਨ ਸਰ ਜਾ ਕੇ।
1: ਹਾਂਜੀ,
0: ਕਿਆ ਬਾਤ ਹੈ,
2: ਚਲੋ ਕਰੋ ਜੀ ਗੱਲ, ਕੋਈ ਗੱਲ
1: ਨਹੀਂ, ਬਾਅਦ ਚ ਕਹਿਣ ਨਾਥ ਚੂੜਾ ਨਹੀਂ ਚੜਾਇਆ ਸੀ। ਹਾਂਜੀ ਠੀਕ ਹੈ ਭਾਰਤ ਸਾਹਿਬ, ਮੈਂ ਵੀ ਯਾਦ ਕਰੂੰਗਾ ਜੀ। ਥੈਂਕ ਯੂ ਸਰ,
0: ਥੈਂਕ ਯੂ ਵੀਰ
1: ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
0: ਜੀ। ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਹਾਸਾ ਮਸ਼ੂਕਾ ਤੇ ਨਾਲ ਨਾਲ ਜਿਹੜਾ ਸੀਰੀਅਸ ਗੱਲਾਂ ਵੀ ਹੋਈਆਂ ਨੇ, ਜੋ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਜੋ ਇਲਜ਼ਾਮਬਾਜ਼ੀ ਲੱਗ ਰਹੀ ਹੈ, ਹੋਰ ਸਾਰਾ ਸਿਲਸਿਲਾ, ਤੇ ਉਹਦਾ ਵੀ ਜ਼ਿਕਰ ਕੀਤਾ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਦੋ ਖ਼ਬਰਾਂ ਲੈ ਕੇ ਦੋਸਤੋ ਹੋਰ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਅੱਜ ਸਿਹਤ ਦੋ ਤਿੰਨ ਦਿਨ ਹੋ ਗਏ ਥੋੜੀ ਠੀਕ ਨਹੀਂ, ਤੇ ਅੱਜ ਮੱਲੋ ਮੱਲੀ ਚਲੋ ਆ ਕੇ ਬੈਠੇ ਹਾਂ। ਮੈਂ ਮਨ ਤਾਂ ਨਹੀਂ ਕਰਦਾ ਸੀ ਛੁੱਟੀ ਕਰਨ ਦੇ ਲਈ, ਮੈਂ ਕਿਹਾ ਚਲੋ ਜਿੰਨਾ ਸਮਾਂ ਵੀ ਲੱਗੇਗਾ ਜ਼ਰੂਰ ਲਵਾਂਗੇ। ਤੇ ਜੇ ਤੁਹਾਡੀ ਫੋਨ ਕਾਲ ਆਈ ਜਾਏਗੀ ਤਾਂ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਕੁਝ, ਤੇ ਇੱਕ ਦੋ ਖ਼ਬਰਾਂ ਜਿਹੜੀਆਂ ਵਿਦੇਸ਼ੀ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਨੇ ਜਿਹੜਾ ਕੰਟਰੋਵਰਸੀ ਛੇੜ ਦਿੱਤੀ, ਜਿਸਦੇ ਵਿੱਚ ਕਿਹਾ ਗਿਆ ਕਿ ਦਿਮਾਗੀ ਨਕਸਲ ਟਿੱਪਣੀ ਦੇ ਉੱਤੇ ਹਾਕਮ ਤੇ ਜਿਹੜਾ ਵਿਰੋਧੀ ਧਿਰ ਆਹਮੋ ਸਾਹਮਣੇ ਹੋਈ ਹੈ, ਤੇ ਦੂਸਰੇ ਪਾਸੇ ਇਹੀ ਬਿਆਨਬਾਜ਼ੀ ਦੇ ਵਿੱਚ ਚਿਦੰਬਰਮ ਉਹਨਾਂ ਨੇ ਕਿਹਾ ਕਿ ਮੈਨੂੰ ਦਿਮਾਗੀ ਨਕਸਲੀ ਹੋਣ ਦੇ ਉੱਤੇ ਮਾਣ ਹੈ, ਤੇ ਜਿਹੜਾ ਰੋਲਾ ਰੱਪਾ ਪੈ ਰਿਹਾ ਹੈ ਜੈਨ ਜੀ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਾਲ ਜੁੜੀਆਂ ਹੋਈਆਂ ਨੇ। ਦੇਖਦੇ ਹਾਂ ਸਿਆਸਤ ਕਿੱਧਰ ਨੂੰ ਜਾਏਗੀ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੇ ਉੱਤੇ ਬਖਸ਼ੀ ਜੀ ਕਾਲ ਕਰਨਾ ਚਾਹੁੰਦੇ ਆ, ਜ਼ਰੂਰ ਕਾਲ ਕਰ ਲਓ ਜੀ, ਜ਼ਰੂਰ ਸਵਾਗਤ ਰਹੇਗਾ ਦੋਸਤੋ, ਪੁੱਛਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੀ ਦੀ ਜਿਹੜੀ ਹੈ ਆਪਣੀ ਤਕਰੀਰ ਦੇ ਵਿੱਚ ਦਿਮਾਗੀ ਨਕਸਲ ਟਿੱਪਣੀ ਦੇ ਨਾਲ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਜਿਹੜੀ ਛਿੜ ਗਈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਜਿਹੜੇ ਨੇ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ ਹੈ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ਦੇ ਉੱਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉਧਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲੋਂ ਵੱਲ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਵੱਲ ਸਿੱਧਤ ਸੀ ਜੋ ਮਾਓਵਾਦੀਆਂ ਤੇ ਵੱਖਵਾਦੀਆਂ ਦੇ ਜਿਹੜੇ ਨੇ ਹਮਾਇਤੀ ਦੱਸੇ ਜਾਂਦੇ ਨੇ ਤੇ ਭਾਰਤ ਦੇ ਸੰਵਿਧਾਨ ਨੂੰ ਕਹਿੰਦੇ ਆ ਨਹੀਂ ਮੰਨਦੇ ਆ। ਤੇ ਦੋਸਤੋ ਦੋ ਗੱਲਾਂ ਆ ਰਹੀਆਂ ਨੇ, ਪਹਿਲਾਂ ਆਪਾਂ ਬਖਸ਼ੀ ਜੀ ਦੀ ਗੱਲ ਸੁਣਦੇ ਆ, ਫਿਰ ਆਪਣੇ ਨਾਲ ਗੁਰੀ ਜੀ ਵੀ ਜੋੜ ਰਹੇ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਜੀ ਨੂੰ ਜੀ। ਨਿੱਘਾ ਕੀ ਹਾਲ ਚਾਲ ਨੇ ਜੀ?
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਿਲਕੁਲ ਠੀਕ ਠਾਕ ਆ। ਸ਼ੁਕਰ ਹੈ ਉਸ ਅਕਾਲ ਪੁਰਖ ਦਾ, ਉਸ ਅੱਲਾ ਸੁਣੇ ਦਾ
0: ਜੀ।
3: ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਹੈਗਾ, ਤੇ ਆਪਣੇ ਸਿਕੰਦਰ ਸਾਹਿਬ ਵੀ ਆਏ ਸੀ, ਕਿਆ ਬਾਤਾਂ ਜੀ, ਬਹੁਤ ਵਧੀਆ, ਬੜੇ ਰੋਸ਼ਨ ਖਿਆਲ ਹੈ ਇਹਨਾਂ ਦੇ, ਹਨਾ, ਮਤਲਬ ਇੱਕ ਤਜਰਬਾ ਵੀ।

0: ਨਹੀਂ
1: ਕੰਟੀਨਿਊ ਕਰ ਦੋ ਇਧਰੋਂ, ਮੇਰੇ ਵੱਲੋਂ ਗਲਤੀ ਹੋ ਗਈ, ਤੁਸੀਂ ਕਹਿੰਦੇ ਸੀ ਕਿਰਤ ਦੀ ਗੱਲ ਕਰਨ ਲੱਗੇ ਸੀ। ਹਾਂਜੀ
0: ਹਾਂ, ਕਿਰਤ ਦੀ ਮੈਂ ਗੱਲ ਕਰ ਰਿਹਾ ਸੀ ਜਿਹੜਾ ਹੈਗਾ ਕਿਰਤ ਦੇ ਮੁਤਾਬਕ ਜੇ ਚੱਲੀਏ ਤੇ ਇਹ ਤਾਂ ਜਿਹੜੀ ਹੈਗੀ ਆ ਸ਼ਰਤ ਹੈ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਸ਼ਰਤ ਹੈਗੀ ਆ ਵੀ ਲਾਜ਼ਮ ਕਿਰਤ ਜਿਹੜੀ ਆ ਕਰਾਂਗੇ ਫਿਰ ਹੀ ਅਸੀਂ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਹਨਾ, ਜਾਂ ਸੈਟਿਸਫੈਕਸ਼ਨ ਸਾਨੂੰ ਮਿਲੇਗੀ। ਅੱਛਾ, ਤੇ ਦੂਸਰੇ ਪਾਸੇ ਐਫਰਟ ਵੀ ਆਪਾਂ ਕਹਿ ਦਿੰਦੇ ਹਾਂ, ਉਸੇ ਕਿਰਤ ਦਾ ਨਾ ਹੀ ਐਫਰਟ ਹੈ ਨਾ, ਜੇ ਆਪਾਂ ਐਫਰਟ ਨਹੀਂ ਕਰਦੇ ਤਾਂ ਆਪਾਂ ਨੂੰ ਸੈਟਿਸਫੈਕਸ਼ਨ ਕਿਸ ਤਰ੍ਹਾਂ ਮਿਲੇਗੀ ਹਨਾ। ਤੇ ਇਹ ਚੀਜ਼ਾਂ ਹੈਗੀਆਂ। ਹੁਣ ਉਧਰ ਵੀ ਜਿਹੜਾ ਹੈਗਾ ਆਪਾਂ ਦਸਾਂ ਗੁਰੂਆਂ ਦੀ ਜਿਹੜੀ ਫਿਲੋਸਫੀ ਆ ਉਹਦੇ ਵਿੱਚ ਵੀ ਆਇਆ ਕਿਰਤ ਕਰੋ ਨਾਮ ਜਪੋ ਤੋਂ ਵੰਡ ਸਕੋ, ਉਹਦੇ ਵਿੱਚ ਵੀ ਕਿਰਤ ਆਇਆ ਹੋਇਆ।
1: ਬਿਲਕੁਲ।
0: ਹੁਣ ਜੇ ਇਧਰ ਇਸਲਾਮ ਦੇ ਵਿੱਚ ਵੀ ਲੈਂਦੇ ਹਾਂ ਤਾਂ ਕਹਿੰਦੇ ਜੰਨਤ ਮਿਲਦੀ ਆ
1: ਜੀ,
0: ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬਈ ਜੰਨਤ ਜਿਹੜਾ ਹੈਗਾ ਤੁਸੀਂ ਕਹਿੰਦੇ ਤਾਂ ਹੈਗੇ ਜੰਨਤ ਮਿਲਦੀ ਤੇ ਜੰਨਤ ਜਿਹੜੀ ਹੈਗੀ ਐਵੇਂ ਮਿਲ ਜਾਂਦੀ ਹੈ,
1: ਇਸ ਧਰਤੀ ਨੂੰ ਜੰਨਤ ਬਣਾ ਲੈਂਦੇ ਆ ਜੀ। ਬਿਲਕੁਲ, ਉਹਨੂੰ ਕਿਉਂ ਨੀ ਬਣਾਉਂਦੇ।
0: ਹਾਂ ਬਈ ਦੁਨੀਆਂ ਦੇ ਵਿੱਚ ਜੇ ਤੱਕ ਅਸੀਂ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਤਾਂ ਕੁਛ ਲੱਭਦਾ ਨੀਗਾ, ਤੇ ਜੰਨਤ ਐਵੇਂ ਹੀ ਫਿਰ ਜਿਹੜਾ ਹੈਗਾ ਲੱਭ ਜਾਂਦੀ। ਉਹਦੇ ਵਾਸਤੇ ਵੀ ਭਾਈ ਜਿਹੜਾ ਹੈਗਾ ਮਿਹਨਤ ਕਰਨੀ ਪੈਂਦੀ ਹੈਗੀ ਆ, ਐਵੇਂ ਬਿਨਾਂ ਮਿਹਨਤ ਤੋਂ ਜਿਹੜਾ ਹੈਗਾ ਤੁਸੀਂ ਕਹਿੰਦੇ
1: ਫਿਨਲੈਂਡ ਕਹਿ ਲੋ, ਸਵੀਡਨ ਕਹਿ ਲੋ, ਡੈਨਮਾਰਕ ਕਹਿ ਲੋ, ਇਹ ਮੁਲਕ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਰਹਿੰਦੇ ਹੋਏ ਇਹੀ ਦੇਖਦੇ ਆ ਕਿ ਧਰਮ ਦਾ ਮੁੱਦਾ ਤਾਂ ਇੱਥੇ ਉੱਠਦਾ ਹੀ ਨਹੀਂ ਨਾ, ਤੇ ਦੂਸਰਾ ਕਿ ਲੋਕ ਕਿਰਤ ਕਰਨ ਦੇ ਵਿੱਚ ਆਪਣਾ ਜਿਹੜਾ ਧਿਆਨ ਰੱਖਦੇ ਆ, ਕੋਈ ਮਤਲਬ ਕਿ ਇਹ ਨਹੀਂ ਕਿ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਕਿ ਕ੍ਰੈਡਿਟ ਨਹੀਂ ਦੇਣਾ ਚਾਹੀਦਾ, ਪਰ ਉਹ ਆਪਣੇ ਆਪ ਨੂੰ ਕ੍ਰੈਡਿਟ ਦਿੰਦੇ ਆ ਜੋ ਉਹ ਕਰਦੇ ਆ। ਅਸੀਂ ਮਤਲਬ ਕਿ ਹੋਰ ਚੀਜ਼ਾਂ ਨੂੰ ਕ੍ਰੈਡਿਟ ਦੇਈ ਜਾਂਦੇ ਆ, ਜਾਂ ਚਲੋ ਰੱਬ ਜਾਂ ਕੁਦਰਤ ਜਾਂ ਕੁਝ ਵੀ ਆ ਜਿਹਦਾ ਜਿਸ ਦੇ ਵਿੱਚ ਵੀ ਬਲੀਵ ਆ ਉਹਨੂੰ ਮੁਬਾਰਕ ਹੈ, ਮਤਲਬ ਕਿ ਕਰਦਾ ਜੋ ਵੀ ਸਤਿਕਾਰ ਕਰਨਾ ਚਾਹੀਦਾ, ਹਰ ਧਰਮ ਦਾ ਸਤਿਕਾਰ ਕਰਦੇ ਆ, ਪਰ ਉਹ ਜਿਹੜੀ ਚੀਜ਼ ਆ ਨਾ ਉਹ ਇਹ ਲੋਕ ਮਤਲਬ ਕਿ ਦੇਖੋ ਘੱਟੋ ਘੱਟ ਇਮਾਨਦਾਰ ਤਾਂ ਹੈਗੇ ਨਾ, ਪ੍ਰੈਕਟੀਕਲ ਹੈ ਸਾਰਾ ਕੁਝ ਹੈ, ਜਾਂ ਕਿਸੇ ਨਾਲ ਝੂਠ ਨਹੀਂ ਬੋਲਦੇ, ਗਦਾਰੀ ਬਹੁਤ ਘੱਟ ਲੋਕ ਹੋਣਗੇ ਕਿਤੇ 100 ਦੇ ਵਿੱਚੋਂ ਇੱਕ ਅੱਧਾ ਬੰਦਾ ਇਦਾਂ ਦਾ, ਉਹ ਚਲੋ ਹਰ ਪਰਿਵਾਰ ਦੇ ਵਿੱਚ ਜਾਂ ਹਰ ਕੌਮ ਦੇ ਵਿੱਚ ਕੁਝ ਨਾ ਕੁਝ ਐਸੇ ਮੌਜੂਦ ਹੀ ਨੇ ਜੀ ਹੈਗੇ ਨੇ, ਤਾਂ ਉਹ ਨਹੀਂ ਕਿਹਾ ਜਾ ਸਕਦਾ ਕਿ ਹਰ ਪਾਸੇ ਮਤਲਬ ਕਿ ਸਹੀ ਹੈ, ਪਰ ਉਹ ਅਸਲ ਸੰਕਲਪ ਜਿਹੜਾ ਉਹਨਾਂ ਦਾ ਕਹਿ ਲਈਏ ਕਿ ਇਹਨਾਂ ਮੁਲਕਾਂ ਦਾ ਵੀ ਹੈ ਨਾ, ਮਿਹਨਤ ਦੇ ਉੱਤੇ ਟਿਕਿਆ ਹੋਇਆ, ਮਿਹਨਤ ਕਰਾਂਗੇ ਤਾਂ ਪਰਿਵਾਰ ਵੀ ਪਾਲਾਂਗੇ, ਦੇਸ਼ ਵੀ ਪਾਲਾਂਗੇ, ਸਾਰਾ ਕੁਝ ਕਰਾਂਗੇ।
0: ਬੇਸ਼ੱਕ
1: ਜੀ
0: ਜੀ ਜੀ ਬਿਲਕੁਲ ਸੱਚੀ ਗੱਲ ਹੈ, ਕਿਉਂਕਿ ਕਈ ਕਹਿ ਦਿੰਦੇ ਲਓ ਜੀ ਕਿਸਮਤ ਜਿਹੜੀ ਹੈ, ਕਿਉਂਕਿ ਕਿਸਮਤ ਵਾਲਾ ਜਿਹੜਾ ਹੈਗਾ ਇਹ ਬੜਾ ਬੜਾ ਡੇਂਜਰਸ
1: ਹੈ,
0: ਅਗਲੇ ਕਹਿੰਦੇ ਹਾਂ ਕਹਿੰਦੇ ਲਓ ਜੀ ਜਿਹੜਾ ਹੈਗਾ ਕਿਸਮਤ ਦੇ ਵਿੱਚ ਹੀ ਹੁੰਦਾ, ਕਿਸਮਤ ਹੈ ਆ, ਅਸੀਂ ਵੀ ਕਹਿੰਦੇ ਹੈਗੇ ਕਿਸਮਤ ਹੈਗੀ ਆ, ਪਰ ਮਿਹਨਤ ਤਾਂ ਸ਼ਰਤ ਹੈਗੀ ਆ। ਜੇ ਹੁਣ ਤੁਸੀਂ ਕਹੋ ਜੀ ਮੈਂ ਤਾਂ ਬਸ ਜੀ ਆਪੇ ਹੀ ਜਿਹੜਾ ਹੈਗਾ ਵਾਹਿਗੁਰੂ ਮੈਨੂੰ ਜਿਹੜਾ ਹੈਗਾ ਪੱਕੀਆਂ ਪਕਾਈਆਂ ਭੇਜੂਗਾ, ਆਪਾਂ ਤਾਂ ਕੁਛ ਕਰਨਾ ਨੀ,
1: ਉਹ ਆਪ ਹੀ ਥੋੜੀ ਨਾ ਪੁੱਟ ਕੇ ਦੇ ਦੇਗਾ ਜੀ, ਆਪਾਂ ਨੂੰ ਕੁਝ ਨਾ ਕੁਝ ਤਾਂ ਮੁਸ਼ਕਤ ਕਰਨੀ ਪੈਣੀ ਹੈ, ਜੇ ਪਾਣੀ ਪਿਆਸ ਲੱਗੀ ਹੈ ਤਾਂ ਖੂਹ ਦੇ ਕੋਲ ਹੀ ਜਾਣਾ ਪੈਣਾ, ਖੂਹ ਨੇ ਆਪਣੇ ਕੋਲ ਤਾਂ ਨਹੀਂ ਆ ਜਾਣਾ ਜੀ।
0: ਬੇਸ਼ੱਕ ਬੇਸ਼ੱਕ ਜਿਹੜਾ ਹੈਗਾ ਤੇ ਸਫ਼ਰ ਹੈਗਾ
1: ਜੀ,
0: ਕਹਿੰਦੇ ਨਾ ਸਿਤਾਰੋਂ ਸੇ ਆਗੇ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਉੱਠ ਕੇ ਇਮਤਿਹਾਂ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ
1: ਜੀ,
0: ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਸੋਰੀ ਬਾਪੂ ਲੱਗਿਆ ਜੁਮਰ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਯਾਨੀ ਤੂੰ ਸ਼ਾਹੀਨ ਆ, ਤੇਰਾ ਪਰਵਾਜ਼ ਜਿਹੜਾ ਹੈਗਾ ਤੇਰਾ ਕੰਮ ਹੈਗਾ, ਯਾਨੀ ਇਹਦੇ ਵਿੱਚ ਵੀ ਇਹੋ ਇਸ਼ਾਰਾ ਕੀਤਾ ਗਿਆ
1: ਬਿਲਕੁਲ,
0: ਲਾਜ਼ਮ ਤੈਨੂੰ ਪਰਵਾਜ਼ ਕਰਨੀ ਪੈਣੀ ਜੇ ਤੂੰ ਸ਼ਾਹੀਨ ਹੈਗਾ ਹਨਾ
1: ਜੀ,
0: ਤੇ ਇਹ ਚੀਜ਼ਾਂ ਹੈਗੀਆਂ, ਲਾਜ਼ਮ ਜਿਹੜਾ ਹੈਗਾ ਇਹ ਸ਼ਰਤ ਹੈਗੀ ਆ।
1: ਦੇਖੋ ਬਹੁਤ ਸਾਰੇ ਆਪਣੇ ਮੁਹੱਬਤ ਜੀ, ਬਹੁਤ ਸਾਰੇ ਐਸੇ ਲੋਕ ਆਏ ਨੇ, ਚਾਹੇ ਉਹ ਸੂਫੀ ਨੇ, ਪੀਰ ਪੈਗੰਬਰ ਨੇ, ਜਦੋਂ ਆਪਾਂ ਗੁਰੂ ਸਾਹਿਬ, ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਸਭ ਤੋਂ ਪਰਫੈਕਟ ਸੀਗੇ ਜਾਂ ਕਿੱਦਾਂ ਸੀਗੇ, ਪਰ ਗੁਰੂ ਸਾਹਿਬ ਨੇ ਇੱਕ ਸੰਕਲਪ ਦਿੱਤਾ ਕਿ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਬੰਨ ਕੇ ਰੱਖਿਆ ਉਹਨਾਂ ਨੇ, ਕਿ ਤੁਸੀਂ ਆਪਣਾ ਪਰਿਵਾਰ ਵੀ ਪਾਲਣਾ, ਨਾਲ ਪਰਿਵਾਰ ਦੇ ਵਿੱਚ ਰਹਿਣਾ, ਜ਼ਿੰਮੇਵਾਰੀਆਂ ਦਿੱਤੀਆਂ ਕਿ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਣਾ, ਤੇ ਪਰ ਬਹੁਤ ਸਾਰੇ ਹੋਰ ਜਿਹੜੇ ਹੈਗੇ ਨੇ, ਚਾਹੇ ਉਹ ਸੂਫੀ ਕਹਿ ਲਈਏ, ਮਤਲਬ ਕਿ ਉਹ ਜੇ ਉਸ ਪਾਸੇ ਨੂੰ ਦੇਖੀਏ ਤਾਂ ਉਹ ਆਪਣੀ ਦੁਨੀਆਂ ਚ ਰਹਿੰਦੇ ਆ, ਜਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਆ, ਜਾਂ ਇੱਦਾਂ ਕਹਿ ਲਈਏ, ਜਾਂ ਉਹ ਆਮ ਜਿਹੜੇ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਉਹਨਾਂ ਦਾ ਇੱਕ ਆਪਣਾ ਹੀ ਸੰਸਾਰ ਹੈ, ਪਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਮਤਲਬ ਕਿ ਕਿਰਤ ਦਾ ਸੰਕਲਪ ਦਿੱਤਾ, ਕੰਮ ਦਾ ਜ਼ਿੰਮੇਵਾਰੀਆਂ ਦਿੱਤੀਆਂ ਨੇ ਉਹ

0: ਘਬਾਉਣ ਦਾ ਸੰਕਲਪ ਦਿੱਤਾ ਜੀ।
1: ਇਹ ਸ਼ੱਕ ਬੇਸ਼ੱਕ ਦੇਖੋ ਜੀ, ਇਹ ਬਹਾਦਰ ਗੰਗਾ ਨੂੰ ਭਾਜੀ ਜਾਂਦੇ ਸੀ। ਹੁਣ ਇਹ ਜਿਹੜਾ ਹੈਗਾ ਬੱਲਾ, ਮੈਂ ਜਿਹੜਾ ਹੈਗਾ ਗੱਲਾਂ ਹੁੰਦੀਆਂ ਸਿੱਧੀਆਂ ਜਿਹੜੀਆਂ ਹੈਗੀਆਂ, ਹੁਣ ਜਿਹੜਾ ਹੈਗਾ ਜਿਹੜਾ ਕਈ ਵਾਰੀ ਨਹਾਉਣਾ ਹੀ ਨੀ ਗਾ, ਕਈ ਕਈ ਦਿਨ ਆਪਣਾ ਵੀਰ ਰੁਪਏ ਲੱਗੀ ਤੇ ਬਾਹਰ ਜੁੜ
0: ਜਾਣੇ
1: ਜਟਾ ਤੇ ਮੈਨੂੰ ਲੱਗਦਾ ਜਟਾ ਧਾਰੀ ਤੇ ਜਿਹੜਾ ਹੈਗਾ ਬਾਹਰ ਦੇ ਵਿੱਚ ਜੰਗਲਾਂ ਨੂੰ ਚਲੋ ਜਾ ਇਬਾਦਤ ਕਰਨਾ ਹੈ।
0: ਬਿਲਕੁਲ
1: ਇਹ ਨੀ ਆਉਂਦਾ, ਜਿੰਮੇਵਾਰੀਆਂ ਤੋਂ ਭੱਜਣਾ ਨੀ ਚਾਹੀਦਾ। ਗੁਰੂਆਂ ਨੇ ਇਸੇ ਕਰਕੇ ਕਿਹਾ ਸੀ ਵੀ ਦੇਖੋ ਸਾਡੀ ਵੀ ਸਾਡੀ ਨੀ ਕੀਤੀ, ਸ਼ਾਦੀਆਂ ਵੀ ਕੀਤੀਆਂ ਹੈਗੀਆਂ, ਮਤਲਬ ਉਹਨਾਂ ਨੇ ਸਾਨੂੰ ਸਿਰਫ ਦੱਸਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਦੱਸਿਆ ਤਾਂ ਕਿ ਇਹਨਾਂ ਨੂੰ ਲੈਸਨ ਮਿਲੇ ਜਿਹੜਾ ਹੈਗਾ।
0: ਬਿਲਕੁਲ
1: ਬਈ ਆਪਣਾ ਗ੍ਰਿਸ਼ਟੀ ਜੀਵਨ ਜਿਹੜਾ ਹੈਗਾ ਤੁਸੀਂ ਜਿਹੜੇ ਹੁਣ ਤੁਹਾਡੇ ਜੰਗਲਾਂ ਦੇ ਵਿੱਚ ਭੱਜ ਜਾਂਦੇ ਤੇ ਇੱਧਰ ਨੂੰ ਵੀ ਲੈਣ ਆਉਂਦੇ, ਫਿਰ ਬਈ ਜਿਹੜਾ ਹੈਗਾ ਤੁਸੀਂ ਫਿਰ ਪਿੰਡ ਨੂੰ ਭੱਜਦੇ ਆ, ਮਤਲਬ ਚਲੋ ਉੱਥੋਂ ਜਿਹੜਾ ਹੈਗਾ ਚੁਟਕਾ ਪਾਣੀ ਲੈ ਕੇ ਆਉਣੇ, ਆਟਾ ਲੈ ਆਟਾ ਜਿਹੜਾ ਹੈਗਾ ਤੁਹਾਨੂੰ ਆਟਾ ਪਾ ਦਿਓ ਜੀ ਜਾਂ ਚੁਟਕਾ ਦਿਓ।
0: ਉਹ ਕਹਿੰਦੇ ਨਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ,
1: ਇਬਾਦਤ ਜ਼ਰੂਰੀ ਹੈ। ਇਹਦਾ ਨਾ ਹੀ ਤੈਨੂੰ ਕਿਰਤ ਕਹਿ ਲਵੋ ਜਾਂ ਸਿਮਰਨ ਕਹਿ ਲਵੋ ਇਹਨੂੰ, ਤੇ ਜਾਂ ਜਿਹੜਾ ਹੈਗਾ ਇਹਨੂੰ ਇਬਾਦਤ ਕਹਿ ਲਵੋ। ਇਬਾਦਤ ਬਹੁਤ ਜ਼ਰੂਰੀ ਹੈ।
0: ਰਾਜਨ ਸੈਣੀ ਸਾਹਿਬ, ਰਾਜਨ ਸੈਣੀ ਸਾਹਿਬ ਕਹਿੰਦੇ ਆ ਬਖਸ਼ੀ ਜੀ ਨੂੰ ਮੇਰਾ ਸੁਨੇਹਾ ਪੜ ਕੇ ਜ਼ਰੂਰ ਸੁਣਾਓ, ਕਹਿੰਦੇ ਬਖਸ਼ੀ ਜੀ ਸੁਣਾਓ ਕੋਈ ਗੱਲ ਹਕੀਕੀ।
1: ਜੀ ਜੀ ਹਕੀਕੀ ਗੱਲ ਜਨਾਬ, ਸਾਡੀਆਂ ਗੱਲਾਂ ਹੁੰਦੀਆਂ ਸਿੱਧੀਆਂ ਸਾਡੀਆਂ, ਬਿਲਕੁਲ ਤੁਹਾਡੇ ਨਾਲ ਹੀ ਮਿਲਦੀਆਂ ਜੁਲਦੀਆਂ। ਹਾਂ ਮੈਂ ਕਹਿੰਦਾ ਉਹ ਕਹਿੰਦੇ ਨਾ ਅਸੀਂ ਗੁਜ਼ਰੇ ਆ ਹੁਣ ਉਹਨਾਂ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਕਹਿੰਦੇ ਤੂੰ ਧੂਪ ਦੇ ਕੇ ਧੂਆਂ ਜਿਹਾ ਕਰਦਾ ਰਹਿਣਾ ਵੀ ਉਹਦੇ ਮੱਖੀਆਂ ਲੜਨੀਆਂ। ਜਿਹੜਾ ਹੈਗਾ ਧੂਆਂ ਕਰਨਾ ਵੀ ਚਲੋ ਧੂਆਂ ਜਿਹਾ ਕਰੋ ਤੇ ਮੱਖੀਆਂ ਜਿਹੜੀਆਂ ਦੂਰ ਭੱਜ ਜਾਣਗੀਆਂ। ਹੈ
0: ਦਿਨੇ
1: ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਤੁਹਾਨੂੰ ਟੱਲੀਆਂ ਨਾਲ ਮਨਾਵੇ, ਟੱਲੀਆਂ ਵਜਾਉਣੀਆਂ, ਤਾਲ ਵਜਾਉਣਾ ਵੀ ਦੱਸੋ ਉਹ ਜਿਹੜਾ ਉਹਨੇ ਸੁਣਦਾ ਨੀ ਗਾ, ਹੈ ਉਹ ਬੋਲਾ ਹੈ।
0: ਬਿਲਕੁਲ
1: ਤੇ ਇਹ ਚੀਜ਼ਾਂ ਹੈਗੀਆਂ, ਕਈ ਫਿਰ ਦੂਸਰੇ ਪਾਸੇ ਨੂੰ ਤੁਰ ਪੈਂਦੇ ਹੈਗੇ ਆ ਤੇ ਆਹ ਜਿਹੜਾ ਹੈਗਾ ਤੁਹਾਡਾ ਮਤਲਬ ਅੱਗ ਦੇ ਉੱਤੇ ਘਿਓ ਪਾ ਕੇ ਵੀ ਕਈ ਸਵਾਹਾ ਕਰੀ ਜਾਂਦੇ
0: ਨੇ।
1: ਹਾਂ ਵੀ ਦਓ ਵੀ ਕਿਸੇ ਗਰੀਬ ਗਰੀਬ ਨੂੰ ਦਿਓ ਖਾ ਲਵੇ
0: ਤੁਹਾਨੂੰ
1: ਦਵਾ
0: ਤਾਕਤਵਰ ਬਣੇ ਥੋੜਾ ਬਹੁਤ ਮਾਲਿਸ਼ ਮੁਲਿਸ਼ ਕਰੋ।
1: ਤੇ ਇਹ ਚੀਜ਼ਾਂ ਹੈਗੀਆਂ ਮਕੇ ਹਕੀਕਤ ਜਿਹੜੀ ਆ ਨਾ, ਦੇਖੋ ਕਹਿੰਦੇ ਨਾ ਓਨਲੀ ਟਰੁੱਥ ਕਮਸ ਇਨ ਟੂ ਲਾਈਫ, ਜਿਹੜੀ ਹਕੀਕਤ ਹੈ ਉਹੀ ਹੀ ਸਾਹਮਣੇ ਆਉਂਦੀ ਹੈ,
0: ਸਾਹਮਣੇ ਆਉਂਦੀ
1: ਹੈ। ਬਾਤਲ ਜਿਹੜਾ ਹੈਗਾ ਉਹ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈਗਾ, ਓਨਲੀ ਟਰੁੱਥ ਕਮਸ ਇਨ ਟੂ ਲਾਈਫ, ਸੱਚ ਹੈ ਉਹੀ ਰਹਿ ਜਾਂਦਾ ਹੈਗਾ। ਉਧਰ ਬਾਣੀ ਦੇ ਵਿੱਚ ਵੀ ਬਾਬੇ ਦੀ ਬਾਣੀ ਤੇ ਵੀ ਕੂੜ ਨੂੰ ਖੁੱਟੇ ਨਾਨਕਾ ਓੜ ਕੇ ਸੱਚ ਰਹੇ, ਉਧਰ ਵੀ ਤਾਂ ਹੋਈ ਕਿਹਾ
0: ਪੰਜਾਬੀ
1: ਭਾਈ ਜਿਹੜਾ ਕੂੜ ਹੈ ਉਹ ਖਤਮ ਹੋ ਜਾਂਦਾ, ਸੱਚ ਅਖੀਰ ਰਹਿ ਜਾਂਦਾ।
0: ਬਿਲਕੁਲ
1: ਇਹ ਚੀਜ਼ਾਂ ਹੈਗੀਆਂ।
0: ਬਾਬੇ
1: ਨੇ ਤਾਂ ਬੜਾ, ਬਾਬੇ ਦੇ ਨਾਲ ਵੀ ਹੋਈਆਂ ਸੀ ਗੱਲਾਂ, ਉਹਨਾਂ ਨੇ ਬਚਨਾ ਜੋ ਕਿਤੇ ਸੂਰਜ ਨੂੰ ਪਾਣੀ ਦੇਣ ਦਾ, ਉਹਨਾਂ ਨੇ ਉਹ ਨੀ ਉਹ ਵੀ ਉਹਨਾਂ ਨੇ ਕੰਮ ਕਰਕੇ ਦਿਖਾਇਆ, ਉਹਨਾਂ ਨੇ ਕਿਹਾ ਵੀ ਨਹੀਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਕਹਿੰਦੇ ਜੀ ਅਸੀਂ ਆਪਣੇ ਜਿਹੜਾ ਹੈਗਾ ਦੇਵਤਾ ਨੂੰ ਭੇਜ ਦਿੱਤਾ ਸੂਰਜ ਨੂੰ, ਤੇ ਉਹ ਕਹਿੰਦੇ ਕਰੋੜਾਂ ਕਿਲੋਮੀਟਰ ਹੈ ਉੱਥੇ ਤੋਂ ਪਾਣੀ ਜਾਂਦਾ। ਫਿਰ ਉਹ ਕਹਿੰਦੇ ਵੀ ਕਹਿੰਦੇ ਵੀ ਤੁਸੀਂ ਕਿੱਥੇ ਦਿੰਦੇ ਬਾਬਾ ਜੀ ਪਾਣੀ ਆਏ, ਕਹਿੰਦਾ ਮੈਂ ਤਾਂ ਆਪਣੇ ਖੇਤਾਂ ਨੂੰ ਦਿੰਦੀ, ਉਹ ਕਹਿੰਦਾ ਉੱਥੇ ਕਿਵੇਂ ਜਾ ਸਕਦਾ, ਕਹਿੰਦਾ ਵੀ ਉੱਥੇ ਨੀ ਜਾ ਸਕਦਾ ਤੇ ਇੱਧਰ ਕਿਵੇਂ ਜਾ, ਇੱਧਰ ਤੁਹਾਡਾ ਕਿਵੇਂ ਜਾ ਸਕਦਾ।
0: ਕਰਤਾਰਪੁਰ ਤਾਂ ਲੱਗ ਗਈ ਹੈ, ਮਤਲਬ ਕਿ ਸੂਰਜ ਦਾ ਨਾਲੋਂ ਤਾਂ ਲੱਗ ਗਈ ਆ।
1: ਇਹ ਗੱਲਾਂ ਹੈਗੀਆਂ ਆਪਣਾ ਵੀਰ ਭੁਪਿੰਦਰ ਜੀ, ਹਕੀਕਤ ਜਿਹੜੀ ਆ ਬੱਲਾ ਕਹਿੰਦੇ ਨਾ ਹਕੀਕਤ ਹੁਣ ਕਈ ਕਹਿੰਦੇ ਜੀ ਰੱਬ ਕਿੱਥੇ ਆ, ਰੱਬ ਕਿੱਥੇ, ਕਈ ਤਾਂ ਮੇਰੇ ਨਾਲ ਵੀ ਕਈ ਵਾਰੀ ਹੋਗੀਆਂ ਗੱਲਾਂ
0: ਜੀ,
1: ਕਹਿੰਦੇ ਜੀ ਪਹਿਲੋਂ ਤਾਂ ਕਹਿੰਦੇ ਜੀ ਉਹ ਆਖੇ ਜੀ ਤੁਹਾਡੇ ਦਿਲ ਵਿੱਚ ਰਹਿੰਦਾ, ਪਹਿਲਾਂ ਤਾਂ ਕਹਿੰਦੇ ਅੰਦਰ ਰਹਿੰਦਾ, ਮੈਂ ਕਿਹਾ ਵੀ ਅੰਦਰ ਰੱਬ ਅੰਦਰ ਰਹਿੰਦਾ, ਮੈਂ ਕਹਿੰਦੇ ਆਹੋ ਤੇ ਮੈਂ ਕਿਹਾ ਕਿਹੜੀ ਕੋ ਕਿਹੜੇ ਕੋ ਖਾਨੇ ਦੇ ਵਿੱਚ ਕਿੱਧਰ ਪਛਲੀਆਂ ਤੇ ਰਹਿੰਦਾ
0: ਕਿੱਧਰ ਮਕਾਨ ਛੱਤਿਆ ਉਹਨੇ ਬਿਨਾਂ ਇਜਾਜ਼ਤ ਹੀ,
1: ਕਹਿੰਦੇ ਨਹੀਂ ਜੀ ਉਹ ਤੁਹਾਡੇ ਅੰਦਰ ਹੀ ਰਹਿੰਦਾ, ਤੁਹਾਡੇ ਦਿਲ ਅੰਦਰ ਰਹਿੰਦਾ, ਅਖੀਰ ਕਹਿ ਦਿੰਦੇ ਦਿਲ ਅੰਦਰ
0: ਰਹਿੰਦਾ। ਤੇਰੇ ਅੰਦਰ ਮੈਂ ਤਾਂ
1: ਚਲੋ ਫਿਰ ਡਾਕਟਰਾਂ ਦੇ ਕੋਲ ਜਾਂਦੇ ਆ ਸਰਜਰੀ ਕਰਾਉਂਦੇ ਆ ਤੇ ਵਿੱਚ ਦਿਲ ਤੇ ਕਢਾ ਕੇ ਦਿਖਾਵਾਂ ਭਲਾ ਕਿੱਥੇ ਕੋ ਬੈਠਾ।
0: ਨਹੀਂ ਫਿਰ ਹਾਂ ਗੱਲ ਜਦੋਂ ਕੀਤੀ ਤੁਸੀਂ ਫਿਰ ਕਹਿੰਦਾ ਕਹਿੰਦਾ ਤੁਹਾਡੇ ਅੰਦਰੋਂ ਬੋਲਦਾ
1: ਝੂਠ ਬਾਰ ਬਾਰ ਬੋਲਣਾ, ਉਹ ਕੋਈ ਨਾ ਕੋਈ ਪੈਂਤੜਾ ਬਦਲੀ ਜਾਣਾ ਇਹ ਚੀਜ਼ਾਂ ਨੀ ਹੁੰਦੀਆਂ। ਹਕੀਕਤ ਜਿਹੜੀ ਹੈਗੀ ਆ ਜੋ ਹਕੀਕਤ ਹੈ ਉਹ ਹੀ ਸਾਹਮਣੇ ਆਉਂਦੀ ਆ, ਸੋ ਇਹ ਚੀਜ਼ਾਂ ਹੈਗੀਆਂ। ਤੇ ਬਾਕੀ ਜੇ ਦੋ
0: ਕੋ ਕਰੋ ਦੋ ਸ਼ਬਦ ਸਾਂਝੇ, ਜੋਲ ਭੈਣ ਜੀ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਨਾਲ ਸੁਣਦੇ ਅੱਗੇ ਜਾ ਕੇ।
1: ਮੈਂ ਜਲਦੀ ਜਲਦੀ ਨਬੇੜ ਦੇਣਾ 1 2 3
0: ਜਰੂਰ ਜੀ,
1: ਜਲਦੀ ਜਲਦੀ ਨਬੇੜ
0: ਜਰੂਰ ਜੀ।
1: ਯਾਰ ਮੰਗਿਆ ਸੀ ਰਬਾਤ ਤੂੰ ਰੋਕੇ ਫਿਰ ਮੈਂ ਖੁਦਾਈ ਮੰਗ ਲਈ ਫਿਰ ਮੈਂ ਖੁਦਾਈ ਮੰਗ ਲਈ ਯਾਰ ਮੰਗਿਆ ਸੀ ਰਬਾਤ ਤੂੰ ਰੋਕੇ ਫਿਰ ਮੈਂ ਖੁਦਾਈ ਮੰਗ ਲਈ ਮੈਂ ਖੁਦਾਈ ਮੰਗ ਲਈ ਯਾਰ।

0: Vâng.
1: क्या
0: लव
1: बात
0: यू
1: है
0: की
1: जी
0: सॉन्ग नंबर 1, सॉन्ग नंबर 2
1: जी
0: जी।

ਨੀ ਤੂੰ ਛੁਪਨਾ ਬਣ ਕੇ ਮਿਲ ਜਾਣੀ ਰਾਤਾਂ ਨੂੰ ਤੜਕੇ ਉੱਠ ਕੇ ਤੱਕੀਏ

0: ਉੱਗੇ ਰਹੇ ਕਾ ਬਣ ਕੇ ਮੇਰੇ ਦਿਲ ਤੋਂ ਉੱਠਦੀਆਂ ਹੂਕਾਂ ਮੈਨੂੰ ਪੁੱਟਦੀਆਂ ਕਿੱਥੇ ਗੁੰਮ ਜਾਂਦੇ ਨੇ
1: ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਕਿਆ ਬਾਤ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵਿਚਾਰਾਂ ਲਈ ਤੇ ਗੀਤ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਮੁਹੰਮਦ ਜੀ ਜੁੜੇ ਸਨ ਆਪਣੇ ਨਾਲ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੋਲ ਭੈਣ ਜੀ ਨੂੰ ਵੀ ਜੋੜਦੇ ਹਾਂ ਨਾਲ, ਤੇ ਇਸੇ ਤਰ੍ਹਾਂ ਹੀ ਗੁਰੀਮਾਨ ਬਾਈ ਜੀ ਦੀ ਵੀ ਕਾਲ ਆ ਰਹੀ ਸੀ, ਉਹਨਾਂ ਨੂੰ ਵੀ ਗੱਲ ਸੁਣਦੇ ਆ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਭਾਰਜਵੀਰ ਜੀ,
1: ਸਤਿ ਸ੍ਰੀ ਅਕਾਲ
2: ਸਾਰੇ ਵੱਡੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ
1: ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ?
2: ਵਧੀਆ ਸਰ, ਵਧੀਆ, ਤੁਸੀਂ ਸੁਣਾਓ ਜੀ?
1: ਬਹੁਤ ਵਧੀਆ ਜੀ, ਅੱਗੇ ਨਾਲੋਂ ਬੈਟਰ।
2: ਮੁਹੰਮਦ, ਸਿਹਤ ਠੀਕ ਹੈ ਜੀ ਤੁਹਾਡੀ ਹੁਣ?
1: ਨਹੀਂ ਹਾਂਜੀ, 2 ਕੁ ਦਿਨ ਹੋ ਗਏ ਸੀ, ਵੀਕ ਸੀਗਾ ਥੋੜਾ, ਤੇ ਫਲੂ ਵਗੈਰਾ ਚੱਲਦਾ, ਨਜ਼ਲਾ ਜ਼ੁਕਾਮ ਖਾਂਸੀ, ਪਰ ਅੱਜ ਥੋੜਾ ਠੀਕ ਸੀਗਾ, ਲੱਗਦਾ ਨੀ ਸੀ, ਮੈਂ ਕਿਹਾ ਚਲੋ ਇੰਨਾ ਟਾਈਮ ਕੱਢਾਂਗੇ, ਪਰ ਫਿਰ ਵੀ ਪੰਗਾ ਲੈ ਲਿਆ
2: ਮੈਂ, ਕਰਦਾ ਰਹਿ ਗਿਆ, ਮੈਂ ਕਿਹਾ ਯਾਰ ਕਰਾਂ ਨਾ ਕਰਾਂ ਵੀ ਸਿਹਤ ਠੀਕ ਸੀ।
1: ਨਹੀਂ ਨਹੀਂ, ਉਹ ਸਮਾਂ ਮੈਨੂੰ ਸੌਖਾ ਹੋ ਜਾਂਦਾ ਜੇ ਕਾਲ ਆ ਜਾਂਦੀ, ਨਹੀਂ ਤਾਂ ਮੈਨੂੰ ਬੋਲਣਾ ਜ਼ਿਆਦਾ ਪੈਂਦਾ ਸੀ। ਹਾਂਜੀ ਜੀ,
2: ਮੁਹੰਮਦ ਜੀ ਵਧੀਆ ਵਧੀਆ ਗੀਤ ਸੁਣਾ ਕੇ ਗਏ ਨੇ,
1: ਬਿਲਕੁਲ ਹੈ,
2: ਬਹੁਤ ਸੋਹਣੇ ਪੁਰਾਣੇ ਗੀਤ ਨੇ ਜਿਹੜੇ ਸੁਣ ਕੇ ਨਾ ਰੂਹ ਤਾਜ਼ੀ ਹੋ ਜਾਂਦੀ ਸੁਣ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਭਾਈ ਮੁਹੰਮਦ, ਗੁਰਜੀਤ ਤੂਤਰੇ ਉੱਪਰ ਕਬੱਡੀ ਦੇ ਉੱਪਰ ਗੱਲ ਕਰਨੀ ਸੀ ਵੀ,
1: ਹਾਂ ਹਾਂ ਜੀ,
2: ਦੇਖ ਲਓ ਤੁਸੀਂ ਵੀ ਕਿੱਡਾ ਬੜਾ ਥੰਭ ਬੁਰਜ ਖਲੀਫਾ, ਆਪਾਂ ਪੰਜਾਬ ਕਹਿੰਦੇ, ਪੰਜਾਬ ਦਾ ਬੁਰਜ ਖਲੀਫਾ ਢੇਰ ਹੋ ਗਿਆ ਜੀ ਕਸੂਰੀ 2 ਇੰਚ ਨਾਲ।
1: ਜੀ ਜੀ ਬਿਲਕੁਲ ਬਾਈ, ਮੈਂ ਹੈਰਾਨ ਰਹਿ ਗਿਆ, ਔਜਲਾ ਸਾਹਿਬ ਨੇ ਨਾ ਫੋਟੋ ਭੇਜੀ ਸੀ, ਮੈਂ ਦੇਖੀ ਕਿੱਡਾ ਹੱਟਾ ਕੱਟਾ, ਤੇ ਆਖਰ ਦੇ ਵਿੱਚ ਉਹਦਾ ਹਾਲਾਤ ਦੇਖੋ ਕਿੱਦਾਂ ਸੁੱਕਿਆ ਪਿਆ ਬੰਦਾ।
2: ਹਾਂਜੀ ਹਾਂਜੀ, ਮੈਂ ਤੁਸੀਂ ਨੀ ਜੀ, ਤੁਸੀਂ ਕੱਲੇ ਨੀ, ਜਦੋਂ ਉਹਨਾਂ ਦੀ ਹਾਸਪਿਟਲ ਤੇ ਆਈ ਫੋਟੋ ਮੈਂ ਦੇਖੀ ਹੈ ਨਾ
1: ਜੀ,
2: ਸਹੀ ਪੁੱਛੋ ਤਾਂ ਨਾ ਇੱਕ ਮਨੁੱਖੀ ਤੌਰ ਤੇ ਅੰਦਰੋਂ ਰੋਣਾ ਨਿਕਲ
1: ਗਿਆ,
2: ਮਤਲਬ ਜਿਹਨੂੰ ਬੁਰਜ ਖਲੀਫਾ ਕਹਿੰਦੇ, ਮੁੱਠੀ ਦੀ ਢੇਰ, ਮਤਲਬ ਮੁੱਠੀ ਹੱਡੀਆਂ ਦੀ ਬਣ ਕੇ ਰਹਿ ਗਿਆ ਜੀ।
1: ਬਿਲਕੁਲ ਹੈ ਜੀ, ਬਿਲਕੁਲ
2: ਠੀਕ ਹੈ, ਉਹਨੂੰ ਵੈਸੇ ਅਸਲ ਚ ਇਹ ਪ੍ਰੋਬਲਮ ਤਾਂ ਉਹਨੂੰ ਥੋੜੀ ਕਿਡਨੀ ਕਰਕੇ ਨਾ ਪ੍ਰੋਬਲਮ ਆਈ ਹੈ, ਚਲੋ ਹੁਣ ਜਦੋਂ
1: ਬਾਈ ਜੀ ਕਿਡਨੀ ਕਰਕੇ ਵੀ ਪ੍ਰੋਬਲਮ ਤਾਂ ਆਉਂਦੀ ਆ ਕਿਉਂਕਿ ਵੱਧ ਪ੍ਰੋਟੀਨ ਖਾਈ ਜਾਂਦੇ ਆ ਜਾਂ ਕ੍ਰੀਏਟਿਨ ਜਿਹੜੀ ਆ ਲਈ ਜਾਂਦੇ ਆ ਨਾ ਜਿਮ ਵਾਲੇ ਜਿਹੜੇ ਨੇ, ਉਹ ਇਹਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੇ, ਕ੍ਰੀਏਟਿਨ ਵੀ ਲੈਣੀ ਆ, ਉਹ ਸਟੈਮੀਨਰ ਦੇ ਲਈ ਹੁੰਦੀ ਹੈ, ਤੇ ਉਹ ਖਾਸ ਕਰਕੇ ਉਹਦੇ ਤੁਹਾਨੂੰ ਪਾਣੀ ਬਹੁਤ ਪੀਣਾ ਪੈਂਦਾ, ਉਹ ਜੇ ਲਈ ਆ ਤੁਸੀਂ ਤਾਂ ਉਹਨੂੰ ਕੱਢਣਾ ਹੁੰਦਾ ਬਾਹਰ ਜੀ।
2: ਹਾਂਜੀ ਹਾਂਜੀ, ਜਿਹੜੇ ਟੀਕੇ ਲਾਉਂਦੇ ਨੇ ਨਾ, ਜਿਹੜਾ ਚਿੱਟੇ ਦਾ ਰੋਗ ਹੈ, ਇਹ ਵੀ ਤਾਂ ਨਾ ਚਲੋ ਆਪਾਂ ਟੀਕਾ ਲਾਉਣੇ ਆ, ਇਹ ਵੀ ਬੰਦੇ ਨੂੰ ਕਾਲਾ ਪੀਲੀਆ ਕਰ ਦਿੰਦਾ,
1: ਕਰ ਦਿੰਦਾ ਜੀ, ਕਰ ਦਿੰਦਾ ਬਿਲਕੁਲ।
2: ਜਿਹੜਾ ਉਹ ਜਿਹੜੇ ਐਕਚੁਅਲੀ ਦੇ ਵਿੱਚ ਉਹਨਾਂ ਦੀ ਸਕਿਨ ਪੂਰੀ ਅੱਗੇ ਰੰਗ ਫੇਰ ਸੀ ਉਹਨਾਂ ਦਾ, ਨਾ ਹੁਣ ਤੁਸੀਂ ਰੰਗ ਦਿੱਤੇ, ਕਿੰਨਾ ਪੱਕਾ ਰੰਗ ਹੋਇਆ ਹੋਇਆ ਸੀ ਅੱਗੇ ਨਾਲ ਉਹਨਾਂ ਦਾ,
1: ਬਿਲਕੁਲ
2: ਇਹ ਸਾਰੇ ਕਾਲੇ ਪੀਲੇ ਲੱਛਣ ਸੀਗੇ। ਵੈਸੇ ਤਾਂ ਦੇਖੋ ਜਿਉਂਦੇ ਜੀ ਤਾਂ ਮੈਂ ਨੀ ਕਹਿੰਦਾ ਵੀ ਉਹਨਾਂ ਨੇ ਟਰਾਈ ਨੀ ਕੀਤੀ ਹੋਣੀ, ਬੰਦਾ ਆਪਣੇ ਮਾੜੇ ਹਾਲਾਤ ਨਾਲ ਲੜਦਾ ਬਹੁਤ ਹੈ
1: ਜੀ ਜੀ,
2: ਕਿਤੇ ਨਾ ਕਿਤੇ ਜਾ ਕੇ ਇਨਸਾਨ ਹਾਰ ਜਾਂਦਾ, ਕਿਉਂਕਿ ਇਹ ਨਾ ਜਿਹੜੀ 2 ਇੰਚ ਦੀ ਸੂਈ ਹੈ, ਇਹਦਾ ਮਤਲਬ ਸਵਾਦ ਬਹੁਤ ਭੈੜਾ ਹੈ।
1: ਬਿਲਕੁਲ ਹੈ, ਬਿਲਕੁਲ ਹੈ ਬਾਈ ਜੀ,
2: ਬੰਦਾ ਚਾਹ ਕੇ ਵੀ ਨੀ ਛੱਡ ਸਕਦਾ ਹੈਗਾ। ਜਿਹੜੇ ਹੁਣ ਘਰੇ ਜਾ ਕੇ ਵੀਡੀਓ ਪਾ ਰਹੇ ਨੇ, ਉਹਦੇ ਘਰ ਨੂੰ ਸਪੋਰਟ ਕਰ ਰਹੇ ਨੇ, ਜਾਂ ਬੱਚੀ ਦੀ ਪੜ੍ਹਾਈ ਨੂੰ, ਚਲੋ ਮੈਂ ਨੀ ਕਹਿੰਦਾ ਵੀ ਲੋਕ ਦਿਖਾਵਾ, ਬਹੁਤ ਵਧੀਆ ਆਪਣੇ ਆਪਣੇ ਪੱਧਰ ਜੋ ਵੀ ਉਪਰਾਲਾ ਕਰ ਰਹੇ ਆ, ਚੰਗੀ ਗੱਲ ਹੈ ਜੀ, ਕਰਨਾ ਚਾਹੀਦਾ ਸੀ। ਬਸ ਮੇਰੀ ਸ਼ਿਕਾਇਤ ਨੇ ਲੋਕਾਂ ਨੂੰ ਇੰਨੀ ਕਿ ਜਦੋਂ ਗੁਰਜੀਤ ਤੂਤ ਆਪ ਜਿਉਂਦੇ ਸੀ, ਉਦੋਂ ਇੰਨੇ ਫੈਡਰੇਸ਼ਨ ਵਾਲੇ ਹੋ ਗਏ, ਇੰਨੇ ਖੇਡ ਜਗਤ ਦੇ ਲੋਕ ਜਿਹੜੇ ਬਾਹਰ ਵੈਲ ਸੈਟਲਡ ਨੇ, ਉਹਨਾਂ ਵਿੱਚੋਂ ਇੱਕ ਬੰਦਾ ਉੱਠ ਕੇ ਇਹਨਾਂ ਨੂੰ ਬਾਹਰ ਲਿਜਾ ਸਕਦਾ ਸੀ, ਰੀਹੈਬ ਸੈਂਟਰ ਚ ਕਰਵਾ ਸਕਦਾ ਸੀ, ਇਹਨਾਂ ਨੂੰ ਬਚਾ ਸਕਦਾ ਸੀ ਜਿੱਥੇ ਤੱਕ ਮੈਂ ਸੋਚਦਾ, ਪਰ ਕਿਸੇ ਨੇ ਇਹ ਉਪਰਾਲਾ ਕੀਤਾ ਨੀ। ਹੁਣ ਫੈਡਰੇਸ਼ਨ ਵਾਲੇ ਨੇ, ਜਦੋਂ ਬੰਦਾ ਆਪਣੇ ਪੀਕ ਤੇ ਹੁੰਦਾ, ਉਦੋਂ ਤਾਂ ਇਹ ਮਤਲਬ ਉਹਦੇ ਮੂਹਰੇ ਜਾ ਜਾ ਲਿਟਦੇ ਨੇ।
1: ਨਾਲੇ ਬਾਈ ਜੀ, ਮੈਨੂੰ ਲੱਗਦਾ ਕਿ ਖਿਡਾਰੀਆਂ ਦਾ ਵੀ ਇੱਕ ਏਕਾ ਜ਼ਰੂਰ ਹੋਣਾ ਚਾਹੀਦਾ। ਚਲੋ ਫੈਡਰੇਸ਼ਨ ਜਾਂ ਪੈਸਾ ਲਾਉਣ ਵਾਲੇ ਜਿਹੜੇ ਨੇ ਨਾ, ਹੁਣ ਦੇਖੋ ਦੁਨੀਆਂ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੱਕ ਦੂਸਰੇ, ਜਿੱਦਾਂ ਕਹਿ ਲਓ ਕਿ ਮੈਂ ਜ਼ਿਕਰ ਕਰਾਂ ਤਾਂ ਸ਼ਤਰੰਜ ਜਿਹੜੀ ਖੇਡ ਖੇਡੀ ਜਾਂਦੀ ਹੈ ਨਾ, ਅੱਜ ਉਸ ਸਮੇਂ ਦੇ ਵਿੱਚ ਜਾਂ ਪੁਰਾਤਨ ਸਮੇਂ ਦੇ ਵਿੱਚ ਚਲੇ ਜਾਈਏ ਨਾ, ਉਹ ਖੇਡ ਅਸਲ ਦੇ ਵਿੱਚ ਖੇਡੀ ਜਾਂਦੀ ਸੀ। ਅੱਜ ਜਿੱਥੇ ਓਲੰਪਿਕਸ ਹੋ ਰਹੀਆਂ ਨੇ ਨਾ, ਉਸ ਜਗ੍ਹਾ ਦੇ ਉੱਤੇ ਮਤਲਬ ਕਿ ਜਾਨਵਰਾਂ ਦੇ ਨਾਲ ਬੰਦੇ ਨੂੰ ਲੜਾਇਆ ਜਾਂਦਾ ਸੀ, ਜਾਂ ਬੰਦਾ ਜਿਹੜਾ ਹਾਰ ਜਾਂਦਾ ਸੀ ਉਹ ਜਾਨਵਰਾਂ ਨੂੰ ਖਿਲਾ ਦਿੱਤਾ ਜਾਂਦਾ ਸੀ। ਇਹ ਅਸਲ ਖੇਡਾਂ ਹੁੰਦੀਆਂ ਸੀ ਮਤਲਬ ਕਿ ਉਸ ਸਮੇਂ ਦੀਆਂ। ਚਲੋ ਹੌਲੀ ਹੌਲੀ ਚੇਂਜ ਆਈ ਹੈ, ਚਲੋ ਪੈਸਾ ਵੀ ਜ਼ਰੂਰੀ ਹੈ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਤਾਂ, ਜਰੂਰੀ ਹੈ, ਜਿਵੇਂ ਕਿ ਇੱਕ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਜਾਂ ਉਹ ਚੀਜ਼ਾਂ ਨੇ, ਇਸੇ ਤਰ੍ਹਾਂ ਖਿਡਾਰੀਆਂ ਨੂੰ ਵੀ ਇੱਕ ਆਪਣੀ ਯੂਨਿਟੀ ਬਣਾਉਣੀ ਚਾਹੀਦੀ ਹੈ। ਕੋਈ ਵੀ ਫੈਡਰੇਸ਼ਨ ਜੇ ਕਹਿੰਦੀ ਹੈ ਕਿ ਉਹ ਨਸ਼ਾ ਕਰਕੇ ਖੇਡੋ, ਉਹਨਾਂ ਨੂੰ ਖਿਲਾਫ਼ ਕਰ ਜਾਓ, ਭਾਈ ਅਸੀਂ ਨੀ ਖੇਡਦੇ, ਨਾ ਅਸੀਂ ਟੂਰਨਾਮੈਂਟ ਹੋਣ ਦੇਣੇ ਆ ਤੇ ਨਾ ਅਸੀਂ ਖੇਡਣਾ ਨਾ ਖੇਡਣ ਦਾ।
2: ਹਾਂਜੀ ਹਾਂਜੀ, ਆ ਸੰਦੀਪ ਸੰਦੀਪ ਨੰਗਲ ਅੰਬੀਆ ਏਸੀ ਮਤਲਬ ਏਸੀ ਫਾਈਟ ਦੇ ਅਗੇਂਸਟ ਦਾ ਮਰਿਆ
1: ਬਿਲਕੁਲ,
2: ਉਹ ਇਹੀ ਦਾ ਰੌਲਾ ਪਾ ਰਹੇ ਸੀ
1: ਬਿਲਕੁਲ।
2: ਡੋਪ ਪਤਾ ਡੋਪ ਟੈਸਟ ਕਰੋ, ਨਸ਼ੇ ਤੋਂ ਰਹਿਤ ਕਬੱਡੀ ਕਰੋ, ਜਿਹੜੇ ਫੈਡਰੇਸ਼ਨ ਵਾਲੇ ਗਲਤ ਚੱਲਦੇ ਸੀ ਉਹਨਾਂ ਅਗੇਂਸਟ ਤਾਂ ਲੜਾਈ ਲੜ ਰਹੇ।
1: ਬਿਲਕੁਲ ਬਿਲਕੁਲ ਦਰੁਸਤ ਹੈ ਜੀ,
2: ਜੇ ਆਪਸੀ ਖਿਡਾਰੀਆਂ ਦਾ ਏਕਾ ਹੁੰਦਾ
1: ਤਾਂ
2: ਮੇ ਬੀ ਅੱਜ ਨੂੰ ਸੰਦੀਪ ਨੰਗਲ ਅੰਬੀਆ ਜਿਉਂਦਾ
1: ਹੁੰਦਾ। ਬਿਲਕੁਲ,
2: ਛੋਟੇ ਛੋਟੇ ਬੱਚੇ ਬਿੱਟੂ ਦਗਾਲ ਦੇ ਬੱਚੇ ਕਿੰਨੇ ਛੋਟੇ ਆ
1: ਜੀ,
2: ਇੰਨੀਆਂ ਮੌਤਾਂ ਤੋਂ ਬਾਅਦ ਵੀ ਜੇ ਖਿਡਾਰੀਆਂ ਚ ਏਕਾ ਨੀ ਨਾ ਹੋ ਰਿਹਾ, ਫਿਰ ਮੈਂ ਕਬੱਡੀ ਜਗਤ ਲਈ ਖੇਡ ਲਈ ਦੁਖਾ।
1: ਨਾਲੇ ਬਾਈ ਜੀ, ਗੁਰੀ ਜੀ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ, ਚਾਹੇ ਉਹ ਬਾਲੀਵੁੱਡ ਦੀ ਲਾਈਫ ਹੈ ਤੇ ਚਾਹੇ ਖਿਡਾਰੀ ਕਿਸੇ ਵੀ ਫੀਲਡ ਦਾ ਖਿਡਾਰੀ ਹੈ, ਸਪੋਰਟਸਮੈਨਸ਼ਿਪ ਹੈ, ਉਹਦੀ ਇੱਕ ਉਮਰ ਹੁੰਦੀ ਹੈ 45 ਸਾਲ 40 ਸਾਲ, ਵੱਧ ਤੋਂ ਵੱਧ 55 ਸਾਲ ਤੱਕ ਖੇਡ ਲਊਗਾ, ਉਹਨੂੰ ਉਹ ਚੀਜ਼ ਯਾਦ ਰੱਖ ਕੇ ਚਾਹੀਦਾ ਵੀ ਮੇਰਾ ਇੱਕ ਸਮਾਂ ਆਉਣਾ, ਮੈਂ ਮੇਰੀ ਮਿਆਦ ਵੀ ਮੁੱਕਣੀ ਆ, ਮਤਲਬ ਕਿ ਉਹ ਤੋਂ ਬਾਅਦ ਮੈਂ ਸਰਵਾਈਵ ਕਿੱਦਾਂ ਕਰਨਾ। ਹੁਣ ਦੇਖੋ ਬਹੁਤ ਸਾਰੀਆਂ ਮਤਲਬ ਕਿ ਬਾਲੀਵੁੱਡ ਦੇ ਵਿੱਚ ਵੀ ਹੀਰੋਇਨਸ ਹੈਗੀਆਂ ਨੇ, ਉਹ ਮਤਲਬ ਕਿ ਆਪਣਾ ਆਪਣੇ ਆਪ ਨੂੰ ਰਖਾਰਨ ਦੇ ਲਈ ਜਾਂ ਜੂਹੀ ਚਾਵਲਾ ਕਹਿ ਲਓ ਜਾਂ ਬਹੁਤ ਸਾਰੀਆਂ ਮਤਲਬ ਕਿ ਸਰਜਰੀਆਂ ਕਰਾਉਂਦੀਆਂ ਨੇ ਜਾਂ ਕਰਾਉਂਦੇ ਨੇ, ਤਾਂ ਪਰ ਉਹ ਬਿਲਕੁਲ ਉਹ ਚੀਜ਼ਾਂ ਇੱਕ ਸਮਾਂ ਢਲਣਾ, ਜਵਾਨੀ ਹੁਸਨ ਸਾਰਾ ਕੁਝ ਢਲਣਾ ਹੈ, ਉਹ ਚੇਤੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਗੇਮ ਜਿਹੜੀ ਹੈ ਉਹਦਾ ਵੀ ਇੱਕ ਸਮੇਂ ਮੁੱਲ ਪੈਣਾ, ਤੇ ਉਹ ਤੁਹਾਡਾ ਪੀਕ ਤੇ ਹੁਣ ਰੋਨਾਲਡੋ ਹੈ, ਰਿਵਾਲਡੋ ਸੀਗਾ ਉਹ ਫੁੱਟਬਾਲ ਦੀ ਦੁਨੀਆ ਦੇ ਵਿੱਚ,
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਮੈਸੀ ਸੀਗਾ ਦੇਖ ਲੋ ਆਖਰੀ ਮੈਚ ਖੇਡ ਕੇ ਗਿਆ ਆ, ਉਹਦਾ ਵੀ ਦੇਣਾ ਆ ਜੀ, ਆਖਰ ਸਮਾਪਤੀ ਕਰਨੀ ਪੈਣੀ ਕਿਸੇ ਦਿਨ, ਗਰਾਊਂਡ ਛੱਡਣੀ ਪੈਣੀ ਹੈ।
2: ਬਿਲਕੁਲ ਬਿਲਕੁਲ, ਐਕਚੁਅਲੀ ਪਤਾ ਕੀ ਹੈ, ਦੇਖੋ ਜਿਹੜੇ ਕਬੱਡੀ ਦੀ ਖੇਡ ਹੈ ਨਾ, ਇਹ ਖੇਡ ਹੈਗੀ ਜ਼ੋਰ ਦੀ,
1: ਜ਼ੋਰ ਦੀ,
2: ਇਹਦੇ ਵਿੱਚ ਮਤਲਬ ਜੇ ਆਪਾਂ ਮੰਨ ਲਓ ਕੋਈ ਜਾਫੀ ਲੈਣ ਚਾਹੇ ਆਪਾਂ ਰੇਡਰ ਆ, ਆਪਾਂ ਆਪਣੀ ਮਤਲਬ ਨਾ ਤਾਕਤ ਵਧਾਉਣ ਲਈ ਆਪਾਂ ਨੂੰ ਜਿੰਨੀ ਗਰਾਊਂਡ ਲੈਵਲ ਦੇ ਉੱਪਰ ਆਪਣੀ ਮਿਹਨਤ ਕਰੀਏ ਨਾ, ਉਨੀ ਥੋੜੀ ਹੈ,
1: ਥੋੜੀ ਹੈ, ਬਿਲਕੁਲ ਹੈ।
2: ਹੁਣ ਜਿਹੜੇ ਫੈਡਰੇਸ਼ਨ ਵਾਲੇ ਨੇ ਨੰਬਰ 1 ਬਣਾਉਣ ਲਈ ਉਹਨੂੰ ਇੰਨਾ ਕੁ ਪੈਸੇ ਦਾ ਲਾਲਚ,
1: ਮੁੱਲ ਲਾਉਂਦੇ ਨੇ,
2: ਟਰੈਕਟਰਾਂ ਦਾ, ਬੁਲਟਾਂ ਦਾ, ਜ਼ਮੀਨਾਂ ਦਾ, ਪਸ਼ੂਆਂ ਦਾ ਲਾਲਚ ਦੇ ਰਹੇ ਹੈ। ਉਹ ਜਿਹੜੀ ਨੰਬਰ 1 ਬਣਨ ਦੀ ਦੌੜ ਹੈ ਨਾ, ਉਸ ਦੌੜ ਦੇ ਵਿੱਚ ਖਿਡਾਰੀ ਇਕੱਲਾ ਹੋ ਚੁੱਕਿਆ ਹੈ,
1: ਬਿਲਕੁਲ ਹੈ ਜੀ।
2: ਉਹਦੇ ਵਿੱਚ ਉਹ ਨੰਬਰ 1 ਰਹਿਣ ਲਈ ਉਹਨੂੰ ਜੋ ਉਹਦੇ ਦਿਮਾਗ ਚੋ ਜੋ ਕੋਈ ਵੀ ਬੰਦਾ ਉਹਨੂੰ ਗਾਈਡ ਕਰਦਾ
1: ਜੀ,
2: ਫਲਾਣੀ ਮੈਡੀਸਨ ਲੈ, ਆਪਣਾ ਸਟੀਰੋਇਡ ਲੈ, ਆਪਣਾ ਨਸ਼ਾ ਕਰਕੇ ਦੇਖ, ਉਹ ਉਹ ਚੀਜ਼ ਕਰ ਰਿਹਾ ਜੀ,
1: ਬਿਲਕੁਲ ਹੈ ਜੀ।
2: ਜਦ ਕਿ ਖੇਡ ਦੇ ਵਿੱਚ ਇਹ ਖੇਡ ਹੈਗੀ ਤਾਕਤ ਦੀ,
1: ਤਾਕਤ ਦੀ,
2: ਸਮਝਦਾਰੀ ਦੀ, ਦਿਮਾਗ ਦੀ ਗੇਮ ਹੈ। ਰੇਡਰ ਦਾ ਕੰਮ ਹੈ ਰੇਡ ਪਾ ਕੇ ਜਾਫੀਆਂ ਨੂੰ ਫੇਲ ਕਰਕੇ, ਜਾਫੀ ਦਾ ਕੰਮ ਹੈ ਰੇਡਰ ਨੂੰ ਫੜਨਾ,
1: ਬਿਲਕੁਲ ਹੈ ਜੀ।
2: ਇਹ ਇਹ ਖੇਡ ਜਦੋਂ ਕਿ ਫੈਡਰੇਸ਼ਨ ਵਾਲੇ ਬਾਹਰ ਜਾਂਦੇ ਹੈ ਤੇ ਆਪਣੇ ਪਲੇਅਰਾਂ ਨੂੰ ਖੁਦ ਪੁੱਛਦੇ, ਮੈਂ ਸੁਣਦਾ ਪਿਆ ਸੀ ਕਿਸੇ ਦੀ ਇੰਟਰਵਿਊ, ਆਈ ਥਿੰਕ 2010 ਦੀ, ਪਤਾ ਨੀ 11 ਦੀ, ਉਦੋਂ ਜਦੋਂ ਬਾਹਰ ਨਾ ਮਤਲਬ ਜਦੋਂ ਪਲੇਅਰ ਖੇਡਦੇ ਸੀ ਨਾ, ਤਾਂ ਫੈਡਰੇਸ਼ਨ ਵਾਲੇ ਆਪ ਪਲੇਅਰ ਨੂੰ ਪੁੱਛਦੇ ਰਹੇ ਹੈ ਵੀ ਤੁਸੀਂ ਕਿਹੜੀ ਚੀਜ਼ ਲਓਗੇ ਜੀ, ਕੋਈ ਸਪੀਡ ਦੀ ਗੱਲ ਕਰਦਾ, ਕੋਈ ਕਿਹਦੀ ਗੱਲ ਕਰਦਾ ਹੈ,
1: ਜੀ
2: ਇਹ ਫੈਡਰੇਸ਼ਨ ਵਾਲੇ ਪ੍ਰੋਵਾਈਡ ਕਰਕੇ ਦੇ।
1: ਹਾਂ ਬਿਲਕੁਲ ਬਿਲਕੁਲ ਹੈ ਜੀ,
2: ਇਸ ਹਿਸਾਬ ਨਾਲ ਤਾਂ ਖਿਡਾਰੀਆਂ ਦੀ ਮੌਤ ਦੇ ਜ਼ਿੰਮੇਦਾਰ ਤਾਂ ਫੈਡਰੇਸ਼ਨ ਵਾਲੇ, ਕੱਲਾ ਨਸ਼ਾ ਕਿਉਂ, ਫੈਡਰੇਸ਼ਨ ਵਾਲੇ ਵੀ ਜ਼ਿੰਮੇਦਾਰ ਨੇ ਜੀ।
1: ਜੀ ਬਾਈ ਜੀ, ਸੱਟਾਂ ਵੀ ਤਾਂ ਇਹਨਾਂ ਦੇ, ਦੇਖੋ ਪਹਿਲਾਂ ਵੀ ਤਾਂ ਕਬੱਡੀ ਹੁੰਦੀ ਸੀ, ਕਿੱਦਾਂ ਚਪੇੜਾਂ ਵਾਲੀ ਫ੍ਰੀ ਸਟਾਈਲ ਵੀ ਦੇਖਦੇ ਰਹੇ ਆ, ਕੋਈ ਏਦਾਂ ਸੱਟ ਆ, ਪੱਟੀਆਂ ਦੇਖੋ ਕਿੱਦਾਂ ਬੰਨੀਆਂ, ਐਂਗਲਟ ਕਿੱਦਾਂ ਪਾਏ ਹੋਏ, ਕਿਤੇ ਹੁੰਦਾ ਸੀ ਟਾਵਾ ਟਾਵਾ ਕੋਈ ਪਲੇਅਰ ਮਤਲਬ ਕਿ ਐਂਗਲਟ ਪਾਇਆ ਹੋਇਆ।
2: ਹਰਜੀਤ ਬਾਜਾ ਖਾਨਾ ਦੇਖ ਲੋ, ਪਿੱਡੂ ਦੇਖ ਲੋ, ਪੌਂਕੇ ਵਾਲਾ ਦੇਖ ਲੋ ਜੀ, ਪੁਰਾਣੇ ਖਿਡਾਰੀ। ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਆਫਟਰ ਗੇਮ ਪਿਆਰ ਬਹੁਤ ਸੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇੱਕ ਦੂਜੇ ਨਾਲ ਬੈਠ ਕੇ ਹੱਸ ਛੱਟੇ ਕਰਦੇ ਹੁੰਦੇ ਸੀ, ਔਰ ਮੈਂ ਜਿੱਥੇ ਤੱਕ ਇਹਨਾਂ ਦੀ ਗੇਮ ਦੇਖਦਾ ਨਾ, ਇਹ ਡਿਊਰਿੰਗ ਗੇਮ ਵੀ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਹੁੰਦੇ
1: ਜੀ,
2: ਤੇ ਅੱਜ ਦੀ ਜਦੋਂ ਅੱਜ ਵਿੱਚ ਕੋਈ ਖਿਡਾਰੀ ਹੁੰਦਾ ਤਾਂ ਜੋ ਮਤਲਬ ਜਾਂ ਤਾਂ ਆਪਣੀ ਸਾਥੀ ਕਹਿ ਲਓ ਜਾਂ ਦੂਜੀ ਟੀਮ ਦਾ ਕਹਿ ਲਓ, ਜੈਸੀ ਫਿਲਟਰ ਵੀ ਬਹੁਤ ਹੈ ਜੀ।
1: ਉਹ ਬਾਈ ਜੀ, ਉਹ ਕਿਉਂਕਿ ਆਪਣੇ ਆਪ ਨੂੰ ਉਹਦੇ ਵਿੱਚ ਬਣਾਈ ਰੱਖਣਾ ਨਾ, ਹੁਣ ਜੇ ਅਗਲਾ ਮੋਹਰੇ ਤਕੜਾ ਹੋ ਗਿਆ ਤਾਂ ਉਹਦੀ ਕੁਰਸੀ ਢਹਿੰਦੀ ਨਜ਼ਰ ਆਉਂਦੀ ਹੈ ਨਾ, ਫਿਰ ਉਹ ਸਿਆਸਤ ਵਾਲਾ ਕੰਮ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ।
2: ਪਰ ਇਹ ਖਿਡਾਰੀ ਨੂੰ ਇਹ ਚੀਜ਼ ਤਾਂ ਆਪਣੇ ਦਿਮਾਗ ਦੇ ਵਿੱਚ ਰਹਿਣਾ ਹੈ ਨਾ, ਵੀ ਜਦੋਂ ਅੱਜ ਅਸੀਂ ਮੰਨ ਲਓ 20 ਸਾਲ ਦੇ ਕਬੱਡੀ ਖੇਡ ਰਹੇ ਹਾਂ,
1: ਕੱਲ
2: ਨੂੰ 25 ਸਾਲ ਦੇ ਆਪਾਂ ਹੋ ਗਏ,
1: 25 ਸਾਲ
2: ਦੇ ਵਿੱਚ ਹੁਣ 20 ਸਾਲ ਵਾਲਾ ਜ਼ੋਰ ਥੋੜੀ ਰਹੂਗਾ ਜੀ।
1: ਨਹੀਂ ਨਹੀਂ ਨਹੀਂ, ਕਦੇ ਵੀ ਨਹੀਂ ਰਹਿਣਾ, ਬਿਲਕੁਲ ਹੈ ਜੀ,
2: ਨਹੀਂ ਰਹੇਗਾ ਨਾ, ਇਹ ਕੁਦਰਤ ਦਾ ਨਿਯਮ ਹੈ, ਸੰਸਾਰ ਸੰਸਾਰ ਦੇ ਵਿੱਚ ਸਭ ਤੋਂ ਬੜਾ ਨਿਯਮ ਪਰਿਵਰਤਨ ਹੈ, ਸਮੇਂ ਸਮੇਂ ਤੇ ਮਨੁੱਖ ਵਿੱਚ ਪਰਿਵਰਤਨ ਆ ਜਾਂਦਾ ਹੈ
1: ਜੀ, ਬਿਲਕੁਲ ਸਹਿਮਤ ਹੈ ਜੀ।
2: ਜਦ ਤੱਕ ਆਪਾਂ ਇਸ ਪਰਿਵਰਤਨ ਨੂੰ ਕੋਈ ਵੀ ਖਿਡਾਰੀ ਹੈ, ਕੋਈ ਵੀ ਫੈਡਰੇਸ਼ਨ ਹੈ, ਕੋਈ ਵੀ ਮਤਲਬ ਪਲੇਅਰ ਇਸ ਚੀਜ਼ ਨੂੰ ਐਕਸੈਪਟ ਹੀ ਨੀ ਕਰੂਗਾ ਤਦ ਤੱਕ ਤਾਂ ਫਿਰ ਉਹਦੀ ਆਪਣੀ ਬੇਵਕੂਫੀ ਹੈ। ਅੱਜ ਖੁਸ਼ੀ ਦੁੱਖ ਵਾਲਾ ਖੇਡ ਰਿਹਾ ਜੀ, ਉਹਦੀ ਉਮਰ ਵੀ 40+ ਹੈ, ਪਰ ਜੇ ਉਹ ਅੱਜ ਵੀ ਪਲੇਅਰ ਫੜ ਰਿਹਾ ਨਾ ਤਾਂ ਕੋਈ ਨਸ਼ੇ ਦਾ ਨੀ, ਕੋਈ ਕਿਸੇ ਸਟੀਰੋਇਡ ਦਾ ਨੀ, ਉਹਦੀ ਮਿਹਨਤ ਅਸੀਂ ਰੋਜ਼ ਦੇਖਦੇ ਹਾਂ ਵੀਡੀਓ, ਮਤਲਬ ਜਿਹੜੀ ਉਹ ਛੋਟੀ ਛੋਟੀ ਵੀਡੀਓ ਪਾਉਂਦਾ ਉਹਦੀ ਮਿਹਨਤ ਬਹੁਤ ਹੈ ਬੰਦੇ ਦੀ।
1: ਬਿਲਕੁਲ ਹੈ ਜੀ,
2: ਮਿਹਨਤ ਹੀ ਸਭ ਕੁਛ ਹੈ ਐਕਚੁਲੀ। ਮਿਹਨਤ ਤੁਸੀਂ ਖੇਡ ਤੱਕ ਨਾ ਰਹੋ, ਆਪਣੀ ਹੁਣ ਜੀਵਨ ਜਾਂਚ ਹੈ। ਆਪਾਂ ਹੁਣ ਜਿੰਨਾ ਆਪਾਂ ਗਰਾਊਂਡ ਲੈਵਲ ਤੇ ਆਪਣੀ ਗਰਾਊਂਡ ਤੇ ਭੱਜਣ ਉੱਠਾਂਗੇ ਜਾਂ ਜਿਮ ਕਰਾਂਗੇ, ਉਹਦਾ ਫਾਇਦਾ ਸਾਡੇ ਸਰੀਰ ਨੂੰ ਵੀ ਹੈਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹੀ ਚੀਜ਼ ਹੈ ਜੀ। ਜਦ ਤੱਕ ਖਿਡਾਰੀ ਇਸ ਚੀਜ਼ ਉੱਪਰ ਵਿਸ਼ਵਾਸ ਨਹੀਂ ਕਰਦਾ ਵੀ ਮੈਂ ਦੂਜੇ ਨੂੰ ਫੜਨ ਲਈ ਜਾਂ ਬੈਸਟ ਰਹਿਣ ਲਈ ਆਪਣੀ ਮਿਹਨਤ 10 ਗੁਣਾ ਕਰ ਦੇਣੀ ਹੈ,
1: ਬਿਲਕੁਲ,
2: 2 ਘੰਟੇ ਲਾਉਣਾ ਤੇ ਮੈਂ 4 ਲਾਉਣੇ ਆ।
1: ਆ ਚੰਗੀ ਖੁਰਾਕ ਖਾ ਲਓ, ਹੋਰ ਸਾਰਾ ਬਹੁਤ ਸਾਰੀਆਂ ਚੀਜ਼ਾਂ ਨੇ, ਜ਼ਰੂਰੀ ਥੋੜੀ ਨਸ਼ਾ ਕਰਕੇ ਜਾਂ ਟੀਕੇ ਲਾ ਕੇ ਜਾਂ ਹੋਰ ਚੀਜ਼ਾਂ ਲਾ ਕੇ ਕਰਨਾ, ਬਥੇਰਾ ਕੁਝ ਹੈ ਜੀ।
2: ਇਹ ਆਪਣੀ ਨਾ ਮੈਂਟੈਲਿਟੀ ਨੂੰ ਚੇਂਜ ਕਰਨੀ ਪਊਗੀ, ਸੋਚ ਦਾ ਦਾਇਰਾ ਬਦਲਣਾ ਪਊਗਾ। ਹਰੇਕ ਚੀਜ਼ ਦਾ ਹੱਲ ਨਸ਼ਾ ਨਹੀਂ ਹੈਗਾ ਜੀ,
1: ਬਿਲਕੁਲ ਸਹਿਮਤ ਹੈ।
2: ਬਾਕੀ ਹਾਂ, ਜੇ ਕੋਈ ਤੁਹਾਨੂੰ ਕੋਈ ਚੀਜ਼ ਕੋਈ ਪ੍ਰੋਵਾਈਡ ਕਰਦਾ ਹੈ, ਇਹ ਤਾਂ ਇਨਸਾਨ ਦਾ ਆਪਣਾ ਚੇਨ ਹੈ ਨਾ ਜੀ, ਮੈਂ ਉਹਨੂੰ ਕਰਨਾ ਕਿ ਨਹੀਂ ਕਰਨਾ,
1: ਨਹੀਂ ਕਰਨਾ ਉਹ ਤੇ ਵੀ ਡਿਪੈਂਡ
2: ਕਰਦਾ ਹੈ, ਕਿਤੇ ਮਨੁੱਖ ਆਪ ਵੀ ਜ਼ਿੰਮੇਵਾਰ ਆਪਣੀ ਗਲਤੀ
1: ਹੈ। ਬਿਲਕੁਲ ਹੈ ਜੀ, ਬਿਲਕੁਲ। ਗੁਰੂ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹ ਜ਼ਿਆਦਾ ਕਬੱਡੀ ਦੇ ਵੀ ਆਪ ਵੀ ਖੇਡਦੇ ਰਹੇ ਨੇ, ਕਰੀਬ ਵੀ ਰਹੇ ਨੇ, ਬਹੁਤ ਸਾਰੇ ਟੂਰਨਾਮੈਂਟ ਅਮਰੀਕਾ ਜਾਂ ਹੋਰ ਕੈਨੇਡਾ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪ ਤਜਰਬਾ ਇਹਨਾਂ ਚੀਜ਼ਾਂ ਦਾ, ਜ਼ਰੂਰ ਉਹਨਾਂ ਤੋਂ ਵੀ ਨਾਲ ਗੱਲ ਤੁਰੀ ਹੈ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ।
2: ਹਾਂਜੀ
1: ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ।
3: ਹਾਂਜੀ ਗੁਰੂ ਮਾਨ ਜੀ, ਸਤਿ ਸ੍ਰੀ ਅਕਾਲ ਛੋਟੇ ਵੀਰ ਜੀ, ਕੀ ਹਾਲ ਚਾਲ ਹੈ? ਸਤਿ
2: ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ।
3: ਦੇਖੋ ਬਾਈ, ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ। ਦੇਖੋ ਇੱਕ ਜਿੱਥੋਂ ਕਬੱਡੀ ਦਾ ਟ੍ਰੈਂਡ ਆਪਾਂ ਨੂੰ ਇੱਥੋਂ ਹੀ ਦੇਖ ਲੈਣਾ ਚਾਹੀਦਾ, ਜਦੋਂ ਪੁਰਾਣੇ ਸਮੇਂ ਹੁੰਦੇ ਸੀਗੇ ਜਿਹੜੀਆਂ ਵੀ ਟੀਮਾਂ ਹੁੰਦੀਆਂ ਸੀ ਉਹ ਬਾਉਂਡਰੀ ਲਾਈਨ ਤੇ ਬੈਠੀਆਂ ਹੁੰਦੀਆਂ ਸੀ, ਦੂਜੇ ਦੇ ਮੈਚ ਦੇਖਦੀਆਂ ਹੁੰਦੀਆਂ ਸੀ,
1: ਬਿਲਕੁਲ
3: ਹਾਕ ਮਾਰਦੇ ਸੀ, ਨੈਕਸਟ ਟੀਮ ਨੂੰ ਜਦੇ ਅੰਦਰ ਆ ਜਾਂਦੇ ਸੀ, ਤੇ ਹੁਣੇ ਜਾ ਕੇ ਮੋਟਰਾਂ ਤੇ ਤਿਆਰ ਹੁੰਦੇ ਨੇ
1: ਜੀ।
3: ਉੱਥੇ ਸੂਈਆਂ ਹੁੰਦੀਆਂ, ਆਇਓਡੈਕਸ ਲਾਉਂਦੇ। ਮੈਂ ਇੱਥੇ ਟੂਰਨਾਮੈਂਟ ਦੇਖਣ ਚਲੇ ਗਿਆ ਪਿਛਲੇ ਸਾਲ, ਮੈਂ ਸ਼੍ਰੇਆ ਮੈਂ ਕਹਿੰਦਾ ਸੁਲਤਾਨ, ਉਹਨੂੰ 2 ਬੰਦੇ ਮਾਣ ਲੱਗੇ ਹੋਏ
1: ਜੀ,
3: ਆਹ ਸਮਾਨ ਮੈਂ ਪੈ ਗਿਆ ਉਹਨੂੰ। ਮੈਂ ਕਿਹਾ ਬਾਈ ਅਸੀਂ 2-2.5 ਘੰਟੇ ਦੀ ਡਰਾਈਵ ਕਰਕੇ ਤੁਹਾਡੇ ਮੈਚ ਦੇਖਣ ਆਏ
1: ਜੀ,
3: ਤੇ ਤੁਸੀਂ ਆਹ ਲਾ ਕੇ ਖੇਲਣ ਲੱਗੇ ਹੋਏ ਯਾਰ। ਉਹ ਕਹਿੰਦਾ ਜੀ ਲਾਉਣਾ ਪੈਂਦਾ। ਮੈਂ ਕਿਹਾ ਯਾਰ ਫਿਰ ਹੁਣ ਫਿਰ ਗਾਹਾਂ ਜਾਫੀ ਵੀ ਕੁਛ ਕਰੂਗਾ ਉਹਨੂੰ ਫੜਨ ਲਈ ਜੀ?
1: ਬਿਲਕੁਲ ਕਰੂਗਾ,
2: ਬਿਲਕੁਲ ਬਿਲਕੁਲ।
3: ਬੰਦੇ ਦੇ ਹੱਥ ਨੀ ਸਰੀਰ ਤੇ ਖੜਨਾ, ਇੰਨੀ ਤਿਲਕਣ ਹੋਈ ਹੁੰਦੀ ਹੈ
1: ਜੀ
3: ਕਿ ਫਿਰ ਜਾਫੀ ਨੇ ਵੀ ਕੁਛ ਕਰਨਾ ਹੀ ਹੈ ਨਾ।
1: ਬਿਲਕੁਲ ਹੈ ਜੀ,
2: ਤੁਸੀਂ ਬਹੁਤਾ ਦੂਰ ਨੀ ਜਾਣਾ, ਤੁਸੀਂ ਆ ਗੋਪੀ ਫਰੰਦੀਪੁਰੀ ਨੂੰ ਦੇਖੋ, ਇਹਦਾ ਜਿਹੜਾ ਚੇਲਾ ਆ ਗਿਆ ਏਕਮ ਨੂੰ ਦੇਖੋ, ਜਾਂ ਸੰਦੀਪ ਲੱਲੀਆ ਨੂੰ ਦੇਖੋ।
1: ਸੰਦੀਪ
2: ਮੈਂ ਇੱਕ ਗੱਲ ਨੋਟ ਕਰਦਾ ਪਿਆ ਸੀ, ਉਦੋਂ ਗੋਪੀ ਹਲੇ ਨਵਾਂ ਨਵਾਂ ਆਇਆ ਸੀ ਨਾ, ਸੰਦੀਪ ਲੱਲੀਆ ਥੋੜੇ ਪਾਣੇ ਸੀ, ਉਹ ਕਹਿੰਦੇ ਜਦੋਂ ਮੈਂ ਸੰਦੀਪ ਲੱਲੀਆ ਦੇ ਨਾ ਵਿੱਚ ਜਾ ਕੇ ਉਹਨੂੰ ਫੜਨ ਦੀ ਆ ਕਹਿੰਦੇ ਵਿੱਚ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਨੂੰ ਐ ਲੱਗਿਆ ਕਿ ਜਿਵੇਂ ਮੈਂ ਚੱਟਾਨ ਨਾਲ ਟਕਰਾ ਗਿਆ। ਤੂੰ ਸੋਚੋ ਉਸ ਬੰਦੇ ਦੀ ਮਿਹਨਤ ਕਿੰਨੀ ਹੋ,
1: ਮਿਹਨਤ ਕਿੰਨੀ ਆ।
3: ਬਿਲਕੁਲ ਜੀ ਬਿਲਕੁਲ, ਇਹ ਰਹੀ ਹੈ ਜੀ। ਤੁਸੀਂ ਸਰਜੀਤ ਬਾਜਾ ਖਾਨਾ ਮੈਂ ਖੇਡਦਾ ਦੇਖਿਆ ਤੇ ਉਹ ਮੈਂ ਹੱਸਣ ਲੱਗ ਗਿਆ, ਮੈਂ ਬਾਈ ਬਾਂਹ ਕੱਢੀ ਬਾਹਰ, ਉਹਨੇ ਬਾਂਹ ਕੱਢੀ, ਮੈਂ ਨਾ ਉਹਦੇ ਡਾਈ ਮਾਰਨ ਲੱਗਿਆ, ਮੇਰਾ ਜਾਣੀ ਹੱਥ ਦੁਖਣ ਲੱਗ ਗਿਆ। ਮਤਲਬ ਇਹੋ ਜਿਹੇ ਸਰੀਰ ਹੁੰਦੇ ਸੀਗੇ।
1: ਬਿਲਕੁਲ,
3: ਹੁਣ ਇਹ ਮਤਲਬ ਇਹ ਜਿਹੜੀ ਆ ਜਿਹੜਾ ਨਾਮਾ ਨੇ ਸਾਡਾ ਏਡਾ, ਮੈਂ ਤਾਂ ਕਿਹਾ ਜਿਹੜਾ ਬੈਸਟ ਰੇਡਰ ਜਾਪੀ ਇਹਨੇ ਅਸਲ ਪੱਠਾ ਬਿਠਾ ਲਿਆ ਜੀ।
1: ਬਿਲਕੁਲ ਹੈ ਜੀ,
2: ਬਿਠਾਇਆ ਬਿਠਾਇਆ ਬਿਠਾਇਆ, ਪਲੇਅਰ ਖਾ ਲੇ,
3: ਫਸਟ ਸੈਕਿੰਡ ਦੇ ਨਾਮ ਲਾ ਦੋ, ਜਿੰਨਾ ਖੁੱਲ ਕੇ ਲਾਉਣਾ ਲਾ ਦੋ, ਜਿਹੜਾ ਆਪ ਬੈਸਟ ਰੇਡਰ ਜਾਪੀ ਵਾਲਾ ਕੰਮ ਹੈ ਇਹਨੇ ਇਹਨੇ ਜ਼ੋਰ ਲਵਾਉਣ ਲੱਗਦਾ ਜੀ। ਹੁਣ ਮੈਂ ਆ ਤੁਸੀਂ ਆ, ਮੈਂ ਕਹੂੰਗਾ ਮੈਂ
1: ਉਹਨਾਂ ਚ ਕੰਪੀਟੀਸ਼ਨ ਪਾਤਾ ਨਾ ਆਪਸ ਦੇ ਵਿੱਚ ਹੀ ਲੜਾਤੇ ਉਹ ਚੀਜ਼ ਨੇ। ਬਿਲਕੁਲ,
2: ਮੈਂ ਪਰਸਨਲੀ ਗੱਲ ਫੀਲ ਕਰਦਾ
1: ਜੀ,
2: ਕਬੱਡੀ ਖੇਡ ਦੇ ਵਿੱਚ ਨਾ ਪਲੇਅਰ ਨੂੰ ਮਹੱਤਤਾ ਦੇਣੀ ਬੰਦ ਕਰ ਦੋ, ਟੀਮ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦੋ।
1: ਬਿਲਕੁਲ,
3: ਉਹੀ ਹੋ ਗਿਆ ਨਹੀਂ, ਉਹੀ ਉੱਥੇ ਗੱਲ ਆ ਗਈ ਨਾ ਘੁੰਮ ਕੇ ਜਿਹੜੀ ਮੈਂ ਕਹੀ ਹੈ, ਇਸੇ ਚੀਜ਼ਾਂ ਨੇ ਸਾਨੂੰ ਖਰਾਬ ਕਰਤਾ
1: ਜੀ।
3: ਬਾਈ ਜੀ ਤੁਸੀਂ ਯਕੀਨ ਕਰਿਓ, ਟਿਫਨ ਦਾ ਕਹਿੰਦੇ ਇੱਕ ਪਲਾਸਟਿਕ ਦਾ ਡੱਬਾ ਉੱਪਰ ਢੱਕਣ ਲਾਇਆ ਹੁੰਦਾ ਹੈ। ਆ 15 ਅਗਸਤ ਈਸਰੂ ਤੋਂ ਪੰਜਾਬ ਦੇ ਟੂਰਨਾਮੈਂਟ ਸ਼ੁਰੂ ਹੁੰਦੇ ਸੀਗੇ ਬਾਈ ਜੀ।
2: ਹਾਂਜੀ,
3: ਪਹਿਲਾ ਟੂਰਨਾਮੈਂਟ ਪੰਜਾਬ ਚ ਇੱਥੇ ਹੁੰਦਾ ਹੁੰਦਾ ਜੀ, ਜਿਹੜਾ ਸ਼ਹੀਦੀ ਪੁਰਬ ਮਨਾਉਂਦੇ ਸਾਡੇ 4-6 ਕਿਲੋਮੀਟਰ। ਅਸੀਂ 2 ਕੁ ਮਹੀਨੇ ਪਹਿਲਾਂ ਮਤਲਬ ਖੇਲਣ ਲੱਗ ਜਾਣਾ ਨਾ
1: ਜੀ,
3: ਤੇ ਉਹ ਇੰਨੀਆਂ ਰਗੜਾ ਰੁਗੜਾ ਲੱਗੀਆਂ, ਇੱਕ ਗਰਮੀ ਬਹੁਤ ਸੀ, ਅਸੀਂ ਫਸਟ ਆਏ, ਮੇਰੇ ਅਜੇ ਵੀ ਯਾਦ ਹੈ
1: ਜੀ,
3: 52 ਕਿਲੋ ਤੇ ਫਸਟ ਆਏ ਤੇ ਇਨਾਮ ਬੈਠੇ ਡੀਕੀਏ ਨਾਮ, ਉਹ ਮੁੱਖ ਮੰਤਰੀ ਆਉਂਦਾ ਹੁੰਦਾ ਸੀ ਉਦੋਂ ਤਾਂ, ਹੁਣ ਚੱਲ ਨਹੀਂ ਹੋਇਆ, ਇਨਾਮ ਬਣਦਿਆਂ ਨੂੰ ਹਨੇਰਾ ਹੋ ਗਿਆ ਜੀ, ਹਨੇਰਾ ਹੋਇਆ ਤਾਂ ਬੱਸ ਨਿਕਲ ਗਈ
1: ਜੀ,
3: ਤੇ ਕਹਿੰਦੇ ਚਲੋ ਤੁਰ ਕੇ ਹੀ ਚੱਲਦੇ ਆ 5-6 ਕਿਲੋਮੀਟਰ। ਉਦੋਂ ਕਿਹੜਾ ਗੌਲਦੇ ਹੁੰਦੇ ਸੀ
1: ਜੀ,
3: ਉਹ ਜਾਣੀ ਇੱਕ ਮੁੰਡਾ ਕਹਿੰਦਾ ਯਾਰ 2 ਮਹੀਨੇ ਹੋ ਗਏ ਰਗੜਾਂ ਇੰਨੀਆਂ ਲਵਾਈਆਂ ਹੋਈਆਂ, ਸਟੋਪਰ ਸੀ, ਮੈਂ ਵੀ ਸਟੋਪ ਕਰਦਾ ਹੁੰਦਾ
1: ਜੀ,
3: ਉਹ ਕਹਿੰਦਾ ਯਾਰ ਬੀਬੀ ਨਾ ਉਹ ਵੀ ਦੇਣੋ ਹਟ ਗਈ ਰੋਜ਼, ਕਹਿੰਦੀ ਮੇਰੇ ਤੇ ਧੋ ਹੁੰਦੀ ਤੇਰੀ ਆ ਖੇਤੀ ਜਿਹੜੀ ਤੇਰੇ ਦਾਲੇ ਦਿੰਦੀ ਇਹ ਤਾਂ ਲਾਲ ਹੋਈ ਰਹਿੰਦੀ ਹੈ। ਕਹਿੰਦਾ ਮਿਲਿਆ ਕੀ ਆ, ਆਹ ਉਹ ਪਲਾਸਟਿਕ ਦਾ ਜਿਹੜੇ ਉਹ ਕਹਿੰਦਾ ਵੀ ਮੈਂ ਤਾਂ ਘਰੇ ਨੀ ਲੈ ਕੇ ਜਾਣਾ, ਕਹਿੰਦਾ ਖੇਡੋ ਇਹਦੇ ਨਾਲ ਫੁੱਟਬਾਲ, ਉਹ ਸੜਕ ਖਾਲੀ ਹੁੰਦੀ ਉਦੋਂ ਕਹਿੰਦਾ ਟ੍ਰੈਫਿਕ ਹੁੰਦੀ ਸੀ 85-87 ਦੀ ਗੱਲ ਹੋਣੀ
1: ਹੈ,
3: ਮਤਲਬ ਅਸੀਂ ਉਹ ਖੇਡਦੇ ਖੇਡਦੇ ਘਰੇ ਲੈ ਕੇ ਨੀ ਆਇਆ ਕੋਈ ਸ਼ੀਲਡ ਬਚੀ, ਸ਼ੀਲਡ ਅਸੀਂ ਦੂਜੇ ਦਿਨ ਜਾ ਕੇ ਗੁਰਦੁਆਰੇ ਚਾੜਤੀ ਜਿਹੜੀ ਉਦੋਂ, ਪਰ ਦੇਖੋ ਕੈਨੇਡਾ ਚਲੋ ਜਿੱਤਿਆ ਨਾਮ ਸੀ ਪਰ ਗੱਲ ਇਹ ਸੀ ਜਜ਼ਬਾ ਸੀ ਤਾਂ ਖੇਡਦੇ ਸੀ, ਨਾਮ ਲਈ ਘੱਟ ਖੇਡਦੇ ਬਣਾਉਣਾ। ਜਦੋਂ ਮੈਂ ਇੱਧਰ ਨੂੰ ਆਇਆ ਨਾ ਉਦੋਂ ਆਹ ਸਟੀਲ ਦੇ ਭਾਂਡੇ ਆਉਣ ਲੱਗ ਗਏ, ਉਦੋਂ ਸਟੀਲ ਦੇ ਭਾਂਡੇ ਸ਼ੁਰੂ ਹੋ ਗਏ ਸੀ 90 ਦੇ ਵਿੱਚ ਮੇਰੇ ਯਾਦ ਆ, ਜਦੋਂ ਮੈਂ ਮਾਰੀ ਮਾਤਾ ਕਹਿੰਦੀ ਪੁੱਤ ਇਹ ਕੁੱਕਰ ਤੋਂ ਲੈ ਕੇ ਸਾਰੀ ਚੀਜ਼ ਜਿੱਤ ਲਈ, ਤੈਂ ਕਹਿੰਦੀ ਆਪਣੇ ਥਾਲ ਕੌਲੀਆਂ ਸਾਰਾ ਕੁਛ, ਫਿਰ ਹੌਲੀ ਹੌਲੀ ਇਹ ਕੰਮ ਵੱਧ। ਚਲੋ ਨਾਮ ਤਾਂ ਮੈਂ ਹੁਣ ਵੀ ਕਹਿੰਦਾ ਨਾਮ ਜਿੱਦਾਂ ਮਰਜ਼ੀ ਰੱਖੋ ਪਰ ਜਿਹੜਾ ਪਲੇਅਰ ਵਾਲਾ ਵੈਸਟ ਵਾਲਾ ਬੰਦ ਹੋਣਾ ਚਾਹੀਦਾ, ਤੇ ਇਹਦੇ ਇਹਦੀ ਜਿੱਤ ਹਾਰ ਨਹੀਂ ਆ ਸਾਡਾ ਕਾਂਡ ਕਰਤਾ, ਕਿਉਂਕਿ ਜਦੋਂ ਉਹ ਧੱਕਾ ਮਾਰਦਾ ਚਾਹੇ ਨਸ਼ਾ ਹੈ ਚਾਹੇ ਆ ਦਵਾਈਆਂ ਨੇ, ਫਿਰ ਜੇ ਤੁਸੀਂ ਜ਼ੋਰ ਨੀ ਮਾਰਦੇ ਤੁਹਾਡੇ ਹਾਰਟ ਤੇ ਅਟੈਕ ਕਰਦਾ ਜੀ, ਉਹ
1: ਕਰਦਾ ਜੀ,
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ,
1: ਬਿਲਕੁਲ
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ, ਨਹੀਂ ਤੁਹਾਡੇ ਉਹਨੇ ਤਾਂ ਕਿਤੇ ਤਾਂ ਅਟੈਕ ਕਰਨਾ ਹੀ,
1: ਪ੍ਰੈਸ਼ਰ
3: ਮਾਰਨਾ
1: ਜੀ, ਬਿਲਕੁਲ
3: ਉਹਨੇ ਕੁਛ ਤਾਂ ਕਰਨਾ ਹੀ ਹੈ ਨਾ,
1: ਬਿਲਕੁਲ
2: ਬਿਲਕੁਲ ਸਰ ਬਿਲਕੁਲ ਜੀ ਬਿਲਕੁਲ।
3: ਫਿਰ ਨੰਬਰ ਦੋ ਗੁਰੀਮਾਨ ਜੀ ਦੇਖੋ, ਜਿਹੜੀ ਮੈਨੂੰ ਦੂਜੇ ਪਲੇਅਰ ਕਿਉਂ ਨੀ ਸਿੱਖਦੇ, ਜੇ ਇੱਕ ਦੀ ਮੌਤ ਹੋਈ ਚੱਲ ਆ ਮੁੰਡੇ ਦੀ ਉਹ ਲਾ ਲੈਂਦੇ, ਤੂੰ ਦੀ ਮੌਤ ਹੋਈ ਐਡਾ ਜਵਾਨ ਮੁੰਡਾ ਗਿਆ ਦੁਨੀਆਂ ਤੋਂ, ਤੇ ਇਹਨੂੰ ਦੇਖ ਕੇ ਦੂਜੇ ਕਿਉਂ ਨੀ ਸਿੱਖਦੇ ਵੀ ਕੱਲ ਨੂੰ ਸਾਡਾ ਵੀ ਇਹ ਹਾਲ ਹੋ ਸਕਦਾ
1: ਜੀ,
3: ਵੀ ਤੁਸੀਂ ਸਬਕ ਕਿਉਂ ਨੀ ਲੈਂਦੇ ਹੈਗੇ, ਸਬਕ ਕਿਉਂ ਨੀ ਲੈਂਦੇ,
1: ਖੜਨਾ ਪੈਣਾ ਗੇਸਟ, ਖੜਨਾ ਪੈਣਾ ਸਾਰਿਆਂ ਨੂੰ ਜੀ,
3: ਬਿਲਕੁਲ
2: ਦੇਖੋ ਔਜਲਾ ਸਾਹਿਬ ਜਿਹੜੀ ਮੈਂ ਗੱਲ ਹੁਣ ਫੀਲ ਕਰਦਾ ਨਾ, ਚਲੋ ਆਪਾਂ ਆਪਾਂ ਕਿਸੇ ਪਲੇਅਰ ਨੂੰ ਕੀ ਕਹਿ ਸਕਦੇ ਹਾਂ ਜੀ, ਦੇਖੋ ਆਪਣੀ ਆਪਣੀ ਸੋਚ ਹੈ, ਜੇ ਲੋਕ ਜੇ ਪਲੇਅਰ ਜਿਹੜੇ ਹੁਣ ਨਵੇਂ ਖਿਡਾਰੀਆਂ ਇਸ ਚੀਜ਼ ਤੋਂ ਦੇਖ ਕੇ ਵੀ ਜੇ ਅਕਲ ਨਹੀਂ ਨਾ ਲੈ ਰਹੇ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਆਪਾਂ ਬੋਲ ਸਕਦੇ ਹਾਂ ਜੀ ਪਰ ਆਪਾਂ ਕਿਸੇ ਨੂੰ ਫੜ ਨਹੀਂ ਸਕਦੇ,
1: ਬਿਲਕੁਲ
2: ਵਾਸਤੇ ਬੈਸਟ ਆਪਸ਼ਨ ਇਹ ਵੀ ਤੁਸੀਂ ਚਾਹੇ ਪਿੰਡ ਪੱਧਰ ਦੀ ਗੇਮ ਹੋਵੇ ਚਾਹੇ ਕੋਈ ਫੈਡਰੇਸ਼ਨਾਂ ਦੀ ਬਾਹਰ ਗੇਮ ਹੋਵੇ, ਡੋਪ ਟੈਸਟ ਨੂੰ ਬਹੁਤ ਸਖਤਾਈ ਨਾਲ ਲਾਗੂ ਕਰਨਾ
3: ਪੈਂਦਾ,
1: ਚੇਤੇ ਆ ਚਲੋ ਫੁੱਟਬਾਲ ਖੇਡਦੇ ਰਹੇ ਆ ਗਰਾਊਂਡ ਦੇ ਵਿੱਚ ਬੜਾ ਨਸ਼ੇੜੀ ਜਾਂ ਏਦਾਂ ਕੋਈ ਕਰਕੇ ਖੇਡਦਾ ਸੀ ਨਾ ਉਹਨੂੰ ਬੜਾ ਨਹੀਂ ਦਿੰਦੇ ਹੁੰਦੇ ਸੀ ਗਰਾਊਂਡ ਚ,
3: ਨਹੀਂ ਨਹੀਂ ਬਹੁਤ ਲੋਕ ਲੋਕ ਆਪਦੇ ਲਈ ਖੇਡਦੇ ਸੀ,
1: ਬਿਲਕੁਲ ਜੀ ਬਿਲਕੁਲ
3: ਆਪਦੇ ਸ਼ੌਂਕ ਨੂੰ ਖੇਡਦੇ, ਦੇਖੋ ਬਗੈਰ ਨਾਮਾਂ ਤੋਂ ਖੇਡਦੇ ਰਹੇ ਕੋਈ ਨਾਮ,
1: ਬਿਲਕੁਲ ਬਿਲਕੁਲ ਜੀ ਬਿਲਕੁਲ,
3: ਇਹ ਮੈਂ ਕਹਿਣ ਦਾ ਮਤਲਬ ਜਨੂੰਨ ਸੀ ਨਾ,
1: ਜਨੂੰਨ ਸੀ
3: ਤੇ ਹੁਣ ਅਸੀਂ ਬਦਲੇ ਬਿਜ਼ਨਸ ਬਣਾ ਲਿਆ, ਬਿਜ਼ਨਸ ਬਣ ਗਿਆ ਕੋਈ ਵੀ ਚੀਜ਼ ਹੈ ਬਾਈ ਜੀ, ਮੈਂ ਤਾਂ ਦੇਖੋ ਭਰਸਾ ਸੁਣ ਰਿਹਾ ਮੈਂ ਕਿੰਨੀ ਗਰੀ ਇਹ ਗੱਲ, ਕੋਈ ਵੀ ਚੀਜ਼ ਜਿਹੜੀ ਧੰਦਾ ਬਣ ਜਾਂਦੀ ਹੈ ਨਾ ਉਹਦਾ ਘਾਣ ਹੀ ਹੁੰਦਾ, ਸਾਡੀ ਸਿਆਸਤ ਦਾ ਘਾਣ ਕਿਉਂ ਹੋਇਆ, ਜਦ ਤੋਂ ਬਿਜ਼ਨਸਮੈਨ ਜਿੰਨੇ ਬਿਜ਼ਨਸਮੈਨ ਨੇ ਸਾਰੇ ਸਿਆਸੀ ਲੀਡਰ ਨੇ ਜੀ, ਸਿਆਸਤ ਦਾ ਘਾਣ ਕਰਤਾ, ਮੈਂ ਬਿਜ਼ਨਸ ਚਲਾਉਣਾ, ਮੈਂ ਇੱਕ ਰੁਪਏ ਦੀ ਚੀਜ਼ ਲੈ ਕੇ ਮੈਂ ਦਸਾਂ ਦੀ ਵੇਚੂਗਾ ਤਾਂ ਹੀ ਮੇਰਾ ਬਿਜ਼ਨਸ ਆ ਜੀ ਇਹ,
1: ਬਿਲਕੁਲ
3: ਜਿਹੜੀ ਵੀ ਚੀਜ਼ ਦੇ ਵਿੱਚ ਧੰਦਾ ਬਣ ਗਈ, ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਕਾਣ
1: ਹੋ ਜਾਣਾ ਜੀ, ਬਿਲਕੁਲ
3: ਉਹ ਅੱਜ ਹੋ ਜਾਵੇ ਕੱਲ ਹੋ ਜਾਵੇ ਉਹ ਸਾਨੂੰ,
2: ਆਪਣੇ ਪੰਜਾਬ ਹੋ ਗਿਆ ਭਾਰਤ ਵਿੱਚ ਹੋ ਗਿਆ, ਤੁਸੀਂ ਬਾਹਰ ਰਹਿੰਦੇ ਹੈ ਤੁਹਾਡੇ ਬਾਹਰ ਦੇ ਵਿੱਚ ਮਤਲਬ ਬਾਹਰ ਦੀ ਕੰਟਰੀਆਂ ਦੇ ਵਿੱਚ ਹਮੇਸ਼ਾ ਨਾ ਮਨੁੱਖ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਸੇ ਵੀ ਆਧਾਰ ਤੇ ਉਹਦੀ ਸਿਹਤ ਨਾਲ ਉਹਦੇ ਜੀਵਨ ਨਾਲ, ਮੇਰੇ ਖਿਆਲ ਬਾਹਰ ਦੀ
1: ਸਰਕਾਰਾਂ ਨਹੀਂ ਕਰਦੀਆਂ, ਬਿਲਕੁਲ
2: ਸਾਡੇ ਇੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈ ਵੀ ਯਾਰ ਸਾਡਾ ਬਣ ਜਾਵੇ ਅਗਲਾ ਮਰਦਾ ਮਰ ਜਾਵੇ
1: ਜੀ,
2: ਜਦ ਤੱਕ ਆਪਾਂ ਇੱਕ ਦੂਜੇ ਦੀ ਸੋਚਾਂਗੇ ਨੀ ਨਾ ਆਪਣੇ, ਇਹ ਆਪਾਂ ਦੂਰ ਦੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਮਨੁੱਖ ਕਰੇ ਵੀ ਯਾਰ ਮੈਂ ਆਪਣੇ ਪਿੰਡ ਪੱਧਰ ਤੇ ਆਪਣੀ ਗਲੀ ਪੱਧਰ ਤੇ ਆਪਣੇ ਸ਼ਹਿਰ ਪੱਧਰ ਤੇ ਵੀ ਇਸ ਚੀਜ਼ ਨੂੰ ਸੁਧਾਰਨਾ, ਚਾਹੇ ਉਹ ਕੱਲਾ ਤੁਰਿਆ ਹੋਇਆ,
1: ਬਿਲਕੁਲ
2: ਇੱਕ ਖਿਡਾਰੀ ਦਾ ਸਭ ਤੋਂ ਬੜਾ ਇਨਾਮ ਹੈਗਾ ਉਹਦੇ ਸਰੋਤੇ
1: ਜੀ, ਦੇਖਣੇ
2: ਉਹਨੂੰ ਪਿਆਰ ਕਰਨ ਵਾਲੇ,
1: ਬਿਲਕੁਲ
2: ਉਹ ਕੋਈ ਗਰੀਬ ਹੈ ਕੋਈ ਅਮੀਰ ਹੈ, ਜਿਹੜਾ ਉਹ ਗਰੀਬ ਬੰਦਾ ਵੀ ਆਪਣੀ ਜੇਬ ਚੋਂ 10 ਰੁਪਏ ਕੱਢ ਕੇ ਥੋੜੇ ਤੋਂ ਖੁਸ਼ ਹੋ ਕੇ ਤੁਹਾਨੂੰ ਦਿੰਦਾ ਨਾ ਉਹ 10 ਰੁਪਏ ਤੋਂ ਬੜਾ ਇਨਾਮ ਕੋਈ ਨੀ ਮੇਰੇ ਹਿਸਾਬ,
1: ਬਿਲਕੁਲ ਜੀ ਬਿਲਕੁਲ ਜੀ,
2: ਕਿਉਂਕਿ ਉਹ ਆਪਣੀ ਮਿਹਨਤ ਤੋਂ ਦੇ ਰਿਹਾ ਆਪਣੇ ਹੱਡਾਂ ਦੀ ਕਮਾਈ
1: ਦਿਲੋਂ ਦੇ ਰਿਹਾ, ਦਿਲੋਂ ਬਿਲੋਂ ਬਿਲਕੁਲ ਦਿਲੋਂ,
2: ਜੇ ਤੁਸੀਂ ਉਸ ਗੱਲ ਮਸਲਾ ਚੀਜ਼ ਦਾ ਵੀ ਤੁਸੀਂ ਮੁੱਲ ਨੀ ਪਾ ਰਹੇ ਨਾ ਫਿਰ ਤਾਂ ਮੈਂ ਇਹੀ ਕਹੂੰਗਾ ਵੀ ਫਿਰ ਤੁਹਾਡਾ
3: ਸਮਰਪਿਤ ਦਿਖਾਉਂਦੇ ਨੂੰ, ਪਰ ਜਦੋਂ ਸਾਡੀ ਨਿੱਜ ਦੀ ਗੱਲ ਆਉਂਦੀ ਹੈ ਉਦੋਂ ਤਾਂ ਮੈਂ ਤਾਂ ਕਿੰਨੀ ਗਰੀ ਕਹਿੰਦਾ ਨਾ ਵੀ ਆਪਾਂ ਦੋਏ ਕਿਸੇ ਚੀਜ਼ ਲਈ ਸੰਘਰਸ਼ ਕਰ ਲਿਆ, ਲੈ ਮੈਨੂੰ ਬੁਰਕੀ ਪੈ ਜਾਏ ਮੈਂ ਤੈਨੂੰ ਖੜੇ ਨੂੰ ਛੱਡ ਦੂੰ ਗਰੀਬਾਂ ਨੂੰ, ਇੱਥੇ ਖੜੇ ਹਾਂ ਅਸੀਂ ਬਸ, ਇੱਥੇ ਖੜਿਆ ਨਾਲ ਦੇ, ਮੈਂ ਤਾਂ ਕਹਿੰਦਾ ਵੀ ਹਾਕ ਮਾਰ ਵੀ ਤੈਨੂੰ ਆਹ ਉਹਦਾ ਦੇਣ ਲੱਗਿਆ, ਬੰਦਾ ਇਹ ਵੀ ਦੇਦਾ ਵੀ ਚੱਪਲ ਪੁੱਠੀ ਪਈ ਹੈ ਕਿ ਸਿੱਧੀ ਪਈ
1: ਸਿੱਧੀ ਪਈ ਹੈ ਜੀ,
3: ਐ ਭੱਜਦੇ ਆ ਅਸੀਂ,
1: ਬਿਲਕੁਲ ਹੈ
3: ਬਿਲਕੁਲ, ਥੈਂਕ ਯੂ, ਸਾਡਾ ਕਿਰਦਾਰ ਹੈ,
1: ਹਾਂਜੀ
3: ਧੰਨਵਾਦ ਜੀ,
1: ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਦਾ ਵੀ, ਤੇ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਬੜੇ ਦਿਨਾਂ ਬਾਅਦ ਉਹਨਾਂ ਦਾ ਹਾਲ ਚਾਲ ਪੁੱਛਦੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਭਾਰੇ ਸਾਹਿਬ।
1: ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਿਕੰਦਰ ਭਾਜੀ ਤੁਹਾਨੂੰ ਵੀ, ਮਾਨ ਸਾਹਿਬ ਸਭ ਨੂੰ ਸਤਿ ਸ੍ਰੀ ਅਕਾਲ,
1: ਵੈਲਕਮ ਬੈਕ ਜੀ।
4: ਤੇ ਥੈਂਕ ਯੂ, ਥੈਂਕ ਯੂ, ਮੈਂ ਬਹੁਤ ਮਿਸ ਕੀਤਾ।
1: ਥੈਂਕ ਯੂ।
4: ਹਾਂਜੀ, ਤੇ ਉੱਥੇ ਟਾਈਮ ਰਾਤ ਦਾ ਹੁੰਦਾ ਸੀ, ਕੁਛ ਗਰਮੀਆਂ ਸੀਗੀਆਂ, ਕੁਛ ਬੱਚੇ ਸੀ ਨਾਲ।
1: ਹਾਂਜੀ।
4: ਤੇ ਫਿਰ ਹੁਣ ਤਾਂ ਮੇਰੇ ਕੋਲ 2.5 ਮਹੀਨੇ ਬਾਅਦ ਹੀ ਪ੍ਰੋਗਰਾਮ ਸੁਣਿਆ, ਪਿੱਛੇ ਜੇ ਥੋੜਾ ਜਿਹਾ, ਉਦੋਂ ਵੀ ਮੈਂ ਜਾਣ ਤੋਂ ਪਹਿਲਾਂ ਵੀ ਥੋੜਾ ਜਿਹਾ ਮੇਰਾ ਆਨ ਆਫ ਹੀ ਰਹਿੰਦਾ ਸੀਗਾ ਰੈਗੂਲਰਲੀ, ਕਈ ਵਾਰ
1: ਸੁਣਦੇ ਨਾਲੇ ਉੱਥੇ ਜਾ ਕੇ ਰੂਟੀਨ ਵੀ ਬਦਲ ਜਾਂਦੀ ਹੈ ਜੀ।
4: ਹਾਂਜੀ ਹਾਂਜੀ,
1: ਬੰਦਾ ਹੋਰ ਕੰਮਾਂ ਚ ਬੀਜੀ ਹੋ ਜਾਂਦਾ ਨਾਲ ਜੀ।
4: ਹਾਂਜੀ, ਪਰ ਬਹੁਤ ਵਧੀਆ ਟ੍ਰਿਪ ਸੀ ਮੇਰਾ, ਮਿਸ ਬਹੁਤ ਕੀਤਾ ਸਾਰਿਆਂ ਨੂੰ, ਦੁਆਬਾ ਰੇਡੀਓ ਨੂੰ ਵੀ, ਸਾਰੇ ਆਪਣੇ ਸਭ ਨੂੰ, ਦੁਆਬਾ ਰੇਡੀਓ ਪਰਿਵਾਰ ਦੇ ਸਭ ਮੈਂਬਰਾਂ ਨੂੰ, ਸਭ ਨੂੰ
1: ਜੀ।
4: ਤੇ ਹਾਂਜੀ, ਵਧੀਆ ਸੀਗਾ ਜਿਹੜਾ ਤੁਸੀਂ ਅੱਜ ਗੱਲ, ਪਹਿਲਾਂ ਤਾਂ ਏਅਰ ਇੰਡੀਆ ਦੀ ਗੱਲ ਕਰਦੇ ਸੀਗੇ।
1: ਹਾਂਜੀ,
4: ਏਅਰ ਇੰਡੀਆ ਤਾਂ ਪਰ ਸਭ ਇਹ ਹੁਣ ਸਾਡੇ ਇੱਥੋਂ ਸੈਨ ਫਰਾਂਸਿਸਕੋ ਤੋਂ ਫਲਾਈਟ ਨਾ ਬਹੁਤ ਕਨਵੀਨੀਅੰਟ ਸੀਗੀ, ਬਹੁਤ ਸੌਖਾ ਸੀ ਇਹਦੇ ਵਿੱਚ ਜਾਣਾ, ਹਨਾ, ਕਿਉਂਕਿ 16 ਘੰਟੇ ਦੀ ਫਲਾਈਟ ਹੁੰਦੀ ਸੀ, ਸਿੱਧੇ ਬੈਠੋ ਤੇ ਸਿੱਧੇ ਜਾ ਕੇ ਉੱਤਰ ਜਾਓ, ਹਨਾ। ਇਹਨਾਂ ਦੀ ਸਰਵਿਸ ਤਾਂ ਚਲੋ ਬਹੁਤ ਦੇਰ ਤੋਂ ਇੰਨੀ ਵਧੀਆ ਨਹੀਂ ਸੀ, ਪਰ ਫੇਰ ਵੀ ਜਿਵੇਂ ਇਹ ਹੁੰਦਾ ਸੀ ਕਿ ਟਾਈਮ ਬਚ ਜਾਂਦਾ, ਤੇ ਕੁਛ ਜਿਹੜੇ ਜਿਵੇਂ ਸੀਨੀਅਰ ਜਾਂਦੇ ਨੇ, ਕੁਛ ਜਿਹਨਾਂ ਨੂੰ ਬੋਲੀ ਦੀ ਪ੍ਰੋਬਲਮ ਆ, ਤੇ ਵੈਸੇ ਤਾਂ ਇਹਨਾਂ ਦਾ ਬਹੁਤ ਸਾਲਾਂ ਤੋਂ ਹੀ ਬਹੁਤ ਵਧੀਆ ਰਵੱਈਆ ਨਹੀਂ ਸੀਗਾ, ਹਨਾ। ਤੇ ਪਰ ਫੇਰ ਵੀ ਅਗਲਾ ਕਹਿੰਦਾ ਚੱਲ ਕੋਈ ਨੀ, 16 ਘੰਟੇ ਹੀ ਨੇ, ਕੱਢ ਲੈਣੇ ਨੇ, ਤੇ ਕਿਤੇ ਬਦਲਣੀ ਨੀ ਪਊਗੀ, ਟਾਈਮ ਦਾ ਬਚਤ ਹੋ ਜਾਂਦੀ ਆ, 4-5 ਘੰਟੇ ਬਚ ਜਾਂਦੇ ਨੇ। ਤੇ ਫਿਰ ਜਦ ਤੋਂ ਅਹਿਮਦਾਬਾਦ ਵਾਲਾ ਹਾਦਸਾ ਹੋਇਆ, ਫੇਰ ਤਾਂ ਲੋਕਾਂ ਨੇ ਬਿਲਕੁਲ ਪੈਰ ਪਿੱਛੇ ਹੀ ਖਿੱਚ ਲਏ ਸੀਗੇ,
1: ਤੇ
4: ਹਾਂਜੀ। ਤੇ ਹੁਣ ਇੱਥੋਂ ਜਿਹੜੀ ਸੈਨ ਫਰਾਂਸਿਸਕੋ ਤੋਂ ਜਾਂਦੀ ਆ, ਉਹ ਫਿਰ ਕਈ ਵਾਰੀ ਰਾਜ ਤਾਰਦੇ, ਕਈ ਵਾਰ ਕੋਰੀਆ ਤਾਰਦੇ ਆ, ਜਾਂ ਆਸਟਰੀਆ ਵਗੈਰਾ ਤਾਰਦੇ ਆ, ਕਿਉਂਕਿ ਜਦ ਤੋਂ ਆਹ ਲੜਾਈ ਦਾ ਹੋਇਆ ਪਾਕਿਸਤਾਨ ਦੇ ਨਾਲ, ਫਿਰ ਇਹਨਾਂ ਨੂੰ ਰੂਟ ਬਦਲਣਾ ਪੈ ਗਿਆ, ਹਨਾ। ਤੇ ਇਹਨਾਂ ਨੂੰ ਜਾਣ ਨੂੰ ਤੇ ਲੰਬੇ ਰੂਟ ਚ ਜਾਣਾ ਪੈ ਗਿਆ, ਹਨਾ, ਤੇ ਉਸ ਕਰਕੇ ਫਿਰ ਰਾਹ ਦੇ ਵਿੱਚ ਤਾਰ ਲੈਂਦੇ ਨੇ, ਪਰ ਉਹ ਸਵਾਰੀਆਂ ਨੂੰ ਵਿੱਚੇ ਬੈਠੇ ਰਹਿਣ ਦਿੰਦੇ ਆ, ਪੈਸੇਂਜਰ, ਤੇ ਆਪਣਾ ਤੇਲ ਪਾਣੀ ਭਰਦੇ ਆ, ਤੇ ਹਾਂਜੀ। ਤੇ ਫੇਰ ਇਥੋਂ ਕਈ ਵਾਰੀ ਕੈਲਕਟਾ ਲੈ ਜਾਂਦੇ ਨੇ, ਤੇ ਉਹ ਵੀ ਉੱਥੇ ਵੀ ਪਤਾ ਨੀ ਲੱਗਦਾ, ਮਤਲਬ ਇਹਨਾਂ ਦੀ ਸਰਵਿਸ ਤਾਂ ਬਹੁਤ ਹੁਣ ਘਟੀਆ ਸੀਗੀ। ਹਾਂਜੀ, ਬਹੁਤ ਜ਼ਿਆਦਾ। ਪਰ
1: ਕਿੰਨਾ ਟਾਈਮ ਫਲਾਈਟ ਦੇ ਵਿੱਚ ਹੀ ਵੇਟ ਕਰਾਉਂਦੇ ਜਦੋਂ ਕਿਤੇ ਸਟੇ?
4: 2 ਘੰਟੇ
1: 2 ਘੰਟੇ
4: ਹਾਂਜੀ। ਇਹ ਜਿਹੜੇ ਮੈਂ ਤਾਂ ਨਹੀਂ ਗਈ, ਪਰ ਮੈਨੂੰ ਮਤਲਬ ਪਤਾ ਸੁਣਿਆ ਹੋਇਆ, ਨਾਲ ਜਾਣਦੇ ਕਈ ਗਏ ਨੇ, ਆਸਟ੍ਰੀਆ ਉਤਰਦੇ ਸੀਗੇ, ਤੇ ਹੁਣ ਜਿਵੇਂ ਦਿੱਲੀ ਵੀ ਉਹ ਹੁਣ ਦਿੱਲੀਓ ਕੀ ਕਰਦਾ, ਦਿੱਲੀਓ ਤੁਸੀਂ ਫਲਾਈਟ ਲੈਂਦੇ ਹੋ, ਤੇ ਲੱਗੇ ਜਿੱਥੇ ਹੋ ਗਿਆ ਸਾਰਾ ਕੁਛ, ਤੇ ਉਹਨੂੰ ਕੈਲਕਟਾ ਤਾਂ ਲੈ ਜਾਣਾ ਇਹਨਾਂ ਨੇ, ਉੱਥੇ ਉਹਨਾਂ ਨੂੰ 1.5-2 ਘੰਟੇ ਜਿਹੜੇ ਦਿੱਲੀਓ ਚੜੇ ਹੋਏ ਨੇ ਉਹਨਾਂ ਨੂੰ ਬਿਠਾਈ ਰੱਖਣਾ ਵਿੱਚੇ।
1: ਅੱਛਾ ਜੀ, ਉੱਥੋਂ ਮਤਲਬ ਕਿ ਫਲਾਈਟ ਭਰਦੇ ਆ?
4: ਹਾਂਜੀ, ਉੱਥੋਂ ਫਿਰ ਕਲਕੱਤਾ ਤੋਂ ਫੇਰ ਇਹ ਦੁਆਰਾ ਫਿਰ ਸਿੱਧੇ ਇੱਧਰ ਨੂੰ ਆਉਂਦੇ ਨੇ, ਹਨਾ।
1: ਨਹੀਂ ਤਾਂ ਕਨੈਕਟਿੰਗ ਫਲਾਈਟ ਕਾਤੋਂ ਨਹੀਂ ਕਰਦੇ, ਕੋਲਕਾਤਾ ਤੋਂ ਦਿੱਲੀ ਬਾਇਆ ਨਹੀਂ ਕਰਦੇ, ਇਹਨਾਂ ਨੂੰ ਕਾਤੋਂ ਕਰਨੀ ਜਿਹੜਾ ਮੇਨ ਏਅਰਪੋਰਟ ਹੈ। ਉਹ ਵੀ ਇਹਨਾਂ
4: ਨੇ ਕੀਤੀ ਸੀਗੀ, ਭਾਰਤ ਤੋਂ ਪਹਿਲਾਂ ਇਹਨਾਂ ਨੇ ਕੀ ਕਰਦੇ ਸੀ, ਕੀ ਕਰਦੇ ਇਹ ਕਿ ਇੱਥੋਂ ਜਿਵੇਂ ਬੰਬੇ ਕਰਤੀ, ਬੰਬੇ ਤੋਂ ਫਿਰ ਦਿੱਲੀ ਕਰਤੀ। ਉਹ ਪਤਾ ਉੱਤੇ ਹੁਣ ਰੋਡਵੇਜ਼ ਦੀਆਂ ਬੱਸਾਂ ਵਾਲਾ ਹਿਸਾਬ ਆ, ਜੇ ਨਾ ਚੱਲੀ ਤਾਂ ਨਾ ਹੀ ਚੱਲੀ, ਕਈ ਕਈ ਘੰਟੇ ਲੇਟ ਕਰਤੀ ਤਾਂ ਕਰ ਹੀ ਦਿੱਤੀ, ਹਨਾ, 5-8-10-10 ਘੰਟੇ ਪੈਸੇਂਜਰ ਉੱਥੇ ਬੈਠੇ, ਕੁਛ ਤਾਂ ਇੱਧਰੋਂ ਇੰਨਾ 15-16 ਘੰਟਿਆਂ ਦਾ ਸਫ਼ਰ ਕਰਕੇ ਜਾਂਦੇ ਨੇ, ਉਧਰੋਂ ਅੱਗੇ ਜਾ ਕੇ ਫੇਰ ਉਹੀ ਉਹਨਾਂ
1: ਨੇ। ਜੀ ਇਹ ਵੀ ਆ ਨਾ ਕਿ ਉਹ ਜਿੱਦਾਂ ਪਹਿਲਾਂ ਇੰਡੀਆ ਨੂੰ ਜਾਂਦੇ ਸੀ ਆਪਣੇ ਲੋਕ, ਹੁਣ ਉਹਨਾਂ ਨੇ ਵੀ ਘਟਾਇਆ ਹੋਇਆ, ਟਰੈਵਲਿੰਗ ਵਗੈਰਾ ਪਤਾ ਕੁਝ ਨਹੀਂ, ਜੰਗ ਕਿੱਥੇ ਲੱਗ ਜਾਣੀ ਆ, ਬਾਕੀ ਰੋਜ਼ਗਾਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਮਹਿੰਗਾਈ ਇਹਨਾਂ ਮੁਲਕਾਂ ਚ ਜਾਂ ਹੋਰ, ਟਰੈਵਲਿੰਗ ਵੀ ਘਟੀ ਆ ਕਿਤੇ ਨਾ ਕਿਤੇ।
4: ਹਾਂਜੀ, ਟਰੈਵਲਿੰਗ ਤਾਂ ਬਹੁਤ ਘਟੀ ਆ, ਪਰ ਸਰ ਜਿਵੇਂ ਹੁਣ ਕਈ ਜਿਵੇਂ ਜਿਵੇਂ ਹੁਣ ਟਰੰਪ ਨੇ ਇਹ ਸਖਤਾਈ ਕੀਤੀ ਹੋਈ ਆ, ਜਿਨ੍ਹਾਂ ਨੂੰ ਜਿਵੇਂ ਗ੍ਰੀਨ ਕਾਰਡ ਲੈ ਲਿਆ, ਉਹ 3 ਸਾਲ ਬਾਅਦ ਤੁਹਾਨੂੰ ਦੁਬਾਰਾ ਰੀਨਿਊ ਕਰਾਉਣਾ ਹੁੰਦਾ, ਉਹ ਜਿਨ੍ਹਾਂ ਦਾ ਨਹੀਂ ਹੋਇਆ ਫਿਰ ਉਹ ਵੀ ਜਾਂਦੇ ਨੀ ਹੈਗੇ, ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਹੁਣ ਅਸੀਂ ਹੋਰ ਵੇਟ ਕਰ ਲਓ। ਹਾਂਜੀ, ਇਹ ਬੜਾ ਹੁਣ ਜਦੋਂ ਅਸੀਂ ਆਏ ਤੇ ਉਹ ਪਿਕਚਰ ਲੈਂਦੇ ਨੇ, ਤੇ ਜਿਵੇਂ ਉਹਨਾਂ ਨੇ ਪਿਕਚਰ ਲਈ ਮੇਰੀ, ਤਾਂ ਮੇਰੀ ਗ੍ਰੀਨ ਆ ਗਿਆ, ਮੈਂ ਚਲੀ ਗਈ ਬੱਚਿਆਂ ਦੀ, ਉਹਨਾਂ ਦੇ ਲਈ ਗ੍ਰੀਨ ਆ ਗਿਆ, ਚਲੇ ਗਏ ਮੇਰੇ ਹਸਬੈਂਡ ਦੀ, ਉਹ ਗ੍ਰੀਨ ਆਏ ਹੀ ਨਾ, ਉਹਨਾਂ ਨੇ ਇੱਕ ਪਾਸੇ ਕੱਢ ਲਿਆ
1: ਜੀ।
4: ਹਾਂਜੀ, ਤੇ ਉਹ ਚਲੋ ਜਦੇ 2-4 ਮਿੰਟ ਬਾਅਦ ਉਹਨਾਂ ਨੇ ਫੇਰ ਭੇਜਤਾ, ਪਰ ਇਹ ਆ ਵੀ ਹੁਣ ਸਖਤਾਈ ਬਹੁਤ ਆ ਇਹਨਾਂ ਦੀ, ਹਨਾ। ਹਾਂਜੀ, ਤੇ ਪਰ ਇਹ ਮੈਨੂੰ ਐ ਲੱਗਦਾ ਵੀ ਇਹ ਦੁਬਾਰਾ ਹੁਣ ਨਾ, ਦੁਬਾਰਾ ਜਿਵੇਂ ਹੁਣ ਟਾਟਾ ਕੋਲ ਚਲੇ ਗਈ, ਤੇ ਮੈਨੂੰ ਲੱਗਦਾ ਦੁਬਾਰਾ ਵਿਕੂਗੀ ਇਹ
1: ਜਿਹੜੀ ਇਹਦੀ,
4: ਜਹਾਜ਼ ਖੜਕੇ ਪਏ ਨੇ, ਐ ਲੱਗਦਾ ਜਿਵੇਂ ਖੜਖੜ ਖੜਖੜ ਕਰਦੇ ਨੇ, ਹਨਾ। ਤੇ ਬਈ ਇਹ ਹੁਣ ਮੈਨੂੰ ਲੱਗਦਾ ਅਡਾਨੀਆਂ ਕੋਲ ਫੇਰ ਦੁਬਾਰਾ ਇਹ ਅੰਬਾਨੀਆਂ ਕੋ ਜਾਊਗੀ ਇਹ ਕਿਸੇ ਨਾ ਕਿਸੇ ਕੋ ਕਿਹਦੇ ਕੋ ਜਾਂਦੀ ਆ ਇਹ
1: ਜਾਂ ਫਿਰ ਉਹ ਜਾਣ ਬੁੱਝ ਕੇ ਵੀ ਕਹਿ ਸਕਦੇ ਆ ਕਿ ਲੋਕ ਕੰਪਲੇਂਟ ਕਰਨਗੇ ਡਾਊਨ ਜਾਏਗੀ ਚੀਜ਼ ਫਿਰ ਉਹਦੇ ਫਿਰ ਕਹਿਣਗੇ ਭਾਈ ਸਾਡੇ ਕੋ ਬੰਦੋਬਸਤ ਨਹੀਂ ਹੁੰਦਾ ਇਸਤੇਮਾਲ ਇਹਨੂੰ ਫਿਰ ਜਾਂ ਤਾਂ ਕੋਈ ਜਿਹੜਾ ਸਹੂਲਤ ਦੇ ਸਕਦਾ ਉਹਨੂੰ ਫਿਰ ਦੇਣਗੇ ਫਿਰ ਉਹ ਅਡਾਨੀ ਹੈ ਜੀ
4: ਹਾਂਜੀ ਇਹਨਾਂ ਨੇ ਮੈਨੂੰ ਲੱਗਦਾ ਵੀ ਦੁਬਾਰਾ ਵਿਕੂਗੀ ਇਹ ਕਿਉਂਕਿ ਇਹਨਾਂ ਨੇ ਜਹਾਜ਼ ਵੀ ਨਵੇਂ ਕਿੰਨਾ ਚਿਰ ਤੋਂ ਆਰਡਰ ਕੀਤਾ ਇਹਨਾਂ ਨੂੰ ਮਿਲੇ ਹੀ ਨਹੀਂ ਹੈਗੇ ਉਹ ਪਾ ਹੀ ਨਹੀਂ ਰਹੇ ਹਜੇ ਹਾਂਜੀ
1: ਜੀ
4: ਤੇ ਇਸ ਕਰਕੇ ਪਰ ਸਾਹਿਬ ਮੈਂ ਦੇਖਿਆ ਮੈਂ ਏਅਰ ਇੰਡੀਆ ਤਾਂ ਚਲੋ ਜਿਹੜਾ ਇਹਦਾ ਤਾਂ ਹੈਗਾ ਹੈਗਾ ਮੈਂ ਫਰਵਰੀ ਚ ਗਈ ਸੀਗੀ ਮੈਂ ਵਰਜਨ ਏਅਰ ਚ ਗਈ ਵਰਜਨ ਏਅਰ ਇੰਨੀ ਨਕੰਮੀ ਏਅਰਲਾਈਨ ਇੰਗਲੈਂਡ ਵਾਲਿਆਂ ਦਾ ਆਪਾਂ ਤੋਂ ਵੀ ਮਾੜਾ
1: ਹਾਲ
4: ਆਪਣੇ ਤੋਂ ਵੀ ਮਾੜਾ ਹਾਲ ਆ ਹਾਂਜੀ ਉਹਦੇ ਚ ਪਾਣੀ ਹੀ ਨਾ ਬਾਥਰੂਮਾਂ ਚ ਆਵੇ
1: ਅੱਛਾ ਜੀ
4: ਹਾਂਜੀ ਉਹ ਸਾਰਿਆਂ ਨਾਲ ਨਿਕੰਮੇ ਨੇ ਇਹਨਾਂ ਨਾਲੋਂ
1: ਤੁਸੀਂ ਭੈਣ ਜੀ ਇਦਾਂ ਕਰਿਆ ਕਰੋ ਉੱਥੋਂ ਬਾਇਆ ਨਾ ਸਿੱਧਾ ਕੈਲੀਫੋਰਨੀਆ ਤੋਂ ਆਰਾਮ ਨਾਲ ਇੱਥੇ ਫਿਨਲੈਂਡ ਲਿਆ ਕਰੋ ਫਿਨਲੈਂਡ ਤੋਂ ਸਿੱਧੀ ਐਨ ਟੌਪ ਦੇ ਪਲੇਨ ਨੇ ਜੀ ਤੇ 8 ਘੰਟੇ ਆਰਾਮ ਦੇ ਨਾਲ ਤੁਸੀਂ ਜੇ ਤਾਂ ਰੂਸ ਦੀ ਜੰਗ ਜੁੰਗ ਨਾ ਲੱਗੀ ਹੋਵੇ ਤਾਂ 6.5 ਘੰਟੇ ਦੇ ਵਿੱਚ ਫਲਾਈਟ ਉੱਥੋਂ ਲਾ ਦਿੰਦੇ ਆ ਉਹ ਤੇ ਕਿਆ ਫਲਾਈਟਾਂ ਨੇ ਜੀ ਉਹ ਫਿਨਲੈਂਡ ਤੇ ਆਪਣੀ ਲਫਤਾਂਸਾ ਕਹਿ ਲਓ ਜਾਂ
4: ਲੁਫਤਾਂਸਾ ਨਾਲੋਂ ਵੀ ਨਾ ਮੈਂ ਜਦੋਂ ਪਹਿਲੀ ਵਾਰੀ ਅਮੇਰਿਕਾ ਚ ਆਈ ਆ ਹਾਂਜੀ ਇਹ ਜਿਹੜੇ ਸੇਖਾਂ ਦੀਆਂ ਤੇ ਅਰਬਸ ਵਾਲੀਆਂ ਤਾਂ ਸਾਰੀਆਂ ਬਹੁਤ ਨੇ ਜਾਂਦੇ ਹੋਏ ਅਸੀਂ ਟਰਕਿਸ਼ ਦੇ ਵਿੱਚ ਗਏ ਸੀ ਬਹੁਤ ਸੋਹਣੀ ਏਅਰਲਾਈਨ ਬਹੁਤ ਹੀ ਵਧੀਆ ਬਹੁਤ ਉਹਨਾਂ ਦੀਆਂ ਏਅਰ ਹੋਸਟਸ ਬਹੁਤ ਵਧੀਆ ਜਦੋਂ ਮੈਂ 86 ਚ ਆਈ ਸੀ ਤਾਂ ਮੈਂ ਜਪਾਨ ਏਅਰਲਾਈਨ ਚ ਆਈ ਸੀ ਤੇ ਹੁਣ ਵੀ ਅਸੀਂ ਉਧਰੋਂ ਆਏ ਜਪਾਨ ਦੇ ਵਿੱਚ ਆਏ ਜਪਾਨ ਵਾਲੇ ਬਹੁਤ ਵਧੀਆ ਉਹਨਾਂ ਦੀ ਏਅਰ ਹੋਸਟਸ ਇੰਨੀ ਵਧੀਆ ਸਰਵਿਸ ਇੰਨੀ ਵਧੀਆ ਕਲੀਨ ਐਂਡ ਤੱਕ ਤੁਹਾਨੂੰ ਪਤਾ ਨੀ ਲੱਗਦਾ ਕਿ ਵਾਸ਼ਰੂਮ ਕਿਸੇ ਨੇ ਯੂਜ਼ ਵੀ ਕੀਤੇ ਆ
1: ਜੀ ਮੈਂ ਸੱਚੀ ਦੱਸਾਂ ਨਾ ਮੈਂ ਤਾਂ ਫਿਨਲੈਂਡ ਦੇ ਵਿੱਚ ਵੀ ਨਾ ਕਈ ਵਾਰੀ ਆਪਣੇ ਲੋਕ ਹੁੰਦੇ ਆ ਮਤਲਬ ਕਿ ਸਰਵਿਸ ਦੇ ਵਿੱਚ ਤੇ ਮੈਂ ਤਾਂ ਮਾਫੀ ਚਾਹੁੰਦਾ ਮੈਂ ਗੱਲ ਕਹਾਂ ਕਿਉਂਕਿ ਆਪਣਾ ਜਿਹੜਾ ਐਟੀਟਿਊਡ ਹੈ ਨਾ ਉਹ ਹੱਟਦਾਣੀ ਚਾਹੇ ਕਿਸੇ ਵੀ ਮੁਲਕ ਚ ਚਲ ਜਾਈਏ ਤਾਂ ਮੈਂ ਅਹਿਮੀਅਤ ਉਹੀ ਦਿੰਦਾ ਹੁੰਦਾ ਕਿ ਮੈਨੂੰ ਫਿਨਿਸ਼ ਹੀ ਜਿਹੜਾ ਸਰਵ ਕਰੇ ਜੇ ਮੈਂ ਉਹਨੂੰ ਖਾਸ ਸੱਦਾ ਵੀ ਭੇਜ ਮੈਂ ਉਹਦੇ ਨਾਲ ਮੈਂ ਗੱਲ ਕਰਨੀ ਮੈਂ ਮੈਨੂੰ ਨਾ ਹਿੰਦੀ ਆਉਂਦੀ ਆ ਨਾ ਪੰਜਾਬੀ ਆਉਂਦੀ ਆ ਮੈਂ ਮੇਰਾ ਕੋਈ ਲੈਣ ਦੇਣ ਨਹੀਂ
4: ਜਿੱਥੇ ਵੀ ਜਿਹੜੇ ਵੀ ਜਿਹੜੀ ਵੀ ਫਲਾਈਟ ਚ ਮਿਕਸ ਜੈਂਟਰੀ ਹੋਊਗੀ ਉਹ ਤੁਸੀਂ ਇੰਜੋਏ ਕਰੋਗੇ
1: ਬਿਲਕੁਲ ਹੈ ਜੀ
4: ਹਨਾ ਕਈ ਸਾਲਾਂ ਦੀ ਗੱਲ ਆ ਮੈਂ ਇਥੋਂ ਫਰਾਂਸ ਏਅਰਲਾਈਨ ਸੀਗੀ ਹਾਲੈਂਡ ਗਈ ਹਾਲੈਂਡ ਤੋਂ ਫਿਰ ਇੱਥੇ ਆਈ ਉਹ ਉਹਨਾਂ ਨੇ ਉਹਨਾਂ ਦੇ ਜਹਾਜ਼ ਵੈਸੇ ਫਰਾਂਸ ਏਅਰਲਾਈਨ ਦਾ ਲੈ ਕੇ ਗਿਆ ਹਾਲੈਂਡ ਲੈ ਕੇ ਗਿਆ ਤੇ ਹਾਂਜੀ ਉਹਨਾਂ ਦਾ ਕੋਈ ਆਪਸ ਵਿੱਚ ਦੋ ਤਿੰਨ ਫਲਾਈਟਾਂ ਦੇ ਉਹਨਾਂ ਨੇ ਮਰਜ ਕਰਕੇ ਲੈ ਕੇ ਗਏ
1: ਹਾਂਜੀ
4: ਤੇ ਤੁਸੀਂ ਉਹ ਜਿਹੜੀਆਂ ਫਲਾਈਟਾਂ ਨੇ ਨਾ ਜਿਵੇਂ ਹੁਣ ਜਪਾਨ ਵਾਲੀ ਸੀ ਇਹਦੇ ਚ ਮਿਕਸ ਸੀਗੇ ਕਿਉਂਕਿ ਆਪਣੇ ਲੋਕੀ ਜਪਾਨ ਵਾਲੀ ਚ ਨੀ ਜਾਂਦੇ ਜਾਂਦੇ
1: ਹਾਂਜੀ
4: ਤੇ ਬਹੁਤ ਘੱਟ ਆ ਹਜੇ ਤੇ ਆਪਣੇ ਤਾਂ ਹੋਰ ਏਅਰਲਾਈਨਾਂ ਦੇ ਵਿੱਚ ਜਿਸ ਜ਼ਿਆਦਾ ਆਪਣੇ ਲੋਕਾਂ ਦਾ ਰਸ਼ ਹੁੰਦਾ ਉਸੇ ਚੀਜ਼ ਜਾਂਦੇ ਨੇ ਤੇ ਇੱਕ ਜਿਨ੍ਹਾਂ ਦੇ ਵਿੱਚ ਆਪਣੇ ਕਹਿਣਾ ਤੇ ਨੀ ਚਾਹੀਦਾ ਅਸੀਂ ਵੀ ਉਸੇ ਉਨਾ ਹੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ
1: ਬਿਲਕੁਲ
4: ਪਰ ਇਹ ਦੁਖੀ ਬਹੁਤ ਕਰਦੇ ਆ ਗੰਧ ਬਹੁਤ ਪਾਉਂਦੇ
1: ਆ ਬਿਲਕੁਲ ਕਰਦੇ ਆ ਪੰਜੀ
4: ਹਨਾ
1: ਕੁਝ ਪੁੱਛ ਵੀ ਲਵੋ ਨਾ ਨਹੀਂ ਪਤਾ ਤਾਂ ਇਹਦੇ ਬਾਰੇ ਤਾਂ ਉਹ ਮਤਲਬ ਕਿ ਅੱਗੇ ਹੋਰ ਹੀ ਤਰ੍ਹਾਂ ਮਤਲਬ ਕਿ ਆਪਣਾ ਉਹ ਬਿਹੇਵ ਕਰਦੇ ਆ ਜੀ ਫਿਰ ਉਹ ਚੰਗਾ ਨਹੀਂ ਲੱਗਦਾ ਕਿ ਉਹਦੇ ਨਾਲ ਉਹ ਕਹਿੰਦਾ ਛੱਡੋ ਪਰਾ ਨਾ ਚਲੋ ਹੋਰ ਕਿਸੇ ਨਾਲ
4: ਵਰਜਨ ਵਰਜਨ ਦੇ ਵਿੱਚ ਵਰਜਨ ਏਅਰਲਾਈਨ ਦੇ ਵਿੱਚ ਇੱਕ ਇੰਡੀਅਨ ਏਅਰ ਹੋਸਟਸ ਪਰ ਸਭ ਉਹ ਸਾਨੂੰ ਦੇਖ ਕੇ ਸਾਡੇ ਕੋਲ ਜਦੋਂ ਆਇਆ ਕਰੇ ਨਾ ਉਹ ਇੰਨਾ ਮੂੰਹ ਬਣਾਇਆ ਕਰਿਆ ਲੱਗਿਆ ਕਰੇ ਕੋਈ ਵਿਚਾਰੇ
1: ਬਿਲਕੁਲ
4: ਮੈਂ ਕਿਹਾ ਵੀ ਆਹ ਵੀ ਔਖਾ ਹੀ ਆ ਹਨਾ ਹੁਣ ਇਹ ਤਾਂ ਡੀਲ ਕਰਨਾ ਹੀ ਪੈਣਾ
1: ਤੈਨੂੰ
4: ਤੇ ਹਾਂਜੀ ਵਧੀਆ ਤੁਸੀਂ ਵਧੀਆ ਸੀਗਾ ਸਾਰਾ ਟ੍ਰਿਪ ਤਾਂ ਵਧੀਆ ਸੀਗਾ ਚਲੋ ਇੰਜੋਏ ਕਰਕੇ ਆਏ ਬੱਚੇ ਵੀ ਰਹੇ ਉੱਥੇ ਸਾਰਾ ਢਾਈ ਮਹੀਨੇ ਲਾਇਆ ਏ ਬੱਚੇ ਤੇ ਵਧੀਆ ਹੋ ਗਿਆ ਗਰਮੀ ਤਾਂ ਬਹੁਤ ਸੀਗੀ ਪਰ ਇਹ ਆ ਵੀ ਸਾਡੇ ਕੋਲ ਬਹੁਤ ਛੋਟੀ ਜਿਹੀ ਨਹਿਰ ਆ ਤੇ ਬੱਚੇ ਉੱਥੇ ਨਹਿਰ ਤੇ ਦੋ ਟਾਈਮ ਨਹਾਉਣ ਜਾਂਦੇ ਸੀਗੇ ਚਲੇ ਜਾਂਦੇ ਸੀ ਤੇ ਛੋਟੀ ਹੋਈ ਆ ਬਹੁਤ ਛੋਟੀ ਹੋਈ ਆ ਤੇ ਡਰ ਨਹੀਂ ਸੀ ਸੂਆ ਕਹਿੰਦੇ ਜਿਵੇਂ ਆਪਣੇ ਰਜਵਾਹਾ ਸੂਆ ਕਹਿ ਦਿੰਦੇ ਨੇ ਹਾਂਜੀ ਤੇ ਪਰ ਫੇਰ ਵੀ ਉਹ ਜਿਵੇਂ ਛੋਟੇ ਦੇ ਤਾਂ ਉਹ ਪਾ ਦਿੰਦੇ ਸੀਗੇ ਫਲੋਟੀ ਜੀ ਲੈ ਕੇ ਗਏ ਸੀ ਇੱਥੋਂ ਸੇਫਟੀ ਜੈਕਟ ਜੀ ਉਹ ਪਾ ਕੇ ਰੱਖਦੇ ਸੀ ਹਮੇਸ਼ਾ ਤੇ ਫਿਰ ਇੱਕ ਹੋਰ ਨੇੜੇ ਸਾਡੇ ਹੁਣ ਐਸੇ ਸਾਲ ਇੱਕ ਸਵਿਮਿੰਗ ਪੂਲ ਬਣਾਇਆ ਓਹਦੇ ਚ ਪਹਿਲੇ ਮਹੀਨੇ ਇਹਨਾਂ ਨੂੰ ਮੈਂਬਰਸ਼ਿਪ ਲੈ ਤੀ ਸੀ ਤੇ ਇੱਕ ਘੰਟੇ ਦੇ ਉਹ 2500 ਰੁਪਇਆ ਲੈਂਦੇ ਆ ਡੇਲੀ ਜੇ ਤੁਸੀਂ ਮੰਥ ਲਈ ਜਾਣਾ ਜੇ ਤੁਸੀਂ ਡੇਲੀ ਬੇਸ ਤੇ ਜਾਣਾ 200 ਰੁਪਇਆ ਲੈਂਦੇ ਸੀਗੇ ਉਹ ਹਨਾ ਫਿਰ ਅਸੀਂ ਮੈਂਬਰਸ਼ਿਪ ਇਹਨਾਂ ਲੈ ਤੀ ਸੀ ਫਿਰ ਬਾਅਦ ਚ ਸੋਚਿਆ ਵੀ ਇਹ ਫਰੈਸ਼ ਵਾਟਰ ਚ ਜਿਆਦਾ ਵਧੀਆ ਹੈ ਇਹਦੇ ਚ ਹਨਾ ਤੇ ਫਿਰ ਇਹਦੇ ਚ ਸੂਏ ਚ ਵੀ ਦੋ ਟਾਈਮ ਨਹਾਓ ਆਪਣਾ ਠੰਡਾ ਪਾਣੀ ਤੇ ਤਾਜ਼ਾ ਵਗਦਾ ਪਾਣੀ ਉਹਦੇ ਚ ਹਨਾ
1: ਉਹ ਚ ਫਿਰ ਕੈਲੋਰੀ ਵਗੈਰਾ ਵੀ ਪਾਉਂਦੇ ਆ ਹਨਾ
4: ਉਹ ਚ ਕੈਲੋਰੀ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਆ ਜਿਹੜੀ ਕਬੱਡੀ ਦੀ ਗੱਲ ਕਰਦੇ ਸੀ ਭਾਰਤ ਸਾਹਿਬ ਇਹ ਤਾਂ ਤੁਹਾਨੂੰ ਯਾਦ ਹੋਣਾ 15-20 ਸਾਲ ਜਦੋਂ ਹੋ ਗਏ 17-18 ਸਾਲ ਹੋ ਗਏ ਹੋਣਗੇ ਮੇਰੇ ਖਿਆਲ ਇਹ ਜਦੋਂ ਬਾਦਲ ਇਹ ਪ੍ਰੋਗਰਾਮ ਏਡਾ ਬੜਾ ਕਰਦੇ ਹੁੰਦੇ ਸੀ ਕਬੱਡੀ ਟੂਰਨਾਮੈਂਟ ਦਾ ਪਲੇਅਰਾਂ ਦਾ ਜਦੋਂ ਹਾਂਜੀ ਯਾਦ ਆ ਜਦੋਂ ਤੁਹਾਨੂੰ ਬਿਲਕੁਲ ਜਦੋਂ ਹਰਭਜਨ ਮਾਨ ਦਾ ਵੀ ਬਹੁਤ ਪ੍ਰੋਟੈਸਟ ਇਹਦੇ ਹੋਇਆ
1: ਸੀਗਾ ਸਪੀਚ ਕਰਦੇ ਸੀ
4: ਹਾਂਜੀ ਤੇ ਸੱਤੀ ਹੁੰਦੀ ਸੀਗੀ ਜਿਹੜੀ ਆਪਣਾ ਹਾਂਜੀ ਅਨਾਊਂਸਰ ਹੁੰਦੀ ਸੀਗੀ ਆਪਣਾ ਤੇ ਉਦੋਂ ਤੋਂ ਹੀ ਇਹ ਤਾਂ ਚੱਲਿਆ ਆਉਂਦਾ ਬਹੁਤ ਡਾਮ ਪਰ ਹੁਣ ਉਹਦੇ ਜਾਣੀ ਕਿ ਇੰਨਾ ਚਿਰ ਬਾਅਦ ਰਿਜ਼ਲਟ ਹੁਣ ਆਉਣੇ ਸ਼ੁਰੂ ਹੋ ਗਏ ਹਾਂਜੀ ਉਹ ਦਿਖਣਾ ਹੋ ਤਾਂ ਇਹ ਉਦੋਂ ਹੀ ਗਿਆ ਸੀ ਸ਼ੁਰੂ ਹਨਾ ਤੇ ਇਹਨਾਂ ਨੇ ਜਿਹੜੀ ਹੁਣ ਜਿਵੇਂ ਹਾਕੀ ਸੀਗੀ ਤੁਸੀਂ ਦੇਖੋ ਪੰਜਾਬ ਦੀ ਕਿੱਡੀ ਵੱਡੀ ਗੇਮ ਸੀਗੀ ਉਹਦਾ ਕੀ ਬੁਰਾ ਹਾਲ ਹਨਾ ਸੰਸਾਰਪੁਰ ਸਾਰੇ ਗੜ ਸੀਗਾ ਉੱਥੇ ਸਾਰੇ ਪਲੇਅਰ ਕਿੰਨੇ ਖੇਲਦੇ ਸੀਗੇ ਸਾਡੀ ਵੀ ਇੱਕ ਰਿਸ਼ਤੇਦਾਰੀ ਆ ਦੂਰ ਦੀ ਉੱਥੇ
1: ਹਾਂਜੀ
4: ਤੇ ਉਹ ਦੇਖੋ ਕਿਵੇਂ ਖਤਮ ਕਰਤੀ ਹਨਾ ਤੇ ਹੁਣ ਕ੍ਰਿਕਟ ਦੇ ਵਿੱਚ ਚਲੇ ਗਏ ਸਾਰੇ ਪੈਸਾ ਬਹੁਤ ਆ ਪਰ ਉੱਥੇ ਇਹ ਰਿਸਟ੍ਰਿਕਸ਼ਨ ਤਾਂ ਹੈਗੀ ਨਾ ਟੈਸਟ ਦੀ ਡੋਪ ਟੈਸਟ ਦੀ ਤਾਂ ਹੈਗੀ ਆ ਤੇ ਪਰ ਇਹਨਾਂ ਨੇ ਇਹ ਰੱਖੀ ਹੋਈ ਨੀ ਹੈਗੀ ਇਸ ਗੱਲ ਦੀ ਤੇ ਖੁੱਲੀ ਖੇਡ ਕਰਤੀ ਤੇ ਉਸ ਸਮਾਂ ਤੇ ਮੁੰਡੇ ਥੋੜੀ ਉਮਰ ਦੇ ਸੀਗੇ ਉਹ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਹਿਪਨੋਟਾਈਜ਼ ਹੀ ਇਸ ਤਰ੍ਹਾਂ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗਲਤ ਯੂਜ਼ ਕਰਦੇ ਆ ਕੀ ਚੀਜ਼ ਲੈਣੇ ਆ ਕੀ ਨਹੀਂ ਉਹਦਾ ਕੀ ਨੁਕਸਾਨ ਹੋਊਗਾ
1: ਜੀ ਦੇਖੋ ਕਈਆਂ ਨੂੰ ਤਾਂ ਲਾਲਚ ਹੁੰਦਾ ਨਾ ਕਿ ਬਾਹਰ ਦਾ ਗੇੜਾ ਲੱਗ ਜਾਊਗਾ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਹ ਹੁੰਦੇ ਆ ਕਿ ਇੱਕ ਵਾਰੀ ਨਿਕਲ ਜਾਈਏ ਬਹੁਤ ਸਾਰੇ ਕਬੱਡੀ ਦੇ ਵਿੱਚ ਆਏ ਵੀ ਵਾਪਸ ਨਹੀਂ ਗਏ ਹਨਾ ਇਦਾਂ ਦੇ ਵੀ ਹੈਗੇ ਆ ਵਿੱਚ ਉੱਥੇ
4: ਬਹੁਤ ਹੈਗੇ ਨੇ ਚਲੋ ਠੀਕ ਆ ਉਹ ਤਾਂ ਸੈੱਟ ਹੋ ਗਏ ਇੱਧਰ ਆ ਕੇ ਉਹਨਾਂ ਨੇ ਤਾਂ ਹਨਾ ਤੇ ਚਲੋ ਜੇ ਉਹਨਾਂ ਨੇ ਇਸ ਰੂਟ ਨੂੰ ਚੁਣਿਆ ਹੀ ਆ ਵੀ ਕਬੱਡੀ ਚ ਆ ਕੇ ਇੱਧਰ ਆ ਗਏ ਉਹਨਾਂ ਨੇ ਆਪਦਾ ਚਲੋ ਸੈਟਲਮੈਂਟ ਲਈ ਉਹ ਵੀ ਠੀਕ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚੇ ਰਹੇ ਨਾ ਕੁਛ ਜਿਹੜੀ ਆਹ ਮਾਰ ਹੁਣ ਪੈ ਰਹੀ ਆ ਇਹ ਤੋਂ ਤਾਂ ਬਚ ਗਏ ਨਾ
1: ਬਹੁਤ ਵੱਡੀ ਆ ਜੀ ਬਿਲਕੁਲ
4: ਹਾਂਜੀ ਤੇ ਆਹ ਦੇਖੋ ਦੇਖੋ ਤਾਂ ਹਰਿਆਣੇ ਦਾ ਉਹ ਜਿਹੜਾ ਇੱਕ ਹਸੀਲੂ ਆ ਜਿਹਦੀ ਵਾਈਫ ਨੇ ਹੁਣੇ ਥੋੜਾ ਜਿਹਾ ਹਾਦਸਾ ਹੋਇਆ ਹਰਿਆਣੇ ਚ ਕੁੜੀਆਂ ਦੀ ਕਬੱਡੀ ਵੀ ਬਹੁਤ ਮਸ਼ਹੂਰ ਆ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੀਆਂ ਬਹੁਤ ਕੁੜੀਆਂ ਕਬੱਡੀ ਦੇ ਵਿੱਚ ਟੌਪ ਦੀਆਂ ਖਲਿਆ ਤੇ ਇੱਥੇ ਵੀ ਆਈ ਹੋਈ ਆ ਫ੍ਰਿਜ਼ਨੋ ਵੀ ਉਹ ਆਪਣਾ ਆਪਣਾ ਸਟੇਟ ਲੈਵਲ ਤੇ ਖੇਲੀ ਆ ਜਾਂ ਨੈਸ਼ਨਲ ਲੈਵਲ ਤੇ ਖੇਲੀ ਹੋਈ ਆ ਭਲਵਾਨੀ ਜਿਆਦਾ ਮਸ਼ਹੂਰ ਸੀ ਭਵਾਨੀਗੜ੍ਹ ਆਪਣਾ ਇੱਧਰ ਇਹਨਾਂ ਨੇ ਚੁਟਾਲਿਆਂ ਨੇ ਇੱਧਰ ਬਣਾਇਆ ਹੋਇਆ ਸੀ ਨਾ ਉਹ ਹਾਂਜੀ ਉਹ ਜਿਹਨੂੰ ਅਖਾੜੇ ਹਾਂਜੀ ਇਹਨਾਂ ਦਾ ਛੋਟਾ ਚੁਟਾਲਾ ਹੀ ਉਸ ਦਾ ਪ੍ਰਧਾਨ ਸੀਗਾ ਉਹ ਫੈਡਰੇਸ਼ਨ ਵਗੈਰਾ ਦਾ ਜਿਹੜੀ ਬਣਾਈ ਹੋਈ ਸੀ ਇਹਨਾਂ ਨੇ ਤੇ ਪਰ ਹੁਣ ਇਹ ਸਾਰੇ ਪਾਸੇ ਹੀ ਹੋ ਗਿਆ ਸਾਰੇ ਹੁਣ ਰਿਜ਼ਲਟ ਆਉਣ ਲੱਗ ਗਏ ਤੇ ਕਿੰਨੇ ਹਾਦਸੇ ਹੋਈ ਜਾਂਦੇ ਆ ਕਿੰਨੇ ਸੋਹਣੇ ਜਵਾਨ ਮੁੰਡੇ ਉਹ ਆ ਜਿਹੜਾ ਕੀ ਗੁਰਜੀਤ ਸੀ ਕੌਣ ਗੁਰਮੀਤ ਕੀ ਗੁਰਜੀਤ ਸੀਗਾ ਜਿਹੜਾ ਥੋੜੇ ਦਿਨ ਹੋਏ ਨੇ ਪਲੇਅਰ ਮਰਿਆ ਉਹ ਤਾਂ ਆਪਣੇ ਆਪ ਹਾਂਜੀ ਉਹ ਤਾਂ ਆਪਣੇ ਆਪ ਹੀ ਕਹੀ ਜਾਂਦਾ ਵੀ ਹਾਂ ਮੈਨੂੰ ਜੇ ਕੋਈ ਕੱਢ ਲੈਂਦਾ ਮੈਨੂੰ ਕੋਈ ਉਹਦੇ ਵਿੱਚੋਂ ਬਾਹਰ
1: ਮਤਲਬ ਖੜਾ ਹੁੰਦਾ ਤੁਹਾਨੂੰ ਪਾਇਆ ਕਿਹਨੇ ਸੀ ਕਹਿਣ ਦੇ ਉੱਤੇ ਗਏ
4: ਜਦ ਇਹ ਸ਼ੁਰੂ ਜਾਂਦੇ ਨੇ ਉਦੋਂ ਤਾਂ ਇਹ ਚੌੜ ਚੌੜ ਚ ਲੈਂਦੇ ਨੇ ਖਾਂਦੇ ਨੇ ਹਨਾ ਤੇ ਪਰ ਬਾਅਦ ਚ ਪਤਾ ਲੱਗਦਾ ਇਹਨਾਂ ਦਾ ਇਹ ਗੱਲਾਂ ਦਾ ਤਾਂ ਬਹੁਤ ਮਾੜੀਆਂ ਗੱਲਾਂ ਨੇ ਇਹ ਤਾਂ ਹੁਣ ਇਹ ਮੈਨੂੰ ਤਾਂ ਲੱਗਦਾ ਨੀ ਕਦੇ ਵੀ ਪਤਾ ਨੀ ਹੁਣ ਕਿਵੇਂ ਰਿਵਰਸ ਹੋਣਗੇ ਹੁਣ ਤਾਂ ਮੈਂ
1: ਪਾੜ ਦਿੱਤੇ ਨਾ ਆਪਸ ਦੇ ਵਿਚ ਵੀ ਉਹੀ ਕੰਪੀਟੀਸ਼ਨ ਜਾਂ ਇਹਦੇ ਤੋਂ ਤੇਰੇ ਤੋਂ ਅੱਗੇ ਨਿਕਲ ਜਾਊਗਾ ਉਹ ਚੀਜ਼ਾਂ ਦੇ ਵਿਚ ਪਾੜ ਦਿੱਤੇ ਨਾ ਇਹ ਚੀਜ਼ ਤਾਂ
4: ਹੁਣ ਜਿਹੜੀ ਜਿਹੜੀ ਇਹ ਪੋਲਿਟਿਕਸ ਆ ਨਾ ਜਿਹੜੀ ਇਹ ਗੇਮਾਂ ਦੇ ਵਿੱਚ
1: ਗੇਮਾਂ ਚ ਵੀ ਆ ਗਈ ਹੈ ਜੀ ਬਿਲਕੁਲ
4: ਗੇਮਾਂ ਦੇ ਤੇ ਕਿਸੇ ਪੋਲਿਟਿਕਸ ਤਾਂ ਹੁਣ ਸਾਡੇ ਇਹਨਾਂ ਨੇ ਤਾਂ ਸਾਡੇ ਘਰਾਂ ਦੇ ਵਿੱਚ
1: ਵੀ ਆ ਗਈ ਹੈ ਬਿਲਕੁਲ
4: ਤੇ ਹੁਣ ਆ ਜਿਹੜੇ ਜਿਵੇਂ ਤੁਸੀਂ ਦੇਖੋ ਪਤਾ ਨੀ ਉਹ ਕਿੰਨੇ ਕ ਵਿੱਚੋਂ ਆਪ ਪੋਲਿਟਿਕਸ ਸੱਚੀ ਮਿੱਚੀ ਦੇ ਬਾਜਵੇ ਸੀਗੇ, ਕੋਈ ਬੀਜੇਪੀ ਵਾਲਾ ਕੋਈ ਕਾਂਗਰਸ ਵਾਲਾ, ਇੱਕੋ ਹੀ ਭਰਾ, ਦੋ
1: ਘਰ ਚ ਰਹਿੰਦੇ ਆ, ਚੁਬਾਰੇ ਤੇ ਉੱਤੇ ਬੀਜੇਪੀ ਵਾਲਾ ਥੱਲੇ ਕਾਂਗਰਸ ਵਾਲਾ,
4: ਇਹ ਤਾਂ ਪਰਿਵਾਰਾਂ ਚ ਵੜ ਗਈ ਹੁਣ ਇਹ ਨਿਕਲ ਨੀ, ਪਤਾ ਨੀ ਮੈਨੂੰ ਤਾਂ ਲੱਗਦਾ ਨੀ ਹੈਗਾ ਵੀ ਕਦੋਂ ਰਿਵਰਸ ਕਿਵੇਂ ਹੋਊਗਾ, ਹੋ ਵੀ ਜਾਊ ਕਿ ਨਹੀਂ ਹੋਊਗਾ, ਤੇ
1: ਪਰਲੋ ਪੁਰਲੋ ਆਊਗਾ ਜੀ ਫੇਰੇ ਕੰਮ ਨੇ
4: ਹੁਣ ਉਹ ਦੂਜਾ ਤਾਂ ਰਹਿਣਾ ਨੀ ਹੈਗਾ, ਐਟਮ ਬੰਬ ਵਾਲਾ ਦਾ ਕੰਮ ਰਹਿਣਾ ਦੀ ਪਰਲੋ ਤੇ ਹੀ,
1: ਬਿਲਕੁਲ
4: ਪਰਲੋ ਦੇ ਨਾਲ ਹੀ ਨਵੇਂ ਸਿਰੋਂ ਤੇ ਸਾਰਾ ਕੁਛ ਹੋਊਗਾ ਸਭ, ਫੇਰ ਸ਼ਾਇਦ
1: ਫੇਰ ਕਵਾਂਗੇ
4: ਦਿਮਾਗ ਲੋਕਾਂ ਦਾ ਦਿਮਾਗ ਵੀ ਸਹੀ ਤਰੀਕੇ ਵਾਲੇ ਪਾਸੇ,
1: ਕਈ ਵਾਰੀ ਭੈਣ ਜੀ ਲੱਗਦਾ ਨਾ ਸਾਰਾ ਕੁਝ ਨਵੇਂ ਸਿਰੇ ਤੋਂ ਸ਼ੁਰੂ ਸ਼ੁਰੂ
4: ਹੁਣ ਵਾਕਈ ਭਾਰੇ ਸਾਹਿਬ ਤੁਹਾਡੀ ਸੱਚੀ ਨੀ ਕਹਿਣਾ, ਸੱਚੀ ਇੰਨਾ ਕੁਛ ਇੰਨਾ ਹੋਰੇ ਤਰ੍ਹਾਂ ਦਾ ਹੋ ਗਿਆ ਸਾਰਾ ਕੁਛ ਹੀ ਹਨਾ, ਸਾਰੇ ਪਾਸੇ ਦੇਖੋ, ਖਾਣ ਵਾਲੀਆਂ ਚੀਜ਼ਾਂ ਨੇ, ਪਹਿਨਣ ਵਾਲੀਆਂ ਚੀਜ਼ਾਂ ਨੇ, ਬਿਹੇਵੀਅਰ ਆ ਬੱਚਿਆਂ ਦਾ, ਆਪ ਦਾ, ਤੁਹਾਡੀ ਸੋਸਾਇਟੀ ਦਾ, ਘਰ ਦੇ ਵਿਚ, ਬਾਹਰ, ਗੁਆਂਢ ਚ, ਉਹ ਲੱਗਦਾ ਵੀ ਹੁਣ ਨਾ ਪਤਾ ਨੀ ਬਈ ਦੁਬਾਰਾ ਸਿਰੇ ਨਵੇਂ ਸਿਰੇ ਇੱਕ ਜਿਵੇਂ ਪੁਰਾਣੇ
1: ਢਾਂਚੇ
4: ਸਾਰਾ ਢਾਂਚਾ ਹੀ ਦੁਬਾਰਾ ਬਣਾਉਣ ਵਾਲਾ ਹੋਇਆ ਪਿਆ,
1: ਬਿਲਕੁਲ,
4: ਤੇ ਪਤਾ ਨੀ ਬਣੂਗਾ ਵੀ ਕਿ ਨਹੀਂ, ਹੁਣ ਦੇਖੋ ਕਿਵੇਂ ਬਣਦਾ, ਤੇ ਹਾਂਜੀ ਤੇ ਹੋਰ ਸਭ ਠੀਕ ਹੈ ਜੀ,
1: ਹਾਂਜੀ ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ ਲੱਗਿਆ ਤੁਸੀਂ ਜੁੜੇ ਹੋ,
4: ਤੇ ਕਿਹੜਾ ਨਾਵਲ ਪੜ੍ਹਦੇ ਹੋ ਹੁਣ, ਨਾ ਪੰਜਾਬ ਦੀ
1: ਉਹ ਜਿਹੜਾ ਤੁਸੀਂ ਛੱਡ ਕੇ ਗਏ ਸੀ ਉੱਥੇ ਹੀ ਖੜਾ ਜੀ,
4: ਅੱਛਾ
1: ਹਾਂਜੀ, ਉਹਦਾ 10 ਕ ਐਪੀਸੋਡ ਕੀਤੇ ਆ, ਤੇ ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਇੱਕ ਚੈਪਟਰ ਸਾਂਝਾ ਕਰੀਏ, ਤੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਜ਼ੀ ਰਿਹਾ ਸਾਰਾ ਪ੍ਰੋਗਰਾਮ ਜੀ, ਫਿਰ ਵਿੱਚ ਕਰ ਨਹੀਂ ਹੋਇਆ, ਤੇ ਹੁਣ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਫਰਾਈਡੇ ਜ਼ਰੂਰ ਉਹਦੀ ਇੱਕ ਕੜੀ ਜ਼ਰੂਰ ਸਾਂਝੀ ਕੀਤੀ ਜਾਵੇ।
4: ਹਾਂਜੀ ਬਾਕੀ ਬੰਦ ਕਰ ਲਿਆ ਕਰੋ, ਕਾਲ ਵਗੈਰਾ ਲੈਣੀ ਬੰਦ ਕਰ ਲਈ, ਤੇ ਉਸ ਦਿਨ ਸਿਰਫ
1: ਜਾਂ ਫਿਰ ਮੈਂ ਹੁਣ ਸੋਚਦਾ ਸੀਗਾ ਜੇ ਦੋਸਤ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਕਾਲ ਕਰਦੇ ਆ ਤਾਂ ਫਿਰ ਵਿੱਚ ਕਰ ਲੈਂਦੇ ਆ, ਕਿਸੇ ਦਿਨ ਵੈਡਨਸਡੇ ਕਰ ਲੈਂਦੇ ਆ ਜਾਂ ਵੈਡਨਸਡੇ ਜਾਂ ਕਿਸੇ ਆਪਣੇ ਜਾਂ ਵੀਰਵਾਰ ਕਰ ਲੈਂਦੇ ਆ ਜੀ, ਕੁਝ ਦਿਨ ਬਦਲ ਲਾਂਗੇ ਨਹੀਂ ਤਾਂ। ਹਾਂਜੀ ਜਿਹੜੇ ਕੰਮ ਕਾਰ ਕਰਨ ਵਾਲੇ ਇਹਨਾਂ ਦੇ ਉੱਤੇ ਵੀ ਜਿਆਦਾ ਜਿੰਮੇਵਾਰੀ ਪੈ ਗਈ ਫਿਰ, ਤੇ ਪਹਿਲਾਂ ਥੋੜਾ ਜਿਹਾ ਹੁੰਦਾ ਸੀ ਰਲ ਮਿਲ ਕੇ ਕਿਤੇ ਫ੍ਰੀ ਟਾਈਮ ਕੱਢ ਲੈਂਦੇ ਸੀਗੇ ਜਾਂ ਫਿਰ ਉਹ ਸਾਰਾ ਕੁਝ ਆਪਣੇ ਸਿਰ ਦੇ ਉੱਤੇ ਆ ਜਾਂਦਾ ਜੀ, ਫਿਰ ਉਹ ਟਾਈਮਿੰਗ ਦੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ, ਸੁਪਰਵਾਈਜ਼ਰ ਜਾਂ ਉੱਪਰਲੇ ਬੰਦੇ ਬਦਲ ਦਿੱਤੇ ਜੀ, ਤੇ ਇਹਨਾਂ ਦੀਆਂ ਜੌਬਾਂ ਸੁਪਰਵਾਈਜ਼ਰ ਦੀਆਂ ਵੀ ਫਿਰ ਬਦਲ ਗਈਆਂ ਜੀ।
4: ਹਾਂਜੀ ਹਾਂਜੀ
1: ਜਰੂਰ ਉਹਨਾਂ ਨੂੰ ਕਰਾਂਗਾ ਕੋਸ਼ਿਸ਼, ਕਿਸੇ ਦਿਨ ਜਰੂਰ ਗੱਲਬਾਤ ਕਰਦੇ ਉਹਨਾਂ ਦਾ ਸਮਾਂ ਬਣਾਉਣ ਦਾ।
4: ਹਾਂਜੀ ਮੈਂ ਤਾਂ ਪੁੱਛੀ ਸੀ, ਮੈਂ ਕਿਹਾ ਕਦੇ ਸੁਣਿਆ ਨੀ, ਪਤਾ ਨੀ ਲੱਗਿਆ ਵੀ ਕਿਵੇਂ ਨੇ, ਠੀਕ
1: ਨਹੀਂ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਹਾਂਜੀ ਸਭ ਠੀਕ ਠਾਕ ਹੈ ਜੀ।
4: ਚਲੋ ਠੀਕ ਹੈ ਭਾਈ ਸਾਹਿਬ, ਹੁਣ ਤੁਹਾਡਾ ਟਾਈਮ ਵੀ ਹੋ ਗਿਆ, ਬਹੁਤ ਲੇਟ ਹੋ ਗਏ
1: ਤੁਸੀਂ। ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਖੁਸ਼ੀ ਹੋਈ ਤੁਸੀਂ ਜੁੜੇ,
4: ਤੁਸੀਂ ਦੱਸਦੇ ਸੀਗੇ। ਹਾਂਜੀ ਕਹਿੰਦੇ ਸਿਹਤ ਨਹੀਂ ਠੀਕ,
1: ਨਹੀਂ ਅੱਗੇ ਨਾਲੋਂ ਬੈਟਰ ਹੈ, ਗੱਲਾਂ ਕਰਕੇ ਵਧੀਆ ਹੋ ਜਾਂਦੀਆਂ ਜੀ, ਰੂਹ ਦੀ ਖੁਰਾਕ ਮਿਲ ਜਾਂਦੀਆਂ ਨੇ ਜੀ, ਅੱਖ ਅਸਲ ਦੇ ਵਿਟਾਮਿਨ ਸਾਰੇ ਪੂਰੇ ਹੋ ਜਾਂਦੇ ਆ ਜੀ।
4: ਚਲੋ ਠੀਕ ਹੈ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਜੌਲ ਭੈਣ ਜੀ, ਹਰਵਿੰਦਰ ਜੌਲ ਭੈਣ ਜੀ US ਤੋਂ ਜੁੜੇ ਸਾਂਝੀ, ਤੇ ਦੋਸਤਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਪਸੰਦ ਕਰਦੇ ਨੇ ਸ਼ੁਕਰੀਆ, ਧੰਨਵਾਦ ਹੈ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਗੌਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਲੋ ਫਿਰ ਮਾਫ਼ੀ ਚਾਹਵਾਂਗਾ, ਤੇ ਔਜਲਾ ਸਾਹਿਬ ਕਹਿੰਦੇ ਆ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਵਾਪਸੀ ਦੇ ਲਈ ਵੈਲਕਮ ਕਰ ਰਹੇ ਨੇ, ਤੇ ਬਖਸ਼ੀ ਜੀ ਨੇ ਵੀ ਸ਼ੁਕਰੀਆ ਭੇਜਿਆ ਜੀ, ਬਹੁਤ ਬਹੁਤ ਧੰਨਵਾਦ ਬਖਸ਼ੀ ਜੀ, ਤੁਸੀਂ ਵੀ ਜੁੜੇ, ਤੇ ਮਾਨ ਆਪਣੇ ਗੁਰੀਮਾਨ ਹੁਣਾਂ ਦਾ ਬਾਈ ਜੀ ਦਾ ਵੀ ਸ਼ੁਕਰੀਆ, ਤੇ ਜਾਂਦੇ ਜਾਂਦੇ ਇੱਕ ਸੁਖਾਲੀ ਜੀ ਝਾਤ ਮਾਰ ਜਾਂਦਾ ਜੀ, ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਇਕਬਾਲ ਮਾਂਗੜ ਜੀ, ਕੁਲਦੀਪ ਸਿੰਘ ਬਾਈ ਜੀ ਆਪਣੇ ਤੇ ਅੰਮ੍ਰਿਤਸਰ ਵਾਲੇ, ਤੇ ਸੁਰਿੰਦਰ ਕੌਰ ਮਾਲ ਜੀ, ਰਾਜਨ ਸੈਣੀ ਸਾਹਿਬ, ਹਰਵਿੰਦਰ ਜੌਲ ਭੈਣ ਜੀ, ਪਰਮਿੰਦਰ ਬਨ ਜੀ ਆਪਣੇ ਫਗਵਾੜੇ ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ, ਸੁਰਜੀਤ ਭਾਰਤ ਜੀ, ਸਾਰੇ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੇ ਨਾਲ ਦੀ ਨਾਲ ਬਹੁਤ ਸਾਰੇ ਹੋਰ ਵੀ ਸੁਨੇਹੇ ਆਏ ਨੇ। ਔਜਲਾ ਸਾਹਿਬ ਕਹਿੰਦੇ ਤੂਤ ਜਿਉਂਦੇ ਜੀ ਹਰ ਪਾਸਿਓਂ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮੇਰੇ ਮਰੇ ਤੋਂ ਬਾਅਦ ਜਿਹੜਾ ਪੈਸਿਆਂ ਦਾ ਮੀਂਹ ਵਰਾ ਦਿੱਤਾ, ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਚੰਗਾ ਲੱਗਿਆ ਜੀ ਤੁਹਾਡੀ ਆਵਾਜ਼ ਸੁਣ ਕੇ ਜੀ, ਭੈਣ ਜੀ ਦੁਬਾਰਾ ਫਿਰ ਤੋਂ ਜੀ, ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ ਤੇ ਗੁਰੀਮਾਨ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਿ ਸ੍ਰੀ ਅਕਾਲ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਾਂਝੀ ਕਰਦੇ ਆ। ਤੇ ਇਸੇ ਤਰ੍ਹਾਂ ਹੀ ਕਹਿੰਦੇ ਮੇਰੇ ਕੋਲ ਅਮੈਰੀਕਨ ਆਪਣਾ ਬੁੱਲ ਹੈ ਜੀ, ਪਰ ਤੁਸੀਂ ਦੇਖਿਓ ਸਾਊ ਬਹੁਤ ਹੈ, ਸਾਡਾ ਸਾਰਾ ਮੁਹੱਲਾ ਹੀ ਕਹਿੰਦੇ ਉਹਦੇ ਨਾਲ ਖੇਡੀ ਜਾਂਦਾ। ਉਹ ਬਿਲਕੁਲ ਬਾਈ ਜੀ, ਇਹਨਾਂ ਦੀ ਰੱਖਣ ਦੀ ਵੀ ਇੱਕ ਨਾ ਹੁੰਦੀ ਹੈ, ਖਾਸੀਅਤ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਾਣਾ ਵਾਪਰਿਆ ਨਾ, ਉਹ ਕਾਰਨ ਸਾਡਾ ਆਪਣੀ ਜ਼ਿੰਮੇਵਾਰੀ ਦੀ ਹੁੰਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਡੌਗ ਹੈਗਾ ਨਾ ਜਿਹੜਾ, ਖਾਸ ਕਰਕੇ ਕੋਈ ਵੀ ਪਰਿਵਾਰਕ ਮੈਂਬਰ ਵੀ, ਚਾਹੇ ਕੋਈ ਵੀ ਹੋਵੇ ਬਾਹਰੋਂ, ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਦੋਸਤ ਮਿੱਤਰ ਵੀ ਆਇਆ, ਉਹਨੂੰ ਪਹਿਲਾਂ ਅਲਰਟ ਕਰ ਦਿਓ ਭਾਈ ਸਾਡੇ ਕੋਲ ਡੋਗ ਹੈ, ਤੇ ਬਕਾਇਦਾ ਉਹਨੂੰ ਡੋਰ ਦੇ ਉੱਤੇ ਰੋਕ ਦਿਓ। ਡੋਗ ਨੂੰ ਤੁਸੀਂ ਉਹਦੇ ਕੋਲ ਲੈ ਕੇ ਜਾਵੋ, ਉਹਨੂੰ ਸਮੈਲ ਕਰੇਗਾ, ਜਾਓ ਤਾਂ ਤੁਹਾਨੂੰ ਦੁਬਾਰਾ ਉਹ ਕਿਤੇ ਕੁਝ ਕਹਿ ਵੀ ਜਾਵੇ ਤਾਂ ਨਾ ਵਟਾ ਦਿਓ, ਕਿਉਂਕਿ ਅਸੀਂ ਉਹਦੇ ਕੋਲੋਂ ਡਰਦੇ ਹਾਂ ਤੇ ਉਹ ਸਾਡਾ ਮਤਲਬ ਕਿ ਸਮੈਲ ਨਹੀਂ, ਉਹਨੂੰ ਲੱਗਦਾ ਕਿ ਕੋਈ ਅਣਜਾਣ ਬੰਦਾ ਆਇਆ, ਤੇ ਇਸ ਕਰਕੇ ਉਹ ਕਰਦੇ ਆ। ਜਦੋਂ ਉਹਨੂੰ ਇਹ ਇੰਟਰੋਡਿਊਸ ਕਰਾ ਦਿੰਦੇ ਹੋ ਤੁਸੀਂ, ਹਨਾ, ਜਿੱਦਾਂ ਕਿ ਆਪਸ ਦੇ ਵਿੱਚ ਆਪਾਂ ਮਿਲਦੇ ਵਰਤਦੇ ਹਾਂ, ਸਤਿ ਸ੍ਰੀ ਅਕਾਲ ਜੀ, ਆ ਮੇਰਾ ਨਾਮ ਭੁਪਿੰਦਰ ਹੈ ਜੀ, ਤੁਹਾਡਾ ਨਾਮ ਕੀ ਹੈ ਜੀ, ਤੇ ਇਸ ਤਰ੍ਹਾਂ ਉਹ ਡੌਗਸ ਜਿਹੜੇ ਨੇ ਇਹ ਸਪੈਸ਼ਲ ਜਿਹੜੇ ਨੇ, ਇਹਨਾਂ ਦਾ ਖਾਸ ਕਰਕੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਾਂ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਪੈਂਦਾ, ਤੇ ਉਹਨਾਂ ਦੀ ਸਮੈਲ ਇੱਕ ਪੈਰਾਂ ਵਾਲੀ ਜਾਂ ਉਹਨਾਂ ਨੂੰ ਇੱਕ ਵਾਰੀ ਆਪਣਾ ਚੈੱਕਅਪ ਕਰਾ ਦਿਓ, ਬਸ ਗੱਲ ਨਿਬੜੀ, ਜਾਓ ਤਾਂ ਤੁਹਾਨੂੰ ਅਗਲਾ ਮਾੜੀ ਜੀ ਹੁੰਝ ਵੀ ਮਾਰ ਜੂਗਾ ਤਾਂ ਨਾ ਬਟਾ ਦਿਓ। ਇਹ ਜਿਹਨਾਂ ਨੇ ਦੋਸਤਾਂ ਨੇ ਰੱਖੇ ਹੋਏ ਨੇ, ਜ਼ਰੂਰ ਇਹਨਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਇਹ ਨਹੀਂ ਕਿ ਮੈਂ ਇੱਕ ਸਿਰਫ ਦਿਖਾਵੇ ਦੇ ਲਈ ਜਿਹੜਾ ਬਹੁਤ ਡੇਂਜਰਸ ਡੌਗ ਰੱਖਿਆ ਹੋਇਆ। ਸਾਡੇ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਜਿਹੜੇ ਪਰਿਵਾਰ ਜਾਂ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਹਰ ਦੂਜੇ ਘਰ ਦੇ ਵਿੱਚ ਉਹਨਾਂ ਨੇ ਰੱਖੇ ਹੋਏ ਨੇ। ਇੰਗਲੈਂਡ ਦੇ ਵਿੱਚ ਬਹੁਤ ਨੇ ਇਸ ਤਰ੍ਹਾਂ ਦੇ ਡੌਗ ਜਿਹੜੇ ਨੇ, ਤੇ ਉਹ ਇੰਟਰੋਡਿਊਸ ਕਰਾਉਂਦੇ ਆ, ਕੁਝ ਨਹੀਂ ਕਹਿੰਦੇ ਕਿਸੇ ਦੇ ਨਾਲ, ਬੱਚਿਆਂ ਦੇ ਨਾਲ ਬਹੁਤ ਫਰੈਂਡਲੀ ਹੈ, ਸਾਰਾ ਕੁਝ ਖੇਡਦੇ ਆ, ਤੇ ਇੱਕ ਤਰ੍ਹਾਂ ਦਾ ਹੋਊਗਾ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਵਿੱਚ ਜ਼ਰੂਰ ਉਹ ਬਣਾ ਦਿੱਤੀਆਂ ਜਾਂਦੀਆਂ। ਕੋਈ ਵੀ ਚੀਜ਼ ਹੈ, ਚਾਹੇ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਲਿਆਉਂਦੇ ਹਾਂ, ਉਹਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਇਹਨੂੰ ਕਿੱਦਾਂ ਰੱਖਣਾ, ਕਿੱਦਾਂ ਇਹਦੇ ਨਾਲ ਪੇਸ਼ ਹੋਣਾ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਜੋਲ ਭੈਣ ਜੀ ਦੁਬਾਰਾ ਜੁੜਿਆ, ਸ਼ਾਇਦ ਡੌਗ ਦੀ ਗੱਲ ਹੀ ਸੁਣਾਉਣਗੇ, ਮੈਨੂੰ ਪੂਰਾ ਉਮੀਦ ਹੈ। ਹਾਂਜੀ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ ਪਰ ਭਾਰੇ ਸਾਹਿਬ, ਉਹ ਤਾਂ ਉਹ ਡੌਗ ਨੇ ਤਾਂ ਮੌਕਾ ਹੀ ਨੀ ਦਿੱਤਾ, ਉਹ ਤਾਂ ਆਉਂਦਾ ਹੀ ਚੁੰਬੜਿਆ ਵੀ ਇਸ ਤਰ੍ਹਾਂ
1: ਲੋਕੀ। ਉਹ ਕਾਰਨ ਤਾਂ ਹੀ ਬਣਿਆ ਨਾ, ਦੇਖੋ ਕੋਈ ਵੀ ਪਰਿਵਾਰਕ ਮੈਂਬਰ ਆ ਨਾ ਜੀ, ਉਹ ਜਦੋਂ ਡੌਗ ਨੂੰ ਲਿਜਾ ਕੇ ਆਰਾਮ ਦੇ ਨਾਲ ਉਹਦੇ, ਉਹ ਚਾਹੇ ਖੜੇ ਰਹਿਣ ਕੋਲ, ਤੇ ਉਹਨਾਂ ਨੂੰ ਇੱਕ ਵਾਰੀ ਸਮੈਲ ਕਰਾ ਦੇਣਾ, ਤੇ ਮੁੜ ਕੇ ਡੌਗ ਕਦੇ ਵੀ ਕੁਛ ਨੀ ਕਹਿੰਦਾ ਜੀ।
4: ਉਹ ਤਾਂ ਜਿਵੇਂ ਨਾ ਉਹ
1: ਸਿੱਧਾ ਐਂਟਰ ਕਰ ਗਏ ਨੇ ਜੀ, ਉਹ ਤਾਂ ਕਰਕੇ ਇਸ ਤਰ੍ਹਾਂ ਹੋ ਸਕਦਾ ਜੀ।
4: ਐਂਟਰ ਤਾਂ ਕੀਤਾ ਹੀ ਨੀ ਭਾਰੇ ਸਾਹਿਬ, ਹਜੇ ਤਾਂ ਉਹ ਜਿਹੜਾ ਬੰਦਾ ਸੀ ਨਾ, ਜਿਹੜਾ ਏਜੰਟ ਸੀਗਾ, ਉਹ ਹਜੇ ਉਹਨੇ ਦਰਵਾਜ਼ਾ ਖੋਲਿਆ, ਉਹ ਤਾਂ ਬਹੁਤ ਪਿੱਛੇ ਖੜੇ ਨੇ ਹਜੇ।
1: ਉਹ ਇੱਥੇ ਗਲਤੀ ਕਰ ਗਏ ਨਾ ਜੀ, ਉਹ ਜਿਹੜਾ ਪਰਿਵਾਰਕ ਮੈਂਬਰ ਕੋਈ ਵੀ ਆ, ਚਾਹੇ ਏਜੰਟ ਵੀ, ਏਜੰਟ ਦੀ ਗਲਤੀ ਆ ਉੱਥੇ, ਕਿਉਂਕਿ ਉਹਨੂੰ ਜਿਹੜਾ ਪਰਿਵਾਰਕ ਮੈਂਬਰ ਆ ਬਕਾਇਦਾ ਉਹ ਨਾਲ ਲਿਜਾਂਦਾ ਹੈ ਇਹਨਾਂ, ਇਹ ਜਿਹੜੇ ਸਪੈਸ਼ਲ ਲੋਕ ਨੇ ਖਾਸ ਕਰਕੇ, ਨਹੀਂ ਤਾਂ ਉਹ ਕਿਸੇ ਦੇ ਉੱਤੇ ਵੀ ਅਟੈਕ ਕਰ ਦੇਗਾ ਜੀ, ਕੋਈ ਵੀ ਚੀਜ਼ ਆ ਜਾਵੇ ਜੀ ਉਹਦੇ ਮੂਹਰੇ।
4: ਉਹ ਹਟਾਏ ਤੇ ਵੀ ਨੀ, ਮੈਂ ਤਾਂ ਉਹ
1: ਜਦੋਂ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਪੈ ਗਈ ਨਾ, ਇਹ ਬਾਹਰੋਂ ਨੇ ਮੇਰੇ ਮਤਲਬ ਕਿ ਜਿਹੜਾ ਉਹਦਾ ਸੋਫਟਵੇਅਰ ਕਹਿ ਲਓ ਇੱਕ ਤਰ੍ਹਾਂ ਦਾ, ਬ੍ਰੇਨ ਦੀ ਸਮੈਲ ਜਿਹੜੀ ਹੈ, ਕਿਉਂਕਿ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਮੈਲ ਮਹਿਸੂਸ ਨਹੀਂ ਕੀਤੀ ਹੋਣੀ ਜੀ।
4: ਨਹੀਂ ਭਾਰੇ ਸਾਹਿਬ, ਪਤਾ ਕੀ ਆ, ਇਹ ਤਾਂ ਇਹ ਹੈਗੀ ਆ ਜਿਹੜੀਆਂ ਦੂਜੀ ਗੱਲ ਕਹਿੰਦੇ ਹੋ, ਇਹ ਨਾ ਜਿਹੜੀ ਤੁਸੀਂ ਕਹਿੰਦੇ ਹੋ ਸਮੈਲ ਕਰਾ ਦੋ, ਆਹ ਉੱਥੇ ਇੰਡੀਆ ਦੇ ਵਿੱਚ ਤਾਂ ਇਹ ਸਿਸਟਮ ਹੈ ਹੀ ਨਹੀਂ ਗਾ, ਤੇ ਉਹ ਵੀ ਨਹੀਂ ਸਕਦਾ ਨਹੀਂ
1: ਨਾ ਚੀਜ਼, ਹਰ ਚੀਜ਼ ਰੱਖ ਲੈਣੇ ਆਪਾਂ, ਪਰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ, ਸਾਨੂੰ ਬਿਹੇਵ ਕਿੱਦਾਂ ਕਰਨਾ
4: ਜਾਣਕਾਰੀ ਨਹੀਂ ਹੈ ਨਾ। ਅਸੀਂ ਹਮੇਸ਼ਾ ਹੀ ਜਿਵੇਂ ਜਿੰਨੇ ਹਮੇਸ਼ਾ ਹੀ ਹੁਣ ਵੀ ਰੱਖਿਆ, ਇੰਡੀਆ ਚ ਹਮੇਸ਼ਾ ਦੋ ਡੌਗ ਰੱਖੇ ਨੇ, ਹਮੇਸ਼ਾ ਹੀ ਮੇਲ ਰੱਖੇ ਨੇ ਹਨਾ, ਬੜੇ ਸਾਡੇ ਡੌਗ ਸੀਗੇ, ਬਿਗ ਡੌਗ ਜਿਵੇਂ ਜਰਮਨ ਸ਼ੈਫਰਡ ਸੀ, ਕਰਸੇਸ਼ਨ ਬਿਗ ਡੌਗ ਸੀ, ਤੇ ਉਹ ਜਿਵੇਂ ਮਤਲਬ ਬਾਹਰ ਚ ਵੀ ਕੋਈ ਨਿੰਘਦਾ ਸੀ ਤਾਂ ਉਹ ਰਾਖੀ ਬਹੁਤ ਕਰਦੇ ਸੀਗੇ ਹਨਾ, ਤੇ ਉਹ ਡੌਗ ਜਿਹੜਾ ਇਹ ਸੀਗਾ, ਜਿਹੜਾ ਪਟਿਆਲੇ ਵਾਲਾ ਇੰਸੀਡੈਂਟ ਸੀਗਾ, ਉਹ ਜਿਹੜਾ ਬੰਦਾ ਏਜੰਟ ਉਹਨੇ ਦਰਵਾਜ਼ਾ ਖੋਲਿਆ ਜਾਂ ਅੰਦਰੋਂ ਕਿਸੇ ਨੇ ਖੋਲਿਆ, ਹੁਣ ਇਹ ਤਾਂ ਨੀ ਮੈਨੂੰ ਪਤਾ, ਮੈਂ ਬਹੁਤਾ ਉੱਥੋਂ ਨੂੰ, ਤੇ ਪਰ ਉਹ ਡੌਗ ਸਿੱਧਾ ਉਹਨਾਂ ਦੇ ਕੋਲੋਂ, ਉਹ ਹਟਾਏ ਤੇ ਵੀ ਨੀ ਹਟਿਆ, ਜਿਹੜੇ ਦੋ ਤਿੰਨ ਬੰਦੇ ਹਟਾ ਰਹੇ ਨੇ ਉਹਨਾਂ ਦੇ ਹਟਾਏ ਤੇ ਵੀ ਨੀ ਹਟਿਆ, ਤੇ ਜਿਹੜੇ ਆਪਣੇ ਹੁਣ ਆਮ ਗਾਰਡ ਡੌਗ ਹੁੰਦੇ ਨੇ, ਰੱਖੇ ਹੁੰਦੇ ਨੇ, ਉਹਨੂੰ ਚਲੋ ਜੇ ਕੋਈ ਬਾਅਦ ਚ ਪੈ ਵੀ ਗਿਆ, ਹਟਾਉਂਦੇ ਨੇ ਤਾਂ ਹਟਾਏ ਤੇ ਹਟ ਵੀ ਜਾਂਦਾ ਹਨਾ, ਤੇ ਉਹ ਤਾਂ ਛੱਡਿਆ ਹੀ ਨੀ ਉਹਨੇ, ਤਾਂ
1: ਜਾਣੀ ਦੇਖੋ ਤੁਸੀਂ ਵੀ ਵੀਡੀਓ ਦੇਖੀ ਆ, ਉਹ ਕਿਉਂਕਿ ਉਹਨੂੰ ਉਹ ਮਤਲਬ ਕਿ ਛਿਟੀਆਂ ਦੇ ਨਾਲ ਕੁੱਟਣ ਲੱਗ ਗਿਆ ਜੀ, ਜਾਂ ਤਾਂ ਉਹਦਾ ਜਿਹੜਾ ਪਟਾ ਹੈਗਾ ਗਲ ਤੋਂ ਉਹਨੂੰ ਫੜ ਲੋ,
4: ਪਰ ਉਹ ਤਾਂ ਜਿਵੇਂ ਡੋਗ ਸੀ ਨਾ, ਮੈਂ ਡੋਗ ਦੀ ਉਹਦੀ ਨੇਚਰ ਦੇਖੀ ਆ, ਜਿਹੜਾ ਉਹੀ ਡੋਗ ਸੀਗਾ, ਉਹ ਬਹੁਤ ਹੀ ਫਰਸਟ੍ਰੇਟਿਡ ਡੋਗ ਸੀਗਾ। ਉਹ ਜਿਵੇਂ ਪਤਾ ਨੀ ਕਿੰਨਾ ਚਿਰ ਦੀ ਆਪਦੀ ਜਿਹੜੀ ਅੰਦਰ ਉਹਦੇ ਗੁੱਸਾ ਜਾਂ ਕੁਛ ਕੀ ਭਰਿਆ ਹੋਇਆ ਸੀਗਾ, ਜਿਹੜਾ ਉਹਨੇ ਉਦਣ ਉਹਨਾਂ ਦੇ ਉੱਤੇ ਕੱਢਿਆ ਹਨਾ। ਤੇ ਹੁਣ ਉਹ ਜਿਹੜੇ ਬਾਹਰ ਦੇ ਨੇ, ਹੁਣ ਆਪਾਂ ਤਾਂ ਜਦੋਂ ਬਾਹਰ ਦੇ ਬੰਦੇ ਆ, ਆਪਾਂ ਤਾਂ ਕਿਸੇ ਸਟਿੱਕ ਦੇ ਨਾਲ, ਕਿਸੇ ਸੋਟੀ ਨਾਲ, ਕਿਸੇ ਚੀਜ਼ ਨਾਲ ਹੀ ਕਰਾਂਗੇ ਨਾ, ਹਨਾ। ਪਰ ਉਹ ਮੈਂ ਉਹ ਕਹਿਣਾ ਤਾਂ ਨੀ ਮੈਨੂੰ ਚਾਹੀਦਾ ਉਹ, ਪਰ ਇਹ ਆ ਵੀ ਪੰਜਾਬ ਦਾ ਹਿੱਸਾ, ਪੰਜਾਬ ਜੇ ਕਿਤੇ ਹੁੰਦਾ ਨਾ ਕਿਸੇ ਪਿੰਡ ਚ ਕਿਤੇ ਚੰਗੀ ਇੱਕ ਡਾਂਗ ਲੱਗੀ ਹੁੰਦੀ ਤਾਂ ਉਹ ਕੁੱਤੇ ਨੇ ਉੱਥੇ ਮਰ ਜਾਣਾ ਸੀਗਾ। ਤੇ ਉਹ ਛੋਟੇ ਛੋਟੇ ਉਹ ਵਾਈਪਰਾਂ ਵਾਲੇ ਛੋਟੇ ਛੋਟੇ ਉਹ ਜਿਹੜੇ ਛੋਟੇ ਛੋਟੀਆਂ ਸਟਿੱਕਾਂ ਤਾਂ ਮਾਰੀ ਜਾਂਦੇ ਉਹਨੇ ਤਾਂ ਡੋਗ ਨਾ ਕੀ, ਹੁਣ ਉਹਦੇ ਉੱਤੇ ਜਿਹੜੇ ਬਾਲ ਹੁੰਦੇ ਨੇ ਉਹ ਜੱਤ ਦੇ ਵਿੱਚ ਲੱਗੀ ਜਾਂਦੇ, ਉਹਦੇ ਤਾਂ ਲੱਗਦੀ ਨੀ ਸੀ ਸਾਡੇ
1: ਮੋਟੀ ਹੁੰਦੀ ਹੈ।
4: ਤੇ ਜੇ ਕਿਤੇ ਹੋਰ ਚੰਗੀ ਸੋਟੀ ਪਈ ਹੁੰਦੀ ਤਾਂ ਉਹਨੇ ਤਾਂ ਦੋ ਸੋਟੀਆਂ ਵੀ ਨੀ ਸਹਿਣੀਆਂ ਸੀਗੀਆਂ,
1: ਬਿਲਕੁਲ
4: ਹਨਾ। ਉਹ ਪਰ ਉਹ ਠੀਕ ਨੀ ਸੀਗਾ, ਜਿਹੜਾ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਡੋਗ ਰੱਖਿਆ, ਘਰ ਰੱਖਿਆ ਦਿਨੇ, ਹਰ ਇੱਕ ਹੁਣ ਡੋਗ ਨੇ ਆਪਾਂ ਜਿਹੜੇ ਰਾਖੀ ਨੂੰ ਡੋਗ ਰੱਖਦੇ ਆ ਹਨਾ, ਤੇ ਚਲੋ ਦੇਸੀ ਜਿਹੜੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਤਾਂ ਬੰਦਾ ਉਹ ਤਾਂ ਦਰਖਤਾਂ ਥੱਲੇ ਸਵੇਰ ਨੂੰ ਲੱਸੀ ਪਾਣੀ ਪੀ ਕੇ ਦਰਖਤਾਂ ਥੱਲੇ ਸੁੱਤੇ ਰਹਿੰਦੇ ਨੇ। ਜੇ ਤੁਹਾਡੇ ਕੋਲ ਕੋਈ ਨਸਲ ਦਾ ਕੁੱਤਾ ਰੱਖਿਆ ਹੋਇਆ ਤਾਂ ਆਪਾਂ ਸਵੇਰ ਨੂੰ ਸਭ ਘਰਾਂ ਦੇ ਵਿੱਚ ਬੰਨ ਦਿੰਦੇ ਹਾਂ ਅਸੀਂ,
1: ਬਿਲਕੁਲ
4: ਅਸਾਂ ਸਵੇਰੇ, ਹਾਂਜੀ ਸਵੇਰੇ ਉਹਨਾਂ ਨੂੰ ਖਲਾਉਣਾ ਪਲਾਉਣਾ ਘੁਮਾ ਕੇ ਲੈ ਕੇ ਆਓ ਤੇ ਮੁੜ ਕੇ ਉਹਨਾਂ ਨੂੰ ਸੰਗਲ ਪਾ ਦੇਣੇ ਆ ਸ਼ਾਮ ਤੱਕ, ਫਿਰ ਉਹਨੂੰ ਜਦੋਂ ਸ਼ਾਮ ਨੂੰ ਛੱਡਣਾ, ਨਹੀਂ ਤਾਂ ਸਾਰਾ ਦਿਨ ਤਾਂ ਉਹਨਾਂ ਨੂੰ ਖੁੱਲੇ ਛੱਡਣ ਦਾ ਮਤਲਬ ਹੀ ਨਹੀਂ ਹੈ ਹਨਾ। ਖਾਸ ਕਰ ਇਸ ਨਸਲ ਦੇ ਕੁੱਤੇ ਨੂੰ ਤੁਸੀਂ ਸਿੱਧਾ ਕਿਵੇਂ ਛੱਡਿਆ ਹੋਇਆ।
1: ਭੈਣ ਜੀ ਗਲਤੀ ਹੈਗੀ ਆ, ਦੋਵਾਂ ਪਾਸਿਆਂ ਤੋਂ ਇਹ ਗਲਤੀ ਹੈ ਨਾ, ਉਹ ਦੇਖਣ ਹੈਗੀ ਆ। ਤੁਹਾਡੀ ਗੱਲ ਵੀ ਸਹੀ ਆ ਜਿਹੜੀ ਤੁਸੀਂ ਕਰ ਰਹੇ ਹੋ, ਬਿਲਕੁਲ ਹੈ ਜੀ। ਨਾਲੇ

0: ਖੁੱਲਾ ਛੱਡੋਗੇ ਦਿਨ ਦੇ ਟਾਈਮ, ਨਹੀਂ
1: ਜੀ
0: ਤਾਂ ਦਿਨ ਦੇ ਟਾਈਮ ਤਾਂ ਆਪਣੇ ਸ਼ਹਿਰਾਂ ਚ ਤਾਂ ਖਾਸ ਕਰਕੇ ਕਦੇ ਕੋਈ ਆ ਗਿਆ
1: ਨਾਲੇ
0: ਕਦੇ ਕੋਈ ਆ ਗਿਆ,
1: ਪ੍ਰੋਬਲਮ
0: ਚਲੋ
1: ਇਹੀ
0: ਪਿੰਡਾਂ ਚ
1: ਆ
0: ਵੀ
1: ਨਾ
0: ਇਹੀ
1: ਕਿ
0: ਆ।
1: ਅਸੀਂ ਮਤਲਬ ਕਿ ਡੌਗ ਨੂੰ ਬਸ ਇੱਕ ਰਾਖਾ ਹੀ ਰੱਖਿਆ ਜਾਂ ਉਹਨੂੰ ਇਸ ਕਰਕੇ ਰੱਖਿਆ ਕਿ ਲੋਕਾਂ ਨੂੰ ਡਰਾਵੇ, ਉਹਨੂੰ ਪੈਟ ਦੇ ਤਰ੍ਹਾਂ ਜਾਂ ਪਰਿਵਾਰਕ ਮੈਂਬਰ ਦੇ ਤਰ੍ਹਾਂ ਨਹੀਂ ਨਾ ਲੈਂਦੇ, ਉਹ ਵੀ ਸਾਡੀ ਬਹੁਤ ਵੱਡੀ ਤਰਾਸ਼ਦੀ ਹੈ
0: ਹਾਂਜੀ ਹਾਂਜੀ
1: ਜੀ
0: ਤੇ ਉਹ ਡੌਗ ਤਾਂ ਬੜਾ ਵੈਸੇ ਉਹ ਬਹੁਤ ਹੀ ਖਤਰਨਾਕ
1: ਜੀ।
0: ਨਾਲ ਉਹਨੇ ਅਟੈਕ ਕੀਤਾ
1: ਹਾਂ
0: ਉਹਨਾਂ ਤੇ,
1: ਬਿਲਕੁਲ ਹਾਂ ਜੀ ਬਿਲਕੁਲ ਜੀ
0: ਇਹ ਤਾਂ ਬਹੁਤ ਗਲਤ ਸੀਗਾ ਤੇ
1: ਜੀ
0: ਹਾਂਜੀ ਤਾਂ ਮੈਂ ਕਹਿੰਦੀ ਸੀਗੀ ਵੀ ਇਹ
1: ਜੀ
0: ਇੰਨੀ ਆਪਣੇ ਇੰਡੀਆ ਚ ਤਾਂ ਦੇਖੋ ਹੈ ਨੀ ਗਾ ਕਿ ਇੰਟਰੋਡਕਸ਼ਨ
1: ਬਿਲਕੁਲ
0: ਕਰਾਈ ਜਾਵੇ ਇੱਥੇ, ਨਾ ਟਾਈਮ ਸਮਝ ਵੀ ਹੈ ਨੀ ਤੇ ਟਾਈਮ ਵੀ ਹੈ ਨੀ ਕਿਸੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਹਾਂਜੀ, ਪਰ ਉਹ
1: ਦਿਖਾਉਣ ਦੇ ਲਈ ਜ਼ਿਆਦਾ ਨਾ ਹਰ ਚੀਜ਼ ਅਸੀਂ ਮਤਲਬ
0: ਹਾਂਜੀ
1: ਕਿ ਅਸੀਂ ਦਿਖਾਵੇ ਦੇ ਲਈ ਰੱਖ ਰਹੇ ਹਾਂ ਵੀ ਹਾਂ ਉਹਨਾਂ ਨੇ ਰੱਖਿਆ ਸੀ ਵੀ ਰੱਖਣਾ। ਪਹਿਲਾਂ ਮੈਨੂੰ ਵੀ ਚੇਤੇ ਆਉਂਦਾ ਬਹੁਤ ਜਰਮਨ ਸ਼ੈਫਰਡ ਦਾ ਜਾਂ ਸੀਗਾ ਪਹਿਲਾਂ ਰਿਵਾਜ ਬਹੁਤ, ਵੈਸੇ ਤਾਂ ਉਹ ਪੁਲਿਸ ਦੇ ਡੌਗ ਹੈ ਜ਼ਿਆਦਾਤਰ ਵਰਤੇ ਜਾਂਦੇ ਆ, ਫਿਰ ਉਹ ਲੰਡੀ ਪੂਛ ਵਾਲਾ
0: ਹਾਂਜੀ
1: ਡਾਬਰਮੈਨ ਆ ਗਿਆ ਜੀ, ਸਾਰੇ ਡਾਬਰਮੈਨ ਹੀ ਰੱਖਣ ਲੱਗ ਗਿਆ ਜੀ।
0: ਉਹ ਤਾਂ ਜਮਾ ਹੀ ਉਹ ਕਮਲਾ ਉਹ ਤਾਂ ਬਸ ਸਿੱਧਾ ਹੀ ਜਾਂਦਾ,
1: ਚੌਦਾਂ
0: ਪਤਾ ਨਹੀਂ
1: ਸਾਲ
0: ਉਹਨੇ ਕੀ
1: ਬਾਅਦ
0: ਟੱਪ ਜਾਣਾ।
1: ਤਕਰੀਬਨ 13-14 ਸਾਲ ਬਾਅਦ ਕਮਲਾ ਹੋ ਹੀ ਜਾਂਦਾ ਜੀ, ਉਹਨੂੰ ਬਕਾਇਦਾ ਮਤਲਬ ਕਿ ਕਰਨਾ ਹੀ ਪੈਂਦਾ, ਉਹਨੂੰ ਡੈਡ ਕਰਨਾ ਪੈਂਦਾ ਜਾਂ ਫਿਰ ਜੀ। ਹਾਂਜੀ
0: ਆ ਕੇ ਸਿੱਧਾ ਹੀ ਉਹਨੇ ਤਾਂ ਐ ਥੋੜੀ ਵੀ ਦਰਵਾਜੇ ਦੇ ਵਿੱਚ ਹੀ ਨਿੰਘਣਾ, ਉਹਨੇ ਦਰਵਾਜੇ ਦੇ ਉੱਤੋਂ ਚੀ ਛਾਲ ਮਾਰਨੀ ਆ ਉਹਨੇ ਕੰਧ,
1: ਉਹ ਕੱਦ ਦਾ ਬਹੁਤ ਉੱਚਾ ਜੀ ਬਿਲਕੁਲ
0: ਹਾਂਜੀ, ਤੇ ਇਸ ਕਰਕੇ ਗਲਤ ਸੀਗਾ ਇਹ ਵੈਸੇ, ਪਰ ਜੋ ਕੁਛ ਵੀ ਹੋਇਆ
1: ਜੀ
0: ਹਾਂਜੀ ਗਲਤ ਹੋਇਆ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਰੱਖੇ ਨੇ ਇਹ ਡੌਗ ਰੱਖੇ ਨੇ ਇਹਨਾਂ ਦੀ ਸੰਭਾਲ ਕਰੋ, ਇਹਨਾਂ ਨੂੰ ਤੇ ਆਪਦਾ ਦਿਨੇ ਉਹਨੂੰ ਬੰਨ ਕੇ ਰੱਖੋ, ਆਪਦਾ ਸ਼ਾਮ ਸਵੇਰੇ ਛੱਡੋ, ਏਦਾਂ ਤਾਂ ਕਹਿ ਰਹੇ ਨੀਗਾ ਵੀ ਦਿਨੇ ਵੀ ਤੁਹਾਡੇ ਕੋਈ ਆ ਫੜਿਆ, ਤੇ ਜਿਹੜਾ ਤੁਸੀਂ ਇੰਨੀ ਖਤਰਨਾਕ ਖਤਰਨਾਕ ਹੀ ਹੈ ਇਹ ਜਿਹੜੀ ਬਰੀਡ ਹੈ ਵੈਸੇ ਤਾਂ
1: ਬਿਲਕੁਲ,
0: ਤੇ ਕਿਉਂਕਿ
1: ਇਹ ਤਾਂ ਭੈਣ ਜੀ
0: ਬਹੁਤ ਸਾਲ
1: ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਇਹਨਾਂ ਮੁਲਕਾਂ ਯੂਰੋਪੀਅਨ ਮੁਲਕਾਂ ਦੇ ਵਿੱਚ ਖਾਸ ਕਰਕੇ ਜਾਂ ਰਸ਼ੀਆ ਦੇ ਵਿੱਚ ਜਿਹੜੇ ਆਪਣੇ ਜੰਗਲੀ ਸੂਰ ਨੇ ਜੀ, ਉਹਨਾਂ ਨੂੰ ਖਾਸ ਕਰਕੇ ਕਿਉਂਕਿ ਇਹ ਚੀੜੇ ਬਹੁਤ ਹੈ ਨੇ ਜੀ, ਤੇ ਜੰਗਲੀ ਸੂਰ ਹੋਰ ਬਹੁਤ ਘੱਟ ਕਾਬੂ ਆਉਂਦਾ ਹੈ, ਤੇ ਇਹ ਕੁੱਤੇ ਜਿਹੜੇ 4-5 ਹੀ ਹੋਣਾ ਨਾ ਜੀ, ਤੇ ਉਹਨੂੰ ਮਤਲਬ ਕਿ ਡੱਕ ਕੇ ਰੱਖਦੇ ਆ, ਉਹਨੂੰ ਕਤਲ ਕਰ ਦਿੰਦੇ ਆ ਜੀ, ਨਹੀਂ ਤਾਂ ਉਹ ਆਮ ਬੰਦੇ ਤੋਂ ਵੀ ਬਹੁਤ ਡੇਂਜਰਸ ਹੈ, ਜੰਗਲੀ ਸੂਰ ਜਿਹੜਾ ਫੜਦੇ ਆ ਜਾਂ ਹੰਟਿੰਗ ਕਰਦੇ ਆ।
0: ਹਾਂਜੀ ਬਹੁਤ ਸਾਲ ਹੋ ਗਏ ਪਹਿਲਾਂ ਇੱਕ ਜਾਣੀ ਕਿ ਇੱਥੇ ਵੀ ਉਹ ਐ ਹੋ ਗਿਆ ਸੀ ਵੀ ਜਿੱਥੇ ਜਿਨ੍ਹਾਂ ਕੋਲ ਇਹ ਸੀ ਉਹਨਾਂ ਉੱਤੇ ਖਾਸ ਹੀ ਨਿਗਾਹ ਰੱਖੀ ਜਾਂਦੀ ਸੀਗੀ ਕਿਉਂਕਿ ਉਹ ਹਾਂਜੀ, ਤੇ ਇਸ ਕਰਕੇ ਇਹ ਇੰਨੀ ਸਾਊ ਬਰੀਡ ਨੀ ਸੀਗੀ ਜਿਹਨੂੰ ਆਮ ਬੰਦਾ ਰੱਖ ਸਕਦੇ ਹਨਾ, ਤੇ ਲੋਕ ਕਹਿੰਦੇ ਸੀ ਵੀ ਕੋਈ ਨੇੜੇ ਨਾ ਆਵੇ, ਜਿਵੇਂ ਹੁਣ ਅੱਗੇ ਲੋਕੀ ਉਹ ਦੂਜਾ ਇੱਕ ਹੁੰਦਾ ਉਹ ਕੀ ਕਹਿੰਦੇ
1: ਜ਼ਰੂਰ
0: ਬਸ ਬਸ ਬਸ ਬਸ ਬਸ ਬਸ ਉਹੀ ਹਨਾ, ਤੇ ਇੱਕ ਜਿਵੇਂ ਉਹ ਦੂਜਾ ਇੱਕ ਤਾਂ ਡੋਬਰਮੈਨ ਹੋ ਗਿਆ, ਦੂਜਾ ਜਿਹਦੀ ਪੂੰਛ ਵੱਡੀ ਹੁੰਦੀ ਆ ਕੀ ਆ ਉਹ ਭਾਰੇ ਜੇ ਮੂੰਹ ਵਾਲਾ ਹੁੰਦਾ ਕੀ ਕਹਿੰਦੇ ਨੇ ਉਹਨੂੰ ਯਾਦ ਨੀ ਹੁੰਦਾ ਕਾਫੀ ਬੜਾ ਉਹ ਅੱਗੇ ਲੋਕੀ
1: ਜਿਹੜੇ ਮਤਲਬ ਕਿ ਬਾਹਰ ਨੂੰ ਹੁੰਦੇ ਉਹਦੇ
0: ਭਾਰੇ ਜੇ ਮੂੰਹ ਵਾਲਾ ਤੇ
1: ਆਪਣਾ ਯਾਦ ਆਉਂਦਾ ਜੀ ਲਾਬਰਾਡੋਰ ਹੁੰਦਾ ਸੀ ਜੀ।
0: ਨਹੀਂ ਨਹੀਂ ਉਹ ਬੜਾ ਮਤਲਬ ਰਾਖੀ ਲਈ ਸੀਗਾ ਜਦੋਂ ਪੁਰਾਣੇ ਟਾਈਮ ਚ ਲੋਕੀ ਜਿਹੜੇ ਕੋਲੋ ਹੁੰਦਾ ਸੀ ਨਾ ਬੀ ਸੋਨਾ ਜਾਂ ਪੈਸੇ ਹੁੰਦੇ ਸੀਗੇ, ਲੋਕੀ ਉਹਦੇ ਨੂੰ ਬੰਨ ਲੈਂਦੇ ਹੁੰਦੇ ਸੀਗੇ ਹਨਾ, ਉਹ ਕੀ ਨਾ ਉਹਦਾ ਯਾਦ ਨੀ ਆ, ਪੂੰਛ ਵੱਡੀ ਹੁੰਦੀ ਆ ਉਹਦੀ
1: ਵੱਡੀ ਉਹਦੀ ਵੀ ਪੂੰਛ ਵੱਡੀ ਮੂੰਹ ਉਹਦਾ ਕਾਫੀ
0: ਭਾਰਾ ਹੁੰਦਾ, ਹੁਣ ਮੈਨੂੰ ਨਾਂ ਨੀ ਯਾਦ ਆ ਰਿਹਾ, ਤੇ ਉਹ ਇਸ ਕਰਕੇ ਕਈ ਬਰੀਡਾਂ ਇਸ ਤਰ੍ਹਾਂ ਦੀ ਉਹਨਾਂ ਨੂੰ ਕੰਮਾਂ ਲਈ ਹੈਗੀਆਂ ਨੇ, ਜਿਵੇਂ ਉਹਨਾਂ ਦੀ ਇੱਕ ਖਾਸੀਅਤ ਆ ਇਹ ਉਹਨਾਂ ਦੇ ਵਿੱਚ ਹੈਗੀ ਆ ਸਪੈਸ਼ਲਿਸਟ ਹੀ, ਪਰ ਬਹੁਤ ਮਾੜਾ ਹੋਇਆ ਬਹੁਤ
1: ਮਾੜੀ ਗੱਲ ਮਾੜੀ ਘਟਨਾ ਜੀ ਬਿਲਕੁਲ
0: ਹਾਂਜੀ
1: ਘਟਨਾ ਦੇ ਉੱਤੇ ਤੇ ਲੋ ਫਿਰ ਮੈਨੂੰ ਤੇ ਉਹ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾਜੋਲ ਸਤਿ ਸ੍ਰੀ ਅਕਾਲ ਆ ਜੀ, ਤੇ ਗੁਰੀਮਾਨ ਬਾਈ ਜੀ ਕਹਿੰਦਾ ਸੱਚੀ ਗੱਲ ਹੈ ਵੀਰ ਜੀ ਟਾਈਮ ਬਹੁਤ ਹੀ ਹੋ ਗਿਆ ਜੀ ਤੇ ਤੁਸੀਂ ਹੁਣ ਸਮਾਪਤੀ ਕਰ ਰੈਸਟ ਕਰੋ ਜੀ, ਤੇ ਭੈਣ ਜੀ ਬਹੁਤ ਵਧੀਆ ਗੱਲ ਕਰਕੇ ਗਏ ਆ ਜੀ, ਕਹਿੰਦੇ ਸ਼ੁਕਰੀਆ ਜੀ ਬਾਈ ਜੀ ਸਾਰੇ ਦੋਸਤਾਂ ਦਾ, ਤੇ ਲੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਾਈ ਨੇ ਸਤਿ ਸ੍ਰੀ ਅਕਾਲ ਹੈ, ਕੱਲ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ ਦੋਸਤੋ, ਸਤਿ ਸ੍ਰੀ ਅਕਾਲ।

0: द्वापर रेडियो।
1: हां जी सत श्री अकाल दोस्तों, प्रोग्राम सिक्ख्या ते रोजगार लेके मैं समरजीत सिंह शमी तुहाडी सेवा च हाजिर हाँ। तुसी सुन रहे हो दुआबा रेडियो, तुहाडी अपनी आवाज। दोस्तों सिक्ख्या अते रोजगार दोनों एक सिक्के दे दो पहलू मन्ने जा सकते ने, ते इना दे उत्ते आधारित ही चलदी है जिंदगी दी गड्डी। कई वारी आपां सोचदे आ कि बहुत ही खास खास जिहड़े आ रोजगार दे मौके, जिवें डाक्टरी दा किता हो गया जां दूसरे वकालत हो गई, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ। ਜਿਵੇਂ ਕਿ ਭਾਸ਼ਾ, ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚੱਲ ਸਰ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ, ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ, ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: हाँ जी, सब तो पहली गल तां ना तुहाडा ही जिहड़ी हैगी है दिलचस्पी है, दूसरी चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे, क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: ए तुहाडी निजी दिलचस्पी है, कि मैं भी ए निजी तौर ते मैं तां ही अखबारां वास्ते लिखदा है कि जो बंदा संसार ते आया, जे उहनूं परमात्मा ने कोई बुद्धि बख्शी है तां उहनूं जरूर लोकां नाल शेयर करनी चाहीदी है, चाहे किसी रूप च भाषण दे रूप च बोल के जिस तरह भी मर्जी तुसी कर सकदे हो।
1: बिल्कुल बिल्कुल।
2: ते अगे जाके एक जिहड़ा है गुर तुसी दी गल कीती, अपना मैं एक इहदे विच इक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल दे, जे
1: जी
2: तुसी
1: जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड दे विच अगे वधण दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच। इसे
1: बिल्कुल
2: तरह आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी
2: गजल गायकी है, ये बड़ियां चीजां ने ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ
1: ਬਿਲਕੁਲ
2: ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ
1: ਜੀ
2: ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ
2: ਇਹ
1: ਜੀ
2: ਵੀ
1: ਜੀ
2: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ, ਕਿ
1: ਜੀ
2: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ
1: ਜੀ
2: ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ
1: ਬਿਲਕੁਲ
2: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
2: ਤੇ
1: ਜੀ
2: ਪਰ
1: ਬਿਲਕੁਲ
2: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
2: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੋਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
2: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਐਡੀਟਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਆ ਉਹਨਾਂ ਦੀ ਪ੍ਰੇਰਨਾ ਨਾਲ।
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ
1: ਜੀ
2: ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ 'ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4-4 ਨਾਟਕ ਵੀ ਲਿਖੇ ਨੇ, ਜਿਹਦੇ 'ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕੀ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ, ਤੁਹਾਨੂੰ ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਚੰਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਹਾਂ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ,
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ,
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ, ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ,
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ,
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ,
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੌਰ ਭੌਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ ਹੈ,
1: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਲਿਆ ਗਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ। ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ, ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ

0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ ਇੱਕ ਆ
0: ਹਾਂ, ਜਿਸ
1: ਗਿਆ।
0: ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ,
1: ਹਾਂਜੀ
0: ਜਾਂ
1: ਹਾਂਜੀ
0: ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
1: ਹਾਂਜੀ
0: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ ਕਿ
0: ਹਾਂ,
1: ਜਿਹੜੇ
0: ਸੋ
1: ਤੁਹਾਡੇ
0: ਮੈਥ
1: ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਅਤੇ ਮੈਥ,
1: ਫਿਜਿਕਸ,
0: ਤਿੰਨ ਸਬਜੈਕਟ
1: ਕੈਮਿਸਟਰੀ ਅਤੇ ਮੈਥ,
0: ਜਿਹੜੇ ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ।
1: ਇੱਕ ਤਰ੍ਹਾਂ ਨਾਲ ਉਹਦੇ ਕੋਲ
0: ਹਾਂਜੀ
1: ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀ ਆ ਸ਼ੁਰੂ 'ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ, ਕਿਸੇ ਨੂੰ
0: ਬਿਲਕੁਲ ਜੀ
1: ਕੰਟੀਨਿਊ ਕਰ ਸਕਦਾ।
0: ਬਿਲਕੁਲ ਜੀ
1: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ।
0: ਬਿਲਕੁਲ ਜੀ ਬਿਲਕੁਲ ਹਾਂਜੀ।
1: ਬਾਕੀ ਉਹਦੇ ਕੋਲ ਤਾਂ ਪੰਜਾਬੀ ਅਤੇ ਉਹ ਤਾਂ
0: ਇੰਗਲਿਸ਼
1: ਉਹ ਤਾਂ
0: ਤਿੰਨਾਂ,
1: ਹੈਗਾ ਹੀ ਆ
0: ਹਾਂਜੀ ਹਾਂਜੀ
1: ਜਿਹੜੇ ਜਨਰਲ ਸਬਜੈਕਟ ਆ।
0: ਠੀਕ ਠੀਕ।
1: ਤੋ ਇਹ 'ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ 'ਚ ਆਪਾਂ ਬੋਲ ਦਿੰਦੇ ਹਾਂ,
0: ਹਾਂਜੀ
1: ਬੱਚੇ ਇੱਦਾਂ ਹੀ
0: ਹਾਂਜੀ
1: ਬੋਲਦੇ ਆ ਕਿ PCM ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ
1: ਹਾਂਜੀ
0: ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ,
1: ਬਹੁਤ ਵਿਕਾਸ,
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ।
1: ਅਤੇ
0: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
0: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਹੈ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਹੈ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਭੇਜਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ
1: ਵਾਲੇ,
0: ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ। ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਸਾਡੇ

0: ਬਿਲਕੁਲ ਜੀ, ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਕੋਈ
1: ਹਾਂਜੀ
0: ਕਿਤੇ ਨਾ ਕਿਤੇ ਕਮੀ
1: ਕਮੀ
0: ਰਹਿ
1: ਰਹਿ ਗਈ,
0: ਗਈ
1: ਕਮੀ ਰਹਿੰਦੀ ਹੈ ਜੀ।
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ
0: ਕਿਤੇ ਨਾ
1: ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ
0: ਸਿਸਟਮ
1: ਉਹਨਾਂ
0: ਦਾ
1: ਦੀਵਾਲ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ
0: ਹਾਂਜੀ
1: ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ, ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਹਾਂਜੀ
0: ਦੇ
1: ਹਾਂਜੀ।
0: ਪਾ ਰਹੇ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ
1: ਬਿਲਕੁਲ ਜੀ ਬਿਲਕੁਲ
0: ਗੱਲ
1: ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ, ਖੇਡਾਂ ਦਾ।
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ,
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ ਬੇਸਿਕਲੀ ਤਾਂ ਝਾਕਾ ਹੀ ਹੁੰਦਾ, ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
1: ਬਿਲਕੁਲ
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਏ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ,
1: ਬਿਲਕੁਲ
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ,
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਸਾਰਾ ਕੁਝ ਮੂੰਹ 'ਚ ਸੁੱਟ ਕੇ ਆ ਜੇ।
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਅਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ, ਅੱਛਾ
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ 'ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜ੍ਹੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐਸ ਸੀ ਐਮ ਐਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ,
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ
0: ਆ
1: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਜ਼ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਹੈ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
0: हाँ जी हाँ
1: उन्हां दी
0: जी
1: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
0: हाँ जी
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जेहड़े परमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं। अपने
0: हाँ जी
1: फ्रेंड्स देखदे हैं कि मेरे फ्रेंड्स ने कहड़े विषय चूज कीते हैं, उन्हां दे अकॉर्डिंग ही वो अपने खुद दे विषय चूज कर लेंदे हैं।
0: बिल्कुल जी
1: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किदे विच इंटरेस्ट है, वो ये देखते हैं कि मेरे
0: लाई
1: नाल।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जांदी है उन्हां दे करियर सिलेक्शन दी
0: हाँ जी
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े मां-बाप ने
1: बिल्कुल
0: ਉਹ
1: है
0: ਵੀ ਬਹੁਤ
1: बिल्कुल
0: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
1: ਮਿਲ
0: ਦਾ
1: ਕੇ
0: ਵਧੀਆ ਨਿਰਮਾਣ
1: ਬਿਲਕੁਲ
0: ਕਰ ਸਕਦੇ ਆ। ਕੋਈ
1: ਹਾਂਜੀ
0: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
0: ਹਾਂ
1: ਉਹਨਾਂ ਦੇ
0: ਜੀ
1: ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
0: ਹਾਂ
1: ਤਾਂ
0: ਜੀ
1: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
0: ਬਿਲਕੁਲ ਜੀ
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
0: ਹਾਂ ਜੀ
1: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
0: ਆਨਲਾਈਨ ਚੱਲ ਰਹੀ ਹੈ।
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
0: ਹਾਂ ਜੀ
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ ਜਾਂ
0: ਸਹੀ
1: ਫਿਰ
0: ਗੱਲ
1: ਉਹਨਾਂ
0: ਹੈ
1: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ ਆਪਣੇ ਆਪ ਪੜ੍ਹ ਲੇਗਾ, ਨਹੀਂ ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਹੈ ਲਾਈਫ 'ਚ, ਤੂੰ
0: ਹਾਂ
1: ਦੱਸ
0: ਜੀ
1: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
0: ਸਹੀ ਗੱਲ
1: ਪੁੱਛਿਆ
0: ਹੈ।
1: ਜਾ ਰਿਹਾ ਹੈ।
0: ਹਾਂ ਜੀ
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ ਹੈ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਨਸਿਬਿਲਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ ਜੀ
1: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ,
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ,
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ,
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ।
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ਹੀਣ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ,
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
0: ਬਿਲਕੁਲ
1: ਇੱਕ
0: ਜੀ,
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ, ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ,
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ,
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ, ਬਿਲਕੁਲ,
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लैन तक सीमित हो जाने।
1: हाँ बिल्कुल, ओ समझते हैं कि असी एज इट इज रट्टा मार के असी अगर किताबां चो देख देख के लिख दांगे तां ओदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ए हुंदा वी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: अच्छा जी,
1: ਪਲੱਸ ਟੂ ਪਾਸ ਨੇ।
0: अच्छा
1: ਤਾਂ
0: जी,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਛ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: हाँ
1: ਮੰਨ
0: जी,
1: ਲਓ
0: हाँ
1: ਕੋਈ
0: जी,
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: नौकरी
1: ਬਸ
0: लेनी है।
1: ਨੌਕਰੀ ਲੈਣੀ ਹੈ,
0: हाँ
1: ਤਾਂ
0: जी,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: हाँ जी,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: हाँ जी,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: अच्छा जी,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: हाँ
1: ਠੀਕ ਹੈ,
0: जी,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: है जी,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: हाँ
1: ਸਾਰੇ
0: जी,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: अच्छा जी,
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: अच्छा जी,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: हाँ जी, हाँ जी,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ,
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: हाँ जी,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: हाँ बिल्कुल, ये तो जरूरी है, जे पता ही नहीं
1: ਹਾਂਜੀ
0: हैगा तो करेंगे की।
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਅ ਅ ਸਭ ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀ
1: ਤੱਕ
0: ਹੈ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ
1: ਜੀ
0: ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ।

0: ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాప రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ

0: ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਜੀ ਜੀ
0: ਤੇ
1: ਜੀ
0: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ। ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ। ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
0: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ,
0: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ, ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ, ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
0: ਹਾਂਜੀ, ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ, ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ, ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ।
1: ਜੀ
0: ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ਏ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
0: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ, ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ਼ ਏ ਰਿਪੋਰਟਰ। ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦਾ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ ਹੈ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ, ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ, ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ, ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 1978 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ।
1: ਜੀ
0: ਇੱਕ
1: ਜੀ ਜੀ
0: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
1: ਜੀ
0: ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
0: ਕਿਸਮ
1: ਜੀ
0: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NAS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਲੀਡਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ, ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ, ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉਹ ਤੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ
1: ਜੀ
0: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ ਕਾਪੀ ਸਾਲ ਚ ਤਿੰਨ ਸਕਦੇ।
1: ਕਿਆ
0: ਪਿੱਛੇ
1: ਬਤਾ
0: ਜੇ ਮੈਂ
1: ਬਤਾ
0: ਇੱਕ
1: ਜੀ
0: ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ
0: ਅਸੀਂ
1: ਜੀ
0: ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ।
1: ਜੀ
0: ਤੇ
1: ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ, ਤੇ ਮੈਂ
1: ਜੀ ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ
1: ਜੀ।
0: ਤੇ ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ,
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਹਰ ਥਾਂ ਦੁਆਰ ਖੁੱਲੇ ਨੇ, ਬਸ ਇੱਕ ਇਹ ਹੈ ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ। ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।